0: ਫੇਰ ਪੀਟੀ ਚ ਬੈਂਡ ਨਹੀਂ ਆਏ, ਹੁਣ ਫੇਰ ਕੋਈ ਵੀਜ਼ਾ ਨਹੀਂ ਪੈਣਾ, ਲੱਗਦਾ ਇੰਡੀਆ ਵਾਪਸ ਜਾਣਾ ਪੈਣਾ।
1: ਜੇ ਤੁਸੀਂ ਵੀ ਇਹਨਾਂ ਦੇ ਵਾਂਗ ਥੱਕ ਚੁੱਕੇ ਹੋ ਤਾਂ ਹੁਣੇ ਕੰਟੈਕਟ ਕਰੋ ਆਸਟ੍ਰੇਲੀਆ ਵਿੱਚ ਭਰੋਸੇ ਅਤੇ ਤਜਰਬੇ ਵਾਲੇ ਡਿਜ਼ਾਇਰ ਮਾਈਗ੍ਰੇਸ਼ਨ ਵਾਲਿਆਂ ਨੂੰ। ਇਹਨਾਂ ਕੋਲ ਹੈ ਇੰਪਲੋਇਰ ਸਪਾਂਸਰ ਵੀਜ਼ਾ, ਪਰਮਨੈਂਟ ਰੈਜ਼ੀਡੈਂਸੀ, ਸਟੂਡੈਂਟ ਵੀਜ਼ਾ, TR, ਪੇਰੈਂਟਸ ਵੀਜ਼ਾ ਅਤੇ ਬਾਕੀ ਸਾਰੀਆਂ ਇਮੀਗ੍ਰੇਸ਼ਨ ਤੋਂ ਰਿਲੇਟਡ ਸਰਵਿਸਿਜ਼। ਨੰਬਰ ਲਿਖੋ 045-151-1100, 045-151-1100। ਡਿਜ਼ਾਇਰ ਮਾਈਗ੍ਰੇਸ਼ਨ, ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਕ੍ਰੀਏਟਿਵ ਇਵੈਂਟਸ ਲੈ ਕੇ ਆ ਰਹੇ ਨੇ ਸਾਲ ਦੀ ਸਭ ਤੋਂ ਇੰਤਜ਼ਾਰ ਕੀਤੀ ਗਈ ਸੰਗੀਤਮਈ ਸ਼ਾਮ, ਹੈਰੀਟੇਜ ਟੂਰ 2026, ਡਾਕਟਰ ਸਤਿੰਦਰ ਸਰਤਾਜ।
2: ਹੋਲਾਵਾ ਇਸ਼ਕ ਦੇ ਅੰਬਰੀ ਉਡਾਰੀਆਂ, ਮੈਨੂੰ ਪਿਆਰ ਦੀਆਂ ਚੜੀਆਂ ਖੁਮਾਰੀਆਂ।
1: 17 May 2026 ਸ਼ਾਮ 6 PM, ਮੈਲਬਨ ਦੀ ਸ਼ਾਨ ਰੋਡ ਲੇਵਰ ਅਰੀਨਾ ਵਿੱਚ। ਸਪੋਂਸਰਸ਼ਿਪ ਦੀ ਇਨਫਾਰਮੇਸ਼ਨ ਲਈ ਕਾਲ ਕਰੋ 04268094999। ਫਾਰ ਟਿਕਟਸ ਵਿਜ਼ਿਟ ticktech.com.au।
3: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
1: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਉਸ ਲਿੰਟਲਸ। ਉਸ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 04231029000, ਈਮੇਲ sales@ozlintels.au। ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04400445555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ। Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options we available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao. 3 saal di free service. Chadston Ford, ready, set, Ford.
4: पांडे जी, क्या तू साला लक पाए हो यार? एक दोस्त के साथ पकड़े गए और दूसरी दोस्त छुड़ाने चली है, और ये तीसरी दोस्त ही है ना?
5: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਪਾ ਲਿਆ ਹੋਊਗਾ ਤੁਸੀਂ ਦਿਨ ਰੇੜੇ। ਵਧੀਆ ਵਧੀਆ ਤੁਹਾਡਾ ਦਿਨ ਰਹੇ। 13 ਤਰੀਕ ਅੱਜ ਮਈ ਦਾ ਮਹੀਨਾ 2026, ਅੱਜ ਦਿਨ ਬੁੱਧਵਾਰ ਦਾ। ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਉਮੀਦ ਕਰਦਾ ਸਾਰੇ ਸੁਣਨ ਵਾਲੇ ਵੀ ਖੁਸ਼ ਖੈਰ ਖੈਰੀਅਤ ਨਾਲ ਹੋਣਗੇ। ਅਤੇ ਜਿਵੇਂ ਰਣਜੋਤ ਹੋਣਾ ਨੇ ਕਿਹਾ, ਦਿਨ ਤੁਸੀਂ ਰੇੜੇ ਪਾ ਲਿਆ ਹੋਣਾ, ਅਤੇ ਮੈਲਬਨ ਵੱਸਦੇ ਹੋ ਤਾਂ ਹਲਕੀ ਹਲਕੀ ਧੁੰਦ ਵੀ ਹੁਣ ਤਾਂ ਛੱਡ ਗਈ ਹੈ। ਸੂਰਜ ਦੇਵਤਾ ਨੇ ਖੁੱਲ੍ਹੇ ਦਰਸ਼ਨ ਦੇਣੇ ਸ਼ੁਰੂ ਕਰਤੇ ਨੇ।
0: ਬਿਲਕੁਲ ਜੀ, ਜਿੰਨੀ ਸੋਹਣੀ ਧੁੱਪ ਲੱਗ ਜਾਂਦੀ ਹੈ ਨਾ, ਮਜ਼ਾ ਆ ਜਾਂਦਾ ਮੁੜ ਕੇ।
1: ਪਰ ਇਹਦੀ ਅਹਿਮੀਅਤ ਉਹੀ ਜਾਣਦੇ ਆ ਜਿੱਥੇ ਧੁੰਦਾਂ ਜਾਂ ਬੱਦਲਬਾਈ ਜ਼ਿਆਦਾ ਰਹਿੰਦੀ ਹੈ, ਜਿੱਥੇ ਹਰ ਰੋਜ਼ ਹੀ ਧੁੱਪ ਆ। ਉਹ ਕਹਿੰਦੇ ਨਾ, ਜਿਨ੍ਹਾਂ ਦੇ ਵਿਹੜਿਆਂ ਨੂੰ ਖਾ ਲਿਆ ਕੰਧਾਂ ਅਤੇ ਛੱਤਾਂ ਨੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਧੁੱਪ ਕਿਹੋ ਜਿਹੀ ਹੁੰਦੀ।
0: ਵਾਹ ਵਾਹ ਵਾਹ, ਧੁੱਪ ਤਾਂ ਵੈਸੇ ਤੁਹਾਡੇ ਵਾਲੇ ਪਾਸੇ ਵੀ ਇੱਦਾਂ ਦੀ ਲੱਗਦੀ ਹੋਣੀ ਆ।
1: ਹਾਂਜੀ ਹਾਂਜੀ।

0: ਬਾਹਰਲਾ ਮੁਲਕ ਚ ਹੀ ਆ ਜਾਂਦਾ,
1: ਧੁੰਦ ਦਾ ਹੀ ਫਰਕ, ਧੁੰਦ ਦਾ ਹੀ ਫਰਕ ਪੈਂਦਾ। ਹੁਣ ਹੋ ਸਕਦਾ ਕਿਤੇ ਮਹਿੰਗੀ ਸਸਤੀ ਧੁੰਦ ਵੀ ਪੈਂਦੀ
0: ਆਪਣੀ, ਮੈਂ ਕਿਹਾ ਸੋਚ ਹੀ ਇਹੋ ਜਿਹੀ ਆ ਬਾਈ। ਆਹ ਕਹਿੰਦਾ ਜੇ ਚਾਰ ਸਫੈਦੇ ਲੱਗੇ ਜਮੇ ਡੇਲੋ ਬਣਾਇਆ ਪਿਆ ਹੈ ਨਾ, ਜਿਵੇਂ ਨਹਿਰੋ ਨਹਿਰ ਜਾਂਦੇ ਹੁੰਦੇ ਹਾਂ। ਮੈਂ ਕਿਹਾ ਭਰਾਵਾ ਹੁਣ ਇੰਨੇ ਬੀਜੇ ਔਖੇ ਹੋ ਕੇ ਲਏ ਆ, ਹੁਣ ਉਧਾਰਨ ਤਾਂ ਚੱਜ ਦੀ ਦੇ ਲਿਆ ਕਰ ਤੂੰ। ਕਹਿੰਦਾ ਨਹੀਂ, ਸਾਡੀ ਚੱਜ ਦੀ ਉਧਾਰਨ ਉਹੀ ਆ।
1: ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਆ ਵੀ ਹੁਣ ਇੱਥੋਂ ਥੋੜ੍ਹਾ ਜਿਹਾ ਹੀ ਪਹਿਲਾਂ ਚੱਲ ਜਾਈਏ ਆਪਾਂ ਇੱਕ ਦੋ ਹਫ਼ਤੇ, ਅਤੇ ਉਦੋਂ ਸਾਨੂੰ ਗਰਮੀ ਚੁੱਭਦੀ ਸੀ, ਉਹੀ ਧੁੱਪ ਸੀ। ਹੁਣ ਉਹ ਚੁੱਭ ਜਿਹੜੀ ਧੁੱਪ ਜਿਹੜੀ ਉਹ ਸਾਨੂੰ ਮਿੱਠੀ ਮਿੱਠੀ ਲੱਗਦੀ ਆ, ਕਿਉਂਕਿ ਉਹ ਠੰਡ ਤੋਂ ਬਾਅਦ ਆ
0: ਜੀ। ਹੁਣ ਦੇਖੋ ਹੈ ਨਾ, ਅਪ੍ਰੈਲ ਮਈ 'ਚ ਜਦੋਂ ਵਾਢੀਆਂ ਹੁੰਦੀਆਂ, ਉਦੋਂ ਸੋਨੇ ਦੀ ਕਣੀ ਪਈ ਹੋਵੇ ਅਤੇ ਉਹ ਵੀ ਮਨਜ਼ੂਰ ਨਹੀਂ ਵਾਢੀਆਂ ਦੇ ਦਿਨ ਨੇ। ਨਹੀਂ ਹੈ ਨਾ, ਮਨਮੋਹਣ ਬਾਰ ਸੁਣੀ ਬਿਰਸਾ ਸ਼ੋਅ ਕਰਦੇ ਹੁਣ, ਮਿੰਨੀ ਮਿੰਨੀ ਫੋਰ ਪੈਂਦੀ ਹੋਵੇ, ਬਾਘਾਂ 'ਚ ਮੋਰ ਬੋਲਦੇ ਹੁਣ, ਮਨੋ ਮਨ ਸ਼ਰਾਰਤ ਹੋ ਜਾਂਦੀ ਹੈ। ਮੈਂ ਕਿਹਾ ਅਪ੍ਰੈਲ ਮਹੀਨੇ ਕਹੇ ਤਾਂ ਬੰਦਾ ਡਾਂਗਾ ਲੈ ਕੇ ਆ ਜਾਈਏ।
1: ਹਾਂ ਸਹੀ ਗੱਲ ਹੈ,
0: ਡਿਪੈਂਡ ਕਰਦਾ ਉਹੀ ਧੁੱਪ ਆ, ਉਹੀ ਗੱਲਾਂ, ਉਹੀ ਬਾਤਾਂ।
1: ਇਹ ਸੌਣ 'ਚ
0: ਫਰੇਮ 'ਚੋਂ,
1: ਇਹ ਸੌਣ 'ਚ ਚੰਗੀਆਂ ਲੱਗਦੀਆਂ,
0: ਸੌਣ ਦੀ ਝੜੀ ਜੀ ਲੱਗੀ, ਸੌਣ ਦੀ ਝੜੀ ਹੈ।
1: ਸੌਣ ਤੋਂ ਚੇਤਾ ਆ ਵੀ ਮਤਲਬ ਮੰਨ ਲਓ ਸਵੇਰੇ ਸਵੇਰੇ ਠੰਡ ਹੋਵੇ, ਇਹ ਵੇਲੇ ਧੁੱਪ ਲੱਗ ਜੇ
0: ਅਤੇ ਬੰਦਾ ਸੌਣ 'ਚ ਹੋਵੇ ਸੁੱਤਾ ਪਿਆ ਹੋਵੇ, ਜੱਟ ਪੈਦਾ ਹੋਇਆ ਵੇਲੋ ਸੌਣ ਵਾਸਤੇ, ਉਹ ਭਰਾਵਾ ਛਾਉਣ ਵਾਸਤੇ। ਡਾਕਟਰ ਸਾਹਿਬ ਕਹਿੰਦਾ ਸਾਨੂੰ ਸੌਣ ਵਾਲੀਆਂ ਨਹੀਂ, ਸਾਨੂੰ ਉੱਠਣ ਵਾਲੀਆਂ ਗੋਲੀਆਂ ਦਾ ਉਹ।
1: ਹਾਂ ਸਹੀ ਗੱਲ ਹੈ, ਇੱਥੇ ਜਾਗਦਿਆਂ ਦੇ ਨਹੀਂ ਕੰਮ ਮੁੱਕਦੇ, ਉੱਠਿਆਂ ਦੇ ਕਿੱਥੋਂ ਮੁੱਕਦੇ।
0: ਹਾਂ ਇਹ ਵੀ ਔਖਾ ਯਾਰ,
1: ਉੱਤੋਂ ਬਜਟ ਆ ਗਿਆ
0: ਨਾਲੇ ਕੋਈ ਨਾ, ਹੈ ਨਾ। ਹੁਣ ਤਾਂ ਕੁੱਤਾ ਵੀ ਭੌਂਕੇ ਅਤੇ ਐਂ ਲੱਗਦਾ ਜਿਵੇਂ ਸਲਾਹ ਦੇ ਕੇ ਗਿਆ ਹੁੰਦਾ। ਲੋਕ ਕਰਨਗੇ, ਦੇਖੋ ਜੀ ਸਕਸੈਸ ਉਹੀ ਹੈ, ਤੁਸੀਂ ਸੁੱਤੇ ਵੀ ਪਏ ਹੋ ਨਾ, ਤੁਹਾਡੇ ਕਿਸੇ ਨਾ ਕਿਸੇ ਜਗ੍ਹਾ ਪੈਸੇ ਬਣ ਰਹੇ ਆ। ਮੈਂ ਕਿਹਾ ਤੁਹਾਡੇ ਜਾਗਦੇ ਹੁੰਦੇ ਨਹੀਂ ਬਣਦੇ ਭਰਾਵਾ ਤੂੰ। ਮੈਂ ਕਿਹਾ ਅੱਗੇ ਹੋਰ ਜ਼ਖਮਾਂ 'ਤੇ, ਤੇਰੇ ਦਿੱਤੇ ਜ਼ਖਮਾਂ 'ਚੋਂ ਕਹਿੰਦਾ ਤੂੰ ਹਜੇ ਵੀ ਧੂੰਆਂ ਨਿਕਲਦਾ, ਕਿਤੇ ਹਰੇ ਨਾ ਹੋ ਜਾਣ, ਪੂਰਾ ਬਜਟ ਹੀ ਛਿੜਕ ਜਾ, ਮਾਫ਼ ਕਰਨਾ ਪੂਰਾ ਨੂਣ ਹੀ ਛਿੜਕ ਜਾ। ਬਜਟ ਵੈਸੇ ਰਣਜੋਤ ਕਹਿੰਦੇ ਗਰੀਬ ਆਦਮੀ ਦੇ ਨਾ, ਸਰਕਾਰ ਨੇ ਗੁੱਦੇ ਵਾਲੇ ਦਸਤਾਨੇ ਨਾਲ ਮਾਰਿਆ ਘਸਾਉਣ ਦਾ, ਮੋਟਾ ਹਿਸਾਬ ਤਾਂ ਇਹੀ ਆ,
1: ਮਤਲਬ ਸੱਜੀ ਵਿਖਾ ਕੇ ਖੱਬੀ ਮਾਰੀ ਹੁੰਦੀ।
0: ਹਾਂ ਉਹ ਇਹੀ ਆ ਵੀ ਹੈ ਨਾ, ਦੇਖੋ $250 ਤੁਹਾਨੂੰ ਇੱਥੋਂ ਭੱਜ ਜਾਣੇ ਆ, ਟੈਕਸ ਬੈਨੀਫਿਟ ਮਿਲ ਜਾਣਾ, ਉੱਥੋਂ ਆਹ ਹੋ ਜਾਣਾ, ਇੱਥੋਂ ਆਹ ਹੋ ਜਾਣਾ, ਹੋ ਗਿਆ ਨਾ। ਹੁਣ ਅਗਲੇ 4 ਸਾਲਾਂ 'ਚ ਤੁਹਾਨੂੰ $250 ਲਾਓ, ਕਿੰਨੇ ਬਣ ਗਏ? ਬੰਦਾ ਕਹਿੰਦਾ ਹੈ ਜੀ, ਕੈਲਕੂਲੇਟਰ ਦੇ ਕਰਕੇ ਦੇਖੋ ਨਾ, ਕਹਿੰਦਾ ਰਹਿਣ ਦੇ ਭਰਾਵਾ।
1: ਨਹੀਂ ਜਿਹੜਾ ਇਹ ਸਿੱਧਾ ਸਿੱਧਾ ਜਿਹਾ ਹਿਸਾਬ ਜਿੱਦਾਂ ਸਮਝਾਉਂਦੇ ਨਾ, ਮਤਲਬ ਕਿਸੇ ਵੀ, ਇਹ ਨਹੀਂ ਵੀ ਸਰਕਾਰ ਕਿਸੇ ਵੀ ਸਪੈਸ਼ਲਿਸਟ ਕੋਲ ਚਲ ਜਾਓ, ਪਤਾ ਨਹੀਂ ਜਾਂਦੇ ਆਪਣਾ ਸਿਸਟਮ ਉੱਦਾਂ ਦਾ, ਮੈਨੂੰ ਤਾਂ ਕਦੇ ਵੀ ਨਹੀਂ ਸਮਝ ਆਇਆ ਵੀ ਇਹਦੇ 'ਚੋਂ ਫਾਇਦਾ ਕੀ ਨਿਕਲਿਆ। ਫਿਰ ਫਾਇਦਾ ਕਾਗਜ਼ੀ ਪੱਤਨੀ ਤਾਂ ਦਿਖ ਪੈਂਦਾ, ਪਰ ਜਦੋਂ ਆਪਾਂ ਉਹਨੂੰ ਸਾਰਾ ਕੁਛ ਸਮਝਾ ਕੇ ਤਾਂ ਫਿਰ ਉਹ ਕਹਿੰਦੇ ਆ ਨਾ ਵੀ ਇੰਨੇ 'ਚ ਪਾ ਦਿਉ ਹੁਣ।
0: ਹਾਂ ਇਹੀ ਆ, ਇਹ ਤੁਸੀਂ ਕਲੇਮ ਕਰ ਲੈਣੇ ਇਹ ਤਾਂ।
1: ਹਾਂ ਇਹ ਤੁਹਾਡੇ ਕਲੇਮ ਹੋਏ ਨੇ, ਇਹ ਤੁਹਾਡੇ ਬਚ ਜਾਣੇ। ਬੰਦਾ ਸੋਚਦਾ ਵੀ ਬਚ ਕਿੱਦਾਂ ਜਾਣੇ ਆ,
0: ਉਹੀ ਟਾਂਗੇ ਵਾਲੇ ਬਾਬੇ ਵਾਲਾ ਹੀ ਕੰਮ ਆ, ਕਹਿੰਦਾ ਜੀ ਲੈ ਦੇ ਕੇ ਝੂਟੇ ਹੀ ਬਚੇ ਆ।
1: ਜਾਂ ਫਿਰ ਹੋਰ ਚੰਦ ਤੁਹਾਡੀ ਚੀਜ਼ ਮਤਲਬ ਹੋਰ ਜ਼ਿਆਦਾ ਡੰਗਾਈ 'ਚ ਹੋ ਜਾਂਦੀ, ਜਦੋਂ ਮੰਨ ਲਓ ਤੁਸੀਂ ਟੈਕਸ ਟੁਕਸ ਭਰਿਆ ਹੋਵੇ ਨਾ, ਅਤੇ ਉਹ ਕਹਿਣ ਵੀ ਹਾਂਜੀ ਇਸ ਵਾਰੀ ਤੁਸੀਂ ਇੰਨਾ 15,000-20,000 ਤੁਸੀਂ ਭਰਨਾ, ਅਤੇ ਉਹ ਤੋਂ ਬਾਅਦ 'ਚ ਕਹਿਣ ਵੀ ਬਿਜ਼ਨਸ ਤਾਂ ਘਾਟੇ 'ਚ ਹੀ ਹੈ ਨਾ।
0: ਇਹ ਵੀ ਆ ਨਾਲ, ਨਹੀਂ ਜੇ ਤੁਸੀਂ ਨੌਕਰੀ ਪੇਸ਼ਾ ਵੀ ਹੋ ਨਾ, ਅਤੇ ਤੁਹਾਡਾ $25,000-30,000 ਟੈਕਸ ਕੱਟ ਕੇ ਬਾਅਦ 'ਚ ਕਹਿਣਗੇ $23-97 ਤੁਹਾਨੂੰ ਵਾਪਸ ਆ ਜਾਣੇ,
1: 99 ਸੈਂਟ।
0: ਨਾਲੇ ਏਜੰਟ ਦੇ ਜਿਹੜੇ ਪੈਸੇ ਆ ਅਕਾਊਂਟੈਂਟ ਦੇ, ਉਹ ਵੀ ਵਿੱਚ ਹੀ ਕੱਟੇ ਜਾਣੇ ਆ, ਉਹ ਟੋਟਲ ਦੇ ਅਗੇਂਸਟ ਆ, ਤੁਹਾਡੇ ਪੱਲਿਓਂ ਥੋੜ੍ਹੀ ਪੈ ਰਹੇ ਆ।
1: ਇਹ ਚੀਜ਼ ਬੜੀ ਇੰਟਰਸਟਿੰਗ ਹੈ ਨਾ, ਜਦੋਂ ਮੰਨ ਲਓ ਆਪਾਂ ਕੋਈ ਦਾਨ ਪੁੰਨ ਵੀ ਦੇਣਾ ਵਾ, ਅਤੇ ਉੱਥੇ ਵੀ ਹੁਣ ਤਾਂ ਉਹ ਵੀ ਦੱਸਦੇ ਆ ਇਹ ਟੈਕਸ ਡਿਡਕਟੇਬਲ ਹੈ।
0: ਹਾਂ ਉਹਨਾਂ ਨੂੰ ਹੁੰਦਾ ਵੀ 4 ਪੈਸੇ ਭਾਵੇਂ ਵੱਧ ਪਾ ਦੇਣਗੇ ਉਹਨਾਂ ਨੂੰ, ਪਰ ਸਾਡਾ ਨਹੀਂ ਨਾ ਪਤਾ
1: ਟੈਕਸ ਹੋਵੇ ਅਤੇ ਡਿਡਕਟ ਹੋਵੇ।
0: ਹਾਂ ਸਹੀ ਗੱਲ।
1: ਸੋ ਬਜਟ ਆਇਆ ਜੀ, ਬਜਟ ਦੇ ਬਾਰੇ ਤੁਹਾਡੇ ਨਾਲ ਖਬਰਾਂ ਦੇ ਵਿੱਚ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਕੀਤੀਆਂ, ਸੋਸ਼ਲ ਮੀਡੀਆ ਦੇ ਉੱਤੇ ਵੀ ਤੁਹਾਡੇ ਨਾਲ ਸਾਂਝ ਪਾਈ ਆ। ਸੋ ਵੈਸੇ ਤਾਂ ਮੈਂ ਜਿੱਦਾਂ ਕਹਿੰਦਾ ਹੁੰਦਾ ਵਾ, ਇੱਥੋਂ ਦੇ ਤਾਂ ਫਿਰ ਵੀ ਥੋੜ੍ਹਾ ਬਹੁਤਾ ਨਾ ਹਾਲੇ ਆਪਾਂ ਵੇਖੀਏ, ਅਤੇ ਕਿਤੇ ਨਾ ਕਿਤੇ ਸਮਝ ਪੈਂਦਾ ਵਾ, ਕਿਤੇ ਨਾ ਕਿਤੇ ਆਪਾਂ ਸਮਝਦੇ ਹਾਂ ਕਈ ਚੀਜ਼ਾਂ ਸਿੱਧੀਆਂ ਸਿੱਧੀਆਂ ਜਿਹੀਆਂ, ਚਲੋ ਨਿੱਕੀਆਂ ਨਿੱਕੀਆਂ ਸਮਝ ਆ ਜਾਂਦੀਆਂ ਜਿਹੜੀਆਂ ਸਾਡੇ ਨਾਲ ਸੰਬੰਧਿਤ ਆ। ਅਤੇ ਭੰਬਲ ਭੂਸਾ ਪੈਂਦਾ ਜਦੋਂ ਇੰਡੀਆ ਦਾ ਬਜਟ ਆਉਂਦਾ, ਉਹ 'ਚ ਪਤਾ ਹੀ ਨਹੀਂ ਲੱਗਦਾ।
0: ਨਹੀਂ ਉਹ 'ਚ ਬੀੜੀਆਂ ਮਹਿੰਗੀਆਂ ਹੋ ਗਈਆਂ, ਸੈਕਟਾਂ ਫਲਾਨਾ ਹੋ ਗਿਆ, TV 'ਤੇ ਆਹ ਲੱਗ ਗਿਆ, ਹੁਣ LCD ਮਹਿੰਗੇ ਹੋ ਜਾਣੇ, ਇਹੋ ਜਿਹੀਆਂ ਨਾ 35-36 ਡੋਟ ਪੁਆਇੰਟ ਜਿਹੇ ਲਿਖੇ ਹੁੰਦੇ ਆ, ਬੰਦਾ ਕਹਿੰਦਾ ਹੈ
1: ਨਹੀਂ ਉਹ ਹੋਰ ਹੀ ਜੀ ਹਿਸਾਬ ਦੇ ਨਾਲ
0: ਸਾਈਕਲਾਂ ਦੇ ਪੁਰਜੇ ਸਸਤੇ ਹੋ ਜਾਣੇ ਆ।
1: ਮਤਲਬ ਇਹ ਗੱਲਾਂ,
0: ਬੰਦਾ ਕਹਿੰਦਾ ਯਾਰ ਸਾਈਕਲ ਹੋਊ ਕਿ ਨਹੀਂ, ਨਹੀਂ ਨਹੀਂ ਸਾਈਕਲਾਂ ਦੇ ਪੁਰਜੇ,
1: ਪਹਿਲਾਂ ਉਹ ਆਊਗਾ ਅਤੇ ਫਿਰ ਪੁਰਜੇ। ਸੋ ਇਹਦੇ 'ਚ ਘੁਮਾ ਫਰਾ ਕੇ ਇੰਨਾ ਕੁ ਲਿਖਿਆ ਗਿਆ ਹੁੰਦਾ ਵਾ ਵੀ ਆਮ ਬੰਦੇ ਨੂੰ ਤਾਂ ਮੈਨੂੰ ਲੱਗਦਾ ਵਾ ਵੀ ਔਖਾ ਵਾ, ਪਰ ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਉਸ ਬਿਲਕੁਲ ਸੌਖੀਆਂ ਸੌਖੀਆਂ ਨੇ, ਬਿਲਕੁਲ ਸਿੱਧੀਆਂ ਸਿੱਧੀਆਂ ਨੇ ਜਿਹੜੀਆਂ ਤੁਹਾਡੇ ਸਮਝ 'ਚ ਆਉਣ ਵਾਲੀਆਂ ਨੇ ਜਿਹੜੀਆਂ ਸਾਨੂੰ ਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਕਰਦੀਆਂ ਨੇ ਨਿੱਕੇ ਨਿੱਕੇ ਬਿੱਲਾਂ ਦੇ ਵਿੱਚੋਂ ਜੋ ਵੀ ਛੋਟ ਛਡਾ ਨੇ ਉਹ ਤਾਂ ਚਲੋ ਤੁਹਾਡੇ ਤੱਕ ਹੈ ਹੀ ਨੇ। ਜੇ ਕਿਸੇ ਕੋਈ ਕੰਫਿਊਜ਼ਨ ਹੋਊਗੀ ਤਾਂ ਕੱਲ੍ਹ ਨੂੰ ਤੁਸੀਂ ਜ਼ਰੂਰ ਇੱਕ ਦੂਸਰੇ ਨਾਲ ਸਲਾਹ ਮਸ਼ਵਰਾ ਕਰ ਲਿਓ, ਆਪਾਂ ਵੀ ਚਲੋ ਉਹਦੇ 'ਚ ਸ਼ਾਮਿਲ ਹੋਵਾਂਗੇ। ਅਤੇ ਪਰ ਇਹਦੇ ਵਿੱਚ ਇੱਕ ਜਿਹੜਾ ਅੱਗੇ ਆਪਾਂ ਉਹਦੇ ਉੱਤੇ ਚਲੋ ਫਿਰ ਗੱਲ ਕਰਦੇ ਹਾਂ, ਪਰ ਇਮੀਗ੍ਰੇਸ਼ਨ ਨੂੰ ਲੈ ਕੇ ਕੁਛ ਫੇਰਬਦਲ ਜਿਹੜੇ ਨੇ ਉਹ ਹੋਣ ਦੀ ਸੰਭਾਵਨਾ, ਸੋ ਇਹ ਖਾਸ ਤੌਰ ਦੇ ਉੱਤੇ ਜ਼ਿਆਦਾ ਇੰਪੋਰਟੈਂਸ ਇਸ ਕਰਕੇ ਆ ਕਿਉਂਕਿ ਜਿੱਥੇ ਇੱਕ ਪਾਸੇ ਇਹ ਰੌਲਾ ਪੈ ਰਿਹਾ ਸੀ ਕਿ ਹੋਰ ਰੋਖਾ ਕਰ ਦਿੱਤਾ ਜਾਊਗਾ, ਹੋਰ ਘਟਾ ਦਿੱਤੇ ਜਾਣਗੇ ਮਾਈਗ੍ਰੈਂਟਸ ਕਿਉਂਕਿ ਪਲੀਨ ਹੈਨਸਨ ਵਨ ਨੇਸ਼ਨ ਪਾਰਟੀ, ਸੋ ਇੱਧਰੋਂ ਹੁਣ ਲਿਬਰਲ ਵੀ ਇਹੋ ਰੌਲਾ ਪਾਉਣਾ ਸ਼ੁਰੂ ਹੋ ਗਈ ਸੀ। ਸੋ ਉਸ ਸਭ ਦੇ ਦਰਮਿਆਨ ਹੁਣ ਕਹਿੰਦੇ ਨੇ ਵੀ ਇੱਕ ਉਮੀਦ ਦੀ ਕਿਰਨ ਜਿਹੜੀ ਜਾਗੀ ਆ, ਜਿੰਦਾ ਰੱਖੀ ਗਈ।
0: ਇੱਕ ਹੁੰਦੀ ਹੈ ਸਰਕਾਰ, ਇੱਕ ਹੁੰਦੀ ਹੈ ਵਿਰੋਧੀ ਧਿਰ। ਵਿਰੋਧੀ ਧਿਰ ਇਸ ਲਈ ਕਿਹਾ ਜਾਂਦਾ ਕਿਉਂਕਿ ਉਹਨਾਂ ਨੇ ਹਰ ਗੱਲ ਦਾ ਵਿਰੋਧ ਕਰਨਾ,
1: ਵਿਰੋਧ ਕਰਨਾ ਹੁੰਦਾ, ਉਹ ਬਣੀ ਜੰਮੀ ਇਸ ਲਈ ਹੁੰਦੀ
0: ਹੈ। ਹਾਂ, ਇਸ ਲਈ ਹੈ ਨਾ, ਆਓ ਵਿਰੋਧ ਦਾ ਵਿਰੋਧ ਕਰੀਏ। ਹੁਣ ਜਿਹੜੀ ਵਨ ਨੇਸ਼ਨ ਅਤੇ ਲਿਬਰਲ ਆ ਕੋਲੀਸ਼ਨ ਆ, ਉਹ ਸਾਈਡ ਲਾਈਨ ਰਹੀਆਂ। ਜਿਸ ਹਿਸਾਬ ਨਾਲ ਲੇਬਰ ਨੇ ਸਪਸ਼ਟ ਬਹੁਮਤ ਨਾਲ ਸਰਕਾਰ ਬਣਾਈ ਅਤੇ ਉਹਨਾਂ ਦੀ ਝੰਡੀ ਰਹੀ, ਅਤੇ ਕੋਲੀਸ਼ਨ ਬਿਲਕੁਲ ਹੀ ਬਾਹਰ ਹੋ ਚੁੱਕੀ ਆ, ਉਹਨਾਂ ਕੋਲ ਮੁੱਦੇ ਹੁਣ ਉਸ ਲੈਵਲ ਦੇ ਨਹੀਂ ਰਹੇ। ਹਾਊਸਿੰਗ ਇੱਥੋਂ ਦਾ ਬਹੁਤ ਵੱਡਾ ਮੁੱਦਾ, ਅਤੇ ਹਾਊਸਿੰਗ ਨੂੰ ਜਦ ਮਾਈਗ੍ਰੇਸ਼ਨ ਨਾਲ ਇਮੀਗ੍ਰੇਸ਼ਨ ਨਾਲ ਜੋੜ ਕੇ ਵੇਖਿਆ ਜਾਂਦਾ ਤਾਂ ਫਿਰ ਉਹ ਬਲੇਮ ਗੇਮ ਵੀ ਚਲੀ ਜਾਂਦੀ ਆ। ਫਿਰ ਇਹ ਕਹਿਣੋਂ ਹਟ ਜਾਂਦੇ ਸਰਕਾਰ ਜਾਂ ਵਿਰੋਧੀ ਧਿਰ ਵੀ ਨਵੇਂ ਘਰ ਜਿੰਨੇ ਬਣਾਏ ਜਾਣੇ ਚਾਹੀਦੇ ਸੀ ਉਨੇ ਨਹੀਂ ਬਣੇ, ਫਿਰ ਉਹ ਕਹਿਣ ਦੀ ਬਜਾਏ ਇਹ ਕਹਿ ਦਿੱਤਾ ਜਾਂਦਾ ਵੀ ਮਾਈਗ੍ਰੈਂਟਸ ਹੋਰ ਆ ਗਏ, ਬੇਲੋੜੇ ਲੋਕ ਸੱਦ ਲਏ, ਉਹਨਾਂ ਕਰਕੇ ਹਾਊਸਿੰਗ ਦਾ ਕ੍ਰਾਈਸਿਸ ਆ। ਇਹੀ ਵਜ੍ਹਾ ਕਿ ਉਸ ਸੈਂਟੀਮੈਂਟ ਨੂੰ ਵਨ ਨੇਸ਼ਨ ਪੋਲੀਨ ਹੈਨਸਨ ਹੁਣੀ ਬਹੁਤ ਦੇਰ ਤੋਂ ਕੈਸ਼ ਕਰ ਰਹੇ ਆ, ਅਤੇ ਇਸ ਵੇਲੇ ਦਾ ਉਹ ਸਾਰਿਆਂ ਨਾਲੋਂ ਵੱਡਾ ਮੁੱਦਾ ਵੀ ਆ। ਉਸ ਲਿਹਾਜ਼ ਨਾਲ ਉਹਨਾਂ ਨੂੰ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ। ਸਰਕਾਰ ਨੂੰ ਉਸ ਚੀਜ਼ ਤੋਂ ਦੇਖੋ ਡਰ ਤਾਂ ਲੱਗਣਾ ਸੁਭਾਵਿਕ ਆ। ਇਹੀ ਕਾਰਨ ਆ ਕਿ ਇਹਨਾਂ ਨੇ ਜਿਹੜਾ ਇਹ ਪਰਮਾਨੈਂਟ ਮਾਈਗ੍ਰੇਸ਼ਨ ਪ੍ਰੋਗਰਾਮ ਆ, ਇਹਨੂੰ ਸਹਿਜ ਮਤੇ ਨਾਲ ਥੋੜ੍ਹਾ ਥੋੜ੍ਹਾ ਘਟਾਉਣਾ ਸ਼ੁਰੂ ਕੀਤਾ। ਜਦੋਂ ਪੈਂਡੈਮਿਕ ਦਾ ਲੈਵਲ ਸੀ ਉਹ ਪ੍ਰੀ ਪੈਂਡੈਮਿਕ ਲੈਵਲ 'ਤੇ ਹੁਣੇ ਆ ਗਿਆ ਦੁਬਾਰਾ, ਕਿਉਂਕਿ ਪੈਂਡੈਮਿਕ ਦਾ ਅਸਰ ਹੋਇਆ, ਇੱਕ ਵਾਰ ਸਾਰਾ ਬਿਜ਼ਨਸ ਸਭ ਕੁਛ ਚੌਪਟ ਹੋ ਗਿਆ, ਉਦੋਂ ਫਿਰ ਇਹਨਾਂ ਨੇ ਇੱਕ ਸਾਲ 'ਚ 5.5 ਲੱਖ ਬੰਦਾ ਸੱਦਿਆ, ਜੋ ਕਿ ਇਤਿਹਾਸ 'ਚ ਕਦੇ ਨਹੀਂ ਹੋਇਆ। ਸੱਦਣਾ ਪੈਣਾ ਸੀ, ਨਹੀਂ ਤਾਂ ਸਾਰੀ ਇੰਡਸਟਰੀ, ਸਾਰੇ ਬਿਜ਼ਨਸਿਸ, ਸਮਾਲ ਬਿਜ਼ਨਸ ਸਭ ਕਾਸੇ ਦਾ ਭੱਠਾ ਬੈਠਦਾ ਸੀ। ਉਦੋਂ 5.5 ਜਿੰਨਾ ਵੀ ਸੱਦਿਆ, ਹੌਲੀ ਹੌਲੀ ਘਟਾ ਕੇ 3 ਲੱਖ, 4 ਲੱਖ, 3 ਲੱਖ, ਅਤੇ ਹੁਣ ਘਟਾ ਕੇ ਇਹਨੂੰ ਜਿਹੜਾ ਪਰਮਾਨੈਂਟ ਮਾਈਗ੍ਰੇਸ਼ਨ ਪ੍ਰੋਗਰਾਮ ਆ 2026-27 ਦਾ ਜਿਹੜਾ ਫਾਈਨੈਂਸ਼ੀਅਲ ਈਅਰ ਆ, 1,85,000 'ਤੇ ਇਹਨਾਂ ਨੇ ਲਿਆਂਦਾ। ਸੋ ਨਾ ਇਹ ਘੱਟ ਹੀ ਆ ਨਾ ਇਹ ਵੱਧ ਹੀ ਆ, ਇਹਨੂੰ ਇਸ ਲਿਹਾਜ਼ ਨਾਲ ਵੇਖੀ ਜਾਈਏ।
1: ਸੋ ਪਿਛਲੇ ਸਮੇਂ ਦੇ ਮੁਕਾਬਲੇ ਆਪਾਂ ਕਹੀਏ ਵੀ ਘੱਟ ਆ, ਇਸ ਕਰਕੇ ਸਾਨੂੰ ਲੱਗਦਾ ਵੀ ਬਹੁਤ ਡਰੋਪ ਆ ਗਿਆ, ਪਰ ਜੇ ਆਲ ਓਵਰ ਵੇਖੀਏ ਤਾਂ ਫਿਰ ਵਾਜਬ। ਪਰ ਉਹਦੇ 'ਚ ਇਹ ਵੀ ਰੌਲਾ ਪੈਂਦਾ ਨਾ ਵੀ ਜਿੰਨੇ ਕਹੇ ਵੀ ਉਹਨੇ ਵੀ ਸੱਦੇ ਵੀ ਨਹੀਂ ਨਾ।
0: ਧਰਤੀ ਕਿੱਡੀ ਵੱਡੀ, ਚੰਨ ਤੋਂ ਜਾਂ ਸੂਰਜ ਤੋਂ ਤੁਹਾਡੀ ਰੈਫਰੈਂਸ ਕੀ ਆ, ਕੰਪੈਰੀਜ਼ਨ ਕੀ ਆ? ਜੇ ਤੁਸੀਂ ਪ੍ਰੀ ਪੈਂਡੈਮਿਕ ਲੈਵਲ ਦੀ ਗੱਲ ਕਰੋਗੇ ਕੋਵਿਡ ਤੋਂ ਪਹਿਲਾਂ ਦੀ, ਤਾਂ ਇਹ ਹੁਣ ਉਹੀ ਪਲੈਨਿੰਗ ਲੈਵਲ
1: ਉੱਥੇ ਆ ਗਿਆ।
0: ਹਾਂਜੀ, ਉੱਥੇ ਖੜਾ ਵਾ। ਬਾਕੀ ਜਿਹੜਾ ਕਹਿੰਦੇ ਵੀ ਜਿੰਨੇ ਤੁਸੀਂ ਕਹਿੰਦੇ ਉਨੇ ਸੱਦੇ ਕਿ ਨਹੀਂ ਸੱਦੇ, ਉਹ ਇਸ ਕਰਕੇ ਲੱਗਦਾ ਕਿਉਂਕਿ ਇਹ ਜਿਹੜਾ ਮੰਨ ਲਓ 2 ਲੱਖ ਲਾ ਲੈਂਦੇ ਆਪਾਂ, 1,85,000 ਹੈ ਨਾ, ਜੇ ਔਖਾ ਜਿਹਾ ਲੱਗਦਾ ਕਹਿਣਾ, ਉਹਦੇ 'ਚ 1,00,000 ਮੰਨ ਲਓ 40,000 ਜਾਂ 1,50,000 ਸਕਿੱਲਡ ਮਾਈਗ੍ਰੇਸ਼ਨ ਵਾਲਾ, 5,000 ਬਜ਼ੁਰਗ ਨੇ, 5,000 ਪਾਰਟਨਰ ਵੀਜ਼ ਵਾਲੇ ਨੇ, 5,000 ਫਿਊਜੀ ਨੇ, 5,000 ਗਲੋਬਲ ਟੈਲੈਂਟ ਵਾਲੇ ਆ, ਇੱਦਾਂ ਇੱਕ ਰਫ ਜਿਹਾ ਆਪਾਂ ਐਸਟੀਮੇਟ ਲਾ ਲੈਂਦੇ ਹਾਂ। ਉਹ ਉਹਨੇ ਇਸ ਲਈ ਨਹੀਂ ਸੱਦੇ ਕਿਉਂਕਿ ਜਿਹੜਾ ਪਹਿਲਾ 5 ਲੱਖ ਆ ਜਾਂ ਜਿਹੜੇ ਪਹਿਲੇ ਪੂਰ ਦੇ ਆਏ ਹੋਏ ਆ, ਉਹਨਾਂ 'ਚੋਂ ਹੀ ਖੂਹ ਦੀ ਮਿੱਟੀ ਖੂਹ ਨੂੰ ਲੱਗੀ ਜਾਂਦੀ ਆ। ਜਿਹੜੇ ਇਹਨਾਂ ਨੇ ਪਲੈਨਿੰਗ ਲੈਵਲ ਦੇ ਹਿਸਾਬ ਨਾਲ ਇਨਵੀਟੇਸ਼ਨ ਜਾਂ ਐਕਸਪ੍ਰੈਸ਼ਨ ਆਫ ਇੰਟਰਸਟ, ਹੁਣ ਜਿਹੜੇ ਸਰੋਤਿਆਂ ਲਈ ਹੋ ਸਕਦਾ ਨਵੇਂ ਸ਼ਬਦ ਹੋਣ, ਇੱਥੇ ਜਿਹੜਾ ਜਨਰਲ ਸਕਿੱਲਡ ਮਾਈਗ੍ਰੇਸ਼ਨ ਦਾ ਪ੍ਰੋਗਰਾਮ ਆ, ਉਹ 199, 190, 491, 3 ਵੱਡੇ ਵੀਜ਼ੇ ਆ, 189, 190 ਅਤੇ 491। 491 ਰੀਜਨਲ ਦਾ ਆ ਜਾਂਦਾ, 190 ਸਟੇਟ ਸਪੋਂਸਰਡ ਆ ਜਾਂਦਾ, ਅਤੇ 189 ਵੱਡਾ ਪੂਲ ਆ ਜਿਹੜਾ ਸਾਰੇ ਆਸਟ੍ਰੇਲੀਆ ਦਾ। ਮੰਨ ਲਓ 'ਚ ਇਹਨਾਂ ਨੇ 3,000 ਜਾਂ 5,000 ਜਾਂ 10,000 ਬੰਦਾ ਪੱਕਾ ਕਰਨਾ, 200 ਨਰਸਾਂ ਹੋ ਗਈਆਂ, 200 ਕਾਰਪੈਂਟਰ ਹੋ ਗਏ, ਪਲੰਬਰ ਹੋ ਗਏ, ਆਹ ਹੋ ਗਿਆ, ਉਹ ਹੋ ਗਿਆ, ਇਲੈਕਟ੍ਰੀਸ਼ਨ ਹੋ ਗਏ। ਸਟੇਟ ਹਰੇਕ ਆਪਦਾ ਵੱਖੋ ਵੱਖਰਾ ਵੇਖਦੀ ਆ ਵੀ ਸਾਨੂੰ ਸਿਵਲ ਕੰਸਟਰਕਸ਼ਨ ਦੇ ਇੰਨੇ ਬੰਦੇ ਚਾਹੀਦੇ ਆ, ਸਾਨੂੰ ਪਲੰਬਰ ਇੰਨੇ ਚਾਹੀਦੇ ਆ, ਸਾਨੂੰ ਅਕਾਊਂਟੈਂਟ ਇੰਨੇ ਚਾਹੀਦੇ ਆ। ਉਹ ਹਰੇਕ ਸਟੇਟ ਨੂੰ ਕੋਟਾ ਦਿੱਤਾ ਹੋਇਆ ਵੀ ਤੁਸੀਂ 3,000 ਬੰਦਾ ਰੱਖ ਲਓ ਯਾਰ, ਤੁਸੀਂ 1,000 ਰੱਖ ਲਓ, ਤੁਸੀਂ 1,500 ਰੱਖ ਲਓ, ਜਿਸ ਹਿਸਾਬ ਨਾਲ ਕਿਸੇ ਸਟੇਟ ਦੀ ਆਬਾਦੀ ਆ। ਅਤੇ ਉਸ ਲਿਹਾਜ਼ ਨਾਲ ਵੇਖੀਏ ਤਾਂ ਜਿੰਨੇ ਕੁ ਐਕਸਪ੍ਰੈਸ਼ਨ ਆਫ ਇੰਟਰਸਟ ਪੈਂਦੇ ਆ, ਈ ਓ ਆਈਜ਼ ਪੈਂਦੀਆਂ, ਉਹਨੇ ਇੱਕ ਇਨਵੀਟੇਸ਼ਨ ਵੀ ਤਾਂ ਆ ਹੀ ਰਿਹਾ। ਉਹ ਗੱਲ ਵੱਖਰੀ ਆ, ਜਿਹਦਾ ਇਨਵੀਟੇਸ਼ਨ ਨਹੀਂ ਆਉਂਦਾ ਉਹਨੂੰ ਇਹ ਲੱਗਣ ਲੱਗ ਜਾਂਦਾ ਵੀ ਇਨਵੀਟੇਸ਼ਨ ਘੱਟ ਆ ਰਹੇ ਆ। ਹੁਣ ਅਕਾਊਂਟੈਂਟ ਆ ਉਹ ਮੰਨ ਲਓ ਜੇ 100 ਪੁਆਇੰਟ ਵੀ ਇਕੱਠਾ ਕਰੀ ਫਿਰਦਾ ਤਾਂ ਤਾਂ ਵੀ ਨਹੀਂ ਆ ਰਿਹਾ। ਇੱਕ ਬ੍ਰਿਕਲੇਅਰ ਵਾਲਾ, ਇੱਕ ਪਲੰਬਰ ਆ, ਉਹ 65 ਪੁਆਇੰਟਾਂ 'ਤੇ ਵੀ ਉਹਦੀ ਪੀ ਆਰ ਆ ਰਹੀ ਹੈ। ਸੋ ਡਿਪੈਂਡ ਕਰਦਾ ਆਪਾਂ ਰੈਫਰੈਂਸ ਕਿਹਨੂੰ ਮੰਨ ਰਹੇ ਹਾਂ। ਪਰ ਦੁਬਾਰਾ ਜੇ ਬਜਟ 'ਤੇ ਆਈਏ ਤਾਂ ਜਿਹੜਾ ਇਹ 26-27 ਦਾ ਫਾਈਨੈਂਸ਼ੀਅਲ ਈਅਰ ਆ, ਇਹਦਾ ਜਿਹੜਾ ਮਾਈਗ੍ਰੇਸ਼ਨ ਪ੍ਰੋਗਰਾਮ ਦਾ ਪਲੈਨਿੰਗ ਲੈਵਲ ਆ ਉਹ 1,85,000 'ਤੇ ਰੱਖਿਆ ਗਿਆ, ਜਿਹਦੇ 'ਚੋਂ 70% ਜਾਣੀ ਕਿ 1,32,240 ਜਿਹੜੀਆਂ ਜਗ੍ਹਾਵਾਂ ਨੇ, ਪਲੇਸਿਸ ਨੇ, ਉਹ ਸਕਿੱਲ ਸਟਰੀਮ ਦੀਆਂ, ਜਿਹੜੇ ਸਕਿੱਲਡ ਲੋਕ ਨੇ, ਹੈ ਨਾ, ਕਿੱਤਾ ਮੁਖੀ ਜਿਹੜੇ, ਹੈ ਨਾ, ਹੈਗੇ ਆ, ਜਾਂ ਜਿਨ੍ਹਾਂ ਨੇ ਇੱਥੋਂ ਪੜ੍ਹ ਕੇ, ਕੋਈ ਟੀਚਰ ਆ, ਕੋਈ ਹੈਲਥ ਕੇਅਰ 'ਚ ਆ, ਕੋਈ ਕੰਸਟਰਕਸ਼ਨ 'ਚ ਆ, ਜਾਂ ਕੋਈ ਵੀ ਆਕੂਪੇਸ਼ਨ ਆ, ਜਿਹਨੇ ਮਤਲਬ ਪੜ੍ਹ ਕੇ ਉਸ ਖਿੱਤੇ 'ਚ, ਜਗ੍ਹਾ 'ਚ ਕੰਮ ਕਰਕੇ ਉਸ ਚੀਜ਼ ਦੀ ਪੀ ਆਰ ਲੈਣੀ ਆ। ਅਤੇ ਉਹਦੇ 'ਚ ਸਕਿੱਲ ਅਤੇ ਫੈਮਿਲੀ ਸਟਰੀਮ ਦੀਆਂ ਜਿਹੜੇ ਪਰਮਾਨੈਂਟ ਅਤੇ ਮਾਈਗ੍ਰੇਸ਼ਨ ਪ੍ਰੋਗਰਾਮ ਦੇ ਆ, ਉਹਦੇ 'ਚ ਜਿਹੜੀਆਂ ਐਪਲੀਕੇਸ਼ਨਸ ਪ੍ਰਿਓਰਿਟੀ ਮਿਲਣੀ ਆ ਉਹਨਾਂ ਨੂੰ ਜਿਹੜੇ ਔਨਸ਼ੋਰ ਨੇ, ਜਿਹੜੇ ਇੱਥੇ ਆਲਰੇਡੀ ਹੈਗੇ ਆ। ਅਤੇ ਉਸ ਲਿਹਾਜ਼ ਨਾਲ 1,29,590, 1,30,000 ਕਹਿ ਲਈਏ, ਉਹ ਉਹਨਾਂ ਬੰਦਿਆਂ ਨੂੰ ਚਲੀਆਂ ਜਾਣੀਆਂ ਜਿਹੜੇ ਆਸਟ੍ਰੇਲੀਆ 'ਚ ਰਹਿੰਦੇ ਆ। ਅਤੇ 300 ਜਗ੍ਹਾਵਾਂ ਇਹਨਾਂ ਨੇ ਸਪੈਸ਼ਲ ਐਲੀਜੀਬਿਲਿਟੀ ਆ, ਉਹ ਚਲੋ ਹੈ ਨਾ, 8 'ਚ ਨੂਣ ਆ, ਉਹਦੀ ਗੱਲ ਕਰਨੀ ਵੀ ਨਹੀਂ ਬਣਦੀ। ਅਤੇ ਬਾਕੀ ਰਹਿ ਗਏ 55,000 ਬੰਦੇ ਇਹਨਾਂ ਨੇ ਫਿਰ ਆਫਸ਼ੋਰ ਲਈ ਰੱਖ ਲਏ। ਬਈ ਜੇ ਬਗਾਨੇ ਮੁਲਕ ਤੋਂ ਬੰਦੇ ਸੱਦਣੇ ਆ ਤਾਂ ਉਹ ਸੱਦਣੇ ਹਾਈਲੀ ਸਕਿੱਲਡ ਆ, ਜਿਹੜੇ ਟੋਪ ਨੌਚ, ਹੈ ਨਾ, ਕੁਆਲਿਟੀ ਹੋਵੇ, ਜਾਂ ਜਿਹੜੀ ਆਸਟ੍ਰੇਲੀਆ ਦੀ ਲੌਂਗ ਟਰਮ ਸਕਿੱਲਸ ਜਿਹੜੀਆਂ ਚਾਹੀਦੀਆਂ। ਮੰਨ ਲਓ ਇੱਥੇ ਹੈਲਥ, ਕੰਸਟਰਕਸ਼ਨ ਅਤੇ ਟੀਚਿੰਗ, ਇਹ 3 ਵੱਡੇ ਨਾਂ ਨੇ ਜਿਹਦੇ 'ਚ ਬਹੁਤ ਸਾਰਾ ਐਪਲੀਕੈਂਟ ਜਜ਼ਬ ਹੁੰਦਾ। ਉਹਦੇ ਵਿੱਚ ਫਿਰ ਇਹ ਦੇਖਦੇ ਆ ਵੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਦਾ ਉਹਦੇ ਨਾਲ ਬੈਲੈਂਸ ਕਿੱਦਾਂ ਕ੍ਰੀਏਟ ਕਰਨਾ, ਜਿੰਨੇ ਕਿ ਇੱਥੇ ਟੀਚਿੰਗ 'ਚ ਨੇ, ਕਿੰਨੇ ਕੁ ਬਾਹਰੋਂ ਸੱਦ ਸਕਦੇ ਆ, ਉਹ ਲੈਵਲ ਫਿਰ ਸ਼ਫਲ ਹੁੰਦੇ ਰਹਿੰਦੇ, ਉੱਤੇ ਥੱਲੇ ਹੁੰਦੇ ਰਹਿੰਦੇ। ਅਤੇ ਇੱਕ ਜਿਹੜਾ ਇੱਕ ਹੋਕਸ ਵੀ ਆ, ਵੱਡੀ ਗੱਲ ਇਹ ਕਹੀ ਗਈ ਆ ਵੀ ਜਿਹੜਾ ਐਗਜ਼ਿਸਟਿੰਗ ਪੁਆਇੰਟ ਸਿਸਟਮ ਆ ਉਹਦੇ 'ਚ ਤਬਦੀਲੀ ਆ ਸਕਦੀ ਆ, ਪਰ ਉਹ ਹਜੇ ਸਰਕਾਰ ਨੇ ਉਹਦੇ ਬਾਰੇ ਕੁਛ ਨਹੀਂ ਦੱਸਿਆ, ਕੁਛ ਨਹੀਂ ਕਿਹਾ, ਇਹੀ ਲਿਖਿਆ ਆ ਰਿਹਾ ਕਿ ਹਾਂ ਹੋਊਗਾ।
1: ਸੋ ਇਹਦਾ ਮਤਲਬ ਵੀ ਥੋੜ੍ਹਾ ਜਿਹਾ ਪਹਿਲਾਂ ਮਾਰਕੀਟ ਸੁਣਨਗੇ ਵੀ ਕੀ ਲੋਕਾਂ ਦਾ ਰੁਝਾਨ ਇਸ ਪਾਸੇ ਨੂੰ ਆਉਂਦਾ।
0: ਉਹਦੇ ਬਾਰੇ ਗ੍ਰੈਟਨ ਇੰਸਟੀਚਿਊਟ ਆ ਜਿਹਦੀ ਪ੍ਰੋਡਕਟੀਵਿਟੀ ਕਮਿਸ਼ਨ ਦੀ ਇੱਕ ਰਿਪੋਰਟ ਬਣਦੀ ਆ, ਉਹ ਪਿੱਛੇ ਜੇ ਆਈ ਸੀਗੀ, ਉਹਦੇ 'ਚ ਉਹਨਾਂ ਨੇ 226 ਰੈਕਮੈਂਡੇਸ਼ਨਸ ਦਿੱਤੀਆਂ ਸੀਗੀਆਂ। ਅਤੇ ਉਹਦੇ 'ਚੋਂ ਇੱਕ ਰੈਕਮੈਂਡੇਸ਼ਨ ਪੁਆਇੰਟ ਸਿਸਟਮ ਆ।
1: ਓਕੇ,
0: ਉਹ ਮੇਰੇ ਕੋਲ ਸਕਰੀਨਸ਼ੋਟ ਪਿਆ, ਹੈ ਨਾ, ਜਿਵੇਂ ਹੁਣ ਹੁਣ ਤਾਂ ਸਿਸਟਮ ਆ ਵੀ 65 ਪੁਆਇੰਟਾਂ 'ਤੇ ਤੁਹਾਡੀ ਪੀ ਆਰ ਪੈਂਦੀ ਆ, ਮੋਟਾ ਜਿਹਾ ਹਿਸਾਬ ਆ। ਪਰ ਇਹ ਜਿਹੜਾ ਗ੍ਰੈਟਨ ਵਾਲਾ ਜਿਹੜਾ ਸਿਸਟਮ ਆ, ਜਿਹੜਾ ਉਹਨਾਂ ਨੇ ਪ੍ਰਪੋਜ਼ ਕੀਤਾ, ਉਹਦੇ 'ਚ ਸੈਂਕੜਿਆਂ 'ਚ ਹੋਊ, ਮਤਲਬ 100 ਪੁਆਇੰਟ ਇਹਦੇ, 150 ਉਹਦਾ, 200 ਉਹਦਾ, 50 ਉਹਦੇ, 60 ਉਹਦੇ, 65 ਉਹਦੇ, ਇੱਦਾਂ ਕਰਕੇ ਜਿਹਦਾ 400-500 ਪੁਆਇੰਟ ਬਣੂੰਗਾ, ਹੈ ਨਾ, ਉਹਦੀ ਪੀ ਆਰ ਦੇ ਰਾਹ ਆਸਾਨ ਹੋਣਗੇ। ਪਰ ਇੱਥੇ ਮੈਂ ਫਿਰ ਤੁਹਾਨੂੰ ਦੁਬਾਰਾ ਉੱਥੇ ਹੀ ਲਿਆਉਣਾ, ਇੱਕ ਅਕਾਊਂਟੈਂਟ ਆ ਜਿਹਦਾ 100 ਪੁਆਇੰਟ ਬਣਦਾ ਅਤੇ ਪੀ ਆਰ ਨਹੀਂ ਆ ਰਹੀ, ਇੱਕ ਪਾਸੇ ਇੱਕ ਪਲੰਬਰ ਆ, ਇੱਕ ਬ੍ਰਿਕਲੇਅਰ ਆ, ਇੱਕ ਵੈਲਡਰ ਆ, ਉਹਦਾ 65 ਆ ਜਾਣੀ ਆ, ਉੱਥੇ ਪੁਆਇੰਟ ਸਿਸਟਮ ਕੀ ਕਰੂਗਾ?
1: ਪਰ ਉੱਥੇ ਫਿਰ ਇਹ ਸਿੱਧੀ ਜਿਹੀ ਚੀਜ਼ ਹੈ ਨਾ ਵੀ ਜਿਹੜੇ ਕੰਟਰੀ ਨੂੰ ਜਿਹੜੇ ਲੋੜ ਆ ਜਿਹੜੇ ਹੁਨਰ ਦੀ, ਉਹ ਉਹਨੂੰ ਸਪੋਰਟ ਕਰਨਗੇ।
0: ਹਾਂਜੀ, ਆਫਕੋਰਸ,
1: ਇਹ ਤਾਂ ਸਾਨੂੰ ਸਮਾਰਟ ਦੇਖਣਾ ਪਊਗਾ।
0: ਟੀਚਰ ਆ, ਮੰਨ ਲਓ ਟੀਚਰ, ਇੱਕ ਟੀਚਰ ਦਾ 650 ਪੁਆਇੰਟ ਬਣਦਾ, ਇੱਕ ਦਾ ਬਣਦਾ 600, 650 ਵਾਲੇ 4 ਟੀਚਰ ਉਹਨਾਂ ਨੇ ਉੱਥੋਂ ਸਾਧ ਲੈਣੇ ਆ। ਸੋ ਪੁਆਇੰਟ ਸਿਸਟਮ ਦਾ ਇਹ ਮਤਲਬ ਆ ਵੀ ਹਰੇਕ ਆਕੂਪੇਸ਼ਨ ਦਾ ਉਸ ਆਕੂਪੇਸ਼ਨ 'ਚ ਪੁਆਇੰਟ ਕਿੰਨੇ ਆ। ਜਿਵੇਂ ਹੁਣ ਮੰਨ ਲਓ ਟੀਚਰ ਦਾ ਉਹ ਕਹਿ ਦਿੰਦੇ ਆ ਜੀ 95 ਪੁਆਇੰਟ 'ਤੇ ਆਈ ਆ ਜੀ, 90 ਪੁਆਇੰਟ 'ਤੇ ਆਈ ਆ ਜੀ ਇਨਵੀਟੇਸ਼ਨ, ਨਰਸ ਆ ਉਹਦੀ ਜੀ 85 ਪੁਆਇੰਟਾਂ 'ਤੇ ਆਈ ਆ, ਹੈ ਨਾ, ਇੱਦਾਂ ਉਹ ਸਿਸਟਮ ਚੱਲਦਾ। ਪਰ ਉਹ ਮੈਂ ਇੱਕ ਵਾਰ ਜ਼ਰੂਰ ਦੱਸ ਦਿੰਦਾ ਵੀ ਜੇ ਉਹ ਪ੍ਰਪੋਜ਼ਲ ਸਿਰੇ ਲੱਗਦੀ ਆ ਤਾਂ ਕਿੱਦਾਂ ਦੀ ਨਜ਼ਰ ਆਊਗੀ। ਉਹਦੇ ਸਾਰਿਆਂ ਨਾਲੋਂ ਇੰਪੋਰਟੈਂਟ ਚੀਜ਼ ਜਿਹੜਾ ਪੁਆਇੰਟ ਸਿਸਟਮ 'ਚ ਤਬਦੀਲੀ ਆ, ਲੋਕ ਕਹਿੰਦੇ ਨਾ ਵੀ ਜੇ ਦੱਸਣਾ ਹੁੰਦਾ ਸਰਕਾਰ ਨੇ ਦੱਸ ਦੇਣਾ ਸੀ, ਇੱਦਾਂ ਦੀ ਕੋਈ ਗੱਲ ਨਹੀਂ। 2012 'ਚ ਜਿਹੜਾ ਪੁਰਾਣਾ ਪੁਆਇੰਟ ਸਿਸਟਮ ਆ ਨਾ, ਉਹ 2012 'ਚ ਲਾਗੂ ਹੋਇਆ ਸੀ, ਮਈ ਜੂਨ 'ਚ ਡਿਕਲੇਅਰ ਕੀਤਾ, 1 ਜੁਲਾਈ ਨੂੰ ਲਾਗੂ ਕਰਤਾ। ਜਦਕਿ ਮਈ ਜੂਨ 'ਚੋਂ ਕਹਿੰਦੇ ਜੀ ਲੈ ਹਜੇ ਇਹਨਾਂ ਕੋਲ ਬਣਿਆ ਹੀ ਕੱਖ ਨਹੀਂ, ਹਜੇ ਇਹਨੂੰ ਸਾਲਾਂ ਲੱਗ ਜਾਣੇ ਆ, 1 ਜੁਲਾਈ ਨੂੰ ਕਹਿੰਦੇ ਆ ਚੱਕੋ ਜੀ ਨਵਾਂ ਸਿਸਟਮ ਬਣ ਗਿਆ। ਸੋ ਬੈਕਗਰਾਊਂਡ 'ਚ ਕੀ ਕੁਛ ਚੱਲ ਰਿਹਾ, ਨੋਬਡੀ ਨੋਸ।
1: ਉਹ ਫਿਰ ਆਪਾਂ ਇਹ ਕਹਿ ਸਕਦੇ ਹਾਂ ਵੀ ਥੋੜ੍ਹਾ ਜਿਹਾ ਇੱਕ ਲੋਕਾਂ ਦੀ ਉਹ ਸਮੈਲ ਵੀ ਕਰਨੀ ਆ ਵੀ ਇਹ ਕਿਹੜੇ ਪਾਸੇ ਨੂੰ ਜਾਂਦੇ ਆ, ਕੀ ਇਹਦੇ 'ਤੇ ਰਿਐਕਸ਼ਨ ਕਰਦੇ, ਕਿਉਂਕਿ ਮਾਹੌਲ ਉੱਦਾਂ ਦਾ ਬਣਿਆ ਨਾ।
0: ਹਾਂਜੀ, ਪਰ ਮੈਨੂੰ ਲੱਗਦਾ ਵੀ ਜੇ ਸਰਕਾਰ ਇਸ ਪ੍ਰਤੀ ਸੰਜੀਦਾ ਵਾ ਤਾਂ ਆਲਰੇਡੀ ਕਾਫੀ ਕੁਛ ਬਣ ਚੁੱਕਾ
1: ਹੋਊਗਾ।
0: ਕਿਉਂਕਿ ਜੇ ਆ ਗ੍ਰੈਟਨ ਇੰਸਟੀਚਿਊਟ ਦੀ ਜਿਹੜੀ ਹੈਗਾ ਨਾ, ਉਹ ਮੈਂ ਤੁਹਾਨੂੰ ਦੱਸ ਦਿੰਦਾ, ਉਹਦੇ 'ਚ ਉਹ ਲਿਖਦੇ ਆ ਵੀ ਜਿਹੜਾ 18-25 ਸਾਲ ਵਾਲਾ ਜਾਂ ਹੈ ਨਾ ਹੈਗਾ, ਉਹਨਾਂ ਦੇ ਸਾਰਿਆਂ ਨਾਲੋਂ ਵੱਧ ਨੰਬਰ ਆ, 100 ਪੁਆਇੰਟ ਸਿੱਧਾ ਹੀ ਉਹਨਾਂ ਦਾ। ਜਿਵੇਂ ਮੈਂ ਹੁਣ ਤੁਹਾਨੂੰ ਮੋਟਾ ਮੋਟਾ ਜਿਹਾ ਦੱਸ ਦਿੰਦਾ ਉਹ 'ਚ ਕੀ ਲਿਖਿਆ। ਉਹਦੇ 'ਚ ਉਹਨਾਂ ਨੇ ਕੈਟੇਗਰੀਜ਼ ਬਣਾ ਲਈ, ਕੈਟੇਗਰੀ ਵਰਸਿਸ ਪੁਆਇੰਟਸ। ਮੰਨ ਲਓ ਏਜ ਆ, ਉਮਰ ਆ, 18-20 ਸਾਲ ਦੇ ਨੂੰ ਉਹ ਕਹਿੰਦੇ 95 ਪੁਆਇੰਟ ਦੇ ਦਿਓ।
1: ਓਕੇ,
0: 21-29 ਸਾਲ ਵਾਲਾ ਬੈਸਟ ਹੁੰਦਾ, ਮਤਲਬ ਪੜ੍ਹਿਆ ਲਿਖਿਆ ਵੀ ਆ, ਯੰਗ ਵੀ ਆ, ਐਨਰਜੀ ਵੀ ਆ, ਉਹਨੂੰ ਸਾਰਿਆਂ ਨਾਲੋਂ ਵੱਧ 100 ਪੁਆਇੰਟ ਦੇ ਦਿਓ।
1: ਓਕੇ,
0: 21-29 ਦੇ ਉਮਰ ਦੇ ਹਾਂਜੀ, ਅਤੇ 30 ਸਾਲ ਵਾਲੇ ਨੂੰ ਹੈ ਨਾ 95 ਦੇ ਦਿਓ, 31 ਵਾਲੇ ਨੂੰ 90 ਦੇ ਦਿਓ, 32 ਵਾਲੇ ਨੂੰ 85, ਇੱਦਾਂ 5-5 ਘੱਟਦੇ, 44 ਵਾਲੇ ਨੂੰ 5, 45 ਵਾਲੇ ਨੂੰ 0,
1: ਮਤਲਬ
0: ਏਜ ਰੱਖੀ ਹੋਈ 18-45, ਇਹੀ ਏਜ ਇੱਥੇ ਇੰਪਲੋਇਡ ਸਪੋਂਸਰਡ ਵੀਜ਼ੇ ਦੀ ਹੈ, 45 ਤੋਂ ਥੱਲੇ ਥੱਲੇ ਤੁਹਾਡਾ ਜਨਰਲ ਸਕਿੱਲਡ ਮਾਈਗ੍ਰੇਸ਼ਨ ਪੈਣਾ ਜਾਂ ਇੰਪਲੋਇਡ ਸਪੋਂਸਰਡ ਆ, ਅਨਲੈਸ ਕਿ ਤੁਸੀਂ ਡਾਮਾ ਰੀਜਨ 'ਚੋਂ।
1: ਵੈਲਿਊ ਕੋਈ ਨਹੀਂ, ਮਤਲਬ ਇਸ ਉਮਰ 'ਚ
0: ਹਾਂ ਉਹ ਕਹਿੰਦੇ ਹੁਣ 45 ਦਾ ਆ ਕੇ ਬੰਦਾ ਕਰੂ ਵੀ ਕੀ,
1: ਕਮਾਲ ਹੈ
0: ਇਸ ਲਈ ਜਿਹੜੇ ਚੰਨ ਤੁਸੀਂ ਚਾੜਨੇ ਹੋ ਵੈਸੇ ਛੋਟੀ ਉਮਰੇ ਚਾੜ ਚੁੱਕੇ ਹੁੰਦੇ
1: ਹੋ, ਜਿੰਨੇ ਜੁਗਾ ਹੁੰਦਾ ਬੰਦਾ ਕਰਨੀ ਡਿਆ ਹੁੰਦਾ,
0: ਤਾਂ ਹੀ ਤਾਂ ਤੁਹਾਨੂੰ 5 ਪੁਆਇੰਟ ਦੇ ਰਹੇ ਹੋ 100 ਦੇ ਮੁਕਾਬਲੇ,
1: ਪਰ ਇਹ 100 ਦੇ ਮੁਕਾਬਲੇ 5 ਹੈ ਯਾਰ, ਕਮਾਲ ਹੈ।
0: ਉਹ ਕਹਿੰਦੇ ਹੁਣ ਤੁਸੀਂ ਸੈਮੀ ਰਿਟਾਇਰ ਹੋ ਕੇ ਜਿਹੜਾ ਪੈਸਾ ਕਮਾਇਆ ਉਹ ਇੰਜੋਏ ਕਰੋ।
1: ਉਹ ਕਿੱਥੇ ਆ ਉਹ ਦੱਸੋ,
0: ਜਾਂ ਜੇ ਨਹੀਂ ਹੈਗਾ ਡਬਈ ਟਰੱਕ ਟਰੁੱਕ ਦੇਖੋ ਕੋਈ, ਡਬਈ ਟਰੱਕ ਟਰੁੱਕ ਚਲਾਇਆ 2-4 ਸਾਲ ਕਮਾਈ ਕਰਕੇ ਇੱਥੇ ਆ,
1: ਡਬਈ ਦੀ ਤਾਂ ਉੱਦਾਂ ਕਹਿੰਦੇ 30% ਠਾਂ ਆ ਗਈ ਆ,
0: ਬੰਦਾ ਫਿਰ ਜਾਵੇ ਤੇ ਕਿੱਥੇ ਜਾਵੇ,
1: ਕਿੱਥੇ ਜਾਵੇ ਹੈ ਨਾ। ਉੱਧਰ ਮੋਦੀ ਸਾਹਿਬ ਕਹਿੰਦੇ ਆ ਵੀ ਤੁਸੀਂ ਸੋਨਾ ਖਰੀਦਣਾ ਬੰਦ ਕਰ ਦਿਓ,
0: ਹੁਣ ਜਿਹੜੇ ਹਜੇ ਪੱਕੇ ਨਹੀਂ ਉਹ ਕਹਿੰਦੇ ਬਾਈ ਤੂੰ ਪੱਕਾ ਤਾਂ ਹੈਗਾ ਤੇ ਲੈ ਦੇ ਕੇ ਝੂਠੇ ਹੀ ਬਚੇ ਆ ਉਸ ਹਿਸਾਬ ਨਾਲ,
1: ਉਹ ਉਮਰੋਂ ਕਹਿੰਦੇ ਆ
0: ਹਾਂ ਪੱਕਾ ਵੀਰ,
1: ਉਹ ਕਹਿੰਦੇ ਪੱਕੜ ਜਿਹਾ ਵਾ ਇਹਦਾ ਨਹੀਂ ਕੁਝ ਬਣਨਾ, ਉਹ
0: ਕੰਮ ਕਹਿੰਦਾ ਮਿਲਣਾ ਵੀ ਕਿੱਥੋਂ ਦੀ ਭਾਈ, ਜਿੱਥੇ ਵੀ ਜਾਣੇ ਅਗਲਾ ਕਹਿੰਦਾ ਜਾ ਕੰਮ ਕਰ।
1: ਪਰ ਇਹ ਵੇਖੋ ਇਹ ਡਿਸਕ੍ਰਿਮੀਨੇਸ਼ਨ ਦੇ ਉੱਤੇ ਇੰਨਾ ਇੰਨਾ ਇੰਨੇ ਗੱਲਾਂ ਕਰਦੇ ਆ ਸਰਕਾਰ, ਪਰ ਆਹ ਤਾਂ ਸਭ ਤੋਂ ਵੱਡੀ ਡਿਸਕ੍ਰਿਮੀਨੇਸ਼ਨ ਆ ਵੀ 29 ਸਾਲ ਵਾਲੇ ਨੂੰ 100 ਪੁਆਇੰਟ ਅਤੇ 45 ਵਾਲੇ ਨੂੰ 5
0: ਇੱਦਾਂ, ਹਾਂ ਨਹੀਂ 45 ਵਾਲੇ ਨੂੰ 0, 44 ਵਾਲੇ ਨੂੰ 5। ਮੈਂ ਮਾਈਗ੍ਰੇਸ਼ਨ ਏਜੰਟ ਹਾਂ ਨਾ, ਮੈਂ ਤੁਹਾਨੂੰ ਐਗਜੈਕਟਲੀ 2 ਦੀ ਪੁਆਇੰਟ ਹੈ ਨਾ। ਅੱਛਾ ਇਹ ਚਲੋ ਹਜੇ ਲਾਗੂ ਨਹੀਂ ਹੋਇਆ ਕਿਉਂਕਿ ਇੱਕ ਹੁੰਦਾ ਲਾਅ ਮਾਈਗ੍ਰੇਸ਼ਨ ਲਾਅ, ਇੱਕ ਹੈਗੀ ਪੋਲਿਸੀ। ਕਈ ਵਾਰ ਲਾਅ ਚੇਂਜ ਕਰਨ ਲਈ ਹੈ ਨਾ ਅੱਡੀਆਂ ਘੱਸ ਜਾਂਦੀਆਂ ਸਰਕਾਰਾਂ ਦੀਆਂ, ਪੋਲਿਸੀ ਹੌਲੀ ਕੁ ਦੇਣੇ ਪਿੱਛੇ ਦੀ ਜਿਹੜਾ ਖਰੜਾ ਹੁੰਦਾ ਉਹਨੂੰ ਹੌਲੀ ਕੁ ਦੇਣੇ ਚੇਂਜ ਕਰ ਦਿੰਦੇ ਆ, ਅਤੇ ਇੱਦਾਂ ਲੱਗ ਰਿਹਾ ਵੀ 1 ਜੁਲਾਈ ਤੋਂ ਸ਼ਾਇਦ ਪੋਲਿਸੀ 'ਚ ਕੋਈ ਚੇਂਜਿਸ ਲਿਆ ਦੇਣ। ਅਤੇ ਇੰਗਲਿਸ਼ ਲੈਂਗੁਏਜ ਆ, ਮੰਨ ਲਓ ਹੁਣ ਐਕਸਲੈਂਟ ਇੰਗਲਿਸ਼ ਆ, ਆਇਲਟਸ ਦੇ 4-8 ਨੇ ਹੈ ਨਾ, ਤੁਸੀਂ 4 ਮੋਡਿਊਲ ਨੇ ਸੁਣਨ 'ਚ, ਪੜ੍ਹਨ 'ਚ, ਲਿਖਣ 'ਚ, ਬੋਲਣ 'ਚ ਹੈ ਨਾ, ਅਤੇ 90 ਪੁਆਇੰਟ ਉਹਦੇ ਮਿਲਣਗੇ। ਜੇ ਤੁਹਾਡੇ ਇੰਗਲਿਸ਼ ਵਧੀਆ ਵਾ 4-7 ਬੈਂਡ ਆ ਤਾਂ ਉਹਦੇ ਸਿਰਫ 45।
1: ਓਕੇ,
0: ਮਤਲਬ 4-7 ਵਾਲੇ ਦੇ 45, ਅਤੇ ਇਹ ਮਤਲਬ ਰੈਕਮੈਂਡੇਸ਼ਨਸ ਨੇ। ਗ੍ਰੈਟਨ ਇੰਸਟੀਚਿਊਟ ਕਹਿੰਦਾ ਇੱਦਾਂ ਸਰਕਾਰ ਨੂੰ ਕਰ ਦੇਣਾ ਚਾਹੀਦਾ, ਮੈਂ ਨਹੀਂ ਕਹਿੰਦਾ ਵੀ ਇਹ ਹੋ ਗਿਆ ਜਾਂ ਹੋ ਜਾਊਗਾ, ਇਹਦੇ ਬਾਰੇ ਨਹੀਂ ਕੁਛ ਪਤਾ। ਪਰ ਜੇ ਐਕਸਲੈਂਟ ਇੰਗਲਿਸ਼ ਆ 90 ਪੁਆਇੰਟ, ਜੇ ਵੈਰੀ ਗੁੱਡ ਆ ਤਾਂ 45, ਅਤੇ ਫਿਰ ਐਜੂਕੇਸ਼ਨ ਦਾ ਤੁਹਾਡਾ ਲੈਵਲ ਕਿਹੜਾ ਉਸ ਲਿਹਾਜ਼ ਨਾਲ ਪੁਆਇੰਟ ਨੇ। ਜੇ ਪੀ ਐੱਚ ਡੀ ਆ 60 ਪੁਆਇੰਟ ਆ, ਬੈਚਲਰ ਡਿਗਰੀ ਜਾਂ ਹਾਇਰ ਡਿਗਰੀ ਆ, ਕੋਈ ਮਾਸਟਰਸ ਕੀਤੀ ਆ, ਜਿਹੜੀਆਂ 20 ਗਲੋਬਲੀ ਰੈਂਕਡ ਯੂਨੀਵਰਸਿਟੀਜ਼ ਨੇ ਉਹਨਾਂ ਦੀ ਲਿਸਟ ਆ, ਜਿਵੇਂ ਯੂਨੀ ਮੈਲਬਨ, ਮਨੈਸ਼, ਯੂ ਐੱਨ ਐੱਸ ਡਬਲਿਊ, ਇੱਦਾਂ ਦੀਆਂ ਯੂਨੀਵਰਸਿਟੀਆਂ ਨੇ ਹੈ ਨਾ, ਤਾਂ 45 ਨੇ। ਜੇ ਵੈਸੇ ਬੈਚਲਰਸ ਕੀਤੀ ਆ ਕਿਸੇ ਆਮ ਇੰਸਟੀਚਿਊਟ ਤੋਂ ਜਾਂ ਆਮ ਯੂਨੀਵਰਸਿਟੀ ਤੋਂ 30 ਪੁਆਇੰਟ ਨੇ। ਸਰਟੀਫਿਕੇਟ 3 ਜਾਂ ਹਾਇਰ ਆ ਉਹਦੇ 15 ਨੇ। ਅਤੇ ਇਸ ਲਿਹਾਜ਼ ਨਾਲ ਇੱਦਾਂ ਪੁਆਇੰਟ ਵਧਣੇ ਘਟਣ ਦੀ ਰੈਕਮੈਂਡੇਸ਼ਨ।
1: ਅੱਛਾ, ਪਹਿਲਾਂ ਵੀ ਹੁੰਦਾ ਸੀ ਕਿ ਹੋਣੀ ਆ, ਪਹਿਲਾਂ ਤਾਂ ਕਹਿੰਦੇ ਨਾ ਵੀ ਜਿੱਥੇ ਮਰਜ਼ੀ ਪੜ੍ਹ ਲਓ ਪੁਆਇੰਟ ਤੋਂ ਉਹਨੇ ਮਿਲਣੇ।
0: ਨਹੀਂ, ਪੁਆਇੰਟ ਪਹਿਲਾਂ ਪੁਆਇੰਟ ਸਿਸਟਮ ਸੀਗਾ, ਪਰ ਉਹ ਰੀਜਨਲ ਦੇ ਜ਼ਿਆਦਾ ਸੀਗੇ, 10 ਪੁਆਇੰਟ ਤੁਹਾਨੂੰ ਮਿਲ ਗਏ, ਆਸਟ੍ਰੇਲੀਅਨ ਸਟੱਡੀ ਦੇ 5 ਮਿਲ ਗਏ, ਮਾਸਟਰਸ ਡਿਗਰੀ ਦੇ 1 ਮਿਲ ਗਏ, ਜਿਹੜੇ 65 ਪੁਆਇੰਟ ਬਣਦੇ ਉਹ ਬਣਦੇ ਇੱਦਾਂ ਹੀ ਸੀਗੇ, ਪਰ ਇਹ ਹੁਣ ਪੁਆਇੰਟਸ ਦਾ ਲੈਵਲ ਥੋੜ੍ਹਾ ਜਿਹਾ ਵੱਖਰਾ ਕਰ ਰਹੇ ਨੇ।
1: ਇਹ ਵੀ ਚਾਂਸ ਮੰਨਿਆ ਜਾ ਰਿਹਾ ਕਹਿੰਦੇ ਵੀ ਰੀਜਨਲ ਦੇ ਵੀ ਬੰਦ ਕਰ ਲੈਂਗੇ।
0: ਹਾਂ, ਡਿਪੈਂਡ ਕਰਦਾ, ਹਜੇ ਕੁਛ ਨਹੀਂ ਕਿਹਾ ਜਾ ਸਕਦਾ, ਹਜੇ ਸਪੈਕੂਲੇਸ਼ਨਸ ਨੇ, ਕਿਉਂਕਿ ਰੀਜਨਲ ਨੂੰ ਇੱਕ ਜਗ੍ਹਾ ਤਾਂ ਇਹ ਪ੍ਰਮੋਟ ਕਰਨ ਦੀ ਗੱਲ ਕਰਦੇ ਆ, ਦੂਜੇ ਪਾਸੇ ਡਿਮੋਟ ਕਰਨ ਦੀ ਗੱਲ ਕਰਦੇ ਆ,
1: ਕਿਉਂਕਿ ਇੱਕਦਮ ਬੋਝ ਬੜਾ ਪੈ ਗਿਆ ਨਾ ਉੱਥੋਂ ਦੀਆਂ ਸੜਕਾਂ, ਇੰਫਰਾਸਟਰਕਚਰ ਉੱਥੇ ਵੇਖੋ ਤੁਸੀਂ, ਸੜਕਾਂ ਬਲੋਕ ਹੋਣੀਆਂ ਸ਼ੁਰੂ ਹੋ ਗਈਆਂ। ਸੋ ਇਹ ਵੀ ਇਹ ਹਵਾਲੇ ਦੇ ਕੇ ਕਿਹਾ ਜਾ ਰਿਹਾ ਨਾ, ਬਾਕੀ ਅਗੇਨ ਫਿਰ ਦੱਸ ਦਈਏ ਕਿ ਹੋਇਆ ਕੁਛ ਨਹੀਂ ਇਹੋ ਜਿਹਾ, ਚਾਂਸ ਨੇ
0: ਮਤਲਬ ਅੰਦਾਜ਼ੇ ਲਾਏ ਜਾ ਰਹੇ ਆ ਜਿਹੜੇ ਮਾਹਰ ਨੇ ਇਸ ਫੀਲਡ ਦੇ। ਬਾਕੀ ਆਕੂਪੇਸ਼ਨ ਆ, ਜੇ ਤਾਂ ਹੈ ਨਾ ਇਫ ਇਟ ਨੀਡਸ ਟੂ ਬੀ ਅ ਸੂਟੇਬਲ ਸਕਿੱਲ ਅਸੈਸਮੈਂਟ, ਜਿਵੇਂ ਸਕਿੱਲ ਅਸੈਸਮੈਂਟ ਦੇ ਵੀ ਲੈਵਲ ਆ, ਲੈਵਲ 1, 2, 3 ਹੈ ਨਾ, ਇਨਵੀਟੇਸ਼ਨ ਦੇ ਟਾਈਮ ਉਹ ਤੁਹਾਡਾ ਲੈਵਲ ਕੀ ਆ, ਹੈ ਨਾ, ਉਹਦੇ ਵੱਖਰੇ ਪੁਆਇੰਟ ਨੇ। ਫਿਰ ਜੇ ਤਾਂ ਸਕਿੱਲ ਲੈਵਲ 1 ਆਕੂਪੇਸ਼ਨ ਆ, ਉਹਦੇ 50 ਪੁਆਇੰਟ ਨੇ। ਮੰਨ ਲਓ ਤੁਸੀਂ ਮੈਨੇਜਰ, ਰੀਟੇਲ ਮੈਨੇਜਰ, ਜਿਹਨਾਂ ਦੇ ਵਰਡ ਮੈਨੇਜਰ ਆ ਜਾਂਦਾ, ਉਹ ਉੱਥੇ ਆ ਜਾਣੇ 50 ਪੁਆਇੰਟ। ਜੇ ਸਕਿੱਲ ਲੈਵਲ 2 ਆ ਤਾਂ ਉਹਦੇ ਪੁਆਇੰਟ ਥੋੜ੍ਹੇ ਜਿਹੇ ਘੱਟ ਜਾਣੇ ਆ, ਜੇ ਸਕਿੱਲ ਲੈਵਲ 3 ਆ ਉਦੋਂ ਘੱਟ ਜਾਣੇ ਆ। ਸੋ 15-50 ਦਾ ਫਰਕ ਆ। ਜੇ ਹਾਇਰ ਪੇਇੰਗ ਆਸਟ੍ਰੇਲੀਅਨ ਜੋਬ ਆ, ਹੁਣ ਅਕਸਰ ਬੱਚੇ ਸਾਨੂੰ ਕਹਿ ਦਿੰਦੇ ਆ ਦੇਖੋ ਜੀ ਇਹਦੇ ਵੀ 80 ਪੁਆਇੰਟ ਬਣਦੇ ਆ, ਮੇਰੇ ਵੀ 80 ਪੁਆਇੰਟ ਬਣਦੇ ਆ, ਇਹਨੂੰ ਇਨਵੀਟੇਸ਼ਨ ਆ ਗਿਆ, ਮੈਨੂੰ ਕਾਹਦੇ ਨਹੀਂ ਆਇਆ। ਹੋ ਸਕਦਾ ਉਸ ਐਪਲੀਕੈਂਟ ਨੂੰ ਉਸੇ ਫੀਲਡ ਵਿੱਚ ਨੌਕਰੀ ਮਿਲੀ ਹੋਵੇ, ਉੱਤੇ ਉਸ ਨੌਕਰੀ ਦੀ ਤਨਖਾਹ 70,000-80,000 ਡਾਲਰ ਹੋਵੇ, ਤੇ ਉਹ ਕਹਿੰਦਾ ਮੇਰੀ 80,000 ਆ, ਇਹਨੂੰ ਕਿਵੇਂ ਆ ਗਿਆ? ਹੋ ਸਕਦਾ ਦੂਜੇ ਦੀ 90 ਹੋਵੇ, ਤੇਰੇ ਨਾਲੋਂ ਵੱਧ ਹੋਵੇ। ਇਹਦੇ 'ਚ ਵੇਰੀਏਬਲ ਬਹੁਤ ਆ। ਜਿਹੜਾ ਸਕਿੱਲ ਸਿਲੈਕਟ ਵੈਬਸਾਈਟ ਆ ਨਾ, ਉਹ ਕਲੈਰਿਟੀ ਨਾਲ ਇਹ ਚੀਜ਼ਾਂ ਦੱਸਦੀ ਨਹੀਂ ਵੀ ਉਹਨੂੰ ਕਾਹਤੇ ਆਇਆ, ਤੈਨੂੰ ਕਾਹਤੇ ਨਹੀਂ ਆਇਆ। ਉੱਥੇ ਮੋਟਾ ਮੋਟਾ ਜਿਹਾ ਲਿਖਿਆ ਹੁੰਦਾ ਵੀ 85 ਪੁਆਇੰਟ ਵਾਲੇ ਨੂੰ ਆ ਗਿਆ, 95 ਵਾਲੇ ਨੂੰ ਆ ਗਿਆ, 90 ਪੁਆਇੰਟ ਵਾਲੇ ਨੂੰ ਆ ਗਿਆ। ਉਹ ਮਾਈਗ੍ਰੇਸ਼ਨ ਸਿਸਟਮ ਉੱਦਾਂ ਕੰਮ ਕਰਦਾ, ਅਤੇ ਉਹਦੇ 'ਚ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਵੇ, ਹੈ ਨਾ, ਅਤੇ ਹਾਈ ਪੇਇੰਗ ਆਸਟ੍ਰੇਲੀਅਨ ਜੋਬ ਹੋਵੇ। ਜੇ 1,20,000 ਕਮਾਉਂਦੇ ਹੋ ਸਾਲ ਦਾ, ਉਹ ਤਾਂ ਕਹਿੰਦੇ 90 ਪੁਆਇੰਟ ਦੇ ਦਿਓ। ਜੇ 1,05,000 ਕਮਾਉਂਦੇ ਹੋ ਜਾਂ ਉਹ ਤੋਂ ਉੱਤੇ ਤਾਂ 70 ਪੁਆਇੰਟ ਦੇ ਦਿਓ। ਜੇ ਸਾਰਿਆਂ ਨੂੰ ਥੱਲੇ ਵਾਲੀ ਬਰੈਕਟ 'ਚੋਂ $70,000, ਹੈ ਨਾ, ਤੁਸੀਂ ਕਮਾਉਂਦੇ ਹੋ ਸਾਲਾਨਾ, ਅਤੇ ਉਹਦੇ 30 ਪੁਆਇੰਟ ਆ, ਉਦੋਂ ਥੱਲੇ ਕੋਈ ਪੁਆਇੰਟ ਨਹੀਂ।
1: ਅੱਛਾ, ਕੋਈ ਵੀ ਨਹੀਂ, ਮਤਲਬ 45 ਵਾਲੇ ਕੰਮ।
0: ਹਾਂ, ਇਹ ਵੀ ਉਹਨੂੰ ਵੀ ਨਾਲ ਹੀ ਜੋੜ ਕੇ ਦੇਖੋ ਹੁਣ ਤੁਸੀਂ। ਬਾਕੀ ਕੋਈ ਕਮਿਊਨਿਟੀ ਲੈਂਗੁਏਜ ਦਾ ਤੁਸੀਂ ਕੀਤਾ, ਜਿਵੇਂ ਨਾਟੀ ਕਰ ਲੈਂਦੇ ਸੀ ਬੱਚੇ, 5 ਪੁਆਇੰਟ ਮਿਲ ਜਾਂਦੇ, ਉਹਦੇ 20 ਪੁਆਇੰਟ ਰੱਖੇ ਹੋਏ ਆ। ਪਾਰਟਨਰ ਦੀਆਂ ਸਕਿੱਲਸ ਦੇ ਵੀ ਗ੍ਰੈਟਨ ਇੰਸਟੀਚਿਊਟ ਕਹਿੰਦਾ ਪੁਆਇੰਟਸ ਰੱਖੋ, ਹੁਣ ਵੀ ਰੱਖੇ ਹੋਏ ਆ ਇਹਨਾਂ ਦੇ। ਵੈਸੇ ਜੇ ਉਹਦੀ ਬਹੁਤ ਵਧੀਆ ਇੰਗਲਿਸ਼ ਆ, 4 ਚੋਂ 8 ਨੇ ਆਇਲਟਸ 'ਚੋਂ 60 ਪੁਆਇੰਟ ਦੇ ਦਿਓ। ਜੇ ਜ਼ਿਆਦਾ ਵਧੀਆ, 4 ਚੋਂ 7 ਨੇ 40, ਐਜੂਕੇਸ਼ਨ ਬੈਚਲਰ ਡਿਗਰੀ ਕੀਤੀ ਆ 30 ਪੁਆਇੰਟ ਦੇ ਦਿਓ, ਸਰਟੀਫਿਕੇਟ ਕੀਤਾ 15 ਦੇ ਦਿਓ, ਅਤੇ ਈਵਨ ਜੇ ਐਪਲੀਕੈਂਟ ਸਿੰਗਲ ਆ ਤਾਂ ਉੱਕਾ ਪੁੱਕਾ 90 ਪੁਆਇੰਟ ਦੇ ਦਿਓ।
1: ਸਿੰਗਲ
0: ਮਤਲਬ ਇੱਦਾਂ ਦਾ ਇਹ ਬਥੇਰਾ ਕੁਛ ਹੋ ਹਟਿਆ ਆਪਣੀ ਕਮਿਊਨਿਟੀ 'ਚ। ਓਨੀ ਦੇਰ ਲਈ ਲੋਕ ਤਲਾਕ ਵੀ ਦੇਈ ਰੱਖਦੇ ਆ ਕਾਗਜ਼ਾਂ 'ਚ।
1: ਅੱਛਾ,
0: ਇਹੋ ਜਿਹਾ ਕੁਛ ਵੀ ਬਥੇਰਾ ਚੱਲਿਆ। ਬਾਅਦ 'ਚੋਂ ਜਦ ਡਿਪਾਰਟਮੈਂਟ ਨੂੰ ਪਤਾ ਲੱਗਿਆ, ਫਿਰ ਉਹਨਾਂ ਨੇ ਵਾਰੰਟ ਵੀ ਕੱਢਿਆ ਉਹੋ ਜਿਹੇ ਲੋਕਾਂ ਦੇ। ਸੋ ਕਹਿਣ ਦਾ ਭਾਵ, ਇਹ ਜਿਹੜੇ ਪੁਆਇੰਟ ਸਿਸਟਮ ਨੇ ਇਹ ਹਜੇ ਲਾਗੂ ਤਾਂ ਨਹੀਂ ਹੋਏ, ਪਰ ਜੇ ਲਾਗੂ ਹੋ ਜਾਂਦੇ ਆ ਤਾਂ ਕੁਛ ਇਸ ਤਰਜ਼ 'ਤੇ ਕੁਛ ਇਸ ਕਿਸਮ ਦਾ ਹੋਣ ਦੀ ਸੰਭਾਵਨਾ।
1: ਵੇਖੋ, ਕਾਫੀ ਇਹਦੇ ਦਰਮਿਆਨ ਮੈਨੂੰ ਚੇਤਾ ਆ ਗਿਆ ਕਿ ਤੁਸੀਂ ਆਪਣਾ ਜਿੰਨਾ ਵੀ ਕੇਅਰਫੁਲ ਚਲੋ ਉਨਾ ਹੀ ਜ਼ਿਆਦਾ ਵਧੀਆ, ਕਿਉਂਕਿ ਆਪਾਂ ਇੰਨਾ ਚਿਰ ਲਾ ਕੇ ਅਤੇ ਉਸ ਤੋਂ ਬਾਅਦ 'ਚ ਤੁਹਾਨੂੰ ਕੋਈ ਸਰਪ੍ਰਾਈਜ਼ ਮਿਲਦਾ ਅਤੇ ਬੜਾ ਔਖਾ ਹੁੰਦਾ, ਫੀਸਾਂ ਬਹੁਤ ਨੇ। ਪਿਛਲੇ ਦਿਨੀ ਇੱਕ ਗੱਲ ਜਿਹੜੀ ਇੱਕ ਮਤਲਬ ਇੱਦਾਂ ਦਾ ਵੀ ਇੰਸੀਡੈਂਟ ਸੁਣਨ ਦੇ ਵਿੱਚ ਆਇਆ ਵਾ ਕਿ ਉਹਨਾਂ ਨੇ ਜਿਹੜਾ ਆਪਾਂ ਹੁਣ ਕੰਟਰੀ ਸਾਈਡ ਜਾਂਦੇ ਹਾਂ ਅਤੇ ਉੱਥੇ ਆਪਾਂ ਕਹਿ ਦਿੰਦੇ ਵੀ ਜਾਣ ਦੀ ਲੋੜ ਨਹੀਂ ਹੈ ਜੀ, ਉੱਥੇ ਤੁਸੀਂ ਐਡਰੈਸ ਸ਼ੋ ਕਰ ਦਿਉ ਜੀ, ਉੱਥੇ ਤੁਹਾਡੀਆਂ ਚਿੱਠੀਆਂ ਜਾਈ ਜਾਣ ਜੀ, ਟ੍ਰਾਂਜੈਕਸ਼ਨਾਂ ਜੀ ਕਰ ਦਿਉ। ਡਿਪਾਰਟਮੈਂਟ ਨੇ ਉਸ ਰੀਅਲ ਸਟੇਟ ਨੂੰ ਵੀ ਫੋਨ ਕਰਕੇ ਕੰਫਰਮ ਕੀਤਾ ਵੀ ਆਹ ਬੰਦੇ ਦੇ ਨਾਂ 'ਤੇ ਲੀਜ਼ ਹੈਗੀ ਆ ਉੱਥੇ। ਸੋ ਇਹ ਜਸਟ ਤੁਹਾਡੇ ਨਾਲ ਇੱਕ ਹਲਕਾ ਜਿਹਾ ਤਾਂ ਸ਼ੇਅਰ ਕਰਨਾ ਜ਼ਰੂਰੀ ਹੈ, ਕਿਉਂਕਿ ਜਿਹੜਾ ਵੀ ਕੋਈ ਇਸ ਸਿਚੁਏਸ਼ਨ ਦੇ ਵਿੱਚ ਆ, ਤੁਸੀਂ ਭਾਈ ਆਪਣਾ ਪੱਕੇ ਤੌਰ ਦੇ ਉੱਤੇ ਇੰਤਜ਼ਾਮ ਕਰੋ ਜਿਹੜਾ ਵੀ ਕਰਨਾ
0: ਜੀ। ਹੁਣ 491-494 ਇਹ ਵੀਜ਼ਿਆਂ ਦੀ ਕੰਡੀਸ਼ਨ ਆ ਕਿ ਤੁਹਾਨੂੰ ਉਸ ਏਰੀਏ 'ਚ ਹੈ ਨਾ ਰਹਿਣਾ ਪੈਂਦਾ। ਅਤੇ ਮੈਂ ਇੱਕ ਕੇਸ ਇਹੋ ਜਿਹਾ ਜਾਣਦਾ ਜਿਹਦੇ 'ਚ ਹੈ ਨਾ ਰਿਫਿਊਜ਼ਲ ਆਈ ਸੀ ਅਤੇ ਸਾਨੂੰ ਉਹਦਾ ਕੇਸ ਡਿਫੈਂਡ ਕਰਨ ਨੂੰ ਕਿਹਾ ਗਿਆ ਸੀ, ਸਾਡੇ ਤੋਂ ਉਨੇ ਵਧੀਆ ਢੰਗ ਨਾਲ ਉਹ ਕਰ ਨਹੀਂ ਹੋਇਆ, ਪਰ ਉਹ ਸੀਗਾ ਪਾਰਸ਼ੀਅਲ, ਮਤਲਬ ਸੱਚ ਝੂਠ ਵਾਲਾ ਜਿਹੜਾ ਬੇੜਾ ਸੀ ਉਹ ਵਿੱਚ ਵਿੱਚ ਹੀ ਸੀਗਾ। ਉਹਦੇ 'ਚ ਉਹਨਾਂ ਨੇ ਫੜਿਆ ਉਹਨੂੰ ਉੱਥੋਂ ਬੰਦੇ ਨੂੰ ਵੀ, ਦੇਖ ਤੇਰੇ ਕ੍ਰੈਡਿਟ ਕਾਰਡ ਦੀਆਂ ਟ੍ਰਾਂਜੈਕਸ਼ਨ ਸਾਰੀਆਂ ਮੈਲਬਰਨ ਸਿਟੀ ਦੀਆਂ, ਕੌਫੀ ਤੇਰੀ ਇੱਥੋਂ ਪੀਤੀ ਹੋਈ ਆ ਹੈ ਨਾ 7-11 ਤੋਂ ਜਾਂ ਜਿੱਥੋਂ ਕਿੱਥੋਂ ਵੀ, ਅਤੇ ਤੂੰ ਸ਼ੋਅ ਇਹ ਕਰ ਰਿਹਾ ਵੀ ਮੈਂ ਉੱਥੇ ਰਹਿਣਾ, ਤਾਂ ਕੀ ਕੌਫੀ ਪੀਣ ਇੱਥੇ ਆਉਂਦਾ ਹੁੰਦਾ ਸੀ, ਜਾਂ ਸਬਜ਼ੀ ਦੀਆਂ ਦੁਕਾਨਾਂ, ਗਰੋਸਰੀ ਦੀਆਂ ਦੁਕਾਨਾਂ। ਹੁਣ ਲੋਕ ਉਸ ਤੋਂ ਵੀ ਇੱਕ ਸਟੈਪ ਅੱਗੇ ਜਾਂਦੇ ਆ, ਉਹ ਆਪਦਾ ਕ੍ਰੈਡਿਟ ਕਾਰਡ ਬਣਾ ਕੇ ਕਿਸੇ ਨੂੰ ਫੜਾਏ ਹੁੰਦੇ ਆ ਵੀ ਆਹ ਚੱਕ 5,000 ਪਤਾ ਤੂੰ ਖਰਚੇ ਕਰੀ ਜਾਓ। ਸੋ ਹੈ ਤਾਂ ਚੋਰ ਦੀ ਦਾੜੀ 'ਚ ਤਿਣਕਾ, ਪਰ ਇਹ ਕੁਛ ਨਾ ਕੁਛ ਚੱਲੀ ਜਾਂਦਾ। ਜਿੱਥੇ ਹੈ ਨਾ ਮਤਲਬ ਬਿੱਛੂ ਬੂਟੀ ਆ ਉੱਥੇ ਪਾਲਕ ਬੂਟੀ ਵੀ ਆ, ਚੋਰ ਆ ਤਾਂ ਸਿਪਾਹੀ ਵੀ ਆ। ਇਹ ਸਾਰਾ ਕੁਛ ਬੜੀ ਦੇਰ ਤੋਂ ਚੱਲਦਾ ਆ ਰਿਹਾ, ਇਹਨੂੰ ਚਲੋ ਆਪਾਂ ਜਸਟੀਫਾਈ ਨਹੀਂ ਕਰਦੇ। ਆਪਾਂ ਇਹ ਕਹਿੰਦੇ ਹਾਂ ਜਿਉਂ ਜਿਉਂ ਸਰਕਾਰ ਨੇ ਨਿਯਮ ਕਾਨੂੰਨ ਔਖੇ ਕੀਤੇ ਆ, ਆਮਦਨ ਦੇ ਹੀਲੇ ਵਸੀਲੇ ਪੇਂਡੂ ਖਾਤਰਾਂ 'ਚ ਕਈ ਵਾਰ ਨਹੀਂ ਹੁੰਦੇ ਉਨੇ, ਤਾਂ ਉਹ ਹੁਣ ਮੰਨ ਲਓ ਹੁਣ ਬੱਚੇ ਆ ਉੱਥੇ ਪੜ੍ਹਾਈ ਦੇ ਸਾਧਨ ਉਨੇ ਨਹੀਂ ਹੈਗੇ। ਕਈ ਲੋਕ ਕੀ ਕਰਦੇ ਸੀ, ਆਪਦੇ ਬੱਚਿਆਂ ਨੂੰ ਸਿਟੀ 'ਚ ਪੜ੍ਹਾਉਣ ਲੱਗ ਗਏ ਸੀ, ਉੱਥੇ ਵੀ ਵੀਜ਼ੇ ਦੇ ਰਿਜੈਕਸ਼ਨਾਂ ਲੱਗੀਆਂ ਨੇ।
1: ਓਕੇ,
0: ਸੋ ਇਹਦੇ 'ਚ ਕਈ ਸਾਰੀਆਂ ਕੰਡੀਸ਼ਨਸ ਹੁੰਦੀਆਂ, ਅਤੇ ਤੁਹਾਨੂੰ ਆਪਣੀਆਂ ਕੰਡੀਸ਼ਨਸ ਵੀਜ਼ੇ ਨਾਲ ਜੁੜੀਆਂ ਇੱਕ ਵਾਰ ਪਲੀਜ਼ ਉਹਨੂੰ ਹੈ ਨਾ ਪੜ੍ਹ ਲਓ ਚੰਗੀ ਤਰ੍ਹਾਂ। ਹੁਣ ਤਾਂ ਨਾਲੇ ਆ ਚੈਟ GPT, ਜੇ ਤੁਸੀਂ ਮਾਈਗ੍ਰੇਸ਼ਨ ਏਜੰਟ ਕੋਲ ਸਲਾਹ ਨਹੀਂ ਲੈ ਸਕਦੇ, ਸਾਡੇ ਵਰਗਿਆਂ ਕੋਲ ਆਉਣ ਤੋਂ ਝੱਕਦੇ ਹੋ, ਤੁਸੀਂ ਭਾਵਾਂ ਆਹ ਮਾੜਾ ਮੋਟਾ ਡਿਪਾਰਟਮੈਂਟ ਦੀ ਵੈਬਸਾਈਟ 'ਤੇ ਜਾ ਕੇ ਚੈਟ GPT ਨੂੰ ਕਹਿ ਸਕਦੇ ਹਾਂ ਵੀ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀ ਵੈਬਸਾਈਟ ਦੇ ਹਿਸਾਬ ਨਾਲ ਮੈਨੂੰ ਦੱਸ ਵੀ ਇਸ ਕੰਡੀਸ਼ਨ ਦਾ 8503 ਦਾ 8201 ਦਾ ਫਲਾਨੀ ਕੰਡੀਸ਼ਨ ਦਾ ਕੀ ਮਤਲਬ ਆ।
1: ਆਹੋ ਵੀ ਇਹ ਸਿਰਫ ਗਾਣੇ ਥੋੜ੍ਹੀ ਬਣਾਉਂਦਾ, ਵੀ ਦੱਸਦਾ
0: ਇਹ। ਹਾਂ, ਉਹੀ ਗੱਲ ਆ, ਹੋਰ ਕਿਤੇ ਹੈਪੀ ਬਰਥਡੇ ਟੂ ਯੂ ਥੋੜ੍ਹੀ ਕਹੀ ਜਾਣਾ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ। ਸੋ ਕਹਿਣ ਦਾ ਮਤਲਬ, ਪਰ ਆਮ ਤੌਰ 'ਤੇ ਆਪਣੇ ਲੋਕ ਕੀ ਕਰਦੇ ਆ ਵੀ ਹੈ ਨਾ, ਜਿਵੇਂ 50 ਰੁਪਈਏ ਪੁਲਿਸ ਵਾਲੇ ਨੂੰ ਦੇ ਕੇ ਕਹਿੰਦਾ ਚੀਕਾਂ ਵੀ ਤਾਈ ਮਾਰਨੀ। ਇਹਦੇ ਲਈ ਭਾਈ ਉਸ ਰਾਹੇ ਨਾ ਪਾਓ, ਅਤੇ ਕਿਰਪਾ ਕਰਕੇ ਇਹਨੂੰ ਥੋੜ੍ਹਾ ਸੰਜੀਦਗੀ ਨਾਲ ਲਿਆ ਜਾਵੇ। ਬਾਕੀ ਜਿਹੜਾ ਬਜਟ ਦੇ ਵਿੱਚ ਇੱਕ ਹੋਰ ਅਨਾਊਂਸਮੈਂਟ ਆ, ਉਹ ਕਹਿੰਦੇ ਸੀ ਗਵਰਨਮੈਂਟ ਕਹਿੰਦੀ $85 ਮਿਲੀਅਨ ਇੱਕ ਪਾਸੇ ਰੱਖਿਆ ਤਾਂ ਕਿ ਜਿਹੜਾ ਸਕਿੱਲ ਅਸੈਸਮੈਂਟ ਦਾ ਸਿਸਟਮ ਹੈ ਇਹਨੂੰ ਬਿਹਤਰ ਕੀਤਾ ਜਾ ਸਕੇ। ਮੰਨ ਲਓ ਇੱਕ ਮਕੈਨੀਕਲ ਇੰਜੀਨੀਅਰ ਆ, ਇੱਥੋਂ ਪੜ੍ਹਿਆ ਅਤੇ ਇੱਥੇ ਉਹਦੀ ਜੋਬ ਲੱਗੀ ਹੋਈ ਆ ਅਤੇ ਉਹਦੀ ਸਕਿੱਲ ਅਸੈਸਮੈਂਟ ਕਈ ਵਾਰ ਕਰਨੀ ਸੌਖੀ ਹੈ ਕਿਉਂਕਿ ਡਾਕੂਮੈਂਟ ਇੱਕ ਮਿੰਟ 'ਚ ਪਤਾ ਲੱਗ ਜਾਂਦੇ ਆ, ਫਲਾਨੀ ਕੰਪਨੀ 'ਚ ਨੌਕਰੀ ਕੀਤੀ ਆ, ਐਨੂਅਲ ਟੈਕਸ ਰਿਟਰਨ ਭਰੀ ਆ, ਪੇ ਸਲਿੱਪਾਂ ਹੈਗੀਆਂ, ਬੈਂਕ ਸਟੇਟਮੈਂਟਾਂ ਹੈਗੀਆਂ, ਤਨਖਾਹਾਂ ਆਈਆਂ, ਸੋ ਪਾਇਆ ਹੋਇਆ ਕਿ ਇਸ ਅਫਸਰ ਨੇ ਸਿੱਧਾ ਗ੍ਰੀਨ ਟਿੱਕ ਦਿੱਤਾ ਵੀ ਮੇਰੀਆਂ ਆਹ ਪੰਜ ਪੈਰਾਮੀਟਰ ਨੇ, ਪੰਜਿਆਂ 'ਤੇ ਗ੍ਰੀਨ ਟਿੱਕ ਆ ਅਤੇ ਮੇਰੇ ਵੱਲੋਂ ਇਹ ਅਪਰੂਵਡ ਆ ਤੂੰ, ਹੈ ਨਾ, ਤੇਰੀ ਸਕਿੱਲ ਅਸੈਸਮੈਂਟ ਹੋ ਗਈ। ਪਰ ਕਈ ਵਾਰ ਓਵਰਸੀਜ਼ ਹੁੰਦੇ ਆ, ਹੁਣ ਮੰਨ ਲਓ ਉਹ ਹੁਣ ਬਾਗੇ ਪੁਰਾਣੇ ਕੋਈ ਫੈਕਟਰੀ ਆ ਉੱਥੇ ਲੱਗਿਆ ਹੋਇਆ, ਉਹ ਕਹਿੰਦਾ ਜੀ ਉੱਥੇ ਉਹਨਾਂ ਨੇ ਪੇ ਸਲਿੱਪਾਂ ਸਲਿੱਪਾਂ ਨੂੰ ਤਾਂ ਆਪ ਨੂੰ ਨਹੀਂ ਪਤਾ ਕੀ ਹੁੰਦੀਆਂ, ਤਾਂ ਉਹ ਸਕਿੱਲ ਅਸੈਸਮੈਂਟ ਉੱਥੇ ਕੀ ਕਰੇ ਜਾਂ ਤੁਹਾਨੂੰ ਡਾਕੂਮੈਂਟ ਨਹੀਂ ਮਿਲਦਾ? ਤਾਂ ਉਹ ਸਿਸਟਮ ਨੂੰ ਐਕਸਲਰੇਟ ਕਰਨ ਲਈ, ਖਾਸ ਤੌਰ 'ਤੇ ਉੱਥੇ ਜਿੱਥੇ ਆਕੂਪੇਸ਼ਨਲ ਲਾਈਸੈਂਸਿੰਗ ਦੀ ਲੋੜ ਆ, ਮੰਨ ਲਓ ਇਲੈਕਟ੍ਰੀਸ਼ਨ ਆ, ਉਹਨੂੰ ਇਲੈਕਟ੍ਰੀਸ਼ਨ ਦਾ ਲਾਈਸੈਂਸ ਚਾਹੀਦਾ, ਵੈਲਡਰ ਆ ਜਾਂ ਕੋਈ ਹੋਰ ਨੇ, ਹੈ ਨਾ, ਉਹਨਾਂ ਦੀ ਸਕਿੱਲ ਅਸੈਸਮੈਂਟ ਨੂੰ ਸੌਖਾ ਕਿੱਦਾਂ ਕੀਤਾ ਜਾਵੇ ਤਾਂ ਕਿ ਉਹ ਛੇਤੀ ਉਹ ਸਕਿੱਲ ਦੇ ਮਾਹਰ ਬਣ ਕੇ ਵਰਕਫੋਰਸ 'ਚ ਜਾਣ। ਉਹਦੇ ਲਈ ਇਹਨਾਂ ਨੇ ਹੁਣ $85 million ਰਾਖਵਾਂ ਰੱਖਿਆ ਅਤੇ ਬਾਕੀ ਜਿਹੜੇ ਟੇਫ ਵਰਗੇ ਕੋਲਜ ਨੇ ਜਾਂ ਟੇਫ ਆ ਜਾਂ ਜਿਹੜੇ ਕਿੱਤਾ ਮੁਖੀ ਕੋਰਸ ਕਰਾਉਂਦੇ ਆ, ਉਹਨਾਂ ਦੀ ਜਾਨ ਸੌਖੀ ਹੋਊਗੀ, ਉੱਥੋਂ ਦੇ ਪੜ੍ਹਿਆਂ ਨੂੰ ਸਿੱਧੇ ਗ੍ਰੀਨ ਟਿੱਕ ਵੱਜਿਆ ਕਰਨਗੇ।
1: ਓਕੇ,
0: ਅਤੇ ਉਹਦੇ ਨਾਲ ਜਿਹੜਾ ਇਹ ਸਿਸਟਮ ਆ ਇਹ ਰਿਫੋਰਮ ਹੋਣ ਦੀ ਉਮੀਦ ਕੀਤੀ ਜਾ ਸਕਦੀ ਆ। ਬਾਕੀ ਇਹਦੇ ਤੋਂ ਇਲਾਵਾ ਗਵਰਨਮੈਂਟ ਨੇ ਕੁਛ ਕੁਛ ਪ੍ਰੋਗਰਾਮ ਨੇ ਥੋੜ੍ਹੇ ਜਿਹੇ ਪੈਸੇ ਰਾਖਵੇਂ ਰੱਖੇ ਆ, ਜਿਹੜਾ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਸੈਕਟਰ ਆ ਉਹਦੇ 'ਚ ਸਕਰੂਟਨੀ ਬਹੁਤ ਟਾਈਟ ਕਰ ਦੇਣੀ ਆ, ਪ੍ਰੋਟੈਕਸ਼ਨ ਵੀਜ਼ਾ ਸਿਸਟਮ ਆ ਉਹਨੂੰ ਬਹੁਤ ਇਹਨਾਂ ਨੇ ਸਿਸਟਮ ਨੂੰ ਟਾਈਟ ਕਰ ਦੇਣਾ। ਉਹਦੇ 'ਚ ਇਹਨਾਂ ਨੇ ਕਈ ਕਈ ਮਿਲੀਅਨ ਰਾਖਵੇਂ ਰੱਖੇ ਆ, ਵਰਕਫੋਰਸਿਸ ਬਣਾਈਆਂ ਕਿ ਇਹ ਸਿਸਟਮ ਜਿਹੜਾ ਰੋਟ ਹੋ ਰਿਹਾ ਕਿੱਦਾਂ ਇਹਨੂੰ ਬਚਾਇਆ ਜਾਵੇ, ਰੋਕਿਆ ਜਾਵੇ। ਉਹਦੇ ਪਹਿਲੇ ਟੇਅਰ 'ਚ ਤਾਂ ਇਹਨਾਂ ਨੇ ਕੰਮ ਕੀਤਾ, ਅੱਗੇ ਲੋਕ ਆਉਂਦੇ ਸੀ ਵੈਸਟਰ ਵੀਜ਼ੇ 'ਤੇ ਅਤੇ ਸਟੂਡੈਂਟ ਵੀਜ਼ੇ 'ਚ ਕਨਵਰਟ ਕਰਾ ਲੈਂਦੇ ਸੀ ਇੱਥੇ, ਹੈ ਨਾ, ਉਦੋਂ ਕਹਿ ਲਓ ਸਰਕਾਰ ਨੂੰ ਜਾਂ ਇੱਥੇ ਲੋੜ ਮਹਿਸੂਸ ਹੋਈ ਅਤੇ ਉਹਦੇ 'ਚ ਜਾਇਜ਼ ਨਜਾਇਜ਼ ਹਰ ਪ੍ਰਕਾਰ ਦੇ ਲੋਕ ਆਏ। ਫਿਰ ਉਹਨਾਂ ਨੇ ਮੁੜ ਕੇ ਉਹ ਸਿਸਟਮ ਬਲੌਕ ਕਰਤਾ, ਫਿਰ ਇਹਨਾਂ ਨੇ TR ਪੈਣੀ ਬੰਦ ਕਰਤੀ, 35 ਸਾਲ ਤੋਂ ਉੱਤੇ ਦੀ ਉਮਰ ਵਾਲੇ ਲੋਕ ਆ, ਹੁਣ ਮੰਨ ਲਓ ਜੇ 38 ਸਾਲ ਦਾ ਤਾਂ ਉਹਨਾਂ ਕੋਲ ਸਿਰਫ ਅਤੇ ਸਿਰਫ ਇੱਕ ਇੰਪਲੋਇਡ ਸਪੋਂਸਰ ਪਾਥਵੇ ਰਹਿ ਗਏ ਜਿਹਦੇ 'ਚ 482 ਆ ਜਾਂਦਾ, 186 ਆ ਜਾਂਦਾ, ਉਹ ਹੁਣ ਡੁੱਬੀ ਤਾਂ ਜੇ ਸਾਹ ਨਾ ਆਇਆ, ਮਰਦੀ ਘਾਟ ਉਹਨੇ ਕੋੜ ਕਿਰਲਾ ਕੀਤਾ ਅਤੇ ਉਹਦੇ 'ਚ ਹੁਣ ਪੰਗੇ ਪਏ ਹੋਏ ਆ, ਉਹ ਹੁਣ ਸਟੂਡੈਂਟ ਪੈਸੇ ਚੱਕੀ ਫਿਰਦੇ ਆ, ਸਾਡਾ 482 ਪਾ ਦਿਓ ਜੀ, ਸਾਡਾ 50,000 ਲੈ ਲਓ ਜੀ, 70,000। ਉਹ ਐਡਾ ਭੈੜਾ ਸਿਸਟਮ ਆ, ਉਹ ਐਡਾ ਗੰਦਾ ਕੰਮ ਆ ਅਤੇ ਉਹ ਸਾਰੀ ਉਮਰ ਬੰਦਾ ਉਹਦੇ 'ਚ ਹੀ ਘੁੱਟ ਘੁੱਟ ਕੇ ਮਰੀ ਜਾਂਦਾ। ਇਹ ਜਿਹੜੀਆਂ ਅਰੇਂਜਮੈਂਟਸ ਨੇ ਨਾ, ਇਸ ਲਈ ਰੱਬ ਦੇ ਵਾਸਤੇ ਇਹਨਾਂ ਅਰੇਂਜਮੈਂਟਸ ਤੋਂ ਬਚੋ, ਕਿਉਂਕਿ ਤੁਹਾਨੂੰ ਲੱਗਦਾ ਹੀ ਆ ਬਈ ਆਹ ਮੈਂ ਪੈਸੇ ਦਿੱਤੇ ਅਤੇ ਹੁਣ ਚੀਕਾਂ ਵੀ ਤਾਈ ਮਾਰਨੀਆਂ, ਉਹ ਚੀਕਾਂ ਤੁਹਾਡੀਆਂ ਨਿਕਲਣੀਆਂ, ਇੰਪਲੋਇਰ ਦੀਆਂ ਨਹੀਂ ਨਿਕਲਣੀਆਂ,
1: ਕੋਡ ਕਿਰਲੇ ਕਰਨ ਦੀ ਨਹੀਂ ਲੋੜ।
0: ਅਤੇ ਉਹ ਮਤਲਬ ਜਾਣੀ ਉਹ ਔਖਾ ਕੰਮ, ਇਸ ਲਈ ਆਪ ਵੀ ਬਚੋ ਅਤੇ ਕੋੜ ਕਿਰਲੇ ਨੂੰ ਵੀ ਬਚਾਓ, ਕਿਉਂਕਿ ਕੋੜ ਕਿਰਲੇ ਨੇ ਤੁਹਾਡੇ ਪੈਸੇ ਪੂਹੇ ਲੈ ਕੇ ਰੰਗ ਵਟਾ ਕੇ ਕਿਤੇ ਨਿਕਲ ਜਾਣਾ। ਟੈਲੀਵਿਜ਼ਨ ਦੀ ਮਸ਼ਹੂਰੀ ਜੀ ਨਹੀਂ ਸੀ ਆਉਂਦੀ ਹੁੰਦੀ, ਉਹਦੇ 'ਚ ਰੰਗ ਜਿਹਾ ਬਲ ਜਾਂਦਾ, ਪੱਤਿਆਂ 'ਚੋਂ ਹਰਾ ਜਿਹਾ ਹੋ ਜਾਂਦਾ ਸੀ ਅਤੇ ਪੱਥਰਾਂ 'ਚ ਪੱਥਰ ਰੰਗਾ, ਹੈ ਨਾ। ਸੋ ਇਹ 482 ਵੀ ਇੱਕ ਬਹੁਤ ਵੱਡਾ ਟਰੈਪ ਬਣਦਾ ਜਾ ਰਿਹਾ ਕਈ ਲੋਕਾਂ ਲਈ, ਪਰ ਕਈ ਲੋਕਾਂ ਨੂੰ ਇਹ ਲੱਗਦਾ ਵੀ ਹੁਣ ਅਸੀਂ ਕਰੀਏ ਕਿ ਜਾਈਏ ਕਿੱਥੇ ਨੂੰ।
1: ਵੇਖੋ, ਮੈਂ ਤਾਂ ਸਿੱਧੀ ਜੀ ਇੱਕ ਝਟਕਾ ਜਿਹਾ ਹਿਸਾਬ ਹੁੰਦਾ ਵਾ ਵੀ ਜਿਹੜੀ ਚੀਜ਼ ਬਹੁਤ ਜ਼ਿਆਦਾ ਰੌਲਾ ਪੈਂਦਾ ਨਾ, ਜਿਹਦਾ ਜੇ 457 ਦਾ ਪਿਆ ਸੀ ਤਾਂ ਉਹਦਾ ਪਟਾਕਾ ਪਿਆ, 482 ਦਾ ਰੌਲਾ ਇੰਨਾ ਜ਼ਿਆਦਾ ਪਿਆ ਤਾਂ ਉਹਦਾ ਪਟਾਕਾ ਪੈਣਾ,
0: 457 ਤੋਂ ਪਹਿਲਾਂ ਇੱਦਾਂ ਹੋ ਚੁੱਕਿਆ,
1: ਹੈ ਨਾ। ਫਿਰ ਦੁਬਈ ਦਾ ਇੰਨਾ ਰੌਲਾ ਪਿਆ ਸੀ ਤਾਂ ਉਹਦਾ ਪਟਾਕਾ ਪੈ ਗਿਆ। ਜਿਹੜੀ ਵੀ ਚੀਜ਼ ਬਹੁਤ ਜ਼ਿਆਦਾ ਹਾਈਲਾਈਟਿਡ ਹੁੰਦੀ ਨਾ, ਸਾਨੂੰ ਚਾਰ ਚੁਫੇਰੇ ਨਜ਼ਰ ਆਉਂਦੀ ਆ, ਇਹਦਾ ਮਤਲਬ ਵੀ ਕੁਛ ਨਾ ਕੁਛ ਹੋਣ ਵਾਲਾ ਗਾ। ਸੋ ਇਸ ਕਰਕੇ ਉੱਧਰ ਨੂੰ ਭੱਜਣ ਦੀ ਲੋੜ ਨਹੀਂ, ਜਿੰਨੇ ਜਿਹਨੂੰ ਤੁਹਾਡੀ ਵਾਰੀ ਆਉਣੀ ਉਹਨੇ ਜਿਹਨੂੰ ਉੱਦਾਂ ਹੀ ਉਹਦਾ ਕੁਛ ਨਾ ਕੁਛ ਹੋਰ ਪਾਸੇ ਨੂੰ ਤੁਰ ਪੈਂਦਾ। ਕੋਸ਼ਿਸ਼ ਕਰੋ ਵੀ ਆਪਣੇ ਲਈ ਉੱਦਾਂ ਦੇ ਰਾਹ ਲੱਭੋ ਜਿਹੜੇ ਤੁਹਾਡੇ ਮੁਤਾਬਕ ਜ਼ਿਆਦਾ ਮਾਫਕ ਹੋਣ, ਨਾ ਕਿ ਆਊਟ ਆਫ ਵੇ ਜਾ ਕੇ ਕੋਡ ਕਿਰਲਾ ਕਰਨ।
0: ਜੀ ਹੁਣ ਤੁਸੀਂ ਹਿਸਾਬ ਲਾਓ, 425,000 ਬੰਦਿਆਂ ਦਾ ਬੈਕਲੋਗ ਆ ਜਿਨ੍ਹਾਂ ਨੇ ਐਪਲੀਕੇਸ਼ਨਾਂ ਪਾਈਆਂ ਹੋਈਆਂ ਨੇ ਵੀਜ਼ੇ ਵਾਸਤੇ ਪਰ ਸਿਰੇ ਨਹੀਂ ਲੱਗੀਆਂ,
1: ਜਿਹੜੇ ਔਨਸ਼ੋਰ ਕਿ ਆਫਸ਼ੋਰ?
0: ਔਨਸ਼ੋਰ।
1: ਓਕੇ,
0: ਅਤੇ ਤੁਸੀਂ ਹਿਸਾਬ ਲਾਓ ਵੀ ਇਹਦੇ 'ਚੋਂ ਇਕੱਲਾ 60,000 ਸਕਿੱਲਡ ਵਰਕਰ ਹੀ ਆ, 482 ਅਤੇ 186 ਵਾਲਾ ਮੈਨੂੰ ਲੱਗਦਾ ਵੀ ਇਹ ਹੋਣਾ ਚਾਹੀਦਾ। ਬਾਕੀ ਚਲੋ ਆਸਟ੍ਰੇਲੀਆ ਬੇਸ ਜਿਹੜਾ ਇੰਪਲੋਇਰ ਬੇਸ ਸੀਗਾ ਵੀਜ਼ਾ, ਉਹ ਕੋਵਿਡ ਤੋਂ ਪਹਿਲਾਂ ਅਤੇ ਹੁਣ ਦਾ ਜੇ ਫਰਕ ਦੇਖੀਏ ਤਾਂ 40,000 ਦਾ ਫਰਕ ਪਿਆ, ਮਤਲਬ ਇੰਨੇ ਥੋੜ੍ਹੇ ਜਿਹੇ ਸਮੇਂ 'ਚ 40,000 ਬੰਦਾ ਵਿੱਚ ਐਡ ਹੋ ਗਿਆ ਸਿਸਟਮ ਦੇ, ਕਿਉਂਕਿ ਲੋਕਾਂ ਕੋਲ ਹੋਰ ਆਪਸ਼ਨ ਹੈ ਨਹੀਂ। ਜਿਹੜਾ ਬੰਦਾ 35 ਸਾਲ ਤੋਂ ਉੱਤੇ ਦੀ ਉਮਰ ਵਾਲਾ, ਉਹਦੇ ਕੋਲ 482 186 ਤੋਂ ਬਿਨਾਂ ਰਾਹ ਹੈ ਨਹੀਂ, ਇਸ ਲਈ ਉਹਨੂੰ ਉਸ ਟਾਈਪ ਦੇ ਵੀਜ਼ੇ ਪਾਉਣੇ ਪੈਂਦੇ ਆ। ਅਤੇ ਮੈਂ ਤੁਹਾਨੂੰ ਦੱਸਦੇ ਹਾਂ ਵੀ ਐਜ਼ ਏ ਮਾਈਗ੍ਰੇਸ਼ਨ ਏਜੰਟ ਵੀ ਕਈ ਚੀਜ਼ਾਂ ਹੁੰਦੀਆਂ, ਸਲਾਹ ਦੇਣੀ ਅਤੇ ਉਹ ਕੰਪਲਾਇੰਸ ਅਤੇ ਰੈਗੂਲੇਸ਼ਨ ਪੱਖੋਂ ਸਾਨੂੰ ਆਪਣਾ ਮਾਰਾ ਨੰਬਰ ਵੀ ਐਕਸਪਲੇਨ ਕਰਨਾ ਪੈਂਦਾ। ਮੇਰਾ ਮਾਰਾ ਨੰਬਰ 24183 ਆ, ਤੇ ਕਿਉਂਕਿ ਹੁਣ ਇਹਨਾਂ ਤੇ ਵੀ ਸਕਰੂਟਨੀ ਮਾਈਗ੍ਰੇਸ਼ਨ ਏਜੰਟ ਤੇ ਵੀ ਕਸੀ ਆ ਕਿ ਕੰਪਲਾਈਂਸ ਤੇ ਰੈਗੂਲੇਸ਼ਨ ਪੁਆਇੰਟ ਆਫ ਵਿਊ ਤੋਂ ਤੁਸੀਂ ਕਿਸੇ ਨੂੰ ਸਲਾਹ ਨਹੀਂ ਦੇ ਸਕਦੇ ਅਨਲੈਸ ਕਿ ਤੁਸੀਂ ਆਪਣਾ ਮਾੜਾ ਨੰਬਰ ਐਕਸਪਲੇਨ ਕਰੋ ਉਹਨੂੰ ਵੀ ਮੇਰਾ ਆਹ ਮਾੜਾ ਨੰਬਰ ਆ ਤੁਸੀਂ ਉਹ ਮਾੜਾ ਦੀ ਵੈਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ ਮਤਲਬ ਲੱਲੀ ਛੱਲੀ ਭੂੰਡ ਪਟੱਲੀ ਜਿਹੜੇ ਅੱਗੇ ਸੀਗੇ ਹੈ ਨਾ ਐਜੂਕੇਸ਼ਨ ਸੈਕਟਰ 'ਚ ਵੀ ਬਹੁਤ ਸੀਗੇ ਲੋਕ ਉਹਨਾਂ ਦੇ ਨਾਂ ਦਾ ਪ੍ਰੋਫਾਈਲ ਕ੍ਰੀਏਟ ਕਰਕੇ ਅਤੇ ਵੀਜ਼ਾ ਪਾ ਦਿੰਦੇ ਸੀ
1: ਓਕੇ
0: ਵੀ ਇਹ ਤਾਂ ਗੱਲ ਹੀ ਕੁਛ ਨਹੀਂ ਹੁਣ ਆ ਪ੍ਰੋਟੈਕਸ਼ਨ ਵੀਜ਼ੇ ਦਾ ਕੰਮ ਹੀ ਇੱਕ ਸਿੱਧ ਪੱਧਰ ਆ ਹੁਣ ਇਹ ਤਾਂ 60-65 million ਲਾ ਕੇ ਐਡੀਆਂ ਵਰਕਫੋਰਸਾਂ ਬਣਾਉਣ ਦੀ ਲੋੜ ਹੀ ਨਹੀਂ ਹੁਣ ਜੇ ਮੈਂ ਦੇਖਦਾ ਅਤੇ ਚੁੱਪ ਕਰਕੇ ਇਹ ਕਹਿਣ ਵੀ ਪ੍ਰੋਟੈਕਸ਼ਨ ਵੀਜ਼ਾ ਜੀ ਤੁਸੀਂ ਆਪ ਨਹੀਂ ਲਾ ਸਕਦੇ ਪ੍ਰਾਈਵੇਟ ਪ੍ਰੋਫਾਈਲ ਤੋਂ ਤੁਸੀਂ ਕਿਸੇ ਵਕੀਲ ਤੋਂ ਜਾਂ ਮਾਈਗ੍ਰੇਸ਼ਨ ਏਜੰਟ ਤੋਂ ਹੀ ਲਵਾਇਆ ਜਾ ਸਕਦਾ ਅਤੇ ਮਾਈਗ੍ਰੇਸ਼ਨ ਏਜੰਟ ਅਤੇ ਵਕੀਲ ਸਟੈਟੈਕ ਲਿਖ ਕੇ ਦੇਵੇ ਵੀ ਮੈਨੂੰ ਲੱਗਦਾ ਬਈ ਇਹਦਾ ਬਣਦਾ ਹਾਂ ਉਹਦੇ ਹੱਥ ਜਦੋਂ ਕੰਬੇ ਇੱਕ ਵਾਰ ਅਤੇ ਉਹ ਪਰ ਚੱਕਰ ਇਹ ਆ ਜਦੋਂ ਪੈਸਾ ਹੈ ਨਾ ਚਿੱਟਾ ਜਿਹਾ ਲਿਫਾਫਾ ਦਿੰਦਾ ਟੇਬਲ 'ਤੇ ਪਿਆ ਫਿਰ ਸਾਰੇ ਹੀ ਉੱਧਰ ਨੂੰ ਲਿਊਰ ਹੁੰਦੇ ਆ
1: ਪਰ ਡਿਪਾਰਟਮੈਂਟ ਨੂੰ ਵੀ ਤਾਂ ਪਤਾ ਨਾ ਵੀ ਆਉਣ 'ਤੇ ਡੇ ਹੀ ਆ ਪੈਸੇ ਕੱਲ੍ਹ ਨੂੰ ਕਿਸੇ ਪਾਸੇ ਲੱਗਦੇ ਜਾਂ ਨਹੀਂ ਲੱਗਦੇ
0: ਹਾਂ ਸਿਸਟਮ 'ਚ ਹੀ ਆ ਰਹੇ ਨਾ
1: ਪੈਸੇ ਤਾਂ ਆ ਹੀ ਰਹੇ ਨਾ
0: ਸੋ ਕਹਿਣ ਦਾ ਮਤਲਬ ਹੈ ਨਾ ਵੀ ਇਹ ਚੀਜ਼ਾਂ ਜਿਹੜੀਆਂ ਰੋਟ ਹੋਈਆਂ ਹੁਣ ਆ ਸਟੂਡੈਂਟ ਵੀਜ਼ੇ 'ਚ ਆਪਾਂ ਨੂੰ ਪਤਾ ਪੰਜਾਬ ਤੋਂ ਜਾਂ ਕਿਤੋਂ ਹੋਰੋਂ ਆਪਾਂ ਜੇ ਗੱਲ ਕਰਦੇ ਹਾਂ ਨੇਪਾਲ ਤੋਂ ਅੱਜ ਕੱਲ੍ਹ ਭਾਰਤ ਤੋਂ ਵੀਜ਼ੇ ਦੀ ਰਿਜੈਕਸ਼ਨ ਦੀ ਦਰ 60% 50% 40% ਤੱਕ ਵੱਧ ਗਈ ਆ ਸਟੂਡੈਂਟ ਵੀਜ਼ੇ ਅਪਰੂਵ ਵੀ ਨਹੀਂ ਹੋ ਰਹੇ ਕਿਉਂਕਿ ਉਹਦੇ 'ਚ ਮੇਜਰ ਦੇਖਦੇ ਆ ਵੀ ਕੀ ਸਟੂਡੈਂਟ ਵਾਕਈ ਸਟੂਡੈਂਟ ਬਣ ਕੇ ਆ ਰਿਹਾ ਜਾਂ ਇਹ ਕੋਈ ਰਾਹ ਲੱਭਣ ਆ ਰਿਹਾ ਖੁੱਡ ਪੱਟਣ ਆ ਰਿਹਾ
1: ਪੜ੍ਹਨਾ ਆ ਰਿਹਾ
0: ਹਾਂ ਅਤੇ ਉਹਦੇ ਕੋਲ ਕੀ ਜਿਹੜੇ ਜੈਨੂਅਨ ਫੰਡਸ ਹੈਗੇ ਆ ਮੰਨ ਲਓ ਜੇ ਹੁਣ ਤੁਹਾਡੀ ਯੂਨੀਵਰਸਿਟੀ ਦੀ ਫੀਸ ਆ ਇੱਥੇ $35,000-40,000 ਤਾਂ ਫੀਸ ਹੀ ਹੈ ਇੱਕ ਸਾਲ ਦੀ $30,000 ਤੁਹਾਡੇ ਹੈਗੇ ਆ ਲਿਵਿੰਗ ਐਕਸਪੈਂਸਿਸ 29,000 ਹੈ ਨਾ ਅਤੇ ਆਉਣ ਜਾਣ ਦੀ ਜਹਾਜ਼ ਦੀ ਟਿਕਟ ਵਾਪਸੀ ਦੀ ਉਹ ਵਿੱਚ ਉਹਨਾਂ ਨੇ ਕਾਊਂਟ ਕਰਨੀ ਆ ਜੇ ਤੁਹਾਡਾ ਕੋਈ ਪਾਰਟਨਰ ਹੈਗਾ ਜਾਂ ਨਾ ਕੋਈ ਸਬਸੀਕੁਐਂਟ ਐਂਟਰੈਂਟ ਬਾਅਦ 'ਚੋਂ ਲੱਗਦਾ $10,000 ਉਹਦਾ ਪਾ ਲਓ ਸੋ ਕੁੱਲ ਮਿਲਾ ਕੇ ਇਹ $80,000 ਬਣ ਜਾਂਦਾ ਅਤੇ $80,000 ਨੂੰ 65 ਨਾਲ ਗੁਣਾ ਕਰਕੇ ਦੇਖ ਲਓ ਇੰਨੇ ਪੈਸੇ ਤੁਸੀਂ ਇੱਕ ਨੰਬਰ 'ਚ ਆਪਣੇ ਕਾਗਜ਼ਾਂ 'ਚ ਉੱਥੇ ਦਿਖਾਉਣੇ ਆ ਅਤੇ ਇੰਨੇ ਪੈਸੇ ਹੁੰਦੇ ਕਿਹਦੇ ਕੋਲ
1: ਸਲਾਨਾ
0: ਅਤੇ ਮੁੜ ਕੇ ਉੱਥੇ ਕੀ ਆ ਹੁਣ ਸਿਸਟਮ ਨੂੰ ਰੋਟ ਕਿੱਦਾਂ ਕੀਤਾ ਜਾਂਦਾ ਉੱਥੇ ਲੋਕਾਂ ਨੇ ਇੱਕ ਦੂਜੇ ਦੇ ਪੈਸੇ ਆ ਤੋਂ ਫੜ ਕੇ ਉਹਦੇ ਅਕਾਊਂਟ 'ਚ ਉਦੋਂ ਫੜ ਕੇ ਉਹਦੇ ਅਕਾਊਂਟ 'ਚ ਤੁਹਾਡੇ ਨਾਂ 'ਤੇ ਅਕਾਊਂਟ ਖੋਲ੍ਹ ਕੇ ਝੂਠੇ ਮੋਬਾਈਲ ਨੰਬਰ ਕ੍ਰੀਏਟ ਕਰਕੇ OTP ਉਹਨਾਂ 'ਤੇ ਜਾਣਾ ਤੁਹਾਡੇ ਕੋਲ ਉਹਦੀ ਪਹੁੰਚ ਹੀ ਹੈ ਨਹੀਂ ਐਕਸੈਸ ਹੀ ਹੈ ਨਹੀਂ ਬਹੁਤ ਸਾਰੇ ਏਜੰਟ ਇੰਡੀਆ 'ਚ ਇੱਦਾਂ ਦੇ ਫਰੋਡੂਲੈਂਟ ਐਕਟੀਵਿਟੀਜ਼ 'ਚ ਵੀ ਫੜੇ ਗਏ ਆ ਪਰ ਉੱਥੇ ਕੋਈ ਰੈਗੂਲੇਸ਼ਨ ਨਹੀਂ ਕੋਈ ਮਾਪਦੰਡ ਨਹੀਂ ਕੋਈ ਰੌਲਾ ਰੱਪਾ ਨਹੀਂ ਉੱਥੇ ਇਹਨਾਂ ਚੀਜ਼ਾਂ ਨੂੰ ਫੜਨਾ ਔਖਾ ਅਤੇ ਆਸਟ੍ਰੇਲੀਅਨ ਗਵਰਨਮੈਂਟ ਕਹਿੰਦੀ ਸਾਡੇ ਕੋਲ ਰਿਸੋਰਸਿਸ ਹੈ ਨਹੀਂ ਵੀ ਅਸੀਂ ਉੱਥੇ ਜਾ ਕੇ ਉਹਨਾਂ ਬੈਂਕਾਂ ਦੀ ਪੜਤਾਲ ਕਰ ਸਕੀਏ ਇਸ ਕਰਕੇ ਆ ਜਿੰਨੇ ਆ ਲੋਨ ਲਾਨ ਹੁੰਦੇ ਆ ਇਹਨਾਂ 'ਚੋਂ ਹੈ ਨਾ ਉਹ ਬਹੁਤ ਵੱਡੀ ਪਰਸੈਂਟੇਜ ਹੋਊਗੀ ਜਿਹੜੀ ਇਹ ਝੂਠ ਸੱਚ ਹੋਊਗਾ ਉਹਦੇ 'ਚ
1: ਸੋ ਇੰਨਾ ਕੁ ਮਹਿੰਗਾ ਹੁਣ ਕੰਮ ਉਹ ਇੰਨੇ ਕੁ ਜ਼ਿਆਦਾ ਬਜਟ ਸ਼ੋਅ ਕਰਨੇ ਪੈਣੇ ਫਿਰ ਇਹਦਾ ਮਤਲਬ ਵੀ ਪੋਲੀਟੀਸ਼ੀਅਨ ਹੀ ਆਇਆ ਕਰਨਗੇ ਬਾਕੀ ਅੰਤ ਕੀ ਆਉਣਾ ਹੁਣ
0: ਉਹਨਾਂ ਦੇ ਨੇੜੇ ਹੀ ਆਉਣੇ
1: ਰੈਗੂਲਰ ਤੇ ਕਾਰੋਬਾਰ ਵੀ ਉਹਨਾਂ ਦੇ ਪੈਸਾ ਵੀ ਉਹਨਾਂ
0: ਜਾਂ ਆਪਣੇ ਪਿੰਡਾਂ 'ਚ 1 crore ਨੂੰ ਕੀਲਾ ਹੋ ਗਿਆ ਨਾ ਉਹ ਵਿਕਿਆ ਨਾ ਉਹ ਕਿਸੇ ਨੇ ਖਰੀਦਿਆ ਨਾ ਅਕਾਊਂਟ 'ਚ ਪੈਸੇ ਆਏ ਅਕਾਊਂਟ 'ਚ ਬਣਾ 20,000 rupees ਤੇ ਉਹ ਫਿਰ ਉੱਥੇ ਬੈਠੇ ਬੱਕਰੀ ਜਾਣਾ
1: ਹੈਗਾ ਤਾਂ ਹੈ ਨਾ ਚਲੋ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਜੀ ਗੱਲਾਂ ਬਾਤਾਂ ਇੱਥੋਂ ਹੀ ਬਜਟ ਤੋਂ ਸ਼ੁਰੂ ਹੋਈਆਂ ਅਤੇ ਬਜਟ ਤੋਂ ਆ ਕੇ ਸ਼ੁਰੂ ਕਰਦੇ ਹਾਂ ਤਾਂ ਤੁਸੀਂ ਵੀ ਜੇਕਰ ਕੋਈ ਸਾਂਝ ਪਾਉਣੀ ਹੈ ਤਾਂ ਅਗਲੇ ਹਿੱਸੇ ਦੇ ਵਿੱਚ ਤੁਸੀਂ ਪਾ ਸਕਦੇ ਹੋ ਤੁਹਾਡੇ ਲਈ ਬਜਟ ਦੇ ਵਿੱਚ ਕੀ ਕੱਢਣ ਪਾਉਣ ਨੂੰ ਨਿਕਲਿਆ ਹੋਰ ਬਹੁਤ ਸਾਰਾ ਕੁਛ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਛ ਇੱਕ ਸੱਜਣਾਂ ਦੇ ਨਾਲ ਵੀ ਗੱਲਬਾਤ ਕਰਕੇ ਉਹਨਾਂ ਦੀ ਰਾਏ ਵੀ ਆਪਾਂ ਜਾਣਾਂਗੇ ਪਰ ਫਿਲਹਾਲ ਇੱਕ ਬ੍ਰੇਕ ਦਾ ਸਮਾਂ ਹੋ ਗਿਆ ਰੇਡੀਓ ਹਾਂਜੀ 1674 AM

0: ਕੀ ਹੋਇਆ? ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
1: ਯਾਰ ਕੀ ਦੱਸਾਂ, ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮਾਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
1: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8833-11 ਔਰ ਵਿਜ਼ਿਟ uvfinancial.com.au। ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ। ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
3: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
4: ਸੂਰਜ ਦੇਵਤਾ
3: ਕੀ ਮਤਲਬ?
4: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
3: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
4: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
7: ਨਿਸ਼ੁਲਕ ਟੇਫ ਕੇ ਸਾਥ ਆਪਣੀ ਅਭਿਲਾਸ਼ਾ ਕੋ ਕਰੀਅਰ ਮੇ ਬਦਲੇ। 80 ਸੇ ਭੀ ਅਧਿਕ ਐਸੀ ਕੁਆਲੀਫਿਕੇਸ਼ਨਸ ਔਰ ਲਘੂ ਕੋਰਸਿਸ ਮੇ ਸੇ ਚਯਨ ਕਰੇ ਜਿਨਕੀ ਮਾਂਗ ਹੈ, ਹਾਸਪਿਟੈਲਿਟੀ ਸੇ ਲੇਕਰ ਸਾਈਬਰ ਸੁਰਕਸ਼ਾ ਤੱਕ। ਕੋਈ ਟਿਊਸ਼ਨ ਸ਼ੁਲਕ ਨਹੀਂ। ਆਪ ਜੋ ਨੌਕਰੀ ਪਾਣਾ ਚਾਹਤੇ ਹੈ ਉਸਕੇ ਲਈ ਕੌਸ਼ਲ ਹਾਸਿਲ ਕਰੇ। ਨਿਸ਼ੁਲਕ ਟੇਫ ਮਹੱਤਵਕਾਂਕਸ਼ਾ ਕੋ ਵਾਸਤਵਿਕਤਾ ਬਣਾ ਦੇਤਾ ਹੈ। ਟੇਫ ਵਿਕਟੋਰੀਆ ਕੇ ਸਾਥ ਮਹੱਤਵਕਾਂਕਸ਼ਾਓ ਕੋ ਵਾਸਤਵਿਕਤਾ ਬਣਾਏ। ਨਿਸ਼ੁਲਕ ਟੇਫ ਸਰਚ ਕਰੇ।
8: Authorized by the Victorian Government, Melbourne.
0: Preet, ki hoya?
9: Oh, is baar fir PT ch band nahi aaye. Hun fir koi visa nahi pehna. Lagda hai India wapas jana pehna.
0: Je tusi vi inna de waang thak chuke ho, ta hune contact karo Australia vich parose ate tajurbe wale desire migration walean nu. Inna kol hai employer sponsor visa, permanent residency, student visa, TR, parents visa ate baki sariya immigration to related services. Number likho 045-151-1100. 0451511100. Desire migration. Je tusi bimar ho ta AI kol nahi, doctor kol janne ho. Fir kanuni masle vich faisla khud kyun? Yaad rakho, delay in law is damage in life. Family issue, property da masla, koi immigration di samasya ya koi bhi kanuni matter, ikko naam jo kam tuhade layi karde ne, Bansal Lawyers. Tuhada bharosa, sada tajurba te jit apni. Call 422-905-860 or visit bansallawyers.com.au. Creative events leke aa rahe ne saal di sab to intezar kiti gayi sangeetmayi sham, Heritage Tour 2026, Dr. Satinder Sartaaj.
10: Ho lawa ishq ke de
11: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
12: ਬਿਲਕੁਲ ਜੀ, ਲੱਗ ਚੁੱਕੀ ਹੈ ਫਿਲਮ ਤੇ ਤੁਸੀਂ ਆਪਣੇ ਲਾਗਲੇ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਵੇਖ ਸਕਦੇ ਹੋ। ਹੋਰ ਵੀ ਮਨੋਰੰਜਨ ਜਿਹਦੇ ਵਿੱਚ ਕਿ ਤੁਸੀਂ ਡਾਕਟਰ ਸਤਿੰਦਰ ਸਰਤਾਜ ਦੇ ਲਾਈਵ ਸ਼ੋ ਦੋ ਵੇਖ ਸਕਦੇ ਹੋ, ਇੱਕ 16 ਨੂੰ ਅਤੇ ਇੱਕ 17 ਨੂੰ। 16 ਵਾਲਾ ਕਹਿੰਦੇ ਨੇ ਕਿ ਸੋਲਡ ਆਊਟ ਹੈ ਹੁਣ ਪ੍ਰਬੰਧਕਾਂ ਦੇ ਅਨੁਸਾਰ, ਅਤੇ 17 ਤਰੀਕ ਵਾਲੇ ਦੀਆਂ ਟਿਕਟਾਂ ਤੁਸੀਂ ਲੈ ਸਕਦੇ ਹੋ। ਸੋ ਸ਼ਨੀਵਾਰ ਅਤੇ ਐਤਵਾਰ ਦੇ ਦਿਨ ਇਹ ਜਿਹੜਾ ਆ ਰਿਹਾ, ਇਹ ਦੋ ਸ਼ੋ ਤੁਹਾਡੇ ਲਈ ਰੱਖੇ ਗਏ ਨੇ, ਅਤੇ ਤੁਸੀਂ ਵੇਖਿਓ। ਅਤੇ ਜੇ ਨਹੀਂ ਲਈਆਂ ਟਿਕਟਾਂ ਤਾਂ 17 ਦੀਆਂ ਤੁਸੀਂ ਲੈ ਸਕਦੇ ਹੋ। ਜਵਾਕ ਫਿਲਮ ਜਿਹਦੀ ਗੈਡ ਤੁਸੀਂ SM ਦੇ ਉੱਤੇ ਸੁਣ ਰਹੇ ਹੋ, ਤੁਹਾਡੇ ਲਾਗਲੇ ਸਿਨੇਮਾ ਘਰਾਂ ਦੇ ਵਿੱਚ ਤੁਸੀਂ ਜਾ ਕੇ ਵੇਖ ਸਕਦੇ ਹੋ। 8 ਤਰੀਕ ਨੂੰ ਇਹ ਰਿਲੀਜ਼ ਹੋਈ। ਜੇ ਕਿਸੇ ਨੇ ਵੇਖੀ ਹੈ ਤਾਂ ਤੁਸੀਂ ਸਾਨੂੰ ਆਪਣੀ ਫੀਡਬੈਕ ਦੇ ਸਕਦੇ ਹੋ। ਇਸ ਤੋਂ ਇਲਾਵਾ ਸ਼ੇਰਾ ਪਰਮੀਸ਼ ਵਰਮਾ ਦੀ ਫਿਲਮ, ਇਹ 15 ਤਰੀਕ ਨੂੰ ਯਾਨੀ ਕਿ ਪਰਸੋਂ ਦੇ ਦਿਨ ਇਸੇ ਹਫ਼ਤੇ ਵੀ ਰਿਲੀਜ਼ ਹੋ ਜਾਣੀ ਆ, ਅਤੇ ਇਹਦਾ ਵੀ ਟ੍ਰੇਲਰ ਤੁਸੀਂ ਵੇਖ ਚੁੱਕੇ ਹੋਵੋਗੇ। ਅਤੇ ਇੱਧਰ ਕਪਿਲ ਸ਼ਰਮਾ ਦੀ ਫਿਲਮ ਤੁਸੀਂ ਵੇਖ ਸਕਦੇ ਹੋ, 8 ਮਈ ਨੂੰ ਰਿਲੀਜ਼ ਹੋਈ ਆ। ਅਤੇ ਹੁਣ ਤੱਕ ਤੁਹਾਡੇ ਕੋਲ ਕੋਈ ਜਾਣਕਾਰੀਆਂ ਤਾਂ ਤੁਸੀਂ ਦੱਸ ਸਕਦੇ ਹੋ। ਦਾਦੀ ਕੀ ਸ਼ਾਦੀ ਕਿਵੇਂ ਦੀ ਰਹੀ, ਇਹ ਤੁਸੀਂ ਸਾਨੂੰ ਦੱਸ ਸਕਦੇ ਹੁੰਦੇ ਹੋ। ਅਤੇ ਜੋ ਵੀ ਤੁਹਾਡੇ ਹੁਣ ਵਿਚਾਰ ਉਹ ਤੁਸੀਂ ਦੇ ਸਕਦੇ ਹੁੰਦੇ ਹੋ। ਅਤੇ ਪਤੀ ਪਤਨੀ ਔਰ ਵੋ ਦੋ, ਸੋ ਇਹ ਹੁਣ ਗਾਂਹ ਦੀ ਗਾਂਹ ਟਾਈਟਲ ਵੱਧਦਾ ਜਾਂਦਾ। ਅਤੇ ਇਹ ਵੀ ਫਿਲਮ ਤਿਆਰ ਪਰ ਤਿਆਰ ਹੈ, ਇਹਦੀ ਵੀ ਐਡ ਤੁਸੀਂ ਸੁਣ ਰਹੇ ਹੋ। ਇਹ ਫਿਲਮ 15 ਤਰੀਕ ਨੂੰ ਯਾਨੀ ਕਿ ਇਸੇ ਹਫ਼ਤੇ, ਯਾਨੀ ਕਿ ਹਰ ਹਫ਼ਤੇ ਫਿਲਮਾਂ 'ਤੇ ਫਿਲਮਾਂ, ਇੱਕ ਨਹੀਂ ਦੋ ਨਹੀਂ, ਮਤਲਬ ਧੜਾਧੜ ਫਿਲਮਾਂ ਰਿਲੀਜ਼ ਹੋ ਰਹੀਆਂ ਨੇ। ਅਤੇ ਇਸੇ ਦੇ ਦਰਮਿਆਨ ਇੱਕ ਹੋਰ ਫਿਲਮ ਹੈ, ਜਵਾਨੀ ਤੋਂ ਇਸ਼ਕ ਹੋਣਾ ਹੈ, ਇਹ ਵੀ 5 ਤਰੀਕ ਨੂੰ ਰਿਲੀਜ਼ ਹੋਈ ਆ। ਡੇਵਿਡ ਧਵਨ ਦੀ ਡਾਇਰੈਕਟਿਡ, ਅਤੇ ਉਹਦੇ ਮੁੰਡੇ ਵਰੁਣ ਧਵਨ ਦੀ ਇਹਦੇ ਵਿੱਚ ਐਕਟਿੰਗ। ਅਤੇ ਰਾਜਾ ਸ਼ਿਵਾਜੀ, ਇਹ ਵੀ 1 ਤਰੀਕ ਨੂੰ ਰਿਲੀਜ਼ ਹੋਈ ਸੀ ਫਿਲਮ। ਸੋ ਢੇਰ ਸਾਰੀਆਂ ਫਿਲਮਾਂ, ਅਤੇ ਇਹਨਾਂ ਫਿਲਮਾਂ ਦੇ ਦਰਮਿਆਨ ਪ੍ਰੋਗਰਾਮ ਅਤੇ ਪ੍ਰੋਗਰਾਮਾਂ ਦੇ ਵਿੱਚ ਹੁਣ ਇਹ ਸਭ 'ਤੇ ਡਾਕਟਰ ਸਤਿੰਦਰ ਸਰਤਾਜ, ਅਤੇ ਉਸ ਤੋਂ ਬਾਅਦ ਫਿਰ ਵਾਰੀ ਆਜੂਗੀ ਰਣਜੀਤ ਬਾਵੇ ਦੀ, ਅਤੇ ਫਿਰ ਉਹਦੇ ਵੱਲ ਨੂੰ ਆਪਾਂ ਗੱਲਾਂ ਬਾਤਾਂ ਦਾ ਰੁੱਖ ਲੈ ਕੇ ਜਾਵਾਂਗੇ। ਅਤੇ ਫਿਲਹਾਲ ਆਪਾਂ ਆਪਣੇ ਪ੍ਰੋਗਰਾਮ ਦਾ ਰੁੱਖ ਜਿਹੜਾ ਵਾਪਸ ਉੱਧਰ ਨੂੰ ਲੈ ਕੇ ਆਉਂਦੇ ਹਾਂ ਜਿੱਧਰੋਂ ਆਪਾਂ ਛੱਡ ਕੇ ਗਏ ਸਾਂ। ਅਤੇ ਬਜਟ ਆਸਟ੍ਰੇਲੀਆ ਦੇ ਵਿੱਚ, ਜੇ ਬਾਹਰੋਂ ਸੁਣ ਰਹੇ ਹੋ ਤਾਂ ਤੁਹਾਨੂੰ ਇਸ ਚੀਜ਼ ਦਾ ਥੋੜ੍ਹਾ ਜਿਹਾ ਦੱਸ ਦਈਏ ਕਿ ਬਜਟ ਜਿਹੜਾ ਵਾ ਉਹ ਫੈਡਰਲ ਦਾ ਇਸ ਟਾਈਮ ਨਸ਼ਰ ਹੋਇਆ ਕੱਲ੍ਹ ਦੇ ਦਿਨ, ਅਤੇ ਉਹਦੇ ਵਿੱਚ ਕੀ ਕੀ ਜਮ੍ਹਾਂ ਘਟਾਓ, ਕਿਹੜੇ ਕਿਹੜੇ ਫਾਇਦੇ, ਕਿਹੜੇ ਕਿਹੜੇ ਨੁਕਸਾਨ, ਕੌਣ ਕੌਣ ਵਿਨਰ, ਕੌਣ ਕੌਣ ਲੂਜ਼ਰ। ਸੋ ਉਸ ਸੰਬੰਧ ਵਿੱਚ ਗੱਲਾਂ ਬਾਤਾਂ ਪਿਛਲੇ ਸੈਗਮੈਂਟ ਦੇ ਵਿੱਚ ਆਪਾਂ ਮਾਈਗ੍ਰੈਂਟਸ ਦੇ ਲਿਹਾਜ਼ ਦੇ ਨਾਲ ਵੀ ਕੀਤੀਆਂ, ਅਤੇ ਹੁਣ ਆਪਾਂ ਇਸ ਲੜੀ ਨੂੰ ਅੱਗੇ ਤੋਰਦੇ ਹਾਂ। ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਕਰੇਵਾਲ
2: ਜੀ। ਹੁਣੇ ਹੁਣੇ ਜੁੜੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਸਾਰਿਆਂ ਨੂੰ ਜੀ ਐਨ ਨੂੰ ਆਖਦੇ ਹਾਂ। ਪ੍ਰੋਗਰਾਮ 'ਚ ਆਪਾਂ ਮਾਈਗ੍ਰੇਸ਼ਨ ਦੇ ਲਿਹਾਜ਼ ਨਾਲ ਕੁਛ ਕੁ ਗੱਲਾਂ ਕੀਤੀਆਂ ਨੇ। ਸਾਨੂੰ ਇੱਕ ਪਲ ਚੈਨ ਨਾ ਆਵੇ ਸੱਜਣਾ, PR ਬਿਨਾਂ ਬੜਿਆਂ ਦਾ ਦਰਦ ਦਿਲ ਆ। ਜੇ ਆਪ ਨਹੀਂ ਤਾਂ ਘੱਟੋ ਘੱਟ ਕੋਈ ਜਾਣਕਾਰ, ਕੋਈ ਭੈਣ ਭਾਈ ਰਿਸ਼ਤੇਦਾਰ ਯਾਰ ਮਿੱਤਰ ਕਿਸੇ ਨਾ ਕਿਸੇ ਦਾ ਔਖਿਆਈ 'ਚੋਂ ਲੰਘਣਾ, ਕਿਉਂਕਿ ਜਦ ਤੱਕ PR ਹੋ ਨਹੀਂ ਜਾਂਦੀ, ਰਾਹ ਪੱਧਰਾ ਨਹੀਂ ਹੋ ਜਾਂਦਾ, ਸਬਰ ਜਿਹਾ ਆਉਂਦਾ ਵੀ ਨਹੀਂ, ਅਤੇ ਇੱਕ ਬੜੀ ਵੱਡੀ ਰੁਕਾਵਟ ਹੁੰਦੀ ਆ। ਅਤੇ ਬਹੁਤ ਸਾਰੇ ਲੋਕ ਨੇ ਜਿਹੜੇ ਇਹਨੂੰ ਕਾਮਯਾਬੀ ਦਾ ਇੱਕ ਪੈਮਾਨਾ ਮੰਨਦੇ ਆ ਵੀ ਜਦ ਤੱਕ PR ਨਹੀਂ ਹੁੰਦੀ ਕੁਛ ਵੀ ਸੰਵਰਦਾ ਨਹੀਂ। ਅਤੇ ਉਸ ਲਿਹਾਜ਼ ਨਾਲ ਜਿਹੜਾ ਪਲੈਨਿੰਗ ਲੈਵਲ ਨੇ ਮਾਈਗ੍ਰੇਸ਼ਨ ਦੇ ਅਗਲੇ ਸਾਲ ਦੇ, ਉਸ ਦਾ ਸਰਕਾਰ ਨੇ ਸਥਿਰ ਰੱਖੇ ਨੇ 1,85,000 ਦੇ ਕਰੀਬ। ਅਤੇ ਉਹਨਾਂ 'ਚੋਂ ਜ਼ਿਆਦਾਤਰ ਔਨ ਸ਼ੋਰ ਜਾਂ ਜਿਹੜੇ ਆਸਟ੍ਰੇਲੀਆ 'ਚ ਆਲਰੇਡੀ ਲੋਕ ਹੈਗੇ ਆ ਉਹਨਾਂ ਨੂੰ ਤਰਜੀਹ ਮਿਲਣੀ ਆ, ਅਤੇ ਬਾਕੀ 55,000 ਇਹਨਾਂ ਨੇ ਹਾਈਲੀ ਸਕਿੱਲਡ ਲੋਕ ਨੇ ਜਿਹੜੇ ਉਹ ਬਾਹਰਲੇ ਮੁਲਕਾਂ ਤੋਂ ਸੱਦਣੇ ਆ, ਵਿਦੇਸ਼ ਤੋਂ ਸੱਦਣੇ ਆ।
12: ਪੱਕੇ ਵੀ ਕਿਉਂ ਵੇਖੋ ਆਪਣੇ PR ਸੋਰੀ ਕਿਉਂ ਆਪਣੇ 'ਤੇ ਇਸ ਚੀਜ਼ ਨੂੰ ਕਹਿੰਦੇ ਆ ਪੱਕਿਆਂ ਹੋਣਾ, ਫਲਾਣਾ ਪੱਕਾ ਹੋ ਗਿਆ ਉਹ ਇਹਦੇ ਲਈ।
2: ਹਾਂ, ਜਦ ਤੱਕ ਅਤੇ ਨਾਲ ਬਜਟ ਦਾ ਦੂਜਾ ਆਸਪੈਕਟ ਘਰਾਂ ਨੂੰ ਲੈ ਕੇ ਆ, ਜਦ ਤੱਕ ਘਰ ਨਹੀਂ ਲੈਂਦਾ ਬੰਦੇ ਕਹਿੰਦੇ ਜਾੜੇ ਨਹੀਂ ਲੱਗੀ ਤੁਹਾਡੀ ਇਸ ਮੁਲਕ 'ਚ। ਇਹ ਦੋ ਚੀਜ਼ਾਂ ਪ੍ਰਵਾਸੀ ਮਨਾਂ ਦੀਆਂ, ਜਾਂ ਅਸੀਂ ਛੋਟੇ ਹੁੰਦਿਆਂ ਤੋਂ ਸਾਡੇ ਜ਼ਿਹਨ 'ਚ ਇੱਕ ਮਹਿਲ ਉਹ ਸਪਨੂੰਗਾ, ਮਤਲਬ ਬੰਦਾ ਹੈ ਨਾ ਆਸ਼ੀਆਨਾ ਬਣਾਉਣ ਲਈ ਹੈ ਨਾ ਤਰਸਦਾ, ਆਪਣੇ ਸਿਰ ਦੀ ਛੱਤ ਹੋਣੀ ਬੜੀ ਜ਼ਰੂਰੀ ਆ। ਇੱਦਾਂ ਦੀਆਂ ਆਪਾਂ ਚੀਜ਼ਾਂ, ਇੱਦਾਂ ਦੀਆਂ ਗੱਲਾਂ ਬਾਤਾਂ ਫੋਕਲੋਰ 'ਚੋਂ ਜਾਂ ਸਾਡੇ ਬਾਪ ਦਾਦਿਆਂ ਨੇ, ਮਾਂ ਬਾਪ ਨੇ ਸਾਨੂੰ ਸਿਖਾਈਆਂ ਜਾਂ ਦੱਸੀਆਂ, ਇਸ ਕਰਕੇ ਸਾਡੇ ਲਈ ਉਹ ਇੱਕ ਬਹੁਤ ਵੱਡਾ ਪੈਮਾਨਾ।
12: ਬਿਲਕੁਲ।
2: ਅਤੇ ਉਸ ਲਿਹਾਜ਼ ਨਾਲ ਜਦ ਆਪਾਂ ਬਜਟ ਦੀ ਗੱਲ ਕਰਦੇ ਹਾਂ ਤਾਂ ਕੈਪੀਟਲ ਜਿਹੜਾ ਗੇਨ ਟੈਸਟ ਆਪਣਾ ਹੈਗਾ, ਅਤੇ ਨੈਗੇਟਿਵ ਗੇਅਰਿੰਗ ਆ, ਇਹ ਜਿਹੜੇ ਟੈਕਸਿਸ ਨੇ ਉਹ ਇਨਵੈਸਟਰ ਲੈਵਲ 'ਤੇ ਚਲੇ ਜਾਂਦੇ ਆ। ਪਰ ਦੂਜੇ ਲੈਵਲ 'ਤੇ ਗੱਲ ਆਉਂਦੀ ਆ ਘਰ ਖਰੀਦਣ ਦੀ, ਅਤੇ ਲੋਕ ਜਾਂ ਮਾਹਰ ਕਈ ਕਹਿੰਦੇ ਆ ਵੀ ਸਾਡਾ ਹੱਥ ਤਾਂ ਨਹੀਂ ਪੈਂਦਾ ਜੇ ਇਨਵੈਸਟਰ ਸਾਡਾ ਹੀ ਪੇਸ਼ ਨਹੀਂ ਜਾਣ ਦਿੰਦੇ। ਉਸ ਵਜ੍ਹਾ ਕਰਕੇ ਘਰਾਂ ਦੀਆਂ ਕੀਮਤਾਂ ਵਧੀਆਂ ਹੋਈਆਂ ਨੇ। ਇਸ ਲਈ ਜਿਹੜਾ ਸਾਡਾ ਟ੍ਰੈਜਰਰ ਆ ਜਿਮ ਚਾਮਰਸ, ਉਹਦੇ 'ਤੇ ਬੜਾ ਪ੍ਰੈਸ਼ਰ ਸੀ। ਐਂਥਨੀ ਐਲਬਨੀਜ਼ੀ ਪਹਿਲਾਂ ਕਹਿੰਦੇ ਸੀ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਛੇੜਨਾ ਨਹੀਂ, ਅਤੇ ਕੋਲੀਸ਼ਨ ਅਤੇ ਵਨ ਨੇਸ਼ਨ ਕਹਿੰਦੇ ਆ ਵੀ ਇਹਨਾਂ ਨੇ ਆਪਣਾ ਵਾਅਦਾ ਖਿਲਾਫੀ ਕੀਤੀ ਆ। ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀ ਲੋਕਾਂ ਨਾਲ, ਤਾਂ ਇਹ ਬ੍ਰੋਕਨ ਪ੍ਰੋਮਿਸ ਆ ਬਈ ਅਸੀਂ ਇਸ ਚੀਜ਼ ਨੂੰ ਹੱਥ ਨਹੀਂ ਲਾਉਂਦੇ, ਇਹ ਤੁਸੀਂ ਸਾਡੀ ਜ਼ੁਬਾਨ ਆ। ਇੱਦਾਂ ਦੀਆਂ ਗੱਲਾਂ ਉਦੋਂ ਐਂਥਨੀ ਐਲਬਨੀਜ਼ੀ ਉਹਨਾਂ ਨੇ ਕੀਤੀਆਂ ਸੀ। ਪਰ ਹੁਣ ਸਰਕਾਰ ਇਹ ਕਹਿ ਰਹੀ ਹੈ ਸਮੇਂ ਦੀ ਲੋੜ ਆ, ਅਸੀਂ ਚਾਹੁੰਦੇ ਹਾਂ 75,000 ਬੰਦਾ ਹੋਰ ਐਡ ਹੋਵੇ ਸਿਸਟਮ 'ਚ ਨਵੇਂ ਘਰ ਲੈ ਸਕਣ 'ਚ। ਉਹਦੇ ਲਈ ਚਲੋ 6 ਲੱਖ ਤੋਂ ਘੱਟ ਦੇ ਘਰ 'ਤੇ ਸਟੈਂਪ ਡਿਊਟੀ ਮਾਫ਼ ਆ ਜੀ, ਆਹ ਜੀ ਉਹ ਜੀ। ਬਾਕੀ ਜਿਹੜੇ ਨਵੇਂ ਇਨਵੈਸਟਰ ਆ 2027 ਔਨਵਰਡਸ ਜੁਲਾਈ 1 ਤੋਂ, ਉਹਨਾਂ ਨੂੰ ਇਹ ਕਿਹਾ ਗਿਆ ਬਈ ਤੁਸੀਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਲੇਮ ਨਹੀਂ ਕਰ ਸਕਦੇ, ਕਰੋਗੇ ਤਾਂ ਹੀ ਜੇ ਨਵਾਂ ਬਣਿਆ ਘਰ ਲਓਗੇ। ਪਰ ਉਹਦੇ ਫਿਰ ਸਾਈਡ ਇਫੈਕਟ, ਫਸਟ ਉਹਦੇ ਸਾਈਡ ਇਫੈਕਟ ਜਿਹੜੇ ਹੈਗੇ ਆ ਉਹ ਹੋਣਗੇ, ਫਿਰ ਕਿਰਾਏ ਵਧਣੇ ਸ਼ੁਰੂ ਹੋ ਜਾਣਗੇ, ਜਿਹਨੇ ਪਹਿਲਾਂ ਹੀ ਮਹਿੰਗਾ ਘਰ ਲਿਆ ਜਾਂ ਜੋ ਵੀ ਆ ਨਾ ਸਿਸਟਮ, ਅਤੇ ਉਹ ਕਿਰਾਇਆ ਵਧਾ ਦੂਗਾ। ਸੋ ਉਸ ਲਿਹਾਜ਼ ਨਾਲ ਇਹਦੇ 'ਚ ਪਲੱਸ ਮਾਈਨਸ ਕਾਫੀ ਕੁਛ ਆ, ਪਰ ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ 'ਚ ਗ੍ਰੇ ਏਰੀਏ 'ਚ ਨੇ। ਮਤਲਬ ਇਹ ਨਹੀਂ ਆਪਾਂ ਸਪਸ਼ਟ ਰੂਪ 'ਚ ਕਹਿ ਸਕਦੇ ਵੀ ਇਹਦਾ ਫਾਇਦਾ ਹੋਣਾ ਇਹਦਾ ਨੁਕਸਾਨ ਹੋਣਾ। ਉਹ ਸਪੈਕੂਲੇਸ਼ਨਸ ਨੇ, ਕੋਈ ਇਕੋਨਮਿਸਟ ਉਹਨੂੰ ਕਿਸੇ ਢੰਗ ਨਾਲ ਵੇਖਦਾ, ਦੂਜਾ ਇਕੋਨਮਿਸਟ ਉਹਨੂੰ ਦੂਜੇ ਢੰਗ ਨਾਲ ਵੇਖਦਾ, ਅਤੇ ਇਹੀ ਕਾਰਨ ਸੀਗੇ ਅਸੀਂ ਸੋਚਿਆ ਕਿ ਉਹਨਾਂ ਕਿਸੇ ਮਾਹਰ ਨਾਲ ਵੀ ਗੱਲ ਕਰੀਏ। ਅਤੇ ਡਾਕਟਰ ਵਰਿੰਦਰਜੀਤ ਨੇ ਜਿਹੜੇ ਮਕਵਾਰੀ ਯੂਨੀਵਰਸਿਟੀ 'ਚ ਰਿਸਰਚ ਫੈਲੋ ਨੇ, ਹੈਲਥ ਇਕੋਨਮਿਸਟ ਨੇ, ਹੈਲਥ ਇਕੋਨਮੀ ਨਾਲ ਜੁੜੀਆਂ ਜਿਹੜੀਆਂ ਚੀਜ਼ਾਂ ਨੇ, ਗੱਲਾਂ ਬਾਤਾਂ ਨੇ, ਉਸ ਲਿਹਾਜ਼ ਨਾਲ ਉਹ ਆਪਣੀ ਮਾਹਰਾਨਾ ਰਾਏ ਦਿੰਦੇ ਰਹਿੰਦੇ ਆ। ਇੱਕ ਤਾਂ ਗੱਲ ਆ ਜਿਹੜੀ ਬਜਟ 'ਚ ਦੇਖਣ ਵਾਲੀ ਆ, ਇਹ ਆ ਕਿ ਇਹਦੇ ਵਿੱਚ ਸਰਕਾਰੀ ਹਸਪਤਾਲ ਨੇ ਜਿਹੜੇ, ਉਹਨਾਂ ਨੂੰ ਕਿਹਾ ਗਿਆ ਕਿ ਅਸੀਂ ਤੁਹਾਨੂੰ ਵੱਧ ਫੰਡਿੰਗ ਦੇਵਾਂਗੇ, ਅਤੇ ਉਸ ਲਿਹਾਜ਼ ਨਾਲ $8.6 billion ਰਾਖਵੇਂ ਰੱਖੇ ਗਏ ਆ ਸਰਕਾਰੀ ਹਸਪਤਾਲਾਂ ਨੂੰ ਬਿਹਤਰ ਕਰਨ ਲਈ। 25 billion ਦੀ ਐਡੀਸ਼ਨਲ ਇਨਵੈਸਟਮੈਂਟ ਆ ਪਬਲਿਕ ਹੋਸਪਿਟਲਸ ਲਈ, ਰੋਡ ਅਤੇ ਰੇਲ ਲਈ 8.6 billion ਦੀ ਆ, ਬਾਕੀ ਚੀਪਰ ਮੈਡੀਸਨਸ ਦੀ ਗੱਲ ਆ ਜਿਹੜੀਆਂ ਲਾਈਫ ਸੇਵਿੰਗ ਮੈਡੀਸਨਸ ਨੇ, ਜਿਵੇਂ ਕੈਂਸਰ ਹੋ ਗਿਆ ਜਾਂ ਕਰੋਨਿਕ ਕਿਡਨੀ ਡਿਜ਼ੀਜ਼ ਹੋ ਗਈ ਆ, ਉਹਦੇ ਲਈ ਵੀ ਉਹ ਦਵਾਈਆਂ ਨੂੰ ਸਸਤੀਆਂ ਕਰਨ ਲਈ ਜਿਹੜਾ ਉਹਨਾਂ ਦੀ ਫਾਰਮਾਸਿਊਟੀਕਲ ਬੈਨੀਫਿਟ ਸਕੀਮ ਆ ਜਿਹਨੂੰ PBS ਕਹਿੰਦੇ ਆ, ਉਹਦੇ ਤਹਿਤ ਵੀ ਕੁਛ ਕੁ ਮਿਲੀਅਨਸ ਰਾਖਵੇਂ ਰੱਖੇ ਗਏ ਆ, ਤਾਂ ਕਿ ਲੋਕਾਂ 'ਤੇ ਪ੍ਰੈਸ਼ਰ ਨਾ ਪਵੇ। ਇੱਕ ਤਾਂ ਬੰਦਾ ਪਹਿਲਾਂ ਹੀ ਤੰਗ ਆ, ਅਤੇ ਉੱਤੋਂ ਦੀ ਉਹਦਾ ਇੱਦਾਂ ਨੁਕਸਾਨ ਹੋ ਜਾਂਦਾ, ਕਿਉਂਕਿ ਜਿਹੜੀ ਦਵਾਈ ਨੇ ਉਹਦੀ ਜਾਨ ਬਚਾਉਣੀ ਆ, ਉਹ ਮਹਿੰਗੀ ਹੋ ਜਾਂਦੀ ਆ ਵੀ ਉਹਦੀ ਰੇਂਜ 'ਚ ਨਹੀਂ ਆਉਂਦੀ। ਸੋ ਉਸ ਲਿਹਾਜ਼ ਨਾਲ ਬਜਟ ਦੀਆਂ ਕੁਛ ਚੰਗੀਆਂ ਚੀਜ਼ਾਂ ਵੀ ਨੇ। ਟੈਕਸ ਕੱਟਸ ਨੇ ਆਸਟ੍ਰੇਲੀਅਨ ਕਾਮਿਆਂ ਲਈ, $250 ਦੀ ਕਹਿੰਦੇ ਆ ਵੀ ਰਿਲੀਫ ਮਿਲੂਗੀ ਹਰੇਕ ਬੰਦੇ ਨੂੰ, ਅਤੇ ਇਹਦੇ ਤੋਂ ਇਲਾਵਾ ਹਾਊਸਿੰਗ ਇਨਫਰਾਸਟ੍ਰਕਚਰ 65,000 ਨਵੇਂ ਘਰ ਬਣਾਉਣ ਲਈ ਬਿਲੀਅਨਸ ਰਾਖਵੇਂ ਰੱਖੇ ਗਏ ਆ। ਨਵੇਂ ਹੋਮ ਓਨਰਸ ਨੂੰ ਕਿੱਦਾਂ ਵਿੱਚ ਐਡ ਕਰਨਾ, ਰੈੱਡ ਟੇਪ ਨੂੰ ਕਿੱਦਾਂ ਕੱਟਣਾ, ਰੈਗੂਲੇਟਰੀ ਬਰਡਨ ਅਪਰੂਵਲਾਂ ਹੀ ਨਹੀਂ ਮਿਲਦੀਆਂ, ਹੁਣ $10 billion ਉਹ ਅਲੱਗ ਤੋਂ ਰਾਖਵਾਂ ਰੱਖਿਆ। ਸੋ ਬਹੁਤ ਸਾਰੇ ਇੱਦਾਂ ਦੇ ਮੈਜਰਸ ਨੇ, ਪਰ ਨਾਲੋਂ ਨਾਲ ਅਸੀਂ ਹੁਣ ਗੱਲ ਮੋੜ ਕੇ ਲਿਆਉਂਦੇ ਹਾਂ ਰਿਸਰਚ ਫੈਲੋ ਡਾਕਟਰ ਵਰਿੰਦਰਜੀਤ ਅਤੇ ਉਹ ਸੈਂਟਰ ਫੋਰ ਹੈਲਥ ਇਕੋਨਮੀ 'ਚ ਮਕਵਾਰੀ ਯੂਨੀਵਰਸਿਟੀ ਸਿਡਨੀ 'ਚ ਰਿਸਰਚ ਫੈਲੋ ਨੇ। ਹਾਂਜੀ ਵਰਿੰਦਰ, ਸਾਡੀ ਆਵਾਜ਼ ਸੁਣ ਸਕਦੇ ਹੋ ਤੁਸੀਂ?
13: ਹਾਂਜੀ, ਸਤਿ ਸ਼੍ਰੀ ਅਕਾਲ ਪ੍ਰੀਤਿੰਦਰ।
2: ਹਾਂਜੀ ਸਤਿ ਸ਼੍ਰੀ ਅਕਾਲ। ਅਤੇ ਬਜਟ 'ਤੇ ਕੱਲ੍ਹ ਤੋਂ ਹੀ ਕਾਫੀ ਸਾਰਾ ਅਨੈਲਿਸਿਸ ਚੱਲ ਰਿਹਾ, ਵੱਖੋ ਵੱਖਰੀਆਂ ਰਾਵਾਂ ਨੇ, ਲੇਬਰ ਪਾਰਟੀ ਦੇ ਜਿਹੜੇ ਹੱਕ 'ਚ ਲੋਕ ਨੇ ਉਹ ਹੋਰ ਕਿਸਮ ਨਾਲ ਆਪਣੀ ਪ੍ਰਤੀਕਿਰਿਆ ਦੇ ਰਹੇ ਆ, ਕੋਲੀਸ਼ਨ ਅਤੇ ਵਨ ਨੇਸ਼ਨ ਜਿਹਨੂੰ ਪੋਲੀਟੀਕਲ ਲੈਵਲ 'ਤੇ ਦੇਖਣਾ ਹੋਵੇ ਉਹਨਾਂ ਦਾ ਚਲੋ ਹੈ ਹੀ ਵਿਰੋਧੀ ਧਿਰ, ਅਤੇ ਉਹਨਾਂ ਵੱਲੋਂ ਵਿਰੋਧ ਪ੍ਰਗਟਾਏ ਗਏ ਆ, ਸੋਸ਼ਲ ਮੀਡੀਆ 'ਤੇ ਵੀ ਬਹੁਤ ਸਾਰੀ ਕਮੈਂਟਰੀ ਹੋ ਰਹੀ ਆ, ਅਤੇ ਅਸੀਂ ਤੁਹਾਡੇ ਤੋਂ ਥੋੜ੍ਹਾ ਜਿਹਾ ਜਾਣਨਾ ਚਾਹੁੰਦੇ ਹਾਂ ਬਈ ਜੇ ਆਪਾਂ ਇਹਦੇ 'ਚ ਵਿਨਰਸ ਐਂਡ ਲੂਜ਼ਰਸ ਦੇਖਣੇ ਹੋਣ ਤਾਂ ਸਭ ਤੋਂ ਵੱਡੇ ਆਸਪੈਕਟ ਕਿਹੜੇ ਨੇ ਜਿਨ੍ਹਾਂ 'ਤੇ ਆਮ ਲੋਕਾਂ ਦਾ ਇਸ ਵੇਲੇ ਧਿਆਨ ਜਾ ਰਿਹਾ?
13: ਹਾਂਜੀ, ਇਸ ਬਜਟ ਨੂੰ ਕਿਹਾ ਜਾ ਰਿਹਾ ਫਰੋਮ ਬੂਮਰਸ ਟੂ ਜ਼ੂਮਰਸ, ਹਨਾ, ਵੀ ਜਿਹੜੀਆਂ ਪਹਿਲੇ ਜਿਹੜੇ ਬੇਬੀ ਬੂਮਰਸ ਹੈ, ਜਿਵੇਂ ਕਿ ਬਹੁਤੇ ਲੋਕਾਂ ਨੂੰ ਪਤਾ ਹੋਣਾ, ਪੀਪਲ ਹੂ ਵਰ ਬੋਰਨ ਆਫਟਰ ਵਰਲਡ ਵਾਰ ਟੂ, ਹਨਾ, 1946 ਟੂ 1964 ਤੱਕ ਦੇ, ਜਿਹਨਾਂ ਕੋਲੇ ਆਸਟ੍ਰੇਲੀਆ 'ਚ ਇਸ ਵੇਲੇ ਸਾਰਿਆਂ ਨਾਲੋਂ ਵੱਧ ਵੈਲਥ ਹੈ, 2.9 million ਔਨ ਐਵਰੇਜ, ਹਨਾ। ਤੇ ਜਿਹੜੇ ਜ਼ੂਮਰਸ ਨੇ, ਜਿਹਨਾਂ ਨੂੰ ਜੈਨ ਜ਼ੀ ਕਹਿ ਦਿੰਦੇ ਆਪਾਂ, 97 ਤੋਂ 2012 ਤੱਕ ਬੋਰਨ, ਬੇਸਿਕਲੀ ਜਿਹੜੇ ਅੰਡਰ 45 ਤੋਂ ਪਿੱਛੇ ਪਿੱਛੇ ਲੋਕ ਨੇ ਨਾ, ਉਹਨਾਂ ਦੇ ਲਈ ਤਾਂ ਕਿਹਾ ਜਾ ਰਿਹਾ ਵੀ ਇਹ ਬਜਟ ਜ਼ਿਆਦਾ ਵਿਨਰ ਆ, ਜਿਹਨੂੰ ਲੋ ਸੋਸ਼ੀਓ ਇਕਨੋਮਿਕ ਡੈਮੋਗ੍ਰਾਫਿਕ ਆ ਜਿਹੜਾ। ਤੇ ਜਿਹੜੇ ਲੋਕ ਕਿਹਾ ਜਾ ਰਿਹਾ ਵੀ ਜਿਹਨਾਂ ਕੋਲੇ ਵੈਲਥ ਜ਼ਿਆਦਾ ਸੀ, ਵੈਲਥ ਅਕਿਊਮੂਲੇਸ਼ਨ, ਜਿਹਨਾਂ ਕੋਲੇ ਚਾਰ ਪੈਸੇ ਹੈਗੇ ਸੀਗੇ, ਉਹਨਾਂ ਲਈ ਇਹ ਨੈਗੇਟਿਵਲੀ ਇੰਪੈਕਟ ਕਰਨਗੀਆਂ ਕੁਛ ਪੋਲਿਸੀਜ਼, ਜਿਹੜੀ ਓਵਰਆਲ ਫੀਲ ਇਹ ਹੋ ਰਹੀ ਹੈ ਇਹਦੇ ਵਿੱਚ, ਹੈਨਾ। ਉਹਦੇ ਵਿੱਚ ਕਾਫੀ ਤੁਸੀਂ ਆਲਰੇਡੀ ਮੇਰੇ ਖਿਆਲ ਪ੍ਰੋਗਰਾਮ ਤੇ ਕਮੈਂਟਰੀ ਕੀਤੀ ਵੀ ਹੋਣੀ ਕਾਫੀ, ਵੀ ਸਾਰਿਆਂ ਨਾਲੋਂ ਵੱਧ ਜਿਹੜਾ ਰੌਲਾ ਇਸ ਵੇਲੇ ਪਿਆ ਹੋਇਆ, ਜਿਹਦੇ ਤੋਂ ਮੇਰੇ ਖਿਆਲ ਕਾਫੀ ਲੋਕ, ਹੈਨਾ, ਉਹਨੂੰ ਲੈ ਕੇ ਕੰਸਰਨ ਨੇ। ਉਹਦੇ ਵਿੱਚ ਤਾਂ ਕੈਪੀਟਲ ਗੇਨ ਟੈਕਸ ਹੋ ਗਿਆ ਇੱਕ ਤਾਂ, ਤੇ ਦੂਜਾ ਹੋ ਗਿਆ ਉਹਦੇ ਵਿੱਚ ਤੁਹਾਡਾ ਨੈਗੇਟਿਵ ਗੇਅਰਿੰਗ, ਹੈਨਾ, ਨੈਗੇਟਿਵ ਗੇਅਰਿੰਗ ਰਾਤ ਤੋਂ ਕੱਲ ਤੋਂ ਹੀ ਬੰਦ ਕਰਤੀ ਸੀ ਉਹਨਾਂ ਨੇ ਜਿਹੜੀਆਂ ਐਗਜ਼ਿਸਟਿੰਗ ਪ੍ਰੋਪਰਟੀਜ਼ ਹੈ। ਤੇ ਦੂਜਾ ਜਿਹੜੀ ਟਰਸਟੀ ਡਿਸਕ੍ਰੈਸ਼ਨਰੀ ਟਰਸਟ ਜਾਂ ਜਿਹਨਾਂ ਨੂੰ ਫੈਮਿਲੀ ਟਰਸਟ ਵੀ ਕਿਹਾ ਜਾਂਦਾ
2: ਜੀ,
13: ਉਹਨਾਂ ਤੇ ਇਹਦਾ ਇੰਪੈਕਟ ਹੈਗਾ, ਉਹਦਾ ਰੌਲਾ ਪਿਆ ਹੋਇਆ, ਹੈਨਾ, ਇਹਨਾਂ ਚੀਜ਼ਾਂ ਦਾ।
2: ਪਰ ਵਰਿੰਦਰ, ਮੋਟਾ ਜਿਹਾ ਹਿਸਾਬ ਦੇਖੀਏ, ਜੇ ਆਪਾਂ ਓਵਰਆਲ ਪਿਕਚਰ, ਵੱਡੀ ਪਿਕਚਰ ਦੇਖੀਏ, ਆਪਾਂ ਕਹਿੰਦੇ ਹਾਂ ਜਿਹੜੇ ਬਾਹਰਲੇ ਮੁਲਕ ਨੇ, ਵਿਦੇਸ਼ ਆ ਜਾਂ ਜਿਹੜੇ ਡਿਵੈਲਪ ਕੰਟਰੀਜ਼ ਨੇ, ਉੱਥੇ ਆਪਾਂ ਕਹਿੰਦੇ ਹਾਂ ਵੀ ਅਮੀਰ ਗਰੀਬ ਦਾ ਪਾੜਾ ਘੱਟ ਆ, ਪਰ ਪਿਛਲੇ ਕੁਛ ਸਾਲਾਂ ਤੋਂ ਆਪਾਂ ਦੇਖ ਰਹੇ ਹਾਂ ਵੀ ਉਹ ਪਾੜਾ ਇੱਥੇ ਵੀ ਬਹੁਤ ਜ਼ਿਆਦਾ ਵੱਧ ਗਿਆ। ਅਮੀਰ ਹੋਰ ਅਮੀਰ ਹੋ ਰਿਹਾ, ਗਰੀਬ ਹੋਰ ਗਰੀਬ ਹੋ ਰਿਹਾ, ਗਰੀਬ ਦਾ ਹੱਥ ਨਹੀਂ ਪੈ ਰਿਹਾ ਘਰ ਲੈਣ 'ਤੇ, ਅਮੀਰ ਕੋਲ ਚਾਰ ਚਾਰ ਪੰਜ ਪੰਜ ਘਰ ਨੇ, ਇਨਵੈਸਟਮੈਂਟ ਪ੍ਰੋਪਰਟੀਆਂ ਨੇ। ਤੁਹਾਨੂੰ ਲੱਗਦਾ ਨਹੀਂ ਵੀ ਸਰਕਾਰ ਵੱਲੋਂ ਜੇ ਆਪਾਂ ਉਈ ਮੋਟਾ ਜਿਹਾ ਅੰਦਾਜ਼ਾ ਲਾਈਏ ਕਿਸੇ ਪਾਸੇ ਵੱਲ ਨਾ ਹੋ ਕੇ, ਵੀ ਇਹ ਇੱਕ ਚੰਗਾ ਕਦਮ ਆ ਵੀ ਸਾਰਿਆਂ ਨੂੰ ਵੈਲਥ ਦੇ ਲੈਵਲ 'ਤੇ ਘੱਟੋ ਘੱਟ ਅਮੀਰ 'ਤੇ ਵੱਧ ਟੈਕਸ ਲਾਇਆ ਜਾਵੇ, ਗਰੀਬ ਨੂੰ ਥੋੜ੍ਹਾ ਜਿਹਾ ਹੌਸਲਾ ਜਿਹਾ ਤਾਂ ਹੋਵੇ ਕਿਸੇ ਢੰਗ ਨਾਲ ਵੀ ਮੈਂ ਅਮੀਰ ਨਹੀਂ ਹੋ ਸਕਦਾ, ਘੱਟੋ ਘੱਟ ਅਮੀਰ ਤਾਂ ਗਰੀਬ ਹੋ ਰਿਹਾ ਥੋੜ੍ਹਾ ਬਹੁਤ।
13: ਹਾਂਜੀ ਹਾਂਜੀ, ਕੋਈ ਸ਼ੱਕ ਨਹੀਂ। ਐਕਚੁਅਲੀ ਐਕੁਇਟੀ ਦੇ ਐਂਗਲ ਤੋਂ ਗੱਲ ਕਰੀਏ, ਮਤਲਬ ਇਕੁਐਲਿਟੀ ਸਮਾਨਤਾ ਦੇ ਐਂਗਲ ਤੋਂ ਗੱਲ ਕਰੀਏ, ਤਾਂ ਇਹ ਬਜਟ ਮੇਰੇ ਖਿਆਲ ਨਾਲ ਤਾਂ ਇਹ ਇਟਸ ਅ ਵਿਨਰ ਉਸ ਤਰੀਕੇ ਨਾਲ ਦੇਖਿਆ ਜਾਏ। ਸਰਕਾਰ ਨੇ ਬੜੀ ਬਰੇਵਲੀ ਏਦਾਂ ਦੀਆਂ ਪਾਲਿਸੀਜ਼ ਨੂੰ ਹੱਥ ਪਾਇਆ ਜਿੱਦਾਂ ਕਹਿੰਦੇ ਕੰਡੇ ਵਾਲੀ ਤਾਰ ਨੂੰ ਹੱਥ ਪਾਉਣ ਵਾਲੀ ਗੱਲ ਸੀ
2: ਜੀ।
13: ਤੇ ਬਹੁਤ ਦੇਰ ਤੋਂ ਇਹ ਜਿਹੜੇ ਰਿਫੋਰਮ ਸੀਗੇ ਡਿਊ ਸੀ, ਪਰ ਕਿਉਂਕਿ ਇਹ ਇੰਨਾ ਜ਼ਿਆਦਾ ਸੈਂਸਿਟਿਵ ਟੌਪਿਕ ਹੈ ਇਲੈਕਟੋਰਲੀ ਸਪੀਕਿੰਗ, ਹੈ ਨਾ, ਵੋਟਾਂ ਦੇ ਹਿਸਾਬ ਨਾਲ ਦੇਖੀਏ ਤਾਂ ਕਿਸੇ ਦੀ ਹਿੰਮਤ ਨਹੀਂ ਸੀ, ਸਰਕਾਰ ਨੇ ਇਹਨੂੰ ਹੱਥ ਪਾਇਆ। ਤੇ ਕੋਈ ਸ਼ੱਕ ਨਹੀਂ ਜਿਹੜੇ ਮੈਜਰ ਸਰਕਾਰ ਦੁਆਰਾ ਪ੍ਰਪੋਜ਼ ਕੀਤੇ ਗਏ ਨੇ, ਇਹਨਾਂ ਨੇ ਜਿਹੜਾ ਅਮੀਰ ਤੇ ਗਰੀਬ ਦਾ ਪਾੜਾ ਜਿਹੜਾ ਵੱਧ ਰਿਹਾ ਸੀ, ਖਾਸ ਤੌਰ ਤੇ ਕੋਵਿਡ-19 ਪੈਂਡੈਮਿਕ ਤੋਂ ਬਾਅਦ ਜਿਹੜਾ ਵਧਿਆ ਹੈਗਾ, ਤੇ ਹੁਣ ਜਿਹੜੀਆਂ ਆਹ ਗਲੋਬਲ ਐਨਰਜੀ ਸ਼ੌਕ ਆਇਆ ਹੈ ਨਾ, ਆਹ ਤੇਲ ਦਾ ਕ੍ਰਾਈਸਿਸ ਆਇਆ ਹੈਗਾ, ਤੇ ਯੂਕਰੇਨ ਦੀ ਲੜਾਈ ਹੋਈ, ਉਸ ਤੋਂ ਬਾਅਦ ਜਿਹੜੇ ਮਸਲੇ ਪੈਦਾ ਹੋਏ, ਸੋ ਉਹਨਾਂ ਤੋਂ ਬਾਅਦ ਜਿਹੜਾ ਇਹ ਗੈਪ ਜ਼ਿਆਦਾ ਇਹ ਪਾੜਾ ਵੱਧਦਾ ਗਿਆ ਸੀ ਤੇ ਹੁਣ ਵੱਧ ਰਿਹਾ ਸੀ, ਤੇ ਹੁਣ ਇਹਨੂੰ ਮਤਲਬ ਕਹਿੰਦੇ ਆ ਵੀ ਹੁਣ ਨਕੇਲ ਪਾਉਣ ਦਾ, ਇਹਨੂੰ ਵੀ ਨੱਥ ਪਾਉਣੀ ਸੀਗੀ, ਤੇ ਉਹ ਮੇਰੇ ਖਿਆਲ ਇਹ ਕੋਸ਼ਿਸ਼ ਕੀਤੀ ਗਈ ਹੈ। ਇਹਦੇ ਬਾਰੇ ਆਪਾਂ ਹੋਰ ਗੱਲ ਵੀ ਕਰ ਸਕਦੇ ਹਾਂ।
2: ਤੇ ਹਾਈ ਇਨਕਮ ਫੈਮਿਲੀਜ਼ ਨੇ ਜਿਹੜੀਆਂ, ਉਹਨਾਂ ਤੇ 30% ਦੀ ਟੈਕਸ ਰੇਟ ਦੀ ਗੱਲ ਆ, ਜਿਹੜੀ ਆ ਡਿਸਕ੍ਰੀਸ਼ਨਰੀ ਟਰੱਸਟ ਨੇ। ਕਈ ਵਾਰ ਕੀ ਕੀਤਾ ਜਾਂਦਾ ਵੀ ਆਮਦਨ ਵੱਧ ਹੁੰਦੀ ਆ ਤਾਂ ਉਹ ਟਰੱਸਟ ਬਣਾ ਕੇ 8-10-20 ਬੰਦਿਆਂ 'ਚ ਪਰਿਵਾਰ ਦੇ ਸਾਰਿਆਂ 'ਚ ਵੰਡ ਕੇ ਪਾ ਦਿੱਤੀ ਜਾਂਦੀ ਆ, ਪਰ ਹੁਣ ਉਹਨਾਂ 'ਤੇ ਵੀ ਟੈਕਸ ਦਾ ਇਹ ਸ਼ਿਕੰਜਾ ਕਸਿਆ ਜਾਣਾ, ਅਤੇ ਕੌਮ ਬੈਂਕ ਦਾ ਅਨੈਲਿਸਿਸ ਇਹ ਕਹਿੰਦਾ ਵੀ ਇਹਦੇ ਨਾਲ ਸਰਕਾਰ ਨੂੰ ਘੱਟੋ ਘੱਟ ਅਗਲੇ 4 ਸਾਲਾਂ 'ਚ $4-5 billion ਬਚ ਸਕਦਾ। ਪਰ ਨਾਲ ਦੂਜੇ ਪਾਸੇ ਕਿਸੇ ਪਾਸਿਓਂ ਜੇ ਸਰਕਾਰ ਦੀ ਆਮਦਨ ਹੁੰਦੀ ਆ, ਕਿਸੇ ਪਾਸਿਓਂ ਕਟੌਤੀ ਆ, ਕਿਸੇ ਪਾਸਿਓਂ ਵਾਧਾ, ਉੱਥੇ ਟੈਕਸਪੇਅਰ ਨੂੰ ਰਿਲੀਫ ਦੇਣ ਦੀ ਗੱਲ ਵੀ ਆਉਂਦੀ ਆ। ਇੱਕ ਵੱਡਾ ਜਿਹੜਾ ਆਸਪੈਕਟ ਆ ਉਹ NDIS ਦੀ ਗੱਲ ਵੀ ਕੀਤੀ ਜਾ ਰਹੀ ਹੈ, ਜਿਹੜੀ ਡਿਸੇਬਿਲਿਟੀ ਸਕੀਮ ਆ ਸਰਕਾਰ ਦੀ, ਅਤੇ ਕਹਿੰਦੇ ਆ ਵੀ $36-37 billion ਦੇ ਕਰੀਬ ਸਰਕਾਰ ਵੱਲੋਂ ਬਚਾਇਆ ਜਾਣਾ। ਪਰ ਉਹਦੇ 'ਚ ਇਹ ਵੀ ਨਾਲ ਗੱਲ ਆ ਕਿ ਬਹੁਤ ਸਾਰੇ ਲੋੜਵੰਦ ਇਹਨਾਂ ਦੀਆਂ ਸੇਵਾਵਾਂ ਤੋਂ ਫਿਰ ਵਾਂਝੇ ਰਹਿਣਗੇ, ਪਰ ਫਰੌਡਸ ਨੂੰ ਵੀ ਘਟਾਇਆ ਜਾਣਾ। ਉਸ ਨੂੰ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ?
13: ਜੀ ਜੀ ਬਿਲਕੁਲ, ਨਹੀਂ ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਜਿਹੜੇ ਟਰੱਸਟ ਹੈ ਇਹ 8,40,000 ਫੈਮਿਲੀ ਟਰੱਸਟ, ਮੈਨੂੰ ਨਹੀਂ ਲੱਗਦਾ ਉਹਨਾਂ ਲਈ ਕੋਈ ਅਥਰੂ ਬਹਾਊਗਾ, ਹੈ ਨਾ
2: ਜੀ।
13: ਉਹ ਤਾਂ ਹੋਣਾ ਚਾਹੀਦਾ ਸੀਗਾ, ਵਧੀਆ ਹੀ ਹੋਇਆ, ਮੈਂ ਤਾਂ ਓਪਨਲੀ ਕਹੂੰਗਾ ਇਸ ਗੱਲ ਬਾਰੇ। ਇਟ ਵਾਜ਼ ਲੌਂਗ ਓਵਰਡਿਊ। ਉਹ ਇੱਕ ਜਿਹਨੂੰ ਕਹਿੰਦੇ ਟੈਕਸ ਸਿਸਟਮ ਦੇ ਵਿੱਚ ਰੌਟ ਸੀ, ਹੈ ਨਾ, ਉਹ ਇੱਕ ਮਤਲਬ ਉਹਦਾ ਫਾਇਦਾ ਚੱਕਿਆ ਜਾ ਰਿਹਾ ਸੀ ਉਸ ਲੂਪ ਹੋਲ ਦਾ। ਸੋ ਇਹ ਚੰਗੀ ਗੱਲ ਹੈ, ਜਿਹੜਾ ਇਹ ਹੋਇਆ ਹੋਣਾ ਵੀ ਚਾਹੀਦਾ ਸੀ।
2: ਵੱਡੇ ਕਾਰਪੋਰੇਟ ਘਰਾਣੇ ਆ, ਹੁਣ ਉਹਨਾਂ ਦੇ ਟਰੱਸਟ ਬਣਾਏ ਹੋਣ ਤੇ, ਹੈ ਨਾ, ਉਹਨਾਂ ਕੋਲ ਬਿਲੀਅਨਸ ਦੀ ਵੈਲਥ ਆ, ਤੇ ਉਹਨੂੰ ਵੰਡ ਕੇ ਇਸ ਲਈ ਪਾਇਆ ਜਾਣਾ ਬਈ ਟੈਕਸ ਤੋਂ ਬਚ ਜਾਈਏ, ਕਿਵੇਂ ਨਾ ਕਿਵੇਂ ਅਕਾਊਂਟੈਂਟ ਨੂੰ ਮੈਨੇਜ ਕਰਨ ਲਈ ਤਾਂ ਅਕਾਊਂਟੈਂਟ ਰੱਖੇ ਹੋਏ ਆ।
13: ਨਾਟ ਫੀਲਿੰਗ ਸੌਰੀ ਫਾਰ ਦੈਮ ਪ੍ਰੀਤਿੰਦਰ ਜੀ, ਬਿਲਕੁਲ ਵੀ ਨਾਟ ਫੀਲਿੰਗ ਸੌਰੀ ਫਾਰ ਦੈਮ ਐਟ ਆਲ। ਤੇ ਦੂਜੀ ਗੱਲ ਜਿਹੜੀ NDIS ਦੀ ਤੁਸੀਂ ਕੀਤੀ, ਹੈ ਨਾ, 36.2 billion ਓਵਰ ਦਾ ਨੈਕਸਟ 4 years 2030 ਤੱਕ ਜਿਹੜਾ ਇਹਦੇ ਵਿੱਚ ਕੱਟ ਹੈ। ਦੇਖੋ NDIS ਤੇ ਤਾਂ ਤੁਸੀਂ ਪਹਿਲਾਂ ਵੀ ਮੇਰਾ ਖਿਆਲ ਕਾਫੀ ਕਵਰੇਜ ਹੋਈ, ਪਿੱਛੇ ਜੇ ਬਹੁਤ ਜ਼ਿਆਦਾ ਰੌਲਾ ਪਿਆ ਇਹਦਾ, ਹੈ ਨਾ, ਜਿੱਦਾਂ 50 billion ਇਹਦਾ ਐਕਸਪੈਂਸ ਇੱਕ ਸਾਲ 'ਚ ਪਹੁੰਚ ਗਿਆ, ਤੇ ਵਾਈਟ ਐਲੀਫੈਂਟ ਇੱਕ ਚਿੱਟਾ ਹਾਥੀ ਬਣਦਾ ਜਾ ਰਿਹਾ। ਹੁਣ ਪਿਛਲੇ ਸਾਲ ਪ੍ਰੀਤਿੰਦਰ ਜੀ 12 billion ਐਂਟਰਟੇਨਮੈਂਟ ਬਿੱਲ ਸੀ NDIS ਦਾ। ਐਂਟਰਟੇਨਮੈਂਟ ਬਿੱਲ ਮਤਲਬ ਜਿਹੜੀਆਂ ਤੁਸੀਂ ਵਾਕਸ ਤੇ ਲੈ ਕੇ ਜਾਂਦੇ ਹੋ ਉਹਨਾਂ ਨੂੰ, ਮੂਵੀਜ਼ ਤੇ ਲੈ ਕੇ ਜਾਂਦੇ, ਹੇਅਰ ਕੱਟਸ ਤੇ ਲੈ ਕੇ ਜਾਂਦੇ, ਕੈਫੇ ਵਿਜ਼ਿਟਸ ਹੁੰਦੀਆਂ, ਕੱਲੀਆਂ ਉਹ ਜਿਹੜੀ ਉਹਨਾਂ ਦਾ ਬਿੱਲ ਸੀਗਾ ਨਾ ਜੀ, ਉਹ 12 billion ਸੀਗਾ ਕੱਲ ਪਿਛਲੇ ਸਾਲ। ਤੇ ਤੁਸੀਂ ਹੁਣ ਮੈਨੂੰ ਜਦੋਂ ਇਹ ਗੱਲਾਂ ਤੁਸੀਂ ਦੇਖਦੇ ਹੋ ਤਾਂ ਤੁਸੀਂ ਹਾਊ ਡੂ ਯੂ ਜਸਟੀਫਾਈ? ਜਿੱਦਾਂ ਉਹ ਪੰਜਾਬ ਦੇ ਵਿੱਚ ਕਹਿੰਦੇ ਹੁੰਦੇ ਸੀ ਵੀ ਉਹ ਕਿਸੇ ਦੇ ਟੈਕਸ ਵਾਲਿਆਂ ਨੇ ਛਾਪਾ ਮਾਰਿਆ ਤਾਂ ਉਹਨਾਂ ਨੇ 5 lakh ਕੁੱਤੇ ਨੂੰ ਜਲੇਬੀਆਂ ਖਵਾਉਣ ਤੇ ਪਾਇਆ ਹੋਇਆ ਸੀ। ਮਤਲਬ ਹੁਣ ਕੁੱਤਿਆਂ ਨੂੰ ਜਲੇਬੀਆਂ ਖਵਾਉਣ ਦਾ ਕਿਹੜਾ 5 lakh ਪਾਤਾ ਉਹਨਾਂ ਨੇ ਫੜ ਲਿਆ, ਹੈ ਨਾ, ਤੇ ਉਹ ਕਹਿੰਦੇ ਸਾਨੂੰ ਪੈਸੇ ਦਿਓ, 10 lakh 'ਚ ਗੱਲ ਨਿਬੇੜੀ। ਤੇ ਉਹ ਮੁਨੀਮ ਨੂੰ ਕਹਿੰਦਾ ਜਿਹਦੇ ਤੇ ਰੇਡ ਪਈ ਸੀ, ਕਹਿੰਦਾ ਜੀ ਕਾਹਦੇ ਤੇ ਪਾਵਾਂ, ਕਹਿੰਦਾ ਵੀ ਇਹ ਵੀ ਜਲੇਬੀਆਂ 'ਚ ਹੀ ਪਾ ਦੇ। ਮਤਲਬ ਗੱਲ
2: ਡਾਂਗਾਂ ਦੇ ਗਾਜ ਹੁੰਦਾ ਕਈ ਵਾਰ। ਤੇ ਵੈਸੇ ਚਲੋ ਲੋੜਾਂ ਵੀ ਹੋਣਗੀਆਂ, ਆਪਾਂ ਉਹਨਾਂ ਲਈ ਫੀਲ ਵੀ ਕਰਦੇ ਹਾਂ ਵੀ ਚਲੋ ਉਹ ਲੋਕ,
13: ਕੁਛ ਬੰਦਿਆਂ ਤੇ ਇਹਦਾ ਅਸਰ ਪਊਗਾ ਵੀ। ਦੇਖੋ ਸਰਕਾਰ ਨੇ ਕੋਸ਼ਿਸ਼ ਕੀਤੀ, ਦੇਖੋ ਇਹ ਕੁਛ ਤਾਂ ਕਰਨਾ ਪਿਆ, ਆਟੇ ਨਾਲ ਘੁਣ ਪਿਸਦਾ ਹੈ। ਤੇ ਹੌਲੀ ਹੌਲੀ ਆਪਾਂ ਨੂੰ ਪਤਾ ਲੱਗੂਗਾ ਵੀ ਇਹਦਾ ਜਿਹੜਾ ਇੰਪੈਕਟ ਹੈ ਉਹ ਕਹਿੰਦੇ 1,60,000 ਬੰਦਾ ਇਸ ਸਕੀਮ ਚੋਂ ਕੱਢ ਦਿੱਤਾ ਜਾਊਗਾ
2: ਪਰ ਉਹਦੇ ਚੋਂ ਟੈਕਸ ਕੱਟਸ ਕਰ ਉਹਦੇ ਚੋਂ ਜ਼ਿਆਦਾਤਰ ਜਿਹੜੇ ਅਰਲੀ ਏਜ ਚਿਲਡਰਨ ਆ ਜਿਹੜੇ ਸਪੀਚ ਡਿਲੇ ਤੇ ਆਟਿਜ਼ਮ ਦੇ ਬਾਰਡਰ ਲਾਈਨ ਕੇਸਿਸ ਨੇ ਉਹਨਾਂ ਤੇ ਜ਼ਿਆਦਾ ਹੋਣਾ ਇਹਦਾ ਨੁਕਸਾਨ ਜਿਹੜੇ ਡਾਟੇ ਆ ਪ੍ਰੀਲਿਮਿਨਰੀ
13: ਬਿਲਕੁਲ ਜੀ ਥਰਾਈਵਿੰਗ ਕਿਡਸ ਦੇ ਵਿੱਚ ਉਹਨਾਂ ਨੇ ਫਾਊਂਡੇਸ਼ਨਲ ਸਪੋਰਟ ਹੈ ਉਹਨਾਂ ਨੇ 2 billion ਥਰਾਈਵਿੰਗ ਕਿਡਸ ਦੇ ਲਈ ਦਿੱਤਾ ਹੈਗਾ ਤੇ 5 billion ਫਾਊਂਡੇਸ਼ਨਲ ਸਪੋਰਟ ਲਈ ਕਮਿਟਮੈਂਟ ਕੀਤੀ ਹੈ ਤਾਂ ਕਿ ਜਿਹੜੇ NDIS ਤੋਂ ਬਾਹਰ ਕੱਢੇ ਜਾਣਗੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਹੈ ਨਾ ਉੱਥੇ ਐਡਜਸਟ ਕੀਤਾ ਜਾ ਸਕੇ ਆਊਟਸਾਈਡ ਦੀ NDIS ਸਪੋਰਟ ਤੇ ਸਟੇਟਸ ਨੂੰ ਵੀ ਇਹਦੇ ਵਿੱਚ ਕੰਟਰੀਬਿਊਟ ਕਰਨਾ ਪੈਣਾ ਦੇਖੋ ਇਹ ਹੋਣਾ ਤਾਂ ਹੈ ਕਿਉਂਕਿ ਹੁਣ

0: ਪਰਸੈਂਟ ਚ ਵਾਧਾ ਹੋਇਆ ਉਹਨਾਂ ਦਾ, ਮੋਰ ਦੈਨ ਡਬਲ ਹੈ ਨਾ। ਤੇ ਜਿਹੜੇ ਐਡਲਟਸ ਹੈ ਜਿਹਨਾਂ ਨੂੰ ਵਾਕਈ ਬਹੁਤ ਜ਼ਿਆਦਾ ਐਕਸਟ੍ਰੀਮ ਨੀਡਸ ਹੈ, ਉਹਨਾਂ ਦੇ ਵਿੱਚ ਕੋਈ 25% ਵਾਧਾ ਹੋਇਆ, ਪਰ ਬੱਚਿਆਂ ਦੇ ਵਿੱਚ ਖਾਸ ਤੌਰ ਤੇ ਦੁੱਗਣੇ ਤੋਂ ਜ਼ਿਆਦਾ ਇਹ ਵਾਧਾ ਹੋਇਆ ਹੈ ਨਾ। ਇਹ ਕਿਸੇ ਨਾ ਕਿਸੇ ਤਰੀਕੇ, ਮੈਂ ਨੀ ਕਹਿ ਰਿਹਾ ਕਿ ਹੈ ਨਾ ਇਹ ਨਜਾਇਜ਼ ਹੈ ਜਾਂ ਨਹੀਂ ਹੋਣਾ ਚਾਹੀਦਾ ਸੀ, ਪਰ ਕਿਤੇ ਨਾ ਕਿਤੇ ਤੁਹਾਨੂੰ ਦੇਖਣਾ ਪੈ ਰਿਹਾ ਵੀ ਯਾਰ ਇੰਨੇ ਜ਼ਿਆਦਾ ਕਿਉਂ ਹੈ। ਤੇ ਤੁਸੀਂ ਆਏ ਦਿਨ ਤੁਸੀਂ ਖਬਰਾਂ ਸੁਣਦੇ ਹੋ ਹੈ ਨਾ, ਇੰਡੀਆ ਇਸ ਦੇ ਵਿੱਚ ਬੰਦੇ ਫੜੇ ਗਏ, ਇਹਨਾਂ ਨੇ ਨਜਾਇਜ਼ ਫਾਇਦਾ ਚੱਕਿਆ। ਬਹੁਤ ਸਾਰੇ ਲੋਕ ਸਹੀ ਕੰਮ ਕਰਦੇ ਆ, ਪਰ ਬਹੁਤ ਸਾਰੇ ਲੋਕ ਮਲਟੀ ਮਿਲੀਅਨਰ ਵੀ ਬਣੇ ਨੇ ਇਹਦੇ ਚੋਂ। ਮੈਂ ਨੀ ਕਹਿੰਦਾ ਸਾਰੇ ਗਲਤ ਤਰੀਕੇ ਨਾਲ ਬਣੇ ਆ, ਪਰ ਬਹੁਤ ਸਾਰੇ ਜਿਹੜੇ ਸਕੈਮ ਫੜੇ ਜਾ ਰਹੇ ਨੇ ਔਨ ਗੋਇੰਗ ਬੇਸਿਸ। ਦੇਖੋ ਇਹਨੂੰ ਹੈ ਨਾ ਰਿਫੋਰਮ ਦੀ ਤਾਂ ਲੋੜ ਸੀਗੀ, ਬਿਲਕੁਲ ਸੀਗੀ, ਕਿਉਂਕਿ ਜੇ ਤੁਸੀਂ ਇਹਨੂੰ ਰਿਫੋਰਮ ਨਹੀਂ ਨਾ ਕਰਦੇ ਤਾਂ ਇਹ $100 billion ਸਕੀਮ ਬਣ ਜਾਣੀ ਹੈ ਆਉਣ ਵਾਲੇ ਸਮੇਂ ਦੇ।
1: ਔਰ ਡਿਫੈਂਸ ਨਾਲ ਵੀ ਜ਼ਿਆਦਾ, ਹੈਲਥ ਕੇਅਰ ਨਾਲ ਵੀ ਜ਼ਿਆਦਾ, ਐਜੂਕੇਸ਼ਨ ਨਾਲ ਵੀ ਜ਼ਿਆਦਾ ਇਹਦੇ ਵਿੱਚ ਪੈਸਾ ਜਾ ਰਿਹਾ।
0: ਮੈਡੀਕੇਅਰ ਨੂੰ ਮਿਲਾ ਕੇ, ਹੈਲਥ ਬਜਟ ਨੂੰ ਮਿਲਾ ਕੇ, ਸਾਰਿਆਂ ਨੂੰ ਮਿਲਾ ਕੇ ਵੀ ਇੰਡੀਆ ਇਸ ਦੇ ਬਰਾਬਰ ਨਹੀਂ ਬਣ ਰਿਹਾ ਇਸ ਵੇਲੇ। ਸੋ ਤੁਸੀਂ ਕਿੱਦਾਂ ਇਹਨੂੰ, ਇਹ ਸਸਟੇਨੇਬਲ ਨਹੀਂ ਹੈਗੀ। ਇਹਨਾਂ ਨੂੰ ਸਰਕਾਰ ਨੂੰ ਕਰਨਾ ਤਾਂ ਪੈਣਾ ਹੀ ਸੀਗਾ, ਤੇ ਕੁਛ ਇਹਨਾਂ ਦੇ ਉਪਰਾਲੇ ਜਿਹੜੇ ਹੈਗੇ ਉਹ ਬਿਲਕੁਲ ਸ਼ਲਾਘਾ ਯੋਗ ਨੇ। ਤੇ ਮੈਨੂੰ ਇਹ ਨੀ ਪਤਾ ਹੁਣ ਵੀ ਇਹਦਾ ਆਉਣ ਵਾਲਾ ਇੰਪੈਕਟ ਕਿੱਦਾਂ ਹੋਊਗਾ। ਡੀਟੇਲਸ ਆ ਰਹੀਆਂ ਨੇ, ਹੌਲੀ ਹੌਲੀ ਪਤਾ ਲੱਗੂਗਾ ਹੈ ਨਾ ਜੀ। ਕੁਛ ਤੁਸੀਂ ਦੇਖੋਗੇ ਜਿਹੜੇ ਬੱਚਿਆਂ ਨੂੰ ਲੋੜ ਸੀ, ਜਿਹੜੇ ਬਹੁਤ ਜ਼ਿਆਦਾ ਲੋੜਵੰਦ ਸੀਗੇ, ਉਹ ਇਹਦੇ ਚੋਂ ਮਤਲਬ ਮਿਸ ਆਊਟ ਕਰ ਜਾਣਗੇ। ਤੇ ਕੁਛ ਜਿਹੜੇ ਹੈਗੇ ਆ ਉਹਦੇ ਵਿੱਚ ਇਨਕਲੂਡਿਡ ਹੋ ਜਾਣਗੇ, ਜਿਹਨਾਂ ਨੂੰ ਕਾਫੀ ਜ਼ਿਆਦਾ ਕੇਅਰ ਦੀ ਲੋੜ ਹੈ ਉਹਨਾਂ ਨੂੰ ਕੇਅਰ ਮਿਲੂਗੀ। ਪਰ ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਚਿੰਤਾ ਵਿੱਚ ਵੀ ਨੇ।
1: ਤੇ ਵਰਿੰਦਰ, ਤੁਹਾਡੀ ਜਿਹੜੀ ਯੂਨੀਵਰਸਿਟੀ ਆ ਤੇ ਤੁਹਾਡਾ ਜਿਹੜਾ ਤੁਸੀਂ ਐਜ਼ ਏ ਹੈਲਥ ਇਕਨੋਮਿਸਟ ਜਿਹੜਾ ਕੰਮ ਕਰਦੇ ਹੋ ਮਕਵਾਰੀ ਯੂਨੀਵਰਸਿਟੀ ਸੈਂਟਰ ਫੋਰ ਹੈਲਥ ਇਕਨੋਮੀ 'ਚ, ਤੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਗੱਲ ਨੂੰ ਮੋੜ ਕੇ ਉੱਧਰਲੇ ਪਾਸੇ ਵੀ ਲਿਜਾਣੀ ਚਾਹੁੰਦਾ ਕਿ ਜਿਹੜੀ ਚੀਪਰ ਮੈਡੀਸਿਨਸ ਦੀ ਗੱਲ ਕਰਦੇ ਹਾਂ, ਮੈਡੀਕੇਅਰ ਦੇ ਥਰੂ ਜਿਹੜੀ ਆਪਣੀ ਫਾਰਮਾਸਿਊਟੀਕਲ ਬੈਨੀਫਿਟ ਸਕੀਮ ਦੇ ਤਹਿਤ ਬਹੁਤ ਸਾਰੇ ਲੋਕ ਨੇ, ਲੋੜਵੰਦ ਨੇ, ਬਜਟ 'ਚ ਉਹਨਾਂ ਲਈ ਵੀ ਮੇਰਾ ਖਿਆਲ $6 billion ਰਾਖਵਾਂ ਰੱਖਿਆ ਗਿਆ ਵੀ ਨਵੀਆਂ ਦਵਾਈਆਂ PBS ਦੇ ਵਿੱਚ ਆਉਣ ਅਤੇ ਜਿਹੜੀ ਸਿਸਟਿਕ ਫਾਈਬਰੋਸਿਸ ਆ, ਕਰੋਨਿਕ ਕਿਡਨੀ ਡਿਜ਼ੀਜ਼ ਆ, ਕੈਂਸਰਸ ਨੇ, ਇਹਨਾਂ ਦੀਆਂ ਜਿਹੜੀਆਂ ਦਵਾਈਆਂ ਉਹਦੇ ਨਾਲ ਮੈਨੂੰ ਲੱਗਦਾ ਫਿਰ ਥੋੜ੍ਹੀਆਂ ਜਿਹੀਆਂ ਸਸਤੀਆਂ ਹੋਣਗੀਆਂ।
0: ਬਿਲਕੁਲ ਬਿਲਕੁਲ ਜੀ, ਦੇਖੋ ਇਹ ਜਿਹੜਾ ਬਜਟ ਹੈ ਹੈਲਥ ਦੇ ਹਿਸਾਬ ਨਾਲ ਤਾਂ ਇਹਨਾਂ ਨੇ ਇਹਦੇ ਵਿੱਚ ਹੈ ਨਾ ਜ਼ਿਆਦਾ ਦਿੱਤਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਤੁਸੀਂ ਕਿਹਾ 5.9 ਨੀਅਰਲੀ 6 billion ਨਿਊ PBS ਲਿਸਟਿੰਗਸ ਦੇ ਲਈ ਦਿੱਤਾ। ਜਿਹੜਾ ਆਸਟ੍ਰੇਲੀਅਨ ਹੈਲਥ ਕੇਅਰ ਸਿਸਟਮ ਹੈ ਨਾ ਜੀ, ਇਹਦੇ ਦੋ ਪਿੱਲਰ ਨੇ, ਦੋ ਥੰਮ ਨੇ। ਇੱਕ ਹੈਗਾ ਜੀ PBS, ਫਾਰਮਾਸੂਟੀਕਲ ਬੈਨੀਫਿਟ ਸਕੀਮ। ਫਾਰਮਾਸੂਟੀਕਲ ਬੈਨੀਫਿਟ ਸਕੀਮ ਦੇ ਅੰਡਰ ਜਿੰਨੀਆਂ ਵੀ ਤਮਾਮ ਦਵਾਈਆਂ ਤੁਹਾਨੂੰ ਮਿਲਦੀਆਂ ਹਸਪਤਾਲਾਂ ਦੇ ਵਿੱਚ ਜਾਂ ਬਾਹਰ ਫਾਰਮੇਸੀਆਂ ਤੋਂ, ਤੇ ਦੂਜੇ ਵੈਕਸੀਨ ਇਹਦੇ ਅੰਡਰ ਕਵਰ ਹੁੰਦੇ। ਤੇ ਦੂਜਾ ਇਹਦਾ ਜਿਹੜਾ ਹੈਗਾ ਪਾਸਾ ਉਹ ਹੈਗਾ ਮੈਡੀਕੇਅਰ ਬੈਨੀਫਿਟ ਸਕੈਜੂਲ ਹੈ ਨਾ, ਉਹ ਹੈਗਾ ਉਹਦੇ ਵਿੱਚ ਆਉਂਦਾ ਮੈਡੀਕੇਅਰ। ਤੇ ਜਿੰਨੇ ਵੀ ਤੁਹਾਡੇ ਆਹ ਬਲੱਡ ਟੈਸਟ ਹੁੰਦੇ ਆ ਤੁਹਾਡੇ, ਤੁਸੀਂ ਐਕਸਰੇ ਕਰਵਾ ਕੇ ਆਉਂਦੇ, ਇਮੇਜਿੰਗ ਕਰਵਾ ਕੇ ਆਉਂਦੇ ਆ, ਹੋਰ ਜਿਹੜੇ ਹੈ ਨਾ ਇੰਸਟਰੂਮੈਂਟਸ ਨੇ ਸਾਰੇ ਇਹਦੇ ਵਿੱਚ ਕਵਰ ਹੁੰਦੇ ਆ। ਸੋ ਇਹ ਜਿਹੜੇ ਆਸਟ੍ਰੇਲੀਆ ਦੇ ਪਬਲਿਕਲੀ ਫੰਡਡ ਹੈਲਥ ਕੇਅਰ ਸਿਸਟਮ ਦੇ ਫਾਊਂਡੇਸ਼ਨਲ ਦੋ ਨੇ। ਇਹਨਾਂ ਦੇ ਵਿੱਚ ਇਹਨਾਂ ਨੇ PBS ਲਈ ਖਾਸ ਤੌਰ ਤੇ ਫੰਡਿੰਗ ਦਿੱਤੀ ਹੈ, ਇਮਿਊਨਾਈਜੇਸ਼ਨ ਲਈ ਵੀ ਫੰਡਿੰਗ ਦਿੱਤੀ ਹੈ, ਔਰ ਨੀਅਰਲੀ 450 million ਦਿੱਤੇ ਇਹਨਾਂ ਨੇ ਰੈਸਪੀਰੇਟਰੀ ਵਾਇਰਸ ਵੈਕਸੀਨ ਲਿਸਟਿੰਗ ਦੇ ਲਈ। ਮੈਡੀਕੇਅਰ ਦੇ ਵਿੱਚ ਇਹਨਾਂ ਨੇ ਅਰਜੈਂਟ ਕੇਅਰ ਕਲੀਨਿਕਸ ਲਈ 1.8 billion ਦਿੱਤਾ ਹੈ, ਜਿਹਦੇ ਨਾਲ ਕਿ 137 ਕਲੀਨਿਕਸ ਨੂੰ ਫੰਡਿੰਗ ਜਾਊਗੀ।
1: ਪਬਲਿਕ ਹਸਪਤਾਲਸ ਲਈ 25 billion ਦਿੱਤਾ ਹੈ। ਅਕਸਰ ਕਿਹਾ ਜਾਂਦਾ ਕਈ ਜਗ੍ਹਾ ਬਲਕ ਬਿਲਿੰਗ ਨਹੀਂ ਹੁੰਦੀ, ਉੱਥੇ GP ਚਾਰਜ ਕਰਦੇ ਆ, ਤੇ ਜਿਹੜੇ ਪੇਂਡੂ ਖੇਤਰ ਆ ਉਹਨਾਂ ਨੂੰ ਵੀ ਕੋਈ ਸਹੂਲਤ ਮਿਲੂ। ਆਮ ਤੌਰ ਤੇ ਆਪਾਂ ਵੇਖਦੇ ਹਾਂ $40-50 ਉਹਨਾਂ ਦੇ ਵੀ ਕੱਟੇ ਜਾਂਦੇ ਆ ਕਈ ਵਾਰ, ਜੇ ਆਪਾਂ ਕਿਸੇ ਪੇਂਡੂ ਖੇਤਰ ਦੀ ਗੱਲ ਕਰੀਏ GP ਕੋ ਜਾਣ ਦੀ।
0: GP ਲਈ ਬਲਕ ਬਿਲਿੰਗ ਦੇ ਜ਼ਿਆਦਾ ਫੰਡਿੰਗ ਦਿੱਤੀ ਗਈ ਹੈ ਇਸ ਵਾਰ। ਹਾਂਜੀ,
1: ਸੋ ਪਬਲਿਕ ਹੈਲਥ ਤਾਂ ਫਿਰ ਮੁਬਾਰਕ ਕਦਮ ਆ, ਇੱਕ ਵਾਰ ਇਹ ਕਿਹਾ ਜਾ ਸਕਦਾ ਮੋਟਾ ਜਿਹਾ
0: ਪਹਿਲੇ ਹੈ ਤੇ ਮੁਬਾਰਕ ਕਦਮ ਹੈ ਜੀ। ਬਿਲਕੁਲ ਜੀ, R&D ਮੁਬਾਰਕ ਕਦਮ ਹੈ, ਜਿਹੜੀ ਰਿਸਰਚ ਐਂਡ ਡਿਵੈਲਪਮੈਂਟ ਹੈ। ਜੇ ਤੁਹਾਨੂੰ ਯਾਦ ਹੋਵੇ ਜਦੋਂ ਅਸੀਂ 25 ਮਾਰਚ ਦੀ ਇੰਟਰਵਿਊ ਕੀਤੀ ਸੀਗਾ ਨਾ, ਮੈਂ ਤੇ ਤੁਸੀਂ,
1: ਹਾਂਜੀ,
0: ਇਰਾਨ ਵਾਰ ਤੋਂ ਬਾਅਦ ਇਕਨੋਮੀ ਤੇ, ਤਾਂ ਉਹਦੇ ਵਿੱਚ ਮੈਂ 3 ਚੀਜ਼ਾਂ ਕਹੀਆਂ ਸੀਗੀਆਂ, ਐਨਰਜੀ, ਹਾਊਸਿੰਗ ਤੇ ਪ੍ਰੋਡਕਟਿਵਿਟੀ। ਜੇ ਆਪਾਂ ਐਨਰਜੀ ਦੀ ਗੱਲ ਕਰੀਏ ਤਾਂ ਇਹਨਾਂ ਨੇ ਹੁਣ ਕਿਹਾ ਹੈ ਕਿ ਜਿਹੜਾ ਐਕਸਪੋਰਟ ਕਰਦੀਆਂ ਗੈਸ ਵਾਲੀਆਂ ਕੰਪਨੀਆਂ, ਉਹਦਾ 20% ਘੱਟੋ ਘੱਟ ਆਸਟ੍ਰੇਲੀਅਨ ਡੋਮੈਸਟਿਕ ਸਪਲਾਈ ਲਈ ਰੱਖਿਆ ਜਾਊਗਾ। ਪਹਿਲਾਂ ਘੱਟ ਹੁੰਦਾ ਸੀ
1: ਜੀ।
0: ਤੇ ਉਸ ਤੋਂ ਬਾਅਦ ਇਹਨਾਂ ਨੇ ਇਲੈਕਟ੍ਰਿਸਿਟੀ ਦੇ ਵਿੱਚ ਕਿਹਾ ਹੈ ਕਿ ਅਸੀਂ, ਹਾਲਾਂਕਿ ਉਹ ਬਹੁਤ ਲੰਬੀ ਇਹਨਾਂ ਨੇ ਇਨਵੈਸਟਮੈਂਟ ਕੀਤੀ ਹੈ, 7 billion ਟੂ 2050 ਜਿਹੜੀ ਇਲੈਕਟ੍ਰਿਸਿਟੀ ਦੀ ਗ੍ਰਿਡ ਇੰਪਰੂਵ ਕਰਨੀ ਹੈ, ਸੋਲਰ ਪੈਨਲ ਦੇ ਵਿੱਚ ਇਨਵੈਸਟ ਕਰਨਾ ਹੈ। ਮਤਲਬ ਕਿਹਾ ਤਾਂ ਹੈ ਉਹ ਹੋਰ ਹੋਣਾ ਚਾਹੀਦਾ ਸੀ, ਪਰ ਐਨਰਜੀ 'ਚ ਇਹਨਾਂ ਨੇ ਕੁਛ ਹੱਦ ਤੱਕ ਉਸ ਚੀਜ਼ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ

0: ਜਨਤਾ ਦੀ ਤਾਂ ਪੁਕਾਰ ਇਹ ਸੀਗੀ ਵੀ 25% ਇਹਨਾਂ ਤੇ ਟੈਕਸ ਲਾਓ ਗੈਸ ਕੰਪਨੀਆਂ ਤੇ ਜਿਹੜੇ ਐਕਸਪੋਰਟ ਕਰਦੇ, ਤਾਂ ਕਿ 17 ਬਿਲੀਅਨ ਸਾਨੂੰ ਆਉਣ, ਹੈ ਨਾ।
1: ਮਤਲਬ ਵੰਡਿਆ ਜਾਵੇ ਨਾ,
0: ਉਹੀ 17, ਹਾਂਜੀ ਉਹੀ 17 ਬਿਲੀਅਨ ਆਉਂਦਾ ਤਾਂ NDIS ਚ ਪੈ ਜਾਣਾ ਸੀ ਜਾਂ ਹੋਰ ਕਿਤੇ ਪੈ ਜਾਣਾ ਸੀ। ਖੈਰ ਉਹ ਇੱਕ ਹੋਰ ਮਸਲਾ ਹੈ। ਦੂਜੀ ਗੱਲ ਹੈਗੀ ਹੈ ਜੀ ਹਾਊਸਿੰਗ ਦੀ। ਹਾਊਸਿੰਗ ਦੇ ਵਿੱਚ ਤਾਂ ਤੁਹਾਨੂੰ ਪਤਾ ਵੀ ਕੈਪੀਟਲ ਗੇਨ ਟੈਕਸ ਦਾ, ਮੈਨੂੰ ਨਹੀਂ ਪਤਾ ਤੁਸੀਂ ਇਹਦੇ ਬਾਰੇ ਕਿੰਨੀ ਗੱਲ ਕੀਤੀ ਹੈ ਹਜੇ ਤੱਕ,
1: ਮੋਟਾ ਮੋਟਾ ਜਿਹਾ ਤੁਸੀਂ ਇੱਕ ਵਾਰ ਕਰ ਸਕਦੇ ਹੋ ਡਿਸਕਸ, ਕਿਉਂਕਿ ਜ਼ਿਆਦਾ ਗੱਲਾਂ ਹੋਈ ਗਈਆਂ ਹਾਂ ਜੀ।
0: ਹਾਂਜੀ ਇਹਦੇ ਵਿੱਚ ਕੁਛ ਚੀਜ਼ਾਂ ਖਿਆਲ ਰੱਖਣ ਵਾਲੀਆਂ ਕੈਪੀਟਲ ਗੇਨ ਟੈਕਸ ਦੇ ਵਿੱਚ। 1 ਜੁਲਾਈ 2027 ਤੋਂ ਜਿਹੜੀ ਕਰੰਟ ਸਕੀਮ ਹੈ, ਵੀ ਜੇ ਫਰਜ਼ ਕਰੋ ਇੱਕ ਬੰਦੇ ਨੇ $1,00,000 ਦੀ ਪ੍ਰੋਪਰਟੀ ਲਈ, ਜਸਟ ਫੋਰ ਐਨ ਐਗਜ਼ਾਮਪਲ, ਉਹਨੇ $2,00,000 ਦੀ ਪ੍ਰੋਪਰਟੀ ਵੇਚਤੀ, ਤਾਂ ਉਹਦਾ ਜਿਹੜਾ ਨਫ਼ਾ ਹੋਇਆ ਉਹ ਸੀ $1,00,000। ਤੇ ਪਹਿਲਾਂ ਕੀ ਸੀਗਾ ਕਿ ਜਿਹੜਾ ਤੁਹਾਨੂੰ ਟੈਕਸ ਲੱਗਣਾ ਉਹ $50,000 ਤੇ ਲੱਗਣਾ, ਠੀਕ ਹੈ ਨਾ। ਤੇ 1 ਜੁਲਾਈ 2027 ਤੋਂ ਬਾਅਦ, ਇੱਥੇ ਇਹ ਗੱਲ ਯਾਦ ਰੱਖਣ ਵਾਲੀ ਹੈ ਵੀ ਇਹ 1 ਜੁਲਾਈ 2017 ਤੋਂ ਬਾਅਦ ਦਾ ਜਿਹੜਾ ਨਫ਼ਾ ਉਹਦੀ ਗੱਲ ਹੋ ਰਹੀ ਹੈ। ਜੇ ਕਿਸੇ ਨੇ ਘਰ ਲਿਆ ਸੀਗਾ, ਹੈ ਨਾ, 2010 ਦੇ ਵਿੱਚ, 2010 ਤੋਂ ਲੈ ਕੇ 1 ਜੁਲਾਈ 2027 ਤੱਕ ਜਿਹੜਾ ਪ੍ਰੋਫਿਟ ਹੈ ਉਹ ਨਹੀਂ ਉਹਦੇ ਵਿੱਚ ਆਊਗਾ, ਉਦੋਂ ਬਾਅਦ ਵਾਲਾ ਆਊਗਾ। ਕਈ ਲੋਕਾਂ ਨੂੰ ਇਹ ਹੈ ਨਾ ਜੀ ਸਾਰਾ ਹੀ ਉਹਦੇ ਵਿੱਚ ਆ ਜਾਣਾ ਹੁਣ ਸਾਡਾ, ਨਹੀਂ, 1 ਜੁਲਾਈ 2027 ਤੋਂ ਬਾਅਦ ਵਾਲੇ ਪ੍ਰੋਫਿਟ ਦੀ ਗੱਲ ਕਰ ਰਹੇ। ਹਾਂਜੀ ਉਹ ਹੋਊਗਾ ਇਨਫਲੇਸ਼ਨ ਐਡਜਸਟਿਡ। ਫਰਜ਼ ਕਰੋ ਤੁਸੀਂ ਘਰ ਵੇਚਿਆ 2030 ਦੇ ਵਿੱਚ, ਤੇ ਉਸ ਸਮੇਂ ਦੌਰਾਨ ਫਰਜ਼ ਕਰੋ ਤੁਹਾਨੂੰ ਨਫ਼ਾ ਹੋਇਆ $1,00,000 ਦਾ, ਤਾਂ ਉਸ $1,00,000 ਦੇ ਨਫ਼ੇ ਨੂੰ ਉਹਨਾਂ ਨੇ ਇਨਫਲੇਸ਼ਨ ਐਡਜਸਟਮੈਂਟ ਕਰਨੀ ਆ ਉਹਦੀ। ਜੇ ਇਨਫਲੇਸ਼ਨ ਐਡਜਸਟਮੈਂਟ ਕੀਤੀ, ਮਤਲਬ ਉਨੇ ਸਮੇਂ ਦੇ ਵਿੱਚ ਇਨਫਲੇਸ਼ਨ ਐਡਜਸਟਮੈਂਟ ਦੇ ਹਿਸਾਬ ਨਾਲ $10,000 ਇਨਫਲੇਸ਼ਨ ਵਧੀ, ਤਾਂ ਜਿਹੜਾ ਤੁਹਾਡਾ ਨਫ਼ਾ ਰਹਿ ਗਿਆ ਉਹ ਰਹਿ ਗਿਆ 90 ਲੱਖ ਦੀ ਬਜਾਏ, ਤੁਹਾਨੂੰ ਟੈਕਸ ਪਊਗਾ 90 ਤੇ, ਠੀਕ ਹੈ ਨਾ। ਪਹਿਲਾਂ ਉਹੀ ਟੈਕਸ ਪੈਣਾ ਸੀ ਤੁਹਾਨੂੰ 50,000 ਤੇ, ਹੁਣ ਟੈਕਸ ਪੈਣਾ ਤੁਹਾਨੂੰ 90,000 ਤੇ।
1: ਸੋ ਉਸ ਮਾਮਲੇ 'ਚ ਉਹਨਾਂ ਦਾ ਉਧਰੋਂ ਨੁਕਸਾਨ ਆ,
0: ਉਧਰੋਂ ਉਸ ਚੀਜ਼ ਦਾ ਨੁਕਸਾਨ ਹੈ। ਹਾਂਜੀ
1: ਸੋ ਇਹ ਹੋੜ ਘਟੂਗੀ
0: ਨਾ, ਦੇਖਿਆ ਜਾਏ
1: ਜਿਹੜੀ ਇਨਵੈਸਟਮੈਂਟ ਪ੍ਰੋਪਰਟੀ ਹੈ, ਇੱਕ ਬੰਦੇ ਦਾ 2 ਲੈ ਲੇ, 2 ਦਾ 3 ਲੈ ਲੇ, ਉਹਦਾ ਲੋਨ ਹੈ ਤੇ ਕਰਤਾ ਉਹਦਾ, ਖੇਸਵਾ ਕਰੀ ਜਾਂਦੇ ਲੋਕ।
0: ਬਿਲਕੁਲ ਜੀ, ਟੈਚੀ ਭਰੀ ਫਿਰਦੇ ਸੀ ਇਨਵੈਸਟਰ। ਮਤਲਬ ਉਹ ਕੀ ਸੀਗਾ, ਉਹ ਕਹਿੰਦੇ ਬੈਂਕ ਦਾ ਪੈਸਾ ਹੈ, ਐਕੁਇਟੀ ਕਢਾਓ ਦੂਜੇ ਪਾਸੇ ਲਾ ਦਿਓ, ਸਾਡਾ ਕੀ ਜਾਂਦਾ, ਐਕੁਇਟੀ ਕਢਾਓ ਦੂਜੇ ਪਾਸੇ ਲਾ ਦਿਓ, ਘਰ ਵੇਚ ਦਿਓ। 50% ਦੀ ਕੈਪੀਟਲ ਗੇਨ ਟੈਕਸ ਤਾਂ ਹੈਗਾ ਹੀ ਹੈ, ਪੀਟਰ ਕੋਸਟੈਲੋ ਨੇ ਕੀਤੀ ਸੀ 99 ਦੇ ਵਿੱਚ, ਹਾਰਵਰਡ, ਜੌਨ ਹਾਰਵਰਡ ਵੇਲੇ, ਸੈਪਟੰਬਰ 99 ਦੇ ਵਿੱਚ। ਉਹ ਸ਼ਾਰਟ ਟਰਮ ਪੋਲਿਸੀ ਮੈਜਰ ਸੀਗਾ ਤਾਂ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀ ਕੈਪੀਟਲ ਗਰੋਥ ਹੈ, ਇਨਵੈਸਟਮੈਂਟ ਵਧੇ। ਪਰ ਕਿਉਂਕਿ ਉਹ ਇੰਨੀ ਜ਼ਿਆਦਾ ਪਾਪੂਲਰ ਪੋਲਿਸੀ, ਲੋਕਾਂ ਦੇ ਲੋਟ ਆ ਗਈ, ਉਹਨਾਂ ਨੇ ਕਿਹਾ ਵੀ ਇਹ ਵੈਲਥ ਬਣਾਉਣ ਦਾ, ਅਮੀਰ ਹੋਣ ਦਾ ਤਰੀਕਾ ਇਹ ਕਦੀ ਗਈ ਨਹੀਂ ਹੈ ਨਾ, ਕਿਸੇ ਨੇ ਇਹਨੂੰ ਹੱਥ ਹੀ ਨਹੀਂ ਪਾਇਆ।
1: ਸੋ 99 ਤੋਂ ਲੈ ਕੇ 26 ਤੱਕ,
0: ਹਾਂਜੀ 27 ਤੱਕ, 1 ਜੁਲਾਈ 2027 ਤੱਕ
1: ਜੀ,
0: ਹੁਣ ਇਹਨਾਂ ਨੇ ਹੱਥ ਪਾ ਲਿਆ। ਕੈਪੀਟਲ ਗੇਨ ਟੈਕਸ ਦਾ ਜਿਹੜਾ ਇਹ ਉਹ ਹੈਗਾ, ਇਸ ਚੀਜ਼ ਨਾਲ ਮੇਰੇ ਖਿਆਲ ਨਾਲ ਅਸਰ ਤਾਂ ਪਊਗਾ, ਪਰ ਉਹਦੇ ਨਾਲ ਇਹ ਹੋਣਾ ਵੀ ਜੇ ਕਿਸੇ ਨੇ ਆਪਣਾ ਘਰ ਲੈਣਾ, ਜਿੱਦਾਂ ਕਿਸੇ ਨੇ ਮੈਲਬਰਨ ਚ ਲੈਣਾ, ਸਿਡਨੀ ਚ ਲੈਣਾ, ਉਹਨਾਂ ਘਰਾਂ ਦੀਆਂ ਕੀਮਤਾਂ ਵੀ ਘਟਣਗੀਆਂ, ਸਟੇਬਿਲਿਟੀ ਆਊਗੀ ਘੱਟੋ ਘੱਟ, ਜਿਸ ਹਿਸਾਬ ਨਾਲ ਹੁਣ ਅੱਗ ਲੱਗੀ ਹੋਈ ਸੀ। ਹਾਂਜੀ ਤੇ ਦੂਜੀ ਗੱਲ ਹੈ ਨੈਗੇਟਿਵ ਗੇਅਰਿੰਗ। ਨੈਗੇਟਿਵ ਗੇਅਰਿੰਗ ਹੈਗਾ ਸੀਗਾ ਵੀ ਅੱਜ ਕੱਲ ਤੋਂ 7:30 ਤੋਂ ਬਾਅਦ ਜੇ ਕੰਟਰੈਕਟ ਸਾਈਨ ਹੋ ਗਏ ਉਸ ਤੋਂ ਬਾਅਦ, ਮਤਲਬ ਜਿਹੜਾ ਵੀ ਅੱਜ ਜੇ ਕਿਸੇ ਨੇ ਪ੍ਰੋਪਰਟੀ ਲਈ ਹੈ ਤਾਂ ਉਹ ਨੈਗੇਟਿਵਲੀ ਗੇਅਰ ਨਹੀਂ ਕਰ ਸਕਦਾ, ਅਨਲੈਸ ਉਹ ਪ੍ਰੋਪਰਟੀ ਨਵੀਂ ਬਣੀ ਹੋਈ ਹੈ।
1: ਨੈਗੇਟਿਵ ਗੇਅਰਿੰਗ ਦਾ ਵੀ 2-4 ਲਾਈਨਾਂ ਚ ਐਕਸਪਲੇਨ ਹੀ ਕਰ ਦਿਓ, ਕਈ ਵਾਰ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿਉਂਕਿ ਗਰੀਬ ਹੀ ਵਿਚਾਰਾ ਮੇਰੇ ਵਰਗਾ ਇੰਨਾ ਹੁੰਦਾ।
0: ਹਾਂਜੀ ਨਹੀਂ ਨਹੀਂ ਤੇ ਉਹ $1,00,000 ਜੇ ਤੁਸੀਂ ਫਰਜ਼ ਕਰੋ ਤੁਸੀਂ $1,00,000 ਰੈਂਟਲ ਇਨਕਮ ਬਣਾਈ, ਇੰਨੀ ਤਾਂ ਵੈਸੇ ਹੁੰਦੀ ਨਹੀਂ, ਤੇ ਤੁਹਾਡਾ ਖਰਚਾ ਹੋਇਆ ਉਹਦੇ ਤੇ $30,000, ਹੈ ਨਾ। ਕਿੱਥੇ ਤੁਹਾਨੂੰ ਸਰਕਾਰ ਨੇ ਕਹਿਣਾ ਸੀ ਤੁਹਾਡੀ ਰੈਂਟਲ ਇਨਕਮ ਜਿਹੜੀ ਤੁਸੀਂ ਬਣਾਈ ਉਹ ਸੀਗੀ $1,00,000, ਪਰ ਤੁਹਾਡਾ ਖਰਚਾ ਹੋ ਗਿਆ $30,000, ਹੁਣ ਤੁਹਾਡਾ $30,000 ਅਸੀਂ ਨਹੀਂ ਪਾਵਾਂਗੇ, ਹੁਣ ਤੁਹਾਨੂੰ $70,000 ਤੇ ਅਸੀਂ ਕਰਾਂਗੇ
1: ਜੀ।
0: ਸੋ ਤੁਸੀਂ ਨਾ ਜਿਹੜੇ ਤੁਹਾਡੇ ਉਹਦੇ ਤੇ ਖਰਚੇ ਹੁੰਦੇ ਸੀ, ਕੌਂਸਲ ਰੇਟ ਹੋ ਗਿਆ, ਵਾਟਰ ਬਿੱਲ ਜਿਹੜੀ ਹੋ ਗਈ, ਸਰਵਿਸ ਚਾਰਜਿਸ ਹੋ ਗਏ, ਕੋਈ ਮੇਨਟੇਨੈਂਸ ਕਰਾਈ, ਕੋਈ ਹੋਰ ਕਰਾਇਆ, ਹੈ ਨਾ, ਉਹਦੇ ਵਿੱਚ ਤੁਸੀਂ ਖਰਚਾ ਪਾ ਸਕਦੇ ਸੀਗੇ, ਤੁਹਾਡੀ ਮਾਰਜਨਲ ਟੈਕਸ ਰੇਟ ਤੇ ਲੱਗਣਾ ਸੀ ਉਹ, ਜਿਹੜਾ ਉਹ 70 ਹੈ ਉਹਦੇ ਤੇ ਤੁਹਾਡੀ ਜਿਹੜੀ ਮਾਰਜਨਲ, ਫਰਜ਼ ਕਰੋ ਤੁਹਾਨੂੰ 30% ਟੈਕਸ ਪੈਂਦਾ ਤੇ ਉਹ 30% ਆਫਸੈਟ ਹੋ ਜਾਂਦਾ ਸੀ ਪੁਰਾਣੇ ਵੇਲਿਆਂ ਦੇ ਵਿੱਚ। ਤਾਂ ਹੁਣ ਜਿਹੜੇ ਜਿਹਨਾਂ ਦੀਆਂ ਮਾਰਜਨਲ ਟੈਕਸ ਰੇਟ ਬਹੁਤ ਜ਼ਿਆਦਾ ਹਾਈ ਹੈ, ਹੈ ਨਾ, ਡਾਕਟਰ ਹੋ ਗਏ, ਹੋਰ ਹੋ ਗਏ, ਉਹ ਕਹਿੰਦੇ ਸੀਗੇ ਯਾਰ ਸਾਡੇ ਕੋਲ ਕੋਈ ਚਾਰਾ ਨਹੀਂ ਤਾਂ ਸਾਡੇ ਤੇ 50% 45% ਹੈ ਨਾ ਹਾਈਐਸਟ ਪਲੱਸ ਮੈਡੀਕੇਅਰ ਲੈਵੀ,
1: ਜੀ
0: ਉਹ ਕਹਿੰਦੇ ਸਾਡੇ ਤੇ ਇੰਨਾ ਪੈ ਗਿਆ ਜੀ, ਤੇ ਹੁਣ ਕੀ ਕਰੀਏ, ਇਹਨੂੰ ਘਟਾਉਣ ਦੇ ਲਈ ਜੀ ਪ੍ਰੋਪਰਟੀਆਂ ਲਈ ਚਲੋ ਨੈਗੇਟਿਵ ਗੇਅਰਿੰਗ ਦੇ ਨਾਲ ਕੁਛ ਤਾਂ ਸਾਨੂੰ ਆਫਸੈਟ ਹੋਊਗਾ, ਕੁਛ ਤਾਂ ਫਾਇਦਾ
1: ਹੋਊਗਾ। ਆ ਬੜੇ ਲੋਕ ਮਾਡਲ ਬਣਾਉਂਦੇ ਆ, ਚਾਰ ਚਾਰ ਘਰ ਬਣਾ ਕੇ ਬਾਅਦ ਚੋਂ ਜੀ ਇੱਕ ਪ੍ਰੋਪਰਟੀ ਵੇਚ ਕੇ ਤਿੰਨ ਕੰਸੋਲੀਡੇਟ ਕਰ ਲਈਆਂ, ਦੋ ਕੰਸੋਲੀਡੇਟ ਕਰ ਲਈਆਂ, ਲੇਟਰ ਔਨ ਉਹਨਾਂ ਘਰਾਂ ਦੀਆਂ ਜੋ ਕੀਮਤਾਂ ਵਧੀਆਂ, ਉਸ ਲਿਹਾਜ਼ ਨਾਲ ਇਹ ਕਾਫੀ ਦੇਰ ਚੱਲਦਾ ਰਿਹਾ ਸਿਸਟਮ। ਬਾਕੀ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਵੀ ਅਗਾਹ ਕਰਦੇ ਹਾਂ ਕਿ ਤੁਸੀਂ ਭਾਈ ਕਿਸੇ ਮਾਹਰ ਨਾਲ ਆਪੋ ਆਪਣੇ ਅਕਾਊਂਟੈਂਟ ਨਾਲ ਇਸ ਵਿਸ਼ੇ 'ਤੇ, ਕਿਉਂਕਿ ਹਰੇਕ ਦੇ ਫਾਈਨੈਂਸ਼ੀਅਲ ਜਿਹੜੇ ਹੁੰਦੇ ਆ ਉਹ ਡਿਫਰੈਂਟ ਹੁੰਦੇ ਆ, ਕੇਸ ਟੂ ਕੇਸ ਬੇਸਿਸ 'ਤੇ ਹੁੰਦੇ ਆ। ਇਹ ਕੋਈ ਐਡਵਾਈਸ ਨਹੀਂ ਆ, ਇਹ ਇੱਕ ਜਨਰਲ ਜਿਹੜੀ ਕਨਵਰਸੇਸ਼ਨ ਆ, ਜਿਹੜੀ ਬਜਟ ਤੋਂ ਬਾਅਦ ਚੁੰਝ ਚਰਚਾ ਆਪਾਂ ਜਿਹਨੂੰ ਕਹਿੰਦੇ ਹਾਂ, ਉਹਦੇ 'ਚੋਂ ਨਿਕਲੀਆਂ ਹੋਈਆਂ ਚੀਜ਼ਾਂ। ਹਾਂਜੀ ਕੰਟੀਨਿਊ ਕਰਿਓ ਵਰਿੰਦਰ ਜੀ। ਹਾਂਜੀ
0: ਹਾਂਜੀ ਹਾਂਜੀ ਬਿਲਕੁਲ ਹਾਂਜੀ, ਮੈਂ ਚੰਗਾ ਕੀਤਾ ਤੁਸੀਂ ਕਹਿ ਤਾ, ਮਤਲਬ ਇਹ ਪਰਸਨਲ ਸਰਕਮਸਟਾਂਸਿਸ ਹਰੇਕ ਦੇ ਅਲੱਗ ਹੁੰਦੇ ਆ ਨਾ, ਮੈਂ ਤਾਂ ਵੈਸੇ ਜਨਰਲ ਉਦਾਹਰਣਾਂ ਦੇ ਰਿਹਾ, ਤੇ ਤੁਸੀਂ ਇਸ ਚੀਜ਼ ਨੂੰ ਲੈ ਕੇ ਘਬਰਾਓ ਨਾ, ਜੇ ਕਿਸੇ ਨੂੰ ਹੈਗਾ ਤੁਸੀਂ ਮਿਲੋ, ਹੈ ਨਾ, ਸਾਰਿਆਂ ਨੂੰ
1: ਆਪਣੇ
0: ਪ੍ਰੋਫੈਸ਼ਨਲਸ ਨੂੰ ਮਿਲੋ। ਹਾਂਜੀ ਅਕਾਊਂਟੈਂਟ ਨਾਲ ਗੱਲ,
1: ਫਾਈਨੈਂਸ਼ੀਅਲ ਐਡਵਾਈਜ਼ਰ ਬਣੇ ਆ ਇਸ ਗੱਲਾਂ ਲਈ।
0: ਹਾਂਜੀ ਮੋਰਗੇਜ ਬ੍ਰੋਕਰ ਨਾਲ ਗੱਲ। ਹਾਂਜੀ ਸੋ ਇਹ ਹੈ ਕਿ ਇਹਦੇ ਵਿੱਚ ਹੁਣ ਜਿਹੜੇ ਚੇਂਜਸ ਆ ਰਹੇ ਨੇ, ਮੇਨਲੀ ਟਾਰਗੇਟ ਕੀਤਾ ਜਾ ਰਿਹਾ ਫਸਟ ਹੋਮ ਬਾਇਰਸ ਨੂੰ, ਜਾਂ ਜਿਹਨਾਂ ਕੋਲੇ ਕਪੈਸਿਟੀ ਘੱਟ ਹੁੰਦੀ ਹੈ ਲੋਨ ਲੈਣ ਦੀ। ਹੁਣ ਜਿੱਦਾਂ ਮਾਰਕੀਟ ਦੇ ਵਿੱਚ ਉਹ ਗਏ 7 ਲੱਖ ਦਾ ਘਰ ਸੀ, 6 ਲੱਖ ਦਾ ਘਰ ਸੀ, ਇਨਵੈਸਟਰ ਆਇਆ ਉਹਨੇ ਕਹਿਣਾ ਮੈਂ 6.5 ਲੱਖ ਦਿੰਦਾ 6 ਲੱਖ ਦੀ ਬਜਾਏ, ਚਲੋ ਚੱਕੋ ਉਹਨੇ ਘਰ ਲੈ ਲਿਆ, ਹੈ ਨਾ, ਉਹਦਾ ਪੋਰਟਫੋਲੀਓ ਬਣ ਗਿਆ, ਉਹਨੇ ਪੁਰਾਣੇ ਘਰ ਚੋਂ ਇਕੁਇਟੀ ਕਢਾਈ ਉੱਥੇ ਦੇ ਤੀ ਤੇ ਉਹਦਾ ਬਣ ਗਿਆ। ਪਰ ਜਿਹੜਾ ਫਸਟ ਹੋਮ ਬਾਇਰ ਹੈ ਜਿਹੜਾ 6 ਲੱਖ ਤੋਂ ਵੱਧ ਬਿਲਕੁਲ ਵੀ ਅਫੋਰਡ ਨਹੀਂ ਕਰਦਾ, ਉਹਦੇ ਲਈ ਪ੍ਰੋਬਲਮ ਹੋ ਰਹੀ।
1: ਹੁਣ ਸਾਡੇ ਵਰਗੀਆਂ ਧਾਰਨਾ ਹੀ ਦਿੱਤੀਆਂ ਨਾ ਤੁਸੀਂ, ਹੁਣ ਇੰਟਰਸਟ ਜਿਹਾ ਬਣਿਆ ਲੋਕਾਂ ਦਾ।
0: ਨਹੀਂ ਅਸੀਂ ਵੀ ਤੁਸੀਂ ਹੋਈ ਆ, ਇਹ ਜਿਹੜੇ ਅਕੈਡੈਮਿਕਸ ਹੁੰਦੇ ਆ ਯੂਨੀਵਰਸਿਟੀਆਂ ਵਾਲੇ, ਉਹ ਵੀ ਵਿਚਾਰੇ ਹਨ ਕੰਮ ਹੀ ਕਰੀ ਜਾਂਦੇ ਆ। ਨਹੀਂ ਇਹ ਜ਼ਿਆਦਾ ਹੈਗੇ ਮਤਲਬ ਅੰਟਰਪ੍ਰਨੂਰ ਕਹਿ ਲਓ, ਜਾਂ ਫਿਰ ਜਿਹਨਾਂ ਕੋਲੇ ਇਨਕਮ ਜਿਹਨਾਂ ਦੀ
1: ਐਨਸੈਸਟਰਲ ਵੈਲਥ ਆ।
0: देयर इज ਨਥਿੰਗ ਰੋਂਗ, देयर इज ਨਥਿੰਗ ਰੋਂਗ
1: ਇਨ ਅਮੀਰ ਹੋਣਾ,
0: ਇਹ ਜਿਹੜੀ ਇੰਟਰ, ਹਾਂਜੀ ਹਾਂਜੀ, ਨਹੀਂ ਆਪਾਂ ਇਹ ਨਹੀਂ ਕਹਿ ਰਹੇ, ਇੰਟਰ ਜਨਰੇਸ਼ਨਲ ਵੈਲਥ ਜਿਹੜੀ ਸੀਗੀ, ਹੁਣ ਜਿਹਨਾਂ ਦੇ ਪਹਿਲਾਂ ਹੀ ਪੈਰ ਲੱਗ ਚੁੱਕੇ ਆ, ਜਿਹਨਾਂ ਦੀ ਹੁਣ ਉਹ ਕਹਿੰਦਾ ਇੱਕ ਦੇ ਉੱਤੇ ਦੂਜਾ, ਦੂਜੇ ਉੱਤੇ ਤੀਜਾ, ਤੀਜੇ ਉੱਤੇ ਚੌਥਾ, ਮਤਲਬ ਜਿਹਨਾਂ ਦੀ ਨੀਂਹ ਬਣਦੀ ਜਾ ਰਹੀ ਸੀ, ਸੋ ਇਹ ਉਹਨਾਂ ਲੋਕਾਂ ਲਈ ਸੌਖਾ ਸੀ ਪੈਰ ਪਾਉਣਾ, ਹੈ ਨਾ। ਹੁਣ ਇਸ ਚੀਜ਼ ਨੂੰ ਉਹਨਾਂ ਨੇ ਇੱਕ ਨਾ, ਪ੍ਰੀਤਿੰਦਰ ਜੀ ਜਿਹੜੀ ਮੈਂ ਗੱਲ ਬਾਰ ਬਾਰ ਆਵਾਂ, ਮੈਂ ਗੱਲ ਕਰਤੀ ਐਨਰਜੀ ਦੀ, ਫਿਰ ਗੱਲ ਕਰਤੀ ਆਪਾਂ ਹਾਊਸਿੰਗ ਦੀ, ਜਿਹਦੇ ਵਿੱਚ ਆਹ ਦੋ ਵੱਡੇ ਵੱਡੇ ਲੀਵਰ ਸੀਗੇ, ਹੈ ਨਾ, ਸੀ ਕੈਪੀਟਲ ਗੇਨ ਟੈਕਸ ਦੇ। ਤੀਜੀ ਗੱਲ ਕਰੀਏ ਆਪਾਂ ਪ੍ਰੋਡਕਟਿਵਿਟੀ ਦੀ, ਜਿਹੜੀ ਆਸਟ੍ਰੇਲੀਆ ਦੀ ਸੇਵਿੰਗਸ ਦਾ 2/3 ਨੀਅਰਲੀ 70% ਰੀਅਲ ਇਸਟੇਟ ਦੇ ਵਿੱਚ ਇਨਵੈਸਟ ਸੀਗਾ। ਹੁਣ ਤੁਸੀਂ ਦੇਖੋ ਸਾਰੇ ਲੋਕ ਰੀਅਲ ਇਸਟੇਟ 'ਚ ਇਨਵੈਸਟ ਕਰ ਰਹੇ 70% ਆਪਣੀਆਂ ਸੇਵਿੰਗਸ ਨੂੰ, ਤਾਂ ਸਮਾਲ ਬਿਜ਼ਨਸਿਸ ਦੇ ਵਿੱਚ, ਇਨੋਵੇਸ਼ਨ ਦੇ ਵਿੱਚ, ਰਿਸਰਚ ਐਂਡ ਡਿਵੈਲਪਮੈਂਟ ਦੇ ਵਿੱਚ ਆਪਾਂ ਇਨਵੈਸਟ ਕਰਨ ਲਈ ਕੀ ਬਚ ਗਿਆ ਸਾਡੇ ਕੋਲ? 30%। ਇੱਥੇ ਲੋਕ ਨਹੀਂ ਸੀ ਕਰਦੇ। ਅਮਰੀਕਾ ਦੇ ਵਿੱਚ ਰੀਅਲ ਇਸਟੇਟ ਦੇ ਵਿੱਚ ਸਿਰਫ 28% ਇਨਵੈਸਟਮੈਂਟ ਹੈ, ਹੁਣ ਥੋੜ੍ਹੀ ਜਿਹੀ ਵੱਧ ਗਈ ਹੋਊ ਸ਼ਾਇਦ, ਪਰ ਸਾਡੇ ਇੱਥੇ 70% ਆ। ਸਮਝਦੇ ਮੇਰੀ ਗੱਲ? ਕਿਉਂਕਿ ਇਹਨਾਂ ਪੋਲਿਸੀਜ਼ ਕਰਕੇ ਇਹ ਇਨਸੈਂਟੀਵਾਈਜ਼ ਕੀਤਾ ਜਾ ਰਿਹਾ ਲੋਕਾਂ ਨੂੰ, ਇਹ ਮਤਲਬ ਉਹ ਸਿੱਟਿਆ ਜਾ ਰਿਹਾ ਸੀ, ਹੈ ਨਾ, ਵੀ ਤੁਸੀਂ ਆਹ ਦੇਖੋ, ਆਹ ਤੁਹਾਡਾ ਕੈਰਟ ਐਂਡ ਸਟਿਕ ਵਾਲਾ ਕੰਮ ਹੈ, ਵੀ ਆਹ ਦੇਖੋ ਤੁਹਾਨੂੰ ਅਸੀਂ, ਹੈ ਨਾ, ਚੋਗ ਚੁਗਾਤੀ, ਆ ਜਾਓ ਇਨਵੈਸਟ ਕਰੋ, ਇਨਵੈਸਟ ਕਰੋ, ਤੁਹਾਨੂੰ ਹੁੰਗਾਰਾ ਦਿੱਤਾ ਜਾ ਰਿਹਾ ਸੀ ਇਨਵੈਸਟ ਕਰਨ ਦੇ ਲਈ। ਹੁਣ ਜਿਹੜੀ ਇਨਕਮ ਹੈ, ਥੋੜੀ ਜਿਹੀ ਇਨਕਮ ਹੈ ਰੀਅਲ ਇਸਟੇਟ ਚੋਂ ਫ੍ਰੀ ਹੋ ਕੇ R&D ਚ ਜਾਊਗੀ, ਕਿਤੇ ਇਨੋਵੇਸ਼ਨ ਵਾਲੀ ਕੰਪਨੀ ਜਾਊਗੀ, ਹੈ ਨਾ, ਸਟਾਰਟਅਪਸ ਦੇ ਵਿੱਚ ਜਾਊਗੀ, ਉਹਦੇ ਨਾਲ ਜਿਹੜਾ ਆਸਟ੍ਰੇਲੀਆ ਦਾ ਓਵਰਆਲ ਪ੍ਰੋਫਾਈਲ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਵਧੂਗਾ, ਜਿਹੜੀ ਕਿ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। ਸੋ ਕਿਤੇ ਨਾ ਕਿਤੇ ਜਿਹੜਾ ਇਹ ਬਜਟ ਹੈ, ਇਹਨਾਂ ਤਿੰਨੇ ਜਿਹੜੀਆਂ ਆਪਾਂ ਪੋਲਿਸੀ ਡਿਸਕਸ ਕੀਤੀਆਂ ਸੀਗੀਆਂ, ਐਨਰਜੀ ਸਿਕਿਉਰਿਟੀ, ਹਾਊਸਿੰਗ ਸਪਲਾਈ ਤੇ ਪ੍ਰੋਡਕਟਿਵਿਟੀ ਇਨਕਰੀਜ਼,
1: ਹਾਂਜੀ, ਸਿਸਟਮ
0: ਤਾਂ ਹਿੱਲੂਗਾ, ਕਿਤੇ ਇਹ ਸੱਟ ਮਾਰ ਰਹੀਆਂ ਨੇ ਕਿਤੇ ਨਾ ਕਿਤੇ। ਹੁਣ ਦੇਖਿਆ ਇਹ ਜਾਊਗਾ ਵੀ ਲੋਕ ਇਸ ਚੀਜ਼ ਨੂੰ ਕਿੱਦਾਂ ਰਿਸਪੋਂਡ ਕਰਦੇ ਆ, ਆਉਣ ਵਾਲਾ ਸਮਾਂ ਇਲੈਕਸ਼ਨਾਂ ਦੇ ਵਿੱਚ ਇਹਦਾ ਕੀ ਅਸਰ ਹੁੰਦਾ ਹੈ। ਹੁਣ ਮਤਲਬ ਜਿਹੜੀਆਂ ਓਪੋਜੀਸ਼ਨ ਪਾਰਟੀਜ਼ ਤੁਸੀਂ ਸੁਣਿਆ ਹੋਣਾ, ਉਹ ਕਹਿੰਦੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਜੀ, ਅਸੀਂ ਤਾਂ ਇਹਨਾਂ ਨੂੰ ਚੇਂਜਸ ਨੂੰ, ਹੈ ਨਾ, ਖਾਰਜ ਕਰ ਦੇਵਾਂਗੇ ਤੇ ਪੁਰਾਣੀਆਂ ਪਾਲਿਸੀਆਂ ਅਪਲਾਈ ਕਰਾਂਗੇ। ਹੁਣ ਉਹ ਵੇਚਣਾ ਥੋੜਾ ਜਿਹਾ ਔਖਾ ਹੋਊਗਾ। ਵਨ ਨੇਸ਼ਨ ਦੀ ਜਿਹੜੀ ਪਾਪੂਲੈਰਿਟੀ ਇੰਨੀ ਵਧੀ ਹੈ, ਤੁਸੀਂ ਗੱਲ ਕੀਤੀ, ਹੈ ਨਾ, ਉਹ ਵਨ ਨੇਸ਼ਨ ਵਾਲਿਆਂ ਦੇ ਵਿੱਚ ਵੀ ਹੁਣ ਸੱਪ ਦੇ ਮੂੰਹ ਚ ਕੋੜ ਕਿਰਲੇ ਵਾਲੀ ਗੱਲ ਹੈ, ਉਹ ਕੀ ਕਰਨਗੇ ਹੁਣ, ਹੈ ਨਾ। ਪਹਿਲਾਂ ਤਾਂ ਉਹ ਕਹਿੰਦੇ ਸੀ ਕਿ ਗਰੀਬ ਲੋਕ ਹੋਰ ਗਰੀਬ ਹੁੰਦੇ ਜਾ ਰਹੇ ਆ, ਮਾਈਗ੍ਰੇਸ਼ਨ ਨੂੰ ਬਹੁਤ ਵੱਡਾ ਇਸ਼ੂ ਬਣਾਇਆ ਗਿਆ,
1: ਮਾਈਗ੍ਰੇਸ਼ਨ
0: ਦੇ ਨੈਟ, ਹਾਂਜੀ, ਨੈਟ ਓਵਰਸੀਜ਼ ਮਾਈਗ੍ਰੇਸ਼ਨ ਦੇ ਨੰਬਰ ਹਜੇ ਵੀ ਹਾਈ ਨੇ, 25-26 ਚ 260,000 ਆਏ ਹੈ, ਸਰਕਾਰ ਦੀ ਫੋਰਕਾਸਟ ਤੋਂ 35,000 ਜ਼ਿਆਦਾ ਆਏ ਹੈ। ਸੋ ਰੌਲਾ ਤਾਂ ਉਹਨਾਂ ਨੇ ਪਾਉਣਾ ਹੈ। ਵਨ ਨੇਸ਼ਨ ਕਹਿੰਦੀ ਹੈ ਜੀ ਅਸੀਂ 1,30,000 ਕਰ ਦਿਆਂਗੇ, ਕੋਲੀਸ਼ਨ ਨੇ ਹਜੇ ਨੰਬਰ ਨਹੀਂ ਦਿੱਤੇ, ਪਰ ਉਹ ਕਹਿੰਦੇ ਅਸੀਂ 2 ਲੱਖ ਤੋਂ ਥੱਲੇ ਥੱਲੇ ਕਰਾਂਗੇ। ਸੋ ਇਹ ਸਾਰੇ ਇਸ਼ੂਜ਼ ਮਤਲਬ ਹੈ ਤਾਂ ਹੈ ਇਹ
1: ਨਹੀਂ, ਗਿਣਤੀਆਂ ਮਿਣਤੀਆਂ ਤਾਂ ਹੋਣੀਆਂ, ਬਾਕੀ ਸਿਸਟਮ ਵੀ ਇੱਕ ਵਾਰ ਹਿੱਲਣਾ। ਹੁਣ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆ ਵੀ ਪਹਿਲਾਂ ਇੱਕ ਮੋਟਾ ਜਿਹਾ ਆਪਣੀਆਂ ਗਰਾਜ ਜਿਹੜੇ ਜਾਂ ਯਾਰ ਦੋਸਤ ਇਕੱਠੇ ਹੁੰਦੇ ਆ, ਇਹੀ ਲੱਗਦਾ ਵੀ ਜਿਹੜੀ ਸਿਕਿਉਰਿਟੀ ਆ ਵੈਲਥ ਦੀ, ਤੁਸੀਂ ਜੀ ਇੱਕ ਘਰ ਲੈ ਲਓ, ਇੱਕ ਇਨਵੈਸਟਮੈਂਟ ਪ੍ਰੋਪਰਟੀ ਲੈ ਲਓ, 15-20% ਰਿਟਰਨ ਆ ਜੂ, ਆਹ ਹੋ ਜੂ, ਆਹ ਹੋ ਜੂ। ਹੁਣ ਜਦ ਉਹ ਰਿਟਰਨ ਘੱਟਦੀ ਨਜ਼ਰ ਆਉਣੀ ਆ, ਤਾਂ ਫਿਰ ਜ਼ਾਹਰਾ ਤੌਰ 'ਤੇ ਬੰਦਾ ਕਹਿੰਦਾ ਯਾਰ ਇਹਦੂ ਕੋਈ ਕੰਮ ਕਾਰ ਤੋੜ ਲਈਏ, ਕੋਈ ਹੈ ਨਾ ਰੈਸਟੋਰੈਂਟ ਲੈ ਲਈਏ, ਕੋਈ ਹੋਰ ਕੰਮ ਕਰ ਲਈਏ, ਜਾਂ ਜਿਹੜੇ ਗੱਲਾਂ 'ਚ ਰੁਕਾਵਟ ਹੋਈ ਹੋਈ ਆ ਉਹਦੇ ਨਾਲ ਸਿਸਟਮ ਹਿੱਲਣ ਦੀ ਸੰਭਾਵਨਾ ਹੈਗੀ ਆ।
0: ਕਿਉਂਕਿ ਹਿੱਲਣਾ ਵੀ ਚਾਹੀਦਾ ਸੀ, ਲੌਂਗ ਓਵਰਡਿਊ।
1: ਨਹੀਂ, ਬਹੁਤ ਬਹੁਤ ਮਿਹਰਬਾਨੀ ਵਰਿੰਦਰ, ਅਤੇ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਕਾਫੀ ਸਾਰੇ ਫੈਕਟਰਸ ਤੋਂ ਅਗਾਹ ਕੀਤਾ ਅਤੇ ਗੱਲਾਂ 'ਚੋਂ ਗੱਲ ਕੱਢੀ, ਕਿ ਬਜਟ ਦੀਆਂ ਬਹੁਤ ਸਾਰੀਆਂ ਚੀਜ਼ਾਂ ਕਈ ਵਾਰ ਸਿਰ ਦੇ ਉੱਪਰ ਉਹਦੀ ਲੰਘ ਜਾਂਦੀਆਂ। ਬੰਦਾ ਜਦ ਬਿਲੀਅਨ ਵਰਡ ਸੁਣਦਾ ਬੰਦਾ ਕਹਿੰਦਾ ਛੱਡੋ ਯਾਰ ਇਹ 'ਚ ਕੋਈ ਕੰਮਾਂ 'ਚੋਂ ਕੰਮ ਆ, ਆਪਾਂ ਤਾਂ ਇਹ ਨਹੀਂ ਪਤਾ ਵੀ ਇਹ 'ਚ ਜੀਰੋਆਂ ਕਿੰਨੀਆਂ। ਪਰ ਜਦੋਂ ਉਹਨੂੰ ਸਰਲ ਢੰਗ ਨਾਲ, ਸਾਦ ਮੁਰਾਦੇ ਢੰਗ ਨਾਲ ਦੱਸਿਆ ਜਾਂਦਾ ਵੀ ਇਹਨਾਂ ਚੀਜ਼ਾਂ ਦਾ ਇੱਦਾਂ ਅਸਰ ਪਊਗਾ, ਤਾਂ ਉਸ ਲਿਹਾਜ਼ ਨਾਲ ਗੱਲ ਸਮਝਣੀ ਆਸਾਨ ਹੋ ਜਾਂਦੀ ਹੈ। ਅਤੇ ਅੱਜ ਸਮਾਂ ਦੇਣ ਲਈ ਬੜੀ ਮਿਹਰਬਾਨੀ, ਧੰਨਵਾਦ।
0: ਹਾਂਜੀ, ਥੈਂਕ ਯੂ
2: ਜੀ, ਬਹੁਤ ਸ਼ੁਕਰੀਆ ਜੀ। ਇੱਕ ਬ੍ਰੇਕ ਦਾ ਸਮਾਂ ਆ ਗਿਆ ਸਨ ਸਾਡੇ ਨਾਲ ਵਰਿੰਦਰ ਜੀ, ਅਤੇ ਆਸ ਕਰਦੇ ਹਾਂ ਕਿ ਅੱਜ ਦੀ ਜਾਣਕਾਰੀ ਤੁਸੀਂ ਪਸੰਦ ਕੀਤੀ ਹੋਏਗੀ। ਸੋ ਇਹਨਾਂ ਗੱਲਾਂ ਬਾਤਾਂ ਨੂੰ ਅੱਗੇ ਆਪਾਂ ਜਾਰੀ ਰੱਖਦੇ ਹਾਂ, ਤੁਸੀਂ ਵੀ ਕੋਈ ਆਪਣੀ ਇਨਪੁੱਟ ਪਾਉਣੀ ਹੈ ਤਾਂ ਅਗਲੇ ਹਿੱਸੇ ਦੇ ਵਿੱਚ ਤੁਸੀਂ ਜ਼ਰੂਰ ਪਾ ਸਕਦੇ ਹੋ। ਬਹੁਤਾ ਦਿਨ ਕੋਈ ਇੱਕ ਦੋ ਕਾਲਰ ਸ਼ਾਇਦ ਆਪਾਂ ਸਪੇਸ ਦੇ ਵਿੱਚ ਲੈ ਸਕੀਏ, ਅਤੇ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM।
3: ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
4: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
3: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
4: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
3: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।

0: तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
1: अमृत एक कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
0: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
2: ACMI ਤੁਹਾਡਾ ਫਿਲਮ, ਟੀਵੀ ਅਤੇ ਵੀਡੀਓ ਗੇਮਸ ਦਾ ਮਿਊਜ਼ੀਅਮ ਹੈ ਜੋ ਕਿ ਫੈਡ ਸਕੁਐਰ ਤੇ ਰੋਜ਼ਾਨਾ ਖੁੱਲਦਾ ਹੈ। ਸਾਡੀ ਮੁਫਤ ਦ ਸਟੋਰੀ ਆਫ ਦ ਮੂਵਿੰਗ ਇਮੇਜ ਤੇ ਜਾਓ, ਪਰਦੇ ਦੇ ਪਿੱਛੇ ਦੀਆਂ ਕਹਾਣੀਆਂ ਦੇਖੋ, ਬਣਾਓ ਅਤੇ ਪੜਚਾਲ ਕਰੋ। 2 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਲਈ ਪਲੇ ਸਕੂਲ ਕਮ ਐਂਡ ਪਲੇ ਨੂੰ ਨਾ ਭੁੱਲੋ। ਇੱਕ ਮੁਫਤ ਪ੍ਰਦਰਸ਼ਨੀ ਜੋ ਐਪ ਪੜਚਾਲ ਕਰਦੀ ਹੈ ਕਿ ਪਲੇ ਸਕੂਲ ਦਾ ਇੱਕ ਐਪੀਸੋਡ ਕਿਵੇਂ ਬਣਾਇਆ ਜਾਂਦਾ ਹੈ। ਸਾਡੇ ਸਿਨੇਮਾ ਘਰਾਂ ਵਿੱਚ ਇੱਕ ਫਿਲਮ ਦੇਖੋ, ਦੁਕਾਨ ਬਰਾਊਜ਼ ਕਰੋ ਜਾਂ ਕੈਫੇ ਵਿੱਚ ਕਾਫੀ ਲਓ। acmi.net.au ਤੇ ਦੇਖੋ ਕੀ ਹੋ ਰਿਹਾ ਹੈ।
3: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ?
4: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
5: ਭੈਣਜੀ ਕੀ ਹਾਲ ਹੈ ਪਿੱਠ ਦਰਦ ਦਾ?
6: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
7: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
8: ਆ ਕਿੱਥੇ ਵੱਜ ਗਈ ਤੇਰੀ ਗੱਡੀ?
9: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
8: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
10: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
11: Homes, अपने इरादियां वांग सिर्फ इमारत नहीं बल्कि अपने हर एक ग्राहक लई बनाउंदे ने उन्हां दे सुपनियां दा एक मजबूत घर। हाउस एंड लैंड एक्सपर्ट्स ऑर्बिट होम्स अपने 44 वर्षां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24-month प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 0433-280-252 ते। 0433-280-252 ते। सोना चाहिदा?
12: भरोसा चाहिदा?
11: क्वालिटी ते बाईबैक वी चाहिदा? चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा? गोल्ड लोन इजी एंड सेफ। रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 0493-536-042। मेलबर्न दे साउथ ईस्ट इलाके दे सारे बिल्डर्स ते ब्रिक लेयर्स ले खुशखबरी। तुहाडी हर बिल्डिंग दे स्ट्रक्चर दी एक मजबूत नींव अते दमदार पहचान देन ले आ गए ने ओज लिंटल्स। ओज लिंटल सप्लाई करदे ने सारे साइजेस दे गैल्वनाइज्ड ब्रिक लिंटल, टी बार्स, इक्वल एंड अनइक्वल एंगल्स। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।

0: ਜੀ ਰੇਡੀਓ ਹਾਂਜੀ 1674 AM ਤੇ ਤੁਸੀਂ ਗੱਲਾਂ ਬਾਤਾਂ ਸੁਣ ਰਹੇ ਹੋ, ਬਜਟ ਦਾ ਵਿਸ਼ਲੇਸ਼ਣ ਸੁਣ ਰਹੇ ਹੋ। ਡਾਕਟਰ ਵਰਿੰਦਰਜੀਤ ਮਕੌਰੀ ਯੂਨੀਵਰਸਿਟੀ ਦੇ ਰਿਸਰਚ ਫੈਲੋ ਨੇ, ਉਸ ਸਿਲਸਿਲੇ 'ਚ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਆ ਕਿ ਇਹਦੇ ਵਿੱਚ ਕਿਹਨੂੰ ਨਫ਼ਾ ਹੋਣਾ ਅਤੇ ਕਿਹਨੂੰ ਨੁਕਸਾਨ ਹੋਣਾ। ਉਸ ਲਿਹਾਜ਼ ਨਾਲ ਬਹੁਤ ਸਾਰੀਆਂ ਗੱਲਾਂ ਪਹਿਲਾਂ ਹੀ ਕੀਤੀਆਂ ਜਾ ਚੁੱਕੀਆਂ। ਮਾਈਗ੍ਰੇਸ਼ਨ 'ਤੇ ਕੀ ਅਸਰ ਪਊਗਾ, ਉਸ ਸਿਲਸਿਲੇ 'ਚ ਆਪਾਂ ਪ੍ਰੋਗਰਾਮ ਦੇ ਸ਼ੁਰੂਆਤ 'ਚ ਗੱਲਬਾਤ ਕੀਤੀ ਸੀ ਅਤੇ ਹੁਣ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ। ਸਾਡੀ ਕੋਸ਼ਿਸ਼ ਆ ਤੁਹਾਡੇ ਤੋਂ ਜਾਣਨ ਦੀ, ਕਿਉਂਕਿ ਦੁਤਰਫਾ ਗੱਲਬਾਤ ਹੋਵੇ ਤਾਂ ਵਧੀਆ ਵੀ ਲੱਗਦਾ, ਕਿ ਤੁਸੀਂ ਇਸ ਬਜਟ ਬਾਰੇ ਕੀ ਸੋਚਦੇ ਹੋ। ਇਸ ਬਜਟ ਦੇ ਕੱਲ੍ਹ ਜਿਮ ਚਾਮਰਸ ਵੱਲੋਂ ਪ੍ਰਜੈਂਟ ਕਰਨ ਤੋਂ ਬਾਅਦ ਕੀ ਤੁਹਾਡੀਆਂ ਨਜ਼ਰਾਂ 'ਚ ਸਰਕਾਰ ਬਾਰੇ ਜੋ ਰਾਏ ਬਣੀ ਆ, ਕੀ ਉਹ ਹਾਂ ਪੱਖੀ ਹੈ, ਨਾ ਪੱਖੀ ਹੈ? ਕੀ ਤੁਸੀਂ ਲੇਬਰ ਸਰਕਾਰ ਵੱਲ ਨੂੰ ਝੁਕਾ ਰੱਖਦੇ ਹੋ, ਜਾਂ ਤੁਹਾਨੂੰ ਲੱਗਦਾ ਕਿ ਨਹੀਂ ਕੋਲੀਸ਼ਨ ਆ, ਵਨ ਨੇਸ਼ਨ ਆ, ਉਹ ਜਿਹੜੀਆਂ ਜਿਹੜੀਆਂ ਚੀਜ਼ਾਂ 'ਤੇ ਸਵਾਲ ਕਰ ਰਹੇ ਆ ਸਰਕਾਰ ਨੂੰ ਬਜਟ ਨੂੰ, ਕਿ ਭਾਈ ਇਹਦੇ ਨਾਲ ਕਿਸੇ ਚੀਜ਼ ਦਾ ਕੋਈ ਹੱਲ ਨਹੀਂ ਹੋਣਾ, ਸਰਕਾਰ ਟੋਟਲ ਫੇਲੀਅਰ ਸਾਬਤ ਹੋਈ ਆ, ਜਾਂ ਤੁਹਾਨੂੰ ਇਸ ਤਰ੍ਹਾਂ ਲੱਗਦਾ?
1: ਵੇਖੋ, ਬਜਟ ਫਰਕ ਤਾਂ ਪੈਂਦਾ ਵਾ ਹਰ ਇੱਕ ਚੀਜ਼ ਦਾ, ਕਿਸੇ ਦਾ ਕੁਛ ਵੱਧ ਫਾਇਦਾ, ਕਿਸੇ ਦਾ ਕੁਛ ਘੱਟ ਨੁਕਸਾਨ। ਸੋ ਹਰ ਇੱਕ ਚੀਜ਼ ਦਾ ਆਪਾਂ ਵੇਖਦੇ ਹਾਂ ਕਿ ਫਾਇਦਾ ਨੁਕਸਾਨ ਤਾਂ ਹੁੰਦਾ ਵਾ, ਅਤੇ ਜਿਹੜੀ ਵਿਰੋਧੀ ਧਿਰ ਆ ਉਹ ਆਪਣਾ ਜੇਕਰ ਇਮਾਨਦਾਰੀ ਦੇ ਨਾਲ ਰੋਲ ਨਿਭਾਵੇ ਤਾਂ ਉਹ ਬੜੀ ਵਧੀਆ ਇੱਕ ਡੈਮੋਕ੍ਰੇਸੀ ਦੀ ਇਗਜ਼ਾਮਪਲ ਹੁੰਦੀ ਹੈ। ਪਰ ਹੁਣ ਆਪਾਂ ਅਜੋਕੇ ਸਮੇਂ 'ਚ ਵੇਖਦੇ ਹਾਂ ਕਿ ਸਿਰਫ ਅਗਲੇ 'ਚ ਨੁਕਸ ਪਿੱਲੀਆਂ ਕੱਢਣ ਦੇ ਲਈ, ਅਗਲੇ ਨੂੰ ਨੀਵਾਂ ਵਿਖਾਉਣ ਦੇ ਲਈ ਕੁਛ ਨਾ ਕੁਛ ਉਹਦੇ ਵਿੱਚ ਜ਼ਰੂਰ ਕੱਢ ਕੇ ਲੈ ਕੇ ਆਉਂਦਾ ਜਾਂਦਾ। ਸੋ ਹੁਣ ਵੇਖੋ ਵੀ ਇੱਥੇ ਆਸਟ੍ਰੇਲੀਆ ਦੇ ਵਿੱਚ, ਇੱਥੋਂ ਦੀ ਰਾਜਨੀਤੀ ਦੇ ਵਿੱਚ ਕੀ ਕੱਢ ਕੇ ਲੈ ਕੇ ਆਉਂਦਾ ਜਾਂਦਾ। ਫਿਲਹਾਲ ਤੁਸੀਂ ਸਾਨੂੰ ਆਪਣੇ ਫੀਡਬੈਕ ਵੀ ਜ਼ਰੂਰ ਭੇਜੋ ਗੱਲਾਂ। ਕਈ ਵਾਰੀ ਕਈ ਜਿਹੜੀਆਂ ਨੇ ਬਹੁਤ ਭਾਰੀਆਂ ਹੁੰਦੀਆਂ ਨੇ, ਕਈ ਸਾਡੇ ਕੰਮ ਦੀਆਂ ਹੁੰਦੀਆਂ ਨੇ, ਕਈ ਸਾਡੇ ਨਹੀਂ, ਪਰ ਸਾਡੇ ਲਈ ਜਾਣਕਾਰੀ ਜਿਹੜੀ ਹਾਸਲ ਰੱਖਣੀ ਜ਼ਰੂਰ ਕੰਮ ਦੀ ਹੁੰਦੀ ਹੈ। ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਚੀਜ਼ ਕਿੱਦਾਂ ਹੋ ਰਹੀ ਹੈ ਜਿੱਥੇ ਆਪਾਂ ਰਹਿ ਰਹੇ ਹਾਂ ਖਾਸ ਤੌਰ ਦੇ ਉੱਤੇ ਉੱਥੇ। ਅਤੇ ਤੁਸੀਂ ਆਪਣੀ ਫੀਡਬੈਕ ਜ਼ਰੂਰ ਭੇਜੋ। ਮਾਫ਼ੀ ਚਾਹੁੰਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਆਪਾਂ ਉਸ ਢੰਗ ਦੇ ਨਾਲ ਹਿੱਸਾ ਨਹੀਂ ਬਣਾ ਸਕੇ, ਕੋਈ ਵਿਸ਼ਾ ਹੀ ਕੁਛ ਇੱਦਾਂ ਦਾ ਹੀ ਪਹਿਲਾਂ ਸਮਝਣ ਵਾਲਾ ਅਤੇ ਫਿਰ ਅੱਗੇ ਉਹਦੇ 'ਤੇ ਗੱਲਬਾਤ ਹੋਵੇ। ਸੋ ਸਾਡਾ ਮਕਸਦ ਵੀ ਇਹ ਹੁੰਦਾ ਕਿ ਆਸ ਪਾਸ ਜੋ ਕੁਛ ਹੋ ਰਿਹਾ, ਵਾਪਰ ਰਿਹਾ, ਉਹਦੇ ਉੱਤੇ ਤੁਹਾਡੇ ਨਾਲ ਜਾਣਕਾਰੀ ਵੱਧ ਤੋਂ ਵੱਧ ਆਪਾਂ ਸਾਂਝੀ ਕਰੀਏ, ਕਰਵਾਈਏ। ਇੱਕ ਜਾਣਕਾਰੀ ਤੁਹਾਡੇ ਨਾਲ ਆਪਾਂ ਸਾਂਝੀ ਕੀਤੀ ਸੀ ਕਿ ਡਾਕਟਰ ਸਤਿੰਦਰ ਸਰਤਾਜ ਦਾ ਸ਼ੋਅ 16 ਅਤੇ 17 ਤਰੀਕ ਨੂੰ ਇਸੇ ਹਫ਼ਤੇ ਰੋਡ ਲੇਵਰ ਅਰੀਨਾ 'ਚ ਹੋ ਰਿਹਾ। ਇੱਕ ਸਾਡੇ ਕੋਲ ਮੈਸੇਜ ਪਹੁੰਚਿਆ ਜੀ, ਇਹਨਾਂ ਨੇ ਟਿਕਟਾਂ ਲਈਆਂ ਸੀ, ਇਹਨਾਂ ਨੇ 17 ਤਰੀਕ ਦੀਆਂ ਅੱਗੇ ਵਾਲੀਆਂ ਟਿਕਟਾਂ ਨੇ, ਮੈਨੂੰ ਹੁਣ ਇਹ ਨਹੀਂ ਪਤਾ ਵੀ ਕਿੰਨੀਆਂ ਕੁ ਅੱਗੇ ਨੇ, ਅਤੇ ਇਹ ਤੁਸੀਂ ਜੇ ਲੈਣੀਆਂ ਨੇ ਤਾਂ ਇਹਨਾਂ ਦੀਆਂ ਜਿਹੜੀਆਂ ਟਿਕਟਾਂ ਜਿਹੜੀਆਂ 400 ਅਤੇ 48 ਦੀਆਂ, ਯਾਨੀ ਕਿ 450 ਦੀਆਂ ਟਿਕਟਾਂ ਜਿਹੜੀਆਂ ਨੇ ਉਹ ਇਹ 350 ਦੇ ਵਿੱਚ ਦੇ ਰਹੇ ਆ। ਕਹਿੰਦੇ ਕਿ ਸਾਨੂੰ ਕੰਮ ਪੈ ਗਿਆ ਕੋਈ, ਆਪਾਂ ਨਹੀਂ ਜਾ ਸਕਦੇ। ਸੋ ਰੈਗੂਲਰ ਇਹ ਸਾਡੇ ਲਿਸਨਰ ਨੇ, ਪਹਿਲਾਂ ਵੀ ਇਹਨਾਂ ਦੇ ਮੈਸੇਜ ਅਤੇ ਵਾਹ ਵਾਸਤਾ ਇਹਨਾਂ ਦੇ ਨਾਲ ਪੈਂਦਾ ਰਹਿੰਦਾ ਵਾ। ਸੋ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਜੇ ਕੋਈ ਜਾਣ ਦਾ ਸੋਚ ਰਿਹਾ, ਅਤੇ ਦੱਸ ਦਾਂ ਕਿ ਇਹ ਟਿਕਟਾਂ 17 ਤਰੀਕ ਦੀਆਂ ਨੇ, ਐਤਵਾਰ ਦੀਆਂ, ਅਤੇ ਅੱਗੇ ਦੀਆਂ ਹੀ ਨੇ। ਅਤੇ ਜੇ ਤੁਸੀਂ ਇੰਟਰਸਟਿਡ ਹੋ ਕਿਸੇ ਨੇ ਜਾਣਾ ਤਾਂ ਤੁਹਾਨੂੰ ਆਪਾਂ ਨੰਬਰ ਇਹਨਾਂ ਦਾ ਪਾਸ ਕਰ ਦਾਂਗੇ, ਬਾਕੀ ਤੁਸੀਂ ਇੱਕ ਦੂਸਰੇ ਦੇ ਨਾਲ ਗੱਲਬਾਤ ਕਰ ਲਿਓ। ਤੁਸੀਂ ਧੰਨਵਾਦ ਜੀ ਤੁਹਾਡਾ। ਅਤੇ ਇੱਕ ਵਾਰੀ ਫਿਰ ਤੋਂ ਗੱਲਾਂ ਸਾਡੀਆਂ ਅੱਜ ਦੇ ਬਜਟ ਦੇ ਉੱਤੇ ਚੱਲ ਰਹੀਆਂ ਸੀ, ਸੇ ਗੱਲਾਂ ਬਾਤਾਂ ਦੇ ਦਰਮਿਆਨ ਕੁਛ ਹੋ ਸਕਦਾ ਤੁਹਾਡੇ ਵੀ ਸਵਾਲ ਹੋਣ, ਅਤੇ ਉਹ ਆਪਣੇ ਸਵਾਲ ਤੁਸੀਂ ਬਿਹਤਰ ਆ ਕਿ ਆਪਣੇ ਜਿਹੜੇ ਤੁਹਾਡੇ ਅਕਾਊਂਟੈਂਟ ਬ੍ਰੋਕਰ ਉਹਨਾਂ ਮਾਹਰਾਂ ਦੇ ਲਈ ਤੁਸੀਂ ਆਪਣੇ ਸਵਾਲ ਜ਼ਰੂਰ ਤਿਆਰ ਕਰਕੇ ਰੱਖੋ, ਅਤੇ ਇੱਕ ਵਾਰੀ ਜ਼ਰੂਰ ਤੁਸੀਂ ਧਿਆਨ ਕਰ ਲਿਓ, ਡਿਸਕਸ ਕਰ ਲਿਓ, ਕਿਉਂਕਿ ਕਾਫੀ ਕੁਛ ਹੁਣ ਨਵੇਂ ਬਜਟ ਤੋਂ ਬਾਅਦ ਬਦਲਦਾ। ਅਤੇ ਅੱਜ ਦੇ ਦਿਨ ਦੀ ਸਾਡੀ ਗੱਲਬਾਤ ਜਿਹੜੀ ਅੱਗੇ ਚੱਲ ਕੇ ਵੀ ਕਈ ਮਾਹਰਾਂ ਦੇ ਨਾਲ ਅਲੱਗ ਅਲੱਗ ਐਂਗਲਸ ਤੋਂ ਇਸੇ ਤਰ੍ਹਾਂ ਨਾਲ ਜਾਰੀ ਰਹੂਗੀ। ਸੋ ਇਸ ਕਰਕੇ ਤੁਸੀਂ ਪ੍ਰੋਗਰਾਮ ਸਾਡੇ ਸੁਣਦੇ ਰਹੋ ਅੱਜ ਦੇ ਦਿਨ ਦੇ। ਸੋ ਜਿਹੜੀ ਇਸ ਟਾਈਮ ਦੇ ਉੱਤੇ ਨੈਗੇਟਿਵ ਗੇਰਿੰਗ ਜਾਂ CGT ਦੇ ਉੱਤੇ ਵਰਿੰਦਰ ਜੀ ਵੀ ਗੱਲਬਾਤ ਕਰਕੇ ਗਏ ਨੇ, ਇੱਕ ਵਿੱਚ ਜ਼ਰੂਰ ਪੁਆਇੰਟ ਸੀ ਇਹਨਾਂ ਦਾ ਕਿ ਜਿਹੜਾ ਆਪਣੇ ਨੇ ਇਸ ਟਾਈਮ ਦੇ ਉੱਤੇ ਸਰਕਾਰ ਦੇ ਜੇ ਡਿਸੀਜ਼ਨ ਕਾਫੀ ਦਲੇਰਾਨਾ ਡਿਸੀਜ਼ਨ ਨੇ। ਸੋ ਇਹਦੇ ਵਿੱਚ ਇੱਕ ਕੁਛ ਇੱਕ ਜਿਹੜੀਆਂ ਚੀਜ਼ਾਂ ਮੇਰੇ ਵੀ ਧਿਆਨ ਦੇ ਵਿੱਚ ਜਾਂ ਫਿਰ ਆਮ ਚਰਚਾ 'ਚ ਹਾਲੇ ਸ਼ਾਇਦ ਆਉਣਗੀਆਂ ਜਾਂ ਵੇਖਾਂਗੇ ਕੀ ਅਸਰ ਪੈਂਦਾ, ਨੋ ਡਾਊਟ ਇਸ ਟਾਈਮ ਇਹ ਉਹ ਸਟੈਪ ਨੇ ਉਹਦੇ ਵਿੱਚੋਂ ਕਈ ਜਿਹੜੇ ਪਿਛਲੀਆਂ ਸਰਕਾਰਾਂ ਕਈ ਲੈਣ ਤੋਂ ਡਰਦੀਆਂ ਰਹੀਆਂ ਨੇ। ਆਪਾਂ ਹਰ ਵਾਰ ਸੁਣਦੇ ਰਹੇ ਹਾਂ ਨੈਗੇਟਿਵ ਗੇਰਿੰਗ ਦੇ ਉੱਤੇ, ਕੋਈ ਸਰਕਾਰ ਫੈਸਲਾ ਲਊਗੀ ਲਊਗੀ ਲਊਗੀ, ਪਰ ਫਿਰ ਨਹੀਂ ਲਿਆ ਜਾਂਦਾ, ਉਹਦੇ ਫਾਇਦੇ ਨੁਕਸਾਨ ਜੇ ਦੱਸ ਕੇ ਤਾਂ ਫਿਰ ਉਹਨੂੰ ਗੋਲ ਮੋਲ ਕਰ ਦਿੱਤਾ ਜਾਂਦਾ। ਉਹ ਸ਼ਾਇਦ ਇਸ ਕਰਕੇ ਕਿਉਂਕਿ ਇਹਦੇ ਨਾਲ ਵੋਟਾਂ ਵੀ ਟੁੱਟਣ ਦਾ ਡਰ ਹੁੰਦਾ, ਇਹਦੇ ਨਾਲ ਅਮੀਰਾਂ ਦੇ ਨਾਲ ਸਿੱਧਾ ਪੰਗਾ ਜਦੋਂ ਵੀ ਕੋਈ ਸਰਕਾਰ ਲੈਂਦੀ ਹੈ ਅਤੇ ਉਹਦਾ ਅਸਰ ਪੈਣਾ ਲਾਜ਼ਮੀ ਹੁੰਦਾ ਵਾ। ਸੋ ਉਹ ਹੁਣ ਵੇਖਣ ਵਾਲੀ ਚੀਜ਼ ਆ ਕਿ ਉਹ ਪੈਂਦਾ ਜਾਂ ਨਹੀਂ ਪੈਂਦਾ, ਜਾਂ ਪੈਂਦਾ ਤਾਂ ਕਿੱਦਾਂ ਪੈਂਦਾ।
0: ਨਹੀਂ, ਇਹਦੇ 'ਤੇ ਕਾਫੀ ਸਾਰੀ ਡਿਸਕਸ਼ਨ ਆਲਰੇਡੀ ਹੋ ਚੁੱਕੀ ਆ ਅਤੇ ਆਪਾਂ ਲੋਕ ਰਾਏ ਵੀ ਹੁਣ ਕਿਉਂਕਿ ਲੋਕਾਂ ਦੀ ਆਵਾਜ਼ ਆਪਾਂ ਕਹਿ ਦਿੰਦੇ ਨਾ ਰੱਬ ਦੀ ਆਵਾਜ਼ ਹੁੰਦੀ ਆ, ਉਹ ਕੋਈ ਸੋਸ਼ਲ ਮੀਡੀਏ 'ਤੇ ਦਬਮੀ ਸੁਰ 'ਚ ਗੱਲ ਕਰ ਰਿਹਾ, ਕੋਈ ਵੋਕਲ ਆ ਜਿਹੜਾ ਤਾਂ ਜਿਸ ਪਾਰਟੀ ਦੇ ਹੱਕ 'ਚ ਉਸ ਕਿਸਮ ਦੀ ਗੱਲਬਾਤ ਹੀ ਆ ਰਹੀ ਆ। ਜਾਂ ਇਹ ਕਹਿ ਲਈਏ ਜਿਵੇਂ ਵਰਿੰਦਰ ਹੋਣੀ ਵੀ ਕਹਿੰਦੇ ਸੀ ਸੋਸ਼ੋ ਇਕਨੋਮਿਕ ਲੈਵਲ 'ਤੇ ਜਿਹੜੇ ਲੋਕ ਥੋੜ੍ਹੇ ਜਿਹੇ ਥੱਲੇ ਨੇ, ਜਿਨ੍ਹਾਂ ਦੀ ਆਮਦਨ 80-90 ਹਜ਼ਾਰ 70 ਹਜ਼ਾਰ ਤੋਂ ਥੱਲੇ ਆ, ਉਹ ਇਸ ਬਜਟ ਨੂੰ ਥੋੜ੍ਹਾ ਜਿਹਾ ਹਾਂ ਪੱਕੀ ਹੁੰਗਾਰਾ ਦੇ ਰਹੇ ਆ। ਅਤੇ ਦੂਜੇ ਜਿਹੜੇ ਫਿਰ ਜ਼ਾਹਰਾ ਤੌਰ 'ਤੇ ਜਿਨ੍ਹਾਂ ਦੇ ਹੁਣ ਮਾਰਜਨਸ ਪ੍ਰੋਫਿਟਸ ਜਾਂ ਸਾਲਾਨਾ ਆਮਦਨ, ਜਿਨ੍ਹਾਂ ਨੇ ਸੋਚਿਆ ਸੀ ਵੀ ਇੱਕ ਵਾਰ ਇਹ ਵੈਲਥ ਜਨਰੇਟ ਕਰ ਲਈ, ਹੁਣ ਸਾਰੀ ਉਮਰ ਦੀਆਂ ਰੋਟੀਆਂ। ਜਿਵੇਂ ਟੈਕਸੀ ਇੰਡਸਟਰੀ 'ਚ ਹੋਇਆ, ਮਹਿੰਗੇ ਭਾਅ ਦੀਆਂ ਟੈਕਸੀ ਦੀਆਂ ਪਲੇਟਾਂ ਮਿਲੀਆਂ ਅਤੇ ਮੁੜ ਕੇ ਇੱਕਦਮ ਇੰਡਸਟਰੀ ਡੀਰੈਗੂਲੇਟ ਹੋ ਗਈ ਅਤੇ ਰਾਤੋਂ ਰਾਤ ਮਿਲੀਅਨ ਮਿਲੀਅਨ ਦੀ ਪਲੇਟ ਆ ਨਾ ਕੌਡੀਆਂ ਦੇ ਭਾਅ ਹੋ ਗਈ, ਕੀ ਉਸ ਪਾਸੇ ਵੱਲ ਨੂੰ ਤਾਂ ਨਹੀਂ ਗੱਲ ਵੱਜੂਗੀ? ਜੋ ਕਿ ਲੱਗਦਾ ਤਾਂ ਨਹੀਂ, ਪਰ ਫਿਰ ਵੀ ਪ੍ਰੋਫਿਟ ਅਤੇ ਮਾਰਜਿਨ ਜਿਹੜੇ ਆ ਉਹ ਸਕੂਈਜ਼ ਹੋਣੇ ਆ ਜਿਨ੍ਹਾਂ ਜਿਨ੍ਹਾਂ ਨੇ ਪ੍ਰੋਪਰਟੀ ਤੋਂ ਬਹੁਤ ਵੱਡੀਆਂ ਆਸਾਂ ਲਾਈਆਂ ਸੀ।
1: ਵੇਖੋ ਇਹ ਤਾਂ ਆਪਾਂ ਮੰਨ ਕੇ ਚੱਲੀਏ, ਆਪਾਂ ਜਿਹੜੇ ਦੇਸ਼ ਦੇ ਵਿੱਚ ਆਪਾਂ ਰਹਿ ਰਹੇ ਹਾਂ, ਇੱਥੇ ਹਰ ਇੱਕ ਚੀਜ਼, ਜਿੱਦਾਂ ਆਪਾਂ ਅੱਗੇ ਕਿਸੇ ਕੰਸਰਨ 'ਚ ਗੱਲ ਕੀਤੀ ਵੀ ਜਿਹੜੀ ਚੀਜ਼ ਬਹੁਤ ਹਾਈਲਾਈਟਿਡ ਰਹਿੰਦੀ ਆ, ਭਾਵੇਂ ਇਮੀਗ੍ਰੇਸ਼ਨ ਦਾ ਰੂਲ ਹੋਵੇ, ਭਾਵੇਂ ਕੋਈ ਉੱਦਾਂ ਖਬਰਾਂ 'ਚ ਰੌਲਾ ਰੱਪਾ ਹੋਵੇ, ਉਹ ਇੱਕਦਮ ਉਹਦੇ 'ਤੇ ਠਿੱਬੀ ਵੱਜਦੀ ਵੱਜਦੀ ਹੈ
0: ਜੀ।
1: ਸੋ ਇਸ ਟਾਈਮ ਦੇ ਉੱਤੇ ਜਿੱਥੇ ਸਭ ਤੋਂ ਵਧੇਰੇ ਮੰਨ ਲਓ ਇਹਨੂੰ ਸਟੇਬਲ ਸਮਝਿਆ ਜਾ ਰਿਹਾ ਸੀ, ਉੱਥੇ ਹੁਣ ਇਸ ਚੀਜ਼ ਦਾ ਫਰਕ ਤਾਂ ਪੈਣਾ ਹੀ ਹੈ। ਪਰ ਹਾਂ, ਦੂਸਰੇ ਪਾਸੇ ਜਿੱਦਾਂ ਆਪਾਂ ਵੇਖ ਰਹੇ ਹਾਂ ਕਿ ਜਿਹੜੀ ਆਪਾਂ ਮਾਈਗ੍ਰੈਂਟਸ ਦੇ ਹਵਾਲੇ ਨਾਲ ਗੱਲ ਕਰੀਏ, ਕਿਉਂਕਿ ਸਾਨੂੰ ਸੁਣਨ ਵਾਲੇ ਜਾਂ ਸਾਡੇ ਭਾਈਚਾਰੇ ਦੇ ਵਿੱਚ ਜ਼ਿਆਦਾਤਰ ਉਹ ਹੀ ਨੇ ਜਿਹੜੇ ਹਲੇ ਪੈਰ ਪਸਾਰ ਰਹੇ ਨੇ ਜਾਂ ਫਿਰ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਮਾਈਗ੍ਰੈਂਟਸ ਨੇ ਜਿਨ੍ਹਾਂ ਨੇ ਹਲੇ ਘਰ ਲੈਣੇ ਨੇ ਹਲੇ, ਜਾਂ ਫਿਰ ਇੱਕ ਹੀ ਆ ਜਿਨ੍ਹਾਂ ਦੇ ਕੋਲ, ਜਾਂ ਫਿਰ ਜੇ ਕੋਈ ਇਨਵੈਸਟਮੈਂਟ ਕਰ ਵੀ ਚੁੱਕਾ ਅਤੇ ਆਈ ਥਿੰਕ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਇਹਦਾ ਕੋਈ ਫਰਕ ਪੈਂਦਾ ਜਾਂ ਨਹੀਂ ਪੈਂਦਾ। ਪਰ ਜਿਨ੍ਹਾਂ ਨੇ ਨਵੇਂ ਘਰ ਲੈਣੇ ਆ, ਉਹਨਾਂ ਦੇ ਲਈ ਇੱਕ ਜਿਹੜਾ ਇਸ ਤੋਂ ਬਾਅਦ ਇੱਕ ਰਾਹਤ ਜ਼ਰੂਰ ਹੋ ਸਕਦੀ ਆ, ਨਾ ਸਸਤੇ ਹੋਣ ਪਰ ਇਹ ਧੁੰਨ ਨਹੀਂ ਵਧਣ ਲੱਗੇ ਹੁਣ।
0: ਗੁਬਾਰੇ ਜਦ ਫੁੱਲ ਜਾਂਦੇ ਨੇ, ਪਹਿਲਾਂ ਕੀ ਸੀ, ਭੁੱਲ ਜਾਂਦੇ ਨੇ, ਕਿਉਂਕਿ ਉਹ ਕੀਮਤਾਂ ਵੱਧ ਹੀ ਇੰਨੀਆਂ ਗਈਆਂ ਅਤੇ ਉਹ ਸ਼ਬਦ ਵਰਤਦੇ ਬੈਲੂਨ, ਹੈ ਨਾ, ਵੀ ਉਹ ਇਹ ਗੁਬਾਰਾ ਕਦ ਫੁੱਟੂਗਾ, ਪਿਛਲੇ ਕਈ ਸਾਲਾਂ ਤੋਂ ਕਿਹਾ ਜਾ ਰਿਹਾ ਸੀ ਪਰ ਉਹ ਹੋ ਨਹੀਂ ਰਿਹਾ। ਕੀ ਇਹਦੇ ਨਾਲ ਹੋਜੂਗਾ? ਕਿਉਂਕਿ ਜੇ ਆਪਾਂ ਗਿਣਤੀਆਂ ਮਿਣਤੀਆਂ ਵੇਖੀਏ, ਸਰਕਾਰ ਕਹਿੰਦੀ ਜਦੋਂ ਅਸੀਂ ਇਹਦੇ ਨਾਲ 50-70 ਹਜ਼ਾਰ ਘਰ ਨੂੰ ਫਰਕ ਪਊ, ਫਿਰ ਤੁਸੀਂ ਕਹਿੰਦੇ ਤਾਂ ਕੁਛ ਵੀ ਨਹੀਂ ਯਾਰ, ਇਹ ਤਾਂ ਫਿਰ ਹੈ ਨਾ ਮਤਲਬ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਹੀ ਹੋ ਗਿਆ। ਸੋ ਇਹ ਆਉਣ ਵਾਲੇ ਸਮੇਂ ਦੀ ਦੇਖਣ ਦੀ ਗੱਲ ਹੋਊ ਵੀ ਕੀ ਪ੍ਰੋਪਰਟੀ ਪ੍ਰਾਈਸਿਸ 'ਤੇ ਇਹਦਾ ਫਰਕ ਪੈਂਦਾ ਜਾਂ ਨਹੀਂ ਪੈਂਦਾ। ਜਾਂ ਕਈ ਵਾਰ ਇੱਕ ਤਰ੍ਹਾਂ ਜਿਵੇਂ ਤੁਸੀਂ ਪਹਿਲਾਂ ਕਿਹਾ, ਕਈ ਵਾਰ ਇਹ ਸੈਂਟੀਮੈਂਟ ਜਿਹਾ ਹੀ ਹੁੰਦਾ, ਉਹ ਸੈਂਟੀਮੈਂਟ ਕੀ ਥੱਲੇ ਨੂੰ ਆਉਂਦਾ ਵੀ ਹਾਂ ਯਾਰ ਪ੍ਰੋਪਰਟੀ ਘੱਟ ਗਈ ਘੱਟ ਗਈ ਘੱਟ ਗਈ। ਜਿਵੇਂ ਹੁਣ ਅੱਜ ਕੱਲ੍ਹ ਸੈਂਟੀਮੈਂਟ ਆ, ਜਿਹੜੇ ਮਰਜ਼ੀ ਬਿਜ਼ਨਸ ਓਨਰ ਨਾਲ ਗੱਲ ਕਰ ਲਓ, ਹਾਂਜੀ ਭਾਅ ਜੀ 20-30% ਤਾਂ ਡਾਊਨ ਚੱਲ ਹੀ ਰਿਹਾ, ਜੋ ਕਿ ਜ਼ਾਹਰਾ ਤੌਰ 'ਤੇ ਹੋਊਗਾ ਵੀ। ਸੋ ਬਿਜ਼ਨਸਿਸ ਉੱਦਾਂ ਫੀਲ ਕਰਦੇ ਤਾਂ ਉਹ ਮਾਰਕੀਟ ਦਾ ਫਿਰ ਉੱਦਾਂ ਦੀ ਇੱਕ ਨੈਗੇਟਿਵ ਸੈਂਟੀਮੈਂਟ ਵੀ ਬਣਨਾ ਸ਼ੁਰੂ ਹੋ ਜਾਂਦਾ।
1: ਪਰ ਇਹ ਸਾਰੇ ਕੁਸ਼ਚਨ ਵਿੱਚੋਂ ਇੱਕ ਚੀਜ਼ ਜ਼ਰੂਰ ਆਪਾਂ ਵੇਖ ਸਕਦੇ ਹਾਂ, ਖਾਸ ਤੌਰ ਦੇ ਉੱਤੇ ਮਾਈਗ੍ਰੈਂਟਸ ਦੇ ਹਵਾਲੇ ਦੇ ਨਾਲ, ਜਿੱਥੇ ਇੱਕ ਰੌਲਾ ਇੱਕ ਜਿਹੜੀਆਂ ਖਬਰਾਂ ਦੇ ਵਿੱਚ ਜਿਹੜਾ ਇੱਕ ਵਾਰ ਵਾਰ ਸੁਣਨ ਨੂੰ ਸਾਨੂੰ ਮਿਲਦਾ ਹੈ ਕਿ ਵਨ ਨੇਸ਼ਨ ਪਾਰਟੀ ਅਤੇ ਉਹਨਾਂ ਦੀਆਂ ਜਿਹੜੀਆਂ ਪੋਲਿਸੀਜ਼ ਸੀ, ਉਹਨਾਂ ਦੇ ਬਿਆਨ ਉਹ ਸਾਨੂੰ ਨਹੀਂ ਸੀ ਸੋਜਲ ਦੇ, ਅਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਇਸ ਚੀਜ਼ ਤੋਂ ਬਾਅਦ ਇੱਕ ਅੱਗੋਂ ਇੱਕ ਕਾਊਂਟਰ ਇੱਕ ਰੂਲ ਜ਼ਰੂਰ ਆ, ਅੱਗੋਂ ਬਲੋਕ ਜ਼ਰੂਰ ਆ। ਹੁਣ ਸੋਚਣਾ ਪਊਗਾ ਵਨ ਨੇਸ਼ਨ ਨੂੰ ਜਾਂ ਫਿਰ ਲਿਬਰਲ ਨੂੰ ਵੀ ਕਿ ਉਹ ਹੁਣ ਕੀ ਅੱਗੇ
0: ਲਾਈਨ ਦੇ ਕਿਹੜੇ ਪਾਸੇ ਖੜ੍ਹ,
1: ਕਿਹੜੇ ਪਾਸੇ ਖੜ੍ਹ,
0: ਬਿੱਲੀ ਥੱਲਿਓਂ ਬਾਹਰ ਆ ਚੁੱਕੀ ਆ।
1: ਬਿਲਕੁਲ। ਸੋ ਕਈ ਵਾਰ
0: ਹੁਣ ਫੈਰਰ ਵਾਲੀ ਸੀਟ ਆ ਜਿਹੜੀ ਹੈ ਨਾ, ਜਿੱਥੇ ਹੁਣ ਵਨ ਨੇਸ਼ਨ ਜਿੱਤੀ ਆ, ਉੱਥੇ ਕੋਲੀਸ਼ਨ ਨੇ ਲਿਬਰਲ ਨੇ ਸ਼ਰੇਆਮ ਸਪੋਰਟ ਕੀਤਾ ਉਹਨਾਂ ਨੂੰ, ਤਾਂ ਹੁਣ ਲੋਕਾਂ ਨੂੰ ਘੱਟੋ ਘੱਟ ਕਿਤੇ ਇਹ ਤਾਂ ਨਹੀਂ ਲੱਗਣ ਲੱਗ ਜੂਗਾ ਵੀ ਇਹ ਇੱਕੋ ਥਾਲੀ ਦੇ ਚੱਟੇ ਵੱਟੇ ਆ, ਐਂਟੀ ਮਾਈਗ੍ਰੈਂਟ ਸੈਂਟੀਮੈਂਟ ਹੈਗਾ। ਪਰ ਹਜੇ ਤੱਕ ਲਿਬਰਲ ਕੋਲੀਸ਼ਨ ਇਸ ਮਾਮਲੇ 'ਚ ਕਾਫੀ ਕੇਅਰਫੁੱਲ ਆ।
1: ਵੇਖੋ ਇੱਕ ਚੀਜ਼ ਤਾਂ ਜ਼ਰੂਰੀ, ਕਈ ਵਾਰੀ ਨਾ ਆਪਾਂ ਇਹ ਵੇਖਣ ਦੇ ਵਿੱਚ ਅੱਜ ਕੱਲ੍ਹ ਆ ਰਿਹਾ ਵਾ ਡੈਮੋਕ੍ਰੇਸੀ ਦੇ ਵਿੱਚ ਕਿ ਜਿਹੜਾ ਜਿਹੜੇ ਪਾਸੇ ਲੋਕਾਂ ਦਾ ਝੁਕਾਅ ਵੇਖਿਆ ਜਾਂਦਾ, ਦੂਸਰੀ ਪਾਰਟੀ ਵੀ ਉਸੇ ਚੀਜ਼ ਨੂੰ ਕੇਟਰ ਕਰਨਾ ਸ਼ੁਰੂ ਕਰ ਦਿੰਦੀ ਹੈ। ਅਸਲ ਦੇ ਵਿੱਚ ਜਿਹੜਾ ਓਪੋਜੀਸ਼ਨ ਦਾ ਜਿਹੜਾ ਰੋਲ ਹੈ ਜਾਂ ਫਿਰ ਵਿਰੋਧੀ ਧਿਰ ਆਪਾਂ ਕਹਿ ਦਿੰਦੇ ਹਾਂ ਜਾਂ ਫਿਰ ਦੂਸਰੀ ਪਾਰਟੀ ਆਪਾਂ ਕਹਿ ਦਿੰਦੇ ਹਾਂ, ਉਹਦਾ ਰੋਲ ਤਾਂ ਇਹੋ ਹੀ ਬਣਦਾ ਵਾ ਵੀ ਜੋ ਇੱਕ ਪਾਸੇ ਨੂੰ ਜ਼ੋਰ ਲਾ ਰਹੀ ਹੈ ਅਤੇ ਦੂਸਰਾ ਦੂਸਰੇ ਪਾਸੇ ਨੂੰ ਲਾ ਕੇ ਵਿਖਾਵੇ, ਐਟਲੀਸਟ ਪਤਾ ਹੋਵੇ ਵੀ ਕਿਹੜਾ ਬੰਦਾ ਕਿਹੜੇ ਪਾਸੇ ਆ। ਸੋ ਇਹ ਚੀਜ਼ਾਂ ਜ਼ਰੂਰ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਵੇਖਣ ਨੂੰ ਮਿਲਣਗੀਆਂ, ਕਿਉਂਕਿ ਬਜਟ ਕਾਫੀ ਹੱਦ ਤੱਕ ਤੈਅ ਕਰਦਾ ਵਾ ਵੀ ਸਰਕਾਰ ਹੁਣ ਕਿਹੜੇ ਪਾਸੇ ਨੂੰ ਜਾਣੀ ਆ। ਬਜਟ ਕਈ ਵਾਰੀ ਸਰਕਾਰ ਨੂੰ ਤਾਰ ਵੀ ਦਿੰਦੀ ਆ ਅਤੇ ਕਈ ਵਾਰੀ ਮਾਰ ਵੀ ਦਿੰਦੀ ਆ। 2014 ਦੇ ਵਿੱਚ ਜਦੋਂ ਬਜਟ ਆਇਆ ਸੀ ਤਾਂ ਟੋਨੀ ਐਬਟ ਦੀ ਸਰਕਾਰ ਨੂੰ ਬਜਟ ਹੀ ਲੈ ਬੈਠਾ ਹੈ। ਸੋ ਇਹ ਡਿਪੈਂਡ ਕਰਦਾ ਵਾ ਵੀ
0: ਹਿਸਟੋਰੀਕਲੀ ਗੱਲ ਜਾਂਦੀ ਕਿੱਧਰ।
1: ਹਾਂ, ਸੋ ਇਹ ਸਵੇਰੇ ਮੈਂ ਸੁਣ ਰਿਹਾ ਸੀ ਆਪਣਾ।
0: ਪਰ ਇਹਦਾ ਹੁਣ ਦੂਜਾ ਐਸਪੈਕਟ ਇਹ ਆ ਵੀ ਆਪਣੇ ਕੋਲ ਸਿਰਫ ਦੇਖੋ ਹੁਣ 2014 ਦੀ ਉਦਾਹਰਨ ਆ।
1: ਹਾਂ,
0: ਹੁਣ ਬਾਕੀ ਜੇ ਆਪਾਂ ਉਹ ਅਗਲੇ 12 ਸਾਲਾਂ ਦੀ ਉਦਾਹਰਨ ਦਈਏ ਤਾਂ ਉਸ ਲਿਹਾਜ਼ ਨਾਲ ਆਪਾਂ ਨੂੰ ਲੱਗੂਗਾ ਵੀ ਨਹੀਂ, ਇਹਦਾ ਮਤਲਬ ਠੀਕ ਹੀ ਆ।
1: ਸੋ ਇਹ ਕਾਫੀ ਇੰਪੋਰਟੈਂਸ ਰੱਖਦਾ ਵਾ ਬਜਟ, ਮਤਲਬ ਚੰਗੀ ਭਲੀ ਚੱਲਦੀ ਚੱਲਦੀ ਸਰਕਾਰ ਜਿਹੜੀ ਆ ਉਹ ਹਿਲਜੁਲ ਹੋ ਜਾਂਦੀ ਆ। ਹਾਲੇ ਵੀ ਇਹ ਪਤਾ ਲੱਗੂਗਾ ਵੀ ਹੁਣ ਇਹ ਤੋਂ ਬਾਅਦ 'ਚ ਲੋਕ ਕੀ ਰਿਐਕਸ਼ਨ ਕਰਦੇ ਨੇ, ਕਿਹੜੇ ਪਾਸੇ ਨੂੰ ਜਾਂਦੇ ਨੇ। ਖੈਰ ਤੁਹਾਡਾ ਮੁੱਢਲਾ ਜਿਹਾ ਕੀ ਰੁਝਾਨ ਹੈ ਇਸ ਚੀਜ਼ ਦੇ ਉੱਤੇ, ਕਿਉਂਕਿ ਆਪਾਂ ਵੇਖਿਆ ਵੀ ਬਜਟ ਦੇ ਉੱਤੇ ਕੋਈ ਉੱਦਾਂ ਉਸ ਲੈਵਲ ਦੇ ਉੱਤੇ, ਕਿਉਂਕਿ ਸਾਡੇ ਲਈ ਕੋਈ ਬਹੁਤਾ ਕੁਛ ਉੱਤੇ ਥੱਲੇ ਕਰਨ ਲਈ ਨਹੀਂ ਹੁੰਦਾ, ਪਰ ਇਸ ਪੱਖ ਤੋਂ ਆਪਾਂ ਇਸ ਵਾਰੀ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਇੱਕ ਵੱਡਾ ਸਟੈਪ ਹੈ ਸਰਕਾਰ ਦਾ। ਐਟਲੀਸਟ ਮਾਈਗ੍ਰੈਂਟ ਭਾਈਚਾਰਾ ਤਾਂ ਜ਼ਰੂਰ ਇਸ ਚੀਜ਼ ਦੇ ਨਾਲ ਅਸਰਅੰਦਾਜ਼ ਹੋਊਗਾ, ਚਾਹੇ ਉਹ ਨੈਗਟਿਵ ਗੇਰਿੰਗ ਨੂੰ ਲੈ ਕੇ ਹੋਵੇ, ਚਾਹੇ ਉਹ ਆਪਾਂ ਫਸਟ ਹੋਮ ਬਾਇਰ ਹੋਵੇ, ਚਾਹੇ ਆਪਾਂ ਦਵਾਈਆਂ ਬੂਟੀਆਂ ਦੀ ਆਪਾਂ ਜੇ ਗੱਲ ਕਰੀਏ। ਸੋ ਇਹਦੇ ਨਾਲ ਇਹ ਨਹੀਂ ਆ ਕਿ ਸਾਰੇ ਫਾਇਦੇ ਹੀ ਫਾਇਦੇ, ਬਹੁਤ ਸਾਰੇ ਨੁਕਸਾਨ ਵੀ ਤੁਹਾਨੂੰ ਹੋਣ ਵਾਲੇ ਆ, ਉਹ ਵੀ ਆਪਾਂ ਤੁਹਾਨੂੰ ਨਾਲ ਨਾਲ ਦੱਸ ਚੁੱਕੇ ਹਾਂ। ਪਰ ਫਿਲਹਾਲ ਆਪਾਂ ਇਸ ਚੀਜ਼ ਦੇ ਉੱਤੇ ਥੋੜ੍ਹਾ ਜਿਹਾ ਕੇਂਦਰਿਤ ਹਾਂ ਕਿ ਇਸ ਤੋਂ ਅੱਗੇ ਕੀ ਜਿਹੜਾ ਇੱਕ ਇਨਸਕਿਉਰਿਟੀ ਜੀ ਬਹੁਤ ਵਾਰੀ ਡਿਸਕਸ਼ਨਸ ਦੇ ਵਿੱਚ ਉਹ ਤੁਹਾਨੂੰ ਮਿਲ ਰਹੀ, ਹੁਣ ਅੱਗੇ ਉਹਦੇ 'ਚੋਂ ਕੀ ਹੋਣ ਵਾਲਾ, ਕਿਉਂਕਿ ਅਮੀਰ ਲੋਕ ਜਿਹੜੇ ਨੇ, ਇਹ ਵੀ ਮੰਨਿਆ ਜਾਂਦਾ ਦੁਨੀਆ ਭਰ ਦੇ ਵਿੱਚ ਕਿ ਅਮੀਰ ਲੋਕ ਡਰਾਈਵ ਕਰਦੇ ਨੇ, ਵੋਟ ਕਿੱਥੇ ਪੈਣੀ ਆ। ਆਪਾਂ ਮੋਟਾ ਮੋਟਾ ਜਿਹਾ ਕਹਿ ਦਿੰਦੇ ਹਾਂ ਵੀ ਵੱਡੀ ਜਿਹੜੀ ਜਨਸੰਖਿਆ ਵਾ ਉਹ ਤਾਂ ਭਾਈ ਘੱਟ ਅਮੀਰਾਂ ਦੀ ਆ, ਜਾਂ ਮਿਡਲ ਕਲਾਸ ਦੀ ਆ, ਜਾਂ ਫਿਰ ਗਰੀਬਾਂ ਦੀ ਆ, ਪਰ ਇਹ ਵੀ ਮੰਨਿਆ ਜਾਂਦਾ ਹਿਸਟੋਰੀਕਲੀ ਕਿ ਜਿਹੜਾ ਗਰੀਬ ਆ ਉਹ ਡਿਸਾਈਡ ਨਹੀਂ ਕਰਦਾ ਵੀ ਵੋਟ ਮੈਂ ਕਿੱਥੇ ਪਾਉਣੀ, ਬਹੁਤ ਘੱਟ ਹੁੰਦੇ ਨੇ ਜਿਹੜੇ ਸੁਚੇਤ ਨੇ।
0: ਸਹੀ,
1: ਉਹਦੀ ਛੋਟੀ ਜਿਹੀ ਇਗਜ਼ਾਮਪਲ ਇਹ ਆ ਵੀ ਆਪਾਂ ਕੰਮ ਕਿੱਥੇ ਕਰਦੇ ਹਾਂ, ਅਸੀਂ ਕੰਮ ਉਹਨਾਂ ਕੋਲ ਹੀ ਕਰਦੇ ਹਾਂ ਜਿਹੜਾ ਅਮੀਰ ਤਬਕਾ, ਅਤੇ ਜਿਨ੍ਹਾਂ ਕੋਲੋਂ ਅਸੀਂ ਕੰਮ ਕਰਦੇ ਉਹਨਾਂ ਦਾ ਸਾਡੇ 'ਤੇ ਇਨਫਲੂਐਂਸ ਜ਼ਿਆਦਾ ਹੁੰਦਾ ਰਾਦਰ ਦੈਨ ਡਾਇਰੈਕਟ ਸਰਕਾਰਾਂ ਦਾ।
0: ਅਤੇ ਇਦੋਂ ਵੱਡੀ ਵੀ ਲਾਈਨ ਆ ਜਿਹੜੀ ਇਹਨਾਂ ਦੋਨਾਂ ਚੀਜ਼ਾਂ ਨੂੰ ਵੀ ਆਪਣੇ 'ਚ ਹੈ ਨਾ ਜੱਫੀ ਪਾ ਲੈਂਦੀ ਆ ਅਤੇ ਅਨਗਲਫ ਕਰ ਲੈਂਦੀ ਆ, ਉਹ ਹੈਗੀ ਆ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆ ਨੱਚੀ ਜਾਂਦੀ ਆ।
1: ਬਿਲਕੁਲ, ਸੋ ਉਹ ਸਾਰੀਆਂ ਚੀਜ਼ਾਂ ਅਸਰ ਅੰਦਾਜ਼,
0: ਕਾਰਪੋਰੇਟ ਘਰਾਣਿਆਂ ਅਤੇ ਟੈਕਸਾਂ ਤੋਂ ਕਿਵੇਂ ਬਚ ਜਾਂਦੇ ਆ, ਉਹ ਬਿਲੀਅਨਸ ਐਂਡ ਬਿਲੀਅਨਸ ਆਫ ਡਾਲਰਸ ਹੈ ਨਾ, ਉਹ ਮਤਲਬ ਉਹਨਾਂ ਦੀ ਵੈਲਥ ਆ, ਉਹਨਾਂ ਪੰਜੀ ਨਹੀਂ ਦਿੰਦੇ ਉਹ, ਉਹ ਸਗਾ ਜੀ ਇੱਦਾਂ ਬਚ ਜਾਂਦੇ ਵੀ ਅਸੀਂ ਆ 1000 ਬੰਦੇ ਨੂੰ ਕੰਮ ਦਿੱਤਾ ਹੋਇਆ, ਤਨਖਾਹ ਦਿੰਦੇ ਹਾਂ ਇਹਨਾਂ ਨਾਲ, 1000 ਬੰਦੇ ਦੇ ਰੋਜ਼ੀ ਰੋਟੀ ਚੱਲਦੀ ਸਾਡੇ ਨਾਲ, ਮਤਲਬ ਉਹਨਾਂ ਨੇ ਉੱਦਾਂ ਦੇ ਢੰਗ ਤਰੀਕੇ ਲੱਭ ਲਏ ਨੇ ਟੈਕਸ ਨਾ ਦੇਣ ਦੇ। ਇਹ ਜੀ ਜੋ ਸਾਨੂੰ ਆਮਦਨ ਹੋਈ ਆਹੀ ਤਾਂ ਵਿੱਚੇ ਲਾ ਦੇਣਾ, ਅਕਾਊਂਟੈਂਟ ਨੇ ਸਲਾਹ ਦੇ ਦੇਣੀ ਹੈ, ਸ਼ੈਲ ਕੰਪਨੀਆਂ ਬਣਾ ਦੇਣੀਆਂ, ਕੰਪਨੀ 'ਚੋਂ ਕੰਪਨੀ ਪਤਾ ਹੀ ਨਹੀਂ ਪੈਸਾ ਆ ਕਿੱਧਰ ਨੂੰ ਰਿਹਾ, ਜਾ ਕਿੱਧਰ ਨੂੰ ਰਿਹਾ। ਸੋ ਉਹੀ ਗੱਲ ਆ ਜਾਂਦੀ ਆ ਵੀ ਇਹ ਫਿਰ ਕੰਟਰੋਲ ਕਰਦੇ ਆ ਦੁਨੀਆ ਦੀ ਵੈਲਥ ਨੂੰ ਕਿਸੇ ਮੁਲਕ ਦੀ, ਸਰਕਾਰਾਂ ਨੂੰ ਫਿਰ ਇਹਨਾਂ ਨੂੰ ਪਾਰਟੀ ਫੰਡ ਜਾਂਦੇ ਆ, ਸਰਕਾਰਾਂ ਉਸ ਹਿਸਾਬ ਨਾਲ ਫਿਰ ਨੀਤੀਆਂ ਬਣਾਉਂਦੀਆਂ, ਪਾਲਿਸੀਆਂ ਬਣਾਉਂਦੀਆਂ। ਪਰ ਪੋਲੀਟੀਸ਼ੀਅਨ ਜਿਹੜੇ ਸਿਆਸਤਦਾਨ ਹੁੰਦੇ ਆ ਇੰਨੇ ਕੁ ਸਮਾਰਟ ਜ਼ਰੂਰ ਹੁੰਦੇ ਆ ਕਿ ਉਹ ਗਾਜਰ ਦਿਖਾਉਂਦੇ ਰਹਿਣ ਲੋਕਾਂ ਨੂੰ, ਤਾਂ ਕਿ ਹੈ ਨਾ ਗਧੇ ਨੂੰ ਗਾਜਰ ਦੇਖੀਏ ਤਾਂ ਤੁਰਿਆ ਰਹਿੰਦਾ, ਵੀ ਭਾਈ ਇਹ ਆਮ ਲੋਕਾਂ ਦਾ ਬਜਟ ਆ, ਇਹ ਆਮ ਲੋਕਾਂ ਦੇ ਧਿਆਨ 'ਚ ਰੱਖ ਕੇ ਬਣਾਇਆ ਗਿਆ, ਕਿਉਂਕਿ ਆਮ ਲੋਕਾਂ ਦੀ 15-20 ਮਿਲੀਅਨ ਵੋਟ ਹੁੰਦੀ ਆ।
1: ਬਿਲਕੁਲ, ਬਾਕੀ ਇਹ ਵੀ ਇੱਕ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਵੀ ਕਿਰਾਏ ਵੀ ਵੱਧ ਸਕਦੇ ਨੇ, ਸੋ ਜਿਹੜੇ ਹੱਥਾਂ ਦੇ ਵਿੱਚ ਘਰ ਆ ਉਹ ਘਰ ਇੱਕਦਮ ਅਤੇ ਉਹਦੇ 'ਚੋਂ ਹੁਣ ਨਿਕਲਣੇ ਨੇਗੇ, ਅਤੇ ਜੇ ਉਹਨਾਂ ਦਾ ਖਰਚਾ ਵੱਧਦਾ ਵਾ, ਮੰਨ ਲਓ ਜਿੱਦਾਂ ਵਰਿੰਦਰ ਜੀ ਐਗਜ਼ਾਮਪਲ ਦੇ ਕੇ ਗਏ ਵੀ ਉਹ 30% ਜਿਹੜਾ ਉਹ ਕਿਤੇ ਨਾ ਕਿਤੇ ਉਹਦੇ ਵਿੱਚ ਐਡਜਸਟ ਹੋ ਜਾਂਦਾ ਸੀ ਨੈਗੇਟਿਵ ਗੇਅਰਿੰਗ 'ਚ, ਇਹ ਜਸਟ ਐਗਜ਼ਾਮਪਲ ਆ, ਅਤੇ ਉਹ ਜਦੋਂ ਨਹੀਂ ਹੋਣਾ ਇਹਦਾ ਮਤਲਬ ਵੀ ਇਨਵੈਸਟਮੈਂਟ ਪ੍ਰੋਪਰਟੀ ਦਾ ਖਰਚਾ ਵੱਧ ਗਿਆ, ਜੇ ਉਹ ਖਰਚਾ ਵੱਧ ਗਿਆ ਤਾਂ ਪੱਲਿਓਂ ਤਾਂ ਕੋਈ ਪਾਉਣ ਨਹੀਂ ਲੱਗਾ, ਥੋੜ੍ਹਾ ਜਾਂ ਬਹੁਤਾ ਪਾਸ ਹੋਣ ਤਾਂ ਹੋਣਾ ਹੀ ਹੈਗਾ। ਸੋ ਇਹ ਵੀ ਸਾਨੂੰ ਵੇਖਣਾ ਪਊਗਾ ਕਿ ਹੁਣ ਕਿਰਾਏ ਕਿੰਨੇ ਕੁ ਵੱਧਦੇ ਆ, ਕਿਉਂਕਿ ਮੈਂ ਵੇਖ ਰਿਹਾ, ਮੈਂ ਹੁਣ ਜਿੰਨੇ ਕੁ ਚਿਰ ਤੋਂ ਆਪਾਂ ਵਾਹ ਵਾਸਤਾ ਰੱਖਦੇ ਹਾਂ ਸਭ ਦੇ ਨਾਲ, ਪਿਛਲੇ ਇੱਕ ਦਹਾਕੇ ਤੋਂ ਭਾਵੇਂ ਇੱਧਰੋਂ ਰੂਲ ਇੱਧਰ ਨੂੰ ਖਿਸਕੇ, ਭਾਵੇਂ ਉੱਧਰੋਂ ਇੱਧਰ ਨੂੰ ਖਿਸਕੇ, ਕਿਰਾਇਆ ਵੱਧ ਹੀ ਜਾਂਦਾ ਗਰੀਬ ਦਾ, ਕਿਸ਼ਤ ਤੁਹਾਡੀ ਵੱਧਦੀ ਰਹਿੰਦੀ ਆ, ਕਿਰਾਏ ਤੁਹਾਡੇ ਵੱਧਦੇ ਰਹਿੰਦੇ ਆ, ਭਾਵੇਂ ਜਿਹੜਾ ਮਰਜ਼ੀ ਜੋੜ ਜੋ ਮਰਜ਼ੀ ਬਜਟਾਂ ਦੇ ਵਿੱਚ ਹੁੰਦਾ ਰਹੇ ਉਹ ਚੀਜ਼, ਜੇ ਅਗਲੇ ਨੂੰ ਤੁਸੀਂ ਫਾਇਦਾ ਪਹੁੰਚਾਉਣ ਵਾਲੀ ਵੀ ਆ ਕੋਈ ਚੀਜ਼, ਅਤੇ ਤਾਂ ਵੀ ਇੱਦਾਂ ਨਹੀਂ ਹੁੰਦਾ ਵੀ ਉਹ ਤੁਹਾਨੂੰ ਇਸ ਵਾਰੀ ਚਿੱਠੀ ਆ ਜੇ ਵੀ ਇਸ ਵਾਰੀ ਭਾਈ ਹਫ਼ਤੇ 'ਚ ਤੇਰੇ $10 ਘਟਾ ਦਿੱਤੇ ਆ ਕਿਉਂਕਿ ਮੈਨੂੰ ਸਰਕਾਰ ਵੱਲੋਂ ਫਾਇਦਾ ਮਿਲਣਾ ਸ਼ੁਰੂ ਹੋ ਗਿਆ। ਪਰ ਇਹ ਆਪਾਂ ਬੈਂਕਾਂ ਨੂੰ ਦੋਸ਼ ਦਿੰਦੇ ਹਾਂ ਵੀ ਉਹ ਨਾਲ ਦੀ ਨਾਲ ਉਹ ਪਾਸ ਆਨ ਕਰ ਦਿੰਦੇ ਆ, ਹਰ ਇੱਕ ਅਮੀਰ ਬੰਦਾ ਜਾਂ ਹਰ ਇੱਕ ਉਹ ਬੰਦਾ ਜਿਹਦੇ ਹੱਥ ਦੇ ਵਿੱਚ ਕਮਾਂਡ ਆ ਉਹ ਕਦੀ ਵਧੇ ਨੂੰ ਬਹੁਤ ਘੱਟ ਵੇਖਿਆ ਘਟਾਉਂਦਾ,
0: ਅਤੇ ਹਰ ਬੰਦਾ ਆਪਣੀ ਜੇਬ ਵੱਲ ਵੇਖਦਾ। ਹੁਣ ਮੰਨ ਲਓ ਇੱਕ ਕੰਪਨੀ ਆ, ਉਹ ਮੰਨ ਲਓ ਹੁਣ ਮੈਂ ਐਜ਼ ਏ ਮਾਈਗ੍ਰੇਸ਼ਨ ਏਜੰਟ ਆ, ਆਪਾਂ $1000 ਕਿਸ ਤੋਂ ਲਿਆ, ਜੇ ਮੈਨੂੰ ਕਹਿਣਾ ਯਾਰ 30% ਤਾਂ ਸਰਕਾਰ ਨੇ ਕੰਪਨੀ ਟੈਕਸ ਹੀ ਲੈ ਲੈਣਾ, ਮੇਰੇ ਪੱਲੇ ਤਾਂ 700 ਹੀ ਪੈਣਾ ਹੈ ਨਾ ਵੀਜ਼ਾ ਲਾਏ ਦਾ, ਉਹ ਕਹਿੰਦਾ ਨਹੀਂ ਮੇਰੇ ਵੱਲੋਂ ਤਾਂ 1000 ਗਿਆ ਨਾ, ਮੈਨੂੰ ਨਹੀਂ ਪਤਾ ਤੈਂ ਕੀ ਕਰਨਾ ਜਾਂ ਕੀ ਨਹੀਂ ਕਰਨਾ, ਉੱਧਰ ਮੈਂ ਦੇਖਣਾ ਵੀ ਮੈਨੂੰ ਤਾਂ ਯਾਰ 700 ਹੀ ਬਣਿਆ ਹੈ ਨਾ, ਕੀ ਇੰਨੇ ਦਾ ਕੰਮ ਸੀਗਾ। ਸੋ ਉਸ ਲਿਹਾਜ਼ ਨਾਲ ਜਿਹੜੇ ਬੰਦੇ ਦਾ ਮਕਾਨ ਆ ਉਹਨੇ ਆਪਣੀ ਜੇਬ ਦੇ ਹਿਸਾਬ ਨਾਲ ਦੇਖਣਾ, ਜਿਹੜਾ ਕਿਰਾਏਦਾਰ ਆ ਉਹਨੇ ਆਪਣੀ ਜੇਬ ਦੇ ਹਿਸਾਬ ਨਾਲ ਦੇਖਣਾ। ਇਸ ਲਈ ਦੋਨਾਂ ਦੀ ਕਨਵਰਸੇਸ਼ਨ ਵੱਖੋ ਵੱਖਰੀ ਆ,
1: ਦੇਖੋ ਹੁਣ
0: ਆਪਣੇ ਹਾਲਾਤਾਂ ਦੇ ਹਿਸਾਬ
1: ਨਾਲ ਇੱਦਾਂ ਕੈਲਕੂਲੇਸ਼ਨਾਂ ਕਰ ਲਈਏ ਤਾਂ ਕੰਮ ਕਰਨ ਨੂੰ ਨਹੀਂ ਜੀ ਕਰਦਾ ਬੰਦੇ।
0: ਹਾਂ ਸਹੀ ਆ, ਲੈ ਦੇ ਕੇ ਝੂਠੇ ਹੀ ਬਜਟ ਟਾਂਗੇ ਵਾਲੇ ਨੂੰ
1: ਹੈ ਨਾ, ਵੀ ਮੰਨ ਲਓ ਤੁਸੀਂ $1,000 ਲਿਆ ਗਏ ਕੋਲੋਂ, ਹੈ ਨਾ, $1,000 ਦੇ ਵਿੱਚੋਂ ਮੰਨ ਲਓ ਘੱਟ ਤੋਂ ਘੱਟ ਵੀ ਕਹਿ ਦਓਗੇ ਕੋਈ ਕੋਈ 26% ਵਾਲੀ ਬ੍ਰੈਕਟ 'ਚ ਤਾਂ ਹੋਗੇ, ਕੋਈ 23% ਟੈਕਸ ਦਿੱਤਾ
0: ਨਾਲ GST ਤੇ ਉਹ ਹੈ ਨਾ
1: GST
0: ਤੋਂ ਬੰਦਾ GST ਵੀ ਗਿਣ ਲੈਂਦਾ ਤੁਹਾਡੇ ਵੀ ਤਾਂ ਉਹ ਵੀ ਤੁਹਾਡੇ ਕੋਈ ਗਈ ਹੈ ਜੀ, ਤੁਸੀਂ ਤਾਂ ਕਲੇਮ ਕਰ ਲੈਣੀ ਹੈ, ਕਹਿੰਦਾ ਕਲੇਮ ਤਾਂ ਕਰੂੰ ਜੀ ਖਰਚੇ ਹੋਣਗੇ।
1: ਸੋ ਕੁੱਲ ਮਿਲਾ ਕੇ ਤੁਹਾਡਾ ਰਹਿ ਗਿਆ ਮਤਲਬ 600 ਸਮਥਿੰਗ,
0: ਕਾਹਨੂੰ ਇਹੋ ਜਿਹੀਆਂ ਗੱਲਾਂ ਕਰਨੀਆਂ, ਫਿਰ ਅੱਗੇ BP ਲੋ ਹੋ ਜਾਂਦਾ।
1: ਮਤਲਬ ਇਸ ਵਿਸ਼ੇ ਦੇ ਨਾਲ
0: ਫਿਰ ਬੰਦਾ ਕਹਿੰਦਾ ਭਾਜੀ ਕੋਈ ਡਿਸਕਾਊਂਟ ਤਾਂ ਕਰ ਦਿਓ,
1: ਇੰਨੀ ਬਰੀਕੀ ਦੇ ਨਾਲ ਬੰਦਾ ਸਮਝ ਲਏ ਤੇ ਤੁਹਾਡਾ ਵਾਕਈ ਨਹੀਂ ਜੀ ਕਰਦਾ ਕਰ।
0: ਫਿਰ ਮੁੜ ਕੇ ਬੰਦਾ ਕਹਿੰਦਾ ਭਾਜੀ ਤੁਸੀਂ ਅਮਰੀਕ ਦੇ ਫਰੈਂਡ ਨਹੀਂ ਗੇ, ਅਮਰੀਕ ਭਾਜੀ ਨੇ ਨੰਬਰ ਦਿੱਤਾ ਸੀ, ਜੇ ਉਹ ਨਾ ਹੋਵੇ ਭਾਜੀ ਰੇਡੀਓ ਹਾਂਜੀ ਤੋਂ ਗੱਲ ਆਇਆ ਤੁਹਾਡਾ। ਸੋ ਕਹਿਣ ਦਾ ਭਾਵ ਜੀ, ਹਰ ਕਿਸੇ ਨੇ ਆਪਣੀ ਜੇਬ ਵੱਲ ਵੇਖਣਾ, ਆਪਣੀ ਗੁੰਜਾਇਸ਼ ਵੱਲ ਦੇਖਣਾ, ਅਤੇ ਫਿਰ ਤਾਂ ਕਰਕੇ ਬਜਟ ਕਈਆਂ ਨੂੰ ਚੁੱਭਦਾ। ਪਰ ਜੇ ਆਮ ਜਿਹਾ ਸੈਂਟੀਮੈਂਟ ਆ ਵੀ ਸਾਰੀ ਦੁਨੀਆ ਇੱਕੋ ਜਿਹੀ ਹੋਵੇ, ਅਮੀਰ ਗਰੀਬ 'ਚ ਪਾੜਾ ਘੱਟ ਹੋਵੇ, ਇਹ ਘੱਟੋ ਘੱਟ ਤਸੱਵਰ ਜ਼ਰੂਰ ਕੀਤਾ ਜਾ ਸਕਦਾ।
1: ਜਾਂਦੇ ਜਾਂਦੇ ਜੇ ਆਪਣੇ ਇਨਵੈਸਟਰਸ ਦਾ ਹਿਸਾਬ ਕਿਤਾਬ ਲਾਈਏ ਆਪਾਂ, ਅਤੇ ਕੀ ਲੱਗਦਾ ਕਿਹੜੀ ਕਰਵਟ ਬਹਿਣ ਵਾਲੇ ਨੇ ਆਪਣੇ ਇਨਵੈਸਟਰ? ਉਹ ਨੇ ਜਿੱਦਾਂ ਮਾਈਗ੍ਰੈਂਟਸ ਨੇ ਜਾਂ ਸਾਡੇ ਵਰਗੇ ਜਿਨ੍ਹਾਂ ਨੇ ਮਤਲਬ ਕੋਈ 4 ਸਾਲ ਪਹਿਲਾਂ ਆਏ, ਪੀਅਰ ਹੋਏ ਜਾਂ ਸਿਟੀਜ਼ਨ ਹੋ ਚੁੱਕੇ ਨੇ ਪਹਿਲਿਆਂ ਦੇ ਵਿੱਚੋਂ ਨੇ, ਅਤੇ ਉਹਨਾਂ ਨੇ ਆਪਣੇ ਘਰ ਤੋਂ ਗਾਂ ਜਿੱਦਾਂ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਉਹਦੇ 'ਚੋਂ ਇਕੁਇਟੀ ਕਢਾ ਕੇ ਗਾਂ ਘਰ ਲੈ ਲਿਆ, ਕੋਈ ਇੱਕ ਲੈ ਲਿਆ, ਕਿਸੇ ਨੇ 2 ਲੈ ਲਏ, 10 ਲੈ ਲਏ, ਉਹ ਗੱਲ ਵੱਖਰੀ ਹੈ। ਉਹਨਾਂ ਦੇ ਉੱਤੇ ਕੀ ਅਸਰ ਆਪਾਂ ਵੇਖ?
0: ਮੈਨੂੰ ਲੱਗਦਾ 1-2 ਸਾਲ ਹੁਣ ਲੋਕ ਦੇਖਣਗੇ ਵੀ ਊਂਟ ਕਿਸ ਕਰਵਟ ਬੈਠਦਾ,
1: ਵੇਟ ਐਂਡ ਵਾਚ,
0: ਦੁੱਧਾ ਜਲਿਆ ਲੱਸੀ ਨੂੰ ਫੂਕਾਂ ਮਾਰਦਾ, ਗਧੀ ਡਿੱਗ ਪਈ ਭੱਠੇ 'ਚ, ਹੁਣ ਦੀਵੇ ਵਾਲੇ ਘਰੇ ਜਾਣੋਂ ਡਰਦੀ। ਜਿਹੜੇ ਤਾਂ ਮਤਲਬ ਹੈ ਨਾ ਹੈਂਡ ਟੂ ਮਾਊਥ ਨੇ, ਨਾ ਜਿਨ੍ਹਾਂ ਦੇ ਆਮਦਨ ਦੇ ਹੀਲੇ ਵਸੀਲੇ ਪਿਛਲੇ 2 ਸਾਲਾਂ 'ਚ ਆਮਦਨ ਨਹੀਂ ਵਧੀ, ਉਹ ਫਿਰ ਥੋੜ੍ਹਾ ਜਿਹਾ ਕੇਅਰਫੁੱਲ ਰਹਿਣਗੇ ਇਸ ਵੇਲੇ ਇਨਵੈਸਟਮੈਂਟ ਨੂੰ ਲੈ ਕੇ।
1: ਰਹਿਣਗੇ ਜਾਂ ਰਹਿਣਾ ਚਾਹੀਦਾ?
0: ਰਹਿਣਾ ਚਾਹੀਦਾ ਵੀ ਕਿਹਾ,
1: ਰਹਿਣਾ ਚਾਹੀਦਾ,
0: ਪਰ ਉਹ ਅਗੇਨ ਰਹਿਣਾ ਚਾਹੀਦਾ ਮੈਂ ਤਾਂ ਨਹੀਂ ਕਹਿੰਦਾ ਕਿਉਂਕਿ ਆਪਾਂ ਕੋਈ ਫਾਈਨੈਂਸ਼ੀਅਲ ਐਡਵਾਈਜ਼ਰ ਨਹੀਂ, ਅਕਾਊਂਟੈਂਟ ਨਹੀਂ, ਅਤੇ ਇਹ ਇੱਕ ਜਨਰਲ ਜਿਹਾ ਤਰਕ ਆਪਾਂ ਸੁਣੀਆਂ ਸੁਣਾਈਆਂ ਗੱਲਾਂ ਦੇ ਬੇਸ 'ਤੇ ਕਰ ਰਹੇ ਹਾਂ।
1: ਵੇਖੋ
0: ਇੱਕ ਸੈਂਟੀਮੈਂਟ ਆ ਸਾਡੇ।
1: ਸੋ ਪ੍ਰੋਪਰ ਜਿਹੜੀ ਸਲਾਹ ਆ ਉਹ ਅਗੇਨ ਤੁਹਾਡੇ ਅਕਾਊਂਟੈਂਟ ਜਾਂ ਤੁਹਾਡੇ ਸਪੈਸ਼ਲਿਸਟ ਨੇ ਹੀ ਦੇਣੀ ਆ।
0: ਹਾਂਜੀ,
1: ਕਿਉਂਕਿ ਸਾਨੂੰ ਕੋਈ ਪਤਾ ਨਹੀਂ ਤੁਹਾਡੀ ਜੇਬ 'ਚ ਕੀ ਆ, ਤੁਹਾਡੇ ਕੋਲ ਕਿੰਨੀਆਂ ਪ੍ਰੋਪਰਟੀਆਂ ਨੇ, ਕਿੰਨੀ ਕੁ ਤੁਹਾਡੀ ਅਫੋਰਡੇਬਿਲਟੀ ਆ, ਕਿੰਨੀ ਕੁ ਇਕੁਇਟੀ ਬਚੀ ਆ ਜਾਂ ਔਲਰੇਡੀ ਤੁਸੀਂ ਯੂਜ਼ ਕਰ ਲਈ ਆ। ਸੋ ਇਹ ਸਾਰਾ ਕੁਛ ਜਿਹੜਾ ਉਹਨਾਂ ਨੇ ਦੱਸਣਾ। ਪਰ ਹਾਂ, ਇਸ ਚੀਜ਼ ਦੇ ਕਰਕੇ ਫਰਕ ਤਾਂ ਜ਼ਰੂਰ,
0: ਮਤਲਬ ਸਾਨੂੰ ਇਹ ਨਹੀਂ ਪਤਾ ਵੀ ਤੁਸੀਂ ਹੈਂਡ ਟੂ ਮਾਊਥ ਤੋਂ ਖਾਣ ਲਈ ਜਿਉਂਦੇ ਹੋ ਕਿ ਜਿਉਣ ਲਈ ਖਾਂਦੇ ਹੋ।
1: ਇਹ ਵੀ
0: ਦੋ ਅਲੱਗ ਅਲੱਗ ਚੀਜ਼ਾਂ ਨੇ ਨਾ।
1: ਇਹ ਵੀ
0: ਅਤੇ ਹੁਣ ਪ੍ਰਾਈਵੇਟ ਸਕੂਲ ਦੇਖਾ ਦਿਖਾਈ 'ਚ ਨਿਆਣਾ ਪਾਇਆ ਹੋਇਆ ਜਾਂ ਵਾਕਈ ਤੁਹਾਡੀ ਲੋੜ ਆ, ਸੋ ਬਹੁਤ ਸਾਰੇ ਫੈਕਟਰਸ ਨੇ ਜੀ।
1: ਖਰਚੇ ਵਧਾਉਣੇ ਸੌਖੇ ਆ, ਘਟਾਉਣੇ ਬਾਅਦ 'ਚ ਬਹੁਤ ਔਖੇ ਆ, ਭਾਵੇਂ ਉਹ ਸਾਡੇ ਗੱਡੀ ਦੇ ਆ, ਭਾਵੇਂ ਉਹ ਨਿਆਣਿਆਂ ਦੇ ਆ।
0: ਮੈਨੂੰ ਲੱਗਦਾ ਇੱਕ ਵਾਰ ਆਪਾਂ ਲਾਈਫ ਸਟਾਈਲ ਕਈ ਵਾਰ ਇਹੋ ਜਿਹਾ ਅਚੀਵ ਕਰ ਲੈਂਦੇ ਹਾਂ, ਉਹਨੂੰ ਕਈ ਵਾਰ ਸਸਟੇਨ ਕਰਨਾ ਔਖਾ ਹੋ ਜਾਂਦਾ, ਫਿਰ ਬੰਦਾ ਕਹਿੰਦਾ ਯਾਰ ਤਾਂ ਪੰਗਾ ਹੀ ਲੈ ਲਿਆ। ਇਸ ਲਈ ਜਿਹੜੇ ਫਿਰ ਸਾਨੂੰ ਸਿਆਣੇ ਬਜ਼ੁਰਗ ਚੇਤੇ ਆਉਂਦੇ ਆ ਵੀ ਯਾਰ ਹੈ ਨਾ ਸਹਿੰਦਾ ਸਹਿੰਦਾ ਜਿਹਾ ਰੱਖੀਏ ਕੰਮ, ਚਾਦਰ ਵੇਖ ਕੇ ਪੈਰ ਪਸਾਰੀਏ, ਪਰ ਆਪਾਂ ਉਦੋਂ ਆਪਣੇ ਆਪ ਨੂੰ ਸਮਝਾ ਲੈਂਦੇ ਯਾਰ ਚਾਦਰ ਦੇਖ ਕੇ ਪੈਰ ਪਸਾਰਨ ਨੂੰ ਲੱਤਾਂ ਮੜੀਆਂ ਜਾਂ ਇਕੱਠੀਆਂ ਜਿਹੀਆਂ ਕਰਕੇ ਸੌਂ ਲੈਂਦੇ ਹਾਂ, ਉਦੋਂ ਫਿਰ ਬੰਦਾ ਮਰਦਾ। ਇਸ ਲਈ ਮਿਲਣੀ ਚਾਦਰ ਚਾਹੀਦੀ ਆ, ਆਪਦੀਆਂ ਲੱਤਾਂ ਨਾ ਮਿਣੋ ਵੀ ਮੈਂ ਇਕੱਠੀਆਂ ਜਿਹੀਆਂ ਕਰਕੇ ਬਹਿ ਜੂੰਗਾ, ਵੀ ਆ 2 ਸਾਲ ਔਖੇ ਸੌਖੇ ਕੱਢ ਲਏ ਅਤੇ ਬਾਅਦ 'ਚੋਂ ਦੇਖਦੇ ਹਾਂ ਫਿਰ ਕਿੱਦਾਂ ਕਰਨਾ। ਬਾਹਲੇ ਆਪਣੇ ਪ੍ਰੋਪਰਟੀ ਇਨਵੈਸਟਰ ਕਈ ਇਹੋ ਜਿਹੇ ਵੀ ਹੈਗੇ ਜਿਹੜੇ ਇਹ ਸੋਚਦੇ ਆ ਵੀ ਔਖੇ ਹੋ ਕੇ ਲੈ ਲਓ ਯਾਰ, ਕਦੇ ਪ੍ਰੋਪਰਟੀ ਵੀ ਘਟੀ ਆ, ਅਤੇ ਉਹਨੂੰ ਨਾਲ ਦੇ ਮੋਢੇ ਮਾਰਨ ਵਾਲੇ ਮੇਰੇ ਤੇਰੇ ਵਰਗੇ ਬਹੁਤ ਹੁੰਦੇ ਆ ਵੀ ਯਾਰ ਆਪਾਂ ਫਲਾਣੀ ਜਗ੍ਹਾ ਲਈ ਆ, ਇੰਨਾ ਛੱਡ ਗਈ, ਉਹਨਾਂ ਛੱਡ ਗਈ, ਹੈ ਨਾ, $1,00,000 ਤਾਂ ਊਂ ਆਪਾਂ ਨੂੰ ਬੈਠਿਆਂ ਬੈਠਿਆਂ ਨੂੰ ਬਣ ਗਿਆ, 2 ਲੱਖ ਬਣ ਗਿਆ, ਪਲਾਟ ਬੁੱਕ ਕਰਾਇਆ ਸੀਗਾ 5 ਲੱਖ ਦਾ, ਹੁਣ 7 ਲੱਖ ਦਾ ਹੋ ਗਿਆ। ਇੱਦਾਂ ਦੀਆਂ ਸਾਡੇ ਕੋਲ ਬਹੁਤ ਸਾਰੀਆਂ ਐਗਜ਼ਾਮਪਲਸ ਨੇ, ਪਰ ਮੈਂ ਇੱਥੇ ਉਸ ਕੰਪਨੀ ਨਾਲ ਜੋੜਦਾ ਅੱਗੇ ਕੰਪਨੀ ਹੁੰਦੀ ਸੀ ਇੰਡੀਆ 'ਚ, ਨਾ ਤਾਂ ਉਹਦਾ ਕੀ ਲੈਣਾ ਏ ਤੋਂ ਸਟਾਰਟ ਹੁੰਦਾ ਸੀ, ਉਹ ਸੋਡਾ ਸਰਫ ਜਿਹਾ ਲਿਆ ਕੇ ਤੁਹਾਡੇ ਘਰ ਟੇਬਲ 'ਤੇ ਰੰਗ ਜਿਹੇ ਬਦਲ ਬਦਲ ਦਿਖਾਈ ਜਾਂਦੇ ਹੁੰਦੇ ਸੀ, ਹੈ ਨਾ, ਅਤੇ ਉਹ ਤੁਹਾਨੂੰ ਟੁੱਟੇ ਸਾਈਕਲ ਤੋਂ ਚਾਹ ਕੇ ਹੈਲੀਕਾਪਟਰ 'ਤੇ ਚਾੜ ਦਿੰਦੇ ਸੀ ਵੀ ਜਿਹੜਾ ਮੇਰਾ ਬੌਸ ਆ ਮੇਰਾ ਹੈ ਨਾ ਹੈਗਾ ਉਹਨੇ ਐਂ ਮੈਂਬਰ ਬਣਾ ਦੇ, ਉਹਨੇ ਅੱਗੇ ਆਹ ਕਰਤਾ, ਉਹ ਅੱਗੇ ਹੈਲੀਕਾਪਟਰ 'ਤੇ ਚੜ੍ਹ ਗਿਆ। ਮੈਂ ਕਿਹਾ ਕਿੰਨੇ ਕੁ ਬੰਦੇ ਇਹ ਤੋਂ ਬਾਅਦ ਹੈਲੀਕਾਪਟਰ ਮਿਲ ਜਾਂਦਾ? ਕਹਿੰਦਾ 1,00,000 ਮੈਂਬਰ ਬਣਾ ਦਊ, ਹੈ ਨਾ। ਮੈਂ ਕਿਹਾ ਯਾਰ ਉਹ 1,00,000 ਕੀ ਕਰਦਾ ਇਸ ਵੇਲੇ? ਤੇਰੇ ਕੋਲ ਇੱਕ ਬੰਦੇ ਦੀ ਇਗਜ਼ਾਮਪਲ ਆ ਨਾ ਜਿਹੜਾ ਹੈਲੀਕਾਪਟਰ 'ਤੇ ਚੜ੍ਹਿਆ ਫਿਰਦਾ, ਬਾਕੀਆਂ ਨੂੰ ਵੀ ਕਿਸੇ ਖਾਤੇ ਪਾ ਨਾ, ਅਸੀਂ ਤਾਂ ਉਹਨਾਂ 'ਚ ਆਉਂਦੇ ਹਾਂ।
1: ਉਹ ਕਹਿੰਦੇ ਤੁਹਾਡੀ ਫਿਰ ਨੈਗੇਟਿਵ ਥਿੰਕਿੰਗ ਆ, ਤੁਸੀਂ ਨਹੀਂ, ਤੁਸੀਂ ਅਮੀਰ ਹੋ ਹੀ ਨਹੀਂ ਸਕਦੇ।
0: ਪਰ ਆਪਾਂ ਉਹ ਆ ਜਿਹੜੇ ਕਹਿੰਦੇ ਬਾਈ ਮੈਂ ਤਾਂ ਇਕੱਲਾ ਭੱਜਾਂ ਤਾਂ ਵੀ ਦੂਜੇ 'ਤੇ ਆਉਣਾ।
1: ਚਲੋ ਆਪਾਂ ਤਾਂ ਇਹਦੇ ਪੋਜ਼ਿਟਿਵ ਪੱਖ ਵੇਖਾਂਗੇ। ਪੋਜ਼ਿਟਿਵ ਪੱਖ ਇਹਦਾ ਇਹ ਆ ਕਿ ਕਈ ਵਾਰੀ ਜਦੋਂ ਸਾਨੂੰ ਸਾਹਮਣੇ ਔਫਰਾਂ ਮਿਲਣ, ਸਾਹਮਣੇ ਫਲੈਸ਼ ਹੁੰਦੇ ਹੋਣ ਬੋਰਡ ਫੋਨ ਦੇ ਉੱਤੇ, ਵਾਰ ਵਾਰ ਰੀਲਾਂ ਆਉਂਦੀਆਂ ਹੋਣ, ਅਤੇ ਆਪਾਂ ਬਹੁਤ ਵਧੀਆ ਇਨਫਲੂਐਂਸ ਹੋ ਜਾਂਦੇ ਹਾਂ, ਮਹਿਫਲਾਂ ਦੇ ਵਿੱਚ ਬਹਿ ਕੇ ਇਨਫਲੂਐਂਸ ਆਪਾਂ ਹੋ ਜਾਂਦੇ ਹਾਂ, ਯਾਰ ਮੈਂ ਇੱਦਾਂ ਕੀਤਾ ਇਹ, ਤੂੰ ਇੱਦਾਂ ਔਖਾ ਸੌਖਾ ਹੋ ਕੇ ਕਰ ਲਾ, ਸਾਲ ਕੁ ਔਖਾ ਸੌਖਾ ਮੁੜ ਕੇ ਫਿਰ ਇੰਨੇ ਕੁ ਵੱਧ ਪੈਸੇ ਨਿਕਲਾਉਣੇ ਨਿਕਲ ਜਾਣਾ। ਸੋ ਇਹ ਚੀਜ਼ਾਂ ਸਾਨੂੰ ਹੋਰ ਜ਼ਿਆਦਾ ਕਿਤੇ ਨਾ ਕਿਤੇ ਧੱਕਦੀਆਂ ਵੀ ਨੇ, ਫਸਾਉਂਦੀਆਂ ਵੀ ਨੇ, ਫਾਈਨੈਂਸ਼ੀਅਲੀ ਸਾਨੂੰ ਤੰਗ ਵੀ ਕਰਦੀਆਂ ਨੇ। ਸੋ ਇਹਦੇ ਨਾਲ ਇੰਨਾ ਜ਼ਰੂਰ ਆ ਕਿ ਸਾਨੂੰ ਹੁਣ ਥੋੜ੍ਹੀ ਜਿਹੀ ਪਿਕਚਰ ਕਲੀਅਰ ਜੀ ਦਿਖੂਗੀ ਕਿ ਹਾਂ ਇੰਨਾ ਕੁ ਹੈਗਾ ਵਾ। ਜੇ ਇਹਦੇ ਵਿੱਚੋਂ ਤੁਹਾਡਾ ਸਰਦਾ ਬਣਦਾ ਵਾ ਤਾਂ ਤੁਸੀਂ ਫਿਰ ਹੀ ਹੱਥ ਪਾਓ, ਨਾ ਪਾਓ। ਮੈਨੂੰ ਲੱਗਦਾ ਇੱਕ ਨਾ ਕਈ ਵਾਰ ਤੁਹਾਡੇ ਲਈ ਖਲੋ ਕੇ ਚੀਜ਼ਾਂ ਨੂੰ ਵੇਖਣਾ ਵੀ ਬਹੁਤ ਜ਼ਰੂਰੀ ਹੁੰਦਾ, ਰਾਦਰ ਦੈਨ ਵੀ ਆਲਵੇਜ਼ ਭੱਜੇ ਭੱਜੇ ਜਾਂਦੇ ਸਾਰਾ ਕੁਛ ਵੇਖਣਾ।
0: ਤੁਹਾਡੇ ਯਾਦ ਆ ਕਿ ਆਪਾਂ ਨੂੰ ਸ਼ੈਪਟਨ ਤੋਂ ਪਤਾ ਨਹੀਂ ਗ੍ਰਿਫ ਤੋਂ ਇੱਕ ਵਾਰ ਫੋਨ ਆਇਆ ਸੀਗਾ, ਆਪਾਂ ਪਿੰਡਾਂ ਅਤੇ ਸ਼ਹਿਰਾਂ ਦੀ ਜ਼ਿੰਦਗੀ ਦੇ ਟੋਪਿਕ ਕਰ ਰਹੇ ਸੀ। ਉਹਨਾਂ ਨੇ ਇਹੀ ਕਿਹਾ ਸੀ, ਕਹਿੰਦਾ ਵੀ ਤੁਹਾਨੂੰ ਮੈਲਬਨ ਵਾਲਿਆਂ ਨੂੰ ਕੀ ਬਿਮਾਰੀ ਆ ਹੁਣ, ਟੁੱਟੇ ਟੁੱਟੇ ਫਾਰਮ ਤੁਸੀਂ ਮਿਲੀਅਨ ਮਿਲੀਅਨ ਦੇ ਉੱਤੇ ਆ ਕੇ ਲਈ ਜਾਂਦੇ ਹੋ, ਕੀ ਚੱਕਰ ਆ? ਕਈ ਵਾਰ ਸਾਡੇ ਭਾਈਚਾਰੇ 'ਚ ਮੈਂ ਹੁਣ ਇਹ ਤਾਂ ਨਹੀਂ ਕਹੂੰਗਾ, ਭੇਡ ਚਾਲ ਵੀ ਹੈ। ਜਦੋਂ ਇੱਕ ਕੋਈ ਕੁਛ ਕਰਨ ਲੱਗ ਜਾਂਦਾ ਸਾਰੇ ਉੱਦਾਂ ਹੀ ਕਰਨ ਲੱਗ ਜਾਂਦੇ ਆ ਵੀ ਯਾਰ ਇਹਨੇ ਚਾਰ ਪੈਸੇ, ਪਰ ਜਦ ਤੱਕ ਵੇਲਾ ਲੰਘ ਗਿਆ ਹੁੰਦਾ ਉਸ ਕੰਮ ਦਾ, ਹੈ ਨਾ, ਕਿਸੇ ਕੰਮ ਦਾ ਇੱਕ ਵਕਤ ਹੁੰਦਾ, ਜਦ ਨੂੰ ਸਾਰਿਆਂ ਨੂੰ ਸੁਰਤ ਆਉਂਦੀ ਆ ਉਹ ਸਾਰੇ ਉਹ ਕਰਨ ਲੱਗ ਜਾਂਦੇ, ਫਿਰ ਉਹ ਡਾਊਨ ਹੀ ਜਾਣਾ ਨਾ। ਇਸ ਲਈ ਪਲੀਜ਼ ਆਪਣਾ, ਹੈ ਨਾ, ਜਿਹੜਾ
1: ਪੜ੍ਹਿਆ ਵਿਚਾਰ,
0: ਹਾਂ, ਉਹ ਬਹੁਤ ਜ਼ਰੂਰੀ ਆ। ਇਕੱਲਾ ਸੁਣੀਆਂ ਸੁਣਾਈਆਂ ਗੱਲਾਂ 'ਤੇ ਨਹੀਂ, ਅਤੇ ਆਪਣੀ ਗੁੰਜਾਇਸ਼ ਦੇਖੀਏ, ਆਪਣਾ ਹਿਸਾਬ ਕਿਤਾਬ ਲਾਈਏ ਅਤੇ ਮਾਹਰਾਂ ਤੋਂ ਸਲਾਹ ਜ਼ਰੂਰ ਲੈ ਲਈਏ।
1: ਬਿਲਕੁਲ,
0: ਕਈ ਵਾਰ ਅਸੀਂ ਨਾ ਜੋ ਜਿਸ ਕਿਸਮ ਦੀਆਂ ਰੀਲਾਂ ਜਾਂ ਜਿਸ ਕਿਸਮ ਦਾ ਆਪਾਂ ਦੇਖਣ ਲੱਗ ਜਾਂਦੇ ਹਾਂ, ਉਸ ਕਿਸਮ ਦਾ ਹੀ ਸਾਡੇ ਮੋਬਾਈਲ 'ਤੇ ਸਾਡੇ ਦਿਮਾਗ 'ਚ ਚੀਜ਼ਾਂ ਫਲੈਸ਼ ਹੋਣ ਲੱਗ ਜਾਂਦੀਆਂ, ਉਹ ਕਈ ਵਾਰ ਰਿਐਲਿਟੀ ਨਹੀਂ ਹੁੰਦੀ। ਹੁਣ ਮੰਨ ਲਓ ਅੱਜ ਮੈਂ ਦੋ ਸਵੇਰੇ ਸਟੋਰੀਜ਼ ਪੜ੍ਹਾਂ ਬਜਟ ਦੇ ਹਾਂ ਪੱਖੀ, ਤਾਂ ਮੇਰਾ ਦਿਮਾਗ ਉੱਦਾਂ ਹੀ ਚੱਲਣ ਲੱਗ ਜੂਗਾ। ਜਿਵੇਂ ਬਜਟ ਦੇ ਨਾ ਪੱਖੀ ਲੋਕਾਂ ਦੇ ਕਮੈਂਟਸ ਪੜ੍ਹ ਲਾਂ, ਫਿਰ ਮੇਰਾ ਦਿਮਾਗ ਉੱਦਾਂ ਚੱਲਣ ਲੱਗ ਜੂ। ਦਿਮਾਗ ਇੱਕ ਇੱਦਾਂ ਦੀ ਚੀਜ਼ ਆ, ਇਹ ਆਪਣੇ ਆਪ ਨੂੰ ਉੱਦਾਂ ਹੀ ਸਿੰਕ ਕਰ ਲੈਂਦੀ ਆ, ਉਹਦੇ ਮਗਰ ਲੱਗ ਜਾਂਦੀ ਹੈ ਚੀਜ਼ ਦੇ, ਕਿਉਂਕਿ ਬੰਦਾ ਕਹਿੰਦਾ ਵੀ ਮੈਂ ਗਲਤ ਥੋੜ੍ਹੀ ਹੋ ਸਕਦਾ, ਮੈਂ ਆਪਦੀਆਂ ਗੁਨਾਹਗਾਰ ਅੱਖਾਂ ਨਾਲ ਚੀਜ਼ ਪੜ੍ਹੀ ਆ, ਜਾਂ ਮੈਂ ਸੁਣੀ ਆ ਗਰਾਜ 'ਚ ਬੈਠ ਕੇ ਤੁਸੀਂ ਮੈਨੂੰ ਦੱਸਿਆ ਵੀ ਐਂ ਪਲਾਟ ਬੁੱਕ ਕਰੀਦਾ, ਐਂ ਪੈਸੇ ਬਣਦੇ ਅਤੇ ਇੱਦਾਂ ਬਚ ਜਾਂਦਾ ਹੁੰਦਾ, ਹੈ ਨਾ। ਇੱਦਾਂ ਏਅਰਬੀਐਨਬੀ 'ਤੇ ਅੱਗੇ ਪ੍ਰੋਪਰਟੀਜ਼ ਦਾ ਬੜਾ ਰੌਲਾ ਪਿਆ ਸੀ, ਉਹ ਹੁਣ ਜਦ ਕਿਸੇ ਨਾਲ ਗੱਲ ਕਰਦੇ ਉਹ ਕਹਿੰਦੇ ਭਾਅ ਜੀ ਹੁਣ ਟੈਕਸਿਸ ਹੀ ਇੰਨੇ ਵੱਧ ਗਏ ਨਾ, ਉਹ ਵੀ ਵਾਰੇ 'ਚ ਨਹੀਂ ਆਉਂਦੀਆਂ, ਬਾਕੀ ਫਿਰ ਆ ਨੈਗੇਟਿਵ ਗੇਅਰਿੰਗ ਯੇ ਵੋ। ਇਹ ਬਹੁਤ ਸਾਰੇ ਫੈਕਟਰਸ ਨੇ, ਕੋਈ ਵੀ ਫੈਸਲਾ ਲੈਣਾ, ਇੱਕ ਤਾਂ ਆਪਣੇ ਆਮਦਨ ਹੀਲੇ ਵਸੀਲੇ ਜ਼ਰੂਰ ਦੇਖੋ, ਤੁਹਾਡੇ ਪੱਲੇ ਹੈ ਕੀ ਅਤੇ ਕੀ ਉਹ ਸਸਟੇਨੇਬਲ, ਕੀ ਉਹ ਅਗਲੇ 2 ਸਾਲ ਤੁਹਾਡੇ ਕੋਲ ਗੁੰਜਾਇਸ਼ ਹੈਗੀ ਆ ਉਹਨੂੰ ਮੇਨਟੇਨ ਰੱਖਣ ਦੀ, ਤਾਂ ਕਿਤੇ ਜਾ ਕੇ ਇੱਦਾਂ ਦੇ ਪੰਗੇ ਲਏ ਜਾ ਸਕਦੇ ਆ। ਅਤੇ ਜ਼ਾਹਰਾ ਤੌਰ 'ਤੇ ਬਾਰ ਬਾਰ ਅਸੀਂ ਇਹੀ ਕਹਿੰਦੇ ਹਾਂ, ਹਰ ਕਿਸੇ ਦੀਆਂ ਪਰਸਨਲ ਅਤੇ ਫਾਈਨੈਂਸ਼ੀਅਲ ਸਰਕਮਸਟਾਂਸਿਸ ਵੱਖੋ ਵੱਖਰੀਆਂ ਹੁੰਦੀਆਂ। ਅਸੀਂ GP ਵੱਲ ਕੋਈ ਹੈਲਥ ਨਾਲ ਰਿਲੇਟਡ ਸਲਾਹ ਦਿੰਦੇ ਹਾਂ ਤਾਂ ਕਹਿੰਦੇ ਭਾਈ ਆਪਦੇ GP ਨਾਲ ਸਲਾਹ ਕਰ ਲਓ, ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਕਰ ਲਓ, ਅਕਾਊਂਟੈਂਟ ਨਾਲ ਕਰ ਲਓ, ਉਹ ਬੜਾ ਜ਼ਰੂਰੀ ਹੋ ਜਾਂਦਾ।
1: ਇਹਦੇ ਡਾਕਟਰ ਨਾਲ ਵੀ ਜ਼ਰੂਰੀ ਹੈ ਇਸ ਟਾਈਮ ਦੇ ਉੱਤੇ, ਕਿਉਂਕਿ ਇਹ
0: ਮੈਂਟਲ ਹੈਲਥ ਦਾ ਇਸ਼ੂ ਵੀ ਹੈਗਾ।
1: ਹਾਂਜੀ ਹੈ, ਉਹ ਵੀ ਹੈਗਾ, ਪਰ ਜਿਹੜੀ ਸਾਡੀ ਪੋਕਿਟ ਹੈਲਥ ਆ ਉਹ ਜ਼ਿਆਦਾ ਇਸ ਟਾਈਮ ਦੇ ਉੱਤੇ, ਕਿਉਂਕਿ ਆਪਾਂ ਨੂੰ ਇੱਕ ਹੁੰਦਾ ਨਾ ਕਿ ਸਿਰਫ ਮਤਲਬ ਲੋਕਲ ਪੱਧਰ ਦੇ ਉੱਤੇ ਇਹ ਤਾਂ ਚੀਜ਼ਾਂ ਹਮੇਸ਼ਾ ਡਿਸਕਸ ਹੁੰਦੀਆਂ ਰਹੀਆਂ ਨੇ, ਮਹਿੰਗਾਈ ਕਦੀ ਵੀ ਘਟੀ ਥੋੜ੍ਹੀ ਆ, ਆਪਾਂ ਹਮੇਸ਼ਾ ਇਹੋ ਸੁਣਦੇ ਹਾਂ ਵੀ ਇਸ ਵਾਰੀ ਹੋਰ ਵੱਧ ਗਈ। ਜਦੋਂ ਵੀ ਕੋਈ ਅਗਲਾ ਮੰਨ ਲਓ ਕੁਆਟਰ ਆਉਂਦਾ, ਉਦੋਂ ਅਗਲੇ ਸਾਲ ਬਜਟ ਆਉਂਦਾ, ਉਦੋਂ ਆਪਾਂ ਇਹੋ ਹੀ ਸੋਚਦੇ ਹਾਂ ਵੀ ਹਾਂ ਇਹ ਹੋਰ ਵੱਧ ਗਈ, ਉਦੋਂ ਸਾਨੂੰ ਪ੍ਰੈਸ਼ਰ ਦਿੰਦੀ ਆ। ਪਰ ਇਸ ਵਾਰੀ ਫਰਕ ਇਹ ਆ ਕਿ ਇਸ ਵਾਰੀ ਗਲੋਬਲੀ ਵੀ ਹਾਲਾਤ ਕੁਛ ਬਹੁਤ ਵਧੀਆ ਨੇ,
0: ਡੀਜ਼ਲ ਦੀਆਂ ਦੂਜੀਆਂ ਪੈਟਰੋਲ ਦੀਆਂ ਕੀਮਤਾਂ, ਬੰਦਾ ਕਹਿੰਦਾ ਕੀਮਤਾਂ ਛੱਡੋ ਜੀ ਮਿਲ ਜੇ ਤਾਂ ਉਹੀ ਬਹੁਤ ਆ, ਮੁੜ ਕੇ ਬੰਦਾ ਉਸ ਮੋੜ ਚੱਲਿਆ ਜਾਂਦਾ। ਸਰਕਾਰ ਹੈ ਨਾ $1,000 ਦਾ ਟੈਕਸ ਲਾ ਕੇ 250 ਮਾਫ਼ ਕਰਦੇ, ਬੰਦਾ ਕਹਿੰਦਾ ਵਾਓ, ਡਿਪੈਂਡ ਕਰਦਾ। ਕਈ ਵਾਰ ਬਜਟ ਇੱਦਾਂ ਦੀ ਚੀਜ਼ ਵੀ ਹੁੰਦੀ ਹੈ,
1: ਡਿਨਰ ਬਾਹਰ ਕਰਦੇ। ਸੋ ਨਿੱਕੀਆਂ ਨਿੱਕੀਆਂ ਚੀਜ਼ਾਂ ਵੇਖੋ ਜਦੋਂ ਆਉਂਦੀਆਂ ਨੇ ਅਤੇ ਹਰ ਇੱਕ ਚੀਜ਼ ਦੇ ਉੱਤੇ ਅਸਰ ਪੈਂਦਾ, ਅਤੇ ਆਪਾਂ ਉਸ ਚੀਜ਼ ਦਾ ਥੋੜ੍ਹਾ ਜਿਹਾ ਆਪਾਂ ਖਿਆਲ ਰੱਖੀਏ।
0: ਵਧੀਆ ਡਿਨਰ ਬਾਹਰ ਕਰਦੇ ਹਾਂ, ਹੁਣ ਕਿਹਾ ਕਿਤੇ ਮਦਰ ਡੇ ਤੋਂ ਪਹਿਲਾਂ ਕੀਤਾ ਹੁੰਦਾ, ਮਾਵਾਂ ਨੇ ਆਪਾਂ ਨੂੰ ਗਾਲਾਂ ਕੱਢਣੀਆਂ ਵੀ ਸਾਡਾ ਡਿਨਰ ਵੀ ਛੱਡਾ ਤਾ ਇਹਨਾਂ ਨੇ।
1: ਨਹੀਂ ਉਹ ਤਾਂ
0: ਮੌਕਾ ਵਿਚਾਰ ਕੇ
1: ਉਹ ਤਾਂ ਫਿਰ ਵੀ ਹੋ ਜਾਣਾ ਸੀ, ਉਹਦੇ ਨਾਲ ਕੀ ਫਰਕ ਪੈਂਦਾ, ਨਹੀਂ ਬਾਹਰ ਕਰਾਉਣਾ ਤਾਂ ਬਣਾ ਦਿਓ ਘਰੇ,
0: ਸੌਖਾ ਹੀ ਆ ਕੰਮ ਤਾਂ।
1: ਹਾਂ ਉਹਦੇ 'ਚ ਕੀ ਆ,
0: ਆਟਾ ਗੁੰਨਿਆ ਰੋਟੀ ਬਣ ਗਈ,
1: ਹੋਰ
0: ਜਿਤਨਾ ਪਾਣੀ ਡਾਲਣਾ ਉਤਨਾ ਹੀ ਆਟਾ ਡਾਲਣਾ। ਅੱਗੇ ਉਹ ਸੁਣਨਾ ਕਹਿੰਦਾ ਯਾਰ ਉਹ ਕਦੇ ਪਾਣੀ ਵੱਧ ਪੈ ਜਾਂਦਾ, ਕਦੇ ਆਟਾ ਵੱਧ ਪੈ ਜਾਂਦਾ, ਯਾਰ ਉਹ ਤਾਂ ਐਂ ਸ਼ੋਅ ਕਰਦੇ ਆ ਵੀ ਬਸ ਬਰਾਬਰ ਮਿਕਦਾਰ ਮੈਂ ਡਾਲ ਕੇ ਇਹ ਕਰ ਦੇਣਾ, ਥੋੜ੍ਹਾ ਥੋੜ੍ਹਾ ਪਾਣੀ ਡਾਲ ਕੇ ਕਰ ਦੇਣਾ।
1: ਆਟਾ ਨਹੀਂ ਨਾ ਸਹੀ ਲੈਂਦੇ,
0: ਇਹ ਵੀ ਫਰਕ ਆ।
1: ਹਾਂ
0: ਆਟੇ ਦੀ ਮਸ਼ਹੂਰੀ ਕੀਤੀ ਆ, ਐਡ ਊਡ ਕਰਾਈਏ ਕਿਸੇ ਦੀ,
1: ਅਤੇ
0: ਕਿੱਧਰ ਬਜਟ ਯਾਰ ਕਿੱਧਰ, ਹੈ ਨਾ, ਹੈ ਨਾ।
1: ਨਹੀਂ ਹਰ ਇੱਕ ਵੇਖੋ, ਹਰ ਇੱਕ ਚੀਜ਼ ਦੇ ਇਹਨਾਂ ਸਾਰੀਆਂ ਚੀਜ਼ਾਂ
0: ਡਾਲਰ ਨੂੰ ਕਿਲੋ ਆਟਾ ਯਾਰ,
1: ਸਾਨੂੰ ਸਾਰੀਆਂ ਚੀਜ਼ਾਂ ਵਿਚਾਰਨੀਆਂ ਅਤੇ ਆਪਣੀਆਂ ਪੈਣਗੀਆਂ ਵੀ ਕਿੱਥੋਂ ਕਿੱਥੋਂ ਕਿਹੜੇ ਕਿਹੜੇ ਤਰੀਕੇ ਦੇ ਨਾਲ ਅਤੇ ਕਿੱਦਾਂ ਕਿੱਦਾਂ ਆਪਾਂ ਸੰਭਲ ਕੇ ਚੱਲਣਾ, ਇਹ ਤੁਹਾਨੂੰ ਹੁਣ ਚੀਜ਼ਾਂ ਆਪ ਵੇਖ ਪੜ੍ਹ ਵਿਚਾਰ ਕੇ, ਕਿਉਂਕਿ ਇਸ ਕਰਕੇ ਵਾਰ ਵਾਰ ਕਹਿ ਰਹੇ ਹਾਂ ਕਿਉਂਕਿ ਜ਼ਿਆਦਾਤਰ ਆਪਣੇ ਲੋਕ ਜਿਹੜੇ ਨੇ ਉਹ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਇਹ ਜਿਹੜਾ ਵਾਰ ਵਾਰ ਅਮੀਰ ਸ਼ਬਦ ਵਰਤਿਆ ਜਾ ਰਿਹਾ, ਪਰ ਹਾਂ ਅਸੀਂ ਇਨਵੈਸਟਮੈਂਟ ਪ੍ਰੋਪਰਟੀਆਂ ਵਾਲਿਆਂ 'ਚੋਂ ਤਾਂ ਹੈਗੇ ਹਾਂ, ਸੋ ਉੱਥੇ ਤਾਂ ਅਸਰ ਪੈਣਾ, ਉਹ ਸਾਰਿਆਂ ਦੀ ਇੱਕ ਇੱਕ ਦੋ ਦੋ ਉਹ ਤਾਂ ਹੈਗੀ ਹੈ ਨਾ, ਇਹ ਤੋਂ ਨਹੀਂ ਤੁਸੀਂ ਭੱਜ ਸਕਦੇ,
0: ਕਿਉਂਕਿ ਜ਼ਿਆਦਾਤਰ ਲੋਕ ਆਏ ਰਣਜੋ ਜਿਵੇਂ ਮੰਨ ਲਓ ਹੈ ਨਾ 2005 ਉਹ 10-15 ਸਾਲਾਂ 'ਚ ਬਹੁਤ ਸਾਰੇ ਲੋਕ ਨੇ ਜਿਹੜੇ ਸਟੈਂਡ ਕਰਦੇ ਆ ਘੱਟੋ ਘੱਟ ਇਸ ਹਾਲਾਤ 'ਚ ਹੈਗੇ ਵੀ ਜਿਹੜੇ ਘੱਟੋ ਘੱਟ ਇੱਕ ਪ੍ਰੋਪਰਟੀ ਹੈਗੀ ਅਤੇ ਇੱਕ ਹੈ ਨਾ ਗੁੰਜਾਇਸ਼ ਰੱਖਦੇ ਆ ਜਾਂ ਦੂਜੀ ਵੀ ਉਹਨਾਂ ਨੇ ਲਈ ਹੋਈ ਆ। ਉਸ ਲਿਹਾਜ਼ ਨਾਲ ਬਹੁਤ ਸਾਰੇ ਲੋਕ ਨੇ ਜਦੋਂ ਆਪਾਂ ABS ਦਾ ਡਾਟਾ ਵੇਖਦੇ ਹਾਂ ਤਾਂ ਮਾਈਗ੍ਰੈਂਟਸ ਮਿਹਨਤੀ ਲੋਕ ਨੇ, ਇਹਨਾਂ ਦੀ ਇੰਨੀ ਕੁ ਗੁੰਜਾਇਸ਼ ਹੁੰਦੀ ਆ। ਹਾਂ, ਜਿਹੜੇ ਨਵੇਂ ਆਏ ਆ ਉਹਨਾਂ ਲਈ ਘਰ ਲੈਣੇ ਔਖੇ ਆ, ਜਾਂ ਜਿਹੜੇ ਨਵੇਂ ਨਵੇਂ ਪੱਕੇ ਹੋਏ ਆ, ਕਿਉਂਕਿ ਵਨ ਨੇਸ਼ਨ ਕੋਲੀਸ਼ਨ ਇਹਨਾਂ ਦਾ ਪ੍ਰੈਸ਼ਰ ਬੜਾ ਲੇਬਰ 'ਤੇ, ਅਤੇ ਲੇਬਰ ਇਹ ਵੀ ਕਹਿੰਦੀ ਆ ਵੀ ਜਿਹੜੇ ਨਵੇਂ ਆਏ ਮਾਈਗ੍ਰੈਂਟ ਆ 2 ਸਾਲ ਘਰ ਨਹੀਂ ਲੈ ਸਕਦੇ, ਜਾਂ ਉੱਦਾਂ ਦਾ ਵੀ ਇਹਨਾਂ ਨੇ ਇੱਕ ਰੂਲ ਪਾਸ ਆਨ ਕੀਤਾ ਹੋਇਆ।
1: ਉਹ ਜੂਗਾ ਸੌਖਾ, ਕਿਉਂਕਿ ਆਪਾਂ ਜੇ ਆਪਣਾ ਵੀ ਵੇਖੀਏ ਤਾਂ ਇਹ ਥੋੜ੍ਹੀ ਹੁੰਦਾ ਵਾ ਵੀ ਤੁਸੀਂ ਇੱਧਰੋਂ PR ਲਈ ਇੱਧਰੋਂ ਸਿਟੀਜ਼ਨ ਹੋਏ ਹੋ ਅਤੇ ਨਾਲ ਦੀ ਨਾਲ ਤੁਸੀਂ ਸਾਰਾ ਕੁਛ ਹੀ ਹੋ ਜਾਣਾ ਤੁਹਾਡਾ। ਮੈਨੂੰ ਲੱਗਦਾ ਉਦੋਂ ਨਾਲੋਂ ਹਾਲਾਤ ਤਾਂ ਹਲੇ ਸਟਿਲ ਬੈਟਰ ਨੇ ਅਤੇ ਸਾਰਾ ਕੁਛ ਹੀ ਹੋ ਜਾਂਦਾ, ਪਰ ਥੋੜ੍ਹਾ ਜਿਹਾ ਕਈ ਵਾਰੀ ਇਹ ਆ ਵੀ ਰਾਤੋਂ ਰਾਤ ਨਹੀਂ ਹੁੰਦਾ ਕੁਛ ਵੀ।
0: ਕਈ ਵਾਰ ਮੈਂ ਇਹ ਵੀ ਦੇਖਦਾ ਸੀ ਵੀ ਕੁਛ ਸਟੂਡੈਂਟ ਇਕੱਠੇ ਹੋ ਕੇ ਰਹਿੰਦੇ ਸੀ, ਉਹ ਆਪਣੇ ਕਿਸੇ ਦੇ ਨਾਂ 'ਤੇ ਲੈ ਲੈਂਦੇ ਸੀ ਅਤੇ ਉਹ ਹੁਣ ਉਹਨੂੰ ਜੇ ਟੈਕਸ ਪੈਣਾ ਇਹਦਾ ਉਹਦਾ ਫਿਰ ਨੁਕਸਾਨ ਹੁੰਦਾ। ਪਹਿਲਾਂ ਤਾਂ ਉਹਨੂੰ ਸੀ ਵੀ 4 ਪੈਸੇ ਬਚੇ ਤੇ ਹੈ ਨਾ, ਅਤੇ ਬਾਅਦ ਲਓ ਮੈਨੂੰ ਪਾਸ ਆਨ ਕਰ ਦੂੰ, ਪਰ ਹੁਣ ਸਟੈਂਪ ਡਿਊਟੀ ਇਹ ਵੋ ਇਹ ਸਾਰਾ ਫਿਰ ਉਹ ਮਿਕਸਅਪ ਜਿਹਾ ਹੋ ਜਾਂਦਾ।
1: ਵੱਧ ਤੋਂ ਵੱਧ ਡਿਸਕਸ ਕਰਨਾ ਜ਼ਰੂਰੀ ਆ, ਤੁਸੀਂ ਜੇ ਕੁਛ ਕਰ ਵੀ ਰਹੇ ਹੋ ਤਾਂ
0: ਜਿਹਨੂੰ ਆਪਾਂ ਕਹਿੰਦੇ ਸਮਥਿੰਗ ਔਨ ਦ ਪੇਪਰ,
1: ਇਕੱਲੀ ਇਕੱਲੀ ਚੀਜ਼ ਜਿਹੜੀ ਆ, ਮਤਲਬ ਆਪਾਂ ਜੇ ਹੁਣ ਇਹਨਾਂ ਦੇਸ਼ਾਂ ਦੇ ਵਿੱਚ ਰਹਿਣਾ ਅਤੇ ਹੌਲੀ ਹੌਲੀ ਆਪਾਂ ਲੋਗ ਲੂਗ ਜੇ ਭਰਨੇ ਸਿੱਖ ਲਈਏ ਆਪਾਂ।
0: ਹਾਂਜੀ, ਕਿਉਂਕਿ ਰਿਲੇਸ਼ਨਸ਼ਿਪ ਜਿਹੜਾ ਤੁਹਾਡਾ ਆਪਸੀ ਸੰਬੰਧ ਨੇ ਉਹਨਾਂ 'ਚ ਫਰਿਕਸ਼ਨ ਨਾ ਆਵੇ, ਉਹਨਾਂ 'ਚ ਦਰਾਰ ਨਾ ਆਵੇ, ਕਿਉਂਕਿ ਦਰਾਰ ਪੈਸਾ ਹੀ ਪਾਉਂਦਾ। ਅਤੇ ਪੈਸੇ ਨੂੰ ਜੇ ਕਾਗਜ਼ 'ਤੇ ਲਿਖ ਲਿਆ ਜਾਵੇ ਕਿਸੇ ਇੰਡੀਪੈਂਡੈਂਟ ਬੰਦੇ ਕੋਲ ਜਾ ਕੇ, ਕਿਸੇ ਅਕਾਊਂਟੈਂਟ ਕੋਲ ਜਾ ਕੇ, ਕਿਸੇ ਫਾਈਨੈਂਸ਼ੀਅਲ ਐਡਵਾਈਜ਼ਰ ਕੋਲ, ਕਈ ਵਾਰ ਸਾਡੇ ਆਪਣੇ ਮਨ 'ਚ ਇੱਥੇ ਹੀ ਹੁੰਦਾ ਵੀ ਪਤਾ ਨਹੀਂ ਕਿੰਨੇ ਕੁ ਪੈਸੇ ਬਣਾ ਗਿਆ ਜਾਂ ਕੀ ਕੁਛ ਕਰ ਗਿਆ,
1: ਉਹਨੂੰ ਪਤਾ ਨਹੀਂ ਕੀ ਫਾਇਦਾ।
0: ਹੁਣ ਆ 4A2 'ਚ ਕਈ ਵਾਰ ਬੰਦਿਆਂ ਨੂੰ ਐਜ਼ ਏ ਮਾਈਗ੍ਰੇਸ਼ਨ ਏਜੰਟ ਸਮਝਾਉਣਾ ਪੈਂਦਾ ਵੀ ਤੂੰ $1,00,000 'ਚ ਪੈਣਾ ਉਹਨੂੰ, ਉਸ ਬੰਦੇ ਨੂੰ, ਅਤੇ ਉਹਦਾ ਪ੍ਰੋਫਿਟ ਹੀ $1,00,000 ਆ, ਹੈ ਨਾ। ਉਹ ਬਿਜ਼ਨਸ ਸਸਟੇਨ ਕਿੱਦਾਂ ਕਰੂਗਾ ਵੀ ਤੇਰਾ ਉਸ ਲਿਹਾਜ਼ ਨਾਲ ਬਣਨਾ ਨਹੀਂ, ਅਨਲੈਸ ਕਿ ਜਿਹੜਾ ਇਹ ਬਿਜ਼ਨਸ ਆ ਘੱਟੋ ਘੱਟ ਇਹ 2 ਲੱਖ 3 ਲੱਖ 4 ਲੱਖ ਦਾ ਪ੍ਰੋਫਿਟ ਜਾਂ ਮਾਰਜਨ ਹੋਣ ਉਹਦੇ, ਤਾਂ ਤੇਰਾ ਬਣਦਾ। ਪਰ ਉਹ ਫਿਰ ਉਹਨੂੰ ਸਮਝਾਇਆ ਜਾਂਦਾ ਬਿਜ਼ਨਸ ਪਲਾਨ ਇੱਦਾਂ ਦੇ ਬਣਾ ਦਿਉ, ਆਹ ਕਰ ਦਿਉ, ਉਹ ਕਰ ਦਿਉ, ਉੱਥੇ ਚਲੋ ਮਹਾਰਾਨਾ ਸਲਾਹਾਂ ਵੀ ਆ ਜਾਂਦੀਆਂ, ਪਰ ਆਪ ਨਾ ਕਰਿਆ ਕਰੋ, ਅਜ਼ਿਊਮ ਨਾ ਕਰਿਆ ਕਰੋ, ਕਿਸੇ ਸਿਆਣੇ ਨੂੰ ਪੁੱਛ ਲਿਆ ਕਰੋ,
1: ਕਿਸੇ ਦਾ ਦੱਸਿਆ
0: ਭਾਅ ਜੀ ਇਹ, ਜਿਵੇਂ ਅਕਸਰ ਬੜੀ ਰਣਜੋਧ ਇਹ ਹੈਗੀ ਉਹ ਭਾਅ ਜੀ ਇਹ ਸਪੋਂਸਰ ਕਰ ਸਕਦੇ ਸੀ, ਇਹਨਾਂ ਨੇ ਮੈਨੂੰ ਕੀਤਾ ਨਹੀਂ। ਇਹ ਇੱਕ ਬਹੁਤ ਹੀ ਕਾਮਨ ਡਾਇਲੋਗ ਆ ਜਿਹੜਾ ਲੋਕ ਭਰੇ ਮਨ ਨਾਲ ਦੱਸਦੇ ਆ, ਅਸਲ 'ਚ ਕਈ ਵਾਰ ਉਹ ਨਹੀਂ ਕਰ ਸਕਦੇ ਹੁੰਦੇ।
1: ਇਹ ਤਾਂ ਬਹੁਤ ਵੱਡੇ ਵਹਿਮ ਹੈ ਨਾ, ਖਾਸ ਤੌਰ ਦੇ ਉੱਤੇ ਜਿਹੜੇ ਪਿੰਡਾਂ 'ਚ ਬੈਠੇ ਮਾਪੇ ਨੇ ਨਾ, ਉਹਨਾਂ ਨੂੰ ਇਹ ਬਹੁਤ ਚੀਜ਼ ਦਾ ਵਹਿਮ ਹੈ, ਕਿਉਂਕਿ ਹੁੰਦਾ ਇੱਦਾਂ ਵਾ, ਮੈਂ ਵੀ ਇੱਕ ਦੋ ਚੀਜ਼ਾਂ ਮੇਰੇ ਨਾਲ ਵੀ ਇੱਦਾਂ ਦੀਆਂ ਸੁਣਨ
0: ਵਾਪਰੀਆਂ,
1: ਅਤੇ ਉਹਦੇ 'ਚ ਜਿਹੜੇ ਉੱਥੇ ਬੈਠੇ ਮਾਂ ਪਿਓ ਨੇ ਉਹਨਾਂ ਨੂੰ ਨਹੀਂ ਪਤਾ। ਪਰ ਇੱਥੋਂ ਹੀ ਜਿਹੜੇ ਸਾਡੇ ਕੋਈ ਭਾਈ ਬੰਧੂ ਨੇ ਨਾ, ਮੰਨ ਲਓ ਹੁਣ ਮੈਂ ਹਾਂ ਅਤੇ ਤੁਸੀਂ ਮੇਰੇ ਪਿੰਡ ਦੇ ਹੋ ਜਾਂ ਉੱਥੇ ਜਾਣਦੇ ਹੋ, ਇਹੋ ਹੀ ਸਲਾਹਾਂ ਦਿੰਦੇ ਆ ਵੀ ਉਹ ਤੁਹਾਡਾ ਉਹ ਹੈਗਾ ਨਾ,
0: ਉਹ ਕਰ ਦੂਗਾ,
1: ਉਹਦੇ ਉਹ ਕਰ ਸਕਦਾ। ਪਤਾ ਉਹਨਾਂ ਨੂੰ ਵੀ ਕੁਛ ਨਹੀਂ ਆ ਵੀ ਕੀ ਹੁੰਦਾ ਵਾ ਕੀ ਨਹੀਂ ਕਰ ਸਕਦਾ, ਸਿਰਫ ਐਵੇਂ ਸਲਾਹ ਦੇਣੀ ਅਗਲੇ 'ਚ ਵਿਗਾੜ ਪਾਉਣਾ,
0: ਬਸ
1: ਹੁਣ ਉਹਨਾਂ ਨੂੰ ਬੰਦਾ ਸਮਝਾ ਵੀ ਨਹੀਂ ਸਕਦਾ।
0: ਹੋ ਸਕਦਾ ਉਹਦਾ ਮਕਸਦ ਨਾ ਵੀ ਹੋਵੇ ਵਿਗਾੜ ਪਾਉਣ ਦਾ, ਉਹਨੂੰ ਸਮਝ ਹੀ ਇੰਨੀ ਕੁ ਹੋਵੇ, ਇੱਦਾਂ ਵੀ ਹੈਗਾ,
1: ਐਵੇਂ ਨਜਾਇਜ਼ ਤੋਂ ਤੁਸੀਂ ਕੋਈ ਸਲਾਹਕਾਰ ਨਹੀਂ ਹੋ ਸਕਦੇ, ਤੁਸੀਂ ਸਿਰਫ ਇੱਥੇ ਰਹਿ ਰਹੇ ਹੋ ਹਾਲੇ ਤੱਕ, ਤੁਸੀਂ ਕੋਈ ਕਿਸੇ ਚੀਜ਼ ਦੇ ਸਪੈਸ਼ਲਿਸਟ ਨਹੀਂ ਹੋ। ਸੋ ਇਸ ਕਰਕੇ ਇਹੋ ਜਿਹਾ ਕੋਈ ਵੀ ਗੱਲਬਾਤ ਉੱਦਾਂ ਦੀ ਨਾ ਕੀਤੀ ਜਾਵੇ ਜਿਹਦੇ ਕਰ ਬਾਰੇ ਬਹੁਤ ਜ਼ਿਆਦਾ ਗੱਲ
0: ਜ਼ਰੂਰ ਕਰ ਲਈਏ ਆਪਾਂ ਜਾਣ ਲੱਗੇ, ਜਿਹੜੀ ਮਾਫ਼ੀ ਮੰਗਦੇ ਹੁੰਦੇ।
1: ਹਾਂ, ਮਾਫ਼ੀ ਵੀ ਮੰਗ ਲੈਂਦੇ, ਪਹਿਲਾਂ ਮੈਸੇਜ ਪੜ੍ਹ ਲਈ ਆਪਾਂ। ਅਤੇ ਹਰਸ਼ਪ੍ਰੀਤ ਜੀ ਕਹਿੰਦੇ ਜੀ ਪ੍ਰੋਗਰਾਮ ਬਹੁਤ ਵਧੀਆ ਇਨਫੋਰਮੇਟਿਵ ਸੀ। ਇਕਬਾਲ ਸਿੰਘ ਜੀ ਅਤੇ ਹਰਸ਼ਪ੍ਰੀਤ ਜੀ ਬ੍ਰਿਸਬੇਨ ਤੋਂ ਮੈਸੇਜ ਕਰਦੇ ਨੇ, ਬਹੁਤ ਧੰਨਵਾਦ ਤੁਹਾਡਾ। ਸਿਮਰਨ ਜੀ ਕਹਿੰਦੇ ਕਿ ਬਸ ਸਾਡੇ ਵਰਗਾ ਬੰਦਾ ਤਾਂ ਅੱਜ ਤੋਂ ਬਾਅਦ ਉਮਰ ਇੱਦਾਂ ਹੀ ਦੱਸਿਆ ਕਰੂਗਾ ਕਿ ਇਸ ਸਾਲ 5 ਪੁਆਇੰਟ ਦਾ ਹਾਂ ਮੈਂ, ਅਗਲੇ ਸਾਲ ਮੇਰਾ ਕੁਛ ਨਹੀਂ ਰਹਿਣਾ, ਅਗਲੇ ਸਾਲ ਮੈਂ 0 ਪੁਆਇੰਟ ਹੋ ਜਾਣਾ। ਸਤਿ ਸ਼੍ਰੀ ਅਕਾਲ ਜੀ। ਅਤੇ ਕਹਿੰਦੇ ਨੇ ਕਿ ਵੈਰੀ ਹਾਰਟ ਟਚਿੰਗ ਸੀ ਅੱਜ ਦੀ ਸਟੋਰੀ, ਅਤੇ ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਹਰਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ ਅਤੇ ਪ੍ਰੀਤਿੰਦਰ ਭਾਅ ਜੀ, ਵੈਰੀ ਇਨਫੋਰਮੇਟਿਵ ਪ੍ਰੋਗਰਾਮ। ਅਤੇ ਭਾਅ ਜੀ ਪਲੀਜ਼ ਕਹਿੰਦੇ ਪੁੱਟ ਦਿਸ ਯੂ ਔਨ ਪੋਡਕਾਸਟ। ਹਾਂਜੀ ਜ਼ਰੂਰ ਜੀ, ਬੁੱਧਵਾਰ ਵਾਲਾ ਦਿਨ ਸਾਡਾ ਜਿਹੜਾ ਹੁੰਦਾ ਉਹ ਪੋਡਕਾਸਟ 'ਤੇ ਜ਼ਰੂਰ ਪੈ ਜਾਂਦਾ। ਅਤੇ ਘੁੰਮਣ ਜੀ ਕਹਿੰਦੇ ਨੇ ਕਿ ਇਮੀਗ੍ਰੇਸ਼ਨ ਬਜਟ ਤਾਂ ਸਮੇਂ ਦਰ ਸਮੇਂ ਕਰ ਜਾਂਦੀ ਹੈ ਧਮਾਕਾ, ਉਹ ਨੌਜਵਾਨ ਮੁੰਡੇ ਕੁੜੀਆਂ ਰਹਿ ਗਏ ਕੁਵਾਰੇ ਜਿਨ੍ਹਾਂ ਨੇ ਚੜ੍ਹਦੇ ਸਾਲ ਹੀ ਲੱਗਣਾ ਸੀ ਅਜੇ ਠਾਕਾ। ਮਿਹਨਤ ਤਾਂ ਗੱਭਰੂਆਂ ਨੇ ਬੜੀ ਕੀਤੀ, ਲੱਗਦਾ 1 ਜੁਲਾਈ ਨੂੰ ਫਿਰ ਫਸੂ ਫੁੱਸ ਕਰ ਜਾਏਗਾ ਪਟਾਕਾ, ਸੁੱਕਾ ਉਦੋਂ ਕਦੇ ਕੋਈ ਮੁੜਿਆ ਨਹੀਂ ਜਦੋਂ ਸਾਹਮਣੇ ਪੰਜਾਬ ਪੁਲਿਸ ਦਾ ਮਿਲ ਜੇ ਨਾਕਾ, ਰਹਿੰਦੀ ਦੁਨੀਆ ਤੱਕ ਨਹੀਂ ਭੁੱਲਣਾ ਪੰਜਾਬੀਆਂ ਨੂੰ, ਜ਼ਿਲ੍ਹਿਆਂਵਾਲੇ ਬਾਗ ਦਾ ਸਾਕਾ, ਆਈਪੋਡ ਫੋਨ ਅਤੇ ਗੇਮਾਂ ਨੇ ਵਿਗਾੜ ਦੇਣੇ ਨੇ 21ਵੀਂ ਸਦੀ ਦੇ ਜਵਾਕਾਂ, ਅਤੇ ਲਿਖਾਰੀ ਗਾਇਕ ਅਤੇ ਗਾਣੇ ਕੰਪੋਜ਼ ਕਰਕੇ ਹੀ ਵਰਲਡਵਾਈਡ ਮਸ਼ਹੂਰ ਹੋ ਗਿਆ ਇਹ ਕਾਕਾ, ਲੰਮੀ ਡਰਾਈਵਿੰਗ ਤੋਂ ਬਾਅਦ ਭੁੱਲਿਓ ਨਾ ਬੋਡੀ ਸਟ੍ਰੈਚ ਅਤੇ ਪਿੱਠ ਦਾ ਕੜਾਕਾ, ਕਹਿੰਦਾ ਘੁੰਮਣ ਕਈਆਂ ਨੂੰ ਤਾਂ ਬਸ ਸਾਰੀ ਉਮਰ ਆਪਣੀ ਗੱਲਬਾਤ ਦੱਸਣ 'ਤੇ ਕਰਨ ਦਾ ਹੀ ਰਹਿ ਜਾਂਦਾ ਏ ਝਾਕਾ। ਧੰਨਵਾਦ ਜੀ ਤੁਹਾਡਾ। ਤੇ ਸੰਦੀਪ ਰੱਖੜੇ ਕਹਿੰਦੇ ਬਹੁਤ ਵਧੀਆ ਗੱਲਬਾਤ ਹੋਈ ਜੀ,
0: ਟਰੱਕ 'ਚ ਬੈਠੇ ਬੈਠੇ ਲਿਖ ਮਾਰਦੇ ਆ।
1: ਹਾਂ ਨਾਲ ਦੀ ਨਾਲ ਹੀ
0: ਲੱਕ ਲੱਕ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ।
1: ਅਤੇ ਵਰਿੰਦਰ ਜੀ ਦਾ ਧੰਨਵਾਦ ਕਰਦੇ ਨੇ, ਅਤੇ ਧੰਨਵਾਦ ਸੈਮੀ ਸਾਹਿਬ ਕਹਿੰਦੇ ਕਿ ਇਸ ਟਰੂ ਜੀ ਪਿਛਲੇ ਸਾਲ ਕਹਿੰਦੇ ਕਿ ਟੈਕਸ ਰਿਫੰਡ ਦੇ ਲਈ ਏਜੰਟ ਨੂੰ $150 ਦਿੱਤੇ, ਵੀ ਵਾਪਸ ਆਏ ਉਹਨਾਂ ਨੂੰ $39। ਲਾਲ ਜੀ ਨੇ ਕਹਿੰਦੇ ਪਿਛਲੇ ਸਾਲ ਟੈਕਸ ਰਿਫੰਡ ਨੂੰ $150 ਦਿੱਤਾ ਸੀ ਅਤੇ 39 ਵਾਪਸ ਆਏ। ਹਾਂ ਇਹ ਤਾਂ ਹੁੰਦਾ ਹੀ ਆ, ਵੇਖੋ ਹੈ ਨਾ, ਇਹ ਤਾਂ ਹੁਣ ਸਾਨੂੰ ਸਮਝਣਾ ਪੈਣਾ। ਅਤੇ ਗੁਰਜੀਤ ਕੌਰ ਜੀ ਕਹਿੰਦੇ ਨੇ ਕਿ ਇੰਜੋਇੰਗ, ਇਹ ਤਾਂ ਹੋ ਸਕਦਾ ਵੀ ਉਹ ਪੱਲਿਓਂ ਵੀ ਦੇਣੇ ਪੈਂਦੇ, ਤਾਂ ਵੀ ਦੇਣੇ
0: ਬਹੁਤ ਲੋਕਾਂ ਨੂੰ ਪੈਂਦੇ ਜੀ, ਪੱਲਿਓਂ ਵੀ ਦੇਣੇ ਪੈਂਦੇ।
1: ਅਤੇ ਕਹਿੰਦੇ ਇੰਜੋਇੰਗ ਵਿਦ ਚਾਹ ਐਂਡ ਧੁੱਪ, ਅਤੇ ਬਹੁਤ ਮਿਹਰਬਾਨੀ ਜੀ। ਅਤੇ ਗੁੱਡ ਮੋਰਨਿੰਗ ਅਤੇ ਹਾਂਜੀ ਦੇ ਪਰਿਵਾਰ ਦੇ ਲਈ ਅਤੇ ਕਹਿੰਦੇ ਨੇ, ਅਤੇ ਜਪਪਾਲ ਜੀ ਅਤੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਕਿ ਹੈਲੋ, ਆਈ ਐਮ ਮਿਸ ਦਾ ਪ੍ਰੋਗਰਾਮ, ਆਈ ਵਾਜ਼ ਵੰਡਰਿੰਗ ਇਫ ਯੂ ਕੁੱਡ ਟੈਲ ਮੀ ਵੈਨ ਦਾ ਰਿਪੀਟ ਟੈਲੀਕਾਸਟ ਇਜ਼ ਸਕੈਜੂਲਡ। ਹਾਂਜੀ ਇਸ ਟਾਈਮ ਦੇ ਉੱਤੇ ਆਪਾਂ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਜੀ, ਅਤੇ ਨਵਪ੍ਰੀਤ ਜੀ ਇਸ ਤੋਂ ਬਾਅਦ ਜਿਹੜਾ ਸਾਡਾ ਪ੍ਰੋਗਰਾਮ ਆ ਉਹ 1 ਵਜੇ ਸਿਡਨੀ ਸਟੇਸ਼ਨ ਤੁਸੀਂ ਸਾਡਾ ਟਿਊਨ ਇਨ ਕਰ ਲਿਓ ਜੇ ਤੁਸੀਂ ਸਿਡਨੀ 'ਚ ਰਹਿੰਦੇ ਹੋ, ਅਤੇ ਫ੍ਰੀਕੁਐਂਸੀ 1674 AM ਦੇ ਉੱਤੇ ਤੁਸੀਂ ਸੁਣ ਸਕਦੇ ਹੋ ਕਾਰਾਂ ਦੇ ਵਿੱਚ, ਅਤੇ ਜੇਕਰ ਤੁਸੀਂ ਨਹੀਂ ਤਾਂ ਫਿਰ ਤੁਸੀਂ ਔਨਲਾਈਨ ਕਿਤੇ ਵੀ ਬੈਠੇ ਤੁਸੀਂ ਸਿਡਨੀ ਸਟੇਸ਼ਨ ਸਾਡੀ ਐਪਲੀਕੇਸ਼ਨ ਦੇ ਉੱਤੇ ਸਵਿੱਚ ਕਰ ਲਿਓ, ਜਾਂ ਵੈਬਸਾਈਟ ਦੇ ਉੱਤੇ ਸਿਡਨੀ ਸਟੇਸ਼ਨ ਦੇ ਉੱਤੇ ਤੁਸੀਂ ਸਵਿੱਚ ਕਰ ਲਿਓ, ਅਤੇ 1 ਵਜੇ ਪ੍ਰੋਗਰਾਮ ਸੁਣੋਗੇ। ਅਤੇ ਜੇ ਦੁਪਹਿਰੇ ਵੀ ਤੁਹਾਡੇ ਕੋਲ ਟਾਈਮ ਨਾ ਹੋਵੇ ਤਾਂ ਫਿਰ ਮੈਲਬਰਨ ਸਟੇਸ਼ਨ ਦੇ ਉੱਤੇ ਇਹੀ ਪ੍ਰੋਗਰਾਮ 8 ਵਜੇ ਫਿਰ ਦੁਬਾਰਾ ਤੁਹਾਡੇ ਨਾਲ ਸਾਂਝਾ
0: ਕੀਤਾ ਜਾਵੇਗਾ। ਕਈ ਵਾਰ ਸਿਆਣੀ ਉਮਰ ਦੇ ਲੋਕ ਪੁੱਛ ਲੈਂਦੇ ਆ ਵੀ ਯਾਰ ਉੱਥੇ ਤਾਂ ਮੈਲਬਰਨ ਲਿਖਿਆ ਆਉਂਦਾ, ਉਹ ਭਾਈ ਮਾੜਾ ਜਿਹਾ ਅੰਗੂਠਾ ਸਜੇ ਜਿਹੇ ਨੂੰ ਘਸਾ ਦਿਆ ਕਰੋ ਅਤੇ ਸਿਡਨੀ ਉੱਤੇ ਪ੍ਰਗਟ ਹੋ ਜਾਣਾ
1: ਜੀ,
0: ਨਾਲ ਹੀ ਉਦੋਂ ਅੱਗੇ ਗੁਰਬਾਣੀ ਦਾ ਚੈਨਲ ਵੀ ਸਾਡਾ ਹੈਗਾ ਜੀ।
1: ਹਾਂਜੀ ਸੋ ਮੈਲਬਰਨ ਆ, ਅਤੇ ਤੁਸੀਂ ਸੱਜੇ ਨੂੰ ਸਲਾਈਡ ਕਰੋਗੇ, ਸਕਰੋਲ ਕਰੋਗੇ, ਸਲਾਈਡ ਸਕਰੋਲ ਕਰੋਗੇ,
0: ਸਕਰੋਲ ਕਰ ਲਓ,
1: ਹਾਂ ਜਿੱਦਾਂ ਪਿੱਛੇ ਵਾਲਾ ਬੂਹਾ ਨਹੀਂ ਖੋਲੀਦਾ ਜਿੱਦਾਂ, ਉੱਦਾਂ ਉਹਨੂੰ ਤੁਸੀਂ ਕਰੋਗੇ, ਅਤੇ ਇੱਕ ਪਾਸੇ ਨੂੰ ਗੁਰਬਾਣੀ 24 ਘੰਟੇ ਤੁਹਾਨੂੰ ਚੈਨਲ ਮਿਲ ਜੂਗਾ, ਅਤੇ ਦੂਸਰੇ ਪਾਸੇ ਨੂੰ ਕਰੋਗੇ ਤਾਂ ਸਿਡਨੀ ਮਿਲ ਜੂਗਾ, ਅਤੇ ਤੁਹਾਨੂੰ ਵਿਚਕਾਏ ਤੁਹਾਨੂੰ ਮੈਲਬਰਨ ਮਿਲ ਜੂ
0: ਸ਼ਹਿਰ ਆ
1: ਜੀ, ਅਤੇ ਉਸ ਹਿਸਾਬ ਨਾਲ ਤੁਸੀਂ ਤਿੰਨੇ ਚਲਾ ਕੇ ਅਤੇ ਵੇਖਿਆ ਕਰੋ, ਅਤੇ ਕੋਈ ਵੀ ਤੁਹਾਡੀ ਫੀਡਬੈਕ ਹੁੰਦੀ ਆ ਤਾਂ ਉਹ ਵੀ ਤੁਸੀਂ ਸਾਡੇ
0: ਨਾਲ। ਇੱਕ ਬੇਨਤੀ ਸਾਡੀ ਇਹ ਵੀ ਪ੍ਰਵਾਨ ਕਰੋ, ਬਹੁਤ ਸਾਰੇ ਲੋਕ ਆ ਜਿਹੜੇ ਜਾਣਦੇ ਹੀ ਨਹੀਂ ਕਿ ਐਪ 'ਤੇ ਹੈਗੇ ਆ, ਜੇ ਤੁਸੀਂ ਆਲੇ ਦੁਆਲੇ 'ਚ ਤੁਹਾਡਾ ਥੋੜ੍ਹਾ ਜਿਹਾ ਪ੍ਰਚਾਰ ਕਰ ਦਿਉ ਤਾਂ ਤੁਹਾਡੇ ਵਰਗਾ ਕੋਈ ਨਹੀਂ, ਜੇ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਤਾਂ ਤੁਹਾਡੀ ਇਹ ਮਿਹਰਬਾਨੀ ਜਾਂ ਅਸੀਂ ਥੈਂਕਫੁਲ ਹੋਵਾਂਗੇ ਕਿ ਤੁਸੀਂ ਇਹਦਾ ਜਾਗ ਅੱਗੇ ਵੀ ਲਾਇਆ ਕਰੋ। ਜੇ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗ ਸਕਦੀਆਂ ਤਾਂ ਕਿਸੇ ਹੋਰ ਨੂੰ ਵੀ ਲੱਗ ਸਕਦੀਆਂ, ਸੋ ਆਪਣੀ ਸਰਕਲ ਵਿੱਚ ਭਾਵਾਂ ਆਪਣੇ ਹੱਥ ਨਾਲ ਹੀ ਜਾ ਕੇ, ਹੈ ਨਾ, ਜੇ ਤੁਸੀਂ ਸੋਝੀ ਰੱਖਦੇ ਹੋ ਫੋਨ ਕਈ ਬਜ਼ੁਰਗਾਂ ਤੋਂ ਚਲੋ ਨਹੀਂ ਚਲਾ ਹੁੰਦੇ, ਆਪ ਉਹਨਾਂ ਦੇ ਅਪਲੋਡ ਕਰ ਦਿਆ ਕਰੋ ਆਈਟਿਊਨ 'ਤੇ ਜਾ ਕੇ ਜਾਂ ਐਂਡਰੋਇਡ 'ਚ, ਹੈ ਨਾ, ਪਲੇ ਸਟੋਰ 'ਤੇ ਜਾ ਕੇ ਰੇਡੀਓ ਹਾਂਜੀ ਲਿਖਿਆ ਅਤੇ ਨਾਲ ਹੀ ਟੈਪ ਕਰਕੇ ਦੱਸਤਾ ਵੀ ਭਾਈ ਆ ਇੱਦਾਂ ਚੱਲਦਾ, ਕਿਉਂਕਿ ਉਹ ਕਈ ਵਾਰ ਓਹਲੇ 'ਚ ਹੀ ਹੁੰਦੇ ਆ ਬਹੁਤ ਸਾਰੇ ਲੋਕ।
1: ਬਿਲਕੁਲ ਇਹਦੇ ਵਿੱਚ ਤੁਸੀਂ ਸਾਡੀ ਮਦਦ ਕਰ ਸਕਦੇ ਹੋ, ਉਹਦੇ ਨਾਲ ਇਹ ਆ ਕਿ ਜਿੰਨੇ ਵੀ ਵੱਧ ਤੋਂ ਵੱਧ ਡਾਊਨਲੋਡ ਸਾਡੇ ਹੋਣਗੇ, ਰੋਜ਼ ਨਹੀਂ ਚਲੋ ਇੱਦਾਂ ਨਹੀਂ, ਪਰ ਜਿੱਦਣ ਕਿ
0: ਪਰਿਵਾਰ ਵੱਧਦਾ ਜੀ ਉਹਦੇ ਨਾਲ,
1: ਤੁਹਾਨੂੰ ਕੋਈ ਚੀਜ਼ ਚੰਗੀ ਲੱਗੇ, ਤੁਹਾਨੂੰ ਲੱਗੇ ਕਿ ਹਾਂ ਆਪਾਂ ਕੁਛ ਠੀਕ ਕੀਤਾ ਕੁਛ, ਅਤੇ ਉੱਦਣ ਤੁਸੀਂ ਸਾਨੂੰ ਗਿਫਟ ਦੇ ਤੌਰ ਦੇ ਉੱਤੇ ਸਾਡੀ ਐਪਲੀਕੇਸ਼ਨ ਜਿਹੜੀ ਉਹ ਸ਼ੇਅਰ ਕਰ ਦਿਆ ਕਰੋ ਜਾਂ ਡਾਊਨਲੋਡ ਕਰਵਾ ਦਿਆ ਕਰੋ। ਸੋ ਇਸ ਟਾਈਮ ਦੇ ਉੱਤੇ ਤੁਸੀਂ ਸਾਡੀ ਜੇ ਮਦਦ ਕਰਦੇ ਹੋ, ਅਤੇ ਸਾਡੀ ਉਹਦੇ ਨਾਲ ਇਹ ਮਦਦ ਹੋ ਜਾਂਦੀ ਹੈ ਕਿ ਜਦੋਂ ਆਪਾਂ ਕਿਸੇ ਦੇ ਨਾਲ ਐਡ ਵਗੈਰਾ ਦੀ ਕੋਈ ਗੱਲਬਾਤ ਕਰਨੀ ਤਾਂ ਉੱਥੇ ਸਾਡੇ ਕੋਲ ਡਾਟੇ ਸੋਹਣੇ ਹੋ ਜਾਂਦੇ ਵਿਖਾਉਣ ਦੇ ਲਈ
0: ਜੀ, ਕਿਉਂਕਿ ਸਾਡੇ ਲਈ ਵੀ ਸਸਟੇਨੇਬਿਲਿਟੀ ਬਹੁਤ ਜ਼ਰੂਰੀ ਆ। ਹੁਣ ਬਜਟ 'ਚ ਅਸੀਂ $800 billion ਦੀ ਅੱਜ ਗੱਲ ਕੀਤੀ ਆ, ਤਾਂ ਗੁਜ਼ਾਰੇ ਜੋਗਾ ਵਿੱਚੋਂ, ਹੈ ਨਾ, $5,000-4,000 ਸਾਨੂੰ ਵੀ ਜੇ ਇੱਕ 'ਤੇ ਆ ਜਾਏ ਤਾਂ ਇਹ ਰੇਡੀਓ ਚੱਲਦਾ ਰੱਖਣ 'ਚ ਬੜੀ ਮਦਦ ਮਿਲੂਗੀ।
1: ਸੋ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ। ਬਾਕੀ ਜਿਹੜੇ ਵਿਸ਼ੇ ਦੇ ਉੱਤੇ ਆਪਾਂ ਅੱਜ ਗੱਲ ਕਰ ਰਹੇ ਹਾਂ, ਮਹਿੰਗਾਈ 'ਤੇ ਗੱਲ ਕਰ ਰਹੇ ਹਾਂ, ਆਪਾਂ ਮਹਿੰਗਾਈ 'ਤੇ ਗੱਲ ਕੀਤੀ ਆ, ਪਰਿਵਾਰਾਂ ਨੂੰ ਚਲਾਉਣ ਦੀ ਗੱਲ ਕੀਤੀ ਆ, ਕਾਰੋਬਾਰਾਂ ਦੇ ਉੱਤੇ ਸਮਾਲ ਬਿਜ਼ਨਸ ਦੇ ਉੱਤੇ ਬੋਝ ਦੀ ਗੱਲ ਆ, ਅਤੇ ਆਪਾਂ ਵੀ ਤੁਹਾਡੇ 'ਚ ਹੀ ਆਉਂਦੇ ਹਾਂ
0: ਜੀ। ਕੋਸ਼ਿਸ਼ ਇਹੀ ਰਹਿੰਦੀ ਹੈ ਜੀ ਕਿ, ਹੈ ਨਾ, ਉਹ ਗੱਲ ਕਰੀਏ ਜਿਹੜੀ ਤੁਹਾਡੇ ਦਿਲ ਲੱਗੇ। ਬਾਕੀ ਤੁਹਾਡੇ ਸੁਝਾਅ ਫੀਡਬੈਕ ਉਹਦੇ ਲਈ ਤੁਸੀਂ ਮੋਰ ਦੈਨ ਵੈਲਕਮ ਹੋ, ਤੁਸੀਂ ਸਾਨੂੰ, ਹੈ ਨਾ, ਸਿੱਧਾ ਫੋਨ ਕਰ ਸਕਦੇ ਹੋ, ਸਾਡੇ ਫੇਸਬੁੱਕ ਪੇਜ 'ਤੇ ਜਾ ਕੇ ਕਮੈਂਟ ਕਰ ਸਕਦੇ ਹੋ, ਇਨਬੋਕਸ ਕਰ ਸਕਦੇ ਹੋ, ਸਾਡੇ ਰਾਹ ਤੁਹਾਡੇ ਲਈ ਖੁੱਲ੍ਹੇ ਆ, ਕਿਉਂਕਿ ਸਾਡੀ ਆਵਾਜ਼ ਲਈ ਤੁਹਾਡੇ ਰਾਹ ਖੁੱਲ੍ਹੇ ਆ, ਅਸੀਂ ਤੁਹਾਡੇ ਦਰ ਦਰਵਾਜ਼ੇ ਪਹੁੰਚਦੇ ਹਾਂ ਆਪਣੀ ਆਵਾਜ਼ ਨਾਲ ਅਤੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ, ਅਤੇ ਦੁਤਰਫਾ ਗੱਲਬਾਤ ਜਦ ਹੁੰਦੀ ਹੈ ਸਾਨੂੰ ਹੋਰ ਵੀ ਚੰਗਾ ਲੱਗਦਾ, ਅਤੇ ਜਿੱਡਾ ਵੱਡਾ ਪਰਿਵਾਰ ਹੋਊਗਾ ਉਨੀਆਂ ਗੱਲਾਂ ਸਾਡੀਆਂ ਇੱਕ ਦੂਜੇ ਨਾਲ ਖੁੱਲ੍ਹ ਕੇ ਹੋਣਗੀਆਂ, ਤਾਂ ਮਸਲੇ ਵਿਚਾਰੇ ਜਾ ਸਕਦੇ ਆ, ਉਹਨਾਂ ਦੇ ਹੱਲ ਕੱਢੇ ਜਾ ਸਕਦੇ ਆ, ਇੱਕ ਦੂਜੇ ਨੂੰ ਹੌਸਲਾ ਦਿੱਤਾ ਜਾ ਸਕਦਾ
1: ਜੀ। ਧੰਨਵਾਦ। ਅਤੇ ਆਪਣਾ ਜਤਿੰਦਰ ਚੱਡਾ ਜੀ ਵਾਲਟ ਤੋਂ ਕਹਿੰਦੇ ਨੇ ਕਿ ਅੱਜ ਦਾ ਸਾਰਾ ਪ੍ਰੋਗਰਾਮ ਸੁਣਿਆ, ਦਿਨ ਤੁਹਾਡਾ ਮੰਗਲਮਈ ਰਹੇ, ਰਾਧੇ ਰਾਧੇ, ਵੀ ਰਿਸੀਵਡ ਵੈਰੀ ਗੁੱਡ ਇਨਫੋਰਮੇਸ਼ਨ ਟੂਡੇ ਅਤੇ ਆਈ ਲਿਸਨ ਟੂ ਇਟ ਕੰਪਲੀਟਲੀ। ਧੰਨਵਾਦ ਜੀ ਤੁਹਾਡਾ। ਅਤੇ ਵਿਸ਼ਾਲ ਅੰਜਲੀ ਕਹਿੰਦੇ ਨੇ ਕਿ ਇਹਨਾਂ ਦੀ ਕਾਰ ਦੇ ਵਿੱਚ ਕਹਿੰਦੇ 60-74 ਫ੍ਰੀਕੁਐਂਸੀ ਨਹੀਂ ਆ ਰਹੀ, ਅਤੇ ਐਪ ਇਜ਼ ਐਨ ਆਪਸ਼ਨ ਸੋ ਵਿਚ ਇਜ਼ ਆਲਵੇਜ਼ ਆਈ ਯੂਜ਼, ਬਟ ਕੋਈ ਹੋਰ ਕਹਿੰਦੇ ਨੇ ਇੱਕ ਵਰਕ ਅਰਾਊਂਡ ਹੈ। ਹੋਰ ਫਿਰ ਐਪਲੀਕੇਸ਼ਨ ਆ ਜੀ, ਜਿਹੜਾ ਡਾਇਲਪ ਸੀ ਸਰਵਿਸ ਉਹ ਬੰਦ ਹੋ ਚੁੱਕੀ, ਅੱਜ ਕੱਲ੍ਹ ਉਹ ਸਰਵਿਸਿਜ਼ ਬੰਦ ਹੋ ਚੁੱਕੀਆਂ ਨੇ, ਸੋ ਐਪਲੀਕੇਸ਼ਨ ਹੀ ਤੁਹਾਡੇ ਕੋਲ ਇੱਕ ਵਿਕਲਪ ਆ,
0: ਇੱਕ
1: ਜਾਂ ਫਿਰ ਦੂਸਰਾ ਹੈ ਵੀ ਗੱਡੀ ਚੇਂਜ ਕਰ ਲਓ।
0: ਹਾਂ ਗੱਡੀ ਫਿਰ ਉਹ ਥੋੜ੍ਹਾ ਜਿਹਾ
1: ਚਾਈਨਾ ਦੀਆਂ ਬਹੁਤ ਸਸਤੀਆਂ ਗੱਡੀਆਂ ਆਈਆਂ
0: ਜਾਂ ਜੀ ਤੁਹਾਨੂੰ ਮੈਂ ਕਿਉਂਕਿ ਆਪਣੇ ਵਰਗੀ ਗੱਲ ਕਰੂੰਗਾ, ਇਹ ਦੋਨੇ ਆਪਣੇ ਵਰਗੀ ਗੱਲ ਕੀਤੀ ਹੈ ਥੋੜ੍ਹੀ ਜਿਹੀ। ਕਈ ਵਾਰ ਉਹ $25-30 ਦਾ ਨਾ ਡੋਂਗਲ ਜਿਹਾ ਮਿਲ ਜਾਂਦਾ, ਉਹ ਤੁਸੀਂ ਆਪਣੇ ਕਾਰ ਦੇ ਮਾਡਲ ਦੇ ਹਿਸਾਬ ਨਾਲ ਦੇਖ ਲਿਓ, ਕੰਪੈਟੇਬਲ ਹੁੰਦੇ ਆ ਐਂਡਰੋਇਡ ਅਤੇ ਆਈਟੀਊਨ ਦੇ ਨਾਲ, ਉਹ ਡੋਂਗਲ ਲਾ ਕੇ ਕਾਰ ਦੇ ਵਿੱਚ ਸਿਸਟਮ ਚਲੇ ਜਾਂਦੇ ਆ, ਅਤੇ ਐਪ 'ਤੇ ਫਿਰ ਤੁਹਾਨੂੰ ਵਾਰ ਵਾਰ ਉਂਗਲ ਹੱਥ ਮਾਰਨ ਦੀ ਲੋੜ ਨਹੀਂ ਰਹਿੰਦੀ। ਇੱਕ ਵਾਰ ਤੁਸੀਂ ਉਹ ਪ੍ਰੋਗਰਾਮ ਚਲਾ ਲਿਆ, ਉਹਨੇ ਤੁਹਾਡੇ ਪੈਨਲ 'ਤੇ ਜਾ ਕੇ ਚੱਲਣ ਲੱਗ ਜਾਣਾ ਕਾਰ ਦੇ, ਜਿਹੜਾ ਵਿਜੂਅਲ ਪੈਨਲ ਆ ਉਹ ਬਹੁਤ ਸਾਰੇ ਲੋਕਾਂ ਨੇ ਉੱਦਾਂ ਵੀ ਕੀਤਾ ਹੋਇਆ
1: ਜੀ। ਅਤੇ ਬਾਕੀ ਇੱਕ ਉਹ ਆਪਾਂ ਸ਼ੁਰੂ ਸ਼ੁਰੂ 'ਚ ਨਾ ਸਾਨੂੰ ਇਹ ਚੀਜ਼ਾਂ ਦਾ ਧਿਆਨ ਹੁੰਦਾ ਸੀ, ਉਦੋਂ ਤਾਂ ਬਹੁਤ ਆਪਾਂ ਦੱਸਦੇ ਹੁੰਦੇ ਹਾਂ, ਹੁਣ ਆਪਾਂ ਨਾ ਕਦੀ ਆਪਾਂ ਉਸ ਚੀਜ਼ ਵੱਲ ਨੂੰ ਧਿਆਨ ਦਿੱਤਾ ਨਾ ਤੁਸੀਂ ਕਦੀ ਦੱਸਿਆ। ਜਿਹਨੂੰ ਜੋ ਪ੍ਰੋਬਲਮ ਆਉਂਦੀ ਆ ਤੁਸੀਂ ਗੱਡੀ ਦੇ ਮਾਡਲ ਦੇ ਨਾਲ ਸਾਨੂੰ ਭੇਜ ਸਕਦੇ ਹੋ। ਕਈ ਵਾਰੀ ਕੀ ਹੁੰਦਾ ਕਿ ਬਹੁਤੀਆਂ ਕਾਰਾਂ ਦੇ ਵਿੱਚ, ਜਿੱਦਾਂ ਪਰਸੋਂ ਹੀ ਮੈਨੂੰ ਭਾਅ ਜੀ ਇੱਥੇ ਰੇਡੀਓ ਹੀ ਕੋਈ ਆਏ ਸੀ, ਅਤੇ ਉਹਨਾਂ ਕੋਲ ਪਿਛਲੇ 3 ਸਾਲ ਤੋਂ ਉਹਨਾਂ ਕੋਲ ਗੱਡੀ, ਉਹ ਕਹਿੰਦੇ ਮੇਰੀ ਗੱਡੀ ਦੇ ਵਿੱਚ ਰੇਡੀਓ ਹੀ ਨਹੀਂ ਹੈਗਾ, ਅਤੇ ਉਹ ਬੜਾ ਬਾਅਦ 'ਚੋਂ ਫਿਰ ਮੈਂ ਸੈੱਟ ਕਰਕੇ ਦਿੱਤਾ। ਅਸਲ ਵਿੱਚ ਹੁਣ ਜਿਹੜੀਆਂ ਬਹੁਤ ਸਾਰੀਆਂ ਕਾਰਾਂ ਨੇ ਉਹਨਾਂ ਦੇ ਵਿੱਚ ਫਸਟ ਟਾਈਮ ਤੁਹਾਨੂੰ ਮੈਨੂਅਲ ਕਈ ਵਾਰੀ ਸੈੱਟ ਕਰਨਾ ਪੈਂਦਾ ਵਾ, ਸੋ ਜੇ ਤੁਸੀਂ ਆਪਣਾ ਮਾਡਲ ਨੰਬਰ ਦੱਸ ਕੇ ਸਾਨੂੰ ਜੇ ਭੇਜੋਗੇ ਆਪਣੀ ਗੱਡੀ ਦੀ ਸੂਰਤ ਹਾਲ, ਹੋ ਸਕਦਾ ਉਹ 'ਚ ਨਾ ਚੱਲਦਾ ਹੋਵੇ, ਪਰ ਹੋ ਸਕਦਾ ਉਹ 'ਚ ਚੱਲਦਾ ਹੋਵੇ ਤੁਹਾਨੂੰ ਪਤਾ ਹੀ ਨਾ ਹੋਵੇ
0: ਜੀ,
1: ਤਾਂ ਉਹਦੇ ਵਿੱਚ ਆਪਾਂ ਤੁਹਾਡੀ ਹੈਲਪ ਕਰ ਸਕਦੇ ਹਾਂ ਬਹੁਤੀ ਵਾਰੀ। ਅਤੇ ਜੇ ਤੁਸੀਂ ਆਪ ਥੋੜ੍ਹਾ ਬਹੁਤਾ ਜਾਣਦੇ ਹੋ ਤਾਂ ਮੇ ਵੀ ਫੋਨ ਦੇ ਉੱਤੇ ਵੀਡੀਓ 'ਤੇ, ਅਤੇ ਨਹੀਂ ਤਾਂ ਇੱਧਰ ਲੰਘਦੇ ਵੜਦੇ ਜੇ ਕਿਤੇ ਤੁਸੀਂ ਆ ਜਾਓ ਤਾਂ ਫਿਰ ਅਸੀਂ ਵੀ ਤੁਹਾਡੀ ਮਦਦ ਕਰ ਸਕਦੇ ਹਾਂ।
0: ਪਰ ਸੱਚ ਜਾਣਿਓ ਐਪ ਵਰਗਾ ਆਸਾਨ ਕੰਮ ਕੋਈ ਨਹੀਂ। ਆਮ ਤੌਰ 'ਤੇ ਤੁਹਾਡੇ ਫੋਨ ਦਾ ਡਾਟਾ ਕਾਰ ਦੇ ਸਿਸਟਮ 'ਚ ਜਾਂਦਾ ਹੀ ਹੁੰਦਾ, ਅਤੇ ਉਸ ਲਿਹਾਜ਼ ਨਾਲ ਜੇ ਤੁਸੀਂ ਐਪ ਡਾਊਨਲੋਡ ਕਰਕੇ ਐਪ ਥਰੂ ਚਲਾਉਣ ਦੀ ਕੋਸ਼ਿਸ਼ ਕਰੋ ਤਾਂ ਉਹ ਜ਼ਿਆਦਾ ਬਿਹਤਰ ਹੋਊਗਾ, ਉਹਦੀ ਵੋਇਸ ਦੀ ਕੁਆਲਿਟੀ, ਕਿਉਂਕਿ ਹੁਣ 99% ਜਿਹੜਾ ਆਸਟ੍ਰੇਲੀਆ ਦਾ ਜਿਹੜਾ ਏਰੀਆ ਉਹ ਫੋਨਾਂ ਨਾਲ ਕਨੈਕਟਡ ਆ ਇਨ ਟਰਮਸ ਆਫ ਨੈੱਟਵਰਕਿੰਗ, ਸੋ ਉਹਦੇ 'ਚ ਤੁਹਾਨੂੰ ਉਹ ਸ਼ਿਕਾਇਤ ਨਹੀਂ ਆਊਗੀ ਕਿ ਭਾਈ ਇਹ ਅਸੀਂ ਇਸ ਪਾਸੇ ਗਏ ਸੀ ਰਿਸੈਪਸ਼ਨ ਘੱਟ ਗਈ, ਜੇ 1674 'ਤੇ ਉਹ ਨਹੀਂ ਆਉਂਦਾ। ਜ਼ਾਹਰਾ ਤੌਰ 'ਤੇ ਮੈਲਬਨ 'ਚ ਨਾ ਕਈ ਜਗ੍ਹਾ ਉਹ ਚੱਲਦਾ ਵੀ ਹੈ, ਕਈ ਫ੍ਰੀਕੁਐਂਸੀਆਂ ਬੜੀ ਈਜ਼ੀਲੀ ਚੱਲਦੀਆਂ, ਜੇ ਤੁਹਾਨੂੰ ਉਹ ਆਸਾਨ ਲੱਗਦਾ ਤਾਂ ਤੁਸੀਂ ਉਹ ਵੀ ਵਰਤ ਸਕਦੇ ਹੋ, ਪਰ ਮੈਂ ਜੇ ਆਪਣੀ ਗੱਲ ਕਰਾਂ ਤਾਂ ਮੈਨੂੰ ਐਪ ਬਹੁਤ ਆਸਾਨ ਲੱਗਦੀ ਆ, ਬੜੀ ਈਜ਼ੀ ਟੂ ਯੂਜ਼ ਆ।
1: ਥੋੜ੍ਹੇ ਉਹਦੇ 'ਚ ਇਹ ਵੀ ਹੁੰਦਾ ਵਾ ਵੀ ਕੁਆਲਿਟੀ ਵਾਈਜ਼ ਵੀ,
0: ਨਾਲੇ ਪੁਰਾਣੇ ਪ੍ਰੋਗਰਾਮ ਸੁਣਨੇ ਆ, ਤੁਸੀਂ ਕੋਈ ਪੋਡਕਾਸਟ ਸੁਣਨਾ ਵਾ, ਉੱਥੇ ਸਾਰਾ ਸੈਕਸ਼ਨਸ ਬਣੇ ਹੋਏ ਆ, ਸਾਰਾ ਡਾਟਾ ਅਸੀਂ ਉਹਦੇ 'ਤੇ ਪਾਉਂਦੇ ਰਹਿੰਦੇ
1: ਜੀ। ਅਤੇ ਵੱਡੀ ਗੱਲ ਇਹ ਆ ਕਿ ਤੁਸੀਂ ਕਿਤੇ ਵੀ ਬੈਠੇ, ਤੁਸੀਂ ਜੇ ਸਿਡਨੀ ਅਤੇ ਗੁਰਬਾਣੀ 24 ਘੰਟੇ ਸੁਣਨੀ ਹੈ ਤਾਂ ਉਹ ਐਪ ਦੇ ਉੱਤੇ ਹੀ ਤੁਸੀਂ ਸੁਣ ਪਾਓਗੇ। ਸੋ ਐਪ ਦੇ ਆਪਣੇ ਫਾਇਦੇ ਨੁਕਸਾਨ ਨੇ, ਫ੍ਰੀਕੁਐਂਸੀ ਦੇ ਆਪਣੇ ਫਾਇਦੇ ਨੁਕਸਾਨ ਨੇ। ਹੁਣ ਮੈਂ ਖੁਦ ਕਈ ਵਾਰੀ ਦੋਵਾਂ ਥਾਵਾਂ ਦੇ ਉੱਤੇ ਮੈਂ ਕਈ ਵਾਰੀ ਚਲਾ ਕੇ ਵੇਖਾਂ, ਅਤੇ ਕਈ ਵਾਰੀ ਮੈਂ ਫ੍ਰੀਕੁਐਂਸੀ 'ਤੇ ਜ਼ਿਆਦਾ ਇੰਜੋਏ ਕਰਦਾ, ਭਾਵੇਂ ਧੁੰਦਲੀ ਜੀ ਵੀ ਆਵਾਜ਼ ਆਉਂਦੀ ਹੋਵੇ, ਪਤਾ ਨਹੀਂ ਇੱਕ ਅਜੀਬ ਜਿਹਾ ਉਹਦਾ ਰਸ ਆ। ਅਤੇ ਧੰਨਵਾਦ ਤੁਹਾਡਾ, ਸਾਡੇ ਜਿਹੜੇ ਸੱਜਣ ਪਿੱਛੇ ਲੁੱਕ ਆਫਟਰ ਕਰਦੇ ਨੇ ਉਹਨਾਂ ਦਾ ਵੀ ਮੈਸੇਜ ਆ ਰਿਹਾ ਵਾ, ਉਹ ਕਹਿੰਦੇ ਨੇ ਕਿ 82,000 ਪਲੱਸ ਡਾਊਨਲੋਡ ਨੇ ਸਾਡੇ ਕੋਲ ਇਸ ਟਾਈਮ, ਅਤੇ ਜੇ ਤੁਸੀਂ ਜ਼ੋਰ ਮਾਰ ਕੇ ਮੰਨ ਲਓ 1,00,000 ਦੇ ਉੱਤੇ ਕਰ ਦਿੰਦੇ ਹੋ ਤਾਂ ਉਹਦੇ ਨਾਲ ਸਾਨੂੰ ਕਾਫੀ ਫਾਇਦਾ ਹੋ ਸਕਦਾ। ਸੋ ਉਹ ਫਾਇਦੇ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਾਂਗੇ, ਲੰਮਾ ਚੌੜੇ ਜੇ ਫਾਇਦੇ ਨੇ। ਆਪਣੇ ਕੋਲ ਟਾਈਮ ਹੁਣ ਘੱਟ ਹੈ ਪ੍ਰੋਗਰਾਮ ਦੇ ਵਿੱਚ, ਪਰ ਹਾਂ ਬੇਨਤੀ ਹੈ ਕਿ ਤੁਸੀਂ ਡਾਊਨਲੋਡ ਆਪ ਵੀ ਜੇ ਕੀਤਾ ਜੇ ਨਹੀਂ ਕੀਤਾ ਤਾਂ ਕਰ ਲਓ, ਨਹੀਂ ਤਾਂ ਵੱਧ ਤੋਂ ਵੱਧ ਕਰਵਾ ਦਿਓ। ਅਤੇ ਬਹੁਤ ਧੰਨਵਾਦ ਜੀ ਤੁਹਾਡਾ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ।

0: ਮਤਲਬ ਵਿੱਚ ਕੁਛ ਚੀਜ਼ਾਂ ਮਿਸਿੰਗ ਨੇ ਤੁਹਾਡੀਆਂ, ਚਲੋ ਐਨੀ ਵੇ ਮੈਂ ਆਈਡੀਆ ਜਿਹਾ ਲਾ ਲਿਆ। ਭਾਅ ਜੀ ਕਹਿੰਦੇ ਕਿ ਮੇਰੀ ਆਪਣੀ ਵਾਈਫ ਮੇਰੇ ਕਹੇ ਦੇ ਉੱਤੇ ਰੇਡੀਓ ਹਾਂਜੀ ਨਹੀਂ ਸੁਣਦੀ, ਕਿਸੇ ਨੂੰ ਕੀ ਕਹਿਣਾ ਵਾ, ਸਟਿਲ ਗ੍ਰੇਟ ਇਨਫੋਰਮੇਸ਼ਨ ਐਜ਼ ਆਲਵੇਜ਼। ਭਾਅ ਜੀ ਵੇਖੋ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਹਰ ਇੱਕ ਨੇ ਆਪਣੇ ਕਹੇ ਦੇ ਉੱਤੇ ਆਪਣੇ, ਜਿਹਨੂੰ ਜਦੋਂ ਜੋ ਲੋੜ ਜਾਪੀ ਕੁਛ ਵਧੀਆ ਲੱਗਾ, ਹੋ ਸਕਦਾ ਤੁਸੀਂ ਕਹਿੰਦੇ ਉਹ ਤਾਂ ਨਹੀਂ ਸੁਣਦੇ, ਉਹਨਾਂ ਨੂੰ ਕਹਿਣਾ ਛੱਡ ਦਿਉ, ਹੋ ਸਕਦਾ
1: ਚੱਲਦੇ ਹੋਣ। ਜਾਂ ਤੁਸੀਂ ਇਹ ਕਹਿ ਕੇ ਦੇਖੋ ਮੁੜ ਕੇ ਜੇ ਰੇਡੀਓ ਹਾਂਜੀ ਸੁਣਿਆ ਨਾ,
0: ਖਬਰਦਾਰ ਨਾ ਨਾ ਲਿਆ ਕਰ ਘਰ 'ਚ ਰੇਡੀਓ ਦਾ,
1: ਹੋ ਸਕਦਾ ਸੁਣਦਾ ਐ ਲੋਟ ਆ ਜਾਵੇ। ਕੁੱਬੇ ਦੇ ਮਾਰੀ ਲੱਤ ਕਿਹਾ ਜੀ, ਘਰ ਵਾਲੀ ਦੇ ਮਾਰੀ ਲੱਤ ਨਹੀਂ ਕਿਹਾ, ਸਾਡਾ ਨਾਂ ਨਾ ਲਾ ਦਿਓ।
0: ਅਤੇ ਸੁਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ, ਕਹਿੰਦੇ ਕਿ ਵੀ ਆਲਸੋ ਲਿਸਨ ਔਨ ਵੈਬਸਾਈਟ ਅਤੇ ਦੈਟ ਇਜ਼ ਸੈਕਿੰਡ ਆਪਸ਼ਨ। ਇਹਦੇ ਵਿੱਚ ਵੀ ਇਹ ਹੈ ਜੀ ਸੁਪ੍ਰੀਤ ਜੀ, ਤੁਸੀਂ ਜੇ ਬੇਸ਼ੱਕ ਸੁਣਦੇ ਰਹੋ ਤੁਸੀਂ ਵੈਬਸਾਈਟ ਦੇ ਉੱਤੇ, ਕਈ ਵਾਰੀ ਔਫਿਸਿਸ ਦੇ ਵਿੱਚ ਬੈਠਿਆਂ ਵੈਬਸਾਈਟ ਜ਼ਿਆਦਾ ਸਾਨੂੰ ਉਹ ਰਹਿੰਦੀ ਹੈ, ਪਰ ਐਪਲੀਕੇਸ਼ਨ ਸਾਈਟ 'ਤੇ ਭਾਵੇਂ ਵੈਸੇ ਡਾਊਨਲੋਡ ਕਰ ਛੱਡੋ ਤੁਸੀਂ, ਸਾਨੂੰ ਉਸ ਚੀਜ਼ ਦੇ ਨਾਲ ਸਾਡੇ ਨੰਬਰ ਅਪ ਹੁੰਦੇ ਨੇ, ਸਾਨੂੰ ਉਹਦੇ ਨਾਲ ਫਾਇਦਾ ਹੁੰਦਾ ਵਾ ਕੱਲ੍ਹ ਨੂੰ ਕਸਟਮਰ ਪਿੱਚ ਕਰਨ ਦੇ ਵਿੱਚ। ਅਤੇ ਹੁਣ ਜਿਹੜੀਆਂ ਆਪਾਂ ਸਾਰੀਆਂ ਪਿਛਲੇ 2 ਘੰਟੇ 'ਚ ਗੱਲਾਂ ਬਾਤਾਂ ਕੀਤੀਆਂ ਨੇ, ਅਗੇਨ ਉਹੀ ਆ ਕਿ ਜਿੱਥੋਂ ਕਸਟਮਰ, ਜਦੋਂ ਬਿਜ਼ਨਸ, ਜਦੋਂ ਘਰ, ਆਪਣੇ ਲੋਕ ਜਦੋਂ ਸਫ਼ਰ ਕਰਦੇ ਨੇ ਮਹਿੰਗਾਈ ਦੇ ਵਿੱਚ, ਅਤੇ ਹਰ ਇੱਕ ਬਿਜ਼ਨਸ ਸਫ਼ਰ ਕਰਦਾ, ਸੋ ਉਹਦੇ ਵਿੱਚ ਹਰ ਇੱਕ ਨੂੰ ਇਹ ਔਖਾ ਹੋ ਜਾਂਦਾ ਵਾ ਪੈਸੇ ਕੱਢਣੇ ਆਪਣੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ, ਜਦੋਂ ਬਿਜ਼ਨਸ ਹੀ ਥੱਲੇ ਨੂੰ ਜਾਣੇ ਸ਼ੁਰੂ ਹੋ ਜਾਂਦੇ ਆ। ਰੱਬ ਨਾ ਕਰੇ ਇੱਦਾਂ ਦਾ ਕੁਛ ਹੋਵੇ, ਸਾਡੀਆਂ ਹਮੇਸ਼ਾ ਦੁਆਵਾਂ ਨੇ ਕਿ ਬਿਜ਼ਨਸ ਸਾਡੇ ਚੜ੍ਹਦੀ ਕਲਾ ਦੇ ਵਿੱਚ ਰਹਿਣ, ਪਰ ਉਹਦੇ ਵਿੱਚ ਇੱਕ ਦੂਸਰੇ ਦਾ ਜਿੰਨਾ ਕੁ ਆਪਾਂ ਘਰ ਬੈਠੇ ਬੈਠੇ ਜਾਂਦੇ ਜਾਂਦੇ ਆਪਾਂ ਕਰ ਸਕਦੇ ਹਾਂ, ਉਹਨਾਂ ਕੁ ਆਪਾਂ ਜ਼ਰੂਰ ਕਰਦਿਆ ਕਰੀਏ।
1: ਇੱਕ ਭਾਈਚਾਰੇ ਵਜੋਂ ਜਿਹੜਾ ਮਿਊਚੁਅਲੀ ਗਰੋ ਕਰਨ ਦਾ ਕੋਨਸੈਪਟ ਆ ਨਾ, ਉਹ ਮੇਰੇ ਖਿਆਲ ਨਾਲ ਅਸੀਂ ਉਹਦੇ 'ਚ ਕਾਫੀ ਚੰਗੇ ਹਾਂ ਬਹੁਤ ਸਾਰੇ ਭਾਈਚਾਰਿਆਂ ਨਾਲੋਂ, ਪਰ ਹੋਰ ਬਿਹਤਰ ਕਰਨ ਦੀ ਲੋੜ ਆ। ਉਹ ਤਾਂ ਹੀ ਹੋ ਸਕਦਾ ਜੇ ਸਾਡੇ ਆਪਸੀ ਪਰਸਪਰ ਸੰਬੰਧ ਜਿਹੜੇ ਬਿਹਤਰ ਹੋਣਗੇ, ਰਿਲੇਸ਼ਨਸ਼ਿਪ ਚੰਗੇ ਹੋਣਗੇ। ਰਿਲੇਸ਼ਨਸ਼ਿਪ ਤਾਂ ਚੰਗੇ ਹੋਣਗੇ ਜੇ ਸਾਡੀ ਕਮਿਊਨੀਕੇਸ਼ਨ ਚੰਗੀ ਹੋਊਗੀ ਆਪਸ 'ਚ ਇੱਕ ਦੂਜੇ ਨਾਲ, ਜਿਹੜੀ ਵਿਚਾਰ ਚਰਚਾ ਅਸੀਂ ਸੁਣਨ ਨਾਲੋਂ ਕਹਿਣ ਨਾਲੋਂ, ਇਹ ਸਾਰੀਆਂ ਗੱਲਾਂ ਇਨ ਪੈਰਲਲ ਚੱਲਦੀਆਂ ਰਹਿਣ, ਕਹੀਏ ਵੀ ਅਤੇ ਸੁਣੀਏ ਵੀ ਅਤੇ ਸਮਝੀਏ ਵੀ
0: ਜੀ। ਅਤੇ ਲਾਸਟ ਮੈਸੇਜ ਹੀ ਮੈਸੇਜ ਤੁਹਾਡੇ ਆਈ ਜਾ ਰਹੇ ਨੇ, ਪਰ ਮੈਂ ਹੁਣ ਸਾਰੇ ਆਪਾਂ ਲੇਟ ਵੀ ਹੋ ਰਹੇ ਹਾਂ, ਅਤੇ ਲਾਸਟ ਮੈਸੇਜ ਅਤੇ ਫਿਰ ਆਪਾਂ ਛੁੱਟੀ ਲੈਂਦੇ ਹਾਂ ਤੁਹਾਡੇ ਕੋਲੋਂ। ਜਤਿੰਦਰ ਜੀ ਕਹਿੰਦੇ ਨੇ ਕਿ ਮੇਰੀ ਕਾਰ ਦੇ ਵਿੱਚ ਫ੍ਰੀਕੁਐਂਸੀ ਨਹੀਂ ਚੱਲਦੀ, ਮੇਰੇ ਕੋਲ ਐਕਸਟ੍ਰੈਲ ਆ 2017। ਅਤੇ ਜਤਿੰਦਰ ਜੀ ਮਤਲਬ ਐਕਸਟ੍ਰੈਲ ਜਾਂ ਫਿਰ ਨਿਸਨ ਦੀ ਕੋਈ ਵੀ ਗੱਡੀ ਆ, ਉਹਦੇ ਵਿੱਚ ਫ੍ਰੀਕੁਐਂਸੀ ਚੱਲਦੀ ਆ, ਉਹਦੇ ਵਿੱਚ ਹੋ ਸਕਦਾ ਕਿ ਤੁਸੀਂ ਸੈਟਿੰਗ ਸੂਟਿੰਗ ਦੇ ਵਿੱਚ ਕੋਈ ਨਾ ਕੋਈ ਕਰ ਰਹੇ ਹੋ, ਉਸ ਨਾਲ
1: ਪੁੱਛੋ ਐਕਸਟ੍ਰੈਲ ਚੱਲਦੀ ਵੀ ਆ।
0: ਹੈਂ ਗੱਡੀ ਚੱਲ ਗੱਡੀ ਤਾਂ ਚੱਲਦੀ ਆ,
1: ਮੈਂ ਮਾਡਲ ਕਿਤੇ ਬੜਾ ਪੁਰਾਣਾ ਤਾਂ ਨਹੀਂ ਕਿਹਾ ਹੋਇਆ,
0: ਨਹੀਂ ਤਾਂ ਇਹਨਾਂ ਨੂੰ ਗੱਡੀ ਨਵੀਂ ਲੈ ਦੀ ਹੈ।
1: ਅਤੇ ਮੋਹਿਤ ਅਰੋੜਾ ਦੇ ਪ੍ਰੋਗਰਾਮ ਲਈ ਜ਼ਿਆਦਾ ਜਾਣਕਾਰੀ ਲਈ ਬਹੁਤ
0: ਜ਼ਿਆਦਾ ਜਾਣਕਾਰੀਆਂ ਦੇ ਲਈ ਤੁਸੀਂ ਸੰਪਰਕ ਕਰੋ ਮੋਹਿਤ ਅਰੋੜਾ, ਗੱਡੀ ਲੈਣੀ ਦਾ ਸੰਪਰਕ ਕਰੋ ਮੋਹਿਤ ਅਰੋੜਾ ਜੀ।
1: ਇਹਦਾ ਵੀ AI ਸੌਂਗ ਹੀ ਚੱਲਣ ਦੀ ਹੈ ਬਾਅਦ 'ਚੋਂ, ਖਬਰ ਖਬਰਾਂ ਕਰ ਲਈਆਂ।
0: ਅਤੇ ਉਹ ਵੀ ਪ੍ਰੋਗਰਾਮ ਆਪਾਂ ਜਲਦ ਤੁਹਾਡੇ ਲਈ ਲੈ ਕੇ ਆਵਾਂਗੇ, ਗੱਡੀਆਂ ਦੇ ਉੱਤੇ ਕੀ ਅਸਰ ਪਿਆ, ਅਤੇ ਇਸ ਹਫ਼ਤੇ ਦੇ ਵਿੱਚ ਉਹ ਵੀ ਪ੍ਰੋਗਰਾਮ ਆਪਾਂ ਲੈ ਕੇ ਆਵਾਂਗੇ। ਪਰ ਹਾਂਜੀ ਜਤਿੰਦਰ ਜੀ, ਆਪਾਂ ਨਿਸਨ ਜਿਹੜੀ ਆ ਉਹਦੇ ਵਿੱਚ ਚੱਲਦਾ ਵਾ ਰੇਡੀਓ, ਤੁਸੀਂ ਉਹਦੇ 'ਚ ਵੇਖੋ ਪੰਗਾ ਪੁੰਗਾ ਲੈ ਕੇ। ਅਤੇ ਆਡੀ ਸੈਣੀ ਜੀ ਕਹਿੰਦੇ ਕਿਰਨਜੋਤ ਜੀ ਸਵੇਰੇ 9 ਵਜੇ ਮਾਂ ਦਾ ਗਾਣਾ ਲਾਇਆ ਸੀ ਅਤੇ ਮੈਨੂੰ ਰੋਣਾ ਹੀ ਆ ਗਿਆ ਮੈਨੂੰ। ਅਤੇ ਐਂਬਰ ਸੈਣੀ, ਗੁਰਨੀਤ ਸੈਣੀ ਅਤੇ ਧਰਮਿੰਦਰ ਸਿੰਘ ਜੀ, ਧੰਨਵਾਦ ਜੀ ਤੁਹਾਡਾ। ਅਤੇ ਕਹਿੰਦੇ ਨੇ ਕਿ ਅਸੀਂ ਤਾਂ ਕਹਿੰਦੇ ਨੇ ਕਿ ਆਪਣੇ ਸਾਰੇ 3 ਫੋਨ ਦੇ ਉੱਤੇ ਤੁਹਾਡੀ ਐਪਲੀਕੇਸ਼ਨ ਭਰਾ ਲਈ ਹੈ, ਬਹੁਤ ਧੰਨਵਾਦ ਤੁਹਾਡਾ ਜੀ,
1: ਧੰਨਵਾਦ।
0: ਅਤੇ ਬਸ ਇੰਨੇ ਦੇ ਨਾਲ ਹੀ ਓਕੇ ਰਿਪੋਰਟ ਹੋ ਗਿਆ ਅਤੇ ਵਧੀਆ ਹੋ ਗਿਆ ਅਤੇ
1: ਰਣਜੋਤ, ਕਿਉਂਕਿ ਆਪਾਂ ਘਰੇਲੂ ਮਾਹੌਲ ਚੋਂ ਆਏ ਹਾਂ ਨਾ, ਇੱਥੇ ਆ ਕੇ ਪੁਰਾਣੀਆਂ ਗੱਲਾਂ ਛੱਡ ਦਿਆ ਕਰੋ, ਇੱਥੇ ਆ ਕੇ ਇਸ ਫਰੇਮ ਚ ਰਿਹਾ ਕਰੋ,
0: ਘਰ ਦੀ ਗੱਲਾਂ ਕਰੇ ਰਹਿ ਜਾ, ਅਸਰ ਤੇ ਰਹਿੰਦਾ ਨਾ ਬੰਦਾ, DNA 'ਚ ਚੱਲ ਜਾਂਦਾ।
1: ਮੈਂ ਮੇਰੀਆਂ ਅੱਖਾਂ ਭਰੇ ਆਈਆਂ, ਕਹਿੰਦਾ ਬੰਦਾ ਨਾ ਇੰਨਾ ਵਿਚਾਰਾ ਕਹਿੰਦਾ ਧਾਹਾਂ ਮਾਰ ਕੇ ਰੋਣ ਲੱਗ ਗਿਆ। ਮੈਂ ਉਹਨੂੰ ਇੰਨਾ ਪੁੱਛਿਆ ਸੀ ਭਾਬੀ ਵੀਰੇ ਖਿਆਲ ਤਾਂ ਰੱਖਦੀ ਹੈ ਨਾ, ਗੱਲ ਤੇ ਕੁਝ ਹੋਈ ਹੋਈ ਨੀ, ਧਾਹਾਂ ਮਾਰ ਕੇ ਰੋਣ ਲੱਗ ਗਿਆ।
0: ਚੰਗਾ ਹੁੰਦਾ ਤੇ ਪੁੱਛਦਾ ਮੇਰੀ ਕਿ ਤੇਰੀ,
1: ਦੁਤਰਫਾ ਗੱਲਬਾਤ ਚੱਲਦੀ ਰਹੇ, ਆਪਸ ਪਿਆਰੇ ਬਣਿਆ ਰਹੇ,
0: ਫਿਰ ਧਾਹਾਂ ਮਾਰ ਕੇ ਉਹਨੇ ਰੋਣਾ।
1: ਹਾਂ ਫਿਰ ਜੈਸੇ ਕੋ ਤੈਸਾ, ਅਦਲੇ ਦਾ ਬਦਲਾ,
0: ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ।
1: ਰੇਡੀਓ ਹਾਂਜੀ
0: ਨਹੀਂ ਰੱਖਿਆ, ਮਹਿੰਗਾਈ ਵੱਧਦੀ ਰਹਿਣੀ ਆ, ਕੋਈ ਫਰਕ ਨਹੀਂ ਪੈਣਾ। ਹਾਂ ਰੇਡੀਓ ਹਾਂਜੀ 1674 AM।

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਂਦੀ ਹੋਈ ਹੈ?
2: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
1: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
2: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਦਾ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
5: JBCO Films leke aaye ne action, emotion ate full on entertainment. Punjabi feature film Shera.
6: 5 saal baad mudiya Shera, te mudiya vi kede haalatan ch?
7: Starring Parmesh Verma, Sonal Chauhan, Yograj Singh, Manav Vij ate hor vi ugge kalakar.
8: Main utthon vi mud ke aaya jithon koi nahi mud ke aunda.
5: Written and directed by Savio Sandhu, produced by Anmol Sahni.
7: Hun vekhna na bhullyo 15 mai ton tuhade nedle cinema gharan vich Shera.
9: Ready, set, go! Chadston Ford. Dandenong Road de tuhanu udik reya hai. Ford Ranger, Ranger Super Duty, Everest de Sadabahar Mustang. Brand new demo de quality pre-owned vehicles. Trade-in ate finance options vi available. Aao te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji de hawale nal pao. 3 saal di free service. Chadston Ford. Ready, set, Ford.
10: Melbourne de South East ilake de sare builders te bricklayers layi khush khabri. Tuhadi har building de structure di ik majboot neev ate damdar pehchan den layi aa gaye ne Oz Lintels. Oz Lintel supply karde ne sare sizes de galvanized brick lintel, T-bars, equal and unequal angles. Assi karade vich steel fabrication supply ate install vi karde ha. Contact 0423-102-900. Email sales@ozlintels.au.
11: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
12: Creative Events leke aa rahe ne saal di sab to intezar kiti gayi sangeetmayi sham, Heritage Tour 2026, Dr. Satinder Sartaaj.
13: Ho lawa ishq de ambri udariyan, mainu pyar diyan jadiyan khumariyan.
12: 2026 ਸ਼ਾਮ 6 ਵਜੇ ਮੈਲਬਨ ਦੀ ਸ਼ਾਨ ਰੋਡ ਲੇਵਰ ਅਰੇਨਾ ਵਿੱਚ। ਸਪਾਂਸਰਸ਼ਿਪ ਦੀ ਇਨਫਾਰਮੇਸ਼ਨ ਲਈ ਕਾਲ ਕਰੋ 0426-809-499 ਫਾਰ ਟਿਕਟਸ। ਵਿਜ਼ਿਟ tiktek.com.au।
14: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
15: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
16: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
17: ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ। ਆਓ ਇਤਿਹਾਸ ਦੇ ਉਸ ਪੰਨੇ ਨੂੰ ਵਾਚਣ ਦਾ ਯਤਨ ਕਰੀਏ, ਜਿਸ ਪੰਨੇ 'ਤੇ ਸਿੱਖਾਂ ਦੇ ਰਾਜ ਦੀ ਗੱਲ ਹੈ, ਜਿਸ ਪੰਨੇ 'ਤੇ ਮੁੱਠੀ ਭਰ ਸਿੱਖਾਂ ਨੇ ਕਿਸ ਤਰ੍ਹਾਂ ਮੁਗਲਾਂ ਦੇ ਨਾਲ ਮੁਕਾਬਲਾ ਕਰਕੇ ਤੇ ਸਰਹੰਦ ਨੂੰ ਫਤਿਹ ਕੀਤਾ ਉਸ ਦਾ ਜ਼ਿਕਰ ਹੈ। ਇਹ ਜੰਗ ਬਾਬਾ ਬੰਦਾ ਸਿੰਘ ਬਹਾਦਰ।
18: ਹਾਂਜੀ ਦੋਸਤੋ, ਇਸ ਪ੍ਰੋਗਰਾਮ ਨੂੰ ਅੱਗੇ ਆਪਾਂ ਖਬਰਾਂ ਤੋਂ ਬਾਅਦ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਸੋ ਫਿਲਹਾਲ ਸਮਾਂ ਹੋ ਗਿਆ ਭਾਰਤੀ ਖਬਰਾਂ ਦੇ ਉੱਤੇ ਚਰਚਾ ਕਰਨ ਦਾ, ਅਤੇ ਉਸ ਤੋਂ ਬਾਅਦ ਇਹ ਪ੍ਰੋਗਰਾਮ ਹੈ ਇਤਿਹਾਸਿਕ ਸਾਂਝ ਤੁਹਾਡੇ ਨਾਲ ਫਿਰ ਦੁਬਾਰਾ ਤੋਂ ਪਾਉਂਦੇ ਹਾਂ। ਸੋ ਅਗਲੇ ਹਿੱਸੇ ਦੇ ਵਿੱਚ ਭਾਰਤੀ ਖਬਰਾਂ ਦੇ ਨਾਲ ਸਾਡੇ ਨਾਲ ਹੋਣਗੇ ਪ੍ਰੀਤਮ ਨੇਪਾਲ ਜੀ। ਰੇਡੀਓ ਹਾਂਜੀ 1674 ਮੈਂ ਦੋਸਤੋ, ਸਮਾਂ ਹੋ ਗਿਆ ਭਾਰਤੀ ਖਬਰਾਂ 'ਤੇ ਚਰਚਾ ਕਰਨ ਦਾ, ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ। ਅਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟ। ਅੱਜ 13 ਤਰੀਕ ਹੈ, ਮਈ ਦਾ ਮਹੀਨਾ ਅਤੇ ਬੁੱਧਵਾਰ ਦਾ ਦਿਨ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
19: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲੀ ਖਬਰ, ਭਾਰਤ ਦੀ ਕੌਮੀ ਪ੍ਰੀਖਿਆ ਏਜੰਸੀ NTA ਨੇ ਨੀਟ ਦਾ ਇਮਤਿਹਾਨ ਰੱਦ ਕਰ ਦਿੱਤਾ। ਪੇਪਰ ਲੀਕ ਹੋਣ ਦੇ ਮਾਮਲੇ ਦੀ ਜਾਂਚ ਹੁਣ CBI ਕਰੇਗੀ। ਉਧਰ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਅੰਮ੍ਰਿਤ ਕਾਲ ਹੁਣ ਵਿਸ਼ ਕਾਲ ਜਿਹੜਾ ਬਣ ਗਿਆ, ਹਫਤੇ 10 ਦਿਨਾਂ ਤੱਕ ਜਿਹੜੀ ਹੈ ਨੀਟ ਪ੍ਰੀਖਿਆ ਦੁਬਾਰਾ ਹੋਏਗੀ। ਨੀਟ ਉਹ ਪ੍ਰੀਖਿਆ ਜਿਹੜੀ ਜੋ ਡਾਕਟਰ ਦੇਸ਼ ਦੇ ਵਿੱਚ ਬਣਦੇ ਆ, ਵੱਖ ਵੱਖ ਜਿਹੜੇ ਮੈਡੀਕਲ ਹਸਪਤਾਲ ਆ ਉਹਨਾਂ 'ਚ, MBBS ਦੇ ਵਿੱਚ ਜਾਂ ਹੋਰ ਜਿਹੜੀਆਂ ਜਿਹੜੇ ਕੋਰਸ ਨੇ ਇਸ ਲੈਵਲ ਦੇ, ਅੰਡਰ ਗ੍ਰੈਜੂਏਟ ਲੈਵਲ ਦੇ, ਉਹਨਾਂ 'ਚ ਦਾਖਲੇ ਲੈਣ ਵਾਸਤੇ ਇਹ ਇਮਤਿਹਾਨ ਪਾਸ ਕਰਨਾ ਜ਼ਰੂਰੀ ਹੁੰਦਾ। ਦੂਜੀ ਖਬਰ, ਆਲ ਇੰਡੀਆ NDMK ਦੇ 30 ਵਿਧਾਇਕਾਂ ਨੇ ਤਾਮਿਲਨਾਡੂ 'ਚ ਵਿਜੇ ਸਰਕਾਰ ਨੂੰ ਹਮਾਇਤ ਦਿੱਤੀ ਹੈ। ਬਾਕੀ ਵਿਧਾਇਕਾਂ ਨੇ ਆਲ ਇੰਡੀਆ NDMK ਦੇ ਮੁਖੀ ਪਲਾਨੀ ਸਵਾਮੀ ਤੇ DMK ਦੇ ਨਾਲ ਗੱਠਜੋੜ ਕਰਨ ਦਾ ਦੋਸ਼ ਵੀ ਲਾਇਆ। ਤੇ ਉੱਧਰ RSS ਦੇ ਸੀਨੀਅਰ ਨੇਤਾ ਹੋਸਬੱਲੇ ਨੇ ਕਿਹਾ ਕਿ ਪਾਕਿਸਤਾਨ ਨਾਲ ਗੱਲਬਾਤ ਦੇ ਬੂਹੇ ਖੁੱਲ੍ਹੇ ਰਹਿਣੇ ਚਾਹੀਦੇ ਨੇ। ਹੋਸਬੱਲੇ ਨੇ ਵਿਦੇਸ਼ੀ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਨਾਲ ਸਾਡਾ ਜਿਹੜਾ ਸੱਭਿਆਚਾਰ ਹੈ ਉਹ ਸਾਂਝਾ ਹੈ। ਅਗਲੀ ਖਬਰ, ਪੰਜਾਬ CBI ਨੇ ਪੰਜਾਬ 'ਚ ਵਿਜੀਲੈਂਸ ਦੇ 3 ਦਲਾਲ ਜਿਹੜੇ ਆ ਉਹ ਗ੍ਰਿਫ਼ਤਾਰ ਕੀਤੇ ਨੇ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੇ ਵਿੱਚ BJP ਦਾ ਨੌਜਵਾਨ ਆਗੂ ਰਾਘਵ ਗੋਇਲ ਵੀ ਸ਼ਾਮਲ ਹੈ। ਇਹ ਖਾਸ ਖਬਰਾਂ ਨੇ। ਹਾਂਜੀ
18: ਜੀ, ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਜੇ ਆਪਾਂ ਲੀਕ ਹੋਏ ਪੇਪਰ ਦੀ ਗੱਲ ਕਰੀਏ, ਤਾਂ ਵੈਸੇ ਤਾਂ ਇੱਦਾਂ ਦੀ ਕੋਈ ਪਹਿਲੀ ਘਟਨਾ ਨਹੀਂ ਹਾਲੇ ਤੇ। ਪਿਛਲੀਆਂ ਖਬਰਾਂ ਜਿਹੜੀਆਂ ਨੇ ਉਹ ਲਗਭਗ ਖਬਰਾਂ ਅਖਬਾਰਾਂ 'ਚ ਆਉਣੋਂ ਜ਼ਰੂਰ ਹਟ ਗਈਆਂ, ਪਰ ਠੰਡੀਆਂ ਨਹੀਂ ਪਈਆਂ ਆਪਾਂ ਕਹਿ ਲਈਏ। ਅਤੇ ਫਿਰ ਦੁਬਾਰਾ ਤੋਂ ਨੀਟ UG ਦਾ ਜਿਹੜਾ ਇਹ ਪੇਪਰ ਆ, ਇਹ ਫਿਰ ਦੁਬਾਰਾ ਇਹਦਾ ਲੀਕ ਹੋਣਾ, ਅਤੇ ਖਾਸ ਤੌਰ ਦੇ ਉੱਤੇ ਉਸ ਪ੍ਰੋਫੈਸ਼ਨ ਦੇ ਵਿੱਚੋਂ ਇੱਦਾਂ ਦੇ ਪੇਪਰ ਲੀਕ ਹੋਣੇ ਜਿਹੜਾ ਕਿ ਬੰਦੇ ਦੀ ਸਿੱਧੀ ਜ਼ਿੰਦਗੀ ਮੌਤ ਦੇ ਨਾਲ ਸੰਬੰਧਿਤ ਹੈ, ਜਿਹਨੇ ਅੱਗੇ ਜਾ ਕੇ ਅਤੇ ਸਾਡੀ ਸਿਹਤ ਦੀ ਜਾ ਕੇ ਕਿਤੇ ਸਾਂਭ ਸੰਭਾਲ ਕਰਨੀ ਹੁੰਦੀ ਹੈ। ਸੋ ਇੱਦਾਂ ਦੀਆਂ ਵਾਰ ਵਾਰ ਗਲਤੀਆਂ ਕਿੱਦਾਂ ਹੋ ਸਕਦੀਆਂ?
19: ਦੇਖੋ ਗੱਲ ਰਣਜੋਤ ਜੀ ਇਹ ਹੈ ਕਿ ਜਿੱਥੇ ਵੀ ਹਿਊਮਨ ਜਿਹੜੀ ਇੰਟਰਵੈਂਸ਼ਨ ਜਿਹੜੀ ਸ਼ਾਮਿਲ ਹੈ, ਵੈਸੇ ਤਾਂ ਹਿਊਮਨ ਇੰਟਰਵੈਂਸ਼ਨ ਵੀ ਕੀ ਹੁਣ ਤਾਂ ਭਾਵੇਂ ਨਵੀਂ ਨਵੀਂ ਟੈਕਨੋਲੋਜੀ AI ਆ ਗਈ, ਸਾਰਾ ਕੁਛ ਆ ਗਿਆ, ਇਹਦੇ ਬਾਵਜੂਦ ਵੀ ਜਿੱਥੇ ਵੀ ਕਿਤੇ ਦਿਮਾਗ ਦੇ ਵਿੱਚ ਇਹ ਹੈ ਕਿਸੇ ਦੇ ਕਿ ਤੁਸੀਂ ਹੇਰਾ ਫੇਰੀ ਕਰਨੀ ਹੈ, ਤੇ ਮੇਰਾ ਖਿਆਲ ਹੈ ਕਿ ਉਹਨੂੰ ਰੋਕਣ ਵਾਸਤੇ ਭਾਵੇਂ 10 ਪ੍ਰਬੰਧ ਕਰ ਲਏ ਜਾਣ, ਤੇ ਉਸ ਤੋਂ ਵੱਧ ਪ੍ਰਬੰਧ ਜਿਹੜਾ ਹੈ ਉਹਨੂੰ ਫੇਰ ਉਸ ਸਿਸਟਮ ਜਿਹੜਾ ਹੈਗਾ ਉਹ ਕਰ ਲੈਂਦਾ। ਇਹੀ ਕਾਰਨ ਹੈ ਕਿ ਹੁਣ ਗੈਸ ਪੇਪਰ ਦੇ ਨਾਂ ਤੇ ਜਿਹੜਾ ਹੈਗਾ ਉਹ ਪੇਪਰ ਇੱਕ ਤਰੀਕੇ ਨਾਲ ਲੀਕ ਹੋ ਗਿਆ, ਤੇ ਹਾਲਾਂਕਿ ਪਹਿਲਾਂ ਹੋਰ ਤਰੀਕੇ ਨਾਲ ਲੀਕ ਹੁੰਦਾ ਰਿਹਾ, ਤੇ ਪਹਿਲਾਂ ਇਹ ਸੀ ਕਿ ਚਲੋ ਜਿਹੜੇ ਕੁਛ ਬੰਦੇ ਪੈਸੇ ਕਰਕੇ ਜਾਂ ਕੋਈ ਅਸਰ ਸੂਖ ਵਾਲੇ ਬਹੁਤ, ਜਿਨ੍ਹਾਂ ਦੇ ਅੱਗੇ ਬੱਚੇ ਕਿਤੇ ਡਾਕਟਰ ਬਣਨਾ ਚਾਹੁੰਦੇ ਨੇ, ਤੇ ਉਹਨਾਂ ਵਾਸਤੇ ਹੋਰ ਤਰੀਕੇ ਦਾ ਜਿਹੜਾ ਸੀ ਉਹ ਜਿਹੜਾ ਹੈਗਾ ਇਹ ਲੀਕ ਕਰਨ ਵਾਸਤੇ ਜਾਂ ਕਹਿ ਦੋ ਕਿ ਉਹਨਾਂ ਨੂੰ ਪਾਸ ਕਰਾਉਣ ਵਾਸਤੇ ਜਿਹੜੇ ਢੰਗ ਤਰੀਕੇ ਇੱਦਾਂ ਦੇ ਚੋਰ ਮੋਰੀਆਂ ਵਰਤਦੀਆਂ ਰਹੀਆਂ। ਪਰ ਇਹ ਕਿ ਕੱਲ ਨੂੰ ਕੋਈ ਕਿਸੇ ਤੇ ਕੋਈ ਗੱਲ ਨਾ ਆਵੇ ਡਾਇਰੈਕਟ ਸਿੱਧੇ ਰੂਪ ਦੇ ਵਿੱਚ, ਇਹ ਕਹਿਤਾ ਕਿ ਇਹ ਗੈਸ ਪੇਪਰ ਹੈ, ਇਸ ਤਰ੍ਹਾਂ ਦੇ ਜਿਹੜੇ ਸਵਾਲ ਆ ਸਕਦੇ ਆ। ਤੇ ਕਮਾਲ ਦੀ ਗੱਲ ਇਹ ਹੋਈ ਕਿ ਜਿਹੜੇ ਬਹੁਤੇ ਸਵਾਲ ਉਸੇ ਗੈਸ ਪੇਪਰ ਚੋਂ ਆਏ, ਤੇ ਇਹਦਾ ਮਤਲਬ ਕਿ ਜਿਨ੍ਹਾਂ ਨੇ ਗੈਸ ਪੇਪਰ ਬਣਾਇਆ ਜਾਂ ਕੀਤਾ ਉਹਨਾਂ ਨੂੰ ਜਿਹੜਾ ਹੈ ਇਹ ਪੇਪਰ ਬਾਰੇ ਜਾਣਕਾਰੀ ਸੀ। ਤੇ ਉਂਝ ਰਣਜੋਤ ਜੀ ਇੱਕ ਸਿਸਟਮ ਹੈ, ਜਦੋਂ ਜਿਹੜੀਆਂ ਕੋਈ ਵੀ ਪੇਪਰ ਲੈਣ ਵਾਲੀਆਂ ਜਿਹੜੀਆਂ ਏਜੰਸੀਆਂ ਨੇ, ਜਿਵੇਂ ਇੱਥੇ ਇੱਕ ਪ੍ਰਾਈਵੇਟ ਏਜੰਸੀ ਹੈ, ਵੈਸੇ ਉਹਦਾ ਕਦੇ ਕੋਈ ਇੱਦਾਂ ਦਾ ਮਾਮਲਾ ਸਾਹਮਣੇ ਨਹੀਂ ਆਇਆ ਲੀਕ ਵਾਲਾ, ਟਾਟਾ ਜਿਹਨੂੰ ਡੀਲ ਕਰਦਾ, ਟਾਟਾ ਦੀ ਏਜੰਸੀ ਆ ION ਕਰਕੇ, ਤੇ ਉਹ ਵੀ ਜਦੋਂ ਪੇਪਰ ਜਿੱਥੋਂ ਸੈੱਟ ਕਰਾਉਂਦੇ ਆ ਦੱਸਦੇ ਨੇ ਕਿ ਉਹਨਾਂ ਤੋਂ ਉਹ 4 ਪੇਪਰ ਇਕੱਠੇ ਸੈੱਟ ਕਰਾਉਂਦੇ ਆ, ਤੇ ਉਹ ਕਹਿੰਦੇ ਵੀ 4 ਪੇਪਰਾਂ ਦੇ ਵਿੱਚ ਜਿਹੜੇ ਹੈ ਕੋਈ ਸਵਾਲ ਇੱਕ ਦੂਜੇ ਦੇ ਨਾਲ ਕੁਐਸਚਨ ਜਿਹੜੇ ਉਹ ਮਿਲਣੇ ਨਹੀਂ ਚਾਹੀਦੇ। ਅਲੱਗ ਅਲੱਗ ਸੈੱਟ ਹੋਣੇ ਚਾਹੀਦੇ ਨੇ। ਅੱਗੋਂ ਉਹ ਚਾਰ ਦੇ ਵਿੱਚੋਂ ਕਿਹੜਾ ਆਉਂਦਾ ਕਿਹੜਾ ਜਾਂਦਾ ਹੈ ਤੇ ਉਹ ਜਿਹੜਾ ਹੈ ਉਹ ਨਿਰਭਰ ਕਰਦਾ, ਕਿਉਂਕਿ ਚਾਰ ਜਦੋਂ ਤੁਸੀਂ ਪੇਪਰ ਸੈੱਟ ਕਰਾਏ ਤਾਂ ਮਤਲਬ ਕਿ ਸਾਰੇ ਦਾ ਸਾਰਾ ਜਿੰਨਾ ਸਿਲੇਬਸ ਆ ਉਹਦੇ ਚ ਉਹਨਾਂ ਨੇ ਕਵਰ ਕਰ ਲਿਆ, ਤੇ ਉਹਦੇ ਚ ਫਿਰ ਉਹੀ ਬੰਦਾ ਜਿਹੜਾ ਜਿਹਨੂੰ ਚਾਹੇ ਤੁਸੀਂ ਉਹਨੂੰ ਲੋਟਰੀ ਸਮਝ ਲਓ ਕੁਛ ਵੀ, ਜਿਹਨਾਂ ਨੇ ਪੂਰੀ ਤਿਆਰੀ ਕੀਤੀ ਹੋ ਉਹੀ ਉਹਦੇ ਚ ਵੱਧ ਮੈਕਸੀਮਮ ਨੰਬਰ ਲਿਜਾ ਸਕਦਾ, ਕਿਉਂਕਿ ਜਦੋਂ ਪੂਰਾ ਸਿਲੇਬਸ ਉਹਦੇ ਚ ਕਵਰ ਕਰ ਲਿਆ ਤੇ ਕੋਈ ਇਹ ਨੀ ਕੋਈ ਪਿਕ ਐਂਡ ਚੂਜ਼ ਵਾਲੀ ਗੱਲ ਜਿਹੜੀ ਉਹ ਰਹੇਗੀ, ਤੇ ਉਹਦੇ ਚੋਂ ਚਾਰਾਂ ਚੋਂ ਕਿਹੜਾ ਦੇਣਾ ਹੈ ਉਹ ਡਿਪੈਂਡ ਕਰਦਾ। ਇਸੇ ਕਰਕੇ ਉਹ ਜਿਹੜੇ ਵੱਡੇ ਵੱਡੇ ਨੈਸ਼ਨਲ ਲੈਵਲ ਦੇ ਟੈਸਟ ਹੁੰਦੇ, ਇੱਥੋਂ ਤੱਕ ਕਿ ਜਿਹੜੀਆਂ ਸਾਡੀਆਂ ਦੂਜੀਆਂ ਇੰਸਟੀਟਿਊਸ਼ਨ ਨੇ ਉਹਨਾਂ ਦੇ ਵੀ ਉਹਨਾਂ ਤੋਂ ਟੈਸਟ ਜਿਹੜੇ ਕਰਵਾਏ ਜਾਂਦੇ ਨੇ, ਇੱਥੋਂ ਤੱਕ ਕਿ ਨੌਕਰੀਆਂ ਵਾਸਤੇ ਵੀ ਕਈ ਵਾਰੀ ਜਿਹੜੀ ਪ੍ਰੀਖਿਆ ਉਹ ਆਯੋਗ ਨੂੰ ਕਿਹਾ ਜਾਂਦਾ ਹੈ ਕਿ ਸਾਡੀ ਆ ਤੁਸੀਂ ਕਰਵਾ ਦਿਓ। ਤੇ ਉਹਦੇ ਚ ਹੁਣ ਜਿਹੜਾ ਹੈਗਾ ਉਹ ਅੱਗੋਂ ਉਹਨਾਂ ਨੇ ਕਿਹੜਾ ਦੇਣਾ, ਕਿਉਂਕਿ ਇੱਕ ਕ੍ਰੈਡੀਬਿਲਿਟੀ ਦੀ ਗੱਲ ਹੁੰਦੀ ਹੈ, ਇਸੇ ਕਰਕੇ ਇੰਨੇ ਸਾਲਾਂ ਤੋਂ ਉਹਨਾਂ ਦਾ ਇਹ ਜਿਹੜਾ ਚੱਲ ਰਿਹਾ ਇੱਕ ਉਹਨਾਂ ਦੀ ਵਿਸ਼ਵਾਸ ਯੋਗਤਾ ਬਣੀ ਹੋਈ ਹੈ। ਤੇ ਪਰ ਜਿੱਥੇ ਸਾਡੀਆਂ ਸਰਕਾਰੀ ਜਿਹੜੀਆਂ ਏਜੰਸੀਆਂ ਨੇ, ਭਾਵੇਂ ਉਹ ਯੂਨੀਵਰਸਿਟੀਜ਼ ਨੇ, ਭਾਵੇਂ ਕੋਈ ਹੋਰ ਜਿਹੜੀਆਂ ਹੈਗੀਆਂ ਸਟੇਟ ਲੈਵਲ ਦੇ ਇਹਨਾਂ ਦੇ ਕੁਛ ਪੈਨਲ ਬਣਾਏ ਹੋਏ ਨੇ ਜਿਹੜੇ ਪ੍ਰੀਖਿਆ ਲੈਂਦੇ ਨੇ, ਟੈਸਟ ਲੈਂਦੇ ਨੇ, ਜਾਂ ਜਿੱਦਾਂ UPSC ਹੈ, PPSC ਹੈ, ਇੱਦਾਂ ਦੇ ਪ੍ਰੋਵਿੰਸ਼ੀਅਲ ਜਿਹੜੇ ਹੈਗੇ ਆ ਸਿਲੈਕਸ਼ਨ ਬੋਰਡ ਬਣੇ ਹੋਏ ਨੇ, ਉੱਥੇ ਇਹ ਸਮੱਸਿਆ ਆਉਂਦੀ ਹੈ, ਵਾਰ ਵਾਰ ਆਉਂਦੀ ਹੈ। ਤੇ ਇਹ ਨਹੀਂ ਕਿ ਉੱਥੇ 100% ਲੀਕੇਜ ਹੁੰਦੀ ਹੈ ਜਾਂ 100% ਹੋਏ ਹੈ, ਪਰ ਇਹ ਕਿ ਉੱਥੇ ਵਾਰ ਵਾਰ ਆਉਂਦੀ ਹੈ, ਕਿਉਂਕਿ ਉੱਥੇ ਜ਼ਰੂਰ ਕੁਛ ਤਾਂ ਨਾ ਕਿਤੇ ਗੱਲ ਜੁੜੀ ਹੁੰਦੀ ਹੈ, ਭਾਵੇਂ ਉਹ ਸਿਫਾਰਿਸ਼ ਦੇ ਲੈਵਲ ਤੇ ਕਹਿ ਲਓ, ਭਾਵੇਂ ਪੈਸੇ ਦੇ ਲੈਵਲ ਤੇ ਕਹਿ ਲਓ, ਰਿਸ਼ਵਤ ਦੇ ਲੈਵਲ ਤੇ ਕਹਿ ਲਓ, ਤੇ ਕਿਉਂਕਿ ਉੱਥੇ ਜਵਾਬਦੇਹੀ ਸਿੱਧੇ ਰੂਪ ਚ ਜਿਹੜੀ ਆ ਉਹ ਕਿਸੇ ਦੀ ਨਹੀਂ। ਹੁਣ ਜਿਹੜੀ ਨੀਟ ਹੈ ਉਹ ਨੀਟ ਦੀ ਜਿਹੜੀ ਪ੍ਰੀਖਿਆ ਉਹ ਜਿਹੜੀ ਹੁਣ ਨੈਸ਼ਨਲ ਲੈਵਲ ਤੇ ਇਹਨਾਂ ਨੇ ਇੱਕ ਜਿਹੜੀ NTA ਨੈਸ਼ਨਲ ਟੈਸਟਿੰਗ ਅਥਾਰਟੀ ਬਣਾਈ ਆ ਉਹ ਕਰਦੀ ਹੈ ਕੰਡਕਟ। ਹੁਣ ਇਹਦਾ ਮਤਲਬ ਜੇ ਉੱਥੇ ਵੀ ਕਿਤੇ ਗੜਬੜ ਹੋ ਗਈ ਹੈ ਜੋ ਕੰਡਕਟ ਕਰਦੇ, ਹਾਲਾਂਕਿ ਉਹਨੇ ਕਹਿਤਾ ਕਿ ਇਹ ਪ੍ਰੀਖਿਆ ਰੱਦ ਕੀਤੀ ਜਾਂਦੀ ਹੈ, ਹੁਣ ਜਿਹੜਾ ਹੈਗਾ ਇਹ ਦੁਬਾਰਾ ਪ੍ਰੀਖਿਆ ਲਈ ਜਾਏਗੀ। ਪਰ ਦੇਖੋ ਜਿਹੜੇ ਬੱਚਿਆਂ ਨੇ ਨਿੱਠ ਕੇ ਤਿਆਰੀ ਕੀਤੀ ਹੈ ਤੇ ਜਿਹੜੇ ਹੁਣ ਰਿਲੈਕਸ ਹੋ ਗਏ ਨੇ ਪੇਪਰ ਦੇਣ ਤੋਂ ਬਾਅਦ ਤੇ ਵੇਟ ਕਰ ਰਹੇ ਸੀ ਕਿ ਉਹਦੀ ਕੀ ਆ ਜਾਏਗੀ ਤੇ ਉਹਦਾ ਉਸ ਤੋਂ ਬਾਅਦ ਰਿਜ਼ਲਟ ਕੀ ਆਏਗਾ, ਤੇ ਅੱਗੇ ਤਿਆਰੀ ਕਰ ਰਹੇ ਸੀ ਕਿ ਕਿੱਥੇ ਕਿਹੜੀ ਮੈਡੀਕਲ ਇੰਸਟੀਟਿਊਸ਼ਨ ਤੋਂ ਉਹਨਾਂ ਨੇ ਦਾਖਲਾ ਲੈਣਾ, ਏਦਾਂ ਹੁਣ ਉਹਨਾਂ ਨੂੰ ਦੁਬਾਰਾ ਫੇਰ ਪੇਪਰ ਦੇਣਾ ਜਿਹੜਾ ਪੈ ਰਿਹਾ। ਸੋ ਇਸ ਕਿਸਮ ਦੀ ਜਿਹੜਾ ਕਿੰਨੇ ਜਿਹੜੇ ਲੱਖਾਂ ਬੱਚੇ ਦੇਖਦੇ ਜਿਹੜੇ ਇਸ ਪੇਪਰ ਦੇ ਵਿੱਚ ਅਪੀਅਰ ਹੋਏ ਸੀ ਤੇ ਉਹਨਾਂ ਨੂੰ ਹੁਣ ਦੁਬਾਰਾ ਫੇਰ ਇਹੀ ਐਕਸਰਸਾਈਜ਼ ਦੇ ਵਿੱਚੋਂ ਗੁਜ਼ਰਨਾ ਪਊਗਾ, ਤੇ ਹੁਣ ਜਿਹੜੇ ਉਹ ਟਰਾਮਾ ਦਾ ਜਿਹੜਾ ਹੈਗਾ ਮਾਨਸਿਕ ਪੀੜਾ ਦਾ ਸ਼ਿਕਾਰ ਹੋ ਰਹੇ ਨੇ, ਉਹਦੀ ਕੋਈ ਥਾਂ ਨਹੀਂ ਹੈ, ਕਿਸੇ ਨੂੰ ਕੋਈ ਪਤਾ ਨਹੀਂ ਕਿ ਇਹ ਜਿਹੜਾ ਕਿਸ ਕਿਸਮ ਦਾ ਜਿਹੜਾ ਹੈਗਾ ਉਹਨਾਂ ਦੇ ਉੱਤੇ ਅਸਰ ਪਿਆ ਜਾਂ ਅੱਗੋਂ ਉਹਨਾਂ ਦੀ ਪਰਫਾਰਮੈਂਸ ਤੇ ਇਹਦਾ ਕੀ ਅਸਰ ਪੈਣਾ। ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਤਰੀਕਾ ਇੱਕ ਮੈਨੂੰ ਲੱਗਦੀ ਹੈ ਕਿ ਇਹ ਨਾਕਾਮੀ ਵੱਲ ਸਾਰੀ ਜਿਹੜੀ ਉਹ ਗੱਲਬਾਤ ਜਿਹੜੀ ਆ ਵੱਧ ਰਹੀ ਹੈ। ਜਾਂ ਤਾਂ ਇਹ ਹੋਵੇ ਕਿ ਦੁਬਾਰਾ ਫੇਰ ਉਹੀ ਸਿਸਟਮ ਅਪਣਾ ਲਿਆ ਜਾਵੇ, ਯੂਨੀਵਰਸਿਟੀ ਨੂੰ ਹੀ ਦੇ ਦਿੱਤਾ ਜਾਵੇ ਕਿ ਤੁਸੀਂ ਜਿਹੜਾ ਹੈ ਇਹਦੀ ਆਪਣੇ ਤਰੀਕੇ ਨਾਲ ਜਿਹੜੇ ਪੇਪਰ ਤੁਸੀਂ ਕਰਾਓ, ਤੇ ਜਾਂ ਫਿਰ ਇੱਦਾਂ ਕਿ ਕਿਸੇ ਜਿੱਦਾਂ ਮੈਂ ਦੱਸਿਆ ਕਿ ਹੋਰ ਜਿਹੜੀਆਂ ਪ੍ਰਾਈਵੇਟ ਏਜੰਸੀ ਨੇ ਜਿਹੜੀਆਂ ਕੰਡਕਟ ਕਰਦੀਆਂ ਨੇ, ਤੇ ਜਾਂ ਫਿਰ ਉਹ ਇਹਦੇ ਲਈ ਕਰਨ, ਤੇ ਜਾਂ ਫਿਰ ਉਹਦੇ ਲਈ ਸਜਾਵਾਂ ਇੰਨੀਆਂ ਸਖ਼ਤ ਹੋਣ ਜਿਹੜੇ ਕੋਈ ਇਹ ਲੀਕ ਕਰਦੇ ਆ ਜਾਂ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਦੇ ਆ ਕਿ ਕੋਈ ਹਿੰਮਤ ਨਾ ਕਰ ਸਕੇ। ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਇਸ ਹਮਾਮ ਦੇ ਵਿੱਚ ਸਾਰੇ ਹੀ ਨੰਗੇ ਨੇ, ਕਿ ਕੌਣ ਕਿਸੇ ਨੂੰ ਜਿਹੜਾ ਹੈ ਕਹਿ ਸਕਦਾ ਕਿ ਤੂੰ ਐ ਨੀ ਸੀ, ਇਹ ਕਰਨਾ ਸੀ, ਇਹ ਕਰਨਾ ਸੀ। ਤੇ ਹੁਣ ਭਾਵੇਂ ਇਹਦੀ ਜਾਂਚ ਜਿਹੜੀ ਉਹ CBI ਨੂੰ ਦੇਤੀ, ਤੇ ਸਾਨੂੰ ਪਤਾ ਕਿ CBI ਚਲੋ ਇੱਕ ਵਾਰੀ ਤਾਂ ਬੜਾ ਤੇਜ਼ੀ ਦੇ ਨਾਲ ਸਾਰਾ ਕੰਮ ਕਰਦੇ, ਤੇ ਉਦੋਂ ਬਾਅਦ ਫਿਰ ਉਹ ਅਦਾਲਤਾਂ ਦੇ ਪੱਲੇ ਪੈ ਜਾਂਦੇ, ਸਾਰੀ ਗੱਲ CBI ਦੀਆਂ ਆਪਣੀਆਂ ਅਦਾਲਤਾਂ ਨੇ, ਤੇ ਉੱਥੇ ਫਿਰ ਉਹ ਮਾਮਲੇ ਤੁਰੇ ਰਹਿੰਦੇ ਆ ਤੇ ਲੋਕਾਂ ਦੀਆਂ ਜ਼ਮਾਨਤਾਂ ਹੋ ਜਾਂਦੀਆਂ, ਲੋਕ ਵੀ ਬਾਹਰ ਤੁਰੇ ਫਿਰਦੇ ਰਹਿੰਦੇ ਆ। ਇੱਦਾਂ ਦੇ ਕੇਸ ਜਿਹੜੇ ਹੈਗੇ ਉਹ ਕਿੰਨੇ ਸਾਲ ਜਿਹੜੇ ਉਹ ਚੱਲਦੇ ਰਹਿੰਦੇ ਆ, ਤੇ ਫਿਰ ਉਹ ਇੱਕ ਵਾਰ ਮੀਡੀਆ 'ਚ ਰੌਲਾ ਪੈਂਦਾ ਹੈ, ਬਾਅਦ ਦੇ ਵਿੱਚ ਉਹ ਕੋਈ ਮੀਡੀਆ ਦੀਆਂ ਖ਼ਬਰਾਂ ਦਾ ਹਿੱਸਾ ਵੀ ਉਹ ਕੇਸ ਨਹੀਂ ਬਣਦਾ, ਤੇ ਸਾਰੀ ਗੱਲ ਚੁੱਪ ਚਾਪ ਜਿਹੜੀ ਹੋ ਜਾਂਦੀ ਹੈ। ਤੇ ਪਰ ਹੁਣ ਉਹ ਜਿਹੜੇ ਬੱਚੇ ਉਹਨਾਂ ਦਾ ਕੀ ਬਣੇਗਾ ਜਾਂ ਉਹ ਕਿੱਦਾਂ ਮਹਿਸੂਸ ਕਰਦੇ ਨੇ, ਇਹਦਾ ਜਿਹੜਾ ਅਹਿਸਾਸ ਆ ਉਹ ਜ਼ਰੂਰ ਹੋਣਾ ਚਾਹੀਦਾ। ਹਾਲਾਂਕਿ ਚਲੋ ਪੋਲੀਟੀਕਲੀ ਇਹਦੇ ਤੇ ਰਾਹੁਲ ਗਾਂਧੀ ਬੋਲੇ ਨੇ, ਹੋਰ ਪੋਲੀਟੀਕਲ ਪਾਰਟੀਆਂ ਵੀ ਬੋਲੀਆਂ ਨੇ, ਵਿਦਿਆਰਥੀ ਜਥੇਬੰਦੀਆਂ ਵੀ ਜਿਹੜੀਆਂ ਨੇ ਉਹ ਸੜਕਾਂ ਤੇ ਆ ਗਈਆਂ ਨੇ ਇਹਦੇ ਖਿਲਾਫ ਕਿ ਇਹ ਕੀ ਹੋ ਰਿਹਾ ਹੈਗਾ। ਤੇ ਪਰ ਇਹ ਵੀ ਇਹਦਾ ਕੀ ਸਿਸਟਮ ਕੀ ਬਣੇ ਇਹ ਸਿਲੈਕਸ਼ਨ ਦਾ ਜੇ ਤੁਸੀਂ ਇੱਦਾਂ ਹੀ ਕਰਨਾ, ਕਿਉਂਕਿ ਦੇਸ਼ ਦੇ ਵਿੱਚ ਡਾਕਟਰਾਂ ਦੀ ਥੁੜ ਵੀ ਬਹੁਤ ਹੈ ਤੇ ਪਰ ਇਹ ਵੀ ਡਾਕਟਰ ਬਣਨ ਜਿਹੜੇ ਚਾਹਵਾਨ ਆ ਉਹਨਾਂ ਦੀ ਵੀ ਕਤਾਰ ਵੀ ਬੜੀ ਲੰਬੀ ਹੈ। ਤੇ ਹਰ ਇੱਕ ਜਿਹੜਾ ਹੈਗਾ ਬੱਚਾ ਜੋ ਪੜ੍ਹਦਾ ਲਿਖਦਾ ਹੈ ਜਾਂ ਮੈਡੀਕਲ ਦਾ ਸਟੂਡੈਂਟ ਉਹ ਚਾਹੁੰਦਾ ਕਿ ਮੈਂ ਡਾਕਟਰ ਬਣਾ ਤੇ ਏਦਾਂ ਦਾ ਜਿਹੜਾ ਹੈਗਾ ਇਸ ਜੋਬ ਲਈ। ਤੇ ਇਸ ਤਾਂਗ ਦੇ ਵਿੱਚ ਕਿੱਡੇ ਵੱਡੇ ਵੱਡੇ ਜਿਹੜੇ ਟਿਊਸ਼ਨ ਸਕੂਲ ਇੱਥੇ ਜਿਹੜੇ ਹੈਗੇ ਆ ਉਹ ਖੁੱਲੇ ਹੋਏ ਨੇ, ਤੇ ਉਹ ਵੀ ਹਾਲਾਂਕਿ ਉਹ ਲੀਗਲ ਕੀਤਾ ਹੋਇਆ ਸਾਰਾ ਉਹਨਾਂ ਦਾ ਸਿਸਟਮ, ਤੇ ਉਹ ਤਿਆਰੀ ਕਰਾਉਂਦੇ ਨੇ, ਤੇ ਉਹੀ ਜਿਹੜੇ ਹੈ ਕਿਤੇ ਨਾ ਕਿਤੇ ਫਿਰ ਇਸ ਪਾਸੇ ਨੂੰ ਵੀ ਜਿਹੜਾ ਹੈ ਕੋਸ਼ਿਸ਼ ਕਰਦੇ ਨੇ ਕਿ ਸਾਡੀ ਜਿਹੜੀ ਹੈ ਉਹ ਸਾਡੇ ਬੱਚੇ ਮੈਟ ਦੇ ਵਿੱਚ ਜ਼ਿਆਦਾ ਆਉਣ ਤਾਂ ਕਿ ਫਿਰ ਸਾਡੀਆਂ ਐਡਮਿਸ਼ਨਾਂ ਉਸ ਤੋਂ ਬਾਅਦ ਵਧੀਆ ਜ਼ਿਆਦਾ ਆਉਣ, ਕਿਉਂਕਿ ਬਹੁਤ ਮੋਟੀਆਂ ਜਿਹੜੀਆਂ ਰਕਮਾਂ ਨੇ ਉਹ ਟਿਊਸ਼ਨਾਂ ਦੇ ਰੂਪ ਦੇ ਵਿੱਚ ਜਾਂ ਫੀਸ ਦੇ ਰੂਪ ਦੇ ਵਿੱਚ ਉਹ ਲੈਂਦੇ ਆ। ਇਸ ਤਰ੍ਹਾਂ ਦਾ ਜਿਹੜਾ ਹੈਗਾ ਇੱਥੇ ਇੱਕ ਇਹ ਸਿਸਟਮ ਜਿਹੜਾ ਬਣਿਆ ਹੋਇਆ। ਤੇ ਦੂਜਾ ਇਹ ਕਿ ਸਾਡੇ ਕਾਲਜਾਂ ਦੇ ਵਿੱਚ ਸੀਟਾਂ ਬਹੁਤ ਘੱਟ ਨੇ, ਪਹਿਲੀ ਗੱਲ ਕਾਲਜ ਬਹੁਤ ਘੱਟ ਨੇ ਮੈਡੀਕਲ ਦੇ, ਫਿਰ ਮੈਡੀਕਲ ਦੀਆਂ ਸੀਟਾਂ ਬਹੁਤ ਘੱਟ ਨੇ, ਤੇ ਇਸੇ ਕਰਕੇ ਜਿਹੜਾ ਹੈ ਇੰਨਾ ਜ਼ਿਆਦਾ ਕੰਪੀਟੀਸ਼ਨ ਹੈ, ਟਫ ਕੰਪੀਟੀਸ਼ਨ ਹੈ, ਇਸ ਕਰਕੇ ਸਾਰਾ ਕੁਛ ਇਹ ਵਾਪਰਦਾ। ਤੇ ਪਰ ਹੁਣ ਇਹ ਦੇਖੋ ਉਹ ਮਜਬੂਰ ਨੇ ਬੱਚੇ, ਉਹਨਾਂ ਨੂੰ ਦੁਬਾਰਾ ਫਿਰ ਅਪੀਅਰ ਹੋਣਾ ਪਏਗਾ ਜੋ ਦੁਬਾਰਾ ਟੈਸਟ ਹੋਏਗਾ। ਤੇ ਪਰ ਹੁਣ ਇਹਦੀ ਜਾਂਚ ਦਾ ਕੀ ਬਣਦਾ, ਇਹ ਹੁਣ CBI ਦੇ ਖੇਮੇ ਦੇ ਵਿੱਚ ਗੱਲ ਹੈ ਕਿ ਕਿਸ ਲੈਵਲ ਤੱਕ ਉਹ ਇਹਦੀ ਪੜਤਾਲ ਕਰਦੀ ਹੈ।
18: ਜੀ ਬਿਲਕੁਲ, ਇਹ ਜਿੱਦਾਂ ਤੁਸੀਂ ਗੱਲ ਕੀਤੀ ਆ ਪਹਿਲੀਆਂ ਜਿਹੜੀਆਂ ਵਾਪਰੀਆਂ ਘਟਨਾਵਾਂ ਨੇ ਉਹਨਾਂ ਦੇ ਵਿੱਚ ਸਜ਼ਾਵਾਂ ਤਾਂ ਸ਼ਾਇਦ ਇਸੇ ਕਰਕੇ ਹੁੰਦੀਆਂ ਨੇ ਨਾ ਕਿ ਉਹ ਇੱਦਾਂ ਦਾ ਇੱਕ ਕਾਂ ਮਾਰ ਕੇ ਟੰਗਿਆ ਜਾਵੇ ਕਿ ਗਾਂਹ ਕੋਈ ਡਰੇ ਉੱਦਾਂ ਦਾ ਕੰਮ ਕਰਨ ਤੋਂ। ਪਰ ਇੱਥੇ ਵੇਖਣ 'ਚ ਇਹ ਆਉਂਦਾ ਅਤੇ ਇਹ ਸਮਝਿਆ ਜਾ ਸਕਦਾ ਕਿ ਪਹਿਲਿਆਂ ਦਾ ਵੀ ਕੁਛ ਨਹੀਂ ਬਣਿਆ ਹੋਣਾ ਜਿਹਦੀ ਵਜ੍ਹਾ ਕਰਕੇ ਫਿਰ ਦੁਬਾਰਾ ਤੋਂ ਇਹ ਹਿੰਮਤ ਹੋ ਜਾਂਦੀ ਹੈ, ਜਾਂ ਫਿਰ ਫਾਇਦਾ ਹੀ ਇੰਨਾ ਕੁ ਵੱਡਾ ਹੁੰਦਾ ਵਾ ਵੀ ਨੁਕਸਾਨ ਦਾ ਬਾਅਦ ਵਿੱਚ ਕਿਸੇ ਨੂੰ ਚਿੱਤ ਖਿਆਲ ਹੀ ਨਹੀਂ ਰਹਿੰਦਾ। ਸੋ ਇਹ ਚੀਜ਼ਾਂ ਅੱਗੇ ਤੋਂ ਅੱਗੇ ਇਸੇ ਤਰ੍ਹਾਂ ਦੇ ਨਾਲ ਚੱਲਦੀਆਂ ਰਹਿੰਦੀਆਂ ਨੇ। ਸੋ ਇੱਧਰ ਜਿਹੜੀ ਅਗਲੀ ਖਬਰ ਤੁਸੀਂ ਸਾਂਝੀ ਕੀਤੀ ਸੀ ਨਾ DMK ਦੇ, ਹੁਣ 30 ਵਿਧਾਇਕ ਜਿਹੜੇ ਆ ਗਏ ਨੇ ਵਿਜੇ ਦੇ ਨਾਲ। ਸੋ ਇੱਥੋਂ ਪਾਰਟੀ ਦੀ ਮਜ਼ਬੂਤੀ ਤਾਂ ਹੈ ਹੀ, ਪਰ ਇੱਥੋਂ ਆਪਾਂ ਇਹ ਵੀ ਕਿਤੇ ਨਾ ਕਿਤੇ ਅੰਦਾਜ਼ਾ ਲਾ ਸਕਦੇ ਹਾਂ ਜਿਹੜੀ ਚੀਜ਼ ਰਾਜਪਾਲ ਦੇ ਵੱਲੋਂ ਸ਼ੁਰੂ 'ਚ ਇਹਨਾਂ ਨੂੰ ਜਿਹੜਾ ਨਹੀਂ ਸੀ ਨਿਓਤਾ ਦਿੱਤਾ ਗਿਆ ਆਪਣੇ ਬਹੁਮਤ ਸਾਬਤ ਕਰਨ ਦਾ, ਕਿ ਜਦੋਂ ਪਤਾ ਲੱਗ ਜਾਂਦਾ ਹੈ ਕਿ ਇਸ ਬੰਦੇ ਦੇ ਵਿੱਚ ਇੰਟਰਸਟ ਸ਼ੋ ਹੋਣ ਲੱਗ ਪਿਆ ਵਾ, ਇਸ ਬੰਦੇ ਨੂੰ ਸੱਤਾ ਦੇ ਵਿੱਚ ਰਾਹ ਇਹਦਾ ਪੱਧਰਾ ਹੋ ਗਿਆ, ਤਾਂ ਫਿਰ ਬਹੁਤ ਸਾਰੇ ਲੋਕ ਜਾਂ ਬਹੁਤ ਸਾਰੇ ਜਿਹੜੇ ਚਿਹਰੇ ਮੋਹਰੇ ਨੇ ਉਹ ਨਾਲ ਆਉਣੇ ਸ਼ੁਰੂ ਹੋ ਜਾਂਦੇ ਨੇ। ਸ਼ਾਇਦ ਇਸੇ ਚੀਜ਼ ਤੋਂ ਇਹਨਾਂ ਨੂੰ ਪਿੱਛੇ ਰੱਖਿਆ ਗਿਆ ਸੀ ਉਸ ਸਮੇਂ ਦੇ ਉੱਤੇ, ਸ਼ਾਇਦ ਇਸੇ ਚੀਜ਼ ਦੇ ਉੱਤੇ ਇਤਰਾਜ਼ ਵੀ ਜਿਹੜਾ ਇੱਕ ਪੁਆਇੰਟ ਦੇ ਉੱਤੇ ਹੋਈ ਸੀ।
19: ਨਹੀਂ ਦੇਖੋ ਇਹ ਬੈਸ ਤਾਂ ਇਹ ਖੈਰ ਜਿਹੜਾ ਇਹ ਤਾਮਿਲਨਾਡੂ ਦੇ ਵਿੱਚ ਜਾਂ ਆਂਧਰਾ ਦੇ ਵਿੱਚ, ਤੇਲੰਗਾਨਾ ਹੁਣ ਚਲੋ ਇੱਕ ਵੱਖਰੀ ਸਟੇਟ ਬਣ ਗਈ ਆਂਧਰਾ ਚੋਂ, ਤੇ ਉੱਥੇ ਪਹਿਲੀ ਗੱਲ ਤਾਂ ਇਹ ਕੋਈ ਨਵੀਂ ਗੱਲ ਨਹੀਂ ਹੈ ਜਿਹੜਾ ਹੈ ਰਣਜੋਤ ਜੀ, ਇੱਦਾਂ ਜਿਹੜਾ ਉੱਥੇ ਪਾਸਾ ਕਈ ਵਾਰੀ ਪਲਟ ਜਾਂਦਾ, ਇੱਦਾਂ ਦੀ ਮੂਵਮੈਂਟ ਜਦੋਂ ਕੋਈ ਬਣਦੀ ਹੈ ਜਾਂ ਮੋਮੈਂਟਮ ਬਣਦਾ। ਹੁਣ ਚੱਕਰ ਇਹ ਹੈ ਕਿ ਆਲ ਇੰਡੀਆ ਅੰਨਾ DMK ਕਿਸੇ ਵੇਲੇ ਜਿਹੜੀਆਂ ਇਹ ਇਸ ਵਾਰੀ ਜਿਹਨੂੰ BJP ਦੀ ਪੂਰੀ ਹਮਾਇਤ ਸੀ, ਸਰਕਾਰ ਬਣਾਉਣ ਦੀ ਤਾਕਤ ਸੀ ਕਿ ਅਸੀਂ ਸਰਕਾਰ ਬਣਾਵਾਂਗੇ, ਕਿਉਂਕਿ ਜਿਹੜੀ ਇਹ ਪਾਰਟੀ ਹੈ ਵਿਜੇ ਜੋਸਫ ਵਿਜੇ ਦੀ ਜਿਹੜੀ TVK, ਇਹ ਤਾਂ ਬਿਲਕੁਲ ਨਵੀਂ ਪਾਰਟੀ ਹੈ। ਤੇ ਇਹ ਇੱਕ ਜਿਵੇਂ ਆਮ ਆਦਮੀ ਪਾਰਟੀ ਇੱਕੋ ਉਹਦੇ ਵਿੱਚੋਂ ਇੱਕ ਘਟਨਾ ਚੋਂ ਕਹਿ ਲਓ ਜਾਂ ਇੱਕ ਲਹਿਰ ਚੋਂ ਨਿਕਲੀ ਪਾਰਟੀ ਸੀ, ਤੇ ਉਵੇਂ ਇਹ ਇੱਕੋਦਮ ਅਚਾਨਕ ਜਿਹੜੀ ਹੈ ਉਹ ਨਿਕਲੀ ਪਾਰਟੀ ਹੈ। ਤੇ ਦੂਸਰੀ ਗੱਲ ਇਹ ਜੋਸਫ ਵਿਜੇ ਕਿਉਂਕਿ ਉੱਥੇ ਨਾਇਕ ਨੇ, ਤੇ ਇਹ ਉਹਨਾਂ ਜਿਹੜੇ ਹੈਗੇ ਸਟੇਟਾਂ ਦੇ ਵਿੱਚ ਇਹ ਵੀ ਇੱਕ ਬਹੁਤ ਵੱਡੀ ਗੱਲ ਜਿਹੜੀ ਹੈ, ਭਾਵੇਂ ਉਹ ਆਂਧਰਾ ਹੋਵੇ ਤੇ ਜਾਂ ਇਹ ਹੋਵੇ ਆਪਣਾ ਤਾਮਿਲਨਾਡੂ ਹੋਵੇ, ਉੱਥੇ ਲੋਕ ਜਿਹੜੇ ਫਿਲਮ ਐਕਟਰ ਨੇ ਜਾਂ ਜਿਹੜੇ ਥੀਏਟਰ ਦੇ ਐਕਟਰ ਨੇ ਜਾਂ ਉਹ ਉੱਥੇ ਜਿਹੜੇ ਨਾਇਕ ਨੇ ਉਹਨਾਂ ਨੂੰ ਬੜਾ ਪਸੰਦ ਕਰਦੇ ਨੇ। ਤੇ ਜੇ ਆਪਾਂ ਉਹਦਾ ਪਿਛੋਕੜ ਵੀ ਆਪਾਂ ਦੇਖਦੇ ਹਾਂ, ਭਾਵੇਂ MKRUNANIDHI ਹੋਣ ਤੇ ਭਾਵੇਂ ਉਧਰੋਂ ਜੈਲਲਤਾ ਹੋਣ ਤੇ ਜਾਂ ਜਿਹੜੇ MG RAMACHANDRAN ਹੋਣ, ਜਿਹੜੇ ਵੱਡੇ ਪਹਿਲਾਂ ਉਹਨਾਂ ਦੇ ਨਾਇਕ ਰਹੇ ਨੇ, ਹੀਰੋ ਰਹੇ ਨੇ ਫਿਲਮਾਂ ਦੇ, NT RAMARAO ਹੋਣ, ਤੇ ਉਹ ਉੱਥੇ ਫਿਰ ਪੋਲੀਟੀਕਲ ਪਾਵਰ ਹਾਸਲ ਕਰਕੇ ਰਾਜਨੀਤੀ ਦੇ ਵਿੱਚ ਆ ਕੇ, ਤੇ ਉਹਨਾਂ ਦਾ ਇੱਕ ਵੱਡੀ ਇੱਕ ਲੋਕਾਂ ਦੀ ਇਸ ਤਰ੍ਹਾਂ ਦੀ ਭਾਵਨਾ ਹੈ। ਤੇ ਪਰ ਇਹ ਵੀ ਹੈ ਕਿ ਉਹ ਇਹ ਨਹੀਂ ਕਿ ਉਹ ਕੋਈ ਰਾਜਨੀਤੀ ਵਧੀਆ ਨਹੀਂ ਕਰ ਸਕਦੇ, ਵਧੀਆ ਸਰਕਾਰਾਂ ਹੁਣ ਤੱਕ ਚੱਲਦੀਆਂ DMK ਇਹਨਾਂ DMK ਚਲਾਉਂਦੇ ਹੀ ਰਹੇ ਆ ਉੱਥੇ। ਹੁਣ TVK ਦਾ ਜਿਹੜਾ ਮੁਖੀ ਹੈ ਉਹ ਵੀ ਇੱਕ ਵੱਡਾ ਨਾਇਕ ਹੈ ਉੱਥੇ ਫਿਲਮਾਂ ਦਾ, ਤੇ ਇਸ ਕਰਕੇ ਇੱਕ ਤਾਂ ਇਹ ਹੋ ਗਈ ਵਜ੍ਹਾ, ਤੇ ਦੂਜੀ ਵਜ੍ਹਾ ਜਿਹੜੀ AI DMK ਹੈ ਤੇ ਜਾਂ ਜਿਹੜੀ DMK ਜਿਹੜੀਆਂ ਇਹ ਦੋਨੇ ਪਾਰਟੀਆਂ ਨੇ ਪੁਰਾਣੀਆਂ ਰਵਾਇਤੀ ਪਾਰਟੀਆਂ ਨੇ ਉੱਥੋਂ ਦੀਆਂ। ਹੁਣ ਆਲ ਇੰਡੀਆ ਨਾ DMK ਦਾ ਜਦੋਂ ਜੈਲਲਤਾ ਮੁਖੀ ਸੀਗੇ ਉਦੋਂ ਵੀ ਉਹਨਾਂ ਦਾ ਇਹ ਸੀ ਕਿ ਕਦੇ ਉਹ BJP ਨਾਲ ਹੋ ਜਾਂਦੇ ਸੀ ਕਦੇ ਕਾਂਗਰਸ ਨਾਲ ਹੋ ਜਾਂਦੇ ਸੀ, ਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਉੱਥੇ ਇਹ ਚੱਲਦਾ ਰਿਹਾ। ਤੇ ਹੁਣ ਇਹ ਕੋਈ ਅਲੋਕਾਰ ਗੱਲ ਨਹੀਂ ਕਿ ਉਹਨਾਂ ਦੇ 30 ਜਿਹੜੇ MLA ਉੱਧਰ ਚਲੇ ਗਏ, ਤੇ ਠੀਕ ਹੈ ਉਹ ਭਾਵੇਂ ਨਵਾਂ ਗਰੁੱਪ ਬਣਾ ਲੈਣ ਕਿਉਂਕਿ 47 ਸਾਰੇ ਉਹਨਾਂ ਦੇ ਇਸ ਵਾਰੀ ਜਿਹੜੇ MLA ਜਿੱਤੇ ਸੀ ਤੇ ਆਲ ਇੰਡੀਆ ਨਾ DMK ਦੇ, ਤੇ ਦਾਵਾ ਤਾਂ ਉਹਨਾਂ ਦਾ ਸਰਕਾਰ ਬਣਾਉਣ ਦਾ ਸੀ, ਪਰ ਉਹ ਸਭ ਤੋਂ ਘੱਟ ਰਹਿ ਗਈ ਜਿਹੜੀ ਉਹਨਾਂ ਦੀ ਪਾਰਟੀ ਦੇ MLA ਦੀ ਗਿਣਤੀ। ਹਾਲਾਂਕਿ DMK ਜਿਹੜੀ ਸੱਤਾ ਦੇ ਵਿੱਚ ਸੀ ਤੇ ਉਹਦਾ ਵੀ ਇਹ ਸੀ ਕਿ ਹਾਂ ਇਹ ਦੁਬਾਰਾ ਮੁੜ ਸੱਤਾ ਦੇ ਵਿੱਚ ਆ ਸਕਦੀ ਹੈ, ਉਹਦੇ 59 ਰਹਿ ਗਏ, ਤੇ ਇਹ ਹੁਣ ਇਹਨਾਂ ਚੋਂ 33 ਇਹਨਾਂ ਦੇ ਨਾਲ ਟੁੱਟ ਕੇ ਆ ਗਏ। ਇੱਕ ਤਾਂ ਗੱਲ ਜਿਹੜੀ ਤੁਸੀਂ ਕੀਤੀ ਹੈ ਸ਼ੁਰੂ ਦੇ ਵਿੱਚ ਵੀ ਕੀ ਸ਼ਾਇਦ ਗਵਰਨਰ ਇਸੇ ਕਰਕੇ ਵਾਰ ਵਾਰ ਮੋੜ ਰਿਹਾ ਸੀਗਾ ਕਿ ਜੇ ਇਹ ਸਰਕਾਰ ਬਣਾ ਜਾਂਦੇ ਆ ਕਿ ਏਦਾਂ ਦੀ ਗੱਲ ਜਿਹੜੀ ਉਹ ਹੋ ਸਕਦੀ ਹੈ, ਦੂਜੀਆਂ ਪਾਰਟੀਆਂ ਦੇ ਵਿੱਚ ਏਦਾਂ ਦੇ ਸਪਲਿਟ ਹੋ ਸਕਦੀ ਜਿਵੇਂ ਵਰਟੀਕਲ ਸਪਲਿਟ ਹੁਣ ਆਲ ਇੰਡੀਆ ਅੰਨਾ DMK ਦੇ ਵਿੱਚ ਹੋਈ ਆ। ਤੇ ਦੂਜੀ ਗੱਲ ਇਹ ਹੈ ਕਿ ਕਿਉਂਕਿ ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਜਿਹਦਾ ਸਾਰਾ ਜਿਹੜਾ ਦੋਸ਼ ਇਲਜ਼ਾਮ ਆ ਜਿਹੜਾ ਉਹ BJP ਤੇ ਲੱਗਦਾ ਹੈ, ਤੇ ਉੱਥੇ ਸ਼ਿਵ ਸੈਨਾ ਦੇ ਵਿੱਚ ਵਰਟੀਕਲ ਸਪਲਿਟ ਹੋਈ, ਤੇ ਉਸ ਤੋਂ ਪਹਿਲਾਂ ਇਸੇ ਤਰ੍ਹਾਂ ਜਿਹੜੀ ਸੀ ਇੱਥੇ ਕਰਨਾਟਕਾ ਦੇ ਵਿੱਚ ਇਸੇ ਤਰ੍ਹਾਂ ਦੀ ਹੋਈ, ਤੇ ਜਾਂ ਫਿਰ ਆਪਾਂ ਆਸਾਮ ਦੇ ਵਿੱਚ ਇਹਦੇ ਜਿਹੜਾ ਵਿਸਵਾ ਸ਼ਰਮਾ ਜਿਹੜਾ ਹੈ ਤੇ ਇਹ ਵੀ ਦੂਸਰੀ ਪਾਰਟੀ ਚੋਂ ਆਏ ਹੋਏ, ਤੇ ਇਸ ਤਰ੍ਹਾਂ ਦੇ ਤਰੀਕੇ ਦੇ ਨਾਲ। ਪਰ ਹੁਣ ਇਹ ਹੈ ਕਿ ਜੇ ਇਹ ਬੰਦੇ ਸਿਰਫ ਸੱਤਾ ਦੇਖ ਕੇ ਆਉਂਦੇ ਆ ਕਿ ਜਾਂ ਜੋਸਫ ਵਿਜੇ ਉਹਨਾਂ ਨੂੰ ਜ਼ਿਆਦਾ ਚੰਗੇ ਲੱਗਦੇ ਨੇ ਜਿਵੇਂ ਬਾਕੀ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਤਾਂ ਇੱਧਰ ਆਏ ਨੇ, ਤੇ ਇਹ ਤਾਂ ਹੁਣ ਆਉਣ ਵਾਲਾ ਜਿਹੜਾ ਹੈਗਾ ਉਹ ਸਮਾਂ ਦੱਸਣਾ ਕਿ ਉਹ ਕੀ ਉਹ ਪੱਕੇ ਤੌਰ ਤੇ ਟਿਕਦੇ ਆ ਜਾਂ ਕਿਸ ਤਰ੍ਹਾਂ ਕਰਦੇ ਆ ਜਾਂ ਕਿਹੜਾ ਗਰੁੱਪ ਉਹ ਬਣਾਉਂਦੇ ਆ, ਤੇ ਜਾਂ ਅੱਗੋਂ ਫਿਰ ਇਹਦੇ ਤੇ ਜਿਹੜੀਆਂ ਕੰਸਟੀਟਿਊਸ਼ਨਲ ਜਿਹੜੀਆਂ ਬਾਈਂਡਿੰਗਸ ਨੇ ਜਾਂ ਜਿਹੜੀਆਂ ਕੁਛ ਸੰਵਿਧਾਨਕ ਜਿਹੜੀਆਂ ਮੱਦਾਂ ਨੇ ਜਾਂ ਸੰਵਿਧਾਨ ਦਾ ਜਿਹੜਾ ਇੱਕ ਘੇਰਾ ਜਿਹੜੀ ਸੰਵਿਧਾਨ ਦੀ ਇੱਕ ਲਕਸ਼ਮਣ ਰੇਖਾ ਹੈ ਉਹਦੇ ਚ ਇਹ ਕਿਸ ਹੱਦ ਤੱਕ ਫਿੱਟ ਬੈਠਦੇ ਆ, ਤੇ ਇਹ ਤਾਂ ਹੁਣ ਚਲੋ ਜੇ ਬਾਕੀ ਥਾਵਾਂ ਤੇ ਹੋ ਸਕਦਾ ਤਾਂ ਇੱਥੇ ਵੀ ਕੋਈ ਇਹ ਅਲੋਕਾਰ ਗੱਲ ਨਹੀਂ ਇੱਦਾਂ ਦੀ ਗੱਲ ਜਿਹੜੀ ਇਹ ਹੋਣੀ, ਤੇ ਇੱਥੇ ਜੇ ਉਹ ਹਮਾਇਤ ਸਰਕਾਰ ਬਣਨ ਤੋਂ ਬਾਅਦ ਦਿੰਦੇ ਆ। ਤੇ ਇੱਕ ਗੱਲ ਇਹ ਸਾਫ਼ ਜਾ ਰਿਹਾ ਕਿ ਹੁਣ ਜਿਹੜਾ ਬਹੁਮਤ ਸਾਬਤ ਕਰਨਾ ਕੋਈ ਔਖਾ ਨਹੀਂ ਜਿਹੜਾ ਰਹਿ ਗਿਆ, ਜਿਹੜਾ ਗਵਰਨਰ ਨੇ ਉਹਨਾਂ ਨੂੰ ਟਾਈਮ ਦਿੱਤਾ ਸੀ ਕਿ ਤੁਸੀਂ ਜਿਹੜਾ ਫਲੋਰ ਟੈਸਟ ਜਿਹਨੂੰ ਆਪਾਂ ਕਹਿੰਦੇ ਹਾਂ ਸੰਵਿਧਾਨ ਦੀ ਭਾਸ਼ਾ ਦੇ ਵਿੱਚ, ਤੇ ਹੁਣ ਕਿਉਂਕਿ ਜਿਹੜੇ ਹੈਗੇ ਆ 30 ਜਣਿਆਂ ਦੀ ਹਮਾਇਤ ਉਹਨਾਂ ਨੂੰ ਹੋਰ ਮਿਲ ਗਈ, 120 ਦੀ ਤਾਂ ਪਹਿਲਾਂ ਹੀ ਸੀ, ਹੁਣ 150 ਦੀ ਹਮਾਇਤ ਜਿਹੜੀ ਹੈ ਉਹਨਾਂ ਕੋਲੇ ਹੋ ਗਈ ਹੈ, ਤੇ ਜਦਕਿ ਸਰਕਾਰ ਬਣਾਉਣ ਵਾਸਤੇ ਜਿਹੜਾ ਹੈ 118 MLA ਜਿਹੜੇ ਆ ਉਹ ਚਾਹੀਦੇ, ਤੇ ਸੋ ਇਸ ਕਰਕੇ ਇਹ ਜਿਹੜੀ ਹੈ ਉਹ ਸਾਰੀ ਇਸ ਸਮੱਸਿਆ ਤੋਂ ਤਾਂ ਹੁਣ ਉਹ ਮੁਕਤ ਹੋ ਗਏ ਨੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਹੁਣ ਆਲ ਇੰਡੀਆ ਨਾ DMK ਦਾ ਭਵਿੱਖ ਕੀ ਹੋਏਗਾ, ਇਹ ਇੱਕ ਵੱਡਾ ਸਵਾਲ ਹੈ, ਕਿਉਂਕਿ ਉੱਥੇ ਲੰਬਾ ਸਮਾਂ ਜੈਲਲਤਾ ਦੀ ਅਗਵਾਈ ਦੇ ਵਿੱਚ ਸਰਕਾਰ ਰਹੀ ਹੈ ਉਹਨਾਂ ਦੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਜਿਹੜੇ ਉਹਦੇ ਮੁਖੀ ਨੇ ਤੇ ਜੋ ਰੈਲੇਟਿਵ ਵੀ ਨੇ ਜੈਲਲਤਾ ਦੇ ਪਲਾਨੀ ਸਵਾਮੀ, ਤੇ ਉਹਨਾਂ ਦਾ ਜਿਹੜਾ ਹੈ ਉਹ ਕੀ ਬਣੂਗਾ, ਉਹਨਾਂ ਦਾ ਫਿਊਚਰ ਕੀ ਹੋਏਗਾ, ਤੇ ਵੀ ਜਾਂ ਉਹ ਫਿਰ ਪੂਰੇ ਸੂਰੇ ਜਾਂ ਉਹ ਗਰੁੱਪ ਹੀ BJP ਦੇ ਨਾਲ ਆਜੂ, ਕਿਉਂਕਿ BJP ਦੀ ਉਹਨਾਂ ਨੂੰ ਪੂਰੀ ਸਪੋਰਟ ਸੀਗੀ, ਤੇ ਸੋ ਇਸ ਕਿਸਮ ਦਾ ਜਿਹੜਾ ਹੈਗਾ ਉੱਥੇ ਹੁਣ ਮਾਹੌਲ ਇਹ ਬਣਿਆ। ਤੇ ਨਾਲ ਹੀ ਲੱਗਦੀ ਇਹਦੀ ਇੱਕ ਗੱਲ ਹੋਰ ਜਿਹੜੀ ਇਹ ਵੀ ਲਾਜ਼ਮੀ ਹੈ ਜਿਹੜੀ ਹੈ ਰਣਜੋਤ ਜੀ ਵੀ ਕੀ ਹੁਣ ਜਿਹੜੀ BJP ਹੈ, ਤੇ ਕਿਉਂਕਿ BJP ਦਾ ਜਿਹੜਾ ਮੁੱਖ ਵਿਰੋਧ ਹੈ ਜਾਂ ਜਿਹੜਾ ਆਪਾਂ ਕਹਿੰਦੇ ਸਿਆਸੀ ਤੌਰ ਤੇ ਵਿਰੋਧ ਹੈ ਉਹ ਸਟਾਲਿਨ ਨਾਲ ਹੈ ਜਾਂ DMK ਨਾਲ ਆਪਾਂ ਇਹ ਕਹਿ ਸਕਦੇ ਹਾਂ, ਤੇ ਹੁਣ ਉਹ ਮੁੱਖ ਵਿਰੋਧੀ ਪਾਰਟੀ ਹੈ ਉੱਥੇ ਜਿਹੜਾ ਹੈਗਾ ਨਵਾਂ ਹਾਊਸ ਜਿਹੜਾ ਹੁਣ ਚੁਣਿਆ ਗਿਆ, ਤੇ ਇਹਦੇ ਚ ਕੀ BJP ਇਸੇ ਨੂੰ ਜਿਹੜੇ TVK ਨੂੰ ਹੀ ਅਪਣਾ ਲੇਗੀ ਜਾਂ ਇਹ ਸਮਝੇਗੀ ਕਿ ਉਹਦੀ ਸਪੋਰਟ ਜਿਹੜੀ TVK ਕਰਦੀ ਹੈ, ਜਾਂ ਕਿਉਂਕਿ ਹੁਣ ਫਿਲਹਾਲ ਤਾਂ TVK ਦਾ ਕਿਉਂਕਿ ਉਦਾਂ ਕੋਈ ਸੈਂਟਰ ਦੇ ਵਿੱਚ ਕੋਈ ਵਜੂਦ ਹੈ ਨਹੀਂ, ਤੇ ਆਉਣ ਵਾਲੀਆਂ 2029 ਦੀਆਂ ਚੋਣਾਂ ਲਈ ਵੀ ਕੀ ਉਹਨਾਂ ਨੂੰ ਨਾਲ ਜੋੜ ਕੇ ਚੱਲੇਗੀ ਜਾਂ ਕੀ ਉਹਨੂੰ ਵੀ ਉਹ NDA ਦਾ ਪਾਰਟ ਬਣਾ ਲੇਗੀ, ਹੁਣ ਇਹ ਸਵਾਲ ਲੈਂਗੇ, ਜਾਂ ਕੀ ਜਿਹੜਾ ਹੈਗਾ ਇਹ ਮਿਸਟਰ ਜੋਸਫ ਵਿਜੇ ਉਹ NDA ਦੇ ਨਾਲ ਮਿਲ ਕੇ ਚੱਲਣਗੇ ਜਾਂ ਅਲੱਗ ਚੱਲਣਗੇ, ਇਹ ਜਿਹੜੇ ਹੈਗੇ ਹੁਣ ਨਵੇਂ ਸਵਾਲ ਨੇ।
18: ਬਿਲਕੁਲ, ਨਾਲ ਦੀ ਨਾਲ ਚਰਚਾ ਦੇ ਵਿੱਚ ਇਸ ਕਰਕੇ ਵੀ ਨੇ ਕਿ ਆਉਂਦੇ ਇਹਨਾਂ ਨੇ ਜਿਹੜੇ ਸ਼ਰਾਬ ਦੇ 717 ਠੇਕੇ ਬੰਦ ਕਰਨ ਦੇ ਵੀ ਹੁਕਮ ਦਿੱਤੇ ਨੇ, ਕੀ ਲੋਕਾਂ ਦੇ ਵੱਲੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਜ਼ਿਆਦਾ ਪਸੰਦ ਕੀਤੀਆਂ ਜਾ ਰਹੀਆਂ ਜਾਂ ਫਿਰ ਉਹ ਸ਼ੁਰੂ ਸ਼ੁਰੂ ਦੇ ਵਿੱਚ ਇੱਕ ਉਹ ਲੋਲੀਪੋਪ ਦੇਣ ਵਾਲੀ ਗੱਲ ਹੈ, ਬਹੁਤ ਥਾਵਾਂ ਦੇ ਉੱਤੇ ਇੱਦਾਂ ਦੇ ਹੋ ਜਾਂਦੇ ਨੇ ਜ਼ਰੂਰ ਪ੍ਰਚਾਰ, ਪਰ ਉਸ ਤੋਂ ਬਾਅਦ ਵੇਖਣ ਦੇ ਵਿੱਚ ਆਉਂਦਾ ਕਿ ਸਗੋਂ ਕਾਲਾਬਾਜ਼ਾਰੀ ਹੋਰ ਜ਼ਿਆਦਾ ਵੱਧ ਜਾਂਦੀ ਹੈ, ਖਾਸ ਤੌਰ ਦੇ ਉੱਤੇ ਇਹਨਾਂ ਸਟੇਟਾਂ ਦੇ ਵਿੱਚ ਅਤੇ ਵੈਸੇ ਵੀ ਲੋਕਾਂ ਦੀ ਬਹੁਤੇ ਲੋਕਾਂ ਦੀ ਜਿਹੜੀ ਖਰੀਦੋ ਫਰੋਖਤ ਤੋਂ ਬਾਹਰ ਆ ਸ਼ਰਾਬ।
19: ਨਹੀਂ, ਇਹ ਗੱਲ ਤਾਂ ਬਿਲਕੁਲ ਠੀਕ ਹੈ, ਤੇ ਕਿਉਂਕਿ ਹੁਣ ਉਹ ਇਹ ਕਹਿ ਰਹੇ ਨੇ ਕਿ ਜਿਹੜਾ ਲੋਕਾਂ ਦੀ ਖਾਸ ਕਰਕੇ ਔਰਤਾਂ ਦੀ ਇਹ ਡਿਮਾਂਡ ਸੀ ਕਿ ਬੰਦ ਕੀਤੇ ਜਾਣ, ਇਹ ਉਹੀ ਠੇਕੇ ਬੰਦ ਕੀਤੇ ਆ ਜਿਹੜੇ ਸਰਕਾਰ ਖੁਦ ਚਲਾਉਂਦੀ ਹੈ, ਤੇ ਇਹਦੇ ਤੇ ਜਿਹੜਾ ਇੱਕ ਜਾਈ ਜਿਹੜਾ ਲਿਆ DMK ਨੇ, ਤੇ ਇਹਦੇ ਤੇ ਜਿਵੇਂ ਆਪਾਂ ਕਹਿੰਦੇ ਹਾਂ ਕਿ ਚੂੰਡੀ ਵੱਢੀ ਆ, ਉਹ ਇਹ ਹੈ ਕਿ ਉਹਨਾਂ ਨੇ ਕਿਹਾ ਕਿ ਨਾ ਤਾਂ ਸਕੂਲਾਂ ਦੇ ਨੇੜੇ ਪਹਿਲਾਂ ਕੋਈ ਠੇਕੇ ਸੀ, ਨਾ ਹੀ ਧਾਰਮਿਕ ਸਥਾਨਾਂ ਦੇ ਨੇੜੇ ਸੀ, ਵੀ ਹੁਣ ਇਹਨਾਂ ਨੇ ਆਪਦਾ ਜਿਹੜਾ ਨੋਟੀਫਿਕੇਸ਼ਨ ਕੀਤੀ ਹੈ ਜਿਹਦੇ ਚ ਕਿਹਾ ਕਿ ਬੰਦ ਕਰਨ ਦੇ 717 ਠੇਕੇ ਹੁਕਮ ਦਿੱਤੇ ਨੇ, ਵੀ ਉਹ ਨੇ ਜਿਹੜੇ ਸਰਕਾਰੀ ਜਿਹੜੇ ਹੈਗੇ ਆ ਰਿਟੇਲ ਦੀਆਂ ਦੁਕਾਨਾਂ ਨੇ ਜਿਹੜੀਆਂ ਇਹਦੀਆਂ ਵਾਈਨ ਦੀਆਂ, ਤੇ ਉਹ ਉਹੀ ਬੰਦ ਕੀਤੀਆਂ ਨੇ ਜਿਹੜੀਆਂ ਜਾਂ ਤਾਂ ਸਕੂਲਾਂ ਦੇ ਨੇੜੇ ਸੀ ਤੇ ਜਾਂ ਧਾਰਮਿਕ ਸਥਾਨਾਂ ਦੇ ਨੇੜੇ ਸੀ, ਕਿਉਂਕਿ ਔਰਤਾਂ ਦੀ ਖਾਸ ਕਰਕੇ ਜਾਂ ਸਮਾਜ ਸੇਵੀ ਜਥੇਬੰਦੀਆਂ ਦੀ ਇਹ ਮੰਗ ਸੀ, ਤੇ ਉਹ ਕਹਿ ਰਹੇ ਨੇ ਕਿ ਇਹ ਸਿਰਫ ਇੱਕ ਤਰ੍ਹਾਂ ਦਾ ਜਿਹੜਾ ਹੈ ਇਹ ਸਟੰਟ ਹੈ, ਤੇ ਬਾਕੀ ਜਿਹੜੀ ਦੂਜੀ ਗੱਲ ਰਣਜੋਤ ਜੀ, ਜਿਹੜਾ ਇਹ ਸ਼ਰਾਬਬੰਦੀ ਵਾਲਾ ਜਿਹੜਾ ਕੰਮ ਹੈ, ਇਹ ਬਹੁਤ ਸਾਰੀਆਂ ਸਟੇਟਾਂ 'ਚ ਦੇਖਿਆ ਅਪਣਾ ਕੇ ਸਰਕਾਰਾਂ ਨੇ, ਉਹਨਾਂ ਨੂੰ ਮਹਿੰਗਾ ਬਹੁਤ ਪੈਂਦਾ। ਹਰਿਆਣੇ 'ਚ ਜਦੋਂ ਬੰਸੀ ਲਾਲ ਦੀ ਸਰਕਾਰ ਆਈ ਇੱਥੇ, ਇਹਨਾਂ ਨੇ ਵੀ ਇਹ ਕੀਤਾ, ਤੇ ਪਰ ਅਗਲੀ ਚੋਣ ਦੇ ਵਿੱਚ ਬੰਸੀ ਲਾਲ ਨੂੰ ਹਰਾਉਣ ਦਾ ਸਭ ਤੋਂ ਵੱਡਾ ਮੁੱਖ ਕਾਰਨ ਇਹੀ ਸੀ ਕਿ ਜਿਹੜੀ ਸੀ ਸ਼ਰਾਬਬੰਦੀ, ਇਸ ਕਰਕੇ ਫਿਰ ਜਿਹੜੀ ਆ ਉਹ ਖੁੱਲਣੀ ਪਈ ਉਹਨਾਂ ਨੂੰ, ਤੇ ਇਸ ਤਰ੍ਹਾਂ ਹੋਰਨਾਂ ਥਾਵਾਂ ਤੇ ਵੀ ਜਿਹੜੀ ਇਹ ਗੱਲ ਆਉਂਦੀ ਹੈ, ਤੇ ਦਿੱਲੀ ਦੇ ਵਿੱਚ ਜਿਹੜੀ ਇਹ ਸਰਕਾਰ ਜਦੋਂ ਕੇਜਰੀਵਾਲ ਦੀ ਸਰਕਾਰ ਆਈ, ਉਦੋਂ ਪਹਿਲਾਂ ਦਿੱਲੀ ਦੇ ਵਿੱਚ ਜਿੰਨੇ ਵੀ ਇਹ ਸੀਗੀ ਜਿਹੜੀ ਵਾਈਨ ਦੀ ਜਾਂ ਲਿਕਰ ਦਾ ਜਿਹੜਾ ਸੀ, ਇਹ ਸਾਰਾ ਸਰਕਾਰੀ ਜਿਹੜੀਆਂ ਦੁਕਾਨਾਂ ਸੀ, ਭਾਵੇਂ ਉਹ ਕੰਜੂਮਰ ਸਟੋਰ ਸੀ ਜਾਂ ਹੋਰ, ਉੱਥੋਂ ਸੀ ਇਹ ਮਿਲਦੀ, ਤੇ ਬਾਅਦ ਚ ਫਿਰ ਉਹਨਾਂ ਨੇ ਇੱਕ ਨਵੀਂ ਜਿਹੜੀ ਨੀਤੀ ਜਿਹਦੇ ਕਰਕੇ ਕਾਫੀ ਸਿਆਸੀ ਤੌਰ ਤੇ ਰੌਲਾ ਪੈਂਦਾ ਰਿਹਾ, ਉਹ ਲਿਆਂਦੀ ਕਿ ਜਿਸ ਤਰ੍ਹਾਂ ਹੋਰ ਸਟੇਟਾਂ ਦੇ ਵਿੱਚ ਜਿਹੜੇ ਹੈਗੇ ਆ ਠੇਕੇਦਾਰਾਂ ਨੂੰ ਠੇਕੇ ਦਿੱਤੇ ਜਾਂਦੇ ਆ ਤੇ ਉਹ ਦੇ ਕੇ ਵੱਧ ਰੈਵਨਿਊ ਜਿਹੜਾ ਹੈਗਾ ਉਹ ਆ ਸਕਦਾ, ਇਸ ਤਰ੍ਹਾਂ ਜਿਹੜੀ ਉਹ ਗੱਲ ਚੱਲੀ। ਪਰ ਇਹ ਕਿਉਂਕਿ ਇੱਕ ਲਿਕਰ ਏਦਾਂ ਦੀ ਚੀਜ਼ ਹੈ ਪੂਰੀ ਦੁਨੀਆਂ 'ਚ ਹੀ ਹੈ, ਖੈਰ ਕਿਉਂਕਿ ਇੱਥੇ ਹੋਰ ਤਰ੍ਹਾਂ ਦੇ ਕਾਨੂੰਨ ਨੇ, ਤੇ ਬਾਕੀ ਬਹੁਤ ਜਗ੍ਹਾ ਤਾਂ ਇਹ ਹੈ ਕਿ ਉਦੋਂ ਦਾ ਕੋਈ ਹੈ ਹੀ ਨਹੀਂ ਉਹਦੇ ਬਾਰੇ ਕਾਨੂੰਨ, ਜਿੱਦਾਂ ਸਟੋਰਾਂ ਤੋਂ ਆਮ ਚੀਜ਼ਾਂ ਮਿਲਦੀਆਂ ਨੇ ਜਿਵੇਂ ਜਿਹੜਾ ਹੈਗਾ ਚਾਹ ਪੱਤੀ ਮਿਲਦੀ ਹੈ, ਹੋਰ ਚੀਜ਼ਾਂ ਪਰਚੂਨ ਹਲਦੀ ਲੂਣ ਤੇਲ ਮਿਲਦਾ, ਉਸੇ ਤਰ੍ਹਾਂ ਜਿਹੜੀ ਆ ਉਹ ਸ਼ਰਾਬ ਮਿਲਦੀ ਹੈ, ਤੇ ਇਹ ਇੱਥੇ ਕਿਉਂਕਿ ਐਕਸਾਈਜ਼ ਦਾ ਜਿਹੜਾ ਹੈਗਾ ਐਕਸਾਈਜ਼ ਡਿਊਟੀ ਬਹੁਤ ਜ਼ਿਆਦਾ ਹੋਣ ਕਰਕੇ ਇੱਕ ਰੈਵਨਿਊ ਦਾ ਬਹੁਤ ਵੱਡਾ ਸਾਧਨ ਹੈ ਸਟੇਟਾਂ ਵਾਸਤੇ ਇਹ, ਤੇ ਹੁਣ ਇਹ ਵੀ ਠੀਕ ਹੈ ਉਹਨੂੰ ਉਸ ਲੈਵਲ ਤੇ ਭਾਵੇਂ ਜਿਹੜਾ ਹੈਗਾ ਪ੍ਰਚਾਰ ਦੇ ਲੈਵਲ ਤੇ ਕਿ ਅਸੀਂ ਆਹ ਘਟਾਤਾ ਜਾਂ ਅਸੀਂ ਬੰਦ ਕਰਤਾ ਜਾਂ ਅਸੀਂ ਨੇੜੇ ਨਹੀਂ ਖੋਲੇ, ਪਰ ਫਿਰ ਵੀ ਜਿਹੜੀ ਟੇਕ ਹੈ ਉਹ ਇਸੇ ਤੇ ਹੀ ਰਹਿੰਦੀ ਹੈ
18: ਜੀ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
19: ਹਾਂਜੀ, ਧੰਨਵਾਦ
18: ਜੀ। ਦੋਸਤੋ, ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਉਹ ਇਸ ਵਾਰ ਫੇਰ ਪੀਟੀ ਚ ਬੈਂਡ ਨਹੀਂ ਆਏ, ਹੁਣ ਫੇਰ ਕੋਈ ਵੀਜ਼ਾ ਨਹੀਂ ਪੈਣਾ, ਲੱਗਦਾ ਇੰਡੀਆ ਵਾਪਸ ਜਾਣਾ ਪੈਣਾ।
1: ਜੇ ਤੁਸੀਂ ਵੀ ਇਹਨਾਂ ਦੇ ਵਾਂਗ ਥੱਕ ਚੁੱਕੇ ਹੋ ਤਾਂ ਹੁਣੇ ਕੰਟੈਕਟ ਕਰੋ ਆਸਟ੍ਰੇਲੀਆ ਵਿੱਚ ਭਰੋਸੇ ਅਤੇ ਤਜਰਬੇ ਵਾਲੇ ਡਿਜ਼ਾਇਰ ਮਾਈਗ੍ਰੇਸ਼ਨ ਵਾਲਿਆਂ ਨੂੰ। ਇਹਨਾਂ ਕੋਲ ਹੈ ਇੰਪਲੋਇਰ ਸਪਾਂਸਰ ਵੀਜ਼ਾ, ਪਰਮਨੈਂਟ ਰੈਜ਼ੀਡੈਂਸੀ, ਸਟੂਡੈਂਟ ਵੀਜ਼ਾ, TR, ਪੇਰੈਂਟਸ ਵੀਜ਼ਾ ਅਤੇ ਬਾਕੀ ਸਾਰੀਆਂ ਇਮੀਗ੍ਰੇਸ਼ਨ ਤੋਂ ਰਿਲੇਟਡ ਸਰਵਿਸਿਜ਼। ਨੰਬਰ ਲਿਖੋ 045-151-1100, 045-151-1100। Desire migration.
2: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
3: ਸਕੂਲ ਤਾਂ ਯਾਰ ਹੋਣਾ ਹੀ ਨਹੀਂ ਚਾਹੀਦੇ।
4: ਮੈਂ ਤਾਂ ਕਹਿੰਦਾ ਐਤਵਾਰ ਵੀ ਸਕੂਲ ਲੱਗਣ, ਮਸਲਾ ਤਾਂ ਮੌਕਾ ਮਿਲਦਾ ਰੀਲਾਂ ਤੋਂ ਬਚਣ ਦਾ।
5: ਅਰੇ ਬੋਲੋ ਪੱਪੂ ਦੇ ਪਾਪਾ।
6: ਇਸ 8 ਮਈ ਨੂੰ ਸਿਨੇਮਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ। ਵੇਖਣ ਜ਼ਰੂਰ ਆਇਓ।
7: ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ। ਆਓ ਇਤਿਹਾਸ ਦੇ ਉਸ ਪੰਨੇ ਨੂੰ ਵਾਚਣ ਦਾ ਯਤਨ ਕਰੀਏ ਜਿਸ ਪੰਨੇ 'ਤੇ ਸਿੱਖਾਂ ਦੇ ਰਾਜ ਦੀ ਗੱਲ ਹੈ, ਜਿਸ ਪੰਨੇ 'ਤੇ ਮੁੱਠੀ ਭਰ ਸਿੱਖਾਂ ਨੇ ਕਿਸ ਤਰ੍ਹਾਂ ਮੁਗਲਾਂ ਦੇ ਨਾਲ ਮੁਕਾਬਲਾ ਕਰਕੇ ਅਤੇ ਸਰਹੰਦ ਨੂੰ ਫਤਿਹ ਕੀਤਾ ਉਸ ਦਾ ਜ਼ਿਕਰ ਹੈ। ਇਹ ਜੰਗ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਨਾਲ ਬੇਅੰਤ ਸਿੰਘਾਂ ਵੱਲੋਂ ਅਤੇ ਸੂਬਾ ਸਰਹੰਦ ਵਜ਼ੀਰ ਖਾਂ ਦੀਆਂ ਫੌਜਾਂ ਦੇ ਦਰਮਿਆਨ 1710 ਈਸਵੀ ਨੂੰ ਹੋਈ ਸੀ, ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਅਤੇ ਵੱਖ ਵੱਖ ਥਾਵਾਂ 'ਤੇ ਹੁੰਦੇ ਹੋਏ ਜਦੋਂ ਅਖੀਰ ਨਾਂਦੇੜ ਦੀ ਧਰਤੀ 'ਤੇ ਪਹੁੰਚਦੇ ਨੇ ਅਤੇ ਉੱਥੇ ਬੰਦਾ ਸਿੰਘ ਬਹਾਦਰ ਨੂੰ ਸਿੱਖਾਂ ਦਾ ਆਗੂ ਬਣਾ ਕੇ ਪੰਜਾਬ ਦੀ ਧਰਤੀ ਵੱਲ ਤੋਰਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਥਾਪੜਾ ਲੈ ਕੇ ਵੱਖ ਵੱਖ ਸ਼ਹਿਰਾਂ ਨੂੰ ਫਤਿਹ ਕਰਦਿਆਂ ਹੋਇਆਂ ਸਮਾਣਾ, ਸਢੌਰਾ, ਛੱਤ, ਬਨੂੜ ਤੋਂ ਇਹਨਾਂ ਰਸਤਿਆਂ ਤੋਂ ਹੁੰਦਿਆਂ ਹੋਇਆਂ ਸਰਹੰਦ ਵੱਲ ਚੜ੍ਹਾਈ ਕਰਦੀ। ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਨਾਲ ਆਏ ਹੋਏ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਗੱਲ ਪਹਿਲਾਂ ਤੋਂ ਹੀ ਘਰ ਕਰ ਗਈ ਸੀ ਕਿ ਸਰਹੰਦ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕੀਤਾ ਗਿਆ ਹੈ, ਅਸੀਂ ਉਸ ਸ਼ਹਿਰ ਦੀ ਇੱਟ ਦੇ ਨਾਲ ਇੱਟ ਖੜਕਾਵਾਂਗੇ। ਇਸ ਖਿਆਲ ਨੂੰ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਨਾਲ ਆਏ ਹੋਏ ਸਿੱਖਾਂ ਨੇ ਵੱਖ ਵੱਖ ਸ਼ਹਿਰਾਂ ਨੂੰ ਫਤਿਹ ਕਰਕੇ ਅਖੀਰ ਸਰਹੰਦ ਵੱਲ ਨੂੰ ਚੜ੍ਹਾਈ ਕਰ ਦਿੱਤੀ। ਸਰਹੰਦ ਤੋਂ ਥੋੜ੍ਹੀ ਦੂਰ ਦੇ ਉੱਪਰ ਹੀ ਇੱਕ ਚੱਪੜ ਚਿੜੀ ਦਾ ਅਸਥਾਨ ਹੈ। ਇਹ ਲੜਾਈ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਨਾਲ ਜਿਹੜੇ ਸਿੱਖ ਸਨ ਅਤੇ ਦੂਸਰੇ ਪਾਸੇ ਸੂਬਾ ਸਰਹੰਦ ਵਜ਼ੀਰ ਖਾਂ ਦੀਆਂ ਫੌਜਾਂ ਦੇ ਵਿੱਚ ਚੱਪੜ ਚਿੜੀ ਦੇ ਸਥਾਨ 'ਤੇ ਹੁੰਦੀ ਹੈ। ਜਦੋਂ ਸਿੱਖ ਫੌਜਾਂ ਚੱਪੜ ਚਿੜੀ ਦੇ ਸਥਾਨ 'ਤੇ ਪਹੁੰਚੀਆਂ ਅਤੇ ਸਾਡਾ ਇਤਿਹਾਸ ਕਹਿੰਦਾ ਹੈ ਕਿ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਂ ਵੀ ਆਪਣੀਆਂ ਫੌਜਾਂ ਲੈ ਕੇ ਸਿੱਖਾਂ ਦਾ ਮੁਕਾਬਲਾ ਕਰਨ ਦੇ ਲਈ ਅਗਾਂਹ ਵੱਲ ਨੂੰ ਵਧਿਆ। ਇਤਿਹਾਸ ਦੇ ਅੰਦਰ ਇਹ ਵੀ ਜ਼ਿਕਰ ਹੈ, ਵੱਖ ਵੱਖ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਕਿ ਵਜ਼ੀਰ ਖਾਂ ਦੀਆਂ ਫੌਜਾਂ ਦੇ ਵਿੱਚ ਬੇਅੰਤ ਹਾਥੀ ਸਨ, ਤੋਪਾਂ ਸਨ, ਭਾਵ ਕਿ ਵੱਖ ਵੱਖ ਤਰ੍ਹਾਂ ਦੀਆਂ ਫੌਜਾਂ ਵਜ਼ੀਰ ਖਾਂ ਦੀ ਫੌਜ ਦੇ ਵਿੱਚ ਸ਼ਾਮਲ ਸਨ। ਔਰ ਸਿੱਖ ਇਤਿਹਾਸ ਦੇ ਮਹਾਨ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਅਨੁਸਾਰ ਵਜ਼ੀਰ ਖਾਂ ਦੇ ਫੌਜ ਦੀ ਜੋ ਗਿਣਤੀ ਸੀ ਉਹ ਲਗਭਗ 20,000 ਦੇ ਤਕਰੀਬਨ ਸੀ। ਦੂਜੇ ਪਾਸੇ ਸਿੱਖਾਂ ਦੀ ਗਿਣਤੀ ਵੀ ਘੱਟ ਸੀ, ਗਿਣਤੀ ਦੇ ਪੱਖੋਂ ਵੀ ਥੋੜ੍ਹੇ ਸਨ, ਨਾ ਤਾਂ ਉਹਨਾਂ ਦੇ ਕੋਲ ਕੋਈ ਤੋਪਖਾਨਾ ਸੀ ਨਾ ਹਾਥੀ ਸਨ, ਕੇਵਲ ਅਤੇ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਔਰ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਤੁਰੇ ਹੋਏ ਸਿੱਖਾਂ ਦੇ ਮਨਾਂ ਦੇ ਵਿੱਚ ਕੇਵਲ ਇਹੀ ਗੱਲ ਸੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰ ਕੌਰ ਜੀ ਨੂੰ ਜਿਨ੍ਹਾਂ ਨੇ ਸ਼ਹੀਦ ਕੀਤਾ ਹੈ ਉਹਨਾਂ ਨੂੰ ਇਸ ਮਿੱਟੀ ਦੇ ਵਿੱਚ ਮਿਲਾਉਣਾ। ਜ਼ਿਆਦਾ ਫੌਜ ਨਾ ਹੋਣ ਦੇ ਬਾਵਜੂਦ ਜਾਂ ਜ਼ਿਆਦਾ ਹਥਿਆਰ ਨਾ ਹੋਣ ਦੇ ਬਾਵਜੂਦ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਯੋਗ ਅਗਵਾਈ ਕਰਕੇ ਸਿੱਖਾਂ ਨੂੰ ਜਥਿਆਂ ਦੇ ਵਿੱਚ ਵੰਡ ਕੇ ਵਜ਼ੀਰ ਖਾਂ ਦੀ ਫੌਜ ਦਾ ਮੁਕਾਬਲਾ ਕਰਨ ਦੇ ਲਈ ਭੇਜਿਆ। ਔਰ ਪਹਿਲਾਂ ਬਾਬਾ ਬੰਦਾ ਸਿੰਘ ਜੀ ਇਸ ਫੌਜ ਦੀ ਨਿਗਰਾਨੀ ਕਰਨ ਦੇ ਲਈ ਇੱਕ ਉੱਚੇ ਸਥਾਨ 'ਤੇ ਬੈਠ ਜਾਂਦੇ ਨੇ। ਇਹ ਲੜਾਈ ਸਰਹੰਦ ਦੇ ਨੇੜੇ ਹੀ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਚੱਪੜਚਿੜੀ ਦੇ ਮੈਦਾਨ ਦੇ ਵਿੱਚ 22 ਮਈ 1710 ਨੂੰ ਹੋਈ ਸੀ। ਪਹਿਲਾਂ ਪਹਿਲ ਕਹਿੰਦੇ ਨੇ ਕਿ ਮੁਸਲਮਾਨਾਂ ਦੇ ਕੋਲ ਫੌਜ ਜ਼ਿਆਦਾ ਹੋਣ ਕਰਕੇ ਜਾਂ ਸਾਧਨ ਜ਼ਿਆਦਾ ਹੋਣ ਕਰਕੇ ਸਿੱਖਾਂ ਦਾ ਉਹਨਾਂ ਨੇ ਬਹੁਤ ਭਾਰੀ ਨੁਕਸਾਨ ਕੀਤਾ। ਪਰ ਜਿਉਂ ਹੀ ਪੱਲਾ ਪਲਟਿਆ, ਬਾਬਾ ਬੰਦਾ ਸਿੰਘ ਜੀ ਬਹਾਦਰ, ਫਤਿਹ ਸਿੰਘ ਜੀ, ਬਾਬਾ ਬਾਦ ਸਿੰਘ ਜੀ, ਇੱਦਾਂ ਦੇ ਮਹਾਨ ਆਗੂ ਜਿਹੜੇ ਉਸ ਫੌਜ ਦੇ ਵਿੱਚ ਲੜ ਰਹੇ ਸਨ, ਜਦੋਂ ਇਹਨਾਂ ਨੇ ਅਗਾਂਹ ਵਧ ਕੇ ਇੱਕਦਮ ਮੁਗਲਾਂ ਦੀਆਂ ਫੌਜਾਂ ਦੇ ਉੱਪਰ ਧਾਵਾ ਕੀਤਾ ਤੇ ਇਸ ਲੜਾਈ ਦਾ ਪਾਸਾ ਇੱਕਦਮ ਪਲਟਿਆ ਔਰ ਸਿੱਖਾਂ ਦਾ ਪੱਲੜਾ ਜਿਹੜਾ ਸੀ ਉਹ ਇਸ ਲੜਾਈ ਦੇ ਵਿੱਚ ਭਾਰੂ ਹੋ ਗਿਆ। ਜਦੋਂ ਸਿੱਖਾਂ ਨੇ ਅਕਾਲ ਅਕਾਲ ਦੇ ਜੈਕਾਰੇ ਲਾ ਕੇ ਮੁਗਲਾਂ ਦੇ ਉੱਪਰ ਨੰਗੀਆਂ ਤਲਵਾਰਾਂ ਦੇ ਨਾਲ ਧਾਵਾ ਕੀਤਾ, ਮੁਕਾਬਲਾ ਕੀਤਾ ਤੇ ਕਹਿੰਦੇ ਨੇ ਕਿ ਮੁਗਲਾਂ ਦੀ ਸਾਰੀ ਫੌਜ ਜਿਹੜੀ ਹੈ ਉਹ ਭੱਜ ਗਈ ਤੇ ਇੱਕ ਇਤਿਹਾਸਕਾਰ ਖਾਫੀ ਖਾਨ ਲਿਖਦਾ ਹੈ ਕਿ ਬਹੁਤ ਸਾਰਾ ਧਨ ਮਾਲ, ਘੋੜੇ, ਹਾਥੀ ਤੇ ਹੋਰ ਜਿੰਨੇ ਵੀ ਸ਼ਸਤਰ ਸਨ ਉਹਨਾਂ ਦੇ ਉਹ ਸਿੱਖਾਂ ਦੇ ਹੱਥ ਆਏ। ਮੈਦਾਨ ਛੱਡ ਕੇ ਵਜ਼ੀਰ ਖਾਨ ਦੀ ਭੱਜਦੀ ਹੋਈ ਫੌਜ ਦੇ ਪਿੱਛੇ ਹੀ ਸਿੱਖਾਂ ਨੇ ਤਲਵਾਰਾਂ ਦੇ ਨਾਲ ਸਰਹੰਦ ਤੱਕ ਉਹਨਾਂ ਦਾ ਪਿੱਛਾ ਕੀਤਾ। ਦੂਸਰੇ ਪਾਸੇ ਜਦੋਂ ਅਸੀਂ ਇਤਿਹਾਸਕ ਸਰੋਤਾਂ ਨੂੰ ਜਾਂ ਇਤਿਹਾਸ ਨੂੰ ਵਾਚਦੇ ਹਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਜਾਂ ਹੋਰ ਬੇਅੰਤ ਸਿੱਖਾਂ ਤੇ ਤਸ਼ੱਦਦ ਕਰਨ ਵਾਲੇ ਵਜ਼ੀਰ ਖਾਂ ਦਾ ਨਾਮ ਜਦੋਂ ਆਉਂਦਾ ਹੈ ਤੇ ਉਸ ਦੀ ਮੌਤ ਬਾਰੇ ਸਾਡੇ ਇਤਿਹਾਸਕਾਰਾਂ ਨੇ ਵੱਖ ਵੱਖ ਜ਼ਿਕਰ ਕੀਤਾ ਹੈ ਕਿ ਉਸ ਦੀ ਮੌਤ ਕਿਸ ਤਰ੍ਹਾਂ ਹੋਈ। ਸਾਡੇ ਇਤਿਹਾਸਕਾਰ ਗਿਆਨੀ ਖਜਾਨ ਸਿੰਘ ਜੀ ਲਿਖਦੇ ਨੇ ਕਿ ਇਸ ਲੜਾਈ ਦੇ ਵਿੱਚ ਹੀ ਵਜ਼ੀਰ ਖਾਂ ਜਿਹੜਾ ਹੈ ਉਹ ਘੋੜੇ ਤੋਂ ਡਿੱਗ ਪਿਆ ਤੇ ਉਹਨੂੰ ਜਿੰਦਾ ਹੀ ਕਾਬੂ ਕਰ ਲਿਆ ਗਿਆ। ਮਹਿਮਾ ਪ੍ਰਕਾਸ਼ ਦੇ ਵਿੱਚ ਵੀ ਜ਼ਿਕਰ ਮਿਲਦਾ ਹੈ ਕਿ ਵਜ਼ੀਰ ਖਾਨ ਜਿਹੜਾ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥੋਂ ਮਾਰਿਆ ਗਿਆ। ਇਤਿਹਾਸਕਾਰ ਕਰਮ ਸਿੰਘ ਤੇ ਬਾਪੂ ਸੋਹਨ ਸਿੰਘ ਸ਼ੀਤਲ ਹੋਣਾ ਵੀ ਇਹ ਜ਼ਿਕਰ ਕੀਤਾ ਕਿ ਵਜ਼ੀਰ ਖਾਨ ਨੂੰ ਤੀਰ ਦੇ ਨਾਲ ਜ਼ਖਮੀ ਕਰਕੇ ਉਹਨੂੰ ਘੋੜੇ ਤੋਂ ਥੱਲੇ ਡੇਗ ਦਿੱਤਾ ਗਿਆ ਤੇ ਜਿਉਂਦੇ ਨੂੰ ਹੀ ਪਕੜ ਲਿਆ ਤੇ ਸਿੱਖਾਂ ਨੇ ਬਾਅਦ ਦੇ ਵਿੱਚ ਵਜ਼ੀਰ ਖਾਂ ਨੂੰ ਇੱਕ ਰੱਸੇ ਦੇ ਨਾਲ ਬੰਨ੍ਹ ਕੇ ਪੂਰੇ ਸਰਹੰਦ ਦੇ ਵਿੱਚ ਘੜੀਸਿਆ ਤੇ ਬਾਅਦ ਦੇ ਵਿੱਚ ਉਸ ਦੇ ਸਰੀਰ ਨੂੰ ਪੰਛੀਆਂ ਦੇ ਖਾਣ ਦੇ ਲਈ, ਪੰਛੀਆਂ ਦੇ ਨੋਚਣ ਦੇ ਲਈ ਇੱਕ ਰੁੱਖ ਦੇ ਨਾਲ ਬੰਨ੍ਹ ਦਿੱਤਾ ਗਿਆ ਸੀ। ਅਸਲ ਦੇ ਵਿੱਚ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਗਹਿਰਾ ਰੋਸ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰ ਕੌਰ ਜੀ ਨੂੰ ਜਿਨ੍ਹਾਂ ਨੇ ਸਖਤੀ ਦੇ ਨਾਲ ਸ਼ਹੀਦ ਕਰਵਾਇਆ ਔਰ ਬਾਅਦ ਦੇ ਵਿੱਚ ਵੀ ਉਹਨਾਂ ਦੇ ਸਰੀਰਾਂ ਦੇ ਨਾਲ ਬੇਅੰਤ ਤਸ਼ੱਦਦ ਕੀਤਾ ਗਿਆ, ਇੱਕ ਨਾ ਇੱਕ ਦਿਨ ਉਹਨਾਂ ਦੇ ਕੋਲੋਂ ਬਦਲਾ ਜਿਹੜਾ ਹੈ ਉਹ ਜ਼ਰੂਰ ਲਿਆ ਜਾਵੇਗਾ। ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੀ ਫੌਜ ਦੇ ਨਾਲ ਵੱਖ ਵੱਖ ਸ਼ਹਿਰਾਂ ਨੂੰ ਫਤਿਹ ਕਰਦਿਆਂ ਹੋਇਆਂ ਅਖੀਰ ਸਰਹੰਦ ਦੇ ਉੱਪਰ ਧਾਵਾ ਬੋਲ ਕੇ 1710 ਈਸਵੀ ਨੂੰ ਸਰਹੰਦ ਦੇ ਕਿਲ੍ਹੇ ਦੇ ਉੱਪਰ ਜਿਹੜਾ ਹੈ ਉਹ ਕੇਸਰੀ ਨਿਸ਼ਾਨ ਸਾਹਿਬ ਚਲਾ ਕੇ ਸਰਹੰਦ ਨੂੰ ਫਤਿਹ ਕੀਤਾ। ਇਸ ਦਿਨ ਨੂੰ ਸਰਹੰਦ ਫਤਿਹ ਦਿਵਸ ਦੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਹੈ ਉਹਨਾਂ ਸ਼ਹੀਦਾਂ ਨੂੰ, ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਔਰ ਉਹਨਾਂ ਦੇ ਨਾਲ ਸ਼ਹੀਦ ਹੋਏ ਬੇਅੰਤ ਸਿੱਖਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ ਜਿਨ੍ਹਾਂ ਨੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਕੇ ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਉੱਥੇ ਸਿੱਖਾਂ ਦਾ ਵੱਡਾ ਰਾਜ ਜਿਹੜਾ ਹੈ ਉਹ ਵੀ ਸਥਾਪਿਤ ਕਰ ਦਿੱਤਾ ਔਰ ਇਸ ਤੋਂ ਬਾਅਦ ਵੀ ਸਰਹੰਦ ਸ਼ਹਿਰ ਦੇ ਨਾਲ ਸਿੱਖਾਂ ਦਾ ਰੋਸ ਜਿਹੜਾ ਹੈ ਉਹ ਇਸੇ ਤਰ੍ਹਾਂ ਬਰਕਰਾਰ ਰਹਿੰਦਾ। ਉਹ ਭਾਵੇਂ ਬਾਅਦ ਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਵੱਲੋਂ ਵੀ ਸਰਹੰਦ ਤੇ ਹਮਲਾ ਕਰਕੇ ਇਹਦੀ ਇੱਟ ਦੇ ਨਾਲ ਇੱਟ ਖੜਕਾਈ ਜਾਂਦੀ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਰੋਜ਼ ਰੋਜ਼ ਸ਼ੋਪਿੰਗਾਂ ਹੁੰਦੀਆਂ ਨੇ ਡਿਸਕਾਊਂਟ ਵੀ।
8: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰ ਚੱਲੀਏ
9: ਯਾਰ, ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
8: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
10: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ।

0: ਰੇਡੀਓ ਹਾਂ ਜੀ 1674 ਦੋਸਤੋ ਸਾਰਿਆਂ ਦਾ ਸਵਾਗਤ ਹੈ। ਅੱਜ ਦਿਨ ਸੋਮਵਾਰ ਦਾ ਦੁਪਹਿਰ ਦਾ ਸਮਾਂ ਆਫਟਰਨੂਨ ਹੋ ਚੁੱਕੀ ਆ। ਅੱਧਾ ਦਿਨ ਤੁਹਾਡੇ ਸਾਰਿਆਂ ਦਾ ਲੰਘਿਆ ਹੋਊਗਾ ਅਤੇ ਬੜਾ ਸੋਹਣਾ ਲੰਘਿਆ ਹੋਊਗਾ ਅਤੇ ਆਸ ਆ ਕਿ ਬਾਕੀ ਦਾ ਰਹਿੰਦਾ ਵੀ ਬੜਾ ਸੋਹਣਾ ਲੰਘੂਗਾ। ਮੈਂ ਬਲਕੀਰ ਸਿੰਘ ਤੁਹਾਡੇ ਨਾਲ ਅੱਜ ਸਾਂਝ ਪਾਵਾਂਗੇ ਇਮੀਗ੍ਰੇਸ਼ਨ ਦੀ ਅਪਡੇਟਸ ਦੇ ਉੱਤੇ। ਮੇਰੇ ਨਾਲ ਮਨੀਸ਼ਾ ਜੀ ਜੁੜ ਚੁੱਕੇ ਨੇ, ਡਿਜ਼ਾਇਰ ਮਾਈਗ੍ਰੇਸ਼ਨ ਤੋਂ ਆਏ ਨੇ। ਸਮੇਂ 'ਚੋਂ ਸਮਾਂ ਕੱਢ ਕੇ ਇਹਨਾਂ ਦਾ ਕੰਟੈਕਟ ਨੰਬਰ ਜਿਹੜਾ ਉਹ ਮੈਂ ਤੁਹਾਨੂੰ ਦੱਸ ਦਿੰਦਾ, ਜੇ ਤੁਸੀਂ ਪਹਿਲਾਂ ਹੀ ਲੱਭ ਰਹੇ ਹੋ ਇਹਨਾਂ ਦਾ ਫੋਨ ਨੰਬਰ, ਅਤੇ ਉਹ ਆ ਜੀ 0482-610-000। ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਅਤੇ ਅੱਜ ਦਾ ਜਿਹੜਾ ਟੋਪਿਕ ਆ ਮਨੀਸ਼ਾ ਜੀ ਤੋਂ ਪੁੱਛਣਾ ਚਾਹੂੰਗਾ ਕਿ ਕੀ ਆ, ਅਤੇ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦਾ ਸਵਾਗਤ ਕਰੂੰਗਾ। ਬਹੁਤ ਬਹੁਤ ਸਵਾਗਤ ਤੁਹਾਡਾ ਮਨੀਸ਼ਾ ਜੀ।
1: ਥੈਂਕ ਯੂ ਬਲਕੀਰਤ, ਬਿਲਕੁਲ ਠੀਕ। ਅੱਜ ਦਾ ਟੋਪਿਕ ਬਹੁਤ ਹੀ ਸੈਂਸਿਟਿਵ ਅਤੇ ਇੰਪੋਰਟੈਂਟ ਟੋਪਿਕ ਹੈ ਕਿ 482 ਵੀਜ਼ਾ ਹੋਲਡਰਸ ਲਈ, 186 ਜਿਨ੍ਹਾਂ ਨੇ ਪਾਇਆ ਹੋਇਆ, 407 ਜਿਨ੍ਹਾਂ ਨੇ ਪਾਇਆ ਹੋਇਆ ਹੈ, ਉਹਨਾਂ ਲਈ ਕਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਬੈਕ ਐਂਡ 'ਤੇ, ਕਿੰਨਾ ਡਿਪਾਰਟਮੈਂਟ ਸਟ੍ਰਿਕਟਲੀ ਚੀਜ਼ਾਂ ਨੂੰ ਚੈੱਕ ਕਰ ਰਿਹਾ, ਅੱਜ ਦਾ ਟੋਪਿਕ ਸਾਰਾ ਉਹੀ ਹੋਏਗਾ। ਅਤੇ ਰੀਸੈਂਟ ਜਿਹੜੇ ਸਟੂਡੈਂਟ ਵੀਜ਼ਾ ਰਿਫਿਊਜ਼ਲਸ 'ਚ ਇਨਕਰੀਜ਼ ਹੋਇਆ ਹੈ ਉਹਦੇ ਰਿਲੇਟਡ ਅਸੀਂ ਗੱਲ ਕਰਾਂਗੇ।
0: ਜੀ ਬਿਲਕੁਲ, ਕਿਉਂਕਿ ਮੈਂ ਵੀ ਕਈ ਸਾਰਿਆਂ ਨੂੰ ਜਾਣਦਾ ਜਿਨ੍ਹਾਂ ਦੇ ਕੰਮਾਂ ਦੇ ਉੱਤੇ ਛਾਪੇ, ਕਹਿ ਲਓ ਪੰਜਾਬੀ ਦੇ ਵਿੱਚ ਆਪਾਂ ਤੈਨੂੰ ਇਹੋ ਕਹਿੰਦੇ ਹਾਂ ਵੀ ਛਾਪੇ ਪੈਣ ਡੇ ਆ ਕਿ ਚੈਕਿੰਗ ਹੋਣ ਡੀ ਆ ਵੀ ਕਿਹੜਾ ਕਿੱਥੇ ਕੰਮ ਕਰਦਾ ਅਤੇ ਕਿੱਦਾਂ ਕਰਦਾ ਵਾ, ਕਿੰਨਾ ਕੁ ਕਰਦਾ ਕਿੰਨਾ ਕੁ ਨਹੀਂ ਕਰਦਾ, ਕਿਹੜੇ ਤਰੀਕੇ ਨਾਲ ਕਰਦਾ ਵਾ, ਗਲਤ ਕਰਦਾ ਸਹੀ ਕਰਦਾ, ਜੈਨੂਅਨ ਆ ਜਾਂ ਨਹੀਂ ਜੈਨੂਅਨ, ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ। ਉਸ ਤੋਂ ਪਹਿਲਾਂ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਆਪਾਂ ਟਿਕਟੋਕ ਦੇ ਉੱਤੇ ਨਾਲ ਤੁਸੀਂ ਲਾਈਵ ਜਿਹੜਾ ਉਹ ਸਾਨੂੰ ਵੇਖ ਸਕਦੇ ਹੋ, ਸੁਣ ਸਕਦੇ ਹੋ ਟਿਕਟੋਕ ਦੇ ਉੱਤੇ। ਅੱਛਾ ਜੀ, ਕਈ ਸਾਰੇ ਜੁੜ ਵੀ ਗਏ ਨੇ ਸਾਡੇ ਨਾਲ, ਬਹੁਤ ਬਹੁਤ ਧੰਨਵਾਦ ਜੀ। ਤੁਹਾਡੇ ਮੈਸੇਜ ਵੀ ਆਉਣੇ ਸ਼ੁਰੂ ਹੋ ਗਏ ਨੇ, ਆਪਾਂ ਕੋਸ਼ਿਸ਼ ਕਰਾਂਗੇ ਜੇ ਮੈਸੇਜ ਸਾਡੇ ਕੋਲ ਟਾਈਮ ਰਿਹਾ ਅਤੇ ਆਪਾਂ ਲੈਂਦੇ ਤੁਹਾਡੇ ਅੱਗੇ ਜਾਂਦਿਆਂ ਜ਼ਰੂਰ ਲਵਾਂਗੇ। ਪਰ ਉਸ ਤੋਂ ਪਹਿਲਾਂ ਜਿਹੜੀ ਆਪਾਂ ਅੱਜ ਦੀ ਗੱਲਬਾਤ ਹੈ, ਜਿੱਦਾਂ ਮਨੀਸ਼ਾ ਜੀ ਨੇ ਦੱਸਿਆ ਕਿ 482 ਨੂੰ ਲੈ ਕੇ ਜਿਹੜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਛਾਪੇਮਾਰੀ ਹੋ ਰਹੀ ਆ, ਉਹਦੇ ਬਾਰੇ ਕੀ ਆਪਾਂ ਕਿੱਦਾਂ ਬਚ ਸਕਦੇ ਹਾਂ, ਜਾਂ ਫਿਰ ਕਹਿ ਲਓ ਕਿ ਉਹਨੂੰ ਕਿਸ ਤਰੀਕੇ ਨਾਲ ਸਹੀ ਢੰਗ ਨਾਲ ਜਿਹੜਾ ਉਹ ਆਪਾਂ ਕੰਮ ਕਰੀਏ ਕਿ ਆਪਾਂ ਜਿਹੜਾ ਉਸ ਦਾ ਸ਼ਿਕਾਰ ਜਿਹੜਾ ਉਹ ਨਾ ਬਣ ਜਾਈਏ, ਆਪਾਂ ਫੜੇ ਨਾ ਜਾਈਏ, ਕਿਉਂਕਿ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਏ ਨਹੀਂ ਅਤੇ ਬੀ, ਬੀ ਨਹੀਂ ਅਤੇ ਸੀ, ਕੁਛ ਨਾ ਕੁਛ ਆਪਾਂ ਤਰੀਕੇ ਕਰਕੇ ਆਪਾਂ ਆਪਣੇ ਆਪ ਨੂੰ ਜਿਹੜਾ ਉਹ ਸੇਫ ਕਰਨ ਦੀ ਕੋਸ਼ਿਸ਼ ਤਾਂ ਕਰਦੇ ਹੀ ਹਾਂ। ਪਰ ਇਹ ਹੈ ਕਿ ਉਹਦੇ ਨਾਲ ਜੇ ਆਪਾਂ ਨੂੰ ਉਹਦੇ ਬਾਰੇ ਇਨਫੋਰਮੇਸ਼ਨ ਹੋਵੇ, ਜਾਣਕਾਰੀ ਹੋਵੇ ਕਿ ਕਿੱਦਾਂ ਕੀ ਵਰਕਆਊਟ ਹੋ ਰਿਹਾ, ਅਤੇ ਫਿਰ ਉਹਦੇ ਵਿੱਚ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ ਚੀਜ਼ਾਂ ਨੂੰ ਜਿਹੜਾ ਉਹ ਠੀਕ ਕਰਨਾ।
1: ਬਿਲਕੁਲ, ਸਭ ਤੋਂ ਪਹਿਲਾਂ ਮੈਂ ਦੱਸੂਗੀ ਕਿ ਜਿਹੜੇ ਇੰਪਲੋਇਸ ਤੇ ਵਿਜ਼ਿਟ ਹੋ ਰਿਹਾ
0: ਜੀ,
1: ਇਹ ਬਾਰਡਰ ਫੋਰਸ ਅਕੇਲੇ ਨਹੀਂ ਕਰ ਰਿਹਾ, ਇਹਦੇ ਨਾਲ ਵਰਕ ਸੇਫ ਵਾਲੇ, ਸ਼ੈਰਿਫ, ਏਟੀਓ ਵਾਲੇ ਕਿਸੇ ਵੀ ਤਰੀਕੇ ਨਾਲ ਕੰਬਾਈਨ ਹੋ ਕੇ ਵੀ ਕਰ ਰਹੇ ਹੈ।
0: ਓਕੇ,
1: ਤੇ ਸਭ ਤੋਂ ਸੈਂਸਿਟਿਵ ਜਿਹੜੇ ਓਕੂਪੇਸ਼ਨਸ ਹੈਗੇ ਹੈ, ਸਿਰਫ ਰੈਸਟੋਰੈਂਟ ਤੇ ਮੋਟਰ ਮਕੈਨਿਕ ਲਈ ਨਹੀਂ, ਇਹ ਕੈਬਨਿਟ ਫੈਕਟਰੀਜ਼ ਤੇ ਵੀ ਵਿਜ਼ਿਟ ਕਰ ਰਹੇ ਹੈ, ਹੋਰ ਵੀ ਜਿਹੜੇ ਇੰਪਲੋਇਜ਼ ਹੈ ਜਿਨ੍ਹਾਂ ਨੇ ਸਪੋਂਸਰ ਕੀਤਾ, ਜਿਨ੍ਹਾਂ ਦੇ ਫਿਜ਼ੀਕਲ ਲੋਕੇਸ਼ਨਸ ਹੈ ਉੱਥੇ ਵਿਜ਼ਿਟ ਕਰ ਰਹੇ ਹੈ, ਕੰਸਟਰਕਸ਼ਨ ਸਾਈਟਸ ਤੇ ਵਰਕ ਸੇਫ ਵਿਜ਼ਿਟ ਕਰ ਰਹੇ ਹੈ, ਅਤੇ ਉੱਥੇ ਜਿਹੜੇ ਵੀ ਲੋਕ ਕੰਮ ਕਰ ਰਹੇ ਹੈ ਉਹਨਾਂ ਨੂੰ ਚੈੱਕ ਕਰ ਰਹੇ ਹੈ ਕਿ ਉਹਨਾਂ ਕੋਲ ਕਿਹੜਾ ਵੀਜ਼ਾ ਹੈ, ਉਹਨਾਂ ਕੋਲ ਵਰਕ ਰਾਈਟਸ ਹੈ ਜਾਂ ਨਹੀਂ ਹੈ। ਐਂਡ ਜਦੋਂ ਵੀ ਕੋਈ ਵੀ ਜਗ੍ਹਾ 'ਤੇ ਵਿਜ਼ਿਟ ਕਰਦੇ ਹੈ ਅਤੇ ਇੱਕ ਇੱਕ ਬੰਦੇ ਦਾ ਨਾਮ, ਡੇਟ ਆਫ ਬਰਥ, ਉਹਦੀ ਡਿਟੇਲਸ ਲੈ ਕੇ ਅਤੇ ਉਹਦਾ ਸਟੇਟਸ ਲੀਗਲ ਜਾਂ ਅਨਲੋਫੁਲ ਸਾਰਾ ਕੁਝ ਚੈੱਕ ਕਰਦੇ ਹੈ। ਇਹਦੇ 'ਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸ਼ੈਫ ਅਤੇ ਕੁੱਕ ਦੀ, ਕਿਉਂਕਿ ਰੈਸਟੋਰੈਂਟਸ ਵਿੱਚ ਬਹੁਤ ਜ਼ਿਆਦਾ ਵਿਜ਼ਿਟਸ ਹੋਏ ਹੈ ਔਰ ਉੱਥੇ ਜਾ ਕੇ ਵਾਟ ਦੇ ਆਰ ਟਰਾਇੰਗ ਟੂ ਡੂ ਇਜ਼ ਕਿ ਇਹ ਰੋਸਟਰਸ ਤੱਕ ਚੈੱਕ ਕਰ ਰਹੇ ਹੈ ਕਿ ਜਿੱਦਾਂ ਇਹਨਾਂ ਨੇ ਮੈਨੂੰ ਸਪੋਂਸਰ ਕੀਤਾ 482 ਅਤੇ ਮੈਨੂੰ 38-40 ਆਵਰਸ ਜਿਹੜਾ ਕਿ ਅਸੀਂ ਕੰਟਰੈਕਟ ਵਿੱਚ ਲਿਖਿਆ ਸੀ ਉਨੇ ਆਵਰਸ ਮਿਲ ਰਹੇ ਹੈ ਔਰ ਮੇਰੇ ਨਾਲ, ਮਤਲਬ ਮੈਨੂੰ ਐਕਸਪਲੋਇਟ ਤੇ ਨਹੀਂ ਕਰ ਰਹੇ ਸਪੋਂਸਰ ਕਰਕੇ, ਮੈਨੂੰ ਉਨੇ ਘੰਟੇ ਕੰਮ ਮਿਲ ਰਿਹਾ ਹੈ। ਕੰਟਰੈਕਟ ਤੇ ਜਿੰਨੀ ਸੈਲਰੀ ਲਿੱਤੀ ਸੀ, 70,000 ਦਿੱਤੀ ਸੀ, 75,000 ਦਿੱਤੀ ਸੀ, ਉਹ ਸਾਨੂੰ ਦੇ ਰਹੇ ਹੈ ਕਿ ਨਹੀਂ ਦੇ ਰਹੇ ਹੈ। ਏਟੀਓ ਨਾਲ, ਸ਼ੈਰਿਫ ਨਾਲ, ਇਹਨਾਂ ਦੇ ਨਾਲ ਵਿਜ਼ਿਟ ਕਰਨ ਦਾ ਪਰਪਸ ਇਹ ਹੈਗਾ ਕਿ ਉੱਥੇ ਕੋਈ ਇਲੀਗਲ ਬੰਦਾ ਤਾਂ ਨਹੀਂ ਕੰਮ ਕਰ ਰਿਹਾ। ਜੇ ਹੁਣ ਇਹ ਇੱਕ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ ਕੈਬਨਿਟ ਫੈਕਟਰੀ ਦੀ, ਉੱਥੇ ਇਹਨਾਂ ਨੇ ਵਿਜ਼ਿਟ ਕੀਤਾ ਅਤੇ ਉੱਥੇ ਇਹਨਾਂ ਨੇ ਪੂਰਾ ਫੈਕਟਰੀ ਚੈੱਕ ਕੀਤੀ, ਉਹਦੇ ਬਿਨਸ ਤੱਕ ਚੈੱਕ ਕੀਤੇ, ਬੈਕ ਯਾਰਡ, ਫਰੰਟ ਯਾਰਡ ਸਾਰਾ ਚੈੱਕ ਕੀਤਾ, ਫਿਰ ਉੱਥੇ ਹਰ ਇੱਕ ਜਿਹੜਾ ਵੀ ਬੰਦਾ ਕੰਮ ਕਰ ਰਿਹਾ ਸੀ ਉਹਦਾ ਨਾਮ, ਉਹਦਾ ਡੇਟ ਆਫ ਬਰਥ, ਉਹ ਵੀ ਚੈੱਕ ਕੀਤਾ।

0: ਦਿੱਤਾ ਉਸ ਰੈਸਟੋਰੈਂਟ ਤੇ ਕੋਈ ਉਸ ਕੈਬਿਨੇਟ ਫੈਕਟਰੀ ਤੇ ਕੋਈ 482186 ਨਹੀਂ ਸੀਗਾ ਉੱਥੇ ਸਿਰਫ ਇੱਕ 407 ਪਿਆ ਹੋਇਆ ਸੀ ਜਿਹੜਾ ਹਲੇ ਗ੍ਰਾਂਟ ਵੀ ਨਹੀਂ ਹੋਇਆ ਸੀ ਐਂਡ ਉਹ ਦੇਖਣਾ ਚਾਹੁੰਦੇ ਸੀਗੇ ਕਿ ਇਹ ਜਿਹੜੀ ਫੈਕਟਰੀ ਹੈ ਜੈਨੂਇਨ ਫੈਕਟਰੀ ਹੈ ਇੰਪਲੋਇਰ ਜੈਨੂਇਨ ਹੈ ਉਹ ਜਿਹਨੂੰ ਸਪੋਂਸਰ ਕੀਤਾ ਉਹ ਜੈਨੂਇਨ ਹੈ ਇਹ ਬਹੁਤ ਸਾਰੇ ਇਸ ਚੀਜ਼ ਕਰਕੇ ਬਹੁਤ ਚੈਕਿੰਗ ਹੋਈ ਹੈ ਮੋਟਰ ਮਕੈਨਿਕ ਤੇ ਵਰਕਸ਼ਾਪਸ ਤੇ ਵਿਜ਼ਿਟ ਹੋਈ ਹੈ ਬਹੁਤ ਜ਼ਿਆਦਾ ਰੀਜਨਲ ਏਰੀਆਜ਼ ਤੇ ਹੋਰ ਵੀ ਜ਼ਿਆਦਾ ਯੂ ਨੋ ਸਟ੍ਰਿਕਨੈਸ ਹੈਗੀ ਹੈ ਉੱਥੇ ਰਹਿਣ ਦੇ ਜਿਹੜੇ ਐਡਰੈਸ ਦਿਖਾ ਰਹੇ ਹੋ ਉਹ ਤੱਕ ਕਰੋਸ ਚੈੱਕ ਹੋ ਰਹੇ ਹੈ ਕਿ ਜੇ ਕਿਸੇ ਬੱਚੇ ਨੇ ਰੀਜਨਲ ਏਰੀਆ ਦਾ ਐਡਰੈਸ ਦਿਖਾਇਆ ਹੋਇਆ ਫੋਰ 186 ਫੋਰ 482 ਔਰ ਫੈਕਟਰੀ ਵੀ ਜਾਂ ਕੋਈ ਵੀ ਰੈਸਟੋਰੈਂਟ ਵੀ ਰੀਜਨਲ ਏਰੀਆ ਦਾ ਹੈ ਤੇ ਉੱਥੇ ਵੀ ਜਾ ਕੇ ਉਹਨਾਂ ਦੇ ਘਰਾਂ ਤੱਕ ਦੀ ਇਹਨਾਂ ਨੇ ਦੇਖਿਆ ਕਿ ਉਹ ਜਿਹੜੀ ਲੀਜ਼ ਹੈ ਉਹ ਇਹਨਾਂ ਦੇ ਨਾਮ ਤੇ ਹੈ ਕਿ ਨਹੀਂ ਹੈ ਜੇ ਨਹੀਂ ਹੈ ਤੇ ਉਹ ਉੱਥੇ ਰਹਿ ਰਹੇ ਹੈ ਕਿ ਨਹੀਂ ਰਹਿ ਰਹੇ ਫਿਰ ਜਦੋਂ 482 ਤੇ ਇਹ ਕਿਸੇ ਰੈਸਟੋਰੈਂਟ ਤੇ ਅਸੀਂ ਵਾਪਸ ਆ ਜਾਂਦੇ ਹਾਂ ਜੇ ਰੈਸਟੋਰੈਂਟ ਤੇ ਜਾ ਕੇ ਚੈਕਿੰਗ ਕਰਦੇ ਹੈ ਤੇ ਰੈਸਟੋਰੈਂਟ ਕਿੰਨਾ ਐਕਟਿਵ ਹੈ ਫਾਈਨੈਂਸ਼ਲੀ ਤੇ ਜਿਹੜਾ ਏਟੀਓ ਹੈ ਉਹਨੇ ਚੈੱਕ ਕਰਨਾ ਹੈ ਕਿ ਜਿਹੜੇ ਫਾਈਨੈਂਸ਼ੀਅਲਸ ਹੈ ਉਹ ਰੈਸਟੋਰੈਂਟ ਇੰਨਾ ਕੇਪੇਬਲ ਹੈ ਔਨ ਪੇਪਰ ਅਸੀਂ ਸਾਰਾ ਕੁਛ ਪ੍ਰੂਵ ਕਰਤਾ ਹੋਇਆ ਬਟ ਆਫਟਰ ਦੈਟ ਇਹ ਜੈਨੂਇਨ ਵੈਰੀਫਿਕੇਸ਼ਨ ਹੋ ਰਹੀ ਹੈ ਇੰਪਲੋਇਰਸ ਨੂੰ ਇਹ ਕੁਐਸਚਨਸ ਪੁੱਛੇ ਜਾ ਰਹੇ ਹੈ ਕਿ ਤੁਸੀਂ ਕਿਉਂ ਇਸ ਇੰਪਲੋਈ ਨੂੰ ਸਪੋਂਸਰ ਕੀਤਾ ਤੁਹਾਨੂੰ ਇਹਨੂੰ ਸਪੋਂਸਰ ਕਰਨ ਨਾਲ ਕੀ ਬੈਨੀਫਿਟ ਹੈ ਤੁਸੀਂ ਤੁਹਾਨੂੰ ਇਹਨੂੰ ਕਿੱਦਾਂ ਮਿਲੇ ਹੋ ਤੁਸੀਂ ਇਸ ਇੰਪਲੋਈ ਨੂੰ ਕਿੱਥੋਂ ਲੱਭਿਆ ਤੋ ਉਹ ਕੀ ਦੇਖਣਾ ਚਾਹ ਰਹੇ ਹੈ ਕਿ ਤੁਸੀਂ ਲੋਫੁਲ ਤਰੀਕੇ ਨਾਲ ਜਿਹੜੇ ਬਿਜ਼ਨੈਸਿਸ ਹੈ ਉਹ ਤੁਹਾਨੂੰ ਸਪੋਂਸਰ ਕਰ ਰਹੇ ਹੈ ਕਿ ਨਹੀਂ ਕਰ ਰਹੇ ਐਂਡ ਸਪੋਂਸਰ ਕਰਨ ਤੋਂ ਬਾਅਦ ਤੁਹਾਨੂੰ ਐਕਸਪਲੋਇਟ ਤਾਂ ਨਹੀਂ ਕਰ ਰਹੇ ਮਿਸਯੂਜ਼ ਤਾਂ ਨਹੀਂ ਕਰ ਰਹੇ ਹੈ ਜੇ ਤੁਸੀਂ 407 ਦੀ ਸਪੋਂਸਰਸ਼ਿਪ ਲਈ ਹੈ ਤਾਂ ਕੁਐਸਚਨ ਇਜ਼ ਕਿ ਇੰਪਲੋਇਰ ਤੋਂ ਕਰੋਸ ਚੈੱਕ ਕਰ ਸਕਦੇ ਹੈ ਕਿ ਦੱਸੋ ਟ੍ਰੇਨਿੰਗ ਪਲਾਨ ਕੀ ਸੀਗਾ ਤੁਸੀਂ ਕਿੱਦਾਂ ਟ੍ਰੇਨਿੰਗ ਦਿਓਗੇ ਤੁਸੀਂ ਕੀ ਕਰੋਗੇ ਤੋ ਇੰਪਲੋਇਰਸ ਨੂੰ ਕਾਲਸ ਜਾ ਰਹੀ ਹੈ
1: ਨਹੀਂ ਬਿਲਕੁਲ ਕਿਉਂਕਿ ਜਿੱਥੋਂ ਤੱਕ ਜੇ ਆਪਾਂ ਪਿਛਲਾ ਥੋੜ੍ਹਾ ਜਿਹਾ ਜਿਹੜਾ ਉਹ ਨਿਚੋੜ ਕੱਢੀਏ ਤਾਂ ਉਹਦੇ ਵਿੱਚ ਇਹ ਹੀਗਾ ਕਿ ਇੰਪਲੋਇਰ ਨੂੰ ਥੋੜ੍ਹਾ ਜਿਹਾ ਸੈਕਿੰਡ ਸਟੈਪ ਹੀ ਪਰ ਬੇਸਿਕਲੀ ਜਿਹੜਾ ਮੇਨ ਹੈ ਉਹ ਐਪਲੀਕੈਂਟ ਨੂੰ ਹੀ ਵੇਖਿਆ ਜਾਂਦਾ ਸੀ ਕਿ ਐਪਲੀਕੈਂਟ ਦਾ ਜਿਹੜਾ ਕੰਮ ਆ ਉਹ ਠੀਕ ਕਰਦਾ ਜੈਨੂਇਨ ਆ ਅਤੇ ਫਿਰ ਐਪਲੀਕੈਂਟ ਦੀ ਜਿਹੜੀ ਕਹਿ ਲਓ ਕਿ ਕੰਡੀਸ਼ਨ ਸੀਗੀ ਉਹ ਸਾਰੀਆਂ ਵੇਖ ਕੇ ਅਤੇ ਉਹਨੂੰ ਜਿਹੜਾ ਉਹ ਜੋ ਵੀ ਉਹਦਾ ਡਿਸੀਜ਼ਨ ਸੀ ਉਹਨੂੰ ਦਿੱਤਾ ਜਾਂਦਾ ਸੀ ਪਰ ਹੁਣ ਕਹਿ ਲਓ ਕਿ ਦੋ ਚਾਰ ਸਟੈਪ ਹੋਰ ਜਿਹੜੇ ਉਹ ਅੱਗੇ ਗਏ ਨੇ ਕਿ ਜਿਹਦੇ ਵਿੱਚ ਹੁਣ ਇੰਪਲੋਇਰ ਇਨਕਲੂਡ ਹੈ ਇਨਕਲੂਡ ਨਹੀਂ ਇੱਥੋਂ ਤੱਕ ਕਿ ਉਹਦੀ ਵੀ ਜਿਹੜੀ ਆ ਉਹ ਐਪਲੀਕੈਂਟ ਤੋਂ ਵੱਧ ਕੇ ਜਿਹੜੀ ਆ ਉਹ ਪੁੱਛ ਪੜਤਾਲ ਹੋ ਰਹੀ
0: ਹੈ ਉਹ ਪਤਾ ਕਿਉਂ ਹੋ ਰਹੀ ਹੈ ਕੋਈ ਵੀ ਇੰਪਲੋਇਰ ਜਦੋਂ ਤੁਹਾਨੂੰ ਸਪੋਂਸਰ ਕਰਦਾ 407-482-186 ਤੇ ਉਹਦੇ ਲਈ ਇੱਕ ਸਪੋਂਸਰਸ਼ਿਪ ਓਬਲੀਗੇਸ਼ਨਸ ਹੁੰਦੀਆਂ ਜੋ ਉਹਨੂੰ ਕੰਪਲਾਈ ਕਰਨੀ ਪੈਂਦੀ ਹੈ
1: ਓਕੇ
0: ਸਪੋਂਸਰਸ਼ਿਪ ਓਬਲੀਗੇਸ਼ਨ ਦਾ ਮਤਲਬ ਇਹ ਹੁੰਦਾ ਕਿ ਉਹਨੇ ਜਿਹੜਾ ਇੰਪਲੋਇਰ ਹੈ ਉਹਨੇ ਆਪਣੇ ਇੰਪਲੋਈ ਨੂੰ ਨੋਮੀਨੇਟਿਡ ਸੈਲਰੀ ਤੋਂ ਘੱਟ ਤਨਖਾਹ ਨਹੀਂ ਦੇਣੀ
1: ਓਕੇ
0: ਆਸਟ੍ਰੇਲੀਅਨ ਵਰਕਰ ਨੂੰ ਜਿੰਨੇ ਬੈਨੀਫਿਟਸ ਮਿਲ ਰਹੇ ਹੈ ਉਹ ਸਾਰੇ ਇਕੁਅਲੈਂਟ ਓਵਰਸੀਜ਼ ਵਰਕਰ ਨੂੰ ਵੀ ਮਿਲਣੇ ਚਾਹੀਦੇ ਹੈ ਉਹਨੂੰ ਘੱਟ ਟ੍ਰੀਟ ਨਹੀਂ ਕਰਨਾ ਫਿਰ ਉਹਨਾਂ ਦੀ ਇਹ ਵੀ ਹੈ ਕਿ ਉਹ ਓਵਰ ਟਾਈਮ ਜੇ ਕਰਾ ਰਹੇ ਹੈ ਤਾਂ ਓਵਰ ਪੇ ਕਰਨੀ ਉਹਨੂੰ ਬੇਸਿਕ ਜਿਹੜੀ ਸਪੋਂਸਰਸ਼ਿਪ ਰਿਕੁਆਇਰਮੈਂਟਸ ਹੈ ਜੋ ਓਬਲੀਗੇਸ਼ਨ ਉਹਨਾਂ ਨੂੰ ਫੋਲੋ ਕਰਨੀ ਪੈਂਦੀ ਹੈ
1: ਇਹ ਵੀ ਕਹਿ ਲਓ ਕਿ ਜਿੱਦਾਂ ਜਿਉਂ ਜਿਉਂ ਉਹਨਾਂ ਨੂੰ ਹੁਣ ਸਮਝ ਆ ਰਹੀ ਆ ਇਹ ਸਿਸਟਮ ਨੂੰ ਲੈ ਕੇ ਵੀ ਇਹ ਕਿੱਦਾਂ ਵਰਕਆਊਟ ਹੋ ਰਿਹਾ ਫਿਰ ਤਿਉਂ ਤਿਉਂ ਉਹ ਵੀ ਅੱਗੇ ਵੱਧ ਰਹੇ ਨੇ ਆਪਣੀਆਂ ਜਿਹੜਾ
0: ਉਹ ਤੇ ਇਹ ਮੇਕ ਸ਼ੋਰ ਕਰ ਰਹੇ ਆ ਨਾ ਕਿ ਜੇ ਇੱਕ ਇੰਪਲੋਈ ਨੂੰ 40 ਘੰਟੇ ਦੇ ਲਈ ਉਹਨੇ ਸਪੋਂਸਰ ਕੀਤਾ ਹੈ ਤੇ ਕੰਮ ਉਹ 60 ਘੰਟੇ ਦਾ ਨਾ ਕਰਾਵੇ ਇਹ ਤਾਂ ਉਹ ਇੰਪਲੋਈ ਦਾ ਵੀ ਦੇਖ ਰਹੇ ਆ ਕਿ ਇੰਪਲੋਈ ਦਾ ਮਿਸਯੂਜ਼ ਨਾ ਹੋਵੇ ਉਹਨੂੰ ਐਕਸਪਲੋਇਟ ਨਾ ਕਰਨ ਉਹਨੂੰ ਪ੍ਰੋਪਰ ਸੈਲਰੀ ਮਿਲੇ ਉਹਨੂੰ ਉਹਦੀ ਪ੍ਰੋਪਰ ਸੁਪਰ ਜਾਏ ਉਹਨੂੰ ਪ੍ਰੋਪਰ ਟੈਕਸ ਪੇ ਹੋਵੇ ਤੇ ਸਪੋਂਸਰ ਦੀ ਓਬਲੀਗੇਸ਼ਨਸ ਯੂ ਨੋ ਜਦੋਂ ਜਾਂਦੇ ਹੈ ਜੇ ਸਪੋਂਸਰ ਆਪਣੀ ਓਬਲੀਗੇਸ਼ਨਸ ਨਹੀਂ ਪੂਰੀ ਕਰ ਰਿਹਾ ਔਨ ਦਾ ਸਪੋਟ ਕੈਂਸਲੇਸ਼ਨਸ ਹੈ ਸਪੋਂਸਰ ਉਹਦੇ ਤੇ ਬਾਹਰ ਲੱਗ ਰਿਹਾ ਔਰ ਉਹ ਫਿਰ ਪੰਜ ਸਾਲ ਲਈ ਜਾਂ ਸ਼ਾਇਦ ਫੋਰ ਐਵਰ ਵੀ ਡੋਂਟ ਨੋ ਉਸੇ ਵੇਲੇ ਉਹਦੀ ਸਪੋਂਸਰਸ਼ਿਪ ਕੈਂਸਲ ਕਰਕੇ ਉਹਦੇ ਤੇ ਬਾਹਰ ਲਗਾ ਦਿੰਦੇ ਐਂਡ ਦੈਨ ਹੀ ਕੈਨੋਟ ਸਪੋਂਸਰ
1: ਹਾਂਜੀ ਬਿਲਕੁਲ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਨਾ ਜਦੋਂ ਆਪਾਂ ਟੋਪਿਕ ਸਟਾਰਟ ਕੀਤਾ ਸੀ ਕਿ ਜਿਹਦੇ ਵਿੱਚ ਤੁਸੀਂ 3-4 ਨਾਮ ਲਏ ਸੀ ਜਿਹਦੇ ਤੋਂ ਸਭ ਤੋਂ ਪਹਿਲਾਂ ਤੁਸੀਂ ਕਿਹਾ ਸੀ ਵੀ ਏਟੀਓ ਜਿਹੜਾ ਵਾ ਉਹ ਨਾਲ ਵਿਜ਼ਿਟ ਕਰ ਰਿਹਾ ਅਤੇ ਆਪਾਂ ਦੱਸ ਦਿੰਦੇ ਹਾਂ ਕਿ ਵੈਸੇ ਤਾਂ ਚਲੋ ਆਪਾਂ ਨੂੰ ਸਾਰੇ ਜਾਣੋ ਹੀ ਹੈ ਇਸ ਨੂੰ ਲੈ ਕੇ ਵੀ ਕਿਹੜੇ ਬੰਦੇ ਦਾ ਕੀ ਕੰਮ ਆ ਜਿਹੜੇ ਬੰਦੇ ਉੱਥੇ ਵਿਜ਼ਿਟ ਕਰ ਰਹੇ ਨੇ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਏਟੀਓ ਆਉਂਦਾ ਹੈ ਜੀ ਏਟੀਓ ਦਾ ਇਹ ਕੰਮ ਹੈ ਵੀ ਆਸਟ੍ਰੇਲੀਅਨ ਟੈਕਸਟੇਸ਼ਨ ਔਫਿਸ ਹੈ ਜਿਹੜਾ ਟੈਕਸ ਨੂੰ ਲੈ ਕੇ ਤੁਸੀਂ ਸਮਝ ਗਏ ਹੋਗੇ ਕਿ ਜਿਹੜਾ ਆਪਣਾ ਟੈਕਸ ਹੈ ਉਹ ਆਪਾਂ ਟਾਈਮ ਸਿਰ ਤਾਰਿਆ ਕਿ ਨਹੀਂ
0: ਜਾਂ ਇੰਪਲੋਈਜ਼ ਨੂੰ ਸੁਪਰ ਜਿੰਨਾ ਬੰਦਾ ਹੈ ਜਿੰਨਾ ਟੈਕਸ ਬੰਦਾ ਉਹ ਦੇ ਰਹੇ ਹੈ ਕਿ ਨਹੀਂ
1: ਦੇ ਰਹੇ ਜੀ ਬਿਲਕੁਲ ਕਿਉਂਕਿ ਟੈਕਸ ਪੱਖੀ ਜਿੰਨੀਆਂ ਵੀ ਸਾਰੀਆਂ ਰਿਸਪੋਂਸਿਬਿਲਟੀਜ਼ ਨੇ ਉਹ ਸਾਰੀਆਂ ਏਟੀਓ ਲੁੱਕ ਆਫਟਰ ਕਰਦਾ
0: ਬਿਜ਼ਨਸ ਦੀ ਫਾਈਨੈਂਸ਼ੀਅਲ ਕੈਪੇਬਿਲਿਟੀ ਹੈਗੀ ਹੈ ਕਿ ਉਹ 80,000 ਇੱਕ ਬੰਚੇ ਨੂੰ ਦੇ ਵੀ ਪਾਏ
1: ਕਿ ਉਹ ਇੰਨੀ ਭਰ ਰਿਹਾ ਉਹ
0: ਸੀਟੀਆਰ ਆਪਣੇ ਯੈਸ ਬਿਲਕੁਲ
1: ਜੀ ਬਿਲਕੁਲ ਤੇ ਉਸ ਤੋਂ ਨੈਕਸਟ ਤੁਸੀਂ ਗੱਲ ਕੀਤੀ ਸੀ ਕਿ ਸ਼ੈਰਿਫ ਹੁਣ ਸ਼ੈਰਿਫ ਜਿਹੜਾ ਉਹ ਹਾਈਐਸਟ ਕਹਿ ਲਓ ਕਿ ਮੈਂ ਤੁਹਾਨੂੰ ਦੱਸ ਦਿੰਦਾ ਕਿ ਪ੍ਰੋਪਰਲੀ ਇਹ ਕੀ ਆ ਸ਼ੈਰਿਫ ਹੈਗਾ ਜੀ ਸੁਪਰੀਮ ਕੋਰਟ ਆਫੀਸਰ ਆ ਇੱਕ ਮੰਨ ਲਓ ਮੈਂ ਸੁਪਰੀਮ ਕੋਰਟ ਦਾ ਆਫੀਸਰ ਹਾਂ ਅਤੇ ਮੈਂ ਨਾਮ ਆ ਕਿ ਮੈਂ ਸ਼ੈਰਿਫ ਆਫੀਸਰ ਕਹਿ ਲਓ ਉਹਨੂੰ ਜਿੱਦਾਂ ਵੱਖਰੇ ਵੱਖਰੇ ਆਫੀਸਰ ਹੁੰਦੇ ਆ ਅਤੇ ਉਹ ਸੁਪਰੀਮ ਕੋਰਟ ਦਾ ਇੱਕ ਰਿਸਪੋਂਸੀਬਲ ਆਫੀਸਰ ਆ ਜਿਹਨੂੰ ਕਿ ਅਥੋਰਿਟੀ ਆ ਕਿ ਉਹ ਵਾਰੰਟ ਇਸ਼ੂ ਕਰ ਸਕਦਾ ਵਾ ਜੇ ਕਿਸੇ ਨੇ ਮੰਨ ਲਓ ਆਪਣੀ ਜਿਹੜੀ ਕੰਡੀਸ਼ਨਸ ਨੇ ਉਹ ਫੋਲੋ ਨਹੀਂ ਕੀਤੀਆਂ ਬਿਜ਼ਨਸ ਨੂੰ ਲੈ ਕੇ ਉਹ ਕੋਈ ਫਾਈਨ ਨਹੀਂ ਉਹਨੇ ਪੇ ਕੀਤਾ ਜਾਂ ਫਿਰ ਸਿਵਲ ਜਿੰਨੇ ਵੀ ਮੈਟਰਸ ਨੇ ਉਹਨਾਂ ਨੂੰ ਲੈ ਕੇ ਕ੍ਰਿਮੀਨਲ ਨੂੰ ਕਹਿ ਲਓ ਕੋਈ ਇਨਵੋਲਵ ਆ ਜਾਂ ਕੋਈ ਵੀ ਜਿਹੜਾ ਬ੍ਰੀਚ ਕਰ ਰਿਹਾ ਕੋਈ ਚੀਜ਼ ਉਹਦੇ ਲਈ ਉਹ ਰਿਸਪੋਂਸੀਬਲ ਆ ਕਿ ਉਹ ਖੜੇ ਪੈਰ ਔਨ ਦਾ ਸਪੋਰਟ ਉਹ ਜਿਹੜਾ ਉਹ ਤੁਹਾਡੇ ਤੇ ਉੱਤੇ ਵਾਰੰਟ ਇਸ਼ੂ ਕਰਕੇ ਅਤੇ ਤੁਹਾਡੀ ਪ੍ਰੋਪਰਟੀ ਜਿਹੜੀ ਆ ਉਹ ਸੀਜ਼ ਕਰ ਸਕਦਾ ਵਾ ਇੱਥੋਂ ਤੱਕ ਕਿ ਤੁਹਾਨੂੰ ਅਰੈਸਟ ਵੀ ਜਿਹੜਾ ਉਹ ਕਰ ਸਕਦਾ ਉਹਦੇ ਕੋਲ ਇਹ ਵੀ ਕੰਪਲਾਈਂਸ ਹੈਗੀ
0: ਯੂ ਨੋ ਇੱਕ ਵਰਕਸ਼ਾਪ ਤੇ ਇੱਕ ਵਰਕਸ਼ਾਪ ਕਲੋਜ਼ ਹੋਈ ਹੈ
1: ਜੀ
0: ਉਹਨਾਂ ਦੀ ਸਪੋਂਸਰਸ਼ਿਪ ਬਾਹਰ ਹੋਈ ਹੈ ਤੇ ਉਹ ਵਰਕਸ਼ਾਪ ਕਲੋਜ਼ ਹੋ ਗਈ ਹੈ ਤੇ ਉਹ ਅੱਗੇ ਕੰਮ ਨਹੀਂ ਕਰ ਸਕਦੇ ਸਿਰਫ ਇਸੇ ਕਰਕੇ ਕਲੋਜ਼ ਹੋਈ ਹੈ ਬਿਕਾਜ਼ ਦੇ ਵਰ ਨੋਟ ਕੰਪਲਾਈਂਗ ਵਿਦ ਸਪੋਂਸਰਸ਼ਿਪ ਆਬਲੀਗੇਸ਼ਨਸ ਤੇ ਕੋਈ ਵੀ ਜੇ ਤੁਸੀਂ ਸਪੋਂਸਰ ਕਰਨਾ ਚਾਹੁੰਦੇ ਹੋ ਐਜ਼ ਅ ਬਿਲਡਰ ਐਜ਼ ਅ ਕੰਪਨੀ ਓਨਰ ਐਜ਼ ਅ ਰੈਸਟੋਰੈਂਟ ਓਨਰ ਤੇ ਤੁਸੀਂ ਮੇਕ ਸ਼ੋਰ ਕਰੋ ਤੁਸੀਂ ਆਪਣੇ ਏਜੰਟ ਤੋਂ ਸਪੋਂਸਰਸ਼ਿਪ ਆਬਲੀਗੇਸ਼ਨਸ ਪੂਰੀਆਂ ਸਮਝੋ ਨਹੀਂ ਤੇ ਤੁਸੀਂ ਸਾਨੂੰ ਮਿਲ ਸਕਦੇ ਹੋ ਅਸੀਂ ਤੁਹਾਨੂੰ ਐਕਸਪਲੇਨ ਕਰ ਸਕਦੇ ਹਾਂ ਬਟ ਜੇ ਤੁਸੀਂ ਪਲਾਨ ਕਰ ਰਹੇ ਹੋ 4074821186 ਤੇ ਸਪੋਂਸਰ ਕਰਨ ਦਾ ਕਿਸੇ ਨੂੰ ਵੀ ਯੂ ਮਸਟ ਬੀ ਅਵੇਅਰ ਕਿ ਤੁਹਾਡੀ ਸਪੋਂਸਰਸ਼ਿਪ ਆਬਲੀਗੇਸ਼ਨਸ ਕੀ ਹੈ ਕੀ
1: ਜੀ ਬਿਲਕੁਲ ਅਤੇ ਉਸ ਤੋਂ ਨੈਕਸਟ ਜਿਹੜੇ ਡਿਪਾਰਟਮੈਂਟ ਦੀ ਤੁਸੀਂ ਗੱਲ ਕੀਤੀ ਸੀ ਆਸਟ੍ਰੇਲੀਅਨ ਬਾਰਡਰ ਫੋਰਸ ਆ ਜੀ ਏ ਬੀ ਐਫ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜੀ ਇਹ ਸਾਰਿਆਂ ਨੂੰ ਸ਼ਾਇਦ ਪਤਾ ਹੀ ਹੋਊਗਾ ਕਿਉਂਕਿ ਆਪਾਂ ਜਦੋਂ ਏਅਰਪੋਰਟ ਤੋਂ ਅਕਸਰ ਹੀ ਆਉਂਦੇ ਜਾਂਦੇ ਹਾਂ ਅਤੇ ਇਹਨਾਂ ਦੇ ਆਫੀਸਰ ਤੁਹਾਨੂੰ ਉੱਥੇ ਖਲੋਤੇ ਮਿਲ ਜਾਂਦੇ ਆ ਅਤੇ ਇਹ ਰਿਸਪੋਂਸੀਬਲ ਆ ਜੀ ਕੋਈ ਵੀ ਇਮੀਗ੍ਰੇਸ਼ਨ ਜਾਂ ਕਸਟਮ ਲਾਜ਼ ਨੂੰ ਲੈ ਕੇ ਬਾਰਡਰ ਸਿਕਿਉਰਟੀਜ਼ ਮੈਨੇਜ ਕਰਦੇ ਨੇ ਏਅਰਪੋਰਟ 'ਤੇ ਕਹਿ ਲਓ ਜਾਂ ਫਿਰ ਸੀ ਪੋਰਟਸ 'ਤੇ ਜਾਂ ਮਤਲਬ ਕਿਤੇ ਵੀ ਜਿੱਥੋਂ ਵੀ ਆਉਣ ਜਾਣ ਹੁੰਦਾ ਆ ਓਵਰਸੀਜ਼ ਦੇ ਦੇਸ਼ ਨੂੰ ਲੈ ਕੇ ਉਹ ਆਸਟ੍ਰੇਲੀਅਨ ਬਾਰਡਰ ਫੋਰਸ ਦਾ ਕੰਮ ਆ ਅਤੇ ਇਹ ਜਿਹੜੀ ਵੀ ਮੇਰੀ ਵੀਜ਼ਾ ਕੰਡੀਸ਼ਨ ਆ ਮੈਂ ਕਿਹੜੇ ਵੀਜ਼ੇ 'ਤੇ ਹਾਂ ਮੈਂ ਕਿੰਨਾ ਕੰਮ ਕਰ ਸਕਦਾ ਵਾਂ ਮੈਂ ਕਿੱਥੇ ਕੰਮ ਕਰ ਸਕਦਾ ਮੈਂ ਕਿੰਨਾ ਪੜ੍ਹ ਸਕਦਾ ਇਹ ਚੀਜ਼ਾਂ ਦੀ ਇਹ ਰਿਸਪੋਂਸੀਬਲ
0: ਇਹਦਾ ਇੱਕ ਐਗਜ਼ਾਮਪਲ ਦੇਖੋ ਹੁਣ ਜੇ ਰੈਸਟੋਰੈਂਟ ਵਿਜ਼ਿਟ ਕਰਦੇ ਆ ਅਤੇ ਸ਼ੈਫ ਦਾ ਕਿਸੇ ਨੇ ਸਪੋਂਸਰਸ਼ਿਪ ਲਿੱਤੀ ਹੋਈ ਹੈ ਹੁਣ ਸ਼ੈਫ ਦਾ ਕੰਮ ਹੈ ਕਿਚਨ 'ਚ ਬਹਿ ਕੇ ਖਾਣਾ ਬਣਾਉਣਾ
1: ਜੀ
0: ਠੀਕ ਹੈ ਉਹਦਾ ਕੰਮ ਖਾਣਾ ਸਰਵ ਕਰਨਾ ਨਹੀਂ ਹੈ ਤੇ ਜੇ ਸ਼ੈਫ ਐਜ਼ ਅ ਫਰੰਟ ਸਟਾਫ ਕੰਮ ਕਰ ਰਿਹਾ ਦੈਟ ਇਜ਼ ਬ੍ਰੀਚ ਆਫ ਕੰਡੀਸ਼ਨ
1: ਉਹ ਫਿਰ ਵੇਟਰ
0: ਹੋ ਗਿਆ ਉਹ ਵੇਟਰ ਹੋ ਗਿਆ ਉਹ ਫਰੰਟ ਸਟਾਫ ਹੋ ਗਿਆ ਸ਼ੈਫ ਦਾ ਜਿਹੜਾ ਕੰਮ ਹੈ ਉਹ ਖਾਣਾ ਬਣਾਉਂਦਾ ਹੈ ਜਦੋਂ ਅਸੀਂ 482 ਦੀ ਫਾਈਲ ਲਗਾਉਂਦੇ ਹਾਂ ਜਾਂ 186 ਦੀ ਅਸੀਂ ਦੱਸਦੇ ਹਾਂ ਕਿ ਕਿਹੜਾ ਤੁਸੀਂ ਰੋਲ ਪਲੇ ਕਰੋਗੇ ਉਹਦੇ ਵਿੱਚ ਪੂਰੀ ਲਿਸਟ ਅਸੀਂ ਲਿਖੀ ਦੀ ਹੈ ਕੀ ਕੰਮ ਤੁਸੀਂ ਕਰੋਗੇ ਇਹਦਾ ਮਤਲਬ ਇਹ ਹੈਗਾ ਡਿਊਟੀਜ਼ ਕੀ ਹੈ ਪੋਜੀਸ਼ਨ ਕੀ ਹੈ ਇਹਦਾ ਮਤਲਬ ਇਹ ਹੈਗਾ ਕਿ ਇੱਥੇ ਬਾਰਡਰ ਫੋਰਸ ਕੀ ਦੇਖਣਾ ਚਾਹੁੰਦੀ ਹੈ ਕਿ ਤੁਹਾਡਾ ਇੰਪਲੋਇਰ ਤੁਹਾਨੂੰ ਸਪੋਂਸਰ ਕਰਕੇ ਸਿਰਫ ਸ਼ੈਫ ਦਾ ਕੰਮ ਹੀ ਕਰਾ ਰਿਹਾ ਜਾਂ ਵੇਟਰ ਦਾ ਕਲੀਨਰ ਦਾ ਡਿਸ਼ਵਾਸ਼ਰ ਦਾ ਸਾਰਾ ਕੰਮ ਕਰਾ ਰਿਹਾ ਕਿਉਂਕਿ ਅਸੀਂ ਰੈਸਟੋਰੈਂਟ ਵਿੱਚ ਸਾਰੀਆਂ ਪੋਜੀਸ਼ਨ ਡਿਫਾਈਨ ਕਰਕੇ ਦੇਈਦੀ ਹੈ ਕਿ ਆਹ ਡਿਸ਼ਵਾਸ਼ਰ ਕਰੇਗਾ ਇਹ ਬੰਦਾ ਕਿਚਨ ਹੈਂਡ ਕਰੇਗਾ ਇਹ ਬੰਦਾ ਫਰੰਟ ਸਟਾਫ ਕਰੇਗਾ ਇਹ ਬੰਦਾ ਸ਼ੈਫ ਹੈ
1: ਹਾਂਜੀ ਕਿਉਂਕਿ ਜਿਹੜੀ ਤੁਸੀਂ ਗੱਲ ਕਹੀ ਨਾ ਮੈਂ ਕਨੈਕਟ ਕਰ ਗਿਆ ਕਿਉਂਕਿ ਮੈਂ ਵੀ ਐਜ਼ ਅ ਸ਼ੈਫ ਹੀ ਪੀ ਆਰ ਲਈ ਹੈ ਅਤੇ ਸਾਡੇ ਜਿਹੜੇ ਰੈਸਟੋਰੈਂਟ ਦੇ ਵਿੱਚ ਜਦੋਂ ਮੈਂ ਡਾਕੂਮੈਂਟ ਸਬਮਿਟ ਕੀਤੇ ਸੀ ਨਾ ਤੇ ਉਹਨਾਂ ਨੇ ਪ੍ਰੋਪਰ ਇੱਕ ਪਲਾਨ ਮੰਗਿਆ ਸੀ
0: ਆਰਗੇਨਾਈਜੇਸ਼ਨ ਚਾਰਟ ਦੈਟ ਇਜ਼ ਕਾਲਡ
1: ਜਿਹਦੇ ਵਿੱਚ ਆਪਾਂ ਇਹ ਦੱਸਿਆ ਸੀ ਕਿ ਸਾਡੇ ਰੈਸਟੋਰੈਂਟ ਦੇ ਵਿੱਚ ਦੋ ਵੇਟਰ ਨੇ ਦੋ ਕਿਚਨ ਹੈਂਡ ਆ ਹਨ ਇੱਕ ਸ਼ੈਫ ਆ ਦੋ ਕੁੱਕ ਨੇ
0: ਮਤਲਬ
1: ਇੱਦਾਂ ਸਾਰੇ ਉਹਨਾਂ ਨੇ ਫਰੰਟ ਸਟਾਫ ਦਾ ਵੀ ਦੱਸਿਆ ਸੀ
0: ਬਿਲਕੁਲ
1: ਮਤਲਬ ਉਹ ਤੁਸੀਂ ਦੱਸਿਆ ਹੁੰਦਾ ਵਾ ਫਿਰ ਉਹ ਹੁਣ
0: ਕਿਉਂਕਿ
1: ਇਹ ਹੁੰਦਾ ਹੀਗਾ ਪਹਿਲਾਂ ਮਤਲਬ ਹੁਣ
0: ਐਕਸਪਲੋਇਟੇਸ਼ਨ ਇਜ਼ ਵੈਰੀ ਕਾਮਨ
1: ਜੀ
0: ਠੀਕ ਹੈ ਬਟ ਦੇ ਆਰ ਇਹ ਸਾਡੀ ਹੀ ਸੇਫਟੀ ਲਈ ਕੰਮ ਕਰ ਰਹੇ ਹੈ ਇਹ ਜੋ ਚੈਕਿੰਗ ਕਰ ਰਹੇ ਹੈ ਸਾਡੇ ਫੇਵਰ ਚ ਹੀ ਕਰ ਰਹੇ ਹੈ ਤੇ ਅਸੀਂ ਦੇਖਣਾ ਹੈ ਕਿ ਅਸੀਂ ਇਸ ਚੀਜ਼ ਨੂੰ ਆਪਣੇ ਫੇਵਰ ਚ ਕਿੱਦਾਂ ਕਰਨਾ ਹੈ ਜੇ ਤੁਹਾਡਾ 482 ਐਜ਼ ਅ ਸ਼ੈਫ ਅਪਰੂਵ ਹੋਇਆ ਤੇ ਰੈਸਟੋਰੈਂਟ ਦੇ ਟਾਈਮਿੰਗ ਹੈਗੇ 5 to 10 ਤੇ ਤੁਸੀਂ 5 to 10 ਆਫਕੋਰਸ ਤੁਸੀਂ ਐਜ਼ ਅ ਸ਼ੈਫ 3 ਵਜੇ ਜਾਓਗੇ ਜਾਂ 4 ਵਜੇ ਸ਼ੁਰੂ ਕਰੋਗੇ ਤੇ 1 ਘੰਟਾ ਬਾਅਦ ਫਿਨਿਸ਼ ਕਰੋਗੇ ਉਨੇ ਆਵਰਸ ਤੁਸੀਂ ਉੱਥੇ ਹੋਣੇ ਚਾਹੀਦੇ ਹੋ ਈਵਨ ਕੋ ਵਰਕਰਸ ਨੂੰ ਵੀ ਉਹ ਕੁਐਸ਼ਨਿੰਗ ਕਰਦੇ ਹੈ ਕਿ ਦੱਸੋ ਇਹ ਬੰਦਾ ਕੌਣ ਹੈ ਇਹ ਇੱਥੇ ਕੰਮ ਕਰਦਾ ਹੈ ਕਿੰਨੇ ਦਿਨ ਕਰਦਾ ਕੀ ਟਾਈਮ ਇਹਦਾ ਰੋਲ ਕੀ ਹੈਗਾ ਤੋ ਇੰਨੀ ਸਟ੍ਰਿਕਟ ਬੇਸਿਸ ਤੇ ਉਹ ਕ੍ਰੋਸ ਚੈਕਿੰਗ ਹੋ ਰਹੀ ਹੈ
1: ਜੀ ਬਿਲਕੁਲ ਕਿਉਂਕਿ ਜਿੱਦਾਂ ਹੁਣ ਸਮੇਂ 'ਤੇ ਜਿਹੜੀ ਚੀਜ਼ ਹੋ ਰਹੀ ਹੋਵੇ ਉਹ ਹਮੇਸ਼ਾ ਹੀ ਆਪਾਂ ਨੂੰ ਐਂ ਲੱਗਦਾ ਕਿ ਸ਼ਾਇਦ ਇਹ ਨਹੀਂ ਹੋਣੀ ਚਾਹੀਦੀ ਇਹਦੇ ਨਾਲ ਸਾਡਾ ਕੰਮ ਖਰਾਬ ਹੋ ਗਿਆ ਜਾਂ ਡਿਲੇ ਹੋ ਗਿਆ ਮਤਲਬ ਕਿਸੇ ਦੀ ਕੋਈ ਚਲੋ ਪ੍ਰੋਬਲਮ ਹੋ ਸਕਦੀ ਹੈ ਕਿਸੇ ਦਾ ਕੰਮ ਅੜਿਆ ਹੋ ਸਕਦਾ ਉਸ ਚੀਜ਼ ਨੂੰ ਲੈ ਕੇ ਜਾਂ ਕਿਸੇ ਦਾ ਨਹੀਂ ਹੋਇਆ ਉਸ ਚੀਜ਼ ਨੂੰ ਲੈ ਕੇ ਕੈਂਸਲ ਹੋ ਗਿਆ ਰਿਜੈਕਟ ਹੋ ਗਿਆ ਪਰ ਕਿਤੇ ਨਾ ਕਿਤੇ ਆਪਾਂ ਇਹ ਚੀਜ਼ ਵੇਖ ਲਈਏ ਕਿ ਆਉਣ ਵਾਲਾ ਸਮਾਂ ਜਿਹੜਾ ਵਾ ਉਹ ਸ਼ਾਇਦ ਸਾਡੇ ਲਈ ਕਲੀਅਰ ਕਰਨ ਦੇ ਨੇ ਜਿਹੜਾ ਹੁਣ ਆਪਾਂ ਨੂੰ ਪ੍ਰੋਬਲਮਸ ਆਉਂਦੀਆਂ ਨੇ ਜਾਂ ਆਪਾਂ ਕਹਿ ਦਿੰਦੇ ਹਾਂ ਕਿ ਸਾਨੂੰ ਜਿਹੜੇ ਉਹ ਪੈਸੇ ਪ੍ਰੋਪਰ ਨਹੀਂ ਮਿਲਦੇ ਸਾਡੇ ਕੋਲ ਪੰਜ ਬੰਦਿਆਂ ਦਾ ਕੰਮ ਕਰਾਇਆ ਜਾਂਦਾ ਸਾਡੇ ਕੋਲ ਚਾਰ ਬੰਦਿਆਂ ਦਾ ਕੰਮ ਕਰਾਇਆ ਜਾਂਦਾ ਇੰਨੇ ਘੰਟੇ ਕਹਿ ਕੇ ਸਾਨੂੰ ਇੰਨੇ ਘੰਟੇ ਕੰਮ ਕਰਾਇਆ ਜਾਂਦਾ ਜਿੰਨੀਆਂ ਵੀ ਇਹ ਚੀਜ਼ਾਂ ਨੇ ਨਾ ਇਹ ਸਾਰੀਆਂ ਗਾਂਹ ਜਾ ਕੇ ਸਾਡੇ ਲਈ ਸ਼ਾਇਦ ਇਹ ਚੀਜ਼ ਦੇ ਨਾਲ ਸੌਖੀਆਂ ਹੋ ਜਾਣ ਉਹ ਆਪਾਂ ਨੂੰ ਹਾਲੇ ਨਹੀਂ ਪਤਾ ਲੱਗਣਾ
0: ਦੇਖੋ ਏਜ ਰਿਸਟ੍ਰਿਕਟਨੈਸ ਹੋਈ ਹੈ ਨਾ ਇਹ ਜਿਹੜੇ ਸਾਡੇ ਪਾਸਟ ਵਿੱਚ ਕੇਸਿਸ ਹੋਏ ਆ ਉਹਨਾਂ ਕਰਕੇ ਹੀ ਹੋਈ ਹੈ ਕੋਈ ਕੰਪਲੇਂਟਸ ਹੋਈਆਂ ਹੋਣਗੀਆਂ ਕੋਈ ਚੈਕਿੰਗਸ ਹੋਈਆਂ ਹੋਣਗੀਆਂ ਕੋਈ ਕਿਤੇ ਇੰਪਲੋਇਰਸ ਗਲਤ ਹੋਣਗੇ ਕਿਤੇ ਇੰਪਲੋਇਸ ਗਲਤ ਹੋਣਗੇ ਤੇ ਹੁਣ ਸਿਸਟਮ ਜੇ ਖਰਾਬ ਹੋਏਗਾ ਤੇ ਡਿਪਾਰਟਮੈਂਟ ਨੇ ਸਟੈਪ ਲੈਣਾ ਹੀ ਹੈ ਸਿਸਟਮ ਨੂੰ ਠੀਕ ਕਰਨ ਦਾ ਉਹ ਕਿੱਦਾਂ ਸਟੈਪ ਲੈ ਰਹੇ ਹੈ ਉਹਨੂੰ ਅਸੀਂ ਆਪਣੇ ਫੇਵਰ 'ਚ ਲੈ ਰਹੇ ਹਾਂ ਜਾਂ ਅਗੇਂਸਟ ਲੈ ਰਹੇ ਹਾਂ ਦੈਟ ਵੀ ਡੋਂਟ ਨੋ ਹੁਣ ਟਰੱਕ ਵਾਲਿਆਂ ਦੇ ਦੇਖੋ ਹੱਥ 'ਚ ਉਹ ਕੈਂਸਲੇਸ਼ਨ ਨੋਟਿਸ ਲੈ ਕੇ ਘੁੰਮ ਰਹੇ ਹੈ ਉਹਨਾਂ ਨੇ ਤੁਹਾਡਾ ਉਸੇ ਵੇਲੇ ਲੋਗ ਬੁੱਕ ਚੈੱਕ ਕਰਨੀ ਹੈ ਵੀਜ਼ਾ ਕੰਡੀਸ਼ਨ ਚੈੱਕ ਕਰਨੀ ਹੈ ਜੇ ਤੁਸੀਂ ਕੰਡੀਸ਼ਨ ਬ੍ਰੀਚ ਕੀਤੀ ਹੈ ਵੀਜ਼ਾ ਕੈਂਸਲ ਔਨ ਦਾ ਸਪੋਟ ਕੈਂਸਲੇਸ਼ਨ ਹੈ
1: NHVR ਉਹ ਜਿਹੜਾ ਡਿਪਾਰਟਮੈਂਟ ਸਾਹਮਣੇ ਆ
0: ਹਾਂਜੀ ਤੇ ਉੱਥੇ ਵੀ ਬਾਰਡਰ ਫੋਰਸ ਵਾਲੇ ਵੀ ਹੁੰਦੇ ਆ ਈਵਨ ਲੋਕਲ ਆ ਟਰੁਗਨੀਨਾ 'ਚ ਵੀ ਮੈਨੂੰ ਕਲਾਇੰਟਸ ਨੇ ਦੱਸਿਆ ਮੈਮ ਅਸੀਂ ਲੋਕਲ ਟਰੱਕ ਚਲਾਉਂਦੇ ਹਾਂ ਸਾਨੂੰ ਵੀ ਰੋਕ ਕੇ ਸਾਡੀ ਵੀ ਕ੍ਰੋਸ ਚੈਕਿੰਗ ਹੋਈ ਹੈ
1: ਓਕੇ ਜਿਹੜੇ ਇੱਥੇ ਸਿਟੀ ਸਿਟੀ 'ਚ ਰਹਿ ਕੇ ਲੋਕਲ ਹੀ
0: ਟਰੁਗਨੀਨਾ ਲੋਕਲ ਮੈਂ ਤੁਹਾਨੂੰ ਦੱਸਦੀ ਪਈ ਹਾਂ ਮਤਲਬ ਸਾਡੇ ਆਫਿਸ ਦੇ ਆਸ ਪਾਸ ਹੀ ਕਲਾਇੰਟ ਨੇ ਸਾਨੂੰ ਦੱਸਿਆ ਕਿ ਮੈਮ ਸਾਡੀ ਇੱਦਾਂ ਇੱਥੇ ਰੋਕ ਕੇ ਚੈਕਿੰਗ ਹੋਈ ਹੈ
1: ਪਹਿਲਾਂ ਤੇ ਆਪਾਂ ਇੰਟਰਸਟੇਟ ਹੀ ਜਾਂਦੇ
0: ਸੀ ਪਹਿਲਾਂ ਸੀ ਸਿਰਫ
1: ਜਿੱਥੇ
0: ਜਿਹੜੇ ਵੀ ਉਹ ਆਈ ਥਿੰਕ ਕੋਈ ਬੂਥ ਸੀ ਕੋਰਨਰ ਜਿੱਥੇ ਵੀ ਉਹ ਟਰੱਕ ਰੁਕਦੇ ਆ ਪਤਾ ਨਹੀਂ ਦੱਸਦੇ ਆ ਕਿ ਮੈਮ ਸਿਡਨੀ
1: ਜਾ ਰਹੀ ਹੈ ਹਾਂਜੀ ਵੇ ਬ੍ਰਿਜ ਕਹਿੰਦੇ ਉਹਨਾਂ ਨੂੰ ਜਿਹੜੇ
0: ਜਿੰਨੇ ਵੀ ਆਉਂਦੇ ਕਹਿੰਦੇ ਉੱਥੇ ਖੜੇ ਹੁੰਦੇ ਆ ਪਰ ਹੁਣ ਉਹ ਕਹਿ ਰਹੇ ਲੋਕਲ ਵੀ ਇਸ ਚੀਜ਼ ਦੀ ਚੈਕਿੰਗ ਹੋਈ ਹੈ ਤੇ ਇਮੀਗ੍ਰੇਸ਼ਨ ਇਸ ਟਾਈਮ ਤੇ ਬਹੁਤ ਬਹੁਤ ਜ਼ਿਆਦਾ ਸਟ੍ਰਿਕਟ ਹੈਗੀ ਹੈ ਐਂਡ ਮੇਰੀ ਐਡਵਾਈਸ ਇਹੀ ਹੈ ਕਿ ਇਸ ਟਾਈਮ ਤੇ ਜੇ ਤੁਸੀਂ 407-482-186 ਇੰਪਲੋਇਰ ਰਿਲੇਟਡ ਕੁਛ ਵੀ ਕਰ ਰਹੇ ਹੋ ਨਾ ਮੇਕ ਸ਼ੋਰ ਤੁਸੀਂ ਆਪਣੇ ਇੰਪਲੋਇਰ ਨਾਲ ਗੁੱਡ ਟਰਮਸ ਤੇ ਸੈਟਿੰਗ ਕਰੋ ਤੇ ਬਿਲਕੁਲ ਇਸ ਚੀਜ਼ ਨੂੰ ਪੋਜ਼ਿਟਿਵ ਰੱਖੋ ਕਿ ਇਹ ਚੀਜ਼ ਤੁਹਾਡੇ ਫੇਵਰ 'ਚ ਹੀ ਕੰਮ ਕਰੇ ਤੁਹਾਡੇ ਅਗੇਂਸਟ ਨਾ ਜਾਏ
1: ਹਾਂਜੀ ਬਿਲਕੁਲ ਕਿਉਂਕਿ ਨਾਲ ਦੀ ਨਾਲ ਇੱਕ ਹੋਰ ਡਿਪਾਰਟਮੈਂਟ ਹੈ ਜਿਹੜਾ ਤੁਸੀਂ ਦੱਸਿਆ ਕਿ ਉਹ ਵੀ ਨਾਲ ਜਾਂਦਾ ਉਹ ਅਜੀ ਵਰਕ ਸੇਫ ਵਿਕਟੋਰੀਆ ਜਾਂ ਫਿਰ ਕਹਿ ਲਓ ਹਰ ਇੱਕ ਸਟੇਟ ਦਾ ਇਹ
0: ਮੈਂ ਤੁਹਾਨੂੰ ਗੱਲ ਦੱਸਦੀ ਹਾਂ ਹੁਣ ਕੰਸਟਰਕਸ਼ਨ ਵਾਲੇ ਆ ਕਾਰਪੈਂਟਰ ਪੇਂਟਰ ਇਹ ਸਾਰੇ ਕਹਿੰਦੇ ਆ ਮੈਮ ਇਹ ਵੀ ਇਹਨਾਂ ਦੀ ਤਾਂ ਇੱਕ ਫਿਜ਼ੀਕਲ ਲੋਕੇਸ਼ਨ ਨਹੀਂ ਹੈ ਇੱਥੇ ਤਾਂ ਰੈਂਡਮਲੀ ਵਰਕ ਸੇਫ ਜਾ ਰਹੀ ਹੈ
1: ਕਿਉਂਕਿ ਅੱਜ ਕਿਤੇ ਕੰਮ ਕਰਨਾ ਕੱਲ
0: ਕਿਉਂਕਿ ਵਿਜ਼ਿਟਰ ਵੀਜ਼ਾ ਤੇ ਜੇ ਕੋਈ ਕੰਮ ਕਰ ਰਿਹਾ ਤੇ ਬਹੁਤ ਈਜ਼ੀਲੀ ਉੱਥੇ ਉਹਨੂੰ ਫੜ ਸਕਦੇ ਆ
1: ਤੇ ਇਹ ਵੀ ਇਹਨਾਂ ਨੂੰ ਸ਼ਾਇਦ ਪਤਾ ਲੱਗ ਗਿਆ ਵਾ ਵੀ ਕਿਹੜੇ ਕਿਹੜੇ ਕਿੱਤੇ ਨੇ ਜਿਹਦੇ ਵਿੱਚ ਕੰਮ ਕਰਦੇ ਹੋ ਸਕਦੇ ਨੇ
0: ਯੈਸ ਤੇ ਇਹ ਹੋਇਆ ਤੇ ਉਹ ਇਸ ਚੀਜ਼ ਨੂੰ ਵੀ ਪ੍ਰੀਵੈਂਟ ਕਰ ਰਹੇ ਹੈ ਤੇ ਇਸ ਚੀਜ਼ ਨੂੰ ਅਸੀਂ ਪੋਜ਼ਿਟਿਵ ਲਈਏ ਤੇ ਅਸੀਂ ਆਪਣੇ ਆਪ ਨੂੰ ਸੇਫ ਕਰੀਏ ਐਜ਼ ਅ ਇੰਪਲੋਇਰ ਤੇ ਐਜ਼ ਅ ਇੰਪਲੋਈ ਤੇ ਅਸੀਂ ਆਪਣਾ ਇਹ ਜਿਹੜੀ ਜਰਨੀ ਹੈ ਪੀ ਆਰ ਦੀ ਇਹਨੂੰ ਸਮੂਥ ਰੱਖੀਏ
1: ਹਾਂਜੀ ਬਿਲਕੁਲ ਕਿਉਂਕਿ ਇਸ ਗਲਤੀ ਕਰਕੇ ਨਾ ਕਿਤੇ ਆਪਾਂ ਜਿਹੜਾ ਉਹ ਆਪਣਾ ਕੰਮ ਖਰਾਬ ਕਰ ਲਈਏ ਜਾਂ ਪਿੱਛੇ ਰਹਿ ਜਾਈਏ ਜੇ ਆਪਾਂ ਨੂੰ ਪਤਾ ਲੱਗ ਗਿਆ ਤੇ ਇਹਨੂੰ ਆਪਾਂ ਛੇਤੀ ਤੋਂ ਛੇਤੀ ਜਿਹੜਾ ਉਹ ਠੀਕ ਕਰੀਏ
0: ਔਰ ਇਸ ਚੀਜ਼ ਨੂੰ ਅਸੀਂ ਬਚਾ ਵੀ ਸਕਦੇ ਹਾਂ ਹੁਣ ਜਨਵਰੀ ਫੈਬਰੀ 'ਚ ਵਿੱਚ ਵੈਸਟਰਨ ਆਸਟ੍ਰੇਲੀਆ ਨੇ ਮੈਕਸੀਮਮ ਆਈ ਡੋਂਟ ਥਿੰਕ ਸੋ ਇੱਕ ਵੀ ਬੰਦਾ ਹੋਏਗਾ ਜਿਹਨੂੰ ਇਨਵਾਈਟ ਨਹੀਂ ਆਇਆ ਹੋਏਗਾ ਸਾਰੀ ਦੁਨੀਆ ਨੂੰ 491-190 ਦਾ ਇਨਵਾਈਟ ਆਇਆ
1: ਜੀ
0: ਤੇ 55 ਪੁਆਇੰਟਸ ਤੋਂ ਇਨਵਾਈਟ ਆਏ ਹੈ ਸ਼ੁਰੂ ਹੋ ਗਏ ਹਾਂ 15 ਪੁਆਇੰਟ ਤੋਂ ਵੀ ਥੱਲੇ ਕਿਉਂਕਿ 15 ਸਟੇਟ ਤੇ ਮਿਲ ਗਏ ਨਾ ਤੇ 70 ਹੋ ਗਏ 55 ਤੋਂ ਸ਼ੁਰੂ ਹੋ ਜਾਓ ਤੇ ਇਨਵਾਈਟਸ ਆਏ ਹੈ ਜਿਹੜਾ ਜਿਹਦੇ ਲਈ ਐਲੀਜੀਬਲ ਸੀਗਾ ਉਹਨੂੰ ਇਨਵਾਈਟ ਆਇਆ ਤੇ ਉਹ ਚੀਜ਼ ਇੱਕ ਬੈਸਟ ਚੀਜ਼ ਹੈ ਕਿ ਅਸੀਂ ਇਸ ਚੀਜ਼ ਤੋਂ ਬਚ ਸਕੀਏ ਕਈਆਂ ਦੀ ਏਜ ਹੋ ਗਈ ਹੈ ਜਿਨ੍ਹਾਂ ਦੇ ਪੁਆਇੰਟ ਨਹੀਂ ਬਣ ਸਕਦੇ ਜਿਹੜੇ 40 ਤੋਂ ਅਬਵ ਹੈਗੇ ਹੈ ਜਿਨ੍ਹਾਂ ਦੇ ਪਾਰਟਨਰ ਦੇ ਪੁਆਇੰਟਸ ਨਹੀਂ ਬਣ ਸਕਦੇ ਉਹਨਾਂ ਲਈ ਕੋਈ ਆਪਸ਼ਨ ਨਹੀਂ ਹੈ ਬਟ ਜਿਹੜੇ ਬੱਚੇ ਯੰਗ ਹੈ ਜਿਹੜੇ 7 ਈਚ ਲੈ ਸਕਦੇ ਹੈ ਪਰ ਕੰਮਾਂ ਕਰਕੇ ਲੈ ਨਹੀਂ ਰਹੇ ਹੈ ਨਾਟੀ ਕਲੀਅਰ ਕਰ ਸਕਦੇ ਹੈ ਪਰ ਟੂ ਲੇਜ਼ੀ ਹੈ ਪੇਪਰ ਬੁੱਕ ਕਰਾਉਣ ਲਈ
1: ਧਿਆਨ ਨਹੀਂ
0: ਹਾਂ $800 ਦਾ ਪੇਪਰ ਦੇ ਕੇ ਨਹੀਂ ਉਹ $800 ਤੁਹਾਨੂੰ 5 ਪੁਆਇੰਟ ਦੇ ਰਿਹਾ ਜਿਹੜਾ ਜੋਬ ਰੈਡੀ 1 ਸਾਲ 'ਚ ਦਿੰਦਾ ਹੈ ਤੇ ਯੂ ਸ਼ੁੱਡ ਬੀ ਥੈਂਕਫੁਲ ਕਿ ਤੁਹਾਡੇ ਕੋਲ ਇੱਦਾਂ ਦੀ ਓਪਰਚੁਨਿਟੀ ਹੈ ਹੁਣ ਤੇ 65 ਤੇ ਸਾਰੇ ਇਨਵਾਈਟ ਆਏ ਹੈ ਕਾਰਪੈਂਟਰ ਟਾਇਲਰ ਬ੍ਰਿਕ ਲੇਅਰ ਸੋਲਿਡ ਪਲਾਸਟਰ ਸਾਰਿਆਂ ਨੂੰ ਗਲੇਜ਼ੀਅਰ ਸਾਰਿਆਂ ਨੂੰ ਇਨਵਾਈਟ ਆਏ ਹੈ ਜੇ ਤੁਸੀਂ ਤੁਹਾਨੂੰ ਪਤਾ ਹੈ ਤੁਹਾਡੇ 7 ਈਚ ਆਉਣੇ ਹੀ ਨਹੀਂ ਹੈ ਚੁੱਪ ਕਰਕੇ 491 ਤੇ ਹੋ ਜਾਓ ਆਪਣੇ ਏਜੰਟ ਨੂੰ ਕੰਸਲਟ ਕਰੋ ਸਾਨੂੰ ਕੰਸਲਟ ਕਰੋ ਬੈਸਟ ਡੇਟ ਪੁੱਛੋ ਤੇ ਮੂਵ ਹੋ ਜਾਓ ਤੇ ਮਿਲਣਗੇ ਤੁਹਾਨੂੰ ਇਨਵਾਈਟਸ ਬਹੁਤ ਇਨਵਾਈਟਸ ਆਏ ਹੈ ਹਲੇ ਵੀ ਕੋਈ ਕਹਿੰਦਾ ਨਾ ਆਸਟ੍ਰੇਲੀਆ 'ਚ ਇਨਵੀਟੇਸ਼ਨ ਨਹੀਂ ਆ ਰਹੇ ਪੀ ਆਰ ਨਹੀਂ ਆ ਰਹੀ ਇਟਸ ਰੋਂਗ ਕਿਉਂਕਿ ਵਿਕਟੋਰੀਆ NSW ਤੈਸਮੇਨੀਆ ਔਰ ਵੈਸਟਰਨ ਆਸਟ੍ਰੇਲੀਆ ਇੰਕਲੂਡ ਕਰ ਦਿਓ ਇਹਦੇ 'ਚ 189 ਅਗਸਤ ਅਤੇ ਨਵੰਬਰ ਦਾ ਰਾਊਂਡ ਇੰਨੇ ਇਨਵਾਈਟ ਆਏ ਹੈ ਮੇਰੇ ਕੋਲ ਲਿਸਟ ਵਿੱਚ ਇੱਕ ਵੀ ਕਾਰਪੈਂਟਰ ਨਹੀਂ ਹੈ ਜਿਹੜਾ ਪੀ ਆਰ ਨਹੀਂ ਹੋਇਆ
1: ਓਕੇ ਮਤਲਬ ਕਾਰਪੈਂਟਰ ਦੇ ਹੀ ਕਿ ਬਾਕੀ
0: ਪੇਂਟਰ ਬ੍ਰਿਕ ਲੇਅਰ ਟਾਇਲਰ ਸਾਰੇ ਨਿਕਲੇ ਕੰਸਟਰਕਸ਼ਨ ਯੈਸ ਬਹੁਤ ਬਹੁਤ ਅੱਛੀ ਰਹੀ ਹੈ ਲਾਸਟ ਇੱਕ ਸਾਲ ਤੋਂ, ਪਿਛਲੇ ਜੂਨ ਤੋਂ ਲੈ ਕੇ ਹੁਣ ਦੇਖੋ 15 ਮਈ ਦੇ ਆਸ ਪਾਸ ਇੱਕ 15 ਜਾਂ 16 ਮਈ ਨੂੰ ਇੱਕ ਰਾਊਂਡ ਆਏਗਾ ਅਤੇ ਅਸੀਂ ਹੋਪ ਕਰਦੇ ਹਾਂ ਤੁਹਾਡੇ ਸਾਰਿਆਂ ਦਾ ਇਨਵਾਈਟ ਆ ਜਾਏ ਅਤੇ ਜੇ ਹਾਲੇ ਵੀ ਤੁਸੀਂ ਕਹਿ ਰਹੇ ਹੋ ਇਨਵਾਈਟ ਨਹੀਂ ਆ ਰਹੇ ਨਾ, ਇਨਵਾਈਟ ਤਾਂ ਆ ਰਹੇ ਹੈ ਔਰ ਬਹੁਤ ਆ ਰਹੇ ਹੈ।
1: ਓਕੇ, ਮਤਲਬ ਤੁਸੀਂ ਜਿਹੜਾ ਆਪਣੇ ਜੋ ਤੁਸੀਂ ਕਰ ਰਹੇ ਹੋ ਉਹਨੂੰ ਬਸ ਚੰਗੇ ਤਰੀਕੇ ਨਾਲ ਕਰੋ, ਇੱਕ ਵਾਰੀ ਵੇਖ ਚੱਕ ਲਓ ਕਿ ਸਹੀ ਵੇ ਨਾਲ ਕਰ
0: ਰਹੇ ਹੋ। EOI ਪਾ ਕੇ ਤਾਂ ਰੱਖੋ, ਅਪ ਟੂ ਡੇਟਡ EOI ਤੇ ਰੱਖੋ। ਸਭ ਤੋਂ ਵੱਡੀ ਪ੍ਰੋਬਲਮ ਹੈ ਸਾਡਿਆਂ ਦੀ ਕਿ EOI ਨਹੀਂ ਪਾਈ ਹੁੰਦੀ। ਹੁਣ ਵੈਸਟਰਨ ਆਸਟ੍ਰੇਲੀਆ ਨੇ ਆਫਸ਼ੋਰ ਬੱਚਿਆਂ ਨੂੰ ਇਨਵੀਟੇਸ਼ਨਸ ਦਿੱਤੇ ਆ ਔਰ ਇੰਨੇ ਇਨਵੀਟੇਸ਼ਨਸ ਦਿੱਤੇ ਜਿਹਦੀ ਕੋਈ ਗਿਣਤੀ ਨਹੀਂ ਹੈ।
1: ਹੁਣ ਇਹ ਨਾ ਹੋਏ ਕਿ ਸਾਰੇ ਜਣੇ WA ਮੂਵ ਕਰ ਜਿਓ, ਪਹਿਲਾਂ ਆਪਣੀ ਅਕੂਪੇਸ਼ਨ ਤੇ ਆਪਣੇ ਰਿਕੁਆਇਰਮੈਂਟਸ ਵੇਖੋ ਤੇ ਫਿਰ ਮੂਵ ਕਰਿਓ।
0: ਯੈਸ ਹਾਂ, ਮੂਵ ਉਹਨਾਂ ਨੇ ਬਿਨਾਂ ਉੱਥੇ ਰਹਿ ਰਿਹਾ, ਸਾਡੇ ਕਿੰਨੇ ਹੀ ਕਲਾਇੰਟਸ ਜਿਹੜੇ ਵਿਕਟੋਰੀਆ 'ਚ ਰਹਿ ਰਹੇ ਉਹਨਾਂ ਨੂੰ ਇਨਵਾਈਟ ਆਏ ਆ, ਐਜ਼ ਅ ਕਾਰਪੈਂਟਰ, ਐਜ਼ ਅ ਪੇਂਟਰ, ਐਜ਼ ਅ ਬ੍ਰਿਕਲੇਅਰ, ਬਹੁਤ ਇਨਵਾਈਟਸ ਆਏ। ਜਿਹੜੇ ਬੱਚੇ ਇੱਥੇ ਰਹਿ ਰਹੇ ਸੀ ਉਹ 60 ਪੁਆਇੰਟ ਤੇ ਵੀ 190 ਵੀ ਆਏ।
1: ਨਹੀਂ ਬਿਲਕੁਲ, ਕਿਉਂਕਿ ਇਹ ਗੁੱਡ ਨਿਊਜ਼ ਆ, ਕਿਤੇ ਨਾ ਕਿਤੇ ਹੋਪ ਆ ਬਾਕੀਆਂ ਦੇ ਲਈ ਵੀ ਕਿ ਭਾਵੇਂ ਜਿਹੜਾ ਤੁਹਾਡਾ ਜਿਹੜਾ ਓਕੂਪੇਸ਼ਨ ਹੈ ਉਹ ਨਹੀਂ ਵੀ ਚਲੋ ਉਸ ਲਿਸਟ 'ਚ ਹੈਗਾ ਸੀ ਅਤੇ ਹੋਪਫੁਲੀ ਕਿ ਤੁਸੀਂ ਅੱਗੇ ਆ ਸਕਦਾ ਵਾ, ਜਾਂ ਜਿਹੜੀਆਂ ਦੂਜੀ ਆਪਸ਼ਨ ਤੁਸੀਂ ਦੱਸੀਆਂ 482 ਉਹਨੂੰ ਹੀ ਆਪਾਂ ਵਧੀਆ ਤਰੀਕੇ ਨਾਲ ਸਹੀ ਕੰਡੀਸ਼ਨ ਦੇ ਵਿੱਚ ਰਹਿ ਕੇ ਕਰ ਲਈਏ। ਪਰ ਜਿਹੜਾ ਤੁਸੀਂ ਦੱਸਿਆ ਕਿ ਇਹ ਚੀਜ਼ਾਂ ਹੋ ਰਹੀਆਂ ਨੇ, ਕਹਿ ਲਓ ਸਪੋਂਸਰ ਜਿਹੜਾ ਜਿੰਨੇ ਕਿਰਾਇਆ ਵਾ ਇੰਪਲੋਇਰ ਉਹਨੂੰ ਫੋਨ ਕਾਲ ਜਾ ਰਹੀਆਂ ਨੇ, ਉਹਦੇ ਕੋਲ ਜਿਹੜੇ ਕੁਸ਼ਚਨਿੰਗ ਕੀਤੀ ਜਾ ਰਹੀ ਆ, ਥਾਵਾਂ 'ਤੇ ਜਾ ਜਾ ਕੇ ਵਿਜ਼ਿਟ ਕੀਤਾ ਜਾ ਰਿਹਾ ਵਾ, ਐਪਲੀਕੈਂਟ ਨੂੰ ਚੈੱਕ ਕੀਤਾ ਜਾ ਰਿਹਾ ਵਾ ਕਿ ਸਹੀ ਆ ਕਿ ਨਹੀਂ, ਕਿ ਸਕੀਮ ਲਾਉਣ ਡਿਆ ਕਿ ਜੈਨੂਅਨ ਆ ਸਾਰਾ ਕੁਛ। ਜੇ ਇਸ ਸਭ ਨੂੰ ਜੇ ਆਪਾਂ ਮਤਲਬ ਐਜ਼ ਐਪਲੀਕੈਂਟ ਜੇ ਮੈਂ ਕੰਟਰੋਲ ਕਰਨਾ ਜਾਂ ਮੈਂ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਵਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਜਿਹੜਾ ਮੈਂ ਵੇਖਾਂ ਅਤੇ ਇਹ ਸਿੱਧੀਆਂ ਰੱਖਾਂ ਮੈਂ, ਅਤੇ ਉਹ ਕਿਹੜੀਆਂ ਕਿਹੜੀਆਂ ਹੋਣਗੀਆਂ?
0: ਦੇਖੋ ਔਨ ਪੇਪਰਸ ਅਤੇ ਉਹਨੂੰ ਤੁਸੀਂ ਸਭ ਨੂੰ ਪਤਾ ਹੈ ਕਿ ਜਿੰਨੀ ਸੈਲਰੀ ਹੈ, ਜਿੰਨਾ ਟੈਕਸ ਹੈ, ਜਿੰਨਾ ਸੁਪਰ ਹੈ, ਜਾਣਾ ਚਾਹੀਦਾ ਹੈ।
1: ਓਕੇ,
0: ਔਰ ਜਿੰਨਾ ਇੰਪਲੋਇਰ ਨੇ ਓਬਲੀਗੇਸ਼ਨਸ ਫੋਲੋ ਕਰਨੀ ਹੈ, ਜਿੰਨਾ ਉਹਨੇ ਸੈਲਰੀ ਦਿੱਤੀ ਸੀ ਉਨੀ ਸੈਲਰੀ ਜਾਣੀ ਚਾਹੀਦੀ ਹੈ। ਰੋਸਟਰਸ ਵਿੱਚ, ਵਰਕਸ਼ਾਪ ਅਤੇ ਲਿਸਟ ਵਿੱਚ, ਜਿਹੜਾ ਵੀ ਤੁਹਾਡਾ ਵਰਕ ਸਕੈਜੂਅਲ ਹੈ ਉਹਦੇ ਵਿੱਚ ਉਹਨਾਂ ਦਾ ਨਾਮ ਹੋਣਾ ਚਾਹੀਦਾ ਹੈ। ਸੋ ਇਟ ਵਰਕਸ ਬੋਥ ਵੇਜ਼। ਫਿਜ਼ੀਕਲੀ ਅਵੇਲੇਬਿਲਿਟੀ ਚੈੱਕ ਕਰਦੇ ਹੈ, ਕੋ ਵਰਕਰਸ ਨੂੰ ਜਾ ਕੇ ਪੁੱਛਦੇ ਹੈ, ਇੰਪਲੋਇਰਸ ਨੂੰ ਟ੍ਰੇਨਿੰਗ ਪਲਾਨ ਡਿਸਕਸ ਕਰਦੇ ਹੈ, ਜੈਨੂਇਨ ਪੋਜੀਸ਼ਨ ਡਿਸਕਸ ਕਰਦੇ ਹੈ, ਸਭ ਕੁਛ ਚੈੱਕ ਕਰ ਰਹੇ ਹੈ। ਅਤੇ ਤੁਹਾਨੂੰ ਐਜ਼ ਐਨ ਇੰਪਲੋਇਰ ਅਤੇ ਐਜ਼ ਐਨ ਇੰਪਲੋਈ ਤੁਹਾਨੂੰ ਸਭ ਕੁਛ ਪਤਾ ਹੋਣਾ ਚਾਹੀਦਾ ਤੁਹਾਡੀ ਫਾਈਲ 'ਚ ਕੀ ਗਿਆ। ਅੱਖਾਂ ਬੰਦ ਕਰਕੇ ਫਾਈਲ 'ਤੇ ਵਿਸ਼ਵਾਸ ਨਹੀਂ ਕਰਨਾ। ਯੂ ਮਸਟ ਕੋਂਟੈਕਟ ਅ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਜਿਹਨੇ ਤੁਹਾਡੀ ਫਾਈਲ ਕੀਤੀ ਹੈ, ਜਿਹਦੇ ਤੁਸੀਂ ਕੰਮ ਕਰਾ ਰਹੇ ਹੋ, ਉਹਨਾਂ ਨਾਲ ਬੈਠੋ, ਉਹਨਾਂ ਤੋਂ ਸਮਝੋ ਤੁਹਾਡੀ ਫਾਈਲ 'ਚ ਗਿਆ ਕੀ ਹੈ ਅਤੇ ਤੁਸੀਂ ਕਰਨਾ ਕੀ ਹੈ।
1: ਜੀ ਬਿਲਕੁਲ, ਕਿਉਂਕਿ ਉਹ ਇੱਕ ਮਾਈਂਡ ਸੇਕ ਵੀ ਹੁੰਦਾ ਨਾ ਕਿ ਤੁਸੀਂ ਆਪਣੇ ਆਪ ਨੂੰ ਕਲੀਅਰ ਰੱਖਣਾ ਕਿ ਬਾਅਦ 'ਚ ਤੁਸੀਂ ਜੇ ਮੰਨ ਲਓ ਵੀ ਕੁਛ ਨਹੀਂ ਹੋਇਆ ਫਿਰ ਤੁਸੀਂ ਉਹਨੂੰ ਬਲੇਮ ਕਰੋ, ਉਹਨੂੰ ਕਰੋ, ਇਹਦੀ ਗਲਤੀ, ਉਹਦੀ ਗਲਤੀ, ਇਹਦੇ ਨਾਲੋਂ ਚੰਗਾ ਪਹਿਲਾਂ ਹੀ ਆਪਾਂ ਸਾਰੀਆਂ ਚੀਜ਼ਾਂ ਕਲੀਅਰ ਕਰ ਲਈਏ। ਹੁਣ ਉਹਦੇ ਵਿੱਚ ਜੇ ਮੈਂ ਗਲਤ ਨਹੀਂ ਤਾਂ ਆਈ ਥਿੰਕ ਇੱਕ ਈਮੀ ਅਕਾਊਂਟ ਹੈ ਜਿਹੜਾ, ਉਹਦੇ ਵਿੱਚ ਵੀ ਆਪਣੀ ਫਾਈਲ ਪੈ ਜਾਂਦੀ ਹੈ ਨਾ, ਵੀਜ਼ਾ ਐਪਲੀਕੇਸ਼ਨ ਆਪਾਂ ਜੇ ਨਹੀਂ ਉਹ 'ਚ ਇੰਪੋਰਟ ਕਰ ਸਕਦੇ ਹਾਂ ਆਪਣਾ ਨੰਬਰ ਉੱਥੇ ਵੀਜ਼ਾ ਟ੍ਰਾਂਸੈਕਸ਼ਨ ਨੰਬਰ ਦੇ ਕੇ
0: ਇੰਪੋਰਟ ਕਰ ਸਕਦੇ ਹਾਂ, ਅਸੀਂ ਨੋਮੀਨੇਸ਼ਨ ਨਹੀਂ ਇੰਪੋਰਟ ਕਰ ਸਕਦੇ।
1: ਓਕੇ, ਮਤਲਬ ਜਿਹੜੀ ਚੀਜ਼ ਇੰਪੋਰਟ ਹੋ ਸਕਦੀ ਹੈ ਉਹ ਤਾਂ ਆਪਾਂ ਉੱਥੋਂ ਹੀ ਚੈੱਕ ਕਰ ਸਕਦੇ ਹਾਂ।
0: ਉਹਨੂੰ ਚੈੱਕ ਕਰੋ ਤੁਸੀਂ, ਇੰਪੋਰਟ ਕਰਕੇ ਦੇਖੋ ਕਿਹੜੇ ਡਾਕੂਮੈਂਟਸ ਅਪਲੋਡਡ ਹੈ, ਜਿਹੜੇ ਨਹੀਂ ਅਪਲੋਡਡ ਆਪਣੇ ਏਜੰਟ ਨੂੰ ਕਹੋ ਤੁਸੀਂ ਅਪਲੋਡ ਕਰ ਦਿਓ ਪਲੀਜ਼,
1: ਹਨਾ। ਉਹ ਨਾਲ ਤੁਸੀਂ ਵੀ ਧਿਆਨ ਰੱਖੋ ਅਤੇ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਤੁਸੀਂ ਧਿਆਨ ਰੱਖਣਾ ਵਾ ਕਿ ਤੁਸੀਂ ਜਿਹੜਾ ਉਹ ਕਿਤੇ ਇਹ ਨਾ ਹੋਵੇ ਕਿ ਕੰਮ ਸ਼ੁਰੂ ਕਰ ਲਓ ਅੱਧ 'ਚ ਕਰ ਲਓ ਅਤੇ ਮੁੜ ਕੇ ਉੱਥੇ ਕੋਈ ਇੱਦਾਂ ਦੀ ਮਿਸਹੈਪਨਿੰਗ ਹੋ ਜਾਏ ਕਿ ਜਿਹਦੇ ਕਰਕੇ ਤੁਹਾਡੇ ਜਿਹੜੇ ਪਿਛਲੇ ਮਹੀਨੇ ਉਹ ਵੀ ਕਿਉਂ ਖਰਾਬ ਹੋਣ। ਕਿਉਂਕਿ ਜੇ ਇੱਕ ਮੰਨ ਲਓ ਔਰਗਨਾਈਜੇਸ਼ਨ ਦੇ ਉੱਤੇ ਜਾਂ ਇੱਕ ਜਗ੍ਹਾ ਦੇ ਉੱਤੇ ਕੋਈ ਇੱਦਾਂ ਦੀ ਚੀਜ਼ ਹੁੰਦੀ ਹੈ ਅਤੇ ਉਹਦੇ ਨਾਲ ਫਿਰ ਜਿੰਨੇ ਵੀ ਬੰਦੇ ਉੱਥੇ ਕੰਮ ਕਰਨ ਡੇ ਉਹ ਸਾਰੇ ਇੰਪੈਕਟ ਹੁੰਦੇ ਆ।
0: ਬਿਲਕੁਲ ਹੁੰਦੇ,
1: ਉਹ ਲਾਗੇ ਚਾਗੇ ਵਾਲੇ ਹੋਰ ਵੀ ਹੋਣਗੇ, ਮੰਨ ਲਓ
0: ਫਿਊਚਰ ਅਪਕਮਿੰਗ ਵੀ ਹੋਣਗੇ, ਯੂ ਨੋ, ਜਿੰਨੀ ਕੈਂਸਲੇਸ਼ਨਸ ਆਣਗੀਆਂ, ਜਿੰਨੇ ਬਾਰਸ ਲੱਗਣਗੇ, ਨੋਬਡੀ ਸ਼ੁੱਡ ਬੀ ਟਾਰਗੇਟਿਡ, ਅਤੇ ਇਹ ਹੋ ਰਿਹਾ। ਅਲੋਂਗ ਵਿਦ ਦਿਸ, ਸਟੂਡੈਂਟ ਵੀਜ਼ਾ ਰਿਫਿਊਜ਼ਲਸ ਬਹੁਤ ਹਾਈ ਸਕੇਲ 'ਤੇ ਆ ਰਹੀ ਹੈ
1: ਅਤੇ
0: ਅਨਨੈਸੈਸਰੀ ਰਿਫਿਊਜ਼ਲਸ ਆ ਰਹੀ ਹੈ। ਔਰ ਅਸੀਂ ਹਮੇਸ਼ਾ ਕਹਿੰਦੇ ਹਾਂ ਸਟੂਡੈਂਟ ਵੀਜ਼ਾ, ਚਲੋ ਜੇ ਜੈਨੂਇਨਲੀ ਸਟੱਡੀ ਕਰ ਰਹੇ ਹੋ ਤਾਂ ਕਰਨੀ ਹੀ ਪੈਣੀ ਹੈ। ਔਰ ਉਹਦੇ ਵਿੱਚ ਕੀ ਹੋ ਰਿਹਾ, ਫੰਡਸ ਨੂੰ ਲੈ ਕੇ ਰਿਫਿਊਜ਼ਲਸ ਆ ਰਹੇ ਹੈ, ਬਹੁਤ ਹੀ ਅਨਜਸਟੀਫਾਈਡ ਰਿਫਿਊਜ਼ਲਸ ਵੀ ਹੈਗੀਆਂ, ਔਰ ਜੀ ਟੀ ਬੇਸ 'ਤੇ ਬਹੁਤ ਜ਼ਿਆਦਾ ਰਿਫਿਊਜ਼ਲਸ ਆ ਰਹੀ ਹੈ।
1: ਅਤੇ
0: ਇਹਦੇ ਵਿੱਚ ਤੁਸੀਂ ਇੱਕ ਚੀਜ਼ ਕਰ ਸਕਦੇ ਹੋ, ਤੁਸੀਂ ਜੀ ਟੀ ਆਪਣੀ ਜ਼ਰੂਰ ਪੜ੍ਹੋ, ਜਦੋਂ ਵੀ ਤੁਸੀਂ ਸਟੂਡੈਂਟ ਵੀਜ਼ਾ ਲਗਵਾਉਂਦੇ ਹੋ ਤੁਸੀਂ ਏਜੰਟ 'ਤੇ ਨਹੀਂ ਛੱਡਣਾ ਕਿ ਜੀ ਟੀ ਪਾ ਦਿਓ, ਤੁਸੀਂ ਸਾਰੇ ਇੰਨੇ ਪੜ੍ਹੇ ਲਿਖੇ ਹੋ ਕਿ ਜੋ ਵੀ ਤੁਹਾਡੀ ਸਟੇਟਮੈਂਟ ਬਣ ਕੇ ਆਏਗੀ ਉਹਨੂੰ ਜ਼ਰੂਰ ਥੋਰਲੀ ਰੀਡ ਕਰੋ, ਉਹਦੇ ਵਿੱਚ ਕੋਈ ਗਲਤੀ ਹੈ ਦੱਸੋ ਆਪਣੇ ਏਜੰਟ ਨੂੰ, ਉਹ ਕਰੈਕਟ ਕਰਨਗੇ। ਵੈਸੇ ਬਾਏ ਦੇਖੋ ਲੀਗਲੀ ਤਾਂ ਤੁਸੀਂ ਹੀ ਜੀ ਟੀ ਲਿਖਣੀ ਹੁੰਦੀ ਹੈ, ਪਰ ਬਹੁਤ ਬੱਚੇ ਕਹਿ ਦਿੰਦੇ ਨਹੀਂ ਮੈਮ ਤੁਸੀਂ ਲਿਖ ਦਿਓ, ਜਾਂ ਆਪਣੇ ਏਜੰਟ ਨੂੰ ਤੁਸੀਂ ਕਹਿ ਦਿੰਦੇ ਹੋ ਉਸ ਚੀਜ਼ 'ਤੇ। ਦੇਖੋ ਅੱਧੀ ਇਨਫੋਰਮੇਸ਼ਨ ਹਮੇਸ਼ਾ ਕ੍ਰੋਸ ਹੋ ਸਕਦੀ ਹੈ, ਅਤੇ ਇਟਸ ਬੈਟਰ ਕਿ ਤੁਸੀਂ ਲਿਖੋ, ਆਪ ਲਿਖੋ ਔਰ ਉਹਨੂੰ ਥੋਰਲੀ ਰੀਡ ਕਰੋ, ਉਹਨੂੰ ਚੈੱਕ ਕਰਵਾਓ ਆਪਣੇ ਏਜੰਟ ਤੋਂ। ਤੁਸੀਂ ਉਹਦੇ ਵਿੱਚ ਜੈਨੂਇਨਲੀ ਦੱਸੋ ਇੱਥੇ ਤੁਸੀਂ ਕਿਉਂ ਪੜ੍ਹਨਾ ਚਾਹੁੰਦੇ ਹੋ, ਤੁਸੀਂ ਕਿਉਂ ਵਾਪਸ ਜਾਓਗੇ, ਤੁਹਾਡੇ ਇੰਡੀਆ ਵਿੱਚ ਕੀ ਸਰਕਮਸਟਾਂਸਿਸ ਹੈ, ਇਸ ਕੋਰਸ ਦਾ ਤੁਹਾਨੂੰ ਇੰਡੀਆ ਵਿੱਚ ਕੀ ਫਾਇਦਾ ਹੋਏਗਾ, ਜਾਂ ਪਾਕਿਸਤਾਨ ਜਾਂ ਬੰਗਲਾਦੇਸ਼ ਜਿੱਥੋਂ ਦੇ ਵੀ ਤੁਸੀਂ ਹੈਗੇ ਹੋ। ਅਤੇ ਉਹ ਬੇਸਿਕਲੀ ਜੀ ਟੀ ਜਾਂ ਉਹ ਸਟੇਟਮੈਂਟ ਜੀ ਐੱਸ ਟੀ ਉਹਦੇ 'ਚੋਂ ਇਹੀ ਦੇਖਣਾ ਚਾਹੁੰਦੇ ਕਿ ਜਿਹੜਾ ਵੀ ਸਟੂਡੈਂਟ ਆਇਆ ਹੈ ਉਹ ਵਾਪਿਸ ਜੈਨੂਇਨ ਸਟੂਡੈਂਟ ਹੈ, ਉਹ ਪੜ੍ਹਾਈ ਕਰਕੇ ਵਾਪਿਸ ਜਾਣ ਲਈ ਆਇਆ ਹੈ ਜਾਂ ਉਹ ਇੱਥੇ ਬਸਣ ਆਇਆ। ਅਤੇ ਅਸੀਂ ਜੇ ਇਹ ਚੀਜ਼ ਸੈਟਿਸਫਾਈ ਕਰ ਦਿੰਦੇ ਹਾਂ ਕਿ ਅਸੀਂ ਵਾਪਿਸ ਜਾਣਾ ਹੈ, ਸਾਡੀ ਉੱਥੇ ਫੈਮਿਲੀ ਹੈ, ਸਾਡਾ ਉੱਥੇ ਬਿਜ਼ਨਸ ਹੈ ਜਾਂ ਜੋ ਵੀ ਤੁਹਾਡਾ ਹੈ, ਔਰ ਤੁਸੀਂ ਆਪਣੀ ਜੈਨੂਇਨ ਇੰਟੈਂਸ਼ਨ ਕਿ ਮੈਂ ਇੱਥੇ ਪੜ੍ਹਨ ਹੀ, ਮੈਂ ਐਕਚੁਅਲ 'ਚ ਕੁਛ ਪੜ੍ਹਨ, ਕੁਛ ਸਿੱਖਣ, ਕੁਛ ਲਰਨ ਕਰਨ ਆਇਆ, ਯੂ ਆਰ ਫਾਈਨ। ਅਤੇ ਜੇ ਰਿਫਿਊਜ਼ਲ ਤਾਂ ਵੀ ਆ ਗਿਆ ਹੈ, ਅਨਨੈਸੈਸਰੀ ਫੰਡਸ ਨੂੰ ਲੈ ਕੇ ਬਹੁਤ ਹੀ ਅਨਜਸਟੀਫਾਈਡ ਰਿਫਿਊਜ਼ਲਸ ਆਏ ਹੈ, ਅਤੇ ਏ ਆਰ ਟੀ ਵਿੱਚ ਇਹ ਕੇਸਿਸ ਬਹੁਤ ਈਜ਼ੀਲੀ ਨਿਕਲ ਜਾਂਦੇ ਹੈ, ਅਤੇ ਤੁਹਾਨੂੰ ਕੋਈ ਸਟ੍ਰੈਸ ਲੈਣ ਦੀ ਲੋੜ ਨਹੀਂ ਹੈ। ਡੂ ਨੋਟ ਪਲੇ ਵਿਦ ਯੋਰ ਏ ਆਰ ਟੀ। ਮੈਂ ਬੜੇ ਕੇਸਿਸ ਦੇਖੇ ਹੈ ਕਿ ਬੱਚੇ ਏ ਆਰ ਟੀ ਨਹੀਂ ਪਾਉਣਾ ਚਾਹੁੰਦੇ ਔਰ ਅਨਨੈਸੈਸਰੀ ਇੱਧਰ ਉੱਧਰ ਘੁੰਮਣਾ ਚਾਹੁੰਦੇ ਹੈ। ਡੋਂਟ ਡੂ ਦੈਟ। ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ ਹੈ, ਇਟਸ ਰਿਕੁਐਸਟ ਕਾਇੰਡਲੀ ਲੋਜ ਯੋਰ ਏ ਆਰ ਟੀ। ਸਟੂਡੈਂਟ ਵੀਜ਼ਾ ਦੀ ਜਿਹੜੀ ਰਿਫਿਊਜ਼ਲ ਹੈ ਇਹਦੀ ਏ ਆਰ ਟੀ ਬਹੁਤ ਆਰਾਮ ਨਾਲ ਵਿਨ ਹੋ ਜਾਣੀ ਹੈ, ਜੇ ਤੁਸੀਂ ਬੋਲਣ, ਜੇ ਤੁਸੀਂ ਥੋੜ੍ਹਾ ਜਿਹਾ ਵੀ ਪਰੂਵ ਕਰ ਸਕਦੇ ਹੋ ਕਿ ਵਾਈ ਯੂ ਆਰ ਅ ਜੈਨੂਇਨ ਸਟੂਡੈਂਟ। 28 ਦਿਨਾਂ ਦੇ ਅੰਦਰ ਹੀ ਏ ਆਰ ਟੀ ਪੈਂਦੀ ਹੈ, ਕੋਈ ਐਕਸਟੈਂਸ਼ਨ ਨਹੀਂ ਹੈ ਇਹਦੀ, ਤੁਹਾਨੂੰ 20 ਦਿਨਾਂ ਦੇ ਅੰਦਰ ਇਹ ਪਾ ਦੇਣੀ ਚਾਹੀਦੀ ਹੈ, ਔਰ ਸਿੰਪਲ ਸਿਰਫ 3580 ਇਹਦੀ ਫੀਸ ਹੈ। ਸਿਰਫ ਨਹੀਂ ਆ, ਇਹਨੂੰ ਮੇਰੇ ਇਹ ਵੀ ਫੀਸ ਜ਼ਿਆਦਾ ਹੈ, ਪਰ ਦਿਸ ਵਿਲ ਗਿਵ ਯੂ ਅ ਰਾਈਟ ਕਿ ਤੁਸੀਂ ਇੱਥੇ ਰਹੋ ਅਤੇ ਆਪਣੀ ਅਪੀਲ ਨੂੰ ਵਿਨ ਕਰ ਸਕੋ। ਯੈਸ, ਏ ਆਰ ਟੀ 'ਤੇ ਟਾਈਮ ਲੱਗਦਾ ਹੈ, ਖੁੱਲ੍ਹਣ 'ਤੇ ਵੀ ਟਾਈਮ ਲੱਗਦਾ ਹੈ, ਸਾਰਾ ਕੁਛ ਹੁੰਦਾ, ਪਰ ਤੁਹਾਡਾ ਬ੍ਰਿਜਿੰਗ ਵੀਜ਼ਾ ਏ ਜੋ ਵੀ ਤੁਸੀਂ ਜਾਂ ਸੀ ਜੋ ਵੀ ਤੁਹਾਨੂੰ ਮਿਲਿਆ ਸੀ ਐਟ ਦ ਟਾਈਮ ਆਫ ਐਪਲੀਕੇਸ਼ਨ, ਉਹ ਆਟੋਮੈਟਿਕਲੀ ਇਨਡੈਫੀਨਿਟ ਹੋ ਜਾਏਗਾ। ਮਤਲਬ ਜਦੋਂ ਤੱਕ ਤੁਹਾਡੀ ਏ ਆਰ ਟੀ ਦਾ ਡਿਸੀਜਨ ਆ ਕੇ ਡਿਪਾਰਟਮੈਂਟ ਦੁਬਾਰਾ ਡਿਸੀਜਨ ਨਹੀਂ ਦਿੰਦਾ, ਤੁਹਾਡੇ ਕੋਲ ਬ੍ਰਿਜਿੰਗ ਵੀਜ਼ਾ ਏ ਰਹੇਗਾ ਐਕਟਿਵ, ਤੇ ਜੇ ਸੀ ਸੀਗਾ ਤੇ ਸੀ ਰਹੇਗਾ, ਔਰ ਜੇ ਏ ਹੈ ਤੇ ਤੁਸੀਂ ਬੀ ਲੈ ਕੇ ਟਰੈਵਲ ਵੀ ਕਰ ਸਕਦੇ ਹੋ।
1: ਜੀ ਬਿਲਕੁਲ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜੀ ਟੀ ਜਿਹੜੀ ਉਹ ਆਪ ਬਣਾਓ, ਉਹਦੇ ਵਿੱਚ ਇਹ ਹੋ ਜਾਂਦਾ ਕਿ ਮੰਨ ਲਓ ਇੱਕ ਤੇ ਹੁਣ ਜੇ ਇੱਕੋ ਬੰਦੇ ਨੇ ਬਣਾਉਣੀ ਆ ਤੇ ਫਿਰ ਉਹ ਕਿਤੇ ਨਾ ਕਿਤੇ ਉਹ ਹੋ ਸਕਦਾ ਕਿ ਸੇਮ ਵੀ ਹੋ ਸਕਦੀਆਂ, ਹੈ ਨਾ, ਦੋ ਚਾਰ ਸੇਮ ਹੋ ਜਾਣ ਕਿਸੇ ਵੇਲੇ, ਚਲੋ ਬਣ ਜਾਂਦੀ ਨਹੀਂ ਪਤਾ ਲੱਗਦਾ, ਪਰ ਜੇ ਹਰ ਇੱਕ ਬੰਦਾ ਆਪ ਬਣਾ ਕੇ ਦਊਗਾ ਤੇ ਉਹਦੇ ਲਈ ਕੀ ਹੈ, ਤੁਹਾਡਾ ਥੋੜ੍ਹਾ ਜਿਹਾ ਸਮਾਂ ਜਿਹੜਾ ਉਹ ਜ਼ਰੂਰ ਲੱਗੂਗਾ, ਪਰ ਉਹ ਹਰ ਇੱਕ ਬੰਦੇ ਦੀ ਡਿਫਰੈਂਟ ਹੋਊਗੀ, ਜੈਨੂਇਨ ਹੋਊਗੀ। ਹੁਣ ਮੇਰੀਆਂ ਕੰਡੀਸ਼ਨਸ ਕੁਛ ਹੋਰ ਹੋਣਗੀਆਂ, ਹੁਣ ਮੈਂ ਹੋ ਸਕਦਾ ਉਹ 'ਚ ਚਾਰ ਲਾਈਨਾਂ ਕੋਈ ਇੱਦਾਂ ਦੀਆਂ ਲਿਖਦਾ ਕਿ ਜਿਹੜੀਆਂ ਸਿਰਫ ਮੈਂ ਹੀ ਲਿਖ ਸਕਦਾ ਹੋਵਾਂ, ਹੋਰ ਕਿਸੇ ਦੇ ਨਹੀਂ ਦਿਮਾਗ 'ਚ ਆਉਂਦੀਆਂ। ਹੁਣ ਤੁਸੀਂ ਹੋ ਸਕਦਾ ਦੋ ਲਾਈਨਾਂ ਇੱਦਾਂ ਦੀਆਂ ਲਿਖ ਦਿਓ ਕਿ ਜਿਹੜੀਆਂ ਤੁਸੀਂ ਲਿਖ ਸਕਦੇ ਹੋ, ਜਾਂ ਤੁਹਾਡੇ ਘਰ ਦੇ ਸਰਕਮਸਟਾਂਸ ਹੋ ਗਏ, ਤੁਹਾਡੀ ਕੰਡੀਸ਼ਨ ਹੋ ਗਈ, ਕੁਝ ਵੀ ਜਿਹੜੀਆਂ ਜਿਹਦੇ ਵਿੱਚੋਂ ਤੁਹਾਨੂੰ ਆਪਣਾ ਜਿਹਾਪਨ ਝਲਕਦਾ, ਬੰਦੇ ਨੂੰ ਜਿਹੜੀ ਚੀਜ਼ ਫੇਕ ਨਹੀਂ ਲੱਗਦੀ ਤੇ ਉਹ ਓਬਵੀਅਸਲੀ ਉਹ ਰੀਅਲ ਹੀ ਹੋਊਗੀ, ਉਹ ਗਲਤ ਕਿੱਦਾਂ ਹੋ ਸਕਦੀ, ਉਹਨੂੰ ਕੋਈ ਰਿਫਿਊਜ਼ ਨਹੀਂ ਕਰ ਸਕਦਾ।
0: ਜੇ ਔਰ ਉਸ ਕੇਸ 'ਚ ਰਿਫਿਊਜ਼ਲ ਆ ਵੀ ਜਾਂਦਾ ਤੇ ਉਹ ਮੇਨਲੀ ਐਪਲੀਕੈਂਟ ਬੋਲਦਾ, ਤੇ ਐਪਲੀਕੈਂਟ ਇੰਨਾ ਕੌਨਫੀਡੈਂਟ ਹੋਏਗਾ ਕਿਉਂਕਿ ਉਹਨੂੰ ਪਤਾ ਹੋਏਗਾ ਜੀ ਟੀ 'ਚ ਉਹਨੇ ਕੀ ਲਿਖਿਆ ਹੋਇਆ, ਤੇ ਬੜੇ ਆਰਾਮ ਨਾਲ ਫਾਈਟ ਕਰਕੇ ਤੁਸੀਂ ਏ ਆਰ ਟੀ ਨੂੰ ਜਿੱਤ ਸਕਦੇ ਹੋ।
1: ਜੀ ਬਿਲਕੁਲ। ਹੋਰ ਕੋਈ ਗੱਲਬਾਤ ਆਪਣੀ ਰਹਿ ਗਈ ਹੋਵੇ ਲਈਏ ਫਿਰ ਇਜਾਜ਼ਤ। ਜੀ ਥੈਂਕ ਯੂ, ਤੁਹਾਡੇ ਬਹੁਤ ਸਾਰੇ ਮੈਸੇਜ ਨੇ, ਮਾਫ਼ੀ ਚਾਹਾਂਗੇ, ਸਮਾਂ ਜਿਹੜਾ ਉਹ ਸਾਡੇ ਕੋਲ ਨਹੀਂ ਆ। ਹੁਣ ਇੱਧਰ ਇੱਕ ਜਿਹੜਾ ਮੈਸੇਜ ਬਾਰ ਬਾਰ ਆਇਆ, ਮੈਂ ਉਹ ਜ਼ਰੂਰ ਤੁਹਾਨੂੰ ਪੁੱਛ ਲੈਂਦਾ ਵਾਂ। ਕਹਿੰਦੇ ਨੇ ਕਿ 189 ਦਾ ਕੋਈ ਰਾਊਂਡ ਉਹ ਰਿਸਪੈਕਟ ਕਰ ਸਕਦੇ ਨੇ?
0: 15 ਜਾਂ 16 ਮਈ ਨੂੰ ਹਾਈਲੀ ਐਕਸਪੈਕਟਡ ਇੱਕ ਰਾਊਂਡ ਹੈਗਾ।
1: ਓਕੇ ਜੀ, ਮਤਲਬ ਆਉਣ ਵਾਲੇ ਕੋਈ 5-6 ਦਿਨਾਂ ਦੇ ਵਿੱਚ।
0: ਹਾਂਜੀ, ਪਲੀਜ਼ ਆਪਣੀ ਈ ਓ ਆਈਜ਼ ਅਪਡੇਟ ਰੱਖੋ, ਮੇਕ ਸ਼ੋਰ ਤੁਹਾਡੀ ਈ ਓ ਆਈ 2 ਸਾਲ ਲਈ ਵੈਲਿਡ ਹੁੰਦੀ ਹੈ, ਉਹਦੇ ਵਿੱਚ ਤੁਹਾਡੇ ਪੁਆਇੰਟਸ ਅਪ ਟੂ ਡੇਟ ਹੈ, ਤੁਹਾਡਾ ਵਰਕ ਐਕਸਪੀਰੀਅੰਸ ਦੇ ਐਕਸਟਰਾ ਪੁਆਇੰਟਸ ਕਲੇਮ ਨਹੀਂ ਹੋਏ, ਅਤੇ ਤੁਹਾਡਾ ਜਿਹੜਾ ਪਾਰਟਨਰ ਹੈ ਉਹ ਐਡਿਡ ਹੈ ਜਾਂ ਜੋ ਵੀ ਤੁਹਾਡਾ ਸਟੇਟਸ ਹੈ, ਮੈਰਿਡ ਅਨਮੈਰਿਡ, ਅਤੇ ਇਹ ਸਾਰੀ ਚੀਜ਼ਾਂ ਦਾ ਖਿਆਲ ਰੱਖੋ। ਜੇ ਤੁਸੀਂ ਈ ਓ ਆਈ ਲੌਂਚ ਕਰਵਾਉਣੀ ਹੈ, ਵੀ ਡੂ ਇਟ, everybody can do it and you can do it yourself
1: ji.
0: but we can lodge it without any cost, EOI da koi oh nahi hai
1: ji. bilkul te hun apan jehdi oh ijazat lene ha tade kolon, dhanwad tuhi sanu jehda oh sunya wa apne samay chon sama kadde kite, dhanwad manisha ji tada vi tuhi aaye te sade srotiyan tak jehdi oh tuhi jankari pahunchayi, te ਤੁਸੀਂ ਵੀ ਜੇ ਅਪੁਆਇੰਟਮੈਂਟ ਬਣਾਉਣਾ ਚਾਹੁੰਦੇ ਹੋ ਮਨੀਸ਼ਾ ਜੀ ਨਾਲ ਬਣਾ ਸਕਦੇ ਹੋ। 0482-610-000 'ਤੇ ਤੁਸੀਂ ਕਾਲ ਕਰਨੀ ਆ ਜਾਂ ਫਿਰ ਤੁਸੀਂ ਈਮੇਲ ਕਰ ਸਕਦੇ ਹੋ। ਈਮੇਲ ਜਿਹੜੀ ਉਹ ਇਹਨਾਂ ਦੀ ਵੈਬਸਾਈਟ ਦੇ ਉੱਤੋਂ ਤੁਸੀਂ ਜਾ ਕੇ ਲੈ ਸਕਦੇ ਹੋ। ਡਿਜ਼ਾਇਰ ਮਾਈਗ੍ਰੇਸ਼ਨ ਜਦੋਂ ਤੁਸੀਂ ਲਿਖੋਗੇ ਤਾਂ ਤੁਹਾਨੂੰ ਸਭ ਤੋਂ ਉੱਤੇ ਹੀ ਇਹ ਮਿਲ ਜੂਗੀ। ਉਹਦੇ ਉੱਤੋਂ ਜੋ ਕੰਟੈਕਟ ਚਾਹੀਦਾ ਉਹ ਵੀ ਲੈ ਸਕਦੇ ਹੋ, ਈਮੇਲ ਚਾਹੀਦੀ ਉਹ ਲੈ ਸਕਦੇ ਹੋ, ਅਪੁਆਇੰਟਮੈਂਟ ਬੁੱਕ ਕਰਾਉਣੀ ਉੱਥੋਂ ਵੀ ਆਈ ਥਿੰਕ ਤੁਸੀਂ ਜਿਹੜੀ ਉਹ ਵੈਬਸਾਈਟ ਤੋਂ ਤੁਸੀਂ ਕਰਾ ਸਕਦੇ ਹੋ। ਸਿਟੀ ਦੇ ਵਿੱਚ ਇਹਨਾਂ ਦਾ ਆਫਿਸ ਆ, ਟਰਗਨੀਨਾ ਦੇ ਵਿੱਚ ਇਹਨਾਂ ਦਾ ਆਫਿਸ ਆ, ਸੈਂਟ ਆਲਬਨਸ ਇਹਨਾਂ ਦਾ ਆਫਿਸ ਆ, ਤਿੰਨ ਤਿੰਨ ਇਹਨਾਂ ਦੇ ਦਫ਼ਤਰ ਨੇ ਨੇੜਲੇ, ਤੁਸੀਂ ਉਹ ਵੀ ਜਾ ਕੇ ਵਿਜ਼ਿਟ ਕਰ ਸਕਦੇ ਹੋ। ਅਤੇ ਹੁਣ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ, ਰੱਖਿਓ ਆਪਣਾ ਖਿਆਲ, ਸੁਣਦੇ ਰਹੋ ਰੇਡੀਓ ਹਾਂਜੀ 1674। ਥੈਂਕ ਯੂ ਮਨੀਸ਼ਾ ਜੀ।
2: ਜੀ ਕੀ ਹਾਲ ਹੈ ਪਿੱਠ ਦਰਦ ਦਾ? ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
3: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
6: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
7: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
6: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
7: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
6: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।
8: ਹਮਾਰੇ ਸਮਾਜ ਮੇਂ ਟੀਚਰ ਬਹੁਤ ਮਹੱਤਵਪੂਰਨ ਹੋਤੇ ਹੈਂ। ਵੇ ਕਈ ਲੋਗੋਂ ਕੋ ਪ੍ਰੇਰਿਤ ਪ੍ਰੋਤਸਾਹਿਤ ਕਰਤੇ ਹੈਂ ਔਰ ਉਨਕੇ ਜੀਵਨ ਮੇਂ ਵਾਸਤਵਿਕ ਪ੍ਰਭਾਵ ਡਾਲ ਰਹੇ ਹੈਂ। ਯਹਾਂ ਵਿਕਟੋਰੀਆ ਮੇਂ ਵਿਭਿੰਨ ਪ੍ਰਸ਼ਠਭੂਮੀਓ ਸੇ ਸੰਬੰਧਿਤ ਟੀਚਰੋਂ ਕਾ ਹੋਣਾ ਮਹੱਤਵਪੂਰਨ ਹੈ ਔਰ ਇਸਸੇ ਵਿਦਿਆਰਥੀਓਂ ਕੀ ਸ਼ਿਕਸ਼ਾ ਮੇਂ ਲਾਭ ਮਿਲ ਸਕਤਾ ਹੈ। ਯਦਿ ਆਪ ਯਾ ਆਪਕਾ ਕੋਈ ਜਾਣਕਾਰ ਯਹਾਂ ਵਿਕਟੋਰੀਆ ਮੇਂ ਟੀਚਰ ਬਣਨਾ ਚਾਹਤਾ ਹੈ ਤੋ ਕਈ ਪ੍ਰਕਾਰ ਕੇ ਟੀਚਿੰਗ ਕੋਰਸ ਉਪਲਬਧ ਹੈ। ਆਪ ਸਕਾਲਰਸ਼ਿਪ ਕੇ ਲੀਏ ਵੀ ਪਾਤਰ ਹੋ ਸਕਤੇ ਹੈ ਤਾਂ ਕਿ ਆਪਕੋ ਹਾਈ ਸਕੂਲ ਟੀਚਰ ਬਣਨੇ ਮੇਂ ਸਹਾਇਤਾ ਮਿਲ ਸਕੇ। ਟੀਚਿੰਗ ਮੇਂ ਕਰੀਅਰ ਬਣਾਏ, ਇਸਸੇ ਜੁੜੀ ਔਰ ਅਧਿਕ ਜਾਣਕਾਰੀ ਕਾ ਪਤਾ ਲਗਾਨੇ ਕੇ ਲੀਏ ਟੀਚ ਦਾ ਫਿਊਚਰ ਸਰਚ ਕਰੇ। ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਪ੍ਰਾਧਿਕ੍ਰਿਤ।
9: ਕ੍ਰੀਏਟਿਵ ਇਵੈਂਟਸ ਲੈ ਕੇ ਆ ਰਹੇ ਨੇ ਸਾਲ ਦੀ ਸਭ ਤੋਂ ਇੰਤਜ਼ਾਰ ਕੀਤੀ ਗਈ ਸੰਗੀਤਮਈ ਸ਼ਾਮ, ਹੈਰੀਟੇਜ ਟੂਰ 2026, ਡਾਕਟਰ ਸਤਿੰਦਰ ਸਰਤਾਜ।
10: ਹੋਲਾਵਾ ਇਸ਼ਕ ਦੇ ਅੰਬਰੀ ਉਡਾਰੀਆਂ, ਮੈਨੂੰ ਪਿਆਰ ਦੀਆਂ ਜੜੀਆਂ ਹੁਮਾਰੀਆਂ।
9: 17 May 2026 ਸ਼ਾਮ 6 PM, ਮੈਲਬਨ ਦੀ ਸ਼ਾਨ ਰੋਡ ਲੇਵਰ ਅਰੀਨਾ ਵਿੱਚ। ਸਪੋਂਸਰਸ਼ਿਪ ਦੀ ਇਨਫਾਰਮੇਸ਼ਨ ਲਈ ਕਾਲ ਕਰੋ 0426-809-499। ਫਾਰ ਟਿਕਟਸ ਵਿਜ਼ਿਟ tiktak.com.au।
11: ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ, ਆਓ ਇਤਿਹਾਸ ਦੇ ਉਸ ਪੰਨੇ ਨੂੰ ਵਾਚਣ ਦਾ ਯਤਨ ਕਰੀਏ ਜਿਸ ਪੰਨੇ ਤੇ ਸਿੱਖਾਂ ਦੇ ਰਾਜ ਦੀ ਗੱਲ ਹੈ, ਜਿਸ ਪੰਨੇ ਤੇ ਮੁੱਠੀ ਭਰ ਸਿੱਖਾਂ ਨੇ ਕਿਸ ਤਰ੍ਹਾਂ ਮੁਗਲਾਂ ਦੇ ਨਾਲ ਮੁਕਾਬਲਾ ਕਰਕੇ ਤੇ ਸਰਹੰਦ ਨੂੰ ਫਤਿਹ ਕੀਤਾ, ਉਸ ਦਾ ਜ਼ਿਕਰ ਹੈ। ਇਹ ਜੰਗ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਬੇਅੰਤ ਸਿੰਘਾਂ ਵੱਲੋਂ ਅਤੇ ਸੂਬਾ ਸਰਹੰਦ ਵਜ਼ੀਰ ਖਾਂ ਦੀਆਂ ਫੌਜਾਂ ਦੇ ਦਰਮਿਆਨ 1710 ਨੂੰ ਹੋਈ ਸੀ, ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤੇ ਵੱਖ ਵੱਖ ਥਾਵਾਂ ਤੇ ਹੁੰਦੇ ਹੋਏ ਜਦੋਂ ਅਖੀਰ ਨਾਂਦੇੜ ਦੀ ਧਰਤੀ ਤੇ ਪਹੁੰਚਦੇ ਨੇ ਤੇ ਉੱਥੇ ਬੰਦਾ ਸਿੰਘ ਬਹਾਦਰ ਨੂੰ ਸਿੱਖਾਂ ਦਾ ਆਗੂ ਬਣਾ ਕੇ ਪੰਜਾਬ ਦੀ ਧਰਤੀ ਵੱਲ ਤੋਰਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਥਾਪੜਾ ਲੈ ਕੇ ਵੱਖ ਵੱਖ ਸ਼ਹਿਰਾਂ ਨੂੰ ਫਤਿਹ ਕਰਦਿਆਂ ਹੋਇਆਂ ਸਮਾਣਾ, ਸਡੌਰਾ, ਛੱਤ, ਬਨੂੜ ਤੋਂ ਇਹਨਾਂ ਰਸਤਿਆਂ ਤੋਂ ਹੁੰਦਿਆਂ ਹੋਇਆਂ ਸਰਹੰਦ ਵੱਲ ਚੜ੍ਹਾਈ ਕਰਤੀ। ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਆਏ ਹੋਏ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਗੱਲ ਪਹਿਲਾਂ ਤੋਂ ਹੀ ਘਰ ਕਰ ਗਈ ਸੀ ਕਿ ਸਰਹੰਦ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕੀਤਾ ਗਿਆ ਹੈ, ਅਸੀਂ ਉਸ ਸ਼ਹਿਰ ਦੀ ਇੱਟ ਦੇ ਨਾਲ ਇੱਟ ਖੜਕਾਵਾਂਗੇ। ਇਸ ਖਿਆਲ ਨੂੰ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਆਏ ਹੋਏ ਸਿੱਖਾਂ ਨੇ ਵੱਖ ਵੱਖ ਸ਼ਹਿਰਾਂ ਨੂੰ ਫਤਿਹ ਕਰਕੇ ਅਖੀਰ ਸਰਹੰਦ ਵੱਲ ਨੂੰ ਚੜ੍ਹਾਈ ਕਰ ਦਿੱਤੀ। ਸਰਹੰਦ ਤੋਂ ਥੋੜ੍ਹੀ ਦੂਰ ਦੇ ਉੱਪਰ ਹੀ ਇੱਕ ਚੱਪੜਚਿੜੀ ਦਾ ਅਸਥਾਨ ਹੈ। ਇਹ ਲੜਾਈ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਜਿਹੜੇ ਸਿੱਖ ਸਨ ਤੇ ਦੂਸਰੇ ਪਾਸੇ ਸੂਬਾ ਸਰਹੰਦ ਵਜ਼ੀਰ ਖਾਨ ਦੀਆਂ ਫੌਜਾਂ ਦੇ ਵਿੱਚ ਚੱਪੜਚਿੜੀ ਦੇ ਸਥਾਨ ਤੇ ਹੁੰਦੀ ਹੈ। ਜਦੋਂ ਸਿੱਖ ਫੌਜਾਂ ਚੱਪੜਚਿੜੀ ਦੇ ਸਥਾਨ ਤੇ ਪਹੁੰਚੀਆਂ ਤੇ ਸਾਡਾ ਇਤਿਹਾਸ ਕਹਿੰਦਾ ਹੈ ਕਿ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਨ ਵੀ ਆਪਣੀਆਂ ਫੌਜਾਂ ਲੈ ਕੇ ਸਿੱਖਾਂ ਦਾ ਮੁਕਾਬਲਾ ਕਰਨ ਦੇ ਲਈ ਅਗਾਂਹ ਵੱਲ ਨੂੰ ਵਧਿਆ। ਇਤਿਹਾਸ ਦੇ ਅੰਦਰ ਇਹ ਵੀ ਜ਼ਿਕਰ ਹੈ, ਵੱਖ ਵੱਖ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਕਿ ਵਜ਼ੀਰ ਖਾਨ ਦੀਆਂ ਫੌਜਾਂ ਦੇ ਵਿੱਚ ਬੇਅੰਤ ਹਾਥੀ ਸਨ, ਤੋਪਾਂ ਸਨ, ਭਾਵ ਕਿ ਵੱਖ ਵੱਖ ਤਰ੍ਹਾਂ ਦੀਆਂ ਫੌਜਾਂ ਵਜ਼ੀਰ ਖਾਨ ਦੀ ਫੌਜ ਦੇ ਵਿੱਚ ਸ਼ਾਮਲ ਸਨ। ਔਰ ਸਿੱਖ ਇਤਿਹਾਸ ਦੇ ਮਹਾਨ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਅਨੁਸਾਰ ਵਜ਼ੀਰ ਖਾਨ ਦੇ ਫੌਜ ਦੀ ਜੋ ਗਿਣਤੀ ਸੀ ਉਹ ਲਗਭਗ 20,000 ਦੇ ਤਕਰੀਬਨ ਸੀ। ਦੂਜੇ ਪਾਸੇ ਸਿੱਖਾਂ ਦੀ ਗਿਣਤੀ ਵੀ ਘੱਟ ਸੀ, ਗਿਣਤੀ ਦੇ ਪੱਖੋਂ ਵੀ ਥੋੜ੍ਹੇ ਸਨ। ਨਾ ਤੇ ਉਹਨਾਂ ਦੇ ਕੋਲ ਕੋਈ ਤੋਪਖਾਨਾ ਸੀ, ਨਾ ਹਾਥੀ ਸਨ। ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਔਰ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਤੁਰੇ ਹੋਏ ਸਿੱਖਾਂ ਦੇ ਮਨਾਂ ਦੇ ਵਿੱਚ ਕੇਵਲ ਇਹੀ ਗੱਲ ਸੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰ ਕੌਰ ਜੀ ਨੂੰ ਜਿਨ੍ਹਾਂ ਨੇ ਸ਼ਹੀਦ ਕੀਤਾ ਹੈ ਉਹਨਾਂ ਨੂੰ ਇਸ ਮਿੱਟੀ ਦੇ ਵਿੱਚ ਮਿਲਾਉਣਾ। ਜ਼ਿਆਦਾ ਫੌਜ ਨਾ ਹੋਣ ਦੇ ਬਾਵਜੂਦ ਜਾਂ ਜ਼ਿਆਦਾ ਹਥਿਆਰ ਨਾ ਹੋਣ ਦੇ ਬਾਵਜੂਦ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਯੋਗ ਅਗਵਾਈ ਕਰਕੇ ਸਿੱਖਾਂ ਨੂੰ ਜਥਿਆਂ ਦੇ ਵਿੱਚ ਵੰਡ ਕੇ ਵਜ਼ੀਰ ਖਾਨ ਦੀ ਫੌਜ ਦਾ ਮੁਕਾਬਲਾ ਕਰਨ ਦੇ ਲਈ ਭੇਜਿਆ। ਔਰ ਪਹਿਲਾਂ ਬਾਬਾ ਬੰਦਾ ਸਿੰਘ ਜੀ ਇਸ ਫੌਜ ਦੀ ਨਿਗਰਾਨੀ ਕਰਨ ਦੇ ਲਈ ਇੱਕ ਉੱਚੇ ਸਥਾਨ ਤੇ ਬੈਠ ਜਾਂਦੇ ਨੇ। ਇਹ ਲੜਾਈ ਸਰਹੰਦ ਦੇ ਨੇੜੇ ਹੀ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਚੱਪੜਚਿੜੀ ਦੇ ਮੈਦਾਨ ਦੇ ਵਿੱਚ 22 ਮਈ 1710 ਈਸਵੀ ਨੂੰ ਹੋਈ ਸੀ। ਪਹਿਲਾਂ ਪਹਿਲ ਕਹਿੰਦੇ ਨੇ ਕਿ ਮੁਸਲਮਾਨਾਂ ਦੇ ਕੋਲ ਫੌਜ ਜ਼ਿਆਦਾ ਹੋਣ ਕਰਕੇ ਜਾਂ ਸਾਧਨ ਜ਼ਿਆਦਾ ਹੋਣ ਕਰਕੇ ਸਿੱਖਾਂ ਦਾ ਉਹਨਾਂ ਨੇ ਬਹੁਤ ਭਾਰੀ ਨੁਕਸਾਨ ਕੀਤਾ। ਪਰ ਜਿਉਂ ਹੀ ਪੱਲਾ ਪਲਟਿਆ ਬਾਬਾ ਬੰਦਾ ਸਿੰਘ ਜੀ ਬਹਾਦਰ, ਫਤਿਹ ਸਿੰਘ ਜੀ, ਬਾਬਾ ਬਾਦ ਸਿੰਘ ਜੀ ਇੱਦਾਂ ਦੇ ਮਹਾਨ ਆਗੂ ਜਿਹੜੇ ਉਸ ਫੌਜ ਦੇ ਵਿੱਚ ਲੜ ਰਹੇ ਸਨ, ਜਦੋਂ ਇਹਨਾਂ ਨੇ ਅਗਾਂਹ ਵੱਧ ਕੇ ਇੱਕਦਮ ਮੁਗਲਾਂ ਦੀਆਂ ਫੌਜਾਂ ਦੇ ਉੱਪਰ ਧਾਵਾ ਕੀਤਾ ਤੇ ਇਸ ਲੜਾਈ ਦਾ ਪਾਸਾ ਇੱਕਦਮ ਪਲਟਿਆ ਔਰ ਸਿੱਖਾਂ ਦਾ ਪੱਲੜਾ ਜਿਹੜਾ ਸੀ ਉਹ ਇਸ ਲੜਾਈ ਦੇ ਵਿੱਚ ਭਾਰੂ ਹੋ ਗਿਆ। ਜਦੋਂ ਸਿੱਖਾਂ ਨੇ ਅਕਾਲ ਅਕਾਲ ਦੇ ਜੈਕਾਰੇ ਲਾ ਕੇ ਮੁਗਲਾਂ ਦੇ ਉੱਪਰ ਨੰਗੀਆਂ ਤਲਵਾਰਾਂ ਦੇ ਨਾਲ ਧਾਵਾ ਕੀਤਾ, ਮੁਕਾਬਲਾ ਕੀਤਾ ਤੇ ਕਹਿੰਦੇ ਨੇ ਕਿ ਮੁਗਲਾਂ ਦੀ ਸਾਰੀ ਫੌਜ ਜਿਹੜੀ ਹੈ ਉਹ ਭੱਜ ਗਈ ਤੇ ਇੱਕ ਇਤਿਹਾਸਕਾਰ ਖਾਫੀ ਖਾਨ ਲਿਖਦਾ ਹੈ ਕਿ ਬਹੁਤ ਸਾਰਾ ਧਨ ਮਾਲ, ਘੋੜੇ, ਹਾਥੀ ਤੇ ਹੋਰ ਜਿੰਨੇ ਵੀ ਸ਼ਸਤਰ ਸਨ ਉਹਨਾਂ ਦੇ ਉਹ ਸਿੱਖਾਂ ਦੇ ਹੱਥ ਆਏ। ਮੈਦਾਨ ਛੱਡ ਕੇ ਵਜ਼ੀਰ ਖਾਨ ਦੀ ਭੱਜਦੀ ਹੋਈ ਫੌਜ ਦੇ ਪਿੱਛੇ ਹੀ ਸਿੱਖਾਂ ਨੇ ਤਲਵਾਰਾਂ ਦੇ ਨਾਲ ਸਰਹੰਦ ਤੱਕ ਉਹਨਾਂ ਦਾ ਪਿੱਛਾ ਕੀਤਾ। ਦੂਸਰੇ ਪਾਸੇ ਜਦੋਂ ਅਸੀਂ ਇਤਿਹਾਸਕ ਸਰੋਤਾਂ ਨੂੰ ਜਾਂ ਇਤਿਹਾਸ ਨੂੰ ਵਾਚਦੇ ਹਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਜਾਂ ਹੋਰ ਬੇਅੰਤ ਸਿੱਖਾਂ ਤੇ ਤਸ਼ੱਦਦ ਕਰਨ ਵਾਲੇ ਵਜ਼ੀਰ ਖਾਨ ਦਾ ਨਾਮ ਜਦੋਂ ਆਉਂਦਾ ਹੈ ਤੇ ਉਸ ਦੀ ਮੌਤ ਬਾਰੇ ਸਾਡੇ ਇਤਿਹਾਸਕਾਰਾਂ ਨੇ ਵੱਖ ਵੱਖ ਜ਼ਿਕਰ ਕੀਤਾ ਹੈ ਕਿ ਉਸ ਦੀ ਮੌਤ ਕਿਸ ਤਰ੍ਹਾਂ ਹੋਈ। ਸਾਡੇ ਇਤਿਹਾਸਕਾਰ ਗਿਆਨੀ ਖਜਾਨ ਸਿੰਘ ਜੀ ਲਿਖਦੇ ਨੇ ਕਿ ਇਸ ਲੜਾਈ ਦੇ ਵਿੱਚ ਹੀ ਵਜ਼ੀਰ ਖਾਨ ਜਿਹੜਾ ਹੈ ਉਹ ਘੋੜੇ ਤੋਂ ਡਿੱਗ ਪਿਆ ਤੇ ਉਹਨੂੰ ਜਿੰਦਾ ਹੀ ਕਾਬੂ ਕਰ ਲਿਆ ਗਿਆ। ਮਹਿਮਾ ਪ੍ਰਕਾਸ਼ ਦੇ ਵਿੱਚ ਵੀ ਜ਼ਿਕਰ ਮਿਲਦਾ ਹੈ ਕਿ ਵਜ਼ੀਰ ਖਾਨ ਜਿਹੜਾ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥੋਂ ਮਾਰਿਆ ਗਿਆ। ਇਤਿਹਾਸਕਾਰ ਕਰਮ ਸਿੰਘ ਤੇ ਬਾਪੂ ਸੋਹਨ ਸਿੰਘ ਸ਼ੀਤਲ ਹੋਣਾ ਵੀ ਇਹ ਜ਼ਿਕਰ ਕੀਤਾ ਕਿ ਵਜ਼ੀਰ ਖਾਨ ਨੂੰ ਤੀਰ ਦੇ ਨਾਲ ਜ਼ਖਮੀ ਕਰਕੇ ਉਹਨੂੰ ਘੋੜੇ ਤੋਂ ਥੱਲੇ ਡੇਗ ਦਿੱਤਾ ਗਿਆ ਤੇ ਜਿਉਂਦੇ ਨੂੰ ਹੀ ਪਕੜ ਲਿਆ ਤੇ ਸਿੱਖਾਂ ਨੇ ਬਾਅਦ ਦੇ ਵਿੱਚ ਵਜ਼ੀਰ ਖਾਨ ਨੂੰ ਇੱਕ ਰੱਸੇ ਦੇ ਨਾਲ ਬੰਨ ਕੇ ਪੂਰੇ ਸਰਹੰਦ ਦੇ ਵਿੱਚ ਘੜੀਸਿਆ ਤੇ ਬਾਅਦ ਦੇ ਵਿੱਚ ਉਸ ਦੇ ਸਰੀਰ ਨੂੰ ਪੰਛੀਆਂ ਦੇ ਖਾਣ ਦੇ ਲਈ ਪੰਛੀਆਂ ਦੇ ਨੋਚਣ ਦੇ ਲਈ ਇੱਕ ਰੁੱਖ ਦੇ ਨਾਲ ਬੰਨ ਦਿੱਤਾ ਗਿਆ ਸੀ। ਅਸਲ ਦੇ ਵਿੱਚ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਗਹਿਰਾ ਰੋਸ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰ ਕੌਰ ਜੀ ਨੂੰ ਜਿਨ੍ਹਾਂ ਨੇ ਸਖਤੀ ਦੇ ਨਾਲ ਸ਼ਹੀਦ ਕਰਵਾਇਆ ਔਰ ਬਾਅਦ ਦੇ ਵਿੱਚ ਵੀ ਉਹਨਾਂ ਦੇ ਸਰੀਰਾਂ ਦੇ ਨਾਲ ਬੇਅੰਤ ਤਸ਼ੱਦਦ ਕੀਤਾ ਗਿਆ, ਇੱਕ ਨਾ ਇੱਕ ਦਿਨ ਉਹਨਾਂ ਦੇ ਕੋਲੋਂ ਬਦਲਾ ਜਿਹੜਾ ਹੈ ਉਹ ਜ਼ਰੂਰ ਲਿਆ ਜਾਵੇਗਾ। ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੀ ਫੌਜ ਦੇ ਨਾਲ ਵੱਖ ਵੱਖ ਸ਼ਹਿਰਾਂ ਨੂੰ ਫਤਿਹ ਕਰਦਿਆਂ ਹੋਇਆਂ ਅਖੀਰ ਸਰਹੰਦ ਦੇ ਉੱਪਰ ਧਾਵਾ ਬੋਲ ਕੇ 1710 ਈਸਵੀ ਨੂੰ ਸਰਹੰਦ ਦੇ ਕਿਲ੍ਹੇ ਦੇ ਉੱਪਰ ਜਿਹੜਾ ਹੈ ਉਹ ਕੇਸਰੀ ਨਿਸ਼ਾਨ ਸਾਹਿਬ ਚਲਾ ਕੇ ਸਰਹੰਦ ਨੂੰ ਫਤਿਹ ਕੀਤਾ। ਇਸ ਦਿਨ ਨੂੰ ਸਰਹੰਦ ਫਤਿਹ ਦਿਵਸ ਦੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਹੈ ਉਹਨਾਂ ਸ਼ਹੀਦਾਂ ਨੂੰ, ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਔਰ ਉਹਨਾਂ ਦੇ ਨਾਲ ਸ਼ਹੀਦ ਹੋਏ ਬੇਅੰਤ ਸਿੱਖਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ ਜਿਨ੍ਹਾਂ ਨੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਕੇ ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਉੱਥੇ ਸਿੱਖਾਂ ਦਾ ਵੱਡਾ ਰਾਜ ਜਿਹੜਾ ਹੈ ਉਹ ਵੀ ਸਥਾਪਿਤ ਕਰ ਦਿੱਤਾ ਔਰ ਇਸ ਤੋਂ ਬਾਅਦ ਵੀ ਸਰਹੰਦ ਸ਼ਹਿਰ ਦੇ ਨਾਲ ਸਿੱਖਾਂ ਦਾ ਰੋਸ ਜਿਹੜਾ ਹੈ ਉਹ ਇਸੇ ਤਰ੍ਹਾਂ ਬਰਕਰਾਰ ਰਹਿੰਦਾ। ਉਹ ਭਾਵੇਂ ਬਾਅਦ ਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਵੱਲੋਂ ਵੀ ਸਰਹੰਦ ਤੇ ਹਮਲਾ ਕਰਕੇ ਇਹਦੀ ਇੱਟ ਦੇ ਨਾਲ ਇੱਟ ਖੜਕਾਈ ਜਾਂਦੀ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 13 ਤਰੀਕ ਆ ਮਈ ਦਾ ਮਹੀਨਾ, ਅੱਜ ਬੁੱਧਵਾਰ ਦਾ ਦਿਨ। ਉਹ ਵੇਖਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਖਬਰਾਂ ਤੋਂ ਕਰਦੇ ਹਾਂ ਸ਼ੁਰੂਆਤ। ਸਭ ਤੋਂ ਪਹਿਲੀ ਖਬਰ ਅਮਰੀਕਾ ਤੋਂ ਆ ਰਹੀ ਆ, ਜਿੱਥੇ ਹੁਣ ਚੱਲ ਰਹੀ ਲੜਾਈ ਦੇ ਦਰਮਿਆਨ ਅਮਰੀਕਾ ਦੇ ਉੱਤੇ ਵੀ ਅਸਰ ਪੈਣਾ ਸ਼ੁਰੂ ਹੋ ਚੁੱਕਾ ਸੀ। ਉੱਥੇ ਹੁਣ ਤੇਲ ਦੀਆਂ ਕੀਮਤਾਂ ਇਸ ਟਾਈਮ ਦੇ ਉੱਤੇ ਅਮਰੀਕਾ ਦੇ ਲੋਕਾਂ ਨੂੰ ਵੀ ਤੰਗ ਪਰੇਸ਼ਾਨ ਕਰਨ ਲੱਗ ਪਈਆਂ ਨੇ। ਇਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਅਮਰੀਕਾ ਦੇ ਵਿੱਚ ਪੈਟਰੋਲ ਤੋਂ ਫੈਡਰਲ ਟੈਕਸ ਹਟਾਉਣ ਦੀ ਤਿਆਰੀ ਦੇ ਵਿੱਚ ਹੈ ਸ਼ਾਇਦ ਟਰੰਪ ਸਰਕਾਰ। ਹਾਲਾਂਕਿ ਇਹ ਫੈਸਲਾ ਸਿਰਫ ਅਤੇ ਸਿਰਫ ਟਰੰਪ ਦੇ ਹੱਥਾਂ ਦੇ ਵਿੱਚ ਨਹੀਂ ਆ। ਵੇਖਣ ਵਾਲੀ ਚੀਜ਼ ਰਹੂਗੀ ਕਿ ਇਹਨੂੰ ਕਿੱਦਾਂ ਅਤੇ ਕਿਵੇਂ ਅਤੇ ਕਿਹੜੀ ਹੱਦ ਤੱਕ ਲਾਗੂ ਕੀਤਾ ਜਾਂਦਾ। ਪਰ ਇਰਾਨ ਦੇ ਨਾਲ ਜੰਗ ਅਮਰੀਕਾ ਨੂੰ ਵੀ ਮਹਿੰਗੀ ਪਈ ਆ, ਇਹ ਚੀਜ਼ ਤਾਂ ਜ਼ਰੂਰ ਪ੍ਰਤੱਖ ਵੇਖੀ ਜਾ ਸਕਦੀ ਹੈ। ਅਮਰੀਕੀਆਂ ਨੂੰ ਰਾਹਤ ਦੇਣ ਦੇ ਲਈ ਪੈਟਰੋਲ ਦੇ ਉੱਤੇ ਲੱਗੀ ਜੋ ਫੈਡਰਲ ਦੇ ਵੱਲੋਂ ਟੈਕਸ ਹੁੰਦੀ ਹੈ ਉਹਨੂੰ ਹਟਾਉਣ ਦੀਆਂ ਤਿਆਰੀਆਂ ਇਸ ਟਾਈਮ ਟਰੰਪ ਕਰ ਰਹੇ ਨੇ। ਹਾਲਾਂਕਿ ਰਾਸ਼ਟਰਪਤੀ ਦਾ ਇਹ ਫੈਸਲਾ ਜਿਹੜਾ ਵਾ ਉਹ ਆਪਣੇ ਤੌਰ ਦੇ ਉੱਤੇ ਲਾਗੂ ਨਾ ਕਰਕੇ ਉਹਨਾਂ ਨੂੰ ਸੰਸਦ ਯਾਨੀ ਕਿ ਕਾਂਗਰਸ ਦੀ ਮਨਜ਼ੂਰੀ ਜਿਹੜੀ ਆ ਉਹ ਲੈਣੀ ਲਾਜ਼ਮੀ ਆ। ਦੋਵਾਂ ਪਾਰਟੀਆਂ ਦੇ ਆਗੂ ਜੇਕਰ ਰੋਜ਼ਮਰਾ ਦੇ ਕੰਮਾਂ ਦੇ ਲਈ ਵਾਹਨਾਂ ਦੇ ਉੱਤੇ ਨਿਰਭਰ ਆਮ ਲੋਕਾਂ ਅਤੇ ਕਾਰੋਬਾਰੀਆਂ ਨੂੰ ਰਾਹਤ ਦਿਵਾਉਣ ਦੇ ਲਈ ਟੈਕਸ ਹਟਾਉਣ ਦੀ ਮੰਗ ਕਰ ਰਹੇ ਨੇ। ਸੋ ਅਜਿਹੇ ਦੇ ਵਿੱਚ ਹੁਣ ਇਹ ਯਾਨੀ ਕਿ ਟ੍ਰਿਪਲ ਏ ਮੋਟਰ ਕਲੱਬ ਦੇ ਅਨੁਸਾਰ ਸੋਮਵਾਰ ਦੇ ਦਿਨ ਪੈਟਰੋਲ ਦੀ ਔਸਤ ਕੀਮਤ ਜਿਹੜੀ ਆ ਉਹ $4.52 ਅਮਰੀਕੀ ਡਾਲਰ ਪ੍ਰਤੀ ਗੈਲਨ ਦੇ ਉੱਤੇ ਸੀ। ਜੰਗ ਸ਼ੁਰੂ ਹੋਣ ਤੋਂ ਪਹਿਲਾਂ ਇਹੀ ਕੀਮਤ ਜਿਹੜੀ ਆ $3 ਦੇ ਲਗਭਗ ਜਾਂ ਇਸ ਤੋਂ ਹੇਠਾਂ ਸੀ। ਸੋ ਤਕਰੀਬਨ 50% ਇਹਦੇ ਵਿੱਚ ਵਾਧਾ ਕਈਆਂ ਥਾਵਾਂ ਦੇ ਉੱਤੇ ਨੋਟ ਕੀਤਾ ਗਿਆ। ਇਸ ਵੇਲੇ ਪੈਟਰੋਲ ਦੇ ਉੱਤੇ $18.04 ਅਤੇ ਡੀਜ਼ਲ ਦੇ ਉੱਤੇ $24.04 ਜਿਹੜਾ ਪ੍ਰਤੀ ਗੈਲਨ ਜਿਹੜਾ ਫੈਡਰਲ ਦੇ ਵੱਲੋਂ ਟੈਕਸ ਲੱਗਦਾ ਹੈ, ਇਸ ਨੂੰ ਹਟਾਉਣ ਦੀ ਗੱਲ ਕਹੀ ਜਾ ਰਹੀ ਆ। ਰਾਸ਼ਟਰਪਤੀ ਟਰੰਪ ਨੇ ਇਹ ਕਿਹਾ ਕਿ ਹਾਲਾਤ ਠੀਕ ਹੋਣ ਤੱਕ ਇਹ ਟੈਕਸ ਸ਼ਾਇਦ ਹਟਿਆ ਹੀ ਰਹੇਗਾ। ਉਹਨਾਂ ਦਾ ਇਹ ਕਹਿਣਾ ਕਿ ਭਾਵੇਂ ਇਹ ਟੈਕਸ ਛੋਟੀ ਛੋਟੀ ਜੀ ਛੋਟ ਜਾਪਦੀ ਆ, ਪਰ ਮਹਿੰਗਾਈ ਦੀ ਮਾਰ ਝੱਲ ਰਹੇ ਪਰਿਵਾਰਾਂ ਅਤੇ ਕਾਰੋਬਾਰੀਆਂ ਦੇ ਲਈ ਇੱਕ ਵੱਡੀ ਮਦਦ ਸਾਬਤ ਹੋਣ ਜਾ ਰਹੀ ਆ। ਹਾਲਾਤਾਂ ਦੇ ਨਾਲ ਨਜਿੱਠਣ ਦੇ ਲਈ ਅਮਰੀਕਾ ਨੇ ਆਪਣੇ ਰਣਨੀਤਿਕ ਭੰਡਾਰ ਦੇ ਵਿੱਚੋਂ ਫਿਲਹਾਲ ਲੱਖਾਂ ਬੈਰਲ ਜਿਹੜੇ ਤੇਲ ਉਹ ਛੱਡੇ ਨੇ, ਰਿਲੀਜ਼ ਕੀਤੇ ਨੇ। ਸਮੁੰਦਰੀ ਰਸਤੇ 'ਤੇ ਆ ਰਿਹਾ ਰੂਸੀ ਅਤੇ ਇਰਾਨੀ ਤੇਲ ਦੀਆਂ ਖੇਪਾਂ ਤੋਂ ਜਿਹੜੀਆਂ ਪਾਬੰਦੀਆਂ ਵੀ ਹਟਾਈਆਂ ਨੇ। ਇਸ ਤੋਂ ਇਲਾਵਾ ਮੱਧ ਪੂਰਬ ਦੇ ਵਿੱਚ ਤੇਲ ਦੇ ਉੱਤੇ ਨਿਰਭਰ ਦੇਸ਼ਾਂ ਦੇ ਨਾਲ ਵੀ ਗੱਲਬਾਤ ਚੱਲ ਰਹੀ ਆ। ਫੈਡਰਲ ਟੈਕਸ ਦੇ ਰਾਹੀਂ ਸੜਕਾਂ ਅਤੇ ਜਨਤਕ ਆਵਾਜਾਈ ਪ੍ਰੋਜੈਕਟਾਂ ਦੇ ਲਈ ਸਾਲਾਨਾ $23 billion ਤੋਂ ਵੱਧ ਦਾ ਮਾਲੀਆ ਇਕੱਠਾ ਹੁੰਦਾ ਵਾ। ਸੋ ਇਹਦੇ ਨਾਲ ਅਮਰੀਕੀ ਭੰਡਾਰ ਦੇ ਉੱਤੇ ਵੀ ਅਸਰ ਪਊਗਾ। ਸੋ ਇਸ ਟਾਈਮ ਦੇ ਉੱਤੇ ਇਸ ਜੰਗ ਦੇ ਅਸਰ ਪ੍ਰਤੱਖ ਦਿਖਾਈ ਦੇਣ ਲੱਗ ਪਏ ਨੇ, ਭਾਵੇਂ ਉਹ ਅਮਰੀਕਾ ਹੀ ਕਿਉਂ ਨਾ ਹੋਵੇ। ਇਸੇ ਦੇ ਦਰਮਿਆਨ ਟਰੰਪ ਦੇ ਨਾਲ ਸੰਬੰਧਿਤ ਇੱਕ ਹੋਰ ਖਬਰ ਚਰਚਾ ਦਾ ਵਿਸ਼ਾ ਸੀ ਕਿ ਟਰੰਪ ਆਪਣੀ ਡਾਕਟਰੀ ਜਾਂਚ 26 ਨੂੰ ਕਰਵਾਉਣ ਜਾ ਰਹੇ ਨੇ। ਸੋ 26 ਨੂੰ ਜਿਹੜਾ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਆ ਉਹਦੇ ਵਿੱਚ ਆਪਣਾ ਸਾਲਾਨਾ ਚੈੱਕਅਪ ਕਰਵਾਉਣ ਦੇ ਲਈ ਜਾਣਾ ਨੇ। ਨਾਲ ਕਹਿੰਦੇ ਨੇ ਕਿ ਡੈਂਟਲ ਚੈੱਕਅਪ ਵੀ ਕਰਵਾਉਣਗੇ। ਅਗਲੇ ਮਹੀਨੇ ਇਹਨਾਂ ਨੇ 80 ਦੇ ਹੋ ਜਾਣਾ ਵਾ। ਸੋ ਸੱਤਾ ਦੇ ਵਿੱਚ ਪਰਤਣ ਤੋਂ ਮਗਰੋਂ ਇਹ ਚੌਥਾ ਉਹਨਾਂ ਦਾ ਜਨਤਕ ਮੈਡੀਕਲ ਦੌਰਾ ਹੋਵੇਗਾ। ਇਸ ਦੇ ਦਰਮਿਆਨ ਹੋਰ ਵੀ ਉਹ ਵੀ ਹੋ ਸਕਦੇ ਨੇ ਜਿਹੜੇ ਕਿ ਜਨਤਕ ਨਹੀਂ ਕੀਤੇ ਜਾਂਦੇ। ਸੋ ਵਾਈਟ ਹਾਊਸ ਨੇ ਸਪਸ਼ਟ ਕੀਤਾ ਕਿ ਇੱਕ ਨਿਯਮਿਤ ਜਾਂਚ ਆ, ਕੋਈ ਕਿਸੇ ਕਿਸਮ ਦੀ ਕੋਈ ਸਮੱਸਿਆ ਉਹਨਾਂ ਨੂੰ ਸਿਹਤ ਸੰਬੰਧ ਦੇ ਵਿੱਚ ਨਹੀਂ ਆ। ਪਿਛਲੇ ਸਾਲ ਅਪ੍ਰੈਲ ਦੇ ਵਿੱਚ ਹੋਈ ਜਾਂਚ ਦੇ ਦਰਮਿਆਨ ਡਾਕਟਰਾਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਫਿੱਟ ਵੀ ਐਲਾਨਿਆ ਸੀ। ਹਾਲਾਂਕਿ ਬਾਅਦ ਦੇ ਵਿੱਚ ਪੈਰਾਂ ਦੀ ਸੋਜਿਸ਼ ਦੇ ਕਾਰਨ ਉਹਨਾਂ ਦੀ ਜਾਂਚ ਦੁਬਾਰਾ ਤੋਂ ਹੋਈ ਸੀ ਅਤੇ ਨਾੜੀਆਂ ਦੇ ਵਿੱਚ ਖੂਨ ਇਕੱਠਾ ਹੋਣ ਦੀ ਸਮੱਸਿਆ ਸਾਹਮਣੇ ਆਈ ਸੀ। ਡਾਕਟਰਾਂ ਦੇ ਅਨੁਸਾਰ 2020 ਦੇ ਮੁਕਾਬਲੇ ਟਰੰਪ ਦਾ ਭਾਰ 20 pounds ਘੱਟ ਗਿਆ। ਟਰੰਪ ਨੇ ਸੋਮਵਾਰ ਦੇ ਦਿਨ ਇਹ ਕਿਹਾ ਸੀ ਕਿ ਹਾਲੇ ਉਹ ਖੁਦ ਨੂੰ 50 ਸਾਲਾਂ ਵਾਂਗ ਹੀ ਤੰਦਰੁਸਤ ਮਹਿਸੂਸ ਕਰ ਰਹੇ ਨੇ। ਉਹ ਆਪਣੀ ਸਿਹਤ ਦੇ ਪੱਖੋਂ ਕੋਈ ਕਿਸੇ ਕਿਸਮ ਦੇ ਕੋਈ ਊਣੇ ਢਿੱਲੇ ਮੱਠੇ

ਕਿ ਜੇਕਰ ਗੱਲਬਾਤ ਦੇ ਰਾਹੀਂ ਸਮਝੌਤਾ ਹੁੰਦਾ ਤਾਂ ਠੀਕ ਆ, ਜਿਹਦੀ ਕਿ ਦੋਵੇਂ ਤਰ੍ਹਾਂ ਉਡੀਕ ਕਰ ਰਹੇ ਨੇ, ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਫਿਰ ਉਹ ਵੀ ਅੱਗੋਂ ਤਿਆਰ ਬਾਰ ਤਿਆਰ ਨੇ। ਇਹ ਬਿਆਨ ਆਇਆ ਕਿਉਂ? ਕਿਉਂਕਿ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਸੀ ਕਿ ਜੰਗਬੰਦੀ ਆਪਣੇ ਆਖਰੀ ਸਾਹਾਂ ਦੇ ਉੱਤੇ ਆ, ਯਾਨੀ ਕਿ ਜੰਗਬੰਦੀ ਜਿਹੜੀ ਆ ਉਹ ਖਤਮ ਹੋਣ ਵਾਲੀ ਆ, ਅਤੇ ਫਿਰ ਦੁਬਾਰਾ ਗੋਲੀਆਂ ਚੱਲ ਸਕਦੀਆਂ ਨੇ, ਇੱਦਾਂ ਦੇ ਅਸਿੱਧੇ ਤਰੀਕੇ ਦੇ ਨਾਲ ਸੰਕੇਤ ਇਸੇ ਦੇ ਧਿਆਨ ਦੇ ਵਿੱਚ ਰੱਖਦਾ। ਈਰਾਨ ਦਾ ਵੀ ਫਿਰ ਅੱਗੋਂ ਬਿਆਨ ਆਇਆ, ਦੱਸਦੇ ਜੇ ਕਿ ਈਰਾਨ ਦੀ ਜਿਹੜੀ ਸ਼ਾਂਤੀ ਸੰਬੰਧੀ 14 ਨੁਕਾਤੀ ਤਜਵੀਜ਼ ਆ ਉਹਨੂੰ ਟਰੰਪ ਨੇ ਕੂੜੇ ਦਾ ਢੇਰ ਕਰਾਰ ਦਿੱਤਾ ਸੀ। ਈਰਾਨੀ ਸਰਕਾਰ ਦੀ ਤਰਜਮਾਨੀ ਜਿਹੜੇ ਕਰ ਰਹੇ ਨੇ ਇਸ ਟਾਈਮ ਦੇ ਉੱਤੇ ਫਾਤਿਮਾ ਮੁਹਾਜ਼ ਈਰਾਨੀ, ਸੋ ਉਹਨਾਂ ਨੇ ਦੇਸ਼ ਦੇ ਫੌਜੀ ਰੁਪਈਏ ਦੇ ਉੱਤੇ ਚੌਕਸੀ ਭਰੀ ਤਿਆਰੀ ਜਿਹੜੀ ਦੱਸੀ ਆ। ਸੋ ਈਰਾਨੀ ਸਟੂਡੈਂਟ ਨਿਊਜ਼ ਏਜੰਸੀ ਆ ਜਿਹਦੇ ਹਵਾਲੇ ਦੇ ਨਾਲ ਇਹ ਕਿਹਾ ਗਿਆ ਕਿ 40 ਦਿਨਾਂ ਤੱਕ ਆਪਾਂ ਦੇ ਦੁਨੀਆ ਦੀ ਸਭ ਤੋਂ ਵੱਡੀ ਫੌਜੀ ਤਾਕਤ ਦੇ ਨਾਲ ਲੋਹਾ ਲਿਆ ਵਾ, ਅਸੀਂ ਹਾਲੇ ਬੰਦੂਕ ਦਾ ਘੋੜਾ ਫੜੀ ਬੈਠੇ ਹਾਂ, ਗੱਲਬਾਤ ਦੇ ਰਾਹੀਂ ਜੇਕਰ ਕੋਈ ਸਮਝੌਤਾ ਹੁੰਦਾ ਤਾਂ ਠੀਕ ਹੈ। ਦੱਸਦੇ ਜੇ ਕਿ 28 ਫਰਵਰੀ ਤੋਂ ਇਹ ਜੰਗ ਸ਼ੁਰੂ ਹੋਈ ਸੀ, ਕੁੱਲ ਮਿਲਾ ਕੇ 40 ਦਿਨਾਂ ਬਾਅਦ ਵਾਸ਼ਿੰਗਟਨ ਅਤੇ ਤਹਿਰਾਨ ਦੇ ਦਰਮਿਆਨ 8 ਅਪ੍ਰੈਲ ਨੂੰ ਜੰਗਬੰਦੀ ਸ਼ੁਰੂ ਹੋਈ ਸੀ। ਸੋ ਇਸੇ ਗੱਲਬਾਤ ਦੇ ਦਰਮਿਆਨ ਹਾਲੇ ਵੀ ਇਹ ਗੱਲਬਾਤ ਦੀ ਹੀ ਪ੍ਰਕਿਰਿਆ ਚੱਲ ਰਹੀ ਹੈ। ਸੋ ਉਹਨਾਂ ਦਾ ਇਹ ਵੀ ਕਹਿਣਾ ਕਿ ਇਸਲਾਮਿਕ ਰਿਪਬਲਿਕ ਦੀ ਜਿਹੜੀ ਤਰਜੀਹ ਲਗਾਤਾਰ ਸੰਘਰਸ਼ ਦੀ ਥਾਂ ਦੇ ਉੱਤੇ ਸਫਾਰਤੀ ਹੱਲ ਰਿਹਾ ਵਾ, ਪਰ ਜੇਕਰ ਨਹੀਂ ਹੋ ਰਿਹਾ ਤਾਂ ਫਿਰ ਮਾਰੀਦਿਆਂ ਦੋਵਾਂ ਪਾਸਿਆਂ ਨੂੰ ਹਥਿਆਰ ਚੁੱਕਣੇ ਪੈਂਦੇ ਆ। ਉਹਨਾਂ ਦਾ ਇਹ ਕਹਿਣਾ ਕਿ ਸਾਡਾ ਮੁੱਖ ਧਿਆਨ ਜਿਹੜਾ ਸਥਾਈ ਅਮਲ ਦੇ ਉੱਤੇ ਆ, ਜੰਗ ਦੇ ਦਰਮਿਆਨ ਲਾਈਆਂ ਗਈਆਂ ਸਖ਼ਤ ਡਿਜੀਟਲ ਪਾਬੰਦੀਆਂ ਦਾ ਜ਼ਿਕਰ ਕਰਦਿਆਂ ਉਹਨਾਂ ਦਾ ਇਹ ਕਹਿਣਾ ਕਿ ਪ੍ਰਸ਼ਾਸਨ ਇੰਟਰਨੈਟ ਸੰਪਰਕ ਨੂੰ ਜਿਹੜਾ ਬੁਨਿਆਦੀ ਹੱਕ ਦੇ ਵਜੋਂ ਵੇਖਦਾ ਵਾ, ਅਤੇ ਇਹ ਹੱਕ ਵੀ ਸਾਡੇ ਲੋਕਾਂ ਦੇ ਕੋਲ ਇਸ ਟਾਈਮ ਨਹੀਂ ਆ। ਉਹਨਾਂ ਦਾ ਇਹ ਕਹਿਣਾ ਕਿ ਸਰਕਾਰ ਦੀ ਪਹੁੰਚ ਇੰਟਰਨੈਟ ਸਮੇਤ ਸਾਰੇ ਬੁਨਿਆਦੀ ਢਾਂਚੇ ਤੱਕ ਬਰਾਬਰ ਪਹੁੰਚ ਯਕੀਨੀ ਬਣਾਉਣ ਦੀ ਆ। ਉਹ ਇੰਟਰਨੈਟ ਪਹੁੰਚ ਦੇ ਲਈ ਸ਼ਹਿਰੀ ਹੱਕਾਂ ਦੇ ਵਜੋਂ ਮਾਨਤਾ ਦਿੰਦੇ ਨੇ। ਸੋ ਅਜਿਹੇ ਦੇ ਵਿੱਚ ਹੁਣ ਵੇਖਣ ਵਾਲੀ ਚੀਜ਼ ਹੈ ਕਿ ਅੱਗੇ ਇਹ ਲੜਾਈ ਕਿਹੜੇ ਪਾਸੇ ਜਾਂਦੀ ਹੈ। ਵੈਸੇ ਮਾਹਰਾਂ ਦੇ ਰਲਵੇਂ ਮਿਲਵੇ ਜੇ ਇਹਦੇ ਉੱਤੇ ਵਿਚਾਰ ਨੇ, ਘੱਟ ਹੀ ਮਾਹਰ ਇਸ ਟਾਈਮ ਦੇ ਉੱਤੇ ਮੰਨ ਰਹੇ ਨੇ ਕਿ ਫਿਰ ਦੁਬਾਰਾ ਤੋਂ ਇਹ ਲੜਾਈ ਭਖੂਗੀ। ਬਹੁਤਿਆਂ ਦਾ ਇਹ ਮੰਨਣਾ ਕਿ ਇਹ ਹੁਣ ਇੱਦਾਂ ਹੀ ਠੰਡੇ ਬਸਤੇ ਪਈ ਲੜਾਈ ਆ, ਜਿਹੜੀ ਕਿ ਨਾ ਕਿਸੇ ਸਮਝੌਤੇ ਦੇ ਉੱਤੇ ਸ਼ਾਇਦ ਪਹੁੰਚੇ ਅਤੇ ਨਾ ਹੀ ਇਹ ਹੋਰ ਭਖੇ। ਸੋ ਇਸੇ ਤਰ੍ਹਾਂ ਦੇ ਨਾਲ ਜਦੋਂ ਮਰਜ਼ੀ ਜਿਹਦੇ ਉੱਤੇ ਮਰਜ਼ੀ ਕੋਈ ਨਿੱਕਾ ਮੋਟਾ ਜਿਹੜਾ ਉਹ ਹਮਲਾ ਕਰਕੇ ਅਤੇ ਬਿਆਨਬਾਜ਼ੀਆਂ ਤੱਕ ਸੀਮਤ ਰਹੇ। ਸੋ ਜਦੋਂ ਲੜਾਈਆਂ ਇਸ ਮੋੜ ਦੇ ਉੱਤੇ ਪਹੁੰਚ ਜਾਂਦੀਆਂ ਨੇ ਤਾਂ ਫਿਰ ਸ਼ਾਇਦ ਇਸੇ ਤਰੀਕੇ ਦੇ ਨਾਲ ਹੀ ਉਹਨਾਂ ਦਾ ਹੱਲ ਹੁੰਦਾ, ਪਰ ਫਿਲਹਾਲ ਇਹ ਸਾਰਾ ਕੁਛ ਭਵਿੱਖ ਦੀ ਬੁੱਕਲ ਦੇ ਵਿੱਚ ਪਿਆ, ਉੱਥੇ ਤੈਅ ਹੋਊਗਾ ਕਿ ਇਹ ਲੜਾਈ ਹੁਣ ਕਿਹੜੇ ਪਾਸੇ ਨੂੰ ਜਾਂਦੀ ਹੈ। ਆਪਾਂ ਚੱਲਦੇ ਹਾਂ ਇੰਗਲੈਂਡ ਨੂੰ। ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ, ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਕੀਰ ਸਟਾਰਮਰ, ਸੋ ਉਹਨਾਂ ਨੇ ਰੌਲਾ ਪਿਆ ਸੀ ਕਿ ਉਹ ਅਸਤੀਫਾ ਦੇ ਦੇਣਗੇ, ਸ਼ਾਇਦ ਉਹਨਾਂ ਦੇ ਉੱਤੇ ਦਬਾਅ ਕਾਫੀ ਵੱਧ ਰਿਹਾ। ਪਰ ਇਸੇ ਦੇ ਦਰਮਿਆਨ ਉਹਨਾਂ ਦਾ ਇਹ ਬਿਆਨ ਆਉਂਦਾ ਵਾ, ਉਹਨਾਂ ਦਾ ਇਹ ਕਹਿਣਾ ਕਿ ਉਹ ਅਹੁਦੇ ਦੇ ਉੱਤੇ ਬਣੇ ਰਹਿਣਗੇ। ਕੈਬਨਿਟ ਮੰਤਰੀਆਂ ਨੂੰ ਇਹ ਕਿਹਾ ਕਿ ਉਹ ਬੀਤੇ ਹਫ਼ਤੇ ਬ੍ਰਿਟੇਨ ਦੇ ਵਿੱਚ ਜੋ ਹੋਈਆਂ ਸਥਾਨਕ ਚੋਣਾਂ ਨੇ ਉਹਨਾਂ ਦੇ ਵਿੱਚ ਜੋ ਹੋਈ ਹਾਰ ਹੈ ਲੇਬਰ ਪਾਰਟੀ ਦੀ ਉਹਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦੇ ਨੇ, ਪਰ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਉਹਨਾਂ ਦਾ ਇਹ ਕਹਿਣਾ ਕਿ ਜਿਹੜਾ ਇਹ ਰੌਲਾ ਪੈ ਰਿਹਾ ਵਾ ਕਿ ਉਹ ਅਹੁਦਾ ਛੱਡ ਰਹੇ ਨੇ ਜਾਂ ਉਹਨਾਂ ਨੂੰ ਹਟਾਇਆ ਜਾਊਗਾ, ਇੱਦਾਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਆ। ਉਹਨਾਂ ਦਾ ਕਹਿਣਾ ਕਿ ਇਹ ਹਲੇ ਸ਼ੁਰੂ ਨਹੀਂ ਹੋਈ, ਮੁਲਕ ਇਹ ਚਾਹੁੰਦਾ ਆ ਕਿ ਉਹ ਸ਼ਾਸਨ ਕਰਨ ਅਤੇ ਚੰਗੇ ਤਰੀਕੇ ਦੇ ਨਾਲ ਦੇਸ਼ ਦੀ ਅਗਵਾਈ ਕਰਨ। ਮੈਂ ਉਹੀ ਕਰ ਰਿਹਾ ਵਾਂ ਅਤੇ ਸਾਨੂੰ ਅਜਿਹਾ ਹੀ ਕਰਨਾ ਚਾਹੀਦਾ ਵਾ। ਕਈ ਮੰਤਰੀਆਂ ਨੇ ਉਹਨਾਂ ਤੋਂ ਕੈਬਨਿਟ ਦੇ ਵਿੱਚ ਤਬਦੀਲੀ ਦੇ ਲਈ ਸਮਾਂ ਸਾਰਣੀ ਦਾ ਐਲਾਨ ਕਰਨ ਦੀ ਮੰਗ ਵੀ ਕੀਤੀ ਸੀ। ਦੱਸਦੇ ਜੇ ਕਿ ਮਕਾਨ ਸਾਜੀ ਅਤੇ ਸਥਾਨਕ ਸਰਕਾਰ ਮੰਤਰੀ ਨੇ ਜਿਹੜੇ ਮਿਆਤਾ ਫਾਨਬੂਲੇ, ਸੋ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਸੀ। ਇਸੇ ਵਜ੍ਹਾ ਦੇ ਕਰਕੇ ਇਹਨਾਂ ਦੇ ਉੱਤੇ ਵੀ ਦਬਾਅ ਵਧਿਆ। ਫਾਨਬੂਲੇ ਨੇ ਜਿਹੜਾ ਇਹ ਕਹਿਣਾ ਕਿ ਉਹਨਾਂ ਨੇ ਆਪਣੀ ਸੇਵਾ ਦੇ ਉੱਤੇ ਕੀਤੀ ਸੇਵਾ ਦੇ ਉੱਤੇ ਉਹਨਾਂ ਨੂੰ ਮਾਣ ਆ, ਪਰ ਸਰਕਾਰ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਖਰੀ ਨਹੀਂ ਉਤਰ ਸਕੀ। ਇਸ ਦੇ ਬਾਵਜੂਦ ਕੀਰ ਸਟਾਰਮਰ ਦਾ ਇਹ ਕਹਿਣਾ ਕਿ ਲੇਬਰ ਆਗੂ ਨੂੰ ਜਿਹੜਾ ਚੇਤਾਵਨੀ ਦੇਣ ਦੇ ਲਈ 20% ਸੰਸਦੀ ਮੈਂਬਰਾਂ ਦੇ ਸਮਰਥਨ ਦੀ ਲੋੜ ਹੁੰਦੀ ਹੈ, ਜੋ ਕਿ ਅਜੇ ਤੱਕ ਇਕੱਠਾ ਨਹੀਂ ਹੋਇਆ। ਸਟਾਰਮਰ ਦੇ ਇਸ ਬਿਆਨ ਨੂੰ ਕੁਛ ਸੰਸਦੀ ਮੈਂਬਰ ਜਿਹੜੇ ਨੇ ਚੁਣੌਤੀ ਦੇ ਵਜੋਂ ਫਿਲਹਾਲ ਵੇਖ ਰਹੇ ਨੇ। ਉਹਨਾਂ ਦਾ ਇਹ ਕਹਿਣਾ ਕਿ ਅਹੁਦਾ ਛੱਡਣ ਦੇ ਲਈ ਫਿਲਹਾਲ ਇਹ ਸਹੀ ਸਮਾਂ ਨਹੀਂ ਆ, ਦੇਸ਼ ਦੇ ਹਾਲਾਤ ਕੁਛ ਬਹੁਤੇ ਵਧੀਆ ਨਹੀਂ ਗੇ। ਫਿਲਹਾਲ ਇਸ ਚੀਜ਼ ਦੀ ਅੰਦਰ ਖਾਤੇ ਜਿਹੜੇ ਰੌਲਾ ਰੱਪਾ ਜ਼ਰੂਰ ਪੈ ਰਿਹਾ, ਪਰ ਫਿਲਹਾਲ ਇਹ ਕਹਿਣਾ ਔਖਾ ਕਿ ਸਟਾਰਮਰ ਅੱਗੇ ਪ੍ਰਧਾਨ ਮੰਤਰੀ ਬਣੇ ਰਹਿਣਗੇ ਜਾਂ ਨਹੀਂ ਬਣੇ ਰਹਿਣਗੇ। ਪਰ ਕਾਫੀ ਸਾਰੀਆਂ ਚਰਚਾਵਾਂ ਉਦੋਂ ਜ਼ਿਆਦਾ ਸ਼ੁਰੂ ਹੋ ਗਈਆਂ ਸੀ ਜਦੋਂ ਇਹਨਾਂ ਦੇ ਹੀ ਇੱਕ ਮੰਤਰੀ ਫਾਨਬੂਲੇ ਨੇ ਜਦੋਂ
ਆਪਣੇ ਅਸੀਫੇ ਵਿੱਚ ਇਹ ਲਿਖ ਛੱਡਿਆ ਸੀ ਕਿ ਦੇਸ਼ ਨੂੰ ਵੱਡੀ ਤਬਦੀਲੀ ਦੀ ਲੋੜ ਆ ਅਤੇ ਲੋਕਾਂ ਨੂੰ ਇਹ ਮੰਗ ਜਿਹੜੀ ਆ ਉਹ ਲੋਕ ਕਰ ਰਹੇ ਨੇ, ਪਰ ਲੋਕਾਂ ਨੂੰ ਇਹ ਵਿਸ਼ਵਾਸ ਨਹੀਂ ਆ ਕਿ ਤੁਸੀਂ ਇਹ ਤਬਦੀਲੀਆਂ ਲਿਆ ਸਕਦੇ ਹੋ। ਕਮ ਸੇ ਕਮ ਮੈਨੂੰ ਤਾਂ ਨਹੀਂ ਆ ਇਹ ਆਸ। ਸੋ ਇਸ ਵਜ੍ਹਾ ਦੇ ਕਰਕੇ ਹੁਣ ਆਪਣੀ ਹੀ ਇੱਕ ਤਰ੍ਹਾਂ ਦੇ ਨਾਲ ਸਰਕਾਰ ਦੇ ਖਿਲਾਫ ਬੋਲਣ ਵਾਲੀ ਗੱਲ ਹੋ ਜਾਂਦੀ ਹੈ। ਸੋ ਅਜਿਹੇ ਦੇ ਵਿੱਚ ਲੋਕ

ਹੁਣ ਅੰਦਾਜ਼ੇ ਲਾਉਣੇ ਸ਼ੁਰੂ ਹੋ ਚੁੱਕੇ ਸੀ ਕਿ ਸ਼ਾਇਦ ਕੀਰ ਸਟਾਰਮਰ ਆਪਣਾ ਅਹੁਦਾ ਛੱਡ ਦੇਣਗੇ, ਪਰ ਫਿਲਹਾਲ ਇਹ ਮੈਦਾਨ ਦੇ ਵਿੱਚ ਡਟੇ ਨੇ। ਇਹਦਣ ਦੱਖਣੀ ਅਫਰੀਕਾ ਦੀ ਸਿਆਸਤ ਦੇ ਵਿੱਚ ਵੀ ਇੱਕ ਹਲਚਲ ਵੇਖਣ ਨੂੰ ਮਿਲ ਰਹੀ ਹੈ। ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਨੇ ਜਿਹੜੇ ਰਾਮਾਫੋਸਾ, ਉਹਨਾਂ ਨੇ ਐਲਾਨ ਕੀਤਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ, ਜਦੋਂ ਕਿ ਸੰਸਦ ਦੇ ਵਿੱਚ ਉਹਨਾਂ ਦੇ ਖਿਲਾਫ਼ ਮਹਾਂਦੋਸ਼ ਦੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ। ਸੋ ਅਜਿਹੀ ਕਾਰਵਾਈ ਮੁਲਕ ਦੀ ਸਿਖਰਲੀ ਅਦਾਲਤ ਦੇ ਇੱਕ ਫੈਸਲੇ ਤੋਂ ਮਗਰੋਂ ਸ਼ੁਰੂ ਹੋਈ ਹੈ। 2020 ਦੇ ਵਿੱਚ ਉਹਨਾਂ ਦੇ ਫਾਰਮ ਹਾਊਸ ਦੇ ਵਿੱਚੋਂ ਵੱਡੀ ਮਾਤਰਾ ਦੇ ਵਿੱਚ ਅਮਰੀਕੀ ਡਾਲਰ ਚੋਰੀ ਹੋਣ ਦੀ ਘਟਨਾ ਦਾ ਜਿਹੜਾ ਪਰਦਾਫਾਸ਼ ਹੋਇਆ ਸੀ। ਸੋਮਵਾਰ ਦੇ ਦਿਨ ਰਾਮਾਫੋਸਾ ਨੇ ਆਪਣੇ ਸੰਬੋਧਨ ਦੇ ਵਿੱਚ ਕਿਹਾ ਕਿ ਕੁਛ ਹਲਕਿਆਂ ਦੇ ਵਿੱਚ ਉਹਨਾਂ ਦੇ ਅਸਤੀਫੇ ਦੀ ਮੰਗ ਉੱਠ ਜ਼ਰੂਰ ਰਹੀ ਹੈ, ਕੁਛ ਲੋਕ ਅਸਤੀਫਾ ਨਾ ਦੇਣ ਦੀ ਵੀ ਉਹਨਾਂ ਨੂੰ ਅਪੀਲ ਕਰ ਰਹੇ ਨੇ, ਪਰ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਮੈਂ ਅਸਤੀਫਾ ਨਹੀਂ ਦੇਵਾਂਗਾ। ਅਜਿਹਾ ਕਰਨਾ ਸੰਵਿਧਾਨ ਦੇ ਵੱਲੋਂ ਤੈਅ ਕੀਤੀ ਪ੍ਰਕਿਰਿਆ ਨੂੰ ਅਣਗੌਲਿਆਂ ਕਰਨਾ ਹੋਵੇਗਾ। ਸੋ ਅਸਤੀਫਾ ਦੇਣਾ ਉਹ ਪੈਨਲ ਦੀ ਰਿਪੋਰਟ ਨੂੰ ਮਾਨਤਾ ਦੇਣ ਵਰਗਾ ਹੋਊਗਾ, ਜਿਹਦੇ ਵਿੱਚ ਕਿ ਬਦਕਿਸਮਤੀ ਦੇ ਨਾਲ ਗੰਭੀਰ ਖਾਮੀਆਂ ਨੇ। ਉਹਨਾਂ ਦਾ ਕਹਿਣਾ ਕਿ ਜ਼ਿੰਮੇਵਾਰੀ ਤੋਂ ਮੈਂ ਭੱਜਣ ਵਾਲਿਆਂ 'ਚੋਂ ਨਹੀਂ ਹਾਂ, ਅਤੇ ਜੇਕਰ ਮੈਂ ਅਹੁਦਾ ਛੱਡਦਾ ਹਾਂ ਤਾਂ ਜ਼ਿੰਮੇਵਾਰੀ ਤੋਂ ਭੱਜਣ ਵਾਲੀ ਗੱਲ ਹੋਊਗੀ। ਨਾਲ ਦੀ ਨਾਲ ਉਹਨਾਂ ਦਾ ਕਹਿਣਾ ਕਿ ਇਸ ਮੌਕੇ ਦੇ ਉੱਤੇ ਅਸਤੀਫਾ ਦੇਣ ਦਾ ਅਰਥ ਲੋਕਾਂ ਦੇ ਅੱਗੇ ਹਾਰ ਮੰਨਣਾ ਹੋਵੇਗਾ। ਉਹ ਲੋਕ ਜੋ ਸਾਡੇ ਸਮਾਜ ਦੇ ਵਿੱਚ ਸੁਧਾਰਾਂ ਦੇ ਖਿਲਾਫ਼ ਨੇ, ਸੰਸਥਾਵਾਂ ਦੇ ਖਿਲਾਫ਼ ਨੇ, ਜੋ ਨਹੀਂ ਚਾਹੁੰਦੇ ਕਿ ਮੁੜ ਇਸ ਟਾਈਮ ਦੇ ਉੱਤੇ ਕਈ ਚੀਜ਼ਾਂ ਪੈਰਾਂ ਸਿਰ ਹੋਣ, ਜੋ ਚਾਹੁੰਦੇ ਨਹੀਂ ਕਿ ਭ੍ਰਿਸ਼ਟਾਚਾਰ ਦੇ ਖਿਲਾਫ਼ ਆਵਾਜ਼ ਜਾਰੀ ਰੱਖੀ ਜਾਵੇ। ਸੋ ਉਹਨਾਂ ਨੇ ਆਪਣੀ ਤਰ੍ਹਾਂ ਦਾ ਇੱਕ ਸਪਸ਼ਟੀਕਰਨ ਜ਼ਰੂਰ ਦਿੱਤਾ, ਜਦਕਿ ਲੋਕਾਂ ਦੇ ਵਿੱਚ ਆਵਾਜ਼ ਇਹ ਹੋਈ ਆ ਕਿ ਭ੍ਰਿਸ਼ਟਾਚਾਰ ਦੇ ਵਿੱਚ ਸ਼ਾਮਲ ਨੇ, ਇਹਨਾਂ ਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ। ਸੋ ਅਜਿਹੇ ਦੇ ਵਿੱਚ ਹੁਣ ਦੱਖਣੀ ਅਫਰੀਕਾ ਦੇ ਲੋਕ ਵੀ ਇਹ ਵੇਖ ਰਹੇ ਨੇ ਕਿ ਅੱਗੇ ਉਹਨਾਂ ਦੀ ਰਾਜਨੀਤੀ ਕਿਹੜੇ ਪਾਸੇ ਨੂੰ ਜਾਂਦੀ ਹੈ। ਸੋ ਇਹ ਵੇਖਣ ਦੇ ਵਿੱਚ ਆ ਰਿਹਾ ਕਿ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੀ ਸਮੱਸਿਆ ਇਸ ਟਾਈਮ ਦੇ ਉੱਤੇ ਚੱਲ ਹੀ ਰਹੀ ਆ। ਰਾਜਨੀਤੀ ਪਹਿਲਾਂ ਦੇ ਨਾਲੋਂ ਹੌਲੀ ਹੌਲੀ ਆਪਣੇ ਮਿਆਰ ਤੋਂ ਹੋਰ ਹੇਠਾਂ ਨੂੰ ਡਿੱਗ ਰਹੀ ਆ। ਇਹ ਕਿਸੇ ਇੱਕ ਦੇਸ਼ ਦਾ ਇਸ ਟਾਈਮ ਸੂਰਤ ਹਾਲ ਨੇ, ਦੁਨੀਆ ਦੇ ਲਗਭਗ ਜ਼ਿਆਦਾਤਰ ਦੇਸ਼ ਇਸੇ ਸੰਕਟ ਦੇ ਵਿੱਚੋਂ ਲੰਘ ਰਹੇ ਨੇ। ਜਾਂ ਤਾਂ ਲੋਕ ਉਹਨਾਂ ਦੇ ਅਸਤੀਫਿਆਂ ਦੀ ਮੰਗ ਕਰ ਰਹੇ ਨੇ, ਜਾਂ ਫਿਰ ਉਹ ਸਰਕਾਰ ਚਲਾਉਣ ਦੇ ਵਿੱਚ ਆਰਥਿਕ ਹਾਲਾਤ ਦੇਸ਼ ਦੇ ਸੁਧਾਰਨ ਦੇ ਵਿੱਚ ਜੱਦੋਜਹਿਦ ਕਰ ਰਹੇ ਨੇ, ਅਤੇ ਜਾਂ ਫਿਰ ਉਹਨਾਂ ਦੇਸ਼ਾਂ ਦੇ ਵਿੱਚ ਲਗਭਗ ਆਪਾਂ ਕਹਿ ਲਈਏ ਕਿ ਸਥਿਤੀ ਡਾਵਾਂਡੋਲ ਹੋ ਹੀ ਚੁੱਕੀ ਆ। ਕਈ ਖ਼ਬਰਾਂ ਆ ਚੁੱਕੀਆਂ ਨੇ, ਕਈ ਖ਼ਬਰਾਂ ਮਾਹਰ ਕਹਿੰਦੇ ਨੇ ਕਿ ਆਉਣੀਆਂ ਬਾਕੀ ਨੇ।

ਇੱਧਰ ਆਸਟ੍ਰੇਲੀਆ ਤੋਂ ਆ ਰਹੀਆਂ ਖਬਰਾਂ ਦੀ ਗੱਲ ਕਰਦੇ ਹਾਂ ਅਤੇ ਇਸ ਟਾਈਮ ਦੇ ਉੱਤੇ ਆਸਟ੍ਰੇਲੀਆ ਦੇ ਵਿੱਚੋਂ ਸਭ ਤੋਂ ਵੱਡੀ ਖਬਰ ਆ ਰਹੀ ਆ ਇੱਥੋਂ ਦੇ ਬਜਟ ਦੀ। ਸੋ ਕੱਲ੍ਹ ਦੇ ਦਿਨ ਸੰਘੀ ਬਜਟ ਪੇਸ਼ ਹੋ ਚੁੱਕਾ। ਸੋ ਇਸ ਬਜਟ ਦੇ ਵਿੱਚ ਕੀ ਉਤਰਾਅ ਚੜ੍ਹਾ ਰਹੇ, ਕਿਹਨਾਂ ਦੇ ਲਈ ਫਾਇਦੇ ਰਹੇ, ਕਿਹਨਾਂ ਦੇ ਲਈ ਨੁਕਸਾਨ ਰਹੇ, ਇਹ ਸਾਰੀਆਂ ਚੀਜ਼ਾਂ ਸ਼ਾਇਦ ਤੁਹਾਡੇ ਤੱਕ ਪਹੁੰਚ ਗਈਆਂ ਹੋਣ। ਉਹਨਾਂ ਨੂੰ ਹੋਰ ਐਂਗਲ ਤੋਂ ਵੀ ਆਪਾਂ ਜਾਣਨ ਦੀ, ਵੇਖਣ ਦੀ, ਪਰਖਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ। ਸੋ ਅਜਿਹੇ ਦੇ ਵਿੱਚ ਅਲੱਗ ਅਲੱਗ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਨਾਲ ਕਿੱਥੋਂ ਤੱਕ ਕਿਵੇਂ ਸੰਬੰਧ ਰੱਖਦੀਆਂ ਨੇ, ਕੀ ਤੁਹਾਡਾ ਫਾਇਦਾ ਨੁਕਸਾਨ ਕਰਨਗੀਆਂ, ਉਹ ਸ਼ਾਇਦ ਤੁਹਾਡੇ ਤੱਕ ਹੌਲੀ ਹੌਲੀ ਪਹੁੰਚਦੀਆਂ ਹੋਣ। ਫਿਲਹਾਲ ਮੋਟੀ ਜਿਹੀ ਇੱਕ ਝਾਤ ਮਾਰਦੇ ਹਾਂ। 2026 ਦਾ ਆਸਟ੍ਰੇਲੀਆ ਦਾ ਇਹ ਬਜਟ ਖਜ਼ਾਨਚੀ ਜਿਮ ਚਾਲਮਰਸ ਦੇ ਵੱਲੋਂ ਪੇਸ਼ ਕੀਤਾ ਗਿਆ। ਇਹਨਾਂ ਦਾ ਇਹ 5ਵਾਂ ਬਜਟ ਸੀ। ਮੁੱਖ ਧਿਆਨ ਇਸ ਵਾਰ ਜੀ ਮਹਿੰਗਾਈ ਵੱਲ ਦਿੱਤਾ ਗਿਆ, ਜਿਹੜੀ ਇਸ ਟਾਈਮ ਦੇ ਉੱਤੇ ਹਾਊਸ ਕ੍ਰਾਈਸਿਸ ਚੱਲ ਰਹੇ ਨੇ ਉਹਦੇ ਲਈ ਦਿੱਤਾ ਗਿਆ, ਅਤੇ ਆਮ ਜਨਤਾ ਦੇ ਉੱਤੇ ਜਿਹੜਾ ਇੱਕ ਆਰਥਿਕ ਬੋਝ ਆ ਉਹਨੂੰ ਕਿਵੇਂ ਘੱਟ ਕੀਤਾ ਜਾ ਸਕਦਾ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਇਸ ਵਾਰੀ ਇਹ ਬਜਟ ਕੇਂਦਰਿਤ ਰਿਹਾ। ਇਹਦੇ ਵਿੱਚ ਫਾਇਦੇ ਵਜੋਂ ਜੇਕਰ ਵੇਖਿਆ ਜਾਵੇ ਤਾਂ 2026 ਦੇ ਬਜਟ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਆਸਟ੍ਰੇਲੀਆਈ ਲੋਕ ਨੇ ਜਿਹੜੇ ਟੈਕਸ ਦੇ ਰਹੇ ਨੇ ਲਗਭਗ $250 ਤੱਕ ਦੀ ਉਹਨਾਂ ਨੂੰ ਟੈਕਸ ਛੋਟ ਮਿਲਣ ਜਾ ਰਹੀ ਹੈ। ਹਾਲਾਂਕਿ ਜੁਲਾਈ 2027 ਤੋਂ ਲਾਗੂ ਹੋਣ ਦੇ ਉਮੀਦ ਹੈ। ਜੁਲਾਈ 2026 ਤੋਂ 18,201 ਤੋਂ ਲੈ ਕੇ ਅਤੇ 45,000 ਦੇ ਦਰਮਿਆਨ ਜਿਨ੍ਹਾਂ ਦੀ ਆਮਦਨ ਆ ਉਹਨਾਂ ਦੀ ਟੈਕਸ ਦੀ ਦਰ 16% ਤੋਂ ਘਟਾ ਕੇ 15% ਕਰ ਦਿੱਤੀ ਜਾਊਗੀ। ਇਹ ਵੈਸੇ 2027 ਦੇ ਵਿੱਚ 14% ਜਿਹੜੀ ਚਲੀ ਜਾਊਗੀ। ਸੋ ਇੱਦਾਂ ਦਾ ਇਸ ਬਜਟ ਦੇ ਵਿੱਚ ਪ੍ਰਾਵਿਧਾਨ ਹੈ। ਟੈਕਸ ਦੇਣ ਵਾਲੇ ਬਿਨਾਂ ਰਸੀਦ ਤੋਂ ਜਿਹੜਾ $1,000 ਤੱਕ ਦੀ ਹੁਣ ਸਿੱਧੀ ਟੈਕਸ ਕਟੌਤੀ ਦਾ ਦਾਅਵਾ ਕਰ ਸਕਦੇ ਨੇ। ਉਹਨਾਂ ਨੂੰ ਕਿਸੇ ਵੀ ਰਸੀਦ ਨੂੰ ਵਿਖਾਉਣ ਦੀ ਹੁਣ ਲੋੜ ਨਹੀਂ ਰਹੂਗੀ। ਇਸ ਤੋਂ ਇਲਾਵਾ ਜਿਹੜੇ ਫਸਟ ਹੋਮ ਬਾਇਸ ਨੇ, ਪਹਿਲੀ ਵਾਰ ਜਿਨ੍ਹਾਂ ਨੇ ਘਰ ਖਰੀਦਣਾ, ਉਹਨਾਂ ਦੇ ਲਈ ਵੀ ਇਹ ਬਜਟ ਠੀਕ ਆ। ਸੋ ਸਰਕਾਰ ਨੇ ਨੈਗੇਟਿਵ ਗੇਅਰਿੰਗ ਦੇ ਨਿਯਮਾਂ ਦੇ ਵਿੱਚ ਜਿਹੜੇ ਬਦਲਾਅ ਕੀਤੇ ਨੇ, ਇਸ ਨੂੰ ਸਿਰਫ ਨਵੇਂ ਘਰਾਂ ਤੱਕ ਹੀ ਸੀਮਿਤ ਕਰਨ ਦਾ ਹੁਣ ਫੈਸਲਾ ਕਰ ਲਿਆ, ਤਾਂ ਕਿ ਜੋ ਪਹਿਲੀ ਵਾਰ ਘਰ ਖਰੀਦ ਰਹੇ ਨੇ ਉਹਨਾਂ ਦੇ ਲਈ ਮੌਕੇ ਵੱਧ ਸਕਣ, ਉਹਨਾਂ ਦੇ ਉੱਤੇ ਇਹ ਭਾਰ ਨਾ ਮਹਿਸੂਸ ਹੋਵੇ। ਦੱਸ ਦਿਜੇ ਕਿ ਨੈਗੇਟਿਵ ਗੇਅਰਿੰਗ ਨੂੰ ਲੈ ਕੇ ਕਾਫੀ ਜ਼ਿਆਦਾ ਚਰਚੇ ਆਸਟ੍ਰੇਲੀਆ ਦੇ ਵਿੱਚ ਚੱਲਦੇ ਰਹੇ ਨੇ, ਕਿਉਂਕਿ ਇਸ ਬਜਟ ਤੋਂ ਪਹਿਲਾਂ ਹੀ ਇਹਦੇ ਉੱਤੇ ਗੱਲਾਂ ਬਾਤਾਂ ਹੋਣੀਆਂ, ਇਹਦੇ ਉੱਤੇ ਵਿਚਾਰ ਚਰਚੇ ਹੋਣੇ ਸ਼ੁਰੂ ਹੋ ਚੁੱਕੇ ਸੀ। ਇਸ ਟਾਈਮ ਦੇ ਉੱਤੇ ਛੋਟੇ ਕਾਰੋਬਾਰੀ ਯਾਨੀ ਕਿ ਸਮਾਲ ਬਿਜ਼ਨਸਿਸ ਜਿਹੜੇ ਨੇ ਉਹ ਕਾਫੀ ਔਖੀ ਘੜੀ ਦੇ ਵਿੱਚੋਂ ਲੰਘ ਰਹੇ ਨੇ। ਉਹਨਾਂ ਦੀ ਬਾਂਹ ਫੜਨ ਦੇ ਲਈ ਲਗਭਗ ਸਰਕਾਰ ਨੇ 20,000 ਤੱਕ ਦੇ ਜਿਹੜਾ ਸਾਜੋ ਸਮਾਨ ਦੀ ਖਰੀਦ ਉਪਰੋਕਤ ਆ ਉਹਦੇ ਉੱਤੇ ਟੈਕਸ ਛੋਟ ਨੂੰ ਪੱਕੇ ਤੌਰ ਦੇ ਉੱਤੇ ਲਾਗੂ ਕਰ ਦਿੱਤਾ। ਜੇਕਰ ਕਾਰੋਬਾਰ ਨੂੰ ਜੇਕਰ ਆਪਣੀ ਇਨਵੈਸਟਮੈਂਟ ਦੇ ਕਰਕੇ ਘਾਟਾ ਹੁੰਦਾ ਤਾਂ ਉਹ ਪਿਛਲੇ ਸਾਲ ਭਰੇ ਟੈਕਸ ਦਾ ਰੀਫੰਡ ਵੀ ਲੈ ਸਕਣਗੇ, ਯਾਨੀ ਕਿ ਅਗਲੇ ਸਾਲ ਦੇ ਵਿੱਚ ਉਹ ਐਡਜਸਟਮੈਂਟਾਂ ਹੋ ਜਾਣਗੀਆਂ। ਇਸ ਤੋਂ ਇਲਾਵਾ ਤੇਲ ਦੀਆਂ ਕੀਮਤਾਂ ਤੋਂ ਰਾਹਤ ਦੇਣ ਦੇ ਲਈ ਸਰਕਾਰ ਨੇ ਫਿਊਲ ਐਕਸਾਈਜ਼ ਦੇ ਵਿੱਚ ਕਟੌਤੀ ਤੋਂ ਪਹਿਲਾਂ ਕੀਤੀ, ਉਹ ਤੁਹਾਡੇ ਤੱਕ ਪਹੁੰਚ ਹੀ ਚੁੱਕੀ ਆ, ਤੁਸੀਂ ਉਹਦਾ ਆਨੰਦ ਮਾਣ ਹੀ ਰਹੇ ਹੋ। ਅਤੇ ਜੇ ਆਪਾਂ ਵਿਕਟੋਰੀਆ ਤੱਕ ਸੀਮਿਤ ਰਹਿ ਕੇ ਗੱਲ ਕਰੀਏ ਤਾਂ ਵਿਕਟੋਰੀਆ ਵਰਗੇ ਰਾਜਾਂ ਦੇ ਵਿੱਚ ਰਜਿਸਟ੍ਰੇਸ਼ਨ ਦੇ ਉੱਤੇ ਵੀ 20% ਰਿਬੇਟ, ਅਤੇ ਇਸ ਟਾਈਮ ਦੇ ਉੱਤੇ ਕਿਰਾਏ ਜਾਂ ਫਿਰ ਉਸ ਤੋਂ ਬਾਅਦ ਅੱਧੇ ਕਿਰਾਏ ਜਿਹੜੇ ਕਿ ਪਬਲਿਕ ਟਰਾਂਸਪੋਰਟੇਸ਼ਨ ਦੇ ਉੱਤੇ ਨੇ ਉਹਦੀ ਸਹੂਲਤ ਵੀ ਲੋਕ ਮਾਣ ਰਹੇ ਨੇ, ਜੋ ਲੋਕਾਂ ਦੇ ਉੱਤੇ ਪਏ ਬੋਝ ਨੂੰ, ਆਰਥਿਕ ਬੋਝ ਨੂੰ ਘੱਟ ਕਰਨ ਦਾ ਹੀ ਇੱਕ ਉਪਰਾਲਾ। ਇਸ ਤੋਂ ਇਲਾਵਾ ਅਗਲੇ ਇੱਕ ਦਹਾਕੇ ਦੇ ਵਿੱਚ ਰੱਖਿਆ ਬਜਟ ਦੇ ਲਈ ਵੀ ਵੱਡਾ ਜਿਹੜਾ ਇਸ ਟਾਈਮ ਦੇ ਉੱਤੇ ਪੈਸਾ ਬਜਟ ਜਿਹੜਾ ਰੱਖਿਆ ਗਿਆ, 53 ਬਿਲੀਅਨ ਦਾ ਵਾਧਾ ਕੀਤਾ ਗਿਆ ਵਾ ਇੱਕ ਦਹਾਕੇ ਦਾ। ਸੋ ਜਿਹਦੇ ਵਿੱਚ ਕਿ ਡਰੋਨ ਖਰੀਦੇ ਜਾਣਗੇ, ਨਵੀਂ ਟੈਕਨੋਲੋਜੀ ਲਿਆਂਦੀ ਜਾਊਗੀ, ਅਤੇ ਖਾਸ ਤੌਰ ਦੇ ਉੱਤੇ ਪਣਡੁੱਬੀਆਂ ਯਾਨੀ ਕਿ ਔਕਸ ਸਮਝੌਤਾ ਜਿਹੜਾ ਵਾ ਉਹ ਅੱਗੇ ਵਧਾਇਆ ਜਾਊਗਾ, ਇਹਦੇ ਉੱਤੇ ਵੀ ਵੱਡਾ ਖਰਚਾ। ਹੁਣ ਕਿੰਨਾ ਕਿੰਨਾ ਦੇ ਨੁਕਸਾਨ ਨੇ ਮੋਟੇ ਰੂਪ ਦੇ ਵਿੱਚ ਜੇ ਵੇਖੀਏ ਤਾਂ ਨੈਗੇਟਿਵ ਗੇਅਰਿੰਗ ਅਤੇ CGT ਯਾਨੀ ਕਿ ਕੈਪੀਟਲ ਗੇਨ ਟੈਕਸ, ਇਹਦੇ ਵਿੱਚ ਕਟੌਤੀ ਦੇ ਕਾਰਨ ਜਿਹੜੇ ਇਨਵੈਸਟਰ ਨੇ ਉਹਨਾਂ ਨੂੰ ਟੈਕਸ ਬਚਾਉਣਾ ਔਖਾ ਹੋ ਜਾਊਗਾ। ਇਹ ਖਾਸ ਕਰਕੇ ਪੁਰਾਣੀਆਂ ਪ੍ਰਾਪਰਟੀਆਂ ਦੇ ਉੱਤੇ ਲਾਗੂ ਹੋਊਗਾ, ਜਿਹੜੇ ਨਵੇਂ ਨੇ ਉਹਨਾਂ ਦੀ ਆਪਾਂ ਗੱਲ ਕਰ ਹੀ ਚੁੱਕੇ ਹਾਂ ਕਿ ਫਸਟ ਹੋਮ ਬਾਇਰਸ ਦੇ ਉੱਤੇ ਇਹ ਚੀਜ਼ਾਂ ਲਾਗੂ ਨਹੀਂ ਹੋਣਗੀਆਂ, ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਜ਼ਰੂਰ ਮਿਲੂਗਾ। ਇਸ ਤੋਂ ਇਲਾਵਾ ਜਿਹੜੇ ਅਮੀਰ ਪਰਿਵਾਰ ਨੇ ਜਾਂ ਫਿਰ ਟਰੱਸਟਾਂ ਦੇ ਰਾਹੀਂ ਜਿਹੜੇ ਕਾਰੋਬਾਰ ਰਨ ਹੋ ਰਹੇ ਨੇ ਉਹਨਾਂ ਦੇ ਵਿੱਚੋਂ ਟੈਕਸ ਬਚਾਉਣ ਦੇ ਜਿਹੜੇ ਤਰੀਕੇ ਨੇ ਉਹ ਥੋੜ੍ਹੇ ਜਿਹੇ ਹੁਣ ਔਖੇ ਕਰ ਦਿੱਤੇ ਗਏ ਨੇ, ਨਿਯਮਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਨੇ। ਇਹ ਮੰਨਿਆ ਜਾ ਰਿਹਾ ਕਿ ਸਰਕਾਰ ਨੂੰ 2 ਬਿਲੀਅਨ ਤੱਕ ਦਾ ਸਾਲਾਨਾ ਮਾਲੀਆ ਇਸ ਬਦਲਾਅ ਦੇ ਨਾਲ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਜਿਹੜੇ 65 ਸਾਲ ਤੋਂ ਵੱਧ ਉਮਰ ਦੇ ਲੋਕ ਨੇ ਉਹਨਾਂ ਦੀ ਮੈਡੀਕੇਅਰ ਲੇਵੀ ਦੇ ਵਿੱਚ ਵੀ ਬਦਲਾਅ ਕੀਤਾ ਗਿਆ ਵਾ, ਸਾਲਾਨਾ ਲਗਭਗ $240 ਵਾਧੂ ਦੇਣੇ ਪੈ ਸਕਦੇ ਨੇ। ਸਰਕਾਰ ਨੇ NDIS ਦੇ ਖਰਚਿਆਂ ਨੂੰ ਵੀ ਜਿਹੜਾ ਘਟਾਉਣ ਦੀ ਤਜਵੀਜ਼ ਰੱਖੀ ਹੈ। ਖੈਰੇ ਦੇ ਉੱਤੇ ਡਿਟੇਲ ਦੇ ਵਿੱਚ ਅੱਗੇ ਆਪਾਂ ਹੋਰ ਝਾਤ ਮਾਰਾਂਗੇ।
ਲਗਭਗ 1,60,000 ਲੋਕਾਂ ਨੂੰ ਇਸ ਸਕੀਮ ਤੋਂ ਬਾਹਰ ਕੀਤਾ ਜਾ ਸਕਦਾ ਵਾ। ਇਸ ਤੋਂ ਪਹਿਲਾਂ ਵੀ ਤੁਹਾਡੇ ਨਾਲ ਸਾਂਝ ਪਾ ਚੁੱਕੇ ਹਾਂ ਜੋ ਕਿ ਇਹਦੇ ਵੱਧਦੇ ਖਰਚੇ ਨੂੰ ਤਾਂ ਕਾਬੂ ਪਾਊਗਾ। ਨਾਲ NDIS ਦੇ ਵਿੱਚ ਜਿਹੜੀਆਂ ਧਾਂਦਲੀਆਂ ਹੁੰਦੀਆਂ ਨੇ, ਜਿਹੜੇ ਲੋਕ ਇਹਦੀਆਂ ਚੋਰ ਮੋਰੀਆਂ ਲੱਭ ਕੇ ਪੈਸੇ ਜਿਹੜੇ ਨੇ ਉਹ ਗਲਤ ਤਰੀਕੇ ਦੇ ਨਾਲ ਕਮਾਉਂਦੇ ਨੇ, ਉਹਨਾਂ ਨੂੰ ਵੀ ਨੱਥ ਪਾਉਣ ਦੀ ਕੋਸ਼ਿਸ਼ ਸਰਕਾਰ ਦੀ ਪੂਰੀ ਪੂਰੀ। ਇਸ ਤੋਂ ਇਲਾਵਾ ਸਰਕਾਰੀ ਜਿਹੜੇ ਵਿਭਾਗ ਨੇ ਉਹਨਾਂ ਦੇ ਵਿੱਚ ਵੀ ਬਜਟ ਦੀ ਕਟੌਤੀ ਕੀਤੇ ਜਾਣ ਦੀ ਤਜਵੀਜ਼ ਆ। ਜਿਹੜੀ ਬਾਹਰੋਂ ਆਊਟਸੋਰਸਿੰਗ ਕੀਤੀ ਜਾਂਦੀ ਆ ਉਹ ਖਰਚਾ ਜਿਹੜਾ ਵਾ ਉਹ ਘਟਾਇਆ ਜਾਊਗਾ। ਕਈ ਤਰ੍ਹਾਂ ਦੇ ਜਿਹੜੇ ਅਹੁਦੇ ਇਸ ਟਾਈਮ ਲੱਗ ਰਿਹਾ ਵਾ ਕਿ ਜਿਨ੍ਹਾਂ ਦੀ ਲੋੜ ਨਹੀਂ ਆ, ਜਿਨ੍ਹਾਂ ਤੋਂ ਬਿਨਾਂ ਸਰ ਸਕਦਾ ਵਾ, ਸੋ ਉਹਨਾਂ ਦੇ ਵਿੱਚ ਵੀ ਕਟੌਤੀ। ਸੋ ਕੁੱਲ ਮਿਲਾ ਕੇ ਆਊਟਸੋਰਸਿੰਗ ਦਾ ਖਰਚਾ ਘਟਾ ਕੇ ਸਰਕਾਰੀ ਦਫ਼ਤਰ ਜਾਂ ਵਿਭਾਗਾਂ ਦੇ ਵਿੱਚੋਂ 2 ਬਿਲੀਅਨ ਤੱਕ ਦੀ ਬਜਟ ਸਰਕਾਰ ਦੇ ਵੱਲੋਂ ਕੀਤੀ ਜਾਊਗੀ। ਕੁੱਲ ਮਿਲਾ ਕੇ ਇਹ ਬਜਟ ਇਸ ਟਾਈਮ ਦੇ ਉੱਤੇ ਜਿਹੜੇ ਮੀਡੀਓਕਰ ਫੈਮਲੀਜ਼ ਨੇ ਜਾਂ ਫਿਰ ਪਹਿਲੀ ਵਾਰ ਜਿਹੜੇ ਘਰ ਖਰੀਦਣ ਵਾਲੇ ਨੇ ਉਹਨਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕਰ ਰਿਹਾ। ਉਹਨਾਂ ਦੇ ਲਈ ਇੱਕ ਜ਼ਰੂਰ ਸੋਹਣਾ ਬਜਟ ਆ ਸਰਕਾਰ ਦੇ ਅਨੁਸਾਰ, ਜਦਕਿ ਅਮੀਰ ਜਿਹੜੇ ਲੋਕ ਨੇ, ਜਿਹੜੇ ਕਿ ਇਨਵੈਸਟਰ ਨੇ ਜਾਂ ਫਿਰ ਟਰੱਸਟ ਦੇ ਰਾਹੀਂ ਰਨ ਕਰ ਰਹੇ ਨੇ ਕਾਰੋਬਾਰ, ਸੋ ਉਹਨਾਂ ਦੇ ਉੱਤੇ ਟੈਕਸ ਦਾ ਬੋਝ ਵਧਣ ਜਾ ਰਿਹਾ ਵਾ। ਸੋ ਇਹ ਕੁਛ ਇੱਕ ਮੋਟੇ ਮੋਟੇ ਇਸ ਟਾਈਮ ਦੇ ਉੱਤੇ ਬਜਟ ਦੇ ਫਾਇਦੇ ਨੁਕਸਾਨ। ਹੁਣ ਇਸ ਚੀਜ਼ ਦਾ ਜਿਹੜਾ ਮਾਈਗ੍ਰੈਂਟਸ ਨੇ ਉਹਨਾਂ ਦੇ ਉੱਤੇ ਵੀ ਅਸਰ ਪੈ ਸਕਦਾ ਇਸ ਬਜਟ ਦੇ ਲਈ। ਕਈਆਂ ਦੇ ਲਈ PR ਜਿਹੜੀ ਆ ਔਖੀ ਜਾਂ ਸੌਖੀ ਹੋ ਸਕਦੀ ਹੈ, ਇਹਦੇ ਉੱਤੇ ਵੀ ਇੱਕ ਝਾਤ ਮਾਰ ਲੈਂਦੇ ਹਾਂ। ਆਸਟ੍ਰੇਲੀਆ ਸਰਕਾਰ ਨੇ ਜੋ 2026 ਦਾ ਇਸ ਟਾਈਮ ਦੇ ਉੱਤੇ ਬਜਟ ਤਿਆਰ ਕੀਤਾ, ਉਹਦੇ ਵਿੱਚ ਇਮੀਗ੍ਰੇਸ਼ਨ ਪ੍ਰਣਾਲੀਆਂ ਦੇ ਵਿੱਚ ਵੱਡੇ ਸੁਧਾਰਾਂ ਦਾ ਵੀ ਸੰਕੇਤ ਦਿੱਤਾ। ਸਰਕਾਰ ਹੁਣ ਪੁਆਇੰਟ ਟੈਸਟ ਨੂੰ ਨਵੇਂ ਸਿਰੇ ਤੋਂ ਤਿਆਰ ਕਰ ਰਹੀ ਹੈ, ਜੋ ਕਿ ਸਿਰਫ ਜਿਹੜੇ ਹਾਇਰ ਜਾਂ ਫਿਰ ਹਾਇਰ ਸਕਿੱਲਡ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਨੂੰ ਹੀ PR ਦਿੱਤੀ ਜਾਊਗੀ। ਸਰਕਾਰ ਦਾ ਉਦੇਸ਼ ਆ ਕਿ ਇਸ ਟਾਈਮ ਦੇ ਉੱਤੇ ਅਜਿਹੇ ਪ੍ਰਵਾਸੀਆਂ ਨੂੰ ਤਰਜੀਹ ਦਿੱਤੀ ਜਾਵੇ ਜੋ ਕਿ ਆਸਟ੍ਰੇਲੀਆ ਦੀ ਇਕੋਨਮੀ ਨੂੰ ਲੰਮੇ ਸਮੇਂ ਤੱਕ ਯੋਗਦਾਨ ਪਾ ਸਕਣ। ਇਸ ਦੇ ਲਈ ਪੁਆਇੰਟ ਟੈਸਟ ਨੂੰ ਜਿਹੜਾ ਇਸ ਟਾਈਮ ਦੇ ਉੱਤੇ ਬਦਲਿਆ ਜਾ ਰਿਹਾ ਵਾ, ਬਦਲਾਅ ਕੁਛ ਇਸ ਤਰ੍ਹਾਂ ਦੇ ਨਾਲ ਨੇ ਕਿ ਉਮਰ ਅਤੇ ਪੜ੍ਹਾਈ ਨੂੰ ਤਰਜੀਹ ਦਿੱਤੀ ਜਾਊਗੀ। ਨੌਜਵਾਨ ਜਿਹੜੇ ਐਪਲੀਕੈਂਟ ਨੇ ਉਹਨਾਂ ਨੂੰ ਜਿਹੜੀਆਂ ਉੱਚੀਆਂ ਜਾਂ ਉੱਚ ਦਰਜੇ ਦੀਆਂ ਡਿਗਰੀਆਂ ਨੇ, ਜਿੱਦਾਂ ਕਿ ਮਾਸਟਰਸ ਹੋ ਗਈ ਜਾਂ ਕਿਸੇ ਨੇ PhD ਕੀਤੀ ਆ, ਡਾਕਟਰੇਟ ਕੀਤੀ ਆ, ਸੋ ਉਹਨਾਂ ਨੂੰ ਵੱਧ ਪੁਆਇੰਟ ਮਿਲਣ ਦੀ ਉਮੀਦ ਜਤਾਈ ਜਾ ਰਹੀ ਆ। ਇਸ ਤੋਂ ਇਲਾਵਾ ਅੰਗਰੇਜ਼ੀ ਟੈਸਟ ਯਾਨੀ ਕਿ IELTS ਜਾਂ ਫਿਰ PT ਦੇ ਜਿਹੜੇ ਪੁਆਇੰਟ ਨੇ ਉਹਨਾਂ ਦੀ ਅਹਿਮੀਅਤ ਵੀ ਹੋਰ ਵਧਾਈ ਜਾ ਸਕਦੀ ਆ, ਉਹਨਾਂ ਦੇ ਪੁਆਇੰਟ ਵੱਧ ਮਿਲ ਸਕਦੇ ਨੇ। ਕੀ ਬਦਲਾਅ ਕੀਤੇ ਜਾਂਦੇ ਨੇ ਹਾਲੇ ਇਹ ਖਰੜਾ ਜਿਹੜਾ ਇਹਦੀ ਰੂਪ ਰੇਖਾ ਆਉਣੀ ਬਾਕੀ ਆ। ਸਰਕਾਰ ਇੱਦਾਂ ਦੇ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਨੂੰ ਲੈ ਕੇ ਆਉਣਾ ਚਾਹੁੰਦੀ ਆ ਜਾਂ ਪੱਕੇ ਕਰਨਾ ਚਾਹੁੰਦੀ ਆ ਜੋ ਆਸਟ੍ਰੇਲੀਆ ਆ ਕੇ ਵੱਡੇ ਅਹੁਦਿਆਂ ਦੇ ਉੱਤੇ ਨੌਕਰੀਆਂ ਕਰ ਸਕਣ ਅਤੇ ਵੱਡੀਆਂ ਜਿਹੜੀਆਂ ਤਨਖਾਹਾਂ ਪ੍ਰਾਪਤ ਕਰਦੇ ਹੋਣ, ਤਾਂ ਕਿ ਉਸ ਹਿਸਾਬ ਦੇ ਨਾਲ ਉਹਨਾਂ ਦੇ ਕੋਲੋਂ ਟੈਕਸ ਵੀ ਵਸੂਲਿਆ ਜਾ ਸਕੇ। ਜੇਕਰ ਐਪਲੀਕੈਂਟ ਦਾ ਪਾਰਟਨਰ ਵੀ ਹੁਨਰਮੰਦ ਹੈ ਤਾਂ ਉਹਦਾ ਵੀ ਫਾਇਦਾ ਹੋ ਸਕਦਾ ਵਾ ਇਸ ਨਵੇਂ ਬਦਲਾਅ ਦੇ ਵਿੱਚ। ਉਹਦੀ ਅੰਗਰੇਜ਼ੀ ਜੇਕਰ ਚੰਗੀ ਆ ਤਾਂ ਉਹਦੇ ਵੀ ਵਧੇਰੇ ਪੁਆਇੰਟਾਂ ਦਾ ਫਾਇਦਾ ਉਹਨਾਂ ਨੂੰ PR ਲੈਣ ਦੇ ਵਿੱਚ ਹੋ ਸਕਦਾ। ਕੁਛ ਰਿਪੋਰਟਾਂ ਇਹ ਵੀ ਕਹਿ ਰਹੀਆਂ ਨੇ ਕਿ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਨ ਜਾਂ ਫਿਰ ਰੀਜਨਲ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਜਿਹੜੇ ਵਾਧੂ ਪੁਆਇੰਟ ਨੇ ਉਹਨਾਂ ਦੇ ਵਿੱਚ ਕਟੌਤੀ ਵੀ ਕੀਤੀ ਜਾ ਸਕਦੀ ਹੈ। ਸਰਕਾਰ ਨੇ ਬਜਟ ਦੇ ਵਿੱਚ ਕੁਛ ਫੰਡ ਰਾਖਵੇਂ ਰੱਖੇ ਨੇ ਤਾਂ ਕਿ ਜੋ ਵਿਦੇਸ਼ੀ ਡਿਗਰੀਆਂ ਨੇ ਜਾਂ ਫਿਰ ਸਕਿੱਲ ਅਸੈਸਮੈਂਟਸ ਨੇ ਉਹਨਾਂ ਦਾ ਸਮਾਂ ਵੀ ਘਟਾਇਆ ਜਾ ਸਕੇ। ਇਸ ਟਾਈਮ ਵੇਖਿਆ ਜਾ ਰਿਹਾ ਕਿ ਕਾਫੀ ਵੱਧ ਸਮਾਂ ਲੱਗ ਜਾਂਦਾ, 6 ਮਹੀਨੇ ਤੱਕ ਦਾ ਸਮਾਂ ਜਿਹੜਾ ਉਹ ਆਮ ਜੀ ਗੱਲ ਆ, ਸੋ ਇਹਨੂੰ ਘਟਾਉਣ ਦੀ ਵੀ ਜਿਹੜੀ ਕੋਸ਼ਿਸ਼ ਇਸ ਟਾਈਮ ਕੀਤੀ ਜਾਊਗੀ। ਇਸ ਦੇ ਨਾਲ ਡਾਕਟਰਾਂ, ਇੰਜੀਨੀਅਰਾਂ ਅਤੇ ਹੋਰ ਜਿਹੜੇ ਪੇਸ਼ਾਵਰ ਲੋਕ ਨੇ ਉਹਨਾਂ ਨੂੰ ਰਾਹਤ ਮਿਲੂਗੀ, ਉਹਨਾਂ ਦਾ ਜਿਹੜਾ ਪ੍ਰੋਸੈਸ ਆ ਉਹ ਕਾਫੀ ਹੱਦ ਤੱਕ ਤੇਜ਼ ਹੋ ਜਾਊਗਾ। ਇਸ ਬਦਲਾਅ ਦੇ ਨਾਲ ਘੱਟ ਉਮਰ ਦੇ ਜਿਹੜੇ ਨੌਜਵਾਨ ਨੇ ਜਾਂ ਫਿਰ ਹੁਨਰਮੰਦ ਕਾਮੇ ਨੇ ਉਹਨਾਂ ਨੂੰ ਜ਼ਿਆਦਾ ਵਧੇਰੇ ਫਾਇਦਾ ਹੋ ਰਿਹਾ ਵਾ, ਕਿਉਂਕਿ ਉਹਨਾਂ ਦੇ PR ਮਿਲਣ ਦੇ ਮੌਕੇ ਵੱਧ ਜਾਣਗੇ। ਵਧੇਰੇ ਉਮਰ ਵਾਲੇ ਜਿਹੜੇ ਵੱਡੀ ਉਮਰ ਦੇ ਵਿੱਚ ਚਲੇ ਗਏ ਨੇ ਐਪਲੀਕੈਂਟਸ, ਉਹਨਾਂ ਨੂੰ ਨੁਕਸਾਨ ਇਸ ਦੇ ਵਿੱਚ ਸਾਫ਼ ਦਿਖ ਰਿਹਾ ਵਾ, ਕਿਉਂਕਿ ਉਮਰ ਦੇ ਪੁਆਇੰਟ ਘਟਾਏ ਜਾਣ ਦੀ ਉਮੀਦ ਲਾਈ ਜਾ ਰਹੀ ਹੈ। ਇਸ ਤੋਂ ਇਲਾਵਾ ਜਿਹੜੇ ਆਨਸ਼ੋਰ ਵਿਦਿਆਰਥੀ ਨੇ ਉਹਨਾਂ ਦਾ ਸਿਰਫ ਪੜ੍ਹਾਈ ਦੇ ਸਿਰ ਦੇ ਉੱਤੇ PR ਲੈਣਾ ਔਖਾ ਹੋ ਜਾਊਗਾ। ਕੰਮ ਦਾ ਤਜਰਬਾ ਯਾਨੀ ਕਿ ਐਕਸਪੀਰੀਅੰਸ ਅਤੇ ਵੱਧ ਤਨਖਾਹ ਜਿਹੜੀ ਹੁਣ ਕਿੰਨੀ ਕੁ ਤਨਖਾਹ ਹੋਊਗੀ ਇਹ ਵੀ ਹਾਲੇ ਖੁਲਾਸੇ ਹੋਣੇ ਬਾਕੀ, ਜਾਂ ਫਿਰ ਆਪਾਂ ਅੱਗੇ ਜਿਹੜੇ ਕਰ ਰਹੇ ਹਾਂ ਆਪਾਂ ਪ੍ਰੋਗਰਾਮ ਹੈ ਉਹਨਾਂ ਦੇ ਵਿੱਚ ਸਾਡੀ ਕੋਸ਼ਿਸ਼ ਰਹੂਗੀ ਕਿ ਅੱਜ ਇਸ ਦਿਨ ਆਪਾਂ ਇਹਦੇ ਉੱਤੇ ਵਧੇਰੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰੀਏ। ਸੋ ਕੁੱਲ ਮਿਲਾ ਕੇ ਇਹ ਜਿਹੜੇ ਨਵੇਂ ਨਿਯਮ ਨੇ ਜੁਲਾਈ 2026 ਤੋਂ ਲਾਗੂ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਸਰਕਾਰ ਜਲਦੀ ਇਸ ਦੇ ਬਾਰੇ ਇੱਕ ਪੂਰੀ ਡਿਟੇਲ ਦੇ ਵਿੱਚ ਰਿਪੋਰਟ ਜਾਂ ਜਾਣਕਾਰੀ ਜਿਹੜੀ ਆ ਉਹ ਜ਼ਰੂਰ ਨਸ਼ਰ ਕਰੂਗੀ। ਸੋ ਵਧੇਰੇ ਜਾਣਕਾਰੀਆਂ ਦੇ ਲਈ ਤੁਸੀਂ ਸਾਡੇ ਚੈਨਲ ਦੇ ਨਾਲ ਰੇਡੀਓ ਹਾਂਜੀ ਦੇ ਨਾਲ ਵੀ ਜੁੜੇ ਰਹਿ ਸਕਦੇ ਹੋ। ਇਹਦੇ ਉੱਤੇ ਹੋਰ ਵਧੇਰੇ ਗੱਲਾਂ ਬਾਤਾਂ, ਵਧੇਰੇ ਜਾਣਕਾਰੀਆਂ ਤੁਹਾਡੇ ਨਾਲ ਜ਼ਰੂਰ ਅੱਜ ਦੇ ਦਿਨ ਸਾਂਝੀਆਂ ਕਰਾਂਗੇ। ਜਾਣਕਾਰੀਆਂ ਦੇ ਲਈ ਤੁਸੀਂ
ਸਾਡੇ ਚੈਨਲ ਦੇ ਨਾਲ ਰੇਡੀਓ ਹਾਂਜੀ ਦੇ ਨਾਲ ਵੀ ਜੁੜੇ ਰਹਿ ਸਕਦੇ ਹੋ। ਇਹਦੇ ਉੱਤੇ ਹੋਰ ਵਧੇਰੇ ਗੱਲਾਂ ਬਾਤਾਂ ਵਧੇਰੇ ਜਾਣਕਾਰੀਆਂ ਤੁਹਾਡੇ ਨਾਲ ਜ਼ਰੂਰ ਅੱਜ ਦੇ ਦਿਨ ਸਾਂਝੀਆਂ ਕਰਾਂਗੇ। ਹੁਣ ਬਜਟ ਤੋਂ ਹਟ ਕੇ ਜੇਕਰ ਆਪਾਂ ਖਬਰਾਂ ਦੀ ਗੱਲ ਕਰੀਏ ਤਾਂ ਮੈਲਬਨ ਦੇ ਵਿੱਚ ਆਏ ਦਿਨ ਕੁਛ ਖਬਰਾਂ ਚਰਚਾ ਦੇ ਵਿੱਚ ਨੇ, ਜਿਨ੍ਹਾਂ ਦੇ ਵਿੱਚ ਕਿ ਬਾਰ ਜਾਂ ਫਿਰ ਨਾਈਟ ਕਲੱਬਾਂ ਦੇ ਉੱਤੇ ਹੋ ਰਹੇ ਹਮਲੇ ਚਰਚਾ ਦੇ ਵਿੱਚ ਨੇ ਜਾਂ ਫਿਰ ਐਕਸਟ੍ਰੋਸ਼ਨ ਦੇ ਜਿਹੜੇ ਮਾਮਲੇ ਨੇ ਉਹ ਇਸ ਟਾਈਮ ਦੇ ਉੱਤੇ ਵਿਕਟੋਰੀਆ ਪੁਲਿਸ ਦੇ ਲਈ ਸਿਰਦਰਦੀ ਬਣੇ ਨੇ ਅਤੇ ਵਿਕਟੋਰੀਆ ਪੁਲਿਸ ਨੇ ਸਖ਼ਤ ਰੁੱਖ ਅਖਤਿਆਰ ਕੀਤਾ। ਪੁਲਿਸ ਨੇ ਬਾਰ ਮਾਲਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਆਪਣੇ ਸਟਾਫ ਖਾਸ ਕਰਕੇ ਜਿਹੜੇ ਪ੍ਰਮੋਟਰ ਜਾਂ ਫਿਰ ਸੁਰੱਖਿਆ ਗਾਰਡ ਨੇ ਉਹਨਾਂ ਦੀ ਜਾਂਚ ਉਹਨਾਂ ਦੇ ਲਈ ਕਰਨੀ ਲਾਜ਼ਮੀ ਹੋਊਗੀ ਤਾਂ ਕਿ ਉਹ ਹੋਸਪਿਟੈਲਿਟੀ ਟੂਰਿਜ਼ਮ ਦਾ ਜਿਹੜਾ ਉਹ ਹਿੱਸਾ ਨੇ ਜਾਂ ਨਹੀਂ ਆ ਜਾਂ ਰਹਿ ਸਕਦੇ ਨੇ ਜਾਂ ਨਹੀਂ ਰਹਿ ਸਕਦੇ। ਸੋ ਇਹ ਉਹਨਾਂ ਚੀਜ਼ਾਂ ਦੇ ਬਿਹਾਵ ਦੇ ਉੱਤੇ ਤੈਅ ਕੀਤਾ ਜਾਊਗਾ। ਕੁੱਲ ਮਿਲਾ ਕੇ ਸਰ ਹੁਣ ਇਸ ਟਾਈਮ ਦੇ ਉੱਤੇ ਪੁਲਿਸ ਦੇ ਵੱਲੋਂ ਨਕੇਲ ਕੱਸੀ ਜਾ ਰਹੀ ਹੈ। ਪੁਲਿਸ ਦੀਆਂ ਪੰਜ ਮੁੱਖ ਥਿਊਰੀਆਂ ਸਾਹਮਣੇ ਆਈਆਂ ਨੇ ਇਸ ਸਭ ਕੁਛ ਦੇ ਵਿੱਚ। ਇੱਕ ਤਾਂ ਆ ਗੈਰ ਕਾਨੂੰਨੀ ਸ਼ਰਾਬ ਦਾ ਧੰਦਾ, ਬਿਨਾਂ ਟੈਕਸ ਵਾਲੀਆਂ ਜਾਂ ਫਿਰ ਗੈਰ ਕਾਨੂੰਨੀ ਢੰਗ ਦੇ ਨਾਲ ਤਿਆਰ ਕੀਤੀਆਂ ਜਿਹੜੀਆਂ ਸ਼ਰਾਬਾਂ ਦੀ ਵਿਕਰੀ ਆ, ਉਸ ਵਜ੍ਹਾ ਕਰਕੇ ਵੀ ਇਹ ਘਟਨਾਵਾਂ ਪੁਲਿਸ ਦਾ ਕਹਿਣਾ ਕਿ ਵੱਧ ਰਹੀਆਂ ਨੇ। ਫਿਲਹਾਲ ਇਹ ਦੱਸਦੇ ਕਿ ਸਾਰਾ ਕੁਛ ਜਿਹੜਾ ਵਾ ਕੱਲ੍ਹ ਦੇ ਦਿਨ ਇੱਕ ਮੀਟਿੰਗ ਹੋਈ ਸੀ ਸੀਨੀਅਰ ਪੁਲਿਸ ਅਧਿਕਾਰੀਆਂ ਦੀ, ਸੋ ਉਦੋਂ ਇਹ ਪੁਆਇੰਟ ਸਾਹਮਣੇ ਆਏ ਨੇ ਜੋ ਕਿ ਮੀਡੀਆ ਤੱਕ ਪਹੁੰਚਾਏ ਗਏ ਨੇ। ਸੋ ਹੈਰਲਸਨ ਦੇ ਹਵਾਲੇ ਦੇ ਨਾਲ ਇਹ ਪੁਆਇੰਟ ਜਿਹੜੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਗੈਰ ਕਾਨੂੰਨੀ ਸ਼ਰਾਬ ਤੋਂ ਇਲਾਵਾ ਇਸ ਤੋਂ ਇਲਾਵਾ ਜਿਹੜੇ ਬਚਦੇ ਨਸ਼ੇ ਨੇ ਉਹਨਾਂ ਦਾ ਕਾਰੋਬਾਰ, ਉਹਨਾਂ ਦਾ ਕਹਿਣਾ ਕਿ ਬਾਰਾਂ ਅਤੇ ਕਲੱਬਾਂ ਦੇ ਅੰਦਰ ਜੋ ਕੋਕੀਨ ਦੀ ਵਿਕਰੀ ਆ ਉਹ ਵੀ ਇੱਕ ਵੱਡਾ ਕਾਰਨ ਆ ਇਹਨਾਂ ਸਾਰੇ ਵਾਪਰ ਰਹੇ ਹਾਦਸਿਆਂ ਦੀ। ਇਸ ਤੋਂ ਇਲਾਵਾ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਜਿਹੜੇ ਪ੍ਰਮੋਟਰ ਨੇ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਵਾ। ਇਸ ਤੋਂ ਇਲਾਵਾ ਐਕਸਟ੍ਰੋਸ਼ਨ ਜਿਹੜਾ ਵਾ ਪੂਰੇ ਉਦਯੋਗ ਤੋਂ ਗੁੰਡਾ ਟੈਕਸ ਵਸੂਲਣ ਦੀ ਜਿਹੜੀ ਇੱਕ ਸਾਜਿਸ਼ ਇਸ ਟਾਈਮ ਦੇ ਉੱਤੇ ਚੱਲ ਰਹੀ ਆ ਉਹਦੇ ਕਰਕੇ ਵੀ ਆਸਟ੍ਰੇਲੀਆ 'ਚ ਜਾਂ ਵਿਕਟੋਰੀਆ 'ਚ ਵੱਡੀ ਸਮੱਸਿਆ ਵਾ। ਇਸ ਤੋਂ ਇਲਾਵਾ ਪੰਜਵਾਂ ਜਿਹੜਾ ਇੱਕ ਕਨੈਕਸ਼ਨ ਹੈ ਉਹ ਅੰਤਰਰਾਸ਼ਟਰੀ ਕਨੈਕਸ਼ਨ, ਜੇਲ੍ਹ ਦੇ ਵਿੱਚ ਬੰਦ ਜਿਹੜੇ ਅਪਰਾਧੀ ਨੇ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੇ ਜਿਹੜੇ ਬਾਹਰ ਅੰਦਰ ਸੰਬੰਧ ਨੇ ਕਿਸੇ ਨਜ਼ਦੀਕੀ ਤੋਂ ਜਿਹੜੇ ਆ ਉਹ ਬਾਹਰੋਂ ਬਹਿ ਕੇ ਜਿਹੜੇ ਕੰਮ ਕਰਵਾਉਂਦੇ ਨੇ ਇਹਦੇ ਉੱਤੇ ਵੀ ਸ਼ੱਕ ਜਤਾਇਆ ਜਾ ਰਿਹਾ ਵਾ। ਹਾਲਾਂਕਿ ਇਹਦੇ ਉੱਤੇ ਕੋਈ ਪੱਕੇ ਤੌਰ ਦੇ ਉੱਤੇ ਗੱਲਬਾਤ ਨਹੀਂ ਕਹੀ ਗਈ ਪਰ

0: पुलिस का इस पासे नूं भी ध्यान आ, कई तरह दियां इदां दियां भी घटनावां सामने आईयां ने। ਆਪਰੇਸ਼ਨ ਐਕਲਿਪਸ ਦੇ ਤਹਿਤ ਜਿਹੜੇ ਇਸ ਟਾਈਮ 'ਤੇ ਪੁਲਿਸ ਦੇ ਵੱਲੋਂ ਜਿਹੜੇ ਡਿਟੈਕਟਿਵ ਜਾਂਚ ਕਰ ਰਹੇ ਨੇ ਉਹਨਾਂ ਦਾ ਇਹ ਦੱਸਣਾ ਹੈ ਕਿ ਹਮਲਾਵਰ ਅਕਸਰ ਹੀ ਨੌਜਵਾਨ ਗੈਂਗ ਮੈਂਬਰ ਹੁੰਦੇ ਨੇ। ਇਹਨਾਂ ਦੇ ਵਿੱਚ ਛੋਟੀ ਛੋਟੀ ਉਮਰ ਦੇ ਮੁੰਡੇ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਅੱਗ ਲਗਾਉਣ ਦਾ ਕੋਈ ਖਾਸ ਤਜਰਬਾ ਨਹੀਂ ਹੁੰਦਾ, ਸਿਰਫ ਥੋੜ੍ਹੇ ਜਿਹੇ ਪੈਸਿਆਂ ਦੇ ਲਈ ਜਾ ਕੇ ਉਹ ਅੱਗ ਲਾਉਣ ਦੇ ਲਈ ਰਾਜ਼ੀ ਹੋ ਜਾਂਦੇ ਨੇ। ਹਾਲ ਹੀ ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਹਮਲਾਵਰ ਲਾਡੀ ਦਾ ਬਾਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰਦੇ ਹੋਏ ਉਹਨੇ ਆਪਣੀ ਪੈਂਟ ਨੂੰ ਹੀ ਅੱਗ ਲਾ ਬੈਠੀ। ਸੋ ਇਹ ਤੋਂ ਇਹ ਪਤਾ ਲਾਇਆ ਜਾ ਸਕਦਾ ਕਿ ਕੋਈ ਪੱਕੇ ਤੌਰ ਦੇ ਉੱਤੇ ਕੋਈ ਹੰਡੇ ਹੋਏ ਅਪਰਾਧੀ ਨਹੀਂ, ਇਹ ਸਿਰਫ ਕੁਛ ਪੈਸਿਆਂ ਦੇ ਲਾਲਚ ਲਈ ਸ਼ਾਇਦ ਇਹ ਕਰ ਰਹੇ ਨੇ। ਇਹ ਅਪਰਾਧੀ ਚੋਰੀ ਦੀਆਂ ਗੱਡੀਆਂ ਅਤੇ ਜਾਲੀ ਨੰਬਰ ਪਲੇਟਾਂ ਦੀ ਵਰਤੋਂ ਕਰਕੇ ਮੌਕੇ ਤੋਂ ਫਰਾਰ ਹੁੰਦੇ ਨੇ। ਇਸ ਵਜ੍ਹਾ ਕਰਕੇ ਗੱਡੀ ਦੀਆਂ ਚੋਰੀਆਂ ਵੀ ਜਿਹੜੀਆਂ ਸ਼ਾਇਦ ਵੱਧ ਹੁੰਦੀਆਂ ਨੇ। ਖੈਰ ਸਰਕਾਰ ਦੇ ਵੱਲੋਂ ਆਰਥਿਕ ਸਹਾਇਤਾ ਦਾ ਐਲਾਨ ਜ਼ਰੂਰ ਕੀਤਾ ਗਿਆ। ਵਿਕਟੋਰੀਆ ਸਰਕਾਰ ਨੇ ਇਸ ਹਿੰਸਾ ਦੇ ਨਾਲ ਨਜਿੱਠਣ ਦੇ ਲਈ $10 million ਦਾ ਜਿਹੜਾ ਹੋਸਪਿਟੈਲਿਟੀ ਸਿਕਿਉਰਿਟੀ ਫੰਡ ਆ ਉਹਦਾ ਐਲਾਨ ਜ਼ਰੂਰ ਕੀਤਾ। ਇਹਦਾ ਮਕਸਦ ਇਹ ਆ ਕਿ ਬਾਰ ਮਾਲਕ ਇਸ ਪੈਸੇ ਦੀ ਵਰਤੋਂ ਜਿਹੜੀ ਆ ਉਹ CCTV ਕੈਮਰਿਆਂ ਦੇ ਲਈ ਕਰ ਲੈਣ, ਸੁਰੱਖਿਆ ਵਧਾਉਣ ਦੇ ਲਈ ਦਰਵਾਜ਼ੇ ਹੋਰ ਮਜ਼ਬੂਤ ਕਰ ਲੈਣ, ਅਲਾਰਮ ਸਿਸਟਮ ਜਿਹੜੇ ਨੇ ਉਹ ਵਧੀਆ ਲਵਾ ਲੈਣ ਜਾਂ ਫਿਰ ਨਹੀਂ ਲੱਗੇ ਤਾਂ ਲਵਾ ਲੈਣ, ਅਤੇ ਅੱਗ ਬੁਝਾਉਣ ਵਾਲੇ ਜਿਹੜੇ ਯੰਤਰ ਨੇ ਉਹਨਾਂ ਨੂੰ ਅਪਗ੍ਰੇਡ ਕਰ ਲੈਣ। ਸੋ ਜੇਕਰ ਤੁਸੀਂ ਇਹ ਦਿੰਦੇ ਕਿਸੇ ਵੀ ਕਾਰੋਬਾਰ ਦੇ ਵਿੱਚ ਹੋ ਤਾਂ ਤੁਸੀਂ ਸਰਕਾਰ ਦੇ ਇਸ ਫੰਡ ਦੀ ਮਦਦ ਲੈ ਸਕਦੇ ਹੋ। ਇਸ ਤੋਂ ਇਲਾਵਾ ਪੁਲਿਸ ਕਮਾਂਡ ਸੈਂਟਰ ਨੂੰ ਅਪਗ੍ਰੇਡ ਕਰਨ ਦੇ ਲਈ ਵੀ $5 million ਵਿਕਟੋਰੀਅਨ ਸਰਕਾਰ ਨੇ ਵਾਧੂ ਦਿੱਤੇ ਨੇ। ਇਸੇ ਚੀਜ਼ ਦੇ ਉੱਤੇ ਹੁਣ ਮੈਲਬਨ ਦੇ ਜਿਹੜੇ ਨਾਈਟਮੇਅਰ ਨੇ ਜੇਮਸ ਜੰਗ ਉਹਨਾਂ ਨੇ ਸਰਕਾਰੀ ਫੰਡਾਂ ਦਾ ਸਵਾਗਤ ਕੀਤਾ, ਪਰ ਪੁਲਿਸ ਦੀ ਇੱਕ ਸ਼ਰਤ ਦੇ ਉੱਤੇ ਉਹਨਾਂ ਨੇ ਇਤਰਾਜ਼ ਜ਼ਰੂਰ ਜਤਾਇਆ। ਉਹਨਾਂ ਦਾ ਕਹਿਣਾ ਕਿ CCTV ਦੇ ਹਵਾਲੇ ਦੇ ਨਾਲ ਉਹਨਾਂ ਦਾ ਕਹਿਣਾ ਕਿ ਪੁਲਿਸ ਚਾਹੁੰਦੀ ਆ ਕਿ ਬਾਰ ਮਾਲਕ ਆਪਣੇ ਅੰਦਰੂਨੀ CCTV ਕੈਮਰਿਆਂ ਤੱਕ ਪੁਲਿਸ ਨੂੰ ਜਿਹੜੀ ਆ ਉਹ ਇਨਪੁੱਟ ਦੇਣ, ਯਾਨੀ ਕਿ ਐਕਸੈਸ ਦੇਣ। ਸੋ ਇਸ ਚੀਜ਼ ਦੇ ਉੱਤੇ ਉਹਨਾਂ ਨੂੰ ਇਤਰਾਜ਼ ਆ। ਜੇਮਸ ਜੰਗ ਅਤੇ ਹੋਰ ਮਾਲਕਾਂ ਦਾ ਇਹ ਕਹਿਣਾ ਕਿ ਇਹ ਉਹਨਾਂ ਦੀ ਜਿਹੜੀ ਇੱਕ ਆਪਣੀ ਪ੍ਰਾਈਵੇਸੀ ਆ ਉਹਦੀ ਉਲੰਘਣਾ ਆ। ਸੋ ਉਹਨਾਂ ਦਾ ਇਹ ਕਹਿਣਾ ਕਿ ਮੇਰਾ ਬਾਰ ਮੇਰੇ ਘਰ ਵਾਂਗ ਆ, ਮੈਂ ਪੁਲਿਸ ਨੂੰ ਹਰ ਵੇਲੇ ਆਪਣੇ ਅੰਦਰ ਝਾਕਣ ਦੀ ਇਜਾਜ਼ਤ ਨਹੀਂ ਦੇ ਸਕਦਾ। ਪੁਲਿਸ ਮੰਤਰੀ ਨੇ ਭਰੋਸਾ ਦਵਾਇਆ ਕਿ ਸਰਕਾਰ ਜਿਹੜੀ ਕਾਰੋਬਾਰੀਆਂ ਦੀ ਹਰ ਸੰਭਵ ਮਦਦ ਕਰ ਰਹੀ ਆ ਅਤੇ ਕਰੇਗੀ। ਮੈਲਬਨ ਦੇ ਜਿਹੜੇ ਇਸ ਟਾਈਮ ਦੇ ਉੱਤੇ ਨਾਈਟ ਲਾਈਫ ਆ ਉਹਨੂੰ ਮੁੜ ਦੁਬਾਰਾ ਤੋਂ ਸੁਰੱਖਿਅਤ ਅਤੇ ਸੁਰਜੀਤ ਕਰਨ ਦੇ ਪੂਰੇ ਪੂਰੇ ਜ਼ੋਰ ਲਾਏ ਜਾ ਰਹੇ ਨੇ। ਪੁਲਿਸ ਦੇ ਸਾਰੇ ਜਿਹੜੇ ਲਾਇਸੈਂਸ ਅਧਿਕਾਰੀ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸਟਾਫ ਦੇ ਪਿਛੋਕੜ ਦੀ ਚੰਗੀ ਤਰ੍ਹਾਂ ਦੇ ਨਾਲ ਜਾਂਚ ਕਰਨ। ਜੇਕਰ ਕਿਸੇ ਵੀ ਸ਼ੱਕੀ ਵਿਅਕਤੀ ਦੇ ਉੱਤੇ ਕੋਈ ਵੀ ਉਹਨਾਂ ਨੂੰ ਸ਼ੱਕ ਪੈਂਦਾ ਜਾਂ ਉਹਦੀ ਕਿਸੇ ਗਤੀਵਿਧੀ ਦੇ ਉੱਤੇ ਤਾਂ ਤੁਰੰਤ ਸਾਡੇ ਤੱਕ ਉਹ ਸੂਚਨਾ ਪਹੁੰਚਾਉਣ ਤਾਂ ਕਿ ਆਪਾਂ ਸਮਾਂ ਰਹਿੰਦਿਆਂ ਉਹਦੇ ਉੱਤੇ ਕਾਰਵਾਈ ਕਰ ਸਕੀਏ। ਇੱਧਰ ਇੱਕ ਖਬਰ ਵਿਕਟੋਰੀਆ ਪੁਲਿਸ ਦੇ ਵੱਲੋਂ ਚਰਚਾ ਦੇ ਵਿੱਚ ਆ, ਜਿੱਥੇ ਕਿ ਆਪਣੇ ਔਟਿਸਟਿਕ ਬੱਚੇ ਨੂੰ ਬਚਾਉਣ ਦੇ ਲਈ ਰਿਕਾਰਡਿੰਗ ਕਰਨ ਵਾਲੀ ਮਾਂ ਇਸ ਟਾਈਮ ਪੁਲਿਸ ਜਾਂਚ ਦੇ ਘੇਰੇ ਦੇ ਵਿੱਚ ਆਈ ਆ। ਵਿਕਟੋਰੀਆ ਪੁਲਿਸ ਦੇ ਵੱਲੋਂ ਇੱਕ ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਆ, ਜਿਹਨੇ ਕਿ ਚਰਚਿਲ ਪ੍ਰਾਇਮਰੀ ਸਕੂਲ ਦੇ ਵਿੱਚ ਆਪਣੇ ਜਿਹੜਾ ਬੱਚਾ ਜਿਹੜਾ ਕਿ ਬੋਲ ਵੀ ਨਹੀਂ ਸਕਦਾ ਔਟਿਸਟਿਕ ਆ, ਬੱਚੇ ਦੀ ਸੁਰੱਖਿਆ ਅਤੇ ਉਹਦੇ ਕੱਪੜਿਆਂ ਦੇ ਵਿੱਚ ਲਿਸਨਿੰਗ ਡਿਵਾਈਸ ਜਿਹੜਾ ਵਾ ਉਹ ਲੁਕਾਇਆ ਸੀ। ਇਹ ਮਾਮਲਾ ਹੁਣ ਕਾਫੀ ਜ਼ਿਆਦਾ ਭਖ ਚੁੱਕਾ ਆ ਅਤੇ ਅਪਾਹਜ ਬੱਚਿਆਂ ਦੀ ਸੁਰੱਖਿਆ ਦੇ ਕਾਨੂੰਨ ਦੇ ਉੱਤੇ ਹੁਣ ਇਸ ਟਾਈਮ ਦੇ ਉੱਤੇ ਬਹਿਸ ਛੇੜ ਚੁੱਕੀ ਹੈ। ਇਹ ਖਬਰ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਇਹਦੇ ਵਿੱਚ ਥੋੜ੍ਹਾ ਜਿਹਾ ਪਿਛੋਕੜ 'ਚ ਜੇ ਆਪਾਂ ਜਾਈਏ ਤਾਂ ਪਿਛਲੇ ਸਾਲ ਇੱਕ ਦਿਨ ਜਦੋਂ ਬੱਚਾ ਸਕੂਲ ਤੋਂ ਵਾਪਸ ਆਇਆ ਤਾਂ ਮਾਂ ਨੇ ਉਸਦੀ ਬਾਂਹ ਅਤੇ ਉਂਗਲਾਂ ਦੇ ਨਿਸ਼ਾਨਾਂ ਵਰਗੇ ਜਿਹੜੇ ਆ ਉਹ ਸੱਟ ਦੇ ਨਿਸ਼ਾਨ ਯਾਨੀ ਕਿ ਬਰੂਜ਼ਿਸ ਜਿਹੜੇ ਨੇ ਉਹ ਵੇਖੇ। ਉਸ ਤੋਂ ਬਾਅਦ ਇਹ ਪਤਾ ਲਗਾਉਣ ਦੇ ਲਈ ਕਿ ਸਕੂਲ ਦੇ ਵਿੱਚ ਕੀ ਹੋ ਰਿਹਾ ਵਾ, ਮਾਂ ਨੇ ਆਪਣੇ ਬੇਟੇ ਦੇ ਕੱਪੜਿਆਂ ਦੇ ਵਿੱਚ ਇੱਕ ਛੋਟਾ ਜਿਹਾ ਇੱਕ ਲਿਸਨਿੰਗ ਡਿਵਾਈਸ ਜਿਹੜਾ ਉਹ ਲਗਾ ਦਿੱਤਾ ਤਾਂ ਕਿ ਉਹ ਸੁਣ ਸਕੇ ਕਿ ਕੀ ਕੁਛ ਉੱਥੇ ਹੁੰਦਾ। ਹੈਰਾਨੀ ਦੀ ਗੱਲ ਇਹ ਸੀ ਕਿ ਡਿਵਾਈਸ ਦੀ ਰਿਕਾਰਡਿੰਗ ਦੇ ਵਿੱਚ ਸਕੂਲ ਦੀ ਇੱਕ ਜਿਹੜੀ ਟੀਚਰ ਏਡ ਆ ਉਹਨੇ ਬੱਚੇ ਨੂੰ ਇਹ ਕਹਿੰਦੇ ਹੋਏ ਸੁਣਿਆ ਕਿ ਜੇ ਤੂੰ ਮੈਨੂੰ ਨੁਕਸਾਨ ਪਹੁੰਚਾਇਆ ਤਾਂ ਮੈਂ ਤੈਨੂੰ ਨੁਕਸਾਨ ਪਹੁੰਚਾਊਂਗੀ, ਸੋ ਇਫ ਯੂ ਹਰਟ ਮੀ ਆਈ ਵਿਲ ਹਰਟ ਯੂ ਬੈਕ। ਸੋ ਇਹ ਫਿਰ ਇਸ ਮਸਲੇ ਦਾ ਜਿਹੜਾ ਇੱਕ ਨੀਂਹ ਪੱਥਰ ਬਣ ਜਾਂਦਾ ਇਸ ਖਬਰ ਦਾ। ਉਸ ਤੋਂ ਬਾਅਦ ਇਹ ਖਬਰ ਜਿਹੜੀ ਆ ਉਹ ਜ਼ਿਆਦਾ ਚਰਚਾ ਦੇ ਵਿੱਚ ਰਹੀ ਆ। ਰਿਕਾਰਡਿੰਗ ਸੁਣਨ ਤੋਂ ਬਾਅਦ ਮਾਂ ਨੇ ਵਿਕਟੋਰੀਆ ਡਿਸੇਬਿਲਟੀ ਵਰਕਰ ਕਮਿਸ਼ਨ ਨੂੰ ਸ਼ਿਕਾਇਤ ਕੀਤੀ। ਨਤੀਜੇ ਦੇ ਵਜੋਂ ਟੀਚਰ ਏਡ ਦੇ ਜਿਹੜਾ ਪਰਿਵਾਰ ਤੋਂ ਮਾਫ਼ੀ ਮੰਗਣੀ ਪਈ। ਸੋ ਉਹਨੇ ਮੰਨਿਆ ਕਿ ਉਹਦੀ ਭਾਸ਼ਾ ਅਣਉਚਿਤ ਸੀ ਅਤੇ ਸਕੂਲ ਦੇ ਮਾਹੌਲ ਦੇ ਲਈ ਉਹ ਬਿਲਕੁਲ ਵੀ ਢੁਕਵੀਂ ਨਹੀਂ ਸੀ। ਹਾਲਾਂਕਿ ਉਹਦਾ ਇਹ ਕਹਿਣਾ ਕਿ ਸੱਚਮੁੱਚ ਦੇ ਵਿੱਚ ਉਹ ਕੋਈ ਨੁਕਸਾਨ ਨਹੀਂ ਸੀ ਪਹੁੰਚਾਉਣਾ ਚਾਹੁੰਦੀ। ਸੋ ਫਿਲਹਾਲ ਪੁਲਿਸ ਜਾਂਚ ਦੇ ਵਿੱਚ ਇਹ ਵੀ ਪਤਾ ਲੱਗਾ ਕਿ ਪਰਿਵਾਰ ਵੀ ਕਾਫੀ ਜ਼ਿਆਦਾ ਪਰੇਸ਼ਾਨ ਹੈ ਜਾਂ ਹੋਰ ਵੀ ਪਰਿਵਾਰ ਇਹਨਾਂ ਚੀਜ਼ਾਂ ਨੂੰ ਲੈ ਕੇ ਪਰੇਸ਼ਾਨ ਨੇ। ਮਾਂ ਨੇ ਪਿਛਲੇ ਸਾਲ ਦੇ ਅੰਤ ਦੇ ਵਿੱਚ ਆਪਣੇ ਬੱਚੇ ਨੂੰ ਚਰਚਿਲ ਸਕੂਲ ਤੋਂ ਹਟਾ ਲਿਆ ਸੀ ਅਤੇ ਬੱਚਾ ਹੁਣ ਨਵੇਂ ਸਕੂਲ ਦੇ ਵਿੱਚ ਸੈਟਲ ਹੋਣ ਹੋਣ ਗਿਆ ਵਾ। ਪਰ ਪਿਛਲੇ ਹਫ਼ਤੇ ਵਿਕਟੋਰੀਆ ਪੁਲਿਸ ਨੇ ਇੱਕ 36 ਸਾਲਾ ਮਾਂ ਨੂੰ ਸਕੂਲ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਲਿਸਨਿੰਗ ਡਿਵਾਈਸ ਜਿਹੜੀ ਕਿ ਜੁਲਾਈ ਤੋਂ ਅਕਤੂਬਰ ਦੇ ਦਰਮਿਆਨ ਵਰਤੀ ਗਈ ਆ। ਇਸ ਤੋਂ ਇਲਾਵਾ ਜਿਹੜੀ ਪ੍ਰਾਈਵੇਸੀ ਕਾਨੂੰਨਾਂ ਦੀ ਉਲੰਘਣਾ ਦੇ ਮਸਲੇ ਹੁਣ ਹੋਣੇ ਸ਼ੁਰੂ ਹੋ ਚੁੱਕੇ ਨੇ। ਇਸ ਦੋਸ਼ ਦੇ ਵਿੱਚ ਪੁੱਛਗਿੱਛ ਦੇ ਲਈ ਇਹ ਮਾਂ ਨੂੰ ਬੁਲਾਇਆ ਤਾਂ ਜ਼ਰੂਰ ਗਿਆ, ਪਰ ਪੁਲਿਸ ਦਾ ਕਹਿਣਾ ਕਿ ਇਸ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ, ਉਹ ਬਹੁਤਾ ਕੁਛ ਨਹੀਂ ਇਸ ਚੀਜ਼ ਦੇ ਉੱਤੇ ਦੱਸ ਸਕਦੇ। ਯਾਨੀ ਕਿ ਜਦੋਂ ਇੱਕ ਖਬਰ ਬਾਹਰ ਆਉਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਕਈ ਤਰੀਕੇ ਦੇ ਨਾਲ ਉਹਦੇ ਵਿੱਚ ਗਲਤ ਤਰੀਕੇ ਦੇ ਨਾਲ ਵੀ ਉਹਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ। ਸੋ ਫਿਲਹਾਲ ਕਾਨੂੰਨੀ ਪੱਖ ਜੇ ਵੇਖੀਏ ਤਾਂ ਐਡਵੋਕੇਟ ਦਾ ਇਹ ਕਹਿਣਾ ਕਿ ਪਰਿਵਾਰ ਦੀ ਉਹ ਨੁਮਾਇੰਦਗੀ ਕਰ ਰਹੇ ਨੇ, ਇਸ ਵਜ੍ਹਾ ਕਰਕੇ ਉਹ ਸਿੱਖਿਆ ਵਿਭਾਗ ਦੀ ਸਖ਼ਤ ਆਲੋਚਨਾ ਕਰਦੇ ਨੇ। ਕਿਹੜੇ ਕਿਹੜੇ ਪੁਆਇੰਟ ਨੇ ਉਹਨਾਂ ਕੋਲ, ਉਹਨਾਂ ਦਾ ਕਹਿਣਾ ਕਿ ਸਿਸਟਮ ਦੋਸ਼ੀਆਂ ਨੂੰ ਬਚਾ ਰਿਹਾ ਵਾ ਅਤੇ ਆਪਣੇ ਬੱਚੇ ਦੀ ਰੱਖਿਆ ਕਰਨ ਵਾਲੀ ਇੱਕ ਮਾਂ ਨੂੰ ਸਜ਼ਾ ਦੇ ਰਿਹਾ ਵਾ। ਸੋ ਵਿਭਾਗ ਨੇ ਪਰਿਵਾਰ ਦੇ ਨਾਲ ਕੋਈ ਹਮਦਰਦੀ ਨਹੀਂ ਦਿਖਾਈ, ਇਹਨਾਂ ਦੇ ਵੱਲੋਂ ਦੋਸ਼ ਨੇ। ਉਹਨਾਂ ਦਾ ਕਹਿਣਾ ਕਿ ਬੱਚੇ ਨੂੰ ਇਸ ਘਟਨਾ ਦੇ ਕਾਰਨ ਇੰਨਾ ਮਾਨਸਿਕ ਸਦਮਾ ਲੱਗਾ ਕਿ ਉਹ ਸਕੂਲ ਛੱਡਣ ਤੋਂ ਬਾਅਦ 4 ਮਹੀਨਿਆਂ ਤੱਕ ਆਪਣੀ ਮਾਂ ਤੋਂ ਬਿਨਾਂ ਰਹਿ ਸਕਦਾ ਸੀ, ਬਿਨਾਂ ਨਹੀਂ ਸੀ ਰਹਿ ਸਕਦਾ। ਸੋ ਇੰਨਾ ਜ਼ਿਆਦਾ ਉਹਦੇ ਮਨ ਦੇ ਉੱਤੇ ਅਸਰ ਹੋਇਆ। ਸੋ ਇਸੇ ਮਾਮਲੇ ਦੇ ਵਿੱਚ ਜਿਹੜੀ ਮਾਂ ਆ ਜੂਲੀ ਫਿਲਪ, ਉਹਨੇ ਮੰਗ ਕੀਤੀ ਹੈ ਕਿ ਸਕੂਲ ਦੇ ਵਿੱਚ ਜਿਹੜੇ ਆਡੀਓ ਵਾਲੇ CCTV ਕੈਮਰੇ ਨੇ ਉਹ ਲਾਏ ਜਾਣ, ਕਿਉਂਕਿ ਬੋਲਣ ਤੋਂ ਸਮਰੱਥ ਜਿਹੜੇ ਬੱਚੇ ਨੇ ਉਹਨਾਂ ਦੇ ਮਾਪਿਆਂ ਕੋਲ ਰਿਕਾਰਡਿੰਗ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਬਚਦਾ। ਇਸੇ ਚੀਜ਼ ਦੇ ਉੱਤੇ ਹੁਣ ਸਿੱਖਿਆ ਵਿਭਾਗ ਦਾ ਵੀ ਆਪਣਾ ਪੱਖ ਆਇਆ। ਸਿੱਖਿਆ ਵਿਭਾਗ ਦੇ ਬੁਲਾਰੇ ਦਾ ਇਹ ਕਹਿਣਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਉਹਨਾਂ ਦੀ ਪਹਿਲੀ ਤਰਜੀਹ ਆ। ਉਹਨਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਆ ਕਿ ਸੁਰੱਖਿਆ ਸੰਬੰਧੀ ਕਿਸੇ ਵੀ ਚਿੰਤਾ ਨੂੰ ਸਿੱਧੇ ਸਕੂਲ ਦੇ ਸਾਹਮਣੇ ਰੱਖਣ ਤਾਂ ਕਿ ਉਹਦੀ ਜਾਂਚ ਕੀਤੀ ਜਾ ਸਕੇ। ਉਹਨਾਂ ਨੇ ਇਹ ਦੱਸਿਆ ਕਿ ਵਿਕਟੋਰੀਆ ਦੇ ਸਰਕਾਰੀ ਸਕੂਲਾਂ ਦੇ ਵਿੱਚ ਕੰਮ ਕਰਨ ਵਾਲੇ ਸਾਰੇ ਸਟਾਫ ਦੇ ਕੋਲ ਵਰਕਿੰਗ ਵਿਦ ਚਿਲਡਰਨ ਚੈੱਕ ਹੁੰਦਾ ਅਤੇ ਨਾਲ ਦੀ ਨਾਲ ਉਹ ਰਜਿਸਟਰਡ ਵੀ ਹੁੰਦੇ ਨੇ ਅਤੇ ਇਹ ਪਹਿਲਾਂ ਚੈੱਕ ਕੀਤਾ ਜਾਂਦਾ ਕਿ ਉਹਨਾਂ ਦੇ ਸਾਰੇ ਸਰਟੀਫਿਕੇਟ ਪਹਿਲਾਂ ਚੈੱਕ ਕਰ ਲਏ ਜਾਣ। ਸੋ ਆਪਣੇ ਵੱਲੋਂ ਪੂਰੀ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਸਿੱਖਿਆ ਵਿਭਾਗ ਦੇ ਵੱਲੋਂ ਕਿ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਵੀ ਅਸੁਵਿਧਾ ਨਾ ਹੋਵੇ। ਸੋ ਮਾਪਿਆਂ ਨੂੰ ਜੇਕਰ ਕਿਸੇ ਕਿਸਮ ਦੀ ਕੋਈ ਸਮੱਸਿਆ ਹੁੰਦੀ ਆ ਤਾਂ ਉਹ ਪਹਿਲਾਂ ਸਾਡੇ ਤੱਕ ਪਹੁੰਚ ਕਰ ਸਕਦੇ ਨੇ। ਸੋ ਇਸ ਮਾਮਲੇ ਦੇ ਵਿੱਚ ਵੀ ਹੁਣ ਕਾਫੀ ਜ਼ਿਆਦਾ ਚਰਚਾ ਇਸ ਟਾਈਮ ਦੇ ਉੱਤੇ ਚੱਲ ਰਹੀ ਹੈ। ਇੱਧਰ ਖੇਡ ਜਗਤ ਵੱਲ ਜੇ ਝਾਤੀ ਮਾਰੀਏ ਤਾਂ IPL ਦੇ ਵਿੱਚ ਗੁਜਰਾਤ ਟਾਈਟਨਸ ਬੜੀ ਮਜ਼ਬੂਤੀ ਦੇ ਨਾਲ ਉੱਭਰ ਕੇ ਸਾਹਮਣੇ ਆਈ ਹੈ। ਸੋ ਅਜਿਹਾ ਉੱਭਰ ਕੇ ਸਾਹਮਣੇ ਆਈ ਹੈ ਕਿ ਹੁਣ ਇਹ ਨੰਬਰ 1 ਦੇ ਉੱਤੇ ਪਹੁੰਚ ਚੁੱਕੇ ਨੇ। 12 ਮੈਚ ਇਹਨਾਂ ਨੇ ਹਾਲੇ ਤੱਕ ਖੇਡੇ ਨੇ ਅਤੇ ਹੁਣ ਇਹਨਾਂ ਦੇ ਪੁਆਇੰਟ ਹੋ ਚੁੱਕੇ ਨੇ 16, ਯਾਨੀ ਕਿ ਸਾਰਿਆਂ ਤੋਂ ਵਧੇਰੇ। ਇਸ ਤੋਂ ਥੱਲੇ ਫਿਰ RCB ਅਤੇ ਹੈਦਰਾਬਾਦ ਦੀ ਟੀਮ ਹੈ ਜਿਹਨਾਂ ਕੋਲ 14 ਪੁਆਇੰਟ ਨੇ ਅਤੇ ਚੌਥੇ ਨੰਬਰ ਦੇ ਉੱਤੇ ਇਸ ਟਾਈਮ ਪੰਜਾਬ ਦੀ ਟੀਮ ਹੈ ਜਿਹਦੇ ਕੋਲ 13 ਪੁਆਇੰਟ ਨੇ ਅਤੇ 11 ਮੈਚ ਪੰਜਾਬ ਦੀ ਟੀਮ ਖੇਡ ਚੁੱਕੀ ਹੈ। ਸੋ ਅਗਲੇ ਮੈਚ ਪੰਜਾਬ ਦੀ ਟੀਮ ਦੇ ਲਈ ਜਿੱਤਣੇ ਹੁਣ ਜ਼ਰੂਰੀ ਹੋਣਗੇ। ਫਿਲਹਾਲ ਜੇਕਰ ਆਪਾਂ ਕੱਲ੍ਹ ਦੇ ਦਿਨ ਦੇ ਹੋਏ ਮੈਚ ਦੀ ਗੱਲ ਕਰੀਏ, ਜਿਹੜਾ ਕਿ 56ਵਾਂ ਮੈਚ ਹੋ ਨਿਬੜਿਆ ਗੁਜਰਾਤ ਟਾਈਟਨ ਅਤੇ ਸਨਰਾਈਜ਼ਰ ਹੈਦਰਾਬਾਦ, ਜਿਹੜੀ ਕਿ ਮਜ਼ਬੂਤ ਟੀਮ ਇਸ ਤੋਂ ਪਹਿਲਾਂ ਨੰਬਰ 1 ਦੇ ਉੱਤੇ ਵੀ ਬੈਠੀ ਰਹੀ ਹੈ। ਸੋ ਇਸ ਟੀਮ ਨੂੰ ਬੜੀ ਬੁਰੀ ਤਰ੍ਹਾਂ ਦੇ ਨਾਲ ਦਰੜਿਆ ਗੁਜਰਾਤ ਟਾਈਟਨਸ ਨੇ। ਹਾਲਾਂਕਿ ਸਕੋਰ ਵੀ ਕੋਈ ਬਹੁਤ ਵੱਡਾ ਨਹੀਂ ਸੀ ਖੜਾ ਕਰ ਪਾਏ। 168 ਦੌੜਾਂ ਇਹਨਾਂ ਦੇ ਵੱਲੋਂ ਬਣਾਈਆਂ ਗਈਆਂ ਸੀ, 5 ਖਿਡਾਰੀ ਗਵਾ ਕੇ, ਜਿਹਦੇ ਵਿੱਚ ਕਿ ਸਾਈ ਸੁਦਰਸ਼ਨ 44 ਗੇਂਦਾਂ ਦੇ ਵਿੱਚ 61 ਦੌੜਾਂ ਬਣਾ ਕੇ ਗਏ। ਹਾਲਾਂਕਿ ਕਪਤਾਨ ਗਿੱਲ 5 ਦੌੜਾਂ ਦੇ ਉੱਤੇ ਹੀ ਆਊਟ ਹੋ ਗਏ ਅਤੇ ਉਸ ਤੋਂ ਬਾਅਦ ਫਿਰ ਵਾਸ਼ਿੰਗਟਨ ਸੁੰਦਰ ਇੱਕ ਵਾਰੀ ਫਿਰ ਤੋਂ ਚਮਕੇ ਨੇ 33 ਗੇਂਦਾਂ ਦੇ ਵਿੱਚ 50 ਦੌੜਾਂ ਬਣਾ ਕੇ। ਸੋ ਕੁੱਲ ਮਿਲਾ ਕੇ ਇੱਕ ਠੀਕ ਠਾਕ ਜਿਹਾ ਸਕੋਰ ਇਹਨਾਂ ਦੇ ਵੱਲੋਂ ਖੜਾ ਕੀਤਾ ਗਿਆ ਸੀ। ਉਸ ਤੋਂ ਬਾਅਦ ਜਦੋਂ ਖੇਡਣ ਦੇ ਲਈ ਆਉਂਦੀ ਆ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਅਤੇ ਫਿਰ ਲਗਾਤਾਰ ਉਹਨਾਂ ਦੀਆਂ ਵਿਕਟਾਂ ਡਿੱਗਦੀਆਂ ਗਈਆਂ ਅਤੇ 120 ਖਿਡਾਰੀ ਕਿਸੇ ਵੀ ਮੋੜ ਦੇ ਉੱਤੇ ਕਾਮਯਾਬ ਨਜ਼ਰ ਨਹੀਂ ਆਇਆ। ਸਭ ਤੋਂ ਵਧੇਰੇ ਦੌੜਾਂ ਕਪਤਾਨ ਪੈਟ ਕਮਿੰਸ ਨੇ ਬਣਾਈਆਂ, ਜਿਹੜੀਆਂ ਕਿ 19 ਨੇ, ਯਾਨੀ ਕਿ 20 ਤੋਂ ਥੱਲੇ ਥੱਲੇ ਹੀ ਸਾਰੇ ਦੇ ਸਾਰੇ ਖਿਡਾਰੀ ਢੇਰ ਹੋ ਗਏ ਅਤੇ 15ਵੇਂ ਓਵਰ ਦੀ 5ਵੀਂ ਬਾਲ ਦੇ ਉੱਤੇ 86 ਦੌੜਾਂ ਬਣਾ ਕੇ ਸਾਰੀ ਦੀ ਸਾਰੀ ਟੀਮ ਢੇਰੀ ਹੋ ਜਾਂਦੀ ਆ। ਉਹ ਟੀਮ ਜਿਹੜੀ ਕਿ 250-350 ਤੱਕ ਵੀ ਬਣਾਉਣ ਦਾ ਦਮਖਮ ਸ਼ੋਅ ਕਰਦੀ ਰਹੀ ਆ। ਸੋ ਅਜਿਹੇ ਦੇ ਵਿੱਚ ਹੁਣ ਇਹ ਇੱਕ ਦਮਤਾਸ਼ ਦੇ ਪੱਤਿਆਂ ਵਾਂਗੂ ਟੀਮਾਂ ਦਾ ਖਿਲਰਨਾ ਆਉਣ ਵਾਲੇ ਦਿਨਾਂ ਦੇ ਲਈ ਕੁਛ ਹੋਰ ਸਵਾਲ ਛੱਡਦਾ ਜਾ ਰਿਹਾ। ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਟੀਮ ਦਾ ਮੈਚ ਪੰਜਾਬ ਦੀ ਟੀਮ ਦੇ ਨਾਲ ਵੀ ਹੋਣਾ ਵਾ ਅਤੇ RCB ਦੇ ਨਾਲ ਵੀ ਹੋਣਾ, ਮੁੰਬਈ ਇੰਡੀਅਨਸ ਦੇ ਨਾਲ ਵੀ ਟੀਮ ਦਾ ਮੈਚ ਤੈਅ ਆ। ਸੋ ਅਜਿਹੇ 'ਚ ਵੇਖਣਾ ਹੋਊਗਾ ਕਿ ਕਿਹੜੀ ਟੀਮ ਕੇਸ ਕਰਵਟ ਬੈਠਦੀ ਹੈ। ਇਸ ਮੈਚ ਦੇ ਵਿੱਚ ਰਬਾਡਾ 3 ਵਿਕਟਾਂ ਲੈ ਕੇ ਗਏ, ਉਹਨਾਂ ਨੂੰ ਮੈਨ ਆਫ ਮੈਚ ਦਾ ਜਿਹੜਾ ਸਨਮਾਨ ਵੀ ਦਿੱਤਾ ਗਿਆ ਅਤੇ ਜੇਸਨ ਹੋਲਡਰ ਵੀ ਤਿੰਨ ਵਿਕਟਾਂ ਜਿਹੜੀਆਂ ਇਸ ਮੈਚ ਦੇ ਵਿੱਚ ਹਾਸਲ ਕਰਦੇ ਨੇ। ਸੋ ਕੁੱਲ ਮਿਲਾ ਕੇ ਸਰਾਜ ਨੇ ਵੀ ਇਸ ਮੈਚ ਦੇ ਵਿੱਚ ਬੜੀ ਸਧੀ ਗੇਂਦਬਾਜ਼ੀ ਕੀਤੀ, ਤਿੰਨਾਂ ਓਵਰਾਂ ਦੇ ਵਿੱਚ ਸਿਰਫ 11 ਦੌੜਾਂ ਦੇ ਕੇ ਅਤੇ ਇੱਕ ਵਿਕਟ ਹਾਸਲ ਕੀਤੀ। ਸੋ ਇਹ ਕੁੱਲ ਮਿਲਾ ਕੇ ਮੈਚ ਜਿਹੜਾ ਉਹ ਗੁਜਰਾਤ ਦੀ ਟੀਮ ਦੇ ਗੇਂਦਬਾਜ਼ਾਂ ਦੇ ਨਾਂ ਰਿਹਾ। ਸੋ ਫਿਲਹਾਲ ਵੇਖਣ ਵਾਲੀ ਚੀਜ਼ ਇਹ ਰਹੂਗੀ ਕਿ ਅੱਗੇ ਹੁਣ ਇਹ ਟੂਰਨਾਮੈਂਟ ਕਿਹੜੇ ਪਾਸੇ ਨੂੰ ਜਾਂਦਾ, ਪਰ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਵਧੇਰੇ ਖਬਰਾਂ ਦੇ ਲਈ, ਬਜਟ ਦੇ ਉੱਤੇ ਹੋਰ ਵਧੇਰੇ ਗੱਲਾਂ ਬਾਤਾਂ ਦੇ ਲਈ ਤੁਸੀਂ ਜੁੜੇ ਰਹੋ ਰੇਡੀਓ ਹਾਂਜੀ 1674।
1: ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ, ਪਤਾ ਨੀ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
5: ਸੂਰਜ ਦੇਵਤਾ
4: ਕੀ ਮਤਲਬ?
5: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
4: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
5: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-464-94 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
6: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
7: ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
8: JBCO ਫਿਲਮਸ ਲੈ ਕੇ ਆਏ ਨੇ ਐਕਸ਼ਨ, ਇਮੋਸ਼ਨ ਅਤੇ ਫੁੱਲ ਔਨ ਐਂਟਰਟੇਨਮੈਂਟ। ਪੰਜਾਬੀ ਫੀਚਰ ਫਿਲਮ ਸ਼ੇਰਾ,
9: 5 ਸਾਲ ਬਾਅਦ ਮੁੜਿਆ ਸ਼ੇਰੇ ਤੇ ਮੁੜਿਆ ਵੀ ਕਿਹੜੇ ਹਾਲਾਤਾਂ ਚ।
10: ਸਟਾਰਿੰਗ ਪਰਮੇਸ਼ ਵਰਮਾ, ਸੋਨਲ ਚੌਹਾਨ, ਯੋਗਰਾਜ ਸਿੰਘ, ਮਾਨਵ ਵਿਜ ਅਤੇ ਹੋਰ ਵੀ ਉੱਗੇ ਕਲਾਕਾਰ।
11: ਮੈਂ ਉੱਥੋਂ ਵੀ ਮੁੜ ਕੇ
8: Written and directed by Savio Sandhu, produced by Anmol Sahni.
10: ਹੁਣ ਵੇਖਣਾ ਨਾ ਭੁੱਲਿਓ 15 ਮਈ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
12: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
13: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
12: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
13: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
12: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।

0: ready, set, go. Chadston Ford. Dandenong Road te tuhanu udik reha hai. Ford Ranger. Ranger Super Duty. Everest te Sadabahar Mustang. Brand new demo te quality pre-owned vehicles. Trade-in ate finance options we available. Aho te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji reha wale nal pao. 3 saal di free service. Chadston Ford. Ready, set, Ford.
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
2: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400045555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
3: ਮੋਮਬੱਤੀਆਂ ਅਸੀਂ ਉਹਨਾਂ ਨੂੰ ਦੇਖਦੇ ਵੀ ਹਾਂ, ਬਾਲਦੇ ਵੀ ਹਾਂ, ਪਰ ਮੇਰੇ ਲਈ ਮੋਮਬੱਤੀਆਂ ਦਾ ਅਰਥ ਸ਼ਾਇਦ ਉਸ ਤੋਂ ਵੀ ਗਹਿਰਾ ਹੈ ਕਿ ਜਿੱਥੇ ਮੈਂ ਮੋਮਬੱਤੀਆਂ ਨੂੰ ਜ਼ਿੰਦਗੀ ਦੇ ਝੱਖੜਾਂ 'ਚ, ਜ਼ਿੰਦਗੀ ਦੀਆਂ ਹਨੇਰੀਆਂ ਵਿੱਚ, ਜੋ ਇੱਕ ਇਨਸਾਨ ਦੀ ਉਮੀਦ, ਇਨਸਾਨ ਦਾ ਸੰਘਰਸ਼ ਹੈ, ਉਹਦਾ ਪ੍ਰਤੀਕ ਬਣ ਕੇ ਆਉਂਦੀਆਂ ਨੇ ਮੋਮਬੱਤੀਆਂ। ਮੈਂ ਕਦੀ ਲਿਖਿਆ ਸੀ, ਨਹੀਂ ਹੋਣਾ ਕਦੀ ਵੀ ਹਨੇਰਿਆਂ ਦਾ ਬੋਲਬਾਲਾ, ਤੜਪ ਉੱਠੇਗਾ ਹਰ ਵਾਰੀ ਕਿਤੋਂ ਕੋਈ ਉਜਾਲਾ। ਤੋ ਮੋਮਬੱਤੀਆਂ ਦਾ ਗੀਤ ਵੀ ਕੁਲਵੰਤ ਹੋਰਾਂ ਨੇ ਜਿਸ ਸ਼ਿੱਦਤ ਨਾਲ ਆਪਣਾ ਪਿਆਰ ਨਿਭਾਇਆ, ਉਸ ਸ਼ਿੱਦਤ ਨਾਲ, ਉਸ ਪਿਆਰ ਨਾਲ ਮੇਰੇ ਲਈ ਇਹ ਗੀਤ ਹੋਰ ਵੀ ਪਿਆਰਾ ਹੋ ਗਿਆ।

0: ਰੇਡੀਓ ਹਾਂਜੀ 1674 ਮੈਂ ਦੋਸਤੋ ਸਮਾਂ ਹੋ ਗਿਆ ਭਾਰਤੀ ਖਬਰਾਂ 'ਤੇ ਚਰਚਾ ਕਰਨ ਦਾ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਅਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟ ਅੱਜ 13 ਤਰੀਕ ਹੈ ਮਈ ਦਾ ਮਹੀਨਾ ਅਤੇ ਬੁੱਧਵਾਰ ਦਾ ਦਿਨ ਸਤਿ ਸ਼੍ਰੀ ਅਕਾਲ ਸਰ ਤੁਸੀਂ ਆਉਂਦੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲੀ ਖਬਰ ਭਾਰਤ ਦੀ ਕੌਮੀ ਪ੍ਰੀਖਿਆ ਏਜੰਸੀ NTA ਨੇ ਨੀਟ ਦਾ ਇਮਤਿਹਾਨ ਰੱਦ ਕਰ ਦਿੱਤਾ ਪੇਪਰ ਲੀਕ ਹੋਣ ਦੇ ਮਾਮਲੇ ਦੀ ਜਾਂਚ ਹੁਣ CBI ਕਰੇਗੀ ਉਧਰ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਅੰਮ੍ਰਿਤ ਕਾਲ ਹੁਣ ਵਿਸ਼ ਕਾਲ ਜਿਹੜਾ ਬਣ ਗਿਆ ਹਫਤੇ 10 ਦਿਨਾਂ ਤੱਕ ਜਿਹੜੀ ਹੈ ਨੀਟ ਪ੍ਰੀਖਿਆ ਦੁਬਾਰਾ ਹੋਏਗੀ ਨੀਟ ਉਹ ਪ੍ਰੀਖਿਆ ਹੈ ਜਿਹੜੀ ਜੋ ਡਾਕਟਰ ਦੇਸ਼ ਦੇ ਵਿੱਚ ਬਣਦੇ ਵੱਖ ਵੱਖ ਜਿਹੜੇ ਮੈਡੀਕਲ ਹਸਪਤਾਲ ਉਹਨਾਂ ਚ MBBS ਦੇ ਵਿੱਚ ਜਾਂ ਹੋਰ ਜਿਹੜੀਆਂ ਜਿਹੜੇ ਕੋਰਸ ਨੇ ਇਸ ਲੈਵਲ ਦੇ ਅੰਡਰ ਗ੍ਰੈਜੂਏਟ ਲੈਵਲ ਦੇ ਉਹਨਾਂ ਚ ਦਾਖਲੇ ਲੈਣ ਵਾਸਤੇ ਇਹ ਇਮਤਿਹਾਨ ਪਾਸ ਕਰਨਾ ਜ਼ਰੂਰੀ ਹੁੰਦਾ ਦੂਜੀ ਖਬਰ ਆਲ ਇੰਡੀਆ NDMK ਦੇ 30 ਵਿਧਾਇਕਾਂ ਨੇ ਤਾਮਿਲਨਾਡੂ ਚ ਵਿਜੇ ਸਰਕਾਰ ਨੂੰ ਹਮਾਇਤ ਦਿੱਤੀ ਹੈ ਬਾਕੀ ਵਿਧਾਇਕਾਂ ਨੇ ਆਲ ਇੰਡੀਆ NDMK ਦੇ ਮੁਖੀ ਪਲਾਨੀ ਸਵਾਮੀ ਤੇ DMK ਦੇ ਨਾਲ ਗੱਠਜੋੜ ਕਰਨ ਦਾ ਦੋਸ਼ ਵੀ ਲਾਇਆ ਤੇ ਉਧਰ RSS ਦੇ ਸੀਨੀਅਰ ਨੇਤਾ ਹੋਸਬੱਲੇ ਨੇ ਕਿਹਾ ਕਿ ਪਾਕਿਸਤਾਨ ਨਾਲ ਗੱਲਬਾਤ ਦੇ ਬੂਹੇ ਖੁੱਲੇ ਰਹਿਣੇ ਚਾਹੀਦੇ ਨੇ ਹੋਸਬੱਲੇ ਨੇ ਵਿਦੇਸ਼ੀ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਨਾਲ ਸਾਡਾ ਜਿਹੜਾ ਸੱਭਿਆਚਾਰ ਹੈ ਉਹ ਸਾਂਝਾ ਅਗਲੀ ਖਬਰ ਪੰਜਾਬ CBI ਨੇ ਪੰਜਾਬ 'ਚ ਵਿਜੀਲੈਂਸ ਦੇ 3 ਦਲਾਲ ਜਿਹੜੇ ਆ ਉਹ ਗ੍ਰਿਫ਼ਤਾਰ ਕੀਤੇ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੇ ਵਿੱਚ BJP ਦਾ ਨੌਜਵਾਨ ਆਗੂ ਰਾਘਵ ਗੋਇਲ ਵੀ ਸ਼ਾਮਲ ਹੈ ਇਹ ਖਾਸ ਖਬਰਾਂ ਨੇ ਹਾਂਜੀ
0: ਜੀ ਬਹੁਤ ਸ਼ੁਕਰੀਆ ਸਭ ਤੋਂ ਪਹਿਲਾਂ ਜੇ ਆਪਾਂ ਲੀਕ ਹੋਏ ਪੇਪਰ ਦੀ ਗੱਲ ਕਰੀਏ ਤਾਂ ਵੈਸੇ ਤਾਂ ਇੱਦਾਂ ਦੀ ਕੋਈ ਪਹਿਲੀ ਘਟਨਾ ਨਹੀਂ ਹਾਲੇ ਤਾਂ ਪਿਛਲੀਆਂ ਖਬਰਾਂ ਜਿਹੜੀਆਂ ਨੇ ਉਹ ਲਗਭਗ ਖਬਰਾਂ ਅਖਬਾਰਾਂ 'ਚ ਆਉਣੋਂ ਜ਼ਰੂਰ ਹਟ ਗਈਆਂ ਪਰ ਠੰਡੀਆਂ ਨਹੀਂ ਪਈਆਂ ਆਪਾਂ ਕਹਿ ਲਈਏ ਤਾਂ ਫਿਰ ਦੁਬਾਰਾ ਤੋਂ ਨੀਟ UG ਦਾ ਜਿਹੜਾ ਇਹ ਪੇਪਰ ਆ ਇਹ ਫਿਰ ਦੁਬਾਰਾ ਇਹਦਾ ਲੀਕ ਹੋਣਾ ਅਤੇ ਖਾਸ ਤੌਰ ਦੇ ਉੱਤੇ ਉਸ ਪ੍ਰੋਫੈਸ਼ਨ ਦੇ ਵਿੱਚੋਂ ਇੱਦਾਂ ਦੇ ਪੇਪਰ ਲੀਕ ਹੋਣੇ ਜਿਹੜਾ ਕਿ ਬੰਦੇ ਦੀ ਸਿੱਧੀ ਜ਼ਿੰਦਗੀ ਮੌਤ ਦੇ ਨਾਲ ਸੰਬੰਧਿਤ ਹੈ ਜਿਹਨੇ ਅੱਗੇ ਜਾ ਕੇ ਅਤੇ ਸਾਡੀ ਸਿਹਤ ਦੀ ਜਾ ਕੇ ਕਿਤੇ ਸਾਂਭ ਸੰਭਾਲ ਕਰਨੀ ਹੁੰਦੀ ਹੈ ਸੋ ਇੱਦਾਂ ਦੀਆਂ ਵਾਰ ਵਾਰ ਗਲਤੀਆਂ ਕਿੱਦਾਂ ਹੋ ਸਕਦੀਆਂ
1: ਦੇਖੋ ਗੱਲ ਰਣਜੋਤ ਜੀ ਇਹ ਹੈ ਕਿ ਜਿੱਥੇ ਵੀ ਹਿਊਮਨ ਜਿਹੜੀ ਇੰਟਰਵੈਂਸ਼ਨ ਜਿਹੜੀ ਸ਼ਾਮਿਲ ਹੈ ਵੈਸੇ ਤਾਂ ਹਿਊਮਨ ਇੰਟਰਵੈਂਸ਼ਨ ਵੀ ਕੀ ਹੁਣ ਤਾਂ ਭਾਵੇਂ ਨਵੀਂ ਨਵੀਂ ਟੈਕਨੋਲੋਜੀ AI ਆ ਗਈ ਸਾਰਾ ਕੁਛ ਆ ਗਿਆ ਇਹਦੇ ਬਾਵਜੂਦ ਵੀ ਜਿੱਥੇ ਵੀ ਕਿਤੇ ਦਿਮਾਗ ਦੇ ਵਿੱਚ ਇਹ ਹੈ ਕਿਸੇ ਦੇ ਕਿ ਤੁਸੀਂ ਹੇਰਾ ਫੇਰੀ ਕਰਨੀ ਹੈ ਤੇ ਮੇਰਾ ਖਿਆਲ ਹੈ ਕਿ ਉਹਨੂੰ ਰੋਕਣ ਵਾਸਤੇ ਭਾਵੇਂ 10 ਪ੍ਰਬੰਧ ਕਰ ਲਏ ਜਾਣ ਤੇ ਉਸ ਤੋਂ ਵੱਧ ਪ੍ਰਬੰਧ ਜਿਹੜਾ ਹੈ ਉਹਨੂੰ ਫੇਰ ਉਸ ਸਿਸਟਮ ਜਿਹੜਾ ਹੈਗਾ ਉਹ ਕਰ ਲੈਂਦਾ ਇਹੀ ਕਾਰਨ ਹੈ ਕਿ ਹੁਣ ਗੈਸ ਪੇਪਰ ਦੇ ਨਾਂ ਤੇ ਜਿਹੜਾ ਹੈਗਾ ਉਹ ਪੇਪਰ ਇੱਕ ਤਰੀਕੇ ਨਾਲ ਲੀਕ ਹੋ ਗਿਆ ਤੇ ਹਾਲਾਂਕਿ ਪਹਿਲਾਂ ਹੋਰ ਤਰੀਕੇ ਨਾਲ ਲੀਕ ਹੁੰਦਾ ਰਿਹਾ ਤੇ ਪਹਿਲਾਂ ਇਹ ਸੀ ਕਿ ਚਲੋ ਜਿਹੜੇ ਕੁਛ ਬੰਦੇ ਪੈਸੇ ਕਰਕੇ ਜਾਂ ਕੋਈ ਅਸਰ ਸੂਖ ਵਾਲੇ ਬਹੁਤ ਜਿਨ੍ਹਾਂ ਦੇ ਅੱਗੇ ਬੱਚੇ ਕਿਤੇ ਡਾਕਟਰ ਬਣਨਾ ਚਾਹੁੰਦੇ ਨੇ ਤੇ ਉਹਨਾਂ ਵਾਸਤੇ ਹੋਰ ਤਰੀਕੇ ਦਾ ਜਿਹੜਾ ਸੀ ਉਹ ਜਿਹੜਾ ਹੈਗਾ ਇਹ ਲੀਕ ਕਰਨ ਵਾਸਤੇ ਜਾਂ ਕਹਿ ਦੋ ਕਿ ਉਹਨਾਂ ਨੂੰ ਪਾਸ ਕਰਾਉਣ ਵਾਸਤੇ ਜਿਹੜੇ ਢੰਗ ਤਰੀਕੇ ਇੱਦਾਂ ਦੇ ਚੋਰ ਮੋਰੀਆਂ ਵਰਤਦੀਆਂ ਰਹੀਆਂ ਪਰ ਇਹ ਕਿ ਕੱਲ ਨੂੰ ਕੋਈ ਕਿਸੇ ਤੇ ਕੋਈ ਗੱਲ ਨਾ ਆਵੇ ਡਾਇਰੈਕਟ ਸਿੱਧੇ ਰੂਪ ਦੇ ਵਿੱਚ ਇਹ ਕਹਿਤਾ ਕਿ ਇਹ ਗੈਸ ਪੇਪਰ ਹੈ ਇਸ ਤਰ੍ਹਾਂ ਦੇ ਜਿਹੜੇ ਸਵਾਲ ਆ ਸਕਦੇ ਆ ਤੇ ਕਮਾਲ ਦੀ ਗੱਲ ਇਹ ਹੋਈ ਕਿ ਜਿਹੜੇ ਬਹੁਤੇ ਸਵਾਲ ਉਸੇ ਗੈਸ ਪੇਪਰ ਚੋਂ ਆਏ ਤੇ ਇਹਦਾ ਮਤਲਬ ਕਿ ਜਿਨ੍ਹਾਂ ਨੇ ਗੈਸ ਪੇਪਰ ਬਣਾਇਆ ਜਾਂ ਕੀਤਾ ਉਹਨਾਂ ਨੂੰ ਜਿਹੜਾ ਹੈ ਇਹ ਪੇਪਰ ਬਾਰੇ ਜਾਣਕਾਰੀ ਸੀ ਤੇ ਉਂਜ ਰਣਜੋਤ ਜੀ ਇੱਕ ਸਿਸਟਮ ਹੈ ਜਦੋਂ ਜਿਹੜੀਆਂ ਕੋਈ ਵੀ ਪੇਪਰ ਲੈਣ ਵਾਲੀਆਂ ਜਿਹੜੀਆਂ ਏਜੰਸੀਆਂ ਨੇ ਜਿਵੇਂ ਇੱਥੇ ਇੱਕ ਪ੍ਰਾਈਵੇਟ ਏਜੰਸੀ ਹੈ ਵੈਸੇ ਉਹਦਾ ਕਦੇ ਕੋਈ ਇੱਦਾਂ ਦਾ ਮਾਮਲਾ ਸਾਹਮਣੇ ਨਹੀਂ ਆਇਆ ਲੀਕ ਵਾਲਾ ਟਾਟਾ ਜਿਹਨੂੰ ਡੀਲ ਕਰਦਾ ਟਾਟਾ ਦੀ ਏਜੰਸੀ ਆ ION ਕਰਕੇ ਤੇ ਉਹ ਵੀ ਜਦੋਂ ਪੇਪਰ ਜਿੱਥੋਂ ਸੈੱਟ ਕਰਾਉਂਦੇ ਆ ਦੱਸਦੇ ਨੇ ਕਿ ਉਹਨਾਂ ਤੋਂ ਉਹ 4 ਪੇਪਰ ਇਕੱਠੇ ਸੈੱਟ ਕਰਾਉਂਦੇ ਆ ਤੇ ਉਹ ਕਹਿੰਦੇ ਵੀ 4 ਪੇਪਰਾਂ ਦੇ ਵਿੱਚ ਜਿਹੜੇ ਹੈ ਕੋਈ ਸਵਾਲ ਇੱਕ ਦੂਜੇ ਦੇ ਨਾਲ ਕੁਐਸਚਨ ਜਿਹੜੇ ਉਹ ਮਿਲਣੇ ਨਹੀਂ ਚਾਹੀਦੇ ਅਲੱਗ ਅਲੱਗ ਸੈੱਟ ਹੋਣੇ ਚਾਹੀਦੇ ਨੇ ਅੱਗੋਂ ਉਹ 4 ਦੇ ਵਿੱਚੋਂ ਕਿਹੜਾ ਆਉਂਦਾ ਕਿਹੜਾ ਜਾਂਦਾ ਤੇ ਉਹ ਜਿਹੜਾ ਹੈ ਉਹ ਨਿਰਭਰ ਕਰਦਾ ਕਿਉਂਕਿ 4 ਜਦੋਂ ਤੁਸੀਂ ਪੇਪਰ ਸੈੱਟ ਕਰਾਏ ਤਾਂ ਮਤਲਬ ਕਿ ਸਾਰੇ ਦਾ ਸਾਰਾ ਜਿੰਨਾ ਸਿਲੇਬਸ ਆ ਉਹਦੇ ਚ ਉਹਨਾਂ ਨੇ ਕਵਰ ਕਰ ਲਿਆ ਤੇ ਉਹਦੇ ਚ ਫਿਰ ਉਹੀ ਬੰਦਾ ਜਿਹੜਾ ਜਿਹਨੂੰ ਚਾਹੇ ਤੁਸੀਂ ਉਹਨੂੰ ਲੋਟਰੀ ਸਮਝ ਲਓ ਕੁਛ ਵੀ ਜਿਹਨਾਂ ਨੇ ਪੂਰੀ ਤਿਆਰੀ ਕੀਤੀ ਹੋ ਉਹੀ ਉਹਦੇ ਚ ਵੱਧ ਮੈਕਸੀਮਮ ਨੰਬਰ ਲਿਜਾ ਸਕਦਾ ਕਿਉਂਕਿ ਜਦੋਂ ਪੂਰਾ ਸਿਲੇਬਸ ਉਹਦੇ ਚ ਕਵਰ ਕਰ ਲਿਆ ਤੇ ਕੋਈ ਇਹ ਨੀ ਕੋਈ ਪਿਕ ਐਂਡ ਚੂਜ਼ ਵਾਲੀ ਗੱਲ ਜਿਹੜੀ ਉਹ ਰਹੇਗੀ ਤੇ ਉਹਦੇ ਚੋਂ 4 ਚੋਂ ਕਿਹੜਾ ਦੇਣਾ ਹੈ ਉਹ ਡਿਪੈਂਡ ਕਰਦਾ। ਇਸੇ ਕਰਕੇ ਉਹ ਜਿਹੜੇ ਵੱਡੇ ਵੱਡੇ ਨੈਸ਼ਨਲ ਲੈਵਲ ਦੇ ਟੈਸਟ ਹੁੰਦੇ, ਇੱਥੋਂ ਤੱਕ ਕਿ ਜਿਹੜੀਆਂ ਸਾਡੀਆਂ ਦੂਜੀਆਂ ਇੰਸਟੀਟਿਊਸ਼ਨ ਨੇ ਉਹਨਾਂ ਦੇ ਵੀ ਉਹਨਾਂ ਤੋਂ ਟੈਸਟ ਜਿਹੜੇ ਕਰਵਾਏ ਜਾਂਦੇ ਨੇ, ਇੱਥੋਂ ਤੱਕ ਕਿ

ਦੇ ਕੁਛ ਪੈਨਲ ਬਣਾਏ ਹੋਏ ਨੇ ਜਿਹੜੇ ਪ੍ਰੀਖਿਆ ਲੈਂਦੇ ਨੇ, ਟੈਸਟ ਲੈਂਦੇ ਨੇ, ਜਾਂ ਜਿੱਦਾਂ UPSC ਹੈ, PPSC ਹੈ, ਇੱਦਾਂ ਦੇ ਪ੍ਰੋਵਿੰਸ਼ੀਅਲ ਜਿਹੜੇ ਹੈਗੇ ਆ ਸਿਲੈਕਸ਼ਨ ਬੋਰਡ ਬਣੇ ਹੋਏ ਨੇ, ਉੱਥੇ ਇਹ ਸਮੱਸਿਆ ਆਉਂਦੀ ਹੈ, ਵਾਰ ਵਾਰ ਆਉਂਦੀ ਹੈ। ਤੇ ਇਹ ਨਹੀਂ ਕਿ ਉੱਥੇ 100% ਲੀਕੇਜ ਹੁੰਦੀ ਹੈ ਜਾਂ 100% ਹੋਏ ਹੈ, ਪਰ ਇਹ ਕਿ ਉੱਥੇ ਵਾਰ ਵਾਰ ਆਉਂਦੀ ਹੈ, ਕਿਉਂਕਿ ਉੱਥੇ ਜ਼ਰੂਰ ਕੁਛ ਤਾਂ ਨਾ ਕਿਤੇ ਇਹ ਗੱਲ ਜੁੜੀ ਹੁੰਦੀ ਹੈ, ਭਾਵੇਂ ਉਹ ਸਿਫਾਰਸ਼ ਦੇ ਲੈਵਲ ਤੇ ਕਹਿ ਲਓ, ਭਾਵੇਂ ਪੈਸੇ ਦੇ ਲੈਵਲ ਤੇ ਕਹਿ ਲਓ, ਰਿਸ਼ਵਤ ਦੇ ਲੈਵਲ ਤੇ ਕਹਿ ਲਓ, ਤੇ ਕਿਉਂਕਿ ਉੱਥੇ ਜਵਾਬਦੇਹੀ ਸਿੱਧੇ ਰੂਪ ਚ ਜਿਹੜੀ ਆ ਉਹ ਕਿਸੇ ਦੀ ਨਹੀਂ। ਹੁਣ ਜਿਹੜੀ ਨੀਟ ਹੈ, ਉਹ ਨੀਟ ਦੀ ਜਿਹੜੀ ਪ੍ਰੀਖਿਆ, ਉਹ ਜਿਹੜੀ ਹੁਣ ਨੈਸ਼ਨਲ ਲੈਵਲ ਤੇ ਇਹਨਾਂ ਨੇ ਇੱਕ ਜਿਹੜੀ NTA ਨੈਸ਼ਨਲ ਟੈਸਟਿੰਗ ਅਥਾਰਿਟੀ ਬਣਾਈ ਆ, ਉਹ ਕਰਦੀ ਹੈ ਕੰਡਕਟ। ਹੁਣ ਇਹਦਾ ਮਤਲਬ ਜੇ ਉੱਥੇ ਵੀ ਕਿਤੇ ਗੜਬੜ ਹੋ ਗਈ ਹੈ ਜੋ ਕੰਡਕਟ ਕਰਦੇ, ਹਾਲਾਂਕਿ ਉਹਨੇ ਕਹਿਤਾ ਕਿ ਇਹ ਪ੍ਰੀਖਿਆ ਰੱਦ ਕੀਤੀ ਜਾਂਦੀ ਹੈ, ਹੁਣ ਜਿਹੜਾ ਹੈਗਾ ਇਹ ਦੁਬਾਰਾ ਪ੍ਰੀਖਿਆ ਲਈ ਜਾਏਗੀ। ਪਰ ਦੇਖੋ ਜਿਹੜੇ ਬੱਚਿਆਂ ਨੇ ਨਿੱਠ ਕੇ ਤਿਆਰੀ ਕੀਤੀ ਹੈ ਤੇ ਜਿਹੜੇ ਹੁਣ ਰਿਲੈਕਸ ਹੋ ਗਏ ਨੇ ਪੇਪਰ ਦੇਣ ਤੋਂ ਬਾਅਦ, ਤੇ ਵੇਟ ਕਰ ਰਹੇ ਸੀ ਕਿ ਉਹਦੀ ਕੀ ਆ ਜਾਏਗੀ ਤੇ ਉਹਦਾ ਉਸ ਤੋਂ ਬਾਅਦ ਰਿਜ਼ਲਟ ਕੀ ਆਏਗਾ, ਤੇ ਅੱਗੇ ਤਿਆਰੀ ਕਰ ਰਹੇ ਸੀ ਕਿ ਕਿੱਥੇ ਕਿਹੜੀ ਮੈਡੀਕਲ ਇੰਸਟੀਟਿਊਸ਼ਨ ਤੋਂ ਉਹਨਾਂ ਨੇ ਦਾਖਲਾ ਲੈਣਾ, ਏਦਾਂ ਹੁਣ ਉਹਨਾਂ ਨੂੰ ਦੁਬਾਰਾ ਫੇਰ ਪੇਪਰ ਦੇਣਾ ਜਿਹੜਾ ਪੈ ਰਿਹਾ। ਸੋ ਇਸ ਕਿਸਮ ਦੀ ਜਿਹੜਾ ਕਿੰਨੇ ਜਿਹੜੇ ਲੱਖਾਂ ਬੱਚੇ ਦੇਖਦੇ ਜਿਹੜੇ ਇਸ ਪੇਪਰ ਦੇ ਵਿੱਚ ਅਪੀਅਰ ਹੋਏ ਸੀ, ਤੇ ਉਹਨਾਂ ਨੂੰ ਹੁਣ ਦੁਬਾਰਾ ਫੇਰ ਇਹੀ ਐਕਸਰਸਾਈਜ਼ ਦੇ ਵਿੱਚੋਂ ਗੁਜ਼ਰਨਾ ਪਊਗਾ, ਤੇ ਹੁਣ ਜਿਹੜੇ ਉਹ ਟਰਾਮਾ ਦਾ ਜਿਹੜਾ ਹੈਗਾ ਮਾਨਸਿਕ ਪੀੜਾ ਦਾ ਸ਼ਿਕਾਰ ਹੋ ਰਹੇ ਨੇ, ਉਹਦੀ ਕੋਈ ਥਾਂ ਨਹੀਂ ਹੈ, ਕਿਸੇ ਨੂੰ ਕੋਈ ਪਤਾ ਨਹੀਂ ਕਿ ਇਹ ਜਿਹੜਾ ਕਿਸ ਕਿਸਮ ਦਾ ਜਿਹੜਾ ਹੈਗਾ ਉਹਨਾਂ ਦੇ ਉੱਤੇ ਅਸਰ ਪਿਆ, ਜਾਂ ਅੱਗੋਂ ਉਹਨਾਂ ਦੀ ਪਰਫਾਰਮੈਂਸ ਤੇ ਇਹਦਾ ਕੀ ਅਸਰ ਪੈਣਾ। ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਤਰੀਕਾ ਇੱਕ, ਮੈਨੂੰ ਲੱਗਦੀ ਹੈ ਕਿ ਇਹ ਨਾਕਾਮੀ ਵੱਲ ਸਾਰੀ ਜਿਹੜੀ ਉਹ ਗੱਲਬਾਤ ਜਿਹੜੀ ਆ ਵੱਧ ਰਹੀ ਹੈ। ਜਾਂ ਤਾਂ ਇਹ ਹੋਵੇ ਕਿ ਦੁਬਾਰਾ ਫੇਰ ਉਹੀ ਸਿਸਟਮ ਅਪਣਾ ਲਿਆ ਜਾਵੇ, ਯੂਨੀਵਰਸਿਟੀ ਨੂੰ ਹੀ ਦੇ ਦਿੱਤਾ ਜਾਵੇ ਕਿ ਤੁਸੀਂ ਜਿਹੜਾ ਹੈ ਇਹਦੀ ਆਪਣੇ ਤਰੀਕੇ ਨਾਲ ਜਿਹੜੇ ਪੇਪਰ ਤੁਸੀਂ ਕਰਾਓ, ਤੇ ਜਾਂ ਫਿਰ ਇੱਦਾਂ ਕਿ ਕਿਸੇ ਜਿੱਦਾਂ ਮੈਂ ਦੱਸਿਆ ਕਿ ਹੋਰ ਜਿਹੜੀਆਂ ਪ੍ਰਾਈਵੇਟ ਏਜੰਸੀ ਨੇ ਜਿਹੜੀਆਂ ਕੰਡਕਟ ਕਰਦੀਆਂ ਨੇ, ਤੇ ਜਾਂ ਫਿਰ ਉਹ ਇਹਦੇ ਲਈ ਕਰਨ, ਤੇ ਜਾਂ ਫਿਰ ਉਹਦੇ ਲਈ ਸਜਾਵਾਂ ਇੰਨੀਆਂ ਸਖ਼ਤ ਹੋਣ ਜਿਹੜੇ ਕੋਈ ਇਹ ਲੀਕ ਕਰਦੇ ਆ ਜਾਂ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਦੇ ਆ ਕਿ ਕੋਈ ਹਿੰਮਤ ਨਾ ਕਰ ਸਕੇ। ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਇਸ ਹਮਾਮ ਦੇ ਵਿੱਚ ਸਾਰੇ ਹੀ ਨੰਗੇ ਨੇ, ਕਿ ਕੌਣ ਕਿਸੇ ਨੂੰ ਜਿਹੜਾ ਹੈ ਕਹਿ ਸਕਦਾ ਕਿ ਤੂੰ ਐ ਨੀ ਸੀ, ਇਹ ਕਰਨਾ ਸੀ, ਇਹ ਕਰਨਾ ਸੀ। ਤੇ ਹੁਣ ਭਾਵੇਂ ਇਹਦੀ ਜਾਂਚ ਆ ਜਿਹੜੀ ਉਹ CBI ਨੂੰ ਦੇਤੀ, ਤੇ ਸਾਨੂੰ ਪਤਾ ਹੈ ਕਿ CBI ਚਲੋ ਇੱਕ ਵਾਰੀ ਤਾਂ ਬੜਾ ਤੇਜ਼ੀ ਦੇ ਨਾਲ ਸਾਰਾ ਕੰਮ ਕਰਦੇ, ਤੇ ਉਦੋਂ ਬਾਅਦ ਫਿਰ ਉਹ ਅਦਾਲਤਾਂ ਦੇ ਪੱਲੇ ਪੈ ਜਾਂਦੇ, ਸਾਰੀ ਗੱਲ CBI ਦੀਆਂ ਆਪਣੀਆਂ ਅਦਾਲਤਾਂ ਨੇ, ਤੇ ਉੱਥੇ ਫਿਰ ਉਹ ਮਾਮਲੇ ਤੁਰੇ ਰਹਿੰਦੇ ਆ, ਤੇ ਲੋਕਾਂ ਦੀਆਂ ਜ਼ਮਾਨਤਾਂ ਹੋ ਜਾਂਦੀਆਂ, ਲੋਕ ਵੀ ਬਾਹਰ ਤੁਰੇ ਫਿਰਦੇ ਰਹਿੰਦੇ ਆ। ਇੱਦਾਂ ਦੇ ਕੇਸ ਜਿਹੜੇ ਹੈਗੇ ਉਹ ਕਿੰਨੇ ਸਾਲ ਜਿਹੜੇ ਉਹ ਚੱਲਦੇ ਰਹਿੰਦੇ ਆ, ਤੇ ਫਿਰ ਉਹ ਇੱਕ ਵਾਰ ਮੀਡੀਆ ਚ ਰੌਲਾ ਪੈਂਦਾ ਹੈ, ਬਾਅਦ ਦੇ ਵਿੱਚ ਉਹ ਕੋਈ ਮੀਡੀਆ ਦੀਆਂ ਖਬਰਾਂ ਦਾ ਹਿੱਸਾ ਵੀ ਉਹ ਕੇਸ ਨਹੀਂ ਬਣਦਾ, ਤੇ ਸਾਰੀ ਗੱਲ ਚੁੱਪ ਚਾਪ ਜਿਹੜੀ ਹੋ ਜਾਂਦੀ ਹੈ। ਤੇ ਪਰ ਹੁਣ ਉਹ ਜਿਹੜੇ ਬੱਚੇ ਉਹਨਾਂ ਦਾ ਕੀ ਬਣੇਗਾ ਜਾਂ ਉਹ ਕਿੱਦਾਂ ਮਹਿਸੂਸ ਕਰਦੇ ਨੇ, ਇਹਦਾ ਜਿਹੜਾ ਅਹਿਸਾਸ ਆ ਉਹ ਜ਼ਰੂਰ ਹੋਣਾ ਚਾਹੀਦਾ। ਹਾਲਾਂਕਿ ਚਲੋ ਪੋਲੀਟੀਕਲੀ ਇਹਦੇ ਤੇ ਰਾਹੁਲ ਗਾਂਧੀ ਬੋਲੇ ਨੇ, ਹੋਰ ਪੋਲੀਟੀਕਲ ਪਾਰਟੀਆਂ ਬੋਲੀਆਂ ਨੇ, ਵਿਦਿਆਰਥੀ ਜਥੇਬੰਦੀਆਂ ਵੀ ਜਿਹੜੀਆਂ ਨੇ ਉਹ ਸੜਕਾਂ ਤੇ ਆ ਗਈਆਂ ਨੇ ਇਹਦੇ ਖਿਲਾਫ ਕਿ ਇਹ ਕੀ ਹੋ ਰਿਹਾ ਹੈਗਾ। ਤੇ ਪਰ ਇਹ ਵੀ ਇਹਦਾ ਕੀ ਸਿਸਟਮ ਕੀ ਬਣੇ ਇਹ ਸਿਲੈਕਸ਼ਨ ਦਾ ਜੇ ਤੁਸੀਂ ਇੱਦਾਂ ਹੀ ਕਰਨਾ, ਕਿਉਂਕਿ ਦੇਸ਼ ਦੇ ਵਿੱਚ ਡਾਕਟਰਾਂ ਦੀ ਥੁੜ ਵੀ ਬਹੁਤ ਹੈ, ਤੇ ਪਰ ਇਹ ਵੀ ਡਾਕਟਰ ਬਣਨ ਜਿਹੜੇ ਚਾਹਵਾਨ ਆ ਉਹਨਾਂ ਦੀ ਵੀ ਕਤਾਰ ਵੀ ਬੜੀ ਲੰਬੀ ਹੈ, ਤੇ ਹਰ ਇੱਕ ਜਿਹੜਾ ਹੈਗਾ ਬੱਚਾ ਜੋ ਪੜ੍ਹਦਾ ਲਿਖਦਾ ਜਾਂ ਮੈਡੀਕਲ ਦਾ ਸਟੂਡੈਂਟ ਉਹ ਚਾਹੁੰਦਾ ਕਿ ਮੈਂ ਡਾਕਟਰ ਬਣਾ, ਤੇ ਇੱਦਾਂ ਦਾ ਜਿਹੜਾ ਹੈਗਾ ਇਸ ਜੋਬ ਲਈ। ਤੇ ਇਸ ਤਾਂਗ ਦੇ ਵਿੱਚ ਕਿੱਡੇ ਵੱਡੇ ਵੱਡੇ ਜਿਹੜੇ ਟਿਊਸ਼ਨ ਸਕੂਲ ਇੱਥੇ ਜਿਹੜੇ ਹੈਗੇ ਆ ਉਹ ਖੁੱਲੇ ਹੋਏ ਨੇ, ਤੇ ਉਹ ਵੀ ਹਾਲਾਂਕਿ ਉਹ ਲੀਗਲ ਕੀਤਾ ਹੋਇਆ ਸਾਰਾ ਉਹਨਾਂ ਦਾ ਸਿਸਟਮ, ਤੇ ਉਹ ਤਿਆਰੀ ਕਰਾਉਂਦੇ ਨੇ, ਤੇ ਉਹੀ ਜਿਹੜੇ ਹੈ ਕਿਤੇ ਨਾ ਕਿਤੇ ਫਿਰ ਇਸ ਪਾਸੇ ਨੂੰ ਵੀ ਜਿਹੜਾ ਹੈ ਕੋਸ਼ਿਸ਼ ਕਰਦੇ ਨੇ ਕਿ ਸਾਡੀ ਜਿਹੜੀ ਹੈ ਉਹ ਸਾਡੇ ਬੱਚੇ ਮੈਰਿਟ ਦੇ ਵਿੱਚ ਜ਼ਿਆਦਾ ਆਉਣ, ਤਾਂ ਕਿ ਫਿਰ ਸਾਡੀਆਂ ਐਡਮਿਸ਼ਨਾਂ ਉਸ ਤੋਂ ਬਾਅਦ ਵਧੀਆ ਜ਼ਿਆਦਾ ਆਉਣ, ਕਿਉਂਕਿ ਬਹੁਤ ਮੋਟੀਆਂ ਜਿਹੜੀਆਂ ਰਕਮਾਂ ਨੇ ਉਹ ਟਿਊਸ਼ਨਾਂ ਦੇ ਰੂਪ ਦੇ ਵਿੱਚ ਜਾਂ ਫੀਸ ਦੇ ਰੂਪ ਦੇ ਵਿੱਚ ਉਹ ਲੈਂਦੇ ਆ। ਇਸ ਤਰ੍ਹਾਂ ਦਾ ਜਿਹੜਾ ਹੈਗਾ ਇੱਥੇ ਇੱਕ ਇਹ ਸਿਸਟਮ ਜਿਹੜਾ ਬਣਿਆ ਹੋਇਆ। ਤੇ ਦੂਜਾ ਇਹ ਕਿ ਸਾਡੇ ਕਾਲਜਾਂ ਦੇ ਵਿੱਚ ਸੀਟਾਂ ਬਹੁਤ ਘੱਟ ਨੇ, ਪਹਿਲੀ ਗੱਲ ਕਾਲਜ ਬਹੁਤ ਘੱਟ ਨੇ ਮੈਡੀਕਲ ਦੇ, ਫਿਰ ਮੈਡੀਕਲ ਦੀਆਂ ਸੀਟਾਂ ਬਹੁਤ ਘੱਟ ਨੇ, ਤੇ ਇਸੇ ਕਰਕੇ ਜਿਹੜਾ ਹੈ ਇੰਨਾ ਜ਼ਿਆਦਾ ਕੰਪੀਟੀਸ਼ਨ ਹੈ, ਟਫ ਕੰਪੀਟੀਸ਼ਨ ਹੈ, ਇਸ ਕਰਕੇ ਸਾਰਾ ਕੁਛ ਇਹ ਵਾਪਰਦਾ। ਤੇ ਪਰ ਹੁਣ ਇਹ ਦੇਖੋ ਉਹ ਮਜਬੂਰ ਨੇ ਬੱਚੇ, ਉਹਨਾਂ ਨੂੰ ਦੁਬਾਰਾ ਫੇਰ ਅਪੀਅਰ ਹੋਣਾ ਪਏਗਾ ਜਦੋਂ ਦੁਬਾਰਾ ਟੈਸਟ ਹੋਏਗਾ, ਤੇ ਪਰ ਹੁਣ ਇਹਦੀ ਜਾਂਚ ਦਾ ਕੀ ਬਣਦਾ ਇਹ ਹੁਣ CBI ਦੇ ਖੇਮੇ ਦੇ ਵਿੱਚ ਗੱਲ ਹੈ ਕਿ ਕਿਸ ਲੈਵਲ ਤੱਕ ਉਹ ਇਹਦੀ ਪੜਤਾਲ ਕਰ।

0: ਜੀ ਬਿਲਕੁਲ, ਇਹ ਜਿੱਦਾਂ ਤੁਸੀਂ ਗੱਲ ਕੀਤੀ ਆ, ਪਹਿਲੀਆਂ ਜਿਹੜੀਆਂ ਵਾਪਰੀਆਂ ਘਟਨਾਵਾਂ ਨੇ ਉਹਨਾਂ ਦੇ ਵਿੱਚ ਸਜ਼ਾਵਾਂ ਤਾਂ ਸ਼ਾਇਦ ਇਸੇ ਕਰਕੇ ਹੁੰਦੀਆਂ ਨੇ ਨਾ ਕਿ ਉਹ ਇੱਦਾਂ ਦਾ ਇੱਕ ਕਾਂ ਮਾਰ ਕੇ ਟੰਗਿਆ ਜਾਵੇ ਕਿ ਗਾਂਹ ਕੋਈ ਡਰੇ ਉੱਦਾਂ ਦਾ ਕੰਮ ਕਰਨ ਤੋਂ। ਪਰ ਇੱਥੇ ਵੇਖਣ 'ਚ ਇਹ ਆਉਂਦਾ ਅਤੇ ਇਹ ਸਮਝਿਆ ਜਾ ਸਕਦਾ ਕਿ ਪਹਿਲਿਆਂ ਦਾ ਵੀ ਕੁਛ ਨਹੀਂ ਬਣਿਆ ਹੋਣਾ, ਜਿਹਦੀ ਵਜ੍ਹਾ ਕਰਕੇ ਫਿਰ ਦੁਬਾਰਾ ਤੋਂ ਇਹ ਹਿੰਮਤ ਹੋ ਜਾਂਦੀ ਹੈ, ਜਾਂ ਫਿਰ ਫਾਇਦਾ ਹੀ ਇੰਨਾ ਕੁ ਵੱਡਾ ਹੁੰਦਾ ਵਾ ਵੀ ਨੁਕਸਾਨ ਦਾ ਬਾਅਦ ਵਿੱਚ ਕਿਸੇ ਨੂੰ ਚਿੱਤ ਖਿਆਲ ਹੀ ਨਹੀਂ ਰਹਿੰਦਾ। ਸੋ ਇਹ ਚੀਜ਼ਾਂ ਅੱਗੇ ਤੋਂ ਅੱਗੇ ਇਸੇ ਤਰ੍ਹਾਂ ਦੇ ਨਾਲ ਚੱਲਦੀਆਂ ਰਹਿੰਦੀਆਂ ਨੇ। ਸੋ ਇੱਧਰ ਜਿਹੜੀ ਅਗਲੀ ਖਬਰ ਤੁਸੀਂ ਸਾਂਝੀ ਕੀਤੀ ਸੀ, ਇਹਨਾਂ ਡੀ ਐਮ ਕੇ ਦੇ ਹੁਣ 30 ਵਿਧਾਇਕ ਜਿਹੜੇ ਆ ਗਏ ਨੇ ਵਿਜੇ ਦੇ ਨਾਲ, ਸੋ ਇੱਥੋਂ ਪਾਰਟੀ ਦੀ ਮਜ਼ਬੂਤੀ ਤਾਂ ਹੈ ਹੀ, ਪਰ ਇੱਥੋਂ ਆਪਾਂ ਇਹ ਵੀ ਕਿਤੇ ਨਾ ਕਿਤੇ ਅੰਦਾਜ਼ਾ ਲਾ ਸਕਦੇ ਹਾਂ, ਜਿਹੜੀ ਚੀਜ਼ ਰਾਜਪਾਲ ਦੇ ਵੱਲੋਂ ਸ਼ੁਰੂ 'ਚ ਇਹਨਾਂ ਨੂੰ ਜਿਹੜਾ ਨਹੀਂ ਸੀ ਨਿਉਤਾ ਦਿੱਤਾ ਗਿਆ ਆਪਣੀ ਬਹੁਮਤ ਸਾਬਤ ਕਰਨ ਦਾ, ਕਿ ਜਦੋਂ ਪਤਾ ਲੱਗ ਜਾਂਦਾ ਹੈ ਕਿ ਇਸ ਬੰਦੇ ਦੇ ਵਿੱਚ ਇੰਟਰਸਟ ਸ਼ੋ ਹੋਣ ਲੱਗ ਪਿਆ ਵਾ, ਇਸ ਬੰਦੇ ਨੂੰ ਸੱਤਾ ਦੇ ਵਿੱਚ ਰਾਹ ਇਹਦਾ ਪੱਧਰਾ ਹੋ ਗਿਆ, ਤਾਂ ਫਿਰ ਬਹੁਤ ਸਾਰੇ ਲੋਕ ਜਾਂ ਬਹੁਤ ਸਾਰੇ ਜਿਹੜੇ ਚਿਹਰੇ ਮੋਹਰੇ ਨੇ ਉਹ ਨਾਲ ਆਉਣੇ ਸ਼ੁਰੂ ਹੋ ਜਾਂਦੇ ਨੇ। ਸ਼ਾਇਦ ਇਸੇ ਚੀਜ਼ ਤੋਂ ਇਹਨਾਂ ਨੂੰ ਪਿੱਛੇ ਰੱਖਿਆ ਗਿਆ ਸੀ ਉਸ ਸਮੇਂ ਦੇ ਉੱਤੇ, ਸ਼ਾਇਦ ਇਸੇ ਚੀਜ਼ ਦੇ ਉੱਤੇ ਇਤਰਾਜ਼ ਵੀ ਜਿਹੜਾ ਇੱਕ ਪੁਆਇੰਟ ਦੇ ਉੱਤੇ ਹੋਈ ਸੀ।
1: ਨਹੀਂ ਦੇਖੋ, ਇਹ ਵੈਸੇ ਵੈਸੇ ਤਾਂ ਉਂਝ ਤਾਂ ਇਹ ਖੈਰ ਜਿਹੜਾ ਇਹ ਤਾਮਿਲਨਾਡੂ ਦੇ ਵਿੱਚ ਜਾਂ ਆਂਧਰਾ ਦੇ ਵਿੱਚ, ਤੇਲੰਗਾਨਾ ਹੁਣ ਚਲੋ ਇੱਕ ਵੱਖਰੀ ਸਟੇਟ ਬਣ ਗਈ ਆਂਧਰਾ ਚੋਂ, ਤੇ ਉੱਥੇ ਪਹਿਲੀ ਗੱਲ ਤਾਂ ਇਹ ਕੋਈ ਨਵੀਂ ਗੱਲ ਨਹੀਂ ਹੈ ਜਿਹੜਾ ਹੈ ਇਹ ਰਣਜੋਤ ਜੀ, ਇੱਦਾਂ ਜਿਹੜਾ ਉੱਥੇ ਪਾਸਾ ਕਈ ਵਾਰੀ ਪਲਟ ਜਾਂਦਾ, ਇੱਦਾਂ ਦੀ ਮੂਵਮੈਂਟ ਜਦੋਂ ਕੋਈ ਬਣਦੀ ਹੈ ਜਾਂ ਮੋਮੈਂਟਮ ਬਣਦਾ। ਹੁਣ ਚੱਕਰ ਇਹ ਹੈ ਕਿ ਆਲ ਇੰਡੀਆ ਅੰਨਾ ਡੀ ਐਮ ਕੇ ਕਿਸੇ ਵੇਲੇ ਜਿਹੜੀਆਂ ਇਹ ਇਸ ਵਾਰੀ ਜਿਹਨੂੰ ਬੀਜੇਪੀ ਦੀ ਪੂਰੀ ਹਮਾਇਤ ਸੀ, ਸਰਕਾਰ ਬਣਾਉਣ ਦੀ ਤਾਕਤ ਸੀ ਕਿ ਅਸੀਂ ਸਰਕਾਰ ਬਣਾਵਾਂਗੇ, ਕਿਉਂਕਿ ਜਿਹੜੀ ਇਹ ਪਾਰਟੀ ਹੈ ਵਿਜੇ ਜੋਸਫ ਵਿਜੇ ਦੀ ਜਿਹੜੀ ਟੀ ਵੀ ਕੇ, ਇਹ ਤਾਂ ਬਿਲਕੁਲ ਨਵੀਂ ਪਾਰਟੀ ਹੈ, ਤੇ ਇਹ ਇੱਕ ਜਿਵੇਂ ਆਮ ਆਦਮੀ ਪਾਰਟੀ ਇੱਕੋ ਉਹਦੇ ਵਿੱਚੋਂ ਇੱਕ ਘਟਨਾ ਚੋਂ ਕਹਿ ਲਓ ਜਾਂ ਇੱਕ ਲਹਿਰ ਚੋਂ ਨਿਕਲੀ ਪਾਰਟੀ ਸੀ, ਤੇ ਉਵੇਂ ਇਹ ਇੱਕੋਦਮ ਅਚਾਨਕ ਜਿਹੜੀ ਹੈ ਉਹ ਨਿਕਲੀ ਪਾਰਟੀ ਹੈ। ਤੇ ਦੂਸਰੀ ਗੱਲ ਇਹ ਜੋਸਫ ਵਿਜੇ ਕਿਉਂਕਿ ਉੱਥੇ ਨਾਇਕ ਨੇ, ਤੇ ਇਹ ਉਹਨਾਂ ਜਿਹੜੇ ਹੈਗੇ ਸਟੇਟਾਂ ਦੇ ਵਿੱਚ ਇਹ ਵੀ ਇੱਕ ਬਹੁਤ ਵੱਡੀ ਗੱਲ ਜਿਹੜੀ ਹੈ, ਭਾਵੇਂ ਉਹ ਆਂਧਰਾ ਹੋਵੇ ਤੇ ਜਾਂ ਇਹ ਹੋਵੇ ਆਪਣਾ ਤਾਮਿਲਨਾਡੂ ਹੋਵੇ, ਉੱਥੇ ਲੋਕ ਜਿਹੜੇ ਫਿਲਮ ਐਕਟਰ ਨੇ ਜਾਂ ਜਿਹੜੇ ਥੀਏਟਰ ਦੇ ਐਕਟਰ ਨੇ ਜਾਂ ਉਹ ਉੱਥੇ ਜਿਹੜੇ ਨਾਇਕ ਨੇ ਉਹਨਾਂ ਨੂੰ ਬੜਾ ਪਸੰਦ ਕਰਦੇ ਨੇ। ਤੇ ਜੇ ਆਪਾਂ ਉਹਦਾ ਪਿਛੋਕੜ ਵੀ ਆਪਾਂ ਦੇਖਦੇ ਹਾਂ, ਭਾਵੇਂ ਐਮ ਕਰੁਣਾ ਨਿਧੀ ਹੋਣ ਤੇ ਭਾਵੇਂ ਉਧਰੋਂ ਜੈਲਲਤਾ ਹੋਣ ਤੇ ਜਾਂ ਜਿਹੜੇ ਐਮ ਜੀ ਰਾਮਾਚੰਦਰਨ ਹੋਣ, ਜਿਹੜੇ ਵੱਡੇ ਪਹਿਲਾਂ ਉਹਨਾਂ ਦੇ ਨਾਇਕ ਰਹੇ ਨੇ, ਹੀਰੋ ਰਹੇ ਨੇ ਫਿਲਮਾਂ ਦੇ, ਐਨ ਟੀ ਰਾਮਾ ਰਾਓ ਹੋਣ, ਤੇ ਉਹ ਉੱਥੇ ਫਿਰ ਪੋਲੀਟੀਕਲ ਪਾਵਰ ਹਾਸਲ ਕਰਕੇ ਰਾਜਨੀਤੀ ਦੇ ਵਿੱਚ ਆ ਕੇ, ਤੇ ਉਹਨਾਂ ਦਾ ਇੱਕ ਵੱਡੀ ਇੱਕ ਲੋਕਾਂ ਦੀ ਇਸ ਤਰ੍ਹਾਂ ਦੀ ਭਾਵਨਾ ਹੈ। ਤੇ ਪਰ ਇਹ ਵੀ ਹੈ ਕਿ ਉਹ ਇਹ ਨਹੀਂ ਕਿ ਉਹ ਕੋਈ ਰਾਜਨੀਤੀ ਵਧੀਆ ਨਹੀਂ ਕਰ ਸਕਦੇ, ਵਧੀਆ ਸਰਕਾਰਾਂ ਹੁਣ ਤੱਕ ਚੱਲਦੀਆਂ ਡੀ ਐਮ ਕੇ ਇਹਨਾਂ ਡੀ ਐਮ ਕੇ ਚਲਾਉਂਦੇ ਹੀ ਰਹੇ ਆ ਉੱਥੇ। ਹੁਣ ਟੀ ਵੀ ਕੇ ਦਾ ਜਿਹੜਾ ਮੁਖੀ ਹੈ ਉਹ ਵੀ ਇੱਕ ਵੱਡਾ ਨਾਇਕ ਹੈ ਉੱਥੇ ਫਿਲਮਾਂ ਦਾ, ਤੇ ਇਸ ਕਰਕੇ ਇੱਕ ਤਾਂ ਇਹ ਹੋ ਗਈ ਵਜ੍ਹਾ, ਤੇ ਦੂਜੀ ਵਜ੍ਹਾ ਜਿਹੜੀ ਏ ਆਈ ਡੀ ਐਮ ਕੇ ਹੈ ਤੇ ਜਾਂ ਜਿਹੜੀ ਡੀ ਐਮ ਕੇ ਜਿਹੜੀਆਂ ਇਹ ਦੋਨੇ ਪਾਰਟੀਆਂ ਨੇ ਪੁਰਾਣੀਆਂ ਰਵਾਇਤੀ ਪਾਰਟੀਆਂ ਨੇ ਉੱਥੋਂ ਦੀਆਂ। ਹੁਣ ਆਲ ਇੰਡੀਆ ਅੰਨਾ ਡੀ ਐਮ ਕੇ ਦਾ ਜਦੋਂ ਜੈਲਲਤਾ ਮੁਖੀ ਸੀਗੇ ਉਦੋਂ ਵੀ ਉਹਨਾਂ ਦਾ ਇਹ ਸੀ ਕਿ ਕਦੇ ਉਹ ਬੀਜੇਪੀ ਨਾਲ ਹੋ ਜਾਂਦੇ ਸੀ, ਕਦੇ ਕਾਂਗਰਸ ਨਾਲ ਹੋ ਜਾਂਦੇ ਸੀ, ਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਉੱਥੇ ਇਹ ਚੱਲਦਾ ਰਿਹਾ। ਤੇ ਹੁਣ ਇਹ ਕੋਈ ਅਲੋਕਾਰ ਗੱਲ ਨਹੀਂ ਕਿ ਉਹਨਾਂ ਦੇ 30 ਜਿਹੜੇ ਐਮ ਐਲ ਏ ਉੱਧਰ ਚਲੇ ਗਏ, ਤੇ ਠੀਕ ਹੈ ਉਹ ਭਾਵੇਂ ਨਵਾਂ ਗਰੁੱਪ ਬਣਾ ਲੈਣ, ਕਿਉਂਕਿ 47 ਸਾਰੇ ਉਹਨਾਂ ਦੇ ਇਸ ਵਾਰੀ ਜਿਹੜੇ ਐਮ ਐਲ ਏ ਜਿੱਤੇ ਸੀ ਤੇ ਆਲ ਇੰਡੀਆ ਨਾ ਡੀ ਐਮ ਕੇ ਦੇ, ਤੇ ਦਾਅਵਾ ਤਾਂ ਉਹਨਾਂ ਦਾ ਸਰਕਾਰ ਬਣਾਉਣ ਦਾ ਸੀ, ਪਰ ਉਹ ਸਭ ਤੋਂ ਘੱਟ ਰਹਿ ਗਈ ਜਿਹੜੀ ਉਹਨਾਂ ਦੀ ਪਾਰਟੀ ਦੇ ਐਮ ਐਲ ਏ ਦੀ ਗਿਣਤੀ। ਹਾਲਾਂਕਿ ਡੀ ਐਮ ਕੇ ਜਿਹੜੀ ਸੱਤਾ ਦੇ ਵਿੱਚ ਸੀ ਤੇ ਉਹਦਾ ਵੀ ਇਹ ਸੀ ਕਿ ਹਾਂ ਇਹ ਦੁਬਾਰਾ ਮੁੜ ਸੱਤਾ ਦੇ ਵਿੱਚ ਆ ਸਕਦੀ ਹੈ, ਉਹਦੇ 59 ਰਹਿ ਗਏ, ਤੇ ਇਹ ਹੁਣ ਇਹਨਾਂ ਚੋਂ 30 ਇਹਨਾਂ ਦੇ ਨਾਲ ਟੁੱਟ ਕੇ ਆ ਗਏ। ਇੱਕ ਤਾਂ ਗੱਲ ਜਿਹੜੀ ਤੁਸੀਂ ਕੀਤੀ ਹੈ ਸ਼ੁਰੂ ਦੇ ਵਿੱਚ ਵੀ, ਕੀ ਸ਼ਾਇਦ ਗਵਰਨਰ ਇਸੇ ਕਰਕੇ ਵਾਰ ਵਾਰ ਮੋੜ ਰਿਹਾ ਸੀਗਾ ਕਿ ਜੇ ਇਹ ਸਰਕਾਰ ਬਣਾ ਜਾਂਦੇ ਆ ਕਿ ਇੱਦਾਂ ਦੀ ਗੱਲ ਜਿਹੜੀ ਹੋ ਸਕਦੀ ਹੈ, ਦੂਜੀਆਂ ਪਾਰਟੀਆਂ ਦੇ ਵਿੱਚ ਇੱਦਾਂ ਸਪਲਿਟ ਹੋ ਸਕਦੀ ਜਿਵੇਂ ਵਰਟੀਕਲ ਸਪਲਿਟ ਹੁਣ ਆਲ ਇੰਡੀਆ ਅੰਨਾ ਡੀ ਐਮ ਕੇ ਦੇ ਵਿੱਚ ਹੋਈ ਆ। ਤੇ ਦੂਜੀ ਗੱਲ ਇਹ ਹੈ ਕਿ ਕਿਉਂਕਿ ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਜਿਹਦਾ ਸਾਰਾ ਜਿਹੜਾ ਦੋਸ਼ ਇਲਜ਼ਾਮ ਆ ਜਿਹੜਾ ਉਹ ਬੀਜੇਪੀ ਤੇ ਲੱਗਦਾ, ਤੇ ਉੱਥੇ ਸ਼ਿਵ ਸੈਨਾ ਦੇ ਵਿੱਚ ਵਰਟੀਕਲ ਸਪਲਿਟ ਹੋਈ, ਤੇ ਉਸ ਤੋਂ ਪਹਿਲਾਂ ਇਸੇ ਤਰ੍ਹਾਂ ਜਿਹੜੀ ਸੀ ਇੱਥੇ ਕਰਨਾਟਕਾ ਦੇ ਵਿੱਚ ਇਸੇ ਤਰ੍ਹਾਂ ਦੀ ਹੋਈ, ਤੇ ਜਾਂ ਫਿਰ ਆਪਾਂ ਆਸਾਮ ਦੇ ਵਿੱਚ ਇਹਦੇ ਜਿਹੜਾ ਬਿਸਵਾ ਸ਼ਰਮਾ ਜਿਹੜਾ ਹੈ, ਤੇ ਇਹ ਵੀ ਦੂਸਰੀ ਪਾਰਟੀ ਚੋਂ ਆਏ ਹੋਏ, ਤੇ ਇਸ ਤਰ੍ਹਾਂ ਦੇ ਤਰੀਕੇ ਦੇ ਨਾਲ। ਪਰ ਹੁਣ ਇਹ ਹੈ ਕਿ ਜੇ ਇਹ ਬੰਦੇ ਸਿਰਫ ਸੱਤਾ ਦੇਖ ਕੇ ਆਉਂਦੇ ਆ, ਕਿ ਜਾਂ ਜੋਸਫ ਵਿਜੇ ਉਹਨਾਂ ਨੂੰ ਜ਼ਿਆਦਾ ਚੰਗੇ ਲੱਗਦੇ ਨੇ ਜਿਵੇਂ ਬਾਕੀ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ, ਤਾਂ ਇੱਧਰ ਆਏ ਨੇ, ਤੇ ਇਹ ਤਾਂ ਹੁਣ ਆਉਣ ਵਾਲਾ ਜਿਹੜਾ ਹੈਗਾ ਉਹ ਸਮਾਂ ਦੱਸਣਾ ਹੈ ਕਿ ਉਹ ਕੀ ਉਹ ਪੱਕੇ ਤੌਰ ਤੇ ਟਿਕਦੇ ਆ, ਜਾਂ ਕਿਸ ਤਰ੍ਹਾਂ ਕਰਦੇ ਆ, ਜਾਂ ਕਿਹੜਾ ਗਰੁੱਪ ਉਹ ਬਣਾਉਂਦੇ ਆ, ਤੇ ਜਾਂ ਅੱਗੋਂ ਫਿਰ ਇਹਦੇ ਤੇ ਜਿਹੜੀਆਂ ਕੰਸਟੀਟਿਊਸ਼ਨਲ ਜਿਹੜੀਆਂ ਬਾਈਂਡਿੰਗਸ ਨੇ, ਜਾਂ ਜਿਹੜੀਆਂ ਕੁਛ ਸੰਵਿਧਾਨਕ ਜਿਹੜੀਆਂ ਮੱਦਾਂ ਨੇ, ਜਾਂ ਸੰਵਿਧਾਨ ਦਾ ਜਿਹੜਾ ਇੱਕ ਘੇਰਾ, ਜਿਹੜੀ ਸੰਵਿਧਾਨ ਦੀ ਇੱਕ ਲਕਸ਼ਮਣ ਰੇਖਾ, ਉਹਦੇ ਚ ਇਹ ਕਿਸ ਹੱਦ ਤੱਕ ਫਿੱਟ ਬੈਠਦੇ ਆ। ਤੇ ਇਹ ਤਾਂ ਹੁਣ ਚਲੋ ਜੇ ਬਾਕੀ ਥਾਵਾਂ ਤੇ ਹੋ ਸਕਦਾ, ਤਾਂ ਇੱਥੇ ਵੀ ਕੋਈ ਇਹ ਅਲੋਕਾਰ ਗੱਲ ਨਹੀਂ ਇੱਦਾਂ ਦੀ ਗੱਲ ਜਿਹੜੀ ਇਹ ਹੋਣੀ, ਤੇ ਇੱਥੇ ਜੇ ਉਹ ਹਮਾਇਤ ਸਰਕਾਰ ਬਣਨ ਤੋਂ ਬਾਅਦ ਦਿੰਦੇ ਆ। ਤੇ ਇੱਕ ਗੱਲ ਇਹ ਸਾਫ਼ ਜਾ ਰਿਹਾ ਕਿ ਹੁਣ ਜਿਹੜਾ ਬਹੁਮਤ ਸਾਬਤ ਕਰਨਾ ਕੋਈ ਔਖਾ ਨਹੀਂ ਜਿਹੜਾ ਰਹਿ ਗਿਆ, ਜਿਹੜਾ ਗਵਰਨਰ ਨੇ ਉਹਨੂੰ ਟਾਈਮ ਦਿੱਤਾ ਸੀ ਕਿ ਤੁਸੀਂ ਜਿਹੜਾ ਫਲੋਰ ਟੈਸਟ ਜਿਹਨੂੰ ਆਪਾਂ ਕਹਿੰਦੇ ਹਾਂ ਸੰਵਿਧਾਨ ਦੀ ਭਾਸ਼ਾ ਦੇ ਵਿੱਚ, ਤੇ ਹੁਣ ਕਿਉਂਕਿ ਜਿਹੜੇ ਹੈਗੇ ਆ 30 ਜਣਿਆਂ ਦੀ ਹਮਾਇਤ ਉਹਨਾਂ ਨੂੰ ਹੋਰ ਮਿਲ ਗਈ, 120 ਦੀ ਤਾਂ ਪਹਿਲਾਂ ਹੀ ਸੀ, ਹੁਣ 150 ਦੀ ਹਮਾਇਤ ਜਿਹੜੀ ਹੈ ਉਹਨਾਂ ਕੋਲੇ ਹੋ ਗਈ ਹੈ, ਤੇ ਜਦਕਿ ਸਰਕਾਰ ਨੂੰ ਵਾਸਤੇ ਜਿਹੜਾ ਹੈ 118 MLA ਜਿਹੜੇ ਆ ਉਹ ਚਾਹੀਦੇ। ਤੇ ਸੋ ਇਸ ਕਰਕੇ ਇਹ ਜਿਹੜੀ ਹੈ ਉਹ ਸਾਰੀ ਇਸ ਸਮੱਸਿਆ ਤੋਂ ਤਾਂ ਹੁਣ ਉਹ ਮੁਕਤ ਹੋ ਗਏ ਨੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਹੁਣ ਆਲ ਇੰਡੀਆ ਨਾਲ DMK ਦਾ ਭਵਿੱਖ ਕੀ ਹੋਏਗਾ, ਇਹ ਇੱਕ ਵੱਡਾ ਸਵਾਲ ਹੈ, ਕਿਉਂਕਿ ਉੱਥੇ ਲੰਬਾ ਸਮਾਂ ਜੈਲਲਤਾ ਦੀ ਅਗਵਾਈ ਦੇ ਵਿੱਚ ਸਰਕਾਰ ਰਹੀ ਹੈ ਉਹਨਾਂ ਦੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਜਿਹੜੇ ਉਹਦੇ ਮੁਖੀ ਨੇ ਤੇ ਜੋ ਰੈਲੇਟਿਵ ਵੀ ਨੇ ਜੈਲਲਤਾ ਦੇ, ਪਲਾਨੀ ਸਵਾਮੀ, ਤੇ ਉਹਨਾਂ ਦਾ ਜਿਹੜਾ ਹੈ ਉਹ ਕੀ ਬਣੂਗਾ, ਉਹਨਾਂ ਦਾ ਫਿਊਚਰ ਕੀ ਹੋਏਗਾ, ਤੇ ਵੀ ਜਾਂ ਉਹ ਫਿਰ ਪੂਰੇ ਸੂਰੇ ਜਾਂ ਉਹ ਗਰੁੱਪ ਹੀ BJP ਦੇ ਨਾਲ ਆਜੂ, ਕਿਉਂਕਿ BJP ਦੀ ਉਹਨਾਂ ਨੂੰ ਪੂਰੀ ਸਪੋਰਟ ਸੀਗੀ। ਤੇ ਸੋ ਇਸ ਕਿਸਮ ਦਾ ਜਿਹੜਾ ਹੈਗਾ ਉੱਥੇ ਹੁਣ ਮਾਹੌਲ ਇਹ ਬਣਿਆ। ਤੇ ਨਾਲ ਹੀ ਲੱਗਦੀ ਇਹਦੀ ਇੱਕ ਗੱਲ ਹੋਰ ਜਿਹੜੀ ਇਹ ਵੀ ਲਾਜ਼ਮੀ ਹੈ ਜਿਹੜੀ ਹੈ ਅਨੁਜ ਵੀ, ਕੀ ਹੁਣ ਜਿਹੜੀ BJP ਹੈ, ਤੇ ਕਿਉਂਕਿ BJP ਦਾ ਜਿਹੜਾ ਮੁੱਖ ਵਿਰੋਧ ਹੈ ਜਾਂ ਜਿਹੜਾ ਆਪਾਂ ਕਹਿੰਦੇ ਸਿਆਸੀ ਤੌਰ ਤੇ ਵਿਰੋਧ ਹੈ ਉਹ ਸਟਾਲਿਨ ਨਾਲ ਹੈ ਜਾਂ DMK ਨਾਲ, ਆਪਾਂ ਇਹ ਕਹਿ ਸਕਦੇ ਹਾਂ। ਤੇ ਹੁਣ ਉਹ ਮੁੱਖ ਵਿਰੋਧੀ ਪਾਰਟੀ ਹੈ ਉੱਥੇ ਜਿਹੜਾ ਹੈਗਾ ਨਵਾਂ ਹਾਊਸ ਜਿਹੜਾ ਹੁਣ ਚੁਣਿਆ ਗਿਆ, ਤੇ ਇਹਦੇ ਚ ਕੀ BJP ਇਸੇ ਨੂੰ ਜਿਹੜੇ TVK ਨੂੰ ਹੀ ਅਪਣਾ ਲੇਗੀ, ਜਾਂ ਇਹ ਸਮਝੇਗੀ ਕਿ ਉਹਦੀ ਸਪੋਰਟ ਜਿਹੜੀ TVK ਕਰਦੀ ਹੈ, ਜਾਂ ਕਿਉਂਕਿ ਹੁਣ ਫਿਲਹਾਲ ਤਾਂ TVK ਦਾ ਕਿਉਂਕਿ ਉਦਾਂ ਕੋਈ ਸੈਂਟਰ ਦੇ ਵਿੱਚ ਕੋਈ ਵਜੂਦ ਹੈ ਨਹੀਂ, ਤੇ ਆਉਣ ਵਾਲੀਆਂ 2029 ਦੀਆਂ ਚੋਣਾਂ ਲਈ ਵੀ ਕੀ ਉਹਨਾਂ ਨੂੰ ਨਾਲ ਜੋੜ ਕੇ ਚੱਲੇਗੀ, ਜਾਂ ਕੀ ਉਹਨੂੰ ਵੀ ਉਹ NDA ਦਾ ਪਾਰਟ ਬਣਾ ਲਏਗੀ, ਹੁਣ ਇਹ ਸਵਾਲ ਲੈਂਗੇ। ਜਾਂ ਕੀ ਜਿਹੜਾ ਹੈਗਾ ਇਹ ਮਿਸਟਰ ਜੋਸਫ ਵਿਜੇ ਉਹ NDA ਦੇ ਨਾਲ ਮਿਲ ਕੇ ਚੱਲਣਗੇ ਜਾਂ ਅਲੱਗ ਚੱਲਣਗੇ, ਇਹ ਜਿਹੜੇ ਹੈਗੇ ਹੁਣ ਨਵੇਂ ਸਵਾਲ ਨੇ।
0: ਬਿਲਕੁਲ, ਨਾਲ ਦੀ ਨਾਲ ਚਰਚਾ ਦੇ ਵਿੱਚ ਇਸ ਕਰਕੇ ਵੀ ਨੇ ਕਿ ਆਉਂਦੇ ਇਹਨਾਂ ਨੇ ਜਿਹੜੇ ਸ਼ਰਾਬ ਦੇ 717 ਠੇਕੇ ਬੰਦ ਕਰਨ ਦੇ ਵੀ ਹੁਕਮ ਦਿੱਤੇ ਨੇ, ਕੀ ਲੋਕਾਂ ਦੇ ਵੱਲੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਜ਼ਿਆਦਾ ਪਸੰਦ ਕੀਤੀਆਂ ਜਾ ਰਹੀਆਂ, ਜਾਂ ਫਿਰ ਉਹ ਸ਼ੁਰੂ ਸ਼ੁਰੂ ਦੇ ਵਿੱਚ ਇੱਕ ਉਹ ਲੋਲੀਪੋਪ ਦੇਣ ਵਾਲੀ ਗੱਲ ਹੈ, ਬਹੁਤ ਥਾਵਾਂ ਦੇ ਉੱਤੇ ਇੱਦਾਂ ਦੇ ਹੋ ਜਾਂਦੇ ਨੇ ਜ਼ਰੂਰ ਪ੍ਰਚਾਰ, ਪਰ ਉਸ ਤੋਂ ਬਾਅਦ ਵੇਖਣ ਦੇ ਵਿੱਚ ਆਉਂਦਾ ਕਿ ਸਗੋਂ ਕਾਲਾਬਾਜ਼ਾਰੀ ਹੋਰ ਜ਼ਿਆਦਾ ਵੱਧ ਜਾਂਦੀ ਹੈ, ਖਾਸ ਤੌਰ ਦੇ ਉੱਤੇ ਇਹਨਾਂ ਸਟੇਟਾਂ ਦੇ ਵਿੱਚ, ਅਤੇ ਵੈਸੇ ਵੀ ਲੋਕਾਂ ਦੀ ਬਹੁਤੇ ਲੋਕਾਂ ਦੀ ਜਿਹੜੀ ਖਰੀਦੋ ਫਰੋਖਤ ਤੋਂ ਬਾਹਰ ਆ ਸ਼ਰਾਬ।
1: ਨਹੀਂ, ਇਹ ਗੱਲ ਤਾਂ ਬਿਲਕੁਲ ਠੀਕ ਹੈ, ਤੇ ਕਿਉਂਕਿ ਹੁਣ ਉਹ ਇਹ ਕਹਿ ਰਹੇ ਨੇ ਕਿ ਜਿਹੜਾ ਲੋਕਾਂ ਦੀ ਖਾਸ ਕਰਕੇ ਔਰਤਾਂ ਦੀ ਇਹ ਡਿਮਾਂਡ ਸੀ ਕਿ ਬੰਦ ਕੀਤੇ ਜਾਣ, ਇਹ ਉਹੀ ਠੇਕੇ ਬੰਦ ਕੀਤੇ ਆ ਜਿਹੜੇ ਸਰਕਾਰ ਖੁਦ ਚਲਾਉਂਦੀ ਹੈ, ਤੇ ਇਹਦੇ ਤੇ ਜਿਹੜਾ ਇੱਕ ਜਾਇਬ ਜਿਹੜਾ ਲਿਆ DMK ਨੇ, ਤੇ ਇਹਦੇ ਤੇ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਚੂੰਡੀ ਵੱਢੀ ਆ, ਉਹ ਇਹ ਹੈ ਕਿ ਉਹਨਾਂ ਨੇ ਕਿਹਾ ਕਿ ਨਾ ਤਾਂ ਸਕੂਲਾਂ ਦੇ ਨੇੜੇ ਪਹਿਲਾਂ ਕੋਈ ਠੇਕੇ ਸੀ, ਨਾ ਹੀ ਧਾਰਮਿਕ ਸਥਾਨਾਂ ਦੇ ਨੇੜੇ ਸੀ, ਵੀ ਹੁਣ ਇਹਨਾਂ ਨੇ ਆਪਦਾ ਜਿਹੜਾ ਨੋਟੀਫਿਕੇਸ਼ਨ ਕੀਤੀ ਹੈ ਜਿਹਦੇ ਚ ਕਹਿ ਕੇ ਬੰਦ ਕਰਨ ਦੇ 717 ਠੇਕੇ ਹੁਕਮ ਦਿੱਤੇ ਨੇ, ਵੀ ਉਹ ਨੇ ਜਿਹੜੇ ਸਰਕਾਰੀ ਜਿਹੜੇ ਹੈਗੇ ਆ ਰਿਟੇਲ ਦੀਆਂ ਦੁਕਾਨਾਂ ਨੇ ਜਿਹੜੀਆਂ ਇਹਦੀਆਂ ਵਾਈਨ ਦੀਆਂ, ਤੇ ਉਹ ਉਹੀ ਬੰਦ ਕੀਤੀਆਂ ਨੇ ਜਿਹੜੀਆਂ ਜਾਂ ਤਾਂ ਸਕੂਲਾਂ ਦੇ ਨੇੜੇ ਸੀ ਤੇ ਜਾਂ ਧਾਰਮਿਕ ਸਥਾਨਾਂ ਦੇ ਨੇੜੇ ਸੀ, ਕਿਉਂਕਿ ਔਰਤਾਂ ਦੀ ਖਾਸ ਕਰਕੇ ਜਾਂ ਸਮਾਜ ਸੇਵੀ ਜਥੇਬੰਦੀਆਂ ਦੀ ਇਹ ਮੰਗ ਸੀ। ਤੇ ਉਹ ਕਹਿ ਰਹੇ ਨੇ ਕਿ ਇਹ ਸਿਰਫ ਇੱਕ ਤਰ੍ਹਾਂ ਦਾ ਜਿਹੜਾ ਹੈ ਇਹ ਸਟੰਟ ਹੈ, ਤੇ ਬਾਕੀ ਜਿਹੜੀ ਦੂਜੀ ਗੱਲ ਰਣਜੋਤ ਜੀ, ਜਿਹੜਾ ਇਹ ਸ਼ਰਾਬਬੰਦੀ ਵਾਲਾ ਜਿਹੜਾ ਕੰਮ ਹੈ, ਇਹ ਬਹੁਤ ਸਾਰੀਆਂ ਸਟੇਟਾਂ 'ਚ ਦੇਖਿਆ ਅਪਣਾ ਕੇ ਸਰਕਾਰਾਂ ਨੇ, ਉਹਨਾਂ ਨੂੰ ਮਹਿੰਗਾ ਬਹੁਤ ਪੈਂਦਾ, ਹਰਿਆਣੇ ਚ ਜਦੋਂ ਬੰਸੀ ਲਾਲ ਦੀ ਸਰਕਾਰ ਆਈ ਇੱਥੇ, ਇਹਨਾਂ ਨੇ ਵੀ ਇਹ ਕੀਤਾ ਤੇ, ਪਰ ਅਗਲੀ ਚੋਣ ਦੇ ਵਿੱਚ ਬੰਸੀ ਲਾਲ ਨੂੰ ਹਰਾਉਣ ਦਾ ਸਭ ਤੋਂ ਵੱਡਾ ਮੁੱਖ ਕਾਰਨ ਇਹੀ ਸੀ ਕਿ ਜਿਹੜੀ ਸੀ ਸ਼ਰਾਬਬੰਦੀ, ਇਸ ਕਰਕੇ ਫਿਰ ਜਿਹੜੀ ਆ ਉਹ ਖੁੱਲਣੀ ਪਈ ਉਹਨਾਂ ਨੂੰ। ਤੇ ਇਸ ਤਰ੍ਹਾਂ ਹੋਰਨਾਂ ਥਾਵਾਂ ਤੇ ਵੀ ਜਿਹੜੀ ਇਹ ਗੱਲ ਆਉਂਦੀ ਹੈ, ਤੇ ਦਿੱਲੀ ਦੇ ਵਿੱਚ ਜਿਹੜੀ ਇਹ ਸਰਕਾਰ ਜਦੋਂ ਕੇਜਰੀਵਾਲ ਦੀ ਸਰਕਾਰ ਆਈ, ਉਦੋਂ ਪਹਿਲਾਂ ਦਿੱਲੀ ਦੇ ਵਿੱਚ ਜਿੰਨੇ ਵੀ ਇਹ ਸੀਗੀ ਜਿਹੜੀ ਵਾਈਨ ਦੀ ਜਾਂ ਲਿਕਰ ਦਾ ਜਿਹੜਾ ਸੀ, ਇਹ ਸਾਰਾ ਸਰਕਾਰੀ ਜਿਹੜੀਆਂ ਦੁਕਾਨਾਂ ਸੀ, ਭਾਵੇਂ ਉਹ ਕੰਜੂਮਰ ਸਟੋਰ ਸੀ ਜਾਂ ਹੋਰ, ਉੱਥੋਂ ਸੀ ਇਹ ਮਿਲਦੀ। ਤੇ ਬਾਅਦ ਚ ਫਿਰ ਉਹਨਾਂ ਨੇ ਇੱਕ ਨਵੀਂ ਜਿਹੜੀ ਨੀਤੀ, ਜਿਹਦੇ ਕਰਕੇ ਕਾਫੀ ਸਿਆਸੀ ਤੌਰ ਤੇ ਰੌਲਾ ਪੈਂਦਾ ਰਿਹਾ, ਉਹ ਲਿਆਂਦੀ ਕਿ ਜਿਸ ਤਰ੍ਹਾਂ ਹੋਰ ਸਟੇਟਾਂ ਦੇ ਵਿੱਚ ਜਿਹੜੇ ਹੈਗੇ ਆ ਠੇਕੇਦਾਰਾਂ ਨੂੰ ਠੇਕੇ ਦਿੱਤੇ ਜਾਂਦੇ ਆ ਤੇ ਉਹ ਦੇ ਕੇ ਵੱਧ ਰੈਵਨਿਊ ਜਿਹੜਾ ਹੈਗਾ ਉਹ ਆ ਸਕਦਾ, ਇਸ ਤਰ੍ਹਾਂ ਜਿਹੜੀ ਉਹ ਗੱਲ ਚੱਲੀ। ਪਰ ਇਹ ਕਿਉਂਕਿ ਇੱਕ ਲਿਕਰ ਏਦਾਂ ਦੀ ਚੀਜ਼ ਹੈ, ਪੂਰੀ ਦੁਨੀਆ ਚ ਹੀ ਹੈ, ਖੈਰ ਕਿਉਂਕਿ ਇੱਥੇ ਹੋਰ ਤਰ੍ਹਾਂ ਦੇ ਕਾਨੂੰਨ ਨੇ ਤੇ ਬਾਕੀ ਬਹੁਤ ਜਗ੍ਹਾ ਤਾਂ ਇਹ ਹੈ ਕਿ ਉਦਾਂ ਦਾ ਕੋਈ ਹੈ ਹੀ ਨੀ ਉਹਦੇ ਬਾਰੇ ਕਾਨੂੰਨ, ਜਿੱਦਾਂ ਸਟੋਰਾਂ ਤੋਂ ਆਮ ਚੀਜ਼ਾਂ ਮਿਲਦੀਆਂ ਨੇ, ਜਿਵੇਂ ਜਿਹੜਾ ਹੈਗਾ ਚਾਹ ਪੱਤੀ ਮਿਲਦੀ ਹੈ, ਹੋਰ ਚੀਜ਼ਾਂ ਪਰਚੂਨ ਹਲਦੀ ਲੂਣ ਤੇਲ ਮਿਲਦਾ, ਉਸੇ ਤਰ੍ਹਾਂ ਜਿਹੜੀ ਉਹ ਸ਼ਰਾਬ ਮਿਲਦੀ ਹੈ। ਤੇ ਇਹ ਇੱਥੇ ਕਿਉਂਕਿ ਐਕਸਾਈਜ਼ ਦਾ ਜਿਹੜਾ ਹੈਗਾ, ਐਕਸਾਈਜ਼ ਡਿਊਟੀ ਬਹੁਤ ਜ਼ਿਆਦਾ ਹੋਣ ਕਰਕੇ ਇੱਕ ਰੈਵਨਿਊ ਦਾ ਬਹੁਤ ਵੱਡਾ ਸਾਧਨ ਹੈ ਸਟੇਟਾਂ ਵਾਸਤੇ ਇਹ। ਤੇ ਹੁਣ ਇਹ ਵੀ ਠੀਕ ਹੈ ਉਹਨੂੰ ਉਸ ਲੈਵਲ ਤੇ, ਭਾਵੇਂ ਜਿਹੜਾ ਹੈਗਾ ਪ੍ਰਚਾਰ ਦੇ ਲੈਵਲ ਤੇ ਕਿ ਅਸੀਂ ਆਹ ਘਟਾਤਾ ਜਾਂ ਅਸੀਂ ਬੰਦ ਕਰਤਾ ਜਾਂ ਅਸੀਂ ਨੇੜੇ ਨਹੀਂ ਖੋਲੇ, ਪਰ ਫਿਰ ਵੀ ਜਿਹੜੀ ਟੇਕ ਹੈ ਉਹ ਇਸੇ ਤੇ ਹੀ ਰਹਿੰਦੀ ਹੈ।
0: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ ਜੀ।
0: ਜੀ ਦੋਸਤੋ, ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਕਰਦੇ ਦਾ
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
0: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433465492
1: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ
2: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
3: ਸੂਰਜ ਦੇਵਤਾ
2: ਕੀ ਮਤਲਬ
3: ਓ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ
2: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 0448-046-494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ
4: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ
5: ਡਾਕੂਮੈਂਟਸ ਬੈਗੇਜ ਜਾਂ ਬਿਜ਼ਨਸ ਕੋਰੀਅਰ ਬਸ ਇੱਕ ਹੀ ਨਾਮ ਸ਼ਿਪ ਗਲੋਬਲ ਆਸਟ੍ਰੇਲੀਆ 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ ਸਪੈਸ਼ਲ ਆਫਰ ਵਿੱਚ ਪਾਓ 3 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310 ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ ਹੁਣੇ ਡਾਇਲ ਕਰੋ 0406-966-668 ਔਰ ਵਿਜ਼ਿਟ shipglobal.au
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
7: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
7: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 13 ਤਰੀਕ ਆ ਮਈ ਦਾ ਮਹੀਨਾ, ਅੱਜ ਬੁੱਧਵਾਰ ਦਾ ਦਿਨ। ਉਹ ਵੇਖਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਖਬਰਾਂ ਤੋਂ ਕਰਦੇ ਹਾਂ ਸ਼ੁਰੂਆਤ। ਸਭ ਤੋਂ ਪਹਿਲੀ ਖਬਰ ਅਮਰੀਕਾ ਤੋਂ ਆ ਰਹੀ ਆ, ਜਿੱਥੇ ਹੁਣ ਚੱਲ ਰਹੀ ਲੜਾਈ ਦੇ ਦਰਮਿਆਨ ਅਮਰੀਕਾ ਦੇ ਉੱਤੇ ਵੀ ਅਸਰ ਪੈਣਾ ਸ਼ੁਰੂ ਹੋ ਚੁੱਕਾ ਸੀ। ਉੱਥੇ ਹੁਣ ਤੇਲ ਦੀਆਂ ਕੀਮਤਾਂ ਇਸ ਟਾਈਮ ਦੇ ਉੱਤੇ ਅਮਰੀਕਾ ਦੇ ਲੋਕਾਂ ਨੂੰ ਵੀ ਤੰਗ ਪਰੇਸ਼ਾਨ ਕਰਨ ਲੱਗ ਪਈਆਂ ਨੇ। ਇਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਅਮਰੀਕਾ ਦੇ ਵਿੱਚ ਪੈਟਰੋਲ ਤੋਂ ਫੈਡਰਲ ਟੈਕਸ ਹਟਾਉਣ ਦੀ ਤਿਆਰੀ ਦੇ ਵਿੱਚ ਹੈ ਸ਼ਾਇਦ ਟਰੰਪ ਸਰਕਾਰ। ਹਾਲਾਂਕਿ ਇਹ ਫੈਸਲਾ ਸਿਰਫ ਅਤੇ ਸਿਰਫ ਟਰੰਪ ਦੇ ਹੱਥਾਂ ਦੇ ਵਿੱਚ ਨਹੀਂ ਆ। ਵੇਖਣ ਵਾਲੀ ਚੀਜ਼ ਰਹੂਗੀ ਕਿ ਇਹਨੂੰ ਕਿੱਦਾਂ ਅਤੇ ਕਿਵੇਂ ਅਤੇ ਕਿਹੜੀ ਹੱਦ ਤੱਕ ਲਾਗੂ ਕੀਤਾ ਜਾਂਦਾ। ਪਰ ਇਰਾਨ ਦੇ ਨਾਲ ਜੰਗ ਅਮਰੀਕਾ ਨੂੰ ਵੀ ਮਹਿੰਗੀ ਪਈ ਆ, ਇਹ ਚੀਜ਼ ਤਾਂ ਜ਼ਰੂਰ ਪ੍ਰਤੱਖ ਵੇਖੀ ਜਾ ਸਕਦੀ ਹੈ। ਅਮਰੀਕੀਆਂ ਨੂੰ ਰਾਹਤ ਦੇਣ ਦੇ ਲਈ ਪੈਟਰੋਲ ਦੇ ਉੱਤੇ ਲੱਗੀ ਜੋ ਫੈਡਰਲ ਦੇ ਵੱਲੋਂ ਟੈਕਸ ਹੁੰਦੀ ਆ ਉਹਨੂੰ ਹਟਾਉਣ ਦੀਆਂ ਤਿਆਰੀਆਂ ਇਸ ਟਾਈਮ ਟਰੰਪ ਕਰ ਰਹੇ ਨੇ। ਹਾਲਾਂਕਿ ਰਾਸ਼ਟਰਪਤੀ ਦਾ ਇਹ ਫੈਸਲਾ ਜਿਹੜਾ ਵਾ ਉਹ ਆਪਣੇ ਤੌਰ ਦੇ ਉੱਤੇ ਲਾਗੂ ਨਾ ਕਰਕੇ ਉਹਨਾਂ ਨੂੰ ਸੰਸਦ ਯਾਨੀ ਕਿ ਕਾਂਗਰਸ ਦੀ ਮਨਜ਼ੂਰੀ ਜਿਹੜੀ ਆ ਉਹ ਲੈਣੀ ਲਾਜ਼ਮੀ ਆ। ਦੋਵਾਂ ਪਾਰਟੀਆਂ ਦੇ ਆਗੂ ਜੇਕਰ ਰੋਜ਼ਮਰਾ ਦੇ ਕੰਮਾਂ ਦੇ ਲਈ ਵਾਹਨਾਂ ਦੇ ਉੱਤੇ ਨਿਰਭਰ ਆਮ ਲੋਕਾਂ ਅਤੇ ਕਾਰੋਬਾਰੀਆਂ ਨੂੰ ਰਾਹਤ ਦਿਵਾਉਣ ਦੇ ਲਈ ਟੈਕਸ ਹਟਾਉਣ ਦੀ ਮੰਗ ਕਰ ਰਹੇ ਨੇ। ਸੋ ਅਜਿਹੇ ਦੇ ਵਿੱਚ ਹੁਣ ਇਹ ਯਾਨੀ ਕਿ ਟ੍ਰਿਪਲ ਏ ਮੋਟਰ ਕਲੱਬ ਦੇ ਅਨੁਸਾਰ ਸੋਮਵਾਰ ਦੇ ਦਿਨ ਪੈਟਰੋਲ ਦੀ ਔਸਤ ਕੀਮਤ ਜਿਹੜੀ ਆ ਉਹ $4.52 ਅਮਰੀਕੀ ਡਾਲਰ ਪ੍ਰਤੀ ਗੈਲਨ ਦੇ ਉੱਤੇ ਸੀ। ਜੰਗ ਸ਼ੁਰੂ ਹੋਣ ਤੋਂ ਪਹਿਲਾਂ ਇਹੀ ਕੀਮਤ ਜਿਹੜੀ ਆ $3 ਦੇ ਲਗਭਗ ਜਾਂ ਇਸ ਤੋਂ ਹੇਠਾਂ ਸੀ। ਸੋ ਤਕਰੀਬਨ 50% ਇਹਦੇ ਵਿੱਚ ਵਾਧਾ ਕਈਆਂ ਥਾਵਾਂ ਦੇ ਉੱਤੇ ਨੋਟ ਕੀਤਾ ਗਿਆ। ਇਸ ਵੇਲੇ ਪੈਟਰੋਲ ਦੇ ਉੱਤੇ $18.04 ਅਤੇ ਡੀਜ਼ਲ ਦੇ ਉੱਤੇ $24.04 ਜਿਹੜਾ ਪ੍ਰਤੀ ਗੈਲਨ ਜਿਹੜਾ ਫੈਡਰਲ ਦੇ ਵੱਲੋਂ ਟੈਕਸ ਲੱਗਦਾ ਹੈ ਇਸ ਨੂੰ ਹਟਾਉਣ ਦੀ ਗੱਲ ਕਹੀ ਜਾ ਰਹੀ ਆ। ਰਾਸ਼ਟਰਪਤੀ ਟਰੰਪ ਨੇ ਇਹ ਕਿਹਾ ਕਿ ਹਾਲਾਤ ਠੀਕ ਹੋਣ ਤੱਕ ਇਹ ਟੈਕਸ ਸ਼ਾਇਦ ਹਟਿਆ ਹੀ ਰਹੇਗਾ। ਉਹਨਾਂ ਦਾ ਇਹ ਕਹਿਣਾ ਕਿ ਭਾਵੇਂ ਇਹ ਟੈਕਸ ਛੋਟੀ ਛੋਟੀ ਜੀ ਛੋਟ ਜਾਪਦੀ ਆ ਪਰ ਮਹਿੰਗਾਈ ਦੀ ਮਾਰ ਝੱਲ ਰਹੇ ਪਰਿਵਾਰਾਂ ਅਤੇ ਕਾਰੋਬਾਰੀਆਂ ਦੇ ਲਈ ਇੱਕ ਵੱਡੀ ਮਦਦ ਸਾਬਤ ਹੋਣ ਜਾ ਰਹੀ ਆ। ਹਾਲਾਤਾਂ ਦੇ ਨਾਲ ਨਜਿੱਠਣ ਦੇ ਲਈ ਅਮਰੀਕਾ ਨੇ ਆਪਣੇ ਰਣਨੀਤਿਕ ਭੰਡਾਰ ਦੇ ਵਿੱਚੋਂ ਫਿਲਹਾਲ ਲੱਖਾਂ ਬੈਰਲ ਜਿਹੜੇ ਤੇਲ ਉਹ ਛੱਡੇ ਨੇ, ਰਿਲੀਜ਼ ਕੀਤੇ ਨੇ। ਸਮੁੰਦਰੀ ਰਸਤੇ 'ਤੇ ਆ ਰਹੇ ਰੂਸੀ ਅਤੇ ਇਰਾਨੀ ਤੇਲ ਦੀਆਂ ਖੇਪਾਂ ਤੋਂ ਜਿਹੜੀਆਂ ਪਾਬੰਦੀਆਂ ਵੀ ਹਟਾਈਆਂ ਨੇ। ਇਸ ਤੋਂ ਇਲਾਵਾ ਮੱਧ ਪੂਰਬ ਦੇ ਵਿੱਚ ਤੇਲ ਦੇ ਉੱਤੇ ਨਿਰਭਰ ਦੇਸ਼ਾਂ ਦੇ ਨਾਲ ਵੀ ਗੱਲਬਾਤ ਚੱਲ ਰਹੀ ਆ। ਫੈਡਰਲ ਟੈਕਸ ਦੇ ਰਾਹੀਂ ਸੜਕਾਂ ਅਤੇ ਜਨਤਕ ਆਵਾਜਾਈ ਪ੍ਰੋਜੈਕਟਾਂ ਦੇ ਲਈ ਸਾਲਾਨਾ $23 billion ਤੋਂ ਵੱਧ ਦਾ ਮਾਲੀਆ ਇਕੱਠਾ ਹੁੰਦਾ ਵਾ। ਸੋ ਇਹਦੇ ਨਾਲ ਅਮਰੀਕੀ ਭੰਡਾਰ ਦੇ ਉੱਤੇ ਵੀ ਅਸਰ ਪਊਗਾ। ਸੋ ਇਸ ਟਾਈਮ ਦੇ ਉੱਤੇ ਇਸ ਜੰਗ ਦੇ ਅਸਰ ਪ੍ਰਤੱਖ ਦਿਖਾਈ ਦੇਣ ਲੱਗ ਪਏ ਨੇ ਭਾਵੇਂ ਉਹ ਅਮਰੀਕਾ ਹੀ ਕਿਉਂ ਨਾ ਹੋਵੇ। ਇਸੇ ਦੇ ਦਰਮਿਆਨ ਟਰੰਪ ਦੇ ਨਾਲ ਸੰਬੰਧਿਤ ਇੱਕ ਹੋਰ ਖਬਰ ਚਰਚਾ ਦਾ ਵਿਸ਼ਾ ਸੀ ਕਿ ਟਰੰਪ ਆਪਣੀ ਡਾਕਟਰੀ ਜਾਂਚ 26 ਨੂੰ ਕਰਵਾਉਣ ਜਾ ਰਹੇ ਨੇ। ਸੋ 26 ਨੂੰ ਜਿਹੜਾ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਆ ਉਹਦੇ ਵਿੱਚ ਆਪਣਾ ਸਾਲਾਨਾ ਚੈੱਕਅਪ ਕਰਵਾਉਣ ਦੇ ਲਈ ਜਾਣਾ ਨੇ। ਨਾਲ ਕਹਿੰਦੇ ਨੇ ਕਿ ਡੈਂਟਲ ਚੈੱਕਅਪ ਵੀ ਕਰਵਾਉਣਗੇ। ਅਗਲੇ ਮਹੀਨੇ ਇਹਨਾਂ

ਜਾਂਚ ਦੇ ਦਰਮਿਆਨ ਡਾਕਟਰਾਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਫਿੱਟ ਵੀ ਐਲਾਨਿਆ ਸੀ। ਹਾਲਾਂਕਿ ਬਾਅਦ ਵਿੱਚ ਪੈਰਾਂ ਦੀ ਸੋਜਿਸ਼ ਦੇ ਕਾਰਨ ਉਹਨਾਂ ਦੀ ਜਾਂਚ ਦੁਬਾਰਾ ਤੋਂ ਹੋਈ ਸੀ ਅਤੇ ਨਾੜੀਆਂ ਦੇ ਵਿੱਚ ਖੂਨ ਇਕੱਠਾ ਹੋਣ ਦੀ ਸਮੱਸਿਆ ਸਾਹਮਣੇ ਆਈ ਸੀ। ਡਾਕਟਰਾਂ ਦੇ ਅਨੁਸਾਰ 2020 ਦੇ ਮੁਕਾਬਲੇ ਟਰੰਪ ਦਾ ਭਾਰ 20 ਪਾਉਂਡ ਘੱਟ ਗਿਆ। ਟਰੰਪ ਨੇ ਸੋਮਵਾਰ ਦੇ ਦਿਨ ਇਹ ਕਿਹਾ ਸੀ ਕਿ ਹਾਲੇ ਉਹ ਖੁਦ ਨੂੰ 50 ਸਾਲਾਂ ਵਾਂਗ ਹੀ ਤੰਦਰੁਸਤ ਮਹਿਸੂਸ ਕਰ ਰਹੇ ਨੇ, ਉਹ ਆਪਣੀ ਸਿਹਤ ਦੇ ਪੱਖੋਂ ਕੋਈ ਕਿਸੇ ਕਿਸਮ ਦੇ ਕੋਈ ਊਣੇ ਢਿੱਲੇ ਮੱਠੇ ਨਹੀਂ ਆ, ਯਾਨੀ ਕਿ ਉਹ ਪੂਰੇ ਹੱਲੇ ਸਿਹਤ ਪੱਖੋਂ ਤੰਦਰੁਸਤ ਨੇ। ਇੱਧਰ ਈਰਾਨ ਦੀ ਗੱਲ ਕਰੀਏ ਤਾਂ ਈਰਾਨ ਦੇ ਵੱਲੋਂ ਇੱਕ ਵਾਰੀ ਫਿਰ ਤੋਂ ਦਬਕਾ ਮਾਰਿਆ ਗਿਆ। ਈਰਾਨ ਨੇ ਚੇਤਾਵਨੀ ਦਿੱਤੀ ਆ ਕਿ ਤਹਿਰਾਨ ਹਾਲੇ ਵੀ ਬੰਦੂਕ ਦੇ ਘੋੜੇ ਦੇ ਉੱਤੇ ਉਂਗਲ ਰੱਖ ਕੇ ਬੈਠਾ, ਯਾਨੀ ਕਿ ਜੇਕਰ ਗੱਲਬਾਤ ਦੇ ਰਾਹੀਂ ਸਮਝੌਤਾ ਹੁੰਦਾ ਤਾਂ ਠੀਕ ਆ, ਜਿਹਦੀ ਕਿ ਦੋਵੇਂ ਤਰ੍ਹਾਂ ਉਡੀਕ ਕਰ ਰਹੇ ਨੇ, ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਫਿਰ ਉਹ ਵੀ ਅੱਗੋਂ ਤਿਆਰ ਬਾਰ ਤਿਆਰ ਨੇ। ਇਹ ਬਿਆਨ ਆਇਆ ਕਿਉਂ? ਕਿਉਂਕਿ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਸੀ ਕਿ ਜੰਗਬੰਦੀ ਆਪਣੇ ਆਖਰੀ ਸਾਹਾਂ ਦੇ ਉੱਤੇ ਆ, ਯਾਨੀ ਕਿ ਜੰਗਬੰਦੀ ਜਿਹੜੀ ਆ ਉਹ ਖਤਮ ਹੋਣ ਵਾਲੀ ਆ ਅਤੇ ਫਿਰ ਦੁਬਾਰਾ ਗੋਲੀਆਂ ਚੱਲ ਸਕਦੀਆਂ ਨੇ, ਇੱਦਾਂ ਦੇ ਅਸਿੱਧੇ ਤਰੀਕੇ ਦੇ ਨਾਲ ਸੰਕੇਤ। ਇਸੇ ਦੇ ਧਿਆਨ ਦੇ ਵਿੱਚ ਰੱਖਦਾ ਈਰਾਨ ਦਾ ਵੀ ਫਿਰ ਅੱਗੋਂ ਬਿਆਨ ਆਇਆ। ਦੱਸਦੇ ਜੇ ਕਿ ਈਰਾਨ ਦੀ ਜਿਹੜੀ ਸ਼ਾਂਤੀ ਸੰਬੰਧੀ 14 ਨੁਕਾਤੀ ਤਜਵੀਜ਼ ਆ ਉਹਨੂੰ ਟਰੰਪ ਨੇ ਕੂੜੇ ਦਾ ਢੇਰ ਕਰਾਰ ਦਿੱਤਾ ਸੀ। ਈਰਾਨੀ ਸਰਕਾਰ ਦੀ ਤਰਜਮਾਨੀ ਜਿਹੜੇ ਕਰ ਰਹੇ ਨੇ ਇਸ ਟਾਈਮ ਦੇ ਉੱਤੇ ਫਾਤਿਮਾ ਮੁਹਾਜ਼ਿਰਾਨੀ, ਸੋ ਉਹਨਾਂ ਨੇ ਦੇਸ਼ ਦੇ ਫੌਜੀ ਰੁਪਈਏ ਦੇ ਉੱਤੇ ਚੌਕਸੀ ਭਰੀ ਤਿਆਰੀ ਜਿਹੜੀ ਦੱਸੀ ਆ। ਸੋ ਈਰਾਨੀ ਸਟੂਡੈਂਟ ਨਿਊਜ਼ ਏਜੰਸੀ ਆ ਜਿਹਦੇ ਹਵਾਲੇ ਦੇ ਨਾਲ ਇਹ ਕਿਹਾ ਗਿਆ ਕਿ 40 ਦਿਨਾਂ ਤੱਕ ਆਪਾਂ ਦੁਨੀਆ ਦੀ ਸਭ ਤੋਂ ਵੱਡੀ ਫੌਜੀ ਤਾਕਤ ਦੇ ਨਾਲ ਲੋਹਾ ਲਿਆ ਵਾ, ਅਸੀਂ ਹਾਲੇ ਬੰਦੂਕ ਦਾ ਘੋੜਾ ਫੜੀ ਬੈਠੇ ਹਾਂ, ਗੱਲਬਾਤ ਦੇ ਰਾਹੀਂ ਜੇਕਰ ਕੋਈ ਸਮਝੌਤਾ ਹੁੰਦਾ ਤਾਂ ਠੀਕ ਹੈ। ਦੱਸਦੇ ਜੇ ਕਿ 28 ਫਰਵਰੀ ਤੋਂ ਇਹ ਜੰਗ ਸ਼ੁਰੂ ਹੋਈ ਸੀ, ਕੁੱਲ ਮਿਲਾ ਕੇ 40 ਦਿਨਾਂ ਬਾਅਦ ਵਾਸ਼ਿੰਗਟਨ ਅਤੇ ਤਹਿਰਾਨ ਦੇ ਦਰਮਿਆਨ 8 ਅਪ੍ਰੈਲ ਨੂੰ ਜੰਗਬੰਦੀ ਸ਼ੁਰੂ ਹੋਈ ਸੀ। ਸੋ ਇਸੇ ਗੱਲਬਾਤ ਦੇ ਦਰਮਿਆਨ ਹਾਲੇ ਵੀ ਇਹ ਗੱਲਬਾਤ ਦੀ ਹੀ ਪ੍ਰਕਿਰਿਆ ਚੱਲ ਰਹੀ ਹੈ। ਸੋ ਉਹਨਾਂ ਦਾ ਇਹ ਵੀ ਕਹਿਣਾ ਕਿ ਇਸਲਾਮਿਕ ਰਿਪਬਲਿਕ ਦੀ ਜਿਹੜੀ ਤਰਜੀਹ ਲਗਾਤਾਰ ਸੰਘਰਸ਼ ਦੀ ਥਾਂ ਦੇ ਉੱਤੇ ਸਫਾਰਤੀ ਹੱਲ ਰਿਹਾ ਵਾ, ਪਰ ਜੇਕਰ ਨਹੀਂ ਹੋ ਰਿਹਾ ਤਾਂ ਫਿਰ ਮਾਰੀਦਿਆਂ ਦੋਵਾਂ ਪਾਸਿਆਂ ਨੂੰ ਹਥਿਆਰ ਚੁੱਕਣੇ ਪੈਂਦੇ ਆ। ਉਹਨਾਂ ਦਾ ਇਹ ਕਹਿਣਾ ਕਿ ਸਾਡਾ ਮੁੱਖ ਧਿਆਨ ਜਿਹੜਾ ਸਥਾਈ ਅਮਲ ਦੇ ਉੱਤੇ ਆ, ਜੰਗ ਦੇ ਦਰਮਿਆਨ ਲਾਈਆਂ ਗਈਆਂ ਸਖ਼ਤ ਡਿਜੀਟਲ ਪਾਬੰਦੀਆਂ ਦਾ ਜ਼ਿਕਰ ਕਰਦਿਆਂ ਉਹਨਾਂ ਦਾ ਇਹ ਕਹਿਣਾ ਕਿ ਪ੍ਰਸ਼ਾਸਨ ਇੰਟਰਨੈੱਟ ਸੰਪਰਕ ਨੂੰ ਜਿਹੜਾ ਬੁਨਿਆਦੀ ਹੱਕ ਦੇ ਵਜੋਂ ਵੇਖਦਾ ਵਾ, ਅਤੇ ਇਹ ਹੱਕ ਵੀ ਸਾਡੇ ਲੋਕਾਂ ਦੇ ਕੋਲ ਇਸ ਟਾਈਮ ਨਹੀਂ ਆ। ਉਹਨਾਂ ਦਾ ਇਹ ਕਹਿਣਾ ਕਿ ਸਰਕਾਰ ਦੀ ਪਹੁੰਚ ਇੰਟਰਨੈੱਟ ਸਮੇਤ ਸਾਰੇ ਬੁਨਿਆਦੀ ਢਾਂਚੇ ਤੱਕ ਬਰਾਬਰ ਪਹੁੰਚ ਯਕੀਨੀ ਬਣਾਉਣ ਦੀ ਆ। ਉਹ ਇੰਟਰਨੈੱਟ ਪਹੁੰਚ ਦੇ ਲਈ ਸ਼ਹਿਰੀ ਹੱਕਾਂ ਦੇ ਵਜੋਂ ਮਾਨਤਾ ਦਿੰਦੇ ਨੇ। ਸੋ ਅਜਿਹੇ ਦੇ ਵਿੱਚ ਹੁਣ ਵੇਖਣ ਵਾਲੀ ਚੀਜ਼ ਹੈ ਕਿ ਅੱਗੇ ਇਹ ਲੜਾਈ ਕਿਹੜੇ ਪਾਸੇ ਜਾਂਦੀ ਹੈ। ਵੈਸੇ ਮਾਹਰਾਂ ਦੇ ਰਲਵੇਂ ਮਿਲਵੇ ਜੇ ਦੇ ਉੱਤੇ ਵਿਚਾਰ ਨੇ, ਘੱਟ ਹੀ ਮਾਹਰ ਇਸ ਟਾਈਮ ਦੇ ਉੱਤੇ ਮੰਨ ਰਹੇ ਨੇ ਕਿ ਫਿਰ ਦੁਬਾਰਾ ਤੋਂ ਇਹ ਲੜਾਈ ਭਖੂਗੀ। ਬਹੁਤਿਆਂ ਦਾ ਇਹ ਮੰਨਣਾ ਕਿ ਇਹ ਹੁਣ ਇੱਦਾਂ ਹੀ ਠੰਡੇ ਬਸਤੇ ਪਈ ਲੜਾਈ ਆ, ਜਿਹੜੀ ਕਿ ਨਾ ਕਿਸੇ ਸਮਝੌਤੇ ਦੇ ਉੱਤੇ ਸ਼ਾਇਦ ਪਹੁੰਚੇ ਅਤੇ ਨਾ ਹੀ ਇਹ ਹੋਰ ਭਖੇ। ਸੋ ਇਸੇ ਤਰ੍ਹਾਂ ਦੇ ਨਾਲ ਜਦੋਂ ਮਰਜ਼ੀ ਜਿਹਦੇ ਉੱਤੇ ਮਰਜ਼ੀ ਕੋਈ ਨਿੱਕਾ ਮੋਟਾ ਜਿਹੜਾ ਉਹ ਹਮਲਾ ਕਰਕੇ ਅਤੇ ਬਿਆਨਬਾਜ਼ੀਆਂ ਤੱਕ ਸੀਮਤ ਰਹੇ। ਸੋ ਜਦੋਂ ਲੜਾਈਆਂ ਇਸ ਮੋੜ ਦੇ ਉੱਤੇ ਪਹੁੰਚ ਜਾਂਦੀਆਂ ਨੇ ਤਾਂ ਫਿਰ ਸ਼ਾਇਦ ਇਸੇ ਤਰੀਕੇ ਦੇ ਨਾਲ ਹੀ ਉਹਨਾਂ ਦਾ ਹੱਲ ਹੁੰਦਾ, ਪਰ ਫਿਲਹਾਲ ਇਹ ਸਾਰਾ ਕੁਛ ਭਵਿੱਖ ਦੀ ਬੁੱਕਲ ਦੇ ਵਿੱਚ ਪਿਆ, ਉੱਥੇ ਤੈਅ ਹੋਊਗਾ ਕਿ ਇਹ ਲੜਾਈ ਹੁਣ ਕਿਹੜੇ ਪਾਸੇ ਨੂੰ ਜਾਂਦੀ ਹੈ। ਆਪਾਂ ਚੱਲਦੇ ਹਾਂ ਇੰਗਲੈਂਡ ਨੂੰ। ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ, ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਕੀਰ ਸਟਾਰਮਰ, ਸੋ ਉਹਨਾਂ ਨੇ ਰੌਲਾ ਪਿਆ ਸੀ ਕਿ ਉਹ ਅਸਤੀਫਾ ਦੇ ਦੇਣਗੇ, ਸ਼ਾਇਦ ਉਹਨਾਂ ਦੇ ਉੱਤੇ ਦਬਾਅ ਕਾਫੀ ਵੱਧ ਰਿਹਾ। ਪਰ ਇਸੇ ਦੇ ਦਰਮਿਆਨ ਉਹਨਾਂ ਦਾ ਇਹ ਬਿਆਨ ਆਉਂਦਾ ਵਾ, ਉਹਨਾਂ ਦਾ ਇਹ ਕਹਿਣਾ ਕਿ ਉਹ ਅਹੁਦੇ ਦੇ ਉੱਤੇ ਬਣੇ ਰਹਿਣਗੇ। ਕੈਬਨਿਟ ਮੰਤਰੀਆਂ ਨੂੰ ਇਹ ਕਿਹਾ ਕਿ ਉਹ ਬੀਤੇ ਹਫ਼ਤੇ ਬ੍ਰਿਟੇਨ ਦੇ ਵਿੱਚ ਜੋ ਹੋਈਆਂ ਸਥਾਨਕ ਚੋਣਾਂ ਨੇ ਉਹਨਾਂ ਦੇ ਵਿੱਚ ਜੋ ਹੋਈ ਹਾਰ ਹੈ ਲੇਬਰ ਪਾਰਟੀ ਦੀ ਉਹਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦੇ ਨੇ, ਪਰ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਉਹਨਾਂ ਦਾ ਇਹ ਕਹਿਣਾ ਕਿ ਜਿਹੜਾ ਇਹ ਰੌਲਾ ਪੈ ਰਿਹਾ ਵਾ ਕਿ ਉਹ ਅਹੁਦਾ ਛੱਡ ਰਹੇ ਨੇ ਜਾਂ ਉਹਨਾਂ ਨੂੰ ਹਟਾਇਆ ਜਾਊਗਾ, ਇੱਦਾਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਆ। ਉਹਨਾਂ ਦਾ ਕਹਿਣਾ ਕਿ ਇਹ ਹਲੇ ਸ਼ੁਰੂ ਨਹੀਂ ਹੋਈ, ਮੁਲਕ ਇਹ ਚਾਹੁੰਦਾ ਆ ਕਿ ਉਹ ਸ਼ਾਸਨ ਕਰਨ ਅਤੇ ਚੰਗੇ ਤਰੀਕੇ ਦੇ ਨਾਲ ਦੇਸ਼ ਦੀ ਅਗਵਾਈ ਕਰਨ। ਮੈਂ ਉਹੀ ਕਰ ਰਿਹਾ ਵਾਂ ਅਤੇ ਸਾਨੂੰ ਅਜਿਹਾ ਹੀ ਕਰਨਾ ਚਾਹੀਦਾ ਵਾ। ਕਈ ਮੰਤਰੀਆਂ ਨੇ ਉਹਨਾਂ ਤੋਂ ਕੈਬਨਿਟ ਦੇ ਵਿੱਚ ਤਬਦੀਲੀ ਦੇ ਲਈ ਸਮਾਂ ਸਾਰਣੀ ਦਾ ਐਲਾਨ ਕਰਨ ਦੀ ਮੰਗ ਵੀ ਕੀਤੀ ਸੀ। ਦੱਸਦੇ ਜੀ ਕਿ ਮਕਾਨ ਸਾਜੀ ਅਤੇ ਸਥਾਨਕ ਸਰਕਾਰ ਮੰਤਰੀ ਨੇ ਜਿਹੜੇ ਮਿਆਤਾ ਫਾਨਬੂਲੇ, ਸੋ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਸੀ। ਇਸੇ ਵਜ੍ਹਾ ਦੇ ਕਰਕੇ ਇਹਨਾਂ ਦੇ ਉੱਤੇ ਵੀ ਦਬਾਅ ਵਧਿਆ। ਫਾਨਬੂਲੇ ਨੇ ਜਿਹੜਾ ਇਹ ਕਹਿਣਾ ਕਿ ਉਹਨਾਂ ਨੇ ਆਪਣੀ ਸੇਵਾ ਦੇ ਉੱਤੇ ਕੀਤੀ ਸੇਵਾ ਦੇ ਉੱਤੇ ਉਹਨਾਂ ਨੂੰ ਮਾਣ ਆ, ਪਰ ਸਰਕਾਰ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਖਰੀ ਨਹੀਂ ਉਤਰ ਸਕੀ। ਇਸ ਦੇ ਬਾਵਜੂਦ ਕੀਰ ਸਟਾਰਮਰ ਦਾ ਇਹ ਕਹਿਣਾ ਕਿ ਲੇਬਰ ਆਗੂ ਨੂੰ ਜਿਹੜਾ ਚੇਤਾਵਨੀ ਦੇਣ ਦੇ ਲਈ 20% ਸੰਸਦੀ ਮੈਂਬਰਾਂ ਦੇ ਸਮਰਥਨ ਦੀ ਲੋੜ ਹੁੰਦੀ ਹੈ, ਜੋ ਕਿ ਅਜੇ ਤੱਕ ਇਕੱਠਾ ਨਹੀਂ ਹੋਇਆ। ਸਟਾਰਮਰ ਦੇ ਇਸ ਬਿਆਨ ਨੂੰ ਕੁਝ ਸੰਸਦੀ ਮੈਂਬਰ ਜਿਹੜੇ ਨੇ ਚੁਣੌਤੀ ਦੇ ਵਜੋਂ ਫਿਲਹਾਲ ਵੇਖ ਰਹੇ ਨੇ।
ਉਹਨਾਂ ਦਾ ਇਹ ਕਹਿਣਾ ਕਿ ਅਹੁਦਾ ਛੱਡਣ ਦੇ

ਲਈ ਫਿਲਹਾਲ ਇਹ ਸਹੀ ਸਮਾਂ ਨਹੀਂ ਆ। ਦੇਸ਼ ਦੇ ਹਾਲਾਤ ਕੁਛ ਬਹੁਤੇ ਵਧੀਆ ਨਹੀਂ ਗੇ ਫਿਲਹਾਲ, ਇਸ ਚੀਜ਼ ਦੀ ਅੰਦਰ ਖਾਤੇ ਜਿਹੜੇ ਰੌਲਾ ਰੱਪਾ ਜ਼ਰੂਰ ਪੈ ਰਿਹਾ, ਪਰ ਫਿਲਹਾਲ ਇਹ ਕਹਿਣਾ ਔਖਾ ਕਿ ਸਟਾਰਮਰ ਅੱਗੇ ਪ੍ਰਧਾਨ ਮੰਤਰੀ ਬਣੇ ਰਹਿਣਗੇ ਜਾਂ ਨਹੀਂ ਬਣੇ ਰਹਿਣਗੇ। ਪਰ ਕਾਫੀ ਸਾਰੀਆਂ ਚਰਚਾਵਾਂ ਉਦੋਂ ਜ਼ਿਆਦਾ ਸ਼ੁਰੂ ਹੋ ਗਈਆਂ ਹੈ ਜਦੋਂ ਇਹਨਾਂ ਦੇ ਹੀ ਇੱਕ ਮੰਤਰੀ ਫਾਨ ਬੂਲੇ ਨੇ ਜਦੋਂ ਆਪਣੇ ਅਸਤੀਫੇ ਵਿੱਚ ਇਹ ਲਿਖ ਛੱਡਿਆ ਸੀ ਕਿ ਦੇਸ਼ ਨੂੰ ਵੱਡੀ ਤਬਦੀਲੀ ਦੀ ਲੋੜ ਆ ਅਤੇ ਲੋਕਾਂ ਨੂੰ ਇਹ ਮੰਗ ਜਿਹੜੀ ਆ ਉਹ ਲੋਕ ਕਰ ਰਹੇ ਨੇ, ਪਰ ਲੋਕਾਂ ਨੂੰ ਇਹ ਵਿਸ਼ਵਾਸ ਨਹੀਂ ਆ ਕਿ ਤੁਸੀਂ ਇਹ ਤਬਦੀਲੀਆਂ ਲਿਆ ਸਕਦੇ ਹੋ। ਕਮ ਸੇ ਕਮ ਮੈਨੂੰ ਤਾਂ ਨਹੀਂ ਆ ਇਹ ਆਸ। ਸੋ ਇਸ ਵਜ੍ਹਾ ਦੇ ਕਰਕੇ ਹੁਣ ਆਪਣੀ ਹੀ ਇੱਕ ਤਰ੍ਹਾਂ ਦੇ ਨਾਲ ਸਰਕਾਰ ਦੇ ਖਿਲਾਫ਼ ਬੋਲਣ ਵਾਲੀ ਗੱਲ ਹੋ ਜਾਂਦੀ ਹੈ। ਸੋ ਅਜਿਹੇ ਦੇ ਵਿੱਚ ਲੋਕ ਹੁਣ ਅੰਦਾਜ਼ੇ ਲਾਉਣੇ ਸ਼ੁਰੂ ਹੋ ਚੁੱਕੇ ਸੀ ਕਿ ਸ਼ਾਇਦ ਕੀਰ ਸਟਾਰਮਰ ਆਪਣਾ ਅਹੁਦਾ ਛੱਡ ਦੇਣਗੇ, ਪਰ ਫਿਲਹਾਲ ਇਹ ਮੈਦਾਨ ਦੇ ਵਿੱਚ ਡਟੇ ਨੇ। ਇਹਦਣ ਦੱਖਣੀ ਅਫਰੀਕਾ ਦੀ ਸਿਆਸਤ ਦੇ ਵਿੱਚ ਵੀ ਇੱਕ ਹਲਚਲ ਵੇਖਣ ਨੂੰ ਮਿਲ ਰਹੀ ਹੈ। ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਨੇ ਜਿਹੜੇ ਰਾਮਾਫੋਸਾ, ਉਹਨਾਂ ਨੇ ਐਲਾਨ ਕੀਤਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ, ਜਦੋਂ ਕਿ ਸੰਸਦ ਦੇ ਵਿੱਚ ਉਹਨਾਂ ਦੇ ਖਿਲਾਫ਼ ਮਹਾਂਦੋਸ਼ ਦੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ। ਸੋ ਅਜਿਹੀ ਕਾਰਵਾਈ ਮੁਲਕ ਦੀ ਸਿਖਰਲੀ ਅਦਾਲਤ ਦੇ ਇੱਕ ਫੈਸਲੇ ਤੋਂ ਮਗਰੋਂ ਸ਼ੁਰੂ ਹੋਈ ਹੈ। 2020 ਦੇ ਵਿੱਚ ਉਹਨਾਂ ਦੇ ਫਾਰਮ ਹਾਊਸ ਦੇ ਵਿੱਚੋਂ ਵੱਡੀ ਮਾਤਰਾ ਦੇ ਵਿੱਚ ਅਮਰੀਕੀ ਡਾਲਰ ਚੋਰੀ ਹੋਣ ਦੀ ਘਟਨਾ ਦਾ ਜਿਹੜਾ ਪਰਦਾਫਾਸ਼ ਹੋਇਆ ਸੀ। ਸੋਮਵਾਰ ਦੇ ਦਿਨ ਰਾਮਾਫੋਸਾ ਨੇ ਆਪਣੇ ਸੰਬੋਧਨ ਦੇ ਵਿੱਚ ਕਿਹਾ ਕਿ ਕੁਛ ਹਲਕਿਆਂ ਦੇ ਵਿੱਚ ਉਹਨਾਂ ਦੇ ਅਸਤੀਫੇ ਦੀ ਮੰਗ ਉੱਠ ਜ਼ਰੂਰ ਰਹੀ ਹੈ, ਕੁਛ ਲੋਕ ਅਸਤੀਫਾ ਨਾ ਦੇਣ ਦੀ ਵੀ ਉਹਨਾਂ ਨੂੰ ਅਪੀਲ ਕਰ ਰਹੇ ਨੇ, ਪਰ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਮੈਂ ਅਸਤੀਫਾ ਨਹੀਂ ਦੇਵਾਂਗਾ। ਅਜਿਹਾ ਕਰਨਾ ਸੰਵਿਧਾਨ ਦੇ ਵੱਲੋਂ ਤੈਅ ਕੀਤੀ ਪ੍ਰਕਿਰਿਆ ਨੂੰ ਅਣਗੌਲਿਆਂ ਕਰਨਾ ਹੋਵੇਗਾ। ਸੋ ਅਸਤੀਫਾ ਦੇਣਾ ਉਹ ਪੈਨਲ ਦੀ ਰਿਪੋਰਟ ਨੂੰ ਮਾਨਤਾ ਦੇਣ ਵਰਗਾ ਹੋਊਗਾ, ਜਿਹਦੇ ਵਿੱਚ ਕਿ ਬਦਕਿਸਮਤੀ ਦੇ ਨਾਲ ਗੰਭੀਰ ਖਾਮੀਆਂ ਨੇ। ਉਹਨਾਂ ਦਾ ਕਹਿਣਾ ਕਿ ਜ਼ਿੰਮੇਵਾਰੀ ਤੋਂ ਮੈਂ ਭੱਜਣ ਵਾਲਿਆਂ 'ਚੋਂ ਨਹੀਂ ਹਾਂ, ਅਤੇ ਜੇਕਰ ਮੈਂ ਅਹੁਦਾ ਛੱਡਦਾ ਤਾਂ ਜ਼ਿੰਮੇਵਾਰੀ ਤੋਂ ਭੱਜਣ ਵਾਲੀ ਗੱਲ ਹੋਊਗੀ। ਨਾਲ ਦੀ ਨਾਲ ਉਹਨਾਂ ਦਾ ਕਹਿਣਾ ਕਿ ਇਸ ਮੌਕੇ ਦੇ ਉੱਤੇ ਅਸਤੀਫਾ ਦੇਣ ਦਾ ਅਰਥ ਲੋਕਾਂ ਦੇ ਅੱਗੇ ਹਾਰ ਮੰਨਣਾ ਹੋਵੇਗਾ। ਉਹ ਲੋਕ ਜੋ ਸਾਡੇ ਸਮਾਜ ਦੇ ਵਿੱਚ ਸੁਧਾਰਾਂ ਦੇ ਖਿਲਾਫ਼ ਨੇ, ਸੰਸਥਾਵਾਂ ਦੇ ਖਿਲਾਫ਼ ਨੇ, ਜੋ ਨਹੀਂ ਚਾਹੁੰਦੇ ਕਿ ਮੁੜ ਇਸ ਟਾਈਮ ਦੇ ਉੱਤੇ ਕਈ ਚੀਜ਼ਾਂ ਪੈਰਾਂ ਸਿਰ ਹੋਣ, ਜੋ ਚਾਹੁੰਦੇ ਨਹੀਂ ਕਿ ਭ੍ਰਿਸ਼ਟਾਚਾਰ ਦੇ ਖਿਲਾਫ਼ ਆਵਾਜ਼ ਜਾਰੀ ਰੱਖੀ ਜਾਵੇ। ਸੋ ਉਹਨਾਂ ਨੇ ਆਪਣੀ ਤਰ੍ਹਾਂ ਦਾ ਇੱਕ ਸਪਸ਼ਟੀਕਰਨ ਜ਼ਰੂਰ ਦਿੱਤਾ, ਜਦਕਿ ਲੋਕਾਂ ਦੇ ਵਿੱਚ ਆਵਾਜ਼ ਇਹ ਹੋਈ ਆ ਕਿ ਭ੍ਰਿਸ਼ਟਾਚਾਰ ਦੇ ਵਿੱਚ ਸ਼ਾਮਲ ਨੇ, ਇਹਨਾਂ ਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ। ਸੋ ਅਜਿਹੇ ਦੇ ਵਿੱਚ ਹੁਣ ਦੱਖਣੀ ਅਫਰੀਕਾ ਦੇ ਲੋਕ ਵੀ ਇਹ ਵੇਖ ਰਹੇ ਨੇ ਕਿ ਅੱਗੇ ਉਹਨਾਂ ਦੀ ਰਾਜਨੀਤੀ ਕਿਹੜੇ ਪਾਸੇ ਨੂੰ ਜਾਂਦੀ ਹੈ। ਸੋ ਇਹ ਵੇਖਣ ਦੇ ਵਿੱਚ ਆ ਰਿਹਾ ਕਿ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੀ ਸਮੱਸਿਆ ਇਸ ਟਾਈਮ ਦੇ ਉੱਤੇ ਚੱਲ ਹੀ ਰਹੀ ਆ। ਰਾਜਨੀਤੀ ਪਹਿਲਾਂ ਦੇ ਨਾਲੋਂ ਹੌਲੀ ਹੌਲੀ ਆਪਣੇ ਮਿਆਰ ਤੋਂ ਹੋਰ ਹੇਠਾਂ ਨੂੰ ਡਿੱਗ ਰਹੀ ਆ। ਇਹ ਕਿਸੇ ਇੱਕ ਦੇਸ਼ ਦਾ ਇਸ ਟਾਈਮ ਸੂਰਤ ਹਾਲ ਨਹੀਂ, ਦੁਨੀਆ ਦੇ ਲਗਭਗ ਜ਼ਿਆਦਾਤਰ ਦੇਸ਼ ਇਸੇ ਸੰਕਟ ਦੇ ਵਿੱਚੋਂ ਲੰਘ ਰਹੇ ਨੇ। ਜਾਂ ਤਾਂ ਲੋਕ ਉਹਨਾਂ ਦੇ ਅਸਤੀਫਿਆਂ ਦੀ ਮੰਗ ਕਰ ਰਹੇ ਨੇ, ਜਾਂ ਫਿਰ ਉਹ ਸਰਕਾਰ ਚਲਾਉਣ ਦੇ ਵਿੱਚ ਆਰਥਿਕ ਹਾਲਾਤ ਦੇਸ਼ ਦੇ ਸੁਧਾਰਨ ਦੇ ਵਿੱਚ ਜੱਦੋਜਹਿਦ ਕਰ ਰਹੇ ਨੇ, ਅਤੇ ਜਾਂ ਫਿਰ ਉਹਨਾਂ ਦੇਸ਼ਾਂ ਦੇ ਵਿੱਚ ਲਗਭਗ ਆਪਾਂ ਕਹਿ ਲਈਏ ਕਿ ਸਥਿਤੀ ਡਾਵਾਂਡੋਲ ਹੋ ਹੀ ਚੁੱਕੀ ਆ। ਕਈ ਖ਼ਬਰਾਂ ਆ ਚੁੱਕੀਆਂ ਨੇ, ਕਈ ਖ਼ਬਰਾਂ ਮਾਹਰ ਕਹਿੰਦੇ ਨੇ ਕਿ ਆਉਣੀਆਂ ਬਾਕੀ ਨੇ।

0: ਇੱਧਰ ਆਸਟ੍ਰੇਲੀਆ ਤੋਂ ਆ ਰਹੀਆਂ ਖਬਰਾਂ ਦੀ ਗੱਲ ਕਰਦੇ ਹਾਂ ਅਤੇ ਇਸ ਟਾਈਮ ਦੇ ਉੱਤੇ ਆਸਟ੍ਰੇਲੀਆ ਦੇ ਵਿੱਚੋਂ ਸਭ ਤੋਂ ਵੱਡੀ ਖਬਰ ਆ ਰਹੀ ਆ ਇੱਥੋਂ ਦੇ ਬਜਟ ਦੀ। ਸੋ ਕੱਲ੍ਹ ਦੇ ਦਿਨ ਸੰਘੀ ਬਜਟ ਪੇਸ਼ ਹੋ ਚੁੱਕਾ। ਸੋ ਇਸ ਬਜਟ ਦੇ ਵਿੱਚ ਕੀ ਉਤਰਾਅ ਚੜ੍ਹਾਅ ਰਹੇ, ਕਿਹਨਾਂ ਦੇ ਲਈ ਫਾਇਦੇ ਰਹੇ, ਕਿਹਨਾਂ ਦੇ ਲਈ ਨੁਕਸਾਨ ਰਹੇ, ਇਹ ਸਾਰੀਆਂ ਚੀਜ਼ਾਂ ਸ਼ਾਇਦ ਤੁਹਾਡੇ ਤੱਕ ਪਹੁੰਚ ਗਈਆਂ ਹੋਣ। ਉਹਨਾਂ ਨੂੰ ਹੋਰ ਐਂਗਲ ਤੋਂ ਵੀ ਆਪਾਂ ਜਾਣਨ ਦੀ, ਵੇਖਣ ਦੀ, ਪਰਖਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ। ਸੋ ਅਜਿਹੇ ਦੇ ਵਿੱਚ ਅਲੱਗ ਅਲੱਗ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਨਾਲ ਕਿੱਥੋਂ ਤੱਕ ਕਿਵੇਂ ਸੰਬੰਧ ਰੱਖਦੀਆਂ ਨੇ, ਕੀ ਤੁਹਾਡਾ ਫਾਇਦਾ ਨੁਕਸਾਨ ਕਰਨਗੀਆਂ, ਉਹ ਸ਼ਾਇਦ ਤੁਹਾਡੇ ਤੱਕ ਹੌਲੀ ਹੌਲੀ ਪਹੁੰਚਦੀਆਂ ਹੋਣ। ਫਿਲਹਾਲ ਮੋਟੀ ਜਿਹੀ ਇੱਕ ਝਾਤ ਮਾਰਦੇ ਹਾਂ। 2026 ਦਾ ਆਸਟ੍ਰੇਲੀਆ ਦਾ ਇਹ ਬਜਟ ਖਜਾਨਚੀ ਜਿਮ ਚਾਲਮਰਸ ਦੇ ਵੱਲੋਂ ਪੇਸ਼ ਕੀਤਾ ਗਿਆ। ਇਹਨਾਂ ਦਾ ਇਹ 5ਵਾਂ ਬਜਟ ਸੀ। ਮੁੱਖ ਧਿਆਨ ਇਸ ਵਾਰ ਹੀ ਮਹਿੰਗਾਈ ਵੱਲ ਦਿੱਤਾ ਗਿਆ, ਜਿਹੜੀ ਇਸ ਟਾਈਮ ਦੇ ਉੱਤੇ ਹਾਊਸ ਕ੍ਰਾਈਸਿਸ ਚੱਲ ਰਹੇ ਨੇ ਉਹਦੇ ਲਈ ਦਿੱਤਾ ਗਿਆ, ਅਤੇ ਆਮ ਜਨਤਾ ਦੇ ਉੱਤੇ ਜਿਹੜਾ ਇੱਕ ਆਰਥਿਕ ਬੋਝ ਆ ਉਹਨੂੰ ਕਿਵੇਂ ਘੱਟ ਕੀਤਾ ਜਾ ਸਕਦਾ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਇਸ ਵਾਰੀ ਇਹ ਬਜਟ ਕੇਂਦਰਿਤ ਰਿਹਾ। ਇਹਦੇ ਵਿੱਚ ਫਾਇਦੇ ਵਜੋਂ ਜੇਕਰ ਵੇਖਿਆ ਜਾਵੇ ਤਾਂ 2026 ਦੇ ਬਜਟ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਆਸਟ੍ਰੇਲੀਆਈ ਲੋਕ ਨੇ ਜਿਹੜੇ ਟੈਕਸ ਦੇ ਰਹੇ ਨੇ ਲਗਭਗ $250 ਤੱਕ ਦੀ ਉਹਨਾਂ ਨੂੰ ਟੈਕਸ ਛੋਟ ਮਿਲਣ ਜਾ ਰਹੀ ਹੈ। ਹਾਲਾਂਕਿ ਜੁਲਾਈ 2027 ਤੋਂ ਲਾਗੂ ਹੋਣ ਦੇ ਉਮੀਦ ਹੈ। ਜੁਲਾਈ 2026 ਤੋਂ 18,201 ਤੋਂ ਲੈ ਕੇ ਅਤੇ 45,000 ਦੇ ਦਰਮਿਆਨ ਜਿਨ੍ਹਾਂ ਦੀ ਆਮਦਨ ਆ ਉਹਨਾਂ ਦੀ ਟੈਕਸ ਦੀ ਦਰ 16% ਤੋਂ ਘਟਾ ਕੇ 15% ਕਰ ਦਿੱਤੀ ਜਾਊਗੀ। ਇਹ ਵੈਸੇ 2027 ਦੇ ਵਿੱਚ 14% ਜਿਹੜੀ ਚਲੀ ਜਾਊਗੀ। ਸੋ ਇੱਦਾਂ ਦਾ ਇਸ ਬਜਟ ਦੇ ਵਿੱਚ ਪ੍ਰਾਵਿਧਾਨ ਹੈ। ਟੈਕਸ ਦੇਣ ਵਾਲੇ ਬਿਨਾਂ ਰਸੀਦ ਤੋਂ ਜਿਹੜਾ $1,000 ਤੱਕ ਦੀ ਹੁਣ ਸਿੱਧੀ ਟੈਕਸ ਕਟੌਤੀ ਦਾ ਦਾਅਵਾ ਕਰ ਸਕਦੇ ਨੇ। ਉਹਨਾਂ ਨੂੰ ਕਿਸੇ ਵੀ ਰਸੀਦ ਨੂੰ ਵਿਖਾਉਣ ਦੀ ਹੁਣ ਲੋੜ ਨਹੀਂ ਰਹੂਗੀ। ਇਸ ਤੋਂ ਇਲਾਵਾ ਜਿਹੜੇ ਫਸਟ ਹੋਮ ਬਾਇਜ਼ ਨੇ, ਪਹਿਲੀ ਵਾਰ ਜਿਨ੍ਹਾਂ ਨੇ ਘਰ ਖਰੀਦਣਾ, ਉਹਨਾਂ ਦੇ ਲਈ ਵੀ ਇਹ ਬਜਟ ਠੀਕ ਆ। ਸੋ ਸਰਕਾਰ ਨੇ ਨੈਗੇਟਿਵ ਗੇਅਰਿੰਗ ਦੇ ਨਿਯਮਾਂ ਦੇ ਵਿੱਚ ਜਿਹੜੇ ਬਦਲਾਅ ਕੀਤੇ ਨੇ, ਇਸ ਨੂੰ ਸਿਰਫ ਨਵੇਂ ਘਰਾਂ ਤੱਕ ਹੀ ਸੀਮਿਤ ਕਰਨ ਦਾ ਹੁਣ ਫੈਸਲਾ ਕਰ ਲਿਆ, ਤਾਂ ਕਿ ਜੋ ਪਹਿਲੀ ਵਾਰ ਘਰ ਖਰੀਦ ਰਹੇ ਨੇ ਉਹਨਾਂ ਦੇ ਲਈ ਮੌਕੇ ਵੱਧ ਸਕਣ, ਉਹਨਾਂ ਦੇ ਉੱਤੇ ਇਹ ਭਾਰ ਨਾ ਮਹਿਸੂਸ ਹੋਵੇ। ਦੱਸ ਦਿਓ ਜੇ ਕਿ ਨੈਗੇਟਿਵ ਗੇਅਰਿੰਗ ਨੂੰ ਲੈ ਕੇ ਕਾਫੀ ਜ਼ਿਆਦਾ ਚਰਚੇ ਆਸਟ੍ਰੇਲੀਆ ਦੇ ਵਿੱਚ ਚੱਲਦੇ ਰਹੇ ਨੇ, ਕਿਉਂਕਿ ਇਸ ਬਜਟ ਤੋਂ ਪਹਿਲਾਂ ਹੀ ਇਹਦੇ ਉੱਤੇ ਗੱਲਾਂ ਬਾਤਾਂ ਹੋਣੀਆਂ, ਇਹਦੇ ਉੱਤੇ ਵਿਚਾਰ ਚਰਚੇ ਹੋਣੇ ਸ਼ੁਰੂ ਹੋ ਚੁੱਕੇ ਸੀ। ਇਸ ਟਾਈਮ ਦੇ ਉੱਤੇ ਛੋਟੇ ਕਾਰੋਬਾਰੀ ਯਾਨੀ ਕਿ ਸਮਾਲ ਬਿਜ਼ਨਸਿਸ ਜਿਹੜੇ ਨੇ ਉਹ ਕਾਫੀ ਔਖੀ ਘੜੀ ਦੇ ਵਿੱਚੋਂ ਲੰਘ ਰਹੇ ਨੇ। ਉਹਨਾਂ ਦੀ ਬਾਂਹ ਫੜਨ ਦੇ ਲਈ ਲਗਭਗ ਸਰਕਾਰ ਨੇ 20,000 ਤੱਕ ਦੇ ਜਿਹੜਾ ਸਾਜੋ ਸਮਾਨ ਦੀ ਖਰੀਦ ਉਪਰੋਕਤ ਆ ਉਹਦੇ ਉੱਤੇ ਟੈਕਸ ਛੋਟ ਨੂੰ ਪੱਕੇ ਤੌਰ ਦੇ ਉੱਤੇ ਲਾਗੂ ਕਰ ਦਿੱਤਾ। ਜੇਕਰ ਕਾਰੋਬਾਰ ਨੂੰ ਜੇਕਰ ਆਪਣੀ ਇਨਵੈਸਟਮੈਂਟ ਦੇ ਕਰਕੇ ਘਾਟਾ ਹੁੰਦਾ ਤਾਂ ਉਹ ਪਿਛਲੇ ਸਾਲ ਭਰੇ ਟੈਕਸ ਦਾ ਰੀਫੰਡ ਵੀ ਲੈ ਸਕਣਗੇ, ਯਾਨੀ ਕਿ ਅਗਲੇ ਸਾਲ ਦੇ ਵਿੱਚ ਉਹ ਐਡਜਸਟਮੈਂਟਾਂ ਹੋ ਜਾਣਗੀਆਂ। ਇਸ ਤੋਂ ਇਲਾਵਾ ਤੇਲ ਦੀਆਂ ਕੀਮਤਾਂ ਤੋਂ ਰਾਹਤ ਦੇਣ ਦੇ ਲਈ ਸਰਕਾਰ ਨੇ ਫਿਊਲ ਐਕਸਾਈਜ਼ ਦੇ ਵਿੱਚ ਕਟੌਤੀ ਤੋਂ ਪਹਿਲਾਂ ਕੀਤੀ, ਉਹ ਤੁਹਾਡੇ ਤੱਕ ਪਹੁੰਚ ਹੀ ਚੁੱਕੀ ਹੈ, ਤੁਸੀਂ ਉਹਦਾ ਆਨੰਦ ਮਾਣ ਹੀ ਰਹੇ ਹੋ। ਅਤੇ ਜੇ ਆਪਾਂ ਵਿਕਟੋਰੀਆ ਤੱਕ ਸੀਮਿਤ ਰਹਿ ਕੇ ਗੱਲ ਕਰੀਏ ਤਾਂ ਵਿਕਟੋਰੀਆ ਵਰਗੇ ਰਾਜਾਂ ਦੇ ਵਿੱਚ ਰਜਿਸਟ੍ਰੇਸ਼ਨ ਦੇ ਉੱਤੇ ਵੀ 20% ਰਿਬੇਟ ਹੈ, ਅਤੇ ਇਸ ਟਾਈਮ ਦੇ ਉੱਤੇ ਕਿਰਾਏ ਜਾਂ ਫਿਰ ਉਸ ਤੋਂ ਬਾਅਦ ਅੱਧੇ ਕਿਰਾਏ ਜਿਹੜੇ ਕਿ ਪਬਲਿਕ ਟਰਾਂਸਪੋਰਟੇਸ਼ਨ ਦੇ ਉੱਤੇ ਨੇ ਉਹਦੀ ਸਹੂਲਤ ਵੀ ਲੋਕ ਮਾਣ ਰਹੇ ਨੇ, ਜੋ ਲੋਕਾਂ ਦੇ ਉੱਤੇ ਪਏ ਬੋਝ ਨੂੰ, ਆਰਥਿਕ ਬੋਝ ਨੂੰ ਘੱਟ ਕਰਨ ਦਾ ਹੀ ਇੱਕ ਉਪਰਾਲਾ। ਇਸ ਤੋਂ ਇਲਾਵਾ ਅਗਲੇ ਇੱਕ ਦਹਾਕੇ ਦੇ ਵਿੱਚ ਰੱਖਿਆ ਬਜਟ ਦੇ ਲਈ ਵੀ ਵੱਡਾ ਜਿਹੜਾ ਇਸ ਟਾਈਮ ਦੇ ਉੱਤੇ ਪੈਸਾ ਬਜਟ ਜਿਹੜਾ ਰੱਖਿਆ ਗਿਆ 53 ਬਿਲੀਅਨ ਦਾ ਵਾਧਾ ਕੀਤਾ ਗਿਆ ਵਾ ਇੱਕ ਦਹਾਕੇ ਦਾ। ਸੋ ਜਿਹਦੇ ਵਿੱਚ ਕਿ ਡਰੋਨ ਖਰੀਦੇ ਜਾਣਗੇ, ਨਵੀਂ ਟੈਕਨੋਲੋਜੀ ਲਿਆਂਦੀ ਜਾਊਗੀ, ਅਤੇ ਖਾਸ ਤੌਰ ਦੇ ਉੱਤੇ ਪਣਡੁੱਬੀਆਂ ਯਾਨੀ ਕਿ ਔਕਸ ਸਮਝੌਤਾ ਜਿਹੜਾ ਵਾ ਉਹ ਅੱਗੇ ਵਧਾਇਆ ਜਾਊਗਾ, ਇਹਦੇ ਉੱਤੇ ਵੀ ਵੱਡਾ ਖਰਚਾ। ਹੁਣ ਕਿੰਨਾ ਕਿੰਨਾ ਦੇ ਨੁਕਸਾਨ ਨੇ ਮੋਟੇ ਰੂਪ ਦੇ ਵਿੱਚ ਜੇ ਵੇਖੀਏ ਤਾਂ ਨੈਗੇਟਿਵ ਗੇਅਰਿੰਗ ਅਤੇ CGT ਯਾਨੀ ਕਿ ਕੈਪੀਟਲ ਗੇਨ ਟੈਕਸ, ਇਹਦੇ ਵਿੱਚ ਕਟੌਤੀ ਦੇ ਕਾਰਨ ਜਿਹੜੇ ਇਨਵੈਸਟਰ ਨੇ ਉਹਨਾਂ ਨੂੰ ਟੈਕਸ ਬਚਾਉਣਾ ਔਖਾ ਹੋ ਜਾਊਗਾ। ਇਹ ਖਾਸ ਕਰਕੇ ਪੁਰਾਣੀਆਂ ਪ੍ਰਾਪਰਟੀਆਂ ਦੇ ਉੱਤੇ ਲਾਗੂ ਹੋਊਗਾ, ਜਿਹੜੇ ਨਵੇਂ ਨੇ ਉਹਨਾਂ ਦੀ ਆਪਾਂ ਗੱਲ ਕਰ ਹੀ ਚੁੱਕੇ ਹਾਂ ਕਿ ਫਸਟ ਹੋਮ ਬਾਇਰਸ ਦੇ ਉੱਤੇ ਇਹ ਚੀਜ਼ਾਂ ਲਾਗੂ ਨਹੀਂ ਹੋਣਗੀਆਂ, ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਜ਼ਰੂਰ ਮਿਲੇਗਾ। ਇਸ ਤੋਂ ਇਲਾਵਾ ਜਿਹੜੇ ਅਮੀਰ ਪਰਿਵਾਰ ਨੇ ਜਾਂ ਫਿਰ ਟਰੱਸਟਾਂ ਦੇ ਰਾਹੀਂ ਜਿਹੜੇ ਕਾਰੋਬਾਰ ਰਨ ਹੋ ਰਹੇ ਨੇ ਉਹਨਾਂ ਦੇ ਵਿੱਚੋਂ ਟੈਕਸ ਬਚਾਉਣ ਦੇ ਜਿਹੜੇ ਤਰੀਕੇ ਨੇ ਉਹ ਥੋੜ੍ਹੇ ਜਿਹੇ ਹੁਣ ਔਖੇ ਕਰ ਦਿੱਤੇ ਗਏ ਨੇ, ਨਿਯਮਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਨੇ। ਇਹ ਮੰਨਿਆ ਜਾ ਰਿਹਾ ਕਿ ਸਰਕਾਰ ਨੂੰ 2 ਬਿਲੀਅਨ ਤੱਕ ਦਾ ਸਾਲਾਨਾ ਮਾਲੀਆ ਇਸ ਬਦਲਾਅ ਦੇ ਨਾਲ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਜਿਹੜੇ 65 ਸਾਲ ਤੋਂ ਵੱਧ ਉਮਰ ਦੇ ਲੋਕ ਨੇ ਉਹਨਾਂ ਦੀ ਮੈਡੀਕੇਅਰ ਲੇਵੀ ਦੇ ਵਿੱਚ ਵੀ ਬਦਲਾਅ ਕੀਤਾ ਗਿਆ ਵਾ। ਸਾਲਾਨਾ ਲਗਭਗ $240 ਵਾਧੂ ਦੇਣੇ ਪੈ ਸਕਦੇ ਨੇ। ਸਰਕਾਰ ਨੇ NDIS ਦੇ ਖਰਚਿਆਂ ਨੂੰ ਵੀ ਜਿਹੜਾ ਘਟਾਉਣ ਦੀ ਤਜਵੀਜ਼ ਰੱਖੀ ਹੈ। ਖੈਰੇ ਦੇ ਉੱਤੇ ਡਿਟੇਲ ਦੇ ਵਿੱਚ ਅੱਗੇ ਆਪਾਂ ਹੋਰ ਝਾਤ ਮਾਰਾਂਗੇ। ਲਗਭਗ 160,000 ਲੋਕਾਂ ਨੂੰ ਇਸ ਸਕੀਮ ਤੋਂ ਬਾਹਰ ਕੀਤਾ ਜਾ ਸਕਦਾ ਵਾ। ਇਸ ਤੋਂ ਪਹਿਲਾਂ ਵੀ ਤੁਹਾਡੇ ਨਾਲ ਸਾਂਝ ਪਾ ਚੁੱਕੇ ਹਾਂ ਜੋ ਕਿ ਇਹਦੇ ਵਾਧੇ ਖਰਚੇ ਨੂੰ ਤਾਂ ਕਾਬੂ ਪਾਊਗਾ। ਨਾਲ NDIS ਦੇ ਵਿੱਚ ਜਿਹੜੀਆਂ ਧਾਂਦਲੀਆਂ ਹੁੰਦੀਆਂ ਨੇ, ਜਿਹੜੇ ਲੋਕ ਇਹਦੀਆਂ ਚੋਰ ਮੋਰੀਆਂ ਲੱਭ ਕੇ ਪੈਸੇ ਜਿਹੜੇ ਨੇ ਉਹ ਗਲਤ ਤਰੀਕੇ ਦੇ ਨਾਲ ਕਮਾਉਂਦੇ ਨੇ, ਉਹਨਾਂ ਨੂੰ ਵੀ ਨੱਥ ਪਾਉਣ ਦੀ ਕੋਸ਼ਿਸ਼ ਸਰਕਾਰ ਦੀ ਪੂਰੀ ਪੂਰੀ। ਇਸ ਤੋਂ ਇਲਾਵਾ ਸਰਕਾਰੀ ਜਿਹੜੇ ਵਿਭਾਗ ਨੇ ਉਹਨਾਂ ਦੇ ਵਿੱਚ ਵੀ ਬਜਟ ਦੀ ਕਟੌਤੀ ਕੀਤੇ ਜਾਣ ਦੀ ਤਜਵੀਜ਼ ਹੈ। ਜਿਹੜੀ ਬਾਹਰੋਂ ਆਊਟਸੋਰਸਿੰਗ ਕੀਤੀ ਜਾਂਦੀ ਆ ਉਹ ਖਰਚਾ ਜਿਹੜਾ ਵਾ ਉਹ ਘਟਾਇਆ ਜਾਊਗਾ। ਕਈ ਤਰ੍ਹਾਂ ਦੇ ਜਿਹੜੇ ਅਹੁਦੇ ਇਸ ਟਾਈਮ ਲੱਗ ਰਿਹਾ ਵਾ ਕਿ ਜਿਨ੍ਹਾਂ ਦੀ ਲੋੜ ਨਹੀਂ ਆ, ਜਿਨ੍ਹਾਂ ਤੋਂ ਬਿਨਾਂ ਸਰ ਸਕਦਾ ਵਾ, ਸੋ ਉਹਨਾਂ ਦੇ ਵਿੱਚ ਵੀ ਕਟੌਤੀ। ਸੋ ਕੁੱਲ ਮਿਲਾ ਕੇ ਆਊਟਸੋਰਸਿੰਗ ਦਾ ਖਰਚਾ ਘਟਾ ਕੇ ਸਰਕਾਰੀ ਦਫ਼ਤਰ ਜਾਂ ਵਿਭਾਗਾਂ ਦੇ ਵਿੱਚੋਂ ਅਤੇ 2 ਬਿਲੀਅਨ ਤੱਕ ਦੀ ਬਜਟ ਸਰਕਾਰ ਦੇ ਵੱਲੋਂ ਕੀਤੀ ਜਾਊਗੀ। ਕੁੱਲ ਮਿਲਾ ਕੇ ਇਹ ਬਜਟ ਇਸ ਟਾਈਮ ਦੇ ਉੱਤੇ ਜਿਹੜੇ ਮੀਡੀਓਕਰ ਫੈਮਿਲੀਜ਼ ਨੇ ਜਾਂ ਫਿਰ ਪਹਿਲੀ ਵਾਰ ਜਿਹੜੇ ਘਰ ਖਰੀਦਣ ਵਾਲੇ ਨੇ ਉਹਨਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕਰ ਰਿਹਾ। ਉਹਨਾਂ ਦੇ ਲਈ ਇੱਕ ਜ਼ਰੂਰ ਸੋਹਣਾ ਬਜਟ ਆ ਸਰਕਾਰ ਦੇ ਅਨੁਸਾਰ, ਜਦਕਿ ਅਮੀਰ ਜਿਹੜੇ ਲੋਕ ਨੇ ਜਿਹੜੇ ਕਿ ਇਨਵੈਸਟਰ ਨੇ ਜਾਂ ਫਿਰ ਟਰੱਸਟ ਦੇ ਰਾਹੀਂ ਰਨ ਕਰ ਰਹੇ ਨੇ ਕਾਰੋਬਾਰ, ਸੋ ਉਹਨਾਂ ਦੇ ਉੱਤੇ ਟੈਕਸ ਦਾ ਬੋਝ ਵਧਣ ਜਾ ਰਿਹਾ ਵਾ। ਸੋ ਇਹ ਕੁਛ ਇੱਕ ਮੋਟੇ ਮੋਟੇ ਇਸ ਟਾਈਮ ਦੇ ਉੱਤੇ ਬਜਟ ਦੇ ਫਾਇਦੇ ਨੁਕਸਾਨ। ਹੁਣ ਇਸ ਚੀਜ਼ ਦਾ ਜਿਹੜਾ ਮਾਈਗ੍ਰੈਂਟਸ ਨੇ ਉਹਨਾਂ ਦੇ ਉੱਤੇ ਵੀ ਅਸਰ ਪੈ ਸਕਦਾ ਇਸ ਬਜਟ ਦੇ ਲਈ। ਕਈਆਂ ਦੇ ਲਈ PR ਜਿਹੜੀ ਆ ਔਖੀ ਜਾਂ ਸੌਖੀ ਹੋ ਸਕਦੀ ਹੈ। ਇਹਦੇ ਉੱਤੇ ਵੀ ਇੱਕ ਝਾਤ ਮਾਰ ਲੈਂਦੇ ਹਾਂ। ਆਸਟ੍ਰੇਲੀਆ ਸਰਕਾਰ ਨੇ ਜੋ 2026 ਦਾ ਇਸ ਟਾਈਮ ਦੇ ਉੱਤੇ ਬਜਟ ਤਿਆਰ ਕੀਤਾ ਉਹਦੇ ਵਿੱਚ ਇਮੀਗ੍ਰੇਸ਼ਨ ਪ੍ਰਣਾਲੀਆਂ ਦੇ ਵਿੱਚ ਵੱਡੇ ਸੁਧਾਰਾਂ ਦਾ ਵੀ ਸੰਕੇਤ ਦਿੱਤਾ। ਸਰਕਾਰ ਹੁਣ ਪੁਆਇੰਟ ਟੈਸਟ ਨੂੰ ਨਵੇਂ ਸਿਰੇ ਤੋਂ ਤਿਆਰ ਕਰ ਰਹੀ ਹੈ ਜੋ ਕਿ ਸਿਰਫ ਜਿਹੜੇ ਹਾਇਰ ਜਾਂ ਹਾਇਰ ਸਕਿੱਲਡ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਨੂੰ ਹੀ PR ਦਿੱਤੀ ਜਾਊਗੀ। ਸਰਕਾਰ ਦਾ ਉਦੇਸ਼ ਆ ਕਿ ਇਸ ਟਾਈਮ ਦੇ ਉੱਤੇ ਅਜਿਹੇ ਪ੍ਰਵਾਸੀਆਂ ਨੂੰ ਤਰਜੀਹ ਦਿੱਤੀ ਜਾਵੇ ਜੋ ਕਿ ਆਸਟ੍ਰੇਲੀਆ ਦੀ ਇਕੋਨਮੀ ਨੂੰ ਲੰਮੇ ਸਮੇਂ ਤੱਕ ਯੋਗਦਾਨ ਪਾ ਸਕਣ। ਇਸ ਦੇ ਲਈ ਪੁਆਇੰਟ ਟੈਸਟ ਨੂੰ ਜਿਹੜਾ ਇਸ ਟਾਈਮ ਦੇ ਉੱਤੇ ਬਦਲਿਆ ਜਾ ਰਿਹਾ ਵਾ, ਬਦਲਾਅ ਕੁਛ ਇਸ ਤਰ੍ਹਾਂ ਦੇ ਨਾਲ ਨੇ ਕਿ ਉਮਰ ਅਤੇ ਪੜ੍ਹਾਈ ਨੂੰ ਤਰਜੀਹ ਦਿੱਤੀ ਜਾਊਗੀ। ਨੌਜਵਾਨ ਜਿਹੜੇ ਐਪਲੀਕੈਂਟ ਨੇ ਉਹਨਾਂ ਨੂੰ ਜਿਹੜੀਆਂ ਉੱਚੀਆਂ ਜਾਂ ਉੱਚ ਦਰਜੇ ਦੀਆਂ ਡਿਗਰੀਆਂ ਨੇ ਜਿੱਦਾਂ ਕਿ ਮਾਸਟਰਸ ਹੋ ਗਈ ਜਾਂ ਕਿਸੇ ਨੇ PhD ਕੀਤੀ ਆ, ਡਾਕਟਰੇਟ ਕੀਤੀ ਆ, ਸੋ ਉਹਨਾਂ ਨੂੰ ਵੱਧ ਪੁਆਇੰਟ ਮਿਲਣ ਦੀ ਉਮੀਦ ਜਤਾਈ ਜਾ ਰਹੀ ਆ। ਇਸ ਤੋਂ ਇਲਾਵਾ ਅੰਗਰੇਜ਼ੀ ਟੈਸਟ ਯਾਨੀ ਕਿ IELTS ਜਾਂ ਫਿਰ PT ਦੇ ਜਿਹੜੇ ਪੁਆਇੰਟ ਨੇ ਉਹਨਾਂ ਦੀ ਅਹਿਮੀਅਤ ਵੀ ਹੋਰ ਵਧਾਈ ਜਾ ਸਕਦੀ ਆ, ਉਹਨਾਂ ਦੇ ਪੁਆਇੰਟ ਵੱਧ ਮਿਲ ਸਕਦੇ ਨੇ। ਕੀ ਬਦਲਾਅ ਕੀਤੇ ਜਾਂਦੇ ਨੇ ਹਾਲੇ ਇਹ ਖਰੜਾ ਜਿਹੜਾ ਇਹਦੀ ਰੂਪ ਰੇਖਾ ਆਉਣੀ ਬਾਕੀ ਆ। ਸਰਕਾਰ ਇੱਦਾਂ ਦੇ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਨੂੰ ਲੈ ਕੇ ਆਉਣਾ ਚਾਹੁੰਦੀ ਆ ਜਾਂ ਪੱਕੇ ਕਰਨਾ ਚਾਹੁੰਦੀ ਆ ਜੋ ਆਸਟ੍ਰੇਲੀਆ ਆ ਕੇ ਵੱਡੇ ਅਹੁਦਿਆਂ ਦੇ ਉੱਤੇ ਨੌਕਰੀਆਂ ਕਰ ਸਕਣ ਅਤੇ ਵੱਡੀਆਂ ਜਿਹੜੀਆਂ ਤਨਖਾਹਾਂ ਪ੍ਰਾਪਤ ਕਰਦੇ ਹੋਣ ਤਾਂ ਕਿ ਉਸ ਹਿਸਾਬ ਦੇ ਨਾਲ ਉਹਨਾਂ ਦੇ ਕੋਲੋਂ ਟੈਕਸ ਵੀ ਵਸੂਲਿਆ ਜਾ ਸਕੇ। ਜੇਕਰ ਐਪਲੀਕੈਂਟ ਦਾ ਪਾਰਟਨਰ ਵੀ ਹੁਨਰਮੰਦ ਹੈ ਤਾਂ ਉਹਦਾ ਵੀ ਫਾਇਦਾ ਹੋ ਸਕਦਾ ਵਾ ਇਸ ਨਵੇਂ ਬਦਲਾਅ ਦੇ ਵਿੱਚ। ਉਹਦੀ ਅੰਗਰੇਜ਼ੀ ਜੇਕਰ ਚੰਗੀ ਆ ਤਾਂ ਉਹਦੇ ਵੀ ਵਧੇਰੇ ਪੁਆਇੰਟਾਂ ਦਾ ਫਾਇਦਾ ਉਹਨਾਂ ਨੂੰ PR ਲੈਣ ਦੇ ਵਿੱਚ ਹੋ ਸਕਦਾ। ਕੁਛ ਰਿਪੋਰਟਾਂ ਇਹ ਵੀ ਕਹਿ ਰਹੀਆਂ ਨੇ ਕਿ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਨ ਜਾਂ ਫਿਰ ਰੀਜਨਲ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਜਿਹੜੇ ਵਾਧੂ ਪੁਆਇੰਟ ਨੇ ਉਹਨਾਂ ਦੇ ਵਿੱਚ ਕਟੌਤੀ ਵੀ ਕੀਤੀ ਜਾ ਸਕਦੀ ਹੈ। ਸਰਕਾਰ ਨੇ ਬਜਟ ਦੇ ਵਿੱਚ ਕੁਛ ਫੰਡ ਰਾਖਵੇਂ ਰੱਖੇ ਨੇ ਤਾਂ ਕਿ ਜੋ ਵਿਦੇਸ਼ੀ ਡਿਗਰੀਆਂ ਨੇ ਜਾਂ ਫਿਰ ਸਕਿੱਲ ਅਸੈਸਮੈਂਟਸ ਨੇ ਉਹਨਾਂ ਦਾ ਸਮਾਂ ਵੀ ਘਟਾਇਆ ਜਾ ਸਕੇ। ਇਸ ਟਾਈਮ ਵੇਖਿਆ ਜਾ ਰਿਹਾ ਕਿ ਕਾਫੀ ਵੱਧ ਸਮਾਂ ਲੱਗ ਜਾਂਦਾ, 6 ਮਹੀਨੇ ਤੱਕ ਦਾ ਸਮਾਂ ਜਿਹੜਾ ਉਹ ਆਮ ਜੀ ਗੱਲ ਆ, ਸੋ ਇਹਨੂੰ ਘਟਾਉਣ ਦੀ ਵੀ ਜਿਹੜੀ ਕੋਸ਼ਿਸ਼ ਇਸ ਟਾਈਮ ਕੀਤੀ ਜਾਊਗੀ। ਇਸ ਦੇ ਨਾਲ ਡਾਕਟਰਾਂ, ਇੰਜੀਨੀਅਰਾਂ ਅਤੇ ਹੋਰ ਜਿਹੜੇ ਪੇਸ਼ਾਵਰ ਲੋਕ ਨੇ ਉਹਨਾਂ ਨੂੰ ਰਾਹਤ ਮਿਲੂਗੀ, ਉਹਨਾਂ ਦਾ ਜਿਹੜਾ ਪ੍ਰੋਸੈਸ ਆ ਉਹ ਕਾਫੀ ਹੱਦ ਤੱਕ ਤੇਜ਼ ਹੋ ਜਾਊਗਾ। ਇਸ ਬਦਲਾਅ ਦੇ ਨਾਲ ਘੱਟ ਉਮਰ ਦੇ ਜਿਹੜੇ ਨੌਜਵਾਨ ਨੇ ਜਾਂ ਫਿਰ ਹੁਨਰਮੰਦ ਕਾਮੇ ਨੇ ਉਹਨਾਂ ਨੂੰ ਜ਼ਿਆਦਾ ਵਧੇਰੇ ਫਾਇਦਾ ਹੋ ਰਿਹਾ ਵਾ ਕਿਉਂਕਿ ਉਹਨਾਂ ਦੇ PR ਮਿਲਣ ਦੇ ਮੌਕੇ ਵੱਧ ਜਾਣਗੇ। ਵਧੇਰੇ ਉਮਰ ਵਾਲੇ ਜਿਹੜੇ ਵੱਡੀ ਉਮਰ ਦੇ ਵਿੱਚ ਚਲੇ ਗਏ ਨੇ ਐਪਲੀਕੈਂਟਸ, ਉਹਨਾਂ ਨੂੰ ਨੁਕਸਾਨ ਇਸ ਦੇ ਵਿੱਚ ਸਾਫ਼ ਦਿਖ ਰਿਹਾ ਵਾ ਕਿਉਂਕਿ ਉਮਰ ਦੇ ਪੁਆਇੰਟ ਘਟਾਏ ਜਾਣ ਦੀ ਉਮੀਦ ਲਾਈ ਜਾ ਰਹੀ ਹੈ। ਇਸ ਤੋਂ ਇਲਾਵਾ ਜਿਹੜੇ ਆਨਸ਼ੋਰ ਵਿਦਿਆਰਥੀ ਨੇ ਉਹਨਾਂ ਦਾ ਸਿਰਫ ਪੜ੍ਹਾਈ ਦੇ ਸਿਰ ਦੇ ਉੱਤੇ PR ਲੈਣਾ ਔਖਾ ਹੋ ਜਾਊਗਾ। ਕੰਮ ਦਾ ਤਜਰਬਾ ਯਾਨੀ ਕਿ ਐਕਸਪੀਰੀਅੰਸ ਅਤੇ ਵੱਧ ਤਨਖਾਹ ਜਿਹੜੀ ਹੁਣ ਕਿੰਨੀ ਕੁ ਤਨਖਾਹ ਹੋਊਗੀ ਇਹ ਵੀ ਹਾਲੇ ਖੁਲਾਸੇ ਹੋਣੇ ਬਾਕੀ, ਜਾਂ ਫਿਰ ਆਪਾਂ ਅੱਗੇ ਜਿਹੜੇ ਕਰ ਰਹੇ ਆਪਾਂ ਪ੍ਰੋਗਰਾਮ ਹੈ ਉਹਨਾਂ ਦੇ ਵਿੱਚ ਸਾਡੀ ਕੋਸ਼ਿਸ਼ ਰਹੂਗੀ ਕਿ ਅੱਜ ਇਸ ਦਿਨ ਆਪਾਂ ਇਹਦੇ ਉੱਤੇ ਵਧੇਰੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰੀਏ। ਸੋ ਕੁੱਲ ਮਿਲਾ ਕੇ ਇਹ ਜਿਹੜੇ ਨਵੇਂ ਨਿਯਮ ਨੇ ਜੁਲਾਈ 2026 ਤੋਂ ਲਾਗੂ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਸਰਕਾਰ ਜਲਦੀ ਇਸ ਦੇ ਬਾਰੇ ਇੱਕ ਪੂਰੀ ਡਿਟੇਲ ਦੇ ਵਿੱਚ ਰਿਪੋਰਟ ਜਾਂ ਜਾਣਕਾਰੀ ਜਿਹੜੀ ਆ ਉਹ ਜ਼ਰੂਰ ਨਸ਼ਰ ਕਰੂਗੀ। ਸੋ ਵਧੇਰੇ ਜਾਣਕਾਰੀਆਂ ਦੇ ਲਈ ਤੁਸੀਂ ਸਾਡੇ ਚੈਨਲ ਦੇ ਨਾਲ ਰੇਡੀਓ ਹਾਂਜੀ ਦੇ ਨਾਲ ਵੀ ਜੁੜੇ ਰਹਿ ਸਕਦੇ ਹੋ। ਇਹਦੇ ਉੱਤੇ ਹੋਰ ਵਧੇਰੇ ਗੱਲਾਂ ਬਾਤਾਂ ਵਧੇਰੇ ਜਾਣਕਾਰੀਆਂ ਤੁਹਾਡੇ ਨਾਲ ਜ਼ਰੂਰ ਅੱਜ ਦੇ ਦਿਨ ਸਾਂਝੀਆਂ ਕਰਾਂਗੇ। ਹੁਣ ਬਜਟ ਤੋਂ ਹਟ ਕੇ ਜੇਕਰ ਆਪਾਂ ਖਬਰਾਂ ਦੀ ਗੱਲ ਕਰੀਏ ਤਾਂ ਮੈਲਬਨ ਦੇ ਵਿੱਚ ਆਏ ਦਿਨ ਕੁਛ ਖਬਰਾਂ ਚਰਚਾ ਦੇ ਵਿੱਚ ਨੇ, ਜਿਨ੍ਹਾਂ ਦੇ ਵਿੱਚ ਕਿ ਬਾਰ ਜਾਂ ਫਿਰ ਨਾਈਟ ਕਲੱਬਾਂ ਦੇ ਉੱਤੇ ਹੋ ਰਹੇ ਹਮਲੇ ਚਰਚਾ ਦੇ ਵਿੱਚ ਨੇ, ਜਾਂ ਫਿਰ ਐਕਸਟ੍ਰੋਸ਼ਨ ਦੇ ਜਿਹੜੇ ਮਾਮਲੇ ਨੇ ਉਹ ਇਸ ਟਾਈਮ ਦੇ ਉੱਤੇ ਵਿਕਟੋਰੀਆ ਪੁਲਿਸ ਦੇ ਲਈ ਸਿਰਦਰਦੀ ਬਣੇ ਨੇ ਅਤੇ ਵਿਕਟੋਰੀਆ ਪੁਲਿਸ ਨੇ ਸਖ਼ਤ ਰੁੱਖ ਅਖਤਿਆਰ ਕੀਤਾ। ਪੁਲਿਸ ਨੇ ਬਾਰ ਮਾਲਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਆਪਣੇ ਸਟਾਫ ਖਾਸ ਕਰਕੇ ਜਿਹੜੇ ਪ੍ਰਮੋਟਰ ਜਾਂ ਫਿਰ ਸੁਰੱਖਿਆ ਗਾਰਡ ਨੇ ਉਹਨਾਂ ਦੀ ਜਾਂਚ ਉਹਨਾਂ ਦੇ ਲਈ ਕਰਨੀ ਲਾਜ਼ਮੀ ਹੋਊਗੀ ਤਾਂ ਕਿ ਉਹ ਹੋਸਪਿਟੈਲਿਟੀ ਟੂਰਿਜ਼ਮ ਦਾ ਜਿਹੜਾ ਉਹ ਹਿੱਸਾ ਨੇ ਜਾਂ ਨਹੀਂ ਆ ਜਾਂ ਰਹਿ ਸਕਦੇ ਨੇ ਜਾਂ ਨਹੀਂ ਰਹਿ ਸਕਦੇ। ਸੋ ਇਹ ਉਹਨਾਂ ਚੀਜ਼ਾਂ ਦੇ ਵਿਹਾਵ ਦੇ ਉੱਤੇ ਤੈਅ ਕੀਤਾ ਜਾਊਗਾ। ਕੁੱਲ ਮਿਲਾ ਕੇ ਸਰ ਹੁਣ ਇਸ ਟਾਈਮ ਦੇ ਉੱਤੇ ਪੁਲਿਸ ਦੇ ਵੱਲੋਂ ਨਕੇਲ ਕੱਸੀ ਜਾ ਰਹੀ ਹੈ। ਪੁਲਿਸ ਦੀਆਂ 5 ਮੁੱਖ ਥਿਊਰੀਆਂ ਸਾਹਮਣੇ ਆਈਆਂ ਨੇ ਇਸ ਸਭ ਕੁਛ ਦੇ ਵਿੱਚ। ਇੱਕ ਤੇ ਆ ਗੈਰ ਕਾਨੂੰਨੀ ਸ਼ਰਾਬ ਦਾ ਧੰਦਾ, ਬਿਨਾਂ ਟੈਕਸ ਵਾਲੀਆਂ ਜਾਂ ਫਿਰ ਗੈਰ ਕਾਨੂੰਨੀ ਢੰਗ ਦੇ ਨਾਲ ਤਿਆਰ ਕੀਤੀਆਂ ਜਿਹੜੀਆਂ ਸ਼ਰਾਬਾਂ ਦੀ ਵਿਕਰੀ ਆ, ਉਸ ਵਜ੍ਹਾ ਕਰਕੇ ਵੀ ਇਹ ਘਟਨਾਵਾਂ ਪੁਲਿਸ ਦਾ ਕਹਿਣਾ ਕਿ ਵੱਧ ਰਹੀਆਂ ਨੇ। ਫਿਲਹਾਲ ਇਹ ਦੱਸ ਦਈਏ ਕਿ ਸਾਰਾ ਕੁਛ ਜਿਹੜਾ ਵਾ ਕੱਲ੍ਹ ਦੇ ਦਿਨ ਇੱਕ ਮੀਟਿੰਗ ਹੋਈ ਸੀ ਸੀਨੀਅਰ ਪੁਲਿਸ ਅਧਿਕਾਰੀਆਂ ਦੀ। ਸੋ ਉਦੋਂ ਇਹ ਪੁਆਇੰਟ ਸਾਹਮਣੇ ਆਏ ਨੇ ਜੋ ਕਿ ਮੀਡੀਆ ਤੱਕ ਪਹੁੰਚਾਏ ਗਏ ਨੇ। ਸੋ ਹੈਰਲਡ ਸਨ ਦੇ ਹਵਾਲੇ ਦੇ ਨਾਲ ਇਹ ਪੁਆਇੰਟ ਜਿਹੜੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਗੈਰ ਕਾਨੂੰਨੀ ਸ਼ਰਾਬ ਤੋਂ ਇਲਾਵਾ ਇਸ ਤੋਂ ਇਲਾਵਾ ਜਿਹੜੇ ਬਚਦੇ ਨਸ਼ੇ ਨੇ ਉਹਨਾਂ ਦਾ ਕਾਰੋਬਾਰ, ਉਹਨਾਂ ਦਾ ਕਹਿਣਾ ਕਿ ਬਾਰਾਂ ਅਤੇ ਕਲੱਬਾਂ ਦੇ ਅੰਦਰ ਜੋ ਕੋਕੀਨ ਦੀ ਵਿਕਰੀ ਆ ਉਹ ਵੀ ਇੱਕ ਵੱਡਾ ਕਾਰਨ ਆ ਇਹਨਾਂ ਸਾਰੇ ਵਾਪਰ ਰਹੇ ਹਾਦਸਿਆਂ ਦੀ। ਇਸ ਤੋਂ ਇਲਾਵਾ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਜਿਹੜੇ ਪ੍ਰਮੋਟਰ ਨੇ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਵਾ। ਇਸ ਤੋਂ ਇਲਾਵਾ ਐਕਸਟ੍ਰੋਸ਼ਨ ਜਿਹੜਾ ਵਾ ਪੂਰੇ ਉਦਯੋਗ ਤੋਂ ਗੁੰਡਾ ਟੈਕਸ ਵਸੂਲਣ ਦੀ ਜਿਹੜੀ ਇੱਕ ਸਾਜਿਸ਼ ਇਸ ਟਾਈਮ ਦੇ ਉੱਤੇ ਚੱਲ ਰਹੀ ਆ ਉਹਦੇ ਕਰਕੇ ਵੀ ਆਸਟ੍ਰੇਲੀਆ 'ਚ ਜਾਂ ਵਿਕਟੋਰੀਆ 'ਚ ਵੱਡੀ ਸਮੱਸਿਆ ਵਾ। ਇਸ ਤੋਂ ਇਲਾਵਾ ਪੰਜਵਾਂ ਜਿਹੜਾ ਇੱਕ ਕਨੈਕਸ਼ਨ ਹੈ ਉਹ ਅੰਤਰਰਾਸ਼ਟਰੀ ਕਨੈਕਸ਼ਨ, ਜੇਲ੍ਹ ਦੇ ਵਿੱਚ ਬੰਦ ਜਿਹੜੇ ਅਪਰਾਧੀ ਨੇ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੇ ਜਿਹੜੇ ਬਾਹਰ ਅੰਦਰ ਸੰਬੰਧ ਨੇ ਕਿਸੇ ਨਜ਼ਦੀਕੀ ਤੋਂ ਜਿਹੜੇ ਆ ਉਹ ਬਾਹਰੋਂ ਬਹਿ ਕੇ ਜਿਹੜੇ ਕੰਮ ਕਰਵਾਉਂਦੇ ਨੇ ਇਹਦੇ ਉੱਤੇ ਵੀ ਸ਼ੱਕ ਜਤਾਇਆ ਜਾ ਰਿਹਾ ਵਾ। ਹਾਲਾਂਕਿ ਇਹਦੇ ਉੱਤੇ ਕੋਈ ਪੱਕੇ ਤੌਰ ਦੇ ਉੱਤੇ ਗੱਲਬਾਤ ਨਹੀਂ ਕਹੀ ਗਈ, ਪਰ ਹਾਂ ਪੁਲਿਸ ਦਾ ਇਸ ਪਾਸੇ ਨੂੰ ਵੀ ਧਿਆਨ ਆ। ਕਈ ਤਰ੍ਹਾਂ ਦੀਆਂ ਇੱਦਾਂ ਦੀਆਂ ਵੀ ਘਟਨਾਵਾਂ ਸਾਹਮਣੇ ਆਈਆਂ ਨੇ। ਓਪਰੇਸ਼ਨ ਐਕਲਿਪਸ ਦੇ ਤਹਿਤ ਜਿਹੜੇ ਇਸ ਟਾਈਮ 'ਤੇ ਪੁਲਿਸ ਦੇ ਵੱਲੋਂ ਜਿਹੜੇ ਡਿਟੈਕਟਿਵ ਜਾਂਚ ਕਰ ਰਹੇ ਨੇ ਉਹਨਾਂ ਦਾ ਇਹ ਦੱਸਣਾ ਹੈ ਕਿ ਹਮਲਾਵਰ ਅਕਸਰ ਹੀ ਨੌਜਵਾਨ ਗੈਂਗ ਮੈਂਬਰ ਹੁੰਦੇ ਨੇ। ਇਹਨਾਂ ਦੇ ਵਿੱਚ ਛੋਟੀ ਛੋਟੀ ਉਮਰ ਦੇ ਮੁੰਡੇ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਅੱਗ ਲਗਾਉਣ ਦਾ ਕੋਈ ਖਾਸ ਤਜਰਬਾ ਨਹੀਂ ਹੁੰਦਾ, ਸਿਰਫ ਥੋੜ੍ਹੇ ਜਿਹੇ ਪੈਸਿਆਂ ਦੇ ਲਈ ਜਾ ਕੇ ਉਹ ਅੱਗ ਲਾਉਣ ਦੇ ਲਈ ਰਾਜ਼ੀ ਹੋ ਜਾਂਦੇ ਨੇ। ਹਾਲ ਹੀ ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਹਮਲਾਵਰ ਲਾਦੀ ਦਾ ਬਾਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰਦੇ ਹੋਏ ਉਹਨੇ ਆਪਣੀ ਪੈਂਟ ਨੂੰ ਹੀ ਅੱਗ ਲਾ ਬੈਠੀ। ਸੋ ਇਹ ਤੋਂ ਇਹ ਪਤਾ ਲਾਇਆ ਜਾ ਸਕਦਾ ਕਿ ਕੋਈ ਪੱਕੇ ਤੌਰ ਦੇ ਉੱਤੇ ਕੋਈ ਹੰਡੇ ਹੋਏ ਅਪਰਾਧੀ ਨਹੀਂ, ਇਹ ਸਿਰਫ ਕੁਛ ਪੈਸਿਆਂ ਦੇ ਲਾਲਚ ਲਈ ਸ਼ਾਇਦ ਇਹ ਕਰ ਰਹੇ ਨੇ। ਇਹ ਅਪਰਾਧੀ ਚੋਰੀ ਦੀਆਂ ਗੱਡੀਆਂ ਅਤੇ ਜਾਲੀ ਨੰਬਰ ਪਲੇਟਾਂ ਦੀ ਵਰਤੋਂ ਕਰਕੇ ਮੌਕੇ ਤੋਂ ਫਰਾਰ ਹੁੰਦੇ ਨੇ, ਇਸ ਵਜ੍ਹਾ ਕਰਕੇ ਗੱਡੀ ਦੀਆਂ ਚੋਰੀਆਂ ਵੀ ਜਿਹੜੀਆਂ ਸ਼ਾਇਦ ਵੱਧ ਹੁੰਦੀਆਂ ਨੇ। ਖੈਰ ਸਰਕਾਰ ਦੇ ਵੱਲੋਂ ਆਰਥਿਕ ਸਹਾਇਤਾ ਦਾ ਐਲਾਨ ਜ਼ਰੂਰ ਕੀਤਾ ਗਿਆ। ਵਿਕਟੋਰੀਆ ਸਰਕਾਰ ਨੇ ਇਸ ਹਿੰਸਾ ਦੇ ਨਾਲ ਨਜਿੱਠਣ ਦੇ ਲਈ $10 million ਦਾ ਜਿਹੜਾ ਹੋਸਪਿਟੈਲਿਟੀ ਸਿਕਿਉਰਿਟੀ ਫੰਡ ਆ ਉਹਦਾ ਐਲਾਨ ਜ਼ਰੂਰ ਕੀਤਾ। ਇਹਦਾ ਮਕਸਦ ਇਹ ਆ ਕਿ ਬਾਰ ਮਾਲਕ ਇਸ ਪੈਸੇ ਦੀ ਵਰਤੋਂ ਜਿਹੜੀ ਆ ਉਹ CCTV ਕੈਮਰਿਆਂ ਦੇ ਲਈ ਕਰ ਲੈਣ, ਸੁਰੱਖਿਆ ਵਧਾਉਣ ਦੇ ਲਈ ਦਰਵਾਜ਼ੇ ਹੋਰ ਮਜ਼ਬੂਤ ਕਰ ਲੈਣ, ਅਲਾਰਮ ਸਿਸਟਮ ਜਿਹੜੇ ਨੇ ਉਹ ਵਧੀਆ ਲਵਾ ਲੈਣ ਜਾਂ ਫਿਰ ਨਹੀਂ ਲੱਗੇ ਤਾਂ ਲਵਾ ਲੈਣ, ਅਤੇ ਅੱਗ ਬੁਝਾਉਣ ਵਾਲੇ ਜਿਹੜੇ ਯੰਤਰ ਨੇ ਉਹਨਾਂ ਨੂੰ ਅਪਗ੍ਰੇਡ ਕਰ ਲੈਣ। ਸੋ ਜੇਕਰ ਤੁਸੀਂ ਇਹ ਦਿੰਦੇ ਕਿਸੇ ਵੀ ਕਾਰੋਬਾਰ ਦੇ ਵਿੱਚ ਹੋ ਤਾਂ ਤੁਸੀਂ ਸਰਕਾਰ ਦੇ ਇਸ ਫੰਡ ਦੀ ਮਦਦ ਲੈ ਸਕਦੇ ਹੋ। ਇਸ ਤੋਂ ਇਲਾਵਾ ਪੁਲਿਸ ਕਮਾਂਡ ਸੈਂਟਰ ਨੂੰ ਅਪਗ੍ਰੇਡ ਕਰਨ ਦੇ ਲਈ ਵੀ $5 million ਵਿਕਟੋਰੀਅਨ ਸਰਕਾਰ ਨੇ ਵਾਧੂ ਦਿੱਤੇ ਨੇ। ਇਸੇ ਚੀਜ਼ ਦੇ ਉੱਤੇ ਹੁਣ ਮੈਲਬਨ ਦੇ ਜਿਹੜੇ ਨਾਈਟਮੇਅਰ ਨੇ ਜੇਮਸ ਯੰਗ ਉਹਨਾਂ ਨੇ ਸਰਕਾਰੀ ਫੰਡਾਂ ਦਾ ਸਵਾਗਤ ਕੀਤਾ, ਪਰ ਪੁਲਿਸ ਦੀ ਇੱਕ ਸ਼ਰਤ ਦੇ ਉੱਤੇ ਉਹਨਾਂ ਨੇ ਇਤਰਾਜ਼ ਜ਼ਰੂਰ ਜਤਾਇਆ। ਉਹਨਾਂ ਦਾ ਕਹਿਣਾ ਕਿ CCTV ਦੇ ਹਵਾਲੇ ਦੇ ਨਾਲ ਉਹਨਾਂ ਦਾ ਕਹਿਣਾ ਕਿ ਪੁਲਿਸ ਚਾਹੁੰਦੀ ਆ ਕਿ ਬਾਰ ਮਾਲਕ ਆਪਣੇ ਅੰਦਰੂਨੀ CCTV ਕੈਮਰਿਆਂ ਤੱਕ ਪੁਲਿਸ ਨੂੰ ਜਿਹੜੀ ਆ ਉਹ ਇਨਪੁੱਟ ਦੇਣ ਯਾਨੀ ਕਿ ਐਕਸੈਸ ਦੇਣ। ਸੋ ਇਸ ਚੀਜ਼ ਦੇ ਉੱਤੇ ਉਹਨਾਂ ਨੂੰ ਇਤਰਾਜ਼ ਆ। ਜੇਮਸ ਯੰਗ ਅਤੇ ਹੋਰ ਮਾਲਕਾਂ ਦਾ ਇਹ ਕਹਿਣਾ ਕਿ ਇਹ ਉਹਨਾਂ ਦੀ ਜਿਹੜੀ ਇੱਕ ਆਪਣੀ ਪ੍ਰਾਈਵੇਸੀ ਆ ਉਹਦੀ ਉਲੰਘਣਾ ਆ। ਸੋ ਉਹਨਾਂ ਦਾ ਇਹ ਕਹਿਣਾ ਕਿ ਮੇਰਾ ਬਾਰ ਮੇਰੇ ਘਰ ਵਾਂਗ ਆ, ਮੈਂ ਪੁਲਿਸ ਨੂੰ ਹਰ ਵੇਲੇ ਆਪਣੇ ਅੰਦਰ ਝਾਕਣ ਦੀ ਇਜਾਜ਼ਤ ਨਹੀਂ ਦੇ ਸਕਦਾ। ਪੁਲਿਸ ਮੰਤਰੀ ਨੇ ਭਰੋਸਾ ਦਵਾਇਆ ਕਿ ਸਰਕਾਰ ਜਿਹੜੀ ਕਾਰੋਬਾਰੀਆਂ ਦੀ ਹਰ ਸੰਭਵ ਮਦਦ ਕਰ ਰਹੀ ਹੈ ਅਤੇ ਕਰੇਗੀ। ਮੈਲਬਨ ਦੇ ਜਿਹੜੇ ਇਸ ਟਾਈਮ ਦੇ ਉੱਤੇ ਨਾਈਟ ਲਾਈਫ ਆ ਉਹਨੂੰ ਮੁੜ ਦੁਬਾਰਾ ਤੋਂ ਸੁਰੱਖਿਅਤ ਅਤੇ ਸੁਰਜੀਤ ਕਰਨ ਦੇ ਪੂਰੇ ਪੂਰੇ ਜ਼ੋਰ ਲਾਏ ਜਾ ਰਹੇ ਨੇ। ਪੁਲਿਸ ਦੇ ਸਾਰੇ ਜਿਹੜੇ ਲਾਇਸੈਂਸ ਅਧਿਕਾਰੀ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸਟਾਫ ਦੇ ਪਿਛੋਕੜ ਦੀ ਚੰਗੀ ਤਰ੍ਹਾਂ ਦੇ ਨਾਲ ਜਾਂਚ ਕਰਨ। ਜੇਕਰ ਕਿਸੇ ਵੀ ਸ਼ੱਕੀ ਵਿਅਕਤੀ ਦੇ ਉੱਤੇ ਕੋਈ ਵੀ ਉਹਨਾਂ ਨੂੰ ਸ਼ੱਕ ਪੈਂਦਾ ਜਾਂ ਉਹਦੀ ਕਿਸੇ ਗਤੀਵਿਧੀ ਦੇ ਉੱਤੇ ਤਾਂ ਤੁਰੰਤ ਸਾਡੇ ਤੱਕ ਉਹ ਸੂਚਨਾ ਪਹੁੰਚਾਉਣ ਤਾਂ ਕਿ ਆਪਾਂ ਸਮਾਂ ਰਹਿੰਦਿਆਂ ਉਹਦੇ ਉੱਤੇ ਕਾਰਵਾਈ ਕਰ ਸਕੀਏ। ਇੱਧਰ ਇੱਕ ਖਬਰ ਵਿਕਟੋਰੀਆ ਪੁਲਿਸ ਦੇ ਵੱਲੋਂ ਚਰਚਾ ਦੇ ਵਿੱਚ ਆ, ਜਿੱਥੇ ਕਿ ਆਪਣੇ ਔਟਿਸਟਿਕ ਬੱਚੇ ਨੂੰ ਬਚਾਉਣ ਦੇ ਲਈ ਰਿਕਾਰਡਿੰਗ ਕਰਨ ਵਾਲੀ ਮਾਂ ਇਸ ਟਾਈਮ ਪੁਲਿਸ ਜਾਂਚ ਦੇ ਘੇਰੇ ਦੇ ਵਿੱਚ ਆਈ ਆ। ਵਿਕਟੋਰੀਆ ਪੁਲਿਸ ਦੇ ਵੱਲੋਂ ਇੱਕ ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਆ, ਜਿਹਨੇ ਕਿ ਚਰਚਿਲ ਪ੍ਰਾਇਮਰੀ ਸਕੂਲ ਦੇ ਵਿੱਚ ਆਪਣੇ ਜਿਹੜਾ ਬੱਚਾ ਜਿਹੜਾ ਇੱਕ ਬੋਲ ਵੀ ਨਹੀਂ ਸਕਦਾ ਔਟਿਸਟਿਕ ਆ, ਬੱਚੇ ਦੀ ਸੁਰੱਖਿਆ ਅਤੇ ਉਹਦੇ ਕੱਪੜਿਆਂ ਦੇ ਵਿੱਚ ਲਿਸਨਿੰਗ ਡਿਵਾਈਸ ਜਿਹੜਾ ਵਾ ਉਹ ਲੁਕਾਇਆ ਸੀ। ਇਹ ਮਾਮਲਾ ਹੁਣ ਕਾਫੀ ਜ਼ਿਆਦਾ ਭਖ ਚੁੱਕਾ ਆ ਅਤੇ ਅਪਾਹਜ ਬੱਚਿਆਂ ਦੀ ਸੁਰੱਖਿਆ ਦੇ ਕਾਨੂੰਨ ਦੇ ਉੱਤੇ ਹੁਣ ਇਸ ਟਾਈਮ ਦੇ ਉੱਤੇ ਬਹਿਸ ਛੇੜ ਚੁੱਕੀ ਹੈ। ਇਹ ਖਬਰ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਇਹਦੇ ਵਿੱਚ ਥੋੜ੍ਹਾ ਜਿਹਾ ਪਿਛੋਕੜ 'ਚ ਜੇ ਆਪਾਂ ਜਾਈਏ ਤਾਂ ਪਿਛਲੇ ਸਾਲ ਇੱਕ ਦਿਨ ਜਦੋਂ ਬੱਚਾ ਸਕੂਲ ਤੋਂ ਵਾਪਸ ਆਇਆ ਤਾਂ ਮਾਂ ਨੇ ਉਸਦੀ ਬਾਂਹ ਅਤੇ ਉਂਗਲਾਂ ਦੇ ਨਿਸ਼ਾਨਾਂ ਵਰਗੇ ਜਿਹੜੇ ਆ ਉਹ ਸੱਟ ਦੇ ਨਿਸ਼ਾਨ ਯਾਨੀ ਕਿ ਬਰੂਜ਼ਿਸ ਜਿਹੜੇ ਨੇ ਉਹ ਵੇਖੇ। ਉਸ ਤੋਂ ਬਾਅਦ ਇਹ ਪਤਾ ਲਗਾਉਣ ਦੇ ਲਈ ਕਿ ਸਕੂਲ ਦੇ ਵਿੱਚ ਕੀ ਹੋ ਰਿਹਾ ਵਾ, ਮਾਂ ਨੇ ਆਪਣੇ ਬੇਟੇ ਦੇ ਕੱਪੜਿਆਂ ਦੇ ਵਿੱਚ ਇੱਕ ਛੋਟਾ ਜਿਹਾ ਇੱਕ ਲਿਸਨਿੰਗ ਡਿਵਾਈਸ ਜਿਹੜਾ ਉਹ ਲਗਾ ਦਿੱਤਾ ਤਾਂ ਕਿ ਉਹ ਸੁਣ ਸਕੇ ਕਿ ਕੀ ਕੁਛ ਉੱਥੇ ਹੁੰਦਾ। ਹੈਰਾਨੀ ਦੀ ਗੱਲ ਇਹ ਸੀ ਕਿ ਡਿਵਾਈਸ ਦੀ ਰਿਕਾਰਡਿੰਗ ਦੇ ਵਿੱਚ ਸਕੂਲ ਦੀ ਇੱਕ ਜਿਹੜੀ ਟੀਚਰ ਏਡ ਆ ਉਹਨੇ ਬੱਚੇ ਨੂੰ ਇਹ ਕਹਿੰਦੇ ਹੋਏ ਸੁਣਿਆ ਕਿ ਜੇ ਤੂੰ ਮੈਨੂੰ ਨੁਕਸਾਨ ਪਹੁੰਚਾਇਆ ਤਾਂ ਮੈਂ ਤੈਨੂੰ ਨੁਕਸਾਨ ਪਹੁੰਚਾਊਂਗੀ, ਸੋ ਇਫ ਯੂ ਹਰਟ ਮੀ ਆਈ ਵਿਲ ਹਰਟ ਯੂ ਬੈਕ। ਸੋ ਇਹ ਫਿਰ ਇਸ ਮਸਲੇ ਦਾ ਜਿਹੜਾ ਇੱਕ ਨੀਂਹ ਪੱਥਰ ਬਣ ਜਾਂਦਾ ਇਸ ਖਬਰ ਦਾ। ਉਸ ਤੋਂ ਬਾਅਦ ਇਹ ਖਬਰ ਜਿਹੜੀ ਆ ਉਹ ਜ਼ਿਆਦਾ ਚਰਚਾ ਦੇ ਵਿੱਚ ਰਹੀ ਹੈ। ਰਿਕਾਰਡਿੰਗ ਸੁਣਨ ਤੋਂ ਬਾਅਦ ਮਾਂ ਨੇ ਵਿਕਟੋਰੀਆ ਡਿਸੇਬਿਲਟੀ ਵਰਕਰ ਕਮਿਸ਼ਨ ਨੂੰ ਸ਼ਿਕਾਇਤ ਕੀਤੀ। ਨਤੀਜੇ ਦੇ ਵਜੋਂ ਟੀਚਰ ਏਡ ਦੇ ਜਿਹੜਾ ਪਰਿਵਾਰ ਤੋਂ ਮਾਫ਼ੀ ਮੰਗਣੀ ਪਈ। ਸੋ ਉਹਨੇ ਮੰਨਿਆ ਕਿ ਉਹਦੀ ਭਾਸ਼ਾ ਅਣਉਚਿਤ ਸੀ ਅਤੇ ਸਕੂਲ ਦੇ ਮਾਹੌਲ ਦੇ ਲਈ ਉਹ ਬਿਲਕੁਲ ਵੀ ਢੁਕਵੀਂ ਨਹੀਂ ਸੀ। ਹਾਲਾਂਕਿ ਉਹਦਾ ਇਹ ਕਹਿਣਾ ਕਿ ਸੱਚਮੁੱਚ ਦੇ ਵਿੱਚ ਉਹ ਕੋਈ ਨੁਕਸਾਨ ਨਹੀਂ ਸੀ ਪਹੁੰਚਾਉਣਾ ਚਾਹੁੰਦੀ। ਸੋ ਫਿਲਹਾਲ ਪੁਲਿਸ ਜਾਂਚ ਦੇ ਵਿੱਚ ਇਹ ਵੀ ਪਤਾ ਲੱਗਾ ਕਿ ਪਰਿਵਾਰ ਵੀ ਕਾਫੀ ਜ਼ਿਆਦਾ ਪਰੇਸ਼ਾਨ ਹੈ ਜਾਂ ਹੋਰ ਵੀ ਪਰਿਵਾਰ ਇਹਨਾਂ ਚੀਜ਼ਾਂ ਨੂੰ ਲੈ ਕੇ ਪਰੇਸ਼ਾਨ ਨੇ। ਮਾਂ ਨੇ ਪਿਛਲੇ ਸਾਲ ਦੇ ਅੰਤ ਦੇ ਵਿੱਚ ਆਪਣੇ ਬੱਚੇ ਨੂੰ ਚਰਚਿਤ ਸਕੂਲ ਤੋਂ ਹਟਾ ਲਿਆ ਸੀ ਅਤੇ ਬੱਚਾ ਹੁਣ ਨਵੇਂ ਸਕੂਲ ਦੇ ਵਿੱਚ ਸੈਟਲ ਹੋਣ ਗਿਆ ਵਾ। ਪਰ ਪਿਛਲੇ ਹਫ਼ਤੇ ਵਿਕਟੋਰੀਆ ਪੁਲਿਸ ਨੇ ਇੱਕ 36 ਸਾਲਾ ਮਾਂ ਨੂੰ ਸਕੂਲ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਲਿਸਨਿੰਗ ਡਿਵਾਈਸ ਜਿਹੜੀ ਕਿ ਜੁਲਾਈ ਤੋਂ ਅਕਤੂਬਰ ਦੇ ਦਰਮਿਆਨ ਵਰਤੀ ਗਈ ਆ। ਇਸ ਤੋਂ ਇਲਾਵਾ ਜਿਹੜੀ ਪ੍ਰਾਈਵੇਸੀ ਕਾਨੂੰਨਾਂ ਦੀ ਉਲੰਘਣਾ ਦੇ ਮਸਲੇ ਹੁਣ ਹੋਣੇ ਸ਼ੁਰੂ ਹੋ ਚੁੱਕੇ ਨੇ। ਇਸ ਦੋਸ਼ ਦੇ ਵਿੱਚ ਪੁੱਛਗਿੱਛ ਦੇ ਲਈ ਇਹ ਮਾਂ ਨੂੰ ਬੁਲਾਇਆ ਤਾਂ ਜ਼ਰੂਰ ਗਿਆ, ਪਰ ਪੁਲਿਸ ਦਾ ਕਹਿਣਾ ਕਿ ਇਸ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ, ਉਹ ਬਹੁਤਾ ਕੁਛ ਨਹੀਂ ਇਸ ਚੀਜ਼ ਉੱਤੇ ਦੱਸ ਸਕਦੇ। ਯਾਨੀ ਕਿ ਜਦੋਂ ਇੱਕ ਖਬਰ ਬਾਹਰ ਆਉਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਕਈ ਤਰੀਕੇ ਦੇ ਨਾਲ ਉਹਦੇ ਵਿੱਚ ਗਲਤ ਤਰੀਕੇ ਦੇ ਨਾਲ ਵੀ ਉਹਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ। ਸੋ ਫਿਲਹਾਲ ਕਾਨੂੰਨੀ ਪੱਖ ਜੇ ਵੇਖੀਏ ਤਾਂ ਐਡਵੋਕੇਟ ਦਾ ਇਹ ਕਹਿਣਾ ਕਿ ਪਰਿਵਾਰ ਦੀ ਉਹ ਨੁਮਾਇੰਦਗੀ ਕਰ ਰਹੇ ਨੇ, ਇਸ ਵਜ੍ਹਾ ਕਰਕੇ ਉਹ ਸਿੱਖਿਆ ਵਿਭਾਗ ਦੀ ਸਖ਼ਤ ਆਲੋਚਨਾ ਕਰਦੇ ਨੇ। ਕਿਹੜੇ ਕਿਹੜੇ ਪੁਆਇੰਟ ਨੇ ਉਹਨਾਂ ਕੋਲ, ਉਹਨਾਂ ਦਾ ਕਹਿਣਾ ਕਿ ਸਿਸਟਮ ਦੋਸ਼ੀਆਂ ਨੂੰ ਬਚਾ ਰਿਹਾ ਵਾ ਅਤੇ ਆਪਣੇ ਬੱਚੇ ਦੀ ਰੱਖਿਆ ਕਰਨ ਵਾਲੀ ਇੱਕ ਮਾਂ ਨੂੰ ਸਜ਼ਾ ਦੇ ਰਿਹਾ ਵਾ। ਸੋ ਵਿਭਾਗ ਨੇ ਪਰਿਵਾਰ ਦੇ ਨਾਲ ਕੋਈ ਹਮਦਰਦੀ ਨਹੀਂ ਦਿਖਾਈ, ਇਹਨਾਂ ਦੇ ਵੱਲੋਂ ਦੋਸ਼ ਨੇ। ਉਹਨਾਂ ਦਾ ਕਹਿਣਾ ਕਿ ਬੱਚੇ ਨੂੰ ਇਸ ਘਟਨਾ ਦੇ ਕਾਰਨ ਇੰਨਾ ਮਾਨਸਿਕ ਸਦਮਾ ਲੱਗਾ ਕਿ ਉਹ ਸਕੂਲ ਛੱਡਣ ਤੋਂ ਬਾਅਦ 4 ਮਹੀਨਿਆਂ ਤੱਕ ਆਪਣੀ ਮਾਂ ਤੋਂ ਬਿਨਾਂ ਰਹਿ ਸਕਦਾ। ਸੋ ਇੰਨਾ ਜ਼ਿਆਦਾ ਉਹਦੇ ਮਨ ਦੇ ਉੱਤੇ ਅਸਰ ਹੋਇਆ। ਸੋ ਇਸੇ ਮਾਮਲੇ ਦੇ ਵਿੱਚ ਜਿਹੜੀ ਮਾਂ ਆ ਜੂਲੀ ਫਿਲਪ ਉਹਨੇ ਮੰਗ ਕੀਤੀ ਹੈ ਕਿ ਸਕੂਲ ਦੇ ਵਿੱਚ ਜਿਹੜੇ ਆਡੀਓ ਵਾਲੇ CCTV ਕੈਮਰੇ ਨੇ ਉਹ ਲਾਏ ਜਾਣ, ਕਿਉਂਕਿ ਬੋਲਣ ਤੋਂ ਸਮਰੱਥ ਜਿਹੜੇ ਬੱਚੇ ਨੇ ਉਹਨਾਂ ਦੇ ਮਾਪਿਆਂ ਕੋਲ ਰਿਕਾਰਡਿੰਗ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਬਚਦਾ। ਇਸੇ ਚੀਜ਼ ਦੇ ਉੱਤੇ ਹੁਣ ਸਿੱਖਿਆ ਵਿਭਾਗ ਦਾ ਵੀ ਆਪਣਾ ਪੱਖ ਆਇਆ। ਸਿੱਖਿਆ ਵਿਭਾਗ ਦੇ ਬੁਲਾਰੇ ਦਾ ਇਹ ਕਹਿਣਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਉਹਨਾਂ ਦੀ ਪਹਿਲੀ ਤਰਜੀਹ ਆ। ਉਹਨਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਆ ਕਿ ਸੁਰੱਖਿਆ ਸੰਬੰਧੀ ਕਿਸੇ ਵੀ ਚਿੰਤਾ ਨੂੰ ਸਿੱਧੇ ਸਕੂਲ ਦੇ ਸਾਹਮਣੇ ਰੱਖਣ ਤਾਂ ਕਿ ਉਹਦੀ ਜਾਂਚ ਕੀਤੀ ਜਾ ਸਕੇ। ਉਹਨਾਂ ਨੇ ਇਹ ਦੱਸਿਆ ਕਿ ਵਿਕਟੋਰੀਆ ਦੇ ਸਰਕਾਰੀ ਸਕੂਲਾਂ ਦੇ ਵਿੱਚ ਕੰਮ ਕਰਨ ਵਾਲੇ ਸਾਰੇ ਸਟਾਫ ਦੇ ਕੋਲ ਵਰਕਿੰਗ ਵਿਦ ਚਿਲਡਰਨ ਚੈੱਕ ਹੁੰਦਾ, ਅਤੇ ਨਾਲ ਦੀ ਨਾਲ ਉਹ ਰਜਿਸਟਰਡ ਵੀ ਹੁੰਦੇ ਨੇ ਅਤੇ ਇਹ ਪਹਿਲਾਂ ਚੈੱਕ ਕੀਤਾ ਜਾਂਦਾ ਕਿ ਉਹਨਾਂ ਦੇ ਸਾਰੇ ਸਰਟੀਫਿਕੇਟ ਪਹਿਲਾਂ ਚੈੱਕ ਕਰ ਲਏ ਜਾਣ। ਸੋ ਆਪਣੇ ਵੱਲੋਂ ਪੂਰੀ ਤੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਸਿੱਖਿਆ ਵਿਭਾਗ ਦੇ ਵੱਲੋਂ ਕਿ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਵੀ ਅਸੁਵਿਧਾ ਨਾ ਹੋਵੇ। ਸੋ ਮਾਪਿਆਂ ਨੂੰ ਜੇਕਰ ਕਿਸੇ ਕਿਸਮ ਦੀ ਕੋਈ ਸਮੱਸਿਆ ਹੁੰਦੀ ਆ ਤਾਂ ਉਹ ਪਹਿਲਾਂ ਸਾਡੇ ਤੱਕ ਪਹੁੰਚ ਕਰ ਸਕਦੇ ਨੇ। ਸੋ ਇਸ ਮਾਮਲੇ ਦੇ ਵਿੱਚ ਵੀ ਹੁਣ ਕਾਫੀ ਜ਼ਿਆਦਾ ਚਰਚਾ ਇਸ ਟਾਈਮ ਦੇ ਉੱਤੇ ਚੱਲ ਰਹੀ ਆ। ਇੱਧਰ ਖੇਡ ਜਗਤ ਵੱਲ ਜੇ ਧਾਤੀ ਮਾਰੀਏ ਤਾਂ ਆਈ ਪੀ ਐੱਲ ਦੇ ਵਿੱਚ ਗੁਜਰਾਤ ਟਾਈਟਨਸ ਬੜੀ ਮਜ਼ਬੂਤੀ ਦੇ ਨਾਲ ਉੱਭਰ ਕੇ ਸਾਹਮਣੇ ਆਈ ਹੈ। ਸੋ ਅਜਿਹਾ ਉੱਭਰ ਕੇ ਸਾਹਮਣੇ ਆਈ ਹੈ ਕਿ ਹੁਣ ਇਹ ਨੰਬਰ ਇੱਕ ਦੇ ਉੱਤੇ ਪਹੁੰਚ ਚੁੱਕੇ ਨੇ। 12 ਮੈਚ ਇਹਨਾਂ ਨੇ ਹਾਲੇ ਤੱਕ ਖੇਡੇ ਨੇ ਅਤੇ ਹੁਣ ਇਹਨਾਂ ਦੇ ਪੁਆਇੰਟ ਹੋ ਚੁੱਕੇ ਨੇ 16, ਯਾਨੀ ਕਿ ਸਾਰਿਆਂ ਤੋਂ ਵਧੇਰੇ। ਇਸ ਤੋਂ ਥੱਲੇ ਫਿਰ ਆਰ ਸੀ ਬੀ ਅਤੇ ਹੈਦਰਾਬਾਦ ਦੀ ਟੀਮ ਹੈ ਜਿਹਨਾਂ ਕੋਲ 14 ਪੁਆਇੰਟ ਨੇ ਅਤੇ ਚੌਥੇ ਨੰਬਰ ਦੇ ਉੱਤੇ ਇਸ ਟਾਈਮ ਪੰਜਾਬ ਦੀ ਟੀਮ ਹੈ ਜਿਹਦੇ ਕੋਲ 13 ਪੁਆਇੰਟ ਨੇ ਅਤੇ 11 ਮੈਚ ਪੰਜਾਬ ਦੀ ਟੀਮ ਖੇਡ ਚੁੱਕੀ ਹੈ। ਸੋ ਅਗਲੇ ਮੈਚ ਪੰਜਾਬ ਦੀ ਟੀਮ ਦੇ ਲਈ ਜਿੱਤਣੇ ਹੁਣ ਜ਼ਰੂਰੀ ਹੋਣਗੇ। ਫਿਲਹਾਲ ਜੇਕਰ ਆਪਾਂ ਕੱਲ੍ਹ ਦੇ ਦਿਨ ਦੇ ਹੋਏ ਮੈਚ ਦੀ ਗੱਲ ਕਰੀਏ, ਜਿਹੜਾ ਕਿ 56 ਮੈਚ ਹੋ ਨਿਬੜਿਆ ਗੁਜਰਾਤ ਟਾਈਟਨ ਅਤੇ ਸਨਰਾਈਜ਼ਰ ਹੈਦਰਾਬਾਦ, ਜਿਹੜੀ ਕਿ ਮਜ਼ਬੂਤ ਟੀਮ ਇਸ ਤੋਂ ਪਹਿਲਾਂ ਨੰਬਰ ਇੱਕ ਦੇ ਉੱਤੇ ਵੀ ਬੈਠੀ ਰਹੀ ਹੈ। ਸੋ ਇਸ ਟੀਮ ਨੂੰ ਬੜੀ ਬੁਰੀ ਤਰ੍ਹਾਂ ਦੇ ਨਾਲ ਦਰੜਿਆ ਗੁਜਰਾਤ ਟਾਈਟਨਸ ਨੇ। ਹਾਲਾਂਕਿ ਸਕੋਰ ਵੀ ਕੋਈ ਬਹੁਤ ਵੱਡਾ ਨਹੀਂ ਸੀ ਖੜਾ ਕਰ ਪਾਏ। 168 ਦੌੜਾਂ ਇਹਨਾਂ ਦੇ ਵੱਲੋਂ ਬਣਾਈਆਂ ਗਈਆਂ ਸੀ, 5 ਖਿਡਾਰੀ ਗਵਾ ਕੇ, ਜਿਹਦੇ ਵਿੱਚ ਕਿ ਸਾਈ ਸੁਦਰਸ਼ਨ 44 ਗੇਂਦਾਂ ਦੇ ਵਿੱਚ 61 ਦੌੜਾਂ ਬਣਾ ਕੇ ਗਏ। ਹਾਲਾਂਕਿ ਕਪਤਾਨ ਗਿੱਲ 5 ਦੌੜਾਂ ਦੇ ਉੱਤੇ ਹੀ ਆਊਟ ਹੋ ਗਏ ਅਤੇ ਉਸ ਤੋਂ ਬਾਅਦ ਫਿਰ ਵਾਸ਼ਿੰਗਟਨ ਸੁੰਦਰ ਇੱਕ ਵਾਰੀ ਫਿਰ ਤੋਂ ਚਮਕੇ ਨੇ, 33 ਗੇਂਦਾਂ ਦੇ ਵਿੱਚ 50 ਦੌੜਾਂ ਬਣਾ ਕੇ। ਸੋ ਕੁੱਲ ਮਿਲਾ ਕੇ ਇੱਕ ਠੀਕ ਠਾਕ ਜਿਹਾ ਸਕੋਰ ਇਹਨਾਂ ਦੇ ਵੱਲੋਂ ਖੜਾ ਕੀਤਾ ਗਿਆ ਸੀ। ਉਸ ਤੋਂ ਬਾਅਦ ਜਦੋਂ ਖੇਡਣ ਦੇ ਲਈ ਆਉਂਦੀ ਆ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਅਤੇ ਫਿਰ ਲਗਾਤਾਰ ਉਹਨਾਂ ਦੀਆਂ ਵਿਕਟਾਂ ਡਿੱਗਦੀਆਂ ਗਈਆਂ ਅਤੇ 120 ਖਿਡਾਰੀ ਕਿਸੇ ਵੀ ਮੋੜ ਦੇ ਉੱਤੇ ਕਾਮਯਾਬ ਨਜ਼ਰ ਨਹੀਂ ਆਇਆ। ਸਭ ਤੋਂ ਵਧੇਰੇ ਦੌੜਾਂ ਕਪਤਾਨ ਪੈਟ ਕਮਿੰਸ ਨੇ ਬਣਾਈਆਂ, ਜਿਹੜੀਆਂ ਕਿ 19 ਨੇ, ਯਾਨੀ ਕਿ 20 ਤੋਂ ਥੱਲੇ ਥੱਲੇ ਹੀ ਸਾਰੇ ਦੇ ਸਾਰੇ ਖਿਡਾਰੀ ਢੇਰ ਹੋ ਗਏ ਅਤੇ 15ਵੇਂ ਓਵਰ ਦੀ 5ਵੀਂ ਬਾਲ ਦੇ ਉੱਤੇ 86 ਦੌੜਾਂ ਬਣਾ ਕੇ ਸਾਰੀ ਦੀ ਸਾਰੀ ਟੀਮ ਢੇਰੀ ਹੋ ਜਾਂਦੀ ਆ। ਉਹ ਟੀਮ ਜਿਹੜੀ ਕਿ 250-350 ਤੱਕ ਵੀ ਬਣਾਉਣ ਦਾ ਦਮਖਮ ਸ਼ੋਅ ਕਰਦੀ ਰਹੀ ਆ। ਸੋ ਅਜਿਹੇ ਦੇ ਵਿੱਚ ਹੁਣ ਇਹ ਇੱਕ ਦਮਤਾਸ਼ ਦੇ ਪੱਤਿਆਂ ਵਾਂਗੂ ਟੀਮਾਂ ਦਾ ਖਿਲਰਨਾ ਆਉਣ ਵਾਲੇ ਦਿਨਾਂ ਦੇ ਲਈ ਕੁਛ ਹੋਰ ਸਵਾਲ ਛੱਡਦਾ ਜਾ ਰਿਹਾ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਟੀਮ ਦਾ ਮੈਚ ਪੰਜਾਬ ਦੀ ਟੀਮ ਦੇ ਨਾਲ ਵੀ ਹੋਣਾ ਵਾ ਅਤੇ ਆਰ ਸੀ ਬੀ ਦੇ ਨਾਲ ਵੀ ਹੋਣਾ, ਮੁੰਬਈ ਇੰਡੀਅਨਸ ਦੇ ਨਾਲ ਵੀ ਟੀਮ ਦਾ ਮੈਚ ਤੈਅ ਆ। ਸੋ ਅਜਿਹੇ 'ਚ ਵੇਖਣਾ ਹੋਊਗਾ ਕਿ ਕਿਹੜੀ ਟੀਮ ਕੇਸ ਕਰਵਟ ਬੈਠਦੀ ਹੈ। ਇਸ ਮੈਚ ਦੇ ਵਿੱਚ ਰਬਾਡਾ 3 ਵਿਕਟਾਂ ਲੈ ਕੇ ਗਏ, ਉਹਨਾਂ ਨੂੰ ਮੈਨ ਆਫ ਮੈਚ ਦਾ ਜਿਹੜਾ ਸਨਮਾਨ ਵੀ ਦਿੱਤਾ ਗਿਆ ਅਤੇ ਜਿਸਨ ਹੋਲਡਰ ਵੀ 3 ਵਿਕਟਾਂ ਜਿਹੜੀਆਂ ਇਸ ਮੈਚ ਦੇ ਵਿੱਚ ਹਾਸਲ ਕਰਦੇ ਨੇ। ਸੋ ਕੁੱਲ ਮਿਲਾ ਕੇ ਸਰਾਜ ਨੇ ਵੀ ਇਸ ਮੈਚ ਦੇ ਵਿੱਚ ਬੜੀ ਸਦੀ ਗੇਂਦਬਾਜ਼ੀ ਕੀਤੀ, 3 ਓਵਰਾਂ ਦੇ ਵਿੱਚ ਸਿਰਫ 11 ਦੌੜਾਂ ਦੇ ਕੇ ਅਤੇ 1 ਵਿਕਟ ਹਾਸਲ ਕੀਤੀ। ਸੋ ਇਹ ਕੁੱਲ ਮਿਲਾ ਕੇ ਮੈਚ ਜਿਹੜਾ ਉਹ ਗੁਜਰਾਤ ਦੀ ਟੀਮ ਦੇ ਗੇਂਦਬਾਜ਼ਾਂ ਦੇ ਨਾਂ ਰਿਹਾ। ਸੋ ਫਿਲਹਾਲ ਵੇਖਣ ਵਾਲੀ ਚੀਜ਼ ਇਹ ਰਹੂਗੀ ਕਿ ਅੱਗੇ ਹੁਣ ਇਹ ਟੂਰਨਾਮੈਂਟ ਕਿਹੜੇ ਪਾਸੇ ਨੂੰ ਜਾਂਦਾ। ਪਰ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਵਧੇਰੇ ਖਬਰਾਂ ਦੇ ਲਈ, ਬਜਟ ਦੇ ਉੱਤੇ ਹੋਰ ਵਧੇਰੇ ਗੱਲਾਂ ਬਾਤਾਂ ਦੇ ਲਈ ਤੁਸੀਂ ਜੁੜੇ ਰਹੋ ਰੇਡੀਓ ਹਾਂਜੀ 1674।
1: ਜੀ ਕੀ ਹਾਲ ਹੈ ਪਿੱਠ ਦਰਦ ਦਾ? ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
4: ਪ੍ਰੀਤ, ਕੀ ਹੋਇਆ?
5: ਓ ਇਸ ਵਾਰ ਫੇਰ ਪੀਟੀ ਚ ਬੈਂਡ ਨਹੀਂ ਆਏ, ਹੁਣ ਫੇਰ ਕੋਈ ਵੀਜ਼ਾ ਨਹੀਂ ਪੈਣਾ, ਲੱਗਦਾ ਹੈ ਇੰਡੀਆ ਵਾਪਸ ਜਾਣਾ ਪੈਣਾ।
4: ਜੇ ਤੁਸੀਂ ਵੀ ਇਹਨਾਂ ਦੇ ਵਾਂਗ ਥੱਕ ਚੁੱਕੇ ਹੋ ਤਾਂ ਹੁਣੇ ਕੰਟੈਕਟ ਕਰੋ ਆਸਟ੍ਰੇਲੀਆ ਵਿੱਚ ਭਰੋਸੇ ਅਤੇ ਤਜਰਬੇ ਵਾਲੇ ਡਿਜ਼ਾਇਆ ਮਾਈਗ੍ਰੇਸ਼ਨ ਵਾਲਿਆਂ ਨੂੰ। ਇਹਨਾਂ ਕੋਲ ਹੈ ਇੰਪਲੋਇਰ ਸਪਾਂਸਰ ਵੀਜ਼ਾ, ਪਰਮਨੈਂਟ ਰੈਜ਼ੀਡੈਂਸੀ, ਸਟੂਡੈਂਟ ਵੀਜ਼ਾ, TR, ਪੇਰੈਂਟਸ ਵੀਜ਼ਾ ਅਤੇ ਬਾਕੀ ਸਾਰੀਆਂ ਇਮੀਗ੍ਰੇਸ਼ਨ ਤੋਂ ਰਿਲੇਟਡ ਸਰਵਿਸਿਜ਼। ਨੰਬਰ ਲਿਖੋ 0451111100, 0451511100। ਡਿਜ਼ਾਇਰ ਮਾਈਗ੍ਰੇਸ਼ਨ
6: ਟੈਨਸ਼ਨ ਟੈਨਸ਼ਨ ਨੀਰੀ ਟੈਨਸ਼ਨ
7: ਕੀ ਹੋਇਆ
6: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
7: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ ਵੀਵਾਈ ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
6: ਜਾਂ 90-77-97-33
7: ਜਾਂ ਈਮੇਲ info@vivaimmigration.com.au
6: ਯਾਦ ਰੱਖੋ 9077-9733
7: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
6: ਹਰ ਕਦਮ ਤੁਹਾਡੇ ਨਾਲ
4: ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ ਮਿਲਟਨ
8: JBCO Films leke aaye ne action, emotion ate full on entertainment. Punjabi feature film Shera.
9: 5 saal baad mudiyan Shere, te mudiyan vi kede haathan ch.
10: Starring Parmesh Verma, Sonal Chauhan, Yograj Singh, Manav Vij ate hor vi ugge kalakar.
11: Main utthon vi mud ke aaya. Jithon koi nahi mud ke aunda.
8: Written and directed by Savio Sandhu, produced by Anmol Sahni.
10: Hun vekhna na bhullyo 15 Mai ton tuhade nedle cinema ghar vich. Shera.

0: ਇੰਨੀ ਟੈਨਸ਼ਨ ਕਿਉਂ ਲੈਂਦੀ ਹੋਈ ਹੈ
1: ਯਾਰ? ਕੀ ਦੱਸਾਂ, ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮਾਰਗੇਜ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
1: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8833-11 ਔਰ ਵਿਜ਼ਿਟ uvfinancial.com.au।
2: ਪਾਂਡੇ ਜੀ, ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੀ ਗਈ ਔਰ ਇਹ ਤੀਸਰੀ ਦੋਸਤ ਹੀ ਹੈ ਨਾ।
3: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
0: जी तुसी बीमार हो ता एआई कूल नहीं डॉक्टर कूल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लई कर देने, बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au। की चाहिदा? ऑस्ट्रेलिया दा वीजा लोना जा वीजे ले मशवरा चाहिदा? मिल जुगा, सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490-054-596, गरेवाल वीजा सॉल्यूशंस .com.au ते जाओ। आओ थोड़ा कोई हल करिए।
4: जवाका दी एक्टिंग है कमाल, पवेगा हुण धमाल। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
0: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 Main Street, Point Cook। Call 0493-536-042।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
2: ਸੂਰਜ ਦੇਵਤਾ
1: ਕੀ ਮਤਲਬ
2: ਓ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ
1: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
2: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 0448-046-494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ
3: ਆ ਕਿੱਥੇ ਵੱਜ ਗਈ ਤੇਰੀ ਗੱਡੀ
4: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸਵੇ ਰੈਵਨ ਹਾਲ
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾਸ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
6: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਫੋਰਡ
7: ਸ਼ਾਂਤ ਜੀ ਤਸਵੀਰ ਪਾਣੀ ਨਾਲ ਦੀ ਵਗਦੀ ਨਿਵਾਣਾ ਵੱਲ ਨੂੰ ਤੇ ਮੈਂ ਵਿਸਰੇ ਹੋਏ ਗੀਤਾਂ ਵਾਂਗੂ ਸੁਣਦੀ ਤੇਰੀ ਆਖੀ ਹੋਈ ਗੱਲ ਨੂੰ ਮੈਂ ਤਾਂ ਸੱਜਣਾ ਖਾਮੋਸ਼ ਹੋਈ ਰਹਿੰਦੀ ਹਾਂ ਵੀ ਲੋਕਾਂ ਅੱਗੇ ਘੱਟ ਬੋਲਦੀ ਮੈਨੂੰ ਅੱਜ ਵੀ ਨੇ ਖੰਭ ਲੱਗ ਜਾਂਦੇ ਜੇ ਲੰਘਾਂ ਤੇਰੇ ਪਿੰਡ ਕੋਲ ਦੀ

0: ਮੰਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au।
1: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰ ਚਲੀਏ
2: ਯਾਰ? ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
4: ਪ੍ਰੀਤ, ਕੀ ਹੋਇਆ?
5: ਉਹ ਇਸ ਵਾਰ ਫੇਰ ਪੀਟੀ ਚ ਬੈਂਡ ਨਹੀਂ ਆਏ, ਹੁਣ ਫੇਰ ਕੋਈ ਵੀਜ਼ਾ ਨਹੀਂ ਪੈਣਾ, ਲੱਗਦਾ ਇੰਡੀਆ ਵਾਪਸ ਜਾਣਾ ਪੈਣਾ।
0: ਜੇ ਤੁਸੀਂ ਵੀ ਇਹਨਾਂ ਦੇ ਵਾਂਗ ਥੱਕ ਚੁੱਕੇ ਹੋ ਤਾਂ ਹੁਣੇ ਕੰਟੈਕਟ ਕਰੋ ਆਸਟ੍ਰੇਲੀਆ ਵਿੱਚ ਭਰੋਸੇ ਅਤੇ ਤਜਰਬੇ ਵਾਲੇ ਡਿਜ਼ਾਇਰ ਮਾਈਗ੍ਰੇਸ਼ਨ ਵਾਲਿਆਂ ਨੂੰ। ਇਹਨਾਂ ਕੋਲ ਹੈ ਇੰਪਲੋਇਰ ਸਪੌਂਸਰ ਵੀਜ਼ਾ, ਪਰਮਨੈਂਟ ਰੈਜ਼ੀਡੈਂਸੀ, ਸਟੂਡੈਂਟ ਵੀਜ਼ਾ, TR, ਪੇਰੈਂਟਸ ਵੀਜ਼ਾ ਅਤੇ ਬਾਕੀ ਸਾਰੀਆਂ ਇਮੀਗ੍ਰੇਸ਼ਨ ਤੋਂ ਰਿਲੇਟਡ ਸਰਵਿਸਿਜ਼। ਨੰਬਰ ਲਿਖੋ 0445-151-1100, 0445-151-1100। Desire Migration.

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਂਦਾ ਹੋ ਚੁੱਕਾ ਸਮਾਂ ਅਤੇ ਮੇਰੇ ਨਾਲ ਆ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
1: ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਕਾਪੀ ਟੂ ਆਲ। ਹੁਣ ਤਾਂ ਨਜ਼ਾਰੇ ਆਏ ਪਏ ਆ ਬਾਹਰ, ਠੰਡ ਵਾਲੇ ਵੀ ਅਤੇ ਚਾਰੇ ਪਾਸੇ ਹੋਈ ਪਈ ਆ ਧੁੰਦ ਦੀ ਧੁੰਦ।
0: ਇੱਕਦਮ ਠੰਡ ਜਿਹੀ ਹੋ ਗਈ ਹੈ ਨਾ,
1: ਮਾਹੌਲ ਜਿਹਾ ਬਦਲ ਗਿਆ ਹੈ ਨਾ।
0: ਹਾਂ ਮਾਹੌਲ ਜਿਹਾ ਬਦਲ ਗਿਆ। ਤੁਹਾਡੇ ਵਾਲੇ ਪਾਸੇ ਮੈਂ ਸੁਣਿਆ ਵੀ ਧੁੰਦਾਂ ਜ਼ਿਆਦਾ ਪੈਂਦੀਆਂ।
1: ਸਾਡੇ ਜ਼ਿਆਦਾ,
0: ਇਹਦਾ ਮਤਲਬ ਵੀ ਤੁਹਾਡੇ ਵਾਲੇ ਪਾਸੇ ਧੁੰਦ ਆਉਣਾ ਲੱਗਾ।
1: ਮੈਂ ਦੂਰੋਂ ਆਉਣਾ ਹੁੰਦਾ ਕਹਿੰਦਾ ਉਹ ਨਾ ਪੌੜੀ ਤੋਂ ਡਿੱਗਣ ਦੀ ਕਸਰ ਪੌੜੀ ਨੇ ਉੱਤੇ ਡਿੱਗ ਕੇ ਪੂਰੀ ਕੀਤੀ।
0: ਤੁਹਾਡੇ ਵਾਲੇ ਪਾਸੇ ਨਾ ਹਰਿਆਲੀ ਹਰੂਲੀ ਮੇਰੇ ਹਿਸਾਬ ਨਾਲ ਜ਼ਿਆਦਾ ਹੈ ਨਾ, ਤਾਂ ਕਰ।
1: ਹਾਂਜੀ ਥੋੜ੍ਹੇ ਪਾਰਕ ਵੀ ਜ਼ਿਆਦਾ ਛੱਡੇ ਹੋਏ ਆ ਨਾ।
0: ਹਾਂ ਧੁੰਦ ਹੁਣ ਕਾਹਦੇ 'ਚ ਪੈਣੀ ਹੈ, ਇਹ ਵੀ ਤਾਂ ਫਰਕ ਪੈਂਦਾ ਨਾ। ਚਲੋ ਆਪਾਂ ਬੱਚਿਆਂ ਨੂੰ ਪਹਿਲਾਂ ਵਿਹਲੇ ਕਰ ਦਈਏ ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਅਰਨਵ ਹੈ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ। ਹੈਲੋ
2: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ,
1: ਕਿੱਦਾਂ ਫਿਰ?
2: ਕੀ ਆ ਤੁਸੀਂ ਕਿੱਦਾਂ ਹੋ?
0: ਅਸੀਂ ਵੀ ਬਹੁਤ ਵਧੀਆ ਪੁੱਤ, ਥੈਂਕ ਯੂ। ਕੀ ਸੁਣਾਓਗੇ ਅੱਜ?
2: ਅੱਜ ਸੁਣਾਉਂਗਾ ਚੁਟਕਲਾ।
0: ਅੱਛਾ ਚੁਟਕਲਾ, ਓਕੇ। ਕੀ ਗੱਲ, ਕਾਪੀ ਗਵਾਚ ਗਈ?
2: ਨਹੀਂ।
1: ਹਾਂ ਨਹੀਂ, ਥੋਟਸ ਗੈਦਰ ਕਰ ਰਿਹਾ।
0: ਹਾਂ
2: ਇੱਕ ਆਦਮੀ ਗੱਡੀ ਚਲਾਉਂਦਾ ਸੀ, ਉਹਦੇ ਸਾਹਮਣੇ ਇੱਕ 70 ਸਾਲ ਦਾ ਬੁੱਢਾ ਆ ਗਿਆ ਤੇ 5 ਸਾਲ ਦਾ ਬੱਚਾ, ਕਿੰਨੂੰ ਮਾਰੂਗਾ ਪਹਿਲਾਂ?
0: ਬ੍ਰੇਕ ਮਾਰਨਾ ਯਾਰ,
1: ਬ੍ਰੇਕ ਮਾਰੂਗਾ ਪੁੱਤੋ। ਇਹ ਕਿਉਂਕਿ ਮੈਂ ਘਰ ਵਾਲੇ ਘਰ ਵਾਲੀ ਤੇ ਸੁਣਿਆ ਹੋਇਆ ਪਹਿਲਾਂ, ਕਿਸੇ ਨੇ ਨੂੰ ਸਸਤੇ ਬਣਾਇਆ ਹੋਇਆ ਕਿਸੇ ਨੇ ਕਿਵੇਂ, ਹੈ ਨਾ,
0: ਜਿੱਥੇ ਜਿੱਥੇ ਸੈੱਟ ਬਹਿੰਦਾ।

0: ਪਰ ਫਿਰ ਵੀ ਯਕੀਨ ਨਹੀਂ ਨਾ ਉਹਦਾ ਬੰਦੇ
1: ਨੂੰ ਬਾਰ ਬਾਰ ਚੈੱਕ ਕਰਦਾ
0: ਮੇਰੇ
2: ਕੰਮ ਕੀਤਾ
0: ਇਹ ਭਾਵੇਂ ਮੰਮਾ ਨੇ ਦੋਸ਼ ਲਾਇਆ ਹੋਵੇ ਪਾਪਾ ਤੇ ਥੈਂਕ ਯੂ ਉਸ ਤੋਂ ਬਾਅਦ ਫਿਰ ਮੰਨਤ ਤੁਸੀਂ ਰੈਡੀ ਰਹੋ ਸਤਿ ਸ੍ਰੀ ਅਕਾਲ
2: ਕੀ ਹਾਲ ਚਾਲ
3: ਟੋਕਾ ਕੀਤਾ ਛੋਟੀ ਬਾਓ ਨੇ ਪਤਾ ਕੀਤਾ
2: ਛੋਟੀ ਬਹੂ ਨੇ ਟੋਕਾ ਕੀਤਾ ਵੱਡੀ ਬਹੂ ਨੇ ਕੁੱਤਾ ਕੀਤਾ
0: ਵਾਹ ਨੀ ਬਹੂ ਬਹੁਤ ਸੋਹਣਾ
2: ਬਹੁਤ ਸੋਹਣਾ ਕੰਮ ਕੀਤਾ
0: ਇਹੋ ਹੀ ਆ ਨਹੀਂ ਇਹ ਨੀ ਹੈਗਾ ਰਲਦਾ ਮਿਲਦਾ ਹੀ ਆ ਕੁਛ ਹੈ ਨਾ
3: ਵੱਡੀ ਬਾਓ ਨੇ ਟੋਕਾ ਕੀਤਾ ਛੋਟੀ ਬਾਓ ਨੇ ਕਟਾ ਕੀਤਾ ਵਾਦੀ ਬਾਓ ਬਹੁਤ ਕੰਮ ਕੀਤਾ
0: ਉਹ ਕਹਿੰਦੀ ਆ ਵੱਡੀ ਬਹੂ ਨੇ ਖੋਤਾ ਕੀਤਾ ਛੋਟੀ ਬਹੂ ਨੇ ਕੁੱਤਾ ਕੀਤਾ ਵਾਹ ਨੀ ਬਹੂ
2: ਹਾਂ ਟੋਕਾ ਕੀਤਾ ਟੋਕਾ ਕੀਤਾ
0: ਹੈ ਟੋਕਾ
3: ਹਾਂਜੀ ਪਹਿਲਾਂ ਵੱਡੀ ਬਾਹ ਨੇ ਟੋਕਾ ਕੀਤਾ ਛੋਟੀ ਬਾਹ ਨੇ
2: ਬਹੂ ਬਹੂ ਕੀਤਾ
0: ਅੱਛਾ ਅੱਛਾ ਅੱਛਾ ਛੋਟੀ ਬਹੂ ਨੇ ਕੀ ਕੀਤਾ ਇੱਕ ਨੇ
3: ਟੋਕਾ
0: ਇੱਕ ਨੇ ਟੋਕਾ ਕੀਤਾ ਇੱਕ ਨੇ ਕੱਟਾ ਕੀਤਾ
3: ਹਾਂਜੀ
0: ਹਾਂ ਇੱਕ ਨੇ ਟੋਕਾ ਕੀਤਾ ਇੱਕ ਨੇ ਕੱਟਾ ਕੀਤਾ ਤੇ ਬੁੱਝਣਾ ਕੀ ਹੈ ਇਹਦੇ ਚੋਂ
2: ਨਹੀਂ ਇਹ ਬਾਤ ਆ
0: ਹੈ
2: ਤੁਹਾਨੂੰ ਸਮਝਾਇਆ
0: ਨਹੀਂ ਪਰ ਇਹਦੇ ਚ ਬੁੱਝਣਾ ਕੀ ਆ ਹੈ ਤੇ ਇਹ ਚ ਬੁੱਝਣਾ ਕੀ ਆ ਸੋਰੀ ਇਹਦਾ ਨਾਂ ਹਾਂ ਬਹੂ ਦਾ ਨਾਂ ਬੁੱਝਣਾ ਅੱਛਾ ਬਹੂ ਦਾ ਨਾਂ ਬੁੱਝਣਾ
2: ਕੀ ਗੱਲ ਬਣੀ ਇਹ ਬੁੱਝਣਾ ਤੁਸੀਂ
0: ਹੈ
2: ਕੀ ਗੱਲ ਕੀ ਬਣੀ ਗੱਲ ਕੀ ਹੈ
0: ਕਿਹੜੀ ਬਹੂ ਹੋ ਸਕਦੀ ਆ
2: ਇੰਨਾ ਕੰਮ ਕਰਨ
3: ਵਾਲੀ
0: ਜਿਹਦਾ ਵੀ ਨਾਂ ਲੈਤਾ ਗੁੱਸਾ ਕਰੂਗੀ ਫੇਰ
2: ਆ ਨੀ ਅੱਜ ਕੱਲ ਅਗਲੇ ਨੂੰ ਕਹਿੰਦੇ ਬਹੁਤ ਕੰਮ ਕਰਦੀ ਅਗਲਾ ਗੁੱਸਾ ਕਰਦੀ ਲੇਕਿਨ ਟਿੱਚਰ ਕੀਤੀ ਕਿਵੇਂ ਕਰਦੀ ਕੋਈ ਹੈ ਨੀ
0: ਆਪਾਂ ਹਾਰ ਗਏ ਤੇ ਗਏ ਨਾ
2: ਔਖੇ
0: ਕੰਟਰੋਵਰਸ਼ੀਅਲ ਆ ਬਾਤ ਇਹ
3: ਸੂਈ
0: ਇਕੱਠਾ ਕਰਦੀ ਆ ਤੇ ਹੁਣ ਦੱਸੋ ਵੀ ਹੈਗੀ ਕੀ ਬੁਝਾਰਤ
2: ਵੱਡੀ ਬਹੂ ਨੇ ਟੋਕਾ ਕੀਤਾ ਛੋਟੀ ਬਹੂ ਨੇ ਇਕੱਠਾ
3: ਵੱਡੀ ਬਹੂ ਨੇ ਟੋਕਾ ਕੀਤਾ ਛੋਟੀ ਇਕੱਠਾ
0: ਕੀਤਾ
2: ਚਿੜੀਆ ਘਰ ਸਵੇਰੇ ਸਵੇਰੇ ਇੱਥੇ ਬਣਾਇਆ ਰੇਡੀਓ ਤੇ
0: ਥੈਂਕ ਯੂ ਤੇ ਗਾ ਤੇ ਬੜੀ ਵਧੀਆ
2: ਵਧੀਆ ਸੀ
3: ਅੰਬਰ ਨਾਲ ਵੀ ਗੱਲ ਕਰਦੋ
0: ਅੱਛਾ ਅੰਬਰ ਨਾਲ ਵੀ ਲਿਆਓ ਲਿਆਓ ਲਿਆਓ ਸਤਿ ਸ੍ਰੀ ਅਕਾਲ ਅੰਬਰ ਸਤਿ ਸ੍ਰੀ ਅਕਾਲ ਤੁਸੀਂ ਤੇ ਵੱਡੇ ਹੋ ਗਏ ਹੋ ਤੁਸੀਂ ਏਡੀ ਸੋਹਣੀਆਂ ਗੱਲਾਂ ਕਰਦੇ ਹੋ ਤੇ ਤੁਸੀਂ ਸਾਨੂੰ ਸੁਣਾਉਂਦੇ ਹੀ ਨਹੀਂ ਰੋਜ਼ ਆਪਣੀ ਆਵਾਜ਼ ਹਾਂਜੀ ਤੁਸੀਂ ਤਿਆਰ ਹੋ ਗਏ ਹੋ
3: ਹਾਂਜੀ
0: ਓਕੇ ਕੀ ਖਾਧਾ ਅੱਜ
3: ਹਨੀ ਬ੍ਰੈਡ
0: ਓਹ ਯਮੀ ਯਮੀ ਓਕੇ ਤੇ ਕੀ ਸੁਣਾਓਗੇ
3: ਹਾਂਜੀ
0: ਤੁਹਾਡੇ ਕੋਲ ਹੈਗਾ ਕੁਛ ਸੁਣਾਉਣ ਨੂੰ ਗੱਲਾਂ ਕਰਨੀਆਂ
3: ਹਾਂਜੀ ਹਾਂਜੀ ਓਗੀ ਓਗੀ
0: ਓਗੀ ਓਗੀ

0: एक गोरखा और दिए फुलकारी।
1: बराबर गाया अगले ने
2: ਨਾਲੇ ਸੌਖੀ ਮਿਲ ਜਾਂਦੀ ਇਥੋਂ।
1: ਸਹੀ ਆ।
2: ਤਵਨੀਤ ਤੁਸੀਂ ਆਉਂਦੇ ਰਹੋ।
0: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ।
2: ਸਤਿ ਸ਼੍ਰੀ ਅਕਾਲ ਜੀ। ਤਵਨੀਤ ਜੀ ਕੀ ਹਾਲ ਹੈ?
0: ਠੀਕ ਹੈ।
2: ਅੱਜ ਪਗਾਟਾ ਜਿੱਤ ਕੇ ਆਏ ਜੇ ਕਿ ਉਦਾਂ ਹੀ ਆ ਗਏ ਜੇ?
0: ਪਗਾਟਾ ਜਿੱਤੇ।
2: ਅੱਛਾ ਪਗਾਟਾ ਜਿੱਤੇ ਹੋ ਤੇ ਅੱਜ ਮੈਂ ਪਛਾਣਿਆ ਨਹੀਂ ਆ ਇਹ ਵੀਰ ਜੀ ਆ ਕਿ ਐਸ਼ਲੀ ਨੇ।
0: ਵੀਰ ਜੀ
2: ਫਿਰ ਤੇ ਨੀ ਪਗਾਟਾ ਜਿੱਤੇ ਵੀਰ ਜੀ। ਸਰਦਾਰ ਜੀ ਮੈਨੂੰ ਪਤਾ ਲੱਗਾ ਤੁਸੀਂ ਧੱਕੇ ਨਾਲ ਹੀ ਆਏ ਹੋ। ਧੱਕੇ ਨਾਲ ਹੀ ਆਏ ਜੇ ਨਾ। ਕਿਹੜੀ ਦੀਦੀ ਦੀ ਵਾਰੀ ਪਹਿਲਾਂ ਆਈ ਸੀ ਇਹ ਦੱਸੋ।
0: ਸਬ
2: ਤੋਂ ਛੋਟਾ ਪਹਿਲਾਂ ਫਿਰ ਉਸ ਤੋਂ ਵੱਡਾ ਤੇ ਫਿਰ ਸਬ ਤੋਂ ਵੱਡਾ ਇਹ ਤੇ ਚੱਲ ਠੀਕ ਆ। ਤੇ ਕੀ ਸੁਣਾਓਗੇ ਸਰਦਾਰ ਜੀ? ਇੱਕ ਰਿਡਲ। ਓਕੇ।
0: ਉਹ ਕਿਹੜੀ ਚੀਜ਼ ਹੈ ਜਿਹੜੇ ਗਲਾ ਹੁੰਦੇ ਬਾ ਸਿਰ ਨਹੀਂ ਹੁੰਦਾ?
2: ਜਿਹਦੀਆਂ ਗੱਲਾਂ ਹੁੰਦੀਆਂ ਵਾ ਪਰ ਸਿਰ ਨਹੀਂ ਹੁੰਦਾ।
0: ਗਲਾ ਹੁੰਦਾ ਬਸ ਸਿਰ ਨਹੀਂ ਹੁੰਦਾ।
2: ਅੱਛਾ ਜਿਹਦਾ ਗਲਾ ਹੁੰਦਾ ਵਾ
1: ਸਿਰ ਨਹੀਂ ਹੁੰਦਾ।
2: ਪਰ ਉਹਦੇ ਗਲੇ ਚ ਸਿਲ ਨਹੀਂ ਹੁੰਦੀ
0: ਤੇ ਬੇਲਾ ਦੰਦ ਟੁੱਟਾ ਹੋਇਆ।
2: ਅੱਛਾ ਦੰਦ ਟੁੱਟ ਗਿਆ ਵਾ।
0: ਹਾਂਜੀ।
2: ਓਹੋ ਲੋ ਤੁਹਾਡਾ ਵੀ ਫਿਰ ਪੇਸਟ ਦਾ ਖਰਚਾ ਬਚ ਗਿਆ ਜੀ। ਕੋਟੀ ਸਵੈਟਰ ਜਿਹਾ ਜਾਪਦਾ ਜਿਹੜਾ ਤਾਂ ਕਰਕੇ ਪਾਈਦਾ ਨਾ ਹਾਈ ਨੈਕ।
1: ਉਹ ਤਾਂ ਫਿਰ ਅਸੀਂ ਗਰਮੀ ਵਾਲੀ ਟੀ ਸ਼ਰਟ ਵੀ ਤਾਂ ਕਹਿ ਸਕਦੇ ਹਾਂ
2: ਨੀ ਪਰ ਗਲਾ ਹੁੰਦਾ ਨਾ। ਹਾਂ ਪਰ ਉਹਦੀ ਵੀ ਹੁੰਦੀ ਆ। ਹਾਂ
1: ਗਲਾ।
2: ਹਾਂ ਟੀ ਸ਼ਰਟ
0: ਨਹੀਂ।
2: ਹਾਂ ਉਹਦਾ ਗਲਾ ਹੁੰਦਾ ਵਾ ਪਰ ਉਹਦਾ ਸਿਰ ਨਹੀਂ ਹੁੰਦਾ। ਸਿਰ ਨਹੀਂ ਹੁੰਦਾ ਯਾਰ ਗਲੇ।
1: ਕਿਤੇ ਐਨਾ ਨਾ ਕਰੇ ਤੁਹਾਡੇ ਵਰਗਾ ਹੁੰਦਾ ਜਿਵੇਂ ਉੱਲੂ।
2: ਪੀਣ ਵਾਲੀ ਪਾਣੀ ਦੀ ਬੋਤਲ। ਵਾਹ
1: ਕਈ ਕਈ ਬਾਤੇ ਕਾਮਨ ਸੈਂਸ ਕੀ ਹੋਤੀ ਹੈ।
2: ਕਈ ਤੇ ਤੀਰ ਲੱਗ ਹੀ ਜਾਂਦੇ ਨਿਸ਼ਾਨੇ ਤੇ। ਹੈ ਆਹ ਤੇ ਬੜਾ ਵਧੀਆ ਹੋ ਗਿਆ ਤੇ ਵੇਲੇ ਸਿਰ ਹੀ ਬੁੱਝਿਆ ਗਿਆ ਹੈ ਵੀਰ ਜੀ। ਸਰਦਾਰ ਸਾਹਿਬ ਹੁਣ ਕਿਹਦੀ ਵਾਰੀ ਆ? ਸਰਦਾਰ ਜੀ ਹਾਂਜੀ।
0: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ।
1: ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ।
1: ਕੀ ਹਾਲ ਚਾਲ?
0: ਮੇਰਾ ਠੀਕ ਆ। ਤੁਹਾਡਾ ਕੀ ਹਾਲ ਆ?
2: ਉਹ ਸਾਡਾ ਵੀ ਠੀਕ ਆ। ਠੰਡ ਤੇ ਨਹੀਂ ਲੱਗਦੀ?
0: ਲੱਗਦੀ
2: ਲੱਗਦੀ। ਫਿਰ ਅੱਜ ਛੁੱਟੀ ਕਰ ਲਈਏ?
0: ਨਹੀਂ।
2: ਕਿਉਂ? ਨਿਕਲਦੀ
0: ਹੋਈ
2: ਨਿਕਲਦੀ ਹੈ। ਅੱਛਾ
0: ਤੇ ਮੈਂ ਸ਼੍ਰੀਆ ਨੂੰ ਹੈਪੀ ਬਰਥਡੇ ਕਰਨਾ।
2: ਓਕੇ ਕਰੋ।
0: ਹੈਪੀ ਬਰਥਡੇ ਟੂ ਯੂ।

0: ਚੱਕ ਦੇ ਫਟੇ
1: ਆਹ ਗਾਣੇ ਦੀ ਗੱਲ ਕਰਦੇ ਸੀ ਮੰਨਤ ਨੂੰ।
2: ਥੈਂਕ ਯੂ ਚੱਕ ਦੇ ਫਟੇ ਅੰਕਲ ਜੀ ਐਂਡ ਅੰਕਲ ਜੀ।
0: ਓ ਥੈਂਕ ਯੂ ਥੈਂਕ ਯੂ। ਅੱਜ ਸ਼੍ਰੇਆ ਦਾ
2: ਸੋਹਣਾ ਸੀ,
0: ਸੋਹਣਾ ਸੀ ਨਾ ਇਹ ਸ਼੍ਰੇਆ ਦਾ ਗਾਣਾ ਤੇ ਅੱਜ ਉਹਨੇ ਬਹੁਤ ਵਧੀਆ ਬਣਾਇਆ ਵਾ ਏ ਆਈ ਨੇ। ਮੈਨੂੰ ਵੀ ਬੜਾ ਨਾਈਸ ਲੱਗਾ ਵਾ ਹੈਨਾ।
2: ਤੁਸੀਂ ਸੈਂਡ ਕਰ ਦੋ।
0: ਅੱਛਾ ਸੈਂਡ ਕਰ ਦਈਏ, ਕਿੰਨੇ ਪੈਸੇ ਦੋਗੇ?
1: ਕੇਕ ਦਾ ਇੱਕ ਚਮਚਾ
0: 5
2: ਐਕਚੁਅਲੀ ਸੋ 1 1 1 1
0: ਨਹੀਂ ਨਹੀਂ
1: ਪਿਗੀ ਬੈਂਕ ਚੋਂ ਜਿਹਨੇ ਨਿਕਲੇ
0: ਹੈ। ਇੱਕ ਵਾਰੀ ਜੇ ਮੈਂ ਹੋਰ ਸੁਣਾ ਦਾਂ ਤੇ ਫਿਰ 5 ਦੇ ਦੋਗੇ? ਚਲ ਠੀਕ ਆ, ਇੱਕ ਵਾਰੀ ਆਪਾਂ ਫੇਰ ਸੁਣਦੇ, ਮੈਂ ਥੋੜਾ ਜਿਹਾ ਵਿੱਚ ਚੇਂਜ ਕੀਤਾ।

0: Happy birthday to me. Thank you, Shreya. ਇਹ ਤੇ ਤੁਹਾਡਾ AI ਨੇ ਨਾ ਸਭ ਤੋਂ ਬੈਸਟ ਗਾਣਾ ਬਣਾਇਆ ਵਾ. ਹਾਂ ਫਿਰ 5 ਤੇ ਸਪੈਸ਼ਲ ਹੁੰਦਾ ਨਾ, ਫਿਰ ਆਪਾਂ ਉਦੋਂ ਫਿਰ ਇਹਦਾ ਸਪੈਸ਼ਲ ਬਰਥਡੇ ਮਨਾਵਾਂਗੇ.
1: ਥੈਂਕ ਯੂ.
0: ਠੀਕ ਆ, ਥੈਂਕ ਯੂ ਸ਼੍ਰੇਆ. ਤੁਸੀਂ ਸੁਣਾਓਗੇ ਅੱਜ ਬਰਥਡੇ ਤੇ?
1: ਹਾਂਜੀ.
0: ਕੀ
1: ਬੋਲੀ?
0: ਓਕੇ ਸੁਣਾ ਦੋ.
1: ਕਦੀ ਹੂੰ ਕਰਕੇ, ਕਦੀ ਹਾਂ ਕਰਕੇ, ਗਿਰ ਦੇ ਦੇ ਮੁਟਾਰੇ ਲੰਬੀ ਬਾਂਹ ਕਰਕੇ,
2: ਗੇੜਾ ਦੇ ਦੇ ਨੀ
0: ਮਟਿਆਰੇ ਲੰਮੀ ਬਾਂਹ ਕਰਕੇ, ਗੇੜਾ ਦੇ ਦੇ ਨੀ ਮਟਿਆਰੇ ਲੰਮੀ ਬਾਂਹ ਕਰਕੇ. ਹੈਪੀ ਬਰਥਡੇ ਹਿਪੀ ਭੁਰੇ. ਥੈਂਕ ਯੂ. ਥੈਂਕ ਯੂ. ਤੇ ਤੁਹਾਡੇ ਲਈ ਨਾ ਅਸੀਸ ਨੇ ਵੀ ਬੜੇ ਸੋਹਣੇ ਕਾਰਡ ਬਣਾਏ ਆ.
1: ਥੈਂਕ ਯੂ.
0: ਹੈ ਮੈਨੂੰ ਭੇਜੇ ਉਹਨੇ, ਤੁਹਾਨੂੰ ਦਊਗੀ ਅੱਜ.
1: ਥੈਂਕ ਯੂ ਸਾਰਿਆਂ ਨੂੰ, ਅਸੀਸ ਨੂੰ.
0: ਥੈਂਕ ਯੂ, ਥੈਂਕ ਯੂ, ਥੈਂਕ ਯੂ ਭਾਈ ਸਾਰਿਆਂ ਦਾ, ਜਿਨ੍ਹਾਂ ਜਿਨ੍ਹਾਂ ਨੇ ਵੀ ਸ਼੍ਰੇਆ ਨੂੰ ਵਿਸ਼ ਕੀਤਾ ਵਾ, ਥੈਂਕ ਯੂ. ਤੇ ਤੁਹਾਡਾ ਵੀ ਅਸੀਸ ਕੌਰ ਜੀ ਬਹੁਤ ਧੰਨਵਾਦ, ਤੁਸੀਂ ਤਾਂ ਬੜੇ ਸੋਹਣੇ ਕਾਰਡ ਬਣਾਏ ਹਨ. ਜੈਰਿਕਾ ਤੁਸੀਂ ਆਉਂਦੇ ਰਹੋ ਅਸੀਸ ਤੁਹਾਡੀ ਇਸ ਤੋਂ ਬਾਅਦ ਵਾਰੀ. ਸਤਿ ਸ਼੍ਰੀ ਅਕਾਲ ਜੈਰਿਕਾ.
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ.
0: ਸਤਿ ਸ਼੍ਰੀ ਅਕਾਲ
2: ਜੀ, ਕੀ ਹਾਲ ਚਾਲ?
3: ਠੀਕ ਆ, ਤੁਸੀਂ ਕਿਵੇਂ ਹੋ?
0: ਅਸੀਂ ਵੀ ਠੀਕ ਹਾਂ
2: ਜੀ.
0: ਗਏ ਨੀ ਸਕੂਲ ਹਲੇ?
3: ਨਹੀਂ ਅਜੇ ਨਹੀਂ ਗਏ.
0: ਓਕੇ, ਕਿੰਨੇ ਵਜੇ ਜਾਂਦੇ ਹੋ?
3: ਉਧਰ ਤਾਂ 8:30 ਨਿਕਲ ਜਾਂਦੇ ਤੇ ਉਧਰ ਸਕੂਲ 8:45 ਸ਼ੁਰੂ ਹੁੰਦਾ ਵਾ.
0: ਅੱਛਾ ਅੱਛਾ. ਅੱਜ ਧੁੰਦ ਪਈ ਆ ਨਾ, ਅੱਜ 5-10 ਮਿੰਟ ਦਾ ਕੋਈ ਗੱਲ ਨਹੀਂ.
3: ਹਾਂਜੀ, ਧੁੰਦ ਬੜੀ ਪਈ ਹੈ ਇੱਧਰ.
0: ਲੱਤੀ ਨਹੀਂ ਹਲੇ?
3: ਨਹੀਂ, ਕੱਲ ਵੀ ਬੜੀ ਧੁੰਦ ਸੀ.
0: ਓਹੋ, ਇਹ ਪਤਾ ਨਹੀਂ ਕਿਉਂ ਪਈ ਜਾਂਦੀ ਆ.
3: ਧੁੰਦ ਤੋਂ ਬਾਅਦ ਧੁੱਪ ਨਿਕਲ ਗਈ, ਫੇਰ ਗਰਮੀ ਲੱਗੀ ਸਾਨੂੰ.
0: ਤੇ ਤੁਹਾਨੂੰ ਸਕੂਲ ਕੀ ਦੱਸਦੇ ਆ ਕਿਉਂ ਪੈਂਦੀ ਧੁੰਦ?
3: ਮੈਨੂੰ
0: ਇੰਨਾ ਪਈ ਹੈ ਤਾਂ ਪਈ ਰਹੇ. ਤੁਸੀਂ ਟੀਚਰ ਨੂੰ ਪੁੱਛੋ ਤਾਂ ਸਹੀ ਵੀ ਠੰਡ ਕਿਉਂ ਹੋ ਜਾਂਦੀ ਆ, ਗਰਮੀ ਕਿਉਂ ਹੋ ਜਾਂਦੀ ਕਈ ਵਾਰੀ.
3: ਕਿਸੇ ਨੇ ਪੁੱਛਿਆ ਤੇ ਉਹ
0: ਪੜ੍ਹੀ ਹੋਣੀ ਹੈ ਨਾ. ਚਲੋ ਕੋਈ ਨੀ, ਕੀ ਸੁਣਾਓਗੇ ਫਿਰ ਤੁਸੀਂ
3: ਚੁਟਕਲਾ?
0: ਹਾਂਜੀ.
3: ਪੱਪੂ ਡਾਕਟਰ ਕੋਲ ਗਿਆ ਤੇ ਕਹਿੰਦਾ, ਡਾਕਟਰ ਸਾਹਿਬ ਮੇਰੇ ਰਾਤ ਨੂੰ ਸੁਪਨੇ ਵਿੱਚ ਚੂਹੇ ਫੁੱਟਬਾਲ ਖੇਡਦੇ ਨੇ. ਡਾਕਟਰ ਕਹਿੰਦਾ, ਤੁਸੀਂ ਇਹ ਦਵਾਈ ਅੱਜ ਰਾਤ ਨੂੰ ਸ਼ੁਰੂ ਕਰ ਦੋ. ਪੱਪੂ ਕਹਿੰਦਾ, ਕੱਲ ਤੋਂ ਸ਼ੁਰੂ ਕਰ ਲਾ. ਡਾਕਟਰ ਕਹਿੰਦਾ, ਕਿਉਂ? ਪੱਪੂ ਕਹਿੰਦਾ, ਚੂਹਿਆਂ ਦਾ ਫਾਈਨਲ ਮੈਚ ਆ.
2: ਸਹੀ ਆ ਫਿਰ.
0: ਰੈਟ ਫੁੱਟਬਾਲ ਹੋਣਾ ਅੱਜ?
3: ਹਾਂਜੀ,
0: ਰੈਟ ਪੀਐਲ ਹੈ ਨਾ ਜੈਰਿਕਾ, ਰੈਟ ਪੀਐਲ ਦਾ ਫਾਈਨਲ. ਥੈਂਕ ਯੂ, ਥੈਂਕ ਯੂ ਜੈਰਿਕਾ.
3: ਥੈਂਕ ਯੂ, ਹੈਵ ਅ ਨਾਈਸ ਡੇ.
0: ਥੈਂਕ ਯੂ. ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ. ਸਤਿ ਸ਼੍ਰੀ ਅਕਾਲ ਅਸੀਸ ਕੌਰ.
1: ਕਰਵਨ ਜੋਤ ਅੰਕਲ ਜੀ ਤੇ ਪ੍ਰੀਤਿੰਦਰ ਅੰਕਲ ਜੀ,
0: ਸਤਿ ਸ਼੍ਰੀ ਅਕਾਲ ਅਸੀਸ ਜੀ.
2: ਅੰਕਲ ਹੁੰਦਾ ਵੀ ਮਾਹੌਲ ਪੂਰਾ ਐਨ ਮਗਿਆ ਹੋਵੇ ਬਸ.
0: ਓਹੋ, ਤੇ ਤੁਸੀਂ ਇਹ ਇਹ ਇਹ ਗੱਲ ਤੁਹਾਨੂੰ ਨਾਈਸ ਲੱਗਦੀ ਆ ਕਿ ਤੁਹਾਨੂੰ ਨਹੀਂ ਲੱਗਦੀ? ਤੁਹਾਨੂੰ ਲਾਸਟ ਚ ਆਉਣਾ ਚੰਗਾ ਲੱਗਦਾ ਕਿ ਨਹੀਂ ਚੰਗਾ ਲੱਗਦਾ?
1: ਚੰਗਾ ਲੱਗਦਾ, ਬਟ ਫਿਰ ਉਦੋਂ ਤਾਂ ਜਦੋਂ ਦੀ ਤੁਸੀਂ ਮੇਰਾ ਕਾਲ ਲੈਣੇ ਉਦੋਂ ਮੈਂ ਸਕੂਲ ਪਹੁੰਚ ਜਾਣੀ ਆ.
0: ਓਕੇ ਓਕੇ, ਮਤਲਬ ਇਹ ਨਹੀਂ ਚੰਗਾ ਲੱਗਦਾ ਹਨਾ?
1: ਫਿਰ ਮੇਰਾ ਧਿਆਨ ਬੱਚਿਆਂ ਵੱਲ ਹੋ ਜਾਂਦਾ, ਕੋਈ ਕਦੇ ਇੱਕ ਬੱਚਾ ਖੋਲਦਾ ਬਾਰੀ ਤੇ ਦੂਜਾ ਬੱਚਾ ਖੋਲਦਾ।
0: ਓਹੋ, ਫਿਰ ਤੁਸੀਂ ਏਦਾਂ ਕਰਿਆ ਕਰੋ ਨਾ, ਥੋੜਾ ਜਿਹਾ ਪਿੱਛੇ ਖਲੋ ਜਾ ਕਰੋ।
1: ਅੱਜ ਨਾ ਮੈਂ ਪੈਸੰਜਰ ਸੀ ਤੇ ਲੁਕ ਗਈ ਬਹਿ ਕੇ,
0: ਪਰ ਉਹਨਾਂ ਨੇ ਤੁਹਾਡੀ ਗੱਡੀ ਪਛਾਣ ਲੈਣੀ ਨਾ, ਤੁਹਾਡੀ ਮੰਮਾ ਪਛਾਣ ਲੈਣੀ ਉਹਨਾਂ ਨੇ।
1: ਮੰਮਾ ਪਛਾਣ ਲੈਣੀ ਆ, ਬਟ ਮੈਨੂੰ ਨੀ ਨਾ ਪਤਾ ਹੋ ਵੀ ਮੈਂ ਕਿੱਥੇ ਆ।
0: ਹਾਂ ਇਹ ਤੇ ਠੀਕ ਆ,
2: ਲੌਜਿਕ ਹੈਗਾ ਗੱਲ ਚ।
0: ਹੈਂ, ਤੁਸੀਂ ਸਗੋਂ ਨਾ ਮੰਮਾ ਲਕਾਇਆ ਕਰੋ, ਆਪ ਤੇ ਤੁਸੀਂ ਦਿਖਦੇ ਹੀ ਨਹੀਂ ਹੋਣੇ ਉਦਾਂ ਵੀ।
1: ਓਏ ਮੰਮਾ, ਗੱਡੀ ਤਾਂ ਉਹਨਾਂ ਨੂੰ ਪਤਾ ਹੀ ਆ, ਗੱਡੀ ਪਛਾਣ ਲੈਣਗੇ।
0: ਹਾਂ
2: ਇਹ ਤਾਂ ਗੱਲ
1: ਸਹੀ, ਤੇ ਮੇਰੇ ਮੰਮਾ ਨੂੰ ਵੀ ਪਛਾਣ ਲੈਣਗੇ, ਬਟ ਮੈਂ ਤਾਂ ਹਾਈਡ ਕਰ ਲੂ, ਮੈਨੂੰ ਦਿਖੂਗਾ ਹੀ ਨਹੀਂ, ਕੁਛ ਨਹੀਂ ਦਿਖੂ ਮੈਂ।
0: ਆਪਾਂ ਗੱਡੀ ਨਵੀਂ ਲੈ ਲੈਂਦੇ ਆ, ਆਪੇ ਭੁਲੇਖਾ ਪੈ ਜੂ ਸਾਰਿਆਂ ਨੂੰ।
1: ਯੈਸ,
0: ਹੈ ਨਾ,
1: ਨਵੀਂ
0: ਨਵੀਂ ਗੱਡੀ ਵਿੱਚ ਲੁਕੀ ਜਾਂਦੀ ਆ, ਟੁੰਗ ਲੁੰਗ ਲੁੰਗ ਲੁੰਗ ਲੁੰਗ ਲੁੰਗ ਟੁੰਗ ਲੁੰਗ ਲੁੰਗ ਲੁੰਗ ਵੇਟ ਕਰਦੀ ਆ, ਆਪਣੀ ਉਹ ਵਾਰੀ ਦਾ ਵੇਟ ਕਰਦੀ ਆ, ਅੱਜ ਨੀ ਉਹ ਲੱਭੀ ਜਾਣੀ ਤੁਹਾਡੇ ਕੋਲੋਂ। ਸ਼੍ਰੇਆ
1: ਦਾ ਬਰਥਡੇ ਆ ਹਨਾ,
0: ਹੈ
1: ਸ਼੍ਰੇਆ ਦਾ ਬਰਥਡੇ ਆ ਹਨਾ,
0: ਅੱਜ ਸ਼੍ਰੇਆ ਦਾ ਬਰਥਡੇ ਆ।
1: ਸ਼੍ਰੇਆ, ਤੁਸੀਂ ਕਾਰਡ ਦੇਖਿਆ ਸੀ?
0: ਮੈਂ ਕਾਰਡ ਹੁਣੇ ਵੇਖ ਹੀ ਰਿਹਾ ਵਾਂ, ਮੈਂ ਤੇ ਮੇਰੇ ਤੇ ਸਾਹਮਣੇ ਖੁੱਲਾ ਵਾ ਤੇ ਬੜਾ ਸੋਹਣਾ ਬਣਾਇਆ ਵਾਂ, ਬੱਲੇ ਬੱਲੇ ਸ਼ਾਵਾ ਸ਼ਾਵਾ ਮਾਣੂ ਬਿੱਲੀ,
1: ਬੱਲੇ ਬੱਲੇ ਸ਼ਾਵਾ ਸ਼ਾਵਾ ਮਾਣੂ ਬਿੱਲੀ,
0: ਉਹ ਮਾਣੂ ਬਿੱਲੀ ਤੇ ਅਸੀਸ ਆ,
1: ਵੱਡੇ ਆਪੇ ਵੱਡੇ
0: ਮਾਣੋ ਬਿੱਲੀ ਤੇ ਅਸੀਸ ਆ, ਸ਼੍ਰੇਆ ਥੋੜੀ ਆ। ਹਾਂ, ਉਹਨਾਂ ਦਾ ਜਿਹੜਾ ਛੋਟਾ ਅਸੀਸ ਆ ਉਹਦਾ ਬ੍ਰਦਰ ਆ, ਉਹਦਾ ਬ੍ਰਦਰ।
1: ਓਕੇ ਓਕੇ
0: ਠੀਕ ਆ।

0: You.
1: Hip hip hooray!
0: Hooray!
1: Hip hip hooray!
0: Hanji! ਕੀ ਵਿਸ਼ ਕਰੋਗੇ?
1: ਬਾਬਾ ਜੀ ਹਮੇਸ਼ਾ ਸ਼ੇਰਾਂ ਨੂੰ ਖੁਸ਼ ਰੱਖਣ, ਚੜ੍ਹਦੀ ਕਲਾ ਚ ਰੱਖਣ।
2: That's so kind of you.
0: ਹੋਰ
2: ਇੰਨੀਆਂ ਵਧੀਆ ਵਿਸ਼ਸ।
0: ਆਲਵੇਜ਼ ਆਈ ਕਰਦੀ। ਆਲਵੇਜ਼ ਆਈ
1: ਕਰਦੀ। ਅੱਛਾ। ਲਾਈਕ ਮੇਰੇ ਹਾਂਜੀ ਵਾਲੇ ਬੱਚੇ ਨੂੰ ਨਾ ਮੈਂ ਹਮੇਸ਼ਾ ਆਈ ਕਹਿੰਨੀ ਹੁੰਦੀ
0: ਆ। ਅੱਛਾ ਆਈ ਕਹਿੰਨੀ ਆ।
2: ਜਿਹੜੇ ਬੱਚੇ ਹੁੰਦੇ ਉਹਨਾਂ ਨੂੰ।
0: ਸਰ ਫਿਰ ਸਾਰੇ ਲਾਈਕ ਵੀ ਬੜਾ ਕਰਦੇ ਨਾ।
1: ਹਾਂਜੀ।
0: ਉਹਨਾਂ ਦੀ ਮੰਮੀ ਆ।
1: ਅੱਜ ਨਾ ਮੈਂ ਨਾ ਸ਼੍ਰੇਆ ਨੂੰ ਸਰਪ੍ਰਾਈਜ਼ ਹੀ ਦੇਣਾ ਮੇਰਾ ਕਾਰਡ।
0: ਅੱਛਾ। ਹਲੇ ਹਲੇ ਪਤਾ ਨਹੀਂ ਉਹਨੂੰ ਤੇ ਮੈਂ ਤੇ ਦੱਸਤਾ ਉਹਨੂੰ ਵੀ ਕਾਰਡ ਬਣਾਇਆ ਵਾ ਨੇ।
1: ਹਾਂਜੀ ਬਟ ਉਹਨੇ ਦੇਖਿਆ ਨੀ ਨਾ।
0: ਹਾਂ ਹਲੇ ਵੇਖਿਆ ਨੀ ਆ। ਹਾਂ ਤੇ ਫਿਰ ਅੱਜ ਕੀ ਮਿਲੂਗਾ? ਅੱਜ
1: ਅੱਜ ਉਹਨੂੰ ਸਪੈਸ਼ਲ ਕਾਰਡ ਮਿਲੂਗਾ।
0: ਨਹੀਂ ਤੁਹਾਨੂੰ ਕੀ ਮਿਲੂਗਾ? ਕੱਪ ਕੇਕ? ਮੇਬੀ ਮਿਲ ਜੂਗਾ ਤੇ ਕਿਉਂ ਮੈਂ ਹੈਪੀ ਹਾਂ।
1: ਆਈ ਐਮ ਨੋਟ ਸ਼ੋਰ।
0: ਓਕੇ।
1: ਸਾਰਾ
0: ਦਿਨ ਲੰਘ ਗਿਆ।
1: ਹਾਂਜੀ ਲਾਈਕ ਸਾਰਾ ਦਿਨ ਦੁਪਹਿਰ ਤੱਕ ਰਾਤ ਤੱਕ ਲੱਗਿਆ।
0: ਓਹੋ ਬਿਜ਼ੀ ਬੜੀ ਰਹਿੰਦੀ ਆ ਨਾ ਕੁੜੀ। ਬਿਜ਼ੀ ਬੜੀ ਰਹਿੰਦੀ ਆ।
1: ਬਿਜ਼ੀ ਨਹੀਂ ਰਹਿੰਦੀ ਉਹ ਬਾਲਾ ਚੀਜ਼ਾਂ ਕਰਨੀਆਂ ਸੀ ਨਾ।
0: ਓਹੋ ਬਿਜ਼ੀ ਬੜੀ ਰਹਿੰਦੀ ਆ। ਮੈਂ ਬਿਜ਼ੀ ਬੜੀ ਰਹਿੰਦੀ ਆ।
1: ਆਈ ਆ ਮੈਂ ਆਈ ਆ।
2: ਮੈਨੂੰ ਲੱਗਦਾ ਇਹਦਾ ਕਰੀਅਰ ਵੀ ਸਿੰਗਿੰਗ ਚ ਹੀ ਹੋਣਾ।
0: ਹੈਂ ਸ਼੍ਰੇਆ
1: ਬਾਏ ਬਾਏ। ਹੁਣ ਮੈਂ ਟੀਵੀ ਹੁਣ ਮੈਂ ਬਸ ਜਲਦੀ ਦੇ ਬੋਲੀ ਸੁਣਾਵਾ।
0: ਓਕੇ ਓਕੇ ਓਕੇ ਓਕੇ ਓਕੇ। ਸਾਡੇ ਨਾਲ ਅਸੀਸ ਕੌਰ ਰੌਣਕੀ ਅਸੀਸ ਕੌਰ ਤੇ ਬਹੁਤ ਬਹੁਤ ਵਧਾਈਆਂ ਭਾਈ ਸ਼੍ਰੇਆ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਥੈਂਕ ਯੂ। ਤੇ ਇੱਕ ਹੋਰ ਸੀਗਾ ਜਨਮ ਦਿਨ ਮੈਂ ਲੱਭਣ ਦੀ ਕੋਸ਼ਿਸ਼ ਕਰ ਰਿਹਾ ਤੇ ਮੈਂ ਜੇ ਤੁਸੀਂ ਹਾਂਜੀ ਸੋ ਇਹਨਾਂ ਦੀ ਧੀ ਰਾਣੀ ਅਰਜੋਈ ਦਾ ਕਹਿੰਦੇ ਨੇ ਅੱਜ ਪਹਿਲਾ ਜਨਮ ਦਿਨ ਹੈ। ਬਹੁਤ ਬਹੁਤ ਮੁਬਾਰਕਾਂ ਜੀ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ ਡੀਅਰ ਅਰਜੋਈ, ਹੈਪੀ ਬਰਥਡੇ ਟੂ ਯੂ। ਨਵਜੋਤ ਜੀ ਤੁਹਾਨੂੰ ਤੁਹਾਡੇ ਸਾਰੇ ਪਰਿਵਾਰ ਨੂੰ ਰਜੋਈ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਤੰਦਰੁਸਤੀ ਦੇਵੇ, ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਸਾਡਾ ਚੁਟਕਲਾ ਦਵਾ ਦਵਾ ਤਿਆਰ ਹੋ ਕੇ ਅਤੇ ਸਾਨੂੰ ਇਸੇ ਤਰ੍ਹਾਂ ਦੇ ਨਾਲ ਬਾਕੀਆਂ ਦੇ ਵਾਂਗੂ ਮਿੱਠੀਆਂ ਮਿੱਠੀਆਂ ਗੱਲਾਂ ਬਾਤਾਂ ਚੁਟਕਲੇ ਬੁਝਾਰਤਾਂ ਸਾਨੂੰ ਸੁਣਾਵੇ ਅਤੇ ਸਾਨੂੰ ਇੰਤਜ਼ਾਰ ਰਹੂਗਾ। ਧੰਨਵਾਦ ਤੁਹਾਡਾ ਸਾਡੇ ਨਾਲ ਖੁਸ਼ੀ ਸਾਂਝੀ ਕਰਨ ਦੇ ਲਈ। ਬਹੁਤ ਬਹੁਤ ਵਧਾਈਆਂ, ਹੈਪੀ ਬਰਥਡੇ। ਜਿਨ੍ਹਾਂ ਜਿਨ੍ਹਾਂ ਨੇ ਵੀ ਸ਼੍ਰੇਆ ਦੇ ਲਈ ਵਧਾਈਆਂ ਭੇਜੀਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਨਵਜੀਤ ਕੌਰ ਜੀ ਦਿੱਲੀ ਜੂਲਰ ਵਾਲੇ ਕਹਿੰਦੇ ਕਿ ਅੱਜ 22 ਕੈਰਟ ਦਾ ਰੇਟ $200 ਆ ਪ੍ਰਤੀ ਗ੍ਰਾਮ ਦੇ ਹਿਸਾਬ ਦੇ ਨਾਲ। ਧੰਨਵਾਦ ਜੀ ਤੁਹਾਡਾ ਇਹਨਾਂ ਅਪਡੇਟਸ ਦੇ ਲਈ, ਰੋਜ਼ਾਨਾ ਅਪਡੇਟਸ ਦੇ ਲਈ। ਸਤਿ ਸ਼੍ਰੀ ਅਕਾਲ ਜੀ ਕਹਿੰਦੇ ਮੰਨਤ ਦੀ ਕਵਿਤਾ ਬਹੁਤ ਹੀ ਸੋਹਣੀ ਸੀ, ਪਰਮਾਤਮਾ ਇਹਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਧੰਨਵਾਦ ਜੀ ਤੁਹਾਡਾ ਪ੍ਰੀਤ ਜੀ। ਅਤੇ ਮਨਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਸਾਰਿਆਂ ਦਾ ਦਿਨ ਵਧੀਆ ਵਧੀਆ ਰਹੇ। ਬਹੁਤ ਮਿਹਰਬਾਨੀ, ਤੁਹਾਡਾ ਵੀ ਦਿਨ ਵਧੀਆ ਰਹੇ। ਅਤੇ ਸੁਖਚੈਨ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਰਿਚਰਡ ਜੀ ਕਹਿੰਦੇ ਨੇ ਕਿ ਹੈਪੀ ਬਰਥਡੇ ਡਾਰਲਿੰਗ ਸ਼੍ਰੇਆ ਕੌਰ, ਸਟੇ ਬਲੈਸਡ ਆਲਵੇਜ਼, ਚੜ੍ਹਦੀ ਕਲਾ। ਮਨ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਅਤੇ ਸਮਾਈਲ ਦੇ ਨਾਲ ਐਡੀਲੇਟ ਤੋਂ। ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ। ਕਹਿੰਦੇ ਕਹਾਣੀ ਅੱਜ ਦੀ ਬਹੁਤ ਵਧੀਆ ਸੀ ਤੇ ਇਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਕਿ ਵੀ ਕਿਸੇ ਦੇ ਨਾਲ ਵੀ ਇੱਦਾਂ ਨਾ ਕਰੋ। ਤੁਸੀਂ ਬਲਵੀਰ ਕੌਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਹਾਣੀ ਪਸੰਦ ਕਰਨ ਦੇ ਲਈ। ਤੇ ਜਤਿੰਦਰਪਾਲ ਜੀ ਕਹਿੰਦੇ ਹੈਪੀ ਬਰਥਡੇ ਸ਼੍ਰੇਆ ਤੇ ਐਵਰੀ ਡੇ ਯੂ ਮੇਡ ਅ ਸਮਾਈਲ ਤੇ ਇੰਜੋਏ ਯੂਅਰ ਬਿਊਟੀਫੁਲ ਡੇ ਵਿਦ ਲੋਟਸ ਆਫ ਫਨ ਐਂਡ ਵੈਗਰੂ ਬਲੈਸ ਯੂ ਗੋਡ ਹੈਲਥ ਗੁੱਡ ਹੈਲਥ ਵੈਲਥ ਐਂਡ ਸਕਸੈਸ ਇਨ ਯੂਅਰ ਲਾਈਫ। ਧੰਨਵਾਦ ਜੀ ਤੁਹਾਡਾ। ਰਾਕੇਸ਼ ਕੁਮਾਰ ਜੀ ਵੀ ਸ਼੍ਰੇਆ ਅਤੇ ਅਰਜੋਈ ਨੂੰ ਹੈਪੀ ਬਰਥਡੇ ਭੇਜਦੇ ਨੇ ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਕਿਸੇ ਨੇ ਟਿੱਲੇ ਤੋਂ ਸੂਰਤ ਦਿਸਦੀ ਹੈ ਹੀਰਦੀ ਕਿਸੇ ਦੇ ਟਿੱਲੇ ਤੋਂ ਸੂਰਤ ਦਿਸਦੀ ਹੈ ਹੀਰਦੀ ਗਵਾਂਢੀਆਂ ਦੀ ਫੈਂਸ ਤੋਂ ਖੁਸ਼ਬੂ ਆਵੇ ਮੈਨੂੰ ਮਟਰ ਪਨੀਰ ਦੀ ਗੱਭਰੂ ਗੁਰੂ ਘਰ ਮੈਂ ਦੇਖਿਆ ਕੌਲੀਆਂ ਭਰ ਭਰ ਖਾਵੇ ਖੀਰ ਦੀ ਹੌਲੀ ਹੌਲੀ ਮੈਲਬਨ ਸ਼ਹਿਰ ਵਿੱਚ ਠੰਡ ਅਤੇ ਧੁੰਦ ਸੀਨਾ ਜਾਵੇ ਚੀਰ ਦੀ ਕਿਕਲੀ ਕਲੀਰ ਦੀ ਕਿਕਲੀ ਕਲੀਰ ਦੀ ਅਤੇ ਗੁੱਡ
2: ਮੇਰੇ ਵੀਰ ਦੀ।
0: ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਟੀਚਰ ਹਸਪਤਾਲ ਮੇ ਓਪਰੇਸ਼ਨ ਸੇ ਪਹਿਲੇ ਮਰੀਜ਼ ਕੋ ਬੇਹੋਸ਼ ਕਿਉਂ ਕਰਤੇ ਹੈ ਸਟੂਡੈਂਟ ਅਗਰ ਬੇਹੋਸ਼ ਨਹੀਂ ਕੀਆ ਔਰ ਮਰੀਜ਼ ਓਪਰੇਸ਼ਨ ਕਰਨਾ ਸਿੱਖ ਗਿਆ ਤੋ ਡਾਕਟਰ ਕੋ ਕੌਣ ਪੁੱਛੇਗਾ।
2: ਕਹਿੰਦਾ ਇਹ ਵੀ ਹੋ ਸਕਦਾ ਵੀ ਕਦੇ ਬਾਅਦ ਚੋਂ ਡਾਕਟਰ ਨੂੰ ਪਛਾਣ ਕੇ ਕੁੱਟੇ ਨਾ ਓਕੂਪੇਸ਼ਨਲ ਹੈਲਥ ਸੇਫਟੀ ਇਸ਼ੂਜ਼ ਵੀ ਹੋ ਸਕਦੇ।
0: ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਚੜ੍ਹਦੀ ਕਲਾ ਅਤੇ ਤੰਦਰੁਸਤੀ ਦੇਣ ਸਾਰਿਆਂ ਨੂੰ। ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਅੱਜ ਦੀ ਕਹਾਣੀ ਬੜੀ ਵਧੀਆ ਸੀ ਅਤੇ ਥੈਂਕ ਯੂ ਅਤੇ ਹੈਪੀ ਵਾਲਾ ਵੈਨਸਡੇ ਅਤੇ ਸੈਮੀ ਸਾਹਿਬ ਕਹਿੰਦੇ ਵੀ ਬੱਲੇ ਆ ਰਹੇ ਮਾਨ ਕਹਿੰਦੇ ਮੈਨੂੰ ਭੇਜੋ ਮੈਂ ਮਿਊਜ਼ਿਕ ਕਰਨਾ ਲੈ ਦੱਸਿਆ। ਇਹ ਜੈਲੀ ਸੀ ਬੜੀ ਫੀਲ ਕਰਦੇ ਆ ਕਿਤੇ ਨਾ
2: ਕੌਣ ਰਹਿਮਾਨ ਸਾਹਿਬ
0: ਹਾਂ ਇਹ ਨਹੀਂ ਰਹਿਮਾਨ ਸਾਹਿਬ ਤਾਂ ਮੈਨੂੰ ਕਹਿ ਰਹੇ ਆ ਵੀ ਰਹਿਮਾਨ
2: ਇਹ ਆਪਾਂ ਪਿਲਰ ਹੀ ਬਣਨ ਫਿਰਦੇ
0: ਇਹ ਆਪਾਂ ਪਿਲਰ ਹੀ ਜਾਂ ਪ੍ਰੀਤਮ ਸਿੰਘ ਜਾਂ ਸਮਥਿੰਗ ਕੁਛ ਆਪ ਵੀ ਤਾਂ ਵੱਡੇ ਕਲਾਕਾਰ ਨੇ ਨਹੀਂ ਇਹ ਸੱਚ ਉਹ ਨੇ ਕਿ
2: ਅਨੂ ਮਲਿਕ
0: ਨਹੀਂ ਨਹੀਂ
2: ਜਿਹਦੇ ਤੇ ਦੋਸ਼ ਲੱਗਿਆ ਜੀ ਵੀ ਇਹਨਾਂ ਨੇ ਗਾਣੇ ਚੋਰੀ ਕੀਤੇ
0: ਨਹੀਂ ਦਵਿੰਦਰ ਕੋਹਿਨੂਰ ਸ਼ਿਵਾਨੀ ਗਰਗ ਜੀ ਸਾਰਿਆਂ ਦੇ ਲਈ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਸੋਨੂੰ ਬਰਾੜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਪੈਕਨਮ ਤੋਂ ਅਤੇ ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਨੇ ਕਿ ਭਾਅ ਜੀ ਅਤੇ ਮਾਮਾ ਜੀ ਅੱਜ ਟਾਈਮ ਨਾਲ ਆ ਗਏ ਵਾਹ ਜੀ ਵਾਹ
2: ਵਾਹ ਜੀ ਵਾਹ
0: ਇਹ ਤੇ ਪਹਿਲੇ ਠੱਪੇ ਲੱਗੇ ਹੁਣ ਤੇ ਵਿਚਾਰੇ ਟਾਈਮ ਨਾਲ
2: ਗੁਰਪ੍ਰੀਤ
0: ਜੀ ਕਹਿੰਦੇ ਨੇ ਹੈਪੀ ਬਰਥਡੇ ਸ਼੍ਰੇਆ ਤੇ ਅਰਜੋਈ ਦੇ ਲਈ ਬਹੁਤ ਮਿਹਰਬਾਨੀ ਜੀ। ਕੁਲਵੰਤ ਸਿੰਘ ਬਾੜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਧੰਨਵਾਦ ਜੀ ਤੁਹਾਡਾ ਤੇ ਹੁਣ ਆਪਾਂ ਲੈਣੇ ਤੁਹਾਡੇ ਕੋਲੋਂ ਇਜਾਜ਼ਤ। ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM 1674 AM।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ। ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042। ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
5: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
3: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
5: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
3: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।
6: JBCO Films leke aaye ne action, emotion ate full on entertainment. Punjabi feature film Shera.
7: 5 saal baad mudiya Shera te mudiya vi kede haath ta
8: ch. Starring Parmesh Verma, Sonal Chauhan, Yograj Singh, Manav Vij ate hor vi uge kalakar.
9: Main utthon vi mud ke aaya jithon koi nahi mud ke aunda.
6: Written and directed by Sabio Sandhu. Produced by Anmol Sahni.
8: Hun vekhna na bhulyo 15 mai to tuhade nedle cinema ghara vich.
4: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
9: यार तू इत्थे इनी छेती आके पक्का भी हो गया की जुगाड़ लाया है
10: जुगाड़ नहीं ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
10: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
11: Ready, set, go! Chadston Ford. Dandenong Road te tuhanu udik reya hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options be available. Aao te apni navi Ford da test drive karo. Business fleet lai gal karo. Vehicle experts, Tim Forbes ya Cory Nal. Radio Hanji de hawale nal pao. 3 saal di free service. Chadston Ford. Ready, set, Ford.
12: Wow, teri sabji di khushbu ate taste vich kuch ta kamal hai. Mainu vi dass de secret.
13: Amrit, eh kamal hai Gold Leaf Dairy de pure New Zealand tea da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
12: Tusi vi ajj hi buy karo Gold Leaf da pure New Zealand tea apne nede de Indian grocery store ton. Visit Gold Leaf Dairy.
14: Creative events leke aa rahe ne saal di sab to intezar kiti gayi sangeetmayi sham heritage tour 2026 dr satinder sartaj
15: holawa ishq de ambri udariyan mainu pyar diyan jadiyan khumariyan
14: 17 mai 2026 sham 6 baje melbourne di shan road lever arena vich sponsorship di information layi call karo 0426809499 for tickets visit tiktek.com.au

0: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
1: ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਬ੍ਰੋਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ

0: ਰੇਡੀਓ ਹਾਂਜੀ 1674 ਐਮ ਦੋਸਤੋ, ਇਹ ਜਿਹੜਾ ਗੀਤ ਤੁਸੀਂ ਸੁਣ ਰਹੇ ਸੀ ਸ਼ਿਵ ਕੁਮਾਰ ਬਟਾਲਵੀ ਜੀ ਦੀ ਕਲਮ ਤੋਂ ਨਿਕਲਿਆ। ਇਹ ਮਹੀਨਾ ਮਈ ਦਾ ਮਹੀਨਾ ਅਤੇ ਮਈ ਦੇ ਮਹੀਨੇ ਦੇ ਸ਼ੁਰੂ ਦੇ ਵਿੱਚ ਹੀ ਸਾਨੂੰ ਦੋ ਵੱਡੇ ਇਹਨਾਂ ਦੇ ਨਾਲ ਸੰਬੰਧ ਦੇ ਵਿੱਚ ਦਿਵਸ ਮਿਲਦੇ ਨੇ। ਵੱਡੀ ਗੱਲ ਇਹ ਕਿ ਦੋਵੇਂ ਪੰਜਾਬੀ ਦੇ ਵੱਡੇ ਮਹਾਨ ਸ਼ਾਇਰ ਅਤੇ ਦੋਵਾਂ ਦਾ ਹੀ ਦੇਹਾਂਤ ਮਈ ਮਹੀਨੇ ਦੇ ਵਿੱਚ। ਸੋ ਇਸੇ ਸੰਬੰਧ ਵਿੱਚ ਅੱਜ ਤੁਹਾਡੇ ਨਾਲ ਆਪਾਂ ਚਰਚਾ ਕਰਾਂਗੇ ਕਿ ਮਾਹਿਜ਼ ਕੋਇੰਸੀਡੈਂਟ ਇਹੋ ਹੀ ਉਹ ਮਹੀਨਾ ਜਿਹਦੇ ਵਿੱਚ ਕਿ ਦੋ ਵੱਡੇ ਸ਼ਹਿਰ ਚਾਹੇ ਕਿ ਅਲੱਗ ਅਲੱਗ ਸਮਿਆਂ ਦੇ ਵਿੱਚ ਹੋਏ ਨੇ ਪਰ ਪੰਜਾਬੀਆਂ ਦੇ ਵਿੱਚ ਇਹਨਾਂ ਨੂੰ ਪ੍ਰਵਾਨ ਕੀਤਾ ਗਿਆ। ਸ਼ਿਵ ਕੁਮਾਰ ਬਟਾਲਵੀ ਅਤੇ ਸੁਰਜੀਤ ਪਾਤਰ ਜੀ, ਦੋ ਅਜਿਹੇ ਚਮਕਦੇ ਸਿਤਾਰੇ ਜਿਨ੍ਹਾਂ ਨੇ ਪੰਜਾਬੀ ਕਵਿਤਾ ਅਤੇ ਗਜ਼ਲ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਇਆ। ਸ਼ਿਵ ਕੁਮਾਰ ਬਟਾਲਵੀ ਜਿਨ੍ਹਾਂ ਨੂੰ ਬਿਰਹਾ ਦਾ ਸੁਲਤਾਨ ਕਿਹਾ ਜਾਂਦਾ ਅਤੇ ਇੱਧਰ ਸੁਰਜੀਤ ਪਾਤਰ ਜੀ ਜਿਨ੍ਹਾਂ ਨੂੰ ਪੰਜਾਬੀ ਗਜ਼ਲ ਦਾ ਬਾਦਸ਼ਾਹ ਕਿਹਾ ਜਾਂਦਾ। ਸੋ ਅੱਜ ਇਹਨਾਂ ਦੇ ਬਾਬਤ ਆਪਾਂ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਟਾਈਮ ਦੇ ਉੱਤੇ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਸੋ ਜਾਣਦੇ ਹਾਂ ਅਜੋਕੇ ਸਮੇਂ ਦੇ ਵਿੱਚ ਜਾਂ ਫਿਰ ਆਪਣੇ ਆਪਣੇ ਸਮਿਆਂ ਦੇ ਵਿੱਚ ਇਹਨਾਂ ਦਾ ਪੰਜਾਬੀ ਕਵਿਤਾ ਨੂੰ, ਪੰਜਾਬੀ ਗਜ਼ਲ ਨੂੰ, ਪੰਜਾਬੀ ਸਾਹਿਤ ਨੂੰ ਦਿੱਤਾ ਗਿਆ ਯੋਗਦਾਨ ਅਤੇ ਅੱਜ ਦੇ ਸਮਿਆਂ ਦੇ ਵਿੱਚ ਉਹਨਾਂ ਦੀ ਕੀ ਅਹਿਮੀਅਤ ਹੈ, ਗੱਲਬਾਤ ਕਰਨ ਦੇ ਲਈ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਨੇ ਪ੍ਰੀਤਮ ਰੁਪਾਲ ਜੀ। ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਣ ਰਹੇ ਹੋ ਇਸ ਟਾਈਮ।
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ
0: ਜੀ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ। ਜਿੱਦਾਂ ਮੈਂ ਗੱਲ ਕਰ ਹੀ ਰਿਹਾ ਸੀ ਕਿ ਇਹ ਇਸ ਮਹੀਨੇ ਜੇ ਆਪਾਂ ਸੁਰਜੀਤ ਪਾਤਰ ਜੀ ਦੀ ਗੱਲ ਕਰੀਏ ਤਾਂ 11 ਮਈ 2024 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ, ਅਤੇ ਉੱਧਰ ਜੇ ਆਪਾਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਗੱਲ ਕਰੀਏ ਅਤੇ ਉਹਨਾਂ ਨੇ 6 ਮਈ 1973 ਨੂੰ ਇਹ ਸੰਸਾਰ ਛੱਡ ਦਿੱਤਾ। ਸੋ ਅੱਜ ਦੇ ਸਮਿਆਂ ਦੇ ਵਿੱਚ ਆਪਾਂ ਇਹਨਾਂ ਨੂੰ ਬੈਠੇ ਜਦੋਂ ਯਾਦ ਕਰਦੇ ਹਾਂ, ਇਹਨਾਂ ਦੀਆਂ ਲਿਖਤਾਂ ਪੜ੍ਹਦੇ ਹਾਂ ਅਤੇ ਅੱਜ ਵੀ ਉਹ ਨਵੀਆਂ ਨਵੀਆਂ ਲੱਗਦੀਆਂ ਨੇ, ਫਰੈਸ਼ ਲੱਗਦੀਆਂ ਨੇ, ਸ਼ਾਇਦ ਇਹੋ ਹੀ ਇਹਨਾਂ ਨੂੰ ਵੱਡਿਆਂ ਕਰਦਾ। ਕਿਵੇਂ ਵੇਖਦੇ ਹਾਂ ਆਪਾਂ ਇਹਨਾਂ ਦੇ ਦਿੱਤੇ ਯੋਗਦਾਨ?
1: ਦੇਖੋ, ਇੱਕ ਗੱਲ ਬੜੀ ਜਿਹੜੀ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਸਾਫ਼ ਹੈ, ਸਪਸ਼ਟ ਹੈ ਕਿ ਦੋਵੇਂ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਤੇ ਸੁਰਜੀਤ ਪਾਤਰ ਤੇ ਆਪਣੇ ਸਮਿਆਂ ਦੇ ਖੈਰ ਬਹੁਤ ਵੱਡੇ ਸ਼ਾਇਰ ਤਾਂ ਹੋਏ ਹੀ ਨੇ ਤੇ ਬਹੁਤ ਵੱਡੇ ਕਵੀ ਹੋਏ ਨੇ ਤੇ ਜਿਨ੍ਹਾਂ ਨੇ ਕੌਮਾਂਤਰੀ ਪੱਧਰ ਤੇ, ਇੰਟਰਨੈਸ਼ਨਲ ਲੈਵਲ ਤੇ ਜਿਹੜੇ ਹੈ ਪੰਜਾਬੀ ਪੋਇਟਰੀ ਨੂੰ, ਪੰਜਾਬੀ ਕਵਿਤਾ ਨੂੰ ਜਿਹੜਾ ਹੈ ਪਹੁੰਚਾਇਆ। ਤੇ ਮੇਰਾ ਖਿਆਲ ਇਹੀ ਦੋਨੇ ਕਵੀ ਨੇ ਜਿਨ੍ਹਾਂ ਦੀ ਜਿਹੜੀ ਪੋਇਟਰੀ ਆ, ਕਵਿਤਾ ਸਭ ਤੋਂ ਵੱਧ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਟਰਾਂਸਲੇਟ ਜਿਹੜੀ ਆ ਉਹ ਹੋਈ ਹੈ। ਤੇ ਦੂਜੀ ਵੱਡੀ ਗੱਲ ਇਹ ਹੈ ਕਿ ਇਹ ਦੋਵੇਂ ਹੀ ਸ਼ਾਇਰ ਨੇ ਜਿਨ੍ਹਾਂ ਨੂੰ ਸਮਾਜਿਕ ਤੌਰ ਤੇ ਬਹੁਤ ਵੱਡੀ ਪ੍ਰਵਾਨਗੀ, ਬਹੁਤ ਵੱਡੀ ਮਾਨਤਾ ਜਿਹੜੀ ਆ ਉਹ ਮਿਲੀ। ਹਾਲਾਂਕਿ ਇਹਨਾਂ ਦੇ ਸਮਕਾਲੀ ਸ਼ਾਇਰ ਹੋਰ ਵੀ ਵੱਡੇ ਸ਼ਾਇਰ ਹੋਏ ਨੇ ਪੰਜਾਬੀ ਦੇ ਜਿਹਨਾਂ ਦਾ ਨਾਂ ਹੈ, ਤੇ ਪਰ ਆਮ ਲੋਕਾਂ ਦੇ ਵਿੱਚ ਉਹਨਾਂ ਦਾ ਨਾਂ ਨਹੀਂ। ਜੇ ਤੁਸੀਂ ਆਮ ਕਿਤੇ ਰਸਤੇ ਜਾਂਦੇ ਬੰਦੇ ਕੋਲੋਂ ਪੁੱਛ ਲਓ ਵੀ ਤੁਸੀਂ ਸੁਰਜੀਤ ਪਾਤਰ ਦਾ ਨਾਂ ਸੁਣਿਆ, ਉਹ ਕਹਿਣਗੇ ਹਾਂ ਉਹ ਕਵਿਤਾ ਲਿਖਦੇ, ਉਹਨਾਂ ਨੇ ਗੀਤ ਵੀ ਲਿਖੇ ਨੇ, ਹੋਰ ਹੈ। ਇੱਦਾਂ ਹੀ ਸ਼ਿਵ ਕੁਮਾਰ ਬਟਾਲਵੀ ਬਾਰੇ ਹੈਗਾ ਤੇ ਸ਼ਿਵ ਕੁਮਾਰ ਬਟਾਲਵੀ ਨੇ ਤਾਂ ਖੈਰ

ਦੇ ਵਿੱਚ ਇਹ ਜਿਹੜੀ ਹੈ ਇਹ ਬਹੁਤ ਵੱਡੀ ਮੈਂ ਗੱਲ ਸਮਝਦਾ ਤੇ ਇਹ ਇਹਨਾਂ ਦੋਵਾਂ ਸ਼ਾਇਰਾਂ ਦੇ ਵਿੱਚ ਸੀ। ਬਟਾਲਵੀ ਸਾਹਿਬ ਦਾ ਜਨਮ ਭਾਵੇਂ ਉਧਰਲੇ ਪੰਜਾਬ ਦੇ ਵਿੱਚ, ਇਹਨੂੰ ਆਪਾਂ ਹੁਣ ਲਹਿੰਦਾ ਪੰਜਾਬ ਕਹਿੰਦੇ ਹਾਂ, ਜਾਂ ਪਾਕਿਸਤਾਨ ਵਿੱਚ ਚਲਾ ਗਿਆ ਤੇ ਉਸ ਪਾਸੇ ਜਿਹੜਾ ਹੈ ਉਹ ਹੋਇਆ 23 ਜੁਲਾਈ ਜਿਹੜਾ ਹੈ 1936 ਨੂੰ ਤੇ ਉਹ ਸਿਆਲਕੋਟ ਜ਼ਿਲ੍ਹੇ ਦੇ ਵਿੱਚ ਬੜਾ ਪਿੰਡ ਉਹਨਾਂ ਦਾ ਸੀ ਜਿੱਥੇ ਉਹਨਾਂ ਦਾ ਜਨਮ ਹੋਇਆ, ਜਿੱਥੋਂ ਮਾਈਗ੍ਰੇਟ ਹੋ ਕੇ ਉਹਨਾਂ ਦੀ ਫੈਮਿਲੀ ਜਿਹੜੀ ਪਰਿਵਾਰ ਹੈ ਇੱਧਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆ ਗਿਆ ਸੀ ਬਾਅਦ ਦੇ ਵਿੱਚ ਤੇ ਦੇਹਾਂਤ ਉਹਨਾਂ ਦਾ ਉਹਨਾਂ ਦੇ ਸਹੁਰੇ ਪਿੰਡ ਕੀੜੀ ਮਾਨ ਗਿਆ ਪਠਾਨਕੋਟ ਜ਼ਿਲ੍ਹੇ ਚ ਤੇ ਉੱਥੇ ਜਿਹੜਾ ਸੀ ਉਹ ਹੁੰਦਾ ਤੇ 6 ਮਈ ਨੂੰ ਜਿਹੜਾ ਹੈ ਤੇ ਥੋੜਾ ਚਿਰ ਬਿਮਾਰ ਰਹਿਣ ਤੋਂ ਬਾਅਦ ਉਹਨਾਂ ਦਾ ਜਿਹੜਾ ਹੈਗਾ ਉੱਥੇ ਦੇਹਾਂਤ ਹੁੰਦਾ। ਤੇ ਸ਼ਿਵ ਕੁਮਾਰ ਬਟਾਲਵੀ ਤੋਂ ਜਦੋਂ ਆਪਾਂ ਗੱਲ ਸ਼ੁਰੂ ਕਰਦੇ ਹਾਂ, ਸ਼ਿਵ ਕੁਮਾਰ ਬਟਾਲਵੀ ਜਿਹੜੇ ਵਾਹਦ ਏਦਾਂ ਦੇ ਸ਼ਾਇਰ ਨੇ ਜਿਹਨਾਂ ਦਾ ਕੋਈ ਗੀਤ ਕੋਈ ਕਵਿਤਾ ਤੇ ਕੋਈ ਟੂਕ ਜ਼ਰੂਰ ਹਰੇਕ ਪੰਜਾਬੀ ਦੇ ਜਿਹੜਾ ਹੈ ਬੋਲਾਂ ਤੇ ਉਹ ਆ ਜਾਂਦੀ ਹੈ। ਜਿਹਨੂੰ ਮਰਜ਼ੀ ਤੁਸੀਂ ਪੁੱਛ ਲਓ ਕਿ ਤੁਹਾਡੇ ਕੋਈ ਸ਼ਿਵ ਕੁਮਾਰ ਬਟਾਲਵੀ ਦਾ ਕੁਛ ਸੁਣਾਓ। ਤੇ ਇਹ ਇਹੀ ਜਿਹੜਾ ਹੈਗਾ ਇੱਕ ਕਾਰਨ ਹੈ ਜਦੋਂ ਤੁਹਾਨੂੰ ਫੋਕ ਦੇ ਵਿੱਚ ਇੱਕ ਪ੍ਰਵਾਨਗੀ ਮਿਲਦੀ ਹੈ ਤੇ ਕਈ ਵਾਰੀ ਇਹ ਹੁੰਦਾ ਕਿ ਤੁਹਾਡਾ ਨਾਂ ਵੀ ਪਿੱਛੇ ਰਹਿ ਜਾਂਦਾ, ਨਾਂ ਵੀ ਹਟ ਜਾਂਦਾ, ਨਾਂ ਲੋਕ ਭੁੱਲ ਜਾਂਦੇ ਆ ਤੇ ਪਰ ਇਹ ਯਾਦ ਰਹਿੰਦਾ ਵੀ ਹਾਂ ਆਹ ਟੂਕਾਂ ਹੈਗੀਆਂ ਨੇ ਤੇ ਉਹ ਇੱਕ ਤਰ੍ਹਾਂ ਦਾ ਫੋਕ ਸੌਂਗ ਵਾਂਗੂ ਜਾਂ ਇੱਕ ਜਿਹੜੀ ਫੋਕ ਜਿਹੜੀ ਵਰਸਾ ਹੈ ਜਾਂ ਆਪਾਂ ਕਹਿੰਦੇ ਕਿ ਇੱਕ ਲੋਕ ਉਕਤੀ ਦੇ ਵਾਂਗੂ ਜਿਹੜਾ ਹੈਗਾ ਉਹ ਜਿਹੜੇ ਸ਼ਬਦ ਉਹ ਬਣ ਜਾਂਦੇ ਆ। ਤੇ ਮੇਰਾ ਖਿਆਲ ਹੈ ਕਿ ਪੰਜਾਬੀ ਸਾਹਿਤ ਦੇ ਵਿੱਚ ਜਾਂ ਪੰਜਾਬੀ ਆਵਾਮ ਦੇ ਵਿੱਚ, ਹਾਲਾਂਕਿ ਉਸ ਤੋਂ ਪਹਿਲਾਂ ਜਿਵੇਂ ਵਾਰਿਸ ਸ਼ਾਹ ਵੀ ਹੋਇਆ ਆਪਣੇ ਸਮਿਆਂ ਦੇ ਵਿੱਚ, ਤੇ ਜਾਂ ਆਪਾਂ ਜਦੋਂ ਆਪਾਂ ਬਾਣੀ ਦੀ ਗੱਲ ਕਰਦੇ ਹਾਂ ਤੇ ਬਾਣੀ ਦੇ ਵਿੱਚ ਵੀ ਸਾਡੇ ਗੁਰੂ ਸਾਹਿਬਾਨ ਜਾਂ ਭਗਤ ਜਾਂ ਉਹ ਸਾਰੇ ਹੋਏ ਨੇ ਤੇ ਉਹਨਾਂ ਦਾ ਵੀ ਜਿਹੜਾ ਹੈਗਾ ਫੋਕ ਦੇ ਵਿੱਚ ਕਾਫੀ ਜਿਹੜੀ ਉਸ ਤਰ੍ਹਾਂ ਦੀ ਇੱਕ ਤਰ੍ਹਾਂ ਦੇ ਆਪਾਂ ਮਾਨਤਾ ਕਹਿ ਲਓ, ਚਲੋ ਉਹਦਾ ਇੱਕ ਥੋੜਾ ਜਿਹਾ ਜਿਹੜਾ ਹੈਗਾ ਮਿਸਟੇਕ ਵਾਲੇ ਪਾਸੇ, ਰਹੱਸ ਵਾਲੇ ਪਾਸੇ, ਅਧਿਆਤਮਿਕਤਾ ਰੂਹਾਨੀਅਤ ਵਾਲੇ ਪਾਸੇ ਜ਼ਿਆਦਾ ਹੈਗਾ ਤੇ ਇਸ ਕਰਕੇ ਉਹ ਇਸ ਤਰ੍ਹਾਂ ਜਿਹੜੇ ਹੈਗੇ ਇਸ ਘੇਰੇ ਦੇ ਵਿੱਚ ਆਪਾਂ ਉਹਨਾਂ ਨੂੰ ਨਹੀਂ ਰੱਖਦੇ, ਨਾ ਹੀ ਰੱਖ ਸਕਦੇ ਹਾਂ। ਤੇ ਪਰ ਇਹ ਜਦੋਂ ਆਪਾਂ ਸ਼ਿਵ ਕੁਮਾਰ ਦੀ ਗੱਲ ਕਰਦੇ ਹਾਂ ਤੇ ਸ਼ਿਵ ਕੁਮਾਰ ਨੂੰ ਪਹਿਲੀ ਗੱਲ ਤਾਂ ਹੈ ਕਿ ਪੰਜਾਬੀ ਰਹਿਤਲ ਦੀ ਬਹੁਤ ਜ਼ਿਆਦਾ ਸਮਝ ਸੀ ਤੇ ਇਹ ਇਹ ਇਹ ਵੱਡੀ ਗੱਲ ਹੁੰਦੀ ਹੈ ਕਿਸੇ ਸ਼ਾਇਰ ਦੇ ਵਿੱਚ ਜਾਂ ਕਿਸੇ ਲੇਖਕ ਦੇ ਵਿੱਚ ਵੀ ਤੁਹਾਨੂੰ ਜਿੱਥੇ ਤੁਸੀਂ ਜਿਹਦੇ ਬਾਰੇ ਲਿਖਣਾ ਹੈ ਜਾਂ ਜਿੱਥੋਂ ਤੁਸੀਂ ਉਹ ਸ਼ਬਦਾਂ ਦੀ ਚੋਣ ਕਰਨੀ ਹੈ ਤੇ ਉਹ ਉਹਦੀ ਤੁਹਾਨੂੰ ਸਮਝ ਕਿੰਨੀ ਹੈ। ਤੇ ਇੱਕ ਗੱਲ ਤਾਂ ਇਹ ਵੀ ਉਹ ਉਹਨਾਂ ਦਾ ਕਾਰਜ ਖੇਤਰ ਏਦਾਂ ਦਾ ਰਿਹਾ ਪਿੰਡ ਦੇ ਵਿੱਚ ਜਨਮੇ ਤੇ ਪਿੰਡਾਂ ਦੇ ਵਿੱਚ ਤਾਂ ਹੋਰ ਵੀ ਬਹੁਤ ਲੋਕ ਜਨਮੇ ਹੁੰਦੇ ਆ, ਪਰ ਇਹ ਕੀ ਜਿਹੜਾ ਹੈਗਾ ਉਹ ਉਸ ਉਹਨਾਂ ਸ਼ਬਦਾਂ ਨੂੰ ਉਸ ਡਿਕਸ਼ਨ ਨੂੰ ਫੜ ਸਕਦੇ ਆ ਜਾਂ ਉਹਨੂੰ ਪੋਇਟਰੀ ਦਾ ਇੱਕ ਹਿੱਸਾ ਬਣਾ ਸਕਦੇ, ਇਹ ਜਿਹੜੀ ਹੈ ਬਹੁਤ ਵੱਡੀ ਗੱਲ ਹੁੰਦੀ ਹੈ। ਇਹ ਮੇਰਾ ਖਿਆਲ ਹੈ ਸ਼ਿਵ ਕੁਮਾਰ ਦੇ ਆਪਣੇ ਸਮਿਆਂ ਦੇ ਵਿੱਚ ਇਹ ਗੱਲ ਹਿੱਸੇ ਆਈ ਉਹਨਾਂ ਦੇ ਤੇ ਉਹ ਉਹਨਾਂ ਨੇ ਪਟਵਾਰ ਦਾ ਕੋਰਸ ਕੀਤਾ, ਬਾਅਦ ਚ ਪਟਵਾਰੀ ਵੀ ਰਹੇ, ਫਿਰ ਅਨਟ੍ਰੇਨ ਟੀਚਰ ਵੀ ਰਹੇ, ਫਿਰ ਬੈਂਕ ਦੀ ਨੌਕਰੀ ਕੀਤੀ। ਪਰ ਜਿਹੜੀ ਸ਼ਿਵ ਕੁਮਾਰ ਦੀ ਜਿਹੜੀ ਪੋਇਟਰੀ ਆ ਉਹ ਤੁਸੀਂ ਕੋਈ ਵੀ ਉਹਨਾਂ ਦੀ ਕਵਿਤਾ ਲੈ ਲਓ ਤੇ ਉਹ ਕਵਿਤਾ ਜਦੋਂ ਆਪਾਂ ਚੱਕ ਕੇ ਦੇਖਦੇ ਹਾਂ ਪਤਾ ਲੱਗਦਾ ਕਿ ਜਿਹੜੇ ਉਹਦੇ ਵਿੱਚ ਠੇਠ ਪੰਜਾਬੀ ਦੇ ਜਿਹੜੇ ਉਹ ਸ਼ਬਦ ਨੇ, ਲਫ਼ਜ਼ ਨੇ, ਹੁਣ ਤਾਂ ਬਹੁਤ ਸਾਰੇ ਸ਼ਬਦ ਗੁਆਚ ਵੀ ਗਏ ਨੇ। ਇੱਕ ਉਹਨਾਂ ਦਾ ਗੀਤ ਹੈ ਥੱਬਾ ਕੁ ਜ਼ੁਲਫਾਂ ਵਾਲਿਆ ਮੇਰੇ ਸੋਹਣਿਆ ਮੇਰੇ ਲਾੜਿਆ, ਤੇ ਉਹਦੇ ਵਿੱਚ ਜਿਹੜਾ ਇੱਕ ਮਾਝੇ ਦੀ ਇੱਕ ਜਿਹੜੀ ਟਿੰਜ ਹੈ ਤੁਹਾਨੂੰ ਉਹ ਮਿਲਦੀ ਹੈ, ਉਹ ਉਹ ਪਤਾ ਲੱਗਦਾ ਉਹ ਉਹਦੇ ਚ ਕਥਾ ਦੇ ਕਹਿੰਦੇ ਪੀੜਾਂ ਦੀ ਪਤਕਣ ਜੋੜ ਕੇ ਇੱਕ ਘੀਰਾ ਅਸਾਂ ਬਣਾ ਲਿਆ, ਤੇਰੇ ਸ਼ਹਿਰ ਜਾਂਦੀ ਸੜਕ ਦਾ ਅਸਾਂ ਰੋਡ ਚੋਕ ਕੇ ਖਾ ਲਿਆ। ਤੇ ਹੁਣ ਪਤਕਣ ਘੀਰਾ ਇਹ ਸਾਰੇ ਏਦਾਂ ਦੇ ਜਿਹੜੇ ਸ਼ਬਦ ਜਿਹੜੇ ਬਿਲਕੁਲ ਫੋਕਲੋਰ ਦੇ ਸ਼ਬਦ ਨੇ ਉਹਨੂੰ ਪੋਇਟਰੀ ਦੇ ਵਿੱਚ ਢਾਲਣਾ, ਤੇ ਫਿਰ ਇਸ ਕਿਸਮ ਦੀ ਜਿਹੜੀ ਇੱਕ ਲਿਰਿਸਿਜ਼ਮ ਹੈ ਜਿਹੜੀ ਜਿਹਨੂੰ ਆਪਾਂ ਕਹਿੰਦੇ ਹਾਂ ਪ੍ਰਗੀਤਕਤਾ ਦੇ ਵਾਲੇ ਪਾਸੇ ਜਿਹੜਾ ਲੈ ਕੇ ਜਾਣਾ, ਜਿਹੜਾ ਸਿਖਰ ਤੇ ਪਹੁੰਚਾਉਣਾ, ਇਹ ਬਹੁਤ ਵੱਡੀ ਸ਼ਿਵ ਕੁਮਾਰ ਦੇ ਹੀ ਹਿੱਸੇ ਆਇਆ। ਭਾਵੇਂ ਬਿਰਹਾ ਦਾ ਸੁਲਤਾਨ ਉਹਨੂੰ ਕਹਿੰਦੇ ਆ, ਪਰ ਸ਼ਿਵ ਕੁਮਾਰ ਨੂੰ ਪਿੰਡਾਂ ਦੀ ਸਮਝ, ਪਾਣੀ ਦੀ ਸਮਝ, ਖੇਤਾਂ ਦੀ ਸਮਝ ਤੇ ਬਾਕੀ ਇਹ ਵੀ ਜਿਹੜਾ ਕੰਟੈਂਪਰੇਰੀ ਪੋਲੀਟੀਕਲ ਜੋ ਸਾਰਾ ਸਿਸਟਮ ਸੀ ਉਹਦੀ ਵੀ ਉਹਨੂੰ ਸਮਝ ਸੀ। ਹੁਣ ਕਈ ਵਾਰੀ ਉਸ ਪੱਖ ਨੂੰ ਜਿਹੜਾ ਹੈ ਸ਼ਿਵ ਕੁਮਾਰ ਦੇ ਨੂੰ ਛੋਹਿਆ ਨਹੀਂ ਜਾਂਦਾ। ਸ਼ਿਵ ਕੁਮਾਰ ਦੀ ਇੱਕ ਕਵਿਤਾ ਹੈ ਬੁੱਢਾ ਸ਼ਹਿਰ, ਤੇ ਇਹ ਬੁੱਢਾ ਸ਼ਹਿਰ ਇਹ ਕਵਿਤਾ ਇਹ ਉਹਦੇ ਵਿੱਚ ਵਰਸ ਦੇ ਵਿੱਚ ਨਹੀਂ ਹੈ, ਤੇ ਉਹਦੇ ਵਿੱਚ ਇੱਕ ਥਾਂ ਤੇ ਜ਼ਿਕਰ ਕਰਦਾ ਉਹ ਜਾਂ ਕੋਈ ਨਕਸਲਵਾੜੀ ਆ ਕਤਲ ਕਿਸੇ ਦਾ ਕਰਦਾ, ਮੇਰੇ ਬੁੱਢੇ ਸ਼ਹਿਰ ਦੀਆਂ ਕੰਧਾਂ ਨੂੰ ਤਾਪ ਆ।

0: ਤੇ ਮਤਲਬ ਕਿ ਉਹ ਇਹ ਨੀ ਵੀ ਉਹ ਚੇਤਨ ਨੀ ਸੀ ਜਾਂ ਉਹਨੂੰ ਪਤਾ ਨੀ ਸੀ ਵੀ ਕੀ ਹੋ ਰਿਹਾ ਸੋਸਾਇਟੀ ਦੇ ਵਿੱਚ ਕੀ ਵਾਪਰ ਰਿਹਾ। ਤੇ ਬਾਕੀ ਭਾਵੇਂ ਉਹ ਇਹ ਲੱਗਦਾ ਦੇਖਣ ਚ ਆਮ ਜਦੋਂ ਆਪਾਂ ਆਵਾਮ ਚ ਇਹ ਗੱਲ ਕਰਦੇ ਉਹ ਲੱਗਦਾ ਕਿ ਇਸ਼ਕੀਆ ਕਿਸਮ ਦੀ ਜਾਂ ਉਦਾਂ ਦੀ ਜਿਹੜੀ ਸੀਗੀ ਇਸ਼ਕ ਮਜਾਜ਼ੀ ਵਾਲਾ ਜਾਂ ਉਸ ਤਰ੍ਹਾਂ ਦੀ ਜਿਹੜੀ ਪੋਇਟਰੀ ਸੀ, ਤੇ ਜਾਂ ਇਹ ਕਿ ਜਿਹੜਾ ਉਹੀ ਬਿਰਹ ਦੀ ਜਿਹੜੀ ਗੱਲ ਵਾਰ ਵਾਰ ਆਪਾਂ ਕਰਦੇ ਹਾਂ ਵੀ ਜਾਂ ਉਸ ਪਾਸੇ ਸੀ, ਇਹ ਨੀ ਉਹ ਸਮਝ ਜਿਹੜੀ ਸੀਗੀ ਹਰ ਤਰ੍ਹਾਂ ਦੀ ਸੀ ਤੇ ਕਿੱਥੇ ਕੀ ਲਿਖਣਾ ਹੈ। ਜਿਹੜੀ ਸਭ ਤੋਂ ਜਿਹੜੀ ਉਹਨਾਂ ਦੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਨਾ ਕਿ ਸ਼ਾਹਕਾਰ ਰਚਨਾ, ਉਹ ਲੂਣਾ ਜਿਹਦੇ ਤੇ ਉਹਨਾਂ ਨੂੰ ਸਾਹਿਤ ਅਕਾਡਮੀ ਦਾ ਜਿਹੜਾ ਸੀਗਾ ਅਵਾਰਡ ਮਿਲਦਾ, ਜਿਹੜਾ ਵੱਡਾ ਅਵਾਰਡ ਹੈ 1967 ਦੇ ਵਿੱਚ, 1967 ਦੇ ਵਿੱਚ ਜਿਹੜਾ ਹੈਗਾ ਸਾਹਿਤ ਅਕੈਡਮੀ ਦਾ ਉਹਨਾਂ ਨੂੰ ਉਹ ਪੁਰਸਕਾਰ ਲੂਣਾ ਤੇ ਮਿਲਦਾ। ਲੂਣਾ ਨੂੰ ਕਾਦਰ ਯਾਰ ਦੇ ਕੰਟੈਂਪਰੇਰੀ ਉਸ ਸਾਰੇ ਕਿੱਸੇ ਨੂੰ ਜਿਹੜਾ ਪੂਰਨ ਭਗਤ ਦਾ ਕਿੱਸਾ ਤੇ ਜਿਹੜਾ ਬੜਾ ਪਾਪੂਲਰ ਹੈ, ਜਿਹਦੇ ਚ ਲੂਣਾ ਇੱਕ ਵਿਲਨ ਹੈ, ਲੂਣਾ ਇੱਕ ਮਤਰੇਈ ਮਾਂ ਹੈ, ਲੂਣਾ ਇੱਕ ਇੱਦਾਂ ਦਿਖਾਇਆ ਕਿ ਉਹ ਜਿਹੜੀ ਕਾਮ ਦੀ ਅੰਨੀ ਹੋਈ ਉਹ ਪੂਰਨ ਨੂੰ ਮਰਵਾ ਦਿੰਦੀ ਹੈ ਜਾਂ ਉਹਦੇ ਹੱਥ ਪੈਰ ਵਢਾ ਦਿੰਦੀ ਹੈ ਜਾਂ ਇੱਦਾਂ ਦਾ ਲੀਜੈਂਡ ਸਾਡੇ ਇਹ ਕਿੱਸੇ ਕਿੰਨਿਆਂ ਨੇ ਲਿਖੇ ਨੇ। ਕੱਲਾ ਕਾਦਰ ਯਾਰ ਦਾ ਚਲੋ ਪਾਪੂਲਰ ਜ਼ਿਆਦਾ ਹੋ ਗਿਆ, ਮੈਂ ਤਾਂ ਨਾਂ ਲੈ ਦਿੱਤਾ। ਤੇ ਹੁਣ ਉਹਦੇ ਬਿਲਕੁਲ ਉਲਟ ਉਹਦਾ ਕ੍ਰਿਟੀਕ ਜਿਹੜਾ ਲੂਣਾ ਲਿਖਦੇ ਆ ਸ਼ਿਵ ਕੁਮਾਰ ਬਟਾਲਵੀ, ਤੇ ਸ਼ਿਵ ਕੁਮਾਰ ਬਟਾਲਵੀ ਦੀ ਜਿਹੜੀ ਲੂਣਾ ਹੈ ਉਹ ਨਾਟਕ ਹੈ, ਉਹਨੂੰ ਆਪਾਂ ਕਾਵਿ ਨਾਟਕ ਕਹਿ ਸਕਦੇ ਹਾਂ, ਪਰ ਉਹਦੇ ਚ ਜਿਹੜਾ ਸੋਸਾਇਟੀ ਤੇ ਉਸ ਵੇਲੇ ਸਮਾਜ ਤੇ ਉਸ ਵੇਲੇ ਦੀਆਂ ਜਿਹੜੀਆਂ ਜਗੀਰੂ ਕਦਰਾਂ ਕੀਮਤਾਂ ਨੇ, ਜਿਹੜੀਆਂ ਫਿਊਡਲ ਵੈਲਿਊਜ ਨੇ, ਉਹਦੇ ਤੇ ਜਿਸ ਤਰੀਕੇ ਦੇ ਨਾਲ ਵਿਅੰਗ ਜਿਹੜਾ ਸ਼ਿਵ ਕੁਮਾਰ ਨੇ ਕੀਤਾ ਤਿੱਖੇ ਤਰੀਕੇ ਦੇ ਨਾਲ, ਇਹਨੂੰ ਆਪਾਂ ਪੋਲੀਟੀਕਲ ਸਟਾਇਰ ਵੀ ਕਹਿ ਸਕਦੇ ਹਾਂ, ਤੇ ਉਹ ਜਿਹੜਾ ਹੈ ਉਹ ਮੈਂ ਸਮਝਦਾ ਕਿ ਜਿਹੜੀ ਉਹ ਬਹੁਤ ਜਿਹੜੇ ਕਮਾਲ ਦਾ ਉਹ ਨਾਟਕ ਹੈ। ਉਹ ਚ ਕੱਲਾ ਸਿਰਫ ਇੰਨਾ ਹੀ ਨੀ ਕਿ ਸਿਰਫ ਇਹੀ ਗੱਲ ਕੀਤੀ ਹੈ ਕਿ ਲੂਣਾ ਜਿਹੜੀ ਆ ਲੂਣਾ ਨੂੰ ਕੱਲਾ ਜਸਟੀਫਾਈ ਇਸ ਤਰੀਕੇ ਨਾਲ ਕੀਤਾ, ਉਹ ਪੂਰੇ ਨਾਟਕ ਦੇ ਵਿੱਚ ਉਹ ਪੂਰਾ ਉਸ ਵੇਲੇ ਦਾ ਜਿਹੜਾ ਹੈਗਾ ਉਹ ਪੂਰਾ ਰੰਗ ਬੰਨਿਆ, ਜਦੋਂ ਉਸ ਵੇਲੇ ਦਾ ਜਿਹੜਾ ਸਿਆਲਕੋਟ ਦਾ ਕਿੱਦਾਂ ਦਾ ਉਹ ਹੈ ਜਾਂ ਇਹ ਕਿ ਰਾਜਿਆਂ ਦਾ ਜਾਂ ਇੱਕ ਫਿਊਡਲ ਦਾ ਇਹ ਕੀ ਹੈ ਵੀ ਉਹ ਜਿੱਥੇ ਮਰਜ਼ੀ ਵਿਆਹ ਕਰਾ ਲਿਆਉਣ, ਜਿਹੜੀ ਮਰਜ਼ੀ ਜਿੰਨੀ ਛੋਟੀ ਮਰਜ਼ੀ ਉਮਰ ਦੀ ਕੁੜੀ ਨੂੰ ਚੱਕ ਲਿਆਉਣ, ਲਿਆ ਕੇ ਕਹਿਣ ਵੀ ਮੇਰੇ ਹਰਮਨ ਦੇ ਵਿੱਚ ਪਾ ਦਿਓ, ਉਹ ਸਾਰੀ ਜਿਹੜੀ ਸਿਚੁਏਸ਼ਨ ਹੈ ਤੇ ਉਹਨੂੰ ਉਹ ਉਸ ਨਾਟਕ ਦੇ ਵਿੱਚ ਲੈ ਕੇ ਆਉਣ ਜਿਹੜਾ ਹੈਗਾ ਉਹ ਆਉਂਦਾ। ਤੇ ਇਹ ਮੈਨੂੰ ਲੱਗਦਾ ਕਿ ਇਹ ਵੀ ਸ਼ਿਵ ਕੁਮਾਰ ਦੇ ਹਿੱਸੇ ਆਇਆ ਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਐਡੀ ਵੱਡੀ ਜਿਹੜੀ ਆ ਉਹ ਗੱਲ ਕਰਨੀ, ਜਦੋਂ ਸਾਡੀ ਸੋਸਾਇਟੀ ਦੇ ਵਿੱਚ ਪੂਰਨ ਦੇ ਕਿੱਸੇ ਨੂੰ ਪੂਰਨ ਨੂੰ ਇੱਕ ਭਗਤ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤੇ ਲੂਣਾ ਨੂੰ ਇੱਕ ਵਿਲਨ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਤੇ ਸੋ ਆਪਣੇ ਜਿਹੜਾ ਹੈਗਾ ਜਿਵੇਂ ਦੱਸਿਆ ਕਿ 6 ਮਈ 1973 ਨੂੰ ਜਿਹੜੀ ਹੈ ਉਹਨਾਂ ਦੀ ਡੈਥ ਹੋ ਜਾਂਦੀ ਹੈ, ਤੇ ਉਹਨਾਂ ਬਾਰੇ ਬੜੀਆਂ ਮੂੰਹੋਂ ਮੂੰਹ ਜਿਹੜੀਆਂ ਬੜੀਆਂ ਗੱਲਾਂ ਚੱਲਦੀਆਂ ਨੇ ਸ਼ਿਵ ਕੁਮਾਰ ਬਾਰੇ, ਸ਼ਿਵ ਕੁਮਾਰ ਦੇ ਇਸ਼ਕ ਬਾਰੇ, ਸ਼ਿਵ ਕੁਮਾਰ ਦੀਆਂ ਪ੍ਰੇਮ ਕਹਾਣੀਆਂ, ਇੱਦਾਂ ਦੇ ਜਿਹੜੇ ਉਹਨਾਂ ਦੇ ਕੰਟੈਂਪਰੇਰੀ ਨੇ ਉਹ ਵੀ ਚਲੋ ਸੁਣਾਉਂਦੇ ਰਹੇ ਨੇ ਜਾਂ ਇੱਧਰ ਉੱਧਰ ਦੀਆਂ ਗੱਲਾਂ ਮੋਹਨ ਕਾਲੋਂ ਉਹਨਾਂ ਦੇ ਸਮਕਾਲੀ ਹੋਏ ਹੈਗੇ, ਤੇ ਮੋਹਨ ਕਾਲੋਂ ਨੇ ਕਿਉਂਕਿ ਮੋਹਨ ਕਾਲੋਂ ਤੇ ਡੋਗਰੀ ਜ਼ਬਾਨ ਦੇ ਕਾਫੀ ਉਹਨਾਂ ਨੂੰ ਪਕੜ ਸੀਗੀ, ਤੇ ਮੋਹਨ ਕਾਲੋਂ ਦਾ ਇੱਕ ਨਾਵਲ ਹੈ ਗੋਰੀ ਨਦੀ ਦਾ ਗੀਤ, ਤੇ ਉਹ ਸਾਰਾ ਕਹਿ ਜਾਂਦਾ ਕਿ ਸ਼ਿਵ ਕੁਮਾਰ ਬਟਾਲਵੀ ਦੀ ਲਾਈਫ ਦੇ ਉੱਪਰ ਹੀ ਹੈ, ਤੇ ਉਹ ਚਲੋ ਜਿਸ ਤਰ੍ਹਾਂ ਵੀ ਉਹ ਹੈ ਉਹਦੀ ਸਾਰੀ ਦੱਸੀ ਕਹਾਣੀ ਕਾਫੀ ਨੇੜੇ ਹੈ ਜਿੱਦਾਂ ਦੀਆਂ ਉਹਦੇ ਜੀਵਨ ਦੀਆਂ ਸ਼ਿਵ ਕੁਮਾਰ ਦੀਆਂ ਘਟਨਾਵਾਂ ਦਾ ਜਿਹੜਾ ਹੈ ਗੱਲ ਕਰਦੇ, ਪਰ ਸ਼ਿਵ ਕੁਮਾਰ ਨੂੰ ਏਦਾਂ ਜਿਹੜਾ ਹੈਗਾ ਬਨੇਰਿਆਂ ਦੇ ਲਾਊਡ ਸਪੀਕਰਾਂ ਤੇ ਸੁਰਿੰਦਰ ਕੌਰ ਦੀ ਆਵਾਜ਼ ਚ, ਪ੍ਰਕਾਸ਼ ਕੌਰ ਦੀ ਆਵਾਜ਼ ਚ ਸੁਣਨਾ, ਹਾਏ ਨੀ ਮੁੰਡਾ ਲੰਬੜਾਂ ਦਾ ਮੈਨੂੰ ਹੀਰੇ ਹੀਰੇ ਆਖੇ, ਤੇ ਇੱਕ ਮੇਰੀ ਅੱਖ ਕਾਸ਼ ਨੀ ਦੂਜਾ ਰਾਤ ਦੇ ਉਹ ਨੀਂਦਰੇ ਨਿਮਾਰਾ, ਤੇ ਇਹ ਜਿਹੜੀ ਇੱਦਾਂ ਦੀ ਜਿਹੜੀ ਗੱਲ ਹੈ ਉਹ ਇੱਕ ਲਿਟਰੇਰੀ ਹਾਈਟ ਇੱਕ ਪਾਸੇ ਤੇ ਦੂਜੇ ਪਾਸੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਲੋਕ ਮਾਨਤਾ ਹੁਣ ਨੀ ਹੈ। ਹੁਣ ਤੁਸੀਂ ਦੇਖ ਲਓ ਅੱਜ ਕੱਲ੍ਹ ਕੰਟੈਂਪਰੇਰੀ ਕਿਸੇ ਵੀ ਵੱਡੇ ਲਿਟਰੇਚਰ ਨੂੰ ਨਹੀਂ ਗਾਇਆ ਜਾ ਰਿਹਾ, ਜਿਹੜੇ ਗਾਇਕ ਨੇ ਹੁਣ ਤਾਂ ਖੈਰ ਸਿੰਗਰ ਆਪ ਹੀ ਗਾਇਕ ਬਣੇ ਬੈਠੇ ਨੇ, ਜਿਹੜੇ ਹੈਗੇ ਲੇਖਕ ਬਣੇ ਬੈਠੇ ਨੇ ਜਾਂ ਰਾਈਟਰ ਬਣੇ ਬੈਠੇ ਨੇ, ਤੇ ਪਰ ਜਿਹੜਾ ਉਹ ਲੈਵਲ ਸੀ ਤੇ ਉਹ ਲੈਵਲ ਹੁਣ ਕਿਤੇ ਹੈ ਨੀ, ਤੇ ਨਾ ਹੀ ਉਹਨਾਂ ਨੂੰ ਉਸ ਸ਼ਿੱਦਤ ਦੇ ਨਾਲ ਕਿਤੇ ਜਿਹੜਾ ਹੈਗਾ ਉਹ ਸੁਣਿਆ ਜਾਂਦਾ। ਤੇ ਇਹ ਜਿਹੜਾ ਸੀ ਇਹ ਸ਼ਿਵ ਕੁਮਾਰ ਦੇ ਹਿੱਸੇ ਆਇਆ। ਆਪਾਂ ਨਾਲ ਹੀ ਗੱਲ ਪਾਤਰ ਸਾਹਿਬ ਦੀ ਕਰ ਲਈਏ, ਪਾਤਰ ਸਾਹਿਬ ਦੀ ਇਸ ਕਰਕੇ ਗੱਲ ਕਰਨੀ ਜ਼ਰੂਰੀ ਹੈ ਨਾਲੋਂ ਨਾਲ, ਇਹ ਬਹੁਤੀ ਜਿਹੜੀ ਹੈ ਸਿਮਿਲੈਰਿਟੀ ਸੀ ਦੋਨਾਂ ਦੇ ਵਿੱਚ ਕਈ ਗੱਲਾਂ ਦੇ ਵਿੱਚ, ਜਿਵੇਂ ਮੈਂ ਸ਼ੁਰੂ ਚ ਦੱਸਿਆ ਸੀ ਕਿ ਲੋਕਾਂ ਦੇ ਵਿੱਚ ਜਿਹੜੀ ਇੱਕ ਮਾਨਤਾ ਹੈ, ਆਵਾਮ ਦੇ ਵਿੱਚ ਮਾਨਤਾ ਹੈ, ਤੇ ਪਾਤਰ ਸਾਹਿਬ ਦੇ ਵਿੱਚ ਇੱਕ ਗੱਲ ਹੋਰ ਥੋੜੀ ਜਿਹੀ ਸ਼ਿਵ ਨਾਲੋਂ ਇਹ ਜ਼ਿਆਦਾ ਸੀ। ਇੱਕ ਤਾਂ ਪਾਤਰ ਸਾਹਿਬ ਚਲੋ ਲੰਬਾ ਸਮਾਂ ਜ਼ਿੰਦਗੀ ਉਹਨਾਂ ਨੇ ਕੱਟੀ, ਸ਼ਿਵ ਮਾਰਤਾ ਬਹੁਤ ਛੋਟੀ ਉਮਰ ਦੇ ਵਿੱਚ ਜਿਹੜਾ ਸੀ ਉਹ ਚਲਿਆ ਗਿਆ, ਸਿਰਫ ਹਾਂ ਹਾਂ 36 ਸਾਲ ਦੀ ਉਮਰ ਦੇ ਵਿੱਚ ਜਿਹੜੀ ਆ ਉਹਨਾਂ ਦੀ ਮੌਤ ਹੋ ਗਈ ਜਾਂ ਦੇਹਾਂਤ ਹੋ ਗਿਆ। ਤੇ ਪਾਤਰ ਸਾਹਿਬ ਜਿਹੜੇ ਸੀਗੇ ਅਕੈਡੈਮਿਕਲੀ ਜਿਹੜੇ ਸੀ ਉਹ ਕਾਫੀ ਸਮਝ ਰੱਖਦੇ ਸੀ, ਸਿਆਣੇ ਸੀ, ਤੇ ਉਹਨਾਂ ਨੇ ਫਿਰ ਕਈ ਮੂਵਮੈਂਟਸ ਜਿਹੜੀਆਂ ਉਹ ਦੇਖੀਆਂ। ਤੇ ਸੁਰਜੀਤ ਪਾਤਰ ਦੀ ਪੋਇਟਰੀ ਦੇ ਵਿੱਚ ਜਿਹੜੀ ਉਹਨਾਂ ਦੀ ਪਹਿਲੀ ਕਿਤਾਬ ਗਜ਼ਲਾਂ ਦੀ ਆਉਂਦੀ, ਜਿਵੇਂ ਤੁਸੀਂ ਇੰਟਰੋਡਕਸ਼ਨ ਚ ਕਿਹਾ ਸੀ ਕਿ ਆਪਾਂ ਉਹਨਾਂ ਨੂੰ ਗਜ਼ਲ ਦੇ ਬਾਦਸ਼ਾਹ ਕਹਿ ਸਕਦੇ ਹਾਂ, ਜਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਪਾਪੂਲਰ, ਜਿਹੜੀ ਸਭ ਤੋਂ ਵੱਧ ਗਜ਼ਲ ਜਿਵੇਂ ਪੰਜਾਬੀ ਦੀ ਕਿਤੇ ਪਾਪੂਲਰ ਹੈ, ਜਿਹਦੀਆਂ ਟੂਕਾਂ ਆਮ ਲੋਕ ਸਟੇਜਾਂ ਤੇ ਸੁਣਾ ਦਿੰਦੇ ਆ, ਆਮ ਜਿਹੜੇ ਸਟੇਜਾਂ ਜਿਹੜੇ ਪੋਲੀਟੀਕਲ ਲੀਡਰ ਹੈ, ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਜਿਹੜਾ ਹੈ ਉਹਨਾਂ ਦੀਆਂ ਉਹ ਲਾਈਨਾਂ ਆਮ ਤੌਰ ਤੇ ਬੋਲਦੇ ਆ, ਹੋਰ ਬਹੁਤ ਸਾਰੇ ਹਾਂਜੀ ਕੋਟ ਕਰਦੇ ਆ। ਤੇ ਜਗਮੀਤ ਬਰਾੜ ਕਾਂਗਰਸ ਦੇ ਲੀਡਰ ਰਹੇ, ਉਹ ਬੜਾ ਕੋਟ ਕਰਦੇ ਰਹੇ ਨੇ, ਤੇ ਹੋਰ ਵੀ ਵੀਰ ਦਵਿੰਦਰ ਵਗੈਰਾ। ਤੇ ਪਰ ਇਹ ਵੀ ਦੂਜੇ ਪਾਸੇ ਸਟੇਜ ਜਦੋਂ ਕੰਪੀਅਰਿੰਗ ਕਰਦੇ ਆ ਲੋਕ, ਉਦੋਂ ਵੀ ਕਾਫੀ ਉਹਨਾਂ ਦੀਆਂ ਟੂਕਾਂ ਜਿਹੜੀਆਂ ਉਹਨਾਂ ਦੀਆਂ ਜਿਹੜੇ ਸ਼ੇਰ ਨੇ ਉਹਨਾਂ ਦੀ ਪੰਜਾਬੀ ਗਜ਼ਲ ਦੇ ਬੜੇ ਉਹ ਸ਼ਾਨ ਦੇ ਨਾਲ ਜਿਹੜਾ ਵਰਤਦੇ ਆ। ਜਿਵੇਂ ਆਪਾਂ ਆਮ ਦੇਖਿਆ ਨਾ ਕਿ ਸਟੇਜਾਂ ਦੇ ਵਿੱਚ ਜਿਹੜੇ ਉਰਦੂ ਦੇ ਜਿਹੜੇ ਪਾਪੂਲਰ ਜਿਹੜੇ ਰਹੇ ਆ, ਭਾਵੇਂ ਉਹ ਗਾਲਬ ਰਹੇ ਹੋਣ ਜਾਂ ਉਸ ਤੋਂ ਬਾਅਦ ਦੇ, ਤੇ ਉਹਨਾਂ ਨੂੰ ਕੋਟ ਕੀਤਾ ਜਾਂਦਾ ਆਮ ਤੌਰ ਤੇ ਕਿਤੇ ਕਿਸੇ ਗੱਲ ਦੇ ਨਾਲ ਰੈਫਰੈਂਸ ਦੇਣ ਵਾਸਤੇ। ਤੇ ਇਸ ਤਰ੍ਹਾਂ ਸੁਰਜੀਤ ਪਾਤਰ ਨੂੰ ਪੋਲੀਟੀਕਲ ਇੰਸੀਡੈਂਟ ਜਦੋਂ ਹੁੰਦੇ ਆ ਸੁਰਜੀਤ ਪਾਤਰ ਨੂੰ ਜਿਹੜਾ ਹੈਗਾ ਉਦੋਂ ਕੋਟ ਕੀਤਾ ਜਾਂਦਾ। ਮੈਂ ਖੁਦ ਆਪ ਬਹੁਤ ਕਰਦਾ ਜਦੋਂ ਕਿਤੇ ਇੱਦਾਂ ਦੀ ਕੋਈ ਪੋਲੀਟੀਕਲ ਗੱਲ ਹੁੰਦੀ ਹੈ, ਜਿਵੇਂ ਉਹਨਾਂ ਦੀਆਂ ਉਹਨਾਂ ਦੀ ਹਵਾ ਚ ਲਿਖੇ ਹਰਫ ਦੇ ਵਿੱਚ ਜਿਹੜੀ ਉਹਨਾਂ ਦੀ ਗਜ਼ਲ ਹੈ ਜਿਹੜਾ ਹੈ ਉਹਦੇ ਚ ਇੱਕ ਲੰਬੀ ਬਹਿਰ ਦੀ ਗਜ਼ਲ ਹੈ ਜਿਹ ਚ ਆਉਂਦਾ ਹੈ, ਇਸ ਅਦਾਲਤ ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹੁਣ ਇਹ ਕਦੋਂ ਤੀ ਕਿੱਥੇ ਖੜੇ ਰਹਿਣਗੇ। ਤੇ ਉਹ ਹੁਣ ਏਦਾਂ ਦੀ ਜਿਹੜੀ ਉਹ ਗੱਲ ਹੈ ਤੁਹਾਡੀ ਪੋਇਟਰੀ ਨੂੰ ਕੋਟ ਕੀਤਾ ਜਾਣਾ, ਤੇ ਫਿਰ ਤੁਹਾਡੀ ਜਿਹੜੇ ਤੁਹਾਡੇ ਕੋਟਸ ਨੇ ਉਹ ਏਦਾਂ ਲੋਕਾਂ ਦੇ ਵਿੱਚ ਚਲੇ ਜਾਣਾ ਕਿ ਜਿਵੇਂ ਉਹ ਕਿਤੋਂ ਫੋਕ ਦੇ ਵਿੱਚੋਂ ਜਾਂ ਫੋਕਲੋਰ ਤੋਂ ਆਏ ਹੁੰਦੇ ਆ। ਇਹ ਵੀ ਜਿਹੜਾ ਹੈਗਾ ਬਹੁਤ ਲੇਖਕਾਂ ਦੇ ਜਿਹੜਾ ਇਹ ਹਿੱਸੇ ਜਿਹੜੀ ਇਹ ਗੱਲ ਆਉਂਦੀ ਹੈ। ਤੇ ਇੱਕ ਕਈ ਵਾਰੀ ਬੜੀ ਵੈਸੇ ਤਾਂ ਇਹ ਗੱਲ ਹਾਸੇ ਵਾਲੀ ਵੀ ਹੈ, ਤੇ ਉਹਨਾਂ ਨੂੰ ਅਕਸਰ ਉਹਨਾਂ ਦੀਆਂ ਕਵਿਤਾਵਾਂ ਗਾਈਆਂ ਜਾਂਦੀਆਂ, ਉਹਨਾਂ ਦੀਆਂ ਜਿਹੜੀਆਂ ਨੇ ਗਜ਼ਲਾਂ ਗਾਈਆਂ ਜਾਂਦੀਆਂ। ਪਾਤਰ ਸਾਹਿਬ ਨੇ ਇੱਕ ਵਾਰੀ ਖੁਦ ਦੱਸਿਆ ਉਹਨਾਂ ਦਾ ਇੱਕ ਵਾਰੀ ਹਾਰਟ ਦਾ ਆਪਰੇਸ਼ਨ ਹੋਇਆ, ਸਟੰਟ ਪਏ ਸੀ, ਖੈਰ ਬਾਈਪਾਸ ਤਾਂ ਨਹੀਂ ਸੀ ਹੋਈ। ਤੇ ਉਹਨਾਂ ਨੇ ਬਾਅਦ ਦੇ ਵਿੱਚ ਇੱਕ ਕਵਿਤਾ ਲਿਖੀ ਤੇ ਗਜ਼ਲ ਲਿਖੀ, ਉਹਦਾ ਇੱਕ ਸ਼ੇਅਰ ਸੀ ਤੇ ਉਹ ਸੀਗਾ ਜੇ ਜੇ ਖੋਲ ਲਿਆ ਹੁੰਦਾ ਯਾਰਾਂ ਦੇ ਨਾਲ, ਕਾਹਨੂੰ ਖੋਲਣਾ ਪੈਂਦਾ ਫਿਰ ਔਜ਼ਾਰਾਂ ਦੇ ਨਾਲ। ਤੇ ਹੁਣ ਦਿਲ ਬਾਰੇ ਗੱਲ ਸੀਗੀ, ਤੇ ਉਹ ਉਹ ਹੁਣ ਉਹ ਕਹਿੰਦੇ ਮੈਂ ਉੱਥੇ ਮਸ਼ਹਿਰੇ ਚ ਤੇ ਉੱਥੇ ਇੱਕ ਬੰਦਾ ਸੁਣਾ ਰਿਹਾ, ਤੇ ਉਹ ਕਹਿੰਦੇ ਉਹ ਕਹਿ ਰਿਹਾ ਵੀ ਇੱਕ ਆਪਰੇਸ਼ਨ ਥੀਏਟਰ ਦੇ ਬਾਹਰ ਇਹ ਲਿਖਿਆ ਹੋਇਆ ਸੀ, ਤੇ ਕਹਿੰਦੇ ਮੈਂ ਵੀ ਉਹਨੂੰ ਦੱਸਿਆ ਨੀ ਬਾਅਦ ਚ ਵੀ ਮੇਰਾ। ਤੇ ਮਤਲਬ ਕਿ ਇਸ ਕਿਸਮ ਦੀ ਜਿਹੜੀ ਗੱਲ ਹੈ ਉਹ ਹਰੇਕ ਦੇ ਜਿਹੜੀ ਉਹ ਹਿੱਸੇ ਜਿਹੜੀ ਆ ਉਹ ਨਹੀਂ ਆਉਂਦੀ। ਤੇ ਬਾਕੀ ਇਹ ਵੀ ਜਿੰਨੀਆਂ ਮੂਵਮੈਂਟ ਜਿਹੜੀਆਂ ਚੱਲੀਆਂ, ਖਾਸ ਕਰਕੇ ਜਦੋਂ ਸੁਰਜੀਤ ਪਾਤਰ ਜਦੋਂ ਇੱਕ ਪੋਇਟ ਦੇ ਵਜੋਂ ਪਾਸ਼ ਦੇ ਉਹ ਸਮਕਾਲੀ ਸੀਗੇ ਉਦੋਂ, ਕਿਉਂਕਿ ਪਾਸ਼ ਪਹਿਲਾਂ ਜਲਦੀ ਚਲੇ ਗਏ ਤੇ ਮਰਡਰ ਹੋ ਗਿਆ ਪਾਸ਼ ਦਾ, ਚਲੋ ਉਹ ਇੱਕ ਅਲੱਗ ਪੋਲੀਟੀਕਲ ਗੱਲ ਹੈ। ਤੇ ਨਕਸਲਵਾੜੀ ਲਹਿਰ ਤੋਂ ਜਿਹੜਾ ਸੀ ਉਹ ਬਹੁਤ ਪ੍ਰਭਾਵਿਤ ਸੀ ਸੁਰਜੀਤ ਪਾਤਰ, ਤੇ ਜਿਹੜੀਆਂ ਪਹਿਲੀਆਂ ਆਪਾਂ ਮੈਂ ਤੁਸੀਂ ਹਵਾ ਚ ਲਿਖੇ ਹਰਫ ਵਾਲੀਆਂ ਗਜ਼ਲਾਂ ਜਾਂ ਕੁਛ ਕਵਿਤਾਵਾਂ ਤੁਸੀਂ ਦੇਖ ਲਓਗੇ ਉਹ ਉਹਦਾ ਅਸਰ ਜਿਹੜਾ ਹੈ, ਉਦੋਂ ਬਾਅਦ ਜਿੰਨੀਆਂ ਵੀ ਮੂਵਮੈਂਟਸ ਆਈਆਂ ਤੇ ਉਹਦਾ ਪ੍ਰਭਾਵ ਸੁਰਜੀਤ ਪਾਤਰ ਨੇ ਇੱਕ ਆਮ ਸ਼ਹਿਰੀ ਵਜੋਂ ਵਾਂਗ ਜਿਹੜਾ ਹੈ ਸੀ ਉਹ ਕਬੂਲਿਆ, ਤੇ ਪਰ ਇੱਕ ਵੱਡੇ ਰਾਈਟਰ ਵਜੋਂ ਇੱਕ ਵੱਡੇ ਪੋਇਟ ਵਜੋਂ ਜਿਹੜਾ ਸੀ ਉਹਨੂੰ ਲਿਖਿਆ। ਜਿਵੇਂ ਆਪਾਂ ਵਰਲਡ ਲਿਟਰੇਚਰ ਦੀ ਗੱਲ ਕਰਦੇ ਹਾਂ ਨਾ ਜੀ, ਭਾਵੇਂ ਉਹ ਫਰਾਂਸ ਦਾ ਇਨਕਲਾਬ ਹੋਵੇ, ਭਾਵੇਂ ਰੂਸ ਦਾ ਇਨਕਲਾਬ ਹੋਵੇ, ਭਾਵੇਂ ਚੀਨ ਦਾ, ਜਿਹਦੇ ਤੇ ਕਾਫੀ ਕੁਛ ਜਿਹੜਾ ਲਿਖਿਆ ਬਾਅਦ ਦੇ ਵਿੱਚ ਰਾਈਟਰਾਂ ਨੇ, ਤੇ ਪਹਿਲੀ ਸੰਸਾਰ ਜੰਗ, ਦੂਜੀ ਸੰਸਾਰ ਜੰਗ ਜਿਹਦੇ ਚ ਹਮਿੰਗਵੇ ਵਰਗਿਆਂ ਨੇ ਫਾਰਹੂਮ ਦਾ ਵੈਲ ਟੋਲਸ ਵਰਗੇ ਨਾਵਲ ਲਿਖੇ ਹਨ, ਤੇ ਓਲਡ ਮੈਨ ਐਂਡ ਦ ਸੀ ਵਰਗੇ ਨਾਵਲ ਲਿਖੇ, ਤੇ ਉਹਨਾਂ ਨੇ ਉਹਨੂੰ ਅਸਰ ਕਬੂਲ ਕੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਲਿਖਿਆ। ਤੇ ਆਹ ਹੁਣ ਜਿਹੜਾ ਲੇਟੈਸਟ ਕਿਸਾਨ ਅੰਦੋਲਨ ਚੱਲਿਆ ਤੇ ਉਹਦੇ ਤੇ ਉਹਨਾਂ ਦੇ ਆਰਟੀਕਲ ਲੇਖ ਵੀ ਆਏ ਤੇ ਉਹਨਾਂ ਦੀ ਪੋਇਟਰੀ ਵੀ, ਇੱਕ ਉਹਨਾਂ ਦੀ ਲੰਬੀ ਕਵਿਤਾ ਮੇਲਾ ਤੇ ਉਹ ਸਾਰੀ ਉਸ ਤੇ ਹੈ। ਤੇ ਇੱਕ ਹੋਰ ਸੀ ਉਹਨਾਂ ਦੀ ਕਵਿਤਾ ਬਾਤ ਸਿਰਫ ਇੰਨੀ ਨਹੀਂ, ਤੇ ਉਹ ਵੀ ਕਿਸਾਨ ਅੰਦੋਲਨ ਤੇ ਸੀ, ਜਿਹਦੇ ਚ ਉਹ ਕਹਿੰਦੇ ਕਿ ਇਹ ਸਿਰਫ ਇਹ ਨੀ ਗਾ ਕਿ ਆਹ ਭਾਪੂ ਵਾਲੀ ਜਿਹੜੀ ਗੱਲ ਹੈ, ਗੱਲ ਤਾਂ ਇਹ ਵੀ ਤੁਹਾਡੇ ਖੇਤਾਂ ਦੇ ਖੁੱਸ ਜਾਣ ਦਾ ਜਿਹੜਾ ਮਨੁੱਖ ਦੇ ਅੰਦਰ ਜਾਂ ਕਿਸਾਨ ਦੇ ਅੰਦਰ ਉਹ ਹੈ, ਉਹ ਵੱਡੀ ਗੱਲ ਹੈ ਉਹਦੇ ਚ। ਤੇ ਉਹ ਉਸ ਤੋਂ ਜਿਹੜਾ ਹੈ ਪ੍ਰਭਾਵਿਤ ਲਿਖਿਆ, ਖਾਸ ਕਰਕੇ ਜਦੋਂ ਬਰੂਸਟਰ ਆਪਰੇਸ਼ਨ ਹੁੰਦਾ 1984 ਦੇ ਵਿੱਚ, ਉਦੋਂ ਬਾਅਦ ਦੋ ਤਿੰਨ ਕਵਿਤਾਵਾਂ ਜਿਹੜੀਆਂ ਨੇ ਬੜੀਆਂ ਪਾਪੂਲਰ ਹੁੰਦੀਆਂ ਨੇ। ਇੱਕ ਕਵਿਤਾ ਸੀਗੀ ਹਰਭਜਨ ਸਿੰਘ, ਜਿਹੜੇ ਦਿੱਲੀ ਵਾਲੇ ਸੀਗੇ ਪ੍ਰੋਫੈਸਰ ਹਰਭਜਨ ਸਿੰਘ, ਬਹੁਤ ਵੱਡੇ ਵਿਦਵਾਨ ਹੋਏ, ਉਹਨਾਂ ਦੀ ਕਵਿਤਾ ਸੀ ਫੌਜਾਂ ਕੌਣ ਦੇਸ਼ ਤੋਂ ਆਈਆਂ। ਤੇ ਇੱਕ ਅਫਜ਼ਲ ਅਹਿਸਨ ਰੰਧਾਵਾ ਤੇ ਜੋ ਪਾਕਿਸਤਾਨ ਦੇ ਵਿੱਚ ਰਾਈਟਰ ਨੇ, ਉਹਨਾਂ ਦੀ ਇੱਕ ਕਵਿਤਾ ਸੀਗੀ, ਉਹ ਵੀ ਜਿਹੜੀ ਸੀਗੀ ਇਹਦੇ ਵਿੱਚ ਸੀਗੀ, ਵਰਸ ਦੇ ਵਿੱਚ ਸੀ ਬਕਾਇਦਾ, ਤੇ ਵੀ ਕਿਵੇਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਕਿਹਨੇ ਵੈਰ ਕੱਢਿਆ, ਜਾਂ ਕਾਫੀ ਉਹਦੇ ਚ ਸੁਰਜੀਤ ਪਾਤਰ ਦੀ ਕਵਿਤਾ ਉਹਨਾਂ ਦਿਨਾਂ ਦੇ ਵਿੱਚ ਉਹ ਬਹੁਤ ਬਾਅਦ ਦੇ ਵਿੱਚ ਛਪੀ, ਜਦੋਂ ਕਿਉਂਕਿ ਸਭ ਤੋਂ ਪਹਿਲਾਂ ਪੰਜਾਬੀ ਟ੍ਰਿਬਿਊਨ ਛਪੀ, ਫਿਰ ਉਹਨਾਂ ਦੀ ਕਿਤਾਬ ਦੇ ਵਿੱਚ ਵੀ ਉਹ ਆਈ, ਜਿਹਦੇ ਚ ਉਹ ਕਹਿੰਦੇ ਆ ਕਿ ਚੂਕ ਰਹੇ ਜੰਗਲ ਨੂੰ ਕੀਕਣ ਚੁੱਪ ਕਰਾਵਾਂ ਮੈਂ, ਇਕੱਲੇ ਇਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ ਮੈਂ। ਉਹ ਜਿਹੜੀ ਉਸ ਤੋਂ ਪਹਿਲਾਂ ਧਰਮ ਯੁੱਧ ਮੋਰਚਾ ਕਹਿ ਲਓ ਜਾਂ ਕੁਛ ਵੀ ਜਿਹੜਾ ਕੁਛ ਸਾਰਾ ਚੱਲਦਾ, ਉਹਦਾ ਉਹ ਪੂਰਾ ਵਰਤਾਂਤ ਬੜਾ ਬੇਬਾਕ ਹੋ ਕੇ ਲਿਖਦੇ ਆ। ਤੇ ਮੇਰਾ ਖਿਆਲ ਹੈ ਇੰਨੀ ਬੇਬਾਕੀ ਦੇ ਨਾਲ ਜਿਹੜਾ ਸੀ ਉਹ ਕਿਸੇ ਰਾਈਟਰ ਨੇ, ਕਿਸੇ ਲੇਖਕ ਨੇ ਜਿਹੜਾ ਹੈ ਉਹ ਨਹੀਂ ਜਿਹੜਾ ਸੀ ਉਹ ਲਿਖਿਆ ਹੋਣਾ, ਇਹ ਜੰਗਲ ਜੋ ਖੁਸ਼ਬੂਆਂ ਦਾ ਢੋਆ ਵੰਡਦਾ ਸੀ, ਇਹ ਜੰਗਲ ਜੋ ਸਿਰ ਤੇ ਕਲਗੀ ਕੋਂਪਲ ਟੰਗਦਾ ਸੀ, ਮੰਗਦਾ ਸੀ ਤਾਂ ਸਿਰਫ ਆਪਣਾ ਪਾਣੀ ਮੰਗਦਾ ਸੀ, ਜਿਹੜਾ ਅੱਗ ਦੀ ਵਾਛੜ ਨੂੰ ਪਾਣੀ ਕਿੰਜ ਬਣਾਵਾਂ ਮੈਂ, ਇਕੱਲੇ ਇਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ। ਸੋ ਇਸ ਕਿਸਮ ਦੀ ਇੱਕ ਪੋਲੀਟੀਕਲ ਸਮਝ ਹੋਣੀ, ਤੇ ਪੋਲੀਟੀਕਲੀ ਤੁਸੀਂ ਕਿੱਥੇ ਖੜਨਾ, ਤੁਹਾਡਾ ਸਟੈਂਡ ਕੀ ਹੈ ਉਸ ਸਾਰੀ ਮੂਵਮੈਂਟ ਪ੍ਰਤੀ ਜਾਂ ਲੋਕਾਂ ਪ੍ਰਤੀ, ਇਹ ਪਾਤਰ ਨੇ ਬੜੀ ਜ਼ਿੰਮੇਵਾਰੀ ਨਾਲ ਇਹਦੇ ਤੇ ਆਪਣੀ ਜਿਹੜੀ ਪੋਇਟਰੀ ਦਾ ਜਿਹੜਾ ਸੀ ਉਹ ਕੀਤਾ। ਤੁਸੀਂ ਕਿੰਨੀ ਉਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਨੇ, ਗਜ਼ਲਾਂ ਨੇ, ਤੇ ਹਾਲਾਂਕਿ ਉਹਨਾਂ ਦੇ ਵਿੱਚ ਵੀ ਜਿਹੜਾ ਪ੍ਰੇਮ ਵਾਲੀ ਜਿਹੜੀ ਗੱਲ ਆ ਉਹ ਹੈਗੀ ਹੈ, ਤੇ ਪਰ ਉਹ ਜਿਹੜਾ ਇੱਕ ਜਿਹਨੂੰ ਆਪਾਂ ਪ੍ਰੇਮ ਜਾਂ ਅਫੈਕਸ਼ਨ ਕਹਿੰਦੇ ਹਾਂ ਜਾਂ ਲਵ ਕਹਿੰਦੇ ਹਾਂ, ਇਹ ਉਸ ਤਰ੍ਹਾਂ ਦਾ ਥੋੜਾ ਜਿਹਾ ਫਰਕ ਹੈ ਸ਼ਿਵ ਕੁਮਾਰ ਨਾਲ। ਉਹਦੇ ਵਿੱਚ ਸ਼ਿਵ ਕੁਮਾਰ ਦਾ ਜਿਹੜਾ ਵੇਗ ਹੈ ਉਹ ਬੜਾ ਜਿਹੜਾ ਹੈਗਾ ਰਸਟਿਕ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਉਹ ਜਿੱਧਰ ਨੂੰ ਮਰਜ਼ੀ ਜਿਹੜਾ ਹੈ ਉਹ ਜਿਹੜੀ ਗੱਲ ਉਹ ਤੁਰ ਪੈਂਦੀ ਹੈ। ਤੇ ਪਰ ਜਿਹੜਾ ਸੁਰਜੀਤ ਪਾਤਰ ਦਾ ਜਿਹੜਾ ਹੈਗਾ ਉਹ ਬੜਾ ਇੱਕ ਜਿਹਨੂੰ ਆਪਾਂ ਗਾਰਡਡ ਕਹਿੰਦੇ ਹਾਂ ਨਾ, ਕਿ ਬਚਾ ਬਚਾ ਕੇ ਬੋਚ ਬੋਚ ਕੇ ਪੈਰ ਧਰਨੇ ਜਾਂ ਬੋਚ ਬੋਚ ਕੇ ਵੀ ਆਪਾਂ ਕਿਵੇਂ, ਉਹਨਾਂ ਦੀ ਇੱਕ ਗਜ਼ਲ ਸੁਣੀ ਹੋਣੀ ਹੈ ਸਾਰਿਆਂ ਨੇ, ਬੜੀ ਪਾਪੂਲਰ ਹੈ ਉਹ ਗਜ਼ਲ, ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ ਉੱਤੇ ਜੀ ਆਇਆਂ ਨੂੰ ਲਿਖਿਆ ਹੋਇਆ ਸੀ, ਉਹਦਾ ਇੱਕ ਸ਼ੇਰ ਹੈ ਵਾਇਲਨ ਦਾ ਗਜ਼ ਫੇਰ ਰਿਹਾ ਸੀ ਸਿੱਖਾਂ ਤੇ, ਜੇਲ ਚ ਇੱਕ ਸਾਜਨ ਦਾ ਡੱਕਿਆ ਹੋਇਆ ਸੀ। ਤੇ ਇੱਕ ਉਹਦਾ ਜਿਹੜਾ ਹੋਰ ਸ਼ੇਰ ਹੈ ਉਹ ਕਾਫੀ ਜਿਹੜੀ ਮੈਂ ਗੱਲ ਕੀਤੀ ਹੈ ਪ੍ਰੇਮ ਵਾਲੀ, ਲਵ ਵਾਲੀ ਜਾਂ ਇਸ਼ਕ ਵਾਲੀ, ਉਹ ਉਹ ਉਹਦੇ ਚ ਕਾਫੀ ਉਹਨੂੰ ਦੇਖੋ ਕਿਵੇਂ ਬੜੇ ਤਰੀਕੇ ਦੇ ਨਾਲ ਉਹਨੂੰ ਗੱਲ ਨੂੰ ਲਿਆਂਦਾ ਹੈ। ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ ਉੱਤੇ ਜੀ ਆਇਆਂ ਨੂੰ ਲਿਖਿਆ ਹੋਇਆ ਸੀ, ਵਾਇਲਨ ਦਾ ਗਜ਼ ਫੇਰ ਰਿਹਾ ਸੀ ਸਿੱਖਾਂ ਤੇ, ਜੇਲ ਚ ਇੱਕ ਸਾਜਨ ਦਾ ਡੱਕਿਆ ਹੋਇਆ ਸੀ। ਅੱਗੇ ਉਹ ਸ਼ੇਰ ਹੈ ਜਿਹੜਾ, ਅਥਰੂ ਟੈਸਟ ਟਿਊਬ ਚ ਪਾ ਕੇ ਵੇਖਾਂਗੇ ਤੂੰ ਕੱਲ ਰਾਤੀ ਕਿਸ ਮਹਿਬੂਬ ਨੂੰ ਰੋਇਆ ਸੀ। ਤੇ ਇਹ ਹੁਣ ਜਿਹੜੀ ਏਦਾਂ ਦੀ ਗੱਲ ਹੈ ਜਿਹੜੀ ਇਹ ਇਸ ਤਰੀਕੇ ਦੇ ਨਾਲ ਜਿਹੜੀ ਕਰਨੀ, ਇਹ ਸੁਰਜੀਤ ਪਾਤਰ ਦੇ ਜਿਹੜਾ ਹੈ ਉਹ ਹੀ ਹਿੱਸੇ ਆਈ ਹੈ। ਤੇ ਜਿੱਦਾਂ ਸ਼ਿਵ ਕੁਮਾਰ ਦੀ ਆਪਾਂ ਪਹਿਲਾਂ ਗੱਲ ਕੀਤੀ ਸੀ, ਉਹ ਬਿਮਾਰ ਰਹੇ ਤੇ ਲੰਬਾ ਸਮਾਂ ਉਹਨੂੰ ਲਿਵਰ ਖਰਾਬ ਹੋ ਗਿਆ, ਫਿਰ ਅਲਟੀਮੇਟਲੀ ਉਹ ਆਪਣੇ ਸਹੁਰੇ ਘਰ ਚਲੇ ਗਏ ਜਿੱਥੇ ਉਹਨਾਂ ਦਾ ਦੇਹਾਂਤ ਹੁੰਦਾ। ਤੇ ਪਰ ਪਾਤਰ ਸਾਹਿਬ ਦਾ ਜਿਹੜਾ ਸੀ ਉਹ ਚਲੇ ਜਾਣਾ ਉਹ ਇੱਕ ਬਿਲਕੁਲ ਅਚਾਨਕ ਏਦਾਂ ਸੀ ਕਿ ਜਿਵੇਂ ਏਦਾਂ ਸਵਿੱਚ ਹੁੰਦੀ ਆ ਆਪਾਂ ਆਨ ਆਫ ਕਰ ਦਿੰਦੇ ਹਾਂ, ਲਾਈਟ ਜਾਗ ਰਹੀ ਆ ਤਾਂ ਉਹਨੂੰ ਬਟਨ ਆਪਾਂ ਬੰਦ ਕਰਤੋ ਤੇ ਆਫ ਹੋ ਗਈ, ਉਹਨਾਂ ਜਾਣਾ ਏਦਾਂ ਸੀ। 10 ਮਈ ਨੂੰ ਉਹ ਬਰਨਾਲੇ ਇੱਕ ਪ੍ਰੋਗਰਾਮ ਸੀ, ਉੱਥੇ ਗਏ ਆ। ਉੱਥੇ ਉਹ ਆਪਣੀਆਂ ਕਵਿਤਾਵਾਂ ਪੜ੍ਹ ਕੇ ਆਏ ਆ, ਵੱਡਾ ਫੰਕਸ਼ਨ ਸੀਗਾ। ਤੇ ਉੱਥੇ ਉਹ ਇੱਕ ਕਵਿਤਾ ਜਿਹੜੀ ਵਾਰ ਵਾਰ ਸੋਸ਼ਲ ਮੀਡੀਆ ਤੇ ਬੜੀ ਚੱਲੀ, ਜਗ੍ਹਾ ਤੇ ਮੋਮਬੱਤੀਆਂ, ਉਹ ਉੱਥੇ ਬਕਾਇਦਾ ਤਰਨਮ ਦੇ ਵਿੱਚ ਗਾ ਕੇ ਪੜ੍ਹ ਕੇ ਆਏ। ਤੇ ਉੱਥੋਂ ਵਾਪਸੀ ਦੇ ਉੱਤੇ ਰਸਤੇ ਦੇ ਵਿੱਚ ਕੁਛ ਉਹ ਕਹਿੰਦੇ ਸੀ, ਕੋਈ ਦੋਸਤ ਉਹਨਾਂ ਦੇ ਆਏ ਹੋਏ ਸੀ ਮੁੱਲਾਂਪੁਰ ਦੇ ਲਾਗੇ, ਤੇ ਉੱਥੇ ਰੁਕੇ ਤੇ ਕਾਫੀ ਉਹ ਲੇਟ ਫਿਰ ਘਰ ਆਏ, ਸਵੇਰੇ ਉੱਠੇ ਹੀ ਨੀਗੇ। ਤੇ ਮਤਲਬ ਕਿ ਇਸ ਤਰ੍ਹਾਂ ਦੀ ਜਿਹੜੀ ਹੈ ਉਹਨਾਂ ਦਾ ਚਲੇ ਜਾਣਾ ਏਦਾਂ ਸੀ। ਤੇ ਨਾ ਕਿਸੇ ਦਾ ਇਹ ਹੈ ਕਿ ਅਗਲੇ ਦਿਨ ਵੀ ਉਹਨਾਂ ਦੇ ਪ੍ਰੋਗਰਾਮ ਦੋ ਤਿੰਨ ਉਲੀਕੇ ਹੋਏ ਸੀ, ਤੇ ਉਹ ਪ੍ਰੋਗਰਾਮ ਫਿਰ ਏਦਾਂ ਹੀ ਲੱਗਿਆ ਜਿਹਨਾਂ ਨੂੰ ਸੁਨੇਹਾ ਕਿ ਨਹੀਂ ਉਹ ਠੀਕ ਨੀ ਜਾਂ ਤਬੀਅਤ ਨੀ ਠੀਕ, ਉਹ ਕਹਿੰਦੇ ਕਿ ਉਹ ਆਉਣਾ ਨੀ ਚਾਹੁੰਦੇ ਜਾਂ ਏਦਾਂ ਦੀਆਂ ਗੱਲਾਂ ਬਾਅਦ ਦੇ ਵਿੱਚ ਦੋਸਤਾਂ ਨੇ ਦੱਸੀਆਂ। ਤੇ ਕਮਾਲ ਦੀ ਗੱਲ ਹੈ, ਤੇ 8 ਤੇ 9 ਮਈ ਨੂੰ ਉਹ ਚੰਡੀਗੜ੍ਹ ਸੀ, ਕਿਉਂਕਿ ਉਦੋਂ ਪੰਜਾਬ ਆਰਟਸ ਕੌਂਸਲ ਦੇ ਉਹ ਚੇਅਰਮੈਨ ਸੀਗੇ। ਇੱਥੇ ਉਹਨਾਂ ਦੀ ਕਿਤਾਬ ਦੇ ਉੱਪਰ ਉਹਨਾਂ ਦੀਆਂ ਕਵਿਤਾਵਾਂ ਟਰਾਂਸਲੇਟ ਕਰ ਰਹੇ ਸੀ ਇੱਥੇ ਯੋਜਨਾ ਰਾਬਤ ਡੀਨ ਨੇਗੇ, ਲੈਂਗੁਏਜ ਦੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਿੰਦੀ ਅਨੁਵਾਦ ਕਰ ਰਹੇ ਸੀ। ਤੇ ਉਹ ਇੱਥੇ ਲਗਾਤਾਰ ਸਿਟਿੰਗ ਹੋਈਆਂ ਤੇ ਗੱਲਾਂ ਬਾਤਾਂ ਚੱਲਦੀਆਂ ਰਹੀਆਂ। ਤੇ ਇਹ 9 ਤਰੀਕ ਨੂੰ ਵੀ ਉਹ ਇਹ ਕਹਿ ਕੇ ਗਏ ਕਿ ਆਪਾਂ ਚਲੋ ਹੁਣ ਅਗਲੀ ਮੀਟਿੰਗ ਤੇ ਮਿਲਦੇ ਹਾਂ। ਤੇ ਪਰ 10 ਤਰੀਕ ਦੀ ਰਾਤ ਨੂੰ ਤੇ 11 ਦੀ ਦਰਮਿਆਨੀ ਰਾਤ ਨੂੰ ਜਿਹੜੇ ਸੀ ਉਹ ਚਲੇ ਗਏ। ਤੇ ਉਹਨਾਂ ਦਾ ਜਿਹੜਾ ਸੀ ਉਹ ਜਿੱਦਾਂ ਸ਼ਿਵ ਕੁਮਾਰ ਦਾ ਆਪਾਂ ਗੱਲ ਕੀਤੀ ਹੈ ਕਿ ਉਹਨਾਂ ਨੇ ਲੂਣਾ ਵਰਗੇ ਨਾਟਕ ਵੀ ਲਿਖੇ ਤੇ ਫਿਲਮਾਂ ਦੇ ਵਿੱਚ ਵੀ ਬਹੁਤ ਗੀਤ ਲਿਖੇ। ਤੇ ਇਸੇ ਤਰ੍ਹਾਂ ਪਾਤਰ ਸਾਹਿਬ ਨੇ ਨਾਟਕਾਂ ਦਾ ਕੁਛ ਨਾਟਕਾਂ ਦਾ ਉਹਨਾਂ ਨੇ ਅਨੁਵਾਦ ਕੀਤਾ ਤੇ ਨਾਟਕਾਂ ਦੇ ਗੀਤ ਬੜੀ ਸ਼ਿੱਦਤ ਦੇ ਨਾਲ ਲਿਖੇ। ਤੇ ਇੱਕ ਲੋਰਕਾ ਦਾ ਬੜਾ ਮਸ਼ਹੂਰ ਨਾਟਕ ਹੈ ਬਲੱਡ ਵੈਡਿੰਗ, ਤੇ ਪੂਰਾ ਵਰਲਡ ਫੇਮਸ ਨਾਟਕ ਹੈ ਲੋਰਕਾ ਦਾ, ਉਹਦਾ ਉਹਨਾਂ ਨੇ ਪੰਜਾਬੀ ਅਨੁਵਾਦ ਉਹਨਾਂ ਨੇ ਕੀਤਾ ਸੀਗਾ ਅੱਗ ਦੇ ਕਲੀਰੇ ਕਰਕੇ। ਇਹ ਵੀ ਕਾਫੀ ਖੇਡਿਆ ਗਿਆ ਇੰਟਰਨੈਸ਼ਨਲੀ ਹੋਰਨਾਂ ਥਾਵਾਂ ਤੇ, US ਦੇ ਵਿੱਚ, ਕੈਨੇਡਾ ਦੇ ਵਿੱਚ ਵੀ ਖੇਡਿਆ ਗਿਆ। ਤੇ ਚੌਧਰੀ ਨੀਲਮ ਮਾਨ ਸਿੰਘ ਵੱਡੇ ਥੀਏਟਰ ਦੇ ਰੰਗਕਰਮੀ ਹੈਗੇ ਆ ਚੰਡੀਗੜ੍ਹ ਨੇ ਜਿਹੜੇ, ਉਹਨਾਂ ਨੇ ਉਹ ਨਾਟਕ ਤਿਆਰ ਕੀਤਾ ਤੇ ਉਹਦੇ ਗੀਤ ਵੀ ਉਹਨਾਂ ਨੇ ਲਿਖੇ। ਤੇ ਆਪਣਾ ਉਹਦੇ ਜਿਹੜਾ ਨਾਟਕ ਦਾ ਚਲੋ ਅਨੁਵਾਦ ਤਾਂ ਖੈਰ ਉਹਨਾਂ ਨੇ ਜਿਹੜਾ ਹੈ ਕੀਤਾ, ਹੋਰ ਇਸ ਤਰ੍ਹਾਂ ਹੀ ਨਾਟਕਾਂ ਦੇ ਉਹਨਾਂ ਨੇ ਜਿਹੜੇ ਅਨੁਵਾਦ ਕੀਤੇ। ਇਹ ਵੀ ਉਹਨਾਂ ਦਾ ਕੰਮ ਵੀ ਜਿਹੜਾ ਸੀ ਕਾਫੀ ਜਿਹੜਾ ਸੀ ਉਹ ਬਹੁ ਪੱਖੀ ਸੀ ਜਾਂ ਬਹੁ ਪਾਸੇ ਸੀ। ਬਹੁਤੇ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਜਿਹੜਾ ਵਿਰਾਸਤੇ ਖਾਲਸਾ ਅਨੰਦਪੁਰ ਸਾਹਿਬ ਦੇ ਵਿੱਚ ਜੋ ਬਣਿਆ, ਵਿਰਾਸਤੇ ਖਾਲਸਾ ਦੇ ਵਿੱਚ ਜਦੋਂ ਅਸੀਂ ਉਹ ਜਰਨੀ ਸ਼ੁਰੂ ਕਰਦੇ ਹਾਂ ਐਂਟਰੀ ਕਰਕੇ, ਉੱਥੇ ਉਹ ਇੱਕ ਕਮੈਂਟਰੀ ਚੱਲਦੀ ਹੈ ਤੇ ਉਹ ਪਾਤਰ ਸਾਹਿਬ ਦੀ ਆਵਾਜ਼ ਚ ਹੀ ਹੈ ਤੇ ਪਾਤਰ ਸਾਹਿਬ ਨੇ ਹੀ ਲਿਖੀ। ਦੂਰਦਰਸ਼ਨ ਤੇ ਉਹਨਾਂ ਨੇ ਇਸ ਤਰੀਕੇ ਨਾਲ ਬੜੇ ਪ੍ਰੋਗਰਾਮ ਕੀਤੇ, ਫੋਕਲੋਰ ਤੇ ਉਹਨਾਂ ਦੀ PhD ਵੀ ਫੋਕਲੋਰ ਤੇ ਸੀ। ਤੇ ਇਹ ਇਸ ਪਾਸੇ ਨੂੰ ਜਿਹੜਾ ਹੈ ਉਹਨਾਂ ਦਾ ਕਾਫੀ ਜਿਹੜਾ ਸੀਗਾ ਉਹ ਧਿਆਨ ਰਿਹਾ। ਤੇ ਆਪਣੇ ਸਮਿਆਂ ਦੇ ਦੇਖੋ ਰਣਜੋਤ ਜੀ ਵੱਡੇ, ਮੈਂ ਸਮਝਦਾ ਕਿ ਰਾਈਟਰ ਜਾਂ ਵੱਡੇ ਲੇਖਕ ਦੋਨੇ ਸ਼ਿਵ ਕੁਮਾਰ ਤੇ ਸੁਰਜੀਤ ਪਾਤਰ, ਜੇ ਆਪਾਂ ਉਹਨਾਂ ਬਾਰੇ ਗੱਲਾਂ ਕਰਦੇ ਰਹੀਏ, ਉਹਨਾਂ ਦੀ ਪੋਇਟਰੀ ਬਾਰੇ ਗੱਲਾਂ ਬਾਤਾਂ ਕਰਦੇ ਰਹੀਏ ਤਾਂ ਆਪਾਂ ਭਾਵੇਂ ਪੂਰਾ ਦਿਨ ਗੱਲਾਂ ਬਾਤਾਂ ਕਰਦੇ ਰਹੀਏ ਇਕੱਲੀ ਇਕੱਲੀ ਕਵਿਤਾ ਕੋਟ ਕਰਕੇ। ਤੇ ਪਰ ਇਹ ਵੀ ਆਪਾਂ ਇੱਕ ਇਹ ਮਈ ਦਾ ਮਹੀਨਾ, ਇੱਕ ਇਹ ਵੀ ਸਬੱਬ ਜਾਂ ਇਤਫਾਕ ਕਹਿ ਸਕਦੇ ਹਾਂ ਕਿ 6 ਮਈ ਨੂੰ ਸ਼ਿਵ ਕੁਮਾਰ ਬਟਾਲਵੀ ਗਏ ਸੀ 1973 ਚ, ਤੇ 2024 ਦੇ ਵਿੱਚ ਜਿਹੜਾ ਹੈ 10 ਤੇ 11 ਮਈ ਦੀ ਦਰਮਿਆਨੀ ਰਾਤ ਨੂੰ 11 ਮਈ ਆਪਾਂ ਕਹਿ ਸਕਦੇ ਹਾਂ ਕਿ ਪਾਤਰ ਸਾਹਿਬ ਸਾਡੇ ਕੋਲ ਜਿਹੜੇ ਹੈ ਉਹ ਚਲੇ ਗਏ।
1: ਜੀ ਬਿਲਕੁਲ। ਤੇ ਆਪਾਂ ਜਿੱਦਾਂ ਇਕੱਲਾ ਇਸ ਮਹੀਨੇ ਦੀ ਸਿਮਿਲੈਰਿਟੀ ਨਹੀਂ, ਆਪਾਂ ਜਿੱਦਾਂ ਬਹੁਤ ਸਾਰੀਆਂ ਗੱਲਾਂ ਤੁਸੀਂ ਵਿੱਚ ਸਾਂਝੀਆਂ ਵੀ ਕੀਤੀਆਂ ਨੇ। ਇੱਕ ਬੇਸਿਕ ਜਿਹੜੀ ਦੋਵਾਂ ਦੇ ਵਿੱਚ ਸਾਂਝ ਹੀ ਉਹ ਗਾਉਣ ਦੀ ਵੀ ਸੀ ਕਿ ਦੋਵੇਂ ਜਣੇ ਆਪਣਾ ਆਪਣੀ ਜਿਹੜੀ ਲਿਖਤ ਆ ਉਹਨੂੰ ਤਰਨਮ ਦੇ ਵਿੱਚ ਗਾ ਲੈਣਾ, ਇਹ ਵੀ ਹਰ ਇੱਕ ਕਵੀ ਦੇ ਹਿੱਸੇ ਨਹੀਂ ਆਇਆ। ਸੋ ਇਹਨਾਂ ਦੋਵਾਂ ਦੀ ਇਹ ਵੀ ਇੱਕ ਸਿਮਿਲੈਰਿਟੀ ਰਹੀ ਹੈ। ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਇੱਕ ਆਪਣਾ ਸੁਭਾਅ ਵੇਖੀਏ ਤੇ ਉਹਦੇ ਵਿੱਚੋਂ ਕੁਛ ਇੱਕ ਸਿਮਿਲੈਰਿਟੀਜ਼ ਤੁਹਾਨੂੰ ਹੋਰ ਮਿਲ ਜਾਂਦੀਆਂ ਕਿ ਉਹ ਆਪਣੇ ਆਪਣੇ ਪਿਆਰ ਨੂੰ ਇੰਨੀ ਬਰੀਕੀ ਦੇ ਨਾਲ ਉਸ ਚੀਜ਼ ਨੂੰ ਵੇਖਣਾ, ਵਾਚਣਾ, ਆਪਣੇ ਸਮਾਜ ਨੂੰ, ਆਪਣੇ ਆਲੇ ਦੁਆਲੇ ਨੂੰ, ਇਰਦ ਗਿਰਦ ਨੂੰ, ਜਿੱਦਾਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਵਿੱਚ ਮੈਨਸ਼ਨ ਕੀਤੀਆਂ। ਇੱਕ ਚੀਜ਼ ਜ਼ਰੂਰ, ਕਿਉਂਕਿ ਤੁਹਾਡੀ ਵੀ ਕਾਫੀ ਨੇੜਤਾ ਰਹੀ ਆ, ਤੁਸੀਂ ਮਿਲੇ ਗਿਲੇ, ਉਹ ਕਹਿੰਦੇ ਨੇ ਕਿ ਜਿਹੜੇ ਇਹ ਵੱਡੇ ਸ਼ਾਇਰ ਹੁੰਦੇ ਨੇ ਜਾਂ ਫਿਰ ਜਿਹੜਾ ਬੰਦਾ ਲਿਖਦਾ ਵਾ ਜਾਂ ਫਿਰ ਜਿਹੜਾ ਕ੍ਰੀਏਟ ਕਰਦਾ ਵਾ, ਉਹ ਆਮ ਬੰਦਿਆਂ ਦੇ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ ਤੰਗ ਰਹਿੰਦਾ ਵਾ, ਕਿਉਂਕਿ ਉਹ ਸਮਾਜ ਦੀਆਂ ਬਰੀਕੀਆਂ ਨੂੰ, ਹੋਰ ਵਰਤਾਰਿਆਂ ਨੂੰ ਜ਼ਿਆਦਾ ਹੀ ਕੁਛ ਕਰੀਬੀ ਵੇਖ ਲੈਂਦਾ, ਅਤੇ ਉਹ ਚੀਜ਼ ਉਹਨੂੰ ਬੇਚੈਨ ਰੱਖਦੀ ਆ, ਚਾਹੇ ਕਿ ਉਹ ਕਲਮ ਦੇ ਜ਼ਰੀਏ ਉਹਨੂੰ ਲਾਹ ਤਾਂ ਦਿੰਦਾ ਵਾ ਕਾਗਜ਼ ਦੇ ਉੱਤੇ, ਪਰ ਉਹਨੂੰ ਇੰਨੀ ਕੁ ਬਰੀਕੀ ਦੇ ਵਿੱਚ ਸੋਚ ਲੈਂਦਾ ਕਿ ਉਹਦੀ ਪਰਸਨੈਲਿਟੀ ਦੇ ਉੱਤੇ ਉਹਦਾ ਅਸਰ ਦਿਖਾਈ ਦਿੰਦਾ ਵਾ। ਤੁਸੀਂ, ਤੁਹਾਡਾ ਵਾਹ ਵਾਸਤਾ ਰਹਿੰਦਾ ਵਾ ਰਾਈਟਰਸ ਦੇ ਨਾਲ, ਇਹਨਾਂ ਦੇ ਨਾਲ ਵੀ ਰਿਹਾ ਵਾ, ਕੀ ਇਹ ਸੱਚ?
0: ਨਹੀਂ, ਦੇਖੋ ਇੱਕ ਗੱਲ ਤਾਂ ਬੜੀ ਸਾਫ ਹੈ ਕਿ ਜਿਹੜਾ ਜਿੰਨਾ ਵੀ ਆਮ ਲੋਕਾਂ ਦੀਆਂ ਸਮੱਸਿਆਵਾਂ ਨਾਲ, ਮੁਸ਼ਕਲਾਂ ਨਾਲ, ਉਹਨਾਂ ਦੀ ਪੀੜਾ ਦੇ ਨਾਲ ਉਹਨੂੰ ਨੇੜੋਂ ਦੇਖਦਾ, ਭਾਵੇਂ ਉਹ ਪੀੜਾ ਕਿਸੇ ਰੂਪ ਚ, ਭਾਵੇਂ ਗੁਰਬਤ ਦੇ ਰੂਪ ਚ ਪੀੜਾ ਹੈ, ਭਾਵੇਂ ਇਸ਼ਕ ਕਿਸੇ ਦੀ ਇਸ਼ਕ ਮਿਜ਼ਾਜੀ ਵਾਲੀ ਜਾਂ ਪ੍ਰੇਮ ਵਾਲੀ ਜਿਹੜੀ ਉਦਾਂ ਦੀ ਪੀੜਾ ਹੈ, ਉਹ ਬਿਰਹੋਂ ਹੈ, ਤੇ ਜਿਹਦੀ ਗੱਲ ਸ਼ਿਵ ਕੁਮਾਰ ਬਟਾਲਵੀ ਕਰਦੇ ਆ, ਉਸ ਤੋਂ ਪਹਿਲਾਂ ਫਰੀਦ ਜੀ ਨੇ ਜਿਹਦੀ ਗੱਲ ਕੀਤੀ ਹੈ, ਬਿਰਹਾ ਬਿਰਹਾ ਜਿਹੜਾ ਆਖੀਏ ਬਿਰਹਾ ਤੋਂ ਸੁਲਤਾਨ, ਤੇ ਉਹ ਜਿਹੜੀ ਇਹ ਜਿੱਦਾਂ ਪਾਤਰ ਸਾਹਿਬ ਦਾ ਸੀਗਾ ਜਾਂ ਸ਼ਿਵ ਕੁਮਾਰ ਦਾ ਜਿਹੜਾ ਸੀਗਾ, ਤੇ ਉਹ ਇਹ ਬਿਲਕੁਲ ਇਹ ਗੱਲ ਠੀਕ ਹੈ ਕਿ ਉਹਨਾਂ ਦੇ ਭਾਵੇਂ ਉਹ ਸੁਭਾਅ ਪੱਖੋਂ ਪਾਤਰ ਸਾਹਿਬ ਬਹੁਤ ਮਸਕੀਨ ਸੀ, ਬੜਾ ਖਿੜਕੇ ਮਿਲਦੇ ਸੀ, ਖੁੱਲ ਕੇ ਮਿਲਦੇ ਸੀ, ਪਰ ਜਦੋਂ ਵੀ ਕਿਤੇ ਉਹ ਕੁਛ ਸੋਚਦੇ ਸੀ, ਉਹਨਾਂ ਦਾ ਇਹ ਨੋਟ ਕੀਤਾ ਕਈ ਵਾਰੀ, ਉਹ ਦੋਨਿਆਂ ਹੱਥ ਜੋੜ ਕੇ ਜਾਂ ਦੋਨੇ ਹੱਥਾਂ ਦੀਆਂ ਉਂਗਲਾਂ ਐਂ ਉਦਾਂ ਇੱਦਾਂ ਇੱਦਾਂ ਉੱਦਾਂ ਕਰਦੇ ਰਹਿੰਦੇ ਸੀ ਜਦੋਂ ਕੁਛ ਸੋਚਦੇ ਸੀ, ਤੇ ਉਹ ਫਿਰ ਉਹਨਾਂ ਦੀ ਲਿਖਤ ਤੋਂ ਜਿਹੜੀ ਆ ਜ਼ਰੂਰ ਕਿਤੇ ਨਾ ਕਿਤੇ ਜਿਹੜੀ ਹੈ ਉਹ ਝਲਕਦੀ ਹੈ, ਤੇ ਭਾਵੇਂ ਉਹ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਹੋਵੇ। ਪਾਤਰ ਸਾਹਿਬ ਦੀ ਇੱਕ ਗਜ਼ਲ ਹੈ, ਬਲਦਾ ਬਿਰਖ ਹਾਂ ਖਤਮ ਹਾਂ ਬਸ ਸ਼ਾਮ ਤੀਕ ਹਾਂ, ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ, ਤੇ ਉਹ ਕਿਉਂਕਿ ਬਿਰਖ ਦਾ ਸਿੰਬਲ ਖੈਰ ਸ਼ਿਵ ਕੁਮਾਰ ਨੇ ਵੀ ਵਰਤਿਆ ਤੇ ਪਾਤਰ ਸਾਹਿਬ ਨੇ, ਪਰ ਪਾਤਰ ਸਾਹਿਬ ਨੇ ਜ਼ਿਆਦਾ ਵਰਤਿਆ, ਪਾਤਰ ਸਾਹਿਬ ਨੇ ਇਹਨੂੰ ਬਹੁਤ ਵੱਡਾ ਇੱਕ ਵੱਡੇ ਮੈਟਾਫਰ ਦੇ ਤੌਰ ਤੇ ਜਿਹੜਾ ਹੈ ਇਹਨੂੰ ਰੁੱਖ ਨੂੰ ਬਿਰਖ ਨੂੰ ਉਹਨਾਂ ਨੇ ਸਾਰੇ ਸ਼ਬਦ ਹੀ ਵਰਤਿਆ, ਬਿਰਖ ਵੀ ਰੁੱਖ ਵੀ ਦਰਖਤ ਵੀ ਤੇ ਵਣ ਵੀ ਜੰਗਲ ਇੱਦਾਂ ਦੇ ਸਾਰੇ ਸ਼ਬਦ ਜਿਹੜੇ ਉਹ ਵਰਤੇ। ਉਹ ਕਈ ਵਾਰੀ ਜਿਹੜੀ ਮਨੁੱਖ ਦੀ ਤੁਲਨਾ ਵੀ ਜਿਹੜੇ ਹੈ ਉਹ ਇੱਦਾਂ ਕਰਦੇ ਉਹਦੇ ਚ, ਜਿਵੇਂ ਇਸੇ ਗਜ਼ਲ ਦੇ ਵਿੱਚ, ਜਿਸ ਨਾਲੋਂ ਚੀਰ ਕੇ ਮੈਨੂੰ ਬੰਜਲੀ ਬਣਾ ਲਿਆ, ਬੰਜਲੀ ਦੇ ਰੂਪ ਵਿੱਚ ਮੈਂ ਬਿਰਖ ਦੀ ਚੀਕ ਹਾਂ, ਤੇ ਉਹ ਜਿਹੜੀ ਉੱਥੇ ਜ਼ਰੂਰ ਇਹ ਗੱਲ ਇਹ ਹੁੰਦੀ ਹੈ, ਤੇ ਪਰ ਜਦੋਂ ਉਹ ਬੋਲਦੇ ਸੀ, ਕਿਉਂਕਿ ਮੈਂ ਸ਼ਿਵ ਕੁਮਾਰ ਬਟਾਲਵੀ ਨੂੰ 1972 ਦੇ ਵਿੱਚ ਉਹਨਾਂ ਦੇ ਮੂੰਹੋਂ ਸਿਰਫ ਇੱਕੋ ਹੀ ਜਿਹੜਾ ਸੀ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਇਹ ਗੀਤ ਸੁਣਿਆ, ਮੈਂ ਉਦੋਂ ਬਹੁਤ ਛੋਟਾ ਸੀ, ਸਕੂਲ ਚ ਪੜ੍ਹਦਾ ਸੀ, ਉਹਨਾਂ ਨੂੰ ਤਾਂ ਮੈਂ ਉਵੇਂ ਨੀ ਬਹੁਤਾ ਜੱਜ ਕਰ ਸਕਿਆ, ਨੋਟ ਕਰ ਸਕਿਆ, ਕਿਉਂਕਿ ਬਾਅਦ ਦੇ ਵਿੱਚ ਅਗਲੇ ਸਾਲ ਤੋਂ ਉਹਨਾਂ ਦੀ ਡੈਥ ਹੋ ਗਈ, ਤੇ ਪਰ ਪਾਤਰ ਸਾਹਿਬ ਨੂੰ ਦੇਖਿਆ ਵੀ ਜਦੋਂ ਉਹ ਮੰਚ ਤੇ ਬੋਲਦੇ ਸੀ, ਤੇ ਮੰਚ ਤੇ ਜਦੋਂ ਬੋਲਦੇ ਸੀ ਉਹ ਰੈਫਰੈਂਸ ਵੀ ਇੱਦਾਂ ਦੇ ਦਿੰਦੇ ਸੀ ਜਿਵੇਂ ਉਹਨਾਂ ਦੇ ਅੰਦਰੋਂ ਸਾਰੀਆਂ ਗੱਲਾਂ ਜਿਹੜੀਆਂ ਆ ਰਹੀਆਂ ਹੋਣ, ਪਰ ਉਹ ਕਦੇ ਵੀ ਡੈਕਲਾਮੇਟਰੀ ਸਟਾਈਲ ਚ ਨਹੀਂ ਸੀ ਬੋਲਦੇ, ਜਿਵੇਂ ਹੋਰ ਬਹੁਤ ਸਾਰੇ ਰਾਈਟਰ ਬੋਲਦੇ ਜਾਂ ਲੀਡਰ ਬੋਲਦੇ ਆ, ਉਹ ਜਿਵੇਂ ਗੱਲਾਂ ਕਰ ਰਹੇ ਹੁੰਦੇ ਆ ਇਸ ਤਰੀਕੇ ਨਾਲ ਜਿਹੜੀ ਉਹ ਓਦਾਂ ਜਿਹੜੀ ਉਹ ਗੱਲ ਕਰਦੇ ਸੀ, ਤੇ ਪਰ ਜਿਹੜੀ ਹੈ ਕਿ ਸਮਾਜ ਦੀ ਕੋਈ ਸਮੱਸਿਆ ਵੱਡੀ ਜਾਂ ਸਮਾਜ ਦੀ ਪੀੜਾ ਜਿਹਨੂੰ ਆਪਾਂ ਸਮਝਦੇ ਹਾਂ ਕਿਸੇ ਰੂਪ ਦੇ ਵਿੱਚ, ਤੇ ਉਹ ਜ਼ਰੂਰ ਜਿਹੜਾ ਸੀਗਾ ਉਹ ਆਉਂਦੀ ਸੀ, ਫੇਸ ਤੇ ਵੀ ਆ ਜਾਂਦੀ ਸੀ ਕਈ ਵਾਰੀ, ਉਂਝ ਭਾਵੇਂ ਕਦੇ ਗੁੱਸੇ ਹੁੰਦੇ ਜਾਂ ਓਦਾਂ ਨਹੀਂ ਦੇਖਿਆ ਕਦੇ ਮੀਟਿੰਗਾਂ ਵਗੈਰਾ ਚ ਵੀ, ਚਲੋ ਜਦੋਂ ਆਰਟ ਕੌਂਸਲ ਦੇ ਚੇਅਰਮੈਨ ਰਹੇ ਹੈ, ਤੇ ਪਰ ਇਹ ਵੀ ਉਹ ਗੰਭੀਰ ਜਿਹੜਾ ਹੈ ਚਿਹਰੇ ਤੇ ਉਹ ਗੰਭੀਰਤਾ ਆ ਜਾਣੀ ਜਾਂ ਹੋਰ ਹੈ, ਇਹ ਜ਼ਰੂਰ ਜਿਹੜਾ ਸੀ ਉਹ ਦੇਖਿਆ ਜਾਂਦਾ ਸੀ
1: ਜੀ। ਸੋ ਹੌਲੀ ਹੌਲੀ ਉਹ ਚੀਜ਼ਾਂ ਸ਼ਾਇਦ ਬਾਕੀਆਂ ਨਾਲੋਂ ਵੱਧ ਫਿਰ ਲੁਕਾਉਣੀਆਂ ਵੀ ਆ ਜਾਂਦੀਆਂ ਹੋਣਗੀਆਂ ਇੱਧਰ। ਜਿਵੇਂ ਆਪਾਂ ਹੁਣ ਦੋ ਵੱਡੀਆਂ ਸ਼ਖਸੀਅਤਾਂ ਦੀ ਆਪਾਂ ਗੱਲ ਕਰ ਰਹੇ ਹਾਂ, ਅਤੇ ਇਹ ਵੀ ਵੇਖਣ ਦੇ ਵਿੱਚ ਆਉਂਦਾ ਕਿ ਜਦੋਂ ਇੱਕ ਕੋਈ ਵੱਡਾ ਨਾਂ ਹੁੰਦਾ ਵਾ ਅਤੇ ਉਹਦੇ ਆਲੇ ਦੁਆਲੇ ਕਈ ਵੱਡੇ ਨਾਂ ਵੇਖਣ ਨੂੰ ਮਿਲਦੇ ਆ, ਫਿਰ ਉਸ ਤੋਂ ਬਾਅਦ ਕਈ ਚੀਜ਼ਾਂ ਜਾਂ ਕਈ ਕਹਿੰਦੇ ਨੇ ਕਿ ਕਾਲ ਇੱਦਾਂ ਦੇ ਨੇ ਜਿਹਦੇ ਵਿੱਚ ਕੋਈ ਓਡਾ ਵੱਡਾ ਨਾਂ ਨਹੀਂ ਅਤੇ ਆਸ ਪਾਸ ਫਿਰ ਉਹ ਹੋਰ ਵੀ ਕੋਈ ਓਡੀ ਵੱਡੀ ਛਾਲ ਨਹੀਂ ਮਾਰਦਾ। ਇੱਧਰ ਜੇ ਆਪਾਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਗੱਲ ਕਰੀਏ ਤਾਂ ਉਹਨਾਂ ਸਮਿਆਂ ਦੇ ਦਰਮਿਆਨ ਕਹਿੰਦੇ ਕਿ ਜਿਉਂਦੇ ਜੀ ਉਨੀ ਪ੍ਰਸਿੱਧੀ ਨਹੀਂ ਸੀ ਮਿਲੀ, ਉਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਜ਼ਿਆਦਾ ਪ੍ਰਵਾਨ ਕੀਤਾ ਗਿਆ, ਉਸ ਸਮੇਂ ਤੱਕ ਲੋਕ ਇੰਨੀ ਤਵੱਜੋ ਇੰਨਾ ਸੀਰੀਅਸ ਨਹੀਂ ਲੈਂਦੇ ਹੁੰਦੇ।
0: ਨਹੀਂ ਦੇਖੋ ਇੱਕ ਗੱਲ ਸੀ ਉਹ ਚ ਥੋੜਾ ਜਿਹਾ ਕਾਰਨ ਇਹ ਹੈ, ਜਿਵੇਂ ਪਾਤਰ ਸਾਹਿਬ ਨੇ ਕਹਿੰਦਾ ਉਹਨਾਂ ਨੇ ਲੰਬੀ ਲਾਈਫ ਜ਼ਿੰਦਗੀ ਉਹਨਾਂ ਦੀ ਰਹੀ, ਤੇ ਜਿਹੜਾ ਸੀਗਾ ਸ਼ਿਵ ਕੁਮਾਰ ਦੀ ਤਾਂ ਲਾਈਫ ਹੀ ਬੜੀ ਛੋਟੀ ਸੀ, ਬੜੀ ਛੋਟੀ ਜ਼ਿੰਦਗੀ ਉਹਨਾਂ ਨੇ ਜਿਹੜੀ ਹਯਾਤੀ ਉਹਨਾਂ ਦੀ ਬਹੁਤ ਹੀ ਆਪਾਂ ਕਹਿ ਰਹੇ ਹਾਂ ਕਿ ਮਿਆਦ ਬੜੀ ਘੱਟ ਸੀਗੀ, ਤੇ ਉਹ ਇੱਕ ਗੱਲ ਸੀ ਕਿ ਸ਼ਿਵ ਕੁਮਾਰ ਕਾਲਜਾਂ ਦੇ ਵਿੱਚ ਉਸ ਵੇਲੇ ਯੂਨੀਵਰਸਿਟੀ ਦੇ ਵਿੱਚ ਜਾਂ ਜਿਹੜੀਆਂ ਇੰਟਲੈਕਚੁਅਲ ਸਟੇਜਿਸ ਨੇ ਸਟੇਜਾਂ ਨੇ ਉੱਥੇ ਉੱਥੇ ਉਹ ਬਹੁਤ ਪਾਪੂਲਰ ਹੋਏ ਜਿਹੜਾ ਜਾਂ ਉਸ ਵੇਲੇ ਦਾ ਜਿਹੜਾ ਯੰਗਸਟਰ ਸੀ ਜਿਹੜਾ ਮੁੰਡੇ ਕੁੜੀਆਂ ਉਹਨਾਂ ਦੇ ਵਿੱਚ ਬਹੁਤ ਜਿਹੜੇ ਉਹ ਪਾਪੂਲਰ ਸੀ ਜਦੋਂ ਪਤਾ ਲੱਗਦਾ ਕਿ ਉੱਥੇ ਸ਼ਿਵ ਕੁਮਾਰ ਨੇ ਆਉਣਾ ਕਵਿਤਾ ਪੜ੍ਹਨ ਜਾਂ ਲੋਕ ਜਿਹੜੇ ਸੀਗੇ ਟੁੱਟ ਕੇ ਜਿਹੜੇ ਸੀ ਉੱਥੇ ਪੈਂਦੇ ਸੀ ਜਾਂਦੇ ਸੀ ਤੇ ਕਮਾਲ ਦੀ ਗੱਲ ਇਹ ਹੈ ਕਿ ਸ਼ਿਵ ਕੁਮਾਰ ਬਟਾਲਵੀ ਬਹੁਤਾ ਪੜ੍ਹ ਵੀ ਨਹੀਂ ਸਕਿਆ ਤੇ ਨਾਭੇ ਕਾਲਜ ਜਦੋਂ ਕਹਿੰਦੇ ਪੜ੍ਹਦੇ ਸੀ ਤੇ ਉਹਨਾਂ ਦੀ ਜਿਹੜੀ ਇੱਕ ਕਿਤਾਬ ਸੀ ਆਰਤੀ ਉਹ ਆਪ ਉਦੋਂ ਬੀ ਏ ਪਾਰਟ ਵਨ ਦਾ ਸਟੂਡੈਂਟ ਸੀ ਉਦੋਂ ਐਫ ਏ ਹੁੰਦੀ ਸੀਗੀ ਤੇ ਜਿਹਨੂੰ ਬਾਅਦ ਚ ਬੀ ਏ ਕਹਿਣ ਲੱਗ ਗਏ ਤੇ ਦੋ ਹਿੱਸਿਆਂ ਦੇ ਵਿੱਚ ਉਹਨੂੰ ਵੰਡ ਲਿਆ ਗਿਆ ਤੇ ਉਹ ਕਹਿੰਦੇ ਕਿ ਉਹਨਾਂ ਦੀ ਕਿਤਾਬ ਜਿਹੜੀ ਬੀ ਏ ਚ ਲੱਗੀ ਹੋਈ ਸੀ ਆਰਤੀ ਤੇ ਇਹ ਵੀ ਕਮਾਲ ਦੀ ਗੱਲ ਸੀ ਤੇ ਪਰ ਇਹ ਵੀ ਉੱਥੇ ਉਸ ਵੇਲੇ ਦੇ ਯੰਗਸਟਰ ਦੇ ਵਿੱਚ ਸ਼ਿਵ ਕੁਮਾਰ ਜਿਹੜਾ ਸੀ ਉਹ ਬਹੁਤ ਜ਼ਿਆਦਾ ਪਾਪੂਲਰ ਸੀ ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਪ੍ਰਸਿੱਧੀ ਡੈਥ ਤੋਂ ਬਾਅਦ ਜਿਹੜਾ ਸੀ ਫਿਰ ਉਹ ਆਵਾਮ ਦੇ ਵਿੱਚ ਕਿਉਂਕਿ ਉਹਨਾਂ ਦੇ ਲਿਖੇ ਜਿਹੜੇ ਗੀਤ ਉਹ ਸਾਹਮਣੇ ਆਏ ਤੇ ਲੋਕਾਂ ਨੇ ਗਾਏ ਤੇ ਜਾਂ ਫਿਰ ਇਹ ਗੱਲਾਂ ਹੌਲੀ ਹੌਲੀ ਸਾਹਮਣੇ ਆਈਆਂ ਕਿ ਇਹ ਅੱਛਾ ਇਹ ਗੀਤ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਜਿਵੇਂ ਉਹ ਪਹਿਲਾਂ ਵੀ ਗੱਲ ਕੀਤੀ ਸੀ ਕਿ ਮੈਨੂੰ ਹੀਰੇ ਹੀਰੇ ਆਖੇ ਹਾਏ ਨੀ ਲੰਬਾ ਮੁੰਡਾ ਲੰਬੜਾਂ ਦਾ ਇੱਦਾਂ ਦੇ ਜਿਹੜੇ ਗੀਤ ਲਾਊਡ ਸਪੀਕਰਾਂ ਤੇ ਵੀ ਜਿਹੜੇ ਆ ਉਹ ਵੱਜਦੇ ਰਹੇ ਤੇ ਉਹ ਫਿਰ ਜਿਉਂ ਜਿਉਂ ਜਿਹੜੀ ਉਹ ਗੱਲ ਅੱਗੋਂ ਜਿਹੜੀ ਉਹ ਚੱਲਦੀ ਗਈ ਸਾਡੀ ਸੋਸਾਇਟੀ ਦੇ ਵਿੱਚ ਫਿਰ ਉਹ ਪਿੰਡਾਂ ਤੱਕ ਜਿਹੜਾ ਸੀਗਾ ਸ਼ਿਵ ਕੁਮਾਰ ਪਹੁੰਚਿਆ ਆਪਣੇ ਗੀਤਾਂ ਦੇ ਨਾਲ ਆਪਣੀ ਕਵਿਤਾ ਦੇ ਨਾਲ ਭਾਵੇਂ ਬਾਅਦ ਚ ਲੂਣਾ ਨਾਟਕ ਲੋਕਾਂ ਨੇ ਤਿਆਰ ਕੀਤਾ ਇੱਕ ਨਵੇਂ ਜਿਹੜਾ ਸੀਗਾ ਇਹ ਪੋਇਟ ਦੇ ਰੂਪ ਦੇ ਵਿੱਚ ਤੇ ਪਾਤਰ ਸਾਹਿਬ ਦਾ ਇਹ ਰਿਹਾ ਕਿ ਕਿਉਂਕਿ ਉਹ ਸ਼ੁਰੂ ਤੋਂ ਮੂਵਮੈਂਟਾਂ ਦੇ ਨਾਲ ਨਾਲ ਵਿਚਰੇ ਤੇ ਜਦੋਂ ਕਿਸਾਨ ਸੰਘਰਸ਼ ਕਿਸਾਨ ਅੰਦੋਲਨ ਚੱਲਿਆ ਉਹ ਖੁਦ ਉਹਦੇ ਵਿੱਚ ਇੱਕ ਪਾਰਟ ਵਾਂਗੂ ਜਿਹੜਾ ਸੀਗਾ ਉਹ ਬਣੇ ਰਹੇ ਤੇ ਫਿਰ ਉਹ ਜ਼ਿਆਦਾ ਜਿਹੜਾ ਸੀ ਉਹ ਪਾਪੂਲਰ ਹੋਏ ਬਾਅਦ ਵਿੱਚ ਇਸ ਤੱਕ ਕਿ ਕਿਸਾਨ ਜਥੇਬੰਦੀਆਂ ਨੇ ਵੀ ਜਦੋਂ ਉਹਨਾਂ ਦੀ ਡੈਥ ਤੋਂ ਬਾਅਦ ਉਹਨਾਂ ਦਾ ਬਕਾਇਦਾ ਸਾਲ ਬਾਅਦ ਬਰਸੀ ਮਨਾਈ ਤੇ ਇਹ ਵੀ ਜਿਹੜਾ ਹੈ ਕਿਸੇ ਕਿਸੇ ਲੇਖਕ ਦੇ ਹਿੱਸੇ ਆਉਂਦੀ ਹੈ ਇਹ ਗੱਲ
1: ਜੀ ਜਾਂਦੇ ਜਾਂਦੇ ਆਪਾਂ ਜੇ ਹੁਣ ਅਜੋਕੇ ਸਮੇਂ ਵੱਲ ਜੇ ਝਾਤੀ ਪਾ ਰਹੀਏ ਤੇ ਲੰਮੇ ਪਹਿਲਾਂ ਤਾਂ ਕਹਿੰਦੇ ਕਿ ਸਦੀਆਂ ਬੀਤ ਜਾਂਦੀਆਂ ਕਈ ਵਾਰੀ ਸਾਨੂੰ ਓਡੇ ਵੱਡੇ ਨਾਂ ਸਾਨੂੰ ਨਹੀਂ ਮਿਲਦੇ ਬੜਾ ਔਖਾ ਵਾ ਕਿਸੇ ਵੀ ਸਾਹਿਤ ਦੇ ਲਈ ਇੰਨੇ ਵੱਡੇ ਨਾਂ ਜਿਹੜੇ ਆ ਉਹਦੇ ਵਿੱਚ ਹੋਣੇ ਤੇ ਉਹਨਾਂ ਦਾ ਸਮਾਜ ਨੂੰ ਇਸ ਤਰੀਕੇ ਦੇ ਨਾਲ ਵੇਖਣਾ ਵਾਚਣਾ ਲਿਖਣਾ ਇੱਕ ਸੇਧ ਦੇਣਾ ਸੋ ਉਸ ਤੋਂ ਬਾਅਦ ਆਪਾਂ ਵੇਖਿਆ ਕਿ ਇੱਕ ਲੰਮਾ ਖਲਾ ਇਹਦੇ ਇਨ ਬਿਟਵੀਨ ਆਪਾਂ ਕੋਈ ਓਨਾ ਵੱਡਾ ਨਾਂ ਜਾਂ ਇੱਦਾਂ ਕਹਿ ਲਈ ਕਿ ਵੱਡੇ ਸੀ ਵੀ ਤੇ ਓਨੀ ਪ੍ਰਸਿੱਧੀ ਨਹੀਂ ਮਿਲੀ ਉਸ ਤੋਂ ਬਾਅਦ ਫਿਰ ਹੁਣ ਸੁਰਜੀਤ ਪਾਤਰ ਸਾਹਿਬ ਤੋਂ ਬਾਅਦ ਵੀ ਜੇ ਆਪਾਂ ਵੇਖੀਏ ਤੇ ਉਹ ਵਾਲੀ ਚੀਜ਼ ਹਾਲੇ ਵੀ ਮਿਸਿੰਗ ਲੱਗਦੀ ਆ ਕਿ ਇਹ ਅਜੋਕੇ ਸਮੇਂ ਦੀ ਤਰਾਸਦੀ ਆ ਜਾਂ ਫਿਰ ਆਪਾਂ ਵੇਖੀਏ ਇਤਿਹਾਸ ਦੇ ਵਿੱਚ ਤੇ ਸਮੇਂ ਦਰ ਸਮੇਂ ਇੱਦਾਂ ਹੀ ਇਹ ਵਿੱਚ ਖਲਾਅ ਪੈਦਾ ਹੁੰਦਾ ਜਾਂ ਫਿਰ ਇਹ ਟੈਕਨੋਲੋਜੀ ਦੇ ਵੀ ਕਰਕੇ ਆਪਾਂ ਥੋੜਾ ਜਿਹਾ ਵੇਖ ਰਹੇ ਹਾਂ ਇਹ ਵਰਤਾਰਾ
0: ਨਹੀਂ ਇੱਦਾਂ ਨਹੀਂ ਟੈਕਨੋਲੋਜੀ ਦਾ ਖੈਰ ਕਈ ਵਾਰੀ ਸਪੋਰਟ ਵੀ ਕਰਦੀ ਹੈ ਤੁਹਾਨੂੰ ਤੇ ਪਰ ਜਿਹੜੀ ਦੂਜੀ ਗੱਲ ਹੈ ਨਾ ਜੀ ਉਹ ਇਹ ਕਿ ਇਹ ਬੜੀ ਜਿੱਦਾਂ ਮੈਂ ਕਿਹਾ ਨਾ ਕਿ ਜਿੱਦਾਂ ਇੱਕ ਬੜਾ ਉਹ ਪਾਪੂਲਰ ਸ਼ੇਅਰ ਆ ਅਕਸਰ ਹੀ ਲੋਕ ਸਟੇਜਾਂ ਤੇ ਸੁਣਾਉਂਦੇ ਆ ਹਜ਼ਾਰੋਂ ਵਰਸ ਨਰਗ ਸਪਨੀ ਬੇਨੂਰੀ ਪੇ ਰੋਤੀ ਹੈ ਤੇ ਬੜੀ ਮੁਸ਼ਕਿਲ ਸੇ ਪੈਦਾ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ ਤੇ ਉਹ ਓਦਾਂ ਦੀ ਗੱਲ ਹੁੰਦੀ ਹੈ ਕਈ ਵਾਰੀ ਤੇ ਕੰਟੈਂਪਰੇਰੀ ਸ਼ਿਵ ਕੁਮਾਰ ਦੇ ਵੀ ਸ਼ਾਇਰ ਸੀਗੇ ਪ੍ਰੋਫੈਸਰ ਮੋਹਨ ਸਿੰਘ ਸੀ ਉਸ ਵੇਲੇ ਤੇ ਅੰਮ੍ਰਿਤਾ ਪ੍ਰੀਤਮ ਸੀ ਇਹਦੇ ਵੱਡੇ ਨਾਂ ਸੀ ਇਹਨਾਂ ਦੇ ਪਰ ਉਹਨਾਂ ਨੂੰ ਓਦਾਂ ਦੀ ਜਿਹੜੀ ਨਾ ਹੀ ਤਾਂ ਉਹਨਾਂ ਦੀ ਪੋਇਟਰੀ ਦੇ ਵਿੱਚ ਉਹ ਲੋਕਾਂ ਦੇ ਨਾਲ ਜੁੜਨ ਵਾਲੀ ਜਾਂ ਹੋਰ ਉਹ ਗੱਲ ਸੀ ਜਾਂ ਸੰਵੇਦਨਾ ਦੇ ਪੱਧਰ ਤੇ ਕਹਿ ਲਓ ਤੇ ਇਸ ਤਰ੍ਹਾਂ ਜਿਹੜਾ ਹੈਗਾ ਪਾਤਰ ਸਾਹਿਬ ਦੇ ਜਿਹੜੇ ਕੰਟੈਂਪਰੇਰੀ ਵੀ ਜਿਹੜੇ ਹੈਗੇ ਵੱਡੇ ਸ਼ਾਇਰ ਹੋਏ ਨੇ ਹਰ ਸਾਲ ਸਾਹਿਤ ਅਕਾਡਮੀ ਦਾ ਜਿਹੜਾ ਪਾਠ ਜਿਹੜਾ ਹੈ ਉਹ ਮਿਲਦਾ ਹੈ ਤੇ ਪਰ ਇਹਨਾਂ ਦਾ ਵੀ ਇਸ ਤਰੀਕੇ ਦੇ ਨਾਲ ਹੀ ਰਿਹਾ ਕਿ ਜਿਹੜੀ ਆਮ ਜਿਹੜੀ ਆਵਾਮ ਦੀ ਜਿਹੜੀ ਸੰਵੇਦਨਾ ਉਹਨੂੰ ਫੜਨਾ ਤੇ ਉਹਨੂੰ ਪੋਇਟਰੀ ਦੇ ਵਿੱਚ ਇਸ ਤਰੀਕੇ ਨਾਲ ਕਹਿਣਾ ਤੇ ਉਹਨਾਂ ਸ਼ਬਦਾਂ ਦੇ ਵਿੱਚ ਕਹਿਣਾ ਜਿਹੜੇ ਸ਼ਬਦਾਂ ਦੇ ਵਿੱਚ ਇਹ ਬੰਦੇ ਨੂੰ ਲੱਗੇ ਕਿ ਉਹ ਬਿਲਕੁਲ ਉਹਦੇ ਜਿਹੜੀ ਧੁਰ ਅੰਦਰ ਜਿਹੜੀ ਆ ਉਹ ਗੱਲ ਲੈ ਗਈ ਪਾਤਰ ਸਾਹਿਬ ਦਾ ਇੱਕ ਕਵਿਤਾ ਉਹ ਬੜੀ ਪਾਪੂਲਰ ਹੋਈ ਸੀ ਆਨੰਦ ਕਿਸ਼ੋਰ ਤੁਸੀਂ ਪੜ੍ਹੀ ਹੋਣੀ ਤੇ ਉਹਦੇ ਚ ਤਾਂ ਉਹਨਾਂ ਨੇ ਮਤਲਬ ਕਿ ਇੱਕ ਪੋਲੀਟੀਕਲੀ ਤੁਸੀਂ ਕਿਵੇਂ ਕਿੱਥੇ ਸਟੈਂਡ ਕਰਦੇ ਹੋ ਜਾਂ ਕਿਵੇਂ ਖੜਦੇ ਹੋ ਉਹ ਕਹਿੰਦੇ ਵੀ ਜੇ ਕੋਈ ਪ੍ਰਵਾਸੀ ਆ ਕੇ ਉਹਦੇ ਬੱਚੇ ਇੱਥੇ ਪੰਜਾਬੀ ਸਿੱਖਦੇ ਆ, ਇੰਨਾ ਸੋਹਣਾ ਊੜਾ ਊੜਾ ਉਹ ਲਿਖਦੇ ਆ, ਉਹ ਕਾਫੀ ਲੰਬੀ ਕਵਿਤਾ ਉਹ, ਕਿ ਉਹਦੀ ਨੰਦ ਕਿਸ਼ੋਰ ਦੀ ਬੇਟੀ ਮਾਧੁਰੀ ਕਿਵੇਂ ਊੜਾ ਊੜਾ ਲਿਖਦੀ ਹੈ ਬਾੜੇਵਾਲ ਦੇ ਸਕੂਲ ਦੇ ਵਿੱਚ, ਤੇ ਉਹਦੇ ਜਿਹੜਾ ਹੈਗਾ ਮੁਕਾਬਲੇ, ਅੱਛਰ ਸਿੰਘ ਦਾ ਜਿਹੜਾ ਪੋਤਾ ਹੈ ਉਹ ਕਾਨਵੈਂਟ ਸਕੂਲ ਚ ਪੜ੍ਹਨ ਜਾਂਦਾ, ਉਹ ਅੰਗਰੇਜ਼ੀ ਪੜ੍ਹਦਾ, ਤੇ ਉਹਨੂੰ ਇੱਕ ਪੋਲੀਟੀਕਲੀ ਸੋਸ਼ਲੀ ਜਿਹੜੀਆਂ ਇਹ ਇਹ ਮਸਲੇ ਨੇ ਜਿਹੜੇ ਤੁਹਾਡੇ ਲੈਂਗੁਏਜ ਦੇ, ਜਿਹਦੇ ਤੇ ਅਕਸਰ ਮੂਵਮੈਂਟਾਂ ਵੀ ਚੱਲਦੀਆਂ ਰਹੀਆਂ ਸਾਰਾ, ਜਾਂ ਤੁਹਾਡੇ ਸੱਭਿਆਚਾਰ ਦੇ ਮਸਲੇ ਨੇ, ਉਹਨਾਂ ਨੂੰ ਵੀ ਜਿਹੜਾ ਹੈ ਉਹਨਾਂ ਨੇ ਉਹ ਟੱਚ ਕੀਤਾ, ਉਹ ਵੀ ਹਰੇਕ ਦੇ ਹਿੱਸੇ ਜਿਹੜਾ ਹੈ ਨਹੀਂ ਆਉਂਦਾ ਕਈ ਵਾਰੀ, ਇਸ ਤਰੀਕੇ ਨਾਲ ਵੀ ਜਿਹੜਾ ਹੈ ਉਹ ਸੋਚਿਆ ਜਾ ਸਕਦਾ, ਸੋ ਇਹ ਵੀ ਇੱਕ ਕਾਰਨ।
1: ਜੀ ਬਹੁਤ ਸ਼ੁਕਰੀਆ ਤੁਹਾਡਾ, ਜਿੱਦਾਂ ਤੁਸੀਂ ਗੱਲ ਕੀਤੀ ਸੀ ਕਿ ਆਪਾਂ ਬਹੁਤ ਸਾਰੀਆਂ ਗੱਲਾਂ ਕਰ ਸਕਦੇ ਹਾਂ, ਬਹੁਤ ਲੰਮੀਆਂ ਗੱਲਾਂ, ਕਿਉਂਕਿ ਇਹ ਸ਼ਾਇਰ ਕਹਿੰਦੇ ਕਿ ਥੋੜ੍ਹੀ ਜਿਹੀ ਜ਼ਿੰਦਗੀ ਜਿਉਂਦਾ ਪਰ ਉਹ ਸੌਵਾਂ ਸਾਲਾਂ ਜਿੰਨੀ ਜ਼ਿੰਦਗੀ ਜਿਉਂ ਜਾਂਦਾ, ਉਹਦੇ ਉੱਤੇ ਆਪਾਂ ਹੋਰ ਬਹੁਤ ਸਾਰਾ ਕੁਛ ਆਪਾਂ ਵਾਚ ਸਕਦੇ ਹਾਂ, ਰਿੜਕ ਸਕਦੇ ਹਾਂ, ਕੱਢ ਸਕਦੇ ਹਾਂ, ਆਪਣੀ ਜ਼ਿੰਦਗੀ 'ਚ ਸ਼ਾਮਿਲ ਕਰ ਸਕਦੇ ਹਾਂ, ਆਪਣਾ ਰਸ ਲੈ ਸਕਦੇ ਹਾਂ, ਪਰ ਇਹ ਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਫਿਰ ਦੁਬਾਰਾ ਕਿਤੇ ਇੱਥੋਂ ਹੀ ਆਪਾਂ ਗੱਲਾਂ ਬਾਤਾਂ ਫਿਰ ਸ਼ੁਰੂ ਕਰਾਂਗੇ। ਬਹੁਤ ਧੰਨਵਾਦ ਤੁਹਾਡਾ, ਬੜੀਆਂ ਵਡਮੁੱਲੀਆਂ ਗੱਲਾਂ ਅੱਜ ਜਾਣਨ ਕਰਨ ਨੂੰ ਸੁਣਨ ਨੂੰ ਮਿਲੀਆਂ।
0: ਹਾਂਜੀ ਸ਼ੁਕਰੀਆ ਜੀ।
1: ਜੀ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਅੱਜ ਦੇ ਦਿਨ ਗੱਲਬਾਤ ਆਪਾਂ ਕਰ ਰਹੇ ਸਾਂ ਡਾਕਟਰ ਸੁਰਜੀਤ ਪਾਤਰ ਜੀ ਅਤੇ ਸ਼ਿਵ ਕੁਮਾਰ ਬਟਾਲਵੀ ਜੀ ਦੇ ਉੱਤੇ। ਸੋ ਇਹਨਾਂ ਦੋਹਾਂ ਦਾ ਹੀ ਮਈ ਮਹੀਨੇ ਦੇ ਵਿੱਚ ਦੇਹਾਂਤ ਹੋਇਆ ਸੀ, ਸੋ ਇਹ ਵੀ ਇੱਕ ਸਾਂਝ ਇਹਨਾਂ ਦੋਵਾਂ ਵੱਡੇ ਸ਼ਾਇਰਾਂ ਦੀ ਆਪਸ ਦੇ ਵਿੱਚ। ਇਹਨਾਂ ਨੇ ਮਈ ਮਹੀਨਾ ਚੁਣਿਆ ਇਸ ਜਗਤ ਤੋਂ ਜਾਣ ਦੇ ਲਈ, ਜਾਂ ਰੱਬ ਨੇ ਮਈ ਮਹੀਨੇ ਦੇ ਵਿੱਚ ਇਸ ਜਗਤ ਤੋਂ ਇਹਨਾਂ ਨੂੰ ਲੈ ਕੇ ਗਿਆ ਰੱਬ। ਸੋ ਇਹਨਾਂ ਦੀਆਂ ਲਿਖਤਾਂ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਡਾਕਟਰ ਸੁਰਜੀਤ ਪਾਤਰ ਜੀ ਦੀ ਕਲਮ ਤੋਂ ਲਿਖੀ ਇਹ ਗਜ਼ਲ, ਆਓ ਕੁਲਵੰਤ ਸਿੰਘ ਹੋਰਾਂ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ।
2: ਤੇਰੇ ਦੀਪ ਦੇ ਪੱਖੋਂ ਬਹੁਤ ਬੰਧਨਾਂ ਵਾਲੀ ਸਿਨਫ ਹੈ, ਪਰ ਖਿਆਲ ਦੇ ਪੱਖੋਂ ਇਹ ਬਹੁਤ ਆਜ਼ਾਦ ਹੈ, ਬਹੁਤ ਮੁਕਤ ਹੈ। ਸ਼ਾਇਰ ਹਰੇਕ ਸ਼ੇਰ ਵਿੱਚ ਵੱਖਰਾ ਖਿਆਲ ਬਣ ਸਕਦਾ ਹੈ, ਜਿਸ 'ਚ ਸੂਲੀ ਦਾ ਇੰਤਜ਼ਾਮ ਨਹੀਂ। ਇਹ ਮੇਰੀ ਇਹੋ ਜਿਹੀ ਗਜ਼ਲ ਹੀ ਹੈ ਜਿਹਦੇ ਵਿੱਚ ਸਿਆਸਤ ਦਾ ਰੰਗ ਵੀ ਹੈ, ਮੁਹੱਬਤ ਦਾ ਰੰਗ ਵੀ, ਫਲਸਫੇ ਦਾ ਰੰਗ ਵੀ, ਜ਼ਿੰਦਗੀ ਦਾ ਰੰਗ ਵੀ, ਅਤੇ ਜ਼ਿੰਦਗੀ ਤੋਂ ਪਾਰ ਦਾ ਰੰਗ ਵੀ। ਮੇਰੀ ਮਿੱਟੀ 'ਚੋਂ ਫੁੱਲ ਖਿੜਦੇ ਨੇ, ਮੈਨੂੰ ਤਾਂ ਮਰ ਕੇ ਵੀ ਆਰਾਮ ਨਹੀਂ।

ਗਜ਼ਲ ਬਹਿਰ ਦੇ ਪੱਖੋਂ, ਕਾਫੀਏ ਤੇ ਰਦੀਫ ਦੇ ਪੱਖੋਂ ਬਹੁਤ ਬੰਧਨਾਂ ਵਾਲੀ ਸਿਨਫ ਹੈ, ਪਰ ਖਿਆਲ ਦੇ ਪੱਖੋਂ ਇਹ ਬਹੁਤ ਆਜ਼ਾਦ ਹੈ, ਬਹੁਤ ਮੁਕਤ ਹੈ। ਸ਼ਾਇਰ ਹਰੇਕ ਸ਼ੇਰ ਵਿੱਚ ਵੱਖਰਾ ਖਿਆਲ ਬਣ ਸਕਦਾ ਹੈ। ਜਿਸ 'ਚ ਸੂਲੀ ਦਾ ਇੰਤਜ਼ਾਮ ਨਹੀਂ, ਇਹ ਮੇਰੀ ਇਹੋ ਜਿਹੀ ਗਜ਼ਲ ਹੀ ਹੈ ਜਿਹਦੇ ਵਿੱਚ ਸਿਆਸਤ ਦਾ ਰੰਗ ਵੀ ਹੈ, ਮੁਹੱਬਤ ਦਾ ਰੰਗ ਵੀ, ਫਲਸਫੇ ਦਾ ਰੰਗ ਵੀ, ਜ਼ਿੰਦਗੀ ਦਾ ਰੰਗ ਵੀ ਅਤੇ ਜ਼ਿੰਦਗੀ ਤੋਂ ਪਾਰ ਦਾ ਰੰਗ ਵੀ। ਮੇਰੀ ਮਿੱਟੀ 'ਚੋਂ ਫੁੱਲ ਖਿੜਦੇ ਨੇ, ਮੈਨੂੰ ਤਾਂ ਮਰ ਕੇ ਵੀ ਆਰਾਮ ਨਹੀਂ।

ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 13 ਤਰੀਕ ਆ ਮਈ ਦਾ ਮਹੀਨਾ, ਅੱਜ ਬੁੱਧਵਾਰ ਦਾ ਦਿਨ ਆ। ਉਹ ਵੇਖਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਖਬਰਾਂ ਤੋਂ ਕਰਦੇ ਹਾਂ ਸ਼ੁਰੂਆਤ। ਸਭ ਤੋਂ ਪਹਿਲੀ ਖਬਰ ਅਮਰੀਕਾ ਤੋਂ ਆ ਰਹੀ ਆ, ਜਿੱਥੇ ਹੁਣ ਚੱਲ ਰਹੀ ਲੜਾਈ ਦੇ ਦਰਮਿਆਨ ਅਮਰੀਕਾ ਦੇ ਉੱਤੇ ਵੀ ਅਸਰ ਪੈਣਾ ਸ਼ੁਰੂ ਹੋ ਚੁੱਕਾ ਸੀ। ਉੱਥੇ ਹੁਣ ਤੇਲ ਦੀਆਂ ਕੀਮਤਾਂ ਇਸ ਟਾਈਮ ਦੇ ਉੱਤੇ ਅਮਰੀਕਾ ਦੇ ਲੋਕਾਂ ਨੂੰ ਵੀ ਤੰਗ ਪਰੇਸ਼ਾਨ ਕਰਨ ਲੱਗ ਪਈਆਂ ਨੇ। ਇਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਅਮਰੀਕਾ ਦੇ ਵਿੱਚ ਪੈਟਰੋਲ ਤੋਂ ਫੈਡਰਲ ਟੈਕਸ ਹਟਾਉਣ ਦੀ ਤਿਆਰੀ ਦੇ ਵਿੱਚ ਹੈ ਸ਼ਾਇਦ ਟਰੰਪ ਸਰਕਾਰ। ਹਾਲਾਂਕਿ ਇਹ ਫੈਸਲਾ ਸਿਰਫ ਅਤੇ ਸਿਰਫ ਟਰੰਪ ਦੇ ਹੱਥਾਂ ਦੇ ਵਿੱਚ ਨਹੀਂ ਆ। ਵੇਖਣ ਵਾਲੀ ਚੀਜ਼ ਰਹੂਗੀ ਕਿ ਇਹਨੂੰ ਕਿੱਦਾਂ ਅਤੇ ਕਿਵੇਂ ਅਤੇ ਕਿਹੜੀ ਹੱਦ ਤੱਕ ਲਾਗੂ ਕੀਤਾ ਜਾਂਦਾ। ਪਰ ਇਰਾਨ ਦੇ ਨਾਲ ਜੰਗ ਅਮਰੀਕਾ ਨੂੰ ਵੀ ਮਹਿੰਗੀ ਪਈ ਆ, ਇਹ ਚੀਜ਼ ਤਾਂ ਜ਼ਰੂਰ ਪ੍ਰਤੱਖ ਵੇਖੀ ਜਾ ਸਕਦੀ ਹੈ। ਅਮਰੀਕੀਆਂ ਨੂੰ ਰਾਹਤ ਦੇਣ ਦੇ ਲਈ ਪੈਟਰੋਲ ਦੇ ਉੱਤੇ ਲੱਗੀ ਜੋ ਫੈਡਰਲ ਦੇ ਵੱਲੋਂ ਟੈਕਸ ਹੁੰਦੀ ਆ ਉਹਨੂੰ ਹਟਾਉਣ ਦੀਆਂ ਤਿਆਰੀਆਂ ਇਸ ਟਾਈਮ ਟਰੰਪ ਕਰ ਰਹੇ ਨੇ। ਹਾਲਾਂਕਿ ਰਾਸ਼ਟਰਪਤੀ ਦਾ ਇਹ ਫੈਸਲਾ ਜਿਹੜਾ ਵਾ ਉਹ ਆਪਣੇ ਤੌਰ ਦੇ ਉੱਤੇ ਲਾਗੂ ਨਾ ਕਰਕੇ ਉਹਨਾਂ ਨੂੰ ਸੰਸਦ ਯਾਨੀ ਕਿ ਕਾਂਗਰਸ ਦੀ ਮਨਜ਼ੂਰੀ ਜਿਹੜੀ ਆ ਉਹ ਲੈਣੀ ਲਾਜ਼ਮੀ ਆ। ਦੋਵਾਂ ਪਾਰਟੀਆਂ ਦੇ ਆਗੂ ਜੇਕਰ ਰੋਜ਼ਮਰਾ ਦੇ ਕੰਮਾਂ ਦੇ ਲਈ ਵਾਹਨਾਂ ਦੇ ਉੱਤੇ ਨਿਰਭਰ ਆਮ ਲੋਕਾਂ ਅਤੇ ਕਾਰੋਬਾਰੀਆਂ ਨੂੰ ਰਾਹਤ ਦਿਵਾਉਣ ਦੇ ਲਈ ਟੈਕਸ ਹਟਾਉਣ ਦੀ ਮੰਗ ਕਰ ਰਹੇ ਨੇ। ਸੋ ਅਜਿਹੇ ਦੇ ਵਿੱਚ ਹੁਣ ਇਹ ਯਾਨੀ ਕਿ ਟ੍ਰਿਪਲ A ਮੋਟਰ ਕਲੱਬ ਦੇ ਅਨੁਸਾਰ ਸੋਮਵਾਰ ਦੇ ਦਿਨ ਪੈਟਰੋਲ ਦੀ ਔਸਤ ਕੀਮਤ ਜਿਹੜੀ ਆ ਉਹ $4.52 ਅਮਰੀਕੀ ਡਾਲਰ ਪ੍ਰਤੀ ਗੈਲਨ ਦੇ ਉੱਤੇ ਸੀ। ਜੰਗ ਸ਼ੁਰੂ ਹੋਣ ਤੋਂ ਪਹਿਲਾਂ ਇਹੀ ਕੀਮਤ ਜਿਹੜੀ ਆ $3 ਦੇ ਲਗਭਗ ਜਾਂ ਇਸ ਤੋਂ ਹੇਠਾਂ ਸੀ। ਸੋ ਤਕਰੀਬਨ 50% ਇਹਦੇ ਵਿੱਚ ਵਾਧਾ ਕਈਆਂ ਥਾਵਾਂ ਦੇ ਉੱਤੇ ਨੋਟ ਕੀਤਾ ਗਿਆ। ਇਸ ਵੇਲੇ ਪੈਟਰੋਲ ਦੇ ਉੱਤੇ $18.04 ਅਤੇ ਡੀਜ਼ਲ ਦੇ ਉੱਤੇ $24.04 ਜਿਹੜਾ ਪ੍ਰਤੀ ਗੈਲਨ ਜਿਹੜਾ ਫੈਡਰਲ ਦੇ ਵੱਲੋਂ ਟੈਕਸ ਲੱਗਦਾ ਹੈ, ਇਸ ਨੂੰ ਹਟਾਉਣ ਦੀ ਗੱਲ ਕਹੀ ਜਾ ਰਹੀ ਆ। ਰਾਸ਼ਟਰਪਤੀ ਟਰੰਪ ਨੇ ਇਹ ਕਿਹਾ ਕਿ ਹਾਲਾਤ ਠੀਕ ਹੋਣ ਤੱਕ ਇਹ ਟੈਕਸ ਸ਼ਾਇਦ ਹਟਿਆ ਹੀ ਰਹੇਗਾ। ਉਹਨਾਂ ਦਾ ਇਹ ਕਹਿਣਾ ਕਿ ਭਾਵੇਂ ਇਹ ਟੈਕਸ ਛੋਟੀ ਛੋਟੀ ਜਿਹੀ ਛੋਟ ਜਾਪਦੀ ਆ, ਪਰ ਮਹਿੰਗਾਈ ਦੀ ਮਾਰ ਝੱਲ ਰਹੇ ਪਰਿਵਾਰਾਂ ਅਤੇ ਕਾਰੋਬਾਰੀਆਂ ਦੇ ਲਈ ਇੱਕ ਵੱਡੀ ਮਦਦ ਸਾਬਤ ਹੋਣ ਜਾ ਰਹੀ ਹੈ। ਹਾਲਾਤਾਂ ਦੇ ਨਾਲ ਨਜਿੱਠਣ ਦੇ ਲਈ ਅਮਰੀਕਾ ਨੇ ਆਪਣੇ ਰਣਨੀਤਿਕ ਭੰਡਾਰ ਦੇ ਵਿੱਚੋਂ ਫਿਲਹਾਲ ਲੱਖਾਂ ਬੈਰਲ ਜਿਹੜੇ ਤੇਲ ਉਹ ਛੱਡੇ ਨੇ, ਰਿਲੀਜ਼ ਕੀਤੇ ਨੇ। ਸਮੁੰਦਰੀ ਰਸਤੇ 'ਤੇ ਆ ਰਿਹਾ ਰੂਸੀ ਅਤੇ ਇਰਾਨੀ ਤੇਲ ਦੀਆਂ ਖੇਪਾਂ ਤੋਂ ਜਿਹੜੀਆਂ ਪਾਬੰਦੀਆਂ ਵੀ ਹਟਾਈਆਂ ਨੇ। ਇਸ ਤੋਂ ਇਲਾਵਾ ਮੱਧ ਪੂਰਬ ਦੇ ਵਿੱਚ ਤੇਲ ਦੇ ਉੱਤੇ ਨਿਰਭਰ ਦੇਸ਼ਾਂ ਦੇ ਨਾਲ ਵੀ ਗੱਲਬਾਤ ਚੱਲ ਰਹੀ ਹੈ। ਫੈਡਰਲ ਟੈਕਸ ਦੇ ਰਾਹੀਂ ਸੜਕਾਂ ਅਤੇ ਜਨਤਕ ਆਵਾਜਾਈ ਪ੍ਰੋਜੈਕਟਾਂ ਦੇ ਲਈ ਸਾਲਾਨਾ $23 billion ਤੋਂ ਵੱਧ ਦਾ ਮਾਲੀਆ ਇਕੱਠਾ ਹੁੰਦਾ ਵਾ। ਸੋ ਇਹਦੇ ਨਾਲ ਅਮਰੀਕੀ ਭੰਡਾਰ ਦੇ ਉੱਤੇ ਵੀ ਅਸਰ ਪਊਗਾ। ਸੋ ਇਸ ਟਾਈਮ ਦੇ ਉੱਤੇ ਇਸ ਜੰਗ ਦੇ ਅਸਰ ਪ੍ਰਤੱਖ ਦਿਖਾਈ ਦੇਣ ਲੱਗ ਪਏ ਨੇ, ਭਾਵੇਂ ਉਹ ਅਮਰੀਕਾ ਹੀ ਕਿਉਂ ਨਾ ਹੋਵੇ। ਇਸੇ ਦੇ ਦਰਮਿਆਨ ਟਰੰਪ ਦੇ ਨਾਲ ਸੰਬੰਧਿਤ ਇੱਕ ਹੋਰ ਖਬਰ ਚਰਚਾ ਦਾ ਵਿਸ਼ਾ ਸੀ ਕਿ ਟਰੰਪ ਆਪਣੀ ਡਾਕਟਰੀ ਜਾਂਚ 26 ਤਰੀਕ ਨੂੰ ਕਰਵਾਉਣ ਜਾ ਰਹੇ ਨੇ। ਸੋ 26 ਮਈ ਨੂੰ ਜਿਹੜਾ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਹੈ ਉਹਦੇ ਵਿੱਚ ਆਪਣਾ ਸਾਲਾਨਾ ਚੈੱਕਅਪ ਕਰਵਾਉਣ ਦੇ ਲਈ ਜਾਣਾ ਨੇ। ਨਾਲ ਕਹਿੰਦੇ ਨੇ ਕਿ ਡੈਂਟਲ ਚੈੱਕਅਪ ਵੀ ਕਰਵਾਉਣਗੇ। ਅਗਲੇ ਮਹੀਨੇ ਇਹਨਾਂ ਨੇ 80 ਦੇ ਹੋ ਜਾਣਾ ਵਾ। ਸੋ ਸੱਤਾ ਦੇ ਵਿੱਚ ਪਰਤਣ ਤੋਂ ਮਗਰੋਂ ਇਹ ਚੌਥਾ ਉਹਨਾਂ ਦਾ ਜਨਤਕ ਮੈਡੀਕਲ ਦੌਰਾ ਹੋਵੇਗਾ। ਇਸ ਦੇ ਦਰਮਿਆਨ ਹੋਰ ਵੀ ਉਹ ਵੀ ਹੋ ਸਕਦੇ ਨੇ ਜਿਹੜੇ ਕਿ ਜਨਤਕ ਨਹੀਂ ਕੀਤੇ ਜਾਂਦੇ। ਸੋ ਵਾਈਟ ਹਾਊਸ ਨੇ ਸਪਸ਼ਟ ਕੀਤਾ ਕਿ ਇਹ ਇੱਕ ਨਿਯਮਿਤ ਜਾਂਚ ਆ, ਕੋਈ ਕਿਸੇ ਕਿਸਮ ਦੀ ਕੋਈ ਸਮੱਸਿਆ ਉਹਨਾਂ ਨੂੰ ਸਿਹਤ ਸੰਬੰਧ ਦੇ ਵਿੱਚ ਨਹੀਂ ਆ। ਪਿਛਲੇ ਸਾਲ ਅਪ੍ਰੈਲ ਦੇ ਵਿੱਚ ਹੋਈ ਜਾਂਚ ਦੇ ਦਰਮਿਆਨ ਡਾਕਟਰਾਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਫਿੱਟ ਵੀ ਐਲਾਨਿਆ ਸੀ। ਹਾਲਾਂਕਿ ਬਾਅਦ ਵਿੱਚ ਪੈਰਾਂ ਦੀ ਸੋਜਿਸ਼ ਦੇ ਕਾਰਨ ਉਹਨਾਂ ਦੀ ਜਾਂਚ ਦੁਬਾਰਾ ਤੋਂ ਹੋਈ ਸੀ ਅਤੇ ਨਾੜੀਆਂ ਦੇ ਵਿੱਚ ਖੂਨ ਇਕੱਠਾ ਹੋਣ ਦੀ ਸਮੱਸਿਆ ਸਾਹਮਣੇ ਆਈ ਸੀ। ਡਾਕਟਰਾਂ ਦੇ ਅਨੁਸਾਰ 2020 ਦੇ ਮੁਕਾਬਲੇ ਟਰੰਪ ਦਾ ਭਾਰ 20 ਪਾਉਂਡ ਘੱਟ ਗਿਆ। ਟਰੰਪ ਨੇ ਸੋਮਵਾਰ ਦੇ ਦਿਨ ਇਹ ਕਿਹਾ ਸੀ ਕਿ ਹਾਲੇ ਉਹ ਖੁਦ ਨੂੰ 50 ਸਾਲਾਂ ਵਾਂਗ ਹੀ ਤੰਦਰੁਸਤ ਮਹਿਸੂਸ ਕਰ ਰਹੇ ਨੇ। ਉਹ ਆਪਣੀ ਸਿਹਤ ਦੇ ਪੱਖੋਂ ਕਿਸੇ ਕਿਸਮ ਦੇ ਕੋਈ ਉਣੇ ਢਿੱਲੇ ਮੱਠੇ ਨਹੀਂ ਆ, ਯਾਨੀ ਕਿ ਉਹ ਪੂਰੇ ਹੱਲੇ ਸਿਹਤ ਪੱਖੋਂ ਤੰਦਰੁਸਤ ਨੇ। ਇੱਧਰ ਇਰਾਨ ਦੀ ਗੱਲ ਕਰੀਏ ਤਾਂ ਇਰਾਨ ਦੇ ਵੱਲੋਂ ਇੱਕ ਵਾਰੀ ਫਿਰ ਤੋਂ ਦਬਕਾ ਮਾਰਿਆ ਗਿਆ। ਇਰਾਨ ਨੇ ਚੇਤਾਵਨੀ ਦਿੱਤੀ ਆ ਕਿ ਤਹਿਰਾਨ ਹਾਲੇ ਵੀ ਬੰਦੂਕ ਦੇ ਘੋੜੇ ਦੇ ਉੱਤੇ ਉਂਗਲ ਰੱਖ ਕੇ ਬੈਠਾ, ਯਾਨੀ ਕਿ ਜੇਕਰ ਗੱਲਬਾਤ ਦੇ ਰਾਹੀਂ ਸਮਝੌਤਾ ਹੁੰਦਾ ਤਾਂ ਠੀਕ ਆ, ਜਿਹਦੀ ਕਿ ਦੋਵੇਂ ਤਰ੍ਹਾਂ ਉਡੀਕ ਕਰ ਰਹੇ ਨੇ, ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਫਿਰ ਉਹ ਵੀ ਅੱਗੋਂ ਤਿਆਰ ਬਾਰ ਤਿਆਰ ਨੇ। ਇਹ ਬਿਆਨ ਆਇਆ ਕਿਉਂਕਿ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਸੀ ਕਿ ਜੰਗਬੰਦੀ ਆਪਣੇ ਆਖਰੀ ਸਾਹਾਂ ਦੇ ਉੱਤੇ ਆ, ਯਾਨੀ ਕਿ ਜੰਗਬੰਦੀ ਜਿਹੜੀ ਆ ਉਹ ਖਤਮ ਹੋਣ ਵਾਲੀ ਆ ਅਤੇ ਫਿਰ ਦੁਬਾਰਾ ਗੋਲੀਆਂ ਚੱਲ ਸਕਦੀਆਂ ਨੇ, ਇੱਦਾਂ ਦੇ ਅਸਿੱਧੇ ਤਰੀਕੇ ਦੇ ਨਾਲ ਸੰਕੇਤ ਇਸੇ ਦੇ ਧਿਆਨ ਦੇ ਵਿੱਚ ਰੱਖਦਾ। ਇਰਾਨ ਦਾ ਵੀ ਫਿਰ ਅੱਗੋਂ ਬਿਆਨ ਆਇਆ, ਦੱਸ ਦੇਈਏ ਕਿ ਇਰਾਨ ਦੀ ਜਿਹੜੀ ਸ਼ਾਂਤੀ ਸੰਬੰਧੀ 14 ਨੁਕਾਤੀ ਤਜਵੀਜ਼ ਆ ਉਹਨੂੰ ਟਰੰਪ ਨੇ ਕੂੜੇ ਦਾ ਢੇਰ ਕਰਾਰ ਦਿੱਤਾ ਸੀ। ਇਰਾਨੀ ਸਰਕਾਰ ਦੀ ਤਰਜਮਾਨੀ ਜਿਹੜੇ ਕਰ ਰਹੇ ਨੇ ਇਸ ਟਾਈਮ ਦੇ ਉੱਤੇ
ਫਾਤਿਮਾ ਮੁਹਾਜ਼ਿਰਾਨੀ, ਸੋ ਉਹਨਾਂ ਨੇ ਦੇਸ਼ ਦੇ ਫੌਜੀ ਰੁਪਈਏ ਦੇ ਉੱਤੇ ਚੌਕਸੀ ਭਰੀ ਤਿਆਰੀ ਜਿਹੜੀ ਦੱਸੀ ਹੈ। ਸੋ ਇਰਾਨੀ ਸਟੂਡੈਂਟ ਨਿਊਜ਼ ਏਜੰਸੀ ਆ ਜਿਹਦੇ ਹਵਾਲੇ ਦੇ ਨਾਲ ਇਹ ਕਿਹਾ ਗਿਆ ਕਿ 40 ਦਿਨਾਂ ਤੱਕ ਆਪਾਂ ਦੇ ਦੁਨੀਆ ਦੀ ਸਭ ਤੋਂ ਵੱਡੀ ਫੌਜੀ ਤਾਕਤ ਦੇ ਨਾਲ ਲੋਹਾ ਲਿਆ ਵਾ, ਅਸੀਂ ਹਾਲੇ ਬੰਦੂਕ ਦਾ ਘੋੜਾ ਫੜੀ ਬੈਠੇ ਹਾਂ, ਗੱਲਬਾਤ ਦੇ ਰਾਹੀਂ ਜੇਕਰ ਕੋਈ ਸਮਝੌਤਾ ਹੁੰਦਾ ਤਾਂ ਠੀਕ ਹੈ। ਦੱਸਦੇ ਜੇ ਕਿ 28 ਫਰਵਰੀ ਤੋਂ ਇਹ ਜੰਗ ਸ਼ੁਰੂ ਹੋਈ ਸੀ, ਕੁੱਲ ਮਿਲਾ ਕੇ 40 ਦਿਨਾਂ ਬਾਅਦ ਵਾਸ਼ਿੰਗਟਨ ਅਤੇ ਤਹਿਰਾਨ ਦੇ ਦਰਮਿਆਨ 8 ਅਪ੍ਰੈਲ ਨੂੰ ਜੰਗਬੰਦੀ ਸ਼ੁਰੂ ਹੋਈ ਸੀ। ਸੋ ਇਸੇ ਗੱਲਬਾਤ ਦੇ ਦਰਮਿਆਨ ਹਾਲੇ ਵੀ ਇਹ ਗੱਲਬਾਤ ਦੀ ਹੀ ਪ੍ਰਕਿਰਿਆ ਚੱਲ ਰਹੀ ਹੈ। ਸੋ ਉਹਨਾਂ ਦਾ ਇਹ ਵੀ ਕਹਿਣਾ ਕਿ ਇਸਲਾਮਿਕ ਰਿਪਬਲਿਕ ਦੀ ਜਿਹੜੀ ਤਰਜੀਹ ਲਗਾਤਾਰ ਸੰਘਰਸ਼ ਦੀ ਥਾਂ ਦੇ ਉੱਤੇ ਸਫਾਰਤੀ ਹੱਲ ਰਿਹਾ ਵਾ, ਪਰ ਜੇਕਰ ਨਹੀਂ ਹੋ ਰਿਹਾ ਤਾਂ ਫਿਰ ਮਾਰੀਦਿਆਂ ਦੋਵਾਂ ਪਾਸਿਆਂ ਨੂੰ ਹਥਿਆਰ ਚੁੱਕਣੇ ਪੈਂਦੇ ਆ। ਉਹਨਾਂ ਦਾ ਇਹ ਕਹਿਣਾ ਕਿ ਸਾਡਾ ਮੁੱਖ ਧਿਆਨ ਜਿਹੜਾ ਸਥਾਈ ਅਮਲ ਦੇ ਉੱਤੇ ਆ। ਜੰਗ ਦੇ ਦਰਮਿਆਨ ਲਾਈਆਂ ਗਈਆਂ ਸਖ਼ਤ ਡਿਜੀਟਲ ਪਾਬੰਦੀਆਂ ਦਾ ਜ਼ਿਕਰ ਕਰਦਿਆਂ ਉਹਨਾਂ ਦਾ ਇਹ ਕਹਿਣਾ ਕਿ ਪ੍ਰਸ਼ਾਸਨ ਇੰਟਰਨੈੱਟ ਸੰਪਰਕ ਨੂੰ ਜਿਹੜਾ ਬੁਨਿਆਦੀ ਹੱਕ ਦੇ ਵਜੋਂ ਵੇਖਦਾ ਵਾ, ਅਤੇ ਇਹ ਹੱਕ ਵੀ ਸਾਡੇ ਲੋਕਾਂ ਦੇ ਕੋਲ ਇਸ ਟਾਈਮ ਨਹੀਂ ਆ। ਉਹਨਾਂ ਦਾ ਇਹ ਕਹਿਣਾ ਕਿ ਸਰਕਾਰ ਦੀ ਪਹੁੰਚ ਇੰਟਰਨੈੱਟ ਸਮੇਤ ਸਾਰੇ ਬੁਨਿਆਦੀ ਢਾਂਚੇ ਤੱਕ ਬਰਾਬਰ ਪਹੁੰਚ ਯਕੀਨੀ ਬਣਾਉਣ ਦੀ ਆ। ਉਹ ਇੰਟਰਨੈੱਟ ਪਹੁੰਚ ਦੇ ਲਈ ਸ਼ਹਿਰੀ ਹੱਕਾਂ ਦੇ ਵਜੋਂ ਮਾਨਤਾ ਦਿੰਦੇ ਨੇ। ਸੋ ਅਜਿਹੇ ਦੇ ਵਿੱਚ ਹੁਣ ਵੇਖਣ ਵਾਲੀ ਚੀਜ਼ ਹੈ ਕਿ ਅੱਗੇ ਇਹ ਲੜਾਈ ਕਿਹੜੇ ਪਾਸੇ ਜਾਂਦੀ ਹੈ। ਵੈਸੇ ਮਾਹਰਾਂ ਦੇ ਰਲਵੇਂ ਮਿਲਵੇ ਜੇ ਇਹਦੇ ਉੱਤੇ ਵਿਚਾਰ ਨੇ। ਘੱਟ ਹੀ ਮਾਹਰ ਇਸ ਟਾਈਮ ਦੇ ਉੱਤੇ ਮੰਨ ਰਹੇ ਨੇ ਕਿ ਫਿਰ ਦੁਬਾਰਾ ਤੋਂ ਇਹ ਲੜਾਈ ਭਖੂਗੀ। ਬਹੁਤਿਆਂ ਦਾ ਇਹ ਮੰਨਣਾ ਕਿ ਇਹ ਹੁਣ ਇੱਦਾਂ ਹੀ ਠੰਡੇ ਬਸਤੇ ਪਈ ਲੜਾਈ ਆ ਜਿਹੜੀ ਕਿ ਨਾ ਕਿਸੇ ਸਮਝੌਤੇ ਦੇ ਉੱਤੇ ਸ਼ਾਇਦ ਪਹੁੰਚੇ ਅਤੇ ਨਾ ਹੀ ਇਹ ਹੋਰ ਭਖੇ। ਸੋ ਇਸੇ ਤਰ੍ਹਾਂ ਦੇ ਨਾਲ ਜਦੋਂ ਮਰਜ਼ੀ ਜਿਹਦੇ ਉੱਤੇ ਮਰਜ਼ੀ ਕੋਈ ਨਿੱਕਾ ਮੋਟਾ ਜਿਹੜਾ ਉਹ ਹਮਲਾ ਕਰਕੇ ਅਤੇ ਬਿਆਨਬਾਜ਼ੀਆਂ ਤੱਕ ਸੀਮਤ ਰਹੇ। ਸੋ ਜਦੋਂ ਲੜਾਈਆਂ ਇਸ ਮੋੜ ਦੇ ਉੱਤੇ ਪਹੁੰਚ ਜਾਂਦੀਆਂ ਨੇ ਤਾਂ ਫਿਰ ਸ਼ਾਇਦ ਇਸੇ ਤਰੀਕੇ ਦੇ ਨਾਲ ਹੀ ਉਹਨਾਂ ਦਾ ਹੱਲ ਹੁੰਦਾ, ਪਰ ਫਿਲਹਾਲ ਇਹ ਸਾਰਾ ਕੁਛ ਭਵਿੱਖ ਦੀ ਬੁੱਕਲ ਦੇ ਵਿੱਚ ਪਿਆ। ਉੱਥੇ ਤੈਅ ਹੋਊਗਾ ਕਿ ਇਹ ਲੜਾਈ ਹੁਣ ਕਿਹੜੇ ਪਾਸੇ ਨੂੰ ਜਾਂਦੀ ਹੈ।

ਦੇ ਉੱਤੇ ਬਣੇ ਰਹਿਣਗੇ। ਕੈਬਨਿਟ ਮੰਤਰੀਆਂ ਨੂੰ ਇਹ ਕਿਹਾ ਕਿ ਉਹ ਬੀਤੇ ਹਫ਼ਤੇ ਬ੍ਰਿਟੇਨ ਦੇ ਵਿੱਚ ਜੋ ਹੋਈਆਂ ਸਥਾਨਕ ਚੋਣਾਂ ਨੇ ਉਹਨਾਂ ਦੇ ਵਿੱਚ ਜੋ ਹੋਈ ਹਾਰ ਹੈ ਲੇਬਰ ਪਾਰਟੀ ਦੀ ਉਹਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦੇ ਨੇ, ਪਰ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਉਹਨਾਂ ਦਾ ਇਹ ਕਹਿਣਾ ਕਿ ਜਿਹੜਾ ਇਹ ਰੌਲਾ ਪੈ ਰਿਹਾ ਵਾ ਕਿ ਉਹ ਅਹੁਦਾ ਛੱਡ ਰਹੇ ਨੇ ਜਾਂ ਉਹਨਾਂ ਨੂੰ ਹਟਾਇਆ ਜਾਊਗਾ, ਇੱਦਾਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਆ। ਉਹਨਾਂ ਦਾ ਕਹਿਣਾ ਕਿ ਇਹ ਹਲੇ ਸ਼ੁਰੂ ਨਹੀਂ ਹੋਈ, ਮੁਲਕ ਇਹ ਚਾਹੁੰਦਾ ਆ ਕਿ ਉਹ ਸ਼ਾਸਨ ਕਰਨ ਅਤੇ ਚੰਗੇ ਤਰੀਕੇ ਦੇ ਨਾਲ ਦੇਸ਼ ਦੀ ਅਗਵਾਈ ਕਰਨ। ਮੈਂ ਉਹੀ ਕਰ ਰਿਹਾ ਵਾਂ ਅਤੇ ਸਾਨੂੰ ਅਜਿਹਾ ਹੀ ਕਰਨਾ ਚਾਹੀਦਾ ਵਾ। ਕਈ ਮੰਤਰੀਆਂ ਨੇ ਉਹਨਾਂ ਤੋਂ ਕੈਬਨਿਟ ਦੇ ਵਿੱਚ ਤਬਦੀਲੀ ਦੇ ਲਈ ਸਮਾਂ ਸਾਰਣੀ ਦਾ ਐਲਾਨ ਕਰਨ ਦੀ ਮੰਗ ਵੀ ਕੀਤੀ ਸੀ। ਦੱਸ ਦਈਏ ਕਿ ਮਕਾਨ ਸਾਜੀ ਅਤੇ ਸਥਾਨਕ ਸਰਕਾਰ ਮੰਤਰੀ ਨੇ ਜਿਹੜੇ ਮਿਆਤਾ ਫਾਨਬੂਲੇਹੇ, ਸੋ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਸੀ। ਇਸੇ ਵਜ੍ਹਾ ਦੇ ਕਰਕੇ ਇਹਨਾਂ ਦੇ ਉੱਤੇ ਵੀ ਦਬਾਅ ਵਧਿਆ। ਫਾਨਬੂਲੇ ਨੇ ਜਿਹੜਾ ਇਹ ਕਹਿਣਾ ਕਿ ਉਹਨਾਂ ਨੇ ਆਪਣੀ ਸੇਵਾ ਦੇ ਉੱਤੇ ਕੀਤੀ ਸੇਵਾ ਦੇ ਉੱਤੇ ਉਹਨਾਂ ਨੂੰ ਮਾਣ ਆ, ਪਰ ਸਰਕਾਰ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਖਰੀ ਨਹੀਂ ਉੱਤਰ ਸਕੀ। ਇਸ ਦੇ ਬਾਵਜੂਦ ਕੀਰ ਸਟਾਰਮਰ ਦਾ ਇਹ ਕਹਿਣਾ ਕਿ ਲੇਬਰ ਆਗੂ ਨੂੰ ਜਿਹੜਾ ਚੇਤਾਵਨੀ ਦੇਣ ਦੇ ਲਈ 20% ਸੰਸਦੀ ਮੈਂਬਰਾਂ ਦੇ ਸਮਰਥਨ ਦੀ ਲੋੜ ਹੁੰਦੀ ਹੈ, ਜੋ ਕਿ ਅਜੇ ਤੱਕ ਇਕੱਠਾ ਨਹੀਂ ਹੋਇਆ। ਸਟਾਰਮਰ ਦੇ ਇਸ ਬਿਆਨ ਨੂੰ ਕੁਝ ਸੰਸਦੀ ਮੈਂਬਰ ਜਿਹੜੇ ਨੇ ਚੁਣੌਤੀ ਦੇ ਵਜੋਂ ਫਿਲਹਾਲ ਵੇਖ ਰਹੇ ਨੇ। ਉਹਨਾਂ ਦਾ ਇਹ ਕਹਿਣਾ ਕਿ ਅਹੁਦਾ ਛੱਡਣ ਦੇ ਲਈ ਫਿਲਹਾਲ ਇਹ ਸਹੀ ਸਮਾਂ ਨਹੀਂ ਆ, ਦੇਸ਼ ਦੇ ਹਾਲਾਤ ਕੁਛ ਬਹੁਤੇ ਵਧੀਆ ਨਹੀਂ ਗੇ। ਫਿਲਹਾਲ ਇਸ ਚੀਜ਼ ਦੀ ਅੰਦਰ ਖਾਤੇ ਜਿਹੜੇ ਰੌਲਾ ਰੱਪਾ ਜ਼ਰੂਰ ਪੈ ਰਿਹਾ, ਪਰ ਫਿਲਹਾਲ ਇਹ ਕਹਿਣਾ ਔਖਾ ਕਿ ਸਟਾਰਮਰ ਅੱਗੇ ਪ੍ਰਧਾਨ ਮੰਤਰੀ ਬਣੇ ਰਹਿਣਗੇ ਜਾਂ ਨਹੀਂ ਬਣੇ ਰਹਿਣਗੇ। ਪਰ ਕਾਫ਼ੀ ਸਾਰੀਆਂ ਚਰਚਾਵਾਂ ਉਦੋਂ ਜ਼ਿਆਦਾ ਸ਼ੁਰੂ ਹੋ ਗਈਆਂ ਹੈ ਜਦੋਂ ਇਹਨਾਂ ਦੇ ਹੀ ਇੱਕ ਮੰਤਰੀ ਫਾਨਬੂਲੇ ਨੇ ਜਦੋਂ ਆਪਣੇ ਅਸਤੀਫੇ ਵਿੱਚ ਇਹ ਲਿਖ ਛੱਡਿਆ ਸੀ ਕਿ ਦੇਸ਼ ਨੂੰ ਵੱਡੀ ਤਬਦੀਲੀ ਦੀ ਲੋੜ ਆ ਅਤੇ ਲੋਕਾਂ ਨੂੰ ਇਹ ਮੰਗ ਜਿਹੜੀ ਆ ਉਹ ਲੋਕ ਕਰ ਰਹੇ ਨੇ, ਪਰ ਲੋਕਾਂ ਨੂੰ ਇਹ ਵਿਸ਼ਵਾਸ ਨਹੀਂ ਆ ਕਿ ਤੁਸੀਂ ਇਹ ਤਬਦੀਲੀਆਂ ਲਿਆ ਸਕਦੇ ਹੋ। ਕਮ ਸੇ ਕਮ ਮੈਨੂੰ ਤਾਂ ਨਹੀਂ ਆ ਇਹ ਆਸ। ਸੋ ਇਸ ਵਜ੍ਹਾ ਦੇ ਕਰਕੇ ਹੁਣ ਆਪਣੀ ਹੀ ਇੱਕ ਤਰ੍ਹਾਂ ਦੇ ਨਾਲ ਸਰਕਾਰ ਦੇ ਖਿਲਾਫ਼ ਬੋਲਣ ਵਾਲੀ ਗੱਲ ਹੋ ਜਾਂਦੀ ਹੈ। ਸੋ ਅਜਿਹੇ ਦੇ ਵਿੱਚ ਲੋਕ ਹੁਣ ਅੰਦਾਜ਼ੇ ਲਾਉਣੇ ਸ਼ੁਰੂ ਹੋ ਚੁੱਕੇ ਸੀ ਕਿ ਸ਼ਾਇਦ ਕੀਰ ਸਟਾਰਮਰ ਆਪਣਾ ਅਹੁਦਾ ਛੱਡ ਦੇਣਗੇ, ਪਰ ਫਿਲਹਾਲ ਇਹ ਮੈਦਾਨ ਦੇ ਵਿੱਚ ਡਟੇ ਨੇ। ਇਦਣ ਦੱਖਣੀ ਅਫਰੀਕਾ ਦੀ ਸਿਆਸਤ ਦੇ ਵਿੱਚ ਵੀ ਇੱਕ ਹਲਚਲ ਵੇਖਣ ਨੂੰ ਮਿਲ ਰਹੀ ਹੈ। ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਨੇ ਜਿਹੜੇ ਰਾਮਾਫੋਸਾ, ਉਹਨਾਂ ਨੇ ਐਲਾਨ ਕੀਤਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ, ਜਦੋਂ ਕਿ ਸੰਸਦ ਦੇ ਵਿੱਚ ਉਹਨਾਂ ਦੇ ਖਿਲਾਫ਼ ਮਹਾਂਦੋਸ਼ ਦੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ। ਸੋ ਅਜਿਹੀ ਕਾਰਵਾਈ ਮੁਲਕ ਦੀ ਸਿਖਰਲੀ ਅਦਾਲਤ ਦੇ ਇੱਕ ਫੈਸਲੇ ਤੋਂ ਮਗਰੋਂ ਸ਼ੁਰੂ ਹੋਈ ਹੈ। 2020 ਦੇ ਵਿੱਚ ਉਹਨਾਂ ਦੇ ਫਾਰਮ ਹਾਊਸ ਦੇ ਵਿੱਚੋਂ ਵੱਡੀ ਮਾਤਰਾ ਦੇ ਵਿੱਚ ਅਮਰੀਕੀ ਡਾਲਰ ਚੋਰੀ ਹੋਣ ਦੀ ਘਟਨਾ ਦਾ ਜਿਹੜਾ ਪਰਦਾਫਾਸ਼ ਹੋਇਆ ਸੀ। ਸੋਮਵਾਰ ਦੇ ਦਿਨ ਰਾਮਾਫੋਸਾ ਨੇ ਆਪਣੇ ਸੰਬੋਧਨ ਦੇ ਵਿੱਚ ਕਿਹਾ ਕਿ ਕੁਛ ਹਲਕਿਆਂ ਦੇ ਵਿੱਚ ਉਹਨਾਂ ਦੇ ਅਸਤੀਫੇ ਦੀ ਮੰਗ ਉੱਠ ਜ਼ਰੂਰ ਰਹੀ ਹੈ। ਕੁਛ ਲੋਕ ਅਸਤੀਫਾ ਨਾ ਦੇਣ ਦੀ ਵੀ ਉਹਨਾਂ ਨੂੰ ਅਪੀਲ ਕਰ ਰਹੇ ਨੇ, ਪਰ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਮੈਂ ਅਸਤੀਫਾ ਨਹੀਂ ਦੇਵਾਂਗਾ। ਅਜਿਹਾ ਕਰਨਾ ਸੰਵਿਧਾਨ ਦੇ ਵੱਲੋਂ ਤੈਅ ਕੀਤੀ ਪ੍ਰਕਿਰਿਆ ਨੂੰ ਅਣਗੌਲਿਆਂ ਕਰਨਾ ਹੋਵੇਗਾ। ਸੋ ਅਸਤੀਫਾ ਦੇਣਾ ਉਹ ਪੈਨਲ ਦੀ ਰਿਪੋਰਟ ਨੂੰ ਮਾਨਤਾ ਦੇਣ ਵਰਗਾ ਹੋਊਗਾ, ਜਿਹਦੇ ਵਿੱਚ ਕਿ ਬਦਕਿਸਮਤੀ ਦੇ ਨਾਲ ਗੰਭੀਰ ਖਾਮੀਆਂ ਨੇ। ਉਹਨਾਂ ਦਾ ਕਹਿਣਾ ਕਿ ਜ਼ਿੰਮੇਵਾਰੀ ਤੋਂ ਮੈਂ ਭੱਜਣ ਵਾਲਿਆਂ 'ਚੋਂ ਨਹੀਂ ਹਾਂ, ਅਤੇ ਜੇਕਰ ਮੈਂ ਅਹੁਦਾ ਛੱਡਦਾ ਹਾਂ ਤਾਂ ਜ਼ਿੰਮੇਵਾਰੀ ਤੋਂ ਭੱਜਣ ਵਾਲੀ ਗੱਲ ਹੋਊਗੀ। ਨਾਲ ਦੀ ਨਾਲ ਉਹਨਾਂ ਦਾ ਕਹਿਣਾ ਕਿ ਇਸ ਮੌਕੇ ਦੇ ਉੱਤੇ ਅਸਤੀਫਾ ਦੇਣ ਦਾ ਅਰਥ ਲੋਕਾਂ ਦੇ ਅੱਗੇ ਹਾਰ ਮੰਨਣਾ ਹੋਵੇਗਾ। ਉਹ ਲੋਕ ਜੋ ਸਾਡੇ ਸਮਾਜ ਦੇ ਵਿੱਚ ਸੁਧਾਰਾਂ ਦੇ ਖਿਲਾਫ਼ ਨੇ, ਸੰਸਥਾਵਾਂ ਦੇ ਖਿਲਾਫ਼ ਨੇ, ਜੋ ਨਹੀਂ ਚਾਹੁੰਦੇ ਕਿ ਮੁੜ ਇਸ ਟਾਈਮ ਦੇ ਉੱਤੇ ਕਈ ਚੀਜ਼ਾਂ ਪੈਰਾਂ ਸਿਰ ਹੋਣ, ਜੋ ਚਾਹੁੰਦੇ ਨਹੀਂ ਕਿ ਭ੍ਰਿਸ਼ਟਾਚਾਰ ਦੇ ਖਿਲਾਫ਼ ਆਵਾਜ਼ ਜਾਰੀ ਰੱਖੀ ਜਾਵੇ। ਸੋ ਉਹਨਾਂ ਨੇ ਆਪਣੀ ਤਰ੍ਹਾਂ ਦਾ ਇੱਕ ਸਪਸ਼ਟੀਕਰਨ ਜ਼ਰੂਰ ਦਿੱਤਾ, ਜਦਕਿ ਲੋਕਾਂ ਦੇ ਵਿੱਚ ਆਵਾਜ਼ ਇਹ ਹੋਈ ਆ ਕਿ ਭ੍ਰਿਸ਼ਟਾਚਾਰ ਦੇ ਵਿੱਚ ਸ਼ਾਮਲ ਨੇ, ਇਹਨਾਂ ਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ। ਸੋ ਅਜਿਹੇ ਦੇ ਵਿੱਚ ਹੁਣ ਦੱਖਣੀ ਅਫਰੀਕਾ ਦੇ ਲੋਕ ਵੀ ਇਹ ਵੇਖ ਰਹੇ ਨੇ ਕਿ ਅੱਗੇ ਉਹਨਾਂ ਦੀ ਰਾਜਨੀਤੀ ਕਿਹੜੇ ਪਾਸੇ ਨੂੰ ਜਾਂਦੀ ਹੈ। ਸੋ ਇਹ ਵੇਖਣ ਦੇ ਵਿੱਚ ਆ ਰਿਹਾ ਕਿ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੀ ਸਮੱਸਿਆ ਇਸ ਟਾਈਮ ਦੇ ਉੱਤੇ ਚੱਲ ਹੀ ਰਹੀ ਆ। ਰਾਜਨੀਤੀ ਪਹਿਲਾਂ ਦੇ ਨਾਲੋਂ ਹੌਲੀ ਹੌਲੀ ਆਪਣੇ ਮਿਆਰ ਤੋਂ ਹੋਰ ਹੇਠਾਂ ਨੂੰ ਡਿੱਗ ਰਹੀ ਆ। ਇਹ ਕਿਸੇ ਇੱਕ ਦੇਸ਼ ਦਾ ਇਸ ਟਾਈਮ ਸੂਰਤ ਹਾਲ ਨਹੀਂ, ਦੁਨੀਆ ਦੇ ਲਗਭਗ ਜ਼ਿਆਦਾਤਰ ਦੇਸ਼ ਇਸੇ ਸੰਕਟ ਦੇ ਵਿੱਚੋਂ ਲੰਘ ਰਹੇ ਨੇ। ਜਾਂ ਤਾਂ ਲੋਕ ਉਹਨਾਂ ਦੇ ਅਸਤੀਫਿਆਂ ਦੀ ਮੰਗ ਕਰ ਰਹੇ ਨੇ, ਜਾਂ ਫਿਰ ਉਹ ਸਰਕਾਰ ਚਲਾਉਣ ਦੇ ਵਿੱਚ ਆਰਥਿਕ ਹਾਲਾਤ ਦੇਸ਼ ਦੇ ਸੁਧਾਰਨ ਦੇ ਵਿੱਚ ਜੱਦੋਜਹਿਦ ਕਰ ਰਹੇ ਨੇ, ਅਤੇ ਜਾਂ ਫਿਰ ਉਹਨਾਂ ਦੇਸ਼ਾਂ ਦੇ ਵਿੱਚ ਲਗਭਗ ਆਪਾਂ ਕਹਿ ਲਈਏ ਕਿ ਸਥਿਤੀ ਡਾਵਾਂਡੋਲ ਹੋ ਹੀ ਚੁੱਕੀ ਆ। ਕਈ ਖ਼ਬਰਾਂ ਆ ਚੁੱਕੀਆਂ ਨੇ, ਕਈ ਖ਼ਬਰਾਂ ਮਾਹਰ ਕਹਿੰਦੇ ਨੇ ਕਿ ਆਉਣੀਆਂ ਬਾਕੀ ਨੇ।

ਪ੍ਰਸੰਗੀ ਬਜਟ ਪੇਸ਼ ਹੋ ਚੁੱਕਾ। ਸੋ ਇਸ ਬਜਟ ਦੇ ਵਿੱਚ ਕੀ ਉਤਰਾਅ ਚੜ੍ਹਾ ਰਹੇ, ਕਿਹਨਾਂ ਦੇ ਲਈ ਫਾਇਦੇ ਰਹੇ, ਕਿਹਨਾਂ ਦੇ ਲਈ ਨੁਕਸਾਨ ਰਹੇ, ਇਹ ਸਾਰੀਆਂ ਚੀਜ਼ਾਂ ਸ਼ਾਇਦ ਤੁਹਾਡੇ ਤੱਕ ਪਹੁੰਚ ਗਈਆਂ ਹੋਣ। ਉਹਨਾਂ ਨੂੰ ਹੋਰ ਐਂਗਲ ਤੋਂ ਵੀ ਆਪਾਂ ਜਾਣਨ ਦੀ, ਵੇਖਣ ਦੀ, ਪਰਖਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ। ਸੋ ਅਜਿਹੇ ਦੇ ਵਿੱਚ ਅਲੱਗ ਅਲੱਗ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਨਾਲ ਕਿੱਥੋਂ ਤੱਕ ਕਿਵੇਂ ਸੰਬੰਧ ਰੱਖਦੀਆਂ ਨੇ, ਕੀ ਤੁਹਾਡਾ ਫਾਇਦਾ ਨੁਕਸਾਨ ਕਰਨਗੀਆਂ, ਉਹ ਸ਼ਾਇਦ ਤੁਹਾਡੇ ਤੱਕ ਹੌਲੀ ਹੌਲੀ ਪਹੁੰਚਦੀਆਂ ਹੋਣ। ਫਿਲਹਾਲ ਮੋਟੀ ਜਿਹੀ ਇੱਕ ਝਾਤ ਮਾਰਦੇ ਹਾਂ। 2026 ਦਾ ਆਸਟ੍ਰੇਲੀਆ ਦਾ ਇਹ ਬਜਟ ਖਜਾਨਚੀ ਜਿਮ ਚਾਲਮਰਸ ਦੇ ਵੱਲੋਂ ਪੇਸ਼ ਕੀਤਾ ਗਿਆ। ਇਹਨਾਂ ਦਾ ਇਹ 5ਵਾਂ ਬਜਟ ਸੀ। ਮੁੱਖ ਧਿਆਨ ਇਸ ਵਾਰ ਹੀ ਮਹਿੰਗਾਈ ਵੱਲ ਦਿੱਤਾ ਗਿਆ, ਜਿਹੜੀ ਇਸ ਟਾਈਮ ਦੇ ਉੱਤੇ ਹਾਊਸ ਕ੍ਰਾਈਸਿਸ ਚੱਲ ਰਹੇ ਨੇ ਉਹਦੇ ਲਈ ਦਿੱਤਾ ਗਿਆ, ਅਤੇ ਆਮ ਜਨਤਾ ਦੇ ਉੱਤੇ ਜਿਹੜਾ ਇੱਕ ਆਰਥਿਕ ਬੋਝ ਆ ਉਹਨੂੰ ਕਿਵੇਂ ਘੱਟ ਕੀਤਾ ਜਾ ਸਕਦਾ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਇਸ ਵਾਰੀ ਇਹ ਬਜਟ ਕੇਂਦਰਿਤ ਰਿਹਾ। ਇਹਦੇ ਵਿੱਚ ਫਾਇਦੇ ਵਜੋਂ ਜੇਕਰ ਵੇਖਿਆ ਜਾਵੇ ਤਾਂ 2026 ਦੇ ਬਜਟ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਆਸਟ੍ਰੇਲੀਆਈ ਲੋਕ ਨੇ ਜਿਹੜੇ ਟੈਕਸ ਦੇ ਰਹੇ ਨੇ, ਲਗਭਗ $250 ਤੱਕ ਦੀ ਉਹਨਾਂ ਨੂੰ ਟੈਕਸ ਛੋਟ ਮਿਲਣ ਜਾ ਰਹੀ ਹੈ। ਹਾਲਾਂਕਿ ਜੁਲਾਈ 2027 ਤੋਂ ਲਾਗੂ ਹੋਣ ਦੇ ਉਮੀਦ ਹੈ। ਜੁਲਾਈ 2026 ਤੋਂ 18,201 ਤੋਂ ਲੈ ਕੇ ਅਤੇ 45,000 ਦੇ ਦਰਮਿਆਨ ਜਿਨ੍ਹਾਂ ਦੀ ਆਮਦਨ ਆ ਉਹਨਾਂ ਦੀ ਟੈਕਸ ਦੀ ਦਰ 16% ਤੋਂ ਘਟਾ ਕੇ 15% ਕਰ ਦਿੱਤੀ ਜਾਊਗੀ। ਇਹ ਵੈਸੇ 2027 ਦੇ ਵਿੱਚ 14% ਜਿਹੜੀ ਚਲੀ ਜਾਊਗੀ। ਸੋ ਇੱਦਾਂ ਦਾ ਇਸ ਬਜਟ ਦੇ ਵਿੱਚ ਪ੍ਰਾਵਧਾਨ ਹੈ। ਟੈਕਸ ਦੇਣ ਵਾਲੇ ਬਿਨਾਂ ਰਸੀਦ ਤੋਂ ਜਿਹੜਾ $1,000 ਤੱਕ ਦੀ ਹੁਣ ਸਿੱਧੀ ਟੈਕਸ ਕਟੌਤੀ ਦਾ ਦਾਅਵਾ ਕਰ ਸਕਦੇ ਨੇ। ਉਹਨਾਂ ਨੂੰ ਕਿਸੇ ਵੀ ਰਸੀਦ ਨੂੰ ਵਿਖਾਉਣ ਦੀ ਹੁਣ ਲੋੜ ਨਹੀਂ ਰਹੂਗੀ। ਇਸ ਤੋਂ ਇਲਾਵਾ ਜਿਹੜੇ ਫਸਟ ਹੋਮ ਬਾਇਜ਼ ਨੇ, ਪਹਿਲੀ ਵਾਰ ਜਿਨ੍ਹਾਂ ਨੇ ਘਰ ਖਰੀਦਣਾ, ਉਹਨਾਂ ਦੇ ਲਈ ਵੀ ਇਹ ਬਜਟ ਠੀਕ ਆ। ਸੋ ਸਰਕਾਰ ਨੇ ਨੈਗੇਟਿਵ ਗੇਅਰਿੰਗ ਦੇ ਨਿਯਮਾਂ ਦੇ ਵਿੱਚ ਜਿਹੜੇ ਬਦਲਾਅ ਕੀਤੇ ਨੇ, ਇਸ ਨੂੰ ਸਿਰਫ ਨਵੇਂ ਘਰਾਂ ਤੱਕ ਹੀ ਸੀਮਿਤ ਕਰਨ ਦਾ ਹੁਣ ਫੈਸਲਾ ਕਰ ਲਿਆ, ਤਾਂ ਕਿ ਜੋ ਪਹਿਲੀ ਵਾਰ ਘਰ ਖਰੀਦ ਰਹੇ ਨੇ ਉਹਨਾਂ ਦੇ ਲਈ ਮੌਕੇ ਵੱਧ ਸਕਣ, ਉਹਨਾਂ ਦੇ ਉੱਤੇ ਇਹ ਭਾਰ ਨਾ ਮਹਿਸੂਸ ਹੋਵੇ। ਦੱਸ ਦਿਜੇ ਕਿ ਨੈਗੇਟਿਵ ਗੇਅਰਿੰਗ ਨੂੰ ਲੈ ਕੇ ਕਾਫੀ ਜ਼ਿਆਦਾ ਚਰਚੇ ਆਸਟ੍ਰੇਲੀਆ ਦੇ ਵਿੱਚ ਚੱਲਦੇ ਰਹੇ ਨੇ, ਕਿਉਂਕਿ ਇਸ ਬਜਟ ਤੋਂ ਪਹਿਲਾਂ ਹੀ ਇਹਦੇ ਉੱਤੇ ਗੱਲਾਂ ਬਾਤਾਂ ਹੋਣੀਆਂ, ਇਹਦੇ ਉੱਤੇ ਵਿਚਾਰ ਚਰਚੇ ਹੋਣੇ ਸ਼ੁਰੂ ਹੋ ਚੁੱਕੇ ਸੀ। ਇਸ ਟਾਈਮ ਦੇ ਉੱਤੇ ਛੋਟੇ ਕਾਰੋਬਾਰੀ ਯਾਨੀ ਕਿ ਸਮਾਲ ਬਿਜ਼ਨਸਿਸ ਜਿਹੜੇ ਨੇ ਉਹ ਕਾਫੀ ਔਖੀ ਘੜੀ ਦੇ ਵਿੱਚੋਂ ਲੰਘ ਰਹੇ ਨੇ। ਉਹਨਾਂ ਦੀ ਬਾਂਹ ਫੜਨ ਦੇ ਲਈ ਲਗਭਗ ਸਰਕਾਰ ਨੇ 20,000 ਤੱਕ ਦੇ ਜਿਹੜਾ ਸਾਜੋ ਸਮਾਨ ਦੀ ਖਰੀਦੋ ਫਰੋਖਤ ਆ ਉਹਦੇ ਉੱਤੇ ਟੈਕਸ ਛੋਟ ਨੂੰ ਪੱਕੇ ਤੌਰ ਦੇ ਉੱਤੇ ਲਾਗੂ ਕਰ ਦਿੱਤਾ। ਜੇਕਰ ਕਾਰੋਬਾਰ ਨੂੰ ਜੇਕਰ ਆਪਣੀ ਇਨਵੈਸਟਮੈਂਟ ਦੇ ਕਰਕੇ ਘਾਟਾ ਹੁੰਦਾ ਤਾਂ ਉਹ ਪਿਛਲੇ ਸਾਲ ਭਰੇ ਟੈਕਸ ਦਾ ਰੀਫੰਡ ਵੀ ਲੈ ਸਕਣਗੇ, ਯਾਨੀ ਕਿ ਅਗਲੇ ਸਾਲ ਦੇ ਵਿੱਚ ਉਹ ਐਡਜਸਟਮੈਂਟਾਂ ਹੋ ਜਾਣਗੀਆਂ। ਇਸ ਤੋਂ ਇਲਾਵਾ ਤੇਲ ਦੀਆਂ ਕੀਮਤਾਂ ਤੋਂ ਰਾਹਤ ਦੇਣ ਦੇ ਲਈ ਸਰਕਾਰ ਨੇ ਫਿਊਲ ਐਕਸਾਈਜ਼ ਦੇ ਵਿੱਚ ਕਟੌਤੀ ਤੋਂ ਪਹਿਲਾਂ ਕੀਤੀ, ਉਹ ਤੁਹਾਡੇ ਤੱਕ ਪਹੁੰਚ ਹੀ ਚੁੱਕੀ ਹੈ, ਤੁਸੀਂ ਉਹਦਾ ਆਨੰਦ ਮਾਣ ਹੀ ਰਹੇ ਹੋ। ਅਤੇ ਜੇ ਆਪਾਂ ਵਿਕਟੋਰੀਆ ਤੱਕ ਸੀਮਿਤ ਰਹਿ ਕੇ ਗੱਲ ਕਰੀਏ ਤਾਂ ਵਿਕਟੋਰੀਆ ਵਰਗੇ ਰਾਜਾਂ ਦੇ ਵਿੱਚ ਰਜਿਸਟ੍ਰੇਸ਼ਨ ਦੇ ਉੱਤੇ ਵੀ 20% ਰਿਬੇਟ ਹੈ, ਅਤੇ ਇਸ ਟਾਈਮ ਦੇ ਉੱਤੇ ਕਿਰਾਏ ਜਾਂ ਫਿਰ ਉਸ ਤੋਂ ਬਾਅਦ ਅੱਧੇ ਕਿਰਾਏ ਜਿਹੜੇ ਕਿ ਪਬਲਿਕ ਟਰਾਂਸਪੋਰਟੇਸ਼ਨ ਦੇ ਉੱਤੇ ਨੇ ਉਹਦੀ ਸਹੂਲਤ ਵੀ ਲੋਕ ਮਾਣ ਰਹੇ ਨੇ, ਜੋ ਲੋਕਾਂ ਦੇ ਉੱਤੇ ਪਏ ਬੋਝ ਨੂੰ, ਆਰਥਿਕ ਬੋਝ ਨੂੰ ਘੱਟ ਕਰਨ ਦਾ ਹੀ ਇੱਕ ਉਪਰਾਲਾ। ਇਸ ਤੋਂ ਇਲਾਵਾ ਅਗਲੇ ਇੱਕ ਦਹਾਕੇ ਦੇ ਵਿੱਚ ਰੱਖਿਆ ਬਜਟ ਦੇ ਲਈ ਵੀ ਵੱਡਾ ਜਿਹੜਾ ਇਸ ਟਾਈਮ ਦੇ ਉੱਤੇ ਪੈਸਾ ਬਜਟ ਜਿਹੜਾ ਰੱਖਿਆ ਗਿਆ, 53 ਬਿਲੀਅਨ ਦਾ ਵਾਧਾ ਕੀਤਾ ਗਿਆ ਵਾ ਇੱਕ ਦਹਾਕੇ ਦਾ। ਸੋ ਜਿਹਦੇ ਵਿੱਚ ਕਿ ਡਰੋਨ ਖਰੀਦੇ ਜਾਣਗੇ, ਨਵੀਂ ਟੈਕਨੋਲੋਜੀ ਲਿਆਂਦੀ ਜਾਊਗੀ, ਅਤੇ ਖਾਸ ਤੌਰ ਦੇ ਉੱਤੇ ਪਣਡੁੱਬੀਆਂ ਯਾਨੀ ਕਿ ਔਕਸ ਸਮਝੌਤਾ ਜਿਹੜਾ ਵਾ ਉਹ ਅੱਗੇ ਵਧਾਇਆ ਜਾਊਗਾ, ਇਹਦੇ ਉੱਤੇ ਵੀ ਵੱਡਾ ਖਰਚਾ। ਹੁਣ ਕਿੰਨਾ ਕਿੰਨਾ ਦੇ ਨੁਕਸਾਨ ਨੇ ਮੋਟੇ ਰੂਪ ਦੇ ਵਿੱਚ ਜੇ ਵੇਖੀਏ ਤਾਂ ਨੈਗੇਟਿਵ ਗੇਅਰਿੰਗ ਅਤੇ CGT ਯਾਨੀ ਕਿ ਕੈਪੀਟਲ ਗੇਨ ਟੈਕਸ, ਇਹਦੇ ਵਿੱਚ ਕਟੌਤੀ ਦੇ ਕਾਰਨ ਜਿਹੜੇ ਇਨਵੈਸਟਰ ਨੇ ਉਹਨਾਂ ਨੂੰ ਟੈਕਸ ਬਚਾਉਣਾ ਔਖਾ ਹੋ ਜਾਊਗਾ। ਇਹ ਖਾਸ ਕਰਕੇ ਪੁਰਾਣੀਆਂ ਪ੍ਰਾਪਰਟੀਆਂ ਦੇ ਉੱਤੇ ਲਾਗੂ ਹੋਊਗਾ, ਜਿਹੜੇ ਨਵੇਂ ਨੇ ਉਹਨਾਂ ਦੀ ਆਪਾਂ ਗੱਲ ਕਰ ਹੀ ਚੁੱਕੇ ਹਾਂ ਕਿ ਫਸਟ ਹੋਮ ਬਾਇਰਸ ਦੇ ਉੱਤੇ ਇਹ ਚੀਜ਼ਾਂ ਲਾਗੂ ਨਹੀਂ ਹੋਣਗੀਆਂ, ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਜ਼ਰੂਰ ਮਿਲੂਗਾ। ਇਸ ਤੋਂ ਇਲਾਵਾ ਜਿਹੜੇ ਅਮੀਰ ਪਰਿਵਾਰ ਨੇ ਜਾਂ ਫਿਰ ਟਰੱਸਟਾਂ ਦੇ ਰਾਹੀਂ ਜਿਹੜੇ ਕਾਰੋਬਾਰ ਰਨ ਹੋ ਰਹੇ ਨੇ ਉਹਨਾਂ ਦੇ ਵਿੱਚੋਂ ਟੈਕਸ ਬਚਾਉਣ ਦੇ ਜਿਹੜੇ ਤਰੀਕੇ ਨੇ ਉਹ ਥੋੜ੍ਹੇ ਜਿਹੇ ਹੁਣ ਔਖੇ ਕਰ ਦਿੱਤੇ ਗਏ ਨੇ, ਨਿਯਮਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਨੇ। ਇਹ ਮੰਨਿਆ ਜਾ ਰਿਹਾ ਕਿ ਸਰਕਾਰ ਨੂੰ 2 ਬਿਲੀਅਨ ਤੱਕ ਦਾ ਸਾਲਾਨਾ ਮਾਲੀਆ ਇਸ ਬਦਲਾਅ ਦੇ ਨਾਲ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਜਿਹੜੇ 65 ਸਾਲ ਤੋਂ ਵੱਧ ਉਮਰ ਦੇ ਲੋਕ ਨੇ ਉਹਨਾਂ ਦੀ ਮੈਡੀਕੇਅਰ ਲੇਵੀ ਦੇ ਵਿੱਚ ਵੀ ਬਦਲਾਅ ਕੀਤਾ ਗਿਆ ਵਾ, ਸਾਲਾਨਾ ਲਗਭਗ $240 ਵਾਧੂ ਦੇਣੇ ਪੈ ਸਕਦੇ ਨੇ। ਸਰਕਾਰ ਨੇ NDIS ਦੇ ਖਰਚਿਆਂ ਨੂੰ ਵੀ ਜਿਹੜਾ ਘਟਾਉਣ ਦੀ ਤਜਵੀਜ਼ ਰੱਖੀ ਹੈ। ਖੈਰ ਇਹਦੇ ਉੱਤੇ ਡਿਟੇਲ ਦੇ ਵਿੱਚ ਅੱਗੇ ਆਪਾਂ ਹੋਰ ਝਾਤ ਮਾਰਾਂਗੇ। ਲਗਭਗ 1,60,000 ਲੋਕਾਂ ਨੂੰ ਇਸ ਸਕੀਮ ਤੋਂ ਬਾਹਰ ਕੀਤਾ ਜਾ ਸਕਦਾ ਵਾ। ਇਸ ਤੋਂ ਪਹਿਲਾਂ ਵੀ ਤੁਹਾਡੇ ਨਾਲ ਸਾਂਝ ਪਾ ਚੁੱਕੇ ਹਾਂ ਜੋ ਕਿ ਇਹਦੇ ਵੱਧਦੇ ਖਰਚੇ ਨੂੰ ਤਾਂ ਕਾਬੂ ਪਾਊਗਾ ਨਾਲ NDIS ਦੇ ਵਿੱਚ ਜਿਹੜੀਆਂ ਧਾਂਦਲੀਆਂ ਹੁੰਦੀਆਂ ਨੇ, ਜਿਹੜੇ ਲੋਕ ਇਹਦੀਆਂ
ਚੋਰ ਮੋਰੀਆਂ ਲੱਭ ਕੇ ਪੈਸੇ ਜਿਹੜੇ ਨੇ ਉਹ ਗਲਤ ਤਰੀਕੇ ਦੇ ਨਾਲ ਕਮਾਉਂਦੇ ਨੇ, ਉਹਨਾਂ ਨੂੰ ਵੀ ਨੱਥ ਪਾਉਣ ਦੀ ਕੋਸ਼ਿਸ਼ ਸਰਕਾਰ ਦੀ ਪੂਰੀ ਪੂਰੀ। ਇਸ ਤੋਂ ਇਲਾਵਾ ਸਰਕਾਰੀ ਜਿਹੜੇ ਵਿਭਾਗ ਨੇ ਉਹਨਾਂ ਦੇ ਵਿੱਚ ਵੀ ਬਜਟ ਦੀ ਕਟੌਤੀ ਕੀਤੇ ਜਾਣ ਦੀ ਤਜਵੀਜ਼ ਆ। ਜਿਹੜੀ ਬਾਹਰੋਂ ਆਊਟਸੋਰਸਿੰਗ ਕੀਤੀ ਜਾਂਦੀ ਆ ਉਹ ਖਰਚਾ ਜਿਹੜਾ ਵਾ ਉਹ ਘਟਾਇਆ ਜਾਊਗਾ। ਕਈ ਤਰ੍ਹਾਂ ਦੇ ਜਿਹੜੇ ਅਹੁਦੇ ਇਸ ਟਾਈਮ ਲੱਗ ਰਿਹਾ ਵਾ ਕਿ ਜਿਨ੍ਹਾਂ ਦੀ ਲੋੜ ਨਹੀਂ ਆ, ਜਿਨ੍ਹਾਂ ਤੋਂ ਬਿਨਾਂ ਸਰ ਸਕਦਾ ਵਾ, ਸੋ ਉਹਨਾਂ ਦੇ ਵਿੱਚ ਵੀ ਕਟੌਤੀ। ਸੋ ਕੁੱਲ ਮਿਲਾ ਕੇ ਆਊਟਸੋਰਸਿੰਗ ਦਾ ਖਰਚਾ ਘਟਾ ਕੇ ਸਰਕਾਰੀ ਦਫ਼ਤਰ ਜਾਂ ਵਿਭਾਗਾਂ ਦੇ ਵਿੱਚੋਂ 2 ਬਿਲੀਅਨ ਤੱਕ ਦੀ ਬਜਟ ਸਰਕਾਰ ਦੇ ਵੱਲੋਂ ਕੀਤੀ ਜਾਊਗੀ। ਕੁੱਲ ਮਿਲਾ ਕੇ ਇਹ ਬਜਟ ਇਸ ਟਾਈਮ ਦੇ ਉੱਤੇ ਜਿਹੜੇ ਮੀਡੀਓਕਰ ਫੈਮਲੀਜ਼ ਨੇ ਜਾਂ ਫਿਰ ਪਹਿਲੀ ਵਾਰ ਜਿਹੜੇ ਘਰ ਖਰੀਦਣ ਵਾਲੇ ਨੇ ਉਹਨਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕਰ ਰਿਹਾ, ਉਹਨਾਂ ਦੇ ਲਈ ਇੱਕ ਜ਼ਰੂਰ ਸੋਹਣਾ ਬਜਟ ਆ ਸਰਕਾਰ ਦੇ ਅਨੁਸਾਰ। ਜਦਕਿ ਅਮੀਰ ਜਿਹੜੇ ਲੋਕ ਨੇ ਜਿਹੜੇ ਕਿ ਇਨਵੈਸਟਰ ਨੇ ਜਾਂ ਫਿਰ ਟਰੱਸਟ ਦੇ ਰਾਹੀਂ ਰਨ ਕਰ ਰਹੇ ਨੇ ਕਾਰੋਬਾਰ, ਸੋ ਉਹਨਾਂ ਦੇ ਉੱਤੇ ਟੈਕਸ ਦਾ ਬੋਝ ਵਧਣ ਜਾ ਰਿਹਾ ਵਾ। ਸੋ ਇਹ ਕੁਛ ਇੱਕ ਮੋਟੇ ਮੋਟੇ ਇਸ ਟਾਈਮ ਦੇ ਉੱਤੇ ਬਜਟ ਦੇ ਫਾਇਦੇ ਨੁਕਸਾਨ। ਹੁਣ ਇਸ ਚੀਜ਼ ਦਾ ਜਿਹੜਾ ਮਾਈਗ੍ਰੈਂਟਸ ਨੇ ਉਹਨਾਂ ਦੇ ਉੱਤੇ ਵੀ ਅਸਰ ਪੈ ਸਕਦਾ ਇਸ ਬਜਟ ਦੇ ਲਈ। ਕਈਆਂ ਦੇ ਲਈ PR ਜਿਹੜੀ ਆ ਔਖੀ ਜਾਂ ਸੌਖੀ ਹੋ ਸਕਦੀ ਹੈ, ਇਹਦੇ ਉੱਤੇ ਵੀ ਇੱਕ ਝਾਤ ਮਾਰ ਲੈਂਦੇ ਹਾਂ। ਆਸਟ੍ਰੇਲੀਆ ਸਰਕਾਰ ਨੇ ਜੋ 2026 ਦਾ ਇਸ ਟਾਈਮ ਦੇ ਉੱਤੇ ਬਜਟ ਤਿਆਰ ਕੀਤਾ ਉਹਦੇ ਵਿੱਚ ਇਮੀਗ੍ਰੇਸ਼ਨ ਪ੍ਰਣਾਲੀਆਂ ਦੇ ਵਿੱਚ ਵੱਡੇ ਸੁਧਾਰਾਂ ਦਾ ਵੀ ਸੰਕੇਤ ਦਿੱਤਾ। ਸਰਕਾਰ ਹੁਣ ਪੁਆਇੰਟ ਟੈਸਟ ਨੂੰ ਨਵੇਂ ਸਿਰੇ ਤੋਂ ਤਿਆਰ ਕਰ ਰਹੀ ਹੈ, ਜੋ ਕਿ ਸਿਰਫ ਜਿਹੜੇ ਹਾਇਰ ਜਾਂ ਹਾਇਰ ਸਕਿੱਲਡ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਨੂੰ ਹੀ PR ਦਿੱਤੀ ਜਾਊਗੀ। ਸਰਕਾਰ ਦਾ ਉਦੇਸ਼ ਆ ਕਿ ਇਸ ਟਾਈਮ ਦੇ ਉੱਤੇ ਅਜਿਹੇ ਪ੍ਰਵਾਸੀਆਂ ਨੂੰ ਤਰਜੀਹ ਦਿੱਤੀ ਜਾਵੇ ਜੋ ਕਿ ਆਸਟ੍ਰੇਲੀਆ ਦੀ ਇਕੋਨਮੀ ਨੂੰ ਲੰਮੇ ਸਮੇਂ ਤੱਕ ਯੋਗਦਾਨ ਪਾ ਸਕਣ। ਇਸ ਦੇ ਲਈ ਪੁਆਇੰਟ ਟੈਸਟ ਨੂੰ ਜਿਹੜਾ ਇਸ ਟਾਈਮ ਦੇ ਉੱਤੇ ਬਦਲਿਆ ਜਾ ਰਿਹਾ ਵਾ, ਬਦਲਾਅ ਕੁਛ ਇਸ ਤਰ੍ਹਾਂ ਦੇ ਨਾਲ ਨੇ ਕਿ ਉਮਰ ਅਤੇ ਪੜ੍ਹਾਈ ਨੂੰ ਤਰਜੀਹ ਦਿੱਤੀ ਜਾਊਗੀ। ਨੌਜਵਾਨ ਜਿਹੜੇ ਐਪਲੀਕੈਂਟ ਨੇ ਉਹਨਾਂ ਨੂੰ ਜਿਹੜੀਆਂ ਉੱਚੀਆਂ ਜਾਂ ਉੱਚ ਦਰਜੇ ਦੀਆਂ ਡਿਗਰੀਆਂ ਨੇ ਜਿੱਦਾਂ ਕਿ ਮਾਸਟਰਜ਼ ਹੋ ਗਈ ਜਾਂ ਕਿਸੇ ਨੇ PhD ਕੀਤੀ ਆ, ਡਾਕਟਰੇਟ ਕੀਤੀ ਆ, ਸੋ ਉਹਨਾਂ ਨੂੰ ਵੱਧ ਪੁਆਇੰਟ ਮਿਲਣ ਦੀ ਉਮੀਦ ਜਤਾਈ ਜਾ ਰਹੀ ਆ। ਇਸ ਤੋਂ ਇਲਾਵਾ ਅੰਗਰੇਜ਼ੀ ਟੈਸਟ ਯਾਨੀ ਕਿ ਆਈਲੈਟਸ ਜਾਂ ਫਿਰ PT ਦੇ ਜਿਹੜੇ ਪੁਆਇੰਟ ਨੇ ਉਹਨਾਂ ਦੀ ਅਹਿਮੀਅਤ ਵੀ ਹੋਰ ਵਧਾਈ ਜਾ ਸਕਦੀ ਆ, ਉਹਨਾਂ ਦੇ ਪੁਆਇੰਟ ਵੱਧ ਮਿਲ ਸਕਦੇ ਨੇ। ਕੀ ਬਦਲਾਅ ਕੀਤੇ ਜਾਂਦੇ ਨੇ ਹਲੇ ਇਹ ਖਰੜਾ ਜਿਹੜਾ ਇਹਦੀ ਰੂਪ ਰੇਖਾ ਆਉਣੀ ਬਾਕੀ ਆ। ਸਰਕਾਰ ਇੱਦਾਂ ਦੇ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਨੂੰ ਲੈ ਕੇ ਆਉਣਾ ਚਾਹੁੰਦੀ ਆ ਜਾਂ ਪੱਕੇ ਕਰਨਾ ਚਾਹੁੰਦੀ ਆ ਜੋ ਆਸਟ੍ਰੇਲੀਆ ਆ ਕੇ ਵੱਡੇ ਅਹੁਦਿਆਂ ਦੇ ਉੱਤੇ ਨੌਕਰੀਆਂ ਕਰ ਸਕਣ ਅਤੇ ਵੱਡੀਆਂ ਜਿਹੜੀਆਂ ਤਨਖਾਹਾਂ ਪ੍ਰਾਪਤ ਕਰਦੇ ਹੋਣ ਤਾਂ ਕਿ ਉਸ ਹਿਸਾਬ ਦੇ ਨਾਲ ਉਹਨਾਂ ਦੇ ਕੋਲੋਂ ਟੈਕਸ ਵੀ ਵਸੂਲਿਆ ਜਾ ਸਕੇ। ਜੇਕਰ ਐਪਲੀਕੈਂਟ ਦਾ ਪਾਰਟਨਰ ਵੀ ਹੁਨਰਮੰਦ ਆ ਤਾਂ ਉਹਦਾ ਵੀ ਫਾਇਦਾ ਹੋ ਸਕਦਾ ਵਾ ਇਸ ਨਵੇਂ ਬਦਲਾਅ ਦੇ ਵਿੱਚ। ਉਹਦੀ ਅੰਗਰੇਜ਼ੀ ਜੇਕਰ ਚੰਗੀ ਆ ਤਾਂ ਉਹਦੇ ਵੀ ਵਧੇਰੇ ਪੁਆਇੰਟਾਂ ਦਾ ਫਾਇਦਾ ਉਹਨਾਂ ਨੂੰ PR ਲੈਣ ਦੇ ਵਿੱਚ ਹੋ ਸਕਦਾ। ਕੁਛ ਰਿਪੋਰਟਾਂ ਇਹ ਵੀ ਕਹਿ ਰਹੀਆਂ ਨੇ ਕਿ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਨ ਜਾਂ ਫਿਰ ਰੀਜਨਲ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਜਿਹੜੇ ਵਾਧੂ ਪੁਆਇੰਟ ਨੇ ਉਹਨਾਂ ਦੇ ਵਿੱਚ ਕਟੌਤੀ ਵੀ ਕੀਤੀ ਜਾ ਸਕਦੀ ਹੈ। ਸਰਕਾਰ ਨੇ ਬਜਟ ਦੇ ਵਿੱਚ ਕੁਛ ਫੰਡ ਰਾਖਵੇਂ ਰੱਖੇ ਨੇ ਤਾਂ ਕਿ ਜੋ ਵਿਦੇਸ਼ੀ ਡਿਗਰੀਆਂ ਨੇ ਜਾਂ ਫਿਰ ਸਕਿੱਲ ਅਸੈਸਮੈਂਟਸ ਨੇ ਉਹਨਾਂ ਦਾ ਸਮਾਂ ਵੀ ਘਟਾਇਆ ਜਾ ਸਕੇ। ਇਸ ਟਾਈਮ ਵੇਖਿਆ ਜਾ ਰਿਹਾ ਕਿ ਕਾਫੀ ਵੱਧ ਸਮਾਂ ਲੱਗ ਜਾਂਦਾ, 6 ਮਹੀਨੇ ਤੱਕ ਦਾ ਸਮਾਂ ਜਿਹੜਾ ਉਹ ਆਮ ਜੀ ਗੱਲ ਆ, ਸੋ ਇਹਨੂੰ ਘਟਾਉਣ ਦੀ ਵੀ ਜਿਹੜੀ ਕੋਸ਼ਿਸ਼ ਇਸ ਟਾਈਮ ਕੀਤੀ ਜਾਊਗੀ। ਇਸ ਦੇ ਨਾਲ ਡਾਕਟਰਾਂ, ਇੰਜੀਨੀਅਰਾਂ ਅਤੇ ਹੋਰ ਜਿਹੜੇ ਪੇਸ਼ਾਵਰ ਲੋਕ ਨੇ ਉਹਨਾਂ ਨੂੰ ਰਾਹਤ ਮਿਲੂਗੀ, ਉਹਨਾਂ ਦਾ ਜਿਹੜਾ ਪ੍ਰੋਸੈਸ ਆ ਉਹ ਕਾਫੀ ਹੱਦ ਤੱਕ ਤੇਜ਼ ਹੋ ਜਾਊਗਾ। ਇਸ ਬਦਲਾਅ ਦੇ ਨਾਲ ਘੱਟ ਉਮਰ ਦੇ ਜਿਹੜੇ ਨੌਜਵਾਨ ਨੇ ਜਾਂ ਫਿਰ ਹੁਨਰਮੰਦ ਕਾਮੇ ਨੇ ਉਹਨਾਂ ਨੂੰ ਜ਼ਿਆਦਾ ਵਧੇਰੇ ਫਾਇਦਾ ਹੋ ਰਿਹਾ ਵਾ, ਕਿਉਂਕਿ ਉਹਨਾਂ ਦੇ PR ਮਿਲਣ ਦੇ ਮੌਕੇ ਵੱਧ ਜਾਣਗੇ। ਵਧੇਰੇ ਉਮਰ ਵਾਲੇ ਜਿਹੜੇ ਵੱਡੀ ਉਮਰ ਦੇ ਵਿੱਚ ਚਲੇ ਗਏ ਨੇ ਐਪਲੀਕੈਂਟਸ, ਉਹਨਾਂ ਨੂੰ ਨੁਕਸਾਨ ਇਸ ਦੇ ਵਿੱਚ ਸਾਫ਼ ਦਿਖ ਰਿਹਾ ਵਾ, ਕਿਉਂਕਿ ਉਮਰ ਦੇ ਪੁਆਇੰਟ ਘਟਾਏ ਜਾਣ ਦੀ ਉਮੀਦ ਲਾਈ ਜਾ ਰਹੀ ਹੈ। ਇਸ ਤੋਂ ਇਲਾਵਾ ਜਿਹੜੇ ਆਨਸ਼ੋਰ ਵਿਦਿਆਰਥੀ ਨੇ ਉਹਨਾਂ ਦਾ ਸਿਰਫ ਪੜ੍ਹਾਈ ਦੇ ਸਿਰ ਦੇ ਉੱਤੇ PR ਲੈਣਾ ਔਖਾ ਹੋ ਜਾਊਗਾ। ਕੰਮ ਦਾ ਤਜਰਬਾ ਯਾਨੀ ਕਿ ਐਕਸਪੀਰੀਅੰਸ ਅਤੇ ਵੱਧ ਤਨਖਾਹ ਜਿਹੜੀ ਹੁਣ ਕਿੰਨੀ ਕੁ ਤਨਖਾਹ ਹੋਊਗੀ ਇਹ ਵੀ ਹਲੇ ਖੁਲਾਸੇ ਹੋਣੇ ਬਾਕੀ, ਜਾਂ ਫਿਰ ਆਪਾਂ ਅੱਗੇ ਜਿਹੜੇ ਕਰ ਰਹੇ ਆਪਾਂ ਪ੍ਰੋਗਰਾਮ ਹੈ ਉਹਨਾਂ ਦੇ ਵਿੱਚ ਸਾਡੀ ਕੋਸ਼ਿਸ਼ ਰਹੂਗੀ ਕਿ ਅੱਜ ਇਸ ਦਿਨ ਆਪਾਂ ਇਹਦੇ ਉੱਤੇ ਵਧੇਰੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰੀਏ। ਸੋ ਕੁੱਲ ਮਿਲਾ ਕੇ ਇਹ ਜਿਹੜੇ ਨਵੇਂ ਨਿਯਮ ਨੇ ਜੁਲਾਈ 2026 ਤੋਂ ਲਾਗੂ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਸਰਕਾਰ ਜਲਦੀ ਇਸ ਦੇ ਬਾਰੇ ਇੱਕ ਪੂਰੀ ਡਿਟੇਲ ਦੇ ਵਿੱਚ ਰਿਪੋਰਟ ਜਾਂ ਜਾਣਕਾਰੀ ਜਿਹੜੀ ਆ ਉਹ ਜ਼ਰੂਰ ਨਸ਼ਰ ਕਰੂਗੀ। ਸੋ ਵਧੇਰੇ ਜਾਣਕਾਰੀਆਂ ਦੇ ਲਈ ਤੁਸੀਂ ਸਾਡੇ ਚੈਨਲ ਦੇ ਨਾਲ ਰੇਡੀਓ ਹਾਂਜੀ ਦੇ ਨਾਲ ਵੀ ਜੁੜੇ ਰਹਿ ਸਕਦੇ ਹੋ। ਇਹਦੇ ਉੱਤੇ ਹੋਰ ਵਧੇਰੇ ਗੱਲਾਂ ਬਾਤਾਂ, ਵਧੇਰੇ ਜਾਣਕਾਰੀਆਂ ਤੁਹਾਡੇ ਨਾਲ ਜ਼ਰੂਰ ਅੱਜ ਦੇ ਦਿਨ ਸਾਂਝੀਆਂ ਕਰਾਂਗੇ।
ਹੁਣ ਬਜਟ ਤੋਂ ਹਟ ਕੇ ਜੇਕਰ ਆਪਾਂ ਖਬਰਾਂ ਦੀ ਗੱਲ ਕਰੀਏ ਤਾਂ ਮੈਲਬਨ ਦੇ ਵਿੱਚ ਆਏ ਦਿਨ ਕੁਛ ਖਬਰਾਂ ਚਰਚਾ ਦੇ ਵਿੱਚ ਨੇ, ਜਿਨ੍ਹਾਂ ਦੇ ਵਿੱਚ ਕਿ ਬਾਰ ਜਾਂ ਫਿਰ ਨਾਈਟ ਕਲੱਬਾਂ ਦੇ ਉੱਤੇ ਹੋ ਰਹੇ ਹਮਲੇ ਚਰਚਾ ਦੇ ਵਿੱਚ ਨੇ, ਜਾਂ ਫਿਰ ਐਕਸਟ੍ਰੋਸ਼ਨ ਦੇ ਜਿਹੜੇ ਮਾਮਲੇ ਨੇ ਉਹ ਇਸ ਟਾਈਮ ਦੇ ਉੱਤੇ ਵਿਕਟੋਰੀਆ ਪੁਲਿਸ ਦੇ ਲਈ ਸਿਰਦਰਦੀ ਬਣੇ ਨੇ ਅਤੇ ਵਿਕਟੋਰੀਆ ਪੁਲਿਸ ਨੇ ਸਖ਼ਤ ਰੁੱਖ ਅਖਤਿਆਰ ਕੀਤਾ। ਪੁਲਿਸ ਨੇ ਬਾਰ ਮਾਲਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਆਪਣੇ ਸਟਾਫ ਖਾਸ ਕਰਕੇ ਜਿਹੜੇ ਪ੍ਰਮੋਟਰ ਜਾਂ ਫਿਰ ਸੁਰੱਖਿਆ ਗਾਰਡ ਨੇ ਉਹਨਾਂ ਦੀ ਜਾਂਚ ਉਹਨਾਂ ਦੇ ਲਈ ਕਰਨੀ ਲਾਜ਼ਮੀ ਹੋਊਗੀ ਤਾਂ ਕਿ ਉਹ ਹੋਸਪਿਟੈਲਿਟੀ ਟੂਰਿਜ਼ਮ ਦਾ ਜਿਹੜਾ ਉਹ ਹਿੱਸਾ ਨੇ ਜਾਂ ਨਹੀਂ ਆ ਜਾਂ ਰਹਿ ਸਕਦੇ ਨੇ ਜਾਂ ਨਹੀਂ ਰਹਿ ਸਕਦੇ। ਸੋ ਇਹ ਉਹਨਾਂ ਚੀਜ਼ਾਂ ਦੇ ਬਿਹਾਵ ਦੇ ਉੱਤੇ ਤੈਅ ਕੀਤਾ ਜਾਊਗਾ। ਕੁੱਲ ਮਿਲਾ ਕੇ ਸਰ ਹੁਣ ਇਸ ਟਾਈਮ ਦੇ ਉੱਤੇ ਪੁਲਿਸ ਦੇ ਵੱਲੋਂ ਨਕੇਲ ਕੱਸੀ ਜਾ ਰਹੀ ਹੈ। ਪੁਲਿਸ ਦੀਆਂ ਪੰਜ ਮੁੱਖ ਥਿਊਰੀਆਂ ਸਾਹਮਣੇ ਆਈਆਂ ਨੇ ਇਸ ਸਭ ਕੁਛ ਦੇ ਵਿੱਚ। ਇੱਕ ਤਾਂ ਆ ਗੈਰ ਕਾਨੂੰਨੀ ਸ਼ਰਾਬ ਦਾ ਧੰਦਾ, ਬਿਨਾਂ ਟੈਕਸ ਵਾਲੀਆਂ ਜਾਂ ਫਿਰ ਗੈਰ ਕਾਨੂੰਨੀ ਢੰਗ ਦੇ ਨਾਲ ਤਿਆਰ ਕੀਤੀਆਂ ਜਿਹੜੀਆਂ ਸ਼ਰਾਬਾਂ ਦੀ ਵਿਕਰੀ ਆ, ਉਸ ਵਜ੍ਹਾ ਕਰਕੇ ਵੀ ਇਹ ਘਟਨਾਵਾਂ ਪੁਲਿਸ ਦਾ ਕਹਿਣਾ ਕਿ ਵੱਧ ਰਹੀਆਂ ਨੇ। ਫਿਲਹਾਲ ਇਹ ਦੱਸ ਦੇ ਕਿ ਸਾਰਾ ਕੁਛ ਜਿਹੜਾ ਵਾ ਕੱਲ੍ਹ ਦੇ ਦਿਨ ਇੱਕ ਮੀਟਿੰਗ ਹੋਈ ਸੀ ਸੀਨੀਅਰ ਪੁਲਿਸ ਅਧਿਕਾਰੀਆਂ ਦੀ, ਸੋ ਉਦੋਂ ਇਹ ਪੁਆਇੰਟ ਸਾਹਮਣੇ ਆਏ ਨੇ ਜੋ ਕਿ ਮੀਡੀਆ ਤੱਕ ਪਹੁੰਚਾਏ ਗਏ ਨੇ। ਸੋ ਹੈਰਲਡ ਸਨ ਦੇ ਹਵਾਲੇ ਦੇ ਨਾਲ ਇਹ ਪੁਆਇੰਟ ਜਿਹੜੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਗੈਰ ਕਾਨੂੰਨੀ ਸ਼ਰਾਬ ਤੋਂ ਇਲਾਵਾ ਇਸ ਤੋਂ ਇਲਾਵਾ ਜਿਹੜੇ ਬਚਦੇ ਨਸ਼ੇ ਨੇ ਉਹਨਾਂ ਦਾ ਕਾਰੋਬਾਰ, ਉਹਨਾਂ ਦਾ ਕਹਿਣਾ ਕਿ ਬਾਰਾਂ ਅਤੇ ਕਲੱਬਾਂ ਦੇ ਅੰਦਰ ਜੋ ਕੋਕੀਨ ਦੀ ਵਿਕਰੀ ਆ ਉਹ ਵੀ ਇੱਕ ਵੱਡਾ ਕਾਰਨ ਆ ਇਹਨਾਂ ਸਾਰੇ ਵਾਪਰੇ ਹਾਦਸਿਆਂ ਦੀ। ਇਸ ਤੋਂ ਇਲਾਵਾ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਜਿਹੜੇ ਪ੍ਰਮੋਟਰ ਨੇ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਵਾ। ਇਸ ਤੋਂ ਇਲਾਵਾ ਐਕਸਟ੍ਰੋਸ਼ਨ ਜਿਹੜਾ ਵਾ ਪੂਰੇ ਉਦਯੋਗ ਤੋਂ ਗੁੰਡਾ ਟੈਕਸ ਵਸੂਲਣ ਦੀ ਜਿਹੜੀ ਇੱਕ ਸਾਜਿਸ਼ ਇਸ ਟਾਈਮ ਦੇ ਉੱਤੇ ਚੱਲ ਰਹੀ ਆ ਉਹਦੇ ਕਰਕੇ ਵੀ ਆਸਟ੍ਰੇਲੀਆ 'ਚ ਜਾਂ ਵਿਕਟੋਰੀਆ 'ਚ ਵੱਡੀ ਸਮੱਸਿਆ ਵਾ। ਇਸ ਤੋਂ ਇਲਾਵਾ ਪੰਜਵਾਂ ਜਿਹੜਾ ਇੱਕ ਕਨੈਕਸ਼ਨ ਹੈ ਉਹ ਅੰਤਰਰਾਸ਼ਟਰੀ ਕਨੈਕਸ਼ਨ, ਜੇਲ੍ਹ ਦੇ ਵਿੱਚ ਬੰਦ ਜਿਹੜੇ ਅਪਰਾਧੀ ਨੇ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੇ ਜਿਹੜੇ ਬਾਹਰ ਅੰਦਰ ਸੰਬੰਧ ਨੇ ਕਿਸੇ ਨਜ਼ਦੀਕੀ ਤੋਂ ਜਿਹੜੇ ਆ ਉਹ ਬਾਹਰੋਂ ਬਹਿ ਕੇ ਜਿਹੜੇ ਕੰਮ ਕਰਵਾਉਂਦੇ ਨੇ ਇਹਦੇ ਉੱਤੇ ਵੀ ਸ਼ੱਕ ਜਤਾਇਆ ਜਾ ਰਿਹਾ ਵਾ। ਹਾਲਾਂਕਿ ਇਹਦੇ ਉੱਤੇ ਕੋਈ ਪੱਕੇ ਤੌਰ ਦੇ ਉੱਤੇ ਗੱਲਬਾਤ ਨਹੀਂ ਕਹੀ, ਪਰ ਹਾਂ ਪੁਲਿਸ ਦਾ ਇਸ ਪਾਸੇ ਨੂੰ ਵੀ ਧਿਆਨ ਆ। ਕਈ ਤਰ੍ਹਾਂ ਦੀਆਂ ਇੱਦਾਂ ਦੀਆਂ ਵੀ ਘਟਨਾਵਾਂ ਸਾਹਮਣੇ ਆਈਆਂ ਨੇ। ਓਪਰੇਸ਼ਨ ਐਕਲਿਪਸ ਦੇ ਤਹਿਤ ਜਿਹੜੇ ਇਸ ਟਾਈਮ 'ਤੇ ਪੁਲਿਸ ਦੇ ਵੱਲੋਂ ਜਿਹੜੇ ਡਿਟੈਕਟਿਵ ਜਾਂਚ ਕਰ ਰਹੇ ਨੇ ਉਹਨਾਂ ਦਾ ਇਹ ਦੱਸਣਾ ਹੈ ਕਿ ਹਮਲਾਵਰ ਅਕਸਰ ਹੀ ਨੌਜਵਾਨ ਗੈਂਗ ਮੈਂਬਰ ਹੁੰਦੇ ਨੇ। ਇਹਨਾਂ ਦੇ ਵਿੱਚ ਛੋਟੀ ਛੋਟੀ ਉਮਰ ਦੇ ਮੁੰਡੇ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਅੱਗ ਲਗਾਉਣ ਦਾ ਕੋਈ ਖਾਸ ਤਜਰਬਾ ਨਹੀਂ ਹੁੰਦਾ, ਸਿਰਫ ਥੋੜ੍ਹੇ ਜਿਹੇ ਪੈਸਿਆਂ ਦੇ ਲਈ ਜਾ ਕੇ ਉਹ ਅੱਗ ਲਾਉਣ ਦੇ ਲਈ ਰਾਜ਼ੀ ਹੋ ਜਾਂਦੇ ਨੇ। ਹਾਲ ਹੀ ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਹਮਲਾਵਰ ਲਾਡੀ ਦਾ ਬਾਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰਦੇ ਹੋਏ ਉਹਨੇ ਆਪਣੀ ਪੈਂਟ ਨੂੰ ਹੀ ਅੱਗ ਲਾ ਬੈਠੀ। ਸੋ ਇਹ ਤੋਂ ਇਹ ਪਤਾ ਲਾਇਆ ਜਾ ਸਕਦਾ ਕਿ ਕੋਈ ਪੱਕੇ ਤੌਰ ਦੇ ਉੱਤੇ ਕੋਈ ਹੰਡੇ ਹੋਏ ਅਪਰਾਧੀ ਨਹੀਂ, ਇਹ ਸਿਰਫ ਕੁਛ ਪੈਸਿਆਂ ਦੇ ਲਾਲਚ ਲਈ ਸ਼ਾਇਦ ਇਹ ਕਰ ਰਹੇ ਨੇ। ਇਹ ਅਪਰਾਧੀ ਚੋਰੀ ਦੀਆਂ ਗੱਡੀਆਂ ਅਤੇ ਜਾਲੀ ਨੰਬਰ ਪਲੇਟਾਂ ਦੀ ਵਰਤੋਂ ਕਰਕੇ ਮੌਕੇ ਤੋਂ ਫਰਾਰ ਹੁੰਦੇ ਨੇ, ਇਸ ਵਜ੍ਹਾ ਕਰਕੇ ਗੱਡੀ ਦੀਆਂ ਚੋਰੀਆਂ ਵੀ ਜਿਹੜੀਆਂ ਸ਼ਾਇਦ ਵੱਧ ਹੁੰਦੀਆਂ ਨੇ। ਖੈਰ ਸਰਕਾਰ ਦੇ ਵੱਲੋਂ ਆਰਥਿਕ ਸਹਾਇਤਾ ਦਾ ਐਲਾਨ ਜ਼ਰੂਰ ਕੀਤਾ ਗਿਆ। ਵਿਕਟੋਰੀਆ ਸਰਕਾਰ ਨੇ ਇਸ ਹਿੰਸਾ ਦੇ ਨਾਲ ਨਜਿੱਠਣ ਦੇ ਲਈ $10 million ਦਾ ਜਿਹੜਾ ਹੋਸਪਿਟੈਲਿਟੀ ਸਿਕਿਉਰਿਟੀ ਫੰਡ ਆ ਉਹਦਾ ਐਲਾਨ ਜ਼ਰੂਰ ਕੀਤਾ। ਇਹਦਾ ਮਕਸਦ ਇਹ ਆ ਕਿ ਬਾਰ ਮਾਲਕ ਇਸ ਪੈਸੇ ਦੀ ਵਰਤੋਂ ਜਿਹੜੀ ਆ ਉਹ CCTV ਕੈਮਰਿਆਂ ਦੇ ਲਈ ਕਰ ਲੈਣ, ਸੁਰੱਖਿਆ ਵਧਾਉਣ ਦੇ ਲਈ ਦਰਵਾਜ਼ੇ ਹੋਰ ਮਜ਼ਬੂਤ ਕਰ ਲੈਣ, ਅਲਾਰਮ ਸਿਸਟਮ ਜਿਹੜੇ ਨੇ ਉਹ ਵਧੀਆ ਲਵਾ ਲੈਣ ਜਾਂ ਫਿਰ ਨਹੀਂ ਲੱਗੇ ਤਾਂ ਲਵਾ ਲੈਣ, ਅਤੇ ਅੱਗ ਬੁਝਾਉਣ ਵਾਲੇ ਜਿਹੜੇ ਯੰਤਰ ਨੇ ਉਹਨਾਂ ਨੂੰ ਅਪਗ੍ਰੇਡ ਕਰ ਲੈਣ। ਸੋ ਜੇਕਰ ਤੁਸੀਂ ਇਹ ਦਿੰਦੇ ਕਿਸੇ ਵੀ ਕਾਰੋਬਾਰ ਦੇ ਵਿੱਚ ਹੋ ਤਾਂ ਤੁਸੀਂ ਸਰਕਾਰ ਦੇ ਇਸ ਫੰਡ ਦੀ ਮਦਦ ਲੈ ਸਕਦੇ ਹੋ। ਇਸ ਤੋਂ ਇਲਾਵਾ ਪੁਲਿਸ ਕਮਾਂਡ ਸੈਂਟਰ ਨੂੰ ਅਪਗ੍ਰੇਡ ਕਰਨ ਦੇ ਲਈ ਵੀ $5 million ਵਿਕਟੋਰੀਅਨ ਸਰਕਾਰ ਨੇ ਵਾਧੂ ਦਿੱਤੇ ਨੇ। ਇਸੇ ਚੀਜ਼ ਦੇ ਉੱਤੇ ਹੁਣ ਮੈਲਬਨ ਦੇ ਜਿਹੜੇ ਨਾਈਟ ਮੇਅਰ ਨੇ ਜੇਮਸ ਜੰਗ ਉਹਨਾਂ ਨੇ ਸਰਕਾਰੀ ਫੰਡਾਂ ਦਾ ਸਵਾਗਤ ਕੀਤਾ, ਪਰ ਪੁਲਿਸ ਦੀ ਇੱਕ ਸ਼ਰਤ ਦੇ ਉੱਤੇ ਉਹਨਾਂ ਨੇ ਇਤਰਾਜ਼ ਜ਼ਰੂਰ ਜਤਾਇਆ। ਉਹਨਾਂ ਦਾ ਕਹਿਣਾ ਕਿ CCTV ਦੇ ਹਵਾਲੇ ਦੇ ਨਾਲ ਉਹਨਾਂ ਦਾ ਕਹਿਣਾ ਕਿ ਪੁਲਿਸ ਚਾਹੁੰਦੀ ਆ ਕਿ ਬਾਰ ਮਾਲਕ ਆਪਣੇ ਅੰਦਰੂਨੀ CCTV ਕੈਮਰਿਆਂ ਤੱਕ ਪੁਲਿਸ ਨੂੰ ਜਿਹੜੀ ਆ ਉਹ ਇਨਪੁੱਟ ਦੇਣ ਯਾਨੀ ਕਿ ਐਕਸੈਸ ਦੇਣ। ਸੋ ਇਸ ਚੀਜ਼ ਦੇ ਉੱਤੇ ਉਹਨਾਂ ਨੂੰ ਇਤਰਾਜ਼ ਆ। ਜੇਮਸ ਜੰਗ ਅਤੇ ਹੋਰ ਮਾਲਕਾਂ ਦਾ ਇਹ ਕਹਿਣਾ ਕਿ ਇਹ ਉਹਨਾਂ ਦੀ ਜਿਹੜੀ ਇੱਕ ਆਪਣੀ ਪ੍ਰਾਈਵੇਸੀ ਆ ਉਹਦੀ ਉਲੰਘਣਾ ਆ। ਸੋ ਉਹਨਾਂ ਦਾ ਇਹ ਕਹਿਣਾ ਕਿ ਮੇਰਾ ਬਾਰ ਮੇਰੇ ਘਰ ਵਾਂਗ ਆ, ਮੈਂ ਪੁਲਿਸ ਨੂੰ ਹਰ ਵੇਲੇ ਆਪਣੇ ਅੰਦਰ ਝਾਕਣ ਦੀ ਇਜਾਜ਼ਤ ਨਹੀਂ ਦੇ ਸਕਦਾ। ਪੁਲਿਸ ਮੰਤਰੀ ਨੇ ਭਰੋਸਾ ਦਵਾਇਆ ਕਿ ਸਰਕਾਰ ਜਿਹੜੀ ਕਾਰੋਬਾਰੀਆਂ ਦੀ ਹਰ ਸੰਭਵ ਮਦਦ ਕਰ ਰਹੀ ਆ ਅਤੇ ਕਰੇਗੀ। ਮੈਲਬਨ ਦੇ ਜਿਹੜੇ ਇਸ ਟਾਈਮ ਦੇ ਉੱਤੇ ਨਾਈਟ ਲਾਈਫ ਆ ਉਹਨੂੰ ਮੁੜ ਦੁਬਾਰਾ ਤੋਂ ਸੁਰੱਖਿਅਤ ਅਤੇ ਸੁਰਜੀਤ ਕਰਨ ਦੇ ਪੂਰੇ ਜ਼ੋਰ ਲਾਏ ਜਾ ਰਹੇ ਨੇ। ਪੁਲਿਸ ਦੇ ਸਾਰੇ ਜਿਹੜੇ
ਲਾਇਸੈਂਸ ਅਧਿਕਾਰੀ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸਟਾਫ ਦੇ ਪਿਛੋਕੜ ਦੀ ਚੰਗੀ ਤਰ੍ਹਾਂ ਦੇ ਨਾਲ ਜਾਂਚ ਕਰਨ, ਜੇਕਰ ਕਿਸੇ ਵੀ ਸ਼ੱਕੀ ਵਿਅਕਤੀ ਦੇ ਉੱਤੇ ਕੋਈ ਵੀ ਉਹਨਾਂ ਨੂੰ ਸ਼ੱਕ ਪੈਂਦਾ ਜਾਂ ਉਹਦੀ ਕਿਸੇ ਗਤੀਵਿਧੀ ਦੇ ਉੱਤੇ, ਤਾਂ ਤੁਰੰਤ ਸਾਡੇ ਤੱਕ ਉਹ ਸੂਚਨਾ ਪਹੁੰਚਾਉਣ ਤਾਂ ਕਿ ਆਪਾਂ ਸਮਾਂ ਰਹਿੰਦਿਆਂ ਉਹਦੇ ਉੱਤੇ ਕਾਰਵਾਈ ਕਰ ਸਕੀਏ। ਇੱਧਰ ਇੱਕ ਖਬਰ ਵਿਕਟੋਰੀਆ ਪੁਲਿਸ ਦੇ ਵੱਲੋਂ ਚਰਚਾ ਦੇ ਵਿੱਚ ਆ, ਜਿੱਥੇ ਕਿ ਆਪਣੇ ਔਟਿਸਟਿਕ ਬੱਚੇ ਨੂੰ ਬਚਾਉਣ ਦੇ ਲਈ ਰਿਕਾਰਡਿੰਗ ਕਰਨ ਵਾਲੀ ਮਾਂ ਇਸ ਟਾਈਮ ਪੁਲਿਸ ਜਾਂਚ ਦੇ ਘੇਰੇ ਦੇ ਵਿੱਚ ਆਈ ਆ। ਵਿਕਟੋਰੀਆ ਪੁਲਿਸ ਦੇ ਵੱਲੋਂ ਇੱਕ ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਆ, ਜਿਹਨੇ ਕਿ ਚਰਚਿਲ ਪ੍ਰਾਇਮਰੀ ਸਕੂਲ ਦੇ ਵਿੱਚ ਆਪਣੇ ਜਿਹੜੇ ਜਿਹੜਾ ਬੱਚਾ ਜਿਹੜਾ ਕਿ ਬੋਲ ਵੀ ਨਹੀਂ ਸਕਦਾ ਔਟਿਸਟਿਕ ਆ, ਬੱਚੇ ਦੀ ਸੁਰੱਖਿਆ ਅਤੇ ਉਹਦੇ ਕੱਪੜਿਆਂ ਦੇ ਵਿੱਚ ਲਿਸਨਿੰਗ ਡਿਵਾਈਸ ਜਿਹੜਾ ਵਾ ਉਹ ਲੁਕਾਇਆ ਸੀ। ਇਹ ਮਾਮਲਾ ਹੁਣ ਕਾਫੀ ਜ਼ਿਆਦਾ ਭਖ ਚੁੱਕਾ ਆ ਅਤੇ ਅਪਾਹਜ ਬੱਚਿਆਂ ਦੀ ਸੁਰੱਖਿਆ ਦੇ ਕਾਨੂੰਨ ਦੇ ਉੱਤੇ ਹੁਣ ਇਸ ਟਾਈਮ ਦੇ ਉੱਤੇ ਬਹਿਸ ਛੇੜ ਚੁੱਕੀ ਹੈ। ਇਹ ਖਬਰ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਇਹਦੇ ਵਿੱਚ ਥੋੜ੍ਹਾ ਜਿਹਾ ਪਿਛੋਕੜ 'ਚ ਜੇ ਆਪਾਂ ਜਾਈਏ ਤਾਂ ਪਿਛਲੇ ਸਾਲ ਇੱਕ ਦਿਨ ਜਦੋਂ ਬੱਚਾ ਸਕੂਲ ਤੋਂ ਵਾਪਸ ਆਇਆ ਤਾਂ ਮਾਂ ਨੇ ਉਸਦੀ ਬਾਂਹ ਅਤੇ ਉਂਗਲਾਂ ਦੇ ਨਿਸ਼ਾਨਾਂ ਵਰਗੇ ਜਿਹੜੇ ਆ ਉਹ ਸੱਟ ਦੇ ਨਿਸ਼ਾਨ, ਯਾਨੀ ਕਿ ਬਰੂਜ਼ਿਜ਼ ਜਿਹੜੇ ਨੇ ਉਹ ਵੇਖੇ। ਉਸ ਤੋਂ ਬਾਅਦ ਇਹ ਪਤਾ ਲਗਾਉਣ ਦੇ ਲਈ ਕਿ ਸਕੂਲ ਦੇ ਵਿੱਚ ਕੀ ਹੋ ਰਿਹਾ ਵਾ, ਮਾਂ ਨੇ ਆਪਣੇ ਬੇਟੇ ਦੇ ਕੱਪੜਿਆਂ ਦੇ ਵਿੱਚ ਇੱਕ ਛੋਟਾ ਜਿਹਾ ਇੱਕ ਲਿਸਨਿੰਗ ਡਿਵਾਈਸ ਜਿਹੜਾ ਉਹ ਲਗਾ ਦਿੱਤਾ ਤਾਂ ਕਿ ਉਹ ਸੁਣ ਸਕੇ ਕਿ ਕੀ ਕੁਛ ਉੱਥੇ ਹੁੰਦਾ। ਹੈਰਾਨੀ ਦੀ ਗੱਲ ਇਹ ਸੀ ਕਿ ਡਿਵਾਈਸ ਦੀ ਰਿਕਾਰਡਿੰਗ ਦੇ ਵਿੱਚ ਸਕੂਲ ਦੀ ਇੱਕ ਜਿਹੜੀ ਟੀਚਰ ਏਡ ਆ ਉਹਨੇ ਬੱਚੇ ਨੂੰ ਇਹ ਕਹਿੰਦੇ ਹੋਏ ਸੁਣਿਆ ਕਿ ਜੇ ਤੂੰ ਮੈਨੂੰ ਨੁਕਸਾਨ ਪਹੁੰਚਾਇਆ ਤਾਂ ਮੈਂ ਤੈਨੂੰ ਨੁਕਸਾਨ ਪਹੁੰਚਾਊਂਗੀ, ਸੋ ਇਫ ਯੂ ਹਰਟ ਮੀ ਆਈ ਵਿਲ ਹਰਟ ਯੂ ਬੈਕ। ਸੋ ਇਹ ਫਿਰ ਇਸ ਮਸਲੇ ਦਾ ਜਿਹੜਾ ਇੱਕ ਨੀਂਹ ਪੱਥਰ ਬਣ ਜਾਂਦਾ ਇਸ ਖਬਰ ਦਾ। ਉਸ ਤੋਂ ਬਾਅਦ ਇਹ ਖਬਰ ਜਿਹੜੀ ਆ ਉਹ ਜ਼ਿਆਦਾ ਚਰਚਾ ਦੇ ਵਿੱਚ ਰਹੀ ਹੈ। ਰਿਕਾਰਡਿੰਗ ਸੁਣਨ ਤੋਂ ਬਾਅਦ ਮਾਂ ਨੇ ਵਿਕਟੋਰੀਆ ਡਿਸੇਬਿਲਟੀ ਵਰਕਰ ਕਮਿਸ਼ਨ ਨੂੰ ਸ਼ਿਕਾਇਤ ਕੀਤੀ। ਨਤੀਜੇ ਦੇ ਵਜੋਂ ਟੀਚਰ ਏਡ ਦੇ ਜਿਹੜਾ ਪਰਿਵਾਰ ਤੋਂ ਮਾਫ਼ੀ ਮੰਗਣੀ ਪਈ। ਸੋ ਉਹਨੇ ਮੰਨਿਆ ਕਿ ਉਹਦੀ ਭਾਸ਼ਾ ਅਣਉਚਿਤ ਸੀ ਅਤੇ ਸਕੂਲ ਦੇ ਮਾਹੌਲ ਦੇ ਲਈ ਉਹ ਬਿਲਕੁਲ ਵੀ ਢੁਕਵੀਂ ਨਹੀਂ ਸੀ। ਹਾਲਾਂਕਿ ਉਹਦਾ ਇਹ ਕਹਿਣਾ ਕਿ ਸੱਚਮੁੱਚ ਦੇ ਵਿੱਚ ਉਹ ਕੋਈ ਨੁਕਸਾਨ ਨਹੀਂ ਸੀ ਪਹੁੰਚਾਉਣਾ ਚਾਹੁੰਦੀ। ਸੋ ਫਿਲਹਾਲ ਪੁਲਿਸ ਜਾਂਚ ਦੇ ਵਿੱਚ ਇਹ ਵੀ ਪਤਾ ਲੱਗਾ ਕਿ ਪਰਿਵਾਰ ਵੀ ਕਾਫੀ ਜ਼ਿਆਦਾ ਪਰੇਸ਼ਾਨ ਹੈ ਜਾਂ ਹੋਰ ਵੀ ਪਰਿਵਾਰ ਇਹਨਾਂ ਚੀਜ਼ਾਂ ਨੂੰ ਲੈ ਕੇ ਪਰੇਸ਼ਾਨ ਨੇ। ਮਾਂ ਨੇ ਪਿਛਲੇ ਸਾਲ ਦੇ ਅੰਤ ਦੇ ਵਿੱਚ ਆਪਣੇ ਬੱਚੇ ਨੂੰ ਚਰਚਿਤ ਸਕੂਲ ਤੋਂ ਹਟਾ ਲਿਆ ਸੀ ਅਤੇ ਬੱਚਾ ਹੁਣ ਨਵੇਂ ਸਕੂਲ ਦੇ ਵਿੱਚ ਸੈਟਲ ਹੋਣ ਗਿਆ ਵਾ। ਪਰ ਪਿਛਲੇ ਹਫ਼ਤੇ ਵਿਕਟੋਰੀਆ ਪੁਲਿਸ ਨੇ ਇੱਕ 36 ਸਾਲਾ ਮਾਂ ਨੂੰ ਸਕੂਲ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਲਿਸਨਿੰਗ ਡਿਵਾਈਸ ਜਿਹੜੀ ਕਿ ਜੁਲਾਈ ਤੋਂ ਅਕਤੂਬਰ ਦੇ ਦਰਮਿਆਨ ਵਰਤੀ ਗਈ ਆ। ਇਸ ਤੋਂ ਇਲਾਵਾ ਜਿਹੜੀ ਪ੍ਰਾਈਵੇਸੀ ਕਾਨੂੰਨਾਂ ਦੀ ਉਲੰਘਣਾ ਦੇ ਮਸਲੇ ਹੁਣ ਹੋਣੇ ਸ਼ੁਰੂ ਹੋ ਚੁੱਕੇ ਨੇ। ਇਸ ਦੋਸ਼ ਦੇ ਵਿੱਚ ਪੁੱਛਗਿੱਛ ਦੇ ਲਈ ਇਹ ਮਾਂ ਨੂੰ ਬੁਲਾਇਆ ਤਾਂ ਜ਼ਰੂਰ ਗਿਆ, ਪਰ ਪੁਲਿਸ ਦਾ ਕਹਿਣਾ ਕਿ ਇਸ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ, ਉਹ ਬਹੁਤਾ ਕੁਛ ਨਹੀਂ ਇਸ ਚੀਜ਼ ਦੇ ਉੱਤੇ ਦੱਸ ਸਕਦੇ। ਯਾਨੀ ਕਿ ਜਦੋਂ ਇੱਕ ਖਬਰ ਬਾਹਰ ਆਉਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਕਈ ਤਰੀਕੇ ਦੇ ਨਾਲ ਉਹਦੇ ਵਿੱਚ ਗਲਤ ਤਰੀਕੇ ਦੇ ਨਾਲ ਵੀ ਉਹਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ। ਸੋ ਫਿਲਹਾਲ ਕਾਨੂੰਨੀ ਪੱਖ ਜੇ ਵੇਖੀਏ ਤਾਂ ਐਡਵੋਕੇਟ ਦਾ ਇਹ ਕਹਿਣਾ ਕਿ ਪਰਿਵਾਰ ਦੀ ਉਹ ਨੁਮਾਇੰਦਗੀ ਕਰ ਰਹੇ ਨੇ, ਇਸ ਵਜ੍ਹਾ ਕਰਕੇ ਉਹ ਸਿੱਖਿਆ ਵਿਭਾਗ ਦੀ ਸਖ਼ਤ ਆਲੋਚਨਾ ਕਰਦੇ ਨੇ। ਕਿਹੜੇ ਕਿਹੜੇ ਪੁਆਇੰਟ ਨੇ ਉਹਨਾਂ ਕੋਲ, ਉਹਨਾਂ ਦਾ ਕਹਿਣਾ ਕਿ ਸਿਸਟਮ ਦੋਸ਼ੀਆਂ ਨੂੰ ਬਚਾ ਰਿਹਾ ਵਾ ਅਤੇ ਆਪਣੇ ਬੱਚੇ ਦੀ ਰੱਖਿਆ ਕਰਨ ਵਾਲੀ ਇੱਕ ਮਾਂ ਨੂੰ ਸਜ਼ਾ ਦੇ ਰਿਹਾ ਵਾ। ਸੋ ਵਿਭਾਗ ਨੇ ਪਰਿਵਾਰ ਦੇ ਨਾਲ ਕੋਈ ਹਮਦਰਦੀ ਨਹੀਂ ਦਿਖਾਈ, ਇਹਨਾਂ ਦੇ ਵੱਲੋਂ ਦੋਸ਼ ਨੇ। ਉਹਨਾਂ ਦਾ ਕਹਿਣਾ ਕਿ ਬੱਚੇ ਨੂੰ ਇਸ ਘਟਨਾ ਦੇ ਕਾਰਨ ਇੰਨਾ ਮਾਨਸਿਕ ਸਦਮਾ ਲੱਗਾ ਕਿ ਉਹ ਸਕੂਲ ਛੱਡਣ ਤੋਂ ਬਾਅਦ 4 ਮਹੀਨਿਆਂ ਤੱਕ ਆਪਣੀ ਮਾਂ ਤੋਂ ਬਿਨਾਂ ਰਹਿ ਸਕਦਾ ਸੀ, ਬਿਨਾਂ ਨਹੀਂ ਸੀ ਰਹਿ ਸਕਦਾ। ਸੋ ਇੰਨਾ ਜ਼ਿਆਦਾ ਉਹਦੇ ਮਨ ਦੇ ਉੱਤੇ ਅਸਰ ਹੋਇਆ। ਸੋ ਇਸੇ ਮਾਮਲੇ ਦੇ ਵਿੱਚ ਜਿਹੜੀ ਮਾਂ ਆ ਜੂਲੀ ਫਿਲਪ, ਉਹਨੇ ਮੰਗ ਕੀਤੀ ਹੈ ਕਿ ਸਕੂਲ ਦੇ ਵਿੱਚ ਜਿਹੜੇ ਆਡੀਓ ਵਾਲੇ CCTV ਕੈਮਰੇ ਨੇ ਉਹ ਲਾਏ ਜਾਣ, ਕਿਉਂਕਿ ਬੋਲਣ ਤੋਂ ਸਮਰੱਥ ਜਿਹੜੇ ਬੱਚੇ ਨੇ ਉਹਨਾਂ ਦੇ ਮਾਪਿਆਂ ਕੋਲ ਰਿਕਾਰਡਿੰਗ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਬਚਦਾ। ਇਸੇ ਚੀਜ਼ ਦੇ ਉੱਤੇ ਹੁਣ ਸਿੱਖਿਆ ਵਿਭਾਗ ਦਾ ਵੀ ਆਪਣਾ ਪੱਖ ਆਇਆ। ਸਿੱਖਿਆ ਵਿਭਾਗ ਦੇ ਬੁਲਾਰੇ ਦਾ ਇਹ ਕਹਿਣਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਉਹਨਾਂ ਦੀ ਪਹਿਲੀ ਤਰਜੀਹ ਹੈ। ਉਹਨਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਆ ਕਿ ਸੁਰੱਖਿਆ ਸੰਬੰਧੀ ਕਿਸੇ ਵੀ ਚਿੰਤਾ ਨੂੰ ਸਿੱਧੇ ਸਕੂਲ ਦੇ ਸਾਹਮਣੇ ਰੱਖਣ ਤਾਂ ਕਿ ਉਹਦੀ ਜਾਂਚ ਕੀਤੀ ਜਾ ਸਕੇ। ਉਹਨਾਂ ਨੇ ਇਹ ਦੱਸਿਆ ਕਿ ਵਿਕਟੋਰੀਆ ਦੇ ਸਰਕਾਰੀ ਸਕੂਲਾਂ ਦੇ ਵਿੱਚ ਕੰਮ ਕਰਨ ਵਾਲੇ ਸਾਰੇ ਸਟਾਫ ਦੇ ਕੋਲ ਵਰਕਿੰਗ ਵਿਦ ਚਿਲਡਰਨ ਚੈੱਕ ਹੁੰਦਾ ਅਤੇ ਨਾਲ ਦੀ ਨਾਲ ਉਹ ਰਜਿਸਟਰਡ ਵੀ ਹੁੰਦੇ ਨੇ ਅਤੇ ਇਹ ਪਹਿਲਾਂ ਚੈੱਕ ਕੀਤਾ ਜਾਂਦਾ ਕਿ ਉਹਨਾਂ ਦੇ ਸਾਰੇ ਸਰਟੀਫਿਕੇਟ ਪਹਿਲਾਂ ਚੈੱਕ ਕਰ ਲਏ ਜਾਣ। ਸੋ ਆਪਣੇ ਵੱਲੋਂ ਪੂਰੀ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਸਿੱਖਿਆ ਵਿਭਾਗ ਦੇ ਵੱਲੋਂ ਕਿ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਵੀ ਅਸੁਵਿਧਾ ਨਾ ਹੋਵੇ। ਸੋ ਮਾਪਿਆਂ ਨੂੰ ਜੇਕਰ ਕਿਸੇ ਕਿਸਮ ਦੀ ਕੋਈ ਸਮੱਸਿਆ ਹੁੰਦੀ ਆ ਤਾਂ ਉਹ ਪਹਿਲਾਂ ਸਾਡੇ ਤੱਕ ਪਹੁੰਚ ਕਰ ਸਕਦੇ ਨੇ। ਸੋ ਇਸ ਮਾਮਲੇ ਦੇ ਵਿੱਚ ਵੀ ਹੁਣ ਕਾਫੀ ਜ਼ਿਆਦਾ ਚਰਚਾ ਇਸ ਟਾਈਮ ਦੇ ਉੱਤੇ ਚੱਲ ਰਹੀ ਹੈ।
ਇੱਧਰ ਖੇਡ ਜਗਤ ਵੱਲ ਜੇ ਧਾਤੀ ਮਾਰੀਏ ਤਾਂ ਆਈ ਪੀ ਐਲ ਦੇ ਵਿੱਚ ਗੁਜਰਾਤ ਟਾਈਟਨਸ ਬੜੀ ਮਜ਼ਬੂਤੀ ਦੇ ਨਾਲ ਉੱਭਰ ਕੇ ਸਾਹਮਣੇ ਆਈ ਹੈ। ਸੋ ਅਜਿਹਾ ਉੱਭਰ ਕੇ ਸਾਹਮਣੇ ਆਈ ਹੈ ਕਿ ਹੁਣ ਇਹ ਨੰਬਰ ਇੱਕ ਦੇ ਉੱਤੇ ਪਹੁੰਚ ਚੁੱਕੇ ਨੇ। 12 ਮੈਚ ਇਹਨਾਂ ਨੇ ਹਾਲੇ ਤੱਕ ਖੇਡੇ ਨੇ ਅਤੇ ਹੁਣ ਇਹਨਾਂ ਦੇ ਪੁਆਇੰਟ ਹੋ ਚੁੱਕੇ ਨੇ 16, ਯਾਨੀ ਕਿ ਸਾਰਿਆਂ ਤੋਂ ਵਧੇਰੇ। ਇਸ ਤੋਂ ਥੱਲੇ ਫਿਰ ਆਰ ਸੀ ਬੀ ਅਤੇ ਹੈਦਰਾਬਾਦ ਦੀ ਟੀਮ ਹੈ ਜਿਹਨਾਂ ਕੋਲ 14 ਪੁਆਇੰਟ ਨੇ ਅਤੇ ਚੌਥੇ ਨੰਬਰ ਦੇ ਉੱਤੇ ਇਸ ਟਾਈਮ ਪੰਜਾਬ ਦੀ ਟੀਮ ਹੈ ਜਿਹਦੇ ਕੋਲ 13 ਪੁਆਇੰਟ ਨੇ ਅਤੇ 11 ਮੈਚ ਪੰਜਾਬ ਦੀ ਟੀਮ ਖੇਡ ਚੁੱਕੀ ਹੈ। ਸੋ ਅਗਲੇ ਮੈਚ ਪੰਜਾਬ ਦੀ ਟੀਮ ਦੇ ਲਈ ਜਿੱਤਣੇ ਹੁਣ ਜ਼ਰੂਰੀ ਹੋਣਗੇ। ਫਿਲਹਾਲ ਜੇਕਰ ਆਪਾਂ ਕੱਲ੍ਹ ਦੇ ਦਿਨ ਦੇ ਹੋਏ ਮੈਚ ਦੀ ਗੱਲ ਕਰੀਏ, ਜਿਹੜਾ ਕਿ 56ਵਾਂ ਮੈਚ ਹੋ ਨਿਬੜਿਆ ਗੁਜਰਾਤ ਟਾਈਟਨ ਅਤੇ ਸਨਰਾਈਜ਼ਰ ਹੈਦਰਾਬਾਦ, ਜਿਹੜੀ ਕਿ ਮਜ਼ਬੂਤ ਟੀਮ ਇਸ ਤੋਂ ਪਹਿਲਾਂ ਨੰਬਰ ਇੱਕ ਦੇ ਉੱਤੇ ਵੀ ਬੈਠੀ ਰਹੀ ਹੈ। ਸੋ ਇਸ ਟੀਮ ਨੂੰ ਬੜੀ ਬੁਰੀ ਤਰ੍ਹਾਂ ਦੇ ਨਾਲ ਦਰੜਿਆ ਗੁਜਰਾਤ ਟਾਈਟਨਸ ਨੇ। ਹਾਲਾਂਕਿ ਸਕੋਰ ਵੀ ਕੋਈ ਬਹੁਤ ਵੱਡਾ ਨਹੀਂ ਸੀ ਖੜਾ ਕਰ ਪਾਏ। 168 ਦੌੜਾਂ ਇਹਨਾਂ ਦੇ ਵੱਲੋਂ ਬਣਾਈਆਂ ਗਈਆਂ ਸੀ, 5 ਖਿਡਾਰੀ ਗਵਾ ਕੇ, ਜਿਹਦੇ ਵਿੱਚ ਕਿ ਸਾਈ ਸੁਦਰਸ਼ਨ 44 ਗੇਂਦਾਂ ਦੇ ਵਿੱਚ 61 ਦੌੜਾਂ ਬਣਾ ਕੇ ਗਏ। ਹਾਲਾਂਕਿ ਕਪਤਾਨ ਗਿੱਲ 5 ਦੌੜਾਂ ਦੇ ਉੱਤੇ ਹੀ ਆਊਟ ਹੋ ਗਏ ਅਤੇ ਉਸ ਤੋਂ ਬਾਅਦ ਫਿਰ ਵਾਸ਼ਿੰਗਟਨ ਸੁੰਦਰ ਇੱਕ ਵਾਰੀ ਫਿਰ ਤੋਂ ਚਮਕੇ ਨੇ 33 ਗੇਂਦਾਂ ਦੇ ਵਿੱਚ 50 ਦੌੜਾਂ ਬਣਾ ਕੇ। ਸੋ ਕੁੱਲ ਮਿਲਾ ਕੇ ਇੱਕ ਠੀਕ ਠਾਕ ਜਿਹਾ ਸਕੋਰ ਇਹਨਾਂ ਦੇ ਵੱਲੋਂ ਖੜਾ ਕੀਤਾ ਗਿਆ ਸੀ। ਉਸ ਤੋਂ ਬਾਅਦ ਜਦੋਂ ਖੇਡਣ ਦੇ ਲਈ ਆਉਂਦੀ ਆ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਅਤੇ ਫਿਰ ਲਗਾਤਾਰ ਉਹਨਾਂ ਦੀਆਂ ਵਿਕਟਾਂ ਡਿੱਗਦੀਆਂ ਗਈਆਂ ਅਤੇ 120 ਖਿਡਾਰੀ ਕਿਸੇ ਵੀ ਮੋੜ ਦੇ ਉੱਤੇ ਕਾਮਯਾਬ ਨਜ਼ਰ ਨਹੀਂ ਆਇਆ। ਸਭ ਤੋਂ ਵਧੇਰੇ ਦੌੜਾਂ ਕਪਤਾਨ ਪੈਟ ਕਮਿੰਸ ਨੇ ਬਣਾਈਆਂ, ਜਿਹੜੀਆਂ ਕਿ 19 ਨੇ, ਯਾਨੀ ਕਿ 20 ਤੋਂ ਥੱਲੇ ਥੱਲੇ ਹੀ ਸਾਰੇ ਦੇ ਸਾਰੇ ਖਿਡਾਰੀ ਢੇਰ ਹੋ ਗਏ ਅਤੇ 15ਵੇਂ ਓਵਰ ਦੀ 5ਵੀਂ ਬਾਲ ਦੇ ਉੱਤੇ 86 ਦੌੜਾਂ ਬਣਾ ਕੇ ਸਾਰੀ ਦੀ ਸਾਰੀ ਟੀਮ ਢੇਰੀ ਹੋ ਜਾਂਦੀ ਹੈ। ਉਹ ਟੀਮ ਜਿਹੜੀ ਕਿ 250 350 ਤੱਕ ਵੀ ਬਣਾਉਣ ਦਾ ਦਮਖਮ ਸ਼ੋ ਕਰਦੀ ਰਹੀ ਹੈ। ਸੋ ਅਜਿਹੇ ਦੇ ਵਿੱਚ ਹੁਣ ਇਹ ਇੱਕ ਦਮ ਤਾਸ਼ ਦੇ ਪੱਤਿਆਂ ਵਾਂਗੂ ਟੀਮਾਂ ਦਾ ਖਿਲਰਨਾ ਆਉਣ ਵਾਲੇ ਦਿਨਾਂ ਦੇ ਲਈ ਕੁਛ ਹੋਰ ਸਵਾਲ ਛੱਡਦਾ ਜਾ ਰਿਹਾ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਟੀਮ ਦਾ ਮੈਚ ਪੰਜਾਬ ਦੀ ਟੀਮ ਦੇ ਨਾਲ ਵੀ ਹੋਣਾ ਵਾ ਅਤੇ ਆਰ ਸੀ ਬੀ ਦੇ ਨਾਲ ਵੀ ਹੋਣਾ, ਮੁੰਬਈ ਇੰਡੀਅਨਸ ਦੇ ਨਾਲ ਵੀ ਟੀਮ ਦਾ ਮੈਚ ਤੈਅ ਆ। ਸੋ ਅਜਿਹੇ 'ਚ ਵੇਖਣਾ ਹੋਊਗਾ ਕਿ ਕਿਹੜੀ ਟੀਮ ਕੇਸ ਕਰਵਟ ਬੈਠਦੀ ਹੈ ਇਸ ਮੈਚ ਦੇ ਵਿੱਚ। ਰਬਾਡਾ 3 ਵਿਕਟਾਂ ਲੈ ਕੇ ਗਏ, ਉਹਨਾਂ ਨੂੰ ਮੈਨ ਆਫ ਮੈਚ ਦਾ ਜਿਹੜਾ ਸਨਮਾਨ ਵੀ ਦਿੱਤਾ ਗਿਆ ਅਤੇ ਜਿਸਨ ਹੋਲਡਰ ਵੀ 3 ਵਿਕਟਾਂ ਜਿਹੜੀਆਂ ਇਸ ਮੈਚ ਦੇ ਵਿੱਚ ਹਾਸਲ ਕਰਦੇ ਨੇ। ਸੋ ਕੁੱਲ ਮਿਲਾ ਕੇ ਸਰਾਜ ਨੇ ਵੀ ਇਸ ਮੈਚ ਦੇ ਵਿੱਚ ਬੜੀ ਸਦੀ ਗੇਂਦਬਾਜ਼ੀ ਕੀਤੀ, 3 ਓਵਰਾਂ ਦੇ ਵਿੱਚ ਸਿਰਫ 11 ਦੌੜਾਂ ਦੇ ਕੇ ਅਤੇ 1 ਵਿਕਟ ਹਾਸਲ ਕੀਤੀ। ਸੋ ਇਹ ਕੁੱਲ ਮਿਲਾ ਕੇ ਮੈਚ ਜਿਹੜਾ ਉਹ ਗੁਜਰਾਤ ਦੀ ਟੀਮ ਦੇ ਗੇਂਦਬਾਜ਼ਾਂ ਦੇ ਨਾਂ ਰਿਹਾ। ਸੋ ਫਿਲਹਾਲ ਵੇਖਣ ਵਾਲੀ ਚੀਜ਼ ਇਹ ਰਹੂਗੀ ਕਿ ਅੱਗੇ ਹੁਣ ਇਹ ਟੂਰਨਾਮੈਂਟ ਕਿਹੜੇ ਪਾਸੇ ਨੂੰ ਜਾਂਦਾ, ਪਰ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਵਧੇਰੇ ਖਬਰਾਂ ਦੇ ਲਈ, ਬਜਟ ਦੇ ਉੱਤੇ ਹੋਰ ਵਧੇਰੇ ਗੱਲਾਂ ਬਾਤਾਂ ਦੇ ਲਈ ਤੁਸੀਂ ਜੁੜੇ ਰਹੋ ਰੇਡੀਓ ਹਾਂਜੀ 1674।

ਇੱਧਰ ਆਸਟ੍ਰੇਲੀਆ ਤੋਂ ਆ ਰਹੀਆਂ ਖਬਰਾਂ ਦੀ ਗੱਲ ਕਰਦੇ ਹਾਂ ਅਤੇ ਇਸ ਟਾਈਮ ਦੇ ਉੱਤੇ ਆਸਟ੍ਰੇਲੀਆ ਦੇ ਵਿੱਚੋਂ ਸਭ ਤੋਂ ਵੱਡੀ ਖਬਰ ਆ ਰਹੀ ਆ ਇੱਥੋਂ ਦੇ ਬਜਟ ਦੀ। ਸੋ ਕੱਲ੍ਹ ਦੇ ਦਿਨ

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ?
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
2: ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
4: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
5: ਕੀ ਹੋਇਆ?
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।
6: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo, business fleet lai gal karo, vehicle experts Tim Forbes ya Corey Nal, Radio Hanji re hawale nal pao 3 saal di free service. Chadston Ford, ready, set, Ford.

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
1: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
1: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।
2: JBCO Films leke aaye ne action, emotion ate full on entertainment. Punjabi feature film Shera.
3: 5 saal baad mudiya Shera, te mudiya vi kede haathan
4: ch. Starring Parmesh Verma, Sonal Chauhan, Yograj Singh, Manav Vij ate hor vi ugge kalakar.
5: Main utthon vi mudke aaya jithon koi nahi mudke aaya.
2: Written and directed by Savio Sandhu, produced by Anmol Sahni.
4: Hun vekhna na bhullyo 15 mai to tuhade nedle cinema ghara vich Shera.
6: Yaar tu itthe inni cheti aake pakka vi ho gaya, ki jugaad laya hai?
7: Jugaad nahi, eh hai 8 saalan to vi vadda tajurba Bansal Immigration da, jinna ne vadhiya course vich admission karai ate fir mainu PR di raah vi vikhai. Inna hi nahi, e student visa, AAT appeals, skilled visas, PR, US visitor visa ate hor vi kai migration services provide karde ne.
6: Number ta de Bansal Immigration wale.
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
8: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
9: ਸੂਰਜ ਦੇਵਤਾ
8: ਕੀ ਮਤਲਬ?
9: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵਧ ਗਈ।
8: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
9: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ। ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਉਸ ਲਿੰਟਲਸ। ਉਸ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।

0: एक प्रारंभिक बाल्यावस्था शिक्षक या प्रशिक्षक के रूप में आप बच्चों के जीवन को आकार दे सकते हैं। आप अपना करियर बना सकते हैं, अपनी विशेषज्ञता साझा कर सकते हैं और विक्टोरिया के बच्चों और परिवारों पर स्थायी प्रभाव डाल सकते हैं। अपने करियर को संवारे। अधिक जानकारी के लिए vic.gov.au/kinder पर जाएं। विक्टोरियन सरकार मेलबर्न द्वारा अधिकृत।
1: जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
2: की होया, इनी टेंशन क्यों लेती हो ये?
3: यार की दसा, मॉर्गेज दा काम आज भी नहीं बनया।
2: आज सिमी पहन जी आई सी, उन्होंने अपना मॉर्गेज यूवी फाइनेंशियल सर्विसेज तो थोड़े टाइम विच ही करवा लेता।
3: अच्छा, असी भी उन्होंने कांटेक्ट कर दिया फिर ता।
2: जेकर थानू भी लोड है होम लोन, रीफाइनेंस, कार लोन या फिर एनी अदर लोन दी, ता आज ही कांटेक्ट करो हरप्रीत सिंह फ्रॉम यूवी फाइनेंशियल सर्विसेज एट 0433-8311 और विजिट uvfinancial.com.au।
4: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
5: अमृत एक कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दुध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
4: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
6: तुसी सुन रहे हो इस प्रोग्राम दा रिपीट ब्रॉडकास्ट। रेडियो हां जी 1674 मास करदे हां। वधिया तुहाडा दिन जा रहा होगा ते पा लिया होगा तुसी दिन रेड़े। ਵਧੀਆ ਵਧੀਆ ਤੁਹਾਡਾ ਦਿਨ ਰਵੇ। 13 ਤਰੀਕ ਅੱਜ ਮਈ ਦਾ ਮਹੀਨਾ 2026, ਅੱਜ ਦਿਨ ਬੁੱਧਵਾਰ ਦਾ। ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
7: ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਉਮੀਦ ਕਰਦਾ ਸਾਰੇ ਸੁਣਨ ਵਾਲੇ ਵੀ ਖੁਸ਼ ਖੈਰ ਖੈਰੀਅਤ ਨਾਲ ਹੋਣਗੇ। ਅਤੇ ਜਿਵੇਂ ਰਣਜੋਤ ਹੁਣਾਂ ਨੇ ਕਿਹਾ ਦਿਨ ਤੁਸੀਂ ਰੇੜੇ ਪਾ ਲਿਆ ਹੋਣਾ ਅਤੇ ਮੈਲਬਰਨ ਵੱਸਦੇ ਹੋ ਤਾਂ ਹਲਕੀ ਹਲਕੀ ਧੁੰਦ ਵੀ ਹੁਣ ਤਾਂ ਛੱਟ ਗਈ ਆ। ਸੂਰਜ ਦੇਵਤਾ ਨੇ ਖੁੱਲ੍ਹੇ ਦਰਸ਼ਨ ਦੇਣੇ ਸ਼ੁਰੂ ਕਰਤੇ ਨੇ।
6: ਬਿਲਕੁਲ ਜੀ, ਜਿੰਨੀ ਸੋਹਣੀ ਧੁੱਪ ਲੱਗ ਜਾਂਦੀ ਹੈ ਨਾ, ਮਜ਼ਾ ਆ ਜਾਂਦਾ ਮੁੜ ਕੇ।
7: ਪਰ ਇਹਦੀ ਅਹਿਮੀਅਤ ਉਹੀ ਜਾਣਦੇ ਆ ਜਿੱਥੇ ਧੁੰਦਾਂ ਜਾਂ ਬੱਦਲਬਾਈ ਜ਼ਿਆਦਾ ਰਹਿੰਦੀ ਹੈ, ਜਿੱਥੇ ਹਰ ਰੋਜ਼ ਹੀ ਧੁੱਪ ਆ। ਉਹ ਕਹਿੰਦੇ ਨਾ ਜਿਨ੍ਹਾਂ ਦੇ ਵਿਹੜਿਆਂ ਨੂੰ ਖਾ ਲਿਆ ਕੰਧਾਂ ਅਤੇ ਛੱਤਾਂ ਨੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਧੁੱਪ ਕਿਹੋ ਜਿਹੀ ਹੁੰਦੀ।
6: ਵਾਹ ਵਾਹ ਵਾਹ, ਧੁੱਪ ਤਾਂ ਵੈਸੇ ਤੁਹਾਡੇ ਵਾਲੇ ਪਾਸੇ ਵੀ ਇੱਦਾਂ ਦੀ ਲੱਗਦੀ ਹੋਣੀ ਆ।
7: ਹਾਂਜੀ ਹਾਂਜੀ, ਉਹ ਵੀ ਬਾਹਰਲਾ ਮੁਲਕ 'ਚ ਹੀ ਆ ਜਾਂਦਾ।
6: ਧੁੰਦ ਦਾ ਹੀ ਫਰਕ, ਧੁੰਦ ਦਾ ਹੀ ਫਰਕ ਪੈਂਦਾ। ਹੋ ਸਕਦਾ ਕਿਤੇ ਮਹਿੰਗੀ ਸਸਤੀ ਧੁੰਦ ਵੀ ਪੈਂਦੀ
7: ਆਪਣੀ। ਮੈਂ ਕਿਹਾ ਸੋਚ ਹੀ ਉਹ ਜੀ ਆ ਬਾਈ, ਆਹ ਕਹਿੰਦਾ ਜੇ ਚਾਰ ਸਫੈਦੇ ਲੱਗੇ ਜਮੇ ਡੇਲੋਂ ਬਣਾਇਆ ਪਿਆ ਨਾ, ਜਿਵੇਂ ਨਹਿਰੋ ਨਹਿਰ ਜਾਂਦੇ ਹੁੰਦੇ। ਮੈਂ ਕਿਹਾ ਭਰਾਵਾ ਹੁਣ ਇੰਨੇ ਬੀਜੇ ਔਖੇ ਹੋ ਕੇ ਲਏ ਆ, ਹੁਣ ਉਧਾਰਨ ਤਾਂ ਚੱਜ ਦੀ ਦੇ ਲਿਆ ਕਰ ਤੂੰ। ਕਹਿੰਦਾ ਨਹੀਂ, ਸਾਡੀ ਚੱਜ ਦੀ ਉਧਾਰਨ ਉਹੀ ਆ।
6: ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਆ ਵੀ ਹੁਣ ਇਹ ਤੋਂ ਥੋੜ੍ਹਾ ਜਿਹਾ ਪਹਿਲਾਂ ਚੱਲ ਜਾਈਏ ਆਪਾਂ ਇੱਕ ਦੋ ਹਫ਼ਤੇ, ਅਤੇ ਉਦੋਂ ਸਾਨੂੰ ਗਰਮੀ ਚੁੱਭਦੀ ਸੀ, ਉਹੀ ਧੁੱਪ ਸੀ। ਹੁਣ ਉਹ ਚੁੱਭ ਜਿਹੜੀ ਧੁੱਪ ਜਿਹੜੀ ਉਹ ਸਾਨੂੰ ਮਿੱਠੀ ਮਿੱਠੀ ਲੱਗਦੀ ਆ ਕਿਉਂਕਿ ਉਹ ਠੰਡ ਤੋਂ ਬਾਅਦ ਆ
7: ਜੀ। ਹੁਣ ਦੇਖੋ ਹੈ ਨਾ, ਅਪ੍ਰੈਲ ਮਈ 'ਚ ਜਦੋਂ ਵਾਢੀਆਂ ਹੁੰਦੀਆਂ ਉਦੋਂ ਸੋਨੇ ਦੀ ਕਣੀ ਪਈ ਹੋਵੇ ਅਤੇ ਉਹ ਵੀ ਮਨਜ਼ੂਰ ਨਹੀਂ, ਵਾਢੀਆਂ ਦੇ ਦਿਨ ਨੇ ਨਹੀਂ ਹੈ ਨਾ। ਮਨਮੋਹਣ ਬਾਰ ਸੁਣੀ ਬਿਰਸਾ ਸ਼ੋਅ ਕਰਦੇ ਹੁਣ, ਮਿੰਨੀ ਮਿੰਨੀ ਫੋਰ ਪੈਂਦੀ ਹੋਵੇ ਬਾਘਾਂ 'ਚ ਮੋਹਰ ਬੋਲਦੇ ਹੁਣ, ਮਨੋ ਮਨ ਸ਼ਰਾਰਤ ਹੋ ਜਾਂਦੀ ਹੈ। ਮੈਂ ਕਿਹਾ ਅਪ੍ਰੈਲ ਮਹੀਨੇ ਕਹੇ ਤਾਂ ਬੰਦਾ ਡਾਂਗਾ ਲੈ ਕੇ ਆ ਜੀ।
6: ਹਾਂ ਸਹੀ ਗੱਲ,
7: ਡਿਪੈਂਡ ਕਰਦਾ ਉਹੀ ਧੁੱਪ ਆ, ਉਹੀ ਗੱਲਾਂ, ਉਹੀ ਬਾਤਾਂ।
6: ਇਹ ਸੌਣ 'ਚ ਫਰੇਮ 'ਚੋਂ, ਇਹ ਸੌਣ 'ਚ ਚੰਗੀਆਂ ਲੱਗਦੀਆਂ,
7: ਸੌਣ ਦੀ ਝੜੀ ਜੀ ਲੱਗੀ, ਸੌਣ ਦੀ ਝੜੀ ਹੈ।
6: ਸੌਣ ਤੋਂ ਚੇਤਾ ਆ ਵੀ ਮਤਲਬ ਮੰਨ ਲਓ ਸਵੇਰੇ ਸਵੇਰੇ ਠੰਡ ਹੋਵੇ, ਇਹ ਵੇਲੇ ਧੁੱਪ ਲੱਗ ਜੇ
7: ਅਤੇ ਬੰਦਾ ਸੌਣ 'ਚ ਹੋਵੇ ਸੁੱਤਾ ਪਿਆ ਹੋਵੇ, ਜੱਟ ਪੈਦਾ ਹੋਇਆ ਵੇਲੋਂ ਸੌਣ ਵਾਸਤੇ, ਉਹ ਭਰਾਵਾ ਛਾਉਣ ਵਾਸਤੇ। ਡਾਟ ਸਾਹਿਬ ਕਹਿੰਦਾ ਸਾਨੂੰ ਸੌਣ ਵਾਲੀਆਂ ਨਹੀਂ, ਸਾਨੂੰ ਉੱਠਣ ਵਾਲੀਆਂ ਗੋਲੀਆਂ ਦਓ।
6: ਹਾਂ ਸਹੀ ਗੱਲ ਹੈ, ਇਹ ਇੱਥੇ ਜਾਗਦਿਆਂ ਦੇ ਨਹੀਂ ਕੰਮ ਮੁੱਕਦੇ, ਉੱਠਿਆਂ ਦੇ ਕਿੱਥੋਂ ਮੁੱਕਣੇ।
7: ਇਹ ਵੀ ਔਖਾ ਯਾਰ,
6: ਉੱਤੋਂ ਬਜਟ ਆ ਗਿਆ
7: ਨਾਲੇ ਕੋਈ ਨਾ ਹੈ ਨਾ। ਹੁਣ ਤਾਂ ਕੁੱਤਾ ਵੀ ਭੌਂਕੇ ਅਤੇ ਐਂ ਲੱਗਦਾ ਜਿਵੇਂ ਸਲਾਹ ਦੇ ਕੇ ਗਿਆ ਹੁੰਦਾ, ਲੋਕ ਕਰਨਗੇ। ਦੇਖੋ ਜੀ ਸਕਸੈਸ ਉਹੀ ਆ, ਤੁਸੀਂ ਸੁੱਤੇ ਵੀ ਪਏ ਹੋ ਨਾ, ਤੁਹਾਡੇ ਕਿਸੇ ਨਾ ਕਿਸੇ ਜਗ੍ਹਾ ਪੈਸੇ ਬਣ ਰਹੇ ਆ। ਮੈਂ ਕਿਹਾ ਤੁਹਾਡੇ ਜਾਗਦੇ ਹੁੰਦੇ ਨਹੀਂ ਬਣਦੇ ਭਰਾਵਾ, ਤੂੰ ਮੈਂ ਕਿਹਾ ਅੱਗੇ ਹੋਰ ਜ਼ਖਮਾਂ 'ਤੇ ਤੇਰੇ ਦਿੱਤੇ ਜ਼ਖਮਾਂ 'ਚੋਂ ਕਹਿੰਦਾ ਤੂੰ ਹਜੇ ਵੀ ਧੂੰਆਂ ਨਿਕਲਦਾ, ਕਿਤੇ ਹਰੇ ਨਾ ਹੋ ਜਾਣ, ਪੂਰਾ ਬਜਟ ਹੀ ਛਿੜਕ ਜਾ, ਮਾਫ਼ ਕਰਨਾ ਪੂਰਾ ਨੂਣ ਹੀ ਛਿੜਕ ਜਾ। ਬਜਟ ਵੈਸੇ ਰਣਜੋਤ ਕਹਿੰਦੇ ਗਰੀਬ ਆਦਮੀ ਦੇ ਨਾ ਸਰਕਾਰ ਨੇ ਗੁੱਦੇ ਵਾਲੇ ਦਸਤਾਨੇ ਨਾ ਮਾਰਿਆ ਘਸਾਉਣ ਦਾ, ਹੋ ਗਿਆ ਨਾ ਹੁਣ ਅਗਲੇ ਚਾਰਾਂ ਸਾਲਾਂ ਚ ਤੁਹਾਨੂੰ 250-250 ਲਾਓ ਕਿੰਨੇ ਬਣ ਗਏ। ਬੰਦਾ ਕਹਿੰਦਾ ਹੈ ਜੀ ਕੈਲਕੂਲੇਟਰ ਦੇ ਕਰਕੇ ਦੇਖੋ ਨਾ, ਕਹਿੰਦਾ ਰਹਿਣ ਦੇ ਭਰਾਵਾ।
6: ਨਹੀਂ ਜਿਹੜਾ ਇਹ ਸਿੱਧਾ ਸਿੱਧਾ ਜਿਹਾ ਹਿਸਾਬ ਜਿੱਦਾਂ ਸਮਝਾਉਂਦੇ ਨਾ, ਮਤਲਬ ਕਿਸੇ ਵੀ ਇਹ ਨਹੀਂ ਵੀ ਸਰਕਾਰ ਕਿਸੇ ਵੀ ਸਪੈਸ਼ਲਿਸਟ ਕੋਲ ਚਲ ਜਾਓ, ਪਤਾ ਨਹੀਂ ਜਾਂਦੇ ਆਪਣਾ ਸਿਸਟਮ ਉੱਦਾਂ ਦਾ, ਮੈਨੂੰ ਤਾਂ ਕਦੇ ਵੀ ਨਹੀਂ ਸਮਝ ਆਇਆ ਵੀ ਇਹਦੇ 'ਚੋਂ ਫਾਇਦਾ ਕੀ ਨਿਕਲਿਆ। ਫਿਰ ਫਾਇਦਾ ਕਾਗਜ਼ੀ ਪਤਨੀ ਤਾਂ ਦਿਖ ਪੈਂਦਾ, ਪਰ ਜਦੋਂ ਆਪਾਂ ਉਹਨੂੰ ਸਾਰਾ ਕੁਛ ਸਮਝਾ ਕੇ ਤਾਂ ਫਿਰ ਉਹ ਕਹਿੰਦੇ ਆ ਨਾ ਵੀ ਇੰਨੇ 'ਚ ਪਾ ਦਿਉ ਹੁਣ,
7: ਇਹੀ ਆ ਤੁਸੀਂ ਕਲੇਮ ਕਰ ਲੈਣੇ ਆ,
6: ਹਾਂ ਇਹ ਤੁਹਾਡੇ ਕਲੇਮ ਹੋਏ ਨੇ, ਇਹ ਤੁਹਾਡੇ ਬਚ ਜਾਣੇ। ਬੰਦਾ ਸੋਚਦਾ ਵੀ ਬਚ ਕਿੱਦਾਂ ਜਾਣੇ ਆ,
7: ਉਹੀ ਟਾਂਗੇ ਵਾਲੇ ਬਾਬੇ ਵਾਲਾ ਹੀ ਕੰਮ ਆ, ਕਹਿੰਦਾ ਜੀ ਲੈ ਦੇ ਕੇ ਝੂਟੇ ਹੀ ਬਚੇ ਆ।
6: ਜਾਂ ਫਿਰ ਹੋਰ ਤੁਹਾਡੀ ਚੀਜ਼ ਮਤਲਬ ਹੋਰ ਜ਼ਿਆਦਾ ਡੰਗਾਈ 'ਚ ਹੋ ਜਾਂਦੀ, ਜਦੋਂ ਮੰਨ ਲਓ ਤੁਸੀਂ ਟੈਕਸ ਟੁਕਸ ਭਰਿਆ ਹੋਵੇ ਨਾ, ਅਤੇ ਉਹ ਕਹਿਣ ਵੀ ਹਾਂਜੀ ਇਸ ਵਾਰੀ ਤੁਸੀਂ ਇੰਨਾ 15,000-20,000 ਤੁਸੀਂ ਭਰਨਾ, ਉਹ ਤੋਂ ਬਾਅਦ 'ਚ ਕਹਿਣ ਵੀ ਬਿਜ਼ਨਸ ਤਾਂ ਘਾਟੇ 'ਚ ਹੀ ਆ ਨਾ।
7: ਇਹ ਵੀ ਆ ਨਾਲ, ਨਹੀਂ ਜੇ ਤੁਸੀਂ ਨੌਕਰੀ ਪੇਸ਼ਾ ਵੀ ਹੋ ਨਾ, ਅਤੇ ਤੁਹਾਡਾ ਪੱਚੀ-30,000 ਟੈਕਸ ਕੱਟ ਕੇ ਬਾਅਦ 'ਚ ਕਹਿਣਗੇ $23-97 ਤੁਹਾਨੂੰ ਵਾਪਸ ਆ ਜਾਣੇ,
6: 99 ਸੈਂਟ।
7: ਨਾਲੇ ਏਜੰਟ ਦੇ ਜਿਹੜੇ ਪੈਸੇ ਆ ਅਕਾਊਂਟੈਂਟ ਦੇ, ਉਹ ਵੀ ਵਿੱਚ ਹੀ ਕੱਟੇ ਜਾਣੇ ਆ, ਉਹ ਟੋਟਲ ਦੇ ਅਗੇਂਸਟ ਆ, ਤੁਹਾਡੇ ਪੱਲਿਓਂ ਥੋੜ੍ਹੀ ਪੈ ਰਹੇ ਆ।
6: ਇਹ ਚੀਜ਼ ਬੜੀ ਇੰਟਰਸਟਿੰਗ ਹੈ ਨਾ, ਜਦੋਂ ਮੰਨ ਲਓ ਆਪਾਂ ਕੋਈ ਦਾਨ ਪੁੰਨ ਵੀ ਦੇਣਾ ਵਾ, ਅਤੇ ਉੱਥੇ ਵੀ ਹੁਣ ਤਾਂ ਉਹ ਵੀ

0: ਰਿਪੋਰਟਾਂ ਤੁਹਾਡੇ ਨਾਲ ਕੀਤੀਆਂ, ਸੋਸ਼ਲ ਮੀਡੀਆ ਦੇ ਉੱਤੇ ਵੀ ਤੁਹਾਡੇ ਨਾਲ ਸਾਂਝ ਪਾਈ ਆ। ਸੋ ਵੈਸੇ ਤਾਂ ਮੈਂ ਜਿੱਦਾਂ ਕਹਿੰਦਾ ਹੁੰਦਾ ਵਾ, ਇੱਥੋਂ ਦੇ ਤਾਂ ਫਿਰ ਵੀ ਥੋੜ੍ਹਾ ਬਹੁਤਾ ਨਾ ਹਾਲੇ ਆਪਾਂ ਵੇਖੀਏ, ਅਤੇ ਕਿਤੇ ਨਾ ਕਿਤੇ ਸਮਝ ਪੈਂਦਾ ਵਾ, ਕਿਤੇ ਨਾ ਕਿਤੇ ਆਪਾਂ ਸਮਝਦੇ ਹਾਂ ਕਈ ਚੀਜ਼ਾਂ ਸਿੱਧੀਆਂ ਸਿੱਧੀਆਂ ਜਿਹੀਆਂ, ਚਲੋ ਨਿੱਕੀਆਂ ਨਿੱਕੀਆਂ ਸਮਝ ਆ ਜਾਂਦੀਆਂ ਜਿਹੜੀਆਂ ਸਾਡੇ ਨਾਲ ਸੰਬੰਧਿਤ ਆ। ਅਤੇ ਭੰਬਲ ਭੂਸਾ ਪੈਂਦਾ ਜਦੋਂ ਇੰਡੀਆ ਦਾ ਬਜਟ ਆਉਂਦਾ, ਉਹ 'ਚ ਪਤਾ ਨਹੀਂ ਲੱਗਦਾ।
1: ਨਹੀਂ, ਉਹ 'ਚ ਬੀੜੀਆਂ ਮਹਿੰਗੀਆਂ ਹੋ ਗਈਆਂ, ਸੈਟਾਂ ਫਲਾਨਾ ਹੋ ਗਿਆ, ਟੀ ਵੀ 'ਤੇ ਆਹ ਲੱਗ ਗਿਆ, ਹੁਣ ਐਲ ਸੀ ਡੀ ਮਹਿੰਗੇ ਹੋ ਜਾਣੇ, ਇਹੋ ਜਿਹੀਆਂ ਨਾ 35-36 ਡੋਟ ਪੁਆਇੰਟ ਜੇ ਲਿਖੇ ਹੁੰਦੇ ਆ, ਬੰਦਾ ਕਹਿੰਦਾ ਹੈ
0: ਨਹੀਂ ਉਹ ਹੋਰ ਹੀ ਜੀ ਹਿਸਾਬ ਦੇ ਨਾਲ
1: ਸਾਈਕਲਾਂ ਦੇ ਪੁਰਜੇ ਸਸਤੇ ਹੋ ਜਾਣੇ ਆ।
0: ਮਤਲਬ ਇਹ ਗੱਲਾਂ
1: ਬੰਦਾ ਕਹਿੰਦਾ ਯਾਰ ਸਾਈਕਲ ਹੋਊ ਕਿ ਨਹੀਂ, ਨਹੀਂ ਨਹੀਂ ਸਾਈਕਲਾਂ ਦੇ ਪੁਰਜੇ
0: ਪਹਿਲਾਂ ਉਹ ਆਊਗਾ ਤੇ ਫਿਰ ਪੁਰਜੇ। ਸੋ ਇਹਦੇ 'ਚ ਘੁਮਾ ਫਰਾ ਕੇ ਇੰਨਾ ਕੁ ਲਿਖਿਆ ਗਿਆ ਹੁੰਦਾ ਵਾ ਵੀ ਆਮ ਬੰਦੇ ਨੂੰ ਤਾਂ ਮੈਨੂੰ ਲੱਗਦਾ ਵਾ ਵੀ ਔਖਾ ਵਾ, ਪਰ ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਬਿਲਕੁਲ ਸੌਖੀਆਂ ਸੌਖੀਆਂ ਨੇ, ਬਿਲਕੁਲ ਸਿੱਧੀਆਂ ਸਿੱਧੀਆਂ ਨੇ, ਜਿਹੜੀਆਂ ਤੁਹਾਡੇ ਸਮਝ 'ਚ ਆਉਣ ਵਾਲੀਆਂ ਨੇ, ਜਿਹੜੀਆਂ ਸਾਨੂੰ ਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਕਰਦੀਆਂ ਨੇ, ਨਿੱਕੇ ਨਿੱਕੇ ਬਿੱਲਾਂ ਦੇ ਵਿੱਚੋਂ ਜੋ ਵੀ ਛੋਟ ਛਡਾਹ ਨੇ ਉਹ ਤਾਂ ਚਲੋ ਤੁਹਾਡੇ ਤੱਕ ਹੈ ਹੀ ਨੇ, ਜੇ ਕਿਸੇ ਕੋਈ ਕੰਫਿਊਜ਼ਨ ਹੋਊਗੀ ਤਾਂ ਕੱਲ੍ਹ ਨੂੰ ਤੁਸੀਂ ਜ਼ਰੂਰ ਇੱਕ ਦੂਸਰੇ ਨਾਲ ਸਲਾਹ ਮਸ਼ਵਰਾ ਕਰ ਲਿਓ, ਆਪਾਂ ਵੀ ਚਲੋ ਉਹਦੇ 'ਚ ਸ਼ਾਮਿਲ ਹੋਵਾਂਗੇ। ਅਤੇ ਪਰ ਇਹਦੇ ਵਿੱਚ ਇੱਕ ਜਿਹੜਾ ਅੱਗੇ ਆਪਾਂ ਉਹਦੇ 'ਤੇ ਚਲੋ ਫਿਰ ਗੱਲ ਕਰਦੇ ਹਾਂ, ਪਰ ਇਮੀਗ੍ਰੇਸ਼ਨ ਨੂੰ ਲੈ ਕੇ ਕੁਛ ਫੇਰਬਦਲ ਜਿਹੜੇ ਨੇ ਉਹ ਹੋਣ ਦੀ ਸੰਭਾਵਨਾ। ਸੋ ਇਹ ਖਾਸ ਤੌਰ ਦੇ ਉੱਤੇ ਜ਼ਿਆਦਾ ਇੰਪੋਰਟੈਂਸ ਇਸ ਕਰਕੇ ਆ ਕਿਉਂਕਿ ਜਿੱਥੇ ਇੱਕ ਪਾਸੇ ਇਹ ਰੌਲਾ ਪੈ ਰਿਹਾ ਸੀ ਕਿ ਹੋਰ ਰੋਖਾ ਕਰ ਦਿੱਤਾ ਜਾਊਗਾ, ਹੋਰ ਘਟਾ ਦਿੱਤੇ ਜਾਣਗੇ ਮਾਈਗ੍ਰੈਂਟਸ, ਕਿਉਂਕਿ ਪਲੀਨ ਹੈਨਸਨ ਵਨ ਨੇਸ਼ਨ ਪਾਰਟੀ, ਸੋ ਇੱਧਰੋਂ ਹੁਣ ਲਿਬਰਲ ਵੀ ਇਹੋ ਰੌਲਾ ਪਾਉਣਾ ਸ਼ੁਰੂ ਹੋ ਗਈ ਸੀ। ਸੋ ਉਸ ਸਭ ਦੇ ਦਰਮਿਆਨ ਹੁਣ ਕਹਿੰਦੇ ਨੇ ਵੀ ਇੱਕ ਉਮੀਦ ਦੀ ਕਿਰਨ ਜਿਹੜੀ ਜਾਗੀ ਆ, ਜਿੰਦਾ ਰੱਖੇਗੀ।
1: ਇੱਕ ਹੁੰਦੀ ਹੈ ਸਰਕਾਰ, ਇੱਕ ਹੁੰਦੀ ਹੈ ਵਿਰੋਧੀ ਧਿਰ। ਵਿਰੋਧੀ ਧਿਰ ਇਸ ਲਈ ਕਿਹਾ ਜਾਂਦਾ ਕਿਉਂਕਿ ਉਹਨਾਂ ਨੇ ਹਰ ਗੱਲ ਦਾ ਵਿਰੋਧ ਕਰਨਾ
0: ਹੁੰਦਾ, ਉਹ ਬਣੀ ਜੰਮੀ ਇਸ ਲਈ ਹੁੰਦੀ।
1: ਹਾਂ, ਇਸ ਲਈ ਹੈ ਨਾ, ਆਓ ਵਿਰੋਧ ਦਾ ਵਿਰੋਧ ਕਰੀਏ। ਹੁਣ ਜਿਹੜੀ ਵਨ ਨੇਸ਼ਨ ਅਤੇ ਲਿਬਰਲ ਆ ਕੋਲੀਸ਼ਨ ਆ, ਉਹ ਸਾਈਡਲਾਈਨ ਰਹੀਆਂ ਜਿਸ ਹਿਸਾਬ ਨਾਲ ਲੇਬਰ ਨੇ ਸਪਸ਼ਟ ਬਹੁਮਤ ਨਾਲ ਸਰਕਾਰ ਬਣਾਈ ਅਤੇ ਉਹਨਾਂ ਦੀ ਝੰਡੀ ਰਹੀ, ਅਤੇ ਕੋਲੀਸ਼ਨ ਬਿਲਕੁਲ ਹੀ ਬਾਹਰ ਹੋ ਚੁੱਕੀ ਆ, ਉਹਨਾਂ ਕੋਲ ਮੁੱਦੇ ਹੁਣ ਉਸ ਲੈਵਲ ਦੇ ਨਹੀਂ ਰਹੇ। ਹਾਊਸਿੰਗ ਇੱਥੋਂ ਦਾ ਬਹੁਤ ਵੱਡਾ ਮੁੱਦਾ, ਅਤੇ ਹਾਊਸਿੰਗ ਨੂੰ ਜਦ ਮਾਈਗ੍ਰੇਸ਼ਨ ਨਾਲ ਇਮੀਗ੍ਰੇਸ਼ਨ ਨਾਲ ਜੋੜ ਕੇ ਵੇਖਿਆ ਜਾਂਦਾ ਤਾਂ ਫਿਰ ਉਹ ਬਲੇਮ ਗੇਮ ਵੀ ਚਲੀ ਜਾਂਦੀ ਆ, ਫਿਰ ਇਹ ਕਹਿਣੋਂ ਹਟ ਜਾਂਦੇ ਸਰਕਾਰ ਜਾਂ ਵਿਰੋਧੀ ਧਿਰ ਵੀ ਨਵੇਂ ਘਰ ਜਿੰਨੇ ਬਣਾਏ ਜਾਣੇ ਚਾਹੀਦੇ ਸੀ ਉਨੇ ਨਹੀਂ ਬਣੇ, ਫਿਰ ਉਹ ਕਹਿਣ ਦੀ ਬਜਾਏ ਇਹ ਕਹਿ ਦਿੱਤਾ ਜਾਂਦਾ ਵੀ ਮਾਈਗ੍ਰੈਂਟਸ ਹੋਰ ਆ ਗਏ, ਬੇਲੋੜੇ ਲੋਕ ਸਾਧਲੇ, ਉਹਨਾਂ ਕਰਕੇ ਹਾਊਸਿੰਗ ਦਾ ਕ੍ਰਾਈਸਿਸ ਆ। ਇਹੀ ਵਜ੍ਹਾ ਕਿ ਉਸ ਸੈਂਟੀਮੈਂਟ ਨੂੰ ਵਨ ਨੇਸ਼ਨ ਪੋਲੀਨ ਹੈਨਸਨ ਹੁਣੀ ਬਹੁਤ ਦੇਰ ਤੋਂ ਕੈਸ਼ ਕਰ ਰਹੇ ਆ, ਅਤੇ ਇਸ ਵੇਲੇ ਦਾ ਉਹ ਸਾਰਿਆਂ ਨਾਲੋਂ ਵੱਡਾ ਮੁੱਦਾ ਵੀ ਆ। ਉਸ ਲਿਹਾਜ਼ ਨਾਲ ਉਹਨਾਂ ਨੂੰ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ। ਸਰਕਾਰ ਨੂੰ ਉਸ ਚੀਜ਼ ਤੋਂ ਦੇਖੋ ਡਰ ਤਾਂ ਲੱਗਣਾ ਸੁਭਾਵਿਕ ਆ। ਇਹੀ ਕਾਰਨ ਆ ਕਿ ਇਹਨਾਂ ਨੇ ਜਿਹੜਾ ਇਹ ਪਰਮਾਨੈਂਟ ਮਾਈਗ੍ਰੇਸ਼ਨ ਪ੍ਰੋਗਰਾਮ ਆ, ਇਹਨੂੰ ਸਹਿਜ ਮਤੇ ਨਾਲ ਥੋੜ੍ਹਾ ਥੋੜ੍ਹਾ ਘਟਾਉਣਾ ਸ਼ੁਰੂ ਕੀਤਾ। ਜਦੋਂ ਪੈਂਡੈਮਿਕ ਦਾ ਲੈਵਲ ਸੀ, ਉਹ ਪ੍ਰੀ ਪੈਂਡੈਮਿਕ ਲੈਵਲ 'ਤੇ ਹੁਣੇ ਆ ਗਿਆ ਦੁਬਾਰਾ, ਕਿਉਂਕਿ ਪੈਂਡੈਮਿਕ ਦਾ ਅਸਰ ਹੋਇਆ, ਇੱਕ ਵਾਰ ਸਾਰਾ ਬਿਜ਼ਨਸ ਸਭ ਕੁਛ ਚੌਪਟ ਹੋ ਗਿਆ, ਉਦੋਂ ਫਿਰ ਇਹਨਾਂ ਨੇ ਇੱਕ ਸਾਲ 'ਚ 5.5 ਲੱਖ ਬੰਦਾ ਸੱਦਿਆ, ਜੋ ਕਿ ਇਤਿਹਾਸ 'ਚ ਕਦੇ ਨਹੀਂ ਹੋਇਆ। ਸੱਦਣਾ ਪੈਣਾ ਸੀ, ਨਹੀਂ ਤਾਂ ਸਾਰੀ ਇੰਡਸਟਰੀ, ਸਾਰੇ ਬਿਜ਼ਨਸ, ਸਮਾਲ ਬਿਜ਼ਨਸ ਸਭ ਕਾਸੇ ਦਾ ਭੱਠਾ ਬੈਠਦਾ ਸੀ। ਉਦੋਂ 5.5 ਜਿੰਨਾ ਵੀ ਸੱਦਿਆ, ਹੌਲੀ ਹੌਲੀ ਘਟਾ ਕੇ 3 ਲੱਖ, 4 ਲੱਖ, 3 ਲੱਖ, ਅਤੇ ਹੁਣ ਘਟਾ ਕੇ ਇਹਨੂੰ ਜਿਹੜਾ ਪਰਮਾਨੈਂਟ ਮਾਈਗ੍ਰੇਸ਼ਨ ਪ੍ਰੋਗਰਾਮ ਆ 2026-27 ਦਾ ਜਿਹੜਾ ਫਾਈਨੈਂਸ਼ੀਅਲ ਈਅਰ ਆ, 1,85,000 'ਤੇ ਇਹਨਾਂ ਨੇ ਲਿਆਂਦਾ। ਸੋ ਨਾ ਇਹ ਘੱਟ ਹੀ ਆ, ਨਾ ਇਹ ਵੱਧ ਹੀ ਆ, ਇਹਨੂੰ ਇਸ ਲਿਹਾਜ਼ ਨਾਲ ਵੇਖੀਏ ਜਾਈਏ।
0: ਸੋ ਪਿਛਲੇ ਸਮੇਂ ਦੇ ਮੁਕਾਬਲੇ ਆਪਾਂ ਕਹੀਏ ਵੀ ਘੱਟ ਆ, ਇਸ ਕਰਕੇ ਸਾਨੂੰ ਲੱਗਦਾ ਵੀ ਬਹੁਤ ਡਰੋਪ ਆ ਗਿਆ, ਪਰ ਜੇ ਆਲ ਓਵਰ ਵੇਖੀਏ ਤਾਂ ਫਿਰ ਵਾਜਬ, ਪਰ ਉਹਦੇ 'ਚ ਇਹ ਵੀ ਰੌਲਾ ਪੈਂਦਾ ਨਾ ਵੀ ਜਿੰਨੇ ਕਹੇ ਵੀ ਉਹਨੇ ਵੀ ਸੱਦੇ ਵੀ ਨਹੀਂ ਨਾ।
1: ਧਰਤੀ ਕਿੱਡੀ ਵੱਡੀ, ਚੰਨ ਤੋਂ ਜਾਂ ਸੂਰਜ ਤੋਂ ਤੁਹਾਡੀ ਰੈਫਰੈਂਸ ਕੀ ਆ, ਕੰਪੈਰੀਜ਼ਨ ਕੀ ਆ? ਜੇ ਤੁਸੀਂ ਪ੍ਰੀ ਪੈਂਡੈਮਿਕ ਲੈਵਲਸ ਦੀ ਗੱਲ ਕਰੋਗੇ ਕੋਵਿਡ ਤੋਂ ਪਹਿਲਾਂ ਦੀ, ਤਾਂ ਇਹ ਹੁਣ ਉਹੀ ਪਲੈਨਿੰਗ ਲੈਵਲ
0: ਉੱਥੇ ਆ ਗਿਆ।
1: ਹਾਂਜੀ, ਉੱਥੇ ਖੜਾ ਵਾ। ਬਾਕੀ ਜਿਹੜਾ ਕਹਿੰਦੇ ਵੀ ਜਿੰਨੇ ਤੁਸੀਂ ਕਹਿ ਰਹੇ ਉਨੇ ਸੱਦੇ ਕਿ ਨਹੀਂ ਸੱਦੇ, ਉਹ ਇਸ ਕਰਕੇ ਲੱਗਦਾ ਕਿਉਂਕਿ ਇਹ ਜਿਹੜਾ ਮੰਨ ਲਓ 2 ਲੱਖ ਲਾ ਲੈਣੇ ਆਪਾਂ 1,85,000, ਹੈ ਨਾ, ਜੇ ਔਖਾ ਜਿਹਾ ਲੱਗਦਾ ਕਹਿਣਾ, ਉਹਦੇ 'ਚ 1,00,000 ਮੰਨ ਲਓ 40,000 ਜਾਂ 1,50,000 ਸਕਿੱਲਡ ਮਾਈਗ੍ਰੇਸ਼ਨ ਵਾਲਾ, 5,000 ਬਜ਼ੁਰਗ ਨੇ, 5,000 ਪਾਰਟਨਰ ਵੀਜ਼ ਵਾਲੇ ਨੇ, 5,000 ਫਿਊਜੀ ਨੇ, 5,000 ਗਲੋਬਲ ਟੈਲੈਂਟ ਵਾਲੇ ਆ, ਇੱਦਾਂ ਇੱਕ ਰਫ ਜਿਹਾ ਆਪਾਂ ਐਸਟੀਮੇਟ ਲਾ ਲੈਂਦੇ ਹਾਂ। ਉਹ ਉਹਨੇ ਇਸ ਲਈ ਨਹੀਂ ਸੱਦੇ ਕਿਉਂਕਿ ਜਿਹੜਾ ਪਹਿਲਾ 5 ਲੱਖ ਆ ਜਾਂ ਜਿਹੜੇ ਪਹਿਲੇ ਪੂਰ ਦੇ ਆਏ ਹੋਏ ਆ, ਉਹਨਾਂ 'ਚੋਂ ਹੀ ਖੂਹ ਦੀ ਮਿੱਟੀ ਖੂਹ ਨੂੰ ਲੱਗੀ ਜਾਂਦੀ ਆ। ਜਿਹੜੇ ਇਹਨਾਂ ਨੇ ਪਲੈਨਿੰਗ ਲੈਵਲ ਦੇ ਹਿਸਾਬ ਨਾਲ ਇਨਵੀਟੇਸ਼ਨ ਜਾਂ ਐਕਸਪ੍ਰੈਸ਼ਨ ਆਫ ਇੰਟਰਸਟ, ਹੁਣ ਜਿਹੜੇ ਸਰੋਤਿਆਂ ਲਈ ਹੋ ਸਕਦਾ ਨਵੇਂ ਸ਼ਬਦ ਹੋਣ, ਇੱਥੇ ਜਿਹੜਾ ਜਨਰਲ ਸਕਿੱਲਡ ਮਾਈਗ੍ਰੇਸ਼ਨ ਦਾ ਪ੍ਰੋਗਰਾਮ ਆ ਉਹ

0: 199, 190, 491 ਤਿੰਨ ਵੱਡੇ ਵੀਜ਼ੇ ਆ, 189, 190 ਅਤੇ 491 491 ਰੀਜਨਲ ਦਾ ਆ ਜਾਂਦਾ, 190 ਸਟੇਟ ਸਪੋਂਸਰਡ ਆ ਜਾਂਦਾ, ਅਤੇ 189 ਵੱਡਾ ਪੂਲ ਆ ਜਿਹੜਾ ਸਾਰੇ ਆਸਟ੍ਰੇਲੀਆ ਦਾ। ਮੰਨ ਲਓ ਜਿਹਨਾਂ ਨੇ 3,000 ਜਾਂ 5,000 ਜਾਂ 10,000 ਬੰਦਾ ਪੱਕਾ ਕਰਨਾ, 200 ਨਰਸਾਂ ਹੋ ਗਈਆਂ, 200 ਕਾਰਪੈਂਟਰ ਹੋ ਗਏ, ਪਲੰਬਰ ਹੋ ਗਏ, ਆਹ ਹੋ ਗਿਆ, ਉਹ ਹੋ ਗਿਆ, ਇਲੈਕਟ੍ਰੀਸ਼ਨ ਹੋ ਗਏ। ਸਟੇਟ ਹਰੇਕ ਆਪਦਾ ਵੱਖੋ ਵੱਖਰਾ ਵੇਖਦੀ ਆ ਵੀ ਸਾਨੂੰ ਸਿਵਲ ਕੰਸਟਰਕਸ਼ਨ ਦੇ ਇੰਨੇ ਬੰਦੇ ਚਾਹੀਦੇ ਆ, ਸਾਨੂੰ ਪਲੰਬਰ ਇੰਨੇ ਚਾਹੀਦੇ ਆ, ਸਾਨੂੰ ਅਕਾਊਂਟੈਂਟ ਇੰਨੇ ਚਾਹੀਦੇ ਆ। ਉਹ ਹਰੇਕ ਸਟੇਟ ਨੂੰ ਕੋਟਾ ਦਿੱਤਾ ਹੋਇਆ ਵੀ ਤੁਸੀਂ 3,000 ਬੰਦਾ ਰੱਖ ਲਓ ਯਾਰ, ਤੁਸੀਂ 1,000 ਰੱਖ ਲਓ, ਤੁਸੀਂ 1,500 ਰੱਖ ਲਓ, ਜਿਸ ਹਿਸਾਬ ਨਾਲ ਕਿਸੇ ਸਟੇਟ ਦੀ ਆਬਾਦੀ ਆ। ਅਤੇ ਉਸ ਲਿਹਾਜ਼ ਨਾਲ ਵੇਖੀਏ ਤਾਂ ਜਿੰਨੇ ਕੁ ਐਕਸਪ੍ਰੈਸ਼ਨ ਆਫ ਇੰਟਰਸਟ ਪੈਂਦੇ ਆ, ਈ ਓ ਆਈਜ਼ ਪੈਂਦੀਆਂ, ਉਹਨੇ ਕੁ ਇਨਵੀਟੇਸ਼ਨ ਵੀ ਤਾਂ ਆ ਹੀ ਰਹੇ ਆ। ਉਹ ਗੱਲ ਵੱਖਰੀ ਆ, ਜਿਹਦਾ ਇਨਵੀਟੇਸ਼ਨ ਨਹੀਂ ਆਉਂਦਾ ਉਹਨੂੰ ਇਹ ਲੱਗਣ ਲੱਗ ਜਾਂਦਾ ਵੀ ਇਨਵੀਟੇਸ਼ਨ ਘੱਟ ਆ ਰਹੇ ਆ। ਹੁਣ ਅਕਾਊਂਟੈਂਟ ਆ ਉਹ ਮੰਨ ਲਓ ਜੇ 100 ਪੁਆਇੰਟ ਵੀ ਇਕੱਠਾ ਕਰੀ ਫਿਰਦਾ ਤਾਂ ਤਾਂ ਵੀ ਨਹੀਂ ਆ ਰਿਹਾ। ਇੱਕ ਬ੍ਰਿਕਲੇਅਰ ਵਾਲਾ, ਇੱਕ ਪਲੰਬਰ ਆ, ਉਹ 65 ਪੁਆਇੰਟਾਂ 'ਤੇ ਵੀ ਉਹਦੀ ਪੀ ਆਰ ਆ ਰਹੀ ਆ। ਸੋ ਡਿਪੈਂਡ ਕਰਦਾ ਆਪਾਂ ਰੈਫਰੈਂਸ ਕਿਹਨੂੰ ਮੰਨ ਰਹੇ ਹਾਂ। ਪਰ ਦੁਬਾਰਾ ਜੇ ਬਜਟ 'ਤੇ ਆਈਏ ਤਾਂ ਜਿਹੜਾ ਇਹ 26-27 ਦਾ ਫਾਈਨੈਂਸ਼ੀਅਲ ਈਅਰ ਆ, ਇਹਦਾ ਜਿਹੜਾ ਮਾਈਗ੍ਰੇਸ਼ਨ ਪ੍ਰੋਗਰਾਮ ਦਾ ਪਲੈਨਿੰਗ ਲੈਵਲ ਆ, ਉਹ 1,85,000 'ਤੇ ਰੱਖਿਆ ਗਿਆ, ਜਿਹਦੇ 'ਚੋਂ 70% ਜਾਣੀ ਕਿ 132,240 ਜਿਹੜੀਆਂ ਜਗ੍ਹਾਵਾਂ ਨੇ, ਪਲੇਸਿਸ ਨੇ, ਉਹ ਸਕਿੱਲ ਸਟਰੀਮ ਦੀਆਂ, ਜਿਹੜੇ ਸਕਿੱਲਡ ਲੋਕ ਨੇ, ਹੈ ਨਾ, ਕਿੱਤਾ ਮੁਖੀ ਜਿਹੜੇ, ਹੈ ਨਾ, ਹੈਗੇ ਆ, ਜਾਂ ਜਿਨ੍ਹਾਂ ਨੇ ਇੱਥੋਂ ਪੜ੍ਹ ਕੇ, ਕੋਈ ਟੀਚਰ ਆ, ਕੋਈ ਹੈਲਥ ਕੇਅਰ 'ਚ ਆ, ਕੋਈ ਕੰਸਟਰਕਸ਼ਨ 'ਚ ਆ, ਜਾਂ ਕੋਈ ਵੀ ਆਕੂਪੇਸ਼ਨ ਆ, ਜਿਹਨੇ ਮਤਲਬ ਪੜ੍ਹ ਕੇ ਉਸ ਖਿੱਤੇ 'ਚ, ਜਗ੍ਹਾ 'ਚ ਕੰਮ ਕਰਕੇ ਉਸ ਚੀਜ਼ ਦੀ ਪੀ ਆਰ ਲੈਣੀ ਆ। ਅਤੇ ਉਹਦੇ 'ਚ ਸਕਿੱਲ ਅਤੇ ਫੈਮਿਲੀ ਸਟਰੀਮ ਦੀਆਂ ਜਿਹੜੇ ਪਰਮਾਨੈਂਟ ਅਤੇ ਮਾਈਗ੍ਰੇਸ਼ਨ ਪ੍ਰੋਗਰਾਮ ਦੇ ਆ, ਉਹਦੇ 'ਚ ਜਿਹੜੀਆਂ ਐਪਲੀਕੇਸ਼ਨਸ ਪ੍ਰਿਓਰਿਟੀ ਮਿਲਣੀ ਆ ਉਹਨਾਂ ਨੂੰ ਜਿਹੜੇ ਔਨਸ਼ੋਰ ਨੇ, ਜਿਹੜੇ ਇੱਥੇ ਆਲਰੇਡੀ ਹੈਗੇ ਆ। ਅਤੇ ਉਸ ਲਿਹਾਜ਼ ਨਾਲ 129,590, 130,000 ਕਹਿ ਲਈਏ, ਉਹ ਉਹਨਾਂ ਬੰਦਿਆਂ ਨੂੰ ਚਲੀਆਂ ਜਾਣੀਆਂ ਜਿਹੜੇ ਆਸਟ੍ਰੇਲੀਆ 'ਚ ਰਹਿੰਦੇ ਆ। ਅਤੇ 300 ਜਗ੍ਹਾਵਾਂ ਇਹਨਾਂ ਨੇ ਸਪੈਸ਼ਲ ਐਲੀਜੀਬਿਲਟੀ ਆ, ਉਹ ਚਲੋ ਹੈ ਨਾ, ਅੱਟ 'ਚ ਨੂਣ ਆ, ਉਹਦੀ ਗੱਲ ਕਰਨੀ ਵੀ ਨਹੀਂ ਬਣਦੀ। ਅਤੇ ਬਾਕੀ ਰਹਿ ਗਏ 55,000, 55,000 ਬੰਦੇ ਇਹਨਾਂ ਨੇ ਫਿਰ ਆਫਸ਼ੋਰ ਲਈ ਰੱਖ ਲਏ। ਬਈ ਜੇ ਬਗਾਨੇ ਮੁਲਕ ਤੋਂ ਬੰਦੇ ਸੱਦਣੇ ਆ ਤਾਂ ਉਹ ਸੱਦਣੇ ਹਾਈਲੀ ਸਕਿੱਲਡ ਆ, ਜਿਹੜੇ ਟੋਪ ਨੌਚ, ਹੈ ਨਾ, ਕੁਆਲਿਟੀ ਹੋਵੇ, ਜਾਂ ਜਿਹੜੀ ਆਸਟ੍ਰੇਲੀਆ ਦੀ ਲੌਂਗ ਟਰਮ ਸਕਿੱਲਸ ਜਿਹੜੀਆਂ ਚਾਹੀਦੀਆਂ। ਮੰਨ ਲਓ ਇੱਥੇ ਹੈਲਥ, ਕੰਸਟਰਕਸ਼ਨ ਅਤੇ ਟੀਚਿੰਗ, ਇਹ ਤਿੰਨ ਵੱਡੇ ਨਾਂ ਨੇ ਜਿਹਦੇ 'ਚ ਬਹੁਤ ਸਾਰਾ ਐਪਲੀਕੈਂਟ ਜਜ਼ਬ ਹੁੰਦਾ। ਉਹਦੇ ਵਿੱਚ ਫਿਰ ਇਹ ਦੇਖਦੇ ਆ ਵੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਦਾ ਉਹਦੇ ਨਾਲ ਬੈਲੈਂਸ ਕਿੱਦਾਂ ਕ੍ਰੀਏਟ ਕਰਨਾ, ਜਿੰਨੇ ਕਿ ਇੱਥੇ ਟੀਚਿੰਗ 'ਚ ਨੇ, ਕਿੰਨੇ ਕੁ ਬਾਹਰੋਂ ਸੱਦ ਸਕਦੇ ਹਾਂ, ਉਹ ਲੈਵਲ ਫਿਰ ਸ਼ਫਲ ਹੁੰਦੇ ਰਹਿੰਦੇ, ਉੱਤੇ ਥੱਲੇ ਹੁੰਦੇ ਰਹਿੰਦੇ। ਅਤੇ ਇੱਕ ਜਿਹੜਾ ਇੱਕ ਹੋਕਸ ਵੀ ਆ, ਵੱਡੀ ਗੱਲ ਇਹ ਕਹੀ ਗਈ ਆ ਵੀ ਜਿਹੜਾ ਐਗਜ਼ਿਸਟਿੰਗ ਪੁਆਇੰਟ ਸਿਸਟਮ ਆ ਉਹਦੇ 'ਚ ਤਬਦੀਲੀ ਆ ਸਕਦੀ ਆ, ਪਰ ਉਹ ਹਜੇ ਸਰਕਾਰ ਨੇ ਉਹਦੇ ਬਾਰੇ ਕੁਛ ਨਹੀਂ ਦੱਸਿਆ, ਕੁਛ ਨਹੀਂ ਕਿਹਾ, ਇਹੀ ਲਿਖਿਆ ਆ ਰਿਹਾ ਕਿ ਹਾਂ ਹੋਊਗਾ।
1: ਸੋ ਇਹਦਾ ਮਤਲਬ ਵੀ ਥੋੜ੍ਹਾ ਜਿਹਾ ਪਹਿਲਾਂ ਮਾਰਕੀਟ ਸੁਣਨਗੇ ਵੀ ਕੀ ਲੋਕਾਂ ਦਾ ਰੁਝਾਨ ਇਸ ਪਾਸੇ ਨੂੰ ਆਉਂਦਾ।
0: ਉਹਦੇ ਬਾਰੇ ਗ੍ਰੈਟਨ ਇੰਸਟੀਚਿਊਟ ਆ, ਜਿਹਦੀ ਪ੍ਰੋਡਕਟੀਵਿਟੀ ਕਮਿਸ਼ਨ ਦੀ ਇੱਕ ਰਿਪੋਰਟ ਬਣਦੀ ਆ, ਉਹ ਪਿੱਛੇ ਜੇ ਆਈ ਸੀਗੀ, ਉਹਦੇ 'ਚ ਉਹਨਾਂ ਨੇ 226 ਰੈਕਮੈਂਡੇਸ਼ਨਸ ਦਿੱਤੀਆਂ ਸੀਗੀਆਂ। ਅਤੇ ਉਹਦੇ 'ਚੋਂ ਇੱਕ ਰੈਕਮੈਂਡੇਸ਼ਨ ਪੁਆਇੰਟ ਸਿਸਟਮ ਆ।
1: ਓਕੇ,
0: ਉਹ ਮੇਰੇ ਕੋਲ ਸਕਰੀਨਸ਼ੋਟ ਪਿਆ, ਹੈ ਨਾ, ਜਿਵੇਂ ਹੁਣ ਹੁਣ ਤਾਂ ਸਿਸਟਮ ਆ ਵੀ 65 ਪੁਆਇੰਟਾਂ 'ਤੇ ਤੁਹਾਡੀ ਪੀ ਆਰ ਪੈਂਦੀ ਆ, ਮੋਟਾ ਜਿਹਾ ਹਿਸਾਬ ਆ। ਪਰ ਇਹ ਜਿਹੜਾ ਗ੍ਰੈਟਨ ਵਾਲਾ ਜਿਹੜਾ ਸਿਸਟਮ ਆ, ਜਿਹੜਾ ਉਹਨਾਂ ਨੇ ਪ੍ਰਪੋਜ਼ ਕੀਤਾ, ਉਹਦੇ 'ਚ ਸੈਂਕੜਿਆਂ 'ਚ ਹੋਊ, ਮਤਲਬ 100 ਪੁਆਇੰਟ ਇਹਦੇ, 150 ਉਹਦਾ, 200 ਉਹਦਾ, 50 ਉਹਦੇ, 60 ਉਹਦੇ, 65 ਉਹਦੇ, ਇੱਦਾਂ ਕਰਕੇ ਜਿਹਦਾ 400-500 ਪੁਆਇੰਟ ਬਣੂਗਾ, ਹੈ ਨਾ, ਉਹਦੀ ਪੀ ਆਰ ਦੇ ਰਾਹ ਆਸਾਨ ਹੋਣਗੇ। ਪਰ ਇੱਥੇ ਮੈਂ ਫਿਰ ਤੁਹਾਨੂੰ ਦੁਬਾਰਾ ਉੱਥੇ ਲਿਆਉਣਾ, ਇੱਕ ਅਕਾਊਂਟੈਂਟ ਆ ਜਿਹਦਾ 100 ਪੁਆਇੰਟ ਬਣਦਾ ਅਤੇ ਪੀ ਆਰ ਨਹੀਂ ਆ ਰਹੀ, ਇੱਕ ਪਾਸੇ ਇੱਕ ਪਲੰਬਰ ਆ, ਇੱਕ ਬ੍ਰਿਕਲੇਅਰ ਆ, ਇੱਕ ਵੈਲਡਰ ਆ, ਉਹਦਾ 65 ਆ ਜਾਣੀ ਆ, ਉੱਥੇ ਪੁਆਇੰਟ ਸਿਸਟਮ ਕੀ ਕਰੂਗਾ?
1: ਪਰ ਉੱਥੇ ਉੱਥੇ ਫਿਰ ਇਹ ਸਿੱਧੀ ਸਿੱਧੀ ਜਿਹੀ ਚੀਜ਼ ਹੈ ਨਾ ਵੀ ਜਿਹੜੇ ਕੰਟਰੀ ਨੂੰ ਜਿਹੜੇ ਲੋੜ ਆ ਜਿਹੜੇ ਹੁਨਰ ਦੀ, ਉਹ ਉਹਨੂੰ ਸਪੋਰਟ ਕਰਨਗੇ।
0: ਹਾਂਜੀ, ਆਫਕੋਰਸ,
1: ਇਹ ਤਾਂ ਸਾਨੂੰ ਸਮਾਜ ਦੇਖਣਾ ਪਊਗਾ।
0: ਟੀਚਰ ਆ, ਮੰਨ ਲਓ ਟੀਚਰ, ਇੱਕ ਟੀਚਰ ਦਾ 650 ਪੁਆਇੰਟ ਬਣਦਾ, ਇੱਕ ਦਾ ਬਣਦਾ 600, 650 ਵਾਲੇ 4 ਟੀਚਰ ਉਹਨਾਂ ਨੇ ਉੱਥੋਂ ਸਾਧ ਲੈਣੇ ਆ। ਸੋ ਪੁਆਇੰਟ ਸਿਸਟਮ ਦਾ ਇਹ ਮਤਲਬ ਆ ਵੀ ਹਰੇਕ ਆਕੂਪੇਸ਼ਨ ਦਾ ਉਸ ਆਕੂਪੇਸ਼ਨ 'ਚ ਪੁਆਇੰਟ ਕਿੰਨੇ ਆ। ਜਿਵੇਂ ਹੁਣ ਮੰਨ ਲਓ ਟੀਚਰ ਦਾ ਉਹ ਕਹਿ ਦਿੰਦੇ ਆ ਜੀ 95 ਪੁਆਇੰਟ 'ਤੇ ਆਈ ਆ ਜੀ, 90 ਪੁਆਇੰਟ 'ਤੇ ਆਈ ਆ ਜੀ ਇਨਵੀਟੇਸ਼ਨ, ਨਰਸ ਆ ਉਹਦੀ ਜੀ 85 ਪੁਆਇੰਟਾਂ 'ਤੇ ਆਈ ਆ, ਹੈ ਨਾ, ਇੱਦਾਂ ਉਹ ਸਿਸਟਮ ਚੱਲਦਾ। ਪਰ ਉਹ ਮੈਂ ਇੱਕ ਵਾਰ ਜ਼ਰੂਰ ਦੱਸ ਦਿੰਦਾ ਵੀ ਜੇ ਉਹ ਪ੍ਰਪੋਜ਼ਲ ਸਿਰੇ ਲੱਗਦੀ ਆ ਤਾਂ ਕਿੱਦਾਂ ਦੀ ਨਜ਼ਰ ਆਊਗੀ। ਉਹਦੇ ਸਾਰਿਆਂ ਨਾਲੋਂ ਇੰਪੋਰਟੈਂਟ ਚੀਜ਼ ਜਿਹੜਾ ਪੁਆਇੰਟ ਸਿਸਟਮ 'ਚ ਤਬਦੀਲੀ ਆ, ਲੋਕ ਕਹਿੰਦੇ ਨਾ ਵੀ ਜੇ ਦੱਸਣਾ ਹੁੰਦਾ ਸਰਕਾਰ ਨੇ ਦੱਸ ਦੇਣਾ ਸੀ, ਇੱਦਾਂ ਦੀ ਕੋਈ ਗੱਲ ਨਹੀਂ। 2012 'ਚ ਜਿਹੜਾ ਪੁਰਾਣਾ ਪੁਆਇੰਟ ਸਿਸਟਮ ਆ ਨਾ, ਉਹ 2012 'ਚ ਲਾਗੂ ਹੋਇਆ ਸੀ, ਮਈ ਜੂਨ 'ਚ ਡਿਕਲੇਅਰ ਕੀਤਾ, 1 ਜੁਲਾਈ ਨੂੰ ਲਾਗੂ ਕਰਤਾ। ਜਦਕਿ ਮਈ ਜੂਨ 'ਚੋਂ ਕਹਿੰਦੇ ਜੀ ਲੈ ਹਜੇ ਇਹਨਾਂ ਕੋਲ ਬਣਿਆ ਹੀ ਕੱਖ ਨਹੀਂ, ਹਜੇ ਇਹਨੂੰ ਸਾਲਾਂ ਲੱਗ ਜਾਣੇ ਆ। 1 ਜੁਲਾਈ ਨੂੰ ਕਹਿੰਦੇ ਆ ਚੱਕੋ ਜੀ ਨਵਾਂ ਸਿਸਟਮ ਬਣ ਗਿਆ। ਸੋ ਬੈਕਗਰਾਊਂਡ 'ਚ ਕੀ ਕੁਛ ਚੱਲ ਰਿਹਾ ਨੋਬਡੀ ਨੋਸ।
1: ਉਹ ਫਿਰ ਆਪਾਂ ਇਹ ਕਹਿ ਸਕਦੇ ਹਾਂ ਵੀ ਥੋੜ੍ਹਾ ਜਿਹਾ ਇੱਕ ਲੋਕਾਂ ਦੀ ਉਹ ਸਮੈਲ ਵੀ ਕਰਨੀ ਆ ਵੀ ਇਹ ਕਿਹੜੇ ਪਾਸੇ ਨੂੰ ਜਾਂਦੇ ਆ, ਕੀ ਇਹਦੇ 'ਤੇ ਰਿਐਕਸ਼ਨ ਕਰਦੇ, ਕਿਉਂਕਿ ਮਾਹੌਲ ਉੱਦਾਂ ਦਾ ਬਣਿਆ ਨਾ।
0: ਹਾਂਜੀ, ਪਰ ਮੈਨੂੰ ਲੱਗਦਾ ਵੀ ਜੇ ਸਰਕਾਰ ਇਸ ਪ੍ਰਤੀ ਸੰਜੀਦਾ ਵਾ ਤਾਂ ਆਲਰੇਡੀ ਕਾਫੀ ਕੁਛ ਬਣ ਚੁੱਕਾ
1: ਹੋਊਗਾ।
0: ਕਿਉਂਕਿ ਜੇ ਆ ਗ੍ਰੈਟਨ ਇੰਸਟੀਚਿਊਟ ਦੀ ਜਿਹੜੀ ਹੈਗਾ ਨਾ, ਉਹ ਮੈਂ ਤੁਹਾਨੂੰ ਦੱਸ ਦਿੰਦਾ, ਉਹਦੇ 'ਚ ਉਹ ਲਿਖਦੇ ਆ ਵੀ ਜਿਹੜਾ 18 ਤੋਂ 25 ਸਾਲ ਵਾਲਾ ਜਾਂ ਹੈ ਨਾ ਹੈਗਾ, ਉਹਨਾਂ ਦੇ ਸਾਰਿਆਂ ਨਾਲੋਂ ਵੱਧ ਨੰਬਰ ਆ, 100 ਪੁਆਇੰਟ ਸਿੱਧਾ ਹੀ ਉਹਨਾਂ ਦਾ। ਜਿਵੇਂ ਮੈਂ ਹੁਣ ਤੁਹਾਨੂੰ ਮੋਟਾ ਮੋਟਾ ਜਿਹਾ ਦੱਸ ਦਿੰਦਾ ਉਹ 'ਚ ਕੀ ਲਿਖਿਆ। ਉਹਦੇ 'ਚ ਉਹਨਾਂ ਨੇ ਕੈਟੇਗਰੀਜ਼ ਬਣਾ ਲਈ, ਕੈਟੇਗਰੀ ਵਰਸਿਸ ਪੁਆਇੰਟਸ। ਮੰਨ ਲਓ ਏਜ ਆ, ਉਮਰ ਆ, 18 ਤੋਂ 20 ਸਾਲ ਦੇ ਨੂੰ ਉਹ ਕਹਿੰਦੇ 95 ਪੁਆਇੰਟ ਦੇ ਦਿਓ।
1: ਓਕੇ,
0: 21 ਤੋਂ 29 ਸਾਲ ਵਾਲਾ ਬੈਸਟ ਹੁੰਦਾ, ਮਤਲਬ ਪੜ੍ਹਿਆ ਲਿਖਿਆ ਵੀ ਆ, ਯੰਗ ਵੀ ਆ, ਐਨਰਜੀ ਵੀ ਆ, ਉਹਨੂੰ ਸਾਰਿਆਂ ਨਾਲੋਂ ਵੱਧ 100 ਪੁਆਇੰਟ ਦੇ ਦਿਓ।
1: ਓਕੇ,
0: 21 ਤੋਂ 29 ਦੇ
1: ਉਮਰ
0: ਦੇ। ਹਾਂਜੀ, ਅਤੇ 30 ਸਾਲ ਵਾਲੇ ਨੂੰ ਹੈ ਨਾ 95 ਦੇ ਦਿਓ, 31 ਵਾਲੇ ਨੂੰ 90 ਦੇ ਦਿਓ, 32 ਵਾਲੇ ਨੂੰ 85, ਇੱਦਾਂ 5-5 ਘੱਟਦੇ, 44 ਵਾਲੇ ਨੂੰ 5, 45 ਵਾਲੇ ਨੂੰ 0।
1: ਮਤਲਬ
0: ਏਜ ਰੱਖੀ ਹੋਈ 18 ਤੋਂ 45, ਇਹੀ ਏਜ ਇੱਥੇ ਇੰਪਲੋਇਡ ਸਪੋਂਸਰਡ ਵੀਜ਼ੇ ਦੀ ਹੈ। 45 ਤੋਂ ਥੱਲੇ ਥੱਲੇ ਤੁਹਾਡਾ ਜਨਰਲ ਸਕਿੱਲਡ ਮਾਈਗ੍ਰੇਸ਼ਨ ਪੈਣਾ ਜਾਂ ਇੰਪਲੋਇਡ ਸਪੋਂਸਰਡ ਆ, ਅਨਲੈਸ ਕਿ ਤੁਸੀਂ ਡਾਮਾ ਰੀਜਨ 'ਚੋਂ।
1: ਵੈਲਿਊ ਕੋਈ ਨਹੀਂ, ਮਤਲਬ ਇਸ ਉਮਰ 'ਚ
0: ਉਹ ਕਹਿੰਦੇ ਹੁਣ 45 ਦਾ ਆ ਕੇ ਬੰਦਾ ਕਰੂ ਵੀ ਕੀ, ਹੁਣ ਤੁਸੀਂ ਸੈਮੀ ਰਿਟਾਇਰ ਹੋ ਕੇ ਜਿਹੜਾ ਪੈਸਾ ਕਮਾਇਆ ਉਹ ਇੰਜੋਏ ਕਰੋ।
1: ਉਹ ਕਿੱਥੇ ਆ ਉਹ ਦੱਸੋ,
0: ਜਾਂ ਜੇ ਨਹੀਂ ਹੈਗਾ ਦੁਬਈ ਟਰੱਕ ਟਰੁੱਕ ਦੇਖੋ ਕੋਈ, ਦੁਬਈ ਟਰੱਕ ਟਰੁੱਕ ਚਲਾਇਆ, ਦੋ ਚਾਰ ਸਾਲ ਕਮਾਈ ਕਰਕੇ ਇੱਥੇ ਆ ਜਾ।
1: ਦੁਬਈ ਦੀ ਤਾਂ ਉਦਾਂ ਕਹਿੰਦੇ 30% ਠਾਂ ਆ ਗਈ ਆ,
0: ਬੰਦਾ ਫਿਰ ਜਾਵੇ ਤੇ ਕਿੱਥੇ ਜਾਵੇ,
1: ਕਿੱਥੇ ਜਾਵੇ ਹੈ ਨਾ। ਉਧਰ ਮੋਦੀ ਸਾਹਿਬ ਕਹਿੰਦੇ ਆ ਵੀ ਤੁਸੀਂ ਸੋਨਾ ਖਰੀਦਣਾ ਬੰਦ ਕਰ ਦਿਓ।
0: ਹੁਣ ਜਿਹੜੇ ਹਜੇ ਪੱਕੇ ਨਹੀਂ ਉਹ ਕਹਿੰਦੇ ਬਾਈ ਤੂੰ ਪੱਕਾ ਤਾਂ ਹੈਗਾ, ਲੈ ਦੇ ਕੇ ਝੂਟੇ ਹੀ ਬਚੇ ਆ ਉਸ ਹਿਸਾਬ ਨਾਲ।
1: ਉਹ ਉਮਰੋਂ ਕਹਿੰਦੇ ਆ
0: ਪੱਕਾ ਵੀਰ,
1: ਉਹ ਕਹਿੰਦੇ ਪੱਕੜ ਜਿਹਾ ਵਾ ਇਹਦਾ ਨਹੀਂ ਕੁਝ ਬਣਨਾ।
0: ਕੰਮ ਕਹਿੰਦਾ ਮਿਲਣਾ ਵੀ ਕਿੱਥੋਂ ਦੀ ਭਾਈ, ਜਿੱਥੇ ਵੀ ਜਾਣਿਆ ਲੱਗਦਾ ਜਾ ਕੰਮ ਕਰ।
1: ਪਰ ਇਹ ਵੇਖੋ ਇਹ ਡਿਸਕ੍ਰਿਮੀਨੇਸ਼ਨ ਦੇ ਉੱਤੇ ਇੰਨੇ ਗੱਲਾਂ ਕਰਦੇ ਆ ਸਰਕਾਰ, ਪਰ ਆਹ ਤੇ ਸਭ ਤੋਂ ਵੱਡੀ ਡਿਸਕ੍ਰਿਮੀਨੇਸ਼ਨ ਆ ਵੀ 29 ਸਾਲਾਂ ਵਾਲੇ ਨੂੰ 100 ਪੁਆਇੰਟ ਤੇ 45 ਨੂੰ 5
0: ਏਦਾਂ। ਹਾਂ ਨਹੀਂ, 45 ਵਾਲੇ ਨੂੰ 0, 44 ਵਾਲੇ ਨੂੰ 5। ਮੈਂ ਮਾਈਗ੍ਰੇਸ਼ਨ ਏਜੰਟ ਆ ਨਾ, ਮੈਂ ਤੁਹਾਨੂੰ ਐਗਜੈਕਟਲੀ 2 ਦੀ ਪੁਆਇੰਟ ਆ ਨਾ। ਅੱਛਾ, ਇਹ ਚਲੋ ਹਜੇ ਲਾਗੂ ਨਹੀਂ ਹੋਇਆ, ਕਿਉਂਕਿ ਇੱਕ ਹੁੰਦਾ ਲਾਅ, ਮਾਈਗ੍ਰੇਸ਼ਨ ਲਾਅ, ਇੱਕ ਹੈਗੀ ਪੋਲਿਸੀ। ਕਈ ਵਾਰ ਲਾਅ ਚੇਂਜ ਕਰਨ ਲਈ ਹੈ ਨਾ ਅੱਡੀਆਂ ਘੱਸ ਜਾਂਦੀਆਂ ਸਰਕਾਰਾਂ ਦੀਆਂ, ਪੋਲਿਸੀ ਹੌਲੀ ਕੁ ਦੇਣੇ ਪਿੱਛੇ ਦੀ ਜਿਹੜਾ ਖਰੜਾ ਹੁੰਦਾ ਉਹਨੂੰ ਹੌਲੀ ਕੁ ਦੇਣੇ ਚੇਂਜ ਕਰ ਦਿੰਦੇ ਆ। ਅਤੇ ਇੱਦਾਂ ਲੱਗ ਰਿਹਾ ਵੀ 1 ਜੁਲਾਈ ਤੋਂ ਸ਼ਾਇਦ ਪੋਲਿਸੀ 'ਚ ਕੋਈ ਚੇਂਜਸ ਲਿਆ ਦੇਣ। ਅਤੇ ਇੰਗਲਿਸ਼ ਲੈਂਗੁਏਜ ਆ, ਮੰਨ ਲਓ ਹੁਣ ਐਕਸਲੈਂਟ ਇੰਗਲਿਸ਼ ਆ, ਆਇਲਟਸ ਦੇ 4 ਚੋਂ 8 ਨੇ ਹੈ ਨਾ, ਤੁਸੀਂ 4 ਮੋਡਿਊਲ ਨੇ ਸੁਣਨ 'ਚ, ਪੜ੍ਹਨ 'ਚ, ਲਿਖਣ 'ਚ, ਬੋਲਣ 'ਚ ਹੈ ਨਾ, ਅਤੇ 90 ਪੁਆਇੰਟ ਉਹਦੇ ਮਿਲਣਗੇ। ਜੇ ਤੁਹਾਡੀ ਇੰਗਲਿਸ਼ ਵਧੀਆ ਵਾ, 4 ਚੋਂ 7 ਬੈਂਡ ਆ, ਤਾਂ ਉਹਦੇ ਸਿਰਫ 45।
1: ਓਕੇ,
0: ਮਤਲਬ 4 ਚੋਂ 7 ਵਾਲੇ ਦੇ 45, ਅਤੇ ਇਹ ਮਤਲਬ ਰੈਕਮੈਂਡੇਸ਼ਨਸ ਨੇ। ਗ੍ਰੈਟਨ ਇੰਸਟੀਚਿਊਟ ਕਹਿੰਦਾ ਇੱਦਾਂ ਸਰਕਾਰ ਨੂੰ ਕਰ ਦੇਣਾ ਚਾਹੀਦਾ। ਮੈਂ ਨਹੀਂ ਕਹਿੰਦਾ ਵੀ ਇਹ ਹੋ ਗਿਆ ਜਾਂ ਹੋ ਜਾਊਗਾ, ਇਹਦੇ ਬਾਰੇ ਨਹੀਂ ਕੁਛ ਪਤਾ, ਪਰ ਜੇ ਐਕਸਲੈਂਟ ਇੰਗਲਿਸ਼ ਆ 90 ਪੁਆਇੰਟ, ਜੇ ਵੈਰੀ ਗੁੱਡ ਆ ਤਾਂ 45, ਅਤੇ ਫਿਰ ਐਜੂਕੇਸ਼ਨ ਦਾ ਤੁਹਾਡਾ ਲੈਵਲ ਕਿਹੜਾ, ਉਸ ਲਿਹਾਜ਼ ਨਾਲ ਪੁਆਇੰਟ ਨੇ। ਜੇ ਪੀ ਐੱਚ ਡੀ ਆ 60 ਪੁਆਇੰਟ ਆ, ਬੈਚਲਰ ਡਿਗਰੀ ਜਾਂ ਹਾਇਰ ਡਿਗਰੀ ਆ, ਕੋਈ ਮਾਸਟਰਸ ਕੀਤੀ ਆ, ਜਿਹੜੀਆਂ 20 ਗਲੋਬਲੀ ਰੈਂਕਡ ਯੂਨੀਵਰਸਿਟੀਜ਼ ਨੇ ਉਹਨਾਂ ਦੀ ਲਿਸਟ ਆ, ਜਿਵੇਂ ਯੂਨੀ ਮੈਲਬਨ, ਮਨੈਸ਼, UNSW ਇੱਦਾਂ ਦੀਆਂ ਯੂਨੀਵਰਸਿਟੀਆਂ ਨੇ ਹੈ ਨਾ, ਤਾਂ 45 ਨੇ। ਜੇ ਵੈਸੇ ਬੈਚਲਰਸ ਕੀਤੀ ਆ ਕਿਸੇ ਆਮ ਇੰਸਟੀਚਿਊਟ ਤੋਂ ਜਾਂ ਆਮ ਯੂਨੀਵਰਸਿਟੀ ਤੋਂ 30 ਪੁਆਇੰਟ ਨੇ। ਸਰਟੀਫਿਕੇਟ 3 ਜਾਂ ਹਾਇਰ ਆ ਉਹਦੇ 15 ਨੇ। ਅਤੇ ਇਸ ਲਿਹਾਜ਼ ਨਾਲ ਇੱਦਾਂ ਪੁਆਇੰਟ ਵਧਣੇ ਘਟਣ ਦੀ ਰੈਕਮੈਂਡੇਸ਼ਨਸ
1: ਨੇ। ਇਹ ਪਹਿਲਾਂ ਵੀ ਹੁੰਦਾ ਸੀ ਕਿ ਹੋਣੀ ਆ, ਪਹਿਲਾਂ ਤਾਂ ਕਹਿੰਦੇ ਨਾ ਵੀ ਜਿੱਥੇ ਮਰਜ਼ੀ ਪੜ੍ਹ ਲਓ ਪੁਆਇੰਟ ਤਾਂ ਉਹਨੇ ਮਿਲਣੇ।
0: ਨਹੀਂ, ਪਹਿਲਾਂ ਪੁਆਇੰਟ ਸਿਸਟਮ ਸੀਗਾ, ਪਰ ਉਹ ਰੀਜਨਲ ਦੇ ਜ਼ਿਆਦਾ ਸੀਗੇ। 10 ਪੁਆਇੰਟ ਤੁਹਾਨੂੰ ਮਿਲ ਗਏ, ਆਸਟ੍ਰੇਲੀਅਨ ਸਟੱਡੀ ਦੇ 5 ਮਿਲ ਗਏ, ਮਾਸਟਰਸ ਡਿਗਰੀ ਦੇ 1 ਮਿਲ ਗਏ, ਜਿਹੜੇ 65 ਪੁਆਇੰਟ ਬਣਦੇ ਉਹ ਬਣਦੇ ਇੱਦਾਂ ਹੀ ਸੀਗੇ, ਪਰ ਇਹ ਹੁਣ ਪੁਆਇੰਟਸ ਦਾ ਲੈਵਲ ਥੋੜ੍ਹਾ ਜਿਹਾ ਵੱਖਰਾ ਕਰ ਰਹੇ ਨੇ।
1: ਇਹ ਵੀ ਚਾਂਸ ਮੰਨਿਆ ਜਾ ਰਿਹਾ, ਕਹਿੰਦੇ ਵੀ ਰੀਜਨਲ ਦੇ ਵੀ ਬੰਦ ਕਰ ਲੈਂਗੇ।
0: ਆ ਡਿਪੈਂਡ ਕਰਦਾ, ਹਜੇ ਕੁਛ ਨਹੀਂ ਕਿਹਾ ਜਾ ਸਕਦਾ, ਹਜੇ ਸਪੈਕੂਲੇਸ਼ਨਸ ਨੇ। ਕਿਉਂਕਿ ਰੀਜਨਲ ਨੂੰ ਇੱਕ ਜਗ੍ਹਾ ਤਾਂ ਇਹ ਪ੍ਰਮੋਟ ਕਰਨ ਦੀ ਗੱਲ ਕਰਦੇ ਆ, ਦੂਜੇ ਪਾਸੇ ਡਿਮੋਟ ਕਰਨ ਦੀ ਗੱਲ ਕਰਦੇ ਆ।
1: ਕਿਉਂਕਿ ਇੱਕਦਮ ਬੋਝ ਬੜਾ ਪੈ ਗਿਆ ਨਾ ਉੱਥੋਂ ਦੀਆਂ ਸੜਕਾਂ ਇੰਫਰਾਸਟ੍ਰਕਚਰ ਉੱਥੇ ਵੇਖੋ ਤੁਸੀਂ ਸੜਕਾਂ ਬਲੋਕ ਹੋਣੀਆਂ ਸ਼ੁਰੂ ਹੋ ਗਈਆਂ ਸੋ ਇਹ ਵੀ ਇਹ ਹਵਾਲੇ ਦੇ ਕੇ ਕਿਹਾ ਜਾ ਰਿਹਾ ਨਾ ਬਾਕੀ ਅਗੇਨ ਫਿਰ ਦੱਸ ਦਈਏ ਕਿ ਹੋਇਆ ਕੁਛ ਨਹੀਂ ਇਹੋ ਜਿਹਾ ਚਾਂਸ ਨੇ
0: ਮਤਲਬ ਅੰਦਾਜ਼ੇ ਲਾਏ ਜਾ ਰਹੇ ਆ ਜਿਹੜੇ ਮਾਹਰ ਨੇ ਇਸ ਫੀਲਡ ਦੇ ਬਾਕੀ ਆਕੂਪੇਸ਼ਨ ਆ ਜੇ ਤਾਂ ਹੈ ਨਾ ਇਫ ਇਟ ਨੀਡਸ ਟੂ ਬੀ ਅ ਸੂਟੇਬਲ ਸਕਿੱਲ ਅਸੈਸਮੈਂਟ ਜਿਵੇਂ ਸਕਿੱਲ ਅਸੈਸਮੈਂਟ ਦੇ ਵੀ ਲੈਵਲ ਆ ਲੈਵਲ 1, 2, 3 ਹੈ ਨਾ ਇਨਵੀਟੇਸ਼ਨ ਦੇ ਟਾਈਮ ਉਹ ਤੁਹਾਡਾ ਲੈਵਲ ਕੀ ਆ ਹੈ ਨਾ ਉਹਦੇ ਵੱਖਰੇ ਪੁਆਇੰਟ ਨੇ ਫਿਰ ਜੇ ਤਾਂ ਸਕਿੱਲ ਲੈਵਲ 1 ਆਕੂਪੇਸ਼ਨ ਆ ਉਹਦੇ 50 ਪੁਆਇੰਟ ਨੇ ਮੰਨ ਲਓ ਤੁਸੀਂ ਮੈਨੇਜਰ ਰੀਟੇਲ ਮੈਨੇਜਰ ਜਿਹਨਾਂ ਦੇ ਵਰਡ ਮੈਨੇਜਰ ਆ ਜਾਂਦਾ ਉਹ ਉੱਥੇ ਆ ਜਾਣੇ 50 ਪੁਆਇੰਟ ਜੇ ਸਕਿੱਲ ਲੈਵਲ 2 ਆ ਤਾਂ ਉਹਦੇ ਪੁਆਇੰਟ ਥੋੜ੍ਹੇ ਜਿਹੇ ਘੱਟ ਜਾਣੇ ਆ ਜੇ ਸਕਿੱਲ ਲੈਵਲ 3 ਆ ਉਦੋਂ ਘੱਟ ਜਾਣੇ ਆ ਸੋ 15-50 ਦਾ ਫਰਕ ਆ ਜੇ ਹਾਇਰ ਪੇਇੰਗ ਆਸਟ੍ਰੇਲੀਅਨ ਜੋਬ ਆ ਹੁਣ ਅਕਸਰ ਬੱਚੇ ਸਾਨੂੰ ਕਹਿ ਦਿੰਦੇ ਆ ਦੇਖੋ ਜੀ ਇਹਦੇ ਵੀ 80 ਪੁਆਇੰਟ ਬਣਦੇ ਆ ਮੇਰੇ ਵੀ 80 ਪੁਆਇੰਟ ਬਣਦੇ ਆ ਇਹਨੂੰ ਇਨਵੀਟੇਸ਼ਨ ਆ ਗਿਆ ਮੈਨੂੰ ਕਾਹਦੇ ਨਹੀਂ ਆਇਆ ਹੋ ਸਕਦਾ ਉਸ ਐਪਲੀਕੈਂਟ ਨੂੰ ਉਸੇ ਫੀਲਡ ਵਿੱਚ ਨੌਕਰੀ ਮਿਲੀ ਹੋਵੇ ਉੱਤੇ ਉਸ ਨੌਕਰੀ ਦੀ ਤਨਖਾਹ 70,000-80,000 ਡਾਲਰ ਹੋਵੇ ਅਤੇ ਉਹ ਕਹਿੰਦਾ ਮੇਰੀ 80,000 ਆ ਇਹਨੂੰ ਕਿਵੇਂ ਆ ਗਿਆ ਹੋ ਸਕਦਾ ਦੂਜੇ ਦੀ 90 ਹੋਵੇ ਤੇਰੇ ਨਾਲੋਂ ਵੱਧ ਹੋਵੇ ਇਹਦੇ 'ਚ ਵੇਰੀਏਬਲ ਬਹੁਤ ਆ ਜਿਹੜਾ ਸਕਿੱਲ ਸਿਲੈਕਟ ਵੈਬਸਾਈਟ ਆ ਨਾ ਉਹ ਕਲੈਰਿਟੀ ਨਾਲ ਇਹ ਚੀਜ਼ਾਂ ਦੱਸਦੀ ਨਹੀਂ ਵੀ ਉਹਨੂੰ ਕਾਹਤੇ ਆਇਆ ਤੈਨੂੰ ਕਾਹਤੇ ਨਹੀਂ ਆਇਆ ਉੱਥੇ ਮੋਟਾ ਮੋਟਾ ਜਿਹਾ ਲਿਖਿਆ ਹੁੰਦਾ ਵੀ 85 ਪੁਆਇੰਟ ਵਾਲੇ ਨੂੰ ਆ ਗਿਆ 95 ਵਾਲੇ ਨੂੰ ਆ ਗਿਆ 90 ਪੁਆਇੰਟ ਵਾਲੇ ਨੂੰ ਆ ਗਿਆ ਉਹ ਮਾਈਗ੍ਰੇਸ਼ਨ ਸਿਸਟਮ ਉੱਦਾਂ ਕੰਮ ਕਰਦਾ ਅਤੇ ਉਹਦੇ 'ਚ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਵੇ ਹੈ ਨਾ ਅਤੇ ਹਾਈ ਪੇਇੰਗ ਆਸਟ੍ਰੇਲੀਅਨ ਜੋਬ ਹੋਵੇ ਜੇ 1,20,000 ਕਮਾਉਂਦੇ ਹੋ ਸਾਲ ਦਾ ਤਾਂ ਕਦੇ 90 ਪੁਆਇੰਟ ਦੇ ਦਿਓ ਜੇ 1,05,000 ਕਮਾਉਂਦੇ ਹੋ ਜਾਂ ਉਹ ਤੋਂ ਉੱਤੇ ਤਾਂ 70 ਪੁਆਇੰਟ ਦੇ ਦਿਓ ਜੇ ਸਾਰਿਆਂ ਨੂੰ ਥੱਲੇ ਵਾਲੀ ਬ੍ਰੈਕਟ 'ਚੋਂ $70,000 ਹੈ ਨਾ ਤੁਸੀਂ ਕਮਾਉਂਦੇ ਹੋ ਸਾਲਾਨਾ ਅਤੇ ਉਹਦੇ 30 ਪੁਆਇੰਟ ਆ ਉਦੋਂ ਥੱਲੇ ਕੋਈ ਪੁਆਇੰਟ ਨਹੀਂ
1: ਅੱਛਾ ਕੋਈ ਵੀ ਨਹੀਂ
0: ਪਾਰਟਨਰ ਦੀਆਂ ਸਕਿੱਲਸ ਦੇ ਵੀ ਗ੍ਰੈਟਨ ਇੰਸਟੀਚਿਊਟ ਕਹਿੰਦਾ ਪੁਆਇੰਟਸ ਰੱਖੋ ਹੁਣ ਵੀ ਰੱਖੇ ਹੋਏ ਆ ਇਹਨਾਂ ਦੇ ਵੈਸੇ ਜੇ ਉਹਦੀ ਬਹੁਤ ਵਧੀਆ ਇੰਗਲਿਸ਼ ਆ 4-8 ਨੇ ਆਇਲਟਸ 'ਚੋਂ 60 ਪੁਆਇੰਟ ਦੇ ਦਿਓ ਜੇ ਜ਼ਿਆਦਾ ਵਧੀਆ 4-7 ਨੇ 40 ਐਜੂਕੇਸ਼ਨ ਬੈਚਲਰ ਡਿਗਰੀ ਕੀਤੀ ਆ 30 ਪੁਆਇੰਟ ਦੇ ਦਿਓ ਸਰਟੀਫਿਕੇਟ ਕੀਤਾ 15 ਦੇ ਦਿਓ ਅਤੇ ਈਵਨ ਜੇ ਐਪਲੀਕੈਂਟ ਸਿੰਗਲ ਆ ਤਾਂ ਉੱਕਾ ਪੁੱਕਾ 90 ਪੁਆਇੰਟ ਦੇ ਦਿਓ
1: ਸਿੰਗਲ ਦੀ ਵੈਲਿਊ
0: ਮਤਲਬ ਇੱਦਾਂ ਦਾ ਇਹ ਬਥੇਰਾ ਕੁਛ ਹੋ ਹਟਿਆ ਆਪਣੀ ਕਮਿਊਨਿਟੀ 'ਚ ਓਨੀ ਦੇਰ ਲਈ ਲੋਕ ਤਲਾਕ ਵੀ ਦੇਈ ਰੱਖਦੇ ਆ ਕਾਗਜ਼ਾਂ 'ਚ
1: ਅੱਛਾ
0: ਇਹੋ ਜਿਹਾ ਕੁਛ ਵੀ ਬਥੇਰਾ ਚੱਲਿਆ ਬਾਅਦ 'ਚੋਂ ਜਦ ਡਿਪਾਰਟਮੈਂਟ ਨੂੰ ਪਤਾ ਲੱਗਿਆ ਫਿਰ ਉਹਨਾਂ ਨੇ ਵਾਰੰਟ ਵੀ ਕੱਢਿਆ ਉਹੋ ਜਿਹੇ ਲੋਕਾਂ ਦੇ ਸੋ ਕਹਿਣ ਦਾ ਭਾਵ ਇਹ ਜਿਹੜੇ ਪੁਆਇੰਟ ਸਿਸਟਮ ਨੇ ਇਹ ਹਜੇ ਲਾਗੂ ਤਾਂ ਨਹੀਂ ਹੋਏ ਪਰ ਜੇ ਲਾਗੂ ਹੋ ਜਾਂਦੇ ਆ ਤਾਂ ਕੁਛ ਇਸ ਤਰਜ਼ 'ਤੇ ਕੁਛ ਇਸ ਕਿਸਮ ਦਾ ਹੋਣ ਦੀ ਸੰਭਾਵਨਾ
1: ਵੇਖੋ ਕਾਫੀ ਇਹਦੇ ਦਰਮਿਆਨ ਮੈਨੂੰ ਚੇਤਾ ਆ ਗਿਆ ਕਿ ਤੁਸੀਂ ਆਪਣਾ ਜਿੰਨਾ ਵੀ ਕੇਅਰਫੁਲ ਚਲੋ ਓਨਾ ਹੀ ਜ਼ਿਆਦਾ ਵਧੀਆ ਕਿਉਂਕਿ ਆਪਾਂ ਇੰਨਾ ਚਿਰ ਲਾ ਕੇ ਅਤੇ ਉਸ ਤੋਂ ਬਾਅਦ 'ਚ ਤੁਹਾਨੂੰ ਕੋਈ ਸਰਪ੍ਰਾਈਜ਼ ਮਿਲਦਾ ਅਤੇ ਬੜਾ ਔਖਾ ਹੁੰਦਾ ਫੀਸਾਂ ਬਹੁਤ ਨੇ ਪਿਛਲੇ ਦਿਨੀ ਇੱਕ ਗੱਲ ਜਿਹੜੀ ਇੱਕ ਮਤਲਬ ਇੱਦਾਂ ਦਾ ਵੀ ਇੰਸੀਡੈਂਟ ਸੁਣਨ ਦੇ ਵਿੱਚ ਆਇਆ ਵਾ ਕਿ ਉਹਨਾਂ ਨੇ ਜਿਹੜਾ ਆਪਾਂ ਹੁਣ ਕੰਟਰੀ ਸਾਈਡ ਜਾਂਦੇ ਹਾਂ ਅਤੇ ਉੱਥੇ ਆਪਾਂ ਕਹਿ ਦਿੰਦੇ ਹਾਂ ਵੀ ਜਾਣ ਦੀ ਲੋੜ ਨਹੀਂ ਹੈ ਜੀ ਉੱਥੇ ਤੁਸੀਂ ਐਡਰੈਸ ਸ਼ੋਅ ਕਰ ਦਿਓ ਜੀ ਉੱਥੇ ਤੁਹਾਡੀਆਂ ਚਿੱਠੀਆਂ ਜਾਈ ਜਾਣ ਜੀ ਟ੍ਰਾਂਜੈਕਸ਼ਨਾਂ ਜੀ ਕਰ ਦਿਓ ਡਿਪਾਰਟਮੈਂਟ ਨੇ ਉਸ ਰੀਅਲ ਸਟੇਟ ਨੂੰ ਵੀ ਫੋਨ ਕਰਕੇ ਕੰਫਰਮ ਕੀਤਾ ਵੀ ਆਹ ਬੰਦੇ ਦੇ ਨਾਂ 'ਤੇ ਲੀਜ਼ ਹੈਗੀ ਆ ਉੱਥੇ ਸੋ ਇਹ ਜਸਟ ਤੁਹਾਡੇ ਨਾਲ ਇੱਕ ਹਲਕਾ ਜਿਹਾ ਤਾਂ ਸ਼ੇਅਰ ਕਰਨਾ ਜ਼ਰੂਰੀ ਹੈ ਕਿਉਂਕਿ ਜਿਹੜਾ ਵੀ ਕੋਈ ਇਸ ਸਿਚੁਏਸ਼ਨ ਦੇ ਵਿੱਚ ਹੈ ਤੁਸੀਂ ਭਾਈ ਆਪਣਾ ਪੱਕੇ ਤੌਰ ਦੇ ਉੱਤੇ ਇੰਤਜ਼ਾਮ ਕਰੋ ਜਿਹੜਾ ਵੀ ਕਰਨਾ
0: ਜੀ ਹੁਣ 491-494 ਇਹ ਵੀਜ਼ਿਆਂ ਦੀ ਕੰਡੀਸ਼ਨ ਆ ਕਿ ਤੁਹਾਨੂੰ ਉਸ ਏਰੀਏ 'ਚ ਹੈ ਨਾ ਰਹਿਣਾ ਪੈਂਦਾ ਅਤੇ ਮੈਂ ਇੱਕ ਕੇਸ ਇਹੋ ਜਿਹਾ ਜਾਣਦਾ ਜਿਹਦੇ 'ਚ ਹੈ ਨਾ ਰਿਫਿਊਜ਼ਲ ਆਈ ਸੀ ਅਤੇ ਸਾਨੂੰ ਉਹਦਾ ਕੇਸ ਡਿਫੈਂਡ ਕਰਨ ਨੂੰ ਕਿਹਾ ਗਿਆ ਸੀ ਸਾਤੋਂ ਉਨੇ ਵਧੀਆ ਢੰਗ ਨਾਲ ਉਹ ਕਰ ਨਹੀਂ ਹੋਇਆ ਪਰ ਉਹ ਸੀਗਾ ਪਾਰਸ਼ੀਅਲ ਮਤਲਬ ਸੱਚ ਝੂਠ ਵਾਲਾ ਜਿਹੜਾ ਬੇੜਾ ਸੀ ਉਹ ਵਿੱਚ ਵਿੱਚ ਹੀ ਸੀਗਾ ਉਹਦੇ 'ਚ ਉਹਨਾਂ ਨੇ ਫੜਿਆ ਉਹਨੂੰ ਉੱਥੋਂ ਬੰਦੇ ਨੂੰ ਵੀ ਦੇਖ ਤੇਰੇ ਕ੍ਰੈਡਿਟ ਕਾਰਡ ਦੀਆਂ ਟ੍ਰਾਂਜੈਕਸ਼ਨ ਸਾਰੀਆਂ ਮੈਲਬਰਨ ਸਿਟੀ ਦੀਆਂ ਕੌਫੀ ਤੇਰੀ ਇੱਥੋਂ ਪੀਤੀ ਹੋਈ ਆ ਹੈ ਨਾ 7-11 ਤੋਂ ਜਾਂ ਜਿੱਥੋਂ ਕਿਤੋਂ ਵੀ ਅਤੇ ਤੂੰ ਸ਼ੋਅ ਇਹ ਕਰ ਰਿਹਾ ਵੀ ਮੈਂ ਉੱਥੇ ਰਹਿਣਾ ਤਾਂ ਕੀ ਕੌਫੀ ਪੀਣ ਇੱਥੇ ਆਉਂਦਾ ਹੁੰਦਾ ਸੀ ਜਾਂ ਸਬਜ਼ੀ ਦੀਆਂ ਦੁਕਾਨਾਂ ਗਰੋਸਰੀ ਦੀਆਂ ਦੁਕਾਨਾਂ ਹੁਣ ਲੋਕ ਉਸ ਤੋਂ ਵੀ ਇੱਕ ਸਟੈਪ ਅੱਗੇ ਜਾਂਦੇ ਆ ਉਹ ਆਪਦਾ ਕ੍ਰੈਡਿਟ ਕਾਰਡ ਬਣਾ ਕੇ ਕਿਸੇ ਨੂੰ ਫੜਾਇਆ ਹੁੰਦੇ ਆ ਵੀ ਆਹ ਚੱਕ 5,000 ਪਤਾ ਤੂੰ ਖਰਚੇ ਕਰੀ ਜਾਓ ਸੋ ਹੈ ਤਾਂ ਚੋਰ ਦੀ ਦਾੜੀ 'ਚ ਤਿਣਕਾ ਪਰ ਇਹ ਕੁਛ ਨਾ ਕੁਛ ਚੱਲੀ ਜਾਂਦਾ ਜਿੱਥੇ ਹੈ ਨਾ ਮਤਲਬ ਬਿੱਛੂ ਬੂਟੀ ਆ ਉੱਥੇ ਪਾਲਕ ਬੂਟੀ ਵੀ ਆ ਚੋਰ ਆ ਤਾਂ ਸਿਪਾਹੀ ਵੀ ਆ ਇਹ ਸਾਰਾ ਕੁਛ ਬੜੀ ਦੇਰ ਤੋਂ ਚੱਲਦਾ ਆ ਰਿਹਾ ਇਹਨੂੰ ਚਲੋ ਆਪਾਂ ਜਸਟੀਫਾਈ ਨਹੀਂ ਕਰਦੇ ਆਪਾਂ ਇਹ ਕਹਿੰਦੇ ਹਾਂ ਜਿਉਂ ਜਿਉਂ ਸਰਕਾਰ ਨੇ ਨਿਯਮ ਕਾਨੂੰਨ ਔਖੇ ਕੀਤੇ ਆ ਆਮਦਨ ਦੇ ਹੀਲੇ ਵਸੀਲੇ ਪੇਂਡੂ ਖਾਤਰਾਂ 'ਚ ਕਈ ਵਾਰ ਨਹੀਂ ਹੁੰਦੇ ਉਨੇ ਤਾਂ ਉਹ ਹੁਣ ਮੰਨ ਲਓ ਹੁਣ ਬੱਚੇ ਆ ਉੱਥੇ ਪੜ੍ਹਾਈ ਦੇ ਸਾਧਨ ਉਨੇ ਨਹੀਂ ਹੈਗੇ ਕਈ ਲੋਕ ਕੀ ਕਰਦੇ ਸੀ ਆਪਦੇ ਬੱਚਿਆਂ ਨੂੰ ਸਿਟੀ 'ਚ ਪੜ੍ਹਾਉਣ ਲੱਗ ਗਏ ਸੀ ਉੱਥੇ ਵੀ ਵੀਜ਼ੇ ਦੇ ਰਿਜੈਕਸ਼ਨਾਂ ਲੱਗੀਆਂ ਨੇ
1: ਓਕੇ
0: ਸੋ ਇਹਦੇ 'ਚ ਕਈ ਸਾਰੀਆਂ ਕੰਡੀਸ਼ਨਸ ਹੁੰਦੀਆਂ ਅਤੇ ਤੁਹਾਨੂੰ ਆਪਣੀਆਂ ਕੰਡੀਸ਼ਨਸ ਵੀਜ਼ੇ ਨਾਲ ਜੁੜੀਆਂ ਇੱਕ ਵਾਰ ਪਲੀਜ਼ ਉਹਨੂੰ ਹੈ ਨਾ ਪੜ੍ਹ ਲਓ ਚੰਗੀ ਤਰ੍ਹਾਂ। ਹੁਣ ਤਾਂ ਨਾਲੇ ਆ ਚੈਟ ਜੀਪੀਟੀਆਂ, ਜੇ ਤੁਸੀਂ ਮਾਈਗ੍ਰੇਸ਼ਨ ਏਜੰਟ ਕੋਲ ਸਲਾਹ ਨਹੀਂ ਲੈ ਸਕਦੇ, ਸਾਡੇ ਵਰਗਿਆਂ ਕੋਲ ਆਉਣ ਤੋਂ ਝੱਕਦੇ ਹੋ, ਤੁਸੀਂ ਭਾਵਾਂ ਆਹ ਮਾੜਾ ਮੋਟਾ ਡਿਪਾਰਟਮੈਂਟ ਦੀ ਵੈਬਸਾਈਟ 'ਤੇ ਜਾ ਕੇ ਚੈਟ ਜੀਪੀਟੀ ਨੂੰ ਕਹਿ ਸਕਦੇ ਹਾਂ ਵੀ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀ ਵੈਬਸਾਈਟ ਦੇ ਹਿਸਾਬ ਨਾਲ ਮੈਨੂੰ ਦੱਸ ਵੀ ਇਸ ਕੰਡੀਸ਼ਨ ਦਾ 8503 ਦਾ 8201 ਦਾ ਫਲਾਨੀ ਕੰਡੀਸ਼ਨ ਦਾ ਕੀ ਮਤਲਬ ਆ।
1: ਆਹੋ ਵੀ ਇਹ ਸਿਰਫ ਗਾਣੇ ਥੋੜ੍ਹੀ ਬਣਾਉਂਦਾ, ਵੀ ਦੱਸਦਾ
0: ਇਹ। ਹਾਂ ਉਹੀ ਗੱਲ ਆ, ਹੋਰ ਕਿਤੇ ਹੈਪੀ ਬਰਥਡੇ ਟੂ ਯੂ ਥੋੜ੍ਹੀ ਕਹੀ ਜਾਣਾ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ। ਸੋ ਕਹਿਣ ਦਾ ਮਤਲਬ, ਪਰ ਆਮ ਤੌਰ 'ਤੇ ਆਪਣੇ ਲੋਕ ਕੀ ਕਰਦੇ ਆ ਵੀ ਹੈ ਨਾ, ਜਿਵੇਂ 50 ਰੁਪਈਏ ਪੁਲਿਸ ਵਾਲੇ ਨੂੰ ਦੇ ਕੇ ਕਹਿੰਦਾ ਚੀਕਾਂ ਵੀ ਤਾਈ ਮਾਰਨੀ। ਇਸ ਲਈ ਭਾਈ ਉਸ ਰਾਹੇ ਨਾ ਪਾਓ ਅਤੇ ਕਿਰਪਾ ਕਰਕੇ ਇਹਨੂੰ ਥੋੜ੍ਹਾ ਸੰਜੀਦਗੀ ਨਾਲ ਲਿਆ ਜਾਵੇ। ਬਾਕੀ ਜਿਹੜਾ ਬਜਟ ਦੇ ਵਿੱਚ ਇੱਕ ਹੋਰ ਅਨਾਊਂਸਮੈਂਟ ਆ, ਉਹ ਕਹਿੰਦੇ ਅਸੀਂ ਗਵਰਨਮੈਂਟ ਕਹਿੰਦੀ $85 million ਇੱਕ ਪਾਸੇ ਰੱਖਿਆ ਤਾਂ ਕਿ ਜਿਹੜਾ ਸਕਿੱਲ ਅਸੈਸਮੈਂਟ ਦਾ ਸਿਸਟਮ ਹੈ ਇਹਨੂੰ ਬਿਹਤਰ ਕੀਤਾ ਜਾ ਸਕੇ। ਮੰਨ ਲਓ ਇੱਕ ਮਕੈਨੀਕਲ ਇੰਜੀਨੀਅਰ ਆ, ਇੱਥੋਂ ਪੜ੍ਹਿਆ ਅਤੇ ਇੱਥੇ ਉਹਦੀ ਜੋਬ ਲੱਗੀ ਹੋਈ ਆ, ਅਤੇ ਉਹਦੀ ਸਕਿੱਲ ਅਸੈਸਮੈਂਟ ਕਈ ਵਾਰ ਕਰਨੀ ਸੌਖੀ ਹੈ ਕਿਉਂਕਿ ਡਾਕੂਮੈਂਟ ਇੱਕ ਮਿੰਟ 'ਚ ਪਤਾ ਲੱਗ ਜਾਂਦੇ ਆ, ਫਲਾਨੀ ਕੰਪਨੀ 'ਚ ਨੌਕਰੀ ਕੀਤੀ ਆ, ਐਨੂਅਲ ਟੈਕਸ ਰਿਟਰਨ ਭਰੀ ਆ, ਪੇ ਸਲਿੱਪਾਂ ਹੈਗੀਆਂ, ਬੈਂਕ ਸਟੇਟਮੈਂਟਾਂ ਹੈਗੀਆਂ, ਤਨਖਾਹਾਂ ਆਈਆਂ, ਸੁਪਰ ਪਾਇਆ ਹੋਇਆ। ਕੇਸ ਅਫਸਰ ਨੇ ਸਿੱਧਾ ਗ੍ਰੀਨ ਟਿੱਕ ਦਿੱਤਾ ਵੀ ਮੇਰੀਆਂ ਆਹ 5 ਪੈਰਾਮੀਟਰ ਨੇ, 5 'ਤੇ ਗ੍ਰੀਨ ਟਿੱਕ ਆ ਅਤੇ ਮੇਰੇ ਵੱਲੋਂ ਇਹ ਅਪਰੂਵਡ ਆ, ਤੂੰ ਹੈ ਨਾ ਤੇਰੀ ਸਕਿੱਲ ਅਸੈਸਮੈਂਟ ਹੋ ਗਈ। ਪਰ ਕਈ ਵਾਰ ਓਵਰਸੀਜ਼ ਹੁੰਦੇ ਆ, ਹੁਣ ਮੰਨ ਲਓ ਉਹ ਹੁਣ ਬਾਗੇ ਪੁਰਾਣੇ ਕੋਈ ਫੈਕਟਰੀ ਆ ਉੱਥੇ ਲੱਗਿਆ ਹੋਇਆ, ਉਹ ਕਹਿੰਦਾ ਜੀ ਉੱਥੇ ਉਹਨਾਂ ਨੇ ਪੇ ਸਲਿੱਪਾਂ ਸਲਿੱਪਾਂ ਨੂੰ ਤਾਂ ਆਪ ਨੂੰ ਨਹੀਂ ਪਤਾ ਕੀ ਹੁੰਦੀਆਂ, ਤਾਂ ਉਹ ਸਕਿੱਲ ਅਸੈਸਮੈਂਟ ਉੱਥੇ ਕੀ ਕਰੇ ਜਾਂ ਤੁਹਾਨੂੰ ਡਾਕੂਮੈਂਟ ਨਹੀਂ ਮਿਲਦਾ। ਤਾਂ ਉਹ ਸਿਸਟਮ ਨੂੰ ਐਕਸਲਰੇਟ ਕਰਨ ਲਈ, ਖਾਸ ਤੌਰ 'ਤੇ ਉੱਥੇ ਜਿੱਥੇ ਆਕੂਪੇਸ਼ਨਲ ਲਾਈਸੈਂਸਿੰਗ ਦੀ ਲੋੜ ਆ, ਮੰਨ ਲਓ ਇਲੈਕਟ੍ਰੀਸ਼ਨ ਆ, ਉਹਨੂੰ ਇਲੈਕਟ੍ਰੀਸ਼ਨ ਦਾ ਲਾਈਸੈਂਸ ਚਾਹੀਦਾ, ਵੈਲਡਰ ਆ ਜਾਂ ਕੋਈ ਹੋਰ ਨੇ, ਹੈ ਨਾ, ਉਹਨਾਂ ਦੀ ਸਕਿੱਲ ਅਸੈਸਮੈਂਟ ਨੂੰ ਸੌਖਾ ਕਿੱਦਾਂ ਕੀਤਾ ਜਾਵੇ ਤਾਂ ਕਿ ਉਹ ਛੇਤੀ ਉਹ ਸਕਿੱਲ ਦੇ ਮਾਹਰ ਬਣ ਕੇ ਵਰਕਫੋਰਸ 'ਚ ਜਾਣ। ਉਹਦੇ ਲਈ ਇਹਨਾਂ ਨੇ ਹੁਣ $85 million ਰਾਖਵਾਂ ਰੱਖਿਆ। ਅਤੇ ਬਾਕੀ ਜਿਹੜੇ ਟੇਫ ਵਰਗੇ ਕਾਲਜ ਨੇ ਜਾਂ ਟੇਫ ਆ ਜਾਂ ਜਿਹੜੇ ਕਿੱਤਾ ਮੁਖੀ ਕੋਰਸ ਕਰਾਉਂਦੇ ਆ, ਉਹਨਾਂ ਦੀ ਜਾਣ ਸੌਖੀ ਹੋਊਗੀ, ਉੱਥੋਂ ਦੇ ਪੜ੍ਹਿਆਂ ਨੂੰ ਸਿੱਧੇ ਗ੍ਰੀਨ ਟਿੱਕ ਵੱਜਿਆ ਕਰਨਗੇ।
1: ਓਕੇ,
0: ਅਤੇ ਉਹਦੇ ਨਾਲ ਜਿਹੜਾ ਇਹ ਸਿਸਟਮ ਆ ਇਹ ਰਿਫੋਰਮ ਹੋਣ ਦੀ ਉਮੀਦ ਕੀਤੀ ਜਾ ਸਕਦੀ ਆ। ਬਾਕੀ ਇਹਦੇ ਤੋਂ ਇਲਾਵਾ ਗਵਰਨਮੈਂਟ ਨੇ ਕੁਛ ਪ੍ਰੋਗਰਾਮ ਨੇ ਥੋੜ੍ਹੇ ਜਿਹੇ ਪੈਸੇ ਰਾਖਵੇਂ ਰੱਖੇ ਆ। ਜਿਹੜਾ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਸੈਕਟਰ ਆ, ਉਹਦੇ 'ਚ ਸਕਰੂਟਨੀ ਬਹੁਤ ਟਾਈਟ ਕਰ ਦੇਣੀ ਆ। ਪ੍ਰੋਟੈਕਸ਼ਨ ਵੀਜ਼ਾ ਸਿਸਟਮ ਆ, ਉਹਨੂੰ ਬਹੁਤ ਇਹਨਾਂ ਨੇ ਸਿਸਟਮ ਨੂੰ ਟਾਈਟ ਕਰ ਦੇਣਾ। ਉਹਦੇ 'ਚ ਇਹਨਾਂ ਨੇ ਕਈ ਮਿਲੀਅਨ ਰਾਖਵੇਂ ਰੱਖੇ ਆ, ਵਰਕਫੋਰਸਿਸ ਬਣਾਈਆਂ ਕਿ ਇਹ ਸਿਸਟਮ ਜਿਹੜਾ ਰੋਟ ਹੋ ਰਿਹਾ ਕਿੱਦਾਂ ਇਹਨੂੰ ਬਚਾਇਆ ਜਾਵੇ, ਰੋਕਿਆ ਜਾਵੇ। ਉਹਦੇ ਪਹਿਲੇ ਟੇਅਰ 'ਚ ਤਾਂ ਇਹਨਾਂ ਨੇ ਕੰਮ ਕੀਤਾ, ਅੱਗੇ ਲੋਕ ਆਉਂਦੇ ਸੀ ਵੈਸਟਰ ਵੀਜ਼ੇ 'ਤੇ ਅਤੇ ਸਟੂਡੈਂਟ ਵੀਜ਼ੇ 'ਚ ਕਨਵਰਟ ਕਰਾ ਲੈਂਦੇ ਸੀ ਇੱਥੇ, ਹੈ ਨਾ, ਉਦੋਂ ਕਹਿ ਲਓ ਸਰਕਾਰ ਨੂੰ ਜਾਂ ਇੱਥੇ ਲੋੜ ਮਹਿਸੂਸ ਹੋਈ, ਅਤੇ ਉਹਦੇ 'ਚ ਜਾਇਜ਼ ਨਜਾਇਜ਼ ਹਰ ਪ੍ਰਕਾਰ ਦੇ ਲੋਕ ਆਏ। ਫਿਰ ਉਹਨਾਂ ਨੇ ਮੁੜ ਕੇ ਉਹ ਸਿਸਟਮ ਬਲੌਕ ਕਰਤਾ। ਫਿਰ ਇਹਨਾਂ ਨੇ TR ਪੈਣੀ ਬੰਦ ਕਰਤੀ, 35 ਸਾਲ ਤੋਂ ਉੱਤੇ ਦੀ ਉਮਰ ਵਾਲੇ ਲੋਕ ਆ, ਹੁਣ ਮੰਨ ਲਓ ਜੇ 38 ਸਾਲ ਦਾ, ਤਾਂ ਉਹਨਾਂ ਕੋਲ ਸਿਰਫ ਅਤੇ ਸਿਰਫ ਇੱਕ ਇੰਪਲੋਇਡ ਸਪੋਂਸਰ ਪਾਥਵੇ ਰਹਿ ਗਏ, ਜਿਹਦੇ 'ਚ 482 ਆ ਜਾਂਦਾ, 186 ਆ ਜਾਂਦਾ। ਉਹ ਹੁਣ ਡੁੱਬੀ ਤਾਂ ਜੇ ਸਾਹ ਨਾ ਆਇਆ, ਮਰਦੀ ਘਾਟ ਉਹਨੇ ਕੋੜ ਕਿਰਲਾ ਕੀਤਾ, ਅਤੇ ਉਹਦੇ 'ਚ ਹੁਣ ਪੰਗੇ ਪਏ ਹੋਏ ਆ। ਉਹ ਹੁਣ ਸਟੂਡੈਂਟ ਪੈਸੇ ਚੱਕੀ ਫਿਰਦੇ ਆ, ਸਾਡਾ 482 ਪਾ ਦਿਓ ਜੀ, ਸਾਡਾ 50,000 ਲੈ ਲਓ ਜੀ, 70,000। ਉਹ ਐਡਾ ਭੈੜਾ ਸਿਸਟਮ ਆ, ਉਹ ਐਡਾ ਗੰਦਾ ਕੰਮ ਆ, ਅਤੇ ਉਹ ਸਾਰੀ ਉਮਰ ਬੰਦਾ ਉਹਦੇ 'ਚ ਹੀ ਘੁੱਟ ਘੁੱਟ ਕੇ ਮਰੀ ਜਾਂਦਾ। ਇਹ ਜਿਹੜੀਆਂ ਅਰੇਂਜਮੈਂਟਸ ਨੇ ਨਾ, ਇਸ ਲਈ ਰੱਬ ਦੇ ਵਾਸਤੇ ਇਹਨਾਂ ਅਰੇਂਜਮੈਂਟਸ ਤੋਂ ਬਚੋ, ਕਿਉਂਕਿ ਤੁਹਾਨੂੰ ਲੱਗਦਾ ਹੀ ਆ ਬਈ ਆਹ ਮੈਂ ਪੈਸੇ ਦਿੱਤੇ ਅਤੇ ਹੁਣ ਚੀਕਾਂ ਵੀ ਤਾਈ ਮਾਰਨੀ ਆ। ਉਹ ਚੀਕਾਂ ਤੁਹਾਡੀਆਂ ਨਿਕਲਣੀਆਂ, ਇੰਪਲੋਇਰ ਦੀਆਂ ਨਹੀਂ ਨਿਕਲਣੀਆਂ।
1: ਕੋਡ ਕਿਲੇ ਕਰਨ ਦੀ ਨਹੀਂ ਲੋੜ।
0: ਅਤੇ ਉਹ ਮਤਲਬ ਜਾਣੀ ਉਹ ਔਖਾ ਕੰਮ, ਇਸ ਲਈ ਆਪ ਵੀ ਬਚੋ ਅਤੇ ਕੋੜ ਕਿਰਲੇ ਨੂੰ ਵੀ ਬਚਾਓ, ਕਿਉਂਕਿ ਕੋੜ ਕਿਰਲੇ ਨੇ ਤੁਹਾਡੇ ਪੈਸੇ ਪੂਹੇ ਲੈ ਕੇ ਰੰਗ ਵਟਾ ਕੇ ਕਿਤੇ ਨਿਕਲ ਜਾਣਾ। ਉਹ ਟੈਲੀਵਿਜ਼ਨ ਦੀ ਮਸ਼ਹੂਰੀ ਜੀ ਨਹੀਂ ਸੀ ਆਉਂਦੀ ਹੁੰਦੀ, ਉਹਦੇ 'ਚ ਰੰਗ ਜਿਹਾ ਬਲ ਜਾਂਦਾ, ਪੱਤਿਆਂ 'ਚੋਂ ਹਰਾ ਜਿਹਾ ਹੋ ਜਾਂਦਾ ਸੀ ਅਤੇ ਪੱਥਰਾਂ 'ਚ ਪੱਥਰ ਰੰਗਾ ਨਾ। ਸੋ ਇਹ 482 ਵੀ ਇੱਕ ਬਹੁਤ ਵੱਡਾ ਟਰੈਪ ਬਣਦਾ ਜਾ ਰਿਹਾ ਕਈ ਲੋਕਾਂ ਲਈ, ਪਰ ਕਈ ਲੋਕਾਂ ਨੂੰ ਇਹ ਲੱਗਦਾ ਵੀ ਹੁਣ ਅਸੀਂ ਕਰੀਏ ਕਿ ਜਾਈਏ ਕਿੱਥੇ ਨੂੰ।
1: ਵੇਖੋ, ਮੈਂ ਤਾਂ ਸਿੱਧੀ ਜੀ ਇੱਕ ਝਟਕਾ ਜਿਹਾ ਹਿਸਾਬ ਹੁੰਦਾ ਵਾ ਵੀ ਜਿਹੜੀ ਚੀਜ਼ ਬਹੁਤ ਜ਼ਿਆਦਾ ਰੌਲਾ ਪੈਂਦਾ ਨਾ, ਜਿਹਦਾ ਜੇ 457 ਦਾ ਪਿਆ ਸੀ ਤਾਂ ਉਹਦਾ ਪਟਾਕਾ ਪਿਆ, 482 ਦਾ ਰੌਲਾ ਇੰਨਾ ਜ਼ਿਆਦਾ ਪਿਆ ਤਾਂ ਉਹਦਾ ਪਟਾਕਾ ਪੈਣਾ।
0: 457 ਤੋਂ ਪਹਿਲਾਂ ਇੱਦਾਂ ਹੋ ਚੁੱਕਿਆ,
1: ਹੈ ਨਾ, ਫਿਰ ਦੁਬਈ ਦਾ ਇੰਨਾ ਰੌਲਾ ਪਿਆ ਸੀ ਤਾਂ ਉਹਦਾ ਪਟਾਕਾ ਪੈ ਗਿਆ। ਇਹ ਜਿਹੜੀ ਵੀ ਚੀਜ਼ ਬਹੁਤ ਜ਼ਿਆਦਾ ਹਾਈਲਾਈਟਿਡ ਹੁੰਦੀ ਨਾ, ਸਾਨੂੰ ਚਾਰ ਚੁਫੇਰੇ ਨਜ਼ਰ ਆਉਂਦੀ ਆ, ਇਹਦਾ ਮਤਲਬ ਵੀ ਕੁਛ ਨਾ ਕੁਛ ਹੋਣ ਵਾਲਾ ਗਾ। ਸੋ ਇਸ ਕਰਕੇ ਉੱਧਰ ਨੂੰ ਭੱਜਣ ਦੀ ਲੋੜ ਨਹੀਂ, ਜਿੰਨੇ ਜਿਹਨੂੰ ਤੁਹਾਡੀ ਵਾਰੀ ਆਉਣੀ ਉਹਨੇ ਜਿਹਨੂੰ ਉੱਦਾਂ ਹੀ ਉਹਦਾ ਕੁਛ ਨਾ ਕੁਛ ਹੋਰ ਪਾਸੇ ਨੂੰ ਤੁਰ ਪੈਂਦਾ। ਕੋਸ਼ਿਸ਼ ਕਰੋ ਵੀ ਆਪਣੇ ਲਈ ਉੱਦਾਂ ਦੇ ਰਾਹ ਲੱਭੋ ਜਿਹੜੇ ਤੁਹਾਡੇ ਮੁਤਾਬਕ ਜ਼ਿਆਦਾ ਮਾਫਕ ਹੋਣ, ਨਾ ਕਿ ਆਊਟ ਆਫ ਵੇ ਜਾ ਕੇ ਕੋਡ ਕਿਰਲਾ ਕਰਨ।
0: ਜੀ ਹੁਣ ਤੁਸੀਂ ਹਿਸਾਬ ਲਾਓ, 425,000 ਬੰਦਿਆਂ ਦਾ ਬੈਕਲੋਗ ਆ ਜਿਨ੍ਹਾਂ ਨੇ ਐਪਲੀਕੇਸ਼ਨਾਂ ਪਾਈਆਂ ਹੋਈਆਂ ਨੇ ਵੀਜ਼ੇ ਵਾਸਤੇ ਪਰ ਸਿਰੇ ਨਹੀਂ ਲੱਗੀਆਂ,
1: ਜਿਹੜੇ ਔਨਸ਼ੋਰ ਕਿ ਆਫਸ਼ੋਰ?
0: ਔਨਸ਼ੋਰ।
1: ਓਕੇ,
0: ਅਤੇ ਤੁਸੀਂ ਹਿਸਾਬ ਲਾਓ ਵੀ ਇਹਦੇ 'ਚੋਂ ਇਕੱਲਾ 60,000 ਸਕਿੱਲਡ ਵਰਕਰ ਹੀ ਆ, 482 ਅਤੇ 186 ਵਾਲਾ ਮੈਨੂੰ ਲੱਗਦਾ ਵੀ ਇਹ ਹੋਣਾ ਚਾਹੀਦਾ। ਬਾਕੀ ਚਲੋ ਆਸਟ੍ਰੇਲੀਆ ਬੇਸ ਜਿਹੜਾ ਇੰਪਲੋਇਰ ਬੇਸ ਸੀਗਾ ਵੀਜ਼ਾ, ਉਹ ਕੋਵਿਡ ਤੋਂ ਪਹਿਲਾਂ ਅਤੇ ਹੁਣ ਦਾ ਜੇ ਫਰਕ ਦੇਖੀਏ ਤਾਂ 40,000 ਦਾ ਫਰਕ ਪਿਆ। ਮਤਲਬ ਇੰਨੇ ਥੋੜ੍ਹੇ ਜਿਹੇ ਸਮੇਂ 'ਚ 40,000 ਬੰਦਾ ਵਿੱਚ ਐਡ ਹੋ ਗਿਆ ਸਿਸਟਮ ਦੇ, ਕਿਉਂਕਿ ਲੋਕਾਂ ਕੋਲ ਹੋਰ ਆਪਸ਼ਨ ਹੈ ਨਹੀਂ। ਜਿਹੜਾ ਬੰਦਾ 35 ਸਾਲ ਤੋਂ ਉੱਤੇ ਦੀ ਉਮਰ ਵਾਲਾ, ਉਹਦੇ ਕੋਲ 482-186 ਤੋਂ ਬਿਨਾਂ ਰਾਹ ਹੈ ਨਹੀਂ, ਇਸ ਲਈ ਉਹਨੂੰ ਉਸ ਟਾਈਪ ਦੇ ਵੀਜ਼ੇ ਪਾਉਣੇ ਪੈਂਦੇ ਆ। ਅਤੇ ਮੈਂ ਤੁਹਾਨੂੰ ਦੱਸਦਿਆਂ ਵੀ ਐਜ਼ ਏ ਮਾਈਗ੍ਰੇਸ਼ਨ ਏਜੰਟ ਵੀ ਕਈ ਚੀਜ਼ਾਂ ਹੁੰਦੀਆਂ, ਸਲਾਹ ਦੇਣੀ ਅਤੇ ਉਹ ਕੰਪਲਾਇੰਸ ਅਤੇ ਰੈਗੂਲੇਸ਼ਨ ਪੱਖੋਂ ਸਾਨੂੰ ਆਪਣਾ ਮਾਰਾ ਨੰਬਰ ਵੀ ਐਕਸਪਲੇਨ ਕਰਨਾ ਪੈਂਦਾ। ਮੇਰਾ ਮਾਰਾ ਨੰਬਰ 24183 ਆ, ਅਤੇ ਕਿਉਂਕਿ ਹੁਣ ਇਹਨਾਂ 'ਤੇ ਵੀ ਸਕਰੂਟਨੀ ਮਾਈਗ੍ਰੇਸ਼ਨ ਏਜੰਟ 'ਤੇ ਵੀ ਕਸੀ ਆ ਕਿ ਕੰਪਲਾਇੰਸ ਅਤੇ ਰੈਗੂਲੇਸ਼ਨ ਪੁਆਇੰਟ ਆਫ ਵਿਊ ਤੋਂ ਤੁਸੀਂ ਕਿਸੇ ਨੂੰ ਸਲਾਹ ਨਹੀਂ ਦੇ ਸਕਦੇ ਅਨਲੈਸ ਕਿ ਤੁਸੀਂ ਆਪਣਾ ਮਾਰਾ ਨੰਬਰ ਐਕਸਪਲੇਨ ਕਰੋ ਉਹਨੂੰ ਵੀ ਮੇਰਾ ਆਹ ਮਾਰਾ ਨੰਬਰ ਆ। ਤੁਸੀਂ ਉਹ ਮਾਰਾ ਦੀ ਵੈਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ। ਮਤਲਬ ਲੱਲੀ ਛੱਲੀ ਭੂੰਡ ਪਟੱਲੀ ਜਿਹੜੇ ਅੱਗੇ ਸੀਗੇ ਹੈ ਨਾ, ਐਜੂਕੇਸ਼ਨ ਸੈਕਟਰ 'ਚ ਵੀ ਬਹੁਤ ਸੀਗੇ ਲੋਕ, ਉਹਨਾਂ ਦੇ ਨਾਂ ਦਾ ਪ੍ਰੋਫਾਈਲ ਕ੍ਰੀਏਟ ਕਰਕੇ ਅਤੇ ਵੀਜ਼ਾ ਪਾ ਦਿੰਦੇ ਸੀ।
1: ਓਕੇ
0: ਵੀ ਇਹ ਤਾਂ ਗੱਲ ਹੀ ਕੁਛ ਨਹੀਂ। ਹੁਣ ਆ ਪ੍ਰੋਟੈਕਸ਼ਨ ਵੀਜ਼ੇ ਦਾ ਕੰਮ ਹੀ ਸਿੱਧ ਪੱਧਰ ਆ। ਹੁਣ ਇਹ ਤਾਂ 60-65 ਮਿਲੀਅਨ ਲਾ ਕੇ ਐਡੀਆਂ ਵਰਕ ਫੋਰਸਾਂ ਬਣਾਉਣ ਦੀ ਲੋੜ ਹੀ ਨਹੀਂ ਹੁਣ ਜੇ ਮੈਂ ਦੇਖਦਾ, ਅਤੇ ਚੁੱਪ ਕਰਕੇ ਇਹ ਕਹਿਣ ਵੀ ਪ੍ਰੋਟੈਕਸ਼ਨ ਵੀਜ਼ਾ ਜੀ ਤੁਸੀਂ ਆਪ ਨਹੀਂ ਲਾ ਸਕਦੇ ਪ੍ਰਾਈਵੇਟ ਪ੍ਰੋਫਾਈਲ ਤੋਂ, ਤੁਸੀਂ ਕਿਸੇ ਵਕੀਲ ਤੋਂ ਜਾਂ ਮਾਈਗ੍ਰੇਸ਼ਨ ਏਜੰਟ ਤੋਂ ਹੀ ਲਵਾਇਆ ਜਾ ਸਕਦਾ। ਅਤੇ ਮਾਈਗ੍ਰੇਸ਼ਨ ਏਜੰਟ ਅਤੇ ਵਕੀਲ ਸਟੈਟੈਕ ਲਿਖ ਕੇ ਦੇਵੇ ਵੀ ਮੈਨੂੰ ਲੱਗਦਾ ਬਈ ਇਹਦਾ ਬਣਦਾ, ਹਾਂ ਉਹਦੇ ਹੱਥ ਜਦੋਂ ਕੰਬੇ ਇੱਕ ਵਾਰ ਅਤੇ ਉਹ ਪਰ ਚੱਕਰ ਇਹ ਆ ਜਦੋਂ ਪੈਸਾ ਹੈ ਨਾ ਚਿੱਟਾ ਜਿਹਾ ਲਿਫਾਫਾ ਦੀਂਦਾ ਟੇਬਲ 'ਤੇ ਪਿਆ, ਫਿਰ ਸਾਰੇ ਹੀ ਉੱਧਰ ਨੂੰ ਲਿਊਰ ਹੁੰਦੇ ਆ।
1: ਪਰ ਡਿਪਾਰਟਮੈਂਟ ਨੂੰ ਵੀ ਤਾਂ ਪਤਾ ਨਾ ਵੀ ਆਉਣ 'ਤੇ ਡੇ ਹੀ ਆ ਪੈਸੇ, ਕੱਲ੍ਹ ਨੂੰ ਕਿਸੇ ਪਾਸੇ ਲੱਗਦੇ ਜਾਂ ਨਹੀਂ ਲੱਗਦੇ,
0: ਉਹ ਸਿਸਟਮ 'ਚ ਹੀ ਆ ਰਹੇ ਨਾ,
1: ਪੈਸੇ ਤਾਂ ਆ ਹੀ ਰਹੇ ਨਾ।
0: ਸੋ ਕਹਿਣ ਦਾ ਮਤਲਬ ਹੈ ਨਾ ਵੀ ਇਹ ਚੀਜ਼ਾਂ ਜਿਹੜੀਆਂ ਰੋਟ ਹੋਈਆਂ, ਹੁਣ ਆ ਸਟੂਡੈਂਟ ਵੀਜ਼ੇ 'ਚ ਆਪਾਂ ਨੂੰ ਪਤਾ ਪੰਜਾਬ ਤੋਂ ਜਾਂ ਕਿਤੋਂ ਹੋਰੋਂ ਆਪਾਂ ਜੇ ਗੱਲ ਕਰਦੇ ਹਾਂ ਨੇਪਾਲ ਤੋਂ, ਅੱਜ ਕੱਲ੍ਹ ਭਾਰਤ ਤੋਂ ਵੀਜ਼ੇ ਦੀ ਰਿਜੈਕਸ਼ਨ ਦੀ ਦਰ 60%, 50%, 40% ਤੱਕ ਵੱਧ ਗਈ ਆ। ਸਟੂਡੈਂਟ ਵੀਜ਼ੇ ਅਪਰੂਵ ਹੀ ਨਹੀਂ ਹੋ ਰਹੇ, ਕਿਉਂਕਿ ਉਹਦੇ 'ਚ ਮੇਜਰ ਦੇਖਦੇ ਆ ਵੀ ਕੀ ਸਟੂਡੈਂਟ ਵਾਕਈ ਸਟੂਡੈਂਟ ਬਣ ਕੇ ਆ ਰਿਹਾ ਜਾਂ ਇਹ ਕੋਈ ਰਾਹ ਲੱਭਣ ਆ ਰਿਹਾ, ਖੁੱਡ ਪੱਟਣ ਆ ਰਿਹਾ,
1: ਪੜ੍ਹਨਾ ਆ ਰਿਹਾ।
0: ਹਾਂ, ਅਤੇ ਉਹਦੇ ਕੋਲ ਕੀ ਜਿਹੜੇ ਜੈਨੂਅਨ ਫੰਡਸ ਹੈਗੇ ਆ। ਮੰਨ ਲਓ ਜੇ ਹੁਣ ਤੁਹਾਡੀ ਯੂਨੀਵਰਸਿਟੀ ਦੀ ਫੀਸ ਆ ਇੱਥੇ $35,000-40,000 ਤਾਂ ਫੀਸ ਹੀ ਹੈ ਇੱਕ ਸਾਲ ਦੀ, $30,000 ਤੁਹਾਡੇ ਹੈਗੇ ਆ ਲਿਵਿੰਗ ਐਕਸਪੈਂਸਿਸ, 29,000 ਹੈ ਨਾ, ਅਤੇ ਆਉਣ ਜਾਣ ਦੀ ਜਹਾਜ਼ ਦੀ ਟਿਕਟ ਵਾਪਸੀ ਦੀ, ਉਹ ਵਿੱਚ ਉਹਨਾਂ ਨੇ ਕਾਊਂਟ ਕਰਨੀ ਆ। ਜੇ ਤੁਹਾਡਾ ਕੋਈ ਪਾਰਟਨਰ ਹੈਗਾ ਜਾਂ ਨਾ ਕੋਈ ਸਬਸੀਕੁਐਂਟ ਐਂਟਰੈਂਟ ਬਾਅਦ 'ਚੋਂ ਲੱਗਦਾ, $10,000 ਉਹਦਾ ਪਾ ਲਓ। ਸੋ ਕੁੱਲ ਮਿਲਾ ਕੇ ਇਹ $80,000 ਬਣ ਜਾਂਦਾ, ਅਤੇ 80,000 ਨੂੰ 65 ਨਾਲ ਗੁਣਾ ਕਰਕੇ ਦੇਖ ਲਓ, ਇੰਨੇ ਪੈਸੇ ਤੁਸੀਂ ਇੱਕ ਨੰਬਰ 'ਚ ਆਪਣੇ ਕਾਗਜ਼ਾਂ 'ਚ ਉੱਥੇ ਦਿਖਾਉਣੇ ਆ, ਅਤੇ ਇੰਨੇ ਪੈਸੇ ਹੁੰਦੇ ਕਿਹਦੇ ਕੋਲ
1: ਸਲਾਨਾ।
0: ਅਤੇ ਮੁੜ ਕੇ ਉੱਥੇ ਕੀ ਆ ਹੁਣ ਸਿਸਟਮ ਨੂੰ ਰੋਟ ਕਿੱਦਾਂ ਕੀਤਾ ਜਾਂਦਾ, ਉੱਥੇ ਲੋਕਾਂ ਨੇ ਇੱਕ ਦੂਜੇ ਦੇ ਪੈਸੇ ਆ ਤੋਂ ਫੜ ਕੇ ਉਹਦੇ ਅਕਾਊਂਟ 'ਚ, ਉਦੋਂ ਫੜ ਕੇ ਉਹਦੇ ਅਕਾਊਂਟ 'ਚ, ਤੁਹਾਡੇ ਨਾਂ 'ਤੇ ਅਕਾਊਂਟ ਖੋਲ੍ਹ ਕੇ ਝੂਠੇ ਮੋਬਾਈਲ ਨੰਬਰ ਕ੍ਰੀਏਟ ਕਰਕੇ OTP ਉਹਨਾਂ 'ਤੇ ਜਾਣਾ, ਤੁਹਾਡੇ ਕੋਲ ਉਹਦੀ ਪਹੁੰਚ ਹੀ ਹੈ ਨਹੀਂ, ਐਕਸੈਸ ਹੀ ਹੈ ਨਹੀਂ। ਬਹੁਤ ਸਾਰੇ ਏਜੰਟ ਇੰਡੀਆ 'ਚ ਇੱਦਾਂ ਦੇ ਫਰੋਡੂਲੈਂਟ ਐਕਟੀਵਿਟੀਜ਼ 'ਚ ਵੀ ਫੜੇ ਗਏ ਆ, ਪਰ ਉੱਥੇ ਕੋਈ ਰੈਗੂਲੇਸ਼ਨ ਨਹੀਂ, ਕੋਈ ਮਾਪਦੰਡ ਨਹੀਂ, ਕੋਈ ਰੌਲਾ ਰੱਪਾ ਨਹੀਂ, ਉੱਥੇ ਇਹਨਾਂ ਚੀਜ਼ਾਂ ਨੂੰ ਫੜਨਾ ਔਖਾ। ਅਤੇ ਆਸਟ੍ਰੇਲੀਅਨ ਗਵਰਨਮੈਂਟ ਕਹਿੰਦੀ ਸਾਡੇ ਕੋਲ ਰਿਸੋਰਸਿਸ ਹੈ ਨਹੀਂ ਵੀ ਅਸੀਂ ਉੱਥੇ ਜਾ ਕੇ ਉਹਨਾਂ ਬੈਂਕਾਂ ਦੀ ਪੜਤਾਲ ਕਰ ਸਕੀਏ। ਇਸ ਕਰਕੇ ਆ ਜਿੰਨੇ ਆ ਲੋਨ ਲਾਨ ਹੁੰਦੇ ਆ ਇਹਨਾਂ 'ਚੋਂ ਹੈ ਨਾ, ਉਹ ਬਹੁਤ ਵੱਡੀ ਪਰਸੈਂਟੇਜ ਹੋਊਗੀ ਜਿਹੜੀ ਇਹ ਝੂਠ ਸੱਚ ਹੋਊਗਾ ਉਹਦੇ 'ਚ।
1: ਸੋ ਇੰਨਾ ਕੁ ਮਹਿੰਗਾ ਹੁਣ ਕੰਮ, ਇੰਨੇ ਕੁ ਜ਼ਿਆਦਾ ਬਜਟ ਸ਼ੋਅ ਕਰਨੇ ਪੈਣੇ, ਫਿਰ ਇਹਦਾ ਮਤਲਬ ਵੀ ਪੋਲੀਟੀਸ਼ੀਅਨ ਹੀ ਆਇਆ ਕਰਨਗੇ, ਬਾਕੀ ਕੀ ਆਉਣਾ ਹੁਣ
0: ਪੈਸੇ ਉਹਨਾਂ ਦੇ ਨੇੜੇ ਹੀ ਆਉਣੇ ਆ,
1: ਰੈਗੂਲਰ ਅਤੇ ਕਾਰੋਬਾਰ ਵੀ ਉਹਨਾਂ ਦੇ ਉੱਤੇ,
0: ਜਾਂ
1: ਪੈਸਾ ਵੀ ਉਹਨਾਂ ਕੋਲ,
0: ਜਾਂ ਆਪਣੇ ਪਿੰਡਾਂ 'ਚ ਲੱਖ ਕਰੋੜ ਨੂੰ ਕੀਲਾ ਹੋ ਗਿਆ, ਨਾ ਵਿਕਿਆ ਨਾ ਉਹ ਕਿਸੇ ਨੇ ਖਰੀਦਿਆ, ਨਾ ਅਕਾਊਂਟ 'ਚ ਪੈਸੇ ਆਏ, ਅਕਾਊਂਟ 'ਚ ਬਣਾ 20,000 ਰੁਪਈਆ, ਅਤੇ ਉਹ ਫਿਰ ਉੱਥੇ ਬੈਠੇ ਬੱਕਰੀ ਜਾਣਾ ਹੈ ਨਾ।
1: ਹੈਗਾ ਤਾਂ ਹੈ ਨਾ, ਹੈਗਾ ਤਾਂ ਹੈ ਨਾ। ਚਲੋ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਜੀ, ਗੱਲਾਂ ਬਾਤਾਂ ਇੱਥੋਂ ਹੀ ਬਜਟ ਤੋਂ ਸ਼ੁਰੂ ਹੋਈਆਂ, ਅਤੇ ਬਜਟ ਤੋਂ ਆ ਕੇ ਸ਼ੁਰੂ ਕਰਦੇ ਹਾਂ। ਅਤੇ ਤੁਸੀਂ ਵੀ ਜੇਕਰ ਕੋਈ ਸਾਂਝ ਪਾਉਣੀ ਹੈ ਤਾਂ ਅਗਲੇ ਹਿੱਸੇ ਦੇ ਵਿੱਚ ਤੁਸੀਂ ਪਾ ਸਕਦੇ ਹੋ, ਤੁਹਾਡੇ ਲਈ ਬਜਟ ਦੇ ਵਿੱਚ ਕੀ ਕੱਢਣ ਪਾਉਣ ਨੂੰ ਨਿਕਲਿਆ। ਹੋਰ ਬਹੁਤ ਸਾਰਾ ਕੁਛ ਅੱਜ ਦੇ ਪ੍ਰੋਗਰਾਮ ਦੇ ਵਿੱਚ, ਕੁਛ ਇੱਕ ਸੱਜਣਾਂ ਦੇ ਨਾਲ ਵੀ ਗੱਲਬਾਤ ਕਰਕੇ ਉਹਨਾਂ ਦੀ ਰਾਏ ਵੀ ਆਪਾਂ ਜਾਣਾਂਗੇ, ਪਰ ਫਿਲਹਾਲ ਇੱਕ ਬ੍ਰੇਕ ਦਾ ਸਮਾਂ ਹੋ ਗਿਆ। ਰੇਡੀਓ ਹਾਂਜੀ 1674 AM
2: ਰੋਜ਼ ਰੋਜ਼ ਸ਼ੋਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
3: ਸੂਰਜ ਦੇਵਤਾ
2: ਕੀ ਮਤਲਬ?
3: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
2: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
4: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ। ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
6: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
7: ਨੀਰੂ
6: ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
8: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
9: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
8: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ 99 Main Road ਵੈਸਟ, ਸੇਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
10: ਪ੍ਰੀਤ, ਕੀ ਹੋਇਆ?
11: ਉਹ ਇਸ ਵਾਰ ਫੇਰ PT ਚ ਬੈਂਡ ਨਹੀਂ ਆਏ, ਹੁਣ ਫੇਰ ਕੋਈ ਵੀਜ਼ਾ ਨਹੀਂ ਪੈਣਾ, ਲੱਗਦਾ ਇੰਡੀਆ ਵਾਪਸ ਜਾਣਾ ਪੈਣਾ।
10: ਜੇ ਤੁਸੀਂ ਵੀ ਇਹਨਾਂ ਦੇ ਵਾਂਗ ਥੱਕ ਚੁੱਕੇ ਹੋ ਤਾਂ ਹੁਣੇ ਕੰਟੈਕਟ ਕਰੋ ਆਸਟ੍ਰੇਲੀਆ ਵਿੱਚ ਭਰੋਸੇ ਅਤੇ ਤਜੁਰਬੇ ਵਾਲੇ ਦਿਸਾਇਆ ਮਾਈਗ੍ਰੇਸ਼ਨ ਵਾਲਿਆਂ ਨੂੰ। ਇਹਨਾਂ ਕੋਲ ਹੈ ਇੰਪਲੋਇਰ ਸਪਾਂਸਰ ਵੀਜ਼ਾ, ਪਰਮਨੈਂਟ ਰੈਜ਼ੀਡੈਂਸੀ, ਸਟੂਡੈਂਟ ਵੀਜ਼ਾ, TR, ਪੇਰੈਂਟਸ ਵੀਜ਼ਾ ਅਤੇ ਬਾਕੀ ਸਾਰੀਆਂ ਇਮੀਗ੍ਰੇਸ਼ਨ ਤੋਂ ਰਿਲੇਟਡ ਸਰਵਿਸਿਜ਼। ਨੰਬਰ ਲਿਖੋ 0445-151-1100, 0451-551-1100। Desire migration.
12: Mera desh incredible India. Trugnina vich apne har pehn bhra nu unna de desh da swad ate masale ethe de reha hai. Tusi ethe Indian masale, daalan, grocery da har saman wajib rate te le sakde ho. Pao cosmetic di har item vi. Naale ghar vich hove koi function ya tyohar, mithai di ethe milegi tuhanu variety beshumar. Grocery di home delivery layi number likh lo 0430-123-394. Dio radio hanji da hawala te pao pari discount har shopping te. ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇਨਾ ਵਿੱਚ।
13: ਪਾਂਡੇ ਜੀ, ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁੜਾਨੇ ਚਲੇ ਆਏ, ਔਰ ਇਹ ਤੀਸਰੀ ਦੋਸਤ ਹੀ ਹੈ ਨਾ?
14: ਦੇਖੀਏ ਪ੍ਰਜਾਪਤੀ ਪਾਂਡੇ, ਉਨਕੀ ਸ਼੍ਰੀਮਤੀ ਐਂਡ ਅਦਰਸ ਇਨ ਪਤੀ ਪਤਨੀ ਔਰ ਵੋ ਦੋ 15 ਮਈ ਸੇ ਆਪਕੇ ਨਜ਼ਦੀਕੀ ਥੀਏਟਰਸ ਮੇ।
15: ਆ ਕਿੱਥੇ ਵੱਜ ਗਈ ਤੇਰੀ ਗੱਡੀ?
16: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
15: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
17: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
18: Tension, ਨਿਰੀ ਟੈਂਸ਼ਨ।
19: ਕੀ ਹੋਇਆ?
18: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
19: ਕਾਕਾ ਜੀ, ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
18: ਜਾਂ 90-77-93-33
19: ਜਾਂ ਈਮੇਲ info@vy vyimmigration.com.au.
5: Yaad rakho 9077-9733.
19: Viva Immigration and Education Consultant.
5: Har kadam tuhade naal.
7: Orbit Homes apne iradiyan vaang sirf imarat nahi balki apne har ek grahak layi banaunde ne unhan de supneyan da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 te 0433-280-252 te.
1: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਬਿਲਕੁਲ ਜੀ ਲੱਗ ਚੁੱਕੀ ਹੈ ਫਿਲਮ ਤੇ ਤੁਸੀਂ ਆਪਣੇ ਲਾਗਲੇ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਵੇਖ ਸਕਦੇ ਹੋ। ਹੋਰ ਵੀ ਮਨੋਰੰਜਨ ਜਿਹਦੇ ਵਿੱਚ ਕਿ ਤੁਸੀਂ ਡਾਕਟਰ ਸਤਿੰਦਰ ਸਰਤਾਜ ਦੇ ਲਾਈਵ ਸ਼ੋਅ 2 ਵੇਖ ਸਕਦੇ ਹੋ, ਇੱਕ 16 ਨੂੰ ਤੇ ਇੱਕ 17 ਨੂੰ। 16 ਵਾਲਾ ਕਹਿੰਦੇ ਨੇ ਕਿ ਸੋਲਡ ਆਊਟ ਹੈ ਹੁਣ ਪ੍ਰਬੰਧਕਾਂ ਦੇ ਅਨੁਸਾਰ, ਅਤੇ 17 ਤਰੀਕ ਵਾਲੇ ਦੀਆਂ ਟਿਕਟਾਂ ਤੁਸੀਂ ਲੈ ਸਕਦੇ ਹੋ। ਸੋ ਸ਼ਨੀਵਾਰ ਅਤੇ ਐਤਵਾਰ ਦੇ ਦਿਨ ਇਹ ਜਿਹੜਾ ਆ ਰਿਹਾ ਇਹ 2 ਸ਼ੋਅ ਤੁਹਾਡੇ ਲਈ ਰੱਖੇ ਗਏ ਨੇ, ਅਤੇ ਤੁਸੀਂ ਵੇਖਿਓ ਅਤੇ ਜੇ ਨਹੀਂ ਲਈਆਂ ਟਿਕਟਾਂ ਤਾਂ 17 ਦੀਆਂ ਤੁਸੀਂ ਲੈ ਸਕਦੇ ਹੋ। ਜਵਾਕ ਫਿਲਮ ਜਿਹਦੀ ਗਾਈਡ ਤੁਸੀਂ ਇਸ ਸਮੇਂ ਦੇ ਉੱਤੇ ਸੁਣ ਰਹੇ ਹੋ, ਤੁਹਾਡੇ ਲਾਗਲੇ ਸਿਨੇਮਾ ਘਰਾਂ ਦੇ ਵਿੱਚ ਤੁਸੀਂ ਜਾ ਕੇ ਵੇਖ ਸਕਦੇ ਹੋ। 8 ਤਰੀਕ ਨੂੰ ਇਹ ਰਿਲੀਜ਼ ਹੋਈ, ਜੇ ਕਿਸੇ ਨੇ ਵੇਖੀ ਹੈ ਤਾਂ ਤੁਸੀਂ ਸਾਨੂੰ ਆਪਣੀ ਫੀਡਬੈਕ ਦੇ ਸਕਦੇ ਹੋ। ਇਸ ਤੋਂ ਇਲਾਵਾ ਸ਼ੇਰਾ ਪਰਮੀਸ਼ ਵਰਮਾ ਦੀ ਫਿਲਮ ਇਹ 15 ਤਰੀਕ ਨੂੰ, ਯਾਨੀ ਕਿ ਪਰਸੋਂ ਦੇ ਦਿਨ ਇਸੇ ਹਫ਼ਤੇ ਵੀ ਰਿਲੀਜ਼ ਹੋ ਜਾਣੀ ਆ, ਅਤੇ ਇਹਦਾ ਵੀ ਟ੍ਰੇਲਰ ਤੁਸੀਂ ਵੇਖ ਚੁੱਕੇ ਹੋਵੋਗੇ। ਅਤੇ ਇੱਧਰ ਕਪਿਲ ਸ਼ਰਮਾ ਦੀ ਫਿਲਮ ਤੁਸੀਂ ਵੇਖ ਸਕਦੇ ਹੋ, 8 ਮਈ ਨੂੰ ਰਿਲੀਜ਼ ਹੋਈ ਆ, ਅਤੇ ਹੁਣ ਤੱਕ ਤੁਹਾਡੇ ਕੋਲ ਕੋਈ ਜਾਣਕਾਰੀਆਂ ਅਤੇ ਤੁਸੀਂ ਦੱਸ ਸਕਦੇ ਹੋ। ਦਾਦੀ ਕੀ ਸ਼ਾਦੀ ਕਿਵੇਂ ਦੀ ਰਹੀ ਇਹ ਤੁਸੀਂ ਸਾਨੂੰ ਦੱਸ ਸਕਦੇ ਹੁੰਦੇ ਹੋ, ਅਤੇ ਜੋ ਵੀ ਤੁਹਾਡੇ ਹੁਣ ਵਿਚਾਰ ਉਹ ਤੁਸੀਂ ਦੇ ਸਕਦੇ ਹੁੰਦੇ ਹੋ। ਅਤੇ ਪਤੀ ਪਤਨੀ ਔਰ ਵੋ 2, ਸੋ ਇਹ ਹੁਣ ਗਾਂਹ ਦੀ ਗਾਂਹ ਟਾਈਟਲ ਵੱਧਦਾ ਜਾਂਦਾ, ਅਤੇ ਇਹ ਵੀ ਫਿਲਮ ਤਿਆਰ ਪਰ ਤਿਆਰ ਹੈ, ਇਹਦੀ ਵੀ ਐਡ ਤੁਸੀਂ ਸੁਣ ਰਹੇ ਹੋ। ਇਹ ਫਿਲਮ 15 ਤਰੀਕ ਨੂੰ, ਯਾਨੀ ਕਿ ਇਸੇ ਹਫ਼ਤੇ, ਯਾਨੀ ਕਿ ਹਰ ਹਫ਼ਤੇ ਫਿਲਮਾਂ ਅਤੇ ਫਿਲਮਾਂ ਇੱਕ ਨਹੀਂ ਦੋ ਨਹੀਂ, ਮਤਲਬ ਧੜਾਧੜ ਫਿਲਮਾਂ ਰਿਲੀਜ਼ ਹੋ ਰਹੀਆਂ ਨੇ। ਇਹਦੇ ਇਸੇ ਦੇ ਦਰਮਿਆਨ ਇੱਕ ਹੋਰ ਫਿਲਮ ਹੈ ਜਵਾਨੀ ਤੋਂ ਇਸ਼ਕ ਹੋਣਾ ਹੈ, ਇਹ ਵੀ 5 ਤਰੀਕ ਨੂੰ ਰਿਲੀਜ਼ ਹੋਈ ਹੈ। ਡੇਵਿਡ ਧਵਨ ਦੀ ਡਾਇਰੈਕਟਿਡ ਅਤੇ ਉਹਦੇ ਮੁੰਡੇ ਵਰੁਣ ਧਵਨ ਦੀ ਇਹਦੇ ਵਿੱਚ ਐਕਟਿੰਗ, ਅਤੇ ਰਾਜਾ ਸ਼ਿਵਾਜੀ ਇਹ ਵੀ 1 ਤਰੀਕ ਨੂੰ ਰਿਲੀਜ਼ ਹੋਈ ਸੀ ਫਿਲਮ। ਸੋ ਢੇਰ ਸਾਰੀਆਂ ਫਿਲਮਾਂ, ਅਤੇ ਇਹਨਾਂ ਫਿਲਮਾਂ ਦੇ ਦਰਮਿਆਨ ਪ੍ਰੋਗਰਾਮ ਅਤੇ ਪ੍ਰੋਗਰਾਮਾਂ ਦੇ ਵਿੱਚ ਹੁਣ ਇਸ ਹਫ਼ਤੇ ਡਾਕਟਰ ਸਤਿੰਦਰ ਸਰਤਾਜ, ਅਤੇ ਉਸ ਤੋਂ ਬਾਅਦ ਫਿਰ ਵਾਰੀ ਆਜੂਗੀ ਰਣਜੀਤ ਬਾਵੇ ਦੀ, ਅਤੇ ਫਿਰ ਉਹਦੇ ਵੱਲ ਨੂੰ ਆਪਾਂ ਗੱਲਾਂ ਬਾਤਾਂ ਦਾ ਰੁੱਖ ਲੈ ਕੇ ਜਾਵਾਂਗੇ। ਅਤੇ ਫਿਲਹਾਲ ਆਪਾਂ ਆਪਣੇ ਪ੍ਰੋਗਰਾਮ ਦਾ ਰੁੱਖ ਜਿਹੜਾ ਵਾਪਸ ਉੱਧਰ ਨੂੰ ਲੈ ਕੇ ਆਉਂਦੇ ਹਾਂ ਜਿੱਧਰੋਂ ਆਪਾਂ ਛੱਡ ਕੇ ਗਏ ਸਾਂ, ਅਤੇ ਬਜਟ ਆਸਟ੍ਰੇਲੀਆ ਦੇ ਵਿੱਚ, ਜੇ ਬਾਹਰੋਂ ਸੁਣ ਰਹੇ ਹੋ ਤਾਂ ਤੁਹਾਨੂੰ ਇਸ ਚੀਜ਼ ਦਾ ਥੋੜ੍ਹਾ ਜਿਹਾ ਦੱਸ ਦਈਏ ਕਿ ਬਜਟ ਜਿਹੜਾ ਵਾ ਉਹ ਫੈਡਰਲ ਦਾ ਇਸ ਟਾਈਮ ਨਸ਼ਰ ਹੋਇਆ ਕੱਲ੍ਹ ਦੇ ਦਿਨ, ਅਤੇ ਉਹਦੇ ਵਿੱਚ ਕੀ ਜਮ੍ਹਾਂ ਘਟਾਓ, ਕਿਹੜੇ ਕਿਹੜੇ ਫਾਇਦੇ, ਕਿਹੜੇ ਕਿਹੜੇ ਨੁਕਸਾਨ, ਕੌਣ ਕੌਣ ਵਿਨਰ, ਕੌਣ ਕੌਣ ਲੂਜ਼ਰ। ਸੋ ਉਸ ਸੰਬੰਧ ਵਿੱਚ ਗੱਲਾਂ ਬਾਤਾਂ ਪਿਛਲੇ ਸੈਗਮੈਂਟ ਦੇ ਵਿੱਚ ਆਪਾਂ ਮਾਈਗ੍ਰੈਂਟਸ ਦੇ ਲਿਹਾਜ਼ ਦੇ ਨਾਲ ਵੀ ਕੀਤੀਆਂ, ਅਤੇ ਹੁਣ ਆਪਾਂ ਇਸ ਲੜੀ ਨੂੰ ਅੱਗੇ ਤੋਰਦੇ ਹਾਂ। ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਕਰੇਵਾਲ
0: ਜੀ। ਹੁਣੇ ਹੁਣੇ ਜੁੜੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ 'ਚ ਆਪਾਂ ਮਾਈਗ੍ਰੇਸ਼ਨ ਦੇ ਲਿਹਾਜ਼ ਨਾਲ ਕੁਛ ਕੁ ਗੱਲਾਂ ਕੀਤੀਆਂ ਨੇ। ਸਾਨੂੰ ਇੱਕ ਪਲ ਚੈਨ ਨਾ ਆਵੇ ਸੱਜਣਾ, ਪੀ ਆਰ ਬਿਨਾਂ ਬੜਿਆਂ ਦਾ ਦਰਦ ਦਿਲ ਆ। ਜੇ ਆਪ ਨਹੀਂ ਤਾਂ ਘੱਟੋ ਘੱਟ ਕੋਈ ਜਾਣਕਾਰ, ਕੋਈ ਭੈਣ ਭਾਈ ਰਿਸ਼ਤੇਦਾਰ ਯਾਰ ਮਿੱਤਰ ਕਿਸੇ ਨਾ ਕਿਸੇ ਦਾ ਔਖਿਆਈ 'ਚੋਂ ਲੰਘਣਾ, ਕਿਉਂਕਿ ਜਦ ਤੱਕ ਪੀ ਆਰ ਹੋ ਨਹੀਂ ਜਾਂਦੀ, ਰਾਹ ਪੱਧਰਾ ਨਹੀਂ ਹੋ ਜਾਂਦਾ, ਸਬਰ ਜਿਹਾ ਆਉਂਦਾ ਵੀ ਨਹੀਂ, ਅਤੇ ਇੱਕ ਬੜੀ ਵੱਡੀ ਰੁਕਾਵਟ ਹੁੰਦੀ ਆ। ਅਤੇ ਬਹੁਤ ਸਾਰੇ ਲੋਕ ਨੇ ਜਿਹੜੇ ਇਹਨੂੰ ਕਾਮਯਾਬੀ ਦਾ ਇੱਕ ਪੈਮਾਨਾ ਮੰਨਦੇ ਆ ਵੀ ਜਦ ਤੱਕ ਪੀ ਆਰ ਨਹੀਂ ਹੁੰਦੀ ਕੁਛ ਵੀ ਸੰਵਰਦਾ ਨਹੀਂ। ਅਤੇ ਉਸ ਲਿਹਾਜ਼ ਨਾਲ ਜਿਹੜਾ ਪਲੈਨਿੰਗ ਲੈਵਲ ਨੇ ਮਾਈਗ੍ਰੇਸ਼ਨ ਦੇ ਅਗਲੇ ਸਾਲ ਦੇ, ਉਸ ਦਾ ਸਰਕਾਰ ਨੇ ਸਥਿਰ ਰੱਖੇ ਨੇ 1,85,000 ਦੇ ਕਰੀਬ, ਅਤੇ ਉਹਨਾਂ 'ਚੋਂ ਜ਼ਿਆਦਾਤਰ ਔਨ ਸ਼ੋਰ ਜਾਂ ਜਿਹੜੇ ਆਸਟ੍ਰੇਲੀਆ 'ਚ ਆਲਰੇਡੀ ਲੋਕ ਹੈਗੇ ਆ ਉਹਨਾਂ ਨੂੰ ਤਰਜੀਹ ਮਿਲਣੀ ਆ, ਅਤੇ ਬਾਕੀ 55,000 ਇਹਨਾਂ ਨੇ ਹਾਈਲੀ ਸਕਿੱਲਡ ਲੋਕ ਨੇ ਜਿਹੜੇ ਉਹ ਬਾਹਰਲੇ ਮੁਲਕਾਂ ਤੋਂ ਸੱਦਣੇ ਆ, ਵਿਦੇਸ਼ ਤੋਂ ਸੱਦਣੇ ਆ।
1: ਪੱਕੇ ਵੀ ਕਿਉਂ ਵੇਖੋ ਆਪਣੇ ਪੀ ਆਰ ਸੋਰੀ ਕਿਉਂ ਆਪਣੇ 'ਤੇ ਇਸ ਚੀਜ਼ ਨੂੰ ਕਹਿੰਦੇ ਆ ਪੱਕਿਆਂ ਹੋਣਾ, ਫਲਾਣਾ ਪੱਕਾ ਹੋ ਗਿਆ ਉਹ ਇਹਦੇ ਲਈ।
0: ਹਾਂ, ਜਦ ਤੱਕ ਅਤੇ ਨਾਲ ਬਜਟ ਦਾ ਦੂਜਾ ਆਸਪੈਕਟ ਘਰਾਂ ਨੂੰ ਲੈ ਕੇ ਆ, ਜਦ ਤੱਕ ਘਰ ਨਹੀਂ ਲੈਂਦਾ ਬੰਦੇ ਕਹਿੰਦੇ ਜਾੜੇ ਨਹੀਂ ਲੱਗੀ ਤੁਹਾਡੀ ਇਸ ਮੁਲਕ 'ਚ। ਇਹ 2 ਚੀਜ਼ਾਂ ਪ੍ਰਵਾਸੀ ਮਨਾਂ ਦੀਆਂ, ਜਾਂ ਅਸੀਂ ਛੋਟੇ ਹੁੰਦਿਆਂ ਤੋਂ ਸਾਡੇ ਜ਼ਿਹਨ 'ਚ ਇੱਕ ਮਹਿਲ ਉਹ ਸਪਨੂੰਗਾ, ਮਤਲਬ ਬੰਦਾ ਹੈ ਨਾ ਆਸ਼ੀਆਨਾ ਬਣਾਉਣ ਲਈ ਹੈ ਨਾ ਤਰਸਦਾ, ਆਪਣੇ ਸਿਰ ਦੀ ਛੱਤ ਹੋਣੀ ਬੜੀ ਜ਼ਰੂਰੀ ਆ। ਇੱਦਾਂ ਦੀਆਂ ਆਪਾਂ ਚੀਜ਼ਾਂ, ਇੱਦਾਂ ਦੀਆਂ ਗੱਲਾਂ ਬਾਤਾਂ ਫੋਕਲੋਰ 'ਚੋਂ ਜਾਂ ਸਾਡੇ ਬਾਪ ਦਾਦਿਆਂ ਨੇ, ਮਾਂ ਬਾਪ ਨੇ ਸਾਨੂੰ ਸਿਖਾਈਆਂ ਜਾਂ ਦੱਸੀਆਂ, ਇਸ ਕਰਕੇ ਸਾਡੇ ਲਈ ਉਹ ਇੱਕ ਬਹੁਤ ਵੱਡਾ ਪੈਮਾਨਾ।
1: ਬਿਲਕੁਲ,
0: ਤੇ ਉਸ ਲਿਹਾਜ਼ ਨਾਲ ਜਦ ਆਪਾਂ ਬਜਟ ਦੀ ਗੱਲ ਕਰਦੇ ਹਾਂ ਤਾਂ ਕੈਪੀਟਲ ਜਿਹੜਾ ਗੇਨ ਟੈਸਟ ਆਪਣਾ ਹੈਗਾ ਅਤੇ ਨੈਗੇਟਿਵ ਗੇਅਰਿੰਗ ਆ ਇਹ ਜਿਹੜੇ ਟੈਕਸਿਸ ਨੇ ਉਹ ਇਨਵੈਸਟਰ ਲੈਵਲ 'ਤੇ ਚਲੇ ਜਾਂਦੇ ਆ ਪਰ ਦੂਜੇ ਲੈਵਲ 'ਤੇ ਗੱਲ ਆਉਂਦੀ ਆ ਘਰ ਖਰੀਦਣ ਦੀ ਬਈ ਅਸੀਂ ਇਸ ਚੀਜ਼ ਨੂੰ ਹੱਥ ਨਹੀਂ ਲਾਉਂਦੇ ਇਹ ਤੁਸੀਂ ਸਾਡੀ ਜ਼ਬਾਨ ਆ ਇੱਦਾਂ ਦੀਆਂ ਗੱਲਾਂ ਉਦੋਂ ਐਂਥਨੀ ਐਲਬਨੀ ਸੀ ਉਹਨਾਂ ਨੇ ਕੀਤੀਆਂ ਸੀ ਪਰ ਹੁਣ ਸਰਕਾਰ ਇਹ ਕਹਿ ਰਹੀ ਹੈ ਸਮੇਂ ਦੀ ਲੋੜ ਆ ਅਸੀਂ ਚਾਹੁੰਦੇ ਹਾਂ 75,000 ਬੰਦਾ ਹੋਰ ਐਡ ਹੋਵੇ

0: ਸਿਸਟਮ 'ਚ ਨਵੇਂ ਘਰ ਲੈ ਸਕਣ 'ਚ। ਉਹਦੇ ਲਈ ਚਲੋ 6 ਲੱਖ ਤੋਂ ਘੱਟ ਦੇ ਘਰ 'ਤੇ ਸਟੈਂਪ ਡਿਊਟੀ ਮਾਫ਼ ਆ ਜੀ, ਆਹ ਜੀ, ਉਹ ਜੀ। ਬਾਕੀ ਜਿਹੜੇ ਨਵੇਂ ਇਨਵੈਸਟਰ ਆ 2027 ਔਨਵਰਡਸ ਜੁਲਾਈ 1 ਤੋਂ, ਉਹਨਾਂ ਨੂੰ ਇਹ ਕਿਹਾ ਗਿਆ ਬਈ ਤੁਸੀਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਲੇਮ ਨਹੀਂ ਕਰ ਸਕਦੇ, ਕਰੋਂਗੇ ਤਾਂ ਹੀ ਜੇ ਨਵਾਂ ਬਣਿਆ ਘਰ ਲਓਗੇ। ਪਰ ਉਹਦੇ ਫਿਰ ਸਾਈਡ ਇਫੈਕਟ, ਫਸਟ ਉਹਦੇ ਸਾਈਡ ਇਫੈਕਟ ਜਿਹੜੇ ਹੈਗੇ ਆ ਉਹ ਹੋਣਗੇ, ਫਿਰ ਕਿਰਾਏ ਵਧਣੇ ਸ਼ੁਰੂ ਹੋ ਜਾਣਗੇ, ਜਿਹਨੇ ਪਹਿਲਾਂ ਹੀ ਮਹਿੰਗਾ ਘਰ ਲਿਆ ਜਾਂ ਜੋ ਵੀ ਆ ਨਾ ਸਿਸਟਮ, ਅਤੇ ਉਹ ਕਿਰਾਇਆ ਵਧਾ ਦੂਗਾ। ਸੋ ਉਸ ਲਿਹਾਜ਼ ਨਾਲ ਇਹਦੇ 'ਚ ਪਲੱਸ ਮਾਈਨਸ ਕਾਫੀ ਕੁਛ ਆ, ਪਰ ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ 'ਚ ਗ੍ਰੇ ਏਰੀਏ 'ਚ ਨੇ। ਮਤਲਬ ਇਹ ਨਹੀਂ ਆਪਾਂ ਸਪਸ਼ਟ ਰੂਪ 'ਚ ਕਹਿ ਸਕਦੇ ਵੀ ਇਹਦਾ ਫਾਇਦਾ ਹੋਣਾ, ਇਹਦਾ ਨੁਕਸਾਨ ਹੋਣਾ। ਉਹ ਸਪੈਕੂਲੇਸ਼ਨਸ ਨੇ, ਕੋਈ ਇਕੋਨਮਿਸਟ ਉਹਨੂੰ ਕਿਸੇ ਢੰਗ ਨਾਲ ਵੇਖਦਾ, ਦੂਜਾ ਇਕੋਨਮਿਸਟ ਉਹਨੂੰ ਦੂਜੇ ਢੰਗ ਨਾਲ ਵੇਖਦਾ, ਅਤੇ ਇਹੀ ਕਾਰਨ ਸੀਗੇ ਅਸੀਂ ਸੋਚਿਆ ਕਿ ਉਹਨਾਂ ਕਿਸੇ ਮਾਹਰ ਨਾਲ ਵੀ ਗੱਲ ਕਰੀਏ। ਅਤੇ ਡਾਕਟਰ ਵਰਿੰਦਰਜੀਤ ਨੇ, ਜਿਹੜੇ ਮਕਵਾਰੀ ਯੂਨੀਵਰਸਿਟੀ 'ਚ ਰਿਸਰਚ ਫੈਲੋ ਨੇ, ਹੈਲਥ ਇਕੋਨਮਿਸਟ ਨੇ, ਹੈਲਥ ਇਕੋਨਮੀ ਨਾਲ ਜੁੜੀਆਂ ਜਿਹੜੀਆਂ ਚੀਜ਼ਾਂ ਨੇ, ਗੱਲਾਂ ਬਾਤਾਂ ਨੇ, ਉਸ ਲਿਹਾਜ਼ ਨਾਲ ਉਹ ਆਪਣੀ ਮਾਹਰਾਨਾ ਰਾਏ ਦਿੰਦੇ ਰਹਿੰਦੇ ਆ। ਇੱਕ ਤਾਂ ਗੱਲ ਆ ਜਿਹੜੀ ਬਜਟ 'ਚ ਦੇਖਣ ਵਾਲੀ ਆ, ਇਹ ਆ ਕਿ ਇਹਦੇ ਵਿੱਚ ਸਰਕਾਰੀ ਹਸਪਤਾਲ ਨੇ ਜਿਹੜੇ, ਉਹਨਾਂ ਨੂੰ ਕਿਹਾ ਗਿਆ ਕਿ ਅਸੀਂ ਤੁਹਾਨੂੰ ਵੱਧ ਫੰਡਿੰਗ ਦੇਵਾਂਗੇ, ਅਤੇ ਉਸ ਲਿਹਾਜ਼ ਨਾਲ $8.6 billion ਰਾਖਵੇਂ ਰੱਖੇ ਗਏ ਆ ਸਰਕਾਰੀ ਹਸਪਤਾਲਾਂ ਨੂੰ ਬਿਹਤਰ ਕਰਨ ਲਈ। 25 billion ਦੀ ਐਡੀਸ਼ਨਲ ਇਨਵੈਸਟਮੈਂਟ ਆ ਪਬਲਿਕ ਹੋਸਪਿਟਲਸ ਲਈ, ਰੋਡ ਅਤੇ ਰੇਲ ਲਈ 8.6 billion ਦੀ ਆ। ਬਾਕੀ ਚੀਪਰ ਮੈਡੀਸਿਨਸ ਦੀ ਗੱਲ ਆ, ਜਿਹੜੀਆਂ ਲਾਈਫ ਸੇਵਿੰਗ ਮੈਡੀਸਿਨਸ ਨੇ, ਜਿਵੇਂ ਕੈਂਸਰ ਹੋ ਗਿਆ ਜਾਂ ਕਰੋਨਿਕ ਕਿਡਨੀ ਡਿਜ਼ੀਜ਼ ਹੋ ਗਈ, ਉਹਦੇ ਲਈ ਵੀ ਉਹ ਦਵਾਈਆਂ ਨੂੰ ਸਸਤੀਆਂ ਕਰਨ ਲਈ ਜਿਹੜਾ ਉਹਨਾਂ ਦੀ ਫਾਰਮਾਸਿਊਟੀਕਲ ਬੈਨੀਫਿਟ ਸਕੀਮ ਆ ਜਿਹਨੂੰ PBS ਕਹਿੰਦੇ ਆ, ਉਹਦੇ ਤਹਿਤ ਵੀ ਕੁਛ ਕੁ ਮਿਲੀਅਨਸ ਰਾਖਵੇਂ ਰੱਖੇ ਗਏ ਆ, ਤਾਂ ਕਿ ਲੋਕਾਂ 'ਤੇ ਪ੍ਰੈਸ਼ਰ ਨਾ ਪਵੇ। ਇੱਕ ਤਾਂ ਬੰਦਾ ਪਹਿਲਾਂ ਹੀ ਤੰਗ ਆ, ਅਤੇ ਉੱਤੋਂ ਦੀ ਉਹਦਾ ਇੱਦਾਂ ਨੁਕਸਾਨ ਹੋ ਜਾਂਦਾ, ਕਿਉਂਕਿ ਜਿਹੜੀ ਦਵਾਈ ਨੇ ਉਹਦੀ ਜਾਨ ਬਚਾਉਣੀ ਆ, ਉਹ ਮਹਿੰਗੀ ਹੋ ਜਾਂਦੀ ਆ ਵੀ ਉਹਦੀ ਰੇਂਜ 'ਚ ਨਹੀਂ ਆਉਂਦੀ। ਸੋ ਉਸ ਲਿਹਾਜ਼ ਨਾਲ ਬਜਟ ਦੀਆਂ ਕੁਛ ਚੰਗੀਆਂ ਚੀਜ਼ਾਂ ਵੀ ਨੇ। ਟੈਕਸ ਕੱਟਸ ਨੇ, ਆਸਟ੍ਰੇਲੀਅਨ ਕਾਮਿਆਂ ਲਈ $250 ਦੀ ਕਹਿੰਦੇ ਆ ਵੀ ਰਿਲੀਫ ਮਿਲੂਗੀ ਹਰੇਕ ਬੰਦੇ ਨੂੰ, ਅਤੇ ਇਹਦੇ ਤੋਂ ਇਲਾਵਾ ਹਾਊਸਿੰਗ ਇਨਫਰਾਸਟ੍ਰਕਚਰ 'ਚ 65,000 ਨਵੇਂ ਘਰ ਬਣਾਉਣ ਲਈ ਬਿਲੀਅਨਸ ਰਾਖਵੇਂ ਰੱਖੇ ਗਏ ਆ। ਨਵੇਂ ਹੋਮ ਓਨਰਸ ਨੂੰ ਕਿੱਦਾਂ ਵਿੱਚ ਐਡ ਕਰਨਾ, ਰੈੱਡ ਟੇਪ ਨੂੰ ਕਿੱਦਾਂ ਕੱਟਣਾ, ਰੈਗੂਲੇਟਰੀ ਬਰਡਨ, ਅਪਰੂਵਲਾਂ ਹੀ ਨਹੀਂ ਮਿਲਦੀਆਂ, ਹੁਣ $10 billion ਉਹ ਅਲੱਗ ਤੋਂ ਰਾਖਵਾਂ ਰੱਖਿਆ। ਸੋ ਬਹੁਤ ਸਾਰੇ ਇੱਦਾਂ ਦੇ ਮੈਜਰਸ ਨੇ। ਪਰ ਨਾਲੋਂ ਨਾਲ ਅਸੀਂ ਹੁਣ ਗੱਲ ਮੋੜ ਕੇ ਲਿਆਉਂਦੇ ਹਾਂ ਰਿਸਰਚ ਫੈਲੋ ਡਾਕਟਰ ਵਰਿੰਦਰਜੀਤ ਅਤੇ ਉਹ ਸੈਂਟਰ ਫੋਰ ਹੈਲਥ ਇਕੋਨਮੀ 'ਚ ਮਕਵਾਰੀ ਯੂਨੀਵਰਸਿਟੀ ਸਿਡਨੀ 'ਚ ਰਿਸਰਚ ਫੈਲੋ ਨੇ। ਹਾਂਜੀ ਵਰਿੰਦਰ, ਸਾਡੀ ਆਵਾਜ਼ ਸੁਣ ਸਕਦੇ ਹੋ ਤੁਸੀਂ?
1: ਹਾਂਜੀ, ਸਤਿ ਸ਼੍ਰੀ ਅਕਾਲ ਪ੍ਰੀਤਿੰਦਰ।
0: ਹਾਂਜੀ, ਸਤਿ ਸ਼੍ਰੀ ਅਕਾਲ। ਅਤੇ ਬਜਟ 'ਤੇ ਕੱਲ੍ਹ ਤੋਂ ਹੀ ਕਾਫੀ ਸਾਰਾ ਅਨੈਲਿਸਿਸ ਚੱਲ ਰਿਹਾ, ਵੱਖੋ ਵੱਖਰੀਆਂ ਰਾਵਾਂ ਨੇ। ਲੇਬਰ ਪਾਰਟੀ ਦੇ ਜਿਹੜੇ ਹੱਕ 'ਚ ਲੋਕ ਨੇ ਉਹ ਹੋਰ ਕਿਸਮ ਨਾਲ ਆਪਣੀ ਪ੍ਰਤੀਕਿਰਿਆ ਦੇ ਰਹੇ ਆ। ਕੋਲੀਸ਼ਨ ਅਤੇ ਵਨ ਨੇਸ਼ਨ, ਜਿਹਨੂੰ ਪੋਲੀਟੀਕਲ ਲੈਵਲ 'ਤੇ ਦੇਖਣਾ ਹੋਵੇ, ਉਹਨਾਂ ਦਾ ਚਲੋ ਹੈ ਹੀ ਵਿਰੋਧੀ ਧਿਰ, ਅਤੇ ਉਹਨਾਂ ਵੱਲੋਂ ਵਿਰੋਧ ਪ੍ਰਗਟਾਏ ਗਏ ਆ। ਸੋਸ਼ਲ ਮੀਡੀਆ 'ਤੇ ਵੀ ਬਹੁਤ ਸਾਰੀ ਕਮੈਂਟਰੀ ਹੋ ਰਹੀ ਆ, ਅਤੇ ਅਸੀਂ ਤੁਹਾਡੇ ਤੋਂ ਥੋੜ੍ਹਾ ਜਿਹਾ ਜਾਣਨਾ ਚਾਹੁੰਦੇ ਹਾਂ ਵੀ ਜੇ ਆਪਾਂ ਇਹਦੇ 'ਚ ਵਿਨਰਸ ਐਂਡ ਲੂਜ਼ਰਸ ਦੇਖਣੇ ਹੋਣ, ਤਾਂ ਸਭ ਤੋਂ ਵੱਡੇ ਆਸਪੈਕਟ ਕਿਹੜੇ ਨੇ ਜਿਨ੍ਹਾਂ 'ਤੇ ਆਮ ਲੋਕਾਂ ਦਾ ਇਸ ਵੇਲੇ ਧਿਆਨ ਜਾ ਰਿਹਾ?
1: ਹਾਂਜੀ, ਇਸ ਬਜਟ ਨੂੰ ਕਿਹਾ ਜਾ ਰਿਹਾ ਫਰੋਮ ਬੂਮਰਸ ਟੂ ਜ਼ੂਮਰਸ, ਹਨਾ। ਵੀ ਜਿਹੜੀਆਂ ਪਹਿਲੇ ਜਿਹੜੇ ਬੇਬੀ ਬੂਮਰਸ ਹੈ, ਜਿਵੇਂ ਕਿ ਬਹੁਤੇ ਲੋਕਾਂ ਨੂੰ ਪਤਾ ਹੋਣਾ, ਪੀਪਲ ਹੂ ਵਰ ਬੋਰਨ ਆਫਟਰ ਵਰਲਡ ਵਾਰ ਟੂ, ਹਨਾ, 1946 ਟੂ 1964 ਤੱਕ ਦੇ, ਜਿਹਨਾਂ ਕੋਲੇ ਆਸਟ੍ਰੇਲੀਆ 'ਚ ਇਸ ਵੇਲੇ ਸਾਰ ਨਾ ਵੱਡ ਵੱਧ ਵੈਲਥ ਹੈ, 2.9 million ਔਨ ਐਵਰੇਜ, ਹਨਾ। ਤੇ ਜਿਹੜੇ ਜ਼ੂਮਰਸ ਨੇ, ਜਿਹਨਾਂ ਨੂੰ ਜੈਨ ਜ਼ੀ ਕਹਿ ਦਿੰਦੇ ਆਪਾਂ, 97 ਤੋਂ 2012 ਤੱਕ ਬੋਰਨ, ਬੇਸਿਕਲੀ ਜਿਹੜੇ ਅੰਡਰ 45 ਤੋਂ ਪਿੱਛੇ ਪਿੱਛੇ ਲੋਕ ਨੇ ਨਾ, ਉਹਨਾਂ ਦੇ ਲਈ ਤਾਂ ਕਿਹਾ ਜਾ ਰਿਹਾ ਵੀ ਇਹ ਬਜਟ ਜ਼ਿਆਦਾ ਵਿਨਰ ਆ, ਯੂਨੋ, ਲੋ ਸੋਸ਼ੀਓ ਇਕਨੋਮਿਕ ਡੈਮੋਗ੍ਰਾਫਿਕ ਆ ਜਿਹੜਾ। ਤੇ ਜਿਹੜੇ ਲੋਕ ਕਿਹਾ ਜਾ ਰਿਹਾ ਵੀ ਜਿਹਨਾਂ ਕੋਲੇ ਵੈਲਥ ਜ਼ਿਆਦਾ ਸੀ, ਵੈਲਥ ਅਕਿਊਮੂਲੇਸ਼ਨ, ਜਿਹਨਾਂ ਕੋਲੇ ਚਾਰ ਪੈਸੇ ਹੈਗੇ ਸੀਗੇ, ਉਹਨਾਂ ਲਈ ਇਹ ਨੈਗੇਟਿਵਲੀ ਇੰਪੈਕਟ ਕਰਨਗੀਆਂ ਕੁਛ ਪੋਲਿਸੀਜ਼, ਜਿਹੜੀ ਓਵਰਆਲ ਫੀਲ ਇਹ ਹੋ ਰਹੀ ਹੈ ਇਹਦੇ ਵਿੱਚ, ਹਨਾ। ਉਹਦੇ ਵਿੱਚ ਕਾਫੀ ਤੁਸੀਂ ਆਲਰੇਡੀ ਮੇਰੇ ਖਿਆਲ ਪ੍ਰੋਗਰਾਮ ਤੇ ਕਮੈਂਟਰੀ ਕੀਤੀ ਵੀ ਹੋਣੀ ਕਾਫੀ, ਵੀ ਸਾਰਿਆਂ ਨਾਲੋਂ ਵੱਧ ਜਿਹੜਾ ਰੌਲਾ ਇਸ ਵੇਲੇ ਪਿਆ ਹੋਇਆ, ਜਿਹਦੇ ਤੋਂ ਮੇਰੇ ਖਿਆਲ ਕਾਫੀ ਲੋਕ, ਹਨਾ, ਉਹਨੂੰ ਲੈ ਕੇ ਕੰਸਰਨ ਨੇ। ਉਹਦੇ ਵਿੱਚ ਤਾਂ ਕੈਪੀਟਲ ਗੇਨ ਟੈਕਸ ਹੋ ਗਿਆ ਇੱਕ ਤਾਂ, ਤੇ ਦੂਜਾ ਹੋ ਗਿਆ ਉਹਦੇ ਵਿੱਚ ਤੁਹਾਡਾ ਨੈਗੇਟਿਵ ਗੇਅਰਿੰਗ, ਹੈ ਨਾ। ਨੈਗੇਟਿਵ ਗੇਅਰਿੰਗ ਰਾਤ ਤੋਂ ਕੱਲ ਤੋਂ ਹੀ ਬੰਦ ਕਰਤੀ ਸੀ ਉਹਨਾਂ ਨੇ ਜਿਹੜੀਆਂ ਐਗਜ਼ਿਸਟਿੰਗ ਪ੍ਰੋਪਰਟੀਜ਼ ਹੈ। ਤੇ ਦੂਜਾ ਜਿਹੜੀ ਟਰਸਟੀ ਡਿਸਕ੍ਰੈਸ਼ਨਰੀ ਟਰਸਟ ਜਾਂ ਜਿਹਨਾਂ ਨੂੰ ਫੈਮਿਲੀ ਟਰਸਟ ਵੀ ਕਿਹਾ ਜਾਂਦਾ, ਉਹਨਾਂ ਤੇ ਇਹਦਾ ਇੰਪੈਕਟ ਹੈਗਾ, ਉਹਦਾ ਰੌਲਾ ਪਿਆ ਹੋਇਆ, ਹੈ ਨਾ, ਇਹਨਾਂ ਚੀਜ਼ਾਂ ਦਾ।
0: ਪਰ ਵਰਿੰਦਰ, ਮੋਟਾ ਜਿਹਾ ਹਿਸਾਬ ਦੇਖੀਏ, ਜੇ ਆਪਾਂ ਓਵਰਆਲ ਪਿਕਚਰ, ਵੱਡੀ ਪਿਕਚਰ ਦੇਖੀਏ, ਆਪਾਂ ਕਹਿੰਦੇ ਹਾਂ ਜਿਹੜੇ ਬਾਹਰਲੇ ਮੁਲਕ ਨੇ, ਵਿਦੇਸ਼ ਆ, ਜਾਂ ਜਿਹੜੇ ਡਿਵੈਲਪ ਕੰਟਰੀਜ਼ ਨੇ ਉੱਥੇ ਆਪਾਂ ਕਹਿੰਦੇ ਹਾਂ ਵੀ ਅਮੀਰ ਗਰੀਬ ਦਾ ਪਾੜਾ ਘੱਟ ਆ, ਪਰ ਪਿਛਲੇ ਕੁਝ ਸਾਲਾਂ ਤੋਂ ਆਪਾਂ ਦੇਖ ਰਹੇ ਹਾਂ ਵੀ ਉਹ ਪਾੜਾ ਇੱਥੇ ਵੀ ਬਹੁਤ ਜ਼ਿਆਦਾ ਵੱਧ ਗਿਆ। ਅਮੀਰ ਹੋਰ ਅਮੀਰ ਹੋ ਰਿਹਾ, ਗਰੀਬ ਹੋਰ ਗਰੀਬ ਹੋ ਰਿਹਾ, ਗਰੀਬ ਦਾ ਹੱਥ ਨਹੀਂ ਪੈ ਰਿਹਾ ਘਰ ਲੈਣ 'ਤੇ, ਅਮੀਰ ਕੋਲ ਚਾਰ ਚਾਰ ਪੰਜ ਪੰਜ ਘਰ ਨੇ, ਇਨਵੈਸਟਮੈਂਟ ਪ੍ਰੋਪਰਟੀਆਂ ਨੇ। ਤੁਹਾਨੂੰ ਲੱਗਦਾ ਨਹੀਂ ਵੀ ਸਰਕਾਰ ਵੱਲੋਂ ਜੇ ਆਪਾਂ ਉਈ ਮੋਟਾ ਜਿਹਾ ਅੰਦਾਜ਼ਾ ਲਾਈਏ ਕਿਸੇ ਪਾਸੇ ਵੱਲ ਨਾ ਹੋ ਕੇ, ਵੀ ਇਹ ਇੱਕ ਚੰਗਾ ਕਦਮ ਆ ਵੀ ਸਾਰਿਆਂ ਨੂੰ ਵੈਲਥ ਦੇ ਲੈਵਲ 'ਤੇ ਘੱਟੋ ਘੱਟ ਅਮੀਰ 'ਤੇ ਵੱਧ ਟੈਕਸ ਲਾਇਆ ਜਾਵੇ, ਗਰੀਬ ਨੂੰ ਥੋੜ੍ਹਾ ਜਿਹਾ ਹੌਸਲਾ ਜਿਹਾ ਤਾਂ ਹੋਵੇ ਕਿਸੇ ਢੰਗ ਨਾਲ ਵੀ ਮੈਂ ਅਮੀਰ ਨਹੀਂ ਹੋ ਸਕਦਾ, ਘੱਟੋ ਘੱਟ ਅਮੀਰ ਤਾਂ ਗਰੀਬ ਹੋ ਰਿਹਾ ਥੋੜ੍ਹਾ ਬਹੁਤ।
1: ਹਾਂਜੀ ਹਾਂਜੀ, ਕੋਈ ਸ਼ੱਕ ਨਹੀਂ। ਐਕਚੁਅਲੀ ਇਕੁਇਟੀ ਦੇ ਐਂਗਲ ਤੋਂ ਗੱਲ ਕਰੀਏ, ਮਤਲਬ ਇਕੁਆਲਿਟੀ ਸਮਾਨਤਾ ਦੇ ਐਂਗਲ ਤੋਂ ਗੱਲ ਕਰੀਏ, ਤਾਂ ਇਹ ਬਜਟ ਮੇਰੇ ਖਿਆਲ ਨਾਲ ਤਾਂ ਇਹ ਇਟਸ ਅ ਵਿਨਰ। ਉਸ ਤਰੀਕੇ ਨਾਲ ਦੇਖਿਆ ਜਾਏ ਸਰਕਾਰ ਨੇ ਬੜੀ ਬਰੇਵਲੀ ਏਦਾਂ ਦੀਆਂ ਪਾਲਿਸੀਜ਼ ਨੂੰ ਹੱਥ ਪਾਇਆ, ਜਿੱਦਾਂ ਕਹਿੰਦੇ ਕੰਡੇ ਵਾਲੀ ਤਾਰ ਨੂੰ ਹੱਥ ਪਾਉਣ ਵਾਲੀ ਗੱਲ ਸੀ
0: ਜੀ।
1: ਤੇ ਬਹੁਤ ਦੇਰ ਤੋਂ ਇਹ ਜਿਹੜੇ ਰਿਫੋਰਮ ਸੀਗੇ ਡਿਊ ਸੀ, ਪਰ ਕਿਉਂਕਿ ਇਹ ਇੰਨਾ ਜ਼ਿਆਦਾ ਸੈਂਸਿਟਿਵ ਟੌਪਿਕ ਹੈ ਇਲੈਕਟੋਰਲੀ ਸਪੀਕਿੰਗ, ਹੈ ਨਾ, ਵੋਟਾਂ ਦੇ ਹਿਸਾਬ ਨਾਲ ਦੇਖੀਏ ਤਾਂ ਕਿਸੇ ਦੀ ਹਿੰਮਤ ਨਹੀਂ ਸੀ, ਸਰਕਾਰ ਨੇ ਇਹਨੂੰ ਹੱਥ ਪਾਇਆ। ਤੇ ਕੋਈ ਸ਼ੱਕ ਨਹੀਂ ਜਿਹੜੇ ਮੈਜਰ ਸਰਕਾਰ ਦੁਆਰਾ ਪ੍ਰਪੋਜ਼ ਕੀਤੇ ਗਏ ਨੇ, ਇਹਨਾਂ ਨੇ ਜਿਹੜਾ ਅਮੀਰ ਤੇ ਗਰੀਬ ਦਾ ਪਾੜਾ ਜਿਹੜਾ ਵੱਧ ਰਿਹਾ ਸੀ, ਖਾਸ ਤੌਰ ਤੇ ਕੋਵਿਡ-19 ਪੈਂਡੈਮਿਕ ਤੋਂ ਬਾਅਦ ਜਿਹੜਾ ਵਧਿਆ ਹੈਗਾ, ਤੇ ਹੁਣ ਜਿਹੜੀਆਂ ਆਹ ਗਲੋਬਲ ਐਨਰਜੀ ਸ਼ੌਕ ਆਇਆ ਹੈ ਨਾ, ਆਹ ਤੇਲ ਦਾ ਕ੍ਰਾਈਸਿਸ ਆਇਆ ਹੈਗਾ, ਤੇ ਯੂਕਰੇਨ ਦੀ ਲੜਾਈ ਹੋਈ, ਉਸ ਤੋਂ ਬਾਅਦ ਜਿਹੜੇ ਮਸਲੇ ਪੈਦਾ ਹੋਏ, ਸੋ ਉਹਨਾਂ ਤੋਂ ਬਾਅਦ ਜਿਹੜਾ ਇਹ ਗੈਪ ਜ਼ਿਆਦਾ ਇਹ ਪਾੜਾ ਵੱਧਦਾ ਗਿਆ ਸੀ ਤੇ ਹੁਣ ਵੱਧ ਰਿਹਾ ਸੀ। ਤੇ ਹੁਣ ਇਹਨੂੰ ਮਤਲਬ ਕਹਿੰਦੇ ਆ ਵੀ ਹੁਣ ਨਕੇਲ ਪਾਉਣ ਦਾ, ਇਹਨੂੰ ਵੀ ਨੱਥ ਪਾਉਣੀ ਸੀਗੀ, ਤੇ ਉਹ ਮੇਰੇ ਖਿਆਲ ਇਹ ਕੋਸ਼ਿਸ਼ ਕੀਤੀ ਗਈ ਹੈ। ਇਹਦੇ ਬਾਰੇ ਆਪਾਂ ਹੋਰ ਗੱਲ ਵੀ ਕਰ ਸਕਦੇ ਹਾਂ।
0: ਤੇ ਹਾਈ ਇਨਕਮ ਫੈਮਿਲੀਜ਼ ਨੇ ਜਿਹੜੀਆਂ, ਉਹਨਾਂ ਤੇ 30% ਦੀ ਟੈਕਸ ਰੇਟ ਦੀ ਗੱਲ ਆ, ਜਿਹੜੀ ਆ ਡਿਸਕ੍ਰੀਸ਼ਨਰੀ ਟਰੱਸਟ ਨੇ। ਕਈ ਵਾਰ ਕੀ ਕੀਤਾ ਜਾਂਦਾ ਵੀ ਆਮਦਨ ਵੱਧ ਹੁੰਦੀ ਆ ਤਾਂ ਉਹ ਟਰੱਸਟ ਬਣਾ ਕੇ 8-10-20 ਬੰਦਿਆਂ 'ਚ, ਪਰਿਵਾਰ ਦੇ ਸਾਰਿਆਂ 'ਚ ਵੰਡ ਕੇ ਪਾ ਦਿੱਤੀ ਜਾਂਦੀ ਆ, ਪਰ ਹੁਣ ਉਹਨਾਂ 'ਤੇ ਵੀ ਟੈਕਸ ਦਾ ਇਹ ਸ਼ਿਕੰਜਾ ਕਸਿਆ ਜਾਣਾ। ਅਤੇ ਕੌਮ ਬੈਂਕ ਦਾ ਅਨੈਲਿਸਿਸ ਇਹ ਕਹਿੰਦਾ ਵੀ ਇਹਦੇ ਨਾਲ ਸਰਕਾਰ ਨੂੰ ਘੱਟੋ ਘੱਟ ਅਗਲੇ 4 ਸਾਲਾਂ 'ਚ $4-5 billion ਬਚ ਸਕਦਾ। ਪਰ ਨਾਲ ਦੂਜੇ ਪਾਸੇ ਕਿਸੇ ਪਾਸਿਓਂ ਜੇ ਸਰਕਾਰ ਦੀ ਆਮਦਨ ਹੁੰਦੀ ਆ, ਕਿਸੇ ਪਾਸਿਓਂ ਕਟੌਤੀ ਆ, ਕਿਸੇ ਪਾਸਿਓਂ ਵਾਧਾ, ਉੱਥੇ ਟੈਕਸਪੇਅਰ ਨੂੰ ਰਿਲੀਫ ਦੇਣ ਦੀ ਗੱਲ ਵੀ ਆਉਂਦੀ ਆ। ਇੱਕ ਵੱਡਾ ਜਿਹੜਾ ਆਸਪੈਕਟ ਆ ਉਹ NDIS ਦੀ ਗੱਲ ਵੀ ਕੀਤੀ ਜਾ ਰਹੀ ਹੈ, ਜਿਹੜੀ ਡਿਸੇਬਿਲਿਟੀ ਸਕੀਮ ਆ ਸਰਕਾਰ ਦੀ। ਅਤੇ ਕਹਿੰਦੇ ਆ ਵੀ $36-37 billion ਦੇ ਕਰੀਬ ਸਰਕਾਰ ਵੱਲੋਂ ਬਚਾਇਆ ਜਾਣਾ, ਪਰ ਉਹਦੇ 'ਚ ਇਹ ਵੀ ਨਾਲ ਗੱਲ ਆ ਕਿ ਬਹੁਤ ਸਾਰੇ ਲੋੜਵੰਦ ਇਹਨਾਂ ਦੀਆਂ ਸੇਵਾਵਾਂ ਤੋਂ ਫਿਰ ਵਾਂਝੇ ਰਹਿਣਗੇ, ਪਰ ਫਰੌਡਸ ਨੂੰ ਵੀ ਘਟਾਇਆ ਜਾਣਾ। ਉਸ ਨੂੰ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ?
1: ਜੀ ਜੀ ਬਿਲਕੁਲ ਨਹੀਂ, ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਜਿਹੜੇ ਟਰੱਸਟ ਹੈ ਇਹ 8,40,000 ਫੈਮਿਲੀ ਟਰੱਸਟ, ਮੈਨੂੰ ਨਹੀਂ ਲੱਗਦਾ ਉਹਨਾਂ ਲਈ ਕੋਈ ਅਥਰੂ ਬਹਾਊਗਾ, ਹੈ ਨਾ
0: ਜੀ।
1: ਉਹ ਤਾਂ ਹੋਣਾ ਚਾਹੀਦਾ ਸੀਗਾ, ਵਧੀਆ ਹੀ ਹੋਇਆ, ਮੈਂ ਤਾਂ ਓਪਨਲੀ ਕਹੂੰਗਾ ਇਸ ਗੱਲ ਬਾਰੇ। ਇਟ ਵਾਜ਼ ਲੌਂਗ ਓਵਰਡਿਊ। ਉਹ ਇੱਕ ਜਿਹਨੂੰ ਕਹਿੰਦੇ ਟੈਕਸ ਸਿਸਟਮ ਦੇ ਵਿੱਚ ਰੌਟ ਸੀ, ਹੈ ਨਾ, ਉਹ ਇੱਕ ਮਤਲਬ ਉਹਦਾ ਫਾਇਦਾ ਚੱਕਿਆ ਜਾ ਰਿਹਾ ਸੀ ਉਸ ਲੂਪ ਹੋਲ ਦਾ। ਸੋ ਇਹ ਚੰਗੀ ਗੱਲ ਹੈ, ਜਿਹੜਾ ਇਹ ਹੋਇਆ ਹੋਣਾ ਵੀ ਚਾਹੀਦਾ।
0: ਵੱਡੇ ਕਾਰਪੋਰੇਟ ਘਰਾਣੇ ਆ, ਹੁਣ ਉਹਨਾਂ ਦੇ ਟਰੱਸਟ ਬਣਾਏ ਹੋਣ ਤੇ, ਹੈ ਨਾ, ਉਹਨਾਂ ਕੋਲ ਬਿਲੀਅਨਸ ਦੀ ਵੈਲਥ ਆ, ਤੇ ਉਹਨੂੰ ਵੰਡ ਕੇ ਇਸ ਲਈ ਪਾਇਆ ਜਾਣਾ ਬਈ ਟੈਕਸ ਤੋਂ ਬਚ ਜਾਈਏ, ਕਿਵੇਂ ਨਾ ਕਿਵੇਂ ਉਹ ਅਕਾਊਂਟੈਂਟ ਨੂੰ ਮੈਨੇਜ ਕਰਨ ਲਈ ਤਾਂ ਅਕਾਊਂਟੈਂਟ ਰੱਖੇ ਹੋਏ ਆ।
1: ਨਾਟ ਫੀਲਿੰਗ ਸੌਰੀ ਫਾਰ ਦੈਮ ਪ੍ਰੀਤਿੰਦਰ ਜੀ, ਬਿਲਕੁਲ ਵੀ ਨਾਟ ਫੀਲਿੰਗ ਸੌਰੀ ਫਾਰ ਦੈਮ ਐਟ ਆਲ। ਤੇ ਦੂਜੀ ਗੱਲ ਜਿਹੜੀ NDIS ਦੀ ਤੁਸੀਂ ਕੀਤੀ, ਹੈ ਨਾ, 36.2 billion ਓਵਰ ਦਾ ਨੈਕਸਟ 4 years 2030 ਤੱਕ ਜਿਹੜਾ ਇਹਦੇ ਵਿੱਚ ਕੱਟ ਹੈ। ਦੇਖੋ NDIS ਤੇ ਤਾਂ ਤੁਸੀਂ ਪਹਿਲਾਂ ਵੀ ਮੇਰਾ ਖਿਆਲ ਕਾਫੀ ਕਵਰੇਜ ਹੋਈ, ਪਿੱਛੇ ਜੇ ਬਹੁਤ ਜ਼ਿਆਦਾ ਰੌਲਾ ਪਿਆ ਇਹਦਾ, ਹੈ ਨਾ, ਕਿੱਦਾਂ 50 billion ਇਹਦਾ ਐਕਸਪੈਂਸ ਇੱਕ ਸਾਲ 'ਚ ਪਹੁੰਚ ਗਿਆ, ਤੇ ਵਾਈਟ ਐਲੀਫੈਂਟ ਇੱਕ ਚਿੱਟਾ ਹਾਥੀ ਬਣਦਾ ਜਾ ਰਿਹਾ। ਹੁਣ ਪਿਛਲੇ ਸਾਲ ਪ੍ਰੀਤਿੰਦਰ ਜੀ 12 billion ਐਂਟਰਟੇਨਮੈਂਟ ਬਿੱਲ ਸੀ NDIS ਦਾ। ਐਂਟਰਟੇਨਮੈਂਟ ਬਿੱਲ ਮਤਲਬ ਜਿਹੜੀਆਂ ਤੁਸੀਂ ਵਾਕਸ ਤੇ ਲੈ ਕੇ ਜਾਂਦੇ ਹੋ ਉਹਨਾਂ ਨੂੰ, ਮੂਵੀਜ਼ ਤੇ ਲੈ ਕੇ ਜਾਂਦੇ, ਹੇਅਰ ਕੱਟਸ ਤੇ ਲੈ ਕੇ ਜਾਂਦੇ, ਕੈਫੇ ਵਿਜ਼ਿਟਸ ਹੁੰਦੀਆਂ, ਕੱਲੀਆਂ ਉਹ ਜਿਹੜੀ ਉਹਨਾਂ ਦਾ ਬਿੱਲ ਸੀਗਾ ਨਾ ਜੀ, ਉਹ 12 billion ਸੀਗਾ ਕੱਲ ਪਿਛਲੇ ਸਾਲ। ਤੇ ਤੁਸੀਂ ਹੁਣ ਮੈਨੂੰ ਜਦੋਂ ਇਹ ਗੱਲਾਂ ਤੁਸੀਂ ਦੇਖਦੇ ਹੋ ਤਾਂ ਤੁਸੀਂ ਹਾਊ ਡੂ ਯੂ ਜਸਟੀਫਾਈ, ਜਿੱਦਾਂ ਉਹ ਪੰਜਾਬ ਦੇ ਵਿੱਚ ਕਹਿੰਦੇ ਹੁੰਦੇ ਸੀ ਵੀ ਉਹ ਕਿਸੇ ਦੇ ਟੈਕਸ ਵਾਲਿਆਂ ਨੇ ਛਾਪਾ ਮਾਰਿਆ ਤਾਂ ਉਹਨਾਂ ਨੇ 500,000 ਕੁੱਤੇ ਨੂੰ ਜਲੇਬੀਆਂ ਖਵਾਉਣ ਤੇ ਪਾਇਆ ਹੋਇਆ ਸੀ। ਮਤਲਬ ਹੁਣ ਕੁੱਤਿਆਂ ਨੂੰ ਜਲੇਬੀਆਂ ਖਵਾਉਣ ਦਾ ਕਿਹੜਾ 500,000 ਪਾਤਾ ਉਹਨਾਂ ਨੇ ਫੜ ਲਿਆ, ਹੈ ਨਾ, ਤੇ ਉਹ ਕਹਿੰਦੇ ਸਾਨੂੰ ਪੈਸੇ ਦਿਓ, 10,00,000 ਚ ਗੱਲ ਨਿਬੇੜੀ। ਤੇ ਉਹ ਮੁਨੀਮ ਨੂੰ ਕਹਿੰਦਾ ਜਿਹਦੇ ਤੇ ਰੇਡ ਪਈ ਸੀ, ਕਹਿੰਦਾ ਜੀ ਕਾਹਦੇ ਤੇ ਪਾਵਾਂ, ਕਹਿੰਦਾ ਵੀ ਇਹ ਵੀ ਜਲੇਬੀਆਂ ਚ ਹੀ ਪਾ ਦੇ। ਮਤਲਬ ਗੱਲ
0: ਡਾਂਗਾਂ ਦੇ ਗਾਜ ਹੁੰਦਾ ਕਈ ਵਾਰ। ਤੇ ਵੈਸੇ ਚਲੋ ਲੋੜਾਂ ਵੀ ਹੋਣਗੀਆਂ, ਆਪਾਂ ਉਹਨਾਂ ਲਈ ਫੀਲ ਵੀ ਕਰਦੇ ਹਾਂ ਵੀ ਚਲੋ ਉਹ ਲੋਕ,
1: ਕੁਛ ਬੰਦਿਆਂ ਤੇ ਇਹਦਾ ਅਸਰ ਪਊਗਾ ਵੀ। ਦੇਖੋ ਸਰਕਾਰ ਨੇ ਕੋਸ਼ਿਸ਼ ਕੀਤੀ, ਦੇਖੋ ਇਹ ਕੁਛ ਤਾਂ ਕਰਨਾ ਵੀ, ਆਟੇ ਨਾਲ ਘੁਣ ਪਿਸਦਾ ਹੈ, ਤੇ ਹੌਲੀ ਹੌਲੀ ਆਪਾਂ ਨੂੰ ਪਤਾ ਲੱਗੂਗਾ ਵੀ ਇਹਦਾ ਜਿਹੜਾ ਇੰਪੈਕਟ ਹੈ ਉਹ ਕਹਿੰਦੇ 1,60,000 ਬੰਦਾ ਇਸ ਸਕੀਮ ਚੋਂ ਕੱਢ ਦਿੱਤਾ ਜਾਊਗਾ
0: ਪਰ ਉਹਦੇ ਚੋਂ ਜ਼ਿਆਦਾਤਰ ਜਿਹੜੇ ਅਰਲੀ ਏਜ ਚਿਲਡਰਨ ਆ ਜਿਹੜੇ ਸਪੀਚ ਡਿਲੇ ਤੇ ਆਟਿਜ਼ਮ ਦੇ ਬਾਰਡਰਲਾਈਨ ਕੇਸਿਸ ਨੇ ਉਹਨਾਂ ਤੇ ਜ਼ਿਆਦਾ ਹੋਣਾ ਇਹਦਾ ਨੁਕਸਾਨ ਜਿਹੜੇ ਡਾਟੇ ਪ੍ਰੀਲਿਮਿਨਰੀ
1: ਬਿਲਕੁਲ ਜੀ ਥਰਾਈਵਿੰਗ ਕਿਡਸ ਦੇ ਵਿੱਚ ਉਹਨਾਂ ਨੇ ਫਾਊਂਡੇਸ਼ਨ ਸਪੋਰਟ ਹੈ ਉਹਨਾਂ ਨੇ 2 billion ਥਰਾਈਵਿੰਗ ਕਿਡਸ ਦੇ ਲਈ ਦਿੱਤਾ ਹੈਗਾ ਤੇ 5 billion ਫਾਊਂਡੇਸ਼ਨਲ ਸਪੋਰਟ ਲਈ ਕਮਿਟਮੈਂਟ ਕੀਤੀ ਹੈ ਤਾਂ ਕਿ ਜਿਹੜੇ NDIS ਤੋਂ ਬਾਹਰ ਕੱਢੇ ਜਾਣਗੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਹੈ ਨਾ ਉੱਥੇ ਐਡਜਸਟ ਕੀਤਾ ਜਾ ਸਕੇ ਆਊਟਸਾਈਡ ਦੀ NDIS ਸਪੋਰਟ ਤੇ ਸਟੇਟਸ ਨੂੰ ਵੀ ਇਹਦੇ ਵਿੱਚ ਕੰਟਰੀਬਿਊਟ ਕਰਨਾ ਪੈਣਾ ਦੇਖੋ ਇਹ ਹੋਣਾ ਤਾਂ ਹੈ ਕਿਉਂਕਿ ਹੋਣਾ ਕੀ ਹੈ 2013 ਚ NDIS ਦੀ ਸਕੀਮ ਇੰਪਲੀਮੈਂਟ ਹੋਈ ਉਸ ਤੋਂ ਪਹਿਲਾਂ ਜਿਹੜਾ ਡਿਸੇਬਿਲਟੀ ਦਾ ਪ੍ਰੋਗਰਾਮ ਸੀਗਾ ਨਾ ਉਹ ਬਿਲਕੁਲ ਵੀ ਵਧੀਆ ਨਹੀਂ ਸੀ 2013 ਤੋਂ ਲੈ ਕੇ ਹੁਣ ਤੱਕ ਜਿਹੜੇ ਬੱਚੇ ਆਟਿਜ਼ਮ ਸਪੈਕਟ੍ਰਮ ਡਿਸਆਰਡਰ ਤੇ ਹੈ ਉਹਨਾਂ ਦੀ ਜਿਹੜੀ ਗਿਣਤੀ 117% ਚ ਵਾਧਾ ਹੋਇਆ ਉਹਨਾਂ ਦਾ ਮੋਰ ਦੈਨ ਡਬਲ ਹੈ ਨਾ ਤੇ ਜਿਹੜੇ ਐਡਲਟਸ ਹੈ ਜਿਹਨਾਂ ਨੂੰ ਵਾਕਈ ਬਹੁਤ ਜ਼ਿਆਦਾ ਐਕਸਟ੍ਰੀਮ ਨੀਡਸ ਹੈ ਉਹਨਾਂ ਦੇ ਵਿੱਚ ਕੋਈ 25% ਵਾਧਾ ਹੋਇਆ ਪਰ ਬੱਚਿਆਂ ਦੇ ਵਿੱਚ ਖਾਸ ਤੌਰ ਤੇ ਦੁੱਗਣੇ ਤੋਂ ਜ਼ਿਆਦਾ ਇਹ ਵਾਧਾ ਹੋਇਆ ਹੈ ਨਾ ਇਹ ਕਿਸੇ ਨਾ ਕਿਸੇ ਤਰੀਕੇ ਮੈਂ ਨੀ ਕਹਿ ਰਿਹਾ ਕਿ ਹੈ ਨਾ ਇਹ ਨਜਾਇਜ਼ ਹੈ ਜਾਂ ਨਹੀਂ ਹੋਣਾ ਚਾਹੀਦਾ ਸੀ ਪਰ ਕਿਤੇ ਨਾ ਕਿਤੇ ਤੁਹਾਨੂੰ ਦੇਖਣਾ ਪੈ ਰਿਹਾ ਵੀ ਯਾਰ ਇੰਨੇ ਜ਼ਿਆਦਾ ਕਿਉਂ ਹੈ ਤੇ ਤੁਸੀਂ ਆਏ ਦਿਨ ਤੁਸੀਂ ਖਬਰਾਂ ਸੁਣਦੇ ਹੋ ਨਾ NDIS ਦੇ ਵਿੱਚ ਬੰਦੇ ਫੜੇ ਗਏ ਇਹਨਾਂ ਨੇ ਨਜਾਇਜ਼ ਫਾਇਦਾ ਚੱਕਿਆ ਬਹੁਤ ਸਾਰੇ ਲੋਕ ਸਹੀ ਕੰਮ ਕਰਦੇ ਆ ਪਰ ਬਹੁਤ ਸਾਰੇ ਲੋਕ ਮਲਟੀ ਮਿਲੀਅਨੇਅਰ ਵੀ ਬਣੇ ਨੇ ਇਹਦੇ ਚੋਂ ਮੈਂ ਨੀ ਕਹਿੰਦਾ ਸਾਰੇ ਗਲਤ ਤਰੀਕੇ ਨਾਲ ਬਣੇ ਆ ਪਰ ਬਹੁਤ ਸਾਰੇ ਜਿਹੜੇ ਸਕੈਮ ਫੜੇ ਜਾ ਰਹੇ ਨੇ ਔਨ ਗੋਇੰਗ ਬੇਸਿਸ ਦੇਖੋ ਇਹਨੂੰ ਹੈ ਨਾ ਰਿਫੋਰਮ ਦੀ ਤਾਂ ਲੋੜ ਸੀਗੀ ਬਿਲਕੁਲ ਸੀਗੀ ਕਿਉਂਕਿ ਜੇ ਤੁਸੀਂ ਇਹਨੂੰ ਰਿਫੋਰਮ ਨਹੀਂ ਨਾ ਕਰਦੇ ਤਾਂ ਇਹ $100 billion ਸਕੀਮ ਬਣ ਜਾਣੀ ਹੈ ਆਉਣ ਵਾਲੇ ਸਮੇਂ ਦੇ
0: ਔਰ ਡਿਫੈਂਸ ਨਾਲ ਵੀ ਜ਼ਿਆਦਾ ਹੈਲਥ ਕੇਅਰ ਨਾਲ ਵੀ ਜ਼ਿਆਦਾ ਐਜੂਕੇਸ਼ਨ ਨਾਲ ਵੀ ਜ਼ਿਆਦਾ ਇਹਦੇ ਵਿੱਚ ਪੈਸਾ ਜਾ ਰਿਹਾ
1: ਹਾਂਜੀ ਮੈਡੀਕੇਅਰ ਨੂੰ ਮਿਲਾ ਕੇ ਹੈਲਥ ਬਜਟ ਨੂੰ ਮਿਲਾ ਕੇ ਸਾਰਿਆਂ ਨੂੰ ਮਿਲਾ ਕੇ ਵੀ NDIS ਦੇ ਬਰਾਬਰ ਨਹੀਂ ਬਣ ਰਿਹਾ ਇਸ ਵੇਲੇ ਸੋ ਤੁਸੀਂ ਕਿੱਦਾਂ ਇਹਨੂੰ ਇਹ ਸਸਟੇਨੇਬਲ ਨਹੀਂ ਹੈਗੀ ਇਹਨਾਂ ਨੂੰ ਸਰਕਾਰ ਨੂੰ ਕਰਨਾ ਤਾਂ ਪੈਣਾ ਹੀ ਸੀਗਾ ਤੇ ਕੁਛ ਇਹਨਾਂ ਦੇ ਉਪਰਾਲੇ ਜਿਹੜੇ ਹੈਗੇ ਉਹ ਬਿਲਕੁਲ ਸ਼ਲਾਘਾ ਯੋਗ ਨੇ ਤੇ ਮੈਨੂੰ ਇਹ ਨਹੀਂ ਪਤਾ ਹੁਣ ਵੀ ਇਹਦਾ ਆਉਣ ਵਾਲਾ ਇੰਪੈਕਟ ਕਿੱਦਾਂ ਹੋਊਗਾ ਡਿਟੇਲਸ ਆ ਰਹੀਆਂ ਨੇ ਹੌਲੀ ਹੌਲੀ ਪਤਾ ਲੱਗੂਗਾ ਹੈ ਨਾ ਜੀ ਕੁਛ ਤੁਸੀਂ ਦੇਖੋਗੇ ਜਿਹੜੇ ਬੱਚਿਆਂ ਨੂੰ ਲੋੜ ਸੀ ਜਿਹੜੇ ਬਹੁਤ ਜ਼ਿਆਦਾ ਲੋੜਵੰਦ ਸੀਗੇ ਉਹ ਇਹਦੇ ਚੋਂ ਮਤਲਬ ਮਿਸ ਆਊਟ ਕਰ ਜਾਣਗੇ ਤੇ ਕੁਛ ਜਿਹੜੇ ਹੈਗੇ ਆ ਉਹਦੇ ਵਿੱਚ ਇਨਕਲੂਡਿਡ ਹੋ ਜਾਣਗੇ ਜਿਹਨਾਂ ਨੂੰ ਕਾਫੀ ਜ਼ਿਆਦਾ ਕੇਅਰ ਦੀ ਲੋੜ ਹੈ ਉਹਨਾਂ ਨੂੰ ਕੇਅਰ ਮਿਲੂਗੀ ਪਰ ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਚਿੰਤਾ ਵਿੱਚ ਵੀ ਨੇ
0: ਤੇ ਵਰਿੰਦਰ ਤੁਹਾਡੀ ਜਿਹੜੀ ਯੂਨੀਵਰਸਿਟੀ ਆ ਤੇ ਤੁਹਾਡਾ ਜਿਹੜਾ ਤੁਸੀਂ ਐਜ਼ ਏ ਹੈਲਥ ਇਕਨੋਮਿਸਟ ਜਿਹੜਾ ਕੰਮ ਕਰਦੇ ਹੋ ਮਕਵਾਰੀ ਯੂਨੀਵਰਸਿਟੀ ਸੈਂਟਰ ਫਾਰ ਹੈਲਥ ਇਕਨੋਮੀ ਚ ਤੇ ਮੈਂ ਥੋੜਾ ਜਿਹਾ ਤੁਹਾਨੂੰ ਗੱਲ ਨੂੰ ਮੋੜ ਕੇ ਉਧਰਲੇ ਪਾਸੇ ਵੀ ਲਿਜਾਣੀ ਚਾਹੁੰਦਾ ਕਿ ਜਿਹੜੀ ਚੀਪਰ ਮੈਡੀਸਿਨਸ ਦੀ ਗੱਲ ਕਰਦੇ ਆ ਮੈਡੀਕੇਅਰ ਦੇ ਥਰੂ ਜਿਹੜੀ ਆਪਣੀ ਫਾਰਮਾਸਿਊਟੀਕਲ ਬੈਨੀਫਿਟ ਸਕੀਮ ਦੇ ਤਹਿਤ ਬਹੁਤ ਸਾਰੇ ਲੋਕ ਨੇ ਲੋੜਵੰਦ ਨੇ ਬਜਟ 'ਚ ਉਹਨਾਂ ਲਈ ਵੀ ਮੇਰਾ ਖਿਆਲ $6 billion ਰਾਖਵਾਂ ਰੱਖਿਆ ਗਿਆ ਵੀ ਨਵੀਆਂ ਦਵਾਈਆਂ PBS ਦੇ ਵਿੱਚ ਆਉਣ ਅਤੇ ਜਿਹੜੀ ਸਿਸਟਿਕ ਫਾਈਬਰੋਸਿਸ ਆ ਕਰੋਨਿਕ ਕਿਡਨੀ ਡਿਜ਼ੀਜ਼ ਆ ਕੈਂਸਰਸ ਨੇ ਇਹਨਾਂ ਦੀਆਂ ਜਿਹੜੀਆਂ ਦਵਾਈਆਂ ਉਹਦੇ ਨਾਲ ਮੈਨੂੰ ਲੱਗਦਾ ਫਿਰ ਥੋੜ੍ਹੀਆਂ ਜਿਹੀਆਂ ਸਸਤੀਆਂ ਹੋਣਗੀਆਂ
1: ਬਿਲਕੁਲ ਬਿਲਕੁਲ ਜੀ ਦੇਖੋ ਇਹ ਜਿਹੜਾ ਬਜਟ ਹੈ ਹੈਲਥ ਦੇ ਹਿਸਾਬ ਨਾਲ ਤਾਂ ਇਹਨਾਂ ਨੇ ਇਹਦੇ ਵਿੱਚ ਹੈ ਨਾ ਜ਼ਿਆਦਾ ਦਿੱਤਾ ਦੇਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਤੁਸੀਂ ਕਿਹਾ 5.9 ਨੀਅਰਲੀ 6 billion ਨਿਊ PBS ਲਿਸਟਿੰਗਸ ਦੇ ਲਈ ਦਿੱਤਾ ਜਿਹੜਾ ਆਸਟ੍ਰੇਲੀਅਨ ਹੈਲਥ ਕੇਅਰ ਸਿਸਟਮ ਹੈ ਨਾ ਜੀ ਇਹਦੇ ਦੋ ਪਿੱਲਰ ਨੇ ਦੋ ਥੰਮ ਨੇ ਇੱਕ ਹੈਗਾ ਜੀ PBS ਫਾਰਮਾਸੂਟੀਕਲ ਬੈਨੀਫਿਟ ਸਕੀਮ ਫਾਰਮਾਸੂਟੀਕਲ ਬੈਨੀਫਿਟ ਸਕੀਮ ਦੇ ਅੰਡਰ ਜਿੰਨੀਆਂ ਵੀ ਤਮਾਮ ਦਵਾਈਆਂ ਤੁਹਾਨੂੰ ਮਿਲਦੀਆਂ ਹਸਪਤਾਲਾਂ ਦੇ ਵਿੱਚ ਜਾਂ ਬਾਹਰ ਫਾਰਮੇਸੀਆਂ ਤੋਂ ਤੇ ਦੂਜੇ ਵੈਕਸੀਨ ਇਹਦੇ ਅੰਡਰ ਕਵਰ ਹੁੰਦੇ ਤੇ ਦੂਜਾ ਇਹਦਾ ਜਿਹੜਾ ਹੈਗਾ ਪਾਸਾ ਉਹ ਹੈਗਾ ਮੈਡੀਕੇਅਰ ਬੈਨੀਫਿਟ ਸਕੈਜੂਲ ਹੈ ਨਾ ਉਹ ਹੈਗਾ ਉਹਦੇ ਵਿੱਚ ਆਉਂਦਾ ਮੈਡੀਕੇਅਰ ਤੇ ਜਿੰਨੇ ਵੀ ਤੁਹਾਡੇ ਆਹ ਬਲੱਡ ਟੈਸਟ ਹੁੰਦੇ ਆ ਤੁਹਾਡੇ ਤੁਸੀਂ ਐਕਸਰੇ ਕਰਵਾ ਕੇ ਆਉਂਦੇ ਇਮੇਜਿੰਗ ਕਰਵਾ ਕੇ ਆਉਂਦੇ ਆ ਹੋਰ ਜਿਹੜੇ ਹੈ ਨਾ ਇੰਸਟਰੂਮੈਂਟਸ ਨੇ ਸਾਰੇ ਇਹਦੇ ਵਿੱਚ ਕਵਰ ਹੁੰਦੇ ਆ ਸੋ ਇਹ ਜਿਹੜੇ ਆਸਟ੍ਰੇਲੀਆ ਦੇ ਪਬਲਿਕਲੀ ਫੰਡਡ ਹੈਲਥ ਕੇਅਰ ਸਿਸਟਮ ਦੇ ਫਾਊਂਡੇਸ਼ਨਲ ਦੋ ਨੇ ਇਹਨਾਂ ਦੇ ਵਿੱਚ ਇਹਨਾਂ ਨੇ PBS ਲਈ ਖਾਸ ਤੌਰ ਤੇ ਫੰਡਿੰਗ ਦਿੱਤੀ ਹੈ ਇਮਨਾਈਜੇਸ਼ਨ ਲਈ ਵੀ ਫੰਡਿੰਗ ਦਿੱਤੀ ਹੈ ਔਰ ਨੀਅਰਲੀ 450 million ਦਿੱਤੇ ਇਹਨਾਂ ਨੇ ਰੈਸਪੀਰੇਟਰੀ ਵਾਇਰਸ ਵੈਕਸੀਨ ਲਿਸਟਿੰਗ ਦੇ ਲਈ ਮੈਡੀਕੇਅਰ ਦੇ ਵਿੱਚ ਇਹਨਾਂ ਨੇ ਅਰਜੈਂਟ ਕੇਅਰ ਕਲੀਨਿਕਸ ਲਈ 1.8 billion ਦਿੱਤਾ ਹੈ ਜਿਹਦੇ ਨਾਲ ਕਿ 137 ਕਲੀਨਿਕਸ ਨੂੰ ਫੰਡਿੰਗ ਜਾਊਗੀ
0: $40-50 ਉਹਨਾਂ ਦੇ ਵੀ ਕੱਟੇ ਜਾਂਦੇ ਆ ਕਈ ਵਾਰ ਜੇ ਆਪਾਂ ਕਿਸੇ ਪੇਂਡੂ ਖੇਤਰ ਦੀ ਗੱਲ ਕਰੀਏ GP ਕੋ ਜਾਣ ਦੀ
1: GPs ਲਈ ਬਲਕ ਬਿਲਿੰਗ ਦੇ ਜ਼ਿਆਦਾ ਫੰਡਿੰਗ ਦਿੱਤੀ ਗਈ ਹੈ ਇਸ ਵਾਰ ਹਾਂਜੀ
0: ਸੋ ਪਬਲਿਕ ਹੈਲਥ ਤਾਂ ਫਿਰ ਮੁਬਾਰਕ ਕਦਮ ਆ ਇੱਕ ਵਾਰ ਇਹ ਕਿਹਾ ਜਾ ਸਕਦਾ ਮੋਟਾ ਜਿਹਾ
1: ਪਹਿਲੇ ਹੈ ਤੇ ਮੁਬਾਰਕ ਕਦਮ ਹੈ ਜੀ ਬਿਲਕੁਲ ਜੀ ਆਰਐਨਡੀ ਮੁਬਾਰਕ ਕਦਮ ਹੈ ਜਿਹੜੀ ਰਿਸਰਚ ਐਂਡ ਡਿਵੈਲਪਮੈਂਟ ਹੈ ਜੇ ਤੁਹਾਨੂੰ ਯਾਦ ਹੋਵੇ ਜਦੋਂ ਅਸੀਂ 25 ਮਾਰਚ ਦੀ ਇੰਟਰਵਿਊ ਕੀਤੀ ਸੀਗਾ ਨਾ ਮੈਂ ਤੇ ਤੁਸੀਂ
0: ਹਾਂਜੀ
1: ਇਰਾਨ ਵਾਰ ਤੋਂ ਬਾਅਦ ਇਕਨੋਮੀ ਤੇ ਤਾਂ ਉਹਦੇ ਵਿੱਚ ਮੈਂ ਤਿੰਨ ਚੀਜ਼ਾਂ ਕਹੀਆਂ ਸੀਗੀਆਂ ਐਨਰਜੀ ਹਾਊਸਿੰਗ ਤੇ ਪ੍ਰੋਡਕਟਿਵਿਟੀ ਜੇ ਆਪਾਂ ਐਨਰਜੀ ਦੀ ਗੱਲ ਕਰੀਏ ਤਾਂ ਇਹਨਾਂ ਨੇ ਹੁਣ ਕਿਹਾ ਹੈ ਕਿ ਜਿਹੜਾ ਐਕਸਪੋਰਟ ਕਰਦੀਆਂ ਗੈਸ ਵਾਲੀਆਂ ਕੰਪਨੀਆਂ ਉਹਦਾ 20% ਘੱਟੋ ਘੱਟ ਆਸਟ੍ਰੇਲੀਅਨ ਡੋਮੈਸਟਿਕ ਸਪਲਾਈ ਲਈ ਰੱਖਿਆ ਜਾਊਗਾ ਪਹਿਲਾਂ ਘੱਟ ਹੁੰਦਾ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਇਲੈਕਟ੍ਰੀਸਿਟੀ ਦੇ ਵਿੱਚ ਕਿਹਾ ਹੈ ਕਿ ਅਸੀਂ ਹਾਲਾਂਕਿ ਉਹ ਬਹੁਤ ਲੰਬੀ ਇਹਨਾਂ ਨੇ ਇਨਵੈਸਟਮੈਂਟ ਕੀਤੀ ਹੈ 7 billion ਟੂ 2050 ਜਿਹੜੀ ਇਲੈਕਟ੍ਰੀਸਿਟੀ ਦੀ ਗ੍ਰਿਡ ਇੰਪਰੂਵ ਕਰਨੀ ਹੈ ਸੋਲਰ ਪੈਨਲ ਦੇ ਵਿੱਚ ਇਨਵੈਸਟ ਕਰਨਾ ਹੈ ਮਤਲਬ ਕਿਹਾ ਤਾਂ ਹੈ ਉਹ ਹੋਰ ਹੋਣਾ ਚਾਹੀਦਾ ਸੀ ਪਰ ਐਨਰਜੀ 'ਚ ਇਹਨਾਂ ਨੇ ਕੁਛ ਹੱਦ ਤੱਕ ਉਸ ਚੀਜ਼ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਜਨਤਾ ਦੀ ਤਾਂ ਪੁਕਾਰ ਇਹ ਸੀ ਵੀ 25% ਇਹਨਾਂ ਤੇ ਟੈਕਸ ਲਾਓ ਗੈਸ ਕੰਪਨੀਆਂ ਤੇ ਜਿਹੜੇ ਐਕਸਪੋਰਟ ਕਰਦੇ ਤਾਂ ਕਿ 17 billion ਸਾਨੂੰ ਆਉਣ ਹਨਾ
0: ਮਤਲਬ ਵੰਡਿਆ ਜਾਵੇ ਨਾ
1: ਉਹੀ 17 ਹਾਂਜੀ ਉਹੀ 17 billion ਆਉਂਦਾ ਤਾਂ NDIS 'ਚ ਪੈ ਜਾਣਾ ਸੀ ਜਾਂ ਹੋਰ ਕਿਤੇ ਪੈ ਜਾਣਾ ਸੀ ਖੈਰ ਉਹ ਇੱਕ ਹੋਰ ਮਸਲਾ ਹੈ ਦੂਜੀ ਗੱਲ ਹੈਗੀ ਹੈ ਜੀ ਹਾਊਸਿੰਗ ਦੀ ਹਾਊਸਿੰਗ ਦੇ ਵਿੱਚ ਤਾਂ ਤੁਹਾਨੂੰ ਪਤਾ ਵੀ ਕੈਪੀਟਲ ਗੇਨ ਟੈਕਸ ਦਾ ਮੈਨੂੰ ਨਹੀਂ ਪਤਾ ਤੁਸੀਂ ਇਹਦੇ ਬਾਰੇ ਕਿੰਨੀ ਗੱਲ ਕੀਤੀ ਹੈ ਹਜੇ ਤੱਕ
0: ਮੋਟਾ ਮੋਟਾ ਜਿਹਾ ਤੁਸੀਂ ਇੱਕ ਵਾਰ ਕਰ ਸਕਦੇ ਹੋ ਡਿਸਕਸ ਕਿਉਂਕਿ ਜ਼ਿਆਦਾ ਗੱਲਾਂ ਹੋਈ ਗਈਆਂ ਹਾਂ ਜੀ
1: ਹਾਂਜੀ ਇਹਦੇ ਵਿੱਚ ਕੁਛ ਚੀਜ਼ਾਂ ਖਿਆਲ ਰੱਖਣ ਵਾਲੀਆਂ ਕੈਪੀਟਲ ਗੇਨ ਟੈਕਸ ਦੇ ਵਿੱਚ 1 July 2027 ਤੋਂ ਜਿਹੜੀ ਕਰੰਟ ਸਕੀਮ ਹੈ ਵੀ ਜੇ ਫਰਜ਼ ਕਰੋ ਇੱਕ ਬੰਦੇ ਨੇ $1,00,000 ਦੀ ਪ੍ਰੋਪਰਟੀ ਲਈ ਜਸਟ ਫੋਰ ਐਨ ਐਗਜ਼ਾਮਪਲ ਉਹਨੇ $2,00,000 ਦੀ ਪ੍ਰੋਪਰਟੀ ਵੇਚਤੀ ਤਾਂ ਉਹਦਾ ਜਿਹੜਾ ਨਫ਼ਾ ਹੋਇਆ ਉਹ ਸੀ $1,00,000 ਤੇ ਪਹਿਲਾਂ ਕੀ ਸੀਗਾ ਕਿ ਜਿਹੜਾ ਤੁਹਾਨੂੰ ਟੈਕਸ ਲੱਗਣਾ ਉਹ $50,000 ਤੇ ਲੱਗਣਾ ਠੀਕ ਹੈ ਨਾ ਤੇ 1 July 2027 ਤੋਂ ਬਾਅਦ ਇੱਥੇ ਇਹ ਗੱਲ ਯਾਦ ਰੱਖਣ ਵਾਲੀ ਹੈ ਵੀ ਇਹ 1 July 2017 ਤੋਂ ਬਾਅਦ ਦਾ ਜਿਹੜਾ ਨਫ਼ਾ ਉਹਦੀ ਗੱਲ ਹੋ ਰਹੀ ਹੈ ਜੇ ਕਿਸੇ ਨੇ ਘਰ ਲਿਆ ਸੀਗਾ ਹੈ ਨਾ 2010 ਦੇ ਵਿੱਚ 2010 ਤੋਂ ਲੈ ਕੇ 1 July 2027 ਤੱਕ ਜਿਹੜਾ ਪ੍ਰੋਫਿਟ ਹੈ ਉਹ ਨਹੀਂ ਉਹਦੇ ਵਿੱਚ ਆਊਗਾ ਉਦੋਂ ਬਾਅਦ ਵਾਲਾ ਆਊਗਾ ਕਈ ਲੋਕਾਂ ਨੂੰ ਇਹ ਹੈ ਨਾ ਜੀ ਸਾਰਾ ਹੀ ਉਹਦੇ ਵਿੱਚ ਆ ਜਾਣਾ ਹੁਣ ਸਾਡਾ ਨਹੀਂ 1 July 2027 ਤੋਂ ਬਾਅਦ ਵਾਲੇ ਪ੍ਰੋਫਿਟ ਦੀ ਗੱਲ ਕਰ ਹਾਂਜੀ ਉਹ ਹੋਊਗਾ ਇਨਫਲੇਸ਼ਨ ਐਡਜਸਟਿਡ ਫਰਜ਼ ਕਰੋ ਤੁਸੀਂ ਘਰ ਵੇਚਿਆ 2030 ਦੇ ਵਿੱਚ ਤੇ ਉਸ ਸਮੇਂ ਦੌਰਾਨ ਫਰਜ਼ ਕਰੋ ਤੁਹਾਨੂੰ ਨਫ਼ਾ ਹੋਇਆ $1,00,000 ਦਾ ਉਸ $1,00,000 ਦੇ ਨਫੇ ਨੂੰ ਉਹਨਾਂ ਨੇ ਇਨਫਲੇਸ਼ਨ ਐਡਜਸਟਮੈਂਟ ਕਰਨੀ ਆ ਉਹਦੀ ਜੇ ਇਨਫਲੇਸ਼ਨ ਐਡਜਸਟਮੈਂਟ ਕੀਤੀ ਮਤਲਬ ਉਨੇ ਸਮੇਂ ਦੇ ਵਿੱਚ ਇਨਫਲੇਸ਼ਨ ਐਡਜਸਟਮੈਂਟ ਦੇ ਹਿਸਾਬ ਨਾਲ $10,000 ਇਨਫਲੇਸ਼ਨ ਵਧੀ ਤੇ ਜਿਹੜਾ ਤੁਹਾਡਾ ਨਫ਼ਾ ਰਹਿ ਗਿਆ ਉਹ ਰਹਿ ਗਿਆ 90 lakh ਦੀ ਬਜਾਏ ਤੁਹਾਨੂੰ ਟੈਕਸ ਪਊਗਾ 90 ਤੇ ਠੀਕ ਹੈ ਨਾ ਪਹਿਲਾਂ ਉਹੀ ਟੈਕਸ ਪੈਣਾ ਸੀ ਤੁਹਾਨੂੰ 50,000 ਤੇ ਹੁਣ ਟੈਕਸ ਪੈਣਾ ਤੁਹਾਨੂੰ 90,000 ਤੇ
0: ਸੋ ਉਸ ਮਾਮਲੇ ਚ ਉਹਨਾਂ ਦਾ ਉਧਰੋਂ ਨੁਕਸਾਨ ਆ
1: ਉਧਰੋਂ ਉਸ ਚੀਜ਼ ਦਾ ਨੁਕਸਾਨ ਹੈ ਹਾਂਜੀ
0: ਸੋ ਇਹ ਹੋੜ ਘਟੂਗੀ
1: ਨਾ ਦੇਖਿਆ ਜਾਏ
0: ਜਿਹੜੀ ਇਨਵੈਸਟਮੈਂਟ ਪ੍ਰੋਪਰਟੀ ਇੱਕ ਬੰਦੇ ਦਾ 2 ਲੈ ਲੇ 2 ਦਾ 3 ਲੈ ਲੇ ਉਹਦਾ ਲੋਨ ਹੈ ਤੇ ਕਰਤਾ ਉਹਦਾ ਖੇਸਵਾ ਕਰੀ ਜਾਂਦੇ ਲੋਕ
1: ਬਿਲਕੁਲ ਜੀ ਟੈਚੀ ਭਰੀ ਫਿਰਦੇ ਸੀ ਇਨਵੈਸਟਰ ਮਤਲਬ ਉਹ ਕੀ ਸੀਗਾ ਉਹ ਕਹਿੰਦੇ ਬੈਂਕ ਦਾ ਪੈਸਾ ਐਕੁਇਟੀ ਕਢਾਓ ਦੂਜੇ ਪਾਸੇ ਲਾ ਦਿਓ ਸਾਡਾ ਕੀ ਜਾਂਦਾ ਐਕੁਇਟੀ ਕਢਾਓ ਦੂਜੇ ਪਾਸੇ ਲਾ ਦਿਓ ਘਰ ਵੇਚ ਦਿਓ 50% ਦੀ ਕੈਪੀਟਲ ਗੇਨ ਟੈਕਸ ਤਾਂ ਹੈਗਾ ਹੀ ਹੈ ਪੀਟਰ ਕੋਸਟੈਲੋ ਨੇ ਕੀਤੀ ਸੀ 99 ਦੇ ਵਿੱਚ ਹਾਰਵਰਡ ਜੌਨ ਹਾਰਵਰਡ ਵੇਲੇ ਸੈਪਟੈਂਬਰ 99 ਦੇ ਵਿੱਚ ਉਹ ਸ਼ਾਰਟ ਟਰਮ ਪਾਲਿਸੀ ਮੈਜਰ ਸੀਗਾ ਤਾਂ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀ ਕੈਪੀਟਲ ਗਰੋਥ ਹੈ ਇਨਵੈਸਟਮੈਂਟ ਵਧੇ ਪਰ ਕਿਉਂਕਿ ਉਹ ਇੰਨੀ ਜ਼ਿਆਦਾ ਪਾਪੂਲਰ ਪਾਲਿਸੀ ਲੋਕਾਂ ਦੇ ਲੋਟ ਆ ਗਈ ਉਹਨਾਂ ਨੇ ਕਿਹਾ ਵੀ ਇਹ ਵੈਲਥ ਬਣਾਉਣ ਦਾ ਅਮੀਰ ਹੋਣ ਦਾ ਤਰੀਕਾ ਇਹ ਕਦੀ ਗਈ ਨਹੀਂ ਹੈ ਨਾ ਕਿਸੇ ਨੇ ਇਹਨੂੰ ਹੱਥ ਹੀ ਨਹੀਂ ਪਾਇਆ
0: ਸੋ 99 ਤੋਂ ਲੈ ਕੇ 26 ਤੱਕ
1: ਹਾਂਜੀ 27 ਤੱਕ 1 July 2027 ਤੱਕ
0: ਜੀ
1: ਹੁਣ ਇਹਨਾਂ ਨੇ ਹੱਥ ਪਾ ਲਿਆ ਕੈਪੀਟਲ ਗੇਨ ਟੈਕਸ ਦਾ ਜਿਹੜਾ ਇਹ ਉਹ ਹੈਗਾ ਇਸ ਚੀਜ਼ ਨਾਲ ਮੇਰੇ ਖਿਆਲ ਨਾਲ ਅਸਰ ਤਾਂ ਪਊਗਾ ਪਰ ਉਹਦੇ ਨਾਲ ਇਹ ਹੋਣਾ ਵੀ ਜੇ ਕਿਸੇ ਨੇ ਆਪਣਾ ਘਰ ਲੈਣਾ ਜਿੱਦਾਂ ਕਿਸੇ ਨੇ ਮੈਲਬਰਨ ਚ ਲੈਣਾ ਸਿਡਨੀ ਚ ਲੈਣਾ ਉਹਨਾਂ ਘਰਾਂ ਦੀਆਂ ਕੀਮਤਾਂ ਵੀ ਘਟਣਗੀਆਂ ਸਟੇਬਿਲਿਟੀ ਆਊਗੀ ਘੱਟੋ ਘੱਟ
0: ਜਿਸ ਹਿਸਾਬ
1: ਨਾਲ ਹੁਣ ਅੱਗ ਲੱਗੀ ਹੋਈ ਸੀ ਹਾਂਜੀ ਤੇ ਦੂਜੀ ਗੱਲ ਹੈ ਨੈਗੇਟਿਵ ਗੇਅਰਿੰਗ ਹੈਗਾ ਸੀਗਾ ਵੀ ਅੱਜ ਕੱਲ ਤੋਂ ਉਹਨਾਂ ਘਰਾਂ ਦੀਆਂ ਕੀਮਤਾਂ ਵੀ ਘਟਣਗੀਆਂ ਸਟੇਬਿਲਿਟੀ ਆਊਗੀ ਘੱਟੋ ਘੱਟ ਉਸ ਤੋਂ ਬਾਅਦ ਮਤਲਬ ਜਿਹੜਾ ਵੀ ਅੱਜ ਜੇ ਕਿਸੇ ਨੇ ਪ੍ਰੋਪਰਟੀ ਲਈ ਹੈ ਤਾਂ ਉਹ ਨੈਗੇਟਿਵਲੀ ਗੇਅਰ ਨਹੀਂ ਕਰ ਸਕਦਾ ਅਨਲੈਸ ਉਹ ਪ੍ਰੋਪਰਟੀ ਨਵੀਂ ਬਣੀ ਹੋਈ ਹੈ
0: ਨੈਗੇਟਿਵ ਗੇਅਰਿੰਗ ਦਾ ਵੀ ਦੋ ਚਾਰ ਲਾਈਨਾਂ ਚ ਐਕਸਪਲੇਨ ਹੀ ਕਰ ਦਿਓ, ਕਈ ਵਾਰ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿਉਂਕਿ ਗਰੀਬ ਹੀ ਵਿਚਾਰਾ ਮੇਰੇ ਵਰਗਾ ਇੰਨਾ ਹੁੰਦਾ।

0: ਸਰਕਾਰ ਨੇ ਕਹਿਣਾ ਸੀ ਤੁਹਾਡੀ ਰੈਂਟਲ ਇਨਕਮ ਜਿਹੜੀ ਤੁਸੀਂ ਬਣਾਈ ਉਹ ਸੀਗੀ $1,00,000, ਪਰ ਤੁਹਾਡਾ ਖਰਚਾ ਹੋ ਗਿਆ $30,000, ਹੁਣ ਤੁਹਾਡਾ $30,000 ਅਸੀਂ ਨਹੀਂ ਪਾਵਾਂਗੇ, ਹੁਣ ਤੁਹਾਨੂੰ $70,000 ਤੇ ਅਸੀਂ ਕਰਾਂਗੇ
1: ਜੀ।
0: ਸੋ ਤੁਸੀਂ ਨਾ ਜਿਹੜੇ ਤੁਹਾਡੇ ਉਹਦੇ ਤੇ ਖਰਚੇ ਹੁੰਦੇ ਸੀ, ਕੌਂਸਲ ਰੇਟ ਹੋ ਗਿਆ, ਵਾਟਰ ਬਿੱਲ ਜਿਹੜੀ ਹੋ ਗਈ, ਸਰਵਿਸ ਚਾਰਜਸ ਹੋ ਗਏ, ਕੋਈ ਮੇਨਟੇਨੈਂਸ ਕਰਾਈ, ਕੋਈ ਹੋਰ ਕਰਾਇਆ, ਹੈ ਨਾ, ਉਹਦੇ ਵਿੱਚ ਤੁਸੀਂ ਖਰਚਾ ਪਾ ਸਕਦੇ ਸੀਗੇ, ਤੁਹਾਡੀ ਮਾਰਜਨਲ ਟੈਕਸ ਰੇਟ ਤੇ ਲੱਗਣਾ ਸੀ। ਜਿਹੜਾ ਉਹ 70 ਹੈ ਉਹਦੇ ਉੱਤੇ ਤੁਹਾਡੀ ਜਿਹੜੀ ਮਾਰਜਨ, ਫਰਜ਼ ਕਰੋ ਤੁਹਾਨੂੰ 30% ਟੈਕਸ ਪੈਂਦਾ ਤੇ ਉਹ 30% ਆਫਸੈਟ ਹੋ ਜਾਂਦਾ ਸੀ ਪੁਰਾਣੇ ਵੇਲਿਆਂ ਦੇ ਵਿੱਚ। ਤਾਂ ਹੁਣ ਜਿਹੜੇ ਜਿਹਨਾਂ ਦੀਆਂ ਮਾਰਜਨਲ ਟੈਕਸ ਰੇਟ ਬਹੁਤ ਜ਼ਿਆਦਾ ਹਾਈ ਹੈ, ਹੈ ਨਾ, ਡਾਕਟਰ ਹੋ ਗਏ, ਹੋਰ ਹੋ ਗਏ, ਉਹ ਕਹਿੰਦੇ ਸੀਗੇ ਯਾਰ ਸਾਡੇ ਕੋਲ ਕੋਈ ਚਾਰਾ ਨਹੀਂ, ਨਹੀਂ ਤਾਂ ਸਾਡੇ ਤੇ 50-50%, 45-45%, 45% ਹੈ ਨਾ ਹਾਈਐਸਟ, ਪਲੱਸ ਮੈਡੀਕੇਅਰ ਲੈਵੀ, ਉਹ ਕਹਿੰਦੇ ਸਾਡੇ ਤੇ ਇੰਨਾ ਪੈ ਗਿਆ ਜੀ, ਤੇ ਹੁਣ ਕੀ ਕਰੀਏ ਇਹਨੂੰ ਘਟਾਉਣ ਦੇ ਲਈ, ਜੇ ਪ੍ਰੋਪਰਟੀਆਂ ਲਈ ਚਲੋ ਨੈਗੇਟਿਵ ਗੇਅਰਿੰਗ ਦੇ ਨਾਲ, ਕੁਛ ਤਾਂ ਸਾਨੂੰ ਆਫਸੈਟ ਹੋਊਗਾ, ਕੁਛ ਤਾਂ ਫਾਇਦਾ ਹੋਊ।
1: ਆਹ ਬੜੇ ਲੋਕ ਮਾਡਲ ਬਣਾਉਂਦੇ ਆ, ਚਾਰ ਚਾਰ ਘਰ ਬਣਾ ਕੇ ਬਾਅਦ ਚੋਂ ਜੀ ਇੱਕ ਪ੍ਰੋਪਰਟੀ ਵੇਚ ਕੇ 3 ਕੰਸੋਲੀਡੇਟ ਕਰ ਲਈਆਂ, 2 ਕੰਸੋਲੀਡੇਟ ਕਰ ਲਈਆਂ, ਲੇਟਰ ਔਨ ਉਹਨਾਂ ਘਰਾਂ ਦੀਆਂ ਜੋ ਕੀਮਤਾਂ ਵਧੀਆਂ, ਉਸ ਲਿਹਾਜ਼ ਨਾਲ ਇਹ ਕਾਫੀ ਦੇਰ ਚੱਲਦਾ ਰਿਹਾ ਸਿਸਟਮ। ਬਾਕੀ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਵੀ ਅਗਾਹ ਕਰਦੇ ਹਾਂ ਕਿ ਤੁਸੀਂ ਭਾਈ ਕਿਸੇ ਮਾਹਰ ਨਾਲ ਆਪੋ ਆਪਣੇ ਅਕਾਊਂਟੈਂਟ ਨਾਲ ਇਸ ਵਿਸ਼ੇ 'ਤੇ, ਕਿਉਂਕਿ ਹਰੇਕ ਦੇ ਫਾਈਨੈਂਸ਼ੀਅਲ ਜਿਹੜੇ ਹੁੰਦੇ ਆ ਉਹ ਡਿਫਰੈਂਟ ਹੁੰਦੇ ਆ, ਕੇਸ ਟੂ ਕੇਸ ਬੇਸਿਸ 'ਤੇ ਹੁੰਦੇ ਆ। ਇਹ ਕੋਈ ਐਡਵਾਈਸ ਨਹੀਂ ਆ, ਇਹ ਇੱਕ ਜਨਰਲ ਜਿਹੜੀ ਕਨਵਰਸੇਸ਼ਨ ਆ, ਜਿਹੜੀ ਬਜਟ ਤੋਂ ਬਾਅਦ ਚੁੰਝ ਚਰਚਾ ਆਪਾਂ ਜਿਹਨੂੰ ਕਹਿੰਦੇ ਹਾਂ, ਉਹਦੇ 'ਚੋਂ ਨਿਕਲੀਆਂ ਹੋਈਆਂ ਚੀਜ਼ਾਂ। ਹਾਂਜੀ ਕੰਟੀਨਿਊ ਕਰਿਓ ਵਰਿੰਦਰ ਜੀ। ਹਾਂਜੀ
0: ਹਾਂਜੀ ਹਾਂਜੀ ਬਿਲਕੁਲ ਹਾਂਜੀ, ਮੈਂ ਚੰਗਾ ਕੀਤਾ ਤੁਸੀਂ ਕਹਿ ਦਿੱਤਾ, ਮਤਲਬ ਇਹ ਪਰਸਨਲ ਸਰਕਮਸਟੈਂਸਸ ਹਰੇਕ ਦੇ ਅਲੱਗ ਹੁੰਦੇ ਆ ਨਾ, ਮੈਂ ਤਾਂ ਵੈਸੇ ਜਨਰਲ ਉਦਾਹਰਣਾਂ ਦੇ ਰਿਹਾ, ਤੇ ਤੁਸੀਂ ਇਸ ਚੀਜ਼ ਨੂੰ ਲੈ ਕੇ ਘਬਰਾਓ ਨਾ, ਜੇ ਕਿਸੇ ਨੂੰ ਹੈਗਾ ਤੁਸੀਂ ਮਿਲੋ, ਹੈ ਨਾ, ਸਾਰਿਆਂ ਨੂੰ, ਆਪਣੇ ਪ੍ਰੋਫੈਸ਼ਨਲਸ ਨੂੰ ਮਿਲੋ, ਹਾਂਜੀ, ਅਕਾਊਂਟੈਂਟ ਨਾਲ ਗੱਲ ਕਰੋ, ਫਾਈਨੈਂਸ਼ੀਅਲ
1: ਐਡਵਾਈਜ਼ਰ ਬਣੇ ਆ ਇਸ ਗੱਲਾਂ ਲਈ,
0: ਹਾਂਜੀ, ਮੋਰਗੇਜ ਬ੍ਰੋਕਰ ਨਾਲ ਗੱਲ, ਹਾਂਜੀ। ਸੋ ਇਹ ਹੈ ਕਿ ਇਹਦੇ ਵਿੱਚ ਹੁਣ ਜਿਹੜੇ ਚੇਂਜਸ ਆ ਰਹੇ ਨੇ, ਮੇਨਲੀ ਟਾਰਗੇਟ ਕੀਤਾ ਜਾ ਰਿਹਾ ਫਸਟ ਹੋਮ ਬਾਇਰਸ ਨੂੰ, ਜਾਂ ਜਿਹਨਾਂ ਕੋਲੇ ਕਪੈਸਿਟੀ ਘੱਟ ਹੁੰਦੀ ਹੈ ਲੋਨ ਲੈਣ ਦੀ। ਹੁਣ ਜਿੱਦਾਂ ਮਾਰਕੀਟ ਦੇ ਵਿੱਚ ਉਹ ਗਏ, 7 ਲੱਖ ਦਾ ਘਰ ਸੀ, 6 ਲੱਖ ਦਾ ਘਰ ਸੀ, ਇਨਵੈਸਟਰ ਆਇਆ, ਉਹਨੇ ਕਹਿਣਾ ਮੈਂ 6.5 ਲੱਖ ਦਿੰਦਾ 6 ਲੱਖ ਦੀ ਬਜਾਏ, ਚਲੋ ਚੱਕੋ, ਉਹਨੇ ਘਰ ਲੈ ਲਿਆ, ਹਨਾ, ਉਹਦਾ ਪੋਰਟਫੋਲੀਓ ਬਣ ਗਿਆ, ਉਹਨੇ ਪੁਰਾਣੇ ਘਰ ਚੋਂ ਇਕੁਇਟੀ ਕਢਾਈ ਉੱਥੇ ਦੇ ਤੀ ਤੇ ਉਹਦਾ ਬਣ ਗਿਆ। ਪਰ ਜਿਹੜਾ ਫਸਟ ਹੋਮ ਬਾਇਰ ਹੈ, ਜਿਹੜਾ 6 ਲੱਖ ਤੋਂ ਵੱਧ ਬਿਲਕੁਲ ਵੀ ਅਫੋਰਡ ਨਹੀਂ ਕਰਦਾ, ਉਹਦੇ ਲਈ ਪ੍ਰੋਬਲਮ ਹੋ ਰਹੀ
1: ਹੈ। ਹੁਣ ਸਾਡੇ ਵਰਗੀਆਂ ਧਾਰਨਾ ਦਿੱਤੀਆਂ ਨਾ ਤੁਸੀਂ, ਹੁਣ ਇੰਟਰਸਟ ਜਿਹਾ ਬਣਿਆ ਲੋਕਾਂ ਦਾ।
0: ਨਹੀਂ ਅਸੀਂ ਵੀ ਤੁਸੀਂ ਹੋਈ ਆ, ਇਹ ਜਿਹੜੇ ਅਕੈਡੈਮਿਕਸ ਹੁੰਦੇ ਆ ਯੂਨੀਵਰਸਿਟੀਆਂ ਵਾਲੇ, ਉਹ ਵੀ ਵਿਚਾਰੇ ਆ ਨਾ, ਕੰਮ ਹੀ ਕਰੀ ਜਾਂਦੇ ਆ, ਇਹਨਾਂ ਨਹੀਂ, ਇਹ ਜ਼ਿਆਦਾ ਹੈਗੇ ਮਤਲਬ ਅੰਟਰਪ੍ਰਨਿਓਰ ਕਹਿ ਲਓ, ਜਾਂ ਫਿਰ ਜਿਹਨਾਂ ਕੋਲੇ ਇਨਕਮ ਜਿਹਨਾਂ ਦੀ ਜ਼ਿਆਦਾ
1: ਹੈ। ਥੇਰ
0: ਇਜ਼ ਨਥਿੰਗ ਰੋਂਗ, ਥੇਰ ਇਜ਼ ਨਥਿੰਗ ਰੋਂਗ ਇਨ ਦੈਟ, ਹੈ ਨਾ, ਇਹ ਜਿਹੜੀ ਇੰਟਰ, ਹਾਂਜੀ ਹਾਂਜੀ, ਨਹੀਂ ਆਪਾਂ ਇਹ ਨਹੀਂ ਕਹਿ ਰਹੇ, ਇੰਟਰ ਜਨਰੇਸ਼ਨਲ ਵੈਲਥ ਜਿਹੜੀ ਸੀਗੀ, ਹੁਣ ਜਿਹਨਾਂ ਦੇ ਪਹਿਲਾਂ ਹੀ ਪੈਰ ਲੱਗ ਚੁੱਕੇ ਆ, ਜਿਹਨਾਂ ਦੀ ਹੁਣ ਉਹ ਕਹਿੰਦਾ ਇੱਕ ਦੇ ਉੱਤੇ ਦੂਜਾ, ਦੂਜੇ ਉੱਤੇ ਤੀਜਾ, ਤੀਜੇ ਉੱਤੇ ਚੌਥਾ, ਮਤਲਬ ਜਿਹਨਾਂ ਦੀ ਨੀਂਹ ਬਣਦੀ ਜਾ ਰਹੀ ਸੀ, ਸੋ ਇਹ ਉਹਨਾਂ ਲੋਕਾਂ ਲਈ ਸੌਖਾ ਸੀ ਪੈਰ ਪਾਉਣਾ, ਹੈ ਨਾ। ਹੁਣ ਇਸ ਚੀਜ਼ ਨੂੰ ਉਹਨਾਂ ਨੇ ਇੱਕ ਨਾ, ਪ੍ਰੀਤਿੰਦਰ ਜੀ, ਜਿਹੜੀ ਮੈਂ ਗੱਲ ਬਾਰ ਬਾਰ ਆਵਾਂ, ਮੈਂ ਗੱਲ ਕਰਤੀ ਐਨਰਜੀ ਦੀ, ਫਿਰ ਗੱਲ ਕਰਤੀ ਆਪਾਂ ਹਾਊਸਿੰਗ ਦੀ, ਜਿਹਦੇ ਵਿੱਚ ਆਹ ਦੋ ਵੱਡੇ ਵੱਡੇ ਲੀਵਰ ਸੀਗੇ, ਹੈ ਨਾ, ਸੀ ਕੈਪੀਟਲ ਗੇਨ ਟੈਕਸ ਦੇ। ਤੀਜੀ ਗੱਲ ਕਰੀਏ ਆਪਾਂ ਪ੍ਰੋਡਕਟਿਵਿਟੀ ਦੀ, ਜਿਹੜੀ ਆਸਟ੍ਰੇਲੀਆ ਦੀ ਸੇਵਿੰਗਸ ਦਾ 2/3 ਨੀਅਰਲੀ 70% ਰੀਅਲ ਇਸਟੇਟ ਦੇ ਵਿੱਚ ਇਨਵੈਸਟ ਸੀਗਾ। ਹੁਣ ਤੁਸੀਂ ਦੇਖੋ ਸਾਰੇ ਲੋਕ ਰੀਅਲ ਇਸਟੇਟ ਚ ਇਨਵੈਸਟ ਕਰ ਰਹੇ, 70% ਆਪਣੀਆਂ ਸੇਵਿੰਗਸ ਨੂੰ, ਤਾਂ ਸਮਾਲ ਬਿਜ਼ਨਸਿਸ ਦੇ ਵਿੱਚ, ਇਨੋਵੇਸ਼ਨ ਦੇ ਵਿੱਚ, ਰਿਸਰਚ ਐਂਡ ਡਿਵੈਲਪਮੈਂਟ ਦੇ ਵਿੱਚ ਆਪਾਂ ਇਨਵੈਸਟ ਕਰਨ ਲਈ ਕੀ ਬਚ ਗਿਆ ਸਾਡੇ ਕੋਲ? 30%। ਇੱਥੇ ਲੋਕ ਨਹੀਂ ਸੀ ਕਰਦੇ, ਅਮਰੀਕਾ ਦੇ ਵਿੱਚ ਰੀਅਲ ਇਸਟੇਟ ਦੇ ਵਿੱਚ ਸਿਰਫ 28% ਇਨਵੈਸਟਮੈਂਟ ਹੈ, ਹੁਣ ਥੋੜੀ ਜਿਹੀ ਵੱਧ ਗਈ ਹੋਊ ਸ਼ਾਇਦ, ਪਰ ਸਾਡੇ ਇੱਥੇ 70% ਆ। ਸਮਝਦੇ ਮੇਰੀ ਗੱਲ? ਕਿਉਂਕਿ ਇਹਨਾਂ ਪੋਲਿਸੀਜ਼ ਕਰਕੇ ਇਹ ਇਨਸੈਂਟੀਵਾਈਜ਼ ਕੀਤਾ ਜਾ ਰਿਹਾ ਲੋਕਾਂ ਨੂੰ, ਇਹ ਮਤਲਬ ਉਹ ਸਿੱਟਿਆ ਜਾ ਰਿਹਾ ਸੀ, ਹੈ ਨਾ, ਵੀ ਤੁਸੀਂ ਆਹ ਦੇਖੋ, ਆਹ ਤੁਹਾਡਾ ਕੈਰਟ ਐਂਡ ਸਟੇਕ ਵਾਲਾ ਕੰਮ ਹੈ, ਵੀ ਆਹ ਦੇਖੋ ਤੁਹਾਨੂੰ ਅਸੀਂ, ਹੈ ਨਾ, ਚੋਗ ਚੁਗਾਤੀ, ਆ ਜਾਓ ਇਨਵੈਸਟ ਕਰੋ, ਇਨਵੈਸਟ ਕਰੋ, ਤੁਹਾਨੂੰ ਹੁੰਗਾਰਾ ਦਿੱਤਾ ਜਾ ਰਿਹਾ ਸੀ ਇਨਵੈਸਟ ਕਰਨ ਦੇ ਲਈ। ਹੁਣ ਉਹ ਜਿਹੜੀ ਇਨਕਮ ਹੈ, ਥੋੜੀ ਜਿਹੀ ਇਨਕਮ ਹੈ, ਰੀਅਲ ਇਸਟੇਟ ਚੋਂ ਫ੍ਰੀ ਹੋ ਕੇ R&D ਚ ਜਾਊਗੀ, ਕਿਤੇ ਇਨੋਵੇਸ਼ਨ ਵਾਲੀ ਕੰਪਨੀ ਜਾਊਗੀ, ਹੈ ਨਾ, ਸਟਾਰਟਅਪਸ ਦੇ ਵਿੱਚ ਜਾਊਗੀ, ਉਹਦੇ ਨਾਲ ਜਿਹੜਾ ਆਸਟ੍ਰੇਲੀਆ ਦਾ ਓਵਰਆਲ ਪ੍ਰੋਫਾਈਲ ਹੈ ਆਉਣ ਵਾਲੇ ਸਮੇਂ ਦੇ ਵਿੱਚ, ਉਹ ਵਧੂਗਾ, ਜਿਹੜੀ ਕਿ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। ਸੋ ਕਿਤੇ ਨਾ ਕਿਤੇ ਜਿਹੜਾ ਇਹ ਬਜਟ ਹੈ, ਇਹਨਾਂ ਤਿੰਨੇ ਜਿਹੜੀਆਂ ਆਪਾਂ ਪੋਲਿਸੀ ਡਿਸਕਸ ਕੀਤੀਆਂ ਸੀਗੀਆਂ, ਐਨਰਜੀ ਸਿਕਿਉਰਿਟੀ, ਹਾਊਸਿੰਗ ਸਪਲਾਈ ਤੇ ਪ੍ਰੋਡਕਟਿਵਿਟੀ ਇਨਕਰੀਜ਼,
1: ਹਾਂਜੀ, ਸਿਸਟਮ ਤਾਂ
0: ਕਿਤੇ ਨਾ ਕਿਤੇ ਇਹ ਸੱਟ ਮਾਰ ਰਹੀਆਂ ਨੇ ਕਿਤੇ ਨਾ ਕਿਤੇ। ਹੁਣ ਦੇਖਿਆ ਇਹ ਜਾਊਗਾ ਵੀ ਲੋਕ ਇਸ ਚੀਜ਼ ਨੂੰ ਕਿੱਦਾਂ ਰਿਸਪੋਂਡ ਕਰਦੇ ਆ, ਆਉਣ ਵਾਲਾ ਸਮਾਂ ਇਲੈਕਸ਼ਨਾਂ ਦੇ ਵਿੱਚ ਇਹਦਾ ਕੀ ਅਸਰ ਹੁੰਦਾ ਹੈ,

0: ਮਤਲਬ ਜਿਹੜੀਆਂ ਓਪੋਜੀਸ਼ਨ ਪਾਰਟੀਆਂ ਤੁਸੀਂ ਸੁਣਿਆ ਹੋਣਾ, ਉਹ ਕਹਿੰਦੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਜੀ, ਅਸੀਂ ਤਾਂ ਇਹਨਾਂ ਨੂੰ ਚੇਂਜਸ ਨੂੰ ਹਨਾ ਖਾਰਜ ਕਰ ਦੇਵਾਂਗੇ ਤੇ ਪੁਰਾਣੀਆਂ ਪਾਲਿਸੀਆਂ ਅਪਲਾਈ ਕਰਾਂਗੇ। ਹੁਣ ਉਹ ਵੇਚਣਾ ਥੋੜਾ ਜਿਹਾ ਔਖਾ ਹੋਊਗਾ। ਹੁਣ ਵਨ ਨੇਸ਼ਨ ਦੀ ਜਿਹੜੀ ਪਾਪੂਲੈਰਿਟੀ ਇੰਨੀ ਵਧੀ ਹੈ ਤੁਸੀਂ ਗੱਲ ਕੀਤੀ ਹੈ ਨਾ, ਉਹ ਵਨ ਨੇਸ਼ਨ ਵਾਲਿਆਂ ਦੇ ਵਿੱਚ ਵੀ ਹੁਣ ਸੱਪ ਦੇ ਮੂੰਹ ਚ ਕੋੜ ਕਿਰਲੇ ਵਾਲੀ ਗੱਲ ਹੈ। ਉਹ ਕੀ ਕਰਨਗੇ ਹੁਣ ਹੈ ਨਾ, ਪਹਿਲਾਂ ਤਾਂ ਉਹ ਕਹਿੰਦੇ ਸੀਗੇ ਗਰੀਬ ਲੋਕ ਹੋਰ ਗਰੀਬ ਹੁੰਦੇ ਜਾ ਰਹੇ ਆ, ਮਾਈਗ੍ਰੇਸ਼ਨ ਨੂੰ ਬਹੁਤ ਵੱਡਾ ਇਸ਼ੂ ਬਣਾਇਆ ਗਿਆ
1: ਨਹੀਂ, ਕਈ ਚੀਜ਼ਾਂ
0: ਮਾਈਗ੍ਰੇਸ਼ਨ ਦੇ
1: ਨੇ।
0: ਨੈਟੋ, ਹਾਂਜੀ ਨੈਟ ਓਵਰਸੀਜ਼ ਮਾਈਗ੍ਰੇਸ਼ਨ ਦੇ ਨੰਬਰ ਹਜੇ ਵੀ ਹਾਈ ਨੇ, 25 ਤੋਂ 26 ਚ 260,000 ਆਏ ਹੈ, ਸਰਕਾਰ ਦੀ ਫੋਰਕਾਸਟ ਤੋਂ 35,000 ਜ਼ਿਆਦਾ ਆਏ ਹੈ। ਸੋ ਰੌਲਾ ਤਾਂ ਉਹਨਾਂ ਨੇ ਪਾਉਣਾ ਹੈ। ਵਨ ਨੇਸ਼ਨ ਕਹਿੰਦੀ ਹੈ ਜੀ ਅਸੀਂ 1,30,000 ਕਰ ਦਿਆਂਗੇ, ਕੋਲੀਸ਼ਨ ਨੇ ਹਜੇ ਨੰਬਰ ਨਹੀਂ ਦਿੱਤੇ ਪਰ ਉਹ ਕਹਿੰਦੇ ਅਸੀਂ 2,00,000 ਤੋਂ ਥੱਲੇ ਥੱਲੇ ਕਰਾਂਗੇ। ਸੋ ਇਹ ਸਾਰੇ ਇਸ਼ੂਜ਼ ਮਤਲਬ ਹੈ ਤਾਂ ਹੈ ਇਹ
1: ਨਹੀਂ, ਗਿਣਤੀਆਂ ਮਿਣਤੀਆਂ ਤਾਂ ਹੋਣੀਆਂ, ਬਾਕੀ ਸਿਸਟਮ ਵੀ ਇੱਕ ਵਾਰ ਹਿੱਲਣਾ। ਹੁਣ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਵੀ ਪਹਿਲਾਂ ਇੱਕ ਮੋਟਾ ਜਿਹਾ ਆਪਣੀਆਂ ਗਰਾਜ ਜਿਹੜੇ ਜਾਂ ਯਾਰ ਦੋਸਤ ਇਕੱਠੇ ਹੁੰਦੇ ਆ, ਇਹੀ ਲੱਗਦਾ ਵੀ ਜਿਹੜੀ ਸਿਕਿਉਰਿਟੀ ਆ ਵੈਲਥ ਦੀ, ਤੁਸੀਂ ਜੀ ਇੱਕ ਘਰ ਲੈ ਲਓ, ਇੱਕ ਇਨਵੈਸਟਮੈਂਟ ਪ੍ਰੋਪਰਟੀ ਲੈ ਲਓ, 15 ਤੋਂ ਜੀ 20% ਰਿਟਰਨ ਆ ਜੂ, ਆਹ ਹੋ ਜੂ ਆਹ ਹੋ ਜੂ। ਹੁਣ ਜਦ ਉਹ ਰਿਟਰਨ ਘੱਟਦੀ ਨਜ਼ਰ ਆਉਣੀ ਆ ਤਾਂ ਫਿਰ ਜ਼ਾਹਰਾ ਤੌਰ 'ਤੇ ਬੰਦਾ ਕਹਿੰਦਾ ਯਾਰ ਇੱਦੂ ਕੋਈ ਕੰਮ ਕਾਰ ਤੋੜ ਲਈਏ, ਕੋਈ ਹੈ ਨਾ ਰੈਸਟੋਰੈਂਟ ਲੈ ਲਈਏ, ਕੋਈ ਹੋਰ ਕੰਮ ਕਰ ਲਈਏ, ਜਾਂ ਜਿਹੜੇ ਗੱਲਾਂ 'ਚ ਰੁਕਾਵਟ ਹੋਈ ਹੋਈ ਆ ਉਹਦੇ ਨਾਲ ਸਿਸਟਮ ਹਿੱਲਣ ਦੀ ਸੰਭਾਵਨਾ ਹੈਗੀ ਆ,
0: ਕਿਉਂਕਿ ਹਿੱਲਣਾ ਵੀ ਚਾਹੀਦਾ ਸੀ ਲੌਂਗ ਓਵਰਡਿਊ।
1: ਨਹੀਂ, ਬਹੁਤ ਬਹੁਤ ਮਿਹਰਬਾਨੀ ਵਰਿੰਦਰ, ਅਤੇ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਕਾਫੀ ਸਾਰੇ ਫੈਕਟਰਸ ਤੋਂ ਆਗਾਹ ਕੀਤਾ ਅਤੇ ਗੱਲਾਂ 'ਚੋਂ ਗੱਲ ਕੱਢੀ, ਕਿ ਬਜਟ ਦੀਆਂ ਬਹੁਤ ਸਾਰੀਆਂ ਚੀਜ਼ਾਂ ਕਈ ਵਾਰ ਸਿਰ ਦੇ ਉੱਪਰ ਉਹਦੀ ਲੰਘ ਜਾਂਦੀਆਂ, ਬੰਦਾ ਜਦ ਬਿਲੀਅਨ ਵਰਡ ਸੁਣਦਾ ਬੰਦਾ ਕਹਿੰਦਾ ਛੱਡੋ ਯਾਰ ਇਹ 'ਚ ਕਿ ਕੋਈ ਕੰਮਾਂ 'ਚੋਂ ਕੰਮ ਆ, ਆਪਾਂ ਤਾਂ ਇਹ ਨਹੀਂ ਪਤਾ ਵੀ ਇਹ 'ਚ ਜੀਰੋਆਂ ਕਿੰਨੀਆਂ। ਪਰ ਜਦੋਂ ਉਹਨੂੰ ਸਰਲ ਢੰਗ ਨਾਲ ਸਾਦ ਮੁਰਾਦੇ ਢੰਗ ਨਾਲ ਦੱਸਿਆ ਜਾਂਦਾ ਵੀ ਇਹਨਾਂ ਚੀਜ਼ਾਂ ਦਾ ਇੱਦਾਂ ਅਸਰ ਪਊਗਾ, ਤਾਂ ਉਸ ਲਿਹਾਜ਼ ਨਾਲ ਗੱਲ ਸਮਝਣੀ ਆਸਾਨ ਹੋ ਜਾਂਦੀ ਹੈ। ਅਤੇ ਅੱਜ ਸਮਾਂ ਦੇਣ ਲਈ ਬੜੀ ਮਿਹਰਬਾਨੀ, ਧੰਨਵਾਦ।
0: ਹਾਂਜੀ, ਥੈਂਕ ਯੂ
2: ਜੀ, ਬਹੁਤ ਸ਼ੁਕਰੀਆ ਜੀ। ਇੱਕ ਬ੍ਰੇਕ ਦਾ ਸਮਾਂ ਆ ਗਿਆ ਸਨ ਸਾਡੇ ਨਾਲ ਵਰਿੰਦਰ ਜੀ, ਅਤੇ ਆਸ ਕਰਦੇ ਹਾਂ ਕਿ ਅੱਜ ਦੀ ਜਾਣਕਾਰੀ ਤੁਸੀਂ ਪਸੰਦ ਕੀਤੀ ਹੋਏਗੀ। ਸੋ ਇਹਨਾਂ ਗੱਲਾਂ ਬਾਤਾਂ ਨੂੰ ਅੱਗੇ ਆਪਾਂ ਜਾਰੀ ਰੱਖਦੇ ਹਾਂ, ਤੁਸੀਂ ਵੀ ਕੋਈ ਆਪਣੀ ਇਨਪੁੱਟ ਪਾਉਣੀ ਆ ਅਤੇ ਅਗਲੇ ਹਿੱਸੇ ਦੇ ਵਿੱਚ ਤੁਸੀਂ ਜ਼ਰੂਰ ਪਾ ਸਕਦੇ ਹੋ। ਬਹੁਤ ਤਾਂ ਨਹੀਂ, ਕੋਈ ਇੱਕ ਦੋ ਕਾਲਰ ਸ਼ਾਇਦ ਆਪਾਂ ਸਪੇਸ ਦੇ ਵਿੱਚ ਲੈ ਸਕੀਏ। ਅਤੇ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ। ਹਾਂਜੀ, 1674 AM
3: प्रारंभिक बाल्यावस्था शिक्षक या प्रशिक्षक के रूप में आप बच्चों के जीवन को आकार दे सकते हैं, आप अपना करियर बना सकते हैं, अपनी विशेषज्ञता साझा कर सकते हैं और विक्टोरिया के बच्चों और परिवारों पर स्थायी प्रभाव डाल सकते हैं, अपने करियर को संवारें। अधिक जानकारी के लिए vic.gov.au/kinder पर जाएं। विक्टोरियन सरकार, मेलबर्न।

0: ब्रोकर्स अपने इंश्योरेंस से हर लोड ले। याद रखो बस अमरिंदर गिद्दा कॉल 0491-999-555। गिद्दा इंश्योरेंस शर्ता लागू।
1: JBCO Films लेके आए ने एक्शन इमोशन अते फुल ऑन एंटरटेनमेंट पंजाबी फीचर फिल्म शेरा।
2: 5 साल बाद मुड़िया शेरे ते मुड़िया भी केड़े हालत च।
3: स्टारिंग परमीश वर्मा, सोनल चौहान, योगराज सिंह, मानव विज अते होर भी उगे कलाकार।
4: मैं उत्थों भी मुड़ के हूं जत्थों कोई नहीं मुड़ के हूं।
1: Written and directed by Savio Sandhu. Produced by Anmol Sahni.
3: Hun vekhna na bhullyo 15 Mai ton tuhade nedle cinema gharan vich.
0: Melbourne de southeast ilake de sare builders te bricklayers layi khush khabri. Tuhadi har building de structure di ik majboot neev ate damdar pehchan den layi aa gaye ne Oz Lintels. Oz Lintel supply karde ne sare sizes de galvanized brick lintel, T-bars, equal and unequal angles. ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।
5: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
0: Creative events leke aa rahe ne saal di sab to intezaar kiti gayi sangeetmay sham, Heritage Tour 2026, Dr. Satinder Sartaaj.
6: Ho lawa ishq de ambri udaariyan, mainu pyar diyan jadiyan khumariyan।
0: 17 May 2026 sham 6 baje, Melbourne di shaan Road Laver Arena vich। Sponsorship di information layi call karo 0426-809-499। For tickets visit ticktech.com.au।
7: Orbit Homes apne iradiyan vaang sirf imarat nahi balki apne har ek grahak layi banaunde ne unhan de supneyan da ek majboot ghar। House and Land Experts Orbit Homes apne 44 variyan te tajurbe nal thonu dinde ne 100% fixed price guarantee with an industry leading 24-month price lock। Aaj hi pahuncho Orbit Homes Display Centers ya call karo Harpan Chauhan no 0433-280-252।
8: यूथ जस्टिस वर्कर दे तौर ते तुसी हिरासत विचले नौजवानां दी सहायता करोगे। ए एक सुरक्षित नौकरी है जिस विच तनखाह समेत ट्रेनिंग अते तरक्की दे मौके शामिल हन। जे तुसी एक सहायक टीम नाल सफल अते संतुष्टि भरे पेशे दी भाल कर रहे हो तां यूथ जस्टिस करियर्स लिख के भेजो। Authorized by Victorian Government, Melbourne।
0: Kitchen da style dull lagda, bathroom vanity simple jya, hun tension khatam karo, aa gaya ZJ Stone Mason। Pade kar nu banaye ekdam classy, assi banaune ha designer stone bench tops for kitchen, stylish vanity ate modern laundry, oh vi porcelain ate marble nal, jithe elegance mildi hai durability nal। Hun na sirf kar par tuhadi personality vi shine karegi stone de style nal। Call karo 0410-045-555 या आज ही विजिट करो 104 कॉलिंस रोड, मेल्टन।
9: की होया, इनी टेंशन क्यों लेती हुई है?
10: यार की दसा, मॉर्गेज दा काम आज भी नहीं बनया।
9: आज सिम्मी पैन जी आए सी, उन्होंने अपना मॉर्गेज यूवी फाइनेंशियल सर्विसेज तो थोड़े टाइम विच ही करवा लेता।
10: अच्छा, असी भी उन्होंने कॉन्टेक्ट कर दिया फिर ता।
9: जेकर थानू भी लोड है होम लोन, रीफाइनेंस, कार लोन या फिर एनी अदर लोन दी, ता आज ही कॉन्टेक्ट करो हरप्रीत सिंह फ्रॉम यूवी फाइनेंशियल सर्विसेज एट 0430-8833-11 ਓ ਵਿਜ਼ਿਟ uvfinancial.com.au।
11: ਪੈਂਜੀ ਕੀ ਹਾਲ ਹੈ ਪਿੱਠ ਦਰਦ ਦਾ?
12: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
11: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
9: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
10: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ। ਬੰਸਲ ਇਮੀ
13: ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
14: ਨੰਬਰ ਦਾ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
13: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
15: ਪ੍ਰੀਤ, ਕੀ ਹੋਇਆ?
16: ਓ, ਇਸ ਵਾਰ ਫੇਰ ਪੀਟੀ ਚ ਬੈਂਡ ਨਹੀਂ ਆਏ, ਹੁਣ ਫੇਰ ਕੋਈ ਵੀਜ਼ਾ ਨਹੀਂ ਪੈਣਾ, ਲੱਗਦਾ ਇੰਡੀਆ ਵਾਪਸ ਜਾਣਾ ਪੈਣਾ।
17: ਜੇ ਤੁਸੀਂ ਵੀ ਇਹਨਾਂ ਦੇ ਵਾਂਗ ਥੱਕ ਚੁੱਕੇ ਹੋ ਤਾਂ ਹੁਣੇ ਕੰਟੈਕਟ ਕਰੋ ਆਸਟ੍ਰੇਲੀਆ ਵਿੱਚ ਭਰੋਸੇ ਅਤੇ ਤਜਰਬੇ ਵਾਲੇ ਡਿਜ਼ਾਇਨ ਮਾਈਗ੍ਰੇਸ਼ਨ ਵਾਲਿਆਂ ਨੂੰ। ਇਹਨਾਂ ਕੋਲ ਹੈ ਇੰਪਲੋਇਰ ਸਪਾਂਸਰ ਵੀਜ਼ਾ, ਪਰਮਨੈਂਟ ਰੈਜ਼ੀਡੈਂਸੀ, ਸਟੂਡੈਂਟ ਵੀਜ਼ਾ, TR, ਪੇਰੈਂਟਸ ਵੀਜ਼ਾ ਅਤੇ ਬਾਕੀ ਸਾਰੀਆਂ ਇਮੀਗ੍ਰੇਸ਼ਨ ਤੋਂ ਰਿਲੇਟਡ ਸਰਵਿਸਿਜ਼। ਨੰਬਰ ਲਿਖੋ 0451-1100, 0451-1100। Desire migration, sona chahida,
18: bharosa chahida,
17: quality te buyback vi chahida, chale aao Delhi Jewelers, Stockland Point Cook vikhe, jithe 22 karat gold, classy silver, dazzling diamonds ate gemstones, custom jewelry thode order te ready, purana sona buyback and exchange turant, cash chahida, gold loan easy and safe, repair, bullion buying, selling, sab ek hi jagah te oh vi wajib rate te, Delhi Jewelers, 310/2 Main Street, Point Cook, call 0493-536-042। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਸ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ, ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
19: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ?
20: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
19: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
21: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਹੈ ਸੀਕ੍ਰੇਟ।
22: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ, ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
21: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
23: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਜੀ ਰੇਡੀਓ ਹਾਂਜੀ 1674 AM ਤੇ ਤੁਸੀਂ ਗੱਲਾਂ ਬਾਤਾਂ ਸੁਣ ਰਹੇ ਹੋ, ਬਜਟ ਦਾ ਵਿਸ਼ਲੇਸ਼ਣ ਸੁਣ ਰਹੇ ਹੋ। ਡਾਕਟਰ ਵਰਿੰਦਰਜੀਤ ਮਕੌਰੀ ਯੂਨੀਵਰਸਿਟੀ ਦੇ ਰਿਸਰਚ ਫੈਲੋ ਨੇ, ਉਸ ਸਿਲਸਿਲੇ 'ਚ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਆ ਕਿ ਇਹਦੇ ਵਿੱਚ ਕਿਹਨੂੰ ਨਫ਼ਾ ਹੋਣਾ ਅਤੇ ਕਿਹਨੂੰ ਨੁਕਸਾਨ ਹੋਣਾ। ਉਸ ਲਿਹਾਜ਼ ਨਾਲ ਬਹੁਤ ਸਾਰੀਆਂ ਗੱਲਾਂ ਪਹਿਲਾਂ ਹੀ ਕੀਤੀਆਂ ਜਾ ਚੁੱਕੀਆਂ। ਮਾਈਗ੍ਰੇਸ਼ਨ 'ਤੇ ਕੀ ਅਸਰ ਪਊਗਾ, ਉਸ ਸਿਲਸਿਲੇ 'ਚ ਆਪਾਂ ਪ੍ਰੋਗਰਾਮ ਦੇ ਸ਼ੁਰੂਆਤ 'ਚ ਗੱਲਬਾਤ ਕੀਤੀ ਸੀ ਅਤੇ ਹੁਣ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ। ਸਾਡੀ ਕੋਸ਼ਿਸ਼ ਆ ਤੁਹਾਡੇ ਤੋਂ ਜਾਣਨ ਦੀ, ਕਿਉਂਕਿ ਦੁਤਰਫਾ ਗੱਲਬਾਤ ਹੋਵੇ ਤਾਂ ਵਧੀਆ ਵੀ ਲੱਗਦਾ, ਕਿ ਤੁਸੀਂ ਇਸ ਬਜਟ ਬਾਰੇ ਕੀ ਸੋਚਦੇ ਹੋ। ਇਸ ਬਜਟ ਦੇ ਕੱਲ੍ਹ ਜਿਮ ਚਾਮਰਸ ਵੱਲੋਂ ਪ੍ਰਜੈਂਟ ਕਰਨ ਤੋਂ ਬਾਅਦ ਕੀ ਤੁਹਾਡੀਆਂ ਨਜ਼ਰਾਂ 'ਚ ਸਰਕਾਰ ਬਾਰੇ ਜੋ ਰਾਏ ਬਣੀ ਆ, ਕੀ ਉਹ ਹਾਂ ਪੱਖੀ ਹੈ, ਨਾ ਪੱਖੀ ਹੈ? ਕੀ ਤੁਸੀਂ ਲੇਬਰ ਸਰਕਾਰ ਵੱਲ ਨੂੰ ਝੁਕਾ ਰੱਖਦੇ ਹੋ, ਜਾਂ ਤੁਹਾਨੂੰ ਲੱਗਦਾ ਕਿ ਨਹੀਂ ਕੋਲੀਸ਼ਨ ਆ, ਵਨ ਨੇਸ਼ਨ ਆ, ਉਹ ਜਿਹੜੀਆਂ ਜਿਹੜੀਆਂ ਚੀਜ਼ਾਂ 'ਤੇ ਸਵਾਲ ਕਰ ਰਹੇ ਆ ਸਰਕਾਰ ਨੂੰ ਬਜਟ ਨੂੰ, ਕਿ ਭਾਈ ਇਹਦੇ ਨਾਲ ਕਿਸੇ ਚੀਜ਼ ਦਾ ਕੋਈ ਹੱਲ ਨਹੀਂ ਹੋਣਾ, ਸਰਕਾਰ ਟੋਟਲ ਫੇਲੀਅਰ ਸਾਬਤ ਹੋਈ ਆ, ਜਾਂ ਤੁਹਾਨੂੰ ਇਸ ਤਰ੍ਹਾਂ ਲੱਗਦਾ?
1: ਵੇਖੋ, ਬਜਟ ਫਰਕ ਤਾਂ ਪੈਂਦਾ ਵਾ ਹਰ ਇੱਕ ਚੀਜ਼ ਦਾ, ਕਿਸੇ ਦਾ ਕੁਛ ਵੱਧ ਫਾਇਦਾ, ਕਿਸੇ ਦਾ ਕੁਛ ਘੱਟ ਨੁਕਸਾਨ। ਸੋ ਹਰ ਇੱਕ ਚੀਜ਼ ਦਾ ਆਪਾਂ ਵੇਖਦੇ ਹਾਂ ਕਿ ਫਾਇਦਾ ਨੁਕਸਾਨ ਤਾਂ ਹੁੰਦਾ ਵਾ, ਅਤੇ ਜਿਹੜੀ ਵਿਰੋਧੀ ਧਿਰ ਆ ਉਹ ਆਪਣਾ ਜੇਕਰ ਇਮਾਨਦਾਰੀ ਦੇ ਨਾਲ ਰੋਲ ਨਿਭਾਵੇ ਤਾਂ ਉਹ ਬੜੀ ਵਧੀਆ ਇੱਕ ਡੈਮੋਕ੍ਰੇਸੀ ਦੀ ਇਗਜ਼ਾਮਪਲ ਹੁੰਦੀ ਹੈ। ਪਰ ਹੁਣ ਆਪਾਂ ਅਜੋਕੇ ਸਮੇਂ 'ਚ ਵੇਖਦੇ ਹਾਂ ਕਿ ਸਿਰਫ ਅਗਲੇ 'ਚ ਨੁਕਸ ਪਿੱਲੀਆਂ ਕੱਢਣ ਦੇ ਲਈ, ਅਗਲੇ ਨੂੰ ਨੀਵਾਂ ਵਿਖਾਉਣ ਦੇ ਲਈ ਕੁਛ ਨਾ ਕੁਛ ਉਹਦੇ ਵਿੱਚ ਜ਼ਰੂਰ ਕੱਢ ਕੇ ਲੈ ਕੇ ਆਉਂਦਾ ਜਾਂਦਾ। ਸੋ ਹੁਣ ਵੇਖੋ ਵੀ ਇੱਥੇ ਆਸਟ੍ਰੇਲੀਆ ਦੇ ਵਿੱਚ, ਇੱਥੋਂ ਦੀ ਰਾਜਨੀਤੀ ਦੇ ਵਿੱਚ ਕੀ ਕੱਢ ਕੇ ਲੈ ਕੇ ਆਉਂਦਾ ਜਾਂਦਾ। ਫਿਲਹਾਲ ਤੁਸੀਂ ਸਾਨੂੰ ਆਪਣੇ ਫੀਡਬੈਕ ਵੀ ਜ਼ਰੂਰ ਭੇਜੋ ਗੱਲਾਂ। ਕਈ ਵਾਰੀ ਕਈ ਜਿਹੜੀਆਂ ਨੇ ਬਹੁਤ ਭਾਰੀਆਂ ਹੁੰਦੀਆਂ ਨੇ, ਕਈ ਸਾਡੇ ਕੰਮ ਦੀਆਂ ਹੁੰਦੀਆਂ ਨੇ, ਕਈ ਸਾਡੇ ਨਹੀਂ, ਪਰ ਸਾਡੇ ਲਈ ਜਾਣਕਾਰੀ ਜਿਹੜੀ ਹਾਸਲ ਰੱਖਣੀ ਜ਼ਰੂਰ ਕੰਮ ਦੀ ਹੁੰਦੀ ਹੈ। ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਚੀਜ਼ ਕਿੱਦਾਂ ਹੋ ਰਹੀ ਹੈ ਜਿੱਥੇ ਆਪਾਂ ਰਹਿ ਰਹੇ ਹਾਂ ਖਾਸ ਤੌਰ ਦੇ ਉੱਤੇ ਉੱਥੇ। ਅਤੇ ਤੁਸੀਂ ਆਪਣੀ ਫੀਡਬੈਕ ਜ਼ਰੂਰ ਭੇਜੋ। ਮਾਫ਼ੀ ਚਾਹੁੰਦਾ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਆਪਾਂ ਉਸ ਢੰਗ ਦੇ ਨਾਲ ਹਿੱਸਾ ਨਹੀਂ ਬਣਾ ਸਕੇ, ਕੋਈ ਵਿਸ਼ਾ ਹੀ ਕੁਛ ਇੱਦਾਂ ਦਾ ਹੀ ਪਹਿਲਾਂ ਸਮਝਣ ਵਾਲਾ ਅਤੇ ਫਿਰ ਅੱਗੇ ਉਹਦੇ 'ਤੇ ਗੱਲਬਾਤ ਹੋਵੇ। ਸੋ ਸਾਡਾ ਮਕਸਦ ਵੀ ਇਹ ਹੁੰਦਾ ਕਿ ਆਸ ਪਾਸ ਜੋ ਕੁਛ ਹੋ ਰਿਹਾ, ਵਾਪਰ ਰਿਹਾ, ਉਹਦੇ ਉੱਤੇ ਤੁਹਾਡੇ ਨਾਲ ਜਾਣਕਾਰੀ ਵੱਧ ਤੋਂ ਵੱਧ ਆਪਾਂ ਸਾਂਝੀ ਕਰੀਏ, ਕਰਵਾਈਏ। ਇੱਕ ਜਾਣਕਾਰੀ ਤੁਹਾਡੇ ਨਾਲ ਆਪਾਂ ਸਾਂਝੀ ਕੀਤੀ ਸੀ ਕਿ ਡਾਕਟਰ ਸਤਿੰਦਰ ਸਰਤਾਜ ਦਾ ਸ਼ੋਅ 16 ਅਤੇ 17 ਤਰੀਕ ਨੂੰ ਇਸੇ ਹਫ਼ਤੇ ਰੋਡ ਲਿਵਰ ਅਰੀਨਾ 'ਚ ਹੋ ਰਿਹਾ। ਇੱਕ ਸਾਡੇ ਕੋਲ ਮੈਸੇਜ ਪਹੁੰਚਿਆ ਜੀ, ਇਹਨਾਂ ਨੇ ਟਿਕਟਾਂ ਲਈਆਂ ਸੀ, ਇਹਨਾਂ ਨੇ 17 ਤਰੀਕ ਦੀਆਂ ਅੱਗੇ ਵਾਲੀਆਂ ਟਿਕਟਾਂ ਨੇ, ਮੈਨੂੰ ਹੁਣ ਇਹ ਨਹੀਂ ਪਤਾ ਵੀ ਕਿੰਨੀਆਂ ਕੁ ਅੱਗੇ ਨੇ, ਅਤੇ ਇਹ ਤੁਸੀਂ ਜੇ ਲੈਣੀਆਂ ਨੇ ਤਾਂ ਇਹਨਾਂ ਦੀਆਂ ਜਿਹੜੀਆਂ ਟਿਕਟਾਂ ਜਿਹੜੀਆਂ 400 ਅਤੇ 48 ਦੀਆਂ, ਯਾਨੀ ਕਿ 450 ਦੀਆਂ ਟਿਕਟਾਂ ਜਿਹੜੀਆਂ ਨੇ ਉਹ ਇਹ 350 ਦੇ ਵਿੱਚ ਦੇ ਰਹੇ ਆ। ਕਹਿੰਦੇ ਕਿ ਸਾਨੂੰ ਕੰਮ ਪੈ ਗਿਆ ਕੋਈ, ਆਪਾਂ ਨਹੀਂ ਜਾ ਸਕਦੇ। ਸੋ ਰੈਗੂਲਰ ਇਹ ਸਾਡੇ ਲਿਸਨਰ ਨੇ, ਪਹਿਲਾਂ ਵੀ ਇਹਨਾਂ ਦੇ ਮੈਸੇਜ ਅਤੇ ਵਾਹ ਵਾਸਤਾ ਇਹਨਾਂ ਦੇ ਨਾਲ ਪੈਂਦਾ ਰਹਿੰਦਾ ਵਾ। ਸੋ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਜੇ ਕੋਈ ਜਾਣ ਦਾ ਸੋਚ ਰਿਹਾ। ਅਤੇ ਦੱਸ ਦਾਂ ਕਿ ਇਹ ਟਿਕਟਾਂ 17 ਤਰੀਕ ਦੀਆਂ ਨੇ, ਐਤਵਾਰ ਦੀਆਂ, ਅਤੇ ਅੱਗੇ ਦੀਆਂ ਹੀ ਨੇ। ਅਤੇ ਜੇ ਤੁਸੀਂ ਇੰਟਰਸਟਿਡ ਹੋ ਕਿਸੇ ਨੇ ਜਾਣਾ ਤਾਂ ਤੁਹਾਨੂੰ ਆਪਾਂ ਨੰਬਰ ਇਹਨਾਂ ਦਾ ਪਾਸ ਕਰ ਦਾਂਗੇ, ਬਾਕੀ ਤੁਸੀਂ ਇੱਕ ਦੂਸਰੇ ਦੇ ਨਾਲ ਗੱਲਬਾਤ ਕਰ ਲਿਓ। ਤੁਸੀਂ ਧੰਨਵਾਦ ਜੀ ਤੁਹਾਡਾ। ਅਤੇ ਇੱਕ ਵਾਰੀ ਫਿਰ ਤੋਂ ਗੱਲਾਂ ਸਾਡੀਆਂ ਅੱਜ ਦੇ ਬਜਟ ਦੇ ਉੱਤੇ ਚੱਲ ਰਹੀਆਂ ਸੀ, ਸੇ ਗੱਲਾਂ ਬਾਤਾਂ ਦੇ ਦਰਮਿਆਨ ਕੁਛ ਹੋ ਸਕਦਾ ਤੁਹਾਡੇ ਵੀ ਸਵਾਲ ਹੋਣ, ਅਤੇ ਉਹ ਆਪਣੇ ਸਵਾਲ ਤੁਸੀਂ ਬਿਹਤਰ ਆ ਕਿ ਆਪਣੇ ਜਿਹੜੇ ਤੁਹਾਡੇ ਅਕਾਊਂਟੈਂਟ ਬ੍ਰੋਕਰ ਉਹਨਾਂ ਮਾਹਰਾਂ ਦੇ ਲਈ ਤੁਸੀਂ ਆਪਣੇ ਸਵਾਲ ਜ਼ਰੂਰ ਤਿਆਰ ਕਰਕੇ ਰੱਖੋ। ਅਤੇ ਇੱਕ ਵਾਰੀ ਜ਼ਰੂਰ ਤੁਸੀਂ ਧਿਆਨ ਕਰ ਲਿਓ, ਡਿਸਕਸ ਕਰ ਲਿਓ, ਕਿਉਂਕਿ ਕਾਫੀ ਕੁਛ ਹੁਣ ਨਵੇਂ ਬਜਟ ਤੋਂ ਬਾਅਦ ਬਦਲਦਾ। ਅਤੇ ਅੱਜ ਦੇ ਦਿਨ ਦੀ ਸਾਡੀ ਗੱਲਬਾਤ ਜਿਹੜੀ ਅੱਗੇ ਚੱਲ ਕੇ ਵੀ ਕਈ ਮਾਹਰਾਂ ਦੇ ਨਾਲ ਅਲੱਗ ਅਲੱਗ ਐਂਗਲਸ ਤੋਂ ਇਸੇ ਤਰ੍ਹਾਂ ਨਾਲ ਜਾਰੀ ਰਹੂਗੀ। ਸੋ ਇਸ ਕਰਕੇ ਤੁਸੀਂ ਪ੍ਰੋਗਰਾਮ ਸਾਡੇ ਸੁਣਦੇ ਰਹੋ ਅੱਜ ਦੇ ਦਿਨ ਦੇ। ਸੋ ਜਿਹੜੀ ਇਸ ਟਾਈਮ ਦੇ ਉੱਤੇ ਨੈਗੇਟਿਵ ਗੇਰਿੰਗ ਜਾਂ CGT ਦੇ ਉੱਤੇ ਵਰਿੰਦਰ ਜੀ ਵੀ ਗੱਲਬਾਤ ਕਰਕੇ ਗਏ ਨੇ, ਇੱਕ ਵਿੱਚ ਜ਼ਰੂਰ ਪੁਆਇੰਟ ਸੀ ਇਹਨਾਂ ਦਾ ਕਿ ਜਿਹੜਾ ਆਪਣੇ ਨੇ ਇਸ ਟਾਈਮ ਦੇ ਉੱਤੇ ਸਰਕਾਰ ਦੇ ਜੇ ਡਿਸੀਜ਼ਨ ਕਾਫੀ ਦਲੇਰਾਨਾ ਡਿਸੀਜ਼ਨ ਨੇ। ਸੋ ਇਹਦੇ ਵਿੱਚ ਇੱਕ ਕੁਛ ਇੱਕ ਜਿਹੜੀਆਂ ਚੀਜ਼ਾਂ ਮੇਰੇ ਵੀ ਧਿਆਨ ਦੇ ਵਿੱਚ ਜਾਂ ਫਿਰ ਆਮ ਚਰਚਾ 'ਚ ਹਾਲੇ ਸ਼ਾਇਦ ਆਉਣਗੀਆਂ ਜਾਂ ਵੇਖਾਂਗੇ ਕੀ ਅਸਰ ਪੈਂਦਾ, ਨੋ ਡਾਊਟ ਇਸ ਟਾਈਮ ਇਹ ਉਹ ਸਟੈਪ ਨੇ ਉਹਦੇ ਵਿੱਚੋਂ ਕਈ ਜਿਹੜੇ ਪਿਛਲੀਆਂ ਸਰਕਾਰਾਂ ਕਈ ਲੈਣ ਤੋਂ ਡਰਦੀਆਂ ਰਹੀਆਂ ਨੇ। ਆਪਾਂ ਹਰ ਵਾਰ ਸੁਣਦੇ ਰਹੇ ਹਾਂ ਨੈਗੇਟਿਵ ਗੇਰਿੰਗ ਦੇ ਉੱਤੇ ਕੋਈ ਸਰਕਾਰ ਫੈਸਲਾ ਲਊਗੀ ਲਊਗੀ ਲਊਗੀ, ਪਰ ਫਿਰ ਨਹੀਂ ਲਿਆ ਜਾਂਦਾ, ਉਹਦੇ ਫਾਇਦੇ ਨੁਕਸਾਨ ਜੇ ਦੱਸ ਕੇ ਤਾਂ ਫਿਰ ਉਹਨੂੰ ਗੋਲ ਮੋਲ ਕਰ ਦਿੱਤਾ ਜਾਂਦਾ। ਉਹ ਸ਼ਾਇਦ ਇਸ ਕਰਕੇ ਕਿਉਂਕਿ ਇਹਦੇ ਨਾਲ ਵੋਟਾਂ ਵੀ ਟੁੱਟਣ ਦਾ ਡਰ ਹੁੰਦਾ, ਇਹਦੇ ਨਾਲ ਅਮੀਰਾਂ ਦੇ ਨਾਲ ਸਿੱਧਾ ਪੰਗਾ ਜਦੋਂ ਵੀ ਕੋਈ ਸਰਕਾਰ ਲੈਂਦੀ ਆ ਅਤੇ ਉਹਦਾ ਅਸਰ ਪੈਣਾ ਲਾਜ਼ਮੀ ਹੁੰਦਾ ਵਾ। ਸੋ ਉਹ ਹੁਣ ਵੇਖਣ ਵਾਲੀ ਚੀਜ਼ ਆ ਕਿ ਉਹ ਪੈਂਦਾ ਜਾਂ ਨਹੀਂ ਪੈਂਦਾ, ਜਾਂ ਪੈਂਦਾ ਤਾਂ ਕਿੱਦਾਂ ਪੈਂਦਾ।
0: ਨਹੀਂ, ਇਹਦੇ 'ਤੇ ਕਾਫੀ ਸਾਰੀ ਡਿਸਕਸ਼ਨ ਆਲਰੇਡੀ ਹੋ ਚੁੱਕੀ ਆ ਅਤੇ ਆਪਾਂ ਲੋਕ ਰਾਏ ਵੀ ਹੁਣ ਕਿਉਂਕਿ ਲੋਕਾਂ ਦੀ ਆਵਾਜ਼ ਆਪਾਂ ਕਹਿ ਦਿੰਦੇ ਨਾ ਰੱਬ ਦੀ ਆਵਾਜ਼ ਹੁੰਦੀ ਆ, ਉਹ ਕੋਈ ਸੋਸ਼ਲ ਮੀਡੀਏ 'ਤੇ ਦਾਬਵੀਂ ਸੁਰ 'ਚ ਗੱਲ ਕਰ ਰਿਹਾ, ਕੋਈ ਵੋਕਲ ਆ, ਜਿਹੜਾ ਤਾਂ ਜਿਸ ਪਾਰਟੀ ਦੇ ਹੱਕ 'ਚ ਉਸ ਕਿਸਮ ਦੀ ਗੱਲਬਾਤ ਹੀ ਆ ਰਹੀ ਆ। ਜਾਂ ਇਹ ਕਹਿ ਲਈਏ ਜਿਵੇਂ ਵਰਿੰਦਰ ਹੋਣੀ ਵੀ ਕਹਿੰਦੇ ਸੀ ਸੋਸ਼ੋ ਇਕਨੋਮਿਕ ਲੈਵਲ 'ਤੇ ਜਿਹੜੇ ਲੋਕ ਥੋੜ੍ਹੇ ਜਿਹੇ ਥੱਲੇ ਨੇ, ਜਿਨ੍ਹਾਂ ਦੀ ਆਮਦਨ 80-90 ਹਜ਼ਾਰ 70 ਹਜ਼ਾਰ ਤੋਂ ਥੱਲੇ ਆ, ਉਹ ਇਸ ਬਜਟ ਨੂੰ ਥੋੜ੍ਹਾ ਜਿਹਾ ਹਾਂ ਪੱਕੀ ਹੁੰਗਾਰਾ ਦੇ ਰਹੇ ਆ। ਅਤੇ ਦੂਜੇ ਜਿਹੜੇ ਫਿਰ ਜ਼ਾਹਰਾ ਤੌਰ 'ਤੇ ਜਿਨ੍ਹਾਂ ਦੇ ਹੁਣ ਮਾਰਜਨਸ, ਪ੍ਰੋਫਿਟਸ ਜਾਂ ਸਲਾਨਾ ਆਮਦਨ, ਜਿਨ੍ਹਾਂ ਨੇ ਸੋਚਿਆ ਸੀ ਵੀ ਇੱਕ ਵਾਰ ਇਹ ਵੈਲਥ ਜਨਰੇਟ ਕਰ ਲਈ, ਹੁਣ ਸਾਰੀ ਉਮਰ ਦੀਆਂ ਰੋਟੀਆਂ। ਜਿਵੇਂ ਟੈਕਸੀ ਇੰਡਸਟਰੀ 'ਚ ਹੋਇਆ, ਮਹਿੰਗੇ ਭਾਅ ਦੀਆਂ ਟੈਕਸੀ ਦੀਆਂ ਪਲੇਟਾਂ ਮਿਲੀਆਂ, ਅਤੇ ਮੁੜ ਕੇ ਇੱਕਦਮ ਇੰਡਸਟਰੀ ਡੀਰੈਗੂਲੇਟ ਹੋ ਗਈ, ਅਤੇ ਰਾਤੋਂ ਰਾਤ ਮਿਲੀਅਨ ਮਿਲੀਅਨ ਦੀ ਪਲੇਟ ਹੈ ਨਾ ਕੌਡੀਆਂ ਦੇ ਭਾਅ ਹੋ ਗਈ, ਕੀ ਉਸ ਪਾਸੇ ਵੱਲ ਨੂੰ ਤਾਂ ਨਹੀਂ ਗੱਲ ਵੱਧ ਜੂਗੀ? ਜੋ ਕਿ ਲੱਗਦਾ ਤਾਂ ਨਹੀਂ, ਪਰ ਫਿਰ ਵੀ ਪ੍ਰੋਫਿਟ ਅਤੇ ਮਾਰਜਨ ਜਿਹੜੇ ਆ ਉਹ ਸਕੁਈਜ਼ ਹੋਣੇ ਆ, ਜਿਨ੍ਹਾਂ ਜਿਨ੍ਹਾਂ ਨੇ ਪ੍ਰੋਪਰਟੀ ਤੋਂ ਬਹੁਤ ਵੱਡੀਆਂ ਆਸਾਂ ਲਾਈਆਂ ਸੀ।
1: ਵੇਖੋ ਇੱਥੇ ਆਪਾਂ ਮੰਨ ਕੇ ਚੱਲੀਏ, ਆਪਾਂ ਜਿਹੜੇ ਦੇਸ਼ ਦੇ ਵਿੱਚ ਆਪਾਂ ਰਹਿ ਰਹੇ ਹਾਂ, ਇੱਥੇ ਹਰ ਇੱਕ ਚੀਜ਼, ਜਿੱਦਾਂ ਆਪਾਂ ਅੱਗੇ ਕਿਸੇ ਕੰਸਰਨ 'ਚ ਗੱਲ ਕੀਤੀ ਵੀ ਜਿਹੜੀ ਚੀਜ਼ ਬਹੁਤ ਹਾਈਲਾਈਟਿਡ ਰਹਿੰਦੀ ਆ, ਭਾਵੇਂ ਇਮੀਗ੍ਰੇਸ਼ਨ ਦਾ ਰੂਲ ਹੋਵੇ, ਭਾਵੇਂ ਕੋਈ ਉੱਦਾਂ ਖਬਰਾਂ 'ਚ ਰੌਲਾ ਰੱਪਾ ਹੋਵੇ, ਉਹ ਇੱਕਦਮ ਉਹਦੇ 'ਤੇ ਠਿੱਬੀ ਵੱਜਦੀ ਵੱਜਦੀ ਹੈ
0: ਜੀ।
1: ਸੋ ਇਸ ਟਾਈਮ ਦੇ ਉੱਤੇ ਜਿੱਥੇ ਸਭ ਤੋਂ ਵਧੇਰੇ ਮੰਨ ਲਓ ਇਹਨੂੰ ਸਟੇਬਲ ਸਮਝਿਆ ਜਾ ਰਿਹਾ ਸੀ, ਉੱਥੇ ਹੁਣ ਇਸ ਚੀਜ਼ ਦਾ ਫਰਕ ਤਾਂ ਪੈਣਾ ਹੀ ਹੈ। ਪਰ ਹਾਂ, ਦੂਸਰੇ ਪਾਸੇ ਜਿੱਦਾਂ ਆਪਾਂ ਵੇਖ ਰਹੇ ਹਾਂ ਕਿ ਜਿਹੜੀ ਆਪਾਂ ਮਾਈਗ੍ਰੈਂਟਸ ਦੇ ਹਵਾਲੇ ਨਾਲ ਗੱਲ ਕਰੀਏ, ਕਿਉਂਕਿ ਸਾਨੂੰ ਸੁਣਨ ਵਾਲੇ ਜਾਂ ਸਾਡੇ ਭਾਈਚਾਰੇ ਦੇ ਵਿੱਚ ਜ਼ਿਆਦਾਤਰ ਉਹੀ ਨੇ ਜਿਹੜੇ ਹਲੇ ਪੈਰ ਪਸਾਰ ਰਹੇ ਨੇ ਜਾਂ ਫਿਰ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਮਾਈਗ੍ਰੈਂਟਸ ਨੇ ਜਿਨ੍ਹਾਂ ਨੇ ਹਲੇ ਘਰ ਲੈਣੇ ਨੇ ਹਲੇ, ਜਾਂ ਫਿਰ ਇੱਕ ਇੱਕ ਹੀ ਆ ਜਿਨ੍ਹਾਂ ਦੇ ਕੋਲ, ਜਾਂ ਫਿਰ ਜੇ ਕੋਈ ਇਨਵੈਸਟਮੈਂਟ ਕਰ ਵੀ ਚੁੱਕਾ, ਅਤੇ ਆਈ ਥਿੰਕ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਇਹਦਾ ਕੋਈ ਫਰਕ ਪੈਂਦਾ ਜਾਂ ਨਹੀਂ ਪੈਂਦਾ। ਪਰ ਜਿਨ੍ਹਾਂ ਨੇ ਨਵੇਂ ਘਰ ਲੈਣੇ ਆ, ਉਹਨਾਂ ਦੇ ਲਈ ਇੱਕ ਜਿਹੜਾ ਇਸ ਤੋਂ ਬਾਅਦ ਇੱਕ ਰਾਹਤ ਜ਼ਰੂਰ ਹੋ ਸਕਦੀ ਆ, ਨਾ ਸਸਤੇ ਹੋਣ ਪਰ ਇਹ ਨਹੀਂ ਵਧਣ ਲੱਗੇ। ਹੁਣ
0: ਗੁਬਾਰੇ ਜਦ ਫੁੱਲ ਜਾਂਦੇ ਨੇ, ਪਹਿਲਾਂ ਕੀ ਸੀ, ਭੁੱਲ ਜਾਂਦੇ ਨੇ, ਕਿਉਂਕਿ ਉਹ ਕੀਮਤਾਂ ਵੱਧ ਹੀ ਇੰਨੀਆਂ ਗਈਆਂ, ਅਤੇ ਉਹ ਸ਼ਬਦ ਵਰਤੇ ਬੈਲੂਨ, ਹੈ ਨਾ, ਵੀ ਉਹ ਇਹ ਗੁਬਾਰਾ ਕਦ ਫੁੱਟੂਗਾ, ਪਿਛਲੇ ਕਈ ਸਾਲਾਂ ਤੋਂ ਕਿਹਾ ਜਾ ਰਿਹਾ ਸੀ ਪਰ ਉਹ ਹੋ ਨਹੀਂ ਰਿਹਾ। ਕੀ ਇਹਦੇ ਨਾਲ ਹੋ ਜੂਗਾ? ਕਿਉਂਕਿ ਜੇ ਆਪਾਂ ਗਿਣਤੀਆਂ ਮਿਣਤੀਆਂ ਵੇਖੀਏ, ਸਰਕਾਰ ਕਹਿੰਦੀ ਜਦੋਂ ਅਸੀਂ ਇਹਦੇ ਨਾਲ 50-70 ਹਜ਼ਾਰ ਘਰ ਨੂੰ ਫਰਕ ਪਊ, ਫਿਰ ਤੁਸੀਂ ਕਹਿੰਦੇ ਤਾਂ ਕੁਛ ਵੀ ਨਹੀਂ ਯਾਰ, ਇਹ ਤਾਂ ਫਿਰ ਹੈ ਨਾ ਮਤਲਬ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਹੀ ਹੋ ਗਿਆ। ਸੋ ਇਹ ਆਉਣ ਵਾਲੇ ਸਮੇਂ ਦੀ ਦੇਖਣ ਦੀ ਗੱਲ ਹੋਊ ਵੀ ਕੀ ਪ੍ਰੋਪਰਟੀ ਪ੍ਰਾਈਸਿਸ 'ਤੇ ਇਹਦਾ ਫਰਕ ਪੈਂਦਾ ਜਾਂ ਨਹੀਂ ਪੈਂਦਾ। ਜਾਂ ਕਈ ਵਾਰ ਇੱਕ ਤਰ੍ਹਾਂ ਜਿਵੇਂ ਤੁਸੀਂ ਪਹਿਲਾਂ ਕਿਹਾ, ਕਈ ਵਾਰ ਇਹ ਸੈਂਟੀਮੈਂਟ ਜਿਹਾ ਹੀ ਹੁੰਦਾ, ਉਹ ਸੈਂਟੀਮੈਂਟ ਕੀ ਥੱਲੇ ਨੂੰ ਆਉਂਦਾ ਵੀ ਹਾਂ ਯਾਰ ਪ੍ਰੋਪਰਟੀ ਘੱਟ ਗਈ ਘੱਟ ਗਈ ਘੱਟ ਗਈ। ਜਿਵੇਂ ਹੁਣ ਅੱਜ ਕੱਲ੍ਹ ਸੈਂਟੀਮੈਂਟ ਆ, ਜਿਹੜੇ ਮਰਜ਼ੀ ਬਿਜ਼ਨਸ ਓਨਰ ਨਾਲ ਗੱਲ ਕਰ ਲਓ, ਹਾਂਜੀ ਭਾਅ ਜੀ 20-30% ਤਾਂ ਡਾਊਨ ਚੱਲ ਹੀ ਰਿਹਾ, ਜੋ ਕਿ ਜ਼ਾਹਰਾ ਤੌਰ 'ਤੇ ਹੋਊਗਾ ਵੀ। ਸੋ ਬਿਜ਼ਨਸਿਸ ਉੱਦਾਂ ਫੀਲ ਕਰਦੇ ਤਾਂ ਉਹ ਮਾਰਕੀਟ ਦਾ ਫਿਰ ਉੱਦਾਂ ਦੀ ਇੱਕ ਨੈਗੇਟਿਵ ਸੈਂਟੀਮੈਂਟ ਵੀ ਬਣਨਾ ਸ਼ੁਰੂ ਹੋ ਜਾਂਦਾ।
1: ਪਰ ਇਹ ਸਾਰੇ ਕੁਸ਼ਚਨ ਵਿੱਚੋਂ ਇੱਕ ਚੀਜ਼ ਜ਼ਰੂਰ ਆਪਾਂ ਵੇਖ ਸਕਦੇ ਹਾਂ, ਖਾਸ ਤੌਰ ਦੇ ਉੱਤੇ ਮਾਈਗ੍ਰੈਂਟਸ ਦੇ ਹਵਾਲੇ ਦੇ ਨਾਲ, ਜਿੱਥੇ ਇੱਕ ਰੌਲਾ ਇੱਕ ਜਿਹੜੀਆਂ ਖਬਰਾਂ ਦੇ ਵਿੱਚ ਜਿਹੜਾ ਇੱਕ ਵਾਰ ਵਾਰ ਸੁਣਨ ਨੂੰ ਸਾਨੂੰ ਮਿਲਦਾ ਹੈ ਕਿ ਵਨ ਨੇਸ਼ਨ ਪਾਰਟੀ ਅਤੇ ਉਹਨਾਂ ਦੀਆਂ ਜਿਹੜੀਆਂ ਪੋਲਿਸੀਜ਼ ਹੈ, ਉਹਨਾਂ ਦੇ ਬਿਆਨ ਉਹ ਸਾਨੂੰ ਨਹੀਂ ਸੀ ਸੋਜਲ ਦੇ, ਅਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਇਸ ਚੀਜ਼ ਤੋਂ ਬਾਅਦ ਇੱਕ ਅੱਗੋਂ ਇੱਕ ਕਾਊਂਟਰ ਇੱਕ ਰੂਲ ਜ਼ਰੂਰ ਆ, ਅੱਗੋਂ ਬਲੋਕ ਜ਼ਰੂਰ ਆ। ਹੁਣ ਸੋਚਣਾ ਪਊਗਾ ਵਨ ਨੇਸ਼ਨ ਨੂੰ ਜਾਂ ਫਿਰ ਲਿਬਰਲ ਨੂੰ ਵੀ ਕਿ ਉਹ ਹੁਣ ਕੀ ਅੱਗੇ
0: ਲਾਈਨ ਦੇ ਕਿਹੜੇ ਪਾਸੇ ਖੜੇ,
1: ਕਿਹੜੇ ਪਾਸੇ ਖੜੇ,
0: ਬਿੱਲੀ ਥੱਲਿਓਂ ਬਾਹਰ ਆ ਚੁੱਕੀ ਆ।
1: ਬਿਲਕੁਲ। ਸੋ ਕਈ ਵਾਰ
0: ਹੁਣ ਫੈਰਰ ਵਾਲੀ ਸੀਟ ਆ ਜਿਹੜੀ ਹੈ ਨਾ, ਜਿੱਥੇ ਹੁਣ ਵਨ ਨੇਸ਼ਨ ਜਿੱਤੀ ਆ, ਉੱਥੇ ਕੋਲੀਸ਼ਨ ਨੇ ਲਿਬਰਲ ਨੇ ਸ਼ਰੇਆਮ ਸਪੋਰਟ ਕੀਤਾ ਉਹਨਾਂ ਨੂੰ, ਤਾਂ ਹੁਣ ਲੋਕਾਂ ਨੂੰ ਘੱਟੋ ਘੱਟ ਕਿਤੇ ਇਹ ਤਾਂ ਨਹੀਂ ਲੱਗਣ ਲੱਗ ਜੂਗਾ ਵੀ ਇਹ ਇੱਕੋ ਥਾਲੀ ਦੇ ਚੱਟੇ ਵੱਟੇ ਆ, ਐਂਟੀ ਮਾਈਗ੍ਰੈਂਟ ਸੈਂਟੀਮੈਂਟ ਹੈਗਾ। ਪਰ ਹਜੇ ਤੱਕ ਲਿਬਰਲ ਕੋਲੀਸ਼ਨ ਇਸ ਮਾਮਲੇ 'ਚ ਕਾਫੀ ਕੇਅਰਫੁੱਲ ਆ।
1: ਵੇਖੋ ਇੱਕ ਚੀਜ਼ ਤਾਂ ਜ਼ਰੂਰੀ, ਕਈ ਵਾਰੀ ਨਾ ਆਪਾਂ ਇਹ ਵੇਖਣ ਦੇ ਵਿੱਚ ਅੱਜ ਕੱਲ੍ਹ ਆ ਰਿਹਾ ਵਾ ਡੈਮੋਕ੍ਰੇਸੀ ਦੇ ਵਿੱਚ ਕਿ ਜਿਹੜਾ ਜਿਹੜੇ ਪਾਸੇ ਲੋਕਾਂ ਦਾ ਝੁਕਾਅ ਵੇਖਿਆ ਜਾਂਦਾ, ਦੂਸਰੀ ਪਾਰਟੀ ਵੀ ਉਸੇ ਚੀਜ਼ ਨੂੰ ਕੇਟਰ ਕਰਨਾ ਸ਼ੁਰੂ ਕਰ ਦਿੰਦੀ ਹੈ। ਅਸਲ ਦੇ ਵਿੱਚ ਜਿਹੜਾ ਓਪੋਜੀਸ਼ਨ ਦਾ ਜਿਹੜਾ ਰੋਲ ਹੈ ਜਾਂ ਫਿਰ ਵਿਰੋਧੀ ਧਿਰ ਆਪਾਂ ਕਹਿ ਦਿੰਦੇ ਹਾਂ ਜਾਂ ਫਿਰ ਦੂਸਰੀ ਪਾਰਟੀ ਆਪਾਂ ਕਹਿ ਦਿੰਦੇ ਹਾਂ, ਉਹਦਾ ਰੋਲ ਤਾਂ ਇਹੋ ਹੀ ਬਣਦਾ ਵਾ ਵੀ ਜੋ ਇੱਕ ਪਾਸੇ ਨੂੰ ਜ਼ੋਰ ਲਾ ਰਹੀ ਹੈ ਅਤੇ ਦੂਸਰਾ ਦੂਸਰੇ ਪਾਸੇ ਨੂੰ ਲਾ ਕੇ ਵਿਖਾਵੇ, ਐਟਲੀਸਟ ਪਤਾ ਹੋਵੇ ਵੀ ਕਿਹੜਾ ਬੰਦਾ ਕਿਹੜੇ ਪਾਸੇ ਆ। ਸੋ ਇਹ ਚੀਜ਼ਾਂ ਜ਼ਰੂਰ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਵੇਖਣ ਨੂੰ ਮਿਲਣਗੀਆਂ, ਕਿਉਂਕਿ ਬਜਟ ਕਾਫੀ ਹੱਦ ਤੱਕ ਤੈਅ ਕਰਦਾ ਵਾ ਵੀ ਸਰਕਾਰ ਹੁਣ ਕਿਹੜੇ ਪਾਸੇ ਨੂੰ ਜਾਣੀ ਆ। ਬਜਟ ਕਈ ਵਾਰੀ ਸਰਕਾਰ ਨੂੰ ਤਾਰ ਵੀ ਦਿੰਦੀ ਆ ਅਤੇ ਕਈ ਵਾਰੀ ਮਾਰ ਵੀ ਦਿੰਦੀ ਆ। 2014 ਦੇ ਵਿੱਚ ਜਦੋਂ ਬਜਟ ਆਇਆ ਸੀ ਤਾਂ ਟੋਨੀ ਐਬਟ ਦੀ ਸਰਕਾਰ ਨੂੰ ਬਜਟ ਹੀ ਲੈ ਬੈਠਾ ਹੈ। ਸੋ ਇਹ ਡਿਪੈਂਡ ਕਰਦਾ ਵਾ
0: ਹਿਸਟੋਰੀਕਲੀ ਗੱਲ ਜਾਂਦੀ ਕਿੱਧਰ।
1: ਹਾਂ, ਸੋ ਇਹ ਸਵੇਰੇ ਮੈਂ ਸੁਣ ਰਿਹਾ ਸੀ ਆਪਣਾ।
0: ਪਰ ਇਹਦਾ ਹੁਣ ਦੂਜਾ ਐਸਪੈਕਟ ਇਹ ਆ ਵੀ ਆਪਣੇ ਕੋਲ ਸਿਰਫ ਦੇਖੋ ਹੁਣ 2014 ਦੀ ਉਦਾਹਰਨ ਆ।
1: ਹਾਂ,
0: ਹੁਣ ਬਾਕੀ ਜੇ ਆਪਾਂ ਉਹ ਅਗਲੇ 12 ਸਾਲਾਂ ਦੀ ਉਦਾਹਰਨ ਦਈਏ ਤਾਂ ਉਸ ਲਿਹਾਜ਼ ਨਾਲ ਆਪਾਂ ਲੱਗੂਗਾ ਵੀ ਨਹੀਂ, ਇਹਦਾ ਮਤਲਬ ਠੀਕ ਹੀ ਆ।
1: ਸੋ ਇਹ ਕਾਫੀ ਇੰਪੋਰਟੈਂਸ ਰੱਖਦਾ ਵਾ ਬਜਟ, ਚੰਗੀ ਭਲੀ ਚੰਗੀ ਭਲੀ ਚੱਲਦੀ
0: ਚੱਲਦੀ
1: ਸਰਕਾਰ ਜਿਹੜੀ ਆ ਉਹ ਹਿਲਜੁਲ ਹੋ ਜਾਂਦੀ ਆ। ਹਾਲੇ ਵੀ ਇਹ ਪਤਾ ਲੱਗੂਗਾ ਵੀ ਹੁਣ ਇਹ ਤੋਂ ਬਾਅਦ 'ਚ ਲੋਕ ਕੀ ਰਿਐਕਸ਼ਨ ਕਰਦੇ ਨੇ, ਕਿਹੜੇ ਪਾਸੇ ਨੂੰ ਜਾਂਦੇ ਨੇ। ਖੈਰ ਤੁਹਾਡਾ ਮੁੱਢਲਾ ਜਿਹਾ ਕੀ ਰੁਝਾਨ ਹੈ ਇਸ ਚੀਜ਼ ਦੇ ਉੱਤੇ, ਕਿਉਂਕਿ ਆਪਾਂ ਵੇਖਿਆ ਵੀ ਬਜਟ ਦੇ ਉੱਤੇ ਕੋਈ ਉੱਦਾਂ ਉਸ ਲੈਵਲ ਦੇ ਉੱਤੇ, ਕਿਉਂਕਿ ਸਾਡੇ ਲਈ ਕੋਈ ਬਹੁਤਾ ਕੁਛ ਉੱਤੇ ਥੱਲੇ ਕਰਨ ਲਈ ਨਹੀਂ ਹੁੰਦਾ, ਪਰ ਇਸ ਪੱਖ ਤੋਂ ਆਪਾਂ ਇਸ ਵਾਰੀ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਇੱਕ ਵੱਡਾ ਸਟੈਪ ਹੈ ਸਰਕਾਰ ਦਾ। ਐਟਲੀਸਟ ਮਾਈਗ੍ਰੈਂਟ ਭਾਈਚਾਰਾ ਤਾਂ ਜ਼ਰੂਰ ਇਸ ਚੀਜ਼ ਦੇ ਨਾਲ ਅਸਰਅੰਦਾਜ਼ ਹੋਊਗਾ, ਚਾਹੇ ਉਹ ਨੈਗਟਿਵ ਗੇਰਿੰਗ ਨੂੰ ਲੈ ਕੇ ਹੋਵੇ, ਚਾਹੇ ਉਹ ਆਪਾਂ ਫਸਟ ਹੋਮ ਬਾਇਰ ਹੋਵੇ, ਚਾਹੇ ਆਪਾਂ ਦਵਾਈਆਂ ਬੂਟੀਆਂ ਦੀ ਆਪਾਂ ਜੇ ਗੱਲ ਕਰੀਏ। ਸੋ ਇਹਦੇ ਨਾਲ ਇਹ ਨਹੀਂ ਆ ਕਿ ਸਾਰੇ ਫਾਇਦੇ ਹੀ ਫਾਇਦੇ, ਬਹੁਤ ਸਾਰੇ ਨੁਕਸਾਨ ਵੀ ਤੁਹਾਨੂੰ ਹੋਣ ਵਾਲੇ ਆ, ਉਹ ਵੀ ਆਪਾਂ ਤੁਹਾਨੂੰ ਨਾਲ ਨਾਲ ਦੱਸ ਚੁੱਕੇ ਹਾਂ। ਪਰ ਫਿਲਹਾਲ ਆਪਾਂ ਇਸ ਚੀਜ਼ ਦੇ ਉੱਤੇ ਥੋੜ੍ਹਾ ਜਿਹਾ ਕੇਂਦਰਿਤ ਹਾਂ ਕਿ ਇਸ ਤੋਂ ਅੱਗੇ ਕੀ, ਜਿਹੜਾ ਇੱਕ ਇਨਸਕਿਉਰਿਟੀ ਜੀ ਬਹੁਤ ਵਾਰੀ ਡਿਸਕਸ਼ਨਸ ਦੇ ਵਿੱਚ ਉਹ ਤੁਹਾਨੂੰ ਮਿਲ ਰਹੀ, ਹੁਣ ਅੱਗੇ ਉਹਦੇ 'ਚੋਂ ਕੀ ਹੋਣ ਵਾਲਾ। ਕਿਉਂਕਿ ਅਮੀਰ ਲੋਕ ਜਿਹੜੇ ਨੇ, ਇਹ ਵੀ ਮੰਨਿਆ ਜਾਂਦਾ ਦੁਨੀਆ ਭਰ ਦੇ ਵਿੱਚ ਕਿ ਅਮੀਰ ਲੋਕ ਡਰਾਈਵ ਕਰਦੇ ਨੇ, ਵੋਟ ਕਿੱਥੇ ਪੈਣੀ ਆ। ਆਪਾਂ ਮੋਟਾ ਮੋਟਾ ਜਿਹਾ ਕਹਿ ਦਿੰਦੇ ਹਾਂ ਵੀ ਵੱਡੀ ਜਿਹੜੀ ਜਨਸੰਖਿਆ ਵਾ ਉਹ ਤਾਂ ਭਾਈ ਘੱਟ ਅਮੀਰਾਂ ਦੀ ਆ ਜਾਂ ਮਿਡਲ ਕਲਾਸ ਦੀ ਆ ਜਾਂ ਫਿਰ ਗਰੀਬਾਂ ਦੀ ਆ, ਪਰ ਇਹ ਵੀ ਮੰਨਿਆ ਜਾਂਦਾ ਹਿਸਟੋਰੀਕਲੀ ਕਿ ਜਿਹੜਾ ਗਰੀਬ ਆ ਉਹ ਡਿਸਾਈਡ ਨਹੀਂ ਕਰਦਾ ਵੀ ਵੋਟ ਮੈਂ ਕਿੱਥੇ ਪਾਉਣੀ, ਬਹੁਤ ਘੱਟ ਹੁੰਦੇ ਨੇ ਜਿਹੜੇ ਸੁਚੇਤ ਨੇ।
0: ਸਹੀ,
1: ਉਹਦੀ ਛੋਟੀ ਜਿਹੀ ਐਗਜ਼ਾਮਪਲ ਇਹ ਆ ਵੀ ਆਪਾਂ ਕੰਮ ਕਿੱਥੇ ਕਰਦੇ ਹਾਂ, ਅਸੀਂ ਕੰਮ ਉਹਨਾਂ ਕੋਲ ਹੀ ਕਰਦੇ ਹਾਂ ਜਿਹੜਾ ਅਮੀਰ ਤਬਕਾ, ਅਤੇ ਜਿਹਨਾਂ ਕੋਲ ਅਸੀਂ ਕੰਮ ਕਰਦੇ ਉਹਨਾਂ ਦਾ ਸਾਡੇ 'ਤੇ ਇਨਫਲੂਐਂਸ ਜ਼ਿਆਦਾ ਹੁੰਦਾ ਰਾਦਰ ਦੈਨ ਡਾਇਰੈਕਟ ਸਰਕਾਰਾਂ ਦਾ।
0: ਅਤੇ ਇਦੋਂ ਵੱਡੀ ਵੀ ਲਾਈਨ ਆ ਜਿਹੜੀ ਇਹਨਾਂ ਦੋਨਾਂ ਚੀਜ਼ਾਂ ਨੂੰ ਵੀ ਆਪਣੇ 'ਚ ਹੈ ਨਾ ਜੱਫੀ ਪਾ ਲੈਂਦੀ ਆ ਅਤੇ ਇਨਗਲਫ ਕਰ ਲੈਂਦੀ ਆ, ਉਹ ਹੈਗੀ ਆ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆ ਨੱਚੀ ਜਾਂਦੀ।
1: ਬਿਲਕੁਲ, ਸੋ ਉਹ ਸਾਰੀਆਂ ਚੀਜ਼ਾਂ ਅਸਰ ਅੰਦਾਜ਼ ਹੋ,
0: ਕਾਰਪੋਰੇਟ ਘਰਾਣਿਆਂ ਅਤੇ ਟੈਕਸਾਂ ਤੋਂ ਕਿਵੇਂ ਬਚ ਜਾਂਦੇ ਆ, ਉਹ ਬਿਲੀਅਨਸ ਐਂਡ ਬਿਲੀਅਨਸ ਆਫ ਡਾਲਰਸ ਹੈ ਨਾ ਉਹ, ਮਤਲਬ ਉਹਨਾਂ ਦੀ ਵੈਲਥ ਆ, ਉਹਨਾਂ ਪੰਜੀ ਨਹੀਂ ਦਿੰਦੇ ਉਹ ਸਗਾ ਜੀ ਇੱਦਾਂ ਬਚ ਜਾਂਦੇ ਆ ਵੀ ਅਸੀਂ 1000 ਬੰਦੇ ਨੂੰ ਕੰਮ ਦਿੱਤਾ ਹੋਇਆ ਤਨਖਾਹ ਦਿੰਦੇ ਹਾਂ, ਇਹਨਾਂ ਨਾਲ 1000 ਬੰਦੇ ਦੇ ਰੋਜ਼ੀ ਰੋਟੀ ਚੱਲਦੀ ਸਾਡੇ ਨਾਲ। ਮਤਲਬ ਉਹਨਾਂ ਨੇ ਉੱਦਾਂ ਦੇ ਢੰਗ ਤਰੀਕੇ ਲੱਭ ਲਏ ਨੇ ਟੈਕਸ ਨਾ ਦੇਣ ਦੇ, ਇਹ ਜੀ ਜੋ ਸਾਨੂੰ ਆਮਦਨ ਹੋਈ ਆ ਅਸੀਂ ਤਾਂ ਵਿੱਚ ਹੀ ਲਾ ਦੇਣਾ, ਅਕਾਊਂਟੈਂਟ ਨੇ ਸਲਾਹ ਦੇ ਦੇਣੀ ਹੈ, ਸ਼ੈਲ ਕੰਪਨੀਆਂ ਬਣਾ ਦੇਣੀਆਂ, ਕੰਪਨੀ 'ਚੋਂ ਪਤਾ ਹੀ ਨਹੀਂ ਪੈਸਾ ਆ ਕਿੱਧਰ ਨੂੰ ਰਿਹਾ ਜਾ ਕਿੱਧਰ ਨੂੰ ਰਿਹਾ। ਸੋ ਉਹੀ ਗੱਲ ਆ ਜਾਂਦੀ ਆ ਵੀ ਇਹ ਫਿਰ ਕੰਟਰੋਲ ਕਰਦੇ ਆ ਦੁਨੀਆ ਦੀ ਵੈਲਥ ਨੂੰ ਕਿਸੇ ਮੁਲਕ ਦੀ ਸਰਕਾਰਾਂ ਨੂੰ, ਫਿਰ ਇਹਨਾਂ ਨੂੰ ਪਾਰਟੀ ਫੰਡ ਜਾਂਦੇ ਆ, ਸਰਕਾਰਾਂ ਉਸ ਹਿਸਾਬ ਨਾਲ ਫਿਰ ਨੀਤੀਆਂ ਬਣਾਉਂਦੀਆਂ, ਪਾਲਿਸੀਆਂ ਬਣਾਉਂਦੀਆਂ। ਪਰ ਪੋਲੀਟੀਸ਼ੀਅਨ ਜਿਹੜੇ ਸਿਆਸਤਦਾਨ ਹੁੰਦੇ ਆ ਇੰਨੇ ਕੁ ਸਮਾਰਟ ਜ਼ਰੂਰ ਹੁੰਦੇ ਆ ਕਿ ਉਹ ਗਾਜਰ ਦਿਖਾਉਂਦੇ ਰਹਿਣ ਲੋਕਾਂ ਨੂੰ, ਤਾਂ ਕਿ ਹੈ ਨਾ ਗਧੇ ਨੂੰ ਗਾਜਰ ਦੇਖੀਏ ਤਾਂ ਤੁਰਿਆ ਰਹਿੰਦਾ, ਵੀ ਭਾਈ ਇਹ ਆਮ ਲੋਕਾਂ ਦਾ ਬਜਟ ਆ, ਇਹ ਆਮ ਲੋਕਾਂ ਦੇ ਧਿਆਨ 'ਚ ਰੱਖ ਕੇ ਬਣਾਇਆ ਗਿਆ, ਕਿਉਂਕਿ ਆਮ ਲੋਕਾਂ ਦੀ 15-20 ਮਿਲੀਅਨ ਵੋਟ ਹੁੰਦੀ ਆ।
1: ਬਿਲਕੁਲ, ਬਾਕੀ ਇਹ ਵੀ ਇੱਕ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਵੀ ਕਿਰਾਏ ਵੀ ਵੱਧ ਸਕਦੇ ਨੇ, ਸੋ ਜਿਹੜੇ ਹੱਥਾਂ ਦੇ ਵਿੱਚ ਘਰ ਆ ਉਹ ਘਰ ਇੱਕਦਮ ਅਤੇ ਉਹਦੇ 'ਚੋਂ ਹੁਣ ਨਿਕਲਣੇ ਨੇਗੇ, ਅਤੇ ਜੇ ਉਹਨਾਂ ਦਾ ਖਰਚਾ ਵੱਧਦਾ ਵਾ, ਮੰਨ ਲਓ ਜਿੱਦਾਂ ਵਰਿੰਦਰ ਜੀ ਐਗਜ਼ਾਮਪਲ ਦੇ ਕੇ ਗਏ ਵੀ ਉਹ 30% ਜਿਹੜਾ ਉਹ ਕਿਤੇ ਨਾ ਕਿਤੇ ਉਹਦੇ ਵਿੱਚ ਐਡਜਸਟ ਹੋ ਜਾਂਦਾ ਸੀ ਨੈਗੇਟਿਵ ਗੇਅਰਿੰਗ 'ਚ, ਇਹ ਜਸਟ ਐਗਜ਼ਾਮਪਲ ਆ, ਅਤੇ ਉਹ ਜਦੋਂ ਨਹੀਂ ਹੋਣਾ ਇਹਦਾ ਮਤਲਬ ਵੀ ਇਨਵੈਸਟਮੈਂਟ ਪ੍ਰੋਪਰਟੀ ਦਾ ਖਰਚਾ ਵੱਧ ਗਿਆ, ਜੇ ਉਹ ਖਰਚਾ ਵੱਧ ਗਿਆ ਤਾਂ ਪੱਲਿਓਂ ਤਾਂ ਕੋਈ ਪਾਉਣ ਨਹੀਂ ਲੱਗਾ, ਥੋੜ੍ਹਾ ਜਿਹਾ ਬਹੁਤਾ ਪਾਸ ਹੋਣ ਤਾਂ ਹੋਣਾ ਹੀ ਹੈਗਾ। ਸੋ ਇਹ ਵੀ ਸਾਨੂੰ ਵੇਖਣਾ ਪਊਗਾ ਕਿ ਹੁਣ ਕਿਰਾਏ ਕਿੰਨੇ ਕੁ ਵੱਧਦੇ ਆ, ਕਿਉਂਕਿ ਮੈਂ ਵੇਖ ਰਿਹਾ, ਮੈਂ ਹੁਣ ਜਿੰਨੇ ਕੁ ਚਿਰ ਤੋਂ ਆਪਾਂ ਵਾਹ ਵਾਸਤਾ ਰੱਖਦੇ ਹਾਂ ਸਭ ਦੇ ਨਾਲ, ਪਿਛਲੇ ਇੱਕ ਦਹਾਕੇ ਤੋਂ ਭਾਵੇਂ ਇੱਧਰੋਂ ਰੂਲ ਇੱਧਰ ਨੂੰ ਖਿਸਕੇ ਭਾਵੇਂ ਉੱਧਰੋਂ ਇੱਧਰ ਨੂੰ ਖਿਸਕੇ, ਕਿਰਾਇਆ ਵੱਧ ਹੀ ਜਾਂਦਾ ਗਰੀਬ ਦਾ, ਕਿਸ਼ਤ ਤੁਹਾਡੀ ਵੱਧਦੀ ਰਹਿੰਦੀ ਆ, ਕਿਰਾਏ ਤੁਹਾਡੇ ਵੱਧਦੇ ਰਹਿੰਦੇ ਆ, ਭਾਵੇਂ ਜਿਹੜਾ ਮਰਜ਼ੀ ਜੋੜ ਜੋ ਮਰਜ਼ੀ ਬਜਟਾਂ ਦੇ ਵਿੱਚ ਹੁੰਦਾ ਰਹੇ ਉਹ ਚੀਜ਼, ਜੇ ਅਗਲੇ ਨੂੰ ਤੁਸੀਂ ਫਾਇਦਾ ਪਹੁੰਚਾਉਣ ਵਾਲੀ ਵੀ ਆ ਕੋਈ ਚੀਜ਼, ਅਤੇ ਤਾਂ ਵੀ ਇੱਦਾਂ ਨਹੀਂ ਹੁੰਦਾ ਵੀ ਉਹ ਤੁਹਾਨੂੰ ਇਸ ਵਾਰੀ ਚਿੱਠੀ ਆ ਜੇ ਵੀ ਇਸ ਵਾਰੀ ਭਾਈ ਹਫ਼ਤੇ 'ਚ ਤੇਰੇ $10 ਘਟਾ ਦਿੱਤੇ ਆ ਕਿਉਂਕਿ ਮੈਨੂੰ ਸਰਕਾਰ ਵੱਲੋਂ ਫਾਇਦਾ ਮਿਲਣਾ ਸ਼ੁਰੂ ਹੋ ਗਿਆ। ਪਰ ਇਹ ਆਪਾਂ ਬੈਂਕਾਂ ਨੂੰ ਦੋਸ਼ ਦਿੰਦੇ ਹਾਂ ਵੀ ਉਹ ਨਾਲ ਦੀ ਨਾਲ ਉਹ ਪਾਸ ਆਨ ਕਰ ਦਿੰਦੇ ਆ, ਹਰ ਇੱਕ ਅਮੀਰ ਬੰਦਾ ਜਾਂ ਹਰ ਇੱਕ ਉਹ ਬੰਦਾ ਜਿਹਦੇ ਹੱਥ ਦੇ ਵਿੱਚ ਕਮਾਂਡ ਆ ਉਹ ਕਦੀ ਵਧੇ ਨੂੰ ਬਹੁਤ ਘੱਟ ਵੇਖਿਆ ਘਟਾਉਂਦਾ,
0: ਅਤੇ ਹਰ ਬੰਦਾ ਆਪਣੀ ਜੇਬ ਵੱਲ ਵੇਖਦਾ। ਹੁਣ ਮੰਨ ਲਓ ਇੱਕ ਕੰਪਨੀ ਆ, ਉਹ ਮੰਨ ਲਓ ਹੁਣ ਮੈਂ ਐਜ਼ ਏ ਮਾਈਗ੍ਰੇਸ਼ਨ ਏਜੰਟ ਆ, ਆਪਾਂ $1000 ਕਿਸ ਤੋਂ ਲਿਆ, ਜੇ ਮੈਨੂੰ ਕਹਿਣਾ ਯਾਰ 30% ਤਾਂ ਸਰਕਾਰ ਨੇ ਕੰਪਨੀ ਟੈਕਸ ਹੀ ਲੈ ਲੈਣਾ ਵੀ ਮੇਰੇ ਪੱਲੇ ਤਾਂ 700 ਹੀ ਪੈਣਾ ਹੈ ਨਾ ਵੀਜ਼ਾ ਲਾਏ ਦਾ, ਉਹ ਕਹਿੰਦਾ ਨਹੀਂ ਮੇਰੇ ਵੱਲੋਂ ਤਾਂ 1000 ਗਿਆ ਨਾ, ਮੈਨੂੰ ਨਹੀਂ ਪਤਾ ਤੈਂ ਕੀ ਕਰਨਾ ਜਾਂ ਕੀ ਨਹੀਂ ਕਰਨਾ, ਉੱਧਰ ਮੈਂ ਦੇਖਣਾ ਵੀ ਮੈਨੂੰ ਤਾਂ ਯਾਰ 700 ਹੀ ਬਣਿਆ ਹੈ ਨਾ ਕੀ ਇੰਨੇ ਦਾ ਕੰਮ ਸੀਗਾ। ਸੋ ਉਸ ਲਿਹਾਜ਼ ਨਾਲ ਜਿਹੜੇ ਬੰਦੇ ਦਾ ਮਕਾਨ ਆ ਉਹਨੇ ਆਪਣੀ ਜੇਬ ਦੇ ਹਿਸਾਬ ਨਾਲ ਦੇਖਣਾ, ਜਿਹੜਾ ਕਿਰਾਏਦਾਰ ਆ ਉਹਨੇ ਆਪਣੀ ਜੇਬ ਦੇ ਹਿਸਾਬ ਨਾਲ ਦੇਖਣਾ। ਇਸ ਲਈ ਦੋਨਾਂ ਦੀ ਕਨਵਰਸੇਸ਼ਨ ਵੱਖੋ ਵੱਖਰੀ ਆ,
1: ਦੇਖੋ ਹੁਣ
0: ਆਪਣੇ ਹਾਲਾਤਾਂ ਦੇ ਹਿਸਾਬ
1: ਨਾਲ ਇੱਦਾਂ ਕੈਲਕੂਲੇਸ਼ਨਾਂ ਕਰ ਲਈਏ ਤੇ ਕੰਮ ਕਰਨ ਨੂੰ ਨਹੀਂ ਜੀ ਕਰਦਾ ਬੰਦੇ।
0: ਹਾਂ ਸਹੀ ਆ, ਲੈ ਦੇ ਕੇ ਝੂਠੇ ਹੀ ਬਜਟ ਟਾਂਗੇ ਵਾਲੇ ਨੂੰ
1: ਹੈ ਨਾ। ਮੰਨ ਲਓ ਤੁਸੀਂ $1,000 ਲਿਆ ਗਏ ਕੋਲੋਂ, ਹੈ ਨਾ, $1,000 ਦੇ ਵਿੱਚੋਂ ਮੰਨ ਲਓ ਘੱਟ ਤੋਂ ਘੱਟ ਵੀ ਦਓਗੇ ਕੋਈ ਕੋਈ 26% ਵਾਲੀ ਬ੍ਰੈਕਟ 'ਚ ਤਾਂ ਹੋਗੇ, ਕੋਈ 26-30% ਟੈਕਸ ਦਿੱਤਾ
0: ਨਾਲ GST ਤੇ ਉਹ ਹੈ ਨਾ
1: GST
0: ਤੋਂ ਹੁੰਦਾ GST ਵੀ ਗਿਣ ਲੈਂਦਾ ਤੁਹਾਡੇ ਵੀ ਤਾਂ ਉਹ ਵੀ ਤੁਹਾਡੇ ਕੋਈ ਗਈ ਹੈ ਜੀ, ਤੁਸੀਂ ਤਾਂ ਕਲੇਮ ਕਰ ਲੈਣੀ ਆ। ਕਹਿੰਦਾ ਕਲੇਮ ਤਾਂ ਕਰੂ ਜੀ ਖਰਚੇ ਹੋਣਗੇ।
1: ਸੋ ਕੁੱਲ ਮਿਲਾ ਕੇ ਤੁਹਾਡਾ ਰਹਿ ਗਿਆ ਮਤਲਬ 600 ਸਮਥਿੰਗ।
0: ਕਾਹਨੂੰ ਇਹੋ ਜਿਹੀਆਂ ਗੱਲਾਂ ਕਰਨੀਆਂ, ਫਿਰ ਅੱਗੇ BP ਲੋ ਹੋ ਜਾਂਦਾ।
1: ਮਤਲਬ ਇਸ ਵਿਸ਼ੇ ਦੇ ਨਾਲ
0: ਫਿਰ ਬੰਦਾ ਕਹਿੰਦਾ ਭਾਜੀ ਕੋਈ ਡਿਸਕਾਊਂਟ ਤਾਂ ਕਰ ਦਿਓ।
1: ਇੰਨੀ ਬਰੀਕੀ ਦੇ ਨਾਲ ਬੰਦਾ ਸਮਝ ਲਏ ਤੇ ਤੁਹਾਡਾ ਵਾਕਈ ਨਹੀਂ ਜੀ ਕਰਦਾ ਕਰ।
0: ਫਿਰ ਮੁੜ ਕੇ ਬੰਦਾ ਕਹਿੰਦਾ ਭਾਜੀ ਤੁਸੀਂ ਅਮਰੀਕ ਦੇ ਫਰੈਂਡ ਨਹੀਂ ਗੇ, ਅਮਰੀਕ ਭਾਜੀ ਨੇ ਨੰਬਰ ਦਿੱਤਾ ਸੀ। ਮੈਂ ਜੇ ਉਹ ਨਾ ਹੋਵੇ ਭਾਜੀ ਰੇਡੀਓ ਹਾਂਜੀ ਤੋਂ ਗੱਲ ਆਇਆ ਤੁਹਾਡਾ। ਸੋ ਕਹਿਣ ਦਾ ਭਾਵ ਜੀ, ਹਰ ਕਿਸੇ ਨੇ ਆਪਣੀ ਜੇਬ ਵੱਲ ਵੇਖਣਾ, ਆਪਣੀ ਗੁੰਜਾਇਸ਼ ਵੱਲ ਦੇਖਣਾ, ਅਤੇ ਫਿਰ ਤਾਂ ਕਰਕੇ ਬਜਟ ਕਈਆਂ ਨੂੰ ਚੁੱਭਦਾ। ਪਰ ਜੇ ਆਮ ਜਿਹਾ ਸੈਂਟੀਮੈਂਟ ਆ ਵੀ ਸਾਰੀ ਦੁਨੀਆ ਇੱਕੋ ਜਿਹੀ ਹੋਵੇ, ਅਮੀਰ ਗਰੀਬ 'ਚ ਪਾੜਾ ਘੱਟ ਹੋਵੇ, ਇਹ ਘੱਟੋ ਘੱਟ ਤਸੱਵਰ ਜ਼ਰੂਰ ਕੀਤਾ ਜਾ ਸਕਦਾ।
1: ਜਾਂਦੇ ਜਾਂਦੇ ਜੇ ਆਪਣੇ ਇਨਵੈਸਟਰਸ ਦਾ ਹਿਸਾਬ ਕਿਤਾਬ ਲਾਈਏ ਆਪਾਂ, ਅਤੇ ਕੀ ਲੱਗਦਾ ਕਿਹੜੀ ਕਰਵਟ ਬਹਿਣ ਵਾਲੇ ਨੇ ਆਪਣੇ ਇਨਵੈਸਟਰ? ਉਹ ਨੇ ਜਿੱਦਾਂ ਮਾਈਗ੍ਰੈਂਟਸ ਨੇ ਜਾਂ ਸਾਡੇ ਵਰਗੇ ਜਿਨ੍ਹਾਂ ਨੇ ਮਤਲਬ ਕੋਈ 4 ਸਾਲ ਪਹਿਲਾਂ ਆਏ, ਪੀਅਰ ਹੋਏ ਜਾਂ ਸਿਟੀਜ਼ਨ ਹੋ ਚੁੱਕੇ ਨੇ ਪਹਿਲਿਆਂ ਦੇ ਵਿੱਚੋਂ ਨੇ, ਅਤੇ ਉਹਨਾਂ ਨੇ ਆਪਣੇ ਘਰ ਤੋਂ ਗਾਂ ਜਿੱਦਾਂ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਉਹਦੇ 'ਚੋਂ ਇਕੁਇਟੀ ਕਢਾ ਕੇ ਗਾਂ ਘਰ ਲੈ ਲਿਆ, ਕੋਈ ਇੱਕ ਲੈ ਲਿਆ, ਕਿਸੇ ਨੇ 2 ਲੈ ਲਏ, 10 ਲੈ ਲਏ, ਉਹ ਗੱਲ ਵੱਖਰੀ ਹੈ। ਉਹਨਾਂ ਦੇ ਉੱਤੇ ਕੀ ਅਸਰ ਆਪਾਂ ਵੇਖ?
0: ਮੈਨੂੰ ਲੱਗਦਾ 1-2 ਸਾਲ ਹੁਣ ਲੋਕ ਦੇਖਣਗੇ ਵੀ ਊਂਠ ਕਿਸ ਕਰਵਟ ਬੈਠਦਾ,
1: ਵੇਟ ਐਂਡ ਵਾਚ,
0: ਦੁੱਧਾ ਜਲਿਆ ਲੱਸੀ ਨੂੰ ਫੂਕਾਂ ਮਾਰਦਾ, ਗਧੀ ਡਿੱਗ ਪਈ ਭੱਠੇ 'ਚ ਹੁਣ ਦੀਵੇ ਵਾਲੇ ਘਰੇ ਜਾਣੋਂ ਡਰਦੀ, ਜਿਹੜੇ ਤਾਂ ਮਤਲਬ ਹੈ ਨਾ ਹੈਂਡ ਟੂ ਮਾਊਥ ਨੇ, ਜਿਹਨਾਂ ਦੇ ਆਮਦਨ ਦੇ ਹੀਲੇ ਵਸੀਲੇ ਪਿਛਲੇ 2 ਸਾਲਾਂ 'ਚ ਆਮਦਨ ਨਹੀਂ ਵਧੀ, ਉਹ ਫਿਰ ਥੋੜ੍ਹਾ ਜਿਹਾ ਕੇਅਰਫੁੱਲ ਰਹਿਣਗੇ ਇਸ ਵੇਲੇ ਇਨਵੈਸਟਮੈਂਟ ਨੂੰ ਲੈ ਕੇ।
1: ਰਹਿਣਗੇ ਜਾਂ ਰਹਿਣਾ ਚਾਹੀਦਾ?
0: ਰਹਿਣਾ ਚਾਹੀਦਾ ਵੀ ਕਿਹਾ,
1: ਰਹਿਣਾ ਚਾਹੀਦਾ,
0: ਪਰ ਉਹ ਅਗੇਨ ਰਹਿਣਾ ਚਾਹੀਦਾ ਮੈਂ ਤਾਂ ਨਹੀਂ ਕਹਿੰਦਾ ਕਿਉਂਕਿ ਆਪਾਂ ਕੋਈ ਫਾਈਨੈਂਸ਼ੀਅਲ ਐਡਵਾਈਜ਼ਰ ਨਹੀਂ, ਅਕਾਊਂਟੈਂਟ ਨਹੀਂ, ਅਤੇ ਇਹ ਇੱਕ ਜਨਰਲ ਜਿਹਾ ਤਰਕ ਆਪਾਂ ਸੁਣੀਆਂ ਸੁਣਾਈਆਂ ਗੱਲਾਂ ਦੇ ਬੇਸ 'ਤੇ ਕਰ ਰਹੇ ਹਾਂ।
1: ਵੇਖੋ
0: ਇੱਕ ਸੈਂਟੀਮੈਂਟ ਆ ਇਹ ਸਾਡੇ।
1: ਸੋ ਪ੍ਰੋਪਰ ਜਿਹੜੀ ਸਲਾਹ ਆ ਉਹ ਅਗੇਨ ਤੁਹਾਡੇ ਅਕਾਊਂਟੈਂਟ ਜਾਂ ਤੁਹਾਡੇ ਸਪੈਸ਼ਲਿਸਟ ਨੇ ਹੀ ਦੇਣੀ ਆ, ਕਿਉਂਕਿ ਸਾਨੂੰ ਕੋਈ ਪਤਾ ਨਹੀਂ ਤੁਹਾਡੀ ਜੇਬ 'ਚ ਕੀ ਆ, ਤੁਹਾਡੇ ਕੋਲ ਕਿੰਨੀਆਂ ਪ੍ਰੋਪਰਟੀਆਂ ਨੇ, ਕਿੰਨੀ ਕੁ ਤੁਹਾਡੀ ਅਫੋਰਡੇਬਿਲਟੀ ਆ, ਕਿੰਨੀ ਕੁ ਇਕੁਇਟੀ ਬਚੀ ਆ ਜਾਂ ਔਲਰੇਡੀ ਤੁਸੀਂ ਯੂਜ਼ ਕਰ ਲਈ ਆ। ਸੋ ਇਹ ਸਾਰਾ ਕੁਛ ਜਿਹੜਾ ਉਹਨਾਂ ਨੇ ਦੱਸਣਾ, ਪਰ ਹਾਂ ਇਸ ਚੀਜ਼ ਦੇ ਕਰਕੇ ਫਰਕ ਤਾਂ ਜ਼ਰੂਰ।
0: ਮਤਲਬ ਸਾਨੂੰ ਇਹ ਨਹੀਂ ਪਤਾ ਵੀ ਤੁਸੀਂ ਹੈਂਡ ਟੂ ਮਾਊਥ ਤੋਂ ਖਾਣ ਲਈ ਜਿਉਂਦੇ ਹੋ ਕਿ ਜਿਉਣ ਲਈ ਖਾਂਦੇ ਹੋ। ਦੋ ਅਲੱਗ ਅਲੱਗ ਚੀਜ਼ਾਂ ਨੇ ਨਾ।
1: ਅਤੇ
0: ਹੁਣ ਪ੍ਰਾਈਵੇਟ ਸਕੂਲ ਦੇਖਾ ਦਿਖਾਈ 'ਚ ਨਿਆਣਾ ਪਾਇਆ ਹੋਇਆ ਜਾਂ ਵਾਕਈ ਤੁਹਾਡੀ ਲੋੜ ਆ? ਸੋ ਬਹੁਤ ਸਾਰੇ ਫੈਕਟਰਸ ਨੇ ਜੀ।
1: ਖਰਚੇ ਵਧਾਉਣੇ ਸੌਖੇ ਆ, ਘਟਾਉਣੇ ਬਾਅਦ 'ਚ ਬਹੁਤ ਔਖੇ ਆ, ਭਾਵੇਂ ਉਹ ਸਾਡੇ ਗੱਡੀ ਦੇ ਆ, ਭਾਵੇਂ ਉਹ ਨਿਆਣਿਆਂ ਦੇ ਆ।
0: ਮੈਨੂੰ ਲੱਗਦਾ ਇੱਕ ਵਾਰ ਆਪਾਂ ਲਾਈਫ ਸਟਾਈਲ ਕਈ ਵਾਰ ਇਹੋ ਜਿਹਾ ਅਚੀਵ ਕਰ ਲੈਂਦੇ ਹਾਂ, ਉਹਨੂੰ ਕਈ ਵਾਰ ਸਸਟੇਨ ਕਰਨਾ ਔਖਾ ਹੋ ਜਾਂਦਾ, ਫਿਰ ਬੰਦਾ ਕਹਿੰਦਾ ਯਾਰ ਤਾਂ ਪੰਗਾ ਹੀ ਲੈ ਲਿਆ। ਇਸ ਲਈ ਜਿਹੜੇ ਫਿਰ ਤੁਹਾਨੂੰ ਸਿਆਣੇ ਬਜ਼ੁਰਗ ਚੇਤੇ ਆਉਂਦੇ ਆ ਵੀ ਯਾਰ ਹੈ ਨਾ ਸਹਿੰਦਾ ਸਹਿੰਦਾ ਜਿਹਾ ਰੱਖੀਏ ਕੰਮ, ਚਾਦਰ ਵੇਖ ਕੇ ਪੈਰ ਪਸਾਰੀਏ, ਪਰ ਆਪਾਂ ਉਦੋਂ ਆਪਣੇ ਆਪ ਨੂੰ ਸਮਝਾ ਲੈਂਦੇ ਯਾਰ ਚਾਦਰ ਦੇਖ ਕੇ ਪੈਰ ਪਸਾਰਨ ਨੂੰ ਲੱਤਾਂ ਮੜੀਆਂ ਜਾਂ ਇਕੱਠੀਆਂ ਜਿਹੀਆਂ ਕਰਕੇ ਸੌਂ ਲੈਂਦੇ ਹਾਂ, ਉਦੋਂ ਫਿਰ ਬੰਦਾ ਮਰਦਾ। ਇਸ ਲਈ ਮਿਲਣੀ ਚਾਦਰ ਚਾਹੀਦੀ ਆ, ਆਪਦੀਆਂ ਲੱਤਾਂ ਨਾ ਮਿਣੋ ਵੀ ਮੈਂ ਇਕੱਠੀਆਂ ਜਿਹੀਆਂ ਕਰਕੇ ਬਹਿ ਜੂੰਗਾ, ਵੀ ਯਾਰ 2 ਸਾਲ ਔਖੇ ਸੌਖੇ ਕੱਢ ਲਏ ਅਤੇ ਬਾਅਦ 'ਚੋਂ ਦੇਖਦੇ ਹਾਂ ਫਿਰ ਕਿੱਦਾਂ ਕਰਨਾ। ਬਾਹਲੇ ਆਪਣੇ ਪ੍ਰੋਪਰਟੀ ਇਨਵੈਸਟਰ ਕਈ ਇਹੋ ਜਿਹੇ ਵੀ ਹੈਗੇ ਜਿਹੜੇ ਇਹ ਸੋਚਦੇ ਆ ਵੀ ਔਖੇ ਹੋ ਕੇ ਲੈ ਲਓ ਯਾਰ, ਕਦੇ ਪ੍ਰੋਪਰਟੀ ਵੀ ਘਟੀ ਆ, ਅਤੇ ਉਹਨੂੰ ਨਾਲ ਦੇ ਮੋਢੇ ਮਾਰਨ ਵਾਲੇ ਮੇਰੇ ਤੇਰੇ ਵਰਗੇ ਬਹੁਤ ਹੁੰਦੇ ਆ ਵੀ ਯਾਰ ਆਪਾਂ ਫਲਾਣੀ ਜਗ੍ਹਾ ਲਈ ਆ, ਇੰਨਾ ਛੱਡ ਗਈ, ਉਹਨਾਂ ਛੱਡ ਗਈ, ਹੈ ਨਾ, $1,00,000 ਤਾਂ ਊਂ ਆਪਾਂ ਨੂੰ ਬੈਠਿਆਂ ਬੈਠਿਆਂ ਨੂੰ ਬਣ ਗਿਆ, 2 ਲੱਖ ਬਣ ਗਿਆ, ਪਲਾਟ ਬੁੱਕ ਕਰਾਇਆ ਸੀਗਾ 5 ਲੱਖ ਦਾ, ਹੁਣ 7 ਲੱਖ ਦਾ ਹੋ ਗਿਆ। ਇੱਦਾਂ ਦੀਆਂ ਸਾਡੇ ਕੋਲ ਬਹੁਤ ਸਾਰੀਆਂ ਐਗਜ਼ਾਮਪਲਸ ਨੇ, ਪਰ ਮੈਂ ਇੱਥੇ ਉਸ ਕੰਪਨੀ ਨਾਲ ਜੋੜਦਾ ਅੱਗੇ ਕੰਪਨੀ ਹੁੰਦੀ ਸੀ ਇੰਡੀਆ 'ਚ, ਨਾ ਤਾਂ ਉਹਦਾ ਕੀ ਲੈਣਾ ਏ ਤੋਂ ਸਟਾਰਟ ਹੁੰਦਾ ਸੀ, ਉਹ ਸੋਡਾ ਸਰਪ ਜਿਹਾ ਲਿਆ ਕੇ ਤੁਹਾਡੇ ਘਰ ਟੇਬਲ 'ਤੇ ਰੰਗ ਜਿਹੇ ਬਦਲ ਬਦਲ ਦਿਖਾਈ ਜਾਂਦੇ ਹੁੰਦੇ ਸੀ, ਹੈ ਨਾ, ਅਤੇ ਉਹ ਤੁਹਾਨੂੰ ਟੁੱਟੇ ਸਾਈਕਲ ਤੋਂ ਚਾ ਕੇ ਹੈਲੀਕਾਪਟਰ 'ਤੇ ਚਾੜ ਦਿੰਦੇ ਸੀ ਵੀ ਜਿਹੜਾ ਮੇਰਾ ਬੌਸ ਆ ਮੇਰਾ ਹੈ ਨਾ ਹੈਗਾ ਉਹਨੇ ਐਂ ਮੈਂਬਰ ਬਣਾ ਦੇ, ਉਹਨੇ ਅੱਗੇ ਆਹ ਕਰਤਾ, ਉਹ ਅੱਗੇ ਹੈਲੀਕਾਪਟਰ 'ਤੇ ਚੜ੍ਹ ਗਿਆ। ਮੈਂ ਕਿਹਾ ਕਿੰਨੇ ਕੁ ਬੰਦੇ ਇਹ ਤੋਂ ਬਾਅਦ ਹੈਲੀਕਾਪਟਰ ਮਿਲ ਜਾਂਦਾ? ਕਹਿੰਦਾ 1,00,000 ਮੈਂਬਰ ਬਣਾ ਦਊ, ਹੈ ਨਾ। ਮੈਂ ਕਿਹਾ ਯਾਰ ਉਹ 1,00,000 ਕੀ ਕਰਦਾ ਇਸ ਵੇਲੇ? ਤੇਰੇ ਕੋਲ ਇੱਕ ਬੰਦੇ ਦੀ ਇਗਜ਼ਾਮਪਲ ਆ ਨਾ ਜਿਹੜਾ ਹੈਲੀਕਾਪਟਰ 'ਤੇ ਚੜ੍ਹਿਆ ਫਿਰਦਾ, ਬਾਕੀਆਂ ਨੂੰ ਵੀ ਕਿਸੇ ਖਾਤੇ ਪਾ ਨਾ, ਅਸੀਂ ਤਾਂ ਉਹਨਾਂ 'ਚ ਆਉਂਦੇ ਹਾਂ।
1: ਉਹ ਕਹਿੰਦੇ ਤੁਹਾਡੀ ਫਿਰ ਨੈਗੇਟਿਵ ਥਿੰਕਿੰਗ ਆ, ਤੁਸੀਂ ਨਹੀਂ, ਤੁਸੀਂ ਅਮੀਰ ਹੋ ਹੀ ਨਹੀਂ ਸਕਦੇ।
0: ਪਰ ਆਪਾਂ ਉਹ ਆ ਜਿਹੜੇ ਕਹਿੰਦੇ ਬਾਈ ਮੈਂ ਤਾਂ ਇਕੱਲਾ ਭੱਜਾਂ ਤਾਂ ਵੀ ਦੂਜੇ 'ਤੇ ਉਹਨਾਂ
1: ਦੇ। ਚਲੋ ਆਪਾਂ ਤਾਂ ਇਹਦੇ ਪੋਜ਼ਿਟਿਵ ਪੱਖ ਵੇਖਾਂਗੇ। ਪੋਜ਼ਿਟਿਵ ਪੱਖ ਇਹਦਾ ਇਹ ਆ ਕਿ ਕਈ ਵਾਰੀ ਜਦੋਂ ਸਾਨੂੰ ਸਾਹਮਣੇ ਔਫਰਾਂ ਮਿਲਣ, ਸਾਹਮਣੇ ਫਲੈਸ਼ ਹੁੰਦੇ ਹੋਣ ਬੋਰਡ, ਫੋਨ ਦੇ ਉੱਤੇ ਵਾਰ ਵਾਰ ਰੀਲਾਂ ਆਉਂਦੀਆਂ ਹੋਣ, ਤੇ ਆਪਾਂ ਬਹੁਤ ਵਧੀਆ ਇਨਫਲੂਐਂਸ ਹੋ ਜਾਂਦੇ ਹਾਂ ਮਹਿਫਲਾਂ ਦੇ ਵਿੱਚ ਬਹਿ ਕੇ ਇਨਫਲੂਐਂਸ ਆਪਾਂ ਹੋ ਜਾਂਦੇ ਹਾਂ ਯਾਰ ਮੈਂ ਇੱਦਾਂ ਕੀਤਾ ਸੀ ਤੂੰ ਇੱਦਾਂ ਔਖਾ ਸੌਖਾ ਹੋ ਕੇ ਕਰ ਲਾ ਸਾਲ ਕੁ ਔਖਾ ਸੌਖਾ ਮੁੜ ਕੇ ਫਿਰੇ ਇੰਨੇ ਕੁ ਵੱਧ ਪੈਸੇ ਨਿਕਲਾਉਣੇ ਨਿਕਲ ਜਾਣਾ ਸੋ ਇਹ ਚੀਜ਼ਾਂ ਸਾਨੂੰ ਹੋਰ ਜ਼ਿਆਦਾ ਕਿਤੇ ਨਾ ਕਿਤੇ ਧੱਕਦੀਆਂ ਵੀ ਨੇ ਪਸਾਉਂਦੀਆਂ ਵੀ ਨੇ ਫਾਈਨੈਂਸ਼ੀਅਲੀ ਸਾਨੂੰ ਤੰਗ ਵੀ ਕਰਦੀਆਂ ਨੇ ਸੋ ਇਹਦੇ ਨਾਲ ਇੰਨਾ ਜ਼ਰੂਰ ਆ ਕਿ ਸਾਨੂੰ ਹੁਣ ਥੋੜ੍ਹੀ ਜਿਹੀ ਪਿਕਚਰ ਕਲੀਅਰ ਜੀ ਦਿਖੂਗੀ ਕਿ ਹਾਂ ਇੰਨਾ ਕੁ ਹੈਗਾ ਵਾ ਜੇ ਇਹਦੇ ਵਿੱਚੋਂ ਤੁਹਾਡਾ ਸਰਦਾ ਬਣਦਾ ਵਾ ਤਾਂ ਤੁਸੀਂ ਫੇਰ ਹੀ ਹੱਥ ਪਾਓ ਨਾ ਪਾਓ ਮੈਨੂੰ ਲੱਗਦਾ ਇੱਕ ਨਾ ਕਈ ਵਾਰ ਤੁਹਾਡੇ ਲਈ ਖਲੋ ਕੇ ਚੀਜ਼ਾਂ ਨੂੰ ਵੇਖਣਾ ਵੀ ਬਹੁਤ ਜ਼ਰੂਰੀ ਹੁੰਦਾ ਰਾਦਰ ਦੈਨ ਵੀ ਆਲਵੇਜ਼ ਭੱਜੇ ਭੱਜੇ ਜਾਂਦੇ ਸਾਰਾ ਕੁਛ ਵੇਖਣਾ
0: ਤੁਹਾਡੇ ਯਾਦ ਆ ਕਿ ਆਪਾਂ ਨੂੰ ਸ਼ੈਪਟਨ ਤੋਂ ਪਤਾ ਨਹੀਂ ਗ੍ਰਿਫ ਤੋਂ ਇੱਕ ਵਾਰ ਫੋਨ ਆਇਆ ਸੀਗਾ ਆਪਾਂ ਪਿੰਡਾਂ ਅਤੇ ਸ਼ਹਿਰਾਂ ਦੀ ਜ਼ਿੰਦਗੀ ਦੇ ਟੋਪਿਕ ਕਰ ਰਹੇ ਸੀ ਉਹਨਾਂ ਨੇ ਇਹੀ ਕਿਹਾ ਸੀ ਕਹਿੰਦਾ ਵੀ ਤੁਹਾਨੂੰ ਮੈਲਬਨ ਵਾਲਿਆਂ ਨੂੰ ਕੀ ਬਿਮਾਰੀ ਆ ਹੁਣ ਟੁੱਟੇ ਟੁੱਟੇ ਫਾਰਮ ਤੁਸੀਂ ਮਿਲੀਅਨ ਮਿਲੀਅਨ ਦੇ ਉੱਤੇ ਆ ਕੇ ਲਈ ਜਾਂਦੇ ਹੋ ਕੀ ਚੱਕਰ ਆ ਕਈ ਵਾਰ ਸਾਡੇ ਭਾਈਚਾਰੇ 'ਚ ਮੈਂ ਹੁਣ ਇਹ ਤਾਂ ਨਹੀਂ ਕਹੂੰਗਾ ਭੇਡ ਚਾਲ ਵੀ ਹੈ ਜਦੋਂ ਇੱਕ ਕੋਈ ਕੁਛ ਕਰਨ ਲੱਗ ਜਾਂਦਾ ਸਾਰੇ ਉੱਦਾਂ ਹੀ ਕਰਨ ਲੱਗ ਜਾਂਦੇ ਆ ਵੀ ਯਾਰ ਇਹਨੇ ਚਾਰ ਪੈਸੇ ਪਰ ਜਦ ਤੱਕ ਵੇਲਾ ਲੰਘ ਗਿਆ ਹੁੰਦਾ ਉਸ ਕੰਮ ਦਾ ਹੈ ਨਾ ਕਿਸੇ ਕੰਮ ਦਾ ਇੱਕ ਵਕਤ ਹੁੰਦਾ ਜਦ ਨੂੰ ਸਾਰਿਆਂ ਨੂੰ ਸੁਰਤ ਆਉਂਦੀ ਆ ਉਹ ਸਾਰੇ ਉਹ ਕਰਨ ਲੱਗ ਜਾਂਦੇ ਤਾਂ ਫਿਰ ਉਹ ਡਾਊਨ ਹੀ ਜਾਣਾ ਨਾ ਇਸ ਲਈ ਪਲੀਜ਼ ਆਪਣਾ ਹੈ ਨਾ ਜਿਹੜਾ
1: ਪੜ੍ਹਿਆ ਵਿਚਾਰਾ
0: ਹਾਂ ਉਹ ਬਹੁਤ ਜ਼ਰੂਰੀ ਆ ਇਕੱਲਾ ਸੁਣੀਆਂ ਸੁਣਾਈਆਂ ਗੱਲਾਂ 'ਤੇ ਨਹੀਂ ਅਤੇ ਆਪਣੀ ਗੁੰਜਾਇਸ਼ ਦੇਖੀਏ ਆਪਣਾ ਹਿਸਾਬ ਕਿਤਾਬ ਲਾਈਏ ਅਤੇ ਮਾਹਰਾਂ ਤੋਂ ਸਲਾਹ ਜ਼ਰੂਰ ਲੈ ਲਈਏ
1: ਬਿਲਕੁਲ
0: ਕਈ ਵਾਰ ਅਸੀਂ ਨਾ ਜੋ ਜਿਸ ਕਿਸਮ ਦੀਆਂ ਰੀਲਾਂ ਜਾਂ ਜਿਸ ਕਿਸਮ ਦਾ ਆਪਾਂ ਦੇਖਣ ਲੱਗ ਜਾਂਦੇ ਹਾਂ ਉਸ ਕਿਸਮ ਦਾ ਹੀ ਸਾਡੇ ਮੋਬਾਈਲ 'ਤੇ ਸਾਡੇ ਦਿਮਾਗ 'ਚ ਚੀਜ਼ਾਂ ਫਲੈਸ਼ ਹੋਣ ਲੱਗ ਜਾਂਦੀਆਂ ਉਹ ਕਈ ਵਾਰ ਰਿਐਲਿਟੀ ਨਹੀਂ ਹੁੰਦੀ ਹੁਣ ਮੰਨ ਲਓ ਅੱਜ ਮੈਂ ਦੋ ਸਵੇਰੇ ਸਟੋਰੀਜ਼ ਪੜ੍ਹਾਂ ਬਜਟ ਦੇ ਹਾਂ ਪੱਖੀ ਤਾਂ ਮੇਰਾ ਦਿਮਾਗ ਉੱਦਾਂ ਹੀ ਚੱਲਣ ਲੱਗ ਜੂਗਾ ਜਿਵੇਂ ਬਜਟ ਦੇ ਨਾ ਪੱਖੀ ਲੋਕਾਂ ਦੇ ਕਮੈਂਟਸ ਪੜ੍ਹ ਲਾਂ ਫਿਰ ਮੇਰਾ ਦਿਮਾਗ ਉੱਦਾਂ ਚੱਲਣ ਲੱਗ ਜੂ ਦਿਮਾਗ ਇੱਕ ਇੱਦਾਂ ਦੀ ਚੀਜ਼ ਆ ਇਹ ਆਪਣੇ ਆਪ ਨੂੰ ਉੱਦਾਂ ਹੀ ਸਿੰਕ ਕਰ ਲੈਂਦੀ ਆ ਉਹਦੇ ਮਗਰ ਲੱਗ ਜਾਂਦੀ ਹੈ ਚੀਜ਼ ਦੇ ਕਿਉਂਕਿ ਬੰਦਾ ਕਹਿੰਦਾ ਵੀ ਮੈਂ ਗਲਤ ਥੋੜ੍ਹੀ ਹੋ ਸਕਦਾ ਮੈਂ ਆਪਦੀਆਂ ਗੁਨਾਹਗਾਰਾਂ ਨਾਲ ਚੀਜ਼ ਪੜ੍ਹੀ ਆ ਜਾਂ ਮੈਂ ਸੁਣੀ ਆ ਗਰਾਚ ਬੈਠ ਕੇ ਤੁਸੀਂ ਮੈਨੂੰ ਦੱਸਿਆ ਵੀ ਐਂ ਪਲਾਟ ਬੁੱਕ ਕਰੀਦਾ ਐਂ ਪੈਸੇ ਬਣਦੇ ਅਤੇ ਇੱਦਾਂ ਬਚ ਜਾਂਦਾ ਹੁੰਦਾ ਹੈ ਨਾ ਇੱਦਾਂ ਏਅਰਬੀਐਨਬੀ 'ਤੇ ਅੱਗੇ ਪ੍ਰੋਪਰਟੀਜ਼ ਦਾ ਬੜਾ ਰੌਲਾ ਪਿਆ ਸੀ ਉਹ ਹੁਣ ਜਦ ਕਿਸੇ ਨਾਲ ਗੱਲ ਕਰਦੇ ਉਹ ਕਹਿੰਦੇ ਭਾਅ ਜੀ ਹੁਣ ਟੈਕਸਿਸ ਹੀ ਇੰਨੇ ਵੱਧ ਗਏ ਆ ਨਾ ਉਹ ਵੀ ਵਾਰੇ 'ਚ ਨਹੀਂ ਆਉਂਦੀਆਂ ਬਾਕੀ ਫਿਰ ਆ ਨੈਗੇਟਿਵ ਗੇਅਰਿੰਗ ਯੇ ਵੋ ਇਹ ਬਹੁਤ ਸਾਰੇ ਫੈਕਟਰਸ ਨੇ ਕੋਈ ਵੀ ਫੈਸਲਾ ਲੈਣਾ ਇੱਕ ਤਾਂ ਆਪਣੇ ਆਮਦਨ ਹੀਲੇ ਵਸੀਲੇ ਜ਼ਰੂਰ ਦੇਖੋ ਤੁਹਾਡੇ ਪੱਲੇ ਹੈ ਕੀ ਅਤੇ ਕੀ ਉਹ ਸਸਟੇਨੇਬਲ ਆ ਕੀ ਉਹ ਅਗਲੇ 2 ਸਾਲ ਤੁਹਾਡੇ ਕੋਲ ਗੁੰਜਾਇਸ਼ ਹੈਗੀ ਆ ਉਹਨੂੰ ਮੇਨਟੇਨ ਰੱਖਣ ਦੀ ਤਾਂ ਕਿਤੇ ਜਾ ਕੇ ਇੱਦਾਂ ਦੇ ਪੰਗੇ ਲਏ ਜਾ ਸਕਦੇ ਆ ਅਤੇ ਜ਼ਾਹਰਾ ਤੌਰ 'ਤੇ ਬਾਰ ਬਾਰ ਅਸੀਂ ਇਹੀ ਕਹਿੰਦੇ ਹਾਂ ਹਰ ਕਿਸੇ ਦੀਆਂ ਪਰਸਨਲ ਅਤੇ ਫਾਈਨੈਂਸ਼ੀਅਲ ਸਰਕਮਸਟਾਂਸਿਸ ਵੱਖੋ ਵੱਖਰੀਆਂ ਹੁੰਦੀਆਂ ਅਸੀਂ GP ਵੱਲ ਕੋਈ ਕੋਈ ਹੈਲਥ ਨਾਲ ਰਿਲੇਟਡ ਸਲਾਹ ਦਿੰਦੇ ਹਾਂ ਤਾਂ ਕਹਿੰਦੇ ਭਾਈ ਆਪਣੇ GP ਨਾਲ ਸਲਾਹ ਕਰ ਲਓ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਕਰ ਲਓ ਅਕਾਊਂਟੈਂਟ ਨਾਲ ਕਰ ਲਓ ਉਹ ਬੜਾ ਜ਼ਰੂਰੀ ਹੋ ਜਾਂਦਾ
1: ਇਹਦੇ ਡਾਕਟਰ ਨਾਲ ਵੀ ਜ਼ਰੂਰੀ ਹੈ ਇਸ ਟਾਈਮ ਦੇ ਉੱਤੇ ਕਿਉਂਕਿ ਇਹ
0: ਮੈਂਟਲ ਹੈਲਥ ਦਾ ਇਸ਼ੂ ਵੀ ਹੈਗਾ
1: ਹਾਂਜੀ ਹੈ ਉਹ ਵੀ ਹੈਗਾ ਪਰ ਜਿਹੜੀ ਸਾਡੀ ਪੋਕਿਟ ਹੈਲਥ ਆ ਉਹ ਜ਼ਿਆਦਾ ਇਸ ਟਾਈਮ ਦੇ ਉੱਤੇ ਕਿਉਂਕਿ ਆਪਾਂ ਨੂੰ ਇੱਕ ਹੁੰਦਾ ਨਾ ਕਿ ਸਿਰਫ ਮਤਲਬ ਲੋਕਲ ਪੱਧਰ ਦੇ ਉੱਤੇ ਇਹ ਤਾਂ ਚੀਜ਼ਾਂ ਹਮੇਸ਼ਾ ਡਿਸਕਸ ਹੁੰਦੀਆਂ ਰਹੀਆਂ ਨੇ ਮਹਿੰਗਾਈ ਕਦੀ ਵੀ ਘਟੀ ਥੋੜ੍ਹੀ ਆ ਆਪਾਂ ਹਮੇਸ਼ਾ ਹੀ ਇਹੋ ਸੁਣਦੇ ਹਾਂ ਵੀ ਇਸ ਵਾਰੀ ਹੋਰ ਵੱਧ ਗਈ ਜਦੋਂ ਵੀ ਕੋਈ ਅਗਲਾ ਮੰਨ ਲਓ ਕੁਆਟਰ ਆਉਂਦਾ ਉਦੋਂ ਅਗਲੇ ਸਾਲ ਬਜਟ ਆਉਂਦਾ ਉਦੋਂ ਆਪਾਂ ਇਹੋ ਹੀ ਸੋਚਦੇ ਹਾਂ ਵੀ ਹਾਂ ਇਹ ਹੋਰ ਵੱਧ ਗਈ ਉਦੋਂ ਸਾਨੂੰ ਪ੍ਰੈਸ਼ਰ ਦਿੰਦੀ ਆ ਪਰ ਇਸ ਵਾਰੀ ਫਰਕ ਇਹ ਆ ਕਿ ਇਸ ਵਾਰੀ ਗਲੋਬਲੀ ਵੀ ਹਾਲਾਤ ਕੁਛ ਬਹੁਤ ਵਧੀਆ ਨੇ
0: ਡੀਜ਼ਲ ਦੀਆਂ ਦੂਜੀਆਂ ਪੈਟਰੋਲ ਦੀਆਂ ਕੀਮਤਾਂ ਬੰਦਾ ਕਹਿੰਦਾ ਕੀਮਤਾਂ ਛੱਡੋ ਜੀ ਮਿਲ ਜੇ ਤਾਂ ਉਹੀ ਬਹੁਤ ਆ ਮੁੜ ਕੇ ਬੰਦਾ ਉਸ ਮੋੜ ਚੱਲਿਆ ਜਾਂਦਾ ਸਰਕਾਰ ਹੈ ਨਾ $1,000 ਦਾ ਟੈਕਸ ਲਾ ਕੇ 250 ਮਾਫ਼ ਕਰਦੇ ਬੰਦਾ ਕਹਿੰਦਾ ਵਾਓ ਡਿਪੈਂਡ ਕਰਦਾ ਕਈ ਵਾਰ ਬਜਟ ਇੱਦਾਂ ਦੀ ਚੀਜ਼ ਵੀ ਹੁੰਦੀ ਹੈ
1: ਡਿਨਰ ਬਾਹਰ ਕਰਦੇ ਸੋ ਨਿੱਕੀਆਂ ਨਿੱਕੀਆਂ ਚੀਜ਼ਾਂ ਵੇਖੋ ਜਦੋਂ ਆਉਂਦੀਆਂ ਨੇ ਅਤੇ ਹਰ ਇੱਕ ਚੀਜ਼ ਦੇ ਉੱਤੇ ਅਸਰ ਪੈਂਦਾ ਅਤੇ ਆਪਾਂ ਉਸ ਚੀਜ਼ ਦਾ ਥੋੜ੍ਹਾ ਜਿਹਾ ਆਪਾਂ ਖਿਆਲ ਰੱਖੀਏ
0: ਜਾਂਦੇ ਵਧੀਆ ਡਿਨਰ ਬਾਹਰ ਕਰਦੇ ਹਾਂ ਹੁਣ ਕਿਹਾ ਕਿਤੇ ਮਦਰ ਡੇ ਤੋਂ ਪਹਿਲਾਂ ਕੀਤਾ ਹੁੰਦਾ ਮਾਵਾਂ ਨੇ ਆਪਾਂ ਨੂੰ ਗਾਲਾਂ ਕੱਢਣੀਆਂ ਵੀ ਸਾਡਾ ਡਿਨਰ ਵੀ ਛੱਡਾ ਤਾ
1: ਨਹੀਂ ਉਹ ਤਾਂ
0: ਮੌਕਾ ਵਿਚਾਰ ਕੇ
1: ਉਹ ਤਾਂ ਫਿਰ ਵੀ ਹੋ ਜਾਣਾ ਸੀ ਹਾਂ ਉਹਦੇ ਨਾਲ ਕੀ ਫਰਕ ਪੈਂਦਾ ਨਹੀਂ ਬਾਹਰ ਕਰਾਉਣਾ ਤਾਂ ਬਣਾ ਦਿਓ ਘਰੇ
0: ਹਾਂ ਸੌਖਾ ਹੀ ਆ ਕੰਮ ਤਾਂ
1: ਹਾਂ ਉਹਦੇ 'ਚ ਕੀ ਆ
0: ਆਟਾ ਗੁੰਨਿਆ ਰੋਟੀ ਬਣ ਗਈ
1: ਹੋਰ
0: ਜਿਤਨਾ ਪਾਣੀ ਡਾਲਣਾ ਉਤਨਾ ਹੀ ਆਟਾ ਡਾਲਣਾ ਅੱਗੇ ਉਹ ਸੁਣਨਾ ਕਹਿੰਦਾ ਯਾਰ ਉਹ ਕਦੇ ਪਾਣੀ ਵੱਧ ਪੈ ਜਾਂਦਾ ਕਦੇ ਆਟਾ ਵੱਧ ਪੈ ਜਾਂਦਾ ਯਾਰ ਉਹ ਤਾਂ ਐਂ ਸ਼ੋਅ ਕਰਦੇ ਆ ਵੀ ਬਸ ਬਰਾਬਰ ਮਿਕਦਾਰ ਮੈਂ ਡਾਲ ਕੇ ਇਹ ਕਰ ਦੇਣਾ ਥੋੜ੍ਹਾ ਥੋੜ੍ਹਾ ਪਾਣੀ ਡਾਲ ਕੇ ਕਰ ਦੇਣਾ
1: ਆਟਾ ਨਹੀਂ ਨਾ ਸਹੀ ਲੈਂਦੇ
0: ਇਹ ਵੀ ਫਰਕ ਆ
1: ਹਾਂ
0: ਆਟੇ ਦੀ ਮਸ਼ਹੂਰੀ ਕੀਤੀ ਆ ਐਡ ਊਡ ਕਰਾਈਏ ਕਿਸੇ ਦੀ
1: ਅਤੇ
0: ਕਿੱਧਰ ਬਜਟ ਯਾਰ ਕਿੱਧਰ ਹੈ ਨਾ ਹੈ ਨਾ
1: ਨਹੀਂ ਹਰ ਇੱਕ ਵੇਖੋ ਹਰ ਇੱਕ ਚੀਜ਼ ਦੇ ਇਹਨਾਂ ਸਾਰੀਆਂ ਚੀਜ਼ਾਂ
0: ਡਾਲਰ ਨੂੰ ਕਿਲੋ ਆਟਾ ਯਾਰ
1: ਸਾਨੂੰ ਸਾਰੀਆਂ ਚੀਜ਼ਾਂ ਵਿਚਾਰਨੀਆਂ ਅਤੇ ਆਪਣੀਆਂ ਪੈਣਗੀਆਂ ਵੀ ਕਿੱਥੋਂ ਕਿੱਥੋਂ ਕਿਹੜੇ ਕਿਹੜੇ ਤਰੀਕੇ ਦੇ ਨਾਲ ਅਤੇ ਕਿੱਦਾਂ ਕਿੱਦਾਂ ਆਪਾਂ ਸੰਭਲ ਕੇ ਚੱਲਣਾ ਇਹ ਤੁਹਾਨੂੰ ਹੁਣ ਚੀਜ਼ਾਂ ਆਪ ਵੇਖ ਪੜ੍ਹ ਵਿਚਾਰ ਕੇ ਕਿਉਂਕਿ ਇਸ ਕਰਕੇ ਵਾਰ ਵਾਰ ਕਹਿ ਰਹੇ ਹਾਂ ਕਿਉਂਕਿ ਜ਼ਿਆਦਾਤਰ ਆਪਣੇ ਲੋਕ ਜਿਹੜੇ ਨੇ ਉਹ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਇਹ ਜਿਹੜਾ ਵਾਰ ਵਾਰ ਅਮੀਰ ਸ਼ਬਦ ਵਰਤਿਆ ਜਾ ਰਿਹਾ ਪਰ ਹਾਂ ਅਸੀਂ ਇਨਵੈਸਟਮੈਂਟ ਪ੍ਰੋਪਰਟੀਆਂ ਵਾਲਿਆਂ 'ਚੋਂ ਤਾਂ ਹੈਗੇ ਹਾਂ
2: ਸੋ ਉੱਥੇ ਤੇ ਅਸਰ ਪੈਣਾ ਉਹ ਸਾਰਿਆਂ ਦੀ ਇੱਕ ਇੱਕ ਦੋ ਦੋ ਉਹ ਤੇ ਹੈਗੀ ਹੈ ਨਾ ਇਹ ਤੋਂ ਨਹੀਂ ਤੁਸੀਂ ਭੱਜ ਸਕਦੇ
0: ਕਿਉਂਕਿ ਜ਼ਿਆਦਾਤਰ ਲੋਕ ਆਏ ਰਣਜੋ ਜਿਵੇਂ ਮੰਨ ਲਓ ਹੈ ਨਾ 2005 ਤੋਂ ਲੈ ਕੇ ਜਿਹੜੇ 2015 ਤੱਕ ਆਏ ਆ ਉਹ 10-15 ਸਾਲਾਂ 'ਚ ਬਹੁਤ ਸਾਰੇ ਲੋਕ ਨੇ ਜਿਹੜੇ ਸਟੈਂਡ ਕਰਦੇ ਆ ਘੱਟੋ ਘੱਟ ਇਸ ਹਾਲਾਤ 'ਚ ਹੈਗੇ ਵੀ ਜਿਹੜੇ ਘੱਟੋ ਘੱਟ ਇੱਕ ਪ੍ਰੋਪਰਟੀ ਹੈਗੀ ਅਤੇ ਇੱਕ ਹੈ ਨਾ ਗੁੰਜਾਇਸ਼ ਰੱਖਦੇ ਆ ਜਾਂ ਦੂਜੀ ਵੀ ਉਹਨਾਂ ਨੇ ਲਈ ਹੋਈ ਆ ਉਸ ਲਿਹਾਜ਼ ਨਾਲ ਬਹੁਤ ਸਾਰੇ ਲੋਕ ਨੇ ਜਦੋਂ ਆਪਾਂ ABS ਦਾ ਡਾਟਾ ਵੇਖਦੇ ਹਾਂ ਤਾਂ ਮਾਈਗ੍ਰੈਂਟਸ ਮਿਹਨਤੀ ਲੋਕ ਨੇ ਇਹਨਾਂ ਦੀ ਇੰਨੀ ਕੁ ਗੁੰਜਾਇਸ਼ ਹੁੰਦੀ ਆ ਹਾਂ ਜਿਹੜੇ ਨਵੇਂ ਆਏ ਆ ਉਹਨਾਂ ਲਈ ਘਰ ਲੈਣੇ ਔਖੇ ਆ ਜਾਂ ਜਿਹੜੇ ਨਵੇਂ ਨਵੇਂ ਪੱਕੇ ਹੋਏ ਆ ਕਿਉਂਕਿ ਵਨ ਨੇਸ਼ਨ ਕੋਲੀਸ਼ਨ ਇਹਨਾਂ ਦਾ ਪ੍ਰੈਸ਼ਰ ਬੜਾ ਲੇਬਰ 'ਤੇ ਅਤੇ ਲੇਬਰ ਇਹ ਵੀ ਕਹਿੰਦੀ ਆ ਵੀ ਜਿਹੜੇ ਨਵੇਂ ਆਏ ਮਾਈਗ੍ਰੈਂਟ ਆ 2 ਸਾਲ ਘਰ ਨਹੀਂ ਲੈ ਸਕਦੇ ਜਾਂ ਉੱਦਾਂ ਦਾ ਵੀ ਇਹਨਾਂ ਨੇ ਇੱਕ ਰੂਲ ਪਾਸ ਆਨ ਕੀਤਾ ਹੋਇਆ
2: ਉਹ ਜੂਗਾ ਸੌਖਾ ਕਿਉਂਕਿ ਆਪਾਂ ਜੇ ਆਪਣਾ ਵੀ ਵੇਖੀਏ ਤਾਂ ਇਹ ਥੋੜ੍ਹੀ ਹੁੰਦਾ ਵਾ ਵੀ ਤੁਸੀਂ ਇੱਧਰੋਂ PR ਲਈ ਇੱਧਰੋਂ ਸਿਟੀਜ਼ਨ ਹੋਏ ਤਾਂ ਨਾਲ ਦੀ ਨਾਲ ਤੁਸੀਂ ਸਾਰਾ ਕੁਛ ਹੀ ਹੋ ਜਾਣਾ ਤੁਹਾਡਾ ਮੈਨੂੰ ਲੱਗਦਾ ਉਦੋਂ ਨਾਲੋਂ ਹਾਲਾਤ ਤਾਂ ਹਲੇ ਸਟਿਲ ਬੈਟਰ ਨੇ ਅਤੇ ਸਾਰਾ ਕੁਛ ਹੀ ਹੋ ਜਾਂਦਾ ਪਰ ਥੋੜ੍ਹਾ ਜਿਹਾ ਕਈ ਵਾਰੀ ਇਹ ਆ ਵੀ ਰਾਤੋਂ ਰਾਤ ਨਹੀਂ ਹੁੰਦਾ ਕੁਛ
0: ਕਈ ਵਾਰ ਮੈਂ ਇਹ ਵੀ ਦੇਖਦਾ ਸੀ ਵੀ ਕੁਛ ਸਟੂਡੈਂਟ ਇਕੱਠੇ ਹੋ ਕੇ ਰਹਿੰਦੇ ਸੀ ਉਹ ਆਪਣੇ ਕਿਸੇ ਦੇ ਨਾਂ 'ਤੇ ਲੈ ਲੈਂਦੇ ਸੀ ਅਤੇ ਉਹ ਹੁਣ ਉਹਨੂੰ ਜੇ ਟੈਕਸ ਪੈਣਾ ਇਹਦਾ ਉਹਦਾ ਫਿਰ ਨੁਕਸਾਨ ਹੁੰਦਾ ਪਹਿਲਾਂ ਤਾਂ ਉਹਨੂੰ ਸੀ ਵੀ 4 ਪੈਸੇ ਬਚੇ ਤੇ ਹੈ ਨਾ ਅਤੇ ਬਾਅਦ ਲਓ ਮੈਨੂੰ ਪਾਸ ਆਨ ਕਰ ਦੂੰ ਪਰ ਹੁਣ ਸਟੈਂਪ ਡਿਊਟੀ ਇਹ ਵੋ ਇਹ ਸਾਰਾ ਫਿਰ ਉਹ ਮਿਕਸ ਅਪ ਜਿਹਾ ਹੋ ਜਾਂਦਾ
2: ਵੱਧ ਤੋਂ ਵੱਧ ਡਿਸਕਸ ਕਰਨਾ ਜ਼ਰੂਰੀ ਆ ਤੁਸੀਂ ਜੇ ਕੁਛ ਕਰ ਵੀ ਰਹੇ ਹੋ ਤਾਂ
0: ਜਿਹਨੂੰ ਆਪਾਂ ਕਹਿੰਦੇ ਸਮਥਿੰਗ ਔਨ ਦ ਪੇਪਰ
2: ਇਕੱਲੀ ਇਕੱਲੀ ਚੀਜ਼ ਜਿਹੜੀ ਆ ਮਤਲਬ ਆਪਾਂ ਜੇ ਹੁਣ ਇਹਨਾਂ ਦੇਸ਼ਾਂ ਦੇ ਵਿੱਚ ਰਹਿਣਾ ਅਤੇ ਹੌਲੀ ਹੌਲੀ ਆਪਾਂ ਲੋਗ ਲੂਗ ਜੇ ਭਰਨੇ ਸਿੱਖ ਲਈਏ ਆਪਾਂ
0: ਹਾਂਜੀ ਕਿਉਂਕਿ ਰਿਲੇਸ਼ਨਸ਼ਿਪ ਜਿਹੜਾ ਤੁਹਾਡਾ ਆਪਸੀ ਸੰਬੰਧ ਨੇ ਉਹਨਾਂ 'ਚ ਫਰਿਕਸ਼ਨ ਨਾ ਆਵੇ ਉਹਨਾਂ 'ਚ ਦਰਾਰ ਨਾ ਆਵੇ ਕਿਉਂਕਿ ਦਰਾਰ ਪੈਸਾ ਹੀ ਪਾਉਂਦਾ ਅਤੇ ਪੈਸੇ ਨੂੰ ਜੇ ਕਾਗਜ਼ 'ਤੇ ਲਿਖ ਲਿਆ ਜਾਵੇ ਕਿਸੇ ਇੰਡੀਪੈਂਡੈਂਟ ਬੰਦੇ ਕੋਲ ਜਾ ਕੇ ਕਿਸੇ ਅਕਾਊਂਟੈਂਟ ਕੋਲ ਜਾ ਕੇ ਕਿਸੇ ਫਾਈਨੈਂਸ਼ੀਅਲ ਐਡਵਾਈਜ਼ਰ ਕੋਲ ਕਈ ਵਾਰ ਸਾਡੇ ਆਪਣੇ ਮਨ 'ਚ ਇੱਥੇ ਹੁੰਦਾ ਵੀ ਪਤਾ ਨਹੀਂ ਕਿੰਨੇ ਕੁ ਪੈਸੇ ਬਣਾ ਗਿਆ ਜਾਂ ਕੀ ਕੁਛ ਕਰ ਗਿਆ
2: ਉਹਨੂੰ ਪਤਾ ਨਹੀਂ ਕੀ ਫਾਇਦਾ
0: ਹੁਣ 4A2 'ਚ ਕਈ ਵਾਰ ਬੰਦਿਆਂ ਨੂੰ ਐਜ਼ ਏ ਮਾਈਗ੍ਰੇਸ਼ਨ ਏਜੰਟ ਸਮਝਾਉਣਾ ਪੈਂਦਾ ਵੀ ਤੂੰ $1,00,000 'ਚ ਪੈਣਾ ਉਹਨੂੰ ਉਸ ਬੰਦੇ ਨੂੰ ਅਤੇ ਉਹਦਾ ਪ੍ਰੋਫਿਟ ਹੀ $1,00,000 ਆ ਹੈ ਨਾ ਉਹ ਬਿਜ਼ਨਸ ਸਸਟੇਨ ਕਿੱਦਾਂ ਕਰੂਗਾ ਵੀ ਤੇਰਾ ਉਸ ਲਿਹਾਜ਼ ਨਾਲ ਬਣਨਾ ਨਹੀਂ ਅਨਲੈਸ ਕਿ ਜਿਹੜਾ ਇਹ ਬਿਜ਼ਨਸ ਆ ਘੱਟੋ ਘੱਟ ਇਹ 2 ਲੱਖ 3 ਲੱਖ 4 ਲੱਖ ਦਾ ਪ੍ਰੋਫਿਟ ਜਾਂ ਮਾਰਜਨ ਹੋਣ ਉਹਦੇ ਤਾਂ ਤੇਰਾ ਬਣਦਾ ਪਰ ਉਹ ਫਿਰ ਉਹਨੂੰ ਸਮਝਾਇਆ ਜਾਂਦਾ ਬਿਜ਼ਨਸ ਪਲਾਨ ਇੱਦਾਂ ਦੇ ਬਣਾ ਦਿਓ ਆਹ ਕਰ ਦਿਓ ਉਹ ਕਰ ਦਿਓ ਉੱਥੇ ਚਲੋ ਮਹਾਰਾਨਾ ਸਲਾਹਾਂ ਵੀ ਆ ਜਾਂਦੀਆਂ ਪਰ ਆਪ ਨਾ ਕਰਿਆ ਕਰੋ ਅਜ਼ਿਊਮ ਨਾ ਕਰਿਆ ਕਰੋ ਕਿਸੇ ਸਿਆਣੇ ਨੂੰ ਪੁੱਛ ਲਿਆ ਕਰੋ
2: ਕਿਸੇ ਦਾ ਦੱਸਿਆ
0: ਭਾਜੀ ਇਹ ਜਿਵੇਂ ਅਕਸਰ ਬੜੀ ਰਣਜੋਤ ਇਹ ਹੈਗੀ ਉਹ ਭਾਜੀ ਇਹ ਸਪੋਂਸਰ ਕਰ ਸਕਦੇ ਸੀ ਇਹਨਾਂ ਨੇ ਮੈਨੂੰ ਕੀਤਾ ਨਹੀਂ ਇਹ ਇੱਕ ਬਹੁਤ ਹੀ ਕਾਮਨ ਡਾਇਲੋਗ ਆ ਜਿਹੜਾ ਲੋਕ ਭਰੇ ਮਨ ਨਾਲ ਦੱਸਦੇ ਆ ਅਸਲ 'ਚ ਕਈ ਵਾਰ ਉਹ ਨਹੀਂ ਕਰ ਸਕਦੇ ਹੁੰਦੇ
2: ਇਹ ਤਾਂ ਬਹੁਤ ਵੱਡੇ ਵਹਿਮ ਹੈ ਨਾ ਖਾਸ ਤੌਰ ਦੇ ਉੱਤੇ ਜਿਹੜੇ ਪਿੰਡਾਂ 'ਚ ਬੈਠੇ ਮਾਪੇ ਨੇ ਨਾ ਉਹਨਾਂ ਨੂੰ ਇਹ ਬਹੁਤ ਚੀਜ਼ ਦਾ ਵਹਿਮ ਹੈ ਕਿਉਂਕਿ ਹੁੰਦਾ ਇੱਦਾਂ ਵਾ ਮੈਂ ਵੀ ਇੱਕ ਦੋ ਚੀਜ਼ਾਂ ਮੇਰੇ ਨਾਲ ਵੀ ਇੱਦਾਂ ਦੀਆਂ ਸੁਣਨ ਅਤੇ ਉਹਦੇ 'ਚ ਜਿਹੜੇ ਉੱਥੇ ਬੈਠੇ ਮਾਂ ਪਿਓ ਨੇ ਉਹਨਾਂ ਨੂੰ ਨਹੀਂ ਪਤਾ ਪਰ ਇੱਥੋਂ ਹੀ ਜਿਹੜੇ ਸਾਡੇ ਕੋਈ ਭਾਈ ਬੰਧੂ ਨੇ ਨਾ ਮੰਨ ਲਓ ਹੁਣ ਮੈਂ ਹਾਂ ਅਤੇ ਤੁਸੀਂ ਮੇਰੇ ਪਿੰਡ ਦੇ ਹੋ ਜਾਂ ਉੱਥੇ ਜਾਣਦੇ ਹੋ ਇਹੋ ਹੀ ਸਲਾਹਾਂ ਦਿੰਦੇ ਆ ਵੀ ਉਹ ਤੁਹਾਡਾ ਉਹ ਹੈਗਾ ਨਾ
0: ਉਹ ਕਰ ਦੂਗਾ
2: ਉਹਦੇ ਉਹ ਕਰ ਸਕਦਾ ਪਤਾ ਉਹਨਾਂ ਨੂੰ ਵੀ ਕੁਛ ਨਹੀਂ ਆ ਵੀ ਕੀ ਹੁੰਦਾ ਵਾ ਕੀ ਨਹੀਂ ਕਰ ਸਕਦਾ ਸਿਰਫ ਐਵੇਂ ਸਲਾਹ ਦੇਣੀ ਅਗਲੇ 'ਚ ਵਿਗਾੜ ਪਾਉਣਾ ਬਸ ਹੁਣ ਉਹਨਾਂ ਨੂੰ ਬੰਦਾ ਸਮਝਾ ਵੀ ਨਹੀਂ ਸਕਦਾ
0: ਹੋ ਸਕਦਾ ਉਹਦਾ ਮਕਸਦ ਨਾ ਵੀ ਹੋਵੇ ਵਿਗਾੜ ਪਾਉਣ ਦਾ ਉਹਨੂੰ ਸਮਝ ਹੀ ਇੰਨੀ ਕੋ ਹੋਵੇ ਇੱਦਾਂ ਵੀ ਹੈਗਾ
2: ਐਵੇਂ ਨਜਾਇਜ਼ ਤੁਸੀਂ ਕੋਈ ਸਲਾਹਕਾਰ ਨਹੀਂ ਹੋ ਸਕਦੇ ਤੁਸੀਂ ਸਿਰਫ ਇੱਥੇ ਰਹਿ ਰਹੇ ਹੋ ਹਾਲੇ ਤੱਕ ਤੁਸੀਂ ਕੋਈ ਕਿਸੇ ਚੀਜ਼ ਦੇ ਸਪੈਸ਼ਲਿਸਟ ਨਹੀਂ ਹੋ ਸੋ ਇਸ ਕਰਕੇ ਇਹੋ ਜਿਹਾ ਕੋਈ ਵੀ ਗੱਲਬਾਤ ਉੱਦਾਂ ਦੀ ਨਾ ਕੀਤੀ ਜਾਵੇ ਜਿਹਦੇ ਕਰੇ ਬਾਰੇ ਬਹੁਤ ਜ਼ਿਆਦਾ
0: ਜ਼ਰੂਰ ਕਰ ਲਈਏ ਆਪਾਂ ਜਾਣ ਲੱਗੇ ਜਿਹੜੀ ਮਾਫ਼ੀ ਮੰਗਦੇ ਹੁੰਦੇ
2: ਹਾਂ ਮਾਫ਼ੀ ਵੀ ਮੰਗ ਲੈਂਦੇ ਪਹਿਲਾਂ ਮੈਸੇਜ ਪੜ੍ਹ ਲਈ ਆਪਾਂ ਅਤੇ ਹਰਸ਼ਪ੍ਰੀਤ ਜੀ ਕਹਿੰਦੇ ਜੀ ਪ੍ਰੋਗਰਾਮ ਬਹੁਤ ਵਧੀਆ ਇਨਫੋਰਮੇਟਿਵ ਸੀ ਇਕਬਾਲ ਸਿੰਘ ਜੀ ਅਤੇ ਹਰਸ਼ਪ੍ਰੀਤ ਜੀ ਬ੍ਰਿਸਬੇਨ ਤੋਂ ਮੈਸੇਜ ਕਰਦੇ ਨੇ ਬਹੁਤ ਧੰਨਵਾਦ ਤੁਹਾਡਾ ਸਿਮਰਨ ਜੀ ਕਹਿੰਦੇ ਕਿ ਬਸ ਸਾਡੇ ਵਰਗਾ ਬੰਦਾ ਤਾਂ ਅੱਜ ਤੋਂ ਬਾਅਦ ਉਮਰ ਇੱਦਾਂ ਹੀ ਦੱਸਿਆ ਕਰੂਗਾ ਕਿ ਇਸ ਸਾਲ 5 ਪੁਆਇੰਟ ਦਾ ਹਾਂ ਮੈਂ ਅਗਲੇ ਸਾਲ ਮੇਰਾ ਕੁਛ ਨਹੀਂ ਰਹਿਣਾ ਅਗਲੇ ਸਾਲ ਮੈਂ 0 ਪੁਆਇੰਟ ਹੋ ਜਾਵਾਂ ਸਤਿ ਸ਼੍ਰੀ ਅਕਾਲ ਜੀ ਅਤੇ ਕਹਿੰਦੇ ਨੇ ਕਿ ਵੈਰੀ ਹਾਰਟ ਟੱਚਿੰਗ ਸੀ ਅੱਜ ਦੀ ਸਟੋਰੀ ਅਤੇ ਧੰਨਵਾਦ ਤੁਹਾਡਾ ਮਿਹਰਬਾਨੀ ਅਤੇ ਹਰਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ ਅਤੇ ਪ੍ਰੀਤਿੰਦਰ ਭਾਅ ਜੀ ਵੈਰੀ ਇਨਫੋਰਮੇਟਿਵ ਪ੍ਰੋਗਰਾਮ ਅਤੇ ਭਾਅ ਜੀ ਪਲੀਜ਼ ਕਹਿੰਦੇ ਪੁੱਟ ਦਿਸ ਯੂ ਔਨ ਪੋਡਕਾਸਟ ਹਾਂਜੀ ਜ਼ਰੂਰ ਜੀ ਬੁੱਧਵਾਰ ਵਾਲਾ ਦਿਨ ਸਾਡਾ ਜਿਹੜਾ ਹੁੰਦਾ ਉਹ ਪੋਡਕਾਸਟ 'ਤੇ ਜ਼ਰੂਰ ਪੈ ਜਾਂਦਾ ਅਤੇ ਘੁੰਮਣ ਜੀ ਕਹਿੰਦੇ ਨੇ ਕਿ ਇਮੀਗ੍ਰੇਸ਼ਨ ਬਜਟ ਤਾਂ ਸਮੇਂ ਕਰ ਜਾਂਦੀ ਹੈ ਧਮਾਕਾ ਉਹ ਨੌਜਵਾਨ ਮੁੰਡੇ ਕੁੜੀਆਂ ਰਹਿ ਗਏ ਕੁਆਰੇ ਜਿਨ੍ਹਾਂ ਨੇ ਚੜ੍ਹਦੇ ਸਾਲ ਹੀ ਲੱਗਣਾ ਸੀ ਅਜੇ ਠਾਕਾ ਮਿਹਨਤ ਤਾਂ ਗੱਭਰੂਆਂ ਨੇ ਬੜੀ ਕੀਤੀ ਲੱਗਦਾ 1 ਜੁਲਾਈ ਨੂੰ ਫਿਰ ਫਸੂ ਫੁੱਸ ਕਰ ਜਾਏਗਾ ਪਟਾਕਾ ਸੁੱਕਾ ਉਦੋਂ ਕਦੇ ਕੋਈ ਮੁੜਿਆ ਨਹੀਂ ਜਦੋਂ ਸਾਹਮਣੇ ਪੰਜਾਬ ਪੁਲਿਸ ਦਾ ਮਿਲ ਜੇ ਨਾਕਾ ਰਹਿੰਦੀ ਦੁਨੀਆ ਤੱਕ ਨਹੀਂ ਭੁੱਲਣਾ ਪੰਜਾਬੀਆਂ ਨੂੰ ਜ਼ਿਲ੍ਹਿਆਂ ਵਾਲੇ ਬਾਗ ਦਾ ਸਾਕਾ ਆਈਪੋਡ ਫੋਨ ਅਤੇ ਗੇਮਾਂ ਨੇ ਵਿਗਾੜ ਦੇਣੇ ਨੇ 21ਵੀਂ ਸਦੀ ਦੇ ਜਵਾਕਾਂ ਅਤੇ ਲਿਖਾਰੀ ਗਾਇਕ ਅਤੇ ਗਾਣੇ ਕੰਪੋਜ਼ ਕਰਕੇ ਹੀ ਵਰਲਡਵਾਈਡ ਮਸ਼ਹੂਰ ਹੋ ਗਿਆ ਇਹ ਕਾਕਾ ਲੰਮੀ ਡਰਾਈਵਿੰਗ ਤੋਂ ਬਾਅਦ ਭੁੱਲਿਓ ਨਾ ਬੋਡੀ ਸਟ੍ਰੈਚ ਅਤੇ ਪਿੱਠ ਦਾ ਕੜਾਕਾ ਕਹਿੰਦਾ ਘੁੰਮਣਾ ਕਈਆਂ ਨੂੰ ਤਾਂ ਬਸ ਸਾਰੀ ਉਮਰ ਆਪਣੀ ਗੱਲਬਾਤ ਦੱਸਣ 'ਤੇ ਕਰਦਾ ਹੀ ਰਹਿ ਜਾਂਦਾ ਹੈ ਕਰਨ ਦਾ ਹੀ ਰਹਿ ਜਾਂਦਾ ਹੈ ਚਾਕਾ ਧੰਨਵਾਦ ਜੀ ਤੁਹਾਡਾ ਤੇ ਸੰਦੀਪ ਰੱਖੜੇ ਕਹਿੰਦੇ ਬਹੁਤ ਵਧੀਆ ਗੱਲਬਾਤ ਹੋਈ
0: ਟਰੱਕ 'ਚ ਬੈਠੇ ਬੈਠੇ ਲਿਖ ਮਾਰਦੇ ਆ
2: ਹਾਂ ਨਾਲ ਦੀ ਨਾਲ ਹੀ
0: ਲੱਕ ਲੱਕ ਪਹਿਲਾਂ ਜਿਹਾ ਨਹੀਂ ਰਿਹਾ ਕਠੋਰ ਹੋ ਗਿਆ
2: ਅਤੇ ਵਰਿੰਦਰ ਜੀ ਦਾ ਧੰਨਵਾਦ ਕਰਦੇ ਨੇ ਅਤੇ ਧੰਨਵਾਦ ਸੈਮੀ ਸਾਹਿਬ ਕਹਿੰਦੇ ਕਿ ਇਸ ਟਰੂ ਜੀ ਪਿਛਲੇ ਸਾਲ ਕਹਿੰਦੇ ਕਿ ਟੈਕਸ ਰਿਫੰਡ ਦੇ ਲਈ ਏਜੰਟ ਨੂੰ $150 ਦਿੱਤੇ ਵੀ ਵਾਪਸ ਆਏ ਉਹਨਾਂ ਨੂੰ $39 ਲਾਲ ਜੀ ਨੇ ਕਹਿੰਦੇ ਪਿਛਲੇ ਸਾਲ ਟੈਕਸ ਰਿਫੰਡ ਨੂੰ $150 ਦਿੱਤਾ ਸੀ ਅਤੇ $39 ਵਾਪਸ ਆਏ ਹਾਂ ਇਹ ਤਾਂ ਹੁੰਦਾ ਹੀ ਆ ਵੇਖੋ ਹੈ ਨਾ ਇਹ ਤਾਂ ਹੁਣ ਸਾਨੂੰ ਸਮਝਣਾ ਪੈਣਾ ਅਤੇ ਗੁਰਜੀਤ ਕੌਰ ਜੀ ਕਹਿੰਦੇ ਨੇ ਕਿ ਇੰਜੋਇੰਗ ਇਹ ਤਾਂ ਹੋ ਸਕਦਾ ਵੀ ਉਹ ਪੱਲਿਓਂ ਵੀ ਦੇਣੇ ਪੈਂਦੇ ਤਾਂ ਵੀ ਦੇਣੇ
0: ਬਹੁਤ ਲੋਕਾਂ ਨੂੰ ਪੈਂਦੇ ਜੀ ਪੱਲਿਓਂ ਵੀ ਦੇਣੇ ਪੈਂਦੇ
2: ਅਤੇ ਕਹਿੰਦੇ ਇੰਜੋਇੰਗ ਵਿਦ ਚਾਹ ਐਂਡ ਧੁੱਪ ਅਤੇ ਬਹੁਤ ਮਿਹਰਬਾਨੀ ਜੀ ਅਤੇ ਗੁੱਡ ਮੋਰਨਿੰਗ ਅਤੇ ਹਾਂਜੀ ਦੇ ਪਰਿਵਾਰ ਦੇ ਲਈ ਅਤੇ ਕਹਿੰਦੇ ਨੇ ਅਤੇ ਜਪਪਾਲ ਜੀ ਅਤੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਕਿ ਹੈਲੋ ਆਈ ਮਿਸ ਦਾ ਪ੍ਰੋਗਰਾਮ ਆਈ ਵਾਜ਼ ਵੰਡਰਿੰਗ ਇਫ ਯੂ ਕੁੱਡ ਟੈਲ ਮੀ ਵੈਨ ਦਾ ਰਿਪੀਟ ਟੈਲੀਕਾਸਟ ਇਜ਼ ਸਕੈਜੂਲਡ ਹਾਂਜੀ ਇਸ ਟਾਈਮ ਦੇ ਉੱਤੇ ਆਪਾਂ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਜੀ ਅਤੇ ਨਵਪ੍ਰੀਤ ਜੀ ਇਸ ਤੋਂ ਬਾਅਦ ਜਿਹੜਾ ਸਾਡਾ ਪ੍ਰੋਗਰਾਮ ਆ ਉਹ 1 ਵਜੇ ਸਿਡਨੀ ਸਟੇਸ਼ਨ ਤੁਸੀਂ ਸਾਡਾ ਟਿਊਨ ਇਨ ਕਰ ਲਿਓ ਜੇ ਤੁਸੀਂ ਸਿਡਨੀ 'ਚ ਰਹਿੰਦੇ ਹੋ ਅਤੇ ਫ੍ਰੀਕੁਐਂਸੀ 1674 AM ਦੇ ਉੱਤੇ ਤੁਸੀਂ ਸੁਣ ਸਕਦੇ ਹੋ ਕਾਰਾਂ ਦੇ ਵਿੱਚ ਅਤੇ ਜੇਕਰ ਤੁਸੀਂ ਨਹੀਂ ਤਾਂ ਫਿਰ ਤੁਸੀਂ ਔਨਲਾਈਨ ਕਿਤੇ ਵੀ ਬੈਠੇ ਤੁਸੀਂ ਸਿਡਨੀ ਸਟੇਸ਼ਨ ਸਾਡੀ ਐਪਲੀਕੇਸ਼ਨ ਦੇ ਉੱਤੇ ਸਵਿੱਚ ਕਰ ਲਿਓ ਜਾਂ ਵੈਬਸਾਈਟ ਦੇ ਉੱਤੇ ਸਿਡਨੀ ਸਟੇਸ਼ਨ ਦੇ ਉੱਤੇ ਤੁਸੀਂ ਸਵਿੱਚ ਕਰ ਲਿਓ ਅਤੇ 1 ਵਜੇ ਪ੍ਰੋਗਰਾਮ ਸੁਣੋਗੇ ਅਤੇ ਜੇ ਦੁਪਹਿਰੇ ਵੀ ਤੁਹਾਡੇ ਕੋਲ ਟਾਈਮ ਨਾ ਹੋਵੇ ਤਾਂ ਫਿਰ ਮੈਲਬਰਨ ਸਟੇਸ਼ਨ ਦੇ ਉੱਤੇ ਇਹੀ ਪ੍ਰੋਗਰਾਮ 8 ਵਜੇ ਫਿਰ ਦੁਬਾਰਾ ਤੁਹਾਡੇ ਨਾਲ ਸਾਂਝਾ
0: ਕੀਤਾ ਜਾਵੇਗਾ। ਕਈ ਵਾਰ ਸਿਆਣੀ ਉਮਰ ਦੇ ਲੋਕ ਪੁੱਛ ਲੈਂਦੇ ਆ ਵੀ ਯਾਰ ਉੱਥੇ ਤਾਂ ਮੈਲਬਰਨ ਲਿਖਿਆ ਆਉਂਦਾ ਉਹ ਭਾਈ ਮਾੜਾ ਜਿਹਾ ਅੰਗੂਠਾ ਸਜੇ ਜੇ ਨੂੰ ਘਸਾ ਦਿਆ ਕਰੋ ਅਤੇ ਸਿਡਨੀ ਉੱਤੇ ਪ੍ਰਗਟ ਹੋ ਜਾਣਾ
2: ਜੀ
0: ਨਾਲ ਹੀ ਉਦੋਂ ਅੱਗੇ ਗੁਰਬਾਣੀ ਦਾ ਚੈਨਲ ਵੀ ਸਾਡਾ ਹੈਗਾ ਜੀ।
2: ਹਾਂਜੀ ਸੋ ਮੈਲਬਰਨ ਆ ਅਤੇ ਤੁਸੀਂ ਸੱਜੇ ਨੂੰ ਸਲਾਈਡ ਕਰੋਗੇ ਸਕਰੋਲ ਕਰੋਗੇ ਸਲਾਈਡ ਸਕਰੋਲ ਕਰੋਗੇ
0: ਸਕਰੋਲ ਕਰ ਲਓ
2: ਹਾਂ ਜਿੱਦਾਂ ਪਿੱਛੇ ਵਾਲਾ ਬੂਹਾ ਨਹੀਂ ਖੋਲੀਦਾ ਜਿੱਦਾਂ ਉੱਦਾਂ ਉਹਨੂੰ ਤੁਸੀਂ ਕਰੋਗੇ ਅਤੇ ਇੱਕ ਪਾਸੇ ਨੂੰ ਗੁਰਬਾਣੀ 24 ਘੰਟੇ ਤੁਹਾਨੂੰ ਚੈਨਲ ਮਿਲ ਜੂਗਾ ਅਤੇ ਦੂਸਰੇ ਪਾਸੇ ਨੂੰ ਕਰੋਗੇ ਤਾਂ ਸਿਡਨੀ ਮਿਲ ਜੂਗਾ ਅਤੇ ਤੁਹਾਨੂੰ ਵਿਚਕਾਏ ਤੁਹਾਨੂੰ ਮੈਲਬਰਨ ਮਿਲ ਜੂ
0: ਸ਼ਹਿਰ ਆ
2: ਜੀ ਅਤੇ ਉਸ ਹਿਸਾਬ ਨਾਲ ਤੁਸੀਂ ਤਿੰਨੇ ਚਲਾ ਕੇ ਅਤੇ ਵੇਖਿਆ ਕਰੋ ਅਤੇ ਕੋਈ ਵੀ ਤੁਹਾਡੀ ਫੀਡਬੈਕ ਹੁੰਦੀ ਆ ਅਤੇ ਉਹ ਵੀ ਤੁਸੀਂ
0: ਨਾਲੇ ਇੱਕ ਬੇਨਤੀ ਸਾਡੀ ਇਹ ਵੀ ਪ੍ਰਵਾਨ ਕਰੋ ਬਹੁਤ ਸਾਰੇ ਲੋਕ ਆ ਜਿਹੜੇ ਜਾਣਦੇ ਹੀ ਨਹੀਂ ਕਿ ਐਪ 'ਤੇ ਹੈਗੇ ਆ ਜੇ ਤੁਸੀਂ ਆਲੇ ਦੁਆਲੇ 'ਚ ਸਾਡਾ ਥੋੜ੍ਹਾ ਜਿਹਾ ਪ੍ਰਚਾਰ ਕਰ ਦਿਉ ਤਾਂ ਤੁਹਾਡੇ ਵਰਗਾ ਕੋਈ ਨਹੀਂ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਤਾਂ ਤੁਹਾਡੀ ਇਹ ਮਿਹਰਬਾਨੀ ਜਾਂ ਅਸੀਂ ਥੈਂਕਫੁਲ ਹੋਵਾਂਗੇ ਕਿ ਤੁਸੀਂ ਇਹਦਾ ਜਾਗ ਅੱਗੇ ਵੀ ਲਾਇਆ ਕਰੋ ਜੇ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗ ਸਕਦੀਆਂ ਤਾਂ ਕਿਸੇ ਹੋਰ ਨੂੰ ਵੀ ਲੱਗ ਸਕਦੀਆਂ ਸੋ ਆਪਣੇ ਸਰਕਲ ਵਿੱਚ ਭਾਵਾਂ ਆਪਣੇ ਹੱਥ ਨਾਲ ਹੀ ਜਾ ਕੇ ਹੈ ਨਾ ਜੇ ਤੁਸੀਂ ਸੋਝੀ ਰੱਖਦੇ ਹੋ ਫੋਨ ਕਈ ਬਜ਼ੁਰਗਾਂ ਤੋਂ ਚਲੋ ਨਹੀਂ ਚਲਾ ਹੁੰਦੇ ਆਪ ਉਹਨਾਂ ਦੇ ਅਪਲੋਡ ਕਰ ਦਿਆ ਕਰੋ ਆਈਟਿਊਨ 'ਤੇ ਜਾ ਕੇ ਜਾਂ ਐਂਡਰੋਇਡ 'ਚ ਹੈ ਨਾ ਪਲੇ ਸਟੋਰ 'ਤੇ ਜਾ ਕੇ ਰੇਡੀਓ ਹਾਂਜੀ ਲਿਖਿਆ ਅਤੇ ਨਾਲ ਹੀ ਟੈਪ ਕਰਕੇ ਦੱਸਤਾ ਵੀ ਭਾਈ ਆ ਇੱਦਾਂ ਚੱਲਦਾ ਕਿਉਂਕਿ ਉਹ ਕਈ ਵਾਰ ਓਹਲੇ 'ਚ ਹੀ ਹੁੰਦੇ ਆ ਬਹੁਤ ਸਾਰੇ ਲੋਕ
2: ਬਿਲਕੁਲ ਇਹਦੇ ਵਿੱਚ ਤੁਸੀਂ ਸਾਡੀ ਮਦਦ ਕਰ ਸਕਦੇ ਹੋ ਉਹਦੇ ਨਾਲ ਇਹ ਆ ਕਿ ਜਿੰਨੇ ਵੀ ਵੱਧ ਤੋਂ ਵੱਧ ਡਾਊਨਲੋਡ ਸਾਡੇ ਹੋਣਗੇ ਰੋਜ਼ ਨਹੀਂ ਚਲੋ ਇੱਦਾਂ ਨਹੀਂ ਪਰ ਜਿੱਦਣ ਕਿਤੇ
0: ਪਰਿਵਾਰ ਵੱਧਦਾ ਜੀ ਉਹਦੇ ਨਾਲ
2: ਤੁਹਾਨੂੰ ਕੋਈ ਚੀਜ਼ ਚੰਗੀ ਲੱਗੇ ਤੁਹਾਨੂੰ ਲੱਗੇ ਕਿ ਹਾਂ ਆਪਾਂ ਕੁਛ ਠੀਕ ਕੀਤਾ ਕੁਛ ਅਤੇ ਉੱਦਣ ਤੁਸੀਂ ਸਾਨੂੰ ਗਿਫਟ ਦੇ ਤੌਰ ਦੇ ਉੱਤੇ ਸਾਡੀ ਐਪਲੀਕੇਸ਼ਨ ਜਿਹੜੀ ਉਹ ਸ਼ੇਅਰ ਕਰ ਦਿਆ ਕਰੋ ਜਾਂ ਡਾਊਨਲੋਡ ਕਰਵਾ ਦਿਆ ਕਰੋ ਸੋ ਇਸ ਟਾਈਮ ਦੇ ਉੱਤੇ ਤੁਸੀਂ ਸਾਡੀ ਜੇ ਮਦਦ ਕਰਦੇ ਹੋ ਅਤੇ ਸਾਡੀ ਉਹਦੇ ਨਾਲ ਇਹ ਮਦਦ ਹੋ ਜਾਂਦੀ ਹੈ ਕਿ ਜਦੋਂ ਆਪਾਂ ਕਿਸੇ ਦੇ ਨਾਲ ਐਡ ਵਗੈਰਾ ਦੀ ਕੋਈ ਗੱਲਬਾਤ ਕਰਨੀ ਤਾਂ ਉੱਥੇ ਸਾਡੇ ਕੋਲ ਡਾਟੇ ਸੋਹਣੇ ਹੋ ਜਾਂਦੇ ਵਿਖਾਉਣ ਦੇ ਲਈ
0: ਜੀ ਕਿਉਂਕਿ ਸਾਡੇ ਲਈ ਵੀ ਸਸਟੇਨੇਬਿਲਿਟੀ ਬਹੁਤ ਜ਼ਰੂਰੀ ਆ ਹੁਣ ਬਜਟ 'ਚ ਅਸੀਂ $800 billion ਦੀ ਅੱਜ ਗੱਲ ਕੀਤੀ ਆ ਤਾਂ ਗੁਜ਼ਾਰੇ ਜੋਗਾ ਵਿੱਚੋਂ ਹੈ ਨਾ $5,000-4,000 ਸਾਨੂੰ ਵੀ ਜੇ ਕਿਤੇ ਆ ਜਾਏ ਤਾਂ ਇਹ ਰੇਡੀਓ ਚੱਲਦਾ ਰੱਖਣ 'ਚ ਬੜੀ ਮਦਦ ਮਿਲੂਗੀ
2: ਸੋ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ ਬਾਕੀ ਜਿਹੜੇ ਵਿਸ਼ੇ ਦੇ ਉੱਤੇ ਆਪਾਂ ਅੱਜ ਗੱਲ ਕਰ ਰਹੇ ਹਾਂ ਮਹਿੰਗਾਈ 'ਤੇ ਗੱਲ ਕਰ ਰਹੇ ਹਾਂ ਆਪਾਂ ਮਹਿੰਗਾਈ 'ਤੇ ਗੱਲ ਕੀਤੀ ਆ ਪਰਿਵਾਰਾਂ ਨੂੰ ਚਲਾਉਣ ਦੀ ਗੱਲ ਕੀਤੀ ਆ ਕਾਰੋਬਾਰਾਂ ਦੇ ਉੱਤੇ ਸਮਾਲ ਬਿਜ਼ਨਸ ਦੇ ਉੱਤੇ ਬੋਝ ਦੀ ਗੱਲ ਆ ਅਤੇ ਆਪਾਂ ਵੀ ਤੁਹਾਡੇ 'ਚ ਹੀ ਆਉਂਦੇ ਹਾਂ
0: ਜੀ ਅਸੀਂ ਕੋਸ਼ਿਸ਼ ਇਹੀ ਰਹਿੰਦੀ ਆ ਜੀ ਕਿ ਹੈ ਨਾ ਉਹ ਗੱਲ ਕਰੀਏ ਜਿਹੜੀ ਤੁਹਾਡੇ ਦਿਲ ਲੱਗੇ ਬਾਕੀ ਤੁਹਾਡੇ ਸੁਝਾਅ ਫੀਡਬੈਕ ਉਹਦੇ ਲਈ ਤੁਸੀਂ ਮੋਰ ਦੈਨ ਵੈਲਕਮ ਹੋ ਤੁਸੀਂ ਸਾਨੂੰ ਹੈ ਨਾ ਸਿੱਧਾ ਫੋਨ ਕਰ ਸਕਦੇ ਹੋ ਸਾਡੇ ਫੇਸਬੁੱਕ ਪੇਜ 'ਤੇ ਜਾ ਕੇ ਕੋਮੈਂਟ ਕਰ ਸਕਦੇ ਹੋ ਇਨਬੋਕਸ ਕਰ ਸਕਦੇ ਹੋ ਸਾਡੇ ਰਾਹ ਤੁਹਾਡੇ ਲਈ ਖੁੱਲ੍ਹੇ ਆ ਕਿਉਂਕਿ ਸਾਡੀ ਆਵਾਜ਼ ਲਈ ਤੁਹਾਡੇ ਰਾਹ ਖੁੱਲ੍ਹੇ ਆ ਅਸੀਂ ਤੁਹਾਡੇ ਦਰ ਦਰਵਾਜ਼ੇ ਪਹੁੰਚਦੇ ਹਾਂ ਆਪਣੀ ਆਵਾਜ਼ ਨਾਲ ਅਤੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਅਤੇ ਦੁਤਰਫਾ ਗੱਲਬਾਤ ਜਦ ਹੁੰਦੀ ਹੈ ਸਾਨੂੰ ਹੋਰ ਵੀ ਚੰਗਾ ਲੱਗਦਾ ਅਤੇ ਜਿੱਡਾ ਵੱਡਾ ਪਰਿਵਾਰ ਹੋਊਗਾ ਉਨੀਆਂ ਗੱਲਾਂ ਸਾਡੀਆਂ ਇੱਕ ਦੂਜੇ ਨਾਲ ਖੁੱਲ੍ਹ ਕੇ ਹੋਣਗੀਆਂ ਤਾਂ ਮਸਲੇ ਵਿਚਾਰੇ ਜਾ ਸਕਦੇ ਆ ਉਹਨਾਂ ਦੇ ਹੱਲ ਕੱਢੇ ਜਾ ਸਕਦੇ ਆ ਇੱਕ ਦੂਜੇ ਨੂੰ ਹੌਸਲਾ ਦਿੱਤਾ ਜਾ ਸਕਦਾ
2: ਜੀ ਧੰਨਵਾਦ। ਅਤੇ ਆਪਣਾ ਜਤਿੰਦਰ ਚੱਡਾ ਜੀ ਵਾਲਟ ਤੋਂ ਕਹਿੰਦੇ ਨੇ ਕਿ ਅੱਜ ਦਾ ਸਾਰਾ ਪ੍ਰੋਗਰਾਮ ਸੁਣਿਆ, ਦਿਨ ਤੁਹਾਡਾ ਮੰਗਲਮਈ ਰਹੇ। ਰਾਧੇ ਰਾਧੇ, ਵੀ ਰਿਸੀਵਡ ਵੈਰੀ ਗੁੱਡ ਇਨਫੋਰਮੇਸ਼ਨ ਟੂਡੇ ਅਤੇ ਆਈ ਲਿਸਨ ਟੂ ਇਟ ਕੰਪਲੀਟਲੀ। ਧੰਨਵਾਦ ਜੀ ਤੁਹਾਡਾ। ਅਤੇ ਵਿਸ਼ਾਲ ਅੰਜਲੀ ਜੀ ਕਹਿੰਦੇ ਨੇ ਕਿ ਇਹਨਾਂ ਦੀ ਕਾਰ ਦੇ ਵਿੱਚ ਕਹਿੰਦੇ 60-74 ਫ੍ਰੀਕੁਐਂਸੀ ਨਹੀਂ ਆ ਰਹੀ, ਅਤੇ ਐਪ ਇਜ਼ ਐਨ ਆਪਸ਼ਨ ਸੋ ਵਿਚ ਇਜ਼ ਆਲਵੇਜ਼ ਆਈ ਯੂਜ਼, ਬਟ ਕੋਈ ਹੋਰ ਕਹਿੰਦੇ ਨੇ ਕਿ ਵਰਕ ਅਰਾਊਂਡ ਹੈ। ਹੋਰ ਫਿਰ ਐਪਲੀਕੇਸ਼ਨ ਆ ਜੀ, ਜਿਹੜਾ ਡਾਇਲਪ ਸੀ ਸਰਵਿਸ ਉਹ ਬੰਦ ਹੋ ਚੁੱਕੀ, ਅੱਜ ਕੱਲ੍ਹ ਉਹ ਸਰਵਿਸਿਜ ਬੰਦ ਹੋ ਚੁੱਕੀਆਂ ਨੇ, ਸੋ ਐਪਲੀਕੇਸ਼ਨ ਹੀ ਤੁਹਾਡੇ ਕੋਲ ਇੱਕ ਵਿਕਲਪ ਆ,
0: ਇੱਕ
2: ਜਾਂ ਫਿਰ ਦੂਸਰਾ ਆ ਵੀ ਗੱਡੀ ਚੇਂਜ ਕਰ ਲਓ।
0: ਹਾਂ ਗੱਡੀ ਫਿਰ ਉਹ ਥੋੜ੍ਹਾ ਜਿਹਾ
2: ਚਾਈਨਾ ਦੀਆਂ ਬਹੁਤ ਸਸਤੀਆਂ ਗੱਡੀਆਂ ਆਈਆਂ।
0: ਜਾਂ ਜੀ ਤੁਹਾਨੂੰ ਮੈਂ ਕਿਉਂਕਿ ਆਪਣੇ ਵਰਗੀ ਗੱਲ ਕਰੂੰਗਾ, ਇਹ ਰਣਜੋਤ ਨੇ ਆਪਣੇ ਵਰਗੀ ਗੱਲ ਕੀਤੀ ਹੈ ਥੋੜ੍ਹੀ ਜੀ। ਕਈ ਵਾਰ ਉਹ $25-30 ਦਾ ਨਾ ਡੋਂਗਲ ਜਿਹਾ ਮਿਲ ਜਾਂਦਾ, ਉਹ ਤੁਸੀਂ ਆਪਣੇ ਕਾਰ ਦੇ ਮਾਡਲ ਦੇ ਹਿਸਾਬ ਨਾਲ ਦੇਖ ਲਿਓ, ਕੰਪੈਟੇਬਲ ਹੁੰਦੇ ਆ ਐਂਡਰੋਇਡ ਅਤੇ ITUN ਦੇ ਨਾਲ, ਉਹ ਡੋਂਗਲ ਲਾ ਕੇ ਕਾਰ ਦੇ ਵਿੱਚ ਸਿਸਟਮ ਚਲੇ ਜਾਂਦੇ ਆ, ਅਤੇ ਐਪ 'ਤੇ ਫਿਰ ਤੁਹਾਨੂੰ ਵਾਰ ਵਾਰ ਉਂਗਲ ਹੱਥ ਮਾਰਨ ਦੀ ਲੋੜ ਨਹੀਂ ਰਹਿੰਦੀ। ਇੱਕ ਵਾਰ ਤੁਸੀਂ ਉਹ ਪ੍ਰੋਗਰਾਮ ਚਲਾ ਲਿਆ, ਉਹਨੇ ਤੁਹਾਡੇ ਪੈਨਲ 'ਤੇ ਜਾ ਕੇ ਚੱਲਣ ਲੱਗ ਜਾਣਾ ਕਾਰ ਦੇ, ਜਿਹੜਾ ਵਿਜੂਅਲ ਪੈਨਲ ਆ ਉਹ ਬਹੁਤ ਸਾਰੇ ਲੋਕਾਂ ਨੇ ਉੱਦਾਂ ਵੀ ਕੀਤਾ ਹੋਇਆ
2: ਜੀ। ਅਤੇ ਬਾਕੀ ਇੱਕ ਆਪਾਂ ਸ਼ੁਰੂ 'ਚ ਨਾ ਸਾਨੂੰ ਇਹ ਚੀਜ਼ਾਂ ਦਾ ਧਿਆਨ ਹੁੰਦਾ ਸੀ, ਉਦੋਂ ਤਾਂ ਬਹੁਤ ਆਪਾਂ ਦੱਸਦੇ ਹੁੰਦੇ ਹਾਂ, ਹੁਣ ਆਪਾਂ ਨਾ ਕਦੀ ਆਪਾਂ ਉਸ ਚੀਜ਼ ਵੱਲ ਨੂੰ ਧਿਆਨ ਦਿੱਤਾ ਨਾ ਤੁਸੀਂ ਕਦੀ ਦੱਸਿਆ। ਜਿਹਨੂੰ ਜੋ ਪ੍ਰੋਬਲਮ ਆਉਂਦੀ ਆ ਤੁਸੀਂ ਗੱਡੀ ਦੇ ਮਾਡਲ ਦੇ ਨਾਲ ਸਾਨੂੰ ਭੇਜ ਸਕਦੇ ਹੋ। ਕਈ ਵਾਰੀ ਕੀ ਹੁੰਦਾ ਕਿ ਬਹੁਤੀਆਂ ਕਾਰਾਂ ਦੇ ਵਿੱਚ, ਜਿੱਦਾਂ ਪਰਸੋਂ ਹੀ ਮੈਨੂੰ ਭਾਅ ਜੀ ਇੱਥੇ ਰੇਡੀਓ ਹੀ ਕੋਈ ਆਏ ਸੀ, ਅਤੇ ਉਹਨਾਂ ਕੋਲ ਪਿਛਲੇ 3 ਸਾਲ ਤੋਂ ਉਹਨਾਂ ਕੋਲ ਗੱਡੀ, ਉਹ ਕਹਿੰਦੇ ਮੇਰੀ ਗੱਡੀ ਦੇ ਵਿੱਚ ਰੇਡੀਓ ਹੀ ਨਹੀਂ ਹੈਗਾ, ਅਤੇ ਉਹ ਬੜਾ ਬਾਅਦ 'ਚੋਂ ਫਿਰ ਮੈਂ ਸੈੱਟ ਕਰਕੇ ਦਿੱਤਾ। ਅਸਲ ਵਿੱਚ ਹੁਣ ਜਿਹੜੀਆਂ ਬਹੁਤ ਸਾਰੀਆਂ ਕਾਰਾਂ ਨੇ ਉਹਨਾਂ ਦੇ ਵਿੱਚ ਫਸਟ ਟਾਈਮ ਤੁਹਾਨੂੰ ਮੈਨੂਅਲ ਕਈ ਵਾਰੀ ਸੈੱਟ ਕਰਨਾ ਪੈਂਦਾ ਵਾ, ਸੋ ਜੇ ਤੁਸੀਂ ਆਪਣਾ ਮਾਡਲ ਨੰਬਰ ਦੱਸ ਕੇ ਸਾਨੂੰ ਜੇ ਭੇਜੋਗੇ ਆਪਣੀ ਗੱਡੀ ਦੀ ਸੂਰਤ ਹਾਲ, ਹੋ ਸਕਦਾ ਉਹ 'ਚ ਨਾ ਚੱਲਦਾ ਹੋਵੇ, ਪਰ ਹੋ ਸਕਦਾ ਉਹ 'ਚ ਚੱਲਦਾ ਹੋਵੇ ਤੁਹਾਨੂੰ ਪਤਾ ਹੀ ਨਾ ਹੋਵੇ
0: ਜੀ,
2: ਤਾਂ ਉਹਦੇ ਵਿੱਚ ਆਪਾਂ ਤੁਹਾਡੀ ਹੈਲਪ ਕਰ ਸਕਦੇ ਹਾਂ ਬਹੁਤੀ ਵਾਰੀ। ਅਤੇ ਜੇ ਤੁਸੀਂ ਆਪ ਥੋੜ੍ਹਾ ਬਹੁਤਾ ਜਾਣਦੇ ਹੋ ਤਾਂ ਮੇ ਵੀ ਫੋਨ ਦੇ ਉੱਤੇ ਵੀਡੀਓ 'ਤੇ, ਅਤੇ ਨਹੀਂ ਤਾਂ ਇੱਧਰ ਲੰਘਦੇ ਵੜਦੇ ਜੇ ਕਿਤੇ ਤੁਸੀਂ ਆ ਜਾਓ ਤਾਂ ਫਿਰ ਅਸੀਂ ਵੀ ਤੁਹਾਡੀ ਮਦਦ ਕਰ ਸਕਦੇ ਹਾਂ।
0: ਪਰ ਸੱਚ ਜਾਣਿਓ ਐਪ ਵਰਗਾ ਆਸਾਨ ਕੰਮ ਕੋਈ ਨਹੀਂ। ਆਮ ਤੌਰ 'ਤੇ ਤੁਹਾਡੇ ਫੋਨ ਦਾ ਡਾਟਾ ਕਾਰ ਦੇ ਸਿਸਟਮ 'ਚ ਜਾਂਦਾ ਹੀ ਹੁੰਦਾ, ਅਤੇ ਉਸ ਲਿਹਾਜ਼ ਨਾਲ ਜੇ ਤੁਸੀਂ ਐਪ ਡਾਊਨਲੋਡ ਕਰਕੇ ਐਪ ਥਰੂ ਚਲਾਉਣ ਦੀ ਕੋਸ਼ਿਸ਼ ਕਰੋ ਤਾਂ ਉਹ ਜ਼ਿਆਦਾ ਬਿਹਤਰ ਹੋਊਗਾ, ਉਹਦੀ ਵੋਇਸ ਦੀ ਕੁਆਲਿਟੀ, ਕਿਉਂਕਿ ਹੁਣ 99% ਜਿਹੜਾ ਆਸਟ੍ਰੇਲੀਆ ਦਾ ਜਿਹੜਾ ਏਰੀਆ ਉਹ ਫੋਨਾਂ ਨਾਲ ਕਨੈਕਟਡ ਆ ਇਨ ਟਰਮਸ ਆਫ ਨੈੱਟਵਰਕਿੰਗ, ਸੋ ਉਹਦੇ 'ਚ ਤੁਹਾਨੂੰ ਉਹ ਸ਼ਿਕਾਇਤ ਨਹੀਂ ਆਊਗੀ ਕਿ ਭਾਈ ਇਹ ਅਸੀਂ ਇਸ ਪਾਸੇ ਗਏ ਸੀ ਰਿਸੈਪਸ਼ਨ ਘੱਟ ਗਈ, ਜੇ 1674 'ਤੇ ਉਹ ਨਹੀਂ ਆਉਂਦਾ। ਜ਼ਾਹਰ ਤੌਰ 'ਤੇ ਮੈਲਬਨ 'ਚ ਨਾ ਕਈ ਜਗ੍ਹਾ ਉਹ ਚੱਲਦਾ ਵੀ ਹੈ, ਕਈ ਫ੍ਰੀਕੁਐਂਸੀਆਂ ਬੜੀ ਈਜ਼ੀਲੀ ਚੱਲਦੀਆਂ, ਜੇ ਤੁਹਾਨੂੰ ਉਹ ਆਸਾਨ ਲੱਗਦਾ ਤਾਂ ਤੁਸੀਂ ਉਹ ਵੀ ਵਰਤ ਸਕਦੇ ਹੋ। ਪਰ ਮੈਂ ਜੇ ਆਪਣੀ ਗੱਲ ਕਰਾਂ ਤਾਂ ਮੈਨੂੰ ਐਪ ਬਹੁਤ ਆਸਾਨ ਲੱਗਦੀ ਆ, ਬੜੀ ਈਜ਼ੀ ਟੂ ਯੂਜ਼ ਆ।
2: ਥੋੜ੍ਹੇ ਉਹਦੇ 'ਚ ਇਹ ਵੀ ਹੁੰਦਾ ਵਾ ਵੀ ਕੁਆਲਿਟੀ ਵਾਈਜ਼ ਵੀ,
0: ਨਾਲੇ ਪੁਰਾਣੇ ਪ੍ਰੋਗਰਾਮ ਸੁਣਨੇ ਆ, ਤੁਸੀਂ ਕੋਈ ਪੋਡਕਾਸਟ ਸੁਣਨਾ ਵਾ, ਉੱਥੇ ਸਾਰਾ ਸੈਕਸ਼ਨਸ ਬਣੇ ਹੋਏ ਆ, ਸਾਰਾ ਡਾਟਾ ਅਸੀਂ ਉਹਦੇ 'ਤੇ ਪਾਉਂਦੇ ਰਹਿੰਦੇ
2: ਜੀ। ਅਤੇ ਵੱਡੀ ਗੱਲ ਇਹ ਆ ਕਿ ਤੁਸੀਂ ਕਿਤੇ ਵੀ ਬੈਠੇ, ਤੁਸੀਂ ਜੇ ਸਿਡਨੀ ਅਤੇ ਗੁਰਬਾਣੀ 24 ਘੰਟੇ ਸੁਣਨੀ ਹੈ ਤਾਂ ਉਹ ਐਪ ਦੇ ਉੱਤੇ ਹੀ ਤੁਸੀਂ ਸੁਣ ਪਾਓਗੇ। ਸੋ ਐਪ ਦੇ ਆਪਣੇ ਫਾਇਦੇ ਨੁਕਸਾਨ ਨੇ, ਫ੍ਰੀਕੁਐਂਸੀ ਦੇ ਆਪਣੇ ਫਾਇਦੇ ਨੁਕਸਾਨ ਨੇ। ਹੁਣ ਮੈਂ ਖੁਦ ਕਈ ਵਾਰੀ ਦੋਵਾਂ ਥਾਵਾਂ ਦੇ ਉੱਤੇ ਮੈਂ ਕਈ ਵਾਰੀ ਚਲਾ ਕੇ ਵੇਖਾਂ, ਅਤੇ ਕਈ ਵਾਰੀ ਮੈਂ ਫ੍ਰੀਕੁਐਂਸੀ 'ਤੇ ਜ਼ਿਆਦਾ ਇੰਜੋਏ ਕਰਦਾ, ਭਾਵੇਂ ਧੁੰਦਲੀ ਜੀ ਵੀ ਆਵਾਜ਼ ਆਉਂਦੀ ਹੋਵੇ, ਪਤਾ ਨਹੀਂ ਇੱਕ ਅਜੀਬ ਜਿਹਾ ਉਹਦਾ ਰਸ ਆ। ਅਤੇ ਧੰਨਵਾਦ ਤੁਹਾਡਾ। ਸਾਡੇ ਜਿਹੜੇ ਸੱਜਣ ਪਿੱਛੇ ਲੁੱਕ ਆਫਟਰ ਕਰਦੇ ਨੇ ਉਹਨਾਂ ਦਾ ਵੀ ਮੈਸੇਜ ਆ ਰਿਹਾ ਵਾ, ਉਹ ਕਹਿੰਦੇ ਨੇ ਕਿ 82,000 ਪਲੱਸ ਡਾਊਨਲੋਡ ਨੇ ਸਾਡੇ ਕੋਲ ਇਸ ਟਾਈਮ, ਅਤੇ ਜੇ ਤੁਸੀਂ ਜ਼ੋਰ ਮਾਰ ਕੇ ਮੰਨ ਲਓ 1,00,000 ਦੇ ਉੱਤੇ ਕਰ ਦਿੰਦੇ ਹੋ ਤਾਂ ਉਹਦੇ ਨਾਲ ਸਾਨੂੰ ਕਾਫ਼ੀ ਫਾਇਦਾ ਹੋ ਸਕਦਾ। ਸੋ ਉਹ ਫਾਇਦੇ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਾਂਗੇ, ਲੰਮਾ ਚੌੜੇ ਜੇ ਫਾਇਦੇ ਨੇ। ਆਪਣੇ ਕੋਲ ਟਾਈਮ ਹੁਣ ਘੱਟ ਹੈ ਪ੍ਰੋਗਰਾਮ ਦੇ ਵਿੱਚ, ਪਰ ਹਾਂ ਬੇਨਤੀ ਹੈ ਕਿ ਤੁਸੀਂ ਡਾਊਨਲੋਡ ਆਪ ਵੀ ਜੇ ਕੀਤਾ ਜੇ ਨਹੀਂ ਕੀਤਾ ਤਾਂ ਕਰ ਲਓ, ਨਹੀਂ ਤਾਂ ਵੱਧ ਤੋਂ ਵੱਧ ਕਰਵਾ ਦਿਓ। ਅਤੇ ਬਹੁਤ ਧੰਨਵਾਦ ਜੀ ਤੁਹਾਡਾ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਜੋਸ਼ੀ ਸਾਹਿਬ, ਧੰਨਵਾਦ ਤੁਹਾਡਾ। ਅਤੇ ਜੀ ਸਤਿ ਸ਼੍ਰੀ ਅਕਾਲ, ਥੈਂਕ ਯੂ। ਕਹਿੰਦੇ ਕਿ ਡੋਂਗਲ ਟਰਾਈ ਆਪਾਂ ਕੀਤਾ, ਅਤੇ ਅੱਜ ਕੱਲ੍ਹ ਕਹਿੰਦੇ ਨੇ ਕਿ ਵਧੀਆ ਗੱਡੀ ਦੇ ਵਿੱਚ ਮੈਂ ਮਤਲਬ ਯੂਜ਼ ਕਰ ਰਿਹਾ, ਮਤਲਬ ਵਿੱਚ ਕੁਛ ਚੀਜ਼ਾਂ ਮਿਸਿੰਗ ਨੇ ਤੁਹਾਡੀਆਂ, ਚਲੋ ਐਨੀਵੇ ਮੈਂ ਆਈਡੀਆ ਜਿਹਾ ਲਾ ਲਿਆ। ਭਾਅ ਜੀ ਕਹਿੰਦੇ ਕਿ ਮੇਰੀ ਆਪਣੀ ਵਾਈਫ ਮੇਰੇ ਕਹੇ ਦੇ ਉੱਤੇ ਰੇਡੀਓ ਹਾਂਜੀ ਨਹੀਂ ਸੁਣਦੀ, ਕਿਸੇ ਨੂੰ ਕੀ ਕਹਿਣਾ ਵਾ, ਸਟਿਲ ਗ੍ਰੇਟ ਇਨਫੋਰਮੇਸ਼ਨ ਐਜ਼ ਆਲਵੇਜ਼। ਭਾਅ ਜੀ ਵੇਖੋ, ਕੋਈ ਜ਼ਰੂਰੀ ਨਹੀਂ ਹੁੰਦਾ ਵੀ ਹਰ ਇੱਕ ਨੇ ਆਪਣੇ ਕਹੇ ਦੇ ਉੱਤੇ ਆਪਣੇ, ਜਿਹਨੂੰ ਜਦੋਂ ਜੋੜ ਲੋੜ ਜਾਪੀ ਕੁਛ ਵਧੀਆ ਲੱਗਾ, ਹੋ ਸਕਦਾ ਤੁਸੀਂ ਕਹਿੰਦੇ ਉਹ ਤਾਂ ਨਹੀਂ ਸੁਣਦੇ, ਉਹਨਾਂ ਨੂੰ ਕਹਿਣਾ ਛੱਡ ਦਿਉ, ਹੋ ਸਕਦਾ
0: ਚੱਲਦੇ ਹੋਣ। ਜਾਂ ਤੁਸੀਂ ਇਹ ਕਹਿ ਕੇ ਦੇਖੋ ਮੁੜ ਕੇ ਜੇ ਰੇਡੀਓ ਹਾਂਜੀ ਸੁਣਿਆ ਨਾ, ਦੇਖ ਲਓ
2: ਖਬਰਦਾਰ ਨਾ ਨਾ ਲਿਆ ਕਰ ਘਰ 'ਚ ਰੇਡੀਓ ਦਾ, ਹੋ ਸਕਦਾ ਸੁਣ ਰਹੇ
0: ਲੋਟ ਆ ਜਾਵੇ। ਕੁੱਬੇ ਦੇ ਮਾਰੀ ਲੱਤ ਕਿਹਾ ਜੀ, ਘਰ ਵਾਲੀ ਦੇ ਮਾਰੀ ਲੱਤ ਨਹੀਂ ਕਿਹਾ, ਸਾਡਾ ਨਾਂ ਨਾ ਲਾ ਦਿਓ।
2: ਅਤੇ ਸੁਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ, ਕਹਿੰਦੇ ਕਿ ਵੀ ਆਲਸੋ ਲਿਸਨ ਔਨ ਵੈਬਸਾਈਟ, ਅਤੇ ਦੈਟ ਇਜ਼ ਸੈਕਿੰਡ ਆਪਸ਼ਨ। ਇਹਦੇ ਵਿੱਚ ਵੀ ਇਹ ਹੈ ਜੀ ਸੁਪ੍ਰੀਤ ਜੀ, ਤੁਸੀਂ ਜੇ ਬੇਸ਼ੱਕ ਸੁਣਦੇ ਰਹੋ ਤੁਸੀਂ ਵੈਬਸਾਈਟ ਦੇ ਉੱਤੇ, ਕਈ ਵਾਰੀ ਔਫਿਸਿਸ ਦੇ ਵਿੱਚ ਬੈਠਿਆਂ ਵੈਬਸਾਈਟ ਜ਼ਿਆਦਾ ਸਾਨੂੰ ਉਹ ਰਹਿੰਦੀ ਹੈ, ਪਰ ਐਪਲੀਕੇਸ਼ਨ ਸਾਈਟ 'ਤੇ ਭਾਵੇਂ ਵੈਸੇ ਡਾਊਨਲੋਡ ਕਰ ਛੱਡੋ ਤੁਸੀਂ, ਸਾਨੂੰ ਉਸ ਚੀਜ਼ ਦੇ ਨਾਲ ਸਾਡੇ ਨੰਬਰ ਅਪ ਹੁੰਦੇ ਨੇ, ਸਾਨੂੰ ਉਹਦੇ ਨਾਲ ਫਾਇਦਾ ਹੁੰਦਾ ਵਾ ਕੱਲ੍ਹ ਨੂੰ ਕਸਟਮਰ ਪਿੱਚ ਕਰਨ ਦੇ ਵਿੱਚ। ਅਤੇ ਹੁਣ ਜਿਹੜੀਆਂ ਆਪਾਂ ਸਾਰੀਆਂ ਪਿਛਲੇ 2 ਘੰਟੇ 'ਚ ਗੱਲਾਂ ਬਾਤਾਂ ਕੀਤੀਆਂ ਨੇ, ਅਗੇਨ ਉਹੀ ਆ ਕਿ ਜਿੱਥੋਂ ਕਸਟਮਰ, ਜਦੋਂ ਬਿਜ਼ਨਸ, ਜਦੋਂ ਘਰ ਆਪਣੇ ਲੋਕ ਜਦੋਂ ਸਫ਼ਰ ਕਰਦੇ ਨੇ ਮਹਿੰਗਾਈ ਦੇ ਵਿੱਚ, ਅਤੇ ਹਰ ਇੱਕ ਬਿਜ਼ਨਸ ਸਫ਼ਰ ਕਰਦਾ, ਸੋ ਉਹਦੇ ਵਿੱਚ ਹਰ ਇੱਕ ਨੂੰ ਇਹ ਔਖਾ ਹੋ ਜਾਂਦਾ ਵਾ ਪੈਸੇ ਕੱਢਣੇ ਆਪਣੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ, ਜਦੋਂ ਬਿਜ਼ਨਸ ਹੀ ਥੱਲੇ ਨੂੰ ਜਾਣੇ ਸ਼ੁਰੂ ਹੋ ਜਾਂਦੇ ਆ। ਰੱਬ ਨਾ ਕਰੇ ਇੱਦਾਂ ਦਾ ਕੁਛ ਹੋਵੇ, ਸਾਡੀਆਂ ਹਮੇਸ਼ਾ ਦੁਆਵਾਂ ਨੇ ਕਿ ਬਿਜ਼ਨਸ ਸਾਡੇ ਚੜ੍ਹਦੀ ਕਲਾ ਦੇ ਵਿੱਚ ਰਹਿਣ, ਪਰ ਉਹਦੇ ਵਿੱਚ ਇੱਕ ਦੂਸਰੇ ਦਾ ਜਿੰਨਾ ਕੁ ਆਪਾਂ ਘਰ ਬੈਠੇ ਬੈਠੇ ਜਾਂਦੇ ਜਾਂਦੇ ਆਪਾਂ ਕਰ ਸਕਦੇ ਹਾਂ, ਉਹਨਾਂ ਕੁ ਆਪਾਂ ਜ਼ਰੂਰ ਕਰਦਿਆ ਕਰੀਏ।
0: ਇੱਕ ਭਾਈਚਾਰੇ ਵਜੋਂ ਜਿਹੜਾ ਮਿਊਚੁਅਲੀ ਗਰੋ ਕਰਨ ਦਾ ਕੋਨਸੈਪਟ ਆ ਨਾ, ਉਹ ਮੇਰੇ ਖਿਆਲ ਨਾਲ ਅਸੀਂ ਉਹਦੇ 'ਚ ਕਾਫ਼ੀ ਚੰਗੇ ਹਾਂ ਬਹੁਤ ਸਾਰੇ ਭਾਈਚਾਰਿਆਂ ਨਾਲੋਂ, ਪਰ ਹੋਰ ਬਿਹਤਰ ਕਰਨ ਦੀ ਲੋੜ ਆ। ਉਹ ਤਾਂ ਹੀ ਹੋ ਸਕਦਾ ਜੇ ਸਾਡੇ ਆਪਸੀ ਪਰਸਪਰ ਸੰਬੰਧ ਜਿਹੜੇ ਬਿਹਤਰ ਹੋਣਗੇ, ਰਿਲੇਸ਼ਨਸ਼ਿਪ ਚੰਗੇ ਹੋਣਗੇ। ਰਿਲੇਸ਼ਨਸ਼ਿਪ ਤਾਂ ਚੰਗੇ ਹੋਣਗੇ ਜੇ ਸਾਡੀ ਕਮਿਊਨੀਕੇਸ਼ਨ ਚੰਗੀ ਹੋਊਗੀ ਆਪਸ 'ਚ ਇੱਕ ਦੂਜੇ ਨਾਲ, ਜਿਹੜੀ ਵਿਚਾਰ ਚਰਚਾ ਅਸੀਂ ਸੁਣਨ ਨਾਲੋਂ ਕਹਿਣ ਨਾਲੋਂ, ਇਹ ਸਾਰੀਆਂ ਗੱਲਾਂ ਇਨ ਪੈਰਲਲ ਚੱਲਦੀਆਂ ਰਹਿਣ, ਕਹੀਏ ਵੀ ਅਤੇ ਸੁਣੀਏ ਵੀ ਅਤੇ ਸਮਝੀਏ ਵੀ
2: ਜੀ। ਅਤੇ ਲਾਸਟ ਮੈਸੇਜ ਮੈਸੇਜ ਤੁਹਾਡੇ ਆਈ ਜਾ ਰਹੇ ਨੇ, ਪਰ ਮੈਂ ਹੁਣ ਸਾਰੇ ਆਪਾਂ ਲੇਟ ਵੀ ਹੋ ਰਹੇ ਹਾਂ, ਅਤੇ ਲਾਸਟ ਮੈਸੇਜ ਅਤੇ ਫਿਰ ਆਪਾਂ ਛੁੱਟੀ ਲੈਂਦੇ ਤੁਹਾਡੇ ਕੋਲੋਂ। ਜਤਿੰਦਰ ਜੀ ਕਹਿੰਦੇ ਨੇ ਕਿ ਮੇਰੀ ਕਾਰ ਦੇ ਵਿੱਚ ਫ੍ਰੀਕੁਐਂਸੀ ਨਹੀਂ ਚੱਲਦੀ, ਮੇਰੇ ਕੋਲ ਐਕਸਟ੍ਰੈਲ ਆ 2017। ਅਤੇ ਜਤਿੰਦਰ ਜੀ ਮਤਲਬ ਐਕਸਟ੍ਰੈਲ ਜਾਂ ਫਿਰ ਨਿਸਨ ਦੀ ਕੋਈ ਵੀ ਗੱਡੀ ਆ ਉਹਦੇ ਵਿੱਚ ਫ੍ਰੀਕੁਐਂਸੀ ਚੱਲਦੀ ਆ, ਉਹਦੇ ਵਿੱਚ ਹੋ ਸਕਦਾ ਕਿ ਤੁਸੀਂ ਸੈਟਿੰਗ ਸੂਟਿੰਗ ਦੇ ਵਿੱਚ ਕੋਈ ਨਾ ਕੋਈ ਕਰ ਰਹੇ ਹੋ, ਉਸ ਨਾਲ
0: ਪੁੱਛੋ ਐਕਸਟ੍ਰੈਲ ਚੱਲਦੀ ਵੀ ਆ।
2: ਹੈਂ, ਗੱਡੀ ਚੱਲ ਗੱਡੀ ਤਾਂ ਚੱਲਦੀ ਆ,
0: ਮੈਂ ਮਾਡਲ ਕਿਤੇ ਬੜਾ ਪੁਰਾਣਾ ਤਾਂ ਨਹੀਂ ਕਿਹਾ ਹੋਇਆ,
2: ਨਹੀਂ ਤਾਂ ਇਹਨਾਂ ਨੂੰ ਗੱਡੀ ਨਵੀਂ ਲੈ ਦਈਏ।
0: ਅਤੇ ਮੋਹਿਤ ਅਰੋੜਾ ਦੇ ਪ੍ਰੋਗਰਾਮ ਲਈ ਜ਼ਿਆਦਾ ਜਾਣਕਾਰੀ ਲਈ, ਬਹੁਤ
2: ਜ਼ਿਆਦਾ ਜਾਣਕਾਰੀਆਂ ਦੇ ਲਈ ਤੁਸੀਂ ਸੰਪਰਕ ਕਰੋ ਮੋਹਿਤ ਅਰੋੜਾ, ਗੱਡੀ ਲੈਣੀ ਦਾ ਸੰਪਰਕ ਕਰੋ ਮੋਹਿਤ ਅਰੋੜਾ ਜੀ।
0: ਇਹਦਾ ਵੀ AI ਸੌਂਗ ਹੀ ਚੱਲਣ ਦੀ ਹੈ ਬਾਅਦ 'ਚੋਂ, ਖਬਰ ਖਬਰਾਂ ਕਰ ਲਈਏ।
2: ਅਤੇ ਉਹ ਵੀ ਪ੍ਰੋਗਰਾਮ ਆਪਾਂ ਜਲਦ ਤੁਹਾਡੇ ਲਈ ਲੈ ਕੇ ਆਵਾਂਗੇ, ਗੱਡੀਆਂ ਦੇ ਉੱਤੇ ਕੀ ਅਸਰ ਪਿਆ, ਅਤੇ ਇਸ ਹਫ਼ਤੇ ਦੇ ਵਿੱਚ ਉਹ ਵੀ ਪ੍ਰੋਗਰਾਮ ਆਪਾਂ ਲੈ ਕੇ ਆਵਾਂਗੇ। ਪਰ ਹਾਂਜੀ ਜਤਿੰਦਰ ਜੀ, ਆਪਾਂ ਨਿਸਨ ਜਿਹੜੀ ਆ ਉਹਦੇ ਵਿੱਚ ਚੱਲਦਾ ਵਾ ਰੇਡੀਓ, ਤੁਸੀਂ ਉਹਦੇ 'ਚ ਵੇਖੋ ਪੰਗਾ ਪੁੰਗਾ ਲੈ ਕੇ। ਅਤੇ ਆਰਡੀ ਸੈਣੀ ਜੀ ਕਹਿੰਦੇ ਕਿਰਨ ਜੋਤ ਜੀ, ਸਵੇਰੇ 9 ਵਜੇ ਮਾਂ ਦਾ ਗਾਣਾ ਲਾਇਆ ਸੀ ਅਤੇ ਮੈਨੂੰ ਰੋਣਾ ਹੀ ਆ ਗਿਆ ਮੈਨੂੰ। ਅਤੇ ਐਂਬਰ ਸੈਣੀ, ਗੁਰਨੀਤ ਸੈਣੀ ਅਤੇ ਧਰਮਿੰਦਰ ਸਿੰਘ ਜੀ, ਧੰਨਵਾਦ ਜੀ ਤੁਹਾਡਾ। ਅਤੇ ਕਹਿੰਦੇ ਨੇ ਕਿ ਅਸੀਂ ਤਾਂ ਕਹਿੰਦੇ ਨੇ ਕਿ ਆਪਣੇ ਸਾਰੇ 3 ਫੋਨ ਦੇ ਉੱਤੇ ਤੁਹਾਡੀ ਐਪਲੀਕੇਸ਼ਨ ਭਰਾ ਲਈ ਹੈ, ਬਹੁਤ ਧੰਨਵਾਦ ਤੁਹਾਡਾ ਸਮਰ ਜੀ, ਧੰਨਵਾਦ। ਅਤੇ ਬਸ ਇੰਨੇ ਦੇ ਨਾਲ ਹੀ ਓਕੇ ਰਿਪੋਰਟ ਹੋ ਗਿਆ ਅਤੇ ਵਧੀਆ ਹੋ ਗਿਆ ਅਤੇ
0: ਰਣਜੋਤ, ਕਿਉਂਕਿ ਆਪਾਂ ਘਰੇਲੂ ਮਾਹੌਲ ਚੋਂ ਆਏ ਨਾ, ਇੱਥੇ ਆ ਕੇ ਪੁਰਾਣੀਆਂ ਗੱਲਾਂ ਛੱਡ ਦਿਆ ਕਰੋ, ਇੱਥੇ ਆ ਕੇ ਇਸ ਫਰੇਮ ਚ ਰਿਹਾ ਕਰੋ,
2: ਘਰ ਦੀ ਗੱਲਾਂ ਕਰੇ ਰਹਿ ਜਾ, ਅਸਰ ਤੇ ਰਹਿੰਦਾ ਨਾ ਬੰਦਾ, DNA 'ਚ ਚਲ ਜਾਂਦਾ।
0: ਮੈਂ ਮੇਰੀਆਂ ਅੱਖਾਂ ਭਰੇ ਆਈਆਂ, ਕਹਿੰਦਾ ਕਹਿੰਦਾ ਬੰਦਾ ਨਾ ਇੰਨਾ ਵਿਚਾਰਾ ਕਹਿੰਦਾ ਧਾਹਾਂ ਮਾਰ ਕੇ ਰੋਣ ਲੱਗ ਗਿਆ। ਮੈਂ ਉਹਨੂੰ ਇੰਨਾ ਪੁੱਛਿਆ ਸੀ, ਭਾਬੀ ਵੀਰੇ ਖਿਆਲ ਤਾਂ ਰੱਖਦੀ ਹੈ ਨਾ, ਗੱਲ ਤੇ ਕੁਝ ਹੋਈ ਹੋਈ ਨੀ, ਧਾਹਾਂ ਮਾਰ ਕੇ ਰੋਣ ਲੱਗ ਗਿਆ।
2: ਚੰਗਾ ਹੁੰਦਾ ਤੇ ਪੁੱਛਦਾ ਮੇਰੀ ਕਿ ਤੇਰੀ,
0: ਦੁੱਤਰਫਾ ਗੱਲਬਾਤ ਚੱਲਦੀ ਰਹੇ, ਆਪਸ ਪਿਆਰ ਬਣਿਆ ਰਹੇ,
2: ਫਿਰ ਧਾਹਾਂ ਮਾਰ ਕੇ ਉਹਨੇ ਰੋਣਾ।
0: ਹਾਂ ਫਿਰ ਜੈਸੇ ਕੋ ਤੈਸਾ, ਕਦਲੇ ਦਾ ਬਦਲਾ,
2: ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ।
0: ਰੇਡੀਓ ਹਾਂਜੀ
2: ਨਹੀਂ ਰੱਖਿਆ, ਮਹਿੰਗਾਈ ਵੱਧਦੀ ਰਹਿਣੀ ਆ, ਕੋਈ ਫਰਕ ਨਹੀਂ ਪੈਣਾ। ਹਾਂ, ਰੇਡੀਓ ਹਾਂਜੀ 1674 AM।
3: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
4: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
3: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
4: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
3: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au। ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਉਹ ਕਹਿੰਦੇ ਨਾ ਜਿਨ੍ਹਾਂ ਦੇ ਵਿਹੜਿਆਂ ਨੂੰ ਖਾ ਲਿਆ ਕੰਧਾਂ ਤੇ ਛੱਤਾਂ ਨੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਧੁੱਪ ਕਿਹੋ ਜਿਹੀ ਹੁੰਦੀ।
2: ਵਾਹ ਵਾਹ ਵਾਹ, ਧੁੱਪ ਤੇ ਵੈਸੇ ਤੁਹਾਡੇ ਵਾਲੇ ਪਾਸੇ ਵੀ ਇੱਦਾਂ ਦੀ ਲੱਗਦੀ ਹੋਣੀ ਆ।
1: ਹਾਂਜੀ ਹਾਂਜੀ, ਉਹ ਵੀ ਬਾਹਰਲਾ ਮੁਲਕ 'ਚ ਹੀ ਆ ਜਾਂਦਾ,
2: ਧੁੰਦ ਦਾ ਹੀ ਫਰਕ, ਧੁੰਦ ਦਾ ਹੀ ਫਰਕ ਪੈਂਦਾ ਹੈ ਨਾ। ਹੋ ਸਕਦਾ ਕਿਤੇ ਮਹਿੰਗੀ ਸਸਤੀ ਧੁੰਦ ਵੀ ਪੈਂਦੀ
1: ਆਪਣੀ, ਮੈਂ ਕਿਹਾ ਸੋਚ ਹੀ ਉਹੋ ਜਿਹੀ ਆ ਬਾਈ। ਆਹ ਕਹਿੰਦਾ ਜੇ ਚਾਰ ਸਫੈਦੇ ਲੱਗੇ ਜਮੇ ਡੇਲੋਂ ਬਣਾਇਆ ਪਿਆ ਨਾ, ਜਿਵੇਂ ਨਹਿਰੋ ਨਹਿਰ ਜਾਂਦੇ ਹੁੰਦੇ। ਮੈਂ ਕਿਹਾ ਭਰਾਵਾ ਹੁਣ ਇੰਨੇ ਬੀਜੇ ਔਖੇ ਹੋ ਕੇ ਲਏ ਆ, ਹੁਣ ਉਧਾਰਨ ਤਾਂ ਚੱਜ ਦੀ ਦੇ ਲਿਆ ਕਰ ਤੂੰ। ਕਹਿੰਦਾ ਨਹੀਂ, ਸਾਡੀ ਚੱਜ ਦੀ ਉਧਾਰਨ ਉਹੀ ਆ।
2: ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਆ ਵੀ ਹੁਣ ਇੱਥੋਂ ਥੋੜ੍ਹਾ ਜਿਹਾ ਪਹਿਲਾਂ ਚੱਲ ਜਾਈ ਆਪਾਂ ਇੱਕ ਦੋ ਹਫ਼ਤੇ, ਅਤੇ ਉਦੋਂ ਸਾਨੂੰ ਗਰਮੀ ਚੁੱਭਦੀ ਸੀ, ਉਹੀ ਧੁੱਪ ਸੀ। ਹੁਣ ਉਹ ਚੁੱਭ ਜਿਹੜੀ ਧੁੱਪ ਜਿਹੜੀ ਉਹ ਸਾਨੂੰ ਮਿੱਠੀ ਮਿੱਠੀ ਲੱਗਦੀ ਆ, ਕਿਉਂਕਿ ਉਹ ਠੰਡ ਤੋਂ ਬਾਅਦ ਆ
1: ਜੀ। ਹੁਣ ਦੇਖੋ ਹੈ ਨਾ, ਅਪ੍ਰੈਲ ਮਈ 'ਚ ਜਦੋਂ ਵਾਢੀਆਂ ਹੁੰਦੀਆਂ, ਉਦੋਂ ਸੋਨੇ ਦੀ ਕਣੀ ਪਈ ਹੋਵੇ ਅਤੇ ਉਹ ਵੀ ਮਨਜ਼ੂਰ ਨਹੀਂ ਵਾਢੀਆਂ ਦੇ ਦਿਨ ਨੇ। ਨਹੀਂ ਹੈ ਨਾ, ਮਨਮੋਹਣ ਬਾਰ ਸੁਣੀ ਬਿਰਸਾ ਸ਼ੋ ਕਰਦੇ ਹੁਣ, ਮਿੰਨੀ ਮਿੰਨੀ ਫੋਰ ਪੈਂਦੀ ਹੋਵੇ ਬਾਘਾਂ 'ਚ, ਮੋਰ ਬੋਲਦੇ ਹੁਣ, ਮਨੋ ਮਨ ਸ਼ਰਾਰਤ ਹੋ ਜਾਂਦੀ ਹੈ। ਮੈਂ ਕਿਹਾ ਅਪ੍ਰੈਲ ਮਹੀਨੇ ਕਹੇ ਤਾਂ ਬੰਦਾ ਡਾਂਗਾ ਲੈ ਕੇ ਆ ਜੀ।
2: ਹਾਂ ਸਹੀ ਗੱਲ ਹੈ,
1: ਡਿਪੈਂਡ ਕਰਦਾ ਉਹੀ ਧੁੱਪ ਆ, ਉਹੀ ਗੱਲਾਂ, ਉਹੀ ਬਾਤਾਂ,
2: ਇਹ ਸੌਣ 'ਚ
1: ਫਰੇਮ 'ਚੋਂ,
2: ਇਹ ਸੌਣ 'ਚ ਚੰਗੀਆਂ ਲੱਗਦਾ,
1: ਸੌਣ ਦੀ ਝੜੀ ਜੀ ਲੱਗੀ, ਸੌਣ ਦੀ ਝੜੀ ਹੈ।
2: ਸੌਣ ਤੋਂ ਚੇਤਾ ਆ ਵੀ ਮਤਲਬ ਮੰਨ ਲਓ ਸਵੇਰੇ ਸਵੇਰੇ ਠੰਡ ਹੋਵੇ, ਇਹ ਵੇਲੇ ਧੁੱਪ ਲੱਗ ਜੇ
1: ਅਤੇ ਬੰਦਾ ਸੌਣ 'ਚ ਹੋਵੇ ਸੁੱਤਾ ਪਿਆ ਹੋਵੇ, ਜੱਟ ਪੈਦਾ ਹੋਇਆ ਵੇਲੋ ਸੌਣ ਵਾਸਤੇ, ਉਹ ਭਰਾਵਾ ਛਾਉਣ ਵਾਸਤੇ। ਡਾਟ ਸਾਹਿਬ ਕਹਿੰਦਾ ਸਾਨੂੰ ਸੌਣ ਵਾਲੀਆਂ ਨਹੀਂ, ਸਾਨੂੰ ਉੱਠਣ ਵਾਲੀਆਂ ਗੋਲੀਆਂ ਦਿਓ।
2: ਹਾਂ ਸਹੀ ਗੱਲ ਹੈ, ਇਹ ਇੱਥੇ ਜਾਗਦਿਆਂ ਦੇ ਨਹੀਂ ਕੰਮ ਮੁੱਕਦੇ, ਉੱਠਿਆਂ ਦੇ ਕਿੱਥੋਂ ਮੁੱਕਣੇ। ਹਾਂ
1: ਇਹ ਵੀ ਔਖਾ ਯਾਰ,
2: ਉੱਤੋਂ ਬਜਟ ਆ ਗਿਆ
1: ਨਾਲੇ ਕੋਈ ਨਾ, ਹੈ ਨਾ। ਹੁਣ ਤਾਂ ਕੁੱਤਾ ਵੀ ਭੌਂਕੇ ਅਤੇ ਐਂ ਲੱਗਦਾ ਜਿਵੇਂ ਸਲਾਹ ਦੇ ਕੇ ਗਿਆ ਹੁੰਦਾ। ਲੋਕ ਕਰਨਗੇ, ਦੇਖੋ ਜੀ ਸਕਸੈਸ ਉਹੀ ਹੈ, ਤੁਸੀਂ ਸੁੱਤੇ ਵੀ ਪਏ ਹੋ ਨਾ, ਤੁਹਾਡੇ ਕਿਸੇ ਨਾ ਕਿਸੇ ਜਗ੍ਹਾ ਪੈਸੇ ਬਣ ਰਹੇ ਆ। ਮੈਂ ਕਿਹਾ ਸਾਡੇ ਜਾਗਦਿਆਂ ਦੇ ਨਹੀਂ ਬਣਦੇ ਭਰਾਵਾ, ਤੂੰ ਮੈਂ ਕਿਹਾ ਅੱਗੇ ਹੋਰ ਜ਼ਖਮਾਂ ਤੇ, ਤੇਰੇ ਦਿੱਤੇ ਜ਼ਖਮਾਂ 'ਚੋਂ ਕਹਿੰਦਾ ਤੂੰ ਹਜੇ ਵੀ ਧੂੰਆਂ ਨਿਕਲਦਾ, ਕਿਤੇ ਹਰੇ ਨਾ ਹੋ ਜਾਣ, ਪੂਰਾ ਬਜਟ ਹੀ ਛਿੜਕ ਜਾ, ਮਾਫ਼ ਕਰਨਾ ਪੂਰਾ ਨੂਣ ਹੀ ਛਿੜਕ ਜਾ। ਬਜਟ ਵੈਸੇ ਰਣਜੋਤ ਕਹਿੰਦੇ ਗਰੀਬ ਆਦਮੀ ਦੇ ਨਾ ਸਰਕਾਰ ਨੇ ਗੁੱਦੇ ਵਾਲੇ ਦਸਤਾਨੇ ਨਾਲ ਮਾਰਿਆ ਘਸਾਉਣ ਦਾ,
2: ਮਤਲਬ ਸੱਜੀ ਵਿਖਾ ਕੇ ਖੱਬੀ ਮਾਰੀ ਹੁੰਦੀ।
1: ਹਾਂ ਉਹ ਇਹੀ ਆ ਵੀ ਹੈ ਨਾ, ਦੇਖੋ $250 ਤੁਹਾਨੂੰ ਇੱਥੋਂ ਬਚ ਜਾਣੇ ਆ, ਟੈਕਸ ਬੈਨੀਫਿਟ ਮਿਲ ਜਾਣਾ, ਉੱਥੋਂ ਆਹ ਹੋ ਜਾਣਾ, ਇੱਥੋਂ ਆਹ ਹੋ ਜਾਣਾ, ਹੋ ਗਿਆ ਨਾ। ਹੁਣ ਅਗਲੇ 4 ਸਾਲਾਂ 'ਚ ਤੁਹਾਨੂੰ $250-$250 ਲਾਓ, ਕਿੰਨੇ ਬਣ ਗਏ? ਬੰਦਾ ਕਹਿੰਦਾ ਹੈ ਜੀ, ਕੈਲਕੂਲੇਟਰ ਦੇ ਕਰਕੇ ਦੇਖੋ ਨਾ, ਕਹਿੰਦਾ ਰਹਿਣ ਦੇ ਭਰਾਵਾ।
2: ਨਹੀਂ ਜਿਹੜਾ ਇਹ ਸਿੱਧਾ ਸਿੱਧਾ ਜਿਹਾ ਹਿਸਾਬ ਜਿੱਦਾਂ ਸਮਝਾਉਂਦੇ ਨਾ, ਮਤਲਬ ਕਿਸੇ ਵੀ ਇਹ ਨਹੀਂ ਵੀ ਸਰਕਾਰ ਕਿਸੇ ਵੀ ਸਪੈਸ਼ਲਿਸਟ ਕੋਲ ਚਲ ਜਾਓ, ਪਤਾ ਨਹੀਂ ਜਾਂਦੇ ਆਪਣਾ ਸਿਸਟਮ ਉੱਦਾਂ ਦਾ, ਮੈਨੂੰ ਤਾਂ ਕਦੇ ਵੀ ਨਹੀਂ ਸਮਝ ਆਇਆ ਵੀ ਇਹਦੇ 'ਚੋਂ ਫਾਇਦਾ ਕੀ ਨਿਕਲਿਆ। ਫਿਰ ਫਾਇਦਾ ਕਾਗਜ਼ੀ ਪਤਨੀ ਤਾਂ ਦਿਖ ਪੈਂਦਾ, ਪਰ ਜਦੋਂ ਆਪਾਂ ਉਹਨੂੰ

0: ਸਾਰਾ ਕੁਛ ਸਮਝਾ ਕੇ ਤੇ ਫਿਰ ਉਹ ਕਹਿੰਦੇ ਆ ਨਾ ਵੀ ਇੰਨੇ ਚ ਪਾ ਦੋ ਹੁਣ
1: ਇਹੀ ਆ ਹਨਾ, ਤੁਸੀਂ ਕਲੇਮ ਕਰ ਲੈਣੇ ਇਹ ਤਾਂ,
0: ਹਾਂ ਇਹ ਤੁਹਾਡੇ ਕਲੇਮ ਹੋਏ ਨੇ, ਇਹ ਤੁਹਾਡੇ ਬਚ ਜਾਣੇ, ਬੰਦਾ ਸੋਚਦਾ ਵੀ ਬਚ ਕਿੱਦਾਂ ਜਾਣੇ ਆ,
1: ਉਹੀ ਟਾਂਗੇ ਵਾਲੇ ਬਾਬੇ ਵਾਲਾ ਹੀ ਕੰਮ ਆ, ਕਹਿੰਦਾ ਜੀ ਲੈ ਦੋ ਕੇ ਝੂਟੇ ਹੀ ਬਚੇ ਆ,
0: ਜਾਂ ਫਿਰ ਹੋਰ ਤੁਹਾਡੀ ਚੀਜ਼ ਮਤਲਬ ਹੋਰ ਜ਼ਿਆਦਾ ਡੰਗਾਈ 'ਚ ਹੋ ਜਾਂਦੀ, ਜਦੋਂ ਮੰਨ ਲਓ ਤੁਸੀਂ ਟੈਕਸ ਟੁਕਸ ਭਰਿਆ ਹੋਵੇ ਨਾ, ਅਤੇ ਉਹ ਕਹਿਣ ਵੀ ਹਾਂਜੀ ਇਸ ਵਾਰੀ ਤੁਸੀਂ ਇੰਨਾ 15,000 20,000 ਤੁਸੀਂ ਭਰਨਾ, ਉਹ ਤੋਂ ਬਾਅਦ 'ਚ ਕਹਿਣ ਵੀ ਬਿਜ਼ਨਸ ਤਾਂ ਘਾਟੇ 'ਚ ਹੀ ਹੈ ਨਾ,
1: ਇਹ ਵੀ ਆ ਨਾਲ, ਨਹੀਂ ਜੇ ਤੁਸੀਂ ਨੌਕਰੀ ਪੇਸ਼ਾ ਵੀ ਹੋ ਨਾ, ਅਤੇ ਤੁਹਾਡਾ 25,000 ਟੈਕਸ ਕੱਟ ਕੇ ਬਾਅਦ 'ਚ ਕਹਿਣਗੇ $23.93 ਤੁਹਾਨੂੰ ਵਾਪਸ ਆ ਜਾਣੇ,
0: 93 ਸੈਂਟ
1: ਨਾਲੇ ਏਜੰਟ ਦੇ ਜਿਹੜੇ ਪੈਸੇ ਆ ਅਕਾਊਂਟੈਂਟ ਦੇ, ਉਹ ਵੀ ਵਿੱਚ ਹੀ ਕੱਟੇ ਜਾਣੇ ਆ, ਉਹ ਟੋਟਲ ਦੇ ਅਗੇਂਸਟ ਆ, ਤੁਹਾਡੇ ਪੱਲਿਓਂ ਥੋੜ੍ਹੀ ਪੈ ਰਹੇ ਆ।
0: ਇਹ ਚੀਜ਼ ਬੜੀ ਇੰਟਰਸਟਿੰਗ ਹੈ ਨਾ, ਜਦੋਂ ਮੰਨ ਲਓ ਆਪਾਂ ਕੋਈ ਦਾਨ ਪੁੰਨ ਵੀ ਦੇਣਾ ਵਾ, ਅਤੇ ਉੱਥੇ ਵੀ ਹੁਣ ਤਾਂ ਉਹ ਵੀ ਦੱਸਦੇ ਆ ਇਹ ਟੈਕਸ ਡਿਡਕਟੇਬਲ ਹੈ,
1: ਉਹਨਾਂ ਨੂੰ ਹੁੰਦਾ ਵੀ 4 ਪੈਸੇ ਭਾਵੇਂ ਵੱਧ ਪਾ ਦੇਣਗੇ ਉਹਨਾਂ ਨੂੰ, ਪਰ ਸਾਡਾ ਨਹੀਂ ਨਾ ਪਤਾ
0: ਟੈਕਸ ਹੋਵੇ ਤੇ ਡਿਡਕਟ ਹੋਵੇ।
1: ਸਹੀ ਗੱਲ।
0: ਸੋ ਬਜਟ ਆਇਆ ਜੀ, ਬਜਟ ਦੇ ਬਾਰੇ ਤੁਹਾਡੇ ਨਾਲ ਖਬਰਾਂ ਦੇ ਵਿੱਚ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਕੀਤੀਆਂ, ਸੋਸ਼ਲ ਮੀਡੀਆ ਦੇ ਉੱਤੇ ਵੀ ਤੁਹਾਡੇ ਨਾਲ ਸਾਂਝ ਪਾਈ ਆ। ਸੋ ਵੈਸੇ ਤਾਂ ਮੈਂ ਜਿੱਦਾਂ ਕਹਿੰਦਾ ਹੁੰਦਾ ਵਾ ਇੱਥੋਂ ਦੇ, ਤਾਂ ਫਿਰ ਵੀ ਥੋੜ੍ਹਾ ਬਹੁਤਾ ਨਾ ਹਾਲੇ ਆਪਾਂ ਵੇਖੀਏ, ਅਤੇ ਕਿਤੇ ਨਾ ਕਿਤੇ ਸਮਝ ਪੈਂਦਾ ਵਾ, ਕਿਤੇ ਨਾ ਕਿਤੇ ਆਪਾਂ ਸਮਝਦੇ ਹਾਂ ਕਈ ਚੀਜ਼ਾਂ ਸਿੱਧੀਆਂ ਸਿੱਧੀਆਂ ਜਿਹੀਆਂ, ਚਲੋ ਨਿੱਕੀਆਂ ਨਿੱਕੀਆਂ ਸਮਝ ਆ ਜਾਂਦੀਆਂ ਜਿਹੜੀਆਂ ਸਾਡੇ ਨਾਲ ਸੰਬੰਧਿਤ ਆ। ਅਤੇ ਭੰਬਲ ਭੂਸਾ ਪੈਂਦਾ ਜਦੋਂ ਇੰਡੀਆ ਦਾ ਬਜਟ ਆਉਂਦਾ, ਉਹ 'ਚ ਪਤਾ ਹੀ ਨਹੀਂ ਲੱਗਦਾ,
1: ਨਹੀਂ ਉਹ 'ਚ ਬੀੜੀਆਂ ਮਹਿੰਗੀਆਂ ਹੋ ਗਈਆਂ, ਸੈਟਾਂ ਫਲਾਨਾ ਹੋ ਗਿਆ, TV 'ਤੇ ਆਹ ਲੱਗ ਗਿਆ, ਹੁਣ LCD ਮਹਿੰਗੇ ਹੋ ਜਾਣੇ, ਇਹੋ ਜਿਹੀਆਂ ਨਾ 35-36 ਡੋਟ ਪੁਆਇੰਟ ਜਿਹੇ ਲਿਖੇ ਹੁੰਦੇ ਆ, ਬੰਦਾ ਕਹਿੰਦਾ ਹੈ
0: ਨਹੀਂ ਉਹ ਹੋਰ ਹੀ ਜੀ ਹਿਸਾਬ ਦੇ ਨਾਲ
1: ਸਾਈਕਲਾਂ ਦੇ ਪੁਰਜੇ ਸਸਤੇ ਹੋ ਜਾਣੇ ਆ,
0: ਮਤਲਬ ਇਹ ਗੱਲਾਂ
1: ਬੰਦਾ ਕਹਿੰਦਾ ਯਾਰ ਸਾਈਕਲ ਹੋਊ ਕਿ ਨਹੀਂ, ਨਹੀਂ ਨਹੀਂ ਸਾਈਕਲਾਂ ਦੇ ਪੁਰਜੇ
0: ਪਹਿਲਾਂ ਉਹ ਆਊਗਾ ਤੇ ਫਿਰ ਪੁਰਜੇ। ਸੋ ਇਹਦੇ 'ਚ ਘੁਮਾ ਫਰਾ ਕੇ ਇੰਨਾ ਕੁ ਲਿਖਿਆ ਗਿਆ ਹੁੰਦਾ ਵਾ ਵੀ ਆਮ ਬੰਦੇ ਨੂੰ ਤਾਂ ਮੈਨੂੰ ਲੱਗਦਾ ਵਾ ਵੀ ਔਖਾ ਵਾ, ਪਰ ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਬਿਲਕੁਲ ਸੌਖੀਆਂ ਸੌਖੀਆਂ ਨੇ, ਬਿਲਕੁਲ ਸਿੱਧੀਆਂ ਸਿੱਧੀਆਂ ਨੇ, ਜਿਹੜੀਆਂ ਤੁਹਾਡੇ ਸਮਝ 'ਚ ਆਉਣ ਵਾਲੀਆਂ ਨੇ, ਜਿਹੜੀਆਂ ਸਾਨੂੰ ਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਕਰਦੀਆਂ ਨੇ, ਨਿੱਕੇ ਨਿੱਕੇ ਬਿੱਲਾਂ ਦੇ ਵਿੱਚੋਂ ਜੋ ਵੀ ਛੋਟ ਛਡਾ ਨੇ ਉਹ ਤਾਂ ਚਲੋ ਤੁਹਾਡੇ ਤੱਕ ਹੈ ਹੀ ਨੇ, ਜੇ ਕਿਸੇ ਕੋਈ ਕੰਫਿਊਜ਼ਨ ਹੋਊਗੀ ਤਾਂ ਕੱਲ੍ਹ ਨੂੰ ਤੁਸੀਂ ਜ਼ਰੂਰ ਇੱਕ ਦੂਸਰੇ ਨਾਲ ਸਲਾਹ ਮਸ਼ਵਰਾ ਕਰ ਲਿਓ, ਆਪਾਂ ਵੀ ਚਲੋ ਉਹਦੇ 'ਚ ਸ਼ਾਮਿਲ ਹੋਵਾਂਗੇ। ਅਤੇ ਪਰ ਇਹਦੇ ਵਿੱਚ ਇੱਕ ਜਿਹੜਾ ਅੱਗੇ ਆਪਾਂ ਉਹਦੇ 'ਤੇ ਚਲੋ ਫੇਰ ਗੱਲ ਕਰਦੇ ਹਾਂ, ਪਰ ਇਮੀਗ੍ਰੇਸ਼ਨ ਨੂੰ ਲੈ ਕੇ ਕੁਛ ਫੇਰਬਦਲ ਜਿਹੜੇ ਨੇ ਉਹ ਹੋਣ ਦੀ ਸੰਭਾਵਨਾ, ਸੋ ਇਹ ਖਾਸ ਤੌਰ ਦੇ ਉੱਤੇ ਜ਼ਿਆਦਾ ਇੰਪੋਰਟੈਂਸ ਇਸ ਕਰਕੇ ਆ ਕਿਉਂਕਿ ਜਿੱਥੇ ਇੱਕ ਪਾਸੇ ਇਹ ਰੌਲਾ ਪੈ ਰਿਹਾ ਸੀ ਕਿ ਹੋਰ ਔਖਾ ਕਰ ਦਿੱਤਾ ਜਾਊਗਾ, ਹੋਰ ਘਟਾ ਦਿੱਤੇ ਜਾਣਗੇ ਮਾਈਗ੍ਰੈਂਟਸ, ਕਿਉਂਕਿ ਪਲੀਨ ਹੈਨਸਨ ਵਨ ਨੇਸ਼ਨ ਪਾਰਟੀ, ਸੋ ਇੱਧਰੋਂ ਹੁਣ ਲਿਬਰਲ ਵੀ ਇਹੋ ਰੌਲਾ ਪਾਉਣਾ ਸ਼ੁਰੂ ਹੋ ਗਈ ਸੀ, ਸੋ ਉਸ ਸਭ ਦੇ ਦਰਮਿਆਨ ਹੁਣ ਕਹਿੰਦੇ ਨੇ ਵੀ ਇੱਕ ਉਮੀਦ ਦੀ ਕਿਰਨ ਜਿਹੜੀ ਜਾਗੀ ਆ, ਜਿੰਦਾ ਰੱਖੇਗੀ।
1: ਇੱਕ ਹੁੰਦੀ ਹੈ ਸਰਕਾਰ, ਇੱਕ ਹੁੰਦੀ ਹੈ ਵਿਰੋਧੀ ਧਿਰ। ਵਿਰੋਧੀ ਧਿਰ ਇਸ ਲਈ ਕਿਹਾ ਜਾਂਦਾ ਕਿਉਂਕਿ ਉਹਨਾਂ ਨੇ ਹਰ ਗੱਲ ਦਾ ਵਿਰੋਧ ਕਰਨਾ
0: ਹੁੰਦਾ, ਉਹ ਬਣੀ ਜੰਮੀ ਇਸ ਲਈ ਹੁੰਦੀ,
1: ਹਾਂ ਇਸ ਲਈ ਹੈ ਨਾ, ਆਓ ਵਿਰੋਧ ਦਾ ਵਿਰੋਧ ਕਰੀਏ। ਹੁਣ ਜਿਹੜੀ ਵਨ ਨੇਸ਼ਨ ਅਤੇ ਲਿਬਰਲ ਆ ਕੋਲੀਸ਼ਨ ਆ, ਉਹ ਸਾਈਡਲਾਈਨ ਰਹੀਆਂ ਜਿਸ ਹਿਸਾਬ ਨਾਲ ਲੇਬਰ ਨੇ ਸਪਸ਼ਟ ਬਹੁਮਤ ਨਾਲ ਸਰਕਾਰ ਬਣਾਈ ਅਤੇ ਉਹਨਾਂ ਦੀ ਝੰਡੀ ਰਹੀ, ਅਤੇ ਕੋਲੀਸ਼ਨ ਬਿਲਕੁਲ ਹੀ ਬਾਹਰ ਹੋ ਚੁੱਕੀ ਆ, ਉਹਨਾਂ ਕੋਲ ਮੁੱਦੇ ਹੁਣ ਉਸ ਲੈਵਲ ਦੇ ਨਹੀਂ ਰਹੇ। ਹਾਊਸਿੰਗ ਇੱਥੋਂ ਦਾ ਬਹੁਤ ਵੱਡਾ ਮੁੱਦਾ, ਅਤੇ ਹਾਊਸਿੰਗ ਨੂੰ ਜਦ ਮਾਈਗ੍ਰੇਸ਼ਨ ਨਾਲ ਇਮੀਗ੍ਰੇਸ਼ਨ ਨਾਲ ਜੋੜ ਕੇ ਵੇਖਿਆ ਜਾਂਦਾ ਤਾਂ ਫਿਰ ਉਹ ਬਲੇਮ ਗੇਮ ਵੀ ਚਲੀ ਜਾਂਦੀ ਆ, ਫਿਰ ਇਹ ਕਹਿਣੋਂ ਹਟ ਜਾਂਦੇ ਸਰਕਾਰ ਜਾਂ ਵਿਰੋਧੀ ਧਿਰ ਵੀ ਨਵੇਂ ਘਰ ਜਿੰਨੇ ਬਣਾਏ ਜਾਣੇ ਚਾਹੀਦੇ ਸੀ ਉਨੇ ਨਹੀਂ ਬਣੇ, ਫਿਰ ਉਹ ਕਹਿਣ ਦੀ ਬਜਾਏ ਇਹ ਕਹਿ ਦਿੱਤਾ ਜਾਂਦਾ ਵੀ ਮਾਈਗ੍ਰੈਂਟਸ ਹੋਰ ਆ ਗਏ, ਬੇਲੋੜੇ ਲੋਕ ਸਾਧਲੇ, ਉਹਨਾਂ ਕਰਕੇ ਹਾਊਸਿੰਗ ਦਾ ਕ੍ਰਾਈਸਿਸ ਆ। ਇਹੀ ਵਜ੍ਹਾ ਕਿ ਉਸ ਸੈਂਟੀਮੈਂਟ ਨੂੰ ਵਨ ਨੇਸ਼ਨ ਪੋਲੀਨ ਹੈਨਸਨ ਹੁਣੀ ਬਹੁਤ ਦੇਰ ਤੋਂ ਕੈਸ਼ ਕਰ ਰਹੇ ਆ, ਅਤੇ ਇਸ ਵੇਲੇ ਦਾ ਉਹ ਸਾਰਿਆਂ ਨਾਲੋਂ ਵੱਡਾ ਮੁੱਦਾ ਵੀ ਆ। ਉਸ ਲਿਹਾਜ਼ ਨਾਲ ਉਹਨਾਂ ਨੂੰ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ, ਸਰਕਾਰ ਨੂੰ ਉਸ ਚੀਜ਼ ਤੋਂ ਦੇਖੋ ਡਰ ਤਾਂ ਲੱਗਣਾ ਸੁਭਾਵਿਕ ਆ। ਇਹੀ ਕਾਰਨ ਆ ਕਿ ਇਹਨਾਂ ਨੇ ਜਿਹੜਾ ਇਹ ਪਰਮਾਨੈਂਟ ਮਾਈਗ੍ਰੇਸ਼ਨ ਪ੍ਰੋਗਰਾਮ ਆ ਇਹਨੂੰ ਸਹਿਜ ਮਤੇ ਨਾਲ ਥੋੜ੍ਹਾ ਥੋੜ੍ਹਾ ਘਟਾਉਣਾ ਸ਼ੁਰੂ ਕੀਤਾ। ਜਦੋਂ ਪੈਂਡੈਮਿਕ ਦਾ ਲੈਵਲ ਸੀ ਉਹ ਪ੍ਰੀ ਪੈਂਡੈਮਿਕ ਲੈਵਲ 'ਤੇ ਹੁਣੇ ਆ ਗਿਆ ਦੁਬਾਰਾ, ਕਿਉਂਕਿ ਪੈਂਡੈਮਿਕ ਦਾ ਅਸਰ ਹੋਇਆ, ਇੱਕ ਵਾਰ ਸਾਰਾ ਬਿਜ਼ਨਸ ਸਭ ਕੁਛ ਚੌਪਟ ਹੋ ਗਿਆ, ਉਦੋਂ ਫਿਰ ਇਹਨਾਂ ਨੇ ਇੱਕ ਸਾਲ 'ਚ 5.5 ਲੱਖ ਬੰਦਾ ਸੱਦਿਆ, ਜੋ ਕਿ ਇਤਿਹਾਸ 'ਚ ਕਦੇ ਨਹੀਂ ਹੋਇਆ। ਸੱਦਣਾ ਪੈਣਾ ਸੀ, ਨਹੀਂ ਤਾਂ ਸਾਰੀ ਇੰਡਸਟਰੀ, ਸਾਰੇ ਬਿਜ਼ਨਸਿਸ, ਸਮਾਲ ਬਿਜ਼ਨਸ ਸਭ ਕਾਸੇ ਦਾ ਭੱਠਾ ਬੈਠਦਾ ਸੀ। ਉਦੋਂ 5.5 ਜਿੰਨਾ ਵੀ ਸੱਦਿਆ, ਹੌਲੀ ਹੌਲੀ ਘਟਾ ਕੇ 3 ਲੱਖ, 4 ਲੱਖ, 3 ਲੱਖ, ਅਤੇ ਹੁਣ ਘਟਾ ਕੇ ਇਹਨੂੰ ਜਿਹੜਾ ਪਰਮਾਨੈਂਟ ਮਾਈਗ੍ਰੇਸ਼ਨ ਪ੍ਰੋਗਰਾਮ ਆ 2026-27 ਦਾ ਜਿਹੜਾ ਫਾਈਨੈਂਸ਼ੀਅਲ ਈਅਰ ਆ ਇੱਕ ਲੱਖ 85,000 ਤੇ ਇਹਨਾਂ ਨੇ ਲਿਆਂਦਾ। ਸੋ ਨਾ ਇਹ ਘਾਟੀ ਆ ਨਾ ਇਹ ਵਾਧੀ ਆ, ਇਹਨੂੰ ਇਸ ਲਿਹਾਜ਼ ਨਾਲ ਵੇਖੀਏ ਜਾਈਏ।
0: ਸੋ ਪਿਛਲੇ ਸਮੇਂ ਦੇ ਮੁਕਾਬਲੇ ਆਪਾਂ ਕਹੀਏ ਵੀ ਘੱਟ ਆ, ਇਸ ਕਰਕੇ ਸਾਨੂੰ ਲੱਗਦਾ ਵੀ ਬਹੁਤ ਡਰੋਪ ਆ ਗਿਆ, ਪਰ ਜੇ ਆਲ ਓਵਰ ਵੇਖੀਏ ਤੇ ਫਿਰ ਵਾਜਬ। ਪਰ ਉਹਦੇ ਚ ਇਹ ਵੀ ਰੌਲਾ ਪੈਂਦਾ ਨਾ ਵੀ ਜਿੰਨੇ ਕਹੇ ਵੀ ਉਹਨੇ ਸੱਦੇ ਵੀ ਨਹੀਂ ਨਾ।
1: ਧਰਤੀ ਕਿੱਡੀ ਵੱਡੀ, ਚੰਨ ਤੋਂ ਜਾਂ ਸੂਰਜ ਤੋਂ ਤੁਹਾਡੀ ਰੈਫਰੈਂਸ ਕੀ ਆ, ਕੰਪੈਰੀਜ਼ਨ ਕੀ ਆ? ਜੇ ਤੁਸੀਂ ਪ੍ਰੀ ਪੈਂਡੈਮਿਕ ਲੈਵਲਸ ਦੀ ਗੱਲ ਕਰੋਗੇ ਕੋਵਿਡ ਤੋਂ ਪਹਿਲਾਂ ਦੀ, ਤਾਂ ਇਹ ਹੁਣ ਉਹੀ ਪਲੈਨਿੰਗ ਲੈਵਲ
0: ਉੱਥੇ ਆ ਗਿਆ।
1: ਹਾਂਜੀ, ਉੱਥੇ ਖੜਾ ਵਾ। ਬਾਕੀ ਜਿਹੜਾ ਕਹਿੰਦੇ ਵੀ ਜਿੰਨੇ ਤੁਸੀਂ ਕਹਿ ਰਹੇ ਉਨੇ ਸੱਦੇ ਕਿ ਨਹੀਂ ਸੱਦੇ, ਉਹ ਇਸ ਕਰਕੇ ਲੱਗਦਾ ਕਿਉਂਕਿ ਇਹ ਜਿਹੜਾ ਮੰਨ ਲਓ 2 ਲੱਖ ਲਾ ਰਹੇ ਆਪਾਂ, 1,85,000 ਹੈ ਨਾ ਜੇ ਔਖਾ ਜਿਹਾ ਲੱਗਦਾ ਕਹਿਣਾ, ਉਹਦੇ 'ਚ 1,00,000 ਮੰਨ ਲਓ 40,000 ਜਾਂ 1,50,000 ਸਕਿੱਲਡ ਮਾਈਗ੍ਰੇਸ਼ਨ ਵਾਲਾ, 5,000 ਬਜ਼ੁਰਗ ਨੇ, 5,000 ਪਾਰਟਨਰ ਵੀਜ਼ ਵਾਲੇ ਨੇ, 5,000 ਫਿਊਜੀ ਨੇ, 5,000 ਗਲੋਬਲ ਟੈਲੈਂਟ ਵਾਲੇ ਆ, ਇੱਦਾਂ ਇੱਕ ਰਫ ਜਿਹਾ ਆਪਾਂ ਐਸਟੀਮੇਟ ਲਾ ਲੈਂਦੇ ਹਾਂ। ਉਹ ਉਹਨੇ ਇਸ ਲਈ ਨਹੀਂ ਸੱਦੇ ਕਿਉਂਕਿ ਜਿਹੜਾ ਪਹਿਲਾ 5,00,000 ਆ ਜਾਂ ਜਿਹੜੇ ਪਹਿਲੇ ਪੂਰ ਦੇ ਆਏ ਹੋਏ ਆ, ਉਹਨਾਂ 'ਚੋਂ ਹੀ ਖੂਹ ਦੀ ਮਿੱਟੀ ਖੂਹ ਨੂੰ ਲੱਗੀ ਜਾਂਦੀ ਆ। ਜਿਹੜੇ ਇਹਨਾਂ ਨੇ ਪਲੈਨਿੰਗ ਲੈਵਲ ਦੇ ਹਿਸਾਬ ਨਾਲ ਇਨਵੀਟੇਸ਼ਨ ਜਾਂ ਐਕਸਪ੍ਰੈਸ਼ਨ ਆਫ ਇੰਟਰਸਟ, ਹੁਣ ਜਿਹੜੇ ਸਰੋਤਿਆਂ ਲਈ ਹੋ ਸਕਦਾ ਨਵੇਂ ਸ਼ਬਦ ਹੋਣ, ਇੱਥੇ ਜਿਹੜਾ ਜਨਰਲ ਸਕਿੱਲਡ ਮਾਈਗ੍ਰੇਸ਼ਨ ਦਾ ਪ੍ਰੋਗਰਾਮ ਆ ਉਹ 199, 190, 491 3 ਵੱਡੇ ਵੀਜ਼ੇ ਆ, 189, 190 ਅਤੇ 491। 491 ਰੀਜਨਲ ਦਾ ਆ ਜਾਂਦਾ, 190 ਸਟੇਟ ਸਪੋਂਸਰਡ ਆ ਜਾਂਦਾ, ਅਤੇ 189 ਵੱਡਾ ਪੂਲ ਆ ਜਿਹੜਾ ਸਾਰੇ ਆਸਟ੍ਰੇਲੀਆ ਦਾ। ਮੰਨ ਲਓ ਚ ਇਹਨਾਂ ਨੇ 3,000 ਜਾਂ 5,000 ਜਾਂ 10,000 ਬੰਦਾ ਪੱਕਾ ਕਰਨਾ, 200 ਨਰਸਾਂ ਹੋ ਗਈਆਂ, 200 ਕਾਰਪੈਂਟਰ ਹੋ ਗਏ, ਪਲੰਬਰ ਹੋ ਗਏ, ਆਹ ਹੋ ਗਿਆ, ਉਹ ਹੋ ਗਿਆ, ਇਲੈਕਟ੍ਰੀਸ਼ਨ ਹੋ ਗਏ। ਸਟੇਟ ਹਰੇਕ ਆਪਦਾ ਵੱਖੋ ਵੱਖਰਾ ਵੇਖਦੀ ਆ ਵੀ ਸਾਨੂੰ ਸਿਵਲ ਕੰਸਟਰਕਸ਼ਨ ਦੇ ਇੰਨੇ ਬੰਦੇ ਚਾਹੀਦੇ ਆ, ਸਾਨੂੰ ਪਲੰਬਰ ਇੰਨੇ ਚਾਹੀਦੇ ਆ, ਸਾਨੂੰ ਅਕਾਊਂਟੈਂਟ ਇੰਨੇ ਚਾਹੀਦੇ ਆ। ਉਹ ਹਰੇਕ ਸਟੇਟ ਨੂੰ ਕੋਟਾ ਦਿੱਤਾ ਹੋਇਆ ਵੀ ਤੁਸੀਂ 3,000 ਬੰਦਾ ਰੱਖ ਲਓ ਯਾਰ, ਤੁਸੀਂ 1,000 ਰੱਖ ਲਓ, ਤੁਸੀਂ 1,500 ਰੱਖ ਲਓ, ਜਿਸ ਹਿਸਾਬ ਨਾਲ ਕਿਸੇ ਸਟੇਟ ਦੀ ਆਬਾਦੀ ਆ। ਅਤੇ ਉਸ ਲਿਹਾਜ਼ ਨਾਲ ਵੇਖੀਏ ਤਾਂ ਜਿੰਨੇ ਕੁ ਐਕਸਪ੍ਰੈਸ਼ਨ ਆਫ ਇੰਟਰਸਟ ਪੈਂਦੇ ਆ, ਈ ਓ ਆਈਜ਼ ਪੈਂਦੀਆਂ, ਉਹਨੇ ਇੱਕ ਇਨਵੀਟੇਸ਼ਨ ਵੀ ਤਾਂ ਆਈ ਹੈ। ਉਹ ਗੱਲ ਵੱਖਰੀ ਹੈ, ਜਿਹਦਾ ਇਨਵੀਟੇਸ਼ਨ ਨਹੀਂ ਆਉਂਦਾ ਉਹਨੂੰ ਇਹ ਲੱਗਣ ਲੱਗ ਜਾਂਦਾ ਵੀ ਇਨਵੀਟੇਸ਼ਨ ਘੱਟ ਆ ਰਹੇ ਆ। ਹੁਣ ਅਕਾਊਂਟੈਂਟ ਆ ਉਹ ਮੰਨ ਲਓ ਜੇ 100 ਪੁਆਇੰਟ ਵੀ ਇਕੱਠਾ ਕਰੀ ਫਿਰਦਾ ਤੇ ਤਾਂ ਵੀ ਨਹੀਂ ਆ ਰਿਹਾ। ਇੱਕ ਬ੍ਰਿਕਲੇਅਰ ਵਾਲਾ, ਇੱਕ ਪਲੰਬਰ ਆ, ਉਹ 65 ਪੁਆਇੰਟਾਂ 'ਤੇ ਵੀ ਉਹਦੀ PR ਆ ਰਹੀ ਹੈ। ਸੋ ਡਿਪੈਂਡ ਕਰਦਾ ਆਪਾਂ ਰੈਫਰੈਂਸ ਕਿਹਨੂੰ ਮੰਨ ਰਹੇ ਹਾਂ। ਪਰ ਦੁਬਾਰਾ ਜੇ ਬਜਟ 'ਤੇ ਆਈਏ ਤਾਂ ਜਿਹੜਾ ਇਹ 26-27 ਦਾ ਫਾਈਨੈਂਸ਼ੀਅਲ ਈਅਰ ਆ, ਇਹਦਾ ਜਿਹੜਾ ਮਾਈਗ੍ਰੇਸ਼ਨ ਪ੍ਰੋਗਰਾਮ ਦਾ ਪਲੈਨਿੰਗ ਲੈਵਲ ਆ ਉਹ 185,000 'ਤੇ ਰੱਖਿਆ ਗਿਆ, ਜਿਹਦੇ 'ਚੋਂ 70% ਜਾਣੀ ਕਿ 132,240 ਜਿਹੜੀਆਂ ਜਗ੍ਹਾਵਾਂ ਨੇ, ਪਲੇਸਿਸ ਨੇ, ਉਹ ਸਕਿੱਲ ਸਟਰੀਮ ਦੀਆਂ, ਜਿਹੜੇ ਸਕਿੱਲਡ ਲੋਕ ਨੇ, ਹੈ ਨਾ, ਕਿੱਤਾ ਮੁਖੀ ਜਿਹੜੇ ਹੈ ਨਾ ਹੈਗੇ ਆ, ਜਾਂ ਜਿਨ੍ਹਾਂ ਨੇ ਇੱਥੋਂ ਪੜ੍ਹ ਕੇ, ਕੋਈ ਟੀਚਰ ਆ, ਕੋਈ ਹੈਲਥ ਕੇਅਰ 'ਚ ਆ, ਕੋਈ ਕੰਸਟਰਕਸ਼ਨ 'ਚ ਆ, ਜਾਂ ਕੋਈ ਵੀ ਆਕੂਪੇਸ਼ਨ ਆ, ਜਿਹਨੇ ਮਤਲਬ ਪੜ੍ਹ ਕੇ ਉਸ ਖਿੱਤੇ 'ਚ ਜਗ੍ਹਾ 'ਚ ਕੰਮ ਕਰਕੇ ਉਸ ਚੀਜ਼ ਦੀ PR ਲੈਣੀ ਆ। ਅਤੇ ਉਹਦੇ 'ਚ ਸਕਿੱਲ ਅਤੇ ਫੈਮਿਲੀ ਸਟਰੀਮ ਦੀਆਂ ਜਿਹੜੇ ਪਰਮਾਨੈਂਟ ਅਤੇ ਮਾਈਗ੍ਰੇਸ਼ਨ ਪ੍ਰੋਗਰਾਮ ਦੇ ਆ, ਉਹਦੇ 'ਚ ਜਿਹੜੀਆਂ ਐਪਲੀਕੇਸ਼ਨਸ ਪ੍ਰਿਓਰਿਟੀ ਮਿਲਣੀ ਆ ਉਹਨਾਂ ਨੂੰ ਜਿਹੜੇ ਔਨਸ਼ੋਰ ਨੇ, ਜਿਹੜੇ ਇੱਥੇ ਆਲਰੇਡੀ ਹੈਗੇ ਆ। ਅਤੇ ਉਸ ਲਿਹਾਜ਼ ਨਾਲ 1,29,590, 1,30,000 ਕਹਿ ਲਈਏ, ਉਹ ਉਹਨਾਂ ਬੰਦਿਆਂ ਨੂੰ ਚਲੀਆਂ ਜਾਣੀਆਂ ਜਿਹੜੇ ਆਸਟ੍ਰੇਲੀਆ 'ਚ ਰਹਿੰਦੇ ਆ। ਅਤੇ 300 ਜਗ੍ਹਾਵਾਂ ਇਹਨਾਂ ਨੇ ਸਪੈਸ਼ਲ ਐਲੀਜੀਬਿਲਿਟੀ ਆ, ਉਹ ਚਲੋ ਹੈ ਨਾ 8 ਨੂਨ ਆ, ਉਹਦੀ ਗੱਲ ਕਰਨੀ ਵੀ ਨਹੀਂ ਬਣਦੀ। ਅਤੇ ਬਾਕੀ ਰਹਿ ਗਏ 55,000 ਬੰਦੇ ਇਹਨਾਂ ਨੇ ਫਿਰ ਆਫਸ਼ੋਰ ਲਈ ਰੱਖ ਲਏ। ਬਈ ਜੇ ਬਗਾਨੇ ਮੁਲਕ ਤੋਂ ਬੰਦੇ ਸੱਦਣੇ ਆ ਤਾਂ ਉਹ ਸੱਦਣੇ ਹਾਈਲੀ ਸਕਿੱਲਡ ਆ, ਜਿਹੜੇ ਟੋਪ ਨੌਚ ਹੈ ਨਾ ਕੁਆਲਿਟੀ ਹੋਵੇ, ਜਾਂ ਜਿਹੜੀ ਆਸਟ੍ਰੇਲੀਆ ਦੀ ਲੌਂਗ ਟਰਮ ਸਕਿੱਲਸ ਜਿਹੜੀਆਂ ਚਾਹੀਦੀਆਂ। ਮੰਨ ਲਓ ਇੱਥੇ ਹੈਲਥ, ਕੰਸਟਰਕਸ਼ਨ ਅਤੇ ਟੀਚਿੰਗ, ਇਹ 3 ਵੱਡੇ ਨਾਂ ਨੇ ਜਿਹਦੇ 'ਚ ਬਹੁਤ ਸਾਰਾ ਐਪਲੀਕੈਂਟ ਜਜ਼ਬ ਹੁੰਦਾ। ਉਹਦੇ ਵਿੱਚ ਫਿਰ ਇਹ ਦੇਖਦੇ ਆ ਵੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਦਾ ਉਹਦੇ ਨਾਲ ਬੈਲੈਂਸ ਕਿੱਦਾਂ ਕ੍ਰੀਏਟ ਕਰਨਾ, ਜਿੰਨੇ ਕਿ ਇੱਥੇ ਟੀਚਿੰਗ 'ਚ ਨੇ ਕਿੰਨੇ ਕੁ ਬਾਹਰੋਂ ਸੱਦ ਸਕਦੇ ਆ, ਉਹ ਲੈਵਲ ਫਿਰ ਸ਼ਫਲ ਹੁੰਦੇ ਰਹਿੰਦੇ, ਉੱਤੇ ਥੱਲੇ ਹੁੰਦੇ ਰਹਿੰਦੇ। ਅਤੇ ਇੱਕ ਜਿਹੜਾ ਇੱਕ ਹੋਕਸ ਵੀ ਆ, ਵੱਡੀ ਗੱਲ ਇਹ ਕਹੀ ਗਈ ਆ ਵੀ ਜਿਹੜਾ ਐਗਜ਼ਿਸਟਿੰਗ ਪੁਆਇੰਟ ਸਿਸਟਮ ਆ ਉਹਦੇ 'ਚ ਤਬਦੀਲੀ ਆ ਸਕਦੀ ਆ, ਪਰ ਉਹ ਹਜੇ ਸਰਕਾਰ ਨੇ ਉਹਦੇ ਬਾਰੇ ਕੁਛ ਨਹੀਂ ਦੱਸਿਆ, ਕੁਛ ਨਹੀਂ ਕਿਹਾ, ਇਹੀ ਲਿਖਿਆ ਆ ਰਿਹਾ ਕਿ ਹਾਂ ਹੋਊਗਾ।
0: ਸੋ ਇਹਦਾ ਮਤਲਬ ਵੀ ਥੋੜ੍ਹਾ ਜਿਹਾ ਪਹਿਲਾਂ ਮਾਰਕੀਟ ਸੁਣਨਗੇ ਵੀ ਕੀ ਲੋਕਾਂ ਦਾ ਰੁਝਾਨ ਇਸ ਪਾਸੇ ਨੂੰ ਆਉਂਦਾ।
1: ਉਹਦੇ ਬਾਰੇ ਗ੍ਰੈਟਨ ਇੰਸਟੀਚਿਊਟ ਆ ਜਿਹਦੀ ਪ੍ਰੋਡਕਟੀਵਿਟੀ ਕਮਿਸ਼ਨ ਦੀ ਇੱਕ ਰਿਪੋਰਟ ਬਣਦੀ ਆ, ਉਹ ਪਿੱਛੇ ਜੇ ਆਈ ਸੀਗੀ, ਉਹਦੇ 'ਚ ਉਹਨਾਂ ਨੇ 226 ਰੈਕਮੈਂਡੇਸ਼ਨਸ ਦਿੱਤੀਆਂ ਸੀਗੀਆਂ। ਅਤੇ ਉਹਦੇ 'ਚੋਂ ਇੱਕ ਰੈਕਮੈਂਡੇਸ਼ਨ ਪੁਆਇੰਟ ਸਿਸਟਮ ਆ।
0: ਓਕੇ,
1: ਉਹ ਮੇਰੇ ਕੋਲ ਸਕਰੀਨਸ਼ੋਟ ਪਿਆ ਹੈ ਨਾ, ਜਿਵੇਂ ਹੁਣ ਹੁਣ ਤਾਂ ਸਿਸਟਮ ਆ ਵੀ 65 ਪੁਆਇੰਟਾਂ 'ਤੇ ਤੁਹਾਡੀ PR ਪੈਂਦੀ ਆ, ਮੋਟਾ ਜਿਹਾ ਹਿਸਾਬ ਆ। ਪਰ ਇਹ ਜਿਹੜਾ ਗ੍ਰੈਟਨ ਵਾਲਾ ਜਿਹੜਾ ਸਿਸਟਮ ਆ ਜਿਹੜਾ ਉਹਨਾਂ ਨੇ ਪ੍ਰਪੋਜ਼ ਕੀਤਾ, ਉਹਦੇ 'ਚ ਸੈਂਕੜਿਆਂ 'ਚ ਹੋਊ, ਮਤਲਬ 100 ਪੁਆਇੰਟ ਇਹਦੇ, 150 ਉਹਦਾ, 200 ਉਹਦਾ, 50 ਉਹਦੇ, 60 ਉਹਦੇ, 65 ਉਹਦੇ, ਇੱਦਾਂ ਕਰਕੇ ਜਿਹਦਾ 400-500 ਪੁਆਇੰਟ ਬਣੂੰਗਾ, ਹਨਾ ਉਹਦੀ ਪੀਆਰ ਦੇ ਰਾਹ ਆਸਾਨ ਹੋਣਗੇ। ਪਰ ਇੱਥੇ ਮੈਂ ਫੇਰ ਤੁਹਾਨੂੰ ਦੁਬਾਰਾ ਉੱਥੇ ਲਿਆਉਣਾ, ਇੱਕ ਅਕਾਊਂਟੈਂਟ ਆ ਜਿਹਦਾ ਸੌ ਪੁਆਇੰਟ ਬਣਦਾ ਤੇ ਪੀ ਆਰ ਨਹੀਂ ਆ ਰਹੀ, ਇੱਕ ਪਾਸੇ ਇੱਕ ਪਲੰਬਰ ਆ, ਇੱਕ ਬ੍ਰਿਕ ਲੇਅਰ ਆ, ਇੱਕ ਵੈਲਡਰ ਆ, ਉਹਦਾ 35 ਆ ਜਾਣੀ ਆ, ਉੱਥੇ ਪੁਆਇੰਟ ਸਿਸਟਮ ਕੀ ਕਰੂਗਾ?
0: ਪਰ ਉੱਥੇ ਉੱਥੇ ਫਿਰ ਇਹ ਸਿੱਧੀ ਸਿੱਧੀ ਜਿਹੀ ਚੀਜ਼ ਆ ਨਾ ਵੀ ਜਿਹੜੇ ਕੰਟਰੀ ਨੂੰ ਜਿਹੜੇ ਲੋੜ ਆ ਜਿਹੜੇ ਹੁਨਰ ਦੀ ਉਹ ਉਹਨੂੰ ਸਪੋਰਟ ਕਰਨਗੇ।
1: ਹਾਂਜੀ ਆਫਕੋਰਸ,
0: ਇਹ ਤਾਂ ਸਾਨੂੰ ਸਮਾਜ ਵੇਖਣਾ ਪਊਗਾ।
1: ਟੀਚਰ ਆ, ਮੰਨ ਲਓ ਟੀਚਰ, ਇੱਕ ਟੀਚਰ ਦਾ 650 ਪੁਆਇੰਟ ਬਣਦਾ, ਇੱਕ ਦਾ ਬਣਦਾ 600, 650 ਵਾਲੇ ਚਾਰ ਟੀਚਰ ਉਹਨਾਂ ਨੇ ਉੱਥੋਂ ਸਾਧ ਲੈਣੇ ਆ। ਸੋ ਪੁਆਇੰਟ ਸਿਸਟਮ ਦਾ ਇਹ ਮਤਲਬ ਆ ਵੀ ਹਰੇਕ ਓਕੂਪੇਸ਼ਨ ਦਾ ਉਸ ਓਕੂਪੇਸ਼ਨ 'ਚ ਪੁਆਇੰਟ ਕਿੰਨੇ ਆ। ਜਿਵੇਂ ਹੁਣ ਮੰਨ ਲਓ ਟੀਚਰ ਦਾ ਉਹ ਕਹਿ ਦਿੰਦੇ ਆ ਜੀ 95 ਪੁਆਇੰਟ 'ਤੇ ਆਈ ਆ ਜੀ, 90 ਪੁਆਇੰਟ 'ਤੇ ਆਈ ਆ ਜੀ ਇਨਵੀਟੇਸ਼ਨ, ਨਰਸ ਆ ਉਹਦੀ ਜੀ 85 ਪੁਆਇੰਟਾਂ 'ਤੇ ਆਈ ਆ, ਹੈ ਨਾ, ਇੱਦਾਂ ਉਹ ਸਿਸਟਮ ਚੱਲਦਾ। ਪਰ ਉਹ ਮੈਂ ਇੱਕ ਵਾਰ ਜ਼ਰੂਰ ਦੱਸ ਦਿੰਦਾ ਵੀ ਜੇ ਉਹ ਪ੍ਰਪੋਜ਼ਲ ਸਿਰੇ ਲੱਗਦੀ ਆ ਤਾਂ ਕਿੱਦਾਂ ਦੀ ਨਜ਼ਰ ਆਊਗੀ। ਉਹਦੇ ਸਾਰਿਆਂ ਨਾਲੋਂ ਇੰਪੋਰਟੈਂਟ ਚੀਜ਼ ਜਿਹੜਾ ਪੁਆਇੰਟ ਸਿਸਟਮ 'ਚ ਤਬਦੀਲੀ ਆ। ਲੋਕ ਕਹਿੰਦੇ ਨਾ ਵੀ ਜੇ ਦੱਸਣਾ ਹੁੰਦਾ ਸਰਕਾਰ ਨੇ ਦੱਸ ਦੇਣਾ ਸੀ, ਇੱਦਾਂ ਦੀ ਕੋਈ ਗੱਲ ਨਹੀਂ। 2012 'ਚ ਜਿਹੜਾ ਪੁਰਾਣਾ ਪੁਆਇੰਟ ਸਿਸਟਮ ਆ ਨਾ, ਉਹ 2012 'ਚ ਲਾਗੂ ਹੋਇਆ ਸੀ, ਮਈ ਜੂਨ 'ਚ ਡਿਕਲੇਅਰ ਕੀਤਾ, 1 ਜੁਲਾਈ ਨੂੰ ਲਾਗੂ ਕਰਤਾ। ਜਦਕਿ ਮਈ ਜੂਨ 'ਚ ਉਹ ਕਹਿੰਦੇ ਸੀ ਲੈ ਹਜੇ ਇਹਨਾਂ ਕੋਲ ਬਣਿਆ ਹੀ ਕੱਖ ਨਹੀਂ, ਹਜੇ ਇਹਨੂੰ ਸਾਲਾਂ ਲੱਗ ਜਾਣੇ ਆ। 1 ਜੁਲਾਈ ਨੂੰ ਕਹਿੰਦੇ ਆ ਚੱਕੋ ਜੀ ਨਵਾਂ ਸਿਸਟਮ ਬਣ ਗਿਆ। ਸੋ ਬੈਕਗਰਾਊਂਡ 'ਚ ਕੀ ਕੁਛ ਚੱਲ ਰਿਹਾ, ਨੋਬਡੀ ਨੋਸ।
0: ਉਹ ਫਿਰ ਆਪਾਂ ਇਹ ਕਹਿ ਸਕਦੇ ਹਾਂ ਵੀ ਥੋੜ੍ਹਾ ਜਿਹਾ ਇੱਕ ਲੋਕਾਂ ਦੀ ਉਹ ਸਮੈਲ ਵੀ ਕਰਨੀ ਆ ਵੀ ਇਹ ਕਿਹੜੇ ਪਾਸੇ ਨੂੰ ਜਾਂਦੇ ਆ, ਕੀ ਇਹਦੇ 'ਤੇ ਰਿਐਕਸ਼ਨ ਕਰਦੇ, ਕਿਉਂਕਿ ਮਾਹੌਲ ਉੱਦਾਂ ਦਾ ਬਣਿਆ ਨਾ।
1: ਹਾਂਜੀ, ਪਰ ਮੈਨੂੰ ਲੱਗਦਾ ਵੀ ਜੇ ਸਰਕਾਰ ਇਸ ਪ੍ਰਤੀ ਸੰਜੀਦਾ ਵਾ ਤਾਂ ਆਲਰੇਡੀ ਕਾਫੀ ਕੁਛ ਬਣ ਚੁੱਕਾ
0: ਹੋਊਗਾ।
1: ਕਿਉਂਕਿ ਜੇ ਆ ਗ੍ਰੈਟਨ ਇੰਸਟੀਚਿਊਟ ਦੀ ਜਿਹੜੀ ਹੈਗਾ ਨਾ, ਉਹ ਮੈਂ ਤੁਹਾਨੂੰ ਦੱਸ ਦਿੰਦਾ, ਉਹਦੇ 'ਚ ਉਹ ਲਿਖਦੇ ਆ ਵੀ ਜਿਹੜਾ 18 ਤੋਂ 25 ਸਾਲ ਵਾਲਾ ਜਾਂ ਹੈ ਨਾ ਹੈਗਾ, ਉਹਨਾਂ ਦੇ ਸਾਰਿਆਂ ਨਾਲੋਂ ਵੱਧ ਨੰਬਰ ਆ, 100 ਪੁਆਇੰਟ ਸਿੱਧਾ ਹੀ ਉਹਨਾਂ ਦਾ। ਜਿਵੇਂ ਮੈਂ ਹੁਣ ਤੁਹਾਨੂੰ ਮੋਟਾ ਮੋਟਾ ਜਿਹਾ ਦੱਸ ਦਿੰਦਾ ਉਹ 'ਚ ਕੀ ਲਿਖਿਆ। ਉਹਦੇ 'ਚ ਉਹਨਾਂ ਨੇ ਕੈਟੇਗਰੀਜ਼ ਬਣਾ ਲਈ, ਕੈਟੇਗਰੀ ਵਰਸਿਜ਼ ਪੁਆਇੰਟਸ। ਮੰਨ ਲਓ ਏਜ ਆ, ਉਮਰ ਆ, 18 ਤੋਂ 20 ਸਾਲ ਦੇ ਨੂੰ ਉਹ ਕਹਿੰਦੇ 95 ਪੁਆਇੰਟ ਦੇ ਦਿਓ।
0: ਓਕੇ,
1: 21 ਤੋਂ 29 ਸਾਲ ਵਾਲਾ ਬੈਸਟ ਹੁੰਦਾ, ਮਤਲਬ ਪੜ੍ਹਿਆ ਲਿਖਿਆ ਵੀ ਆ, ਯੰਗ ਵੀ ਆ, ਐਨਰਜੀ ਵੀ ਆ, ਉਹਨੂੰ ਸਾਰਿਆਂ ਨਾਲੋਂ ਵੱਧ 100 ਪੁਆਇੰਟ ਦੇ ਦਿਓ।
0: ਓਕੇ,
1: 21 ਤੋਂ 29 ਦੇ ਉਮਰ ਦੇ। ਹਾਂਜੀ, ਅਤੇ 30 ਸਾਲ ਵਾਲੇ ਨੂੰ ਹੈ ਨਾ 95 ਦੇ ਦਿਓ, 31 ਵਾਲੇ ਨੂੰ 90 ਦੇ ਦਿਓ, 32 ਵਾਲੇ ਨੂੰ 85, ਇੱਦਾਂ 5-5 ਘੱਟਦੇ, 44 ਵਾਲੇ ਨੂੰ 5, 45 ਵਾਲੇ ਨੂੰ 0।
0: ਮਤਲਬ
1: ਏਜ ਰੱਖੀ ਹੋਈ 18 ਤੋਂ 45, ਇਹੀ ਏਜ ਇੱਥੇ ਇੰਪਲੋਇਡ ਸਪੋਂਸਰਡ ਵੀਜ਼ੇ ਦੀ ਹੈ। 45 ਤੋਂ ਥੱਲੇ ਥੱਲੇ ਤੁਹਾਡਾ ਜਨਰਲ ਸਕਿੱਲਡ ਮਾਈਗ੍ਰੇਸ਼ਨ ਪੈਣਾ ਜਾਂ ਇੰਪਲੋਇਡ ਸਪੋਂਸਰਡ ਆ, ਅਨਲੈਸ ਕਿ ਤੁਸੀਂ ਡਾਮਾ ਰੀਜਨ 'ਚੋਂ।
0: ਵੈਲਿਊ ਕੋਈ ਨਹੀਂ, ਮਤਲਬ ਇਸ ਉਮਰ 'ਚ
1: ਉਹ ਕਹਿੰਦੇ ਹੁਣ 45 ਦਾ ਆ ਕੇ ਬੰਦਾ ਕਰੂ ਵੀ ਕੀ, ਜਿਹੜੇ ਚੰਨ ਤੁਸੀਂ ਚਾੜਨੇ ਹੋ ਵੈਸੇ ਛੋਟੀ ਉਮਰੇ ਚਾੜ ਚੁੱਕੇ ਹੁੰਦੇ।
0: ਦੇਖੋ ਜਿੰਨੇ ਜੁਗਾ ਹੁੰਦਾ ਬੰਦਾ ਕਰ ਨਹੀਂ ਡਿਆ ਹੁੰਦਾ,
1: ਤਾਂ ਹੀ ਤਾਂ ਤੁਹਾਨੂੰ 5 ਪੁਆਇੰਟ ਦੇ ਰਹੇ ਹੋ 100 ਦੇ ਮੁਕਾਬਲੇ।
0: ਪਰ ਇਹ 100 ਦੇ ਮੁਕਾਬਲੇ 5 ਹੈ ਯਾਰ, ਕਮਾਲ ਹੈ।
1: ਉਹ ਕਹਿੰਦੇ ਹੁਣ ਤੁਸੀਂ ਸੈਮੀ ਰਿਟਾਇਰ ਹੋ ਕੇ ਜਿਹੜਾ ਪੈਸਾ ਕਮਾਇਆ ਉਹ ਇੰਜੋਏ ਕਰੋ।
0: ਉਹ ਕਿੱਥੇ ਆ ਉਹ ਦੱਸੋ,
1: ਜਾਂ ਜੇ ਨਹੀਂ ਹੈਗਾ ਡਬਈ ਟਰੱਕ ਟਰੁੱਕ ਦੇਖੋ ਕੋਈ, ਡਬਈ ਟਰੱਕ ਟਰੁੱਕ ਚਲਾਇਆ, ਦੋ ਚਾਰ ਸਾਲ ਕਮਾਈ ਕਰਕੇ ਇੱਥੇ ਆ।
0: ਡਬਈ ਦੀ ਤਾਂ ਉੱਦਾਂ ਕਹਿੰਦੇ 30% ਥਾਂ ਆ ਗਈ ਆ,
1: ਬੰਦਾ ਫਿਰ ਜਾਵੇ ਤੇ ਕਿੱਥੇ ਜਾਵੇ,
0: ਕਿੱਥੇ ਜਾਵੇ ਹੈ ਨਾ। ਉਧਰ ਮੋਦੀ ਸਾਹਿਬ ਕਹਿੰਦੇ ਆ ਵੀ ਤੁਸੀਂ ਸੋਨਾ ਖਰੀਦਣਾ ਬੰਦ ਕਰ ਦਿਓ।
1: ਹੁਣ ਜਿਹੜੇ ਹਜੇ ਪੱਕੇ ਨਹੀਂ ਉਹ ਕਹਿੰਦੇ ਬਾਈ ਤੂੰ ਪੱਕਾ ਤਾਂ ਹੈਗਾ, ਤੇ ਲੈ ਦੇ ਕੇ ਝੂਟੇ ਹੀ ਬਚੇ ਆ ਉਸ ਹਿਸਾਬ ਨਾਲ।
0: ਉਹ ਉਮਰੋਂ ਕਹਿੰਦੇ ਆ
1: ਪੱਕਾ ਵੀਰ,
0: ਉਹ ਕਹਿੰਦੇ ਪੱਕੜ ਜਿਹਾ ਵਾ, ਇਹਦਾ ਨੀ ਕੁਝ ਬਣਨਾ। ਉਹ
1: ਕੰਮ ਕਹਿੰਦਾ ਮਿਲਣਾ ਵੀ ਕਿੱਥੋਂ ਦੀ ਭਾਈ, ਜਿੱਥੇ ਵੀ ਜਾਣੇ ਹੋ ਲੱਗਦਾ ਜਾ ਕੰਮ ਕਰ।
0: ਪਰ ਇਹ ਵੇਖੋ ਇਹ ਡਿਸਕ੍ਰਿਮੀਨੇਸ਼ਨ ਦੇ ਉੱਤੇ ਇੰਨੇ ਗੱਲਾਂ ਕਰਦੇ ਆ ਸਰਕਾਰ, ਪਰ ਆਹ ਤੇ ਸਭ ਤੋਂ ਵੱਡੀ ਡਿਸਕ੍ਰਿਮੀਨੇਸ਼ਨ ਆ ਵੀ 29 ਸਾਲ ਵਾਲੇ ਨੂੰ 100 ਪੁਆਇੰਟ ਤੇ 45 ਵਾਲੇ ਨੂੰ 5
1: ਇੱਦਾਂ। ਹਾਂ ਨਹੀਂ, 45 ਵਾਲੇ ਨੂੰ 0, 44 ਵਾਲੇ ਨੂੰ 5। ਮੈਂ ਮਾਈਗ੍ਰੇਸ਼ਨ ਏਜੰਟ ਆ ਨਾ, ਮੈਂ ਤੁਹਾਨੂੰ ਐਗਜੈਕਟਲੀ 2 ਦੀ ਪੁਆਇੰਟ ਆ ਨਾ। ਅੱਛਾ, ਇਹ ਚਲੋ ਹਜੇ ਲਾਗੂ ਨਹੀਂ ਹੋਇਆ, ਕਿਉਂਕਿ ਇੱਕ ਹੁੰਦਾ ਲਾਅ, ਮਾਈਗ੍ਰੇਸ਼ਨ ਲਾਅ, ਇੱਕ ਹੈਗੀ ਪੋਲਿਸੀ। ਕਈ ਵਾਰ ਲਾਅ ਚੇਂਜ ਕਰਨ ਲਈ ਹੈ ਨਾ ਅੱਡੀਆਂ ਘੱਸ ਜਾਂਦੀਆਂ ਸਰਕਾਰਾਂ ਦੀਆਂ, ਪੋਲਿਸੀ ਹੌਲੀ ਕੁ ਦੇਣੇ ਪਿੱਛੇ ਦੀ ਜਿਹੜਾ ਖਰੜਾ ਹੁੰਦਾ ਉਹਨੂੰ ਹੌਲੀ ਕੁ ਦੇਣੇ ਚੇਂਜ ਕਰ ਦਿੰਦੇ ਆ, ਅਤੇ ਇੱਦਾਂ ਲੱਗ ਰਿਹਾ ਵੀ 1 ਜੁਲਾਈ ਤੋਂ ਸ਼ਾਇਦ ਪੋਲਿਸੀ 'ਚ ਕੋਈ ਚੇਂਜਸ ਲਿਆ ਦੇਣ। ਅਤੇ ਇੰਗਲਿਸ਼ ਲੈਂਗੁਏਜ ਆ, ਮੰਨ ਲਓ ਹੁਣ ਐਕਸਲੈਂਟ ਇੰਗਲਿਸ਼ ਆ, ਆਇਲਟਸ ਦੇ 4 ਚੋਂ 8 ਨੇ, ਹੈ ਨਾ, ਤੁਸੀਂ 4 ਮੋਡਿਊਲ ਨੇ ਸੁਣਨ 'ਚ, ਪੜ੍ਹਨ 'ਚ, ਲਿਖਣ 'ਚ, ਬੋਲਣ 'ਚ, ਹੈ ਨਾ, ਅਤੇ 90 ਪੁਆਇੰਟ ਉਹਦੇ ਮਿਲਣਗੇ। ਜੇ ਤੁਹਾਡੀ ਇੰਗਲਿਸ਼ ਵਧੀਆ ਵਾ, 4 ਚੋਂ 7 ਬੈਂਡ ਆ, ਤਾਂ ਉਹਦੇ ਸਿਰਫ 45।
0: ਓਕੇ,
1: ਮਤਲਬ 4 ਚੋਂ 7 ਵਾਲੇ ਦੇ 45, ਅਤੇ ਇਹ ਮਤਲਬ ਰੈਕਮੈਂਡੇਸ਼ਨਸ ਨੇ। ਗ੍ਰੈਟਨ ਇੰਸਟੀਚਿਊਟ ਕਹਿੰਦਾ ਇੱਦਾਂ ਸਰਕਾਰ ਨੂੰ ਕਰ ਦੇਣਾ ਚਾਹੀਦਾ। ਮੈਂ ਨਹੀਂ ਕਹਿੰਦਾ ਵੀ ਇਹ ਹੋ ਗਿਆ ਜਾਂ ਹੋ ਜਾਊਗਾ, ਇਹਦੇ ਬਾਰੇ ਨਹੀਂ ਕੁਛ ਪਤਾ। ਪਰ ਜੇ ਐਕਸਲੈਂਟ ਇੰਗਲਿਸ਼ ਆ 90 ਪੁਆਇੰਟ, ਜੇ ਵੈਰੀ ਗੁੱਡ ਆ ਤਾਂ 45, ਅਤੇ ਫਿਰ ਐਜੂਕੇਸ਼ਨ ਦਾ ਤੁਹਾਡਾ ਲੈਵਲ ਕਿਹੜਾ, ਉਸ ਲਿਹਾਜ਼ ਨਾਲ ਪੁਆਇੰਟ ਨੇ। ਜੇ ਪੀ ਐਚ ਡੀ ਆ 60 ਪੁਆਇੰਟ ਆ, ਬੈਚਲਰ ਡਿਗਰੀ ਜਾਂ ਹਾਇਰ ਡਿਗਰੀ ਆ, ਕੋਈ ਮਾਸਟਰਸ ਕੀਤੀ ਆ, ਜਿਹੜੀਆਂ 20 ਗਲੋਬਲੀ ਰੈਂਕਡ ਯੂਨੀਵਰਸਿਟੀਜ਼ ਨੇ ਉਹਨਾਂ ਦੀ ਲਿਸਟ ਆ, ਜਿਵੇਂ ਯੂਨੀ ਮੈਲਬਨ, ਮਨੈਸ਼, ਯੂ ਐਨ ਐਸ ਡਬਲਿਊ, ਇੱਦਾਂ ਦੀਆਂ ਯੂਨੀਵਰਸਿਟੀਆਂ ਨੇ, ਹੈ ਨਾ, ਤਾਂ 45 ਨੇ। ਜੇ ਵੈਸੇ ਬੈਚਲਰਸ ਕੀਤੀ ਆ ਕਿਸੇ ਆਮ ਇੰਸਟੀਚਿਊਟ ਤੋਂ ਜਾਂ ਆਮ ਯੂਨੀਵਰਸਿਟੀ ਤੋਂ 30 ਪੁਆਇੰਟ ਨੇ। ਸਰਟੀਫਿਕੇਟ 3 ਜਾਂ ਹਾਇਰ ਆ ਉਹਦੇ 15 ਨੇ। ਅਤੇ ਇਸ ਲਿਹਾਜ਼ ਨਾਲ ਇੱਦਾਂ ਪੁਆਇੰਟ ਵਧਣੇ ਘਟਣ ਦੀ ਰੈਕਮੈਂਡੇਸ਼ਨ।
0: ਅਜੇ ਪਹਿਲਾਂ ਵੀ ਹੁੰਦਾ ਸੀ ਕਿ ਹੋਣੀ ਆ, ਪਹਿਲਾਂ ਤਾਂ ਕਹਿੰਦੇ ਨਾ ਵੀ ਜਿੱਥੇ ਮਰਜ਼ੀ ਪੜ੍ਹ ਲਓ ਪੁਆਇੰਟ ਤਾਂ ਉਹਨੇ ਮਿਲਣੇ।
1: ਨਹੀਂ, ਪੁਆਇੰਟ ਪਹਿਲਾਂ ਪੁਆਇੰਟ ਸਿਸਟਮ ਸੀਗਾ, ਪਰ ਉਹ ਰੀਜਨਲ ਦੇ ਜ਼ਿਆਦਾ ਸੀਗੇ। 10 ਪੁਆਇੰਟ ਤੁਹਾਨੂੰ ਮਿਲ ਗਏ, ਆਸਟ੍ਰੇਲੀਅਨ ਸਟੱਡੀ ਦੇ 5 ਮਿਲ ਗਏ, ਮਾਸਟਰਸ ਡਿਗਰੀ ਦੇ 1 ਮਿਲ ਗਏ। ਜਿਹੜੇ 65 ਪੁਆਇੰਟ ਬਣਦੇ ਉਹ ਬਣਦੇ ਇੱਦਾਂ ਹੀ ਸੀਗੇ, ਪਰ ਇਹ ਹੁਣ ਪੁਆਇੰਟਸ ਦਾ ਲੈਵਲ ਥੋੜ੍ਹਾ ਜਿਹਾ ਵੱਖਰਾ ਕਰ ਰਹੇ ਨੇ।
0: ਇਹ ਵੀ ਚਾਂਸ ਮੰਨਿਆ ਜਾ ਰਿਹਾ ਕਹਿੰਦੇ ਵੀ ਰੀਜਨਲ ਦੇ ਵੀ ਬੰਦ ਕਰ ਲੈਂਗੇ।
1: ਹਾਂ, ਡਿਪੈਂਡ ਕਰਦਾ, ਹਜੇ ਕੁਛ ਨਹੀਂ ਕਿਹਾ ਜਾ ਸਕਦਾ, ਹਜੇ ਸਪੈਕੂਲੇਸ਼ਨਸ ਨੇ। ਕਿਉਂਕਿ ਰੀਜਨਲ ਨੂੰ ਇੱਕ ਜਗ੍ਹਾ ਤਾਂ ਇਹ ਪ੍ਰਮੋਟ ਕਰਨ ਦੀ ਗੱਲ ਕਰਦੇ ਆ, ਦੂਜੇ ਪਾਸੇ ਡਿਮੋਟ ਕਰਨ ਦੀ ਗੱਲ ਕਰਦੇ ਆ।
0: ਕਿਉਂਕਿ ਇੱਕਦਮ ਬੋਝ ਬੜਾ ਪੈ ਗਿਆ ਨਾ ਉੱਥੋਂ ਦੀਆਂ ਸੜਕਾਂ, ਇੰਫਰਾਸਟਰਕਚਰ, ਉੱਥੇ ਵੇਖੋ ਤੁਸੀਂ ਸੜਕਾਂ ਬਲੋਕ ਹੋਣੀਆਂ ਸ਼ੁਰੂ ਹੋ ਗਈਆਂ। ਸੋ ਇਹ ਵੀ ਇਹ ਹਵਾਲੇ ਦੇ ਕੇ ਕਿਹਾ ਜਾ ਰਿਹਾ ਨਾ। ਬਾਕੀ ਅਗੇਨ ਫਿਰ ਦੱਸ ਦਈਏ ਕਿ ਹੋਇਆ ਕੁਛ ਨਹੀਂ, ਇਹੋ ਜਿਹਾ ਚਾਂਸ ਨੇ
1: ਮਤਲਬ ਅੰਦਾਜ਼ੇ ਲਾਏ ਜਾ ਰਹੇ ਆ ਜਿਹੜੇ ਮਾਹਰ ਨੇ ਇਸ ਫੀਲਡ ਦੇ। ਬਾਕੀ ਓਕੂਪੇਸ਼ਨ ਆ, ਜੇ ਤਾਂ ਹੈ ਨਾ, ਇਫ ਇਟ ਨੀਡਸ ਟੂ ਬੀ ਅ ਸੂਟੇਬਲ ਸਕਿੱਲ ਅਸੈਸਮੈਂਟ, ਜਿਵੇਂ ਸਕਿੱਲ ਅਸੈਸਮੈਂਟ ਦੇ ਵੀ ਲੈਵਲ ਆ, ਲੈਵਲ 1, 2, 3, ਹੈ ਨਾ। ਇਨਵੀਟੇਸ਼ਨ ਦੇ ਟਾਈਮ ਉਹ ਤੁਹਾਡਾ ਲੈਵਲ ਕੀ ਆ, ਹੈ ਨਾ, ਉਹਦੇ ਵੱਖਰੇ ਪੁਆਇੰਟ ਨੇ। ਫਿਰ ਜੇ ਤਾਂ ਸਕਿੱਲ ਲੈਵਲ 1 ਓਕੂਪੇਸ਼ਨ ਆ, ਉਹਦੇ 50 ਪੁਆਇੰਟ ਨੇ। ਮੰਨ ਲਓ ਤੁਸੀਂ ਮੈਨੇਜਰ, ਰੀਟੇਲ ਮੈਨੇਜਰ, ਜਿਹਨਾਂ ਦੇ ਵਰਡ ਮੈਨੇਜਰ ਆ ਜਾਂਦਾ, ਉਹ ਉੱਥੇ ਆ ਜਾਣੇ 50 ਪੁਆਇੰਟ। ਜੇ ਸਕਿੱਲ ਲੈਵਲ 2 ਆ ਤਾਂ ਉਹਦੇ ਪੁਆਇੰਟ ਥੋੜ੍ਹੇ ਜਿਹੇ ਘੱਟ ਜਾਣੇ ਆ, ਜੇ ਸਕਿੱਲ ਲੈਵਲ 3 ਆ ਉਦੋਂ ਘੱਟ ਜਾਣੇ ਆ। ਸੋ 15-50 ਦਾ ਫਰਕ ਆ। ਜੇ ਹਾਇਰ ਪੇਇੰਗ ਆਸਟ੍ਰੇਲੀਅਨ ਜੋਬ ਆ, ਹੁਣ ਅਕਸਰ ਬੱਚੇ ਸਾਨੂੰ ਕਹਿ ਦਿੰਦੇ ਆ, ਦੇਖੋ ਜੀ ਇਹਦੇ ਵੀ 80 ਪੁਆਇੰਟ ਬਣਦੇ ਆ, ਮੇਰੇ ਵੀ 80 ਪੁਆਇੰਟ ਬਣਦੇ ਆ, ਇਹਨੂੰ ਇਨਵੀਟੇਸ਼ਨ ਆ ਗਿਆ, ਮੈਨੂੰ ਕਾਹਦੇ ਨਹੀਂ ਆਇਆ। ਹੋ ਸਕਦਾ ਉਸ ਐਪਲੀਕੈਂਟ ਨੂੰ ਉਸੇ ਫੀਲਡ ਵਿੱਚ ਨੌਕਰੀ ਮਿਲੀ ਹੋਵੇ, ਉੱਥੇ ਉਸ ਨੌਕਰੀ ਦੀ ਤਨਖਾਹ 70,000-80,000 ਡਾਲਰ ਹੋਵੇ, ਅਤੇ ਉਹ ਕਹਿੰਦਾ ਮੇਰੀ 80,000 ਆ, ਇਹਨੂੰ ਕਿਵੇਂ ਆ ਗਿਆ। ਹੋ ਸਕਦਾ ਦੂਜੇ ਦੀ 90 ਹੋਵੇ, ਤੇਰੇ ਨਾਲੋਂ ਵੱਧ ਹੋਵੇ। ਇਹਦੇ 'ਚ ਵੇਰੀਏਬਲ ਬਹੁਤ ਆ। ਜਿਹੜਾ ਸਕਿੱਲ ਸਲੈਕਟ ਵੈਬਸਾਈਟ ਆ ਨਾ, ਉਹ ਕਲੈਰਿਟੀ ਨਾਲ ਇਹ ਚੀਜ਼ਾਂ ਦੱਸਦੀ ਨਹੀਂ ਵੀ ਉਹਨੂੰ ਕਾਹਤੇ ਆਇਆ, ਤੈਨੂੰ ਕਾਹਤੇ ਨਹੀਂ ਆਇਆ। ਉੱਥੇ ਮੋਟਾ ਮੋਟਾ ਜਿਹਾ ਲਿਖਿਆ ਹੁੰਦਾ ਵੀ 85 ਪੁਆਇੰਟ ਵਾਲੇ ਨੂੰ ਆ ਗਿਆ, 95 ਵਾਲੇ ਨੂੰ ਆ ਗਿਆ, 90 ਪੁਆਇੰਟ ਵਾਲੇ ਨੂੰ ਆ ਗਿਆ। ਉਹ ਮਾਈਗ੍ਰੇਸ਼ਨ ਸਿਸਟਮ ਉੱਦਾਂ ਕੰਮ ਕਰਦਾ। ਅਤੇ ਉਹਦੇ 'ਚ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਵੇ, ਹੈ ਨਾ, ਅਤੇ ਹਾਈ ਪੇਇੰਗ ਆਸਟ੍ਰੇਲੀਅਨ ਜੋਬ ਹੋਵੇ। ਜੇ 1,20,000 ਕਮਾਉਂਦੇ ਹੋ ਸਾਲ ਦਾ, ਉਹ ਤਾਂ ਕਦੇ 90 ਪੁਆਇੰਟ ਦੇ ਦਿਓ। ਜੇ 1,05,000 ਕਮਾਉਂਦੇ ਹੋ ਜਾਂ ਉਹ ਤੋਂ ਉੱਤੇ, ਤਾਂ 70 ਪੁਆਇੰਟ ਦੇ ਦਿਓ। ਜੇ ਸਾਰਿਆਂ ਨੂੰ ਥੱਲੇ ਵਾਲੀ ਬ੍ਰੈਕਟ 'ਚੋਂ $70,000, ਹੈ ਨਾ, ਤੁਸੀਂ ਕਮਾਉਂਦੇ ਹੋ ਸਾਲਾਨਾ, ਅਤੇ ਉਹਦੇ 30 ਪੁਆਇੰਟ ਆ, ਉਦੋਂ ਥੱਲੇ ਕੋਈ ਪੁਆਇੰਟ ਨਹੀਂ।
0: ਅੱਛਾ, ਕੋਈ ਵੀ ਨਹੀਂ, ਮਤਲਬ 45 ਵਾਲੇ ਕੰਮ।
1: ਹਾਂ, ਇਹ ਵੀ ਉਹਨੂੰ ਵੀ ਨਾਲ ਹੀ ਜੋੜ ਕੇ ਦੇਖੋ ਹੁਣ ਤੁਸੀਂ। ਬਾਕੀ ਕੋਈ ਕਮਿਊਨਿਟੀ ਲੈਂਗੁਏਜ ਦਾ ਤੁਸੀਂ ਕੀਤਾ, ਜਿਵੇਂ ਨਾਟੀ ਕਰ ਲੈਂਦੇ ਸੀ ਬੱਚੇ, 5 ਪੁਆਇੰਟ ਮਿਲ ਜਾਂਦੇ, ਉਹਦੇ 20 ਪੁਆਇੰਟ ਰੱਖੇ ਹੋਏ ਆ। ਪਾਰਟਨਰ ਦੀਆਂ ਸਕਿੱਲਸ ਦੇ ਵੀ ਗ੍ਰੈਟਨ ਇੰਸਟੀਚਿਊਟ ਕਹਿੰਦਾ ਪੁਆਇੰਟਸ ਰੱਖੋ, ਹੁਣ ਵੀ ਰੱਖੇ ਹੋਏ ਆ ਇਹਨਾਂ ਦੇ। ਵੈਸੇ ਜੇ ਉਹਦੀ ਬਹੁਤ ਵਧੀਆ ਇੰਗਲਿਸ਼ ਆ, 4-8 ਨੇ ਆਇਲਟਸ 'ਚੋਂ 60 ਪੁਆਇੰਟ ਦੇ ਦਿਓ। ਜੇ ਜ਼ਿਆਦਾ ਵਧੀਆ, 4-7 ਨੇ 40, ਐਜੂਕੇਸ਼ਨ ਬੈਚਲਰ ਡਿਗਰੀ ਕੀਤੀ ਆ 30 ਪੁਆਇੰਟ ਦੇ ਦਿਓ, ਸਰਟੀਫਿਕੇਟ ਕੀਤਾ 15 ਦੇ ਦਿਓ, ਅਤੇ ਈਵਨ ਜੇ ਐਪਲੀਕੈਂਟ ਸਿੰਗਲ ਆ ਤਾਂ ਉੱਕਾ ਪੁੱਕਾ 90 ਪੁਆਇੰਟ ਦੇ ਦਿਓ।
0: ਸਿੰਗਲ ਦੀ ਵੈਲਿਊ
1: ਮਤਲਬ ਇੱਦਾਂ ਦਾ ਇਹ ਬਥੇਰਾ ਕੁਛ ਹੋ ਹਟਿਆ ਆਪਣੀ ਕਮਿਊਨਿਟੀ 'ਚ। ਉਨੀ ਦੇਰ ਲਈ ਲੋਕ ਤਲਾਕ ਵੀ ਦੇਈ ਰੱਖਦੇ ਆ ਕਾਗਜ਼ਾਂ 'ਚ।
0: ਅੱਛਾ,
1: ਇਹੋ ਜਿਹਾ ਕੁਛ ਵੀ ਬਥੇਰਾ ਚੱਲਿਆ। ਬਾਅਦ 'ਚ ਜਦ ਡਿਪਾਰਟਮੈਂਟ ਨੂੰ ਪਤਾ ਲੱਗਿਆ, ਫਿਰ ਉਹਨਾਂ ਨੇ ਵਾਰੰਟ ਵੀ ਕੱਢੇ ਆ ਉਹੋ ਜਿਹੇ ਲੋਕਾਂ ਦੇ। ਸੋ ਕਹਿਣ ਦਾ ਭਾਵ, ਇਹ ਜਿਹੜੇ ਪੁਆਇੰਟ ਸਿਸਟਮ ਨੇ, ਇਹ ਹਜੇ ਲਾਗੂ ਤਾਂ ਨਹੀਂ ਹੋਏ, ਪਰ ਜੇ ਲਾਗੂ ਹੋ ਜਾਂਦੇ ਆ ਤਾਂ ਕੁਛ ਇਸ ਤਰਜ਼ 'ਤੇ, ਕੁਛ ਇਸ ਕਿਸਮ ਦਾ ਹੋਣ ਦੀ ਸੰਭਾਵਨਾ।
0: ਵੇਖੋ, ਕਾਫੀ ਇਹਦੇ ਦਰਮਿਆਨ ਮੈਨੂੰ ਚੇਤਾ ਆ ਗਿਆ ਕਿ ਤੁਸੀਂ ਆਪਣਾ ਜਿੰਨਾ ਵੀ ਕੇਅਰਫੁਲ ਚਲੋ ਓਨਾ ਹੀ ਜ਼ਿਆਦਾ ਵਧੀਆ, ਕਿਉਂਕਿ ਆਪਾਂ ਇੰਨਾ ਚਿਰ ਲਾ ਕੇ ਅਤੇ ਉਸ ਤੋਂ ਬਾਅਦ 'ਚ ਤੁਹਾਨੂੰ ਕੋਈ ਸਰਪ੍ਰਾਈਜ਼ ਮਿਲਦਾ ਅਤੇ ਬੜਾ ਔਖਾ ਹੁੰਦਾ, ਫੀਸਾਂ ਬਹੁਤ ਨੇ। ਪਿਛਲੇ ਦਿਨੀ ਇੱਕ ਗੱਲ ਜਿਹੜੀ, ਇੱਕ ਮਤਲਬ ਇੱਦਾਂ ਦਾ ਵੀ ਇੰਸੀਡੈਂਟ ਸੁਣਨ ਦੇ ਵਿੱਚ ਆਇਆ ਵਾ ਕਿ ਉਹਨਾਂ ਨੇ ਜਿਹੜਾ ਆਪਾਂ ਹੁਣ ਕੰਟਰੀ ਸਾਈਡ ਜਾਂਦੇ ਹਾਂ ਅਤੇ ਉੱਥੇ ਆਪਾਂ ਆਪਾਂ ਕਹਿ ਦਿੰਦੇ ਹਾਂ ਵੀ ਜਾਣ ਦੀ ਲੋੜ ਨਹੀਂ ਹੈ ਜੀ, ਉੱਥੇ ਤੁਸੀਂ ਐਡਰੈਸ ਸ਼ੋਅ ਕਰ ਦਿਉ ਜੀ, ਉੱਥੇ ਤੁਹਾਡੀਆਂ ਚਿੱਠੀਆਂ ਜਾਈ ਜਾਣ ਜੀ, ਟ੍ਰਾਂਜੈਕਸ਼ਨਾਂ ਜੀ ਕਰ ਦਿਉ। ਡਿਪਾਰਟਮੈਂਟ ਨੇ ਉਸ ਰੀਅਲ ਸਟੇਟ ਨੂੰ ਵੀ ਫੋਨ ਕਰਕੇ ਕੰਫਰਮ ਕੀਤਾ ਵੀ ਆਹ ਬੰਦੇ ਦੇ ਨਾਂ 'ਤੇ ਲੀਜ਼ ਹੈਗੀ ਆ ਉੱਥੇ। ਸੋ ਇਹ ਜਸਟ ਤੁਹਾਡੇ ਨਾਲ ਇੱਕ ਹਲਕਾ ਜਿਹਾ ਤਾਂ ਸ਼ੇਅਰ ਕਰਨਾ ਜ਼ਰੂਰੀ ਹੈ, ਕਿਉਂਕਿ ਜਿਹੜਾ ਵੀ ਕੋਈ ਇਸ ਸਿਚੁਏਸ਼ਨ ਦੇ ਵਿੱਚ ਹੈ, ਤੁਸੀਂ ਭਾਈ ਆਪਣਾ ਪੱਕੇ ਤੌਰ ਦੇ ਉੱਤੇ ਇੰਤਜ਼ਾਮ ਕਰੋ ਜਿਹੜਾ ਵੀ ਕਰਨਾ
1: ਜੀ। ਹੁਣ 491-494 ਇਹ ਵੀਜ਼ਿਆਂ ਦੀ ਕੰਡੀਸ਼ਨ ਆ ਕਿ ਤੁਹਾਨੂੰ ਉਸ ਏਰੀਏ 'ਚ ਹੈ ਨਾ ਰਹਿਣਾ ਪੈਂਦਾ। ਅਤੇ ਮੈਂ ਇੱਕ ਕੇਸ ਇਹੋ ਜਿਹਾ ਜਾਣਦਾ ਜਿਹਦੇ 'ਚ ਹੈ ਨਾ ਰਿਫਿਊਜ਼ਲ ਆਈ ਸੀ ਅਤੇ ਸਾਨੂੰ ਉਹਦਾ ਕੇਸ ਡਿਫੈਂਡ ਕਰਨ ਨੂੰ ਕਿਹਾ ਗਿਆ ਸੀ, ਸਾਤੋਂ ਉਨੇ ਵਧੀਆ ਢੰਗ ਨਾਲ ਉਹ ਕਰ ਨਹੀਂ ਹੋਇਆ। ਪਰ ਉਹ ਸੀਗਾ ਪਾਰਸ਼ੀਅਲ, ਮਤਲਬ ਸੱਚ ਝੂਠ ਵਾਲਾ ਜਿਹੜਾ ਬੇੜਾ ਸੀ ਉਹ ਵਿੱਚ ਵਿੱਚ ਹੀ ਸੀਗਾ। ਉਹਦੇ 'ਚ ਉਹਨਾਂ ਨੇ ਫੜਿਆ ਉਹਨੂੰ ਉੱਥੋਂ ਬੰਦੇ ਨੂੰ ਵੀ ਦੇਖ ਤੇਰੇ ਕ੍ਰੈਡਿਟ ਕਾਰਡ ਦੀਆਂ ਟ੍ਰਾਂਜੈਕਸ਼ਨ ਸਾਰੀਆਂ ਮੈਲਬਰਨ ਸਿਟੀ ਦੀਆਂ, ਕੌਫੀ ਤੇਰੀ ਇੱਥੋਂ ਪੀਤੀ ਹੋਈ ਆ ਹੈ ਨਾ 7-Eleven ਤੋਂ ਜਾਂ ਜਿੱਥੋਂ ਕਿਤੋਂ ਵੀ, ਅਤੇ ਤੂੰ ਸ਼ੋਅ ਇਹ ਕਰ ਰਿਹਾ ਵੀ ਮੈਂ ਉੱਥੇ ਰਹਿਣਾ, ਤਾਂ ਕੀ ਕੌਫੀ ਪੀਣ ਇੱਥੇ ਆਉਂਦਾ ਹੁੰਦਾ ਸੀ ਜਾਂ ਸਬਜ਼ੀ ਦੀਆਂ ਦੁਕਾਨਾਂ ਗਰੋਸਰੀ ਦੀਆਂ ਦੁਕਾਨਾਂ। ਹੁਣ ਲੋਕ ਉਸ ਤੋਂ ਵੀ ਇੱਕ ਸਟੈਪ ਅੱਗੇ ਜਾਂਦੇ ਆ, ਉਹ ਆਪਦਾ ਕ੍ਰੈਡਿਟ ਕਾਰਡ ਬਣਾ ਕੇ ਕਿਸੇ ਨੂੰ ਫੜਾ ਆਉਂਦੇ ਆ ਵੀ ਆਹ ਚੱਕ 5,000 ਪਤਾ ਤੂੰ ਖਰਚੇ ਕਰੀ ਜਾਓ। ਸੋ ਹੈ ਤਾਂ ਚੋਰ ਦੀ ਦਾੜੀ 'ਚ ਤਿਣਕਾ, ਪਰ ਇਹ ਕੁਛ ਨਾ ਕੁਛ ਚੱਲੀ ਜਾਂਦਾ ਜਿੱਥੇ ਹੈ ਨਾ, ਮਤਲਬ ਬਿੱਛੂ ਬੂਟੀ ਆ ਉੱਥੇ ਪਾਲਕ ਬੂਟੀ ਵੀ ਆ, ਚੋਰ ਆ ਤਾਂ ਸਿਪਾਹੀ ਵੀ ਆ, ਇਹ ਸਾਰਾ ਕੁਛ ਬੜੀ ਦੇਰ ਤੋਂ ਚੱਲਦਾ ਆ ਰਿਹਾ। ਇਹਨੂੰ ਚਲੋ ਆਪਾਂ ਜਸਟੀਫਾਈ ਨਹੀਂ ਕਰਦੇ, ਆਪਾਂ ਇਹ ਕਹਿੰਦੇ ਹਾਂ ਜਿਉਂ ਜਿਉਂ ਸਰਕਾਰ ਨੇ ਨਿਯਮ ਕਾਨੂੰਨ ਔਖੇ ਕੀਤੇ ਆ, ਆਮਦਨ ਦੇ ਹੀਲੇ ਵਸੀਲੇ ਪੇਂਡੂ ਖਾਤਰਾਂ 'ਚ ਕਈ ਵਾਰ ਨਹੀਂ ਹੁੰਦੇ ਉਨੇ, ਤਾਂ ਉਹ ਹੁਣ ਮੰਨ ਲਓ ਹੁਣ ਬੱਚੇ ਆ ਉੱਥੇ ਪੜ੍ਹਾਈ ਦੇ ਸਾਧਨ ਉਨੇ ਨਹੀਂ ਹੈਗੇ, ਕਈ ਲੋਕ ਕੀ ਕਰਦੇ ਸੀ ਆਪਦੇ ਬੱਚਿਆਂ ਨੂੰ ਸਿਟੀ 'ਚ ਪੜ੍ਹਾਉਣ ਲੱਗ ਗਏ ਸੀ, ਉੱਥੇ ਵੀ ਵੀਜ਼ੇ ਦੇ ਰਿਜੈਕਸ਼ਨਾਂ ਲੱਗੀਆਂ ਨੇ।
0: ਓਕੇ,
1: ਸੋ ਇਹਦੇ 'ਚ ਕਈ ਸਾਰੀਆਂ ਕੰਡੀਸ਼ਨਸ ਹੁੰਦੀਆਂ, ਅਤੇ ਤੁਹਾਨੂੰ ਆਪਣੀਆਂ ਕੰਡੀਸ਼ਨਸ ਵੀਜ਼ੇ ਨਾਲ ਜੁੜੀਆਂ ਇੱਕ ਵਾਰ ਪਲੀਜ਼ ਉਹਨੂੰ ਹੈ ਨਾ ਪੜ੍ਹ ਲਓ ਚੰਗੀ ਤਰ੍ਹਾਂ। ਹੁਣ ਤਾਂ ਨਾਲੇ ਆ ChatGPT-ਆਂ, ਜੇ ਤੁਸੀਂ ਮਾਈਗ੍ਰੇਸ਼ਨ ਏਜੰਟ ਕੋਲ ਸਲਾਹ ਨਹੀਂ ਲੈ ਸਕਦੇ, ਸਾਡੇ ਵਰਗਿਆਂ ਕੋਲ ਆਉਣ ਤੋਂ ਝੱਕਦੇ ਹੋ, ਤੁਸੀਂ ਭਾਵਾਂ ਆਹ ਮਾੜਾ ਮੋਟਾ ਡਿਪਾਰਟਮੈਂਟ ਦੀ ਵੈਬਸਾਈਟ 'ਤੇ ਜਾ ਕੇ ChatGPT ਨੂੰ ਕਹਿ ਸਕਦੇ ਹਾਂ ਵੀ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀ ਵੈਬਸਾਈਟ ਦੇ ਹਿਸਾਬ ਨਾਲ ਮੈਨੂੰ ਦੱਸ ਵੀ ਇਸ ਕੰਡੀਸ਼ਨ ਦਾ 8503 ਦਾ 8201 ਦਾ ਫਲਾਨੀ ਕੰਡੀਸ਼ਨ ਦਾ ਕੀ ਮਤਲਬ ਆ।
0: ਆਹੋ ਵੀ ਇਹ ਸਿਰਫ ਗਾਣੇ ਥੋੜ੍ਹੀ ਬਣਾਉਂਦਾ, ਵੀ ਦੱਸਦਾ
1: ਇਹ। ਹਾਂ ਉਹੀ ਗੱਲ ਆ, ਹੋਰ ਕਿਤੇ ਹੈਪੀ ਬਰਥਡੇ ਟੂ ਯੂ ਥੋੜ੍ਹੀ ਕਹੀ ਜਾਣੇ ਸਵੇਰ ਤੋਂ ਲੈ ਕੇ ਸ਼ਾਮ ਤੱਕ। ਸੋ ਕਹਿਣ ਦਾ ਮਤਲਬ, ਪਰ ਆਮ ਤੌਰ 'ਤੇ ਆਪਣੇ ਲੋਕ ਕੀ ਕਰਦੇ ਆ ਵੀ ਹੈ ਨਾ, ਜਿਵੇਂ 50 ਰੁਪਈਏ ਪੁਲਿਸ ਵਾਲੇ ਨੂੰ ਦੇ ਕੇ ਕਹਿੰਦਾ ਚੀਕਾਂ ਵੀ ਤਾਈ ਮਾਰਨੀ, ਇਸ ਲਈ ਭਾਈ ਉਸ ਰਾਹ ਨਾ ਪਾਓ ਅਤੇ ਕਿਰਪਾ ਕਰਕੇ ਇਹਨੂੰ ਥੋੜ੍ਹਾ ਸੰਜੀਦਗੀ ਨਾਲ ਲਿਆ ਜਾਵੇ। ਬਾਕੀ ਜਿਹੜਾ ਬਜਟ ਦੇ ਵਿੱਚ ਇੱਕ ਹੋਰ ਅਨਾਊਂਸਮੈਂਟ ਆ, ਉਹ ਕਹਿੰਦੇ ਸੀ ਗਵਰਨਮੈਂਟ ਕਹਿੰਦੀ $85 million ਇੱਕ ਪਾਸੇ ਰੱਖਿਆ ਤਾਂ ਕਿ ਜਿਹੜਾ ਸਕਿੱਲ ਅਸੈਸਮੈਂਟ ਦਾ ਸਿਸਟਮ ਹੈ ਇਹਨੂੰ ਬਿਹਤਰ ਕੀਤਾ ਜਾ ਸਕੇ। ਮੰਨ ਲਓ ਇੱਕ ਮਕੈਨੀਕਲ ਇੰਜੀਨੀਅਰ ਆ, ਇੱਥੋਂ ਪੜ੍ਹਿਆ ਅਤੇ ਇੱਥੇ ਉਹਦੀ ਜੋਬ ਲੱਗੀ ਹੋਈ ਆ, ਅਤੇ ਉਹਦੀ ਸਕਿੱਲ ਅਸੈਸਮੈਂਟ ਕਈ ਵਾਰ ਕਰਨੀ ਸੌਖੀ ਆ ਕਿਉਂਕਿ ਡਾਕੂਮੈਂਟ ਇੱਕ ਮਿੰਟ 'ਚ ਪਤਾ ਲੱਗ ਜਾਂਦੇ ਆ, ਫਲਾਨੀ ਕੰਪਨੀ 'ਚ ਨੌਕਰੀ ਕੀਤੀ ਆ, ਐਨੂਅਲ ਟੈਕਸ ਰਿਟਰਨ ਭਰੀ ਆ, ਪੇ ਸਲਿੱਪਾਂ ਹੈਗੀਆਂ, ਬੈਂਕ ਸਟੇਟਮੈਂਟਾਂ ਹੈਗੀਆਂ, ਤਨਖਾਹਾਂ ਆਈਆਂ, ਸੁਪਰ ਪਾਇਆ ਹੋਇਆ। ਕੇਸ ਅਫਸਰ ਨੇ ਸਿੱਧਾ ਗ੍ਰੀਨ ਟਿੱਕ ਦਿੱਤਾ ਵੀ ਮੇਰੀਆਂ ਆਹ 5 ਪੈਰਾਮੀਟਰ ਨੇ, 5 'ਤੇ ਗ੍ਰੀਨ ਟਿੱਕ ਆ ਅਤੇ ਮੇਰੇ ਵੱਲੋਂ ਇਹ ਅਪਰੂਵਡ ਆ ਤੂੰ ਹੈ ਨਾ, ਤੇਰੀ ਸਕਿੱਲ ਅਸੈਸਮੈਂਟ ਹੋ ਗਈ। ਪਰ ਕਈ ਵਾਰ ਓਵਰਸੀਜ਼ ਹੁੰਦੇ ਆ, ਹੁਣ ਮੰਨ ਲਓ ਉਹ ਹੁਣ ਬਾਗੇ ਪੁਰਾਣੇ ਕੋਈ ਫੈਕਟਰੀ ਆ ਉੱਥੇ ਲੱਗਿਆ ਹੋਇਆ, ਉਹ ਕਹਿੰਦਾ ਜੀ ਉੱਥੇ ਉਹਨਾਂ ਨੇ ਪੇ ਸਲਿੱਪਾਂ ਸਲਿੱਪਾਂ ਨੂੰ ਤਾਂ ਆਪ ਨੂੰ ਨਹੀਂ ਪਤਾ ਕੀ ਹੁੰਦੀਆਂ, ਤਾਂ ਉਹ ਸਕਿੱਲ ਅਸੈਸਮੈਂਟ ਉੱਥੇ ਕੀ ਕਰੇ ਜਾਂ ਤੁਹਾਨੂੰ ਡਾਕੂਮੈਂਟ ਨਹੀਂ ਮਿਲਦਾ, ਤਾਂ ਉਹ ਸਿਸਟਮ ਨੂੰ ਐਕਸਲਰੇਟ ਕਰਨ ਲਈ, ਖਾਸ ਤੌਰ 'ਤੇ ਉੱਥੇ ਜਿੱਥੇ ਆਕੂਪੇਸ਼ਨਲ ਲਾਈਸੈਂਸਿੰਗ ਦੀ ਲੋੜ ਆ, ਮੰਨ ਲਓ ਇਲੈਕਟ੍ਰੀਸ਼ਨ ਆ, ਉਹਨੂੰ ਇਲੈਕਟ੍ਰੀਸ਼ਨ ਦਾ ਲਾਈਸੈਂਸ ਚਾਹੀਦਾ, ਵੈਲਡਰ ਆ ਜਾਂ ਕੋਈ ਹੋਰ ਨੇ ਹੈ ਨਾ, ਉਹਨਾਂ ਦੀ ਸਕਿੱਲ ਅਸੈਸਮੈਂਟ ਨੂੰ ਸੌਖਾ ਕਿੱਦਾਂ ਕੀਤਾ ਜਾਵੇ ਤਾਂ ਕਿ ਉਹ ਛੇਤੀ ਉਹ ਸਕਿੱਲ ਦੇ ਮਾਹਰ ਬਣ ਕੇ ਵਰਕਫੋਰਸ 'ਚ ਜਾਣ। ਉਹਦੇ ਲਈ ਇਹਨਾਂ ਨੇ ਹੁਣ $85 million ਰਾਖਵਾਂ ਰੱਖਿਆ, ਅਤੇ ਬਾਕੀ ਜਿਹੜੇ ਟੇਫ ਵਰਗੇ ਕੋਲਜ ਨੇ ਜਾਂ ਟੇਫ ਆ ਜਾਂ ਜਿਹੜੇ ਕਿੱਤਾ ਮੁਖੀ ਕੋਰਸ ਕਰਾਉਂਦੇ ਆ, ਉਹਨਾਂ ਦੀ ਜਾਣ ਸੌਖੀ ਹੋਊਗੀ, ਉੱਥੋਂ ਦੇ ਪੜ੍ਹਿਆਂ ਨੂੰ ਸਿੱਧੇ ਗ੍ਰੀਨ ਟਿੱਕ ਵੱਜਿਆ ਕਰਨਗੇ।
0: ਓਕੇ,
1: ਅਤੇ ਉਹਦੇ ਨਾਲ ਜਿਹੜਾ ਇਹ ਸਿਸਟਮ ਆ ਇਹ ਰਿਫੋਰਮ ਹੋਣ ਦੀ ਉਮੀਦ ਕੀਤੀ ਜਾ ਸਕਦੀ ਆ। ਬਾਕੀ ਇਹਦੇ ਤੋਂ ਇਲਾਵਾ ਗਵਰਨਮੈਂਟ ਨੇ ਕੁਛ ਕੁਛ ਪ੍ਰੋਗਰਾਮ ਨੇ ਥੋੜ੍ਹੇ ਜਿਹੇ ਪੈਸੇ ਰਾਖਵੇਂ ਰੱਖੇ ਆ, ਜਿਹੜਾ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਸੈਕਟਰ ਆ ਉਹਦੇ 'ਚ ਸਕਰੂਟਨੀ ਬਹੁਤ ਟਾਈਟ ਕਰ ਦੇਣੀ ਆ, ਪ੍ਰੋਟੈਕਸ਼ਨ ਵੀਜ਼ਾ ਸਿਸਟਮ ਆ ਉਹਨੂੰ ਬਹੁਤ ਇਹਨਾਂ ਨੇ ਸਿਸਟਮ ਨੂੰ ਟਾਈਟ ਕਰ ਦੇਣਾ। ਉਹਦੇ 'ਚ ਇਹਨਾਂ ਨੇ ਕਈ ਕਈ ਮਿਲੀਅਨ ਰਾਖਵੇਂ ਰੱਖੇ ਆ, ਵਰਕਫੋਰਸਿਸ ਬਣਾਈਆਂ ਕਿ ਇਹ ਸਿਸਟਮ ਜਿਹੜਾ ਰੋਟ ਹੋ ਰਿਹਾ ਕਿੱਦਾਂ ਇਹਨੂੰ ਬਚਾਇਆ ਜਾਵੇ, ਰੋਕਿਆ ਜਾਵੇ। ਉਹਦੇ ਪਹਿਲੇ ਟੇਅਰ 'ਚ ਤਾਂ ਇਹਨਾਂ ਨੇ ਕੰਮ ਕੀਤਾ, ਅੱਗੇ ਲੋਕ ਆਉਂਦੇ ਸੀ ਵੈਸਟਰ ਵੀਜ਼ੇ 'ਤੇ ਅਤੇ ਸਟੂਡੈਂਟ ਵੀਜ਼ੇ 'ਚ ਕਨਵਰਟ ਕਰਾ ਲੈਂਦੇ ਸੀ ਇੱਥੇ ਹੈ ਨਾ, ਉਦੋਂ ਕਹਿ ਲਓ ਸਰਕਾਰ ਨੂੰ ਜਾਂ ਇੱਥੇ ਲੋੜ ਮਹਿਸੂਸ ਹੋਈ, ਅਤੇ ਉਹਦੇ 'ਚ ਜਾਇਜ਼ ਨਜਾਇਜ਼ ਹਰ ਪ੍ਰਕਾਰ ਦੇ ਲੋਕ ਆਏ, ਫਿਰ ਉਹਨਾਂ ਨੇ ਮੁੜ ਕੇ ਉਹ ਸਿਸਟਮ ਬਲੌਕ ਕਰਤਾ। ਫਿਰ ਇਹਨਾਂ ਨੇ TR ਪੈਣੀ ਬੰਦ ਕਰਤੀ, 35 ਸਾਲ ਤੋਂ ਉੱਤੇ ਦੀ ਉਮਰ ਵਾਲੇ ਲੋਕ ਆ, ਹੁਣ ਮੰਨ ਲਓ ਜੇ 38 ਸਾਲ ਦਾ, ਤਾਂ ਉਹਨਾਂ ਕੋਲ ਸਿਰਫ ਅਤੇ ਸਿਰਫ ਇੱਕ ਇੰਪਲੋਇਡ ਸਪੋਂਸਰ ਪਾਥ ਫਿਰ ਰਹਿ ਗਏ, ਜਿਹਦੇ 'ਚ 482 ਆ ਜਾਂਦਾ, 186 ਆ ਜਾਂਦਾ, ਉਹ ਹੁਣ ਡੁੱਬੀ ਤਾਂ ਜੇ ਸਾਹ ਨਾ ਆਇਆ, ਮਰਦੀ ਘਾਟ ਉਹਨੇ ਕੋੜ ਕਿਰਲਾ ਕੀਤਾ, ਅਤੇ ਉਹਦੇ 'ਚ ਹੁਣ ਪੰਗੇ ਪਏ ਹੋਏ ਆ, ਉਹ ਹੁਣ ਸਟੂਡੈਂਟ ਪੈਸੇ ਚੱਕੀ ਫਿਰਦੇ ਆ, ਸਾਡਾ 482 ਪਾ ਦਿਓ ਜੀ, ਸਾਡਾ 50,000 ਲੈ ਲਓ ਜੀ, 70,000। ਉਹ ਐਡਾ ਭੈੜਾ ਸਿਸਟਮ ਆ, ਉਹ ਐਡਾ ਗੰਦਾ ਕੰਮ ਆ, ਅਤੇ ਉਹ ਸਾਰੀ ਉਮਰ ਬੰਦਾ ਉਹਦੇ 'ਚ ਹੀ ਘੁੱਟ ਘੁੱਟ ਕੇ ਮਰੀ ਜਾਂਦਾ। ਇਹ ਜਿਹੜੀਆਂ ਅਰੇਂਜਮੈਂਟਸ ਨੇ ਨਾ, ਇਸ ਲਈ ਰੱਬ ਦੇ ਵਾਸਤੇ ਇਹਨਾਂ ਅਰੇਂਜਮੈਂਟਸ ਤੋਂ ਬਚੋ, ਕਿਉਂਕਿ ਤੁਹਾਨੂੰ ਲੱਗਦਾ ਹੀ ਆ ਬਈ ਆ ਮੈਂ ਪੈਸੇ ਦਿੱਤੇ ਤੇ ਹੁਣ ਚੀਕਾਂ ਵੀ ਤਾਈ ਮਾਰ ਰਹੀਆਂ, ਉਹ ਚੀਕਾਂ ਤੁਹਾਡੀਆਂ ਨਿਕਲਣੀਆਂ, ਇੰਪਲੋਇਰ ਦੀਆਂ ਨੀ ਨਿਕਲਣੀਆਂ,
0: ਕੋਡ ਕਿੱਲੇ ਕਰਨ ਦੀ ਨੀ ਲੋੜ।
1: ਤੇ ਉਹ ਮਤਲਬ ਜਿਹੜੀ ਉਹ ਔਖਾ ਕੰਮ, ਇਸ ਲਈ ਆਪ ਵੀ ਬਚੋ ਤੇ ਕੋਡ ਕਿੱਲੇ ਨੂੰ ਵੀ ਬਚਾਓ, ਕਿਉਂਕਿ ਕੋਡ ਕਿੱਲੇ ਨੇ ਤੁਹਾਡੇ ਪੈਸੇ ਪੂਹੇ ਲੈ ਕੇ ਰੰਗ ਵਟਾ ਕੇ ਕਿਤੇ ਨਿਕਲ ਜਾਣਾ। ਟੈਲੀਵਿਜ਼ਨ ਦੀ ਮਸ਼ਹੂਰੀ ਜੀ ਨੀ ਸੀ ਆਉਂਦੀ ਹੁੰਦੀ, ਇਹਦੇ ਚ ਰੰਗ ਜਿਹਾ ਬਦਲ ਜਾਂਦਾ, ਪੱਤਿਆਂ ਚੋਂ ਹਰਾ ਜਿਹਾ ਹੋ ਜਾਂਦਾ ਸੀ ਤੇ ਪੱਥਰਾਂ ਚ ਪੱਥਰ ਰੰਗਾ ਨਾ। ਸੋ ਇਹ 482 ਵੀ ਇੱਕ ਬਹੁਤ ਵੱਡਾ ਟਰੈਪ ਬਣਦਾ ਜਾ ਰਿਹਾ ਕਈ ਲੋਕਾਂ ਲਈ, ਪਰ ਕਈ ਲੋਕਾਂ ਨੂੰ ਇਹ ਲੱਗਦਾ ਵੀ ਹੁਣ ਅਸੀਂ ਕਰੀਏ ਕਿ ਜਾਈਏ ਕਿੱਥੇ ਨੂੰ।
0: ਵੇਖੋ ਮੈਂ ਤਾਂ ਸਿੱਧੀ ਜੀ ਇੱਕ ਝਟਕਾ ਜਿਹਾ ਹਿਸਾਬ ਹੁੰਦਾ ਵਾ ਵੀ ਜਿਹੜੀ ਚੀਜ਼ ਬਹੁਤ ਜ਼ਿਆਦਾ ਰੌਲਾ ਪੈਂਦਾ ਨਾ, ਜਿਹਦਾ ਜੇ 457 ਦਾ ਪਿਆ ਸੀ ਤਾਂ ਉਹਦਾ ਪਟਾਕਾ ਪਿਆ, 482 ਦਾ ਰੌਲਾ ਇੰਨਾ ਜ਼ਿਆਦਾ ਪਿਆ ਤਾਂ ਉਹਦਾ ਪਟਾਕਾ ਪੈਣਾ,
1: 457 ਤੇ ਪਹਿਲਾਂ ਇੱਦਾਂ ਹੋ ਚੁੱਕਿਆ
0: ਹੈ ਨਾ, ਫਿਰ ਦੁਬਈ ਦਾ ਇੰਨਾ ਰੌਲਾ ਪਿਆ ਸੀ ਤਾਂ ਉਹਦਾ ਪਟਾਕਾ ਪੈ ਗਿਆ। ਇਹ ਜਿਹੜੀ ਵੀ ਚੀਜ਼ ਬਹੁਤ ਜ਼ਿਆਦਾ ਹਾਈਲਾਈਟਿਡ ਹੁੰਦੀ ਨਾ, ਸਾਨੂੰ ਚਾਰ ਚੁਫੇਰੇ ਨਜ਼ਰ ਆਉਂਦੀ ਹੈ, ਇਹਦਾ ਮਤਲਬ ਵੀ ਕੁਛ ਨਾ ਕੁਛ ਹੋਣ ਵਾਲਾ ਗਾ। ਸੋ ਇਸ ਕਰਕੇ ਉੱਧਰ ਨੂੰ ਭੱਜਣ ਦੀ ਲੋੜ ਨਹੀਂ, ਜਿੰਨੇ ਚਿਰ ਨੂੰ ਤੁਹਾਡੀ ਵਾਰੀ ਆਉਣੀ ਉਨੇ ਚਿਰ ਨੂੰ ਉੱਦਾਂ ਹੀ ਉਹਦਾ ਕੁਛ ਨਾ ਕੁਛ ਹੋਰ ਪਾਸੇ ਨੂੰ ਤੁਰ ਪੈਂਦਾ। ਕੋਸ਼ਿਸ਼ ਕਰੋ ਵੀ ਆਪਣੇ ਲਈ ਉੱਦਾਂ ਦੇ ਰਾਹ ਲੱਭੋ ਜਿਹੜੇ ਤੁਹਾਡੇ ਮੁਤਾਬਕ ਜ਼ਿਆਦਾ ਮਾਫਕ ਹੋਣ, ਨਾ ਕਿ ਆਊਟ ਆਫ ਵੇ ਜਾ ਕੇ ਕੋਡ ਕਿਰਲਾ ਕਰਨਾ।
1: ਜੀ ਹੁਣ ਤੁਸੀਂ ਹਿਸਾਬ ਲਾਓ, 425,000 ਬੰਦਿਆਂ ਦਾ ਬੈਕਲੋਗ ਆ ਜਿਨ੍ਹਾਂ ਨੇ ਐਪਲੀਕੇਸ਼ਨਾਂ ਪਾਈਆਂ ਹੋਈਆਂ ਨੇ ਵੀਜ਼ੇ ਵਾਸਤੇ ਪਰ ਸਿਰੇ ਨਹੀਂ ਲੱਗੀਆਂ,
0: ਜਿਹੜੇ ਔਨਸ਼ੋਰ ਕਿ ਆਪਸ਼ਨ
1: ਔਨਸ਼ੋਰ।
0: ਓਕੇ,
1: ਤੇ ਤੁਸੀਂ ਹਿਸਾਬ ਲਾਓ ਵੀ ਇਹਦੇ 'ਚੋਂ ਇਕੱਲਾ 60,000 ਸਕਿੱਲਡ ਵਰਕਰ ਹੀ ਆ, 482 ਤੇ 186 ਵਾਲਾ ਮੈਨੂੰ ਲੱਗਦਾ ਵੀ ਇਹ ਹੋਣਾ ਚਾਹੀਦਾ। ਬਾਕੀ ਚਲੋ ਆਸਟ੍ਰੇਲੀਆ ਬੇਸ ਜਿਹੜਾ ਇੰਪਲੋਇਰ ਬੇਸ ਸੀਗਾ ਵੀਜ਼ਾ, ਉਹ ਕੋਵਿਡ ਤੋਂ ਪਹਿਲਾਂ ਅਤੇ ਹੁਣ ਦਾ ਜੇ ਫਰਕ ਦੇਖੀਏ ਤਾਂ 40,000 ਦਾ ਫਰਕ ਪਿਆ, ਮਤਲਬ ਇੰਨੇ ਥੋੜ੍ਹੇ ਜਿਹੇ ਸਮੇਂ 'ਚ 40,000 ਬੰਦਾ ਵਿੱਚ ਐਡ ਹੋ ਗਿਆ ਸਿਸਟਮ ਦੇ, ਕਿਉਂਕਿ ਲੋਕਾਂ ਕੋਲ ਹੋਰ ਆਪਸ਼ਨ ਹੈ ਨਹੀਂ। ਜਿਹੜਾ ਬੰਦਾ 35 ਸਾਲ ਤੋਂ ਉੱਤੇ ਦੀ ਉਮਰ ਵਾਲਾ, ਉਹਦੇ ਕੋਲ 482-186 ਤੋਂ ਬਿਨਾਂ ਰਾਹ ਹੈ ਨਹੀਂ, ਇਸ ਲਈ ਉਹਨੂੰ ਉਸ ਟਾਈਪ ਦੇ ਵੀਜ਼ੇ ਪਾਉਣੇ ਪੈਂਦੇ ਆ। ਅਤੇ ਮੈਂ ਤੁਹਾਨੂੰ ਦੱਸ ਦਿਆਂ ਵੀ ਐਜ਼ ਏ ਮਾਈਗ੍ਰੇਸ਼ਨ ਏਜੰਟ ਵੀ ਕਈ ਚੀਜ਼ਾਂ ਹੁੰਦੀਆਂ, ਸਲਾਹ ਦੇਣੀ, ਅਤੇ ਉਹ ਕੰਪਲਾਇੰਸ ਅਤੇ ਰੈਗੂਲੇਸ਼ਨ ਪੱਖੋਂ ਸਾਨੂੰ ਆਪਣਾ ਮਾਰਾ ਨੰਬਰ ਵੀ ਐਕਸਪਲੇਨ ਕਰਨਾ ਪੈਂਦਾ। ਮੇਰਾ ਮਾਰਾ ਨੰਬਰ 24183 ਆ, ਅਤੇ ਕਿਉਂਕਿ ਹੁਣ ਇਹਨਾਂ 'ਤੇ ਵੀ ਸਕਰੂਟਨੀ ਮਾਈਗ੍ਰੇਸ਼ਨ ਏਜੰਟ 'ਤੇ ਵੀ ਕਸੀ ਆ ਕਿ ਕੰਪਲਾਇੰਸ ਅਤੇ ਰੈਗੂਲੇਸ਼ਨ ਪੁਆਇੰਟ ਆਫ ਵਿਊ ਤੋਂ ਤੁਸੀਂ ਕਿਸੇ ਨੂੰ ਸਲਾਹ ਨਹੀਂ ਦੇ ਸਕਦੇ ਅਨਲੈਸ ਕਿ ਤੁਸੀਂ ਆਪਣਾ ਮਾਰਾ ਨੰਬਰ ਐਕਸਪਲੇਨ ਕਰੋ ਉਹਨੂੰ ਵੀ ਮੇਰਾ ਆਹ ਮਾਰਾ ਨੰਬਰ ਆ, ਤੁਸੀਂ ਉਹ ਮਾਰਾ ਦੀ ਵੈਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ। ਮਤਲਬ ਲੱਲੀ ਛੱਲੀ ਭੂੰਡ ਪਟੱਲੀ ਜਿਹੜੇ ਅੱਗੇ ਸੀਗੇ ਹੈ ਨਾ, ਐਜੂਕੇਸ਼ਨ ਸੈਕਟਰ 'ਚ ਵੀ ਬਹੁਤ ਸੀਗੇ ਲੋਕ, ਉਹਨਾਂ ਦੇ ਨਾਂ ਦਾ ਪ੍ਰੋਫਾਈਲ ਕ੍ਰੀਏਟ ਕਰਕੇ ਅਤੇ ਵੀਜ਼ਾ ਪਾ ਦਿੰਦੇ ਸੀ।
0: ਓਕੇ,
1: ਵੀ ਇਹ ਤਾਂ ਗੱਲ ਹੀ ਕੁਛ ਨਹੀਂ। ਹੁਣ ਆ ਪ੍ਰੋਟੈਕਸ਼ਨ ਵੀਜ਼ੇ ਦਾ ਕੰਮ ਹੀ ਇੱਕ ਸਿੱਧ ਪੱਧਰ ਆ, ਹੁਣ ਇਹ ਤਾਂ 60-65 ਮਿਲੀਅਨ ਲਾ ਕੇ ਐਡੀਆਂ ਵਰਕ ਫੋਰਸਾਂ ਬਣਾਉਣ ਦੀ ਲੋੜ ਹੀ ਨਹੀਂ ਹੁਣ ਜੇ ਮੈਂ ਦੇਖਦਾ, ਅਤੇ ਚੁੱਪ ਕਰਕੇ ਇਹ ਕਹਿਣ ਵੀ ਪ੍ਰੋਟੈਕਸ਼ਨ ਵੀਜ਼ਾ ਜੀ ਤੁਸੀਂ ਆਪ ਨਹੀਂ ਲਾ ਸਕਦੇ ਪ੍ਰਾਈਵੇਟ ਪ੍ਰੋਫਾਈਲ ਤੋਂ, ਤੁਸੀਂ ਕਿਸੇ ਵਕੀਲ ਤੋਂ ਜਾਂ ਮਾਈਗ੍ਰੇਸ਼ਨ ਏਜੰਟ ਤੋਂ ਹੀ ਲਵਾਇਆ ਜਾ ਸਕਦਾ। ਅਤੇ ਮਾਈਗ੍ਰੇਸ਼ਨ ਏਜੰਟ ਅਤੇ ਵਕੀਲ ਸਟੈਟੈਕ ਲਿਖ ਕੇ ਦੇਵੇ ਵੀ ਮੈਨੂੰ ਲੱਗਦਾ ਬਈ ਇਹਦਾ ਬਣਦਾ, ਹਾਂ ਉਹਦੇ ਹੱਥ ਜਦੋਂ ਕੰਬੇ ਇੱਕ ਵਾਰ ਤੇ ਉਹ ਪਰ ਚੱਕਰ ਇਹ ਆ ਜਦੋਂ ਪੈਸਾ ਹੈ ਨਾ ਚਿੱਟਾ ਜਿਹਾ ਲਿਫਾਫਾ ਦੀਂਦਾ ਟੇਬਲ 'ਤੇ ਪਿਆ, ਫਿਰ ਸਾਰੇ ਹੀ ਉੱਧਰ ਨੂੰ ਲਿਊਰ ਹੁੰਦੇ ਆ।
0: ਪਰ ਡਿਪਾਰਟਮੈਂਟ ਨੂੰ ਵੀ ਤਾਂ ਪਤਾ ਨਾ ਵੀ ਆਉਣ 'ਤੇ ਡੇ ਹੀ ਆ ਪੈਸੇ, ਕੱਲ੍ਹ ਨੂੰ ਕਿਸੇ ਪਾਸੇ ਲੱਗਦੇ ਜਾਂ ਨਹੀਂ ਲੱਗਦੇ,
1: ਸਿਸਟਮ 'ਚ ਹੀ ਆ ਰਹੇ ਨਾ
0: ਪੈਸੇ ਤਾਂ ਆ ਹੀ ਰਹੇ ਨਾ।
1: ਸੋ ਕਹਿਣ ਦਾ ਮਤਲਬ ਹੈ ਨਾ ਵੀ ਇਹ ਚੀਜ਼ਾਂ ਜਿਹੜੀਆਂ ਰੋਟ ਹੋਈਆਂ, ਹੁਣ ਆ ਸਟੂਡੈਂਟ ਵੀਜ਼ੇ 'ਚ ਆਪਾਂ ਨੂੰ ਪਤਾ ਪੰਜਾਬ ਤੋਂ ਜਾਂ ਕਿਤੋਂ ਹੋਰੋਂ ਆਪਾਂ ਜੇ ਗੱਲ ਕਰਦੇ ਹਾਂ ਨੇਪਾਲ ਤੋਂ, ਅੱਜ ਕੱਲ੍ਹ ਭਾਰਤ ਤੋਂ ਵੀਜ਼ੇ ਦੀ ਰਿਜੈਕਸ਼ਨ ਦੀ ਦਰ 60%, 50%, 40% ਤੱਕ ਵੱਧ ਗਈ ਆ, ਸਟੂਡੈਂਟ ਵੀਜ਼ੇ ਅਪਰੂਵ ਹੀ ਨਹੀਂ ਹੋ ਰਹੇ, ਕਿਉਂਕਿ ਉਹਦੇ 'ਚ ਉਹ ਮੇਜਰ ਦੇਖਦੇ ਆ ਵੀ ਕੀ ਸਟੂਡੈਂਟ ਵਾਕਈ ਸਟੂਡੈਂਟ ਬਣ ਕੇ ਆ ਰਿਹਾ ਜਾਂ ਇਹ ਕੋਈ ਰਾਹ ਲੱਭਣ ਆ ਰਿਹਾ, ਖੁੱਡ ਪੱਟਣ ਆ ਰਿਹਾ,
0: ਪੜ੍ਹਨ ਆ ਰਿਹਾ,
1: ਹਾਂ ਅਤੇ ਉਹਦੇ ਕੋਲ ਕੀ ਜਿਹੜੇ ਜੈਨੂਅਨ ਫੰਡਸ ਹੈਗੇ ਆ। ਮੰਨ ਲਓ ਜੇ ਹੁਣ ਤੁਹਾਡੀ ਯੂਨੀਵਰਸਿਟੀ ਦੀ ਫੀਸ ਆ ਇੱਥੇ $35,000-40,000 ਤਾਂ ਫੀਸ ਹੀ ਹੈ ਇੱਕ ਸਾਲ ਦੀ, $30,000 ਤੁਹਾਡੇ ਹੈਗੇ ਆ ਲਿਵਿੰਗ ਐਕਸਪੈਂਸਿਸ, 29,000 ਹੈ ਨਾ, ਅਤੇ ਆਉਣ ਜਾਣ ਦੀ ਜਹਾਜ਼ ਦੀ ਟਿਕਟ ਵਾਪਸੀ ਦੀ, ਉਹ ਵਿੱਚ ਉਹਨਾਂ ਨੇ ਕਾਊਂਟ ਕਰਨੀ ਆ। ਜੇ ਤੁਹਾਡਾ ਕੋਈ ਪਾਰਟਨਰ ਹੈਗਾ ਜਾਂ ਨਾ ਕੋਈ ਸਬਸੀਕੁਐਂਟ ਐਂਟਰੈਂਟ ਬਾਅਦ 'ਚੋਂ ਲੱਗਦਾ, $10,000 ਉਹਦਾ ਪਾ ਲਓ। ਸੋ ਕੁੱਲ ਮਿਲਾ ਕੇ ਇਹ $80,000 ਬਣ ਜਾਂਦਾ, ਅਤੇ 80,000 ਨੂੰ 65 ਨਾਲ ਗੁਣਾ ਕਰਕੇ ਦੇਖ ਲਓ, ਇੰਨੇ ਪੈਸੇ ਤੁਸੀਂ ਇੱਕ ਨੰਬਰ 'ਚ ਆਪਣੇ ਕਾਗਜ਼ਾਂ 'ਚ ਉੱਥੇ ਦਿਖਾਉਣੇ ਆ, ਅਤੇ ਇੰਨੇ ਪੈਸੇ ਹੁੰਦੇ ਕਿਹਦੇ ਕੋਲ
0: ਸਲਾਨਾ।
1: ਅਤੇ ਮੁੜ ਕੇ ਉੱਥੇ ਕੀ ਆ ਹੁਣ ਸਿਸਟਮ ਨੂੰ ਰੋਟ ਕਿੱਦਾਂ ਕੀਤਾ ਜਾਂਦਾ, ਉੱਥੇ ਲੋਕਾਂ ਨੇ ਇੱਕ ਦੂਜੇ ਦੇ ਪੈਸੇ ਆ ਤੋਂ ਫੜ ਕੇ ਉਹਦੇ ਅਕਾਊਂਟ 'ਚ, ਉਦੋਂ ਫੜ ਕੇ ਉਹਦੇ ਅਕਾਊਂਟ 'ਚ, ਤੁਹਾਡੇ ਨਾਂ 'ਤੇ ਅਕਾਊਂਟ ਖੋਲ੍ਹ ਕੇ ਝੂਠੇ ਮੋਬਾਈਲ ਨੰਬਰ ਕ੍ਰੀਏਟ ਕਰਕੇ OTP ਉਹਨਾਂ 'ਤੇ ਜਾਣਾ, ਤੁਹਾਡੇ ਕੋਲ ਉਹਦੀ ਪਹੁੰਚ ਹੀ ਹੈ ਨਹੀਂ, ਐਕਸੈਸ ਹੀ ਹੈ ਨਹੀਂ। ਬਹੁਤ ਸਾਰੇ ਏਜੰਟ ਇੰਡੀਆ 'ਚ ਇੱਦਾਂ ਦੇ ਫਰੋਡੂਲੈਂਟ ਐਕਟੀਵਿਟੀਜ਼ 'ਚ ਵੀ ਫੜੇ ਗਏ ਆ, ਪਰ ਉੱਥੇ ਕੋਈ ਰੈਗੂਲੇਸ਼ਨ ਨਹੀਂ, ਕੋਈ ਮਾਪਦੰਡ ਨਹੀਂ, ਕੋਈ ਰੌਲਾ ਰੱਪਾ ਨਹੀਂ, ਉੱਥੇ ਇਹਨਾਂ ਚੀਜ਼ਾਂ ਨੂੰ ਫੜਨਾ ਔਖਾ। ਤੇ ਆਸਟ੍ਰੇਲੀਅਨ ਗਵਰਨਮੈਂਟ ਕਹਿੰਦੀ ਸਾਡੇ ਕੋਲ ਰਿਸੋਰਸਿਸ ਹੈ ਨਹੀਂ ਵੀ ਅਸੀਂ ਉੱਥੇ ਜਾ ਕੇ ਉਹਨਾਂ ਬੈਂਕਾਂ ਦੀ ਪੜਤਾਲ ਕਰ ਸਕੀਏ। ਇਸ ਕਰਕੇ ਆ ਜਿੰਨੇ ਆ ਲੋਨ ਲਾਨ ਹੁੰਦੇ ਆ ਇਹਨਾਂ 'ਚੋਂ ਹੈ ਨਾ ਉਹ ਬਹੁਤ ਵੱਡੀ ਪਰਸੈਂਟੇਜ ਹੋਊਗੀ ਜਿਹੜੀ ਇਹ ਝੂਠ ਸੱਚ ਹੋਊਗਾ ਉਹਦੇ 'ਚ।
0: ਸੋ ਇੰਨਾ ਕੁ ਮਹਿੰਗਾ ਹੁਣ ਕੰਮ ਉਹ ਇੰਨੇ ਕੁ ਜ਼ਿਆਦਾ ਬਜਟ ਸ਼ੋਅ ਕਰਨੇ ਪੈਣੇ, ਫਿਰ ਇਹਦਾ ਮਤਲਬ ਪੋਲੀਟੀਸ਼ੀਅਨ ਹੀ ਆਇਆ ਕਰਨਗੇ, ਬਾਕੀ ਕੀ ਆਉਣਾ ਹੁਣ
1: ਪੈਸੇ ਉਹਨਾਂ ਦੇ ਨੇੜੇ ਹੀ ਆਉਣੇ ਆ, ਉਹਨਾਂ ਕੋਲ
0: ਰੈਗੂਲਰ ਤੇ ਕਾਰੋਬਾਰ ਵੀ ਉਹਨਾਂ ਦੇ ਤੇ ਰੈਗੂਲਰ ਪੈਸਾ ਵੀ ਉਹਨਾਂ ਕੋਲ,
1: ਜਾਂ ਆਪਣੇ ਪਿੰਡਾਂ 'ਚ ਲੱਖ ਕਰੋੜ ਨੂੰ ਕੀਲਾ ਹੋ ਗਿਆ, ਨਾ ਉਹ ਵਿਕਿਆ ਨਾ ਉਹ ਕਿਸੇ ਨੇ ਖਰੀਦਿਆ ਨਾ ਅਕਾਊਂਟ 'ਚ ਪੈਸੇ ਆਏ, ਅਕਾਊਂਟ 'ਚ ਬਣਾ 20,000 ਰੁਪਈਆ ਤੇ ਉਹ ਫਿਰ ਉੱਥੇ ਬੈਠੇ ਬੱਕਰੀ ਜਾਣਾ ਹੈ ਨਾ।
2: ਹੈਗਾ ਤਾਂ ਹੈ ਨਾ। ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au। ਕ੍ਰੀਏਟਿਵ ਇਵੈਂਟਸ ਲੈ ਕੇ ਆ ਰਹੇ ਨੇ ਸਾਲ ਦੀ ਸਭ ਤੋਂ ਇੰਤਜ਼ਾਰ ਕੀਤੀ ਗਈ ਸੰਗੀਤਮਈ ਸ਼ਾਮ, ਹੈਰੀਟੇਜ ਟੂਰ 2026, ਡਾਕਟਰ ਸਤਿੰਦਰ ਸਰਤਾਜ।
6: ਹੋਲਾਵਾ ਇਸ਼ਕ ਦੇ ਅੰਬਰੀ ਉਡਾਰੀਆਂ, ਮੈਨੂੰ ਪਿਆਰ ਦੀਆਂ ਚੜੀਆਂ ਖੁਮਾਰੀਆਂ।
5: 17 May 2026 ਸ਼ਾਮ 6 PM, ਮੈਲਬਨ ਦੀ ਸ਼ਾਨ ਰੋਡ ਲੇਵਰ ਅਰੀਨਾ ਵਿੱਚ। ਸਪੋਂਸਰਸ਼ਿਪ ਦੀ ਇਨਫਾਰਮੇਸ਼ਨ ਲਈ ਕਾਲ ਕਰੋ 0426-809-499। ਫਾਰ ਟਿਕਟਸ ਵਿਜ਼ਿਟ tiktek.com.au। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 0433-280-252 te.
7: Ek prarambhik balyavastha shikshak ya prashikshak ke roop mein aap bachchon ke jeevan ko aakar de sakte hain. Aap apna career bana sakte hain. Apni visheshagyata sanjha kar sakte hain. और विक्टोरिया के बच्चों और परिवारों पर स्थायी प्रभाव डाल सकते हैं अपने करियर को संवारी। अधिक जानकारी के लिए vic.gov.au/kinder पर जाएं। ਵਿਕਟੋਰੀਅਨ ਸਰਕਾਰ ਮੈਲਬਨ ਦੁਆਰਾ ਅਧਿਕ੍ਰਿਤ।
8: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
9: ਟੈਨਸ਼ਨ ਨਿਰੀ ਟੈਨਸ਼ਨ,
10: ਕੀ ਹੋਇਆ?
9: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
10: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
9: ਜਾਂ 90-77-97-33
10: ਜਾਂ ਈਮੇਲ info@vyimmigration.com.au।
9: ਯਾਦ ਰੱਖੋ 9077-9733।
10: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
9: ਹਰ ਕਦਮ ਤੁਹਾਡੇ ਨਾਲ।
7: ਇੱਕ ਪ੍ਰਾਰੰਭਿਕ ਬਾਲਿਆਵਸਥਾ ਸ਼ਿਕਸ਼ਕ ਜਾਂ ਪ੍ਰਸ਼ਿਕਸ਼ਕ ਕੇ ਰੂਪ ਮੇਂ ਆਪ ਬੱਚੋਂ ਕੇ ਜੀਵਨ ਕੋ ਆਕਾਰ ਦੇ ਸਕਤੇ ਹੈਂ। ਆਪ ਆਪਣਾ ਕਰੀਅਰ ਬਣਾ ਸਕਤੇ ਹੈਂ, ਆਪਣੀ ਵਿਸ਼ੇਸ਼ਗਿਆਤਾ ਸਾਂਝਾ ਕਰ ਸਕਤੇ ਹੈਂ ਔਰ ਵਿਕਟੋਰੀਆ ਕੇ ਬੱਚੋਂ ਔਰ ਪਰਿਵਾਰੋਂ ਪਰ ਸਥਾਈ ਪ੍ਰਭਾਵ ਡਾਲ ਸਕਤੇ ਹੈਂ, ਆਪਣੇ ਕਰੀਅਰ ਕੋ ਸੰਵਾਰੀ। ਅਧਿਕ ਜਾਣਕਾਰੀ ਕੇ ਲਿਏ vic.gov.au/kinder ਪਰ ਜਾਏ। विक्टोरियन सरकार मेलबर्न द्वारा अधिकृत
2: की चाहिदा ऑस्ट्रेलिया दा वीजा लोना जा वीजे ले मशवरा चाहिदा मिल जुगा सिद्धे आओ गरेवाल वीजा सॉल्यूशंस ऑस्ट्रेलिया विच हर तरह दिया वीजा लोड़ा ले एक परोसे योगना जो स्टडी वीजा स्किल्ड वीजा एम्प्लॉयर स्पॉन्सर्ड वीजा डामा पेरेंट पार्टनर ते विजिटर वीजे विच डील कर देने हुणे कॉल करो प्रतिंदर गरेवाल नु 0490054596 गरेवाल वीजा सॉल्यूशंस .com.au ते जाओ आओ थोड़ा कोई हल करिए
11: चलदी दा नाम गड्डी आते सुनया ही होना ते तुहाडी गड्डी कोई भी होवे उनु चलाउन ले ऑल मेजर ब्रांड्स दे टायर्स अलॉय व्हील्स ले याद रखो टायर फोर्स जिना को लॉग बुक सर्विसिंग मैकेनिकल रिपेयर्स इंटरेस्ट फ्री रीपेमेंट्स दी सुविधा नाल अवेलेबल ने तुहाडी सेवा विच पिछले 15 सालां तो ऑलवेज वन स्टॉप शॉप टायर फोर्स यूनिट 1 19-25 सोमर्टन रोड कैंपलफील्ड कॉल 03908-6655 और विजिट tireforce.com.au
12: पांडे जी क्या तू साला लक पाए हो यार एक दोस्त के साथ पकड़े गए और दूसरी दोस्त छुड़ाने चली है और ये तीसरी दोस्त ही है ना
13: देखिए प्रजापति पांडे उनकी श्रीमती एंड अदर्स इन पति पत्नी और वो दो 15 मई से आपके नजदीकी थिएटर्स में
14: प्रीत की होया
15: ओ इस बार फिर पीटी च बैंड नहीं आए हुन फिर कोई वीजा नहीं पैना लगदा इंडिया वापस जाना पैना
13: जे तुसी भी इना दीवान थक चुके हो ता हुने कांटेक्ट करो ऑस्ट्रेलिया विच परोसे अते तजुर्बे वाले डिजायर माइग्रेशन वालेया नु इना कोल है एम्प्लॉयर स्पॉन्सर वीजा परमानेंट रेजिडेंसी स्टूडेंट वीजा टीआर पेरेंट्स वीजा अते बाकी सारिया इमिग्रेशन तो रिलेटेड सर्विसेज नंबर लिखो 0441511100 0451511100 Desire migration.
16: Hanji hanji, oye hanji hanji.
17: Hanji radio.
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ
1: ਜੀ ਹੁਣੇ ਹੁਣੇ ਜੁੜੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ 'ਚ ਆਪਾਂ ਮਾਈਗ੍ਰੇਸ਼ਨ ਦੇ ਲਿਹਾਜ਼ ਨਾਲ ਕੁਛ ਕੁ ਗੱਲਾਂ ਕੀਤੀਆਂ ਨੇ ਸਾਨੂੰ ਇੱਕ ਪਲ ਚੈਨ ਨਾ ਆਵੇ ਸੱਜਣਾ ਪੀ ਆਰ ਬਿਨਾਂ ਬੜਿਆਂ ਦਾ ਦਰਦ ਦਿਲ ਆ ਜੇ ਆਪ ਨਹੀਂ ਤਾਂ ਘੱਟੋ ਘੱਟ ਕੋਈ ਜਾਣਕਾਰ ਕੋਈ ਕੋਈ ਭੈਣ ਭਾਈ ਰਿਸ਼ਤੇਦਾਰ ਯਾਰ ਮਿੱਤਰ ਕਿਸੇ ਨਾ ਕਿਸੇ ਦਾ ਔਖਿਆਈ 'ਚੋਂ ਲੰਘਣਾ ਕਿਉਂਕਿ ਜਦ ਤੱਕ ਪੀ ਆਰ ਹੋ ਨਹੀਂ ਜਾਂਦੀ ਰਾਹ ਪੱਧਰਾ ਨਹੀਂ ਹੋ ਜਾਂਦਾ ਸਬਰ ਜਿਹਾ ਆਉਂਦਾ ਵੀ ਨਹੀਂ ਅਤੇ ਇੱਕ ਬੜੀ ਵੱਡੀ ਰੁਕਾਵਟ ਹੁੰਦੀ ਆ ਅਤੇ ਬਹੁਤ ਸਾਰੇ ਲੋਕ ਨੇ ਜਿਹੜੇ ਇਹਨੂੰ ਕਾਮਯਾਬੀ ਦਾ ਇੱਕ ਪੈਮਾਨਾ ਮੰਨਦੇ ਆ ਵੀ ਜਦ ਤੱਕ ਪੀ ਆਰ ਨਹੀਂ ਹੁੰਦੀ ਕੁਛ ਵੀ ਸੰਵਰਦਾ ਨਹੀਂ ਅਤੇ ਉਸ ਲਿਹਾਜ਼ ਨਾਲ ਜਿਹੜਾ ਪਲੈਨਿੰਗ ਲੈਵਲ ਨੇ ਮਾਈਗ੍ਰੇਸ਼ਨ ਦੇ ਅਗਲੇ ਸਾਲ ਦੇ ਉਸ ਦਾ ਸਰਕਾਰ ਨੇ ਸਥਿਰ ਰੱਖੇ ਨੇ 1,85,000 ਦੇ ਕਰੀਬ ਅਤੇ ਉਹਨਾਂ 'ਚੋਂ ਜ਼ਿਆਦਾਤਰ ਔਨ ਸ਼ੋਰ ਜਾਂ ਜਿਹੜੇ ਆਸਟ੍ਰੇਲੀਆ 'ਚ ਆਲਰੇਡੀ ਲੋਕ ਹੈਗੇ ਆ ਉਹਨਾਂ ਨੂੰ ਤਰਜੀਹ ਮਿਲਣੀ ਆ ਅਤੇ ਬਾਕੀ 55,000 ਇਹਨਾਂ ਨੇ ਹਾਈਲੀ ਸਕਿੱਲਡ ਲੋਕ ਨੇ ਜਿਹੜੇ ਉਹ ਬਾਹਰਲੇ ਮੁਲਕਾਂ ਤੋਂ ਸੱਦਣੇ ਆ ਵਿਦੇਸ਼ ਤੋਂ ਸੱਦਣੇ ਆ
0: ਪੱਕੇ ਵੀ ਕਿਉਂ ਵੇਖੋ ਆਪਣੇ ਪੀ ਆਰ ਸੋਰੀ ਕਿਉਂ ਆਪਣੇ ਤਾਂ ਇਸ ਚੀਜ਼ ਨੂੰ ਕਹਿੰਦੇ ਆ ਪੱਕਿਆਂ ਹੋਣਾ ਫਲਾਣਾ ਪੱਕਾ ਹੋ ਗਿਆ
1: ਜਦ ਤੱਕ ਤੇ ਨਾਲ ਬਜਟ ਦਾ ਦੂਜਾ ਆਸਪੈਕਟ ਘਰਾਂ ਨੂੰ ਲੈ ਕੇ ਆ ਜਦ ਤੱਕ ਘਰ ਨਹੀਂ ਲੈਂਦਾ ਬੰਦੇ ਕਹਿੰਦੇ ਜਾੜੇ ਨਹੀਂ ਲੱਗੀ ਤੁਹਾਡੀ ਇਸ ਮੁਲਕ 'ਚ ਇਹ ਦੋ ਚੀਜ਼ਾਂ ਪ੍ਰਵਾਸੀ ਮਨਾਂ ਦੀਆਂ ਜਾਂ ਅਸੀਂ ਛੋਟੇ ਹੁੰਦੇ ਹਾਂ ਤਾਂ ਸਾਡੇ ਜ਼ਿਹਨ 'ਚ ਇੱਕ ਮਹਿਲ ਉਹ ਸਪਨੂਗਾ ਮਤਲਬ ਬੰਦਾ ਹਨਾ ਆਸ਼ੀਆਨਾ ਬਣਾਉਣ ਲਈ ਹਨਾ ਤਰਸਦਾ ਆਪਣੇ ਸਿਰ ਦੀ ਛੱਤ ਹੋਣੀ ਬੜੀ ਜ਼ਰੂਰੀ ਆ ਇੱਦਾਂ ਦੀਆਂ ਆਪਾਂ ਚੀਜ਼ਾਂ ਇੱਦਾਂ ਦੀਆਂ ਗੱਲਾਂ ਬਾਤਾਂ ਫੋਕਲੋਰ 'ਚੋਂ ਜਾਂ ਸਾਡੇ ਬਾਪ ਦਾਦਿਆਂ ਨੇ ਮਾਂ ਬਾਪ ਨੇ ਸਾਨੂੰ ਸਿਖਾਈਆਂ ਜਾਂ ਦੱਸੀਆਂ ਇਸ ਕਰਕੇ ਸਾਡੇ ਲਈ ਉਹ ਇੱਕ ਬਹੁਤ ਵੱਡਾ ਪੈਮਾਨਾ
0: ਬਿਲਕੁਲ
1: ਅਤੇ ਉਸ ਲਿਹਾਜ਼ ਨਾਲ ਜਦ ਆਪਾਂ ਬਜਟ ਦੀ ਗੱਲ ਕਰਦੇ ਹਾਂ ਤਾਂ ਕੈਪੀਟਲ ਜਿਹੜਾ ਗੇਨ ਟੈਸਟ ਆਪਣਾ ਹੈਗਾ ਅਤੇ ਨੈਗੇਟਿਵ ਗੇਅਰਿੰਗ ਆ ਇਹ ਜਿਹੜੇ ਟੈਕਸਿਸ ਨੇ ਉਹ ਇਨਵੈਸਟਰ ਲੈਵਲ 'ਤੇ ਚਲੇ ਜਾਂਦੇ ਆ ਪਰ ਦੂਜੇ ਲੈਵਲ 'ਤੇ ਗੱਲ ਆਉਂਦੀ ਆ ਘਰ ਖਰੀਦਣ ਦੀ ਅਤੇ ਲੋਕ ਜਾਂ ਮਾਹਰ ਕਈ ਕਹਿੰਦੇ ਆ ਵੀ ਸਾਡਾ ਹੱਥ ਤਾਂ ਨਹੀਂ ਪੈਂਦਾ ਜੇ ਇਨਵੈਸਟਰ ਸਾਡਾ ਹੀ ਪੇਸ਼ ਨਹੀਂ ਜਾਣ ਦਿੰਦੇ ਉਸ ਵਜ੍ਹਾ ਕਰਕੇ ਘਰਾਂ ਦੀਆਂ ਕੀਮਤਾਂ ਵਧੀਆਂ ਹੋਈਆਂ ਨੇ ਇਸ ਲਈ ਜਿਹੜਾ ਸਾਡਾ ਟ੍ਰੈਜਰਰ ਆ ਜਿਮ ਚਾਮਰਸ ਉਹਦੇ 'ਤੇ ਬੜਾ ਪ੍ਰੈਸ਼ਰ ਸੀ ਐਂਥਨੀ ਐਲਬਨੀਜ਼ੀ ਪਹਿਲਾਂ ਕਹਿੰਦੇ ਸੀ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਛੇੜਨਾ ਨਹੀਂ ਅਤੇ ਕੋਲੀਸ਼ਨ ਅਤੇ ਵਨ ਨੇਸ਼ਨ ਕਹਿੰਦੇ ਆ ਵੀ ਇਹਨਾਂ ਨੇ ਆਪਣਾ ਵਾਅਦਾ ਖਿਲਾਫੀ ਕੀਤੀ ਆ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀ ਲੋਕਾਂ ਨਾਲ ਤਾਂ ਇਹ ਬ੍ਰੋਕਨ ਪ੍ਰੋਮਿਸ ਆ ਬਈ ਅਸੀਂ ਇਸ ਚੀਜ਼ ਨੂੰ ਹੱਥ ਨਹੀਂ ਲਾਉਂਦੇ ਇਹ ਤੁਸੀਂ ਸਾਡੀ ਜ਼ੁਬਾਨ ਆ ਇੱਦਾਂ ਦੀਆਂ ਗੱਲਾਂ ਉਦੋਂ ਐਂਥਨੀ ਐਲਬਨੀਜ਼ੀ ਉਹਨਾਂ ਨੇ ਕੀਤੀਆਂ ਸੀ ਪਰ ਹੁਣ ਸਰਕਾਰ ਇਹ ਕਹਿ ਰਹੀ ਹੈ ਸਮੇਂ ਦੀ ਲੋੜ ਆ ਅਸੀਂ ਚਾਹੁੰਦੇ ਹਾਂ 75,000 ਬੰਦਾ ਹੋਰ ਐਡ ਹੋਵੇ ਸਿਸਟਮ 'ਚ ਨਵੇਂ ਘਰ ਲੈ ਸਕਣ 'ਚ ਉਹਦੇ ਲਈ ਚਲੋ 6,00,000 ਤੋਂ ਘੱਟ ਦੇ ਘਰ 'ਤੇ ਸਟੈਂਪ ਡਿਊਟੀ ਮਾਫ਼ ਆ ਜੀ ਆਹ ਜੀ ਉਹ ਜੀ ਬਾਕੀ ਜਿਹੜੇ ਨਵੇਂ ਇਨਵੈਸਟਰ ਆ 2027 ਔਨਵਰਡਸ ਜੁਲਾਈ 1 ਤੋਂ ਉਹਨਾਂ ਨੂੰ ਇਹ ਕਿਹਾ ਗਿਆ ਬਈ ਤੁਸੀਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਲੇਮ ਨਹੀਂ ਕਰ ਸਕਦੇ ਕਰੋਗੇ ਤਾਂ ਹੀ ਜੇ ਨਵਾਂ ਬਣਿਆ ਘਰ ਲਓਗੇ ਪਰ ਉਹਦੇ ਫਿਰ ਸਾਈਡ ਇਫੈਕਟ ਫਸਟ ਉਹਦੇ ਸਾਈਡ ਇਫੈਕਟ ਜਿਹੜੇ ਹੈਗੇ ਆ ਉਹ ਹੋਣਗੇ ਫਿਰ ਕਿਰਾਏ ਵਧਣੇ ਸ਼ੁਰੂ ਹੋ ਜਾਣਗੇ ਚੀਨ ਪਹਿਲਾਂ ਹੀ ਮਹਿੰਗਾ ਕਰ ਲਿਆ ਜਾਂ ਜੋ ਵੀ ਆ ਨਾ ਸਿਸਟਮ ਅਤੇ ਉਹ ਕਿਰਾਇਆ ਵਧਾ ਦੂਗਾ ਸੋ ਉਸ ਲਿਹਾਜ਼ ਨਾਲ ਇਹਦੇ 'ਚ ਪਲੱਸ ਮਾਈਨਸ ਕਾਫੀ ਕੁਛ ਆ ਪਰ ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ 'ਚ ਗ੍ਰੇ ਏਰੀਏ 'ਚ ਨੇ ਮਤਲਬ ਇਹ ਨਹੀਂ ਆਪਾਂ ਸਪਸ਼ਟ ਰੂਪ 'ਚ ਕਹਿ ਸਕਦੇ ਵੀ ਇਹਦਾ ਫਾਇਦਾ ਹੋਣਾ ਇਹਦਾ ਨੁਕਸਾਨ ਹੋਣਾ ਉਹ ਸਪੈਕੂਲੇਸ਼ਨਸ ਨੇ ਕੋਈ ਇਕੋਨਮਿਸਟ ਉਹਨੂੰ ਕਿਸੇ ਢੰਗ ਨਾਲ ਵੇਖਦਾ ਦੂਜਾ ਇਕੋਨਮਿਸਟ ਉਹਨੂੰ ਦੂਜੇ ਢੰਗ ਨਾਲ ਵੇਖਦਾ ਅਤੇ ਇਹੀ ਕਾਰਨ ਸੀ ਕਿ ਅਸੀਂ ਸੋਚਿਆ ਕਿ ਉਹਨਾਂ ਕਿਸੇ ਮਾਹਰ ਨਾਲ ਵੀ ਗੱਲ ਕਰੀਏ ਅਤੇ ਡਾਕਟਰ ਵਰਿੰਦਰਜੀਤ ਨੇ ਜਿਹੜੇ ਮਕਵਾਰੀ ਯੂਨੀਵਰਸਿਟੀ 'ਚ ਰਿਸਰਚ ਫੈਲੋ ਨੇ ਹੈਲਥ ਇਕੋਨਮਿਸਟ ਨੇ ਹੈਲਥ ਇਕੋਨਮੀ ਨਾਲ ਜੁੜੀਆਂ ਜਿਹੜੀਆਂ ਚੀਜ਼ਾਂ ਨੇ ਗੱਲਾਂ ਬਾਤਾਂ ਨੇ ਉਸ ਲਿਹਾਜ਼ ਨਾਲ ਉਹ ਆਪਣੀ ਮਾਹਰਾਨਾ ਰਾਏ ਦਿੰਦੇ ਰਹਿੰਦੇ ਆ ਇੱਕ ਤਾਂ ਗੱਲ ਆ ਜਿਹੜੀ ਬਜਟ 'ਚ ਦੇਖਣ ਵਾਲੀ ਆ ਇਹ ਆ ਕਿ ਇਹਦੇ ਵਿੱਚ ਸਰਕਾਰੀ ਹਸਪਤਾਲ ਨੇ ਜਿਹੜੇ ਉਹਨਾਂ ਨੂੰ ਕਿਹਾ ਗਿਆ ਕਿ ਅਸੀਂ ਤੁਹਾਨੂੰ ਵੱਧ ਫੰਡਿੰਗ ਦੇਵਾਂਗੇ ਅਤੇ ਉਸ ਲਿਹਾਜ਼ ਨਾਲ $8.6 billion ਰਾਖਵੇਂ ਰੱਖੇ ਗਏ ਆ ਸਰਕਾਰੀ ਹਸਪਤਾਲਾਂ ਨੂੰ ਬਿਹਤਰ ਕਰਨ ਲਈ 25 billion ਦੀ ਐਡੀਸ਼ਨਲ ਇਨਵੈਸਟਮੈਂਟ ਆ ਪਬਲਿਕ ਹੋਸਪਿਟਲਸ ਲਈ ਰੋਡ ਅਤੇ ਰੇਲ ਲਈ 8.6 billion ਦੀ ਆ ਬਾਕੀ ਚੀਪਰ ਮੈਡੀਸਿਨਸ ਦੀ ਗੱਲ ਆ ਜਿਹੜੀਆਂ ਲਾਈਫ ਸੇਵਿੰਗ ਮੈਡੀਸਿਨਸ ਨੇ ਜਿਵੇਂ ਕੈਂਸਰ ਹੋ ਗਿਆ ਜਾਂ ਕਰੋਨਿਕ ਕਿਡਨੀ ਡਿਜ਼ੀਜ਼ ਹੋ ਗਈ ਆ ਉਹਦੇ ਲਈ ਵੀ ਉਹ ਦਵਾਈਆਂ ਨੂੰ ਸਸਤੀਆਂ ਕਰਨ ਲਈ ਜਿਹੜਾ ਇਹਨਾਂ ਦੀ ਫਾਰਮਾਸੂਟੀਕਲ ਬੈਨੀਫਿਟ ਸਕੀਮ ਆ ਜਿਹਨੂੰ PBS ਕਹਿੰਦੇ ਆ ਉਹਦੇ ਤਹਿਤ ਵੀ ਕੁਛ ਕੁ ਮਿਲੀਅਨਸ ਰਾਖਵੇਂ ਰੱਖੇ ਗਏ ਆ ਤਾਂ ਕਿ ਲੋਕਾਂ 'ਤੇ ਪ੍ਰੈਸ਼ਰ ਨਾ ਪਵੇ ਇੱਕ ਤਾਂ ਬੰਦਾ ਪਹਿਲਾਂ ਹੀ ਤੰਗ ਆ ਅਤੇ ਉੱਤੋਂ ਦੀ ਉਹਦਾ ਇੱਦਾਂ ਨੁਕਸਾਨ ਹੋ ਜਾਂਦਾ ਕਿਉਂਕਿ ਜਿਹੜੀ ਦਵਾਈ ਨੇ ਉਹਦੀ ਜਾਨ ਬਚਾਉਣੀ ਉਹ ਮਹਿੰਗੀ ਹੋ ਇੰਨੀ ਆ ਵੀ ਉਹਦੀ ਰੇਂਜ 'ਚ ਨਹੀਂ ਆਉਂਦੀ ਸੋ ਉਸ ਲਿਹਾਜ਼ ਨਾਲ ਬਜਟ ਦੀਆਂ ਕੁਛ ਚੰਗੀਆਂ ਚੀਜ਼ਾਂ ਵੀ ਨੇ ਟੈਕਸ ਕੱਟਸ ਨੇ ਆਸਟ੍ਰੇਲੀਅਨ ਕਾਮਿਆਂ ਲਈ $250 ਦੀ ਕਹਿੰਦੇ ਆ ਵੀ ਰਿਲੀਫ ਮਿਲੂਗੀ ਹਰੇਕ ਬੰਦੇ ਨੂੰ ਅਤੇ ਇਹਦੇ ਤੋਂ ਇਲਾਵਾ ਹਾਊਸਿੰਗ ਇਨਫਰਾਸਟ੍ਰਕਚਰ 65,000 ਨਵੇਂ ਘਰ ਬਣਾਉਣ ਲਈ ਬਿਲੀਅਨਜ਼ ਰਾਖਵੇਂ ਰੱਖੇ ਗਏ ਆ ਨਵੇਂ ਹੋਮ ਓਨਰਸ ਨੂੰ ਕਿੱਦਾਂ ਵਿੱਚ ਐਡ ਕਰਨਾ ਰੈੱਡ ਟੇਪ ਨੂੰ ਕਿੱਦਾਂ ਕੱਟਣਾ ਰੈਗੂਲੇਟਰੀ ਬਰਡਨ ਅਪਰੂਵਲਾਂ ਹੀ ਨਹੀਂ ਮਿਲਦੀਆਂ ਹੁਣ $10 billion ਉਹ ਅਲੱਗ ਤੋਂ ਰਾਖਵਾਂ ਰੱਖਿਆ ਸੋ ਬਹੁਤ ਸਾਰੇ ਇੱਦਾਂ ਦੇ ਮੈਜਰਸ ਨੇ ਪਰ ਨਾਲੋਂ ਨਾਲ ਅਸੀਂ ਹੁਣ ਗੱਲ ਮੋੜ ਕੇ ਲਿਆਉਂਦੇ ਹਾਂ ਰਿਸਰਚ ਫੈਲੋ ਡਾਕਟਰ ਵਰਿੰਦਰਜੀਤ ਅਤੇ ਉਹ ਸੈਂਟਰ ਫੋਰ ਹੈਲਥ ਇਕੋਨਮੀ 'ਚ ਮਕਵਾਰੀ ਯੂਨੀਵਰਸਿਟੀ ਸਿਡਨੀ 'ਚ ਰਿਸਰਚ ਫੈਲੋ ਨੇ ਹਾਂਜੀ ਵਰਿੰਦਰ ਸਾਡੀ ਆਵਾਜ਼ ਸੁਣ ਸਕਦੇ ਹੋ ਤੁਸੀਂ
14: ਹਾਂਜੀ ਸਤਿ ਸ਼੍ਰੀ ਅਕਾਲ ਪ੍ਰੀਤਿੰਦਰ
1: ਹਾਂਜੀ ਸਤਿ ਸ਼੍ਰੀ ਅਕਾਲ ਅਤੇ ਬਜਟ 'ਤੇ ਕੱਲ੍ਹ ਤੋਂ ਹੀ ਕਾਫੀ ਸਾਰਾ ਅਨੈਲਿਸਿਸ ਚੱਲ ਰਿਹਾ ਵੱਖੋ ਵੱਖਰੀਆਂ ਰਾਵਾਂ ਨੇ ਲੇਬਰ ਪਾਰਟੀ ਦੇ ਜਿਹੜੇ ਹੱਕ 'ਚ ਲੋਕ ਨੇ ਉਹ ਹੋਰ ਕਿਸਮ ਨਾਲ ਆਪਣੀ ਪ੍ਰਤੀਕਿਰਿਆ ਦੇ ਰਹੇ ਆ ਕੋਲੀਸ਼ਨ ਅਤੇ ਵਨ ਨੇਸ਼ਨ ਜਿਹਨੂੰ ਪੋਲੀਟੀਕਲ ਲੈਵਲ 'ਤੇ ਦੇਖਣਾ ਹੋਵੇ ਉਹਨਾਂ ਦਾ ਚਲੋ ਹੈ ਹੀ ਵਿਰੋਧੀ ਧਿਰ ਅਤੇ ਉਹਨਾਂ ਵੱਲੋਂ ਵਿਰੋਧ ਪ੍ਰਗਟਾਏ ਗਏ ਆ ਸੋਸ਼ਲ ਮੀਡੀਆ 'ਤੇ ਵੀ ਬਹੁਤ ਸਾਰੀ ਕਮੈਂਟਰੀ ਹੋ ਰਹੀ ਆ ਅਤੇ ਅਸੀਂ ਤੁਹਾਡੇ ਤੋਂ ਥੋੜ੍ਹਾ ਜਿਹਾ ਜਾਣਨਾ ਚਾਹੁੰਦੇ ਹਾਂ ਵੀ ਜੇ ਆਪਾਂ ਇਹਦੇ 'ਚ ਵਿਨਰਸ ਐਂਡ ਲੂਜ਼ਰਸ ਦੇਖਣੇ ਹੋਣ ਤਾਂ ਸਭ ਤੋਂ ਵੱਡੇ ਆਸਪੈਕਟ ਕਿਹੜੇ ਨੇ ਜਿਨ੍ਹਾਂ 'ਤੇ ਆਮ ਲੋਕਾਂ ਦਾ ਇਸ ਵੇਲੇ ਧਿਆਨ ਜਾ ਰਿਹਾ
14: ਹਾਂਜੀ ਇਸ ਬਜਟ ਨੂੰ ਕਿਹਾ ਜਾ ਰਿਹਾ ਫਰੋਮ ਬੂਮਰਸ ਟੂ ਜ਼ੂਮਰਸ ਹਨਾ ਵੀ ਜਿਹੜੀਆਂ ਪਹਿਲੇ ਜਿਹੜੇ ਬੇਬੀ ਬੂਮਰਸ ਹੈ ਜਿਵੇਂ ਕਿ ਬਹੁਤੇ ਲੋਕਾਂ ਨੂੰ ਪਤਾ ਹੋਣਾ ਪੀਪਲ ਹੂ ਵਰ ਬੋਰਨ ਆਫਟਰ ਵਰਲਡ ਵਾਰ ਟੂ ਹਨਾ 1946 ਟੂ 1964 ਤੱਕ ਦੇ ਜਿਨ੍ਹਾਂ ਕੋਲੇ ਆਸਟ੍ਰੇਲੀਆ 'ਚ ਇਸ ਵੇਲੇ ਸਾਰਿਆਂ ਨਾਲੋਂ ਵੱਧ ਵੱਧ ਵੈਲਥ ਹੈ 2.9 million ਔਨ ਐਵਰੇਜ ਹਨਾ ਤੇ ਜਿਹੜੇ ਜ਼ੂਮਰਸ ਨੇ ਜਿਨ੍ਹਾਂ ਨੂੰ ਜੈਨ ਜ਼ੀ ਕਹਿ ਦਿੰਦੇ ਆਪਾਂ 97 ਤੋਂ 2012 ਤੱਕ ਬੋਰਨ ਬੇਸਿਕਲੀ ਜਿਹੜੇ ਅੰਡਰ 45 ਤੋਂ ਪਿੱਛੇ ਪਿੱਛੇ ਲੋਕ ਨੇ ਨਾ ਉਹਨਾਂ ਦੇ ਲਈ ਤਾਂ ਕਿਹਾ ਜਾ ਰਿਹਾ ਵੀ ਇਹ ਬਜਟ ਜ਼ਿਆਦਾ ਵਿਨਰ ਆ ਜਿਹਨੂੰ ਲੋ ਸੋਸ਼ੀਓ ਇਕਨੋਮਿਕ ਡੈਮੋਗ੍ਰਾਫਿਕ ਆ ਜਿਹੜਾ ਤੇ ਜਿਹੜੇ ਲੋਕ ਕਿਹਾ ਜਾ ਰਿਹਾ ਵੀ ਜਿਹਨਾਂ ਕੋਲੇ ਵੈਲਥ ਜ਼ਿਆਦਾ ਸੀ ਵੈਲਥ ਅਕਿਊਮੂਲੇਸ਼ਨ ਜਿਹਨਾਂ ਕੋਲੇ ਚਾਰ ਪੈਸੇ ਹੈਗੇ ਸੀਗੇ ਉਹਨਾਂ ਲਈ ਇਹ ਨੈਗੇਟਿਵਲੀ ਇੰਪੈਕਟ ਕਰਨਗੀਆਂ ਕੁਛ ਪੋਲਿਸੀਜ਼ ਜਿਹੜੀ ਓਵਰਆਲ ਫੀਲ ਇਹ ਹੋ ਰਹੀ ਹੈ ਇਹਦੇ ਵਿੱਚ ਹਨਾ ਉਹਦੇ ਵਿੱਚ ਕਾਫੀ ਤੁਸੀਂ ਆਲਰੇਡੀ ਮੇਰੇ ਖਿਆਲ ਪ੍ਰੋਗਰਾਮ ਤੇ ਕਮੈਂਟਰੀ ਕੀਤੀ ਵੀ ਹੋਣੀ ਕਾਫੀ ਵੀ ਸਾਰਿਆਂ ਨਾਲੋਂ ਵੱਧ ਜਿਹੜਾ ਰੌਲਾ ਇਸ ਵੇਲੇ ਪਿਆ ਹੋਇਆ ਜਿਹਦੇ ਤੋਂ ਮੇਰੇ ਖਿਆਲ ਕਾਫੀ ਲੋਕ ਹੈ ਨਾ ਉਹਨੂੰ ਲੈ ਕੇ ਕੰਸਰਨ ਨੇ ਉਹਦੇ ਵਿੱਚ ਤਾਂ ਕੈਪੀਟਲ ਗੇਨ ਟੈਕਸ ਹੋ ਗਿਆ ਇੱਕ ਤਾਂ ਤੇ ਦੂਜਾ ਹੋ ਗਿਆ ਉਹਦੇ ਵਿੱਚ ਤੁਹਾਡਾ ਨੈਗੇਟਿਵ ਗੇਅਰਿੰਗ ਹੈ ਨਾ ਨੈਗੇਟਿਵ ਗੇਅਰਿੰਗ ਰਾਤ ਤੋਂ ਕੱਲ ਤੋਂ ਹੀ ਬੰਦ ਕਰਤੀ ਸੀ ਉਹਨਾਂ ਨੇ ਜਿਹੜੀਆਂ ਐਗਜ਼ਿਸਟਿੰਗ ਪ੍ਰੋਪਰਟੀਜ਼ ਹੈ ਤੇ ਦੂਜਾ ਜਿਹੜੀ ਟਰਸਟੀ ਡਿਸਕ੍ਰੈਸ਼ਨਰੀ ਟਰਸਟ ਜਾਂ ਜਿਹਨਾਂ ਨੂੰ ਫੈਮਿਲੀ ਟਰਸਟ ਵੀ ਕਿਹਾ ਜਾਂਦਾ ਉਹਨਾਂ ਤੇ ਇਹਦਾ ਇੰਪੈਕਟ ਹੈਗਾ ਉਹਦਾ ਰੌਲਾ ਪਿਆ ਹੋਇਆ ਹੈ ਨਾ ਇਹਨਾਂ ਚੀਜ਼ਾਂ ਦਾ
1: ਪਰ ਵਰਿੰਦਰ ਮੋਟਾ ਜਿਹਾ ਹਿਸਾਬ ਦੇਖੀਏ ਜੇ ਆਪਾਂ ਓਵਰਆਲ ਪਿਕਚਰ ਵੱਡੀ ਪਿਕਚਰ ਦੇਖੀਏ ਆਪਾਂ ਕਹਿੰਦੇ ਆ ਜਿਹੜੇ ਬਾਹਰਲੇ ਮੁਲਕ ਨੇ ਵਿਦੇਸ਼ ਆ ਜਾਂ ਜਿਹੜੇ ਡਿਵੈਲਪਡ ਕੰਟਰੀਜ਼ ਨੇ ਉੱਥੇ ਆਪਾਂ ਕਹਿੰਦੇ ਹਾਂ ਵੀ ਅਮੀਰ ਗਰੀਬ ਦਾ ਪਾੜਾ ਘੱਟ ਆ ਪਰ ਪਿਛਲੇ ਕੁਛ ਸਾਲਾਂ ਤੋਂ ਆਪਾਂ ਦੇਖ ਰਹੇ ਹਾਂ ਵੀ ਉਹ ਪਾੜਾ ਇੱਥੇ ਵੀ ਬਹੁਤ ਜ਼ਿਆਦਾ ਵੱਧ ਗਿਆ ਅਮੀਰ ਹੋਰ ਅਮੀਰ ਹੋ ਰਿਹਾ, ਗਰੀਬ ਹੋਰ ਗਰੀਬ ਹੋ ਰਿਹਾ, ਗਰੀਬ ਦਾ ਹੱਥ ਨਹੀਂ ਪੈ ਰਿਹਾ ਘਰ ਲੈਣ 'ਤੇ, ਅਮੀਰ ਕੋਲ ਚਾਰ ਚਾਰ ਪੰਜ ਪੰਜ ਘਰ ਨੇ, ਇਨਵੈਸਟਮੈਂਟ ਪ੍ਰੋਪਰਟੀਆਂ ਨੇ। ਤੁਹਾਨੂੰ ਲੱਗਦਾ ਨਹੀਂ ਵੀ ਸਰਕਾਰ ਵੱਲੋਂ ਜੇ ਆਪਾਂ ਉਈ ਮੋਟਾ ਜਿਹਾ ਅੰਦਾਜ਼ਾ ਲਾਈਏ ਕਿਸੇ ਪਾਸੇ ਵੱਲ ਨਾ ਹੋ ਕੇ, ਵੀ ਇਹ ਇੱਕ ਚੰਗਾ ਕਦਮ ਆ ਵੀ ਸਾਰਿਆਂ ਨੂੰ ਵੈਲਥ ਦੇ ਲੈਵਲ 'ਤੇ ਘੱਟੋ ਘੱਟ ਅਮੀਰ 'ਤੇ ਵੱਧ ਟੈਕਸ ਲਾਇਆ ਜਾਵੇ, ਗਰੀਬ ਨੂੰ ਥੋੜ੍ਹਾ ਜਿਹਾ ਹੌਂਸਲਾ ਜਿਹਾ ਤਾਂ ਹੋਵੇ ਕਿਸੇ ਢੰਗ ਨਾਲ, ਵੀ ਮੈਂ ਅਮੀਰ ਨਹੀਂ ਹੋ ਸਕਦਾ, ਘੱਟੋ ਘੱਟ ਅਮੀਰ ਤਾਂ ਗਰੀਬ ਹੋ ਰਿਹਾ ਥੋੜ੍ਹਾ ਬਹੁਤ।
14: ਹਾਂਜੀ ਹਾਂਜੀ, ਕੋਈ ਸ਼ੱਕ ਨਹੀਂ। ਐਕਚੁਅਲੀ ਇਕੁਇਟੀ ਦੇ ਐਂਗਲ ਤੋਂ ਗੱਲ ਕਰੀਏ, ਮਤਲਬ ਇਕੁਆਲਿਟੀ ਸਮਾਨਤਾ ਦੇ ਐਂਗਲ ਤੋਂ ਗੱਲ ਕਰੀਏ, ਤਾਂ ਇਹ ਬਜਟ ਮੇਰੇ ਖਿਆਲ ਨਾਲ ਤਾਂ ਇਹ ਇਟਸ ਅ ਵਿਨਰ ਉਸ ਤਰੀਕੇ ਨਾਲ ਦੇਖਿਆ ਜਾਏ। ਸਰਕਾਰ ਨੇ ਬੜੀ ਬਰੇਵਲੀ ਏਦਾਂ ਦੀਆਂ ਪਾਲਿਸੀਜ਼ ਨੂੰ ਹੱਥ ਪਾਇਆ ਜਿੱਦਾਂ ਕਹਿੰਦੇ ਕੰਡੇ ਵਾਲੀ ਤਾਰ ਨੂੰ ਹੱਥ ਪਾਉਣ ਵਾਲੀ ਗੱਲ ਸੀ
1: ਜੀ।
14: ਤੇ ਬਹੁਤ ਦੇਰ ਤੋਂ ਇਹ ਜਿਹੜੇ ਰਿਫੋਰਮ ਸੀਗੇ ਡਿਊ ਸੀ, ਪਰ ਕਿਉਂਕਿ ਇਹ ਇੰਨਾ ਜ਼ਿਆਦਾ ਸੈਂਸਿਟਿਵ ਟੌਪਿਕ ਹੈ ਇਲੈਕਟੋਰਲੀ ਸਪੀਕਿੰਗ, ਹੈ ਨਾ, ਵੋਟਾਂ ਦੇ ਹਿਸਾਬ ਨਾਲ ਦੇਖੀਏ ਤਾਂ ਕਿਸੇ ਦੀ ਹਿੰਮਤ ਨਹੀਂ ਸੀ, ਸਰਕਾਰ ਨੇ ਇਹਨੂੰ ਹੱਥ ਪਾਇਆ। ਤੇ ਕੋਈ ਸ਼ੱਕ ਨਹੀਂ ਜਿਹੜੇ ਮੈਜਰਸ ਸਰਕਾਰ ਦੁਆਰਾ ਪ੍ਰਪੋਜ਼ ਕੀਤੇ ਗਏ ਨੇ, ਇਹਨਾਂ ਨੇ ਜਿਹੜਾ ਅਮੀਰ ਤੇ ਗਰੀਬ ਦਾ ਪਾੜਾ ਜਿਹੜਾ ਵੱਧ ਰਿਹਾ ਸੀ, ਖਾਸ ਤੌਰ ਤੇ COVID-19 ਪੈਂਡੈਮਿਕ ਤੋਂ ਬਾਅਦ ਜਿਹੜਾ ਵਧਿਆ ਹੈਗਾ, ਤੇ ਹੁਣ ਜਿਹੜੀਆਂ ਆਹ ਗਲੋਬਲ ਐਨਰਜੀ ਸ਼ੌਕ ਆਇਆ ਹੈ ਨਾ, ਆਹ ਤੇਲ ਦਾ ਕ੍ਰਾਈਸਿਸ ਆਇਆ ਹੈਗਾ, ਤੇ ਯੂਕਰੇਨ ਦੀ ਲੜਾਈ ਹੋਈ, ਉਸ ਤੋਂ ਬਾਅਦ ਜਿਹੜੇ ਮਸਲੇ ਪੈਦਾ ਹੋਏ, ਸੋ ਉਹਨਾਂ ਤੋਂ ਬਾਅਦ ਜਿਹੜਾ ਇਹ ਗੈਪ ਜ਼ਿਆਦਾ ਇਹ ਪਾੜਾ ਵੱਧਦਾ ਗਿਆ ਸੀ ਤੇ ਹੁਣ ਵੱਧ ਰਿਹਾ ਸੀ, ਤੇ ਹੁਣ ਇਹਨੂੰ ਮਤਲਬ ਕਹਿੰਦੇ ਆ ਵੀ ਹੁਣ ਨਕੇਲ ਪਾਉਣ ਦਾ, ਇਹਨੂੰ ਵੀ ਨੱਥ ਪਾਉਣੀ ਸੀਗੀ, ਤੇ ਉਹ ਮੇਰੇ ਖਿਆਲ ਇਹ ਕੋਸ਼ਿਸ਼ ਕੀਤੀ ਗਈ ਹੈ। ਇਹਦੇ ਬਾਰੇ ਆਪਾਂ ਹੋਰ ਗੱਲ ਵੀ ਕਰ ਸਕਦੇ ਹਾਂ।
1: ਤੇ ਹਾਈ ਇਨਕਮ ਫੈਮਿਲੀਜ਼ ਨੇ ਜਿਹੜੀਆਂ, ਉਹਨਾਂ ਤੇ 30% ਦੀ ਟੈਕਸ ਰੇਟ ਦੀ ਗੱਲ ਆ, ਜਿਹੜੀ ਆ ਡਿਸਕ੍ਰੀਸ਼ਨਰੀ ਟਰੱਸਟ ਨੇ। ਕਈ ਵਾਰ ਕੀ ਕੀਤਾ ਜਾਂਦਾ ਵੀ ਆਮਦਨ ਵੱਧ ਹੁੰਦੀ ਆ ਤਾਂ ਉਹ ਟਰੱਸਟ ਬਣਾ ਕੇ 8-10-20 ਬੰਦਿਆਂ 'ਚ, ਪਰਿਵਾਰ ਦੇ ਸਾਰਿਆਂ 'ਚ ਵੰਡ ਕੇ ਪਾ ਦਿੱਤੀ ਜਾਂਦੀ ਆ, ਪਰ ਹੁਣ ਉਹਨਾਂ 'ਤੇ ਵੀ ਟੈਕਸ ਦਾ ਇਹ ਸ਼ਿਕੰਜਾ ਕਸਿਆ ਜਾਣਾ। ਅਤੇ ਕੌਮ ਬੈਂਕ ਦਾ ਅਨੈਲਿਸਿਸ ਇਹ ਕਹਿੰਦਾ ਵੀ ਇਹਦੇ ਨਾਲ ਸਰਕਾਰ ਨੂੰ ਘੱਟੋ ਘੱਟ ਅਗਲੇ 4 ਸਾਲਾਂ 'ਚ $4-5 billion ਬਚ ਸਕਦਾ। ਪਰ ਨਾਲ ਦੂਜੇ ਪਾਸੇ ਕਿਸੇ ਪਾਸਿਓਂ ਜੇ ਸਰਕਾਰ ਦੀ ਆਮਦਨ ਹੁੰਦੀ ਆ, ਕਿਸੇ ਪਾਸਿਓਂ ਕਟੌਤੀ ਆ, ਕਿਸੇ ਪਾਸਿਓਂ ਵਾਧਾ, ਉੱਥੇ ਟੈਕਸਪੇਅਰ ਨੂੰ ਰਿਲੀਫ ਦੇਣ ਦੀ ਗੱਲ ਵੀ ਆਉਂਦੀ ਆ। ਇੱਕ ਵੱਡਾ ਜਿਹੜਾ ਆਸਪੈਕਟ ਆ ਉਹ NDIS ਦੀ ਗੱਲ ਵੀ ਕੀਤੀ ਜਾ ਰਹੀ ਹੈ, ਜਿਹੜੀ ਡਿਸੇਬਿਲਿਟੀ ਸਕੀਮ ਆ ਸਰਕਾਰ ਦੀ। ਅਤੇ ਕਹਿੰਦੇ ਆ ਵੀ $36-37 billion ਦੇ ਕਰੀਬ ਸਰਕਾਰ ਵੱਲੋਂ ਬਚਾਇਆ ਜਾਣਾ। ਪਰ ਉਹਦੇ 'ਚ ਇਹ ਵੀ ਨਾਲ ਗੱਲ ਆ ਕਿ ਬਹੁਤ ਸਾਰੇ ਲੋੜਵੰਦ ਇਹਨਾਂ ਦੀਆਂ ਸੇਵਾਵਾਂ ਤੋਂ ਫਿਰ ਵਾਂਝੇ ਰਹਿਣਗੇ, ਪਰ ਫਰੌਡਸ ਨੂੰ ਵੀ ਘਟਾਇਆ ਜਾਣਾ। ਉਸ ਨੂੰ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ?
14: ਜੀ ਜੀ ਬਿਲਕੁਲ ਨਹੀਂ, ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਜਿਹੜੇ ਟਰੱਸਟ ਹੈ ਇਹ 8,40,000 ਫੈਮਿਲੀ ਟਰੱਸਟ, ਮੈਨੂੰ ਨਹੀਂ ਲੱਗਦਾ ਉਹਨਾਂ ਲਈ ਕੋਈ ਅਥਰੂ ਬਹਾਊਗਾ, ਹੈ ਨਾ
1: ਜੀ।
14: ਉਹ ਤਾਂ ਹੋਣਾ ਚਾਹੀਦਾ ਸੀਗਾ, ਵਧੀਆ ਹੀ ਹੋਇਆ, ਮੈਂ ਤਾਂ ਓਪਨਲੀ ਕਹੂੰਗਾ ਇਸ ਗੱਲ ਬਾਰੇ। ਇਟ ਵਾਜ਼ ਲੌਂਗ ਓਵਰਡਿਊ। ਉਹ ਇੱਕ ਜਿਹਨੂੰ ਕਹਿੰਦੇ ਟੈਕਸ ਸਿਸਟਮ ਦੇ ਵਿੱਚ ਰੌਟ ਸੀ, ਹੈ ਨਾ, ਉਹ ਇੱਕ ਮਤਲਬ ਉਹਦਾ ਫਾਇਦਾ ਚੱਕਿਆ ਜਾ ਰਿਹਾ ਸੀ ਉਸ ਲੂਪ ਹੋਲ ਦਾ। ਸੋ ਇਹ ਚੰਗੀ ਗੱਲ ਹੈ, ਜਿਹੜਾ ਇਹ ਹੋਇਆ ਹੋਣਾ ਵੀ ਚਾਹੀਦਾ।
1: ਵੱਡੇ ਕਾਰਪੋਰੇਟ ਘਰਾਣੇ ਆ, ਹੁਣ ਉਹਨਾਂ ਦੇ ਟਰੱਸਟ ਬਣਾਏ ਹੋਣ ਤੇ, ਹੈ ਨਾ, ਉਹਨਾਂ ਕੋਲ ਬਿਲੀਅਨਸ ਦੀ ਵੈਲਥ ਆ, ਤੇ ਉਹਨੂੰ ਵੰਡ ਕੇ ਇਸ ਲਈ ਪਾਇਆ ਜਾਣਾ ਬਈ ਟੈਕਸ ਤੋਂ ਬਚ ਜਾਈਏ, ਕਿਵੇਂ ਨਾ ਕਿਵੇਂ ਅਕਾਊਂਟੈਂਟ ਨੂੰ ਮੈਨੇਜ ਕਰਨ ਲਈ ਤਾਂ ਅਕਾਊਂਟੈਂਟ ਰੱਖੇ ਹੋਏ ਆ।
14: ਨਾਟ ਫੀਲਿੰਗ ਸੋਰੀ ਫਾਰ ਦੈਮ ਪ੍ਰੀਤਿੰਦਰ ਜੀ, ਇੱਕ ਬਿਲਕੁਲ ਵੀ ਨਾਟ ਫੀਲਿੰਗ ਸੋਰੀ ਫਾਰ ਦੈਮ ਐਟ ਆਲ। ਤੇ ਦੂਜੀ ਗੱਲ ਜਿਹੜੀ NDIS ਦੀ ਤੁਸੀਂ ਕੀਤੀ, ਹੈ ਨਾ, 36.2 billion ਓਵਰ ਦ ਨੈਕਸਟ 4 years 2030 ਤੱਕ ਜਿਹੜਾ ਇਹਦੇ ਵਿੱਚ ਕੱਟ ਹੈ। ਦੇਖੋ NDIS ਤੇ ਤਾਂ ਤੁਸੀਂ ਪਹਿਲਾਂ ਵੀ ਮੇਰਾ ਖਿਆਲ ਕਾਫੀ ਕਵਰੇਜ ਹੋਈ, ਪਿੱਛੇ ਜੇ ਬਹੁਤ ਜ਼ਿਆਦਾ ਰੌਲਾ ਪਿਆ ਇਹਦਾ, ਹੈ ਨਾ, ਕਿੱਦਾਂ 50 billion ਇਹਦਾ ਐਕਸਪੈਂਸ ਇੱਕ ਸਾਲ 'ਚ ਪਹੁੰਚ ਗਿਆ, ਤੇ ਵਾਈਟ ਐਲੀਫੈਂਟ ਇੱਕ ਚਿੱਟਾ ਹਾਥੀ ਬਣਦਾ ਜਾ ਰਿਹਾ। ਹੁਣ ਪਿਛਲੇ ਸਾਲ ਪ੍ਰੀਤਿੰਦਰ ਜੀ 12 billion ਐਂਟਰਟੇਨਮੈਂਟ ਬਿੱਲ ਸੀ NDIS ਦਾ। ਐਂਟਰਟੇਨਮੈਂਟ ਬਿੱਲ ਮਤਲਬ ਜਿਹੜੀਆਂ ਤੁਸੀਂ ਵਾਕਸ ਤੇ ਲੈ ਕੇ ਜਾਂਦੇ ਹੋ ਉਹਨਾਂ ਨੂੰ, ਮੂਵੀਜ਼ ਤੇ ਲੈ ਕੇ ਜਾਂਦੇ, ਹੇਅਰ ਕੱਟਸ ਤੇ ਲੈ ਕੇ ਜਾਂਦੇ, ਕੈਫੇ ਵਿਜ਼ਿਟਸ ਹੁੰਦੀਆਂ, ਕੱਲੀਆਂ ਉਹ ਜਿਹੜੀ ਉਹਨਾਂ ਦਾ ਬਿੱਲ ਸੀਗਾ ਨਾ ਜੀ, ਉਹ 12 billion ਸੀਗਾ ਕੱਲ ਪਿਛਲੇ ਸਾਲ। ਤੇ ਤੁਸੀਂ ਹੁਣ ਮੈਨੂੰ ਜਦੋਂ ਇਹ ਗੱਲਾਂ ਤੁਸੀਂ ਦੇਖਦੇ ਹੋ ਤਾਂ ਤੁਸੀਂ ਹਾਊ ਡੂ ਯੂ ਜਸਟੀਫਾਈ, ਜਿੱਦਾਂ ਉਹ ਪੰਜਾਬ ਦੇ ਵਿੱਚ ਕਹਿੰਦੇ ਹੁੰਦੇ ਸੀ ਵੀ ਉਹ ਕਿਸੇ ਦੇ ਟੈਕਸ ਵਾਲਿਆਂ ਨੇ ਛਾਪਾ ਮਾਰਿਆ ਤਾਂ ਉਹਨਾਂ ਨੇ 500,000 ਕੁੱਤੇ ਨੂੰ ਜਲੇਬੀਆਂ ਖਵਾਉਣ ਤੇ ਪਾਇਆ ਹੋਇਆ ਸੀ। ਮਤਲਬ ਹੁਣ ਕੁੱਤਿਆਂ ਨੂੰ ਜਲੇਬੀਆਂ ਖਵਾਉਣ ਦਾ ਕਿਹੜਾ 500,000 ਪਾਤਾ, ਉਹਨਾਂ ਨੇ ਫੜ ਲਿਆ, ਹੈ ਨਾ, ਤੇ ਉਹ ਕਹਿੰਦੇ ਸਾਨੂੰ ਪੈਸੇ ਦਿਓ, 10,00,000 ਚ ਗੱਲ ਨਿਬੇੜੀ। ਤੇ ਉਹ ਮੁਨੀਮ ਨੂੰ ਕਹਿੰਦਾ ਜਿਹਦੇ ਤੇ ਰੇਡ ਪਈ ਸੀ, ਕਹਿੰਦਾ ਜੀ ਕਾਹਦੇ ਤੇ ਪਾਵਾਂ, ਕਹਿੰਦਾ ਵੀ ਇਹ ਵੀ ਜਲੇਬੀਆਂ ਚ ਹੀ ਪਾ ਦੇ। ਮਤਲਬ ਗੱਲ
1: ਡਾਂਗਾਂ ਤੇ ਗਾਜ ਹੁੰਦਾ ਕਈ ਵਾਰ, ਤੇ ਵੈਸੇ ਚਲੋ ਲੋੜਾਂ ਵੀ ਹੋਣਗੀਆਂ, ਆਪਾਂ ਉਹਨਾਂ ਲਈ ਫੀਲ ਵੀ ਕਰਦੇ ਆ ਵੀ ਚਲੋ ਉਹ ਲੋਕ,
14: ਕੁਛ ਬੰਦਿਆਂ ਤੇ ਇਹਦਾ ਅਸਰ ਪਊਗਾ ਵੀ। ਦੇਖੋ ਸਰਕਾਰ ਨੇ ਕੋਸ਼ਿਸ਼ ਕੀਤੀ, ਦੇਖੋ ਇਹ ਕੁਛ ਤਾਂ ਕਰਨਾ, ਆਟੇ ਨਾਲ ਘੁਣ ਪਿਸਦਾ ਆ, ਤੇ ਹੌਲੀ ਹੌਲੀ ਆਪਾਂ ਨੂੰ ਪਤਾ ਲੱਗੂਗਾ ਵੀ ਇਹਦਾ ਜਿਹੜਾ ਇੰਪੈਕਟ ਹੈ। ਉਹ ਕਹਿੰਦੇ 1,60,000 ਬੰਦਾ ਇਸ ਸਕੀਮ ਚੋਂ ਕੱਢ ਦੇ ਕੱਢ ਦਿੱਤਾ ਜਾਊਗਾ ਪਰ ਉਹਦੇ ਚੋਂ ਟੈਕਸ ਕੱਟਸ ਕਰ
1: ਉਹਦੇ ਚੋਂ ਜ਼ਿਆਦਾਤਰ ਜਿਹੜੇ ਅਰਲੀ ਏਜ ਚਿਲਡਰਨ ਆ ਜਿਹੜੇ ਸਪੀਚ ਡਿਲੇ ਅਤੇ ਔਟਿਜ਼ਮ ਦੇ ਬਾਰਡਰਲਾਈਨ ਕੇਸਿਸ ਨੇ ਉਹਨਾਂ 'ਤੇ ਜ਼ਿਆਦਾ ਹੋਣਾ ਇਹਦਾ ਨੁਕਸਾਨ ਜਿਹੜੇ ਡਾਟੇ ਪ੍ਰੀਲਿਮਿਨਰੀ
14: ਬਿਲਕੁਲ ਜੀ ਥਰਾਈਵਿੰਗ ਕਿਡਸ ਦੇ ਵਿੱਚ ਉਹਨਾਂ ਨੇ ਫਾਊਂਡੇਸ਼ਨਲ ਸਪੋਰਟ ਹੈ ਉਹਨਾਂ ਨੇ 2 ਬਿਲੀਅਨ ਥਰਾਈਵਿੰਗ ਕਿਡਸ ਦੇ ਲਈ ਦਿੱਤਾ ਹੈਗਾ ਅਤੇ 5 ਬਿਲੀਅਨ ਫਾਊਂਡੇਸ਼ਨਲ ਸਪੋਰਟ ਲਈ ਕਮਿਟਮੈਂਟ ਕੀਤੀ ਹੈ ਤਾਂ ਕਿ ਜਿਹੜੇ NDIS ਤੋਂ ਬਾਹਰ ਕੱਢੇ ਜਾਣਗੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਹੈ ਨਾ ਉੱਥੇ ਐਡਜਸਟ ਕੀਤਾ ਜਾ ਸਕੇ ਆਊਟਸਾਈਡ ਦੀ NDIS ਸਪੋਰਟ ਅਤੇ ਸਟੇਟਸ ਨੂੰ ਵੀ ਇਹਦੇ ਵਿੱਚ ਕੰਟਰੀਬਿਊਟ ਕਰਨਾ ਪੈਣਾ ਦੇਖੋ ਇਹ ਹੋਣਾ ਤਾਂ ਹੈ ਕਿਉਂਕਿ ਹੋਣਾ ਕੀ ਹੈ 2013 ਚ NDIS ਦੀ ਸਕੀਮ ਇੰਪਲੀਮੈਂਟ ਹੋਈ ਉਸ ਤੋਂ ਪਹਿਲਾਂ ਜਿਹੜਾ ਡਿਸੇਬਿਲਟੀ ਦਾ ਪ੍ਰੋਗਰਾਮ ਸੀਗਾ ਨਾ ਉਹ ਬਿਲਕੁਲ ਵੀ ਵਧੀਆ ਨਹੀਂ ਸੀ 2013 ਤੋਂ ਲੈ ਕੇ ਹੁਣ ਤੱਕ ਜਿਹੜੇ ਬੱਚੇ ਔਟਿਜ਼ਮ ਸਪੈਕਟ੍ਰਮ ਡਿਸਆਰਡਰ ਤੇ ਹੈ ਉਹਨਾਂ ਦੀ ਜਿਹੜੀ ਗਿਣਤੀ 117% ਚ ਵਾਧਾ ਹੋਇਆ ਉਹਨਾਂ ਦਾ ਮੋਰ ਦੈਨ ਡਬਲ ਹੈ ਨਾ ਤੇ ਜਿਹੜੇ ਐਡਲਟਸ ਹੈ ਜਿਹਨਾਂ ਨੂੰ ਵਾਕਈ ਬਹੁਤ ਜ਼ਿਆਦਾ ਐਕਸਟ੍ਰੀਮ ਨੀਡਸ ਹੈ ਉਹਨਾਂ ਦੇ ਵਿੱਚ ਕੋਈ 25% ਵਾਧਾ ਹੋਇਆ ਪਰ ਬੱਚਿਆਂ ਦੇ ਵਿੱਚ ਖਾਸ ਤੌਰ ਤੇ ਦੁੱਗਣੇ ਤੋਂ ਜ਼ਿਆਦਾ ਇਹ ਵਾਧਾ ਹੋਇਆ ਹੈ ਨਾ ਇਹ ਕਿਸੇ ਨਾ ਕਿਸੇ ਤਰੀਕੇ ਮੈਂ ਨੀ ਕਹਿ ਰਿਹਾ ਕਿ ਹੈ ਨਾ ਇਹ ਨਜਾਇਜ਼ ਹੈ ਜਾਂ ਨਹੀਂ ਹੋਣਾ ਚਾਹੀਦਾ ਸੀ ਪਰ ਕਿਤੇ ਨਾ ਕਿਤੇ ਤੁਹਾਨੂੰ ਦੇਖਣਾ ਪੈ ਰਿਹਾ ਵੀ ਯਾਰ ਇੰਨੇ ਜ਼ਿਆਦਾ ਕਿਉਂ ਹੈ ਤੇ ਤੁਸੀਂ ਆਏ ਦਿਨ ਤੁਸੀਂ ਖਬਰਾਂ ਸੁਣਦੇ ਹੋ ਹੈ ਨਾ NDIS ਦੇ ਵਿੱਚ ਬੰਦੇ ਫੜੇ ਗਏ ਇਹਨਾਂ ਨੇ ਨਜਾਇਜ਼ ਫਾਇਦਾ ਚੱਕਿਆ ਬਹੁਤ ਸਾਰੇ ਲੋਕ ਸਹੀ ਕੰਮ ਕਰਦੇ ਆ ਪਰ ਬਹੁਤ ਸਾਰੇ ਲੋਕ ਮਲਟੀ ਮਿਲੀਅਨੇਅਰ ਵੀ ਬਣੇ ਨੇ ਇਹਦੇ ਚੋਂ ਮੈਂ ਨੀ ਕਹਿੰਦਾ ਸਾਰੇ ਗਲਤ ਤਰੀਕੇ ਨਾਲ ਬਣੇ ਆ ਪਰ ਬਹੁਤ ਸਾਰੇ ਜਿਹੜੇ ਸਕੈਮ ਫੜੇ ਜਾ ਰਹੇ ਨੇ ਔਨ ਗੋਇੰਗ ਬੇਸਿਸ ਦੇਖੋ ਇਹਨੂੰ ਹੈ ਨਾ ਰਿਫੋਰਮ ਦੀ ਤਾਂ ਲੋੜ ਸੀਗੀ ਬਿਲਕੁਲ ਸੀਗੀ ਕਿਉਂਕਿ ਜੇ ਤੁਸੀਂ ਇਹਨੂੰ ਰਿਫੋਰਮ ਨਹੀਂ ਨਾ ਕਰਦੇ ਤਾਂ ਇਹ $100 ਬਿਲੀਅਨ ਸਕੀਮ ਬਣ ਜਾਣੀ ਹੈ ਆਉਣ ਵਾਲੇ ਸਮੇਂ ਦੇ
1: ਔਰ ਡਿਫੈਂਸ ਨਾਲ ਵੀ ਜ਼ਿਆਦਾ ਹੈਲਥ ਕੇਅਰ ਨਾਲ ਵੀ ਜ਼ਿਆਦਾ ਐਜੂਕੇਸ਼ਨ ਨਾਲ ਵੀ ਜ਼ਿਆਦਾ ਇਹਦੇ ਵਿੱਚ ਪੈਸਾ ਜਾ ਰਿਹਾ
14: ਹਾਂਜੀ ਮੈਡੀਕੇਅਰ ਨੂੰ ਮਿਲਾ ਕੇ ਹੈਲਥ ਬਜਟ ਨੂੰ ਮਿਲਾ ਕੇ ਸਾਰਿਆਂ ਨੂੰ ਮਿਲਾ ਕੇ ਵੀ NDIS ਦੇ ਬਰਾਬਰ ਨਹੀਂ ਬਣ ਰਿਹਾ ਇਸ ਵੇਲੇ ਸੋ ਤੁਸੀਂ ਕਿੱਦਾਂ ਇਹਨੂੰ ਸਸਟੇਨੇਬਲ ਨਹੀਂ ਹੈਗੀ ਇਹਨਾਂ ਨੂੰ ਸਰਕਾਰ ਨੂੰ ਕਰਨਾ ਤਾਂ ਪੈਣਾ ਹੀ ਸੀਗਾ ਤੇ ਕੁਛ ਇਹਨਾਂ ਦੇ ਉਪਰਾਲੇ ਜਿਹੜੇ ਹੈਗੇ ਉਹ ਬਿਲਕੁਲ ਸ਼ਲਾਘਾ ਯੋਗ ਨੇ ਤੇ ਮੈਨੂੰ ਇਹ ਨਹੀਂ ਪਤਾ ਹੁਣ ਵੀ ਇਹਦਾ ਆਉਣ ਵਾਲਾ ਇੰਪੈਕਟ ਕਿੱਦਾਂ ਹੋਊਗਾ ਡਿਟੇਲਸ ਆ ਰਹੀਆਂ ਨੇ ਹੌਲੀ ਹੌਲੀ ਪਤਾ ਲੱਗੂਗਾ ਹੈਨਾ ਜੀ ਕੁਛ ਤੁਸੀਂ ਦੇਖੋਗੇ ਜਿਹੜੇ ਬੱਚਿਆਂ ਨੂੰ ਲੋੜ ਸੀ ਜਿਹੜੇ ਬਹੁਤ ਜ਼ਿਆਦਾ ਲੋੜਵੰਦ ਸੀਗੇ ਉਹ ਇਹਦੇ ਚੋਂ ਮਤਲਬ ਮਿਸ ਆਊਟ ਕਰ ਜਾਣਗੇ ਤੇ ਕੁਛ ਜਿਹੜੇ ਹੈਗੇ ਆ ਉਹਦੇ ਵਿੱਚ ਇਨਕਲੂਡਿਡ ਹੋ ਜਾਣਗੇ ਜਿਹਨਾਂ ਨੂੰ ਕਾਫੀ ਜ਼ਿਆਦਾ ਕੇਅਰ ਦੀ ਲੋੜ ਹੈ ਉਹਨਾਂ ਨੂੰ ਕੇਅਰ ਮਿਲੂਗੀ ਪਰ ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਚਿੰਤਾ ਵਿੱਚ ਵੀ ਨੇ
1: ਤੇ ਵਰਿੰਦਰ ਤੁਹਾਡੀ ਜਿਹੜੀ ਯੂਨੀਵਰਸਿਟੀ ਆ ਤੇ ਤੁਹਾਡਾ ਜਿਹੜਾ ਤੁਸੀਂ ਐਜ਼ ਏ ਹੈਲਥ ਇਕਨੋਮਿਸਟ ਜਿਹੜਾ ਕੰਮ ਕਰਦੇ ਹੋ ਮਕਵਾਰੀ ਯੂਨੀਵਰਸਿਟੀ ਸੈਂਟਰ ਫਾਰ ਹੈਲਥ ਇਕਨੋਮੀ 'ਚ ਤੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਗੱਲ ਨੂੰ ਮੋੜ ਕੇ ਉੱਧਰਲੇ ਪਾਸੇ ਵੀ ਲਿਜਾਣੀ ਚਾਹੁੰਦਾ ਕਿ ਜਿਹੜੀ ਚੀਪਰ ਮੈਡੀਸਿਨਸ ਦੀ ਗੱਲ ਕਰਦੇ ਹਾਂ ਮੈਡੀਕੇਅਰ ਦੇ ਥਰੂ ਜਿਹੜੀ ਆਪਣੀ ਫਾਰਮਾਸਿਊਟੀਕਲ ਬੈਨੀਫਿਟ ਸਕੀਮ ਦੇ ਤਹਿਤ ਬਹੁਤ ਸਾਰੇ ਲੋਕ ਨੇ ਲੋੜਵੰਦ ਨੇ ਬਜਟ 'ਚ ਉਹਨਾਂ ਲਈ ਵੀ ਮੇਰਾ ਖਿਆਲ $6 ਬਿਲੀਅਨ ਰਾਖਵਾਂ ਰੱਖਿਆ ਗਿਆ ਵੀ ਨਵੀਆਂ ਦਵਾਈਆਂ PBS ਦੇ ਵਿੱਚ ਆਉਣ ਅਤੇ ਜਿਹੜੀ ਸਿਸਟਿਕ ਫਾਈਬਰੋਸਿਸ ਆ ਕਰੋਨਿਕ ਕਿਡਨੀ ਡਿਜ਼ੀਜ਼ ਆ ਕੈਂਸਰਸ ਨੇ ਇਹਨਾਂ ਦੀਆਂ ਜਿਹੜੀਆਂ ਦਵਾਈਆਂ ਉਹਦੇ ਨਾਲ ਮੈਨੂੰ ਲੱਗਦਾ ਫਿਰ ਥੋੜ੍ਹੀਆਂ ਜਿਹੀਆਂ ਸਸਤੀਆਂ ਹੋਣਗੀਆਂ
14: ਬਿਲਕੁਲ ਬਿਲਕੁਲ ਜੀ ਦੇਖੋ ਇਹ ਜਿਹੜਾ ਬਜਟ ਹੈ ਹੈਲਥ ਦੇ ਹਿਸਾਬ ਨਾਲ ਤਾਂ ਇਹਨਾਂ ਨੇ ਇਹਦੇ ਵਿੱਚ ਹੈ ਨਾ ਜ਼ਿਆਦਾ ਦਿੱਤਾ ਦੇਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਤੁਸੀਂ ਕਿਹਾ 5.9 ਨੀਅਰਲੀ 6 ਬਿਲੀਅਨ ਨਿਊ PBS ਲਿਸਟਿੰਗਸ ਦੇ ਲਈ ਦਿੱਤਾ ਜਿਹੜਾ ਆਸਟ੍ਰੇਲੀਅਨ ਹੈਲਥ ਕੇਅਰ ਸਿਸਟਮ ਹੈ ਨਾ ਜੀ ਇਹਦੇ ਦੋ ਪਿੱਲਰ ਨੇ ਦੋ ਥੰਮ ਨੇ ਇੱਕ ਹੈਗਾ ਜੀ PBS ਫਾਰਮਾਸੂਟੀਕਲ ਬੈਨੀਫਿਟ ਸਕੀਮ ਫਾਰਮਾਸੂਟੀਕਲ ਬੈਨੀਫਿਟ ਸਕੀਮ ਦੇ ਅੰਡਰ ਜਿੰਨੀਆਂ ਵੀ ਤਮਾਮ ਦਵਾਈਆਂ ਤੁਹਾਨੂੰ ਮਿਲਦੀਆਂ ਹਸਪਤਾਲਾਂ ਦੇ ਵਿੱਚ ਜਾਂ ਬਾਹਰ ਫਾਰਮੇਸੀਆਂ ਤੋਂ ਤੇ ਦੂਜੇ ਵੈਕਸੀਨ ਇਹਦੇ ਅੰਡਰ ਕਵਰ ਹੁੰਦੇ ਤੇ ਦੂਜਾ ਇਹਦਾ ਜਿਹੜਾ ਹੈਗਾ ਪਾਸਾ ਉਹ ਹੈਗਾ ਮੈਡੀਕੇਅਰ ਬੈਨੀਫਿਟ ਸਕੈਜੂਲ ਹੈ ਨਾ ਉਹ ਹੈਗਾ ਉਹਦੇ ਵਿੱਚ ਆਉਂਦਾ ਮੈਡੀਕੇਅਰ ਤੇ ਜਿੰਨੇ ਵੀ ਤੁਹਾਡੇ ਆਹ ਬਲੱਡ ਟੈਸਟ ਹੁੰਦੇ ਆ ਤੁਹਾਡੇ ਤੁਸੀਂ ਐਕਸਰੇ ਕਰਵਾ ਕੇ ਆਉਂਦੇ ਇਮੇਜਿੰਗ ਕਰਵਾ ਕੇ ਆਉਂਦੇ ਆ ਹੋਰ ਜਿਹੜੇ ਹੈ ਨਾ ਇੰਸਟਰੂਮੈਂਟਸ ਨੇ ਸਾਰੇ ਇਹਦੇ ਵਿੱਚ ਕਵਰ ਹੁੰਦੇ ਆ ਇਹ ਜਿਹੜੇ ਆਸਟ੍ਰੇਲੀਆ ਦੇ ਪਬਲਿਕਲੀ ਫੰਡਡ ਹੈਲਥ ਕੇਅਰ ਸਿਸਟਮ ਦੇ ਫਾਊਂਡੇਸ਼ਨਲ ਦੋ ਨੇ ਇਹਨਾਂ ਦੇ ਵਿੱਚ ਇਹਨਾਂ ਨੇ PBS ਲਈ ਖਾਸ ਤੌਰ ਤੇ ਫੰਡਿੰਗ ਦਿੱਤੀ ਹੈ ਇਮਿਊਨਾਈਜੇਸ਼ਨ ਲਈ ਵੀ ਫੰਡਿੰਗ ਦਿੱਤੀ ਹੈ ਔਰ ਨੀਅਰਲੀ 450 ਮਿਲੀਅਨ ਦਿੱਤੇ ਇਹਨਾਂ ਨੇ ਰੈਸਪੀਰੇਟਰੀ ਵਾਇਰਸ ਵੈਕਸੀਨ ਲਿਸਟਿੰਗ ਦੇ ਲਈ ਮੈਡੀਕੇਅਰ ਦੇ ਵਿੱਚ ਇਹਨਾਂ ਨੇ ਅਰਜੈਂਟ ਕੇਅਰ ਕਲੀਨਿਕਸ ਲਈ 1.8 ਬਿਲੀਅਨ ਦਿੱਤਾ ਹੈ ਜਿਹਦੇ ਨਾਲ ਕਿ 137 ਕਲੀਨਿਕਸ ਨੂੰ ਫੰਡਿੰਗ ਜਾਊਗੀ
1: $40-$50 ਉਹਨਾਂ ਦੇ ਵੀ ਕੱਟੇ ਜਾਂਦੇ ਆ ਕਈ ਵਾਰ ਜੇ ਆਪਾਂ ਕਿਸੇ ਪੇਂਡੂ ਖੇਤਰ ਦੀ ਗੱਲ ਕਰੀਏ GP ਕੋ ਜਾਣ ਦੀ
14: GPs ਲਈ ਬਲਕ ਬਿਲਿੰਗ ਦੇ ਜ਼ਿਆਦਾ ਫੰਡਿੰਗ ਦਿੱਤੀ ਗਈ ਹੈ ਇਸ ਵਾਰ ਹਾਂਜੀ
1: ਸੋ ਪਬਲਿਕ ਹੈਲਥ ਤਾਂ ਫਿਰ ਮੁਬਾਰਕ ਕਦਮ ਆ, ਇੱਕ ਵਾਰ ਇਹ ਕਿਹਾ ਜਾ ਸਕਦਾ ਮੋਟਾ ਜਿਹਾ
14: ਪਬਲਿਕ ਹੈਲਥ ਮੁਬਾਰਕ ਕਦਮ ਹੈ ਜੀ, ਬਿਲਕੁਲ ਜੀ, ਆਰਐਨਡੀ ਮੁਬਾਰਕ ਕਦਮ ਹੈ, ਜਿਹੜੀ ਰਿਸਰਚ ਐਂਡ ਡਿਵੈਲਪਮੈਂਟ ਹੈ। ਜੇ ਤੁਹਾਨੂੰ ਯਾਦ ਹੋਵੇ ਜਦੋਂ ਅਸੀਂ 25 ਮਾਰਚ ਦੀ ਇੰਟਰਵਿਊ ਕੀਤੀ ਸੀਗਾ ਨਾ ਮੈਂ ਤੇ ਤੁਸੀਂ,
1: ਹਾਂਜੀ,
14: ਇਰਾਨ ਵਾਰ ਤੋਂ ਬਾਅਦ ਇਕਨੋਮੀ ਤੇ, ਤਾਂ ਉਹਦੇ ਵਿੱਚ ਮੈਂ ਤਿੰਨ ਚੀਜ਼ਾਂ ਕਹੀਆਂ ਸੀਗੀਆਂ, ਐਨਰਜੀ, ਹਾਊਸਿੰਗ ਤੇ ਪ੍ਰੋਡਕਟਿਵਿਟੀ। ਜੇ ਆਪਾਂ ਐਨਰਜੀ ਦੀ ਗੱਲ ਕਰੀਏ ਤਾਂ ਇਹਨਾਂ ਨੇ ਹੁਣ ਕਿਹਾ ਹੈ ਕਿ ਜਿਹੜਾ ਐਕਸਪੋਰਟ ਕਰਦੀਆਂ ਗੈਸ ਵਾਲੀਆਂ ਕੰਪਨੀਆਂ ਉਹਦਾ 20% ਘੱਟੋ ਘੱਟ ਆਸਟ੍ਰੇਲੀਅਨ ਡੋਮੈਸਟਿਕ ਸਪਲਾਈ ਲਈ ਰੱਖਿਆ ਜਾਊਗਾ। ਪਹਿਲਾਂ ਘੱਟ ਹੁੰਦਾ ਸੀ
1: ਜੀ,
14: ਤੇ ਉਸ ਤੋਂ ਬਾਅਦ ਇਹਨਾਂ ਨੇ ਇਲੈਕਟ੍ਰਿਸਿਟੀ ਦੇ ਵਿੱਚ ਕਿਹਾ ਹੈ ਕਿ ਅਸੀਂ, ਹਾਲਾਂਕਿ ਉਹ ਬਹੁਤ ਲੰਬੀ ਇਹਨਾਂ ਨੇ ਇਨਵੈਸਟਮੈਂਟ ਕੀਤੀ ਹੈ 7 billion ਟੂ 2050 ਜਿਹੜੀ ਇਲੈਕਟ੍ਰਿਸਿਟੀ ਦੀ ਗ੍ਰਿਡ ਇੰਪਰੂਵ ਕਰਨੀ ਹੈ, ਸੋਲਰ ਪੈਨਲ ਦੇ ਵਿੱਚ ਇਨਵੈਸਟ ਕਰਨਾ ਹੈ, ਮਤਲਬ ਕਿਹਾ ਤਾਂ ਹੈ ਉਹ ਹੋਰ ਹੋਣਾ ਚਾਹੀਦਾ ਸੀ, ਪਰ ਐਨਰਜੀ ਚ ਇਹਨਾਂ ਨੇ ਕੁਛ ਹੱਦ ਤੱਕ ਉਸ ਚੀਜ਼ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਜਨਤਾ ਦੀ ਤਾਂ ਪੁਕਾਰ ਇਹ ਸੀਗੀ ਵੀ 25% ਇਹਨਾਂ ਤੇ ਟੈਕਸ ਲਾਓ ਗੈਸ ਕੰਪਨੀਆਂ ਤੇ ਜਿਹੜੇ ਐਕਸਪੋਰਟ ਕਰਦੇ, ਤਾਂ ਕਿ 17 billion ਸਾਨੂੰ ਆਉਣ, ਹੈ ਨਾ, ਮਸਲਾ ਹੈ। ਦੂਜੀ ਗੱਲ ਹੈਗੀ ਹੈ ਜੀ ਹਾਊਸਿੰਗ ਦੀ, ਹਾਊਸਿੰਗ ਦੇ ਵਿੱਚ ਤਾਂ ਤੁਹਾਨੂੰ ਪਤਾ ਵੀ

0: ਕੀ ਮੈਂ ਵੀ ਜੇ ਫਰਜ਼ ਕਰੋ ਇੱਕ ਬੰਦੇ ਨੇ $1,00,000 ਦੀ ਪ੍ਰਾਪਰਟੀ ਲਈ, ਜਸਟ ਫੋਰ ਐਨ ਐਗਜ਼ਾਮਪਲ, ਉਹਨੇ $2,00,000 ਦੀ ਪ੍ਰਾਪਰਟੀ ਵੇਚਤੀ, ਤਾਂ ਉਹਦਾ ਜਿਹੜਾ ਨਫਾ ਹੋਇਆ ਉਹ ਸੀ $1,00,000। ਤੇ ਪਹਿਲਾਂ ਕੀ ਸੀਗਾ ਕਿ ਜਿਹੜਾ ਤੁਹਾਨੂੰ ਟੈਕਸ ਲੱਗਣਾ ਉਹ $50,000 ਤੇ ਲੱਗਣਾ, ਠੀਕ ਹੈ ਨਾ। ਤੇ 1 ਜੁਲਾਈ 2027 ਤੋਂ ਬਾਅਦ, ਇੱਥੇ ਇਹ ਗੱਲ ਯਾਦ ਰੱਖਣ ਵਾਲੀ ਹੈ ਵੀ ਇਹ 1 ਜੁਲਾਈ 2017 ਤੋਂ ਬਾਅਦ ਦਾ ਜਿਹੜਾ ਨਫਾ ਉਹਦੀ ਗੱਲ ਹੋ ਰਹੀ ਹੈ। ਜੇ ਕਿਸੇ ਨੇ ਘਰ ਲਿਆ ਸੀਗਾ, ਹੈ ਨਾ, 2010 ਦੇ ਵਿੱਚ, 2010 ਤੋਂ ਲੈ ਕੇ 1 ਜੁਲਾਈ 2027 ਤੱਕ ਜਿਹੜਾ ਪ੍ਰੋਫਿਟ ਹੈ ਉਹ ਨਹੀਂ ਉਹਦੇ ਵਿੱਚ ਆਊਗਾ, ਉਦੋਂ ਬਾਅਦ ਵਾਲਾ ਆਊਗਾ। ਕਈ ਲੋਕਾਂ ਨੂੰ ਇਹ ਹੈ ਨਾ ਜੀ ਸਾਰਾ ਹੀ ਉਹਦੇ ਵਿੱਚ ਆ ਜਾਣਾ ਹੁਣ ਸਾਡਾ, ਨਹੀਂ, 1 ਜੁਲਾਈ 2027 ਤੋਂ ਬਾਅਦ ਵਾਲੇ ਪ੍ਰੋਫਿਟ ਦੀ ਗੱਲ ਕਰ ਰਹੇ। ਹਾਂਜੀ, ਉਹ ਹੋਊਗਾ ਇਨਫਲੇਸ਼ਨ ਐਡਜਸਟਿਡ। ਫਰਜ਼ ਕਰੋ ਤੁਸੀਂ ਘਰ ਵੇਚਿਆ 2030 ਦੇ ਵਿੱਚ, ਤੇ ਉਸ ਸਮੇਂ ਦੌਰਾਨ ਫਰਜ਼ ਕਰੋ ਤੁਹਾਨੂੰ ਨਫਾ ਹੋਇਆ $1,00,000 ਦਾ, ਤਾਂ ਉਸ $1,00,000 ਦੇ ਨਫੇ ਨੂੰ ਉਹਨਾਂ ਨੇ ਇਨਫਲੇਸ਼ਨ ਐਡਜਸਟਮੈਂਟ ਕਰਨੀ ਆ ਉਹਦੀ। ਜੇ ਇਨਫਲੇਸ਼ਨ ਐਡਜਸਟਮੈਂਟ ਕੀਤੀ, ਮਤਲਬ ਉਨੇ ਸਮੇਂ ਦੇ ਵਿੱਚ ਇਨਫਲੇਸ਼ਨ ਐਡਜਸਟਮੈਂਟ ਦੇ ਹਿਸਾਬ ਨਾਲ $10,000 ਇਨਫਲੇਸ਼ਨ ਵਧੀ, ਤਾਂ ਜਿਹੜਾ ਤੁਹਾਡਾ ਨਫਾ ਰਹਿ ਗਿਆ ਉਹ ਰਹਿ ਗਿਆ 90 ਲੱਖ ਦੀ ਬਜਾਏ,
1: ਜੀ
0: ਤੁਹਾਨੂੰ ਟੈਕਸ ਪਊਗਾ 90 ਤੇ, ਠੀਕ ਹੈ ਨਾ। ਪਹਿਲਾਂ ਉਹੀ ਟੈਕਸ ਪੈਣਾ ਸੀ ਤੁਹਾਨੂੰ 50,000 ਤੇ, ਹੁਣ ਟੈਕਸ ਪੈਣਾ ਤੁਹਾਨੂੰ 90,000।
1: ਸੋ ਉਸ ਮਾਮਲੇ 'ਚ ਉਹਨਾਂ ਦਾ ਉਧਰੋਂ ਨੁਕਸਾਨ ਆ।
0: ਉਧਰੋਂ ਉਸ ਚੀਜ਼ ਦਾ ਨੁਕਸਾਨ ਹੈ। ਹਾਂਜੀ,
1: ਸੋ ਇਹ ਹੋੜ ਘਟੂਗੀ
0: ਨਾ ਦੇਖਿਆ ਜਾਏ
1: ਜਿਹੜੀ ਇਨਵੈਸਟਮੈਂਟ ਪ੍ਰੋਪਰਟੀਆਂ, ਇੱਕ ਬੰਦੇ ਦਾ 2 ਲੈ ਲੇ, 2 ਦਾ 3 ਲੈ ਲੇ, ਉਹਦਾ ਲੋਨ ਹੈ ਤੇ ਕਰਤਾ ਉਹਦਾ, ਖੇਸਵਾ ਕਰੀ ਜਾਂਦੇ ਲੋਕ।
0: ਬਿਲਕੁਲ ਜੀ, ਟੈਚੀ ਭਰੀ ਫਿਰਦੇ ਸੀ ਇਨਵੈਸਟਰ। ਮਤਲਬ ਉਹ ਕੀ ਸੀਗਾ, ਉਹ ਕਹਿੰਦੇ ਬੈਂਕ ਦਾ ਪੈਸਾ ਹੈ, ਐਕੁਇਟੀ ਕਢਾਓ ਦੂਜੇ ਪਾਸੇ ਲਾ ਦਿਓ, ਸਾਡਾ ਕੀ ਜਾਂਦਾ, ਐਕੁਇਟੀ ਕਢਾਓ ਦੂਜੇ ਪਾਸੇ ਲਾ ਦਿਓ, ਘਰ ਵੇਚ ਦਿਓ, 50% ਦੀ ਕੈਪੀਟਲ ਗੇਨ ਟੈਕਸ ਤਾਂ ਹੈਗਾ ਹੀ ਹੈ। ਪੀਟਰ ਕੋਸਟੈਲੋ ਨੇ ਕੀਤੀ ਸੀ 99 ਦੇ ਵਿੱਚ, ਹਾਰਵਰਡ, ਜੌਨ ਹਾਰਵਰਡ ਵੇਲੇ, ਸੈਪਟੈਂਬਰ 99 ਦੇ ਵਿੱਚ। ਉਹ ਸ਼ਾਰਟ ਟਰਮ ਪਾਲਿਸੀ ਮੈਜਰ ਸੀਗਾ ਤਾਂ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀ ਕੈਪੀਟਲ ਗਰੋਥ ਹੈ, ਇਨਵੈਸਟਮੈਂਟ ਵਧੇ। ਪਰ ਕਿਉਂਕਿ ਉਹ ਇੰਨੀ ਜ਼ਿਆਦਾ ਪਾਪੂਲਰ ਪਾਲਿਸੀ, ਲੋਕਾਂ ਦੇ ਲੋਟ ਆ ਗਈ, ਉਹਨਾਂ ਨੇ ਕਿਹਾ ਵੀ ਇਹ ਵੈਲਥ ਬਣਾਉਣ ਦਾ, ਅਮੀਰ ਹੋਣ ਦਾ ਤਰੀਕਾ ਇਹ ਕਦੀ ਗਈ ਨਹੀਂ ਹੈ ਨਾ, ਕਿਸੇ ਨੇ ਇਹਨੂੰ ਹੱਥ ਹੀ ਨਹੀਂ ਪਾਇਆ।
1: ਸੋ 99 ਤੋਂ ਲੈ ਕੇ 26 ਤੱਕ,
0: ਹਾਂਜੀ 27 ਤੱਕ, 1 ਜੁਲਾਈ 2027 ਤੱਕ
1: ਜੀ,
0: ਹੁਣ ਇਹਨਾਂ ਨੇ ਹੱਥ ਪਾ ਲਿਆ। ਕੈਪੀਟਲ ਗੇਨ ਟੈਕਸ ਦਾ ਜਿਹੜਾ ਇਹ ਉਹ ਹੈਗਾ, ਇਸ ਚੀਜ਼ ਨਾਲ ਮੇਰੇ ਖਿਆਲ ਨਾਲ ਅਸਰ ਤਾਂ ਪਊਗਾ, ਪਰ ਉਹਦੇ ਨਾਲ ਇਹ ਹੋਣਾ ਵੀ ਜੇ ਕਿਸੇ ਨੇ ਆਪਣਾ ਆਪਣਾ ਘਰ ਲੈਣਾ, ਜਿੱਦਾਂ ਕਿਸੇ ਨੇ ਮੈਲਬਰਨ ਚ ਲੈਣਾ, ਸਿਡਨੀ ਚ ਲੈਣਾ, ਉਹਨਾਂ ਘਰਾਂ ਦੀਆਂ ਕੀਮਤਾਂ ਵੀ ਘਟਣਗੀਆਂ, ਸਟੈਬਿਲਿਟੀ ਆਊਗੀ ਘੱਟੋ ਘੱਟ, ਜਿਸ ਹਿਸਾਬ ਨਾਲ ਹੁਣ ਅੱਗ ਲੱਗੀ ਹੋਈ ਸੀ। ਹਾਂਜੀ, ਤੇ ਦੂਜੀ ਗੱਲ ਹੈ ਨੈਗੇਟਿਵ ਗੇਅਰਿੰਗ। ਨੈਗੇਟਿਵ ਗੇਅਰਿੰਗ ਹੈਗਾ ਸੀਗਾ ਵੀ ਅੱਜ ਕੱਲ ਤੋਂ 7:30 ਤੋਂ ਬਾਅਦ ਜੇ ਕੰਟਰੈਕਟ ਸਾਈਨ ਹੋ ਗਏ ਉਸ ਤੋਂ ਬਾਅਦ, ਮਤਲਬ ਜਿਹੜਾ ਵੀ ਅੱਜ ਜੇ ਕਿਸੇ ਨੇ ਪ੍ਰੋਪਰਟੀ ਲਈ ਹੈ ਤਾਂ ਉਹ ਨੈਗੇਟਿਵਲੀ ਗੇਅਰ ਨਹੀਂ ਕਰ ਸਕਦਾ, ਅਨਲੈਸ ਉਹ ਪ੍ਰੋਪਰਟੀ ਨਵੀਂ ਬਣੀ ਹੋਈ ਹੈ।
1: ਨੈਗੇਟਿਵ ਗੇਅਰਿੰਗ ਦਾ ਵੀ 2-4 ਲਾਈਨਾਂ 'ਚ ਐਕਸਪਲੇਨ ਹੀ ਕਰ ਦਿਓ, ਕਈ ਵਾਰ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿਉਂਕਿ ਗਰੀਬ ਹੀ ਵਿਚਾਰਾ ਮੇਰੇ ਵਰਗਾ ਇੰਨਾ ਹੁੰਦਾ।
0: ਹਾਂਜੀ, ਨਹੀਂ, ਤੇ ਉਹ $1,00,000 ਜੇ ਤੁਸੀਂ ਫਰਜ਼ ਕਰੋ ਤੁਸੀਂ $1,00,000 ਰੈਂਟਲ ਇਨਕਮ ਬਣਾਈ, ਇੰਨੀ ਤਾਂ ਵੈਸੇ ਹੁੰਦੀ ਨਹੀਂ, ਤੇ ਤੁਹਾਡਾ ਖਰਚਾ ਹੋਇਆ ਉਹਦੇ ਤੇ $30,000, ਹੈ ਨਾ। ਕਿੱਥੇ ਤੁਹਾਨੂੰ ਸਰਕਾਰ ਨੇ ਕਹਿਣਾ ਸੀ ਤੁਹਾਡੀ ਰੈਂਟਲ ਇਨਕਮ ਜਿਹੜੀ ਤੁਸੀਂ ਬਣਾਈ ਉਹ ਸੀਗੀ $1,00,000, ਪਰ ਤੁਹਾਡਾ ਖਰਚਾ ਹੋ ਗਿਆ $30,000, ਹੁਣ ਤੁਹਾਡਾ $30,000 ਅਸੀਂ ਨਹੀਂ ਪਾਵਾਂਗੇ, ਹੁਣ ਤੁਹਾਨੂੰ $70,000 ਤੇ ਅਸੀਂ ਕਰਾਂਗੇ
1: ਜੀ।
0: ਸੋ ਤੁਸੀਂ ਨਾ ਜਿਹੜੇ ਤੁਹਾਡੇ ਉਹਦੇ ਤੇ ਖਰਚੇ ਹੁੰਦੇ ਸੀ, ਕੌਂਸਲ ਰੇਟ ਹੋ ਗਿਆ, ਵਾਟਰ ਬਿੱਲ ਜਿਹੜੀ ਹੋ ਗਈ, ਸਰਵਿਸ ਚਾਰਜਿਸ ਹੋ ਗਏ, ਕੋਈ ਮੇਨਟੇਨੈਂਸ ਕਰਾਈ, ਕੋਈ ਹੋਰ ਕਰਾਇਆ, ਹੈ ਨਾ, ਉਹਦੇ ਵਿੱਚ ਤੁਸੀਂ ਖਰਚਾ ਪਾ ਸਕਦੇ ਸੀਗੇ, ਤੁਹਾਡੀ ਮਾਰਜਨਲ ਟੈਕਸ ਰੇਟ ਤੇ ਲੱਗਣਾ ਸੀ ਉਹ, ਜਿਹੜਾ ਉਹ 70 ਹੈ ਉਹਦੇ ਤੇ ਤੁਹਾਡੀ ਜਿਹੜੀ ਮਾਰਜਨਲ, ਫਰਜ਼ ਕਰੋ ਤੁਹਾਨੂੰ 30% ਟੈਕਸ ਪੈਂਦਾ ਤੇ ਉਹ 30% ਆਫਸੈਟ ਹੋ ਜਾਂਦਾ ਸੀ ਪੁਰਾਣੇ ਵੇਲਿਆਂ ਦੇ ਵਿੱਚ। ਤਾਂ ਹੁਣ ਜਿਹੜੇ ਜਿਹਨਾਂ ਦੀਆਂ ਮਾਰਜਨਲ ਟੈਕਸ ਰੇਟ ਬਹੁਤ ਜ਼ਿਆਦਾ ਹਾਈ ਹੈ, ਹੈ ਨਾ, ਡਾਕਟਰ ਹੋ ਗਏ, ਹੋਰ ਹੋ ਗਏ, ਉਹ ਕਹਿੰਦੇ ਸੀਗੇ ਯਾਰ ਸਾਡੇ ਕੋਲ ਕੋਈ ਚਾਰਾ ਨਹੀਂ ਤਾਂ ਸਾਡੇ ਤੇ 50-50%, 45-45%, 45% ਹੈ ਨਾ ਹਾਈਐਸਟ, ਪਲੱਸ ਮੈਡੀਕੇਅਰ ਲੈਵੀ, ਉਹ ਕਹਿੰਦੇ ਸਾਡੇ ਤੇ ਇੰਨਾ ਪੈ ਗਿਆ ਜੀ, ਤੇ ਹੁਣ ਕੀ ਕਰੀਏ, ਇਹਨੂੰ ਘਟਾਉਣ ਦੇ ਲਈ ਜੇ ਪ੍ਰੋਪਰਟੀਆਂ ਲਈ ਚਲੋ ਨੈਗੇਟਿਵ ਗੇਅਰਿੰਗ ਦੇ ਨਾਲ, ਕੁਛ ਤਾਂ ਸਾਨੂੰ ਆਫਸੈਟ ਹੋਊਗਾ, ਕੁਛ ਤਾਂ ਫਾਇਦਾ ਹੋਊ।
1: ਆਹ ਬੜੇ ਲੋਕ ਮਾਡਲ ਬਣਾਉਂਦੇ ਆ, ਚਾਰ ਚਾਰ ਘਰ ਬਣਾ ਕੇ ਬਾਅਦ ਚੋਂ ਜੀ ਇੱਕ ਪ੍ਰੋਪਰਟੀ ਵੇਚ ਕੇ 3 ਕੰਸੋਲੀਡੇਟ ਕਰ ਲਈਆਂ, 2 ਕੰਸੋਲੀਡੇਟ ਕਰ ਲਈਆਂ, ਲੇਟਰ ਔਨ ਉਹਨਾਂ ਘਰਾਂ ਦੀਆਂ ਜੋ ਕੀਮਤਾਂ ਵਧੀਆਂ, ਉਸ ਲਿਹਾਜ਼ ਨਾਲ ਇਹ ਕਾਫੀ ਦੇਰ ਚੱਲਦਾ ਰਿਹਾ ਸਿਸਟਮ। ਬਾਕੀ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਵੀ ਅਗਾਹ ਕਰਦੇ ਹਾਂ ਕਿ ਤੁਸੀਂ ਭਾਈ ਕਿਸੇ ਮਾਹਰ ਨਾਲ ਆਪੋ ਆਪਣੇ ਅਕਾਊਂਟੈਂਟ ਨਾਲ ਇਸ ਵਿਸ਼ੇ 'ਤੇ, ਕਿਉਂਕਿ ਹਰੇਕ ਦੇ ਫਾਈਨੈਂਸ਼ੀਅਲ ਜਿਹੜੇ ਹੁੰਦੇ ਆ ਉਹ ਡਿਫਰੈਂਟ ਹੁੰਦੇ ਆ, ਕੇਸ ਟੂ ਕੇਸ ਬੇਸਿਸ 'ਤੇ ਹੁੰਦੇ ਆ, ਇਹ ਕੋਈ ਐਡਵਾਈਸ ਨਹੀਂ ਆ, ਇਹ ਇੱਕ ਜਨਰਲ

0: ਜਿਹੜੀ ਕਨਵਰਸੇਸ਼ਨ ਆ, ਜਿਹੜੀ ਬਜਟ ਤੋਂ ਬਾਅਦ ਚੁੰਜ ਚਰਚਾ ਆਪਾਂ ਜਿਹਨੂੰ ਕਹਿੰਦੇ ਆ, ਉਹਦੇ ਚੋਂ ਨਿਕਲੀਆਂ ਹੋਈਆਂ ਚੀਜ਼ਾਂ। ਹਾਂਜੀ, ਕੰਟੀਨਿਊ ਕਰਿਓ ਵਰਿੰਦਰ ਜੀ। ਹਾਂਜੀ
1: ਹਾਂਜੀ ਹਾਂਜੀ ਬਿਲਕੁਲ ਹਾਂਜੀ, ਮੈਂ ਚੰਗਾ ਕੀਤਾ ਤੁਸੀਂ ਕਹਿ ਤਾ, ਮਤਲਬ ਇਹ ਪਰਸਨਲ ਸਰਕਮਸਟੈਂਸਸ ਹਰੇਕ ਦੇ ਅਲੱਗ ਹੁੰਦੇ ਆ ਨਾ, ਮੈਂ ਤਾਂ ਵੈਸੇ ਜਨਰਲ ਉਦਾਹਰਨਾਂ ਦੇ ਰਿਹਾ ਤੇ ਤੁਸੀਂ ਇਸ ਚੀਜ਼ ਨੂੰ ਲੈ ਕੇ ਘਬਰਾਓ ਨਾ, ਜੇ ਕਿਸੇ ਨੂੰ ਹੈਗਾ ਤੁਸੀਂ ਮਿਲੋ ਹੈ ਨਾ ਸਾਰਿਆਂ ਨੂੰ,
0: ਆਪਣੇ ਪ੍ਰੋਫੈਸ਼ਨਲਸ ਨੂੰ
1: ਮਿਲੋ। ਹਾਂਜੀ, ਅਕਾਊਂਟੈਂਟ ਨਾਲ ਗੱਲ ਕਰੋ, ਫਾਈਨੈਂਸ਼ੀਅਲ
0: ਐਡਵਾਈਜ਼ਰ ਬਣੇ ਆ ਇਸ ਗੱਲਾਂ ਲਈ।
1: ਹਾਂਜੀ, ਮੋਰਗੇਜ ਬ੍ਰੋਕਰ ਨਾਲ ਗੱਲ। ਹਾਂਜੀ, ਸੋ ਇਹ ਹੈ ਕਿ ਇਹਦੇ ਵਿੱਚ ਹੁਣ ਜਿਹੜੇ ਚੇਂਜਸ ਆ ਰਹੇ ਨੇ, ਮੇਨਲੀ ਟਾਰਗੇਟ ਕੀਤਾ ਜਾ ਰਿਹਾ ਫਸਟ ਹੋਮ ਬਾਇਰਸ ਨੂੰ, ਜਾਂ ਜਿਨ੍ਹਾਂ ਕੋਲੇ ਕਪੈਸਿਟੀ ਘੱਟ ਹੁੰਦੀ ਹੈ ਲੋਨ ਲੈਣ ਦੀ। ਹੁਣ ਜਿੱਦਾਂ ਮਾਰਕੀਟ ਦੇ ਵਿੱਚ ਉਹ ਗਏ 7 ਲੱਖ ਦਾ ਘਰ ਸੀ, 6 ਲੱਖ ਦਾ ਘਰ ਸੀ, ਇਨਵੈਸਟਰ ਆਇਆ ਉਹਨੇ ਕਹਿਣਾ ਮੈਂ 6.5 ਲੱਖ ਦਿੰਦਾ 6 ਲੱਖ ਦੀ ਬਜਾਏ, ਚਲੋ ਚੱਕੋ ਉਹਨੇ ਘਰ ਲੈ ਲਿਆ ਨਾ, ਉਹਦਾ ਪੋਰਟਫੋਲੀਓ ਬਣ ਗਿਆ, ਉਹਨੇ ਪੁਰਾਣੇ ਘਰ ਚੋਂ ਇਕੁਇਟੀ ਕਢਾਈ ਉੱਥੇ ਦੇਤੀ ਤੇ ਉਹਦਾ ਬਣ ਗਿਆ। ਪਰ ਜਿਹੜਾ ਫਸਟ ਹੋਮ ਬਾਇਰ ਹੈ ਜਿਹੜਾ 6 ਲੱਖ ਤੋਂ ਵੱਧ ਬਿਲਕੁਲ ਵੀ ਅਫੋਰਡ ਨਹੀਂ ਕਰਦਾ, ਉਹਦੇ ਲਈ ਪ੍ਰੋਬਲਮ ਹੋ ਰਹੀ।
0: ਹੁਣ ਸਾਡੇ ਵਰਗੀਆਂ ਧਾਰਨਾ ਜੀ ਦਿੱਤੀਆਂ ਨਾ ਤੁਸੀਂ, ਹੁਣ ਇੰਟਰਸਟ ਜਿਹਾ ਬਣਿਆ ਲੋਕਾਂ ਦਾ।
1: ਨਹੀਂ, ਅਸੀਂ ਵੀ ਤੁਸੀਂ ਹੋਈ ਆ, ਇਹ ਜਿਹੜੇ ਅਕੈਡੈਮਿਕਸ ਹੁੰਦੇ ਆ ਯੂਨੀਵਰਸਿਟੀਆਂ ਵਾਲੇ, ਉਹ ਵੀ ਵਿਚਾਰੇ ਹਨ, ਕੰਮ ਹੀ ਕਰੀ ਜਾਂਦੇ ਆ ਇਹਨਾਂ। ਨਹੀਂ, ਇਹ ਜ਼ਿਆਦਾ ਹੈਗੇ ਮਤਲਬ ਅੰਟਰਪ੍ਰਨੂਰ ਕਹਿ ਲਓ, ਜਾਂ ਫਿਰ ਜਿਹਨਾਂ ਕੋਲੇ ਇਨਕਮ ਜਿਹਨਾਂ ਦੀ
0: ਇਨਸੈਸਟਰਲ ਵੈਲਥ ਆ।
1: देयर इज ਨਥਿੰਗ ਰੋਂਗ, देयर इज ਨਥਿੰਗ ਰੋਂਗ ਇਨ
0: ਅਮੀਰ ਹੋਣਾ ਕੋਈ ਮਾੜੀ ਗੱਲ ਨਹੀਂ।
1: ਇਹ ਜਿਹੜੀ ਹਾਂਜੀ ਹਾਂਜੀ, ਨਹੀਂ ਆਪਾਂ ਇਹ ਨਹੀਂ ਕਹਿ ਰਹੇ, ਇੰਟਰਜਨਰੇਸ਼ਨਲ ਵੈਲਥ ਜਿਹੜੀ ਸੀਗੀ, ਹੁਣ ਜਿਨ੍ਹਾਂ ਦੇ ਪਹਿਲਾਂ ਹੀ ਪੈਰ ਲੱਗ ਚੁੱਕੇ ਆ, ਜਿਨ੍ਹਾਂ ਦੀ ਹੁਣ ਉਹ ਕਹਿੰਦਾ ਇੱਕ ਦੇ ਉੱਤੇ ਦੂਜਾ, ਦੂਜੇ ਉੱਤੇ ਤੀਜਾ, ਤੀਜੇ ਉੱਤੇ ਚੌਥਾ, ਮਤਲਬ ਜਿਨ੍ਹਾਂ ਦੀ ਨੀਂਹ ਬਣਦੀ ਜਾ ਰਹੀ ਸੀ, ਸੋ ਇਹ ਉਹਨਾਂ ਲੋਕਾਂ ਲਈ ਸੌਖਾ ਸੀ ਪੈਰ ਪਾਉਣਾ, ਹੈ ਨਾ। ਹੁਣ ਇਸ ਚੀਜ਼ ਨੂੰ ਉਹਨਾਂ ਨੇ ਇੱਕ ਨਾ, ਪ੍ਰੀਤਿੰਦਰ ਜੀ ਜਿਹੜੀ ਮੈਂ ਗੱਲ ਬਾਰ ਬਾਰ ਆਵਾਂ, ਮੈਂ ਗੱਲ ਕਰਤੀ ਐਨਰਜੀ ਦੀ, ਫਿਰ ਗੱਲ ਕਰਤੀ ਆਪਾਂ ਹਾਊਸਿੰਗ ਦੀ, ਜਿਹਦੇ ਵਿੱਚ ਆਹ ਦੋ ਵੱਡੇ ਵੱਡੇ ਲੀਵਰ ਸੀਗੇ, ਹੈ ਨਾ, ਸੀ ਕੈਪੀਟਲ ਗੇਨ ਟੈਕਸ ਦੇ। ਤੀਜੀ ਗੱਲ ਕਰੀਏ ਆਪਾਂ ਪ੍ਰੋਡਕਟਿਵਿਟੀ ਦੀ, ਜਿਹੜੀ ਆਸਟ੍ਰੇਲੀਆ ਦੀ ਸੇਵਿੰਗਸ ਦਾ 2/3 ਨੀਅਰਲੀ 70% ਰੀਅਲ ਇਸਟੇਟ ਦੇ ਵਿੱਚ ਇਨਵੈਸਟ ਸੀਗਾ। ਹੁਣ ਤੁਸੀਂ ਦੇਖੋ ਸਾਰੇ ਲੋਕ ਰੀਅਲ ਇਸਟੇਟ ਚ ਇਨਵੈਸਟ ਕਰ ਰਹੇ 70% ਆਪਣੀਆਂ ਸੇਵਿੰਗਸ ਨੂੰ, ਤਾਂ ਸਮਾਲ ਬਿਜ਼ਨਸਿਸ ਦੇ ਵਿੱਚ, ਇਨੋਵੇਸ਼ਨ ਦੇ ਵਿੱਚ, ਰਿਸਰਚ ਐਂਡ ਡਿਵੈਲਪਮੈਂਟ ਦੇ ਵਿੱਚ ਆਪਾਂ ਇਨਵੈਸਟ ਕਰਨ ਲਈ ਕੀ ਬਚ ਗਿਆ ਸਾਡੇ ਕੋਲ? 30% ਇੱਥੇ ਲੋਕ ਨਹੀਂ ਸੀ ਕਰਦੇ। ਅਮਰੀਕਾ ਦੇ ਵਿੱਚ ਰੀਅਲ ਇਸਟੇਟ ਦੇ ਵਿੱਚ ਸਿਰਫ 28% ਇਨਵੈਸਟਮੈਂਟ ਹੈ, ਹੁਣ ਥੋੜੀ ਜਿਹੀ ਵੱਧ ਗਈ ਹੋਊ ਸ਼ਾਇਦ, ਪਰ ਸਾਡੇ ਇੱਥੇ 70% ਆ। ਸਮਝਦੇ ਮੇਰੀ ਗੱਲ? ਕਿਉਂਕਿ ਇਹਨਾਂ ਪੋਲਿਸੀਜ਼ ਕਰਕੇ ਇਹ ਇਨਸੈਂਟੀਵਾਈਜ਼ ਕੀਤਾ ਜਾ ਰਿਹਾ ਲੋਕਾਂ ਨੂੰ, ਇਹ ਮਤਲਬ ਉਹ ਸਿੱਟਿਆ ਜਾ ਰਿਹਾ ਸੀ, ਹੈ ਨਾ, ਵੀ ਤੁਸੀਂ ਆਹ ਦੇਖੋ, ਆਹ ਤੁਹਾਡਾ ਕੈਰਟ ਐਂਡ ਸਟੇਕ ਵਾਲਾ ਕੰਮ ਹੈ, ਵੀ ਆਹ ਦੇਖੋ ਤੁਹਾਨੂੰ ਅਸੀਂ ਹੈ ਨਾ ਚੋਗ ਚੁਗਾਤੀ, ਆ ਜਾਓ ਇਨਵੈਸਟ ਕਰੋ, ਇਨਵੈਸਟ ਕਰੋ, ਤੁਹਾਨੂੰ ਹੁੰਗਾਰਾ ਦਿੱਤਾ ਜਾ ਰਿਹਾ ਸੀ ਇਨਵੈਸਟ ਕਰਨ ਦੇ ਲਈ। ਹੁਣ ਉਹ ਜਿਹੜੀ ਇਨਕਮ ਹੈ, ਥੋੜੀ ਜਿਹੀ ਇਨਕਮ ਹੈ ਰੀਅਲ ਇਸਟੇਟ ਚੋਂ ਫ੍ਰੀ ਹੋ ਕੇ R&D ਚ ਜਾਊਗੀ, ਕਿਤੇ ਇਨੋਵੇਸ਼ਨ ਵਾਲੀ ਕੰਪਨੀ ਜਾਊਗੀ, ਹੈ ਨਾ, ਸਟਾਰਟਅਪਸ ਦੇ ਵਿੱਚ ਜਾਊਗੀ, ਉਹਦੇ ਨਾਲ ਜਿਹੜਾ ਆਸਟ੍ਰੇਲੀਆ ਦਾ ਓਵਰਆਲ ਪ੍ਰੋਫਾਈਲ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਵਧੂਗਾ, ਜਿਹੜੀ ਕਿ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। ਸੋ ਕਿਤੇ ਨਾ ਕਿਤੇ ਜਿਹੜਾ ਇਹ ਬਜਟ ਹੈ, ਇਹਨਾਂ ਤਿੰਨੇ ਜਿਹੜੀਆਂ ਆਪਾਂ ਪੋਲਿਸੀ ਡਿਸਕਸ ਕੀਤੀਆਂ ਸੀਗੀਆਂ, ਐਨਰਜੀ ਸਿਕਿਉਰਿਟੀ, ਹਾਊਸਿੰਗ ਸਪਲਾਈ ਤੇ ਪ੍ਰੋਡਕਟਿਵਿਟੀ ਇਨਕਰੀਸ,
0: ਹਾਂਜੀ, ਸਿਸਟਮ ਤਾਂ
1: ਕਿਤੇ ਨਾ ਕਿਤੇ ਇਹ ਸੱਟ ਮਾਰ ਰਹੀਆਂ ਨੇ ਕਿਤੇ ਨਾ ਕਿਤੇ। ਹੁਣ ਦੇਖਿਆ ਇਹ ਜਾਊਗਾ ਵੀ ਲੋਕ ਇਸ ਚੀਜ਼ ਨੂੰ ਕਿੱਦਾਂ ਰਿਸਪੋਂਡ ਕਰਦੇ ਆ, ਆਉਣ ਵਾਲਾ ਸਮਾਂ ਇਲੈਕਸ਼ਨਾਂ ਦੇ ਵਿੱਚ ਇਹਦਾ ਕੀ ਅਸਰ ਹੁੰਦਾ ਹੈ। ਹੁਣ ਮਤਲਬ ਜਿਹੜੀਆਂ ਓਪੋਜੀਸ਼ਨ ਪਾਰਟੀਜ਼ ਤੁਸੀਂ ਸੁਣਿਆ ਹੋਣਾ, ਉਹ ਕਹਿੰਦੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਜੀ, ਅਸੀਂ ਤਾਂ ਇਹਨਾਂ ਨੂੰ ਚੇਂਜਸ ਨੂੰ, ਹੈ ਨਾ, ਖਾਰਜ ਕਰ ਦੇਵਾਂਗੇ ਤੇ ਪੁਰਾਣੀਆਂ ਪਾਲਿਸੀਆਂ ਅਪਲਾਈ ਕਰਾਂਗੇ। ਹੁਣ ਉਹ ਵੇਚਣਾ ਥੋੜਾ ਜਿਹਾ ਔਖਾ ਹੋਊਗਾ। ਵਨ ਨੇਸ਼ਨ ਦੀ ਜਿਹੜੀ ਪਾਪੂਲੈਰਿਟੀ ਇੰਨੀ ਵਧੀ ਹੈ, ਤੁਸੀਂ ਗੱਲ ਕੀਤੀ ਹੈ ਨਾ, ਉਹ ਵਨ ਨੇਸ਼ਨ ਵਾਲਿਆਂ ਦੇ ਵਿੱਚ ਵੀ ਹੁਣ ਸੱਪ ਦੇ ਮੂੰਹ ਚ ਕੋੜ ਕਿਰਲੇ ਵਾਲੀ ਗੱਲ ਹੈ, ਉਹ ਕੀ ਕਰਨਗੇ ਹੁਣ, ਹੈ ਨਾ। ਪਹਿਲਾਂ ਤਾਂ ਉਹ ਕਹਿੰਦੇ ਸੀ ਕਿ ਗਰੀਬ ਲੋਕ ਹੋਰ ਗਰੀਬ ਹੁੰਦੇ ਜਾ ਰਹੇ ਆ, ਮਾਈਗ੍ਰੇਸ਼ਨ ਨੂੰ ਬਹੁਤ ਵੱਡਾ ਇਸ਼ੂ ਬਣਾਇਆ ਗਿਆ,
0: ਮਾਈਗ੍ਰੇਸ਼ਨ
1: ਦੇ ਨੈਟੋ, ਹਾਂਜੀ, ਨੈਟ ਓਵਰਸੀਜ਼ ਮਾਈਗ੍ਰੇਸ਼ਨ ਦੇ ਨੰਬਰ ਹਜੇ ਵੀ ਹਾਈ ਨੇ, 25 ਤੋਂ 26 ਚ 260,000 ਆਏ ਹੈ, ਸਰਕਾਰ ਦੀ ਫੋਰਕਾਸਟ ਤੋਂ 35,000 ਜ਼ਿਆਦਾ ਆਏ ਹੈ। ਸੋ ਰੌਲਾ ਤਾਂ ਉਹਨਾਂ ਨੇ ਪਾਉਣਾ ਹੈ। ਵਨ ਨੇਸ਼ਨ ਕਹਿੰਦੀ ਹੈ ਜੀ ਅਸੀਂ 1,30,000 ਕਰ ਦਿਆਂਗੇ, ਕੋਲੀਸ਼ਨ ਨੇ ਹਜੇ ਨੰਬਰ ਨਹੀਂ ਦਿੱਤੇ ਪਰ ਉਹ ਕਹਿੰਦੇ ਅਸੀਂ 2 ਲੱਖ ਤੋਂ ਥੱਲੇ ਥੱਲੇ ਕਰਾਂਗੇ। ਸੋ ਇਹ ਸਾਰੇ ਇਸ਼ੂਜ਼ ਮਤਲਬ ਹੈ ਤਾਂ ਹੈ ਇਹ,
0: ਨਹੀਂ, ਗਿਣਤੀਆਂ ਮਿਣਤੀਆਂ ਤਾਂ ਹੋਣੀਆਂ, ਬਾਕੀ ਸਿਸਟਮ ਵੀ ਇੱਕ ਵਾਰ ਹਿੱਲਣਾ। ਹੁਣ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆ ਵੀ ਪਹਿਲਾਂ ਇੱਕ ਮੋਟਾ ਜਿਹਾ ਆਪਣੀਆਂ ਗਰਾਜ ਜਿਹੜੇ ਜਾਂ ਯਾਰ ਦੋਸਤ ਇਕੱਠੇ ਹੁੰਦੇ ਆ, ਇਹੀ ਲੱਗਦਾ ਵੀ ਜਿਹੜੀ ਸਿਕਿਉਰਿਟੀ ਆ ਵੈਲਥ ਦੀ, ਤੁਸੀਂ ਜੀ ਇੱਕ ਘਰ ਲੈ ਲਓ, ਇੱਕ ਇਨਵੈਸਟਮੈਂਟ ਪ੍ਰੋਪਰਟੀ ਲੈ ਲਓ, 15 ਤੋਂ 20% ਰਿਟਰਨ ਆ ਜੂ, ਆਹ ਹੋ ਜੂ, ਆਹ ਹੋ ਜੂ। ਹੁਣ ਜਦ ਉਹ ਰਿਟਰਨ ਘੱਟਦੀ ਨਜ਼ਰ ਆਉਣੀ ਆ ਤਾਂ ਫਿਰ ਜ਼ਾਹਰਾ ਤੌਰ 'ਤੇ ਬੰਦਾ ਕਹਿੰਦਾ ਯਾਰ ਇਹ ਦੁੱਖ ਕੰਮ ਕਰ ਤੋਰ ਲਈਏ, ਕੋਈ ਹੈ ਨਾ ਰੈਸਟੋਰੈਂਟ ਲੈ ਲਈਏ, ਕੋਈ ਹੋਰ ਕੰਮ ਕਰ ਲਈਏ, ਜਾਂ ਜਿਹੜੇ ਗੱਲਾਂ 'ਚ ਰੁਕਾਵਟ ਹੋਈ ਹੋਈ ਆ ਉਹਦੇ ਨਾਲ ਸਿਸਟਮ ਹਿੱਲਣ ਦੀ ਸੰਭਾਵਨਾ ਹੈਗੀ ਆ।
1: ਕਿਉਂਕਿ ਹਿੱਲਣਾ ਵੀ ਚਾਹੀਦਾ ਸੀ, ਲੌਂਗ ਓਵਰਡਿਊ।
0: ਨਹੀਂ, ਬਹੁਤ ਬਹੁਤ ਮਿਹਰਬਾਨੀ ਵਰਿੰਦਰ, ਅਤੇ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਕਾਫੀ ਸਾਰੇ ਫੈਕਟਰਸ ਤੋਂ ਅਗਾਹ ਕੀਤਾ ਅਤੇ ਗੱਲਾਂ 'ਚੋਂ ਗੱਲ ਕੱਢੀ, ਕਿ ਬਜਟ ਦੀਆਂ ਬਹੁਤ ਸਾਰੀਆਂ ਚੀਜ਼ਾਂ ਕਈ ਵਾਰ ਸਿਰ ਦੇ ਉੱਪਰ ਉਹਦੀ ਲੰਘ ਜਾਂਦੀਆਂ, ਬੰਦਾ ਜਦ ਬਿਲੀਅਨ ਵਰਡ ਸੁਣਦਾ ਬੰਦਾ ਕਹਿੰਦਾ ਛੱਡੋ ਯਾਰ ਇਹ 'ਚ ਕਿ ਕੋਈ ਕੰਮਾਂ 'ਚੋਂ ਕੰਮ ਆ, ਆਪਾਂ ਤਾਂ ਇਹ ਨਹੀਂ ਪਤਾ ਵੀ ਇਹ 'ਚ ਜੀਰੋਆਂ ਕਿੰਨੀਆਂ। ਪਰ ਜਦੋਂ ਉਹਨੂੰ ਸਰਲ ਢੰਗ ਨਾਲ, ਸਾਦ ਮੁਰਾਦੇ ਢੰਗ ਨਾਲ ਦੱਸਿਆ ਜਾਂਦਾ ਵੀ ਇਹਨਾਂ ਚੀਜ਼ਾਂ ਦਾ ਇੱਦਾਂ ਅਸਰ ਪਊਗਾ, ਤਾਂ ਉਸ ਲਿਹਾਜ਼ ਨਾਲ ਗੱਲ ਸਮਝਣੀ ਆਸਾਨ ਹੋ ਜਾਂਦੀ ਹੈ। ਅਤੇ ਅੱਜ ਸਮਾਂ ਦੇਣ ਲਈ ਬੜੀ ਮਿਹਰਬਾਨੀ, ਧੰਨਵਾਦ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
5: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
6: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨੀ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
7: ਸੂਰਜ ਦੇਵਤਾ
6: ਕੀ ਮਤਲਬ?
7: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
6: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
7: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਰੇਡੀਓ ਹਾਂਜੀ 1674 ਹੈ ਮੈਂ ਦੋਸਤੋ। ਇਹ ਜਿਹੜਾ ਗੀਤ ਤੁਸੀਂ ਸੁਣ ਰਹੇ ਸੀ ਸ਼ਿਵ ਕੁਮਾਰ ਬਟਾਲਵੀ ਜੀ ਦੀ ਕਲਮ ਤੋਂ ਨਿਕਲਿਆ। ਇਹ ਮਹੀਨਾ ਮਈ ਦਾ ਮਹੀਨਾ ਅਤੇ ਮਈ ਦੇ ਮਹੀਨੇ ਦੇ ਸ਼ੁਰੂ ਦੇ ਵਿੱਚ ਹੀ ਸਾਨੂੰ ਦੋ ਵੱਡੇ ਇਹਨਾਂ ਦੇ ਨਾਲ ਸੰਬੰਧ ਦੇ ਵਿੱਚ ਦਿਵਸ ਮਿਲਦੇ ਨੇ। ਵੱਡੀ ਗੱਲ ਇਹ ਕਿ ਦੋਵੇਂ ਪੰਜਾਬੀ ਦੇ ਵੱਡੇ ਮਹਾਨ ਸ਼ਾਇਰ ਅਤੇ ਦੋਵਾਂ ਦਾ ਹੀ ਦੇਹਾਂਤ ਮਈ ਮਹੀਨੇ ਦੇ ਵਿੱਚ। ਸੋ ਇਸੇ ਸੰਬੰਧ ਵਿੱਚ ਅੱਜ ਤੁਹਾਡੇ ਨਾਲ ਆਪਾਂ ਚਰਚਾ ਕਰਾਂਗੇ ਕਿ ਇਹ ਮਾਹਿਜ਼ ਕੋਇੰਸੀਡੈਂਟ ਇਹੋ ਹੀ ਉਹ ਮਹੀਨਾ ਜਿਹਦੇ ਵਿੱਚ ਕਿ ਦੋ ਵੱਡੇ ਸ਼ਹਿਰ ਚਾਹੇ ਕਿ ਅਲੱਗ ਅਲੱਗ ਸਮਿਆਂ ਦੇ ਵਿੱਚ ਹੋਏ ਨੇ ਪਰ ਪੰਜਾਬੀਆਂ ਦੇ ਵਿੱਚ ਇਹਨਾਂ ਨੂੰ ਪ੍ਰਵਾਨ ਕੀਤਾ ਗਿਆ। ਸ਼ਿਵ ਕੁਮਾਰ ਬਟਾਲਵੀ ਅਤੇ ਸੁਰਜੀਤ ਪਾਤਰ ਜੀ ਦੋ ਅਜਿਹੇ ਚਮਕਦੇ ਸਿਤਾਰੇ ਜਿਨ੍ਹਾਂ ਨੇ ਪੰਜਾਬੀ ਕਵਿਤਾ ਅਤੇ ਗਜ਼ਲ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਇਆ। ਸ਼ਿਵ ਕੁਮਾਰ ਬਟਾਲਵੀ ਜਿਨ੍ਹਾਂ ਨੂੰ ਬਿਰਹਾ ਦਾ ਸੁਲਤਾਨ ਕਿਹਾ ਜਾਂਦਾ ਅਤੇ ਇੱਧਰ ਸੁਰਜੀਤ ਪਾਤਰ ਜੀ ਜਿਨ੍ਹਾਂ ਨੂੰ ਪੰਜਾਬੀ ਗਜ਼ਲ ਦਾ ਬਾਦਸ਼ਾਹ ਕਿਹਾ ਜਾਂਦਾ। ਸੋ ਅੱਜ ਇਹਨਾਂ ਦੇ ਬਾਬਤ ਆਪਾਂ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਟਾਈਮ ਦੇ ਉੱਤੇ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਸੋ ਜਾਣਦੇ ਹਾਂ ਅਜੋਕੇ ਸਮੇਂ ਦੇ ਵਿੱਚ ਜਾਂ ਫਿਰ ਆਪਣੇ ਆਪਣੇ ਸਮਿਆਂ ਦੇ ਵਿੱਚ ਇਹਨਾਂ ਦਾ ਪੰਜਾਬੀ ਕਵਿਤਾ ਨੂੰ ਪੰਜਾਬੀ ਗਜ਼ਲ ਨੂੰ ਪੰਜਾਬੀ ਸਾਹਿਤ ਨੂੰ ਦਿੱਤਾ ਗਿਆ ਯੋਗਦਾਨ ਅਤੇ ਅੱਜ ਦੇ ਸਮਿਆਂ ਦੇ ਵਿੱਚ ਉਹਨਾਂ ਦੀ ਕੀ ਅਹਿਮੀਅਤ ਹੈ। ਗੱਲਬਾਤ ਕਰਨ ਦੇ ਲਈ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਨੇ ਪ੍ਰੀਤਮ ਰੁਪਾਲ ਜੀ। ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਣ ਰਹੋ ਇਸ ਟਾਈਮ।
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ
0: ਜੀ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ। ਜਿੱਦਾਂ ਮੈਂ ਗੱਲ ਕਰ ਹੀ ਰਿਹਾ ਸੀ ਕਿ ਇਹ ਇਸ ਮਹੀਨੇ ਜੇ ਆਪਾਂ ਸੁਰਜੀਤ ਪਾਤਰ ਜੀ ਦੀ ਗੱਲ ਕਰੀਏ ਤਾਂ 11 ਮਈ 2024 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਅਤੇ ਉੱਧਰ ਜੇ ਆਪਾਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਗੱਲ ਕਰੀਏ ਅਤੇ ਉਹਨਾਂ ਨੇ 6 ਮਈ 1973 ਨੂੰ ਇਹ ਸੰਸਾਰ ਛੱਡ ਦਿੱਤਾ। ਸੋ ਅੱਜ ਦੇ ਸਮਿਆਂ ਦੇ ਵਿੱਚ ਆਪਾਂ ਇਹਨਾਂ ਨੂੰ ਬੈਠੇ ਜਦੋਂ ਯਾਦ ਕਰਦੇ ਹਾਂ, ਇਹਨਾਂ ਦੀਆਂ ਲਿਖਤਾਂ ਪੜ੍ਹਦੇ ਹਾਂ ਅਤੇ ਅੱਜ ਵੀ ਉਹ ਨਵੀਆਂ ਨਵੀਆਂ ਲੱਗਦੀਆਂ ਨੇ, ਫਰੈਸ਼ ਲੱਗਦੀਆਂ ਨੇ, ਸ਼ਾਇਦ ਇਹੋ ਹੀ ਇਹਨਾਂ ਨੂੰ ਵੱਡਿਆਂ ਕਰਦਾ। ਕਿਵੇਂ ਵੇਖਦੇ ਹਾਂ ਆਪਾਂ ਇਹਨਾਂ ਦੇ ਦਿੱਤੇ ਯੋਗਦਾਨ?
1: ਦੇਖੋ, ਇੱਕ ਗੱਲ ਬੜੀ ਜਿਹੜੀ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਸਾਫ਼ ਹੈ, ਸਪਸ਼ਟ ਹੈ ਕਿ ਦੋਵੇਂ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਤੇ ਸੁਰਜੀਤ ਪਾਤਰ ਤੇ ਆਪਣੇ ਸਮਿਆਂ ਦੇ ਖੈਰ ਬਹੁਤ ਵੱਡੇ ਸ਼ਾਇਰ ਤਾਂ ਹੋਏ ਹੀ ਨੇ ਤੇ ਬਹੁਤ ਵੱਡੇ ਕਵੀ ਹੋਏ ਨੇ ਤੇ ਜਿਨ੍ਹਾਂ ਨੇ ਕੌਮਾਂਤਰੀ ਪੱਧਰ ਤੇ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਹੈ ਪੰਜਾਬੀ ਪੋਇਟਰੀ ਨੂੰ, ਪੰਜਾਬੀ ਕਵਿਤਾ ਨੂੰ ਜਿਹੜਾ ਹੈ ਪਹੁੰਚਾਇਆ। ਤੇ ਮੇਰਾ ਖਿਆਲ ਇਹੀ ਦੋਨੇ ਕਵੀ ਨੇ ਜਿਨ੍ਹਾਂ ਦੀ ਜਿਹੜੀ ਪੋਇਟਰੀ ਆ, ਕਵਿਤਾ ਸਭ ਤੋਂ ਵੱਧ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਟਰਾਂਸਲੇਟ ਜਿਹੜੀ ਆ ਉਹ ਹੋਈ ਹੈ। ਤੇ ਦੂਜੀ ਵੱਡੀ ਗੱਲ ਇਹ ਹੈ ਕਿ ਇਹ ਦੋਵੇਂ ਹੀ ਸ਼ਾਇਰ ਨੇ ਜਿਨ੍ਹਾਂ ਨੂੰ ਸਮਾਜਿਕ ਤੌਰ ਤੇ ਬਹੁਤ ਵੱਡੀ ਪ੍ਰਵਾਨਗੀ, ਬਹੁਤ ਵੱਡੀ ਮਾਨਤਾ ਜਿਹੜੀ ਆ ਉਹ ਮਿਲੀ। ਹਾਲਾਂਕਿ ਇਹਨਾਂ ਦੇ ਸਮਕਾਲੀ ਸ਼ਾਇਰ ਹੋਰ ਵੀ ਵੱਡੇ ਸ਼ਾਇਰ ਹੋਏ ਨੇ ਪੰਜਾਬੀ ਦੇ ਜਿਹਨਾਂ ਦਾ ਨਾਂ ਹੈ, ਤੇ ਪਰ ਆਮ ਲੋਕਾਂ ਦੇ ਵਿੱਚ ਉਹਨਾਂ ਦਾ ਨਾਂ ਨਹੀਂ। ਜੇ ਤੁਸੀਂ ਆਮ ਕਿਤੇ ਰਸਤੇ ਜਾਂਦੇ ਬੰਦੇ ਕੋਲੋਂ ਪੁੱਛ ਲਓ ਵੀ ਤੁਸੀਂ ਸੁਰਜੀਤ ਪਾਤਰ ਦਾ ਨਾਂ ਸੁਣਿਆ, ਉਹ ਕਹਿਣਗੇ ਹਾਂ ਉਹ ਕਵਿਤਾ ਲਿਖਦੇ ਆ, ਉਹਨਾਂ ਨੇ ਗੀਤ ਵੀ ਲਿਖੇ ਨੇ, ਹੋਰ ਹੈ। ਇੱਦਾਂ ਹੀ ਸ਼ਿਵ ਕੁਮਾਰ ਬਟਾਲਵੀ ਬਾਰੇ ਹੈਗਾ ਤੇ ਸ਼ਿਵ ਕੁਮਾਰ ਬਟਾਲਵੀ ਨੇ ਤਾਂ ਖੈਰ ਆਪਣੇ ਸਮੇਂ ਦੇ ਵਿੱਚ ਫਿਲਮਾਂ ਚ ਜਾਂ ਉਹਨਾਂ ਦੇ ਸਮਕਾਲੀ ਜਾਂ ਉਸ ਤੋਂ ਬਾਅਦ ਦੇ ਜਿਹੜੇ ਹੈਗੇ ਗਾਇਕ ਨੇ, ਸਿੰਗਰ ਨੇ, ਨਾਮੀ ਸਿੰਗਰਾਂ ਨੇ ਜਿਹੜਾ ਹੈ ਉਹਨਾਂ ਦੇ ਜਿਹੜਾ ਹੈ ਵਰਸ ਨੂੰ, ਉਹਨਾਂ ਦੇ ਗੀਤਾਂ ਨੂੰ ਗਾਇਆ, ਇਵੇਂ ਹੀ ਪਾਤਰ ਸਾਹਿਬ ਦੇ ਗੀਤਾਂ ਨੂੰ ਵੀ ਜਿਹੜਾ ਗਾਇਆ। ਤੇ ਉਹਨਾਂ ਦਾ ਇਹ ਵੀ ਜਿਹੜੀ ਸਮਾਜ ਦੇ ਵਿੱਚ ਮਾਨਤਾ ਮਿਲਣੀ, ਆਮ ਲੋਕਾਂ ਦੇ ਵਿੱਚ ਮਾਨਤਾ ਮਿਲਣੀ, ਆਵਾਮ ਦੇ ਵਿੱਚ, ਇਹ ਜਿਹੜੀ ਹੈ ਇਹ ਬਹੁਤ ਵੱਡੀ ਮੈਂ ਗੱਲ ਸਮਝਦਾ। ਤੇ ਇਹ ਇਹਨਾਂ ਦੋਵਾਂ ਸ਼ਾਇਰਾਂ ਦੇ ਵਿੱਚ ਹੀ ਸੀ। ਬਟਾਲਵੀ ਸਾਹਿਬ ਦਾ ਜਨਮ ਭਾਵੇਂ ਉਧਰਲੇ ਪੰਜਾਬ ਦੇ ਵਿੱਚ, ਇਹਨੂੰ ਆਪਾਂ ਹੁਣ ਲਹਿੰਦਾ ਪੰਜਾਬ ਕਹਿੰਦੇ ਹਾਂ, ਜਾਂ ਪਾਕਿਸਤਾਨ ਵਿੱਚ ਚਲਾ ਗਿਆ ਤੇ ਉਸ ਪਾਸੇ ਜਿਹੜਾ ਹੈ ਉਹ ਹੋਇਆ 23 ਜੁਲਾਈ ਜਿਹੜਾ ਹੈ 1936 ਨੂੰ। ਤੇ ਉਹ ਸਿਆਲਕੋਟ ਜ਼ਿਲ੍ਹੇ ਦੇ ਵਿੱਚ ਬੜਾ ਪਿੰਡ ਉਹਨਾਂ ਦਾ ਸੀ ਜਿੱਥੇ ਉਹਨਾਂ ਦਾ ਜਨਮ ਹੋਇਆ, ਜਿੱਥੋਂ ਮਾਈਗ੍ਰੇਟ ਹੋ ਕੇ ਉਹਨਾਂ ਦੀ ਫੈਮਿਲੀ ਜਿਹੜੀ ਪਰਿਵਾਰ ਹੈ ਇੱਧਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆ ਗਿਆ ਸੀ ਬਾਅਦ ਦੇ ਵਿੱਚ। ਤੇ ਦੇਹਾਂਤ ਉਹਨਾਂ ਦਾ ਉਹਨਾਂ ਦੇ ਸਹੁਰੇ ਪਿੰਡ ਕੀੜੀ ਮਾਨਗਿਆਲ ਪਠਾਨਕੋਟ ਜ਼ਿਲ੍ਹੇ ਚ, ਤੇ ਉੱਥੇ ਜਿਹੜਾ ਸੀ ਉਹ ਹੁੰਦਾ। ਤੇ 6 ਮਈ ਨੂੰ ਜਿਹੜਾ ਹੈ ਤੇ ਥੋੜਾ ਚਿਰ ਬਿਮਾਰ ਰਹਿਣ ਤੋਂ ਬਾਅਦ ਉਹਨਾਂ ਦਾ ਜਿਹੜਾ ਹੈਗਾ ਉੱਥੇ ਦੇਹਾਂਤ ਹੁੰਦਾ। ਤੇ ਸ਼ਿਵ ਕੁਮਾਰ ਬਟਾਲਵੀ ਤੋਂ ਜਦੋਂ ਆਪਾਂ ਗੱਲ ਸ਼ੁਰੂ ਕਰਦੇ ਹਾਂ, ਸ਼ਿਵ ਕੁਮਾਰ ਬਟਾਲਵੀ ਜਿਹੜੇ ਵਾਹਦ ਇੱਦਾਂ ਦੇ ਸ਼ਾਇਰ ਨੇ ਜਿਹਨਾਂ ਦਾ ਕੋਈ ਗੀਤ, ਕੋਈ ਕਵਿਤਾ ਤੇ ਕੋਈ ਟੂਕ ਜ਼ਰੂਰ ਹਰੇਕ ਪੰਜਾਬੀ ਦੇ ਜਿਹੜਾ ਹੈ ਬੋਲਾਂ ਤੇ ਉਹ ਆ ਜਾਂਦੀ ਹੈ। ਜਿਹਨੂੰ ਮਰਜ਼ੀ ਤੁਸੀਂ ਪੁੱਛ ਲਓ ਕਿ ਤੁਹਾਡੇ ਕੋਈ ਸ਼ਿਵ ਕੁਮਾਰ ਬਟਾਲਵੀ ਦਾ ਕੁਛ ਸੁਣਾਓ। ਤੇ ਇਹੀ ਜਿਹੜਾ ਹੈਗਾ ਇੱਕ ਕਾਰਨ ਹੈ ਜਦੋਂ ਤੁਹਾਨੂੰ ਫੋਕ ਦੇ ਵਿੱਚ ਇੱਕ ਪ੍ਰਵਾਨਗੀ ਮਿਲਦੀ ਹੈ ਤੇ ਕਈ ਵਾਰੀ ਇਹ ਹੁੰਦਾ ਹੈ ਕਿ ਤੁਹਾਡਾ ਨਾਂ ਵੀ ਪਿੱਛੇ ਰਹਿ ਜਾਂਦਾ, ਨਾਂ ਵੀ ਹਟ ਜਾਂਦਾ, ਨਾਂ ਲੋਕ ਭੁੱਲ ਜਾਂਦੇ ਆ, ਤੇ ਪਰ ਇਹ ਯਾਦ ਰਹਿੰਦਾ ਵੀ ਹਾਂ ਆਹ ਟੂਕਾਂ ਹੈਗੀਆਂ ਨੇ, ਤੇ ਉਹ ਇੱਕ ਤਰ੍ਹਾਂ ਦਾ ਫੋਕ ਸੌਂਗ ਵਾਂਗੂ ਜਾਂ ਇੱਕ ਜਿਹੜੀ ਫੋਕ ਜਿਹੜੀ ਵਰਸਾ ਹੈ ਜਾਂ ਆਪਾਂ ਕਹਿੰਦੇ ਕਿ ਇੱਕ ਲੋਕ ਉਕਤੀ ਦੇ ਵਾਂਗੂ ਜਿਹੜਾ ਹੈਗਾ ਉਹ ਜਿਹੜੇ ਸ਼ਬਦ ਉਹ ਬਣ ਜਾਂਦੇ ਆ। ਤੇ ਮੇਰਾ ਖਿਆਲ ਹੈ ਕਿ ਪੰਜਾਬੀ ਸਾਹਿਤ ਦੇ ਵਿੱਚ ਜਾਂ ਪੰਜਾਬੀ ਆਵਾਮ ਦੇ ਵਿੱਚ, ਹਾਲਾਂਕਿ ਉਸ ਤੋਂ ਪਹਿਲਾਂ ਜਿਵੇਂ ਵਾਰਿਸ ਸ਼ਾਹ ਵੀ ਹੋਇਆ ਆਪਣੇ ਸਮਿਆਂ ਦੇ ਵਿੱਚ, ਤੇ ਜਾਂ ਆਪਾਂ ਜਦੋਂ ਆਪਾਂ ਬਾਣੀ ਦੀ ਗੱਲ ਕਰਦੇ ਹਾਂ ਤੇ ਬਾਣੀ ਦੇ ਵਿੱਚ ਵੀ ਸਾਡੇ ਗੁਰੂ ਸਾਹਿਬਾਨ ਜਾਂ ਭਗਤ ਜਾਂ ਉਹ ਸਾਰੇ ਹੋਏ ਨੇ, ਤੇ ਉਹਨਾਂ ਦਾ ਵੀ ਜਿਹੜਾ ਹੈਗਾ ਫੋਕ ਦੇ ਵਿੱਚ ਕਾਫੀ ਜਿਹੜੀ ਉਸ ਤਰ੍ਹਾਂ ਦੀ ਇੱਕ ਤਰ੍ਹਾਂ ਦੇ ਆਪਾਂ ਮਾਨਤਾ ਕਹਿ ਲਓ, ਚਲੋ ਉਹਦਾ ਇੱਕ ਥੋੜਾ ਜਿਹਾ ਜਿਹੜਾ ਹੈਗਾ ਮਿਸਟੇਕ ਵਾਲੇ ਪਾਸੇ, ਰਹੱਸ ਵਾਲੇ ਪਾਸੇ, ਅਧਿਆਤਮਿਕਤਾ ਰੂਹਾਨੀਅਤ ਵਾਲੇ ਪਾਸੇ ਜ਼ਿਆਦਾ ਹੈਗਾ, ਤੇ ਇਸ ਕਰਕੇ ਉਹ ਇਸ ਤਰ੍ਹਾਂ ਜਿਹੜੇ ਹੈਗੇ ਇਸ ਘੇਰੇ ਦੇ ਵਿੱਚ ਆਪਾਂ ਉਹਨਾਂ ਨੂੰ ਨਹੀਂ ਰੱਖਦੇ, ਨਾ ਹੀ ਰੱਖ ਸਕਦੇ ਹਾਂ। ਤੇ ਪਰ ਇਹ ਜਦੋਂ ਆਪਾਂ ਸ਼ਿਵ ਕੁਮਾਰ ਦੀ ਗੱਲ ਕਰਦੇ ਹਾਂ ਤੇ ਸ਼ਿਵ ਕੁਮਾਰ ਨੂੰ ਪਹਿਲੀ ਗੱਲ ਤਾਂ ਹੈ ਕਿ ਪੰਜਾਬੀ ਰਹਿਤਲ ਦੀ ਬਹੁਤ ਜ਼ਿਆਦਾ ਸਮਝ ਸੀ, ਤੇ ਇਹ ਇਹ ਇਹ ਵੱਡੀ ਗੱਲ ਹੁੰਦੀ ਹੈ ਕਿਸੇ ਸ਼ਾਇਰ ਦੇ ਵਿੱਚ ਜਾਂ ਕਿਸੇ ਲੇਖਕ ਦੇ ਵਿੱਚ ਵੀ ਤੁਹਾਨੂੰ ਜਿੱਥੇ ਤੁਸੀਂ ਜਿਹਦੇ ਬਾਰੇ ਲਿਖਣਾ ਹੈ ਜਾਂ ਜਿੱਥੋਂ ਤੁਸੀਂ ਉਹ ਸ਼ਬਦਾਂ ਦੀ ਚੋਣ ਕਰਨੀ ਹੈ ਤੇ ਉਹ ਉਹਦੀ ਤੁਹਾਨੂੰ ਸਮਝ ਕਿੰਨੀ ਹੈ। ਤੇ ਇੱਕ ਗੱਲ ਤਾਂ ਇਹ ਵੀ ਉਹ ਉਹਨਾਂ ਦਾ ਕਾਰਜ ਖੇਤਰ ਏਦਾਂ ਦਾ ਰਿਹਾ, ਪਿੰਡ ਦੇ ਵਿੱਚ ਜਨਮੇ, ਤੇ ਪਿੰਡਾਂ ਦੇ ਵਿੱਚ ਤਾਂ ਹੋਰ ਵੀ ਬਹੁਤ ਲੋਕ ਜਨਮੇ ਹੁੰਦੇ ਆ, ਪਰ ਇਹ ਕੀ ਜਿਹੜਾ ਹੈਗਾ ਉਸ ਉਹਨਾਂ ਸ਼ਬਦਾਂ ਨੂੰ ਉਸ ਡਿਕਸ਼ਨ ਨੂੰ ਫੜ ਸਕਦੇ ਆ ਜਾਂ ਉਹਨੂੰ ਪੋਇਟਰੀ ਦਾ ਇੱਕ ਹਿੱਸਾ ਬਣਾ ਸਕਦੇ, ਇਹ ਜਿਹੜੀ ਹੈ ਬਹੁਤ ਵੱਡੀ ਗੱਲ ਹੁੰਦੀ ਹੈ। ਇਹ ਮੇਰਾ ਖਿਆਲ ਹੈ ਸ਼ਿਵ ਕੁਮਾਰ ਦੇ ਆਪਣੇ ਸਮਿਆਂ ਦੇ ਵਿੱਚ ਇਹ ਗੱਲ ਹਿੱਸੇ ਆਈ ਉਹਨਾਂ ਦੇ, ਤੇ ਉਹ ਉਹਨਾਂ ਨੇ ਪਟਵਾਰ ਦਾ ਕੋਰਸ ਕੀਤਾ, ਬਾਅਦ ਚ ਪਟਵਾਰੀ ਵੀ ਰਹੇ, ਫਿਰ ਅਨਟ੍ਰੇਨ ਟੀਚਰ ਵੀ ਰਹੇ, ਫਿਰ ਬੈਂਕ ਦੀ ਨੌਕਰੀ ਕੀਤੀ। ਪਰ ਜਿਹੜੀ ਸ਼ਿਵ ਕੁਮਾਰ ਦੀ ਜਿਹੜੀ ਪੋਇਟਰੀ ਆ ਉਹ ਤੁਸੀਂ ਕੋਈ ਵੀ ਉਹਨਾਂ ਦੀ ਕਵਿਤਾ ਲੈ ਲਓ ਤੇ ਉਹ ਕਵਿਤਾ ਜਦੋਂ ਆਪਾਂ ਚੱਕ ਕੇ ਦੇਖਦੇ ਹਾਂ ਪਤਾ ਲੱਗਦਾ ਕਿ ਜਿਹੜੇ ਉਹਦੇ ਵਿੱਚ ਠੇਠ ਪੰਜਾਬੀ ਦੇ ਜਿਹੜੇ ਉਹ ਸ਼ਬਦ ਨੇ, ਲਫ਼ਜ਼ ਨੇ, ਹੁਣ ਤਾਂ ਬਹੁਤ ਸਾਰੇ ਸ਼ਬਦ ਗੁਆਚ ਵੀ ਗਏ ਨੇ। ਇੱਕ ਉਹਨਾਂ ਦਾ ਗੀਤ ਹੈ ਥੱਬਾ ਕੁ ਜ਼ੁਲਫਾਂ ਵਾਲਿਆ ਮੇਰੇ ਸੋਹਣਿਆ ਮੇਰੇ ਲਾੜਿਆ, ਤੇ ਉਹਦੇ ਵਿੱਚ ਜਿਹੜਾ ਇੱਕ ਮਾਝੇ ਦੀ ਇੱਕ ਜਿਹੜੀ ਟਿੰਜ ਹੈ ਤੁਹਾਨੂੰ ਉਹ ਮਿਲਦੀ ਹੈ, ਉਹ ਉਹ ਪਤਾ ਲੱਗਦਾ ਉਹ ਉਹਦੇ ਚ ਇੱਕ ਥਾਂ ਤੇ ਕਹਿੰਦੇ ਪੀੜਾਂ ਦੀ ਪਤਕਣ ਜੋੜ ਕੇ ਇੱਕ ਘੀਰਾ ਅਸਾਂ ਬਣਾ ਲਿਆ, ਤੇਰੇ ਸ਼ਹਿਰ ਜਾਂਦੀ ਸੜਕ ਦਾ ਅਸਾਂ ਰੋਡ ਚੋਕ ਕੇ ਖਾ ਲਿਆ। ਤੇ ਹੁਣ ਪਤਕਣ ਘੀਰਾ ਇਹ ਸਾਰੇ ਏਦਾਂ ਦੇ ਜਿਹੜੇ ਸ਼ਬਦ ਜਿਹੜੇ ਬਿਲਕੁਲ ਫੋਕਲੋਰ ਦੇ ਸ਼ਬਦ ਨੇ ਉਹਨੂੰ ਪੋਇਟਰੀ ਦੇ ਵਿੱਚ ਢਾਲਣਾ, ਤੇ ਫਿਰ ਇਸ ਕਿਸਮ ਦੀ ਜਿਹੜੀ ਇੱਕ ਲਿਰਿਸਿਜ਼ਮ ਹੈ ਜਿਹੜੀ ਜਿਹਨੂੰ ਆਪਾਂ ਕਹਿੰਦੇ ਹਾਂ ਪ੍ਰਗੀਤਕਤਾ ਦੇ ਵਾਲੇ ਪਾਸੇ ਜਿਹੜਾ ਲੈ ਕੇ ਜਾਣਾ, ਜਿਹੜਾ ਸਿਖਰ ਤੇ ਪਹੁੰਚਾਉਣਾ, ਇਹ ਬਹੁਤ ਵੱਡੀ ਇਹ ਸ਼ਿਵ ਕੁਮਾਰ ਦੇ ਹੀ ਹਿੱਸੇ ਆਇਆ। ਭਾਵੇਂ ਬਿਰਹਾ ਦਾ ਸੁਲਤਾਨ ਉਹਨੂੰ ਕਹਿੰਦੇ ਆ, ਪਰ ਸ਼ਿਵ ਕੁਮਾਰ ਨੂੰ ਪਿੰਡਾਂ ਦੀ ਸਮਝ, ਪਾਣੀ ਦੀ ਸਮਝ, ਖੇਤਾਂ ਦੀ ਸਮਝ, ਤੇ ਬਾਕੀ ਇਹ ਵੀ ਜਿਹੜਾ ਕੰਟੈਂਪਰੇਰੀ ਪੋਲੀਟੀਕਲ ਜੋ ਸਾਰਾ ਸਿਸਟਮ ਸੀ ਉਹਦੀ ਵੀ ਉਹਨੂੰ ਸਮਝ ਸੀ। ਉਹ ਕਈ ਵਾਰੀ ਉਸ ਪੱਖ ਨੂੰ ਜਿਹੜਾ ਹੈ ਸ਼ਿਵ ਕੁਮਾਰ ਦੇ ਨੂੰ ਛੂਹਿਆ ਨਹੀਂ ਜਾਂਦਾ। ਸ਼ਿਵ ਕੁਮਾਰ ਦੀ ਇੱਕ ਕਵਿਤਾ ਹੈ ਬੁੱਢਾ ਸ਼ਹਿਰ, ਤੇ ਇਹ ਬੁੱਢਾ ਸ਼ਹਿਰ ਇਹ ਕਵਿਤਾ ਇਹ ਉਹਦੇ ਵਿੱਚ ਵਰਸ ਦੇ ਵਿੱਚ ਨਹੀਂ ਹੈ, ਤੇ ਉਹਦੇ ਵਿੱਚ ਇੱਕ ਥਾਂ ਤੇ ਜ਼ਿਕਰ ਕਰਦਾ ਉਹ ਜਾਂ ਕੋਈ ਨਕਸਲਵਾੜੀ ਆ ਕਤਲ ਕਿਸੇ ਦਾ ਕਰਦਾ, ਮੇਰੇ ਬੁੱਢੇ ਸ਼ਹਿਰ ਦੀਆਂ ਕੰਧਾਂ ਨੂੰ ਤਾਪ ਆ ਚੜਦਾ। ਤੇ ਮਤਲਬ ਕਿ ਉਹ ਇਹ ਨੀ ਵੀ ਉਹ ਚੇਤਨ ਨਹੀਂ ਸੀ ਜਾਂ ਉਹਨੂੰ ਪਤਾ ਨਹੀਂ ਸੀ ਵੀ ਕੀ ਹੋ ਰਿਹਾ ਸੋਸਾਇਟੀ ਦੇ ਵਿੱਚ ਕੀ ਵਾਪਰ ਰਿਹਾ, ਤੇ ਬਾਕੀ ਭਾਵੇਂ ਉਹ ਇਹ ਲੱਗਦਾ ਦੇਖਣ ਚ ਆਮ ਜਦੋਂ ਆਪਾਂ ਆਵਾਮ ਚ ਇਹ ਗੱਲ ਕਰਦੇ ਉਹ ਲੱਗਦਾ ਕਿ ਇਸ਼ਕੀਆ ਕਿਸਮ ਦੇ ਜਾਂ ਉਦਾਂ ਦੀ ਜਿਹੜੀ ਸੀਗੀ ਇਸ਼ਕ ਮਜਾਜ਼ੀ ਵਾਲਾ ਜਾਂ ਉਸ ਤਰ੍ਹਾਂ ਦੀ ਜਿਹੜੀ ਪੋਇਟਰੀ ਸੀ, ਤੇ ਜਾਂ ਇਹ ਕਿ ਜਿਹੜਾ ਉਹੀ ਬਿਰਹਾ ਦੀ ਜਿਹੜੀ ਗੱਲ ਵਾਰ ਵਾਰ ਆਪਾਂ ਕਰਦੇ ਹਾਂ ਵੀ ਜਾਂ ਉਸ ਪਾਸੇ ਸੀ, ਇਹ ਨੀ ਉਹ ਸਮਝ ਜਿਹੜੀ ਸੀਗੀ ਹਰ ਤਰ੍ਹਾਂ ਦੀ ਸੀ, ਤੇ ਕਿੱਥੇ ਕੀ ਲਿਖਣਾ ਹੈ ਜਿਹੜੀ ਸਭ ਤੋਂ ਜਿਹੜੀ ਉਹਨਾਂ ਦੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਨਾ ਕਿ ਸ਼ਾਹਕਾਰ ਰਚਨਾ, ਉਹ ਲੂਣਾ ਜਿਹਦੇ ਤੇ ਉਹਨਾਂ ਨੂੰ ਸਾਹਿਤ ਅਕਾਡਮੀ ਦਾ ਜਿਹੜਾ ਸੀਗਾ ਅਵਾਰਡ ਮਿਲਦਾ, ਜਿਹੜਾ ਵੱਡਾ ਅਵਾਰਡ ਹੈ 1967 ਦੇ ਵਿੱਚ, 1967 ਦੇ ਵਿੱਚ ਜਿਹੜਾ ਹੈਗਾ ਸਾਹਿਤ ਅਕੈਡਮੀ ਦਾ ਉਹਨਾਂ ਨੂੰ ਉਹ ਪੁਰਸਕਾਰ ਲੂਣਾ ਤੇ ਮਿਲਦਾ। ਲੂਣਾ ਨੂੰ ਕਾਦਰ ਯਾਰ ਦੇ ਕੰਟੈਂਪਰੇਰੀ ਉਸ ਸਾਰੇ ਕਿੱਸੇ ਨੂੰ ਜਿਹੜਾ ਪੂਰਨ ਭਗਤ ਦਾ ਕਿੱਸਾ ਹੈ ਜਿਹੜਾ ਬੜਾ ਪਾਪੂਲਰ ਹੈ, ਜਿਹਦੇ ਚ ਲੂਣਾ ਇੱਕ ਵਿਲਨ ਹੈ, ਲੂਣਾ ਇੱਕ ਮਤਰੇਈ ਮਾਂ ਹੈ, ਲੂਣਾ ਇੱਕ ਇੱਦਾਂ ਦਿਖਾਇਆ ਕਿ ਉਹ ਜਿਹੜੀ ਕਾਮ ਦੀ ਅੰਨੀ ਹੋਈ ਉਹ ਪੂਰਨ ਨੂੰ ਮਰਵਾ ਦਿੰਦੀ ਹੈ ਜਾਂ ਉਹਦੇ ਹੱਥ ਪੈਰ ਵਢਾ ਦਿੰਦੀ ਹੈ ਜਾਂ ਏਦਾਂ ਦਾ ਲੀਜੈਂਡ ਸਾਡੇ ਇਹ ਕਿੱਸੇ ਕਿੰਨਿਆਂ ਨੇ ਲਿਖੇ ਨੇ, ਕੱਲਾ ਕਾਦਰ ਯਾਰ ਦਾ ਚਲੋ ਪਾਪੂਲਰ ਜ਼ਿਆਦਾ ਹੋ ਗਿਆ ਮੈਂ ਤਾਂ ਨਾ ਲੈ ਦਿੱਤਾ। ਤੇ ਹੁਣ ਉਹਦੇ ਬਿਲਕੁਲ ਉਲਟ ਉਹਦਾ ਕ੍ਰਿਟੀਕ ਜਿਹੜਾ ਲੂਣਾ ਲਿਖਦੇ ਆ ਸ਼ਿਵ ਕੁਮਾਰ ਬਟਾਲਵੀ, ਤੇ ਸ਼ਿਵ ਕੁਮਾਰ ਬਟਾਲਵੀ ਦੀ ਜਿਹੜੀ ਲੂਣਾ ਹੈ ਉਹ ਨਾਟਕ ਹੈ, ਉਹਨੂੰ ਆਪਾਂ ਕਾਵਿ ਨਾਟਕ ਕਹਿ ਸਕਦੇ ਹਾਂ, ਪਰ ਉਹਦੇ ਚ ਜਿਹੜਾ ਸੋਸਾਇਟੀ ਤੇ ਉਸ ਵੇਲੇ ਸਮਾਜ ਤੇ ਉਸ ਵੇਲੇ ਦੀਆਂ ਜਿਹੜੀਆਂ ਜਗੀਰੂ ਕਦਰਾਂ ਕੀਮਤਾਂ ਨੇ, ਜਿਹੜੀਆਂ ਫਿਊਡਲ ਵੈਲਿਊਜ਼ ਨੇ, ਉਹਦੇ ਤੇ ਜਿਸ ਤਰੀਕੇ ਦੇ ਨਾਲ ਵਿਅੰਗ ਜਿਹੜਾ ਸ਼ਿਵ ਕੁਮਾਰ ਨੇ ਕੀਤਾ ਤਿੱਖੇ ਤਰੀਕੇ ਦੇ ਨਾਲ, ਇਹਨੂੰ ਆਪਾਂ ਪੋਲੀਟੀਕਲ ਸਟਾਇਰ ਵੀ ਕਹਿ ਸਕਦੇ ਹਾਂ, ਤੇ ਉਹ ਜਿਹੜਾ ਹੈ ਉਹ ਮੈਂ ਸਮਝਦਾ ਕਿ ਜਿਹੜੀ ਉਹ ਬਹੁਤ ਜਿਹੜੀ ਕਮਾਲ ਦਾ ਉਹ ਨਾਟਕ ਹੈ। ਉਹ ਚ ਕੱਲਾ ਸਿਰਫ ਇੰਨਾ ਹੀ ਨਹੀਂ ਕਿ ਸਿਰਫ ਇਹੀ ਗੱਲ ਕੀਤੀ ਹੈ ਕਿ ਲੂਣਾ ਜਿਹੜੀ ਆ ਉਹ ਲੂਣਾ ਨੂੰ ਕੱਲਾ ਜਸਟੀਫਾਈ ਇਸ ਤਰੀਕੇ ਨਾਲ ਕੀਤਾ, ਉਹ ਪੂਰੇ ਨਾਟਕ ਦੇ ਵਿੱਚ ਉਹ ਪੂਰਾ ਉਸ ਵੇਲੇ ਦਾ ਜਿਹੜਾ ਹੈਗਾ ਉਹ ਪੂਰਾ ਰੰਗ ਬੰਨਿਆ, ਜਦੋਂ ਉਸ ਵੇਲੇ ਦਾ ਜਿਹੜਾ ਸਿਆਲਕੋਟ ਦਾ ਕਿੱਦਾਂ ਦਾ ਉਹ ਹੈ ਜਾਂ ਇਹ ਕਿ ਰਾਜਿਆਂ ਦਾ ਜਾਂ ਇੱਕ ਫਿਊਡਲ ਦਾ ਇਹ ਕੀ ਹੈ ਵੀ ਉਹ ਜਿੱਥੇ ਮਰਜ਼ੀ ਵਿਆਹ ਕਰਾ ਲੈਣ, ਜਿਹੜੀ ਮਰਜ਼ੀ ਜਿੰਨੀ ਛੋਟੀ ਮਰਜ਼ੀ ਉਮਰ ਦੀ ਕੁੜੀ ਨੂੰ ਚੱਕ ਲਿਆਉਣ, ਲਿਆ ਕੇ ਕਹਿਣ ਵੀ ਮੇਰੇ ਹਰਮ ਦੇ ਵਿੱਚ ਪਾ ਦਿਓ, ਉਹ ਸਾਰੀ ਜਿਹੜੀ ਸਿਚੁਏਸ਼ਨ ਹੈ ਤੇ ਉਹਨੂੰ ਉਸ ਨਾਟਕ ਦੇ ਵਿੱਚ ਲੈ ਕੇ ਆਉਣ ਜਿਹੜਾ ਹੈਗਾ ਉਹ ਆਉਂਦਾ। ਤੇ ਇਹ ਇਹ ਮੈਨੂੰ ਲੱਗਦਾ ਕਿ ਇਹ ਵੀ ਸ਼ਿਵ ਕੁਮਾਰ ਦੇ ਹਿੱਸੇ ਆਇਆ ਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਐਡੀ ਵੱਡੀ ਜਿਹੜੀ ਆ ਉਹ ਗੱਲ ਕਰਨੀ, ਜਦੋਂ ਸਾਡੀ ਸੋਸਾਇਟੀ ਦੇ ਵਿੱਚ ਪੂਰਨ ਦੇ ਕਿੱਸੇ ਨੂੰ ਪੂਰਨ ਨੂੰ ਇੱਕ ਭਗਤ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤੇ ਲੂਣਾ ਨੂੰ ਇੱਕ ਵਿਲਨ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਤੇ ਸੋ ਆਪਣੇ ਜਿਹੜਾ ਹੈਗਾ ਜਿਵੇਂ ਦੱਸਿਆ ਕਿ 6 ਮਈ 1973 ਨੂੰ ਜਿਹੜੀ ਹੈ ਉਹਨਾਂ ਦੀ ਡੈਥ ਹੋ ਜਾਂਦੀ ਹੈ, ਤੇ ਉਹਨਾਂ ਬਾਰੇ ਬੜੀਆਂ ਮੂੰਹੋਂ ਮੂੰਹੀ ਜਿਹੜੀਆਂ ਬੜੀਆਂ ਗੱਲਾਂ ਚੱਲਦੀਆਂ ਨੇ ਸ਼ਿਵ ਕੁਮਾਰ ਬਾਰੇ, ਸ਼ਿਵ ਕੁਮਾਰ ਦੇ ਇਸ਼ਕ ਬਾਰੇ, ਸ਼ਿਵ ਕੁਮਾਰ ਦੀਆਂ ਪ੍ਰੇਮ ਕਹਾਣੀਆਂ, ਇੱਦਾਂ ਦੇ ਜਿਹੜੇ ਉਹਨਾਂ ਦੇ ਕੰਟੈਂਪਰੇਰੀ ਨੇ ਉਹ ਵੀ ਚਲੋ ਸੁਣਾਉਂਦੇ ਰਹੇ ਨੇ, ਜਾਂ ਇੱਧਰ ਉੱਧਰ ਦੀਆਂ ਗੱਲਾਂ ਮੋਹਨ ਕਾਲੋਂ ਉਹਨਾਂ ਦੇ ਸਮਕਾਲੀ ਹੋਏ ਹੈਗੇ, ਤੇ ਮੋਹਨ ਕਾਲੋਂ ਨੇ ਕਿਉਂਕਿ ਮੋਹਨ ਕਾਲੋਂ ਤੇ ਡੋਗਰੀ ਜ਼ਬਾਨ ਦੇ ਕਾਫੀ ਉਹਨਾਂ ਨੂੰ ਪਕੜ ਸੀਗੀ, ਤੇ ਮੋਹਨ ਕਾਲੋਂ ਦਾ ਇੱਕ ਨਾਵਲ ਹੈ ਗੋਰੀ ਨਦੀ ਦਾ ਗੀਤ, ਤੇ ਉਹ ਸਾਰਾ ਕਹਿ ਜਾਂਦਾ ਕਿ ਸ਼ਿਵ ਕੁਮਾਰ ਬਟਾਲਵੀ ਦੀ ਲਾਈਫ ਦੇ ਉੱਪਰ ਹੀ ਹੈ, ਤੇ ਉਹ ਚਲੋ ਜਿਸ ਤਰ੍ਹਾਂ ਵੀ ਉਹ ਹੈ ਉਹਦੀ ਸਾਰੀ ਦੱਸੀ ਕਹਾਣੀ ਕਾਫੀ ਨੇੜੇ ਹੈ ਜਿੱਦਾਂ ਦੀਆਂ ਉਹਦੇ ਜੀਵਨ ਦੀਆਂ ਸ਼ਿਵ ਕੁਮਾਰ ਦੀਆਂ ਘਟਨਾਵਾਂ ਦਾ ਜਿਹੜਾ ਹੈ ਗੱਲ ਕਰਦੇ, ਪਰ ਸ਼ਿਵ ਕੁਮਾਰ ਨੂੰ ਏਦਾਂ ਜਿਹੜਾ ਹੈਗਾ ਬਨੇਰਿਆਂ ਦੇ ਲਾਊਡ ਸਪੀਕਰਾਂ ਤੇ ਸੁਰਿੰਦਰ ਕੌਰ ਦੀ ਆਵਾਜ਼ ਚ, ਪ੍ਰਕਾਸ਼ ਕੌਰ ਦੀ ਆਵਾਜ਼ ਚ ਸੁਣਨਾ, ਹਾਏ ਨੀ ਮੁੰਡਾ ਲੰਬੜਾਂ ਦਾ ਮੈਨੂੰ ਹੀਰੇ ਹੀਰੇ ਆਖੇ, ਤੇ ਇੱਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇ ਉਹ ਨੀਂਦਰੇ ਨੇ ਮਾਰਿਆ, ਤੇ ਇਹ ਜਿਹੜੀ ਏਦਾਂ ਦੀ ਜਿਹੜੀ ਗੱਲ ਹੈ ਉਹ ਇੱਕ ਲਿਟਰੇਰੀ ਹਾਈਟ ਇੱਕ ਪਾਸੇ ਤੇ ਦੂਜੇ ਪਾਸੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਲੋਕ ਮਾਨਤਾ ਹੁਣ ਨੀ ਹੈ। ਹੁਣ ਤੁਸੀਂ ਦੇਖ ਲਓ ਅੱਜ ਕੱਲ ਕੰਟੈਂਪਰੇਰੀ ਕਿਸੇ ਵੀ ਵੱਡੇ ਲਿਟਰੇਚਰ ਨੂੰ ਨਹੀਂ ਗਾਇਆ ਜਾ ਰਿਹਾ, ਜਿਹੜੇ ਗਾਇਕ ਨੇ ਹੁਣ ਤਾਂ ਖੈਰ ਸਿੰਗਰ ਆਪ ਹੀ ਗਾਇਕ ਬਣੇ ਬੈਠੇ ਨੇ, ਜਿਹੜੇ ਹੈਗੇ ਲੇਖਕ ਬਣੇ ਬੈਠੇ ਨੇ ਜਾਂ ਰਾਈਟਰ ਬਣੇ ਬੈਠੇ ਨੇ, ਤੇ ਪਰ ਜਿਹੜਾ ਉਹ ਲੈਵਲ ਸੀ ਤੇ ਉਹ ਲੈਵਲ ਹੁਣ ਕਿਤੇ ਹੈ ਨੀ, ਤੇ ਨਾ ਹੀ ਉਹਨਾਂ ਨੂੰ ਉਸ ਸ਼ਿੱਦਤ ਦੇ ਨਾਲ ਕਿਤੇ ਜਿਹੜਾ ਹੈਗਾ ਉਹ ਸੁਣਿਆ ਜਾਂਦਾ, ਤੇ ਇਹ ਜਿਹੜਾ ਸੀ ਇਹ ਸ਼ਿਵ ਕੁਮਾਰ ਦੇ ਹਿੱਸੇ ਆਇਆ। ਆਪਾਂ ਨਾਲ ਹੀ ਗੱਲ ਪਾਤਰ ਸਾਹਿਬ ਦੀ ਕਰ ਲਈਏ, ਪਾਤਰ ਸਾਹਿਬ ਦੀ ਇਸ ਕਰਕੇ ਗੱਲ ਕਰਨੀ ਜ਼ਰੂਰੀ ਹੈ ਨਾਲੋਂ ਨਾਲ, ਇਹ ਬਹੁਤੀ ਜਿਹੜੀ ਹੈ ਸਿਮਿਲੈਰਿਟੀ ਸੀ ਦੋਨਾਂ ਦੇ ਵਿੱਚ ਕਈ ਗੱਲਾਂ ਦੇ ਵਿੱਚ, ਜਿਵੇਂ ਮੈਂ ਸ਼ੁਰੂ ਚ ਦੱਸਿਆ ਸੀ ਕਿ ਲੋਕਾਂ ਦੇ ਵਿੱਚ ਜਿਹੜੀ ਇੱਕ ਮਾਨਤਾ ਹੈ ਆਵਾਮ ਦੇ ਵਿੱਚ ਮਾਨਤਾ ਹੈ, ਤੇ ਪਾਤਰ ਸਾਹਿਬ ਦੇ ਵਿੱਚ ਇੱਕ ਗੱਲ ਹੋਰ ਥੋੜੀ ਜਿਹੀ ਸ਼ਿਵ ਨਾਲੋਂ ਇਹ ਜ਼ਿਆਦਾ ਸੀ। ਇੱਕ ਤਾਂ ਪਾਤਰ ਸਾਹਿਬ ਚਲੋ ਲੰਬਾ ਸਮਾਂ ਜ਼ਿੰਦਗੀ ਉਹਨਾਂ ਨੇ ਕੱਟੀ, ਸ਼ਿਵ ਕੁਮਾਰ ਤਾਂ ਬਹੁਤ ਛੋਟੀ ਉਮਰ ਦੇ ਵਿੱਚ ਜਿਹੜਾ ਸੀ ਉਹ ਚਲਿਆ ਗਿਆ, ਸਿਰਫ ਹਾਂ 36 ਸਾਲ ਦੀ ਉਮਰ ਦੇ ਵਿੱਚ ਹੀ ਜਿਹੜੀ ਆ ਉਹਨਾਂ ਦੀ ਮੌਤ ਹੋ ਗਈ ਜਾਂ ਦੇਹਾਂਤ ਹੋ ਗਿਆ, ਤੇ ਪਾਤਰ ਸਾਹਿਬ ਜਿਹੜੇ ਸੀਗੇ ਅਕਾਡੈਮਿਕਲੀ ਜਿਹੜੇ ਸੀ ਉਹ ਕਾਫੀ ਸਮਝ ਰੱਖਦੇ ਸੀ, ਸਿਆਣੇ ਸੀ, ਤੇ ਉਹਨਾਂ ਨੇ ਫਿਰ ਕਈ ਮੂਵਮੈਂਟਸ ਜਿਹੜੀਆਂ ਉਹ ਦੇਖੀਆਂ, ਤੇ ਸੁਰਜੀਤ ਪਾਤਰ ਦੀ ਪੋਇਟਰੀ ਦੇ ਵਿੱਚ ਜਿਹੜੀ ਉਹਨਾਂ ਦੀ ਪਹਿਲੀ ਕਿਤਾਬ ਗਜ਼ਲਾਂ ਦੀ ਆਉਂਦੀ, ਜਿਵੇਂ ਤੁਸੀਂ ਇੰਟਰੋਡਕਸ਼ਨ ਚ ਕਿਹਾ ਸੀ ਕਿ ਆਪਾਂ ਉਹਨਾਂ ਨੂੰ ਗਜ਼ਲ ਦੇ ਬਾਦਸ਼ਾਹ ਕਹਿ ਸਕਦੇ ਹਾਂ, ਜਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਪਾਪੂਲਰ ਜਿਹੜੀ ਸਭ ਤੋਂ ਵੱਧ ਗਜ਼ਲ ਜਿਵੇਂ ਪੰਜਾਬੀ ਦੀ ਕਿਤੇ ਪਾਪੂਲਰ ਹੈ, ਜਿਹਦੀਆਂ ਟੂਕਾਂ ਆਮ ਲੋਕ ਸਟੇਜਾਂ ਤੇ ਸੁਣਾ ਦਿੰਦੇ ਆ, ਆਮ ਜਿਹੜੇ ਸਟੇਜਾਂ ਜਿਹੜੇ ਪੋਲੀਟੀਕਲ ਲੀਡਰ ਆ, ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਜਿਹੜਾ ਹੈ ਉਹਨਾਂ ਦੀਆਂ ਉਹ ਲਾਈਨਾਂ ਆਮ ਤੌਰ ਤੇ ਬੋਲਦੇ ਆ, ਹੋਰ ਬਹੁਤ ਸਾਰੇ ਹਾਂਜੀ ਕੋਟ ਕਰਦੇ ਆ, ਤੇ ਜਗਮੀਤ ਬਰਾੜ ਕਾਂਗਰਸ ਦੇ ਲੀਡਰ ਰਹੇ ਉਹ ਬੜਾ ਕੋਟ ਕਰਦੇ ਰਹੇ ਨੇ, ਤੇ ਹੋਰ ਵੀ ਵੀਰ ਦਵਿੰਦਰ ਵਗੈਰਾ ਤੇ, ਪਰ ਇਹ ਵੀ ਦੂਜੇ ਪਾਸੇ ਸਟੇਜ ਜਦੋਂ ਕੰਪੀਅਰਿੰਗ ਕਰਦੇ ਆ ਲੋਕ, ਉਦੋਂ ਵੀ ਕਾਫੀ ਉਹਨਾਂ ਦੀਆਂ ਟੂਕਾਂ ਜਿਹੜੀਆਂ ਉਹਨਾਂ ਦੀਆਂ ਜਿਹੜੇ ਸ਼ੇਰ ਨੇ ਉਹਨਾਂ ਦੀ ਪੰਜਾਬੀ ਗਜ਼ਲ ਦੇ ਬੜੇ ਉਹ ਸ਼ਾਨ ਦੇ ਨਾਲ ਜਿਹੜਾ ਵਰਤਦੇ ਆ। ਜਿਵੇਂ ਆਪਾਂ ਆਮ ਦੇਖਿਆ ਨਾ ਕਿ ਸਟੇਜਾਂ ਦੇ ਵਿੱਚ ਜਿਹੜੇ ਉਰਦੂ ਦੇ ਜਿਹੜੇ ਪਾਪੂਲਰ ਜਿਹੜੇ ਰਹੇ ਆ, ਭਾਵੇਂ ਉਹ ਗਾਲਬ ਰਹੇ ਹੋਣ ਜਾਂ ਉਸ ਤੋਂ ਬਾਅਦ ਦੇ, ਤੇ ਉਹਨਾਂ ਨੂੰ ਕੋਟ ਕੀਤਾ ਜਾਂਦਾ ਆਮ ਤੌਰ ਤੇ ਕਿਤੇ ਕਿਸੇ ਗੱਲ ਦੇ ਨਾਲ ਰੈਫਰੈਂਸ ਦੇਣ ਵਾਸਤੇ। ਤੇ ਇਸ ਤਰ੍ਹਾਂ ਸੁਰਜੀਤ ਪਾਤਰ ਨੂੰ ਪੋਲੀਟੀਕਲ ਇੰਸੀਡੈਂਟ ਜਦੋਂ ਹੁੰਦੇ ਆ, ਸੁਰਜੀਤ ਪਾਤਰ ਨੂੰ ਜਿਹੜਾ ਹੈਗਾ ਉਦੋਂ ਕੋਟ ਕੀਤਾ ਜਾਂਦਾ। ਮੈਂ ਖੁਦ ਆਪ ਬਹੁਤ ਕਰਦਾ ਜਦੋਂ ਕਿਤੇ ਏਦਾਂ ਦੀ ਕੋਈ ਪੋਲੀਟੀਕਲ ਗੱਲ ਹੁੰਦੀ ਹੈ, ਜਿਵੇਂ ਉਹਨਾਂ ਦੀਆਂ ਉਹਨਾਂ ਦੀ ਹਵਾ ਚ ਲਿਖੇ ਹਰਫ ਦੇ ਵਿੱਚ ਜਿਹੜੀ ਉਹਨਾਂ ਦੀ ਗਜ਼ਲ ਹੈ ਜਿਹੜਾ ਹੈ ਉਹਦੇ ਚ ਇੱਕ ਲੰਬੀ ਬਹਿਰ ਦੀ ਗਜ਼ਲ ਹੈ ਜਿਹ ਚ ਆਉਂਦਾ ਹੈ, ਇਸ ਅਦਾਲਤ ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਜਿਹੜੇ ਘਰੀ ਜਾਣ ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ। ਤੇ ਉਹ ਹੁਣ ਏਦਾਂ ਦੀ ਜਿਹੜੀ ਉਹ ਗੱਲ ਹੈ, ਤੁਹਾਡੀ ਪੋਇਟਰੀ ਨੂੰ ਕੋਟ ਕੀਤਾ ਜਾਣਾ, ਤੇ ਫਿਰ ਤੁਹਾਡੀ ਕੋਟ ਜਿਹੜੇ ਤੁਹਾਡੇ ਕੋਟਸ ਨੇ ਉਹ ਇੱਦਾਂ ਲੋਕਾਂ ਦੇ ਵਿੱਚ ਚਲੇ ਜਾਣਾ ਕਿ ਜਿਵੇਂ ਉਹ ਕਿਤੋਂ ਫੋਕ ਦੇ ਵਿੱਚੋਂ ਜਾਂ ਫੋਕਲੋਰ ਚੋਂ ਆਏ ਹੁੰਦੇ ਆ। ਇਹ ਵੀ ਜਿਹੜਾ ਹੈਗਾ ਬਹੁਤ ਲੇਖਕਾਂ ਦੇ ਜਿਹੜਾ ਇਹ ਹਿੱਸੇ ਜਿਹੜੀ ਇਹ ਗੱਲ ਆਉਂਦੀ ਹੈ। ਤੇ ਇੱਕ ਕਈ ਵਾਰੀ ਬੜੀ ਵੈਸੇ ਤਾਂ ਇਹ ਗੱਲ ਹਾਸੇ ਵਾਲੀ ਵੀ ਹੈ, ਤੇ ਉਹਨਾਂ ਨੂੰ ਅਕਸਰ ਉਹਨਾਂ ਦੀਆਂ ਕਵਿਤਾਵਾਂ ਗਾਈਆਂ ਜਾਂਦੀਆਂ, ਉਹਨਾਂ ਦੀਆਂ ਜਿਹੜੀਆਂ ਨੇ ਗਜ਼ਲਾਂ ਗਾਈਆਂ ਜਾਂਦੀਆਂ। ਪਾਤਰ ਸਾਹਿਬ ਨੇ ਇੱਕ ਵਾਰੀ ਖੁਦ ਦੱਸਿਆ, ਉਹਨਾਂ ਦਾ ਇੱਕ ਵਾਰੀ ਹਾਰਟ ਦਾ ਆਪਰੇਸ਼ਨ ਹੋਇਆ, ਸਟੰਟ ਪਏ ਸੀ, ਖੈਰ ਬਾਈਪਾਸ ਤਾਂ ਨਹੀਂ ਸੀ ਹੋਈ, ਤੇ ਉਹਨਾਂ ਨੇ ਬਾਅਦ ਦੇ ਵਿੱਚ ਇੱਕ ਕਵਿਤਾ ਲਿਖੀ ਤੇ ਗਜ਼ਲ ਲਿਖੀ, ਉਹਦਾ ਇੱਕ ਸ਼ੇਅਰ ਸੀ ਤੇ ਉਹ ਸੀਗਾ, ਜੇ ਜੇ ਖੋਲ ਲਿਆ ਹੁੰਦਾ ਯਾਰਾਂ ਦੇ ਨਾਲ, ਕਾਹਨੂੰ ਖੋਲਣਾ ਪੈਂਦਾ ਫੇਰ ਔਜ਼ਾਰਾਂ ਦੇ ਨਾਲ। ਤੇ ਹੁਣ ਦਿਲ ਬਾਰੇ ਗੱਲ ਸੀਗੀ, ਤੇ ਉਹ ਉਹ ਹੁਣ ਉਹ ਕਹਿੰਦੇ ਮੈਂ ਉੱਥੇ ਮਸ਼ਹਿਰੇ ਚ, ਤੇ ਉੱਥੇ ਇੱਕ ਬੰਦਾ ਸੁਣਾ ਰਿਹਾ, ਤੇ ਉਹ ਕਹਿੰਦੇ ਉਹ ਕਹਿ ਰਿਹਾ ਵੀ ਇੱਕ ਆਪਰੇਸ਼ਨ ਥੀਏਟਰ ਦੇ ਬਾਹਰ ਇਹ ਲਿਖਿਆ ਹੋਇਆ ਸੀ, ਤੇ ਕਹਿੰਦੇ ਮੈਂ ਵੀ ਉਹਨੂੰ ਦੱਸਿਆ ਨੀ ਬਾਅਦ ਚ ਵੀ, ਤੇ ਵੀ ਮੇਰਾ ਤੇ ਇਸ ਕਿਸਮ ਦੀ ਜਿਹੜੀ ਗੱਲ ਹੈ ਉਹ ਹਰੇਕ ਦੇ ਜਿਹੜੀ ਉਹ ਹਿੱਸੇ ਜਿਹੜੀ ਆ ਉਹ ਨਹੀਂ ਆਉਂਦੀ। ਤੇ ਬਾਕੀ ਇਹ ਵੀ ਜਿੰਨੀਆਂ ਮੂਵਮੈਂਟ ਜਿਹੜੀਆਂ ਚੱਲੀਆਂ, ਖਾਸ ਕਰਕੇ ਜਦੋਂ ਸੁਰਜੀਤ ਪਾਤਰ ਜਦੋਂ ਇੱਕ ਪੋਇਟ ਦੇ ਵਜੋਂ ਪਾਸ਼ ਦੇ ਉਹ ਸਮਕਾਲੀ ਸੀਗੇ ਉਦੋਂ ਉਦੋਂ ਕਿਉਂਕਿ ਪਾਸ਼ ਪਹਿਲਾਂ ਜਲਦੀ ਚਲੇ ਗਏ ਤੇ ਮਰਡਰ ਹੋ ਗਿਆ ਪਾਸ਼ ਦਾ, ਚਲੋ ਉਹ ਇੱਕ ਅਲੱਗ ਪੋਲੀਟੀਕਲ ਗੱਲ ਹੈ। ਤੇ ਨਕਸਲਵਾੜੀ ਲਹਿਰ ਤੋਂ ਜਿਹੜਾ ਸੀ ਉਹ ਬਹੁਤ ਪ੍ਰਭਾਵਿਤ ਸੀ ਸੁਰਜੀਤ ਪਾਤਰ, ਤੇ ਜਿਹੜੀਆਂ ਪਹਿਲੀਆਂ ਭਾਵੇਂ ਤੁਸੀਂ ਹਵਾ ਚ ਲਿਖੇ ਹਰਫ ਵਾਲੀਆਂ ਗਜ਼ਲਾਂ ਜਾਂ ਕੁਛ ਕਵਿਤਾਵਾਂ ਤੁਸੀਂ ਦੇਖ ਲਓਗੇ, ਉਹ ਉਹਦਾ ਅਸਰ ਜਿਹੜਾ ਹੈ ਉਦੋਂ ਬਾਅਦ ਜਿੰਨੀਆਂ ਵੀ ਮੂਵਮੈਂਟਸ ਆਈਆਂ ਤੇ ਉਹਦਾ ਪ੍ਰਭਾਵ ਸੁਰਜੀਤ ਪਾਤਰ ਨੇ ਇੱਕ ਆਮ ਸ਼ਹਿਰੀ ਵਜੋਂ ਵਾਂਗ ਜਿਹੜਾ ਹੈ ਸੀ ਉਹ ਕਬੂਲਿਆ, ਤੇ ਪਰ ਇੱਕ ਵੱਡੇ ਰਾਈਟਰ ਵਜੋਂ ਇੱਕ ਵੱਡੇ ਪੋਇਟ ਵਜੋਂ ਜਿਹੜਾ ਸੀ ਉਹਨੂੰ ਲਿਖਿਆ। ਜਿਵੇਂ ਆਪਾਂ ਵਰਲਡ ਲਿਟਰੇਚਰ ਦੀ ਗੱਲ ਕਰਦੇ ਹਾਂ ਨਾ ਜੀ, ਭਾਵੇਂ ਉਹ ਫਰਾਂਸ ਦਾ ਇਨਕਲਾਬ ਹੋਵੇ, ਭਾਵੇਂ ਰੂਸ ਦਾ ਇਨਕਲਾਬ ਹੋਵੇ, ਭਾਵੇਂ ਚੀਨ ਦਾ, ਜਿਹਦੇ ਤੇ ਕਾਫੀ ਕੁਛ ਜਿਹੜਾ ਲਿਖਿਆ ਬਾਅਦ ਦੇ ਵਿੱਚ ਰਾਈਟਰਾਂ ਨੇ, ਤੇ ਪਹਿਲੀ ਸੰਸਾਰ ਜੰਗ, ਦੂਜੀ ਸੰਸਾਰ ਜੰਗ ਜਿਹਦੇ ਚ ਹਮਿੰਗਵੇ ਵਰਗਿਆਂ ਨੇ, ਫਾਰਹੂਮ ਦਾ ਵੈਲ ਟੋਲਸ ਵਰਗੇ ਨਾਵਲ ਲਿਖੇ ਹਨ, ਤੇ ਓਲਡ ਮੈਨ ਐਂਡ ਦਾ ਸੀ ਵਰਗੇ ਨਾਵਲ ਲਿਖੇ, ਤੇ ਉਹਨਾਂ ਨੇ ਉਹਨੂੰ ਅਸਰ ਕਬੂਲ ਕੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਲਿਖਿਆ। ਤੇ ਆ ਹੁਣ ਜਿਹੜਾ ਲੇਟੈਸਟ ਕਿਸਾਨ ਅੰਦੋਲਨ ਚੱਲਿਆ ਤੇ ਉਹਦੇ ਤੇ ਉਹਨਾਂ ਦੇ ਆਰਟੀਕਲ ਲੇਖ ਵੀ ਆਏ, ਤੇ ਉਹਨਾਂ ਦੀ ਪੋਇਟਰੀ ਵੀ, ਇੱਕ ਉਹਨਾਂ ਦੀ ਲੰਬੀ ਕਵਿਤਾ ਮੇਲਾ ਤੇ ਉਹ ਸਾਰੀ ਉਸ ਤੇ ਹੈ, ਤੇ ਇੱਕ ਹੋਰ ਸੀ ਉਹਨਾਂ ਦੀ ਕਵਿਤਾ ਬਾਤ ਸਿਰਫ ਇੰਨੀ ਨਹੀਂ, ਤੇ ਉਹ ਵੀ ਕਿਸਾਨ ਅੰਦੋਲਨ ਤੇ, ਜਿਹਦੇ ਚ ਉਹ ਕਹਿੰਦੇ ਕਿ ਇਹ ਸਿਰਫ ਇਹ ਨੀ ਗਾ ਕਿ ਆ ਭਾਪੂ ਵਾਲੀ ਜਿਹੜੀ ਗੱਲ ਹੈ, ਗੱਲ ਤਾਂ ਇਹ ਵੀ ਤੁਹਾਡੇ ਖੇਤਾਂ ਦੇ ਖੁੱਸ ਜਾਣ ਦਾ ਜਿਹੜਾ ਮਨੁੱਖ ਦੇ ਅੰਦਰ ਜਾਂ ਕਿਸਾਨ ਦੇ ਅੰਦਰ ਉਹ ਹੈ, ਉਹ ਉਹ ਵੱਡੀ ਗੱਲ ਹੈ ਉਹਦੇ ਚ, ਤੇ ਉਹ ਉਸ ਤੋਂ ਜਿਹੜਾ ਹੈ ਪ੍ਰਭਾਵਿਤ ਲਿਖਿਆ। ਖਾਸ ਕਰਕੇ ਜਦੋਂ ਬਲੂਸਟਾਰ ਆਪਰੇਸ਼ਨ ਹੁੰਦਾ 1984 ਦੇ ਵਿੱਚ, ਉਦੋਂ ਬਾਅਦ ਦੋ ਤਿੰਨ ਕਵਿਤਾਵਾਂ ਜਿਹੜੀਆਂ ਨੇ ਬੜੀਆਂ ਪਾਪੂਲਰ ਹੁੰਦੀਆਂ ਨੇ। ਇੱਕ ਕਵਿਤਾ ਸੀਗੀ ਹਰਭਜਨ ਸਿੰਘ, ਜਿਹੜੇ ਦਿੱਲੀ ਵਾਲੇ ਸੀਗੇ ਪ੍ਰੋਫੈਸਰ ਹਰਭਜਨ ਸਿੰਘ, ਬਹੁਤ ਵੱਡੇ ਵਿਦਵਾਨ ਹੋਏ, ਉਹਨਾਂ ਦੀ ਕਵਿਤਾ ਸੀ ਫੌਜਾਂ ਕੌਣ ਦੇਸ਼ ਤੋਂ ਆਈਆਂ। ਤੇ ਇੱਕ ਅਫਜ਼ਲ ਅਹਿਸਨ ਰੰਧਾਵਾ ਤੇ ਜੋ ਪਾਕਿਸਤਾਨ ਦੇ ਵਿੱਚ ਰਾਈਟਰ ਨੇ, ਉਹਨਾਂ ਦੀ ਇੱਕ ਕਵਿਤਾ ਸੀਗੀ, ਉਹ ਵੀ ਜਿਹੜੀ ਸੀਗੀ ਇਹਦੇ ਵਿੱਚ ਸੀਗੀ, ਵਰਸ ਦੇ ਵਿੱਚ ਸੀ ਬਕਾਇਦਾ।
2: ਤੇ ਵੀ ਕਿਵੇਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਕਿਹਨੇ ਵੈਰ ਕੱਢਿਆ ਜਾਂ ਕਾਫੀ ਉਹਦੇ ਚ ਸੁਰਜੀਤ ਪਾਤਰ ਦੀ ਕਵਿਤਾ ਉਹਨਾਂ ਦਿਨਾਂ ਦੇ ਵਿੱਚ ਉਹ ਬਹੁਤ ਬਾਅਦ ਦੇ ਵਿੱਚ ਛਪੀ ਜਦੋਂ, ਕਿਉਂਕਿ ਸਭ ਤੋਂ ਪਹਿਲਾਂ ਪੰਜਾਬੀ ਟ੍ਰਿਬਿਊਨ ਛਪੀ, ਫਿਰ ਉਹਨਾਂ ਦੀ ਕਿਤਾਬ ਦੇ ਵਿੱਚ ਵੀ ਉਹ ਆਈ, ਜਿਹਦੇ ਚ ਉਹ ਕਹਿੰਦੇ ਆ ਕਿ ਤੂਕ ਰਹੇ ਜੰਗਲ ਨੂੰ ਕੀਕਣ ਚੁੱਪ ਕਰਾਵਾਂ ਮੈਂ, ਕੱਲੇ ਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ ਮੈਂ। ਉਹ ਜਿਹੜੀ ਉਸ ਤੋਂ ਪਹਿਲਾਂ ਧਰਮ ਯੁੱਧ ਮੋਰਚਾ ਕਹਿ ਲਓ ਜਾਂ ਕੁਛ ਵੀ ਜਿਹੜਾ ਉਹ ਸਾਰਾ ਚੱਲਦਾ, ਉਹਦਾ ਉਹ ਪੂਰਾ ਵਰਤਾਂਤ ਬੜਾ ਬੇਬਾਕ ਹੋ ਕੇ ਲਿਖਦੇ ਆ, ਤੇ ਮੇਰਾ ਖਿਆਲ ਹੈ ਇੰਨੀ ਬੇਬਾਕੀ ਦੇ ਨਾਲ ਜਿਹੜਾ ਸੀ ਉਹ ਕਿਸੇ ਰਾਈਟਰ ਨੇ, ਕਿਸੇ ਲੇਖਕ ਨੇ ਜਿਹੜਾ ਹੈ ਉਹ ਨਹੀਂ ਜਿਹੜਾ ਸੀ ਉਹ ਲਿਖਿਆ ਹੋਣਾ। ਇਹ ਜੰਗਲ ਜੋ ਖੁਸ਼ਬੂਆਂ ਦਾ ਢੋਆ ਵੰਡਦਾ ਸੀ, ਇਹ ਜੰਗਲ ਜੋ ਸਿਰ ਤੇ ਕਲਗੀ ਕੋਂਪਲ ਟੰਗਦਾ ਸੀ, ਮੰਗਦਾ ਸੀ ਤਾਂ ਸਿਰਫ ਆਪਣਾ ਪਾਣੀ ਮੰਗਦਾ ਸੀ, ਜਿਹੜਾ ਅੱਗ ਦੀ ਵਾਛੜ ਨੂੰ ਪਾਣੀ ਕਿੰਜ ਬਣਾਵਾਂ ਮੈਂ, ਕੱਲੇ ਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ। ਸੋ ਇਸ ਕਿਸਮ ਦੀ ਇੱਕ ਪੋਲੀਟੀਕਲ ਸਮਝ ਹੋਣੀ, ਤੇ ਪੋਲੀਟੀਕਲੀ ਤੁਸੀਂ ਕਿੱਥੇ ਖੜਨਾ, ਤੁਹਾਡਾ ਸਟੈਂਡ ਕੀ ਹੈ ਉਸ ਸਾਰੀ ਮੂਵਮੈਂਟ ਪ੍ਰਤੀ ਜਾਂ ਲੋਕਾਂ ਪ੍ਰਤੀ, ਇਹ ਪਾਤਰ ਨੇ ਬੜੀ ਜ਼ਿੰਮੇਵਾਰੀ ਨਾਲ ਇਹਦੇ ਤੇ ਆਪਣੀ ਜਿਹੜੀ ਪੋਇਟਰੀ ਦਾ ਜਿਹੜਾ ਸੀ ਉਹ ਕੀਤਾ। ਤੁਸੀਂ ਕਿੰਨੀ ਉਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਨੇ, ਗਜ਼ਲਾਂ ਨੇ, ਤੇ ਹਾਲਾਂਕਿ ਉਹਨਾਂ ਦੇ ਵਿੱਚ ਵੀ ਜਿਹੜਾ ਪ੍ਰੇਮ ਵਾਲੀ ਜਿਹੜੀ ਗੱਲ ਆ ਉਹ ਹੈਗੀ ਹੈ, ਤੇ ਪਰ ਉਹ ਜਿਹੜਾ ਇੱਕ ਜਿਹਨੂੰ ਆਪਾਂ ਪ੍ਰੇਮ ਜਾਂ ਅਫੈਕਸ਼ਨ ਕਹਿੰਦੇ ਹਾਂ ਜਾਂ ਲਵ ਕਹਿੰਦੇ ਹਾਂ, ਇਹ ਉਸ ਤਰ੍ਹਾਂ ਦਾ ਥੋੜਾ ਜਿਹਾ ਫਰਕ ਹੈ ਸ਼ਿਵ ਕੁਮਾਰ ਨਾਲ। ਉਹਦੇ ਵਿੱਚ ਸ਼ਿਵ ਕੁਮਾਰ ਦਾ ਜਿਹੜਾ ਵੇਗ ਹੈ ਉਹ ਬੜਾ ਜਿਹੜਾ ਹੈਗਾ ਰਸਟਿਕ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਉਹ ਜਿੱਧਰ ਨੂੰ ਮਰਜ਼ੀ ਜਿਹੜਾ ਹੈ ਉਹ ਜਿਹੜੀ ਹੈ ਗੱਲ ਉਹ ਤੁਰ ਪੈਂਦੀ ਹੈ। ਤੇ ਪਰ ਜਿਹੜਾ ਸੁਰਜੀਤ ਪਾਤਰ ਦਾ ਜਿਹੜਾ ਹੈਗਾ ਉਹ ਬੜਾ ਇੱਕ ਜਿਹਨੂੰ ਆਪਾਂ ਗਾਰਡਡ ਕਹਿੰਦੇ ਹਾਂ ਨਾ, ਕਿ ਬਚਾ ਬਚਾ ਕੇ ਬੋਚ ਬੋਚ ਕੇ ਪੈਰ ਧਰਨੇ ਜਾਂ ਬੋਚ ਬੋਚ ਕੇ ਵੀ ਆਪਾਂ ਕਿਵੇਂ ਉਹਨਾਂ ਦੀ ਇੱਕ ਗਜ਼ਲ ਸੁਣੀ ਹੋਣੀ ਹੈ ਸਾਰਿਆਂ ਨੇ, ਬੜੀ ਪਾਪੂਲਰ ਹੈ ਉਹ ਗਜ਼ਲ, ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ ਉੱਤੇ ਜੀ ਆਇਆਂ ਨੂੰ ਲਿਖਿਆ ਹੋਇਆ ਸੀ। ਉਹਦਾ ਇੱਕ ਸ਼ੇਰ ਹੈ, ਵਾਇਲਨ ਦਾ ਗਜ਼ ਫੇਰ ਰਿਹਾ ਸੀ ਸਿੱਖਾਂ ਤੇ, ਜੇਲ ਚ ਇੱਕ ਸਾਜਨ ਦਾ ਡੱਕਿਆ ਹੋਇਆ ਸੀ। ਤੇ ਇੱਕ ਉਹਦਾ ਜਿਹੜਾ ਹੋਰ ਸ਼ੇਰ ਹੈ ਉਹ ਕਾਫੀ ਜਿਹੜੀ ਮੈਂ ਗੱਲ ਕੀਤੀ ਆ ਪ੍ਰੇਮ ਵਾਲੀ, ਲਵ ਵਾਲੀ ਜਾਂ ਇਸ਼ਕ ਵਾਲੀ, ਉਹ ਉਹਦੇ ਚ ਕਾਫੀ ਉਹਨੂੰ ਦੇਖੋ ਕਿਵੇਂ ਬੜੇ ਤਰੀਕੇ ਦੇ ਨਾਲ ਉਹਨੂੰ ਗੱਲ ਨੂੰ ਲਿਆਉਂਦਾ ਹੈ। ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ ਉੱਤੇ ਜੀ ਆਇਆਂ ਨੂੰ ਲਿਖਿਆ ਹੋਇਆ ਸੀ, ਵਾਇਲਨ ਦਾ ਗਜ਼ ਫੇਰ ਰਿਹਾ ਸੀ ਸਿੱਖਾਂ ਤੇ, ਜੇਲ ਚ ਇੱਕ ਸਾਜਨ ਦਾ ਡੱਕਿਆ ਹੋਇਆ ਸੀ। ਅੱਗੇ ਉਹ ਸ਼ੇਰ ਹੈ ਜਿਹੜਾ, ਅਥਰੂ ਟੈਸਟ ਟਿਊਬ ਚ ਪਾ ਕੇ ਵੇਖਾਂਗੇ ਤੂੰ ਕੱਲ ਰਾਤੀ ਕਿਸ ਮਹਿਬੂਬ ਨੂੰ ਰੋਇਆ ਸੀ। ਤੇ ਇਹ ਹੁਣ ਜਿਹੜੀ ਏਦਾਂ ਦੀ ਗੱਲ ਹੈ ਜਿਹੜੀ ਇਹ ਇਸ ਤਰੀਕੇ ਦੇ ਨਾਲ ਜਿਹੜੀ ਕਰਨੀ, ਇਹ ਸੁਰਜੀਤ ਪਾਤਰ ਦਾ ਜਿਹੜਾ ਹੈ ਉਹ ਹੀ ਹਿੱਸੇ ਆਈ ਹੈ। ਤੇ ਜਿੱਦਾਂ ਸ਼ਿਵ ਕੁਮਾਰ ਦੀ ਆਪਾਂ ਪਹਿਲਾਂ ਗੱਲ ਕੀਤੀ ਸੀ, ਉਹ ਬਿਮਾਰ ਰਹੇ ਤੇ ਲੰਬਾ ਸਮਾਂ ਉਹਨੂੰ ਲਿਵਰ ਖਰਾਬ ਹੋ ਗਿਆ, ਫਿਰ ਅਲਟੀਮੇਟਲੀ ਉਹ ਆਪਣੇ ਸਹੁਰੇ ਘਰ ਚਲੇ ਗਏ ਜਿੱਥੇ ਉਹਨਾਂ ਦਾ ਦੇਹਾਂਤ ਹੁੰਦਾ। ਤੇ ਪਰ ਪਾਤਰ ਸਾਹਿਬ ਦਾ ਜਿਹੜਾ ਸੀ ਉਹ ਚਲੇ ਜਾਣਾ ਉਹ ਇੱਕ ਬਿਲਕੁਲ ਅਚਾਨਕ ਏਦਾਂ ਸੀ ਕਿ ਜਿਵੇਂ ਏਦਾਂ ਸਵਿੱਚ ਹੁੰਦੀ ਆ ਆਪਾਂ ਆਨ ਆਫ ਕਰ ਦਿੰਦੇ ਹਾਂ, ਲਾਈਟ ਜਾਗ ਰਹੀ ਆ ਤਾਂ ਉਹਨੂੰ ਬਟਨ ਆਪਾਂ ਬੰਦ ਕਰਤੋ ਤੇ ਆਫ ਹੋ ਗਈ, ਉਹਨਾਂ ਜਾਣਾ ਏਦਾਂ ਸੀ। 10 ਮਈ ਨੂੰ ਉਹ ਬਰਨਾਲੇ ਇੱਕ ਪ੍ਰੋਗਰਾਮ ਸੀ ਉੱਥੇ ਗਏ ਆ, ਉੱਥੇ ਉਹ ਆਪਣੀਆਂ ਕਵਿਤਾਵਾਂ ਪੜ੍ਹ ਕੇ ਆਏ ਆ, ਵੱਡਾ ਫੰਕਸ਼ਨ ਸੀਗਾ। ਤੇ ਉੱਥੇ ਉਹ ਇੱਕ ਕਵਿਤਾ ਜਿਹੜੀ ਵਾਰ ਵਾਰ ਸੋਸ਼ਲ ਮੀਡੀਆ ਤੇ ਬੜੀ ਚੱਲੀ, ਜਗਾ ਦੇ ਮੋਮਬੱਤੀਆਂ, ਉਹ ਉੱਥੇ ਬਕਾਇਦਾ ਤਰਨਮ ਦੇ ਵਿੱਚ ਗਾ ਕੇ ਪੜ੍ਹ ਕੇ ਆਏ। ਤੇ ਉੱਥੋਂ ਵਾਪਸੀ ਦੇ ਉੱਤੇ ਰਸਤੇ ਦੇ ਵਿੱਚ ਕੁਛ ਉਹ ਕਹਿੰਦੇ ਸੀ ਕੋਈ ਦੋਸਤ ਉਹਨਾਂ ਦੇ ਆਏ ਹੋਏ ਸੀ ਮੁੱਲਾਂਪੁਰ ਦੇ ਲਾਗੇ, ਤੇ ਉੱਥੇ ਰੁਕੇ ਤੇ ਕਾਫੀ ਉਹ ਲੇਟ ਫਿਰ ਘਰ ਆਏ, ਸਵੇਰੇ ਉੱਠੇ ਹੀ ਨੀਗੇ। ਤੇ ਬਲਕਿ ਇਸ ਤਰ੍ਹਾਂ ਦੀ ਜਿਹੜੀ ਹੈ ਉਹਨਾਂ ਦਾ ਚਲੇ ਜਾਣਾ ਏਦਾਂ ਸੀ। ਤੇ ਨਾ ਕਿਸੇ ਦਾ ਇਹ ਹੈ ਕਿ ਅਗਲੇ ਦਿਨ ਵੀ ਉਹਨਾਂ ਦੇ ਪ੍ਰੋਗਰਾਮ 2-3 ਉਲੀਕੇ ਹੋਏ ਸੀ, ਤੇ ਉਹ ਪ੍ਰੋਗਰਾਮ ਫਿਰ ਏਦਾਂ ਹੀ ਲੱਗਿਆ ਜਿਹਨਾਂ ਨੂੰ ਸੁਨੇਹਾ ਕਿ ਨਹੀਂ ਉਹ ਠੀਕ ਨੀ ਜਾਂ ਤਬੀਅਤ ਨੀ ਠੀਕ, ਉਹ ਕਹਿੰਦੇ ਕਿ ਉਹ ਆਉਣਾ ਨੀ ਚਾਹੁੰਦੇ ਜਾਂ ਏਦਾਂ ਦੀਆਂ ਗੱਲਾਂ ਬਾਅਦ ਦੇ ਵਿੱਚ ਦੋਸਤਾਂ ਨੇ ਦੱਸੀਆਂ। ਤੇ ਕਮਾਲ ਦੀ ਗੱਲ ਹੈ ਤੇ 8-9 ਮਈ ਨੂੰ ਉਹ ਚੰਡੀਗੜ੍ਹ ਸੀ, ਕਿਉਂਕਿ ਉਦੋਂ ਪੰਜਾਬ ਆਰਟਸ ਕੌਂਸਲ ਦੇ ਉਹ ਚੇਅਰਮੈਨ ਸੀਗੇ, ਇੱਥੇ ਉਹਨਾਂ ਦੀ ਕਿਤਾਬ ਦੇ ਉੱਪਰ ਉਹਨਾਂ ਦੀਆਂ ਕਵਿਤਾਵਾਂ ਟਰਾਂਸਲੇਟ ਕਰ ਰਹੇ ਸੀ ਇੱਥੇ ਯੋਜਨਾ ਰਾਬਤ ਡੀਨ ਨੇਗੇ ਲੈਂਗੁਏਜ ਦੇ, ਪੰਜਾਬ ਯੂਨੀਵਰਸਿਟੀ ਦੇ ਵਿੱਚ ਹਿੰਦੀ ਅਨੁਵਾਦ ਕਰ ਰਹੇ ਸੀ। ਤੇ ਉਹ ਇੱਥੇ ਲਗਾਤਾਰ ਸਿਟਿੰਗ ਹੋਈਆਂ ਤੇ ਗੱਲਾਂ ਬਾਤਾਂ ਚੱਲਦੀਆਂ ਰਹੀਆਂ। 9 ਤਰੀਕ ਨੂੰ ਵੀ ਉਹ ਇਹ ਕਹਿ ਕੇ ਗਏ ਕਿ ਆਪਾਂ ਚਲੋ ਹੁਣ ਅਗਲੀ ਮੀਟਿੰਗ ਤੇ ਮਿਲਦੇ ਹਾਂ ਤੇ ਪਰ 10 ਤਰੀਕ ਦੀ ਰਾਤ ਨੂੰ ਤੇ 11 ਦੀ ਦਰਮਿਆਨੀ ਰਾਤ ਨੂੰ ਜਿਹੜੇ ਸੀ ਉਹ ਚਲੇ ਗਏ ਤੇ ਉਹਨਾਂ ਦਾ ਜਿਹੜਾ ਸੀ ਉਹ ਜਿੱਦਾਂ ਸ਼ਿਵ ਕੁਮਾਰ ਦਾ ਆਪਾਂ ਗੱਲ ਕੀਤੀ ਹੈ ਕਿ ਉਹਨਾਂ ਨੇ ਲੂਣਾ ਵਰਗੇ ਨਾਟਕ ਵੀ ਲਿਖੇ ਤੇ ਫਿਲਮਾਂ ਦੇ ਵਿੱਚ ਵੀ ਬਹੁਤ ਗੀਤ ਲਿਖੇ ਤੇ ਇਸੇ ਤਰ੍ਹਾਂ ਪਾਤਰ ਸਾਹਿਬ ਨੇ ਨਾਟਕਾਂ ਦਾ ਕੁਛ ਨਾਟਕਾਂ ਦਾ ਉਹਨਾਂ ਨੇ ਅਨੁਵਾਦ ਕੀਤਾ ਤੇ ਨਾਟਕਾਂ ਦੇ ਗੀਤ ਬੜੀ ਸ਼ਿੱਦਤ ਦੇ ਨਾਲ ਲਿਖੇ ਤੇ ਇੱਕ ਲੋਰਕਾ ਦਾ ਬੜਾ ਮਸ਼ਹੂਰ ਨਾਟਕ ਹੈ ਬਲੱਡ ਵੈਡਿੰਗ ਤੇ ਪੂਰਾ ਵਰਲਡ ਫੇਮਸ ਨਾਟਕ ਹੈ ਲੋਰਕਾ ਦਾ ਉਹਦਾ ਉਹਨਾਂ ਨੇ ਪੰਜਾਬੀ ਅਨੁਵਾਦ ਉਹਨਾਂ ਨੇ ਕੀਤਾ ਸੀਗਾ ਅੱਗ ਦੇ ਕਲੀਰੇ ਕਰਕੇ ਇਹ ਵੀ ਕਾਫੀ ਖੇਡਿਆ ਗਿਆ ਇੰਟਰਨੈਸ਼ਨਲੀ ਹੋਰਨਾਂ ਥਾਵਾਂ ਤੇ US ਦੇ ਵਿੱਚ ਕੈਨੇਡਾ ਦੇ ਵਿੱਚ ਵੀ ਖੇਡਿਆ ਗਿਆ ਤੇ ਚੌਧਰੀ ਨੀਲ ਮਾਨ ਸਿੰਘ ਵੱਡੇ ਥੀਏਟਰ ਦੇ ਰੰਗਕਰਮੀ ਹੈਗੇ ਆ ਚੰਡੀਗੜ੍ਹ ਨੇ ਜਿਹੜੇ ਉਹਨਾਂ ਨੇ ਉਹ ਨਾਟਕ ਤਿਆਰ ਕੀਤਾ ਤੇ ਉਹਦੇ ਗੀਤ ਵੀ ਉਹਨਾਂ ਨੇ ਲਿਖੇ ਤੇ ਆਪਣਾ ਉਹਦੇ ਜਿਹੜਾ ਨਾਟਕ ਦਾ ਚਲੋ ਅਨੁਵਾਦ ਤਾਂ ਖੈਰ ਉਹਨਾਂ ਨੇ ਜਿਹੜਾ ਹੈ ਕੀਤਾ ਹੋਰ ਇਸ ਤਰ੍ਹਾਂ ਹੀ ਨਾਟਕਾਂ ਦੇ ਉਹਨਾਂ ਨੇ ਜਿਹੜੇ ਅਨੁਵਾਦ ਕੀਤੇ ਇਹ ਵੀ ਉਹਨਾਂ ਦਾ ਕੰਮ ਵੀ ਜਿਹੜਾ ਸੀ ਕਾਫੀ ਜਿਹੜਾ ਸੀ ਉਹ ਬਹੁ ਪੱਖੀ ਸੀ ਜਾਂ ਬਹੁ ਪਾਸੇ ਸੀ ਬਹੁਤੇ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਜਿਹੜਾ ਵਿਰਾਸਤੇ ਖਾਲਸਾ ਅਨੰਦਪੁਰ ਸਾਹਿਬ ਦੇ ਵਿੱਚ ਜੋ ਬਣਿਆ ਵਿਰਾਸਤੇ ਖਾਲਸਾ ਦੇ ਵਿੱਚ ਜਦੋਂ ਅਸੀਂ ਉਹ ਜਰਨੀ ਸ਼ੁਰੂ ਕਰਦੇ ਹਾਂ ਐਂਟਰੀ ਕਰਕੇ ਉੱਥੇ ਉਹ ਇੱਕ ਕਮੈਂਟਰੀ ਚੱਲਦੀ ਹੈ ਤੇ ਉਹ ਪਾਤਰ ਸਾਹਿਬ ਦੀ ਆਵਾਜ਼ ਚ ਹੀ ਹੈ ਤੇ ਪਾਤਰ ਸਾਹਿਬ ਨੇ ਹੀ ਲਿਖੀ ਦੂਰਦਰਸ਼ਨ ਤੇ ਉਹਨਾਂ ਨੇ ਇਸ ਤਰੀਕੇ ਨਾਲ ਬੜੇ ਪ੍ਰੋਗਰਾਮ ਕੀਤੇ ਫੋਕਲੋਰ ਤੇ ਉਹਨਾਂ ਦੀ PhD ਵੀ ਫੋਕਲੋਰ ਤੇ ਸੀ ਤੇ ਇਹ ਇਸ ਪਾਸੇ ਨੂੰ ਜਿਹੜਾ ਹੈ ਉਹਨਾਂ ਦਾ ਕਾਫੀ ਜਿਹੜਾ ਸੀਗਾ ਉਹ ਧਿਆਨ ਰਿਹਾ ਤੇ ਆਪਣੇ ਸਮਿਆਂ ਦੇ ਦੇਖੋ ਰਣਜੋਤ ਜੀ ਵੱਡੇ ਮੈਂ ਸਮਝਦਾ ਕਿ ਰਾਈਟਰ ਜਾਂ ਵੱਡੇ ਲੇਖਕ ਦੋਨੇ ਸ਼ਿਵ ਕੁਮਾਰ ਤੇ ਸੁਰਜੀਤ ਪਾਤਰ ਜੇ ਆਪਾਂ ਉਹਨਾਂ ਬਾਰੇ ਗੱਲਾਂ ਕਰਦੇ ਰਹੀਏ ਉਹਨਾਂ ਦੀ ਪੋਇਟਰੀ ਬਾਰੇ ਗੱਲਾਂ ਬਾਤਾਂ ਕਰਦੇ ਰਹੀਏ ਤਾਂ ਆਪਾਂ ਭਾਵੇਂ ਪੂਰਾ ਦਿਨ ਗੱਲਾਂ ਬਾਤਾਂ ਕਰਦੇ ਰਹੀਏ ਇਕੱਲੇ ਇਕੱਲੇ ਕਵਿਤਾ ਕੋਟ ਕਰਕੇ ਤੇ ਪਰ ਇਹ ਵੀ ਆਪਾਂ ਇੱਕ ਇਹ ਮਈ ਦਾ ਮਹੀਨਾ ਇੱਕ ਇਹ ਵੀ ਸਬੱਬ ਜਾਂ ਇਤਫਾਕ ਕਹਿ ਸਕਦੇ ਹਾਂ ਕਿ 6 ਮਈ ਨੂੰ ਸ਼ਿਵ ਕੁਮਾਰ ਬਟਾਲਵੀ ਗਏ ਸੀ 1973 ਚ ਤੇ 2024 ਦੇ ਵਿੱਚ ਜਿਹੜਾ ਹੈ 10 ਤੇ 11 ਮਈ ਦੀ ਦਰਮਿਆਨੀ ਰਾਤ ਨੂੰ 11 ਮਈ ਆਪਾਂ ਕਹਿ ਸਕਦੇ ਹਾਂ ਕਿ ਪਾਤਰ ਸਾਹਿਬ ਸਾਡੇ ਕੋਲ ਜਿਹੜੇ ਹੈ ਉਹ ਚਲੇ ਗਏ
0: ਜੀ ਬਿਲਕੁਲ ਤੇ ਆਪਾਂ ਜਿੱਦਾਂ ਕੱਲਾ ਇਸ ਮਹੀਨੇ ਦੀ ਸਿਮਿਲੈਰਿਟੀ ਨਹੀਂ ਆਪਾਂ ਜਿੱਦਾਂ ਬਹੁਤ ਸਾਰੀਆਂ ਗੱਲਾਂ ਤੁਸੀਂ ਵਿੱਚ ਸਾਂਝੀਆਂ ਵੀ ਕੀਤੀਆਂ ਨੇ ਇੱਕ ਬੇਸਿਕ ਜਿਹੜੀ ਦੋਵਾਂ ਦੇ ਵਿੱਚ ਸਾਂਝ ਹੀ ਉਹ ਗਾਉਣ ਦੀ ਵੀ ਸੀ ਕਿ ਦੋਵੇਂ ਜਣੇ ਆਪਣਾ ਆਪਣੀ ਜਿਹੜੀ ਲਿਖਤ ਆ ਉਹਨੂੰ ਤਰਨਮ ਦੇ ਵਿੱਚ ਗਾ ਲੈਣਾ ਇਹ ਵੀ ਹਰ ਇੱਕ ਕਵੀ ਦੇ ਹਿੱਸੇ ਨਹੀਂ ਆਇਆ ਸੋ ਇਹਨਾਂ ਦੋਵਾਂ ਦੀ ਇਹ ਵੀ ਇੱਕ ਸਿਮਿਲੈਰਿਟੀ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਇੱਕ ਆਪਣਾ ਸੁਭਾਅ ਵੇਖੀਏ ਤੇ ਉਹਦੇ ਵਿੱਚੋਂ ਕੁਛ ਇੱਕ ਸਿਮਿਲੈਰਿਟੀਜ਼ ਤੁਹਾਨੂੰ ਹੋਰ ਮਿਲ ਜਾਂਦੀਆਂ ਕਿ ਉਹ ਆਪਣੇ ਆਪਣੇ ਪਿਆਰ ਨੂੰ ਇੰਨੀ ਬਰੀਕੀ ਦੇ ਨਾਲ ਉਸ ਚੀਜ਼ ਨੂੰ ਵੇਖਣਾ ਵਾਚਣਾ ਆਪਣੇ ਸਮਾਜ ਨੂੰ ਆਪਣੇ ਆਲੇ ਦੁਆਲੇ ਨੂੰ ਇਰਦ ਗਿਰਦ ਨੂੰ ਜਿੱਦਾਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਵਿੱਚ ਮੈਨਸ਼ਨ ਕੀਤੀਆਂ ਇੱਕ ਚੀਜ਼ ਜ਼ਰੂਰ ਕਿਉਂਕਿ ਤੁਹਾਡੀ ਵੀ ਕਾਫੀ ਨੇੜਤਾ ਰਹੀ ਆ ਤੁਸੀਂ ਮਿਲੇ ਗਿਲੇ ਉਹ ਕਹਿੰਦੇ ਨੇ ਕਿ ਜਿਹੜੇ ਇਹ ਵੱਡੇ ਸ਼ਾਇਰ ਹੁੰਦੇ ਨੇ ਜਾਂ ਫਿਰ ਜਿਹੜਾ ਬੰਦਾ ਲਿਖਦਾ ਵਾ ਜਾਂ ਫਿਰ ਜਿਹੜਾ ਕ੍ਰੀਏਟ ਕਰਦਾ ਵਾ ਉਹ ਆਮ ਬੰਦਿਆਂ ਦੇ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ ਤੰਗ ਰਹਿੰਦਾ ਵਾ ਕਿਉਂਕਿ ਉਹ ਸਮਾਜ ਦੀਆਂ ਬਰੀਕੀਆਂ ਨੂੰ ਹੋਰੇ ਵਰਤਾਰਿਆਂ ਨੂੰ ਜ਼ਿਆਦਾ ਹੀ ਕੁਛ ਕਰੀਬੀ ਵੇਖ ਲੈਂਦਾ ਅਤੇ ਉਹ ਚੀਜ਼ ਉਹਨੂੰ ਬੇਚੈਨ ਰੱਖਦੀ ਆ ਚਾਹੇ ਕਿ ਉਹ ਕਲਮ ਦੇ ਜ਼ਰੀਏ ਉਹਨੂੰ ਲਾਹ ਤਾਂ ਦਿੰਦਾ ਵਾ ਕਾਗਜ਼ ਦੇ ਉੱਤੇ ਪਰ ਉਹਨੂੰ ਇੰਨੀ ਕੁ ਬਰੀਕੀ ਦੇ ਵਿੱਚ ਸੋਚ ਲੈਂਦਾ ਕਿ ਉਹਦੀ ਪਰਸਨੈਲਿਟੀ ਦੇ ਉੱਤੇ ਉਹਦਾ ਅਸਰ ਦਿਖਾਈ ਦਿੰਦਾ ਵਾ ਤੁਸੀਂ ਤੁਹਾਡਾ ਵਾਹ ਵਾਸਤਾ ਰਹਿੰਦਾ ਵਾ ਰਾਈਟਰਸ ਦੇ ਨਾਲ ਇਹਨਾਂ ਦੇ ਨਾਲ ਵੀ ਰਿਹਾ ਵਾ ਕੀ ਇਹ ਸੱਚ
2: ਨਹੀਂ ਦੇਖੋ ਇੱਕ ਗੱਲ ਤਾਂ ਬੜੀ ਸਾਫ ਹੈ ਕਿ ਜਿਹੜਾ ਜਿੰਨਾ ਵੀ ਆਮ ਲੋਕਾਂ ਦੀਆਂ ਸਮੱਸਿਆਵਾਂ ਨਾਲ ਮੁਸ਼ਕਲਾਂ ਨਾਲ ਉਹਨਾਂ ਦੀ ਪੀੜਾ ਦੇ ਨਾਲ ਉਹਨੂੰ ਨੇੜੋਂ ਦੇਖਦਾ ਭਾਵੇਂ ਉਹ ਪੀੜਾ ਕਿਸੇ ਰੂਪ ਚ ਭਾਵੇਂ ਗੁਰਬਤ ਦੇ ਰੂਪ ਚ ਪੀੜਾ ਹੈ ਭਾਵੇਂ ਇਸ਼ਕ ਕਿਸੇ ਦੀ ਇਸ਼ਕ ਮਿਜ਼ਾਜੀ ਵਾਲੀ ਜਾਂ ਪ੍ਰੇਮ ਵਾਲੀ ਜਿਹੜੀ ਉਦਾਂ ਦੀ ਪੀੜਾ ਹੈ ਉਹ ਬਿਰਹੋਂ ਹੈ ਤੇ ਜਿਹਦੀ ਗੱਲ ਸ਼ਿਵ ਕੁਮਾਰ ਬਟਾਲਵੀ ਕਰਦੇ ਆ ਉਸ ਤੋਂ ਪਹਿਲਾਂ ਫਰੀਦ ਜੀ ਨੇ ਜਿਹਦੀ ਗੱਲ ਕੀਤੀ ਹੈ ਬਿਰਹਾ ਬਿਰਹਾ ਜਿਹੜਾ ਆਖੀਏ ਬਿਰਹਾ ਤੋਂ ਸੁਲਤਾਨ ਤੇ ਉਹ ਜਿਹੜੀ ਇਹ ਜਿੱਦਾਂ ਪਾਤਰ ਸਾਹਿਬ ਦਾ ਸੀਗਾ ਜਾਂ ਸ਼ਿਵ ਕੁਮਾਰ ਦਾ ਜਿਹੜਾ ਸੀਗਾ ਤੇ ਉਹ ਇਹ ਬਿਲਕੁਲ ਇਹ ਗੱਲ ਠੀਕ ਹੈ ਕਿ ਉਹਨਾਂ ਦੇ ਭਾਵੇਂ ਉਹ ਸੁਭਾਅ ਪੱਖੋਂ ਪਾਤਰ ਸਾਹਿਬ ਬਹੁਤ ਮਸਕੀਨ ਸੀ ਬੜਾ ਖਿੜਕੇ ਮਿਲਦੇ ਸੀ ਖੁੱਲ ਕੇ ਮਿਲਦੇ ਸੀ ਪਰ ਜਦੋਂ ਵੀ ਕਿਤੇ ਉਹ ਕੁਛ ਸੋਚਦੇ ਸੀ ਉਹਨਾਂ ਦਾ ਇਹ ਨੋਟ ਕੀਤਾ ਕਈ ਵਾਰੀ ਉਹ ਦੋਨਿਆਂ ਹੱਥ ਜੋੜ ਕੇ ਜਾਂ ਦੋਨੇ ਹੱਥਾਂ ਦੀਆਂ ਉਂਗਲਾਂ ਐਂ ਏਦਾਂ ਏਦਾਂ ਕਰਦੇ ਰਹਿੰਦੇ ਸੀ ਜਦੋਂ ਕੁਛ ਸੋਚਦੇ ਸੀ ਤੇ ਉਹ ਫਿਰ ਉਹਨਾਂ ਦੀ ਲਿਖਤ ਤੋਂ ਜਿਹੜੀ ਆ ਜ਼ਰੂਰ ਕਿਤੇ ਨਾ ਕਿਤੇ ਜਿਹੜੀ ਹੈ ਉਹ ਝਲਕਦੀ ਹੈ, ਤੇ ਭਾਵੇਂ ਉਹ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਹੋਵੇ। ਪਾਤਰ ਸਾਹਿਬ ਦੀ ਇੱਕ ਗਜ਼ਲ ਹੈ, ਬਲਦਾ ਬਿਰਖ ਹਾਂ ਖਤਮ ਹਾਂ ਬਸ ਸ਼ਾਮ ਤੀਕ ਹਾਂ, ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ। ਤੇ ਉਹ ਕਿਉਂਕਿ ਬਿਰਖ ਦਾ ਸਿੰਬਲ ਖੈਰ ਸ਼ਿਵ ਕੁਮਾਰ ਨੇ ਵੀ ਵਰਤਿਆ ਤੇ ਪਾਤਰ ਸਾਹਿਬ ਨੇ, ਪਰ ਪਾਤਰ ਸਾਹਿਬ ਨੇ ਜ਼ਿਆਦਾ ਵਰਤਿਆ। ਪਾਤਰ ਸਾਹਿਬ ਨੇ ਇਹਨੂੰ ਬਹੁਤ ਵੱਡਾ ਇੱਕ ਵੱਡੇ ਮੈਟਾਫਰ ਦੇ ਤੌਰ ਤੇ ਜਿਹੜਾ ਹੈ ਇਹਨੂੰ ਰੁੱਖ ਨੂੰ ਬਿਰਖ ਨੂੰ ਉਹਨਾਂ ਨੇ ਸਾਰੇ ਸ਼ਬਦ ਹੀ ਵਰਤਿਆ, ਬਿਰਖ ਵੀ ਰੁੱਖ ਵੀ ਦਰਖਤ ਵੀ ਤੇ ਵਣ ਵੀ ਜੰਗਲ ਇੱਦਾਂ ਦੇ ਸਾਰੇ ਸ਼ਬਦ ਜਿਹੜੇ ਉਹ ਵਰਤੇ। ਉਹ ਕਈ ਵਾਰੀ ਜਿਹੜੀ ਮਨੁੱਖ ਦੀ ਤੁਲਨਾ ਵੀ ਜਿਹੜੇ ਹੈ ਉਹ ਇੱਦਾਂ ਕਰਦੇ ਉਹਦੇ ਚ, ਜਿਵੇਂ ਇਸੇ ਗਜ਼ਲ ਦੇ ਵਿੱਚ ਜਿਸ ਨਾਲੋਂ ਚੀਰ ਕੇ ਮੈਨੂੰ ਬੰਜਲੀ ਬਣਾ ਲਿਆ, ਬੰਜਲੀ ਦੇ ਰੂਪ ਵਿੱਚ ਮੈਂ ਬਿਰਖ ਦੀ ਚੀਕ ਹਾਂ। ਤੇ ਉਹ ਜਿਹੜੀ ਉੱਥੇ ਜ਼ਰੂਰ ਇਹ ਗੱਲ ਇਹ ਹੁੰਦੀ ਹੈ, ਤੇ ਪਰ ਜਦੋਂ ਉਹ ਬੋਲਦੇ ਸੀ, ਕਿਉਂਕਿ ਮੈਂ ਸ਼ਿਵ ਕੁਮਾਰ ਬਟਾਲਵੀ ਨੂੰ 1972 ਦੇ ਵਿੱਚ ਉਹਨਾਂ ਦੇ ਮੂੰਹੋਂ ਸਿਰਫ ਇੱਕੋ ਹੀ ਜਿਹੜਾ ਸੀ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਇਹ ਗੀਤ ਸੁਣਿਆ, ਮੈਂ ਬਹੁਤ ਛੋਟਾ ਸੀ, ਸਕੂਲ ਚ ਪੜ੍ਹਦਾ ਸੀ। ਉਹਨਾਂ ਨੂੰ ਤਾਂ ਮੈਂ ਉਵੇਂ ਨੀ ਬਹੁਤਾ ਜੱਜ ਕਰ ਸਕਿਆ, ਨੋਟ ਕਰ ਸਕਿਆ, ਕਿਉਂਕਿ ਬਾਅਦ ਦੇ ਵਿੱਚ ਅਗਲੇ ਸਾਲ ਤੋਂ ਉਹਨਾਂ ਦੀ ਡੈਥ ਹੋ ਗਈ। ਤੇ ਪਰ ਪਾਤਰ ਸਾਹਿਬ ਨੂੰ ਦੇਖਿਆ ਵੀ ਜਦੋਂ ਉਹ ਮੰਚ ਤੇ ਬੋਲਦੇ ਸੀ, ਤੇ ਮੰਚ ਤੇ ਜਦੋਂ ਬੋਲਦੇ ਸੀ ਉਹ ਰੈਫਰੈਂਸ ਵੀ ਇੱਦਾਂ ਦੇ ਦਿੰਦੇ ਸੀ ਜਿਵੇਂ ਉਹਨਾਂ ਦੇ ਅੰਦਰੋਂ ਸਾਰੀਆਂ ਗੱਲਾਂ ਜਿਹੜੀਆਂ ਆ ਰਹੀਆਂ ਹੋਣ, ਪਰ ਉਹ ਕਦੇ ਵੀ ਡੈਕਲਾਮੇਟਰੀ ਸਟਾਈਲ ਚ ਨਹੀਂ ਸੀ ਬੋਲਦੇ, ਜਿਵੇਂ ਹੋਰ ਬਹੁਤ ਸਾਰੇ ਰਾਈਟਰ ਬੋਲਦੇ ਜਾਂ ਲੀਡਰ ਬੋਲਦੇ ਆ, ਉਹ ਜਿਵੇਂ ਗੱਲਾਂ ਕਰ ਰਹੇ ਹੁੰਦੇ ਆ ਇਸ ਤਰੀਕੇ ਨਾਲ ਜਿਹੜੀ ਉਹ ਓਦਾਂ ਜਿਹੜੀ ਉਹ ਗੱਲ ਕਰਦੇ ਸੀ। ਤੇ ਪਰ ਜਿਹੜੀ ਹੈ ਕਿ ਸਮਾਜ ਦੀ ਕੋਈ ਸਮੱਸਿਆ ਵੱਡੀ ਜਾਂ ਸਮਾਜ ਦੀ ਪੀੜਾ ਜਿਹਨੂੰ ਆਪਾਂ ਸਮਝਦੇ ਹਾਂ ਕਿਸੇ ਰੂਪ ਦੇ ਵਿੱਚ, ਤੇ ਉਹ ਜ਼ਰੂਰ ਜਿਹੜਾ ਸੀਗਾ ਉਹ ਆਉਂਦੀ ਸੀ, ਫੇਸ ਤੇ ਵੀ ਆ ਜਾਂਦੀ ਸੀ ਕਈ ਵਾਰੀ। ਉਂਝ ਭਾਵੇਂ ਕਦੇ ਗੁੱਸੇ ਹੁੰਦੇ ਜਾਂ ਓਦਾਂ ਨਹੀਂ ਦੇਖਿਆ ਕਦੇ ਮੀਟਿੰਗਾਂ ਵਗੈਰਾ ਚ ਵੀ, ਚਲੋ ਜਦੋਂ ਆਰਟ ਕੌਂਸਲ ਦੇ ਚੇਅਰਮੈਨ ਰਹੇ ਹੈ, ਤੇ ਪਰ ਇਹ ਵੀ ਉਹ ਗੰਭੀਰ ਜਿਹੜਾ ਹੈ ਚਿਹਰੇ ਤੇ ਉਹ ਗੰਭੀਰਤਾ ਆ ਜਾਣੀ ਜਾਂ ਹੋਰ ਹੈ, ਇਹ ਜ਼ਰੂਰ ਜਿਹੜਾ ਸੀ ਉਹ ਦੇਖਿਆ ਜਾਂਦਾ ਸੀ
0: ਜੀ। ਸੋ ਹੌਲੀ ਹੌਲੀ ਉਹ ਚੀਜ਼ਾਂ ਸ਼ਾਇਦ ਬਾਕੀਆਂ ਨਾਲੋਂ ਵੱਧ ਫਿਰ ਲੁਕਾਉਣੀਆਂ ਵੀ ਆ ਜਾਂਦੀਆਂ ਹੋਣਗੀਆਂ ਇੱਧਰ। ਜਿਵੇਂ ਆਪਾਂ ਹੁਣ ਦੋ ਵੱਡੀਆਂ ਸ਼ਖਸੀਅਤਾਂ ਦੀ ਆਪਾਂ ਗੱਲ ਕਰ ਰਹੇ ਹਾਂ, ਅਤੇ ਇਹ ਵੀ ਵੇਖਣ ਦੇ ਵਿੱਚ ਆਉਂਦਾ ਕਿ ਜਦੋਂ ਇੱਕ ਕੋਈ ਵੱਡਾ ਨਾਂ ਹੁੰਦਾ ਵਾ ਅਤੇ ਉਹਦੇ ਆਲੇ ਦੁਆਲੇ ਕਈ ਵੱਡੇ ਨਾਂ ਵੇਖਣ ਨੂੰ ਮਿਲਦੇ ਆ, ਫਿਰ ਉਸ ਤੋਂ ਬਾਅਦ ਕਈ ਚੀਜ਼ਾਂ ਜਾਂ ਕਈ ਕਹਿੰਦੇ ਨੇ ਕਿ ਕਾਲ ਇੱਦਾਂ ਦੇ ਨੇ ਜਿਹਦੇ ਵਿੱਚ ਕੋਈ ਓਡਾ ਵੱਡਾ ਨਾਂ ਨਹੀਂ ਅਤੇ ਆਸ ਪਾਸ ਫਿਰ ਉਹ ਹੋਰ ਵੀ ਕੋਈ ਓਡੀ ਵੱਡੀ ਛਾਲ ਨਹੀਂ ਮਾਰਦਾ। ਇੱਧਰ ਜੇ ਆਪਾਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਗੱਲ ਕਰੀਏ ਤਾਂ ਉਸ ਨਾਲ ਸਮਿਆਂ ਦੇ ਦਰਮਿਆਨ ਕਹਿੰਦੇ ਕਿ ਜਿਉਂਦੇ ਜੀ ਉਨੀ ਪ੍ਰਸਿੱਧੀ ਨਹੀਂ ਸੀ ਮਿਲੀ, ਉਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਜ਼ਿਆਦਾ ਪ੍ਰਵਾਨ ਕੀਤਾ ਗਿਆ, ਉਸ ਸਮੇਂ ਤੱਕ ਲੋਕ ਇੰਨੀ ਤਵੱਜੋ ਇੰਨਾ ਸੀਰੀਅਸ ਨਹੀਂ ਲੈਂਦੇ ਹੁੰਦੇ।
2: ਨਹੀਂ ਦੇਖੋ ਇੱਕ ਗੱਲ ਸੀ ਉਹ ਚ ਥੋੜਾ ਜਿਹਾ ਕਾਰਨ ਇਹ ਹੈ, ਜਿਵੇਂ ਪਾਤਰ ਸਾਹਿਬ ਨੇ ਕਿਹਾ ਉਹਨਾਂ ਨੇ ਲੰਬੀ ਲਾਈਫ ਜ਼ਿੰਦਗੀ ਉਹਨਾਂ ਦੀ ਰਹੀ, ਤੇ ਜਿਹੜਾ ਸੀਗਾ ਸ਼ਿਵ ਕੁਮਾਰ ਦੀ ਤਾਂ ਲਾਈਫ ਹੀ ਬੜੀ ਛੋਟੀ ਸੀ, ਬੜੀ ਛੋਟੀ ਜ਼ਿੰਦਗੀ ਉਹਨਾਂ ਨੇ ਜਿਹੜੀ ਹਯਾਤੀ ਉਹਨਾਂ ਦੀ ਬਹੁਤ ਹੀ ਆਪਾਂ ਕਹਿ ਰਹੇ ਹਾਂ ਕਿ ਮਿਆਦ ਬੜੀ ਘੱਟ ਸੀਗੀ। ਤੇ ਉਹ ਇੱਕ ਗੱਲ ਸੀ ਕਿ ਸ਼ਿਵ ਕੁਮਾਰ ਕਾਲਜਾਂ ਦੇ ਵਿੱਚ ਉਸ ਵੇਲੇ ਯੂਨੀਵਰਸਿਟੀ ਦੇ ਵਿੱਚ ਜਾਂ ਜਿਹੜੀਆਂ ਇੰਟਲੈਕਚੁਅਲ ਸਟੇਜਾਂ ਨੇ ਉੱਥੇ ਉਹ ਬਹੁਤ ਪਾਪੂਲਰ ਹੋਏ, ਜਿਹੜਾ ਜਾਂ ਉਸ ਵੇਲੇ ਦਾ ਜਿਹੜਾ ਯੰਗਸਟਰ ਸੀ ਜਿਹੜਾ ਮੁੰਡੇ ਕੁੜੀਆਂ ਉਹਨਾਂ ਦੇ ਵਿੱਚ ਬਹੁਤ ਜਿਹੜੇ ਉਹ ਪਾਪੂਲਰ ਸੀ। ਜਦੋਂ ਪਤਾ ਲੱਗਦਾ ਕਿ ਉੱਥੇ ਸ਼ਿਵ ਕੁਮਾਰ ਨੇ ਆਉਣਾ ਕਵਿਤਾ ਪੜ੍ਹਨ ਜਾਂ ਲੋਕ ਜਿਹੜੇ ਸੀਗੇ ਟੁੱਟ ਕੇ ਜਿਹੜੇ ਸੀ ਉੱਥੇ ਪੈਂਦੇ ਸੀ ਜਾਂਦੇ ਸੀ। ਤੇ ਕਮਾਲ ਦੀ ਗੱਲ ਇਹ ਹੈ ਕਿ ਸ਼ਿਵ ਕੁਮਾਰ ਬਟਾਲਵੀ ਬਹੁਤਾ ਪੜ੍ਹ ਵੀ ਨਹੀਂ ਸਕਿਆ, ਤੇ ਨਾਭੇ ਕਾਲਜ ਚ ਜਦੋਂ ਕਹਿੰਦੇ ਪੜ੍ਹਦੇ ਸੀ ਤੇ ਉਹਨਾਂ ਦੀ ਜਿਹੜੀ ਇੱਕ ਕਿਤਾਬ ਸੀ ਆਰਤੀ, ਉਹ ਆਪ ਉਦੋਂ ਬੀ ਏ ਪਾਰਟ 1 ਦਾ ਸਟੂਡੈਂਟ ਸੀ, ਉਦੋਂ ਐਫ ਏ ਹੁੰਦੀ ਸੀਗੀ, ਤੇ ਜਿਹਨੂੰ ਬਾਅਦ ਚ ਬੀ ਏ ਕਹਿਣ ਲੱਗ ਗਏ, ਤੇ ਦੋ ਹਿੱਸਿਆਂ ਦੇ ਵਿੱਚ ਉਹਨੂੰ ਵੰਡ ਲਿਆ ਗਿਆ। ਤੇ ਉਹ ਕਹਿੰਦੇ ਕਿ ਉਹਨਾਂ ਦੀ ਕਿਤਾਬ ਜਿਹੜੀ ਬੀ ਏ ਚ ਲੱਗੀ ਹੋਈ ਸੀ ਆਰਤੀ, ਤੇ ਇਹ ਵੀ ਕਮਾਲ ਦੀ ਗੱਲ ਸੀ। ਤੇ ਪਰ ਇਹ ਵੀ ਉੱਥੇ ਉਸ ਵੇਲੇ ਦੇ ਯੰਗਸਟਰ ਦੇ ਵਿੱਚ ਸ਼ਿਵ ਕੁਮਾਰ ਜਿਹੜਾ ਸੀ ਉਹ ਬਹੁਤ ਜ਼ਿਆਦਾ ਪਾਪੂਲਰ ਸੀ, ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਪ੍ਰਸਿੱਧੀ ਡੈਥ ਤੋਂ ਬਾਅਦ ਜਿਹੜਾ ਸੀ ਫਿਰ ਉਹ ਆਵਾਮ ਦੇ ਵਿੱਚ, ਕਿਉਂਕਿ ਉਹਨਾਂ ਦੇ ਲਿਖੇ ਜਿਹੜੇ ਗੀਤ ਉਹ ਸਾਹਮਣੇ ਆਏ ਤੇ ਲੋਕਾਂ ਨੇ ਗਾਏ, ਤੇ ਜਾਂ ਫਿਰ ਇਹ ਗੱਲਾਂ ਹੌਲੀ ਹੌਲੀ ਸਾਹਮਣੇ ਆਈਆਂ ਕਿ ਇਹ ਅੱਛਾ ਇਹ ਗੀਤ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ, ਜਿਵੇਂ ਉਹ ਪਹਿਲਾਂ ਵੀ ਗੱਲ ਕੀਤੀ ਸੀ ਕਿ ਮੈਨੂੰ ਹੀਰੇ ਹੀਰੇ ਆਖੇ ਹਾਏ ਨੀ ਲੰਬਾ ਮੁੰਡਾ ਲੰਬੜਾਂ ਦਾ, ਇੱਦਾਂ ਦੇ ਜਿਹੜੇ ਗੀਤ ਲਾਊਡ ਸਪੀਕਰਾਂ ਤੇ ਵੀ ਜਿਹੜੇ ਆ ਉਹ ਵੱਜਦੇ ਰਹੇ, ਤੇ ਉਹ ਫਿਰ ਜਿਉਂ ਜਿਉਂ ਜਿਹੜੀ ਉਹ ਗੱਲ ਅੱਗੋਂ ਅੱਗੋਂ ਅੱਗੋਂ ਅੱਗੋਂ ਜਿਹੜੀ ਉਹ ਚੱਲਦੀ ਗਈ ਸਾਡੀ ਸੋਸਾਇਟੀ ਦੇ ਵਿੱਚ, ਫਿਰ ਉਹ ਪਿੰਡਾਂ ਤੱਕ ਜਿਹੜਾ ਸੀਗਾ ਸ਼ਿਵ ਕੁਮਾਰ ਪਹੁੰਚਿਆ ਆਪਣੇ ਗੀਤਾਂ ਦੇ ਨਾਲ, ਆਪਣੀ ਕਵਿਤਾ ਦੇ ਨਾਲ। ਭਾਵੇਂ ਬਾਅਦ ਚ ਲੂਣਾ ਨਾਟਕ ਲੋਕਾਂ ਨੇ ਤਿਆਰ ਕੀਤਾ ਇੱਕ ਨਵੇਂ ਜਿਹੜਾ ਸੀਗਾ ਇਹ ਪੋਇਟ ਦੇ ਰੂਪ ਦੇ ਵਿੱਚ। ਤੇ ਪਾਤਰ ਸਾਹਿਬ ਦਾ ਇਹ ਰਿਹਾ ਕਿ ਕਿਉਂਕਿ ਉਹ ਸ਼ੁਰੂ ਤੋਂ ਮੂਵਮੈਂਟਾਂ ਦੇ ਨਾਲ ਨਾਲ ਵਿਚਰੇ, ਤੇ ਜਦੋਂ ਕਿਸਾਨ ਸੰਘਰਸ਼ ਕਿਸਾਨ ਅੰਦੋਲਨ ਚੱਲਿਆ ਉਹ ਖੁਦ ਉਹਦੇ ਵਿੱਚ ਇੱਕ ਇੱਕ ਪਾਰਟ ਵਾਂਗੂ ਜਿਹੜਾ ਸੀਗਾ ਉਹ ਬਣੇ ਰਹੇ, ਤੇ ਫਿਰ ਉਹ ਜ਼ਿਆਦਾ ਜਿਹੜਾ ਸੀ ਉਹ ਪਾਪੂਲਰ ਹੋਏ। ਬਾਅਦ ਵਿੱਚ ਇਸ ਤੱਕ ਕਿ ਕਿਸਾਨ ਜਥੇਬੰਦੀਆਂ ਨੇ ਵੀ ਜਦੋਂ ਉਹਨਾਂ ਦੀ ਡੈਥ ਤੋਂ ਬਾਅਦ ਉਹਨਾਂ ਦਾ ਬਕਾਇਦਾ ਸਾਲ ਬਾਅਦ ਬਰਸੀ ਮਨਾਈ। ਤੇ ਇਹ ਵੀ ਜਿਹੜਾ ਹੈ ਕਿਸੇ ਕਿਸੇ ਲੇਖਕ ਦੇ ਹਿੱਸੇ ਆਉਂਦੀ ਹੈ ਇਹ ਗੱਲ।
0: ਜੀ ਜਾਂਦੇ ਜਾਂਦੇ ਆਪਾਂ ਜੇ ਹੁਣ ਅਜੋਕੇ ਸਮੇਂ ਵੱਲ ਜੇ ਝਾਤੀ ਪਾਰੀਏ ਤੇ ਲੰਮੇ ਪਹਿਲਾਂ ਤਾਂ ਕਹਿੰਦੇ ਹਨ ਕਿ ਸਦੀਆਂ ਬੀਤ ਜਾਂਦੀਆਂ, ਕਈ ਵਾਰੀ ਸਾਨੂੰ ਓਡੇ ਵੱਡੇ ਨਾਂ ਸਾਨੂੰ ਨਹੀਂ ਮਿਲਦੇ। ਬੜਾ ਔਖਾ ਵਾ ਕਿਸੇ ਵੀ ਸਾਹਿਤ ਦੇ ਲਈ ਇੰਨੇ ਵੱਡੇ ਨਾਂ ਜਿਹੜੇ ਆ ਉਹਦੇ ਵਿੱਚ ਹੋਣੇ ਅਤੇ ਉਹਨਾਂ ਦਾ ਸਮਾਜ ਨੂੰ ਇਸ ਤਰੀਕੇ ਦੇ ਨਾਲ ਵੇਖਣਾ, ਵਾਚਣਾ, ਲਿਖਣਾ, ਇੱਕ ਸੇਧ ਦੇਣਾ। ਸੋ ਉਸ ਤੋਂ ਬਾਅਦ ਆਪਾਂ ਵੇਖਿਆ ਕਿ ਇੱਕ ਲੰਮਾ ਖਲਾਅ ਇਹਦੇ ਇਨ ਬਿਟਵੀਨ, ਆਪਾਂ ਕੋਈ ਓਨਾ ਵੱਡਾ ਨਾਂ ਜਾਂ ਇੱਦਾਂ ਕਹਿ ਲਈ ਕਿ ਵੱਡੇ ਸੀ ਵੀ ਅਤੇ ਓਨੀ ਪ੍ਰਸਿੱਧੀ ਨਹੀਂ ਮਿਲੀ। ਉਸ ਤੋਂ ਬਾਅਦ ਫਿਰ ਹੁਣ ਸੁਰਜੀਤ ਪਾਤਰ ਸਾਹਿਬ ਤੋਂ ਬਾਅਦ ਵੀ ਜੇ ਆਪਾਂ ਵੇਖੀਏ ਤੇ ਉਹ ਵਾਲੀ ਚੀਜ਼ ਹਾਲੇ ਵੀ ਮਿਸਿੰਗ ਲੱਗਦੀ ਆ। ਕੀ ਇਹ ਅਜੋਕੇ ਸਮੇਂ ਦੀ ਤਰਾਸਦੀ ਆ ਜਾਂ ਫਿਰ ਆਪਾਂ ਵੇਖੀਏ ਇਤਿਹਾਸ ਦੇ ਵਿੱਚ ਤੇ ਸਮੇਂ ਦਰ ਸਮੇਂ ਇੱਦਾਂ ਹੀ ਇਹ ਵਿੱਚ ਖਲਾਅ ਪੈਦਾ ਹੁੰਦਾ, ਜਾਂ ਫਿਰ ਇਹ ਟੈਕਨੋਲੋਜੀ ਦੇ ਵੀ ਕਰਕੇ ਆਪਾਂ ਥੋੜਾ ਜਿਹਾ ਵੇਖ ਰਹੇ ਹਾਂ ਇਹ ਵਰਤਾਰਾ?
2: ਨਹੀਂ ਇੱਦਾਂ ਨਹੀਂ, ਟੈਕਨੋਲੋਜੀ ਤਾਂ ਖੈਰ ਕਈ ਵਾਰੀ ਸਪੋਰਟ ਵੀ ਕਰਦੀ ਹੈ ਤੁਹਾਨੂੰ ਤੇ, ਪਰ ਜਿਹੜੀ ਦੂਜੀ ਗੱਲ ਹੈ ਨਾ ਜੀ ਉਹ ਇਹ ਕਿ ਇਹ ਬੜੀ ਜਿੱਦਾਂ ਮੈਂ ਕਿਹਾ ਨਾ ਕਿ ਜਿੱਦਾਂ ਇੱਕ ਬੜਾ ਉਹ ਪਾਪੂਲਰ ਸ਼ੇਅਰ ਆ, ਅਕਸਰ ਹੀ ਲੋਕ ਸਟੇਜਾਂ ਤੇ ਸੁਣਾਉਂਦੇ ਆ, ਹਜ਼ਾਰੋਂ ਵਰਸ ਨਰਗਸ ਆਪਣੀ ਬੇਨੂਰੀ ਪੇ ਰੋਤੀ ਹੈ, ਤੇ ਬੜੀ ਮੁਸ਼ਕਿਲ ਸੇ ਪੈਦਾ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ। ਤੇ ਉਹ ਓਦਾਂ ਦੀ ਗੱਲ ਹੁੰਦੀ ਹੈ ਕਈ ਵਾਰੀ, ਤੇ ਕੰਟੈਂਪਰੇਰੀ ਸ਼ਿਵ ਕੁਮਾਰ ਦੇ ਵੀ ਸ਼ਾਇਰ ਸੀਗੇ, ਪ੍ਰੋਫੈਸਰ ਮੋਹਨ ਸਿੰਘ ਸੀ ਉਸ ਵੇਲੇ, ਤੇ ਅੰਮ੍ਰਿਤਾ ਪ੍ਰੀਤਮ ਸੀ ਇਹਦੇ ਵੱਡੇ ਨਾਂ ਸੀ ਇਹਨਾਂ ਦੇ, ਪਰ ਉਹਨਾਂ ਨੂੰ ਓਦਾਂ ਦੀ ਜਿਹੜੀ ਨਾ ਹੀ ਤਾਂ ਉਹਨਾਂ ਦੀ ਪੋਇਟਰੀ ਦੇ ਵਿੱਚ ਉਹ ਲੋਕਾਂ ਦੇ ਨਾਲ ਜੁੜਨ ਵਾਲੀ ਜਾਂ ਹੋਰ ਉਹ ਗੱਲ ਸੀ ਜਾਂ ਸੰਵੇਦਨਾ ਦੇ ਪੱਧਰ ਤੇ ਕਹਿ ਲਓ। ਤੇ ਇਸ ਤਰ੍ਹਾਂ ਜਿਹੜਾ ਹੈਗਾ ਪਾਤਰ ਸਾਹਿਬ ਦੇ ਜਿਹੜੇ ਕੰਟੈਂਪਰੇਰੀ ਵੀ ਜਿਹੜੇ ਹੈਗੇ ਵੱਡੇ ਸ਼ਾਇਰ ਹੋਏ ਨੇ, ਹਰ ਸਾਲ ਸਾਹਿਤ ਅਕਾਡਮੀ ਦਾ ਜਿਹੜਾ ਪਾਠ ਜਿਹੜਾ ਹੈ ਉਹ ਮਿਲਦਾ ਹੈ, ਤੇ ਪਰ ਇਹਨਾਂ ਦਾ ਵੀ ਇਸ ਤਰੀਕੇ ਦੇ ਨਾਲ ਹੀ ਰਿਹਾ ਕਿ ਜਿਹੜੀ ਆਮ ਜਿਹੜੀ ਆਵਾਮ ਦੀ ਜਿਹੜੀ ਸੰਵੇਦਨਾ ਉਹਨੂੰ ਫੜਨਾ ਤੇ ਉਹਨੂੰ ਪੋਇਟਰੀ ਦੇ ਵਿੱਚ ਇਸ ਤਰੀਕੇ ਨਾਲ ਕਹਿਣਾ ਤੇ ਉਹਨਾਂ ਸ਼ਬਦਾਂ ਦੇ ਵਿੱਚ ਕਹਿਣਾ ਜਿਹੜੇ ਸ਼ਬਦਾਂ ਦੇ ਵਿੱਚ ਇਹ ਬੰਦੇ ਨੂੰ ਲੱਗੇ ਕਿ ਉਹ ਬਿਲਕੁਲ ਉਹਦੇ ਜਿਹੜੀ ਧੁਰ ਅੰਦਰ ਜਿਹੜੀ ਆ ਉਹ ਗੱਲ ਲੈ ਗਈ। ਪਾਤਰ ਸਾਹਿਬ ਦਾ ਇੱਕ ਕਵਿਤਾ ਉਹ ਬੜੀ ਪਾਪੂਲਰ ਹੋਈ ਸੀ ਆਨੰਦ ਕਿਸ਼ੋਰ, ਤੁਸੀਂ ਪੜ੍ਹੀ ਹੋਣੀ, ਤੇ ਉਹਦੇ ਚ ਤਾਂ ਉਹਨਾਂ ਨੇ ਮਤਲਬ ਕਿ ਇੱਕ ਪੋਲੀਟੀਕਲੀ ਤੁਸੀਂ ਕਿਵੇਂ ਕਿੱਥੇ ਸਟੈਂਡ ਕਰਦੇ ਹੋ ਜਾਂ ਕਿਵੇਂ ਖੜਦੇ ਹੋ, ਉਹ ਕਹਿੰਦੇ ਵੀ ਜੇ ਕੋਈ ਪ੍ਰਵਾਸੀ ਆ ਕੇ ਉਹਦੇ ਬੱਚੇ ਇੱਥੇ ਪੰਜਾਬੀ ਸਿੱਖਦੇ ਆ, ਇੰਨਾ ਸੋਹਣਾ ਉੜਾ ਉੜਾ ਉਹ ਲਿਖਦੇ ਆ, ਉਹ ਕਾਫੀ ਲੰਬੀ ਕਵਿਤਾ ਉਹਦੀ ਆਨੰਦ ਕਿਸ਼ੋਰ ਦੀ ਬੇਟੀ ਮਾਧੁਰੀ ਕਿਵੇਂ ਉੜਾੜਾ ਲਿਖਦੀ ਹੈ ਬਾੜੇਵਾਲ ਦੇ ਸਕੂਲ ਦੇ ਵਿੱਚ, ਤੇ ਉਹਦੇ ਜਿਹੜਾ ਹੈਗਾ ਮੁਕਾਬਲੇ ਅੱਛਰ ਸਿੰਘ ਦਾ ਜਿਹੜਾ ਪੋਤਾ ਹੈ ਉਹ ਕਾਨਵੈਂਟ ਸਕੂਲ ਚ ਪੜ੍ਹਨ ਜਾਂਦਾ, ਉਹ ਅੰਗਰੇਜ਼ੀ ਪੜ੍ਹਦਾ, ਤੇ ਉਹਨੂੰ ਇੱਕ ਪੋਲੀਟੀਕਲੀ ਸੋਸ਼ਲੀ ਜਿਹੜੀਆਂ ਇਹ ਮਸਲੇ ਨੇ ਜਿਹੜੇ ਤੁਹਾਡੇ ਲੈਂਗੁਏਜ ਦੇ ਜਿਹਦੇ ਤੇ ਅਕਸਰ ਮੂਵਮੈਂਟਾਂ ਵੀ ਚੱਲਦੀਆਂ ਰਹੀਆਂ ਸਾਰਾ, ਜਾਂ ਤੁਹਾਡੇ ਸੱਭਿਆਚਾਰ ਦੇ ਮਸਲੇ ਨੇ ਉਹਨਾਂ ਨੂੰ ਵੀ ਜਿਹੜਾ ਹੈ ਉਹਨਾਂ ਨੇ ਉਹ ਟੱਚ ਕੀਤਾ, ਉਹ ਵੀ ਹਰੇਕ ਦੇ ਹਿੱਸੇ ਜਿਹੜਾ ਹੈ ਨਹੀਂ ਆਉਂਦਾ ਕਈ ਵਾਰੀ, ਇਸ ਤਰੀਕੇ ਨਾਲ ਵੀ ਜਿਹੜਾ ਹੈ ਉਹ ਸੋਚਿਆ ਜਾ ਸਕਦਾ, ਸੋ ਇਹ ਵੀ ਇੱਕ ਕਾਰਨ।
0: ਜੀ ਬਹੁਤ ਸ਼ੁਕਰੀਆ ਤੁਹਾਡਾ, ਜਿੱਦਾਂ ਤੁਸੀਂ ਗੱਲ ਕੀਤੀ ਸੀ ਕਿ ਆਪਾਂ ਬਹੁਤ ਸਾਰੀਆਂ ਗੱਲਾਂ ਕਰ ਸਕਦੇ ਹਾਂ, ਬਹੁਤ ਲੰਮੀਆਂ ਗੱਲਾਂ, ਕਿਉਂਕਿ ਇਹ ਸ਼ਾਇਰ ਕਹਿੰਦੇ ਕਿ ਥੋੜ੍ਹੀ ਜਿਹੀ ਜ਼ਿੰਦਗੀ ਜਿਉਂਦਾ ਪਰ ਉਹ ਸੌਵਾਂ ਸਾਲਾਂ ਜਿੰਨੀ ਜ਼ਿੰਦਗੀ ਜਿਉਂ ਜਾਂਦਾ, ਉਹਦੇ ਉੱਤੇ ਆਪਾਂ ਹੋਰ ਬਹੁਤ ਸਾਰਾ ਕੁਛ ਆਪਾਂ ਵਾਚ ਸਕਦੇ ਹਾਂ, ਰਿੜਕ ਸਕਦੇ ਹਾਂ, ਕੱਢ ਸਕਦੇ ਹਾਂ, ਆਪਣੀ ਜ਼ਿੰਦਗੀ 'ਚ ਸ਼ਾਮਿਲ ਕਰ ਸਕਦੇ ਹਾਂ, ਆਪਣਾ ਰਸ ਲੈ ਸਕਦੇ ਹਾਂ, ਪਰ ਇਹ ਇੱਕ ਸਮਾਂ ਇਜਾਜ਼ਤ ਨਹੀਂ ਦਿੰਦਾ। ਫਿਰ ਦੁਬਾਰਾ ਕਿਤੇ ਇੱਥੋਂ ਹੀ ਆਪਾਂ ਗੱਲਾਂ ਬਾਤਾਂ ਫਿਰ ਸ਼ੁਰੂ ਕਰਾਂਗੇ। ਬਹੁਤ ਧੰਨਵਾਦ ਤੁਹਾਡਾ, ਬੜੀਆਂ ਵਡਮੁੱਲੀਆਂ ਗੱਲਾਂ ਅੱਜ ਜਾਣਨ ਕਰਨ ਨੂੰ ਸੁਣਨ ਨੂੰ ਮਿਲੀਆਂ।
2: ਹਾਂਜੀ ਸ਼ੁਕਰੀਆ ਜੀ।
0: ਜੀ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਅੱਜ ਦੇ ਦਿਨ ਗੱਲਬਾਤ ਆਪਾਂ ਕਰ ਰਹੇ ਸਾਂ ਡਾਕਟਰ ਸੁਰਜੀਤ ਪਾਤਰ ਜੀ ਅਤੇ ਸ਼ਿਵ ਕੁਮਾਰ ਬਟਾਲਵੀ ਜੀ ਦੇ ਉੱਤੇ। ਸੋ ਇਹਨਾਂ ਦੋਹਾਂ ਦਾ ਹੀ ਮਈ ਮਹੀਨੇ ਦੇ ਵਿੱਚ ਦੇਹਾਂਤ ਹੋਇਆ ਸੀ, ਸੋ ਇਹ ਵੀ ਇੱਕ ਸਾਂਝ ਇਹਨਾਂ ਦੋਵਾਂ ਵੱਡੇ ਸ਼ਾਇਰਾਂ ਦੀ ਆਪਸ ਦੇ ਵਿੱਚ। ਇਹਨਾਂ ਨੇ ਮਈ ਮਹੀਨਾ ਚੁਣਿਆ ਇਸ ਜਗਤ ਤੋਂ ਜਾਣ ਦੇ ਲਈ, ਜਾਂ ਰੱਬ ਨੇ ਮਈ ਮਹੀਨੇ ਦੇ ਵਿੱਚ ਇਸ ਜਗਤ ਤੋਂ ਇਹਨਾਂ ਨੂੰ ਲੈ ਕੇ ਗਿਆ ਰੱਬ। ਸੋ ਇਹਨਾਂ ਦੀਆਂ ਲਿਖਤਾਂ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਡਾਕਟਰ ਸੁਰਜੀਤ ਪਾਤਰ ਜੀ ਦੀ ਕਲਮ ਤੋਂ ਲਿਖੀ ਇਹ ਗਜ਼ਲ ਆਓ ਕੁਲਵੰਤ ਸਿੰਘ ਹੋਰਾਂ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ।
3: ਤੇਰੇ ਦੀਫ ਦੇ ਪੱਖੋਂ ਬਹੁਤ ਬੰਧਨਾਂ ਵਾਲੀ ਸਿਨਫ ਹੈ, ਪਰ ਖਿਆਲ ਦੇ ਪੱਖੋਂ ਇਹ ਬਹੁਤ ਆਜ਼ਾਦ ਹੈ, ਬਹੁਤ ਮੁਕਤ ਹੈ। ਸ਼ਾਇਰ ਹਰੇਕ ਸ਼ੇਰ ਵਿੱਚ ਵੱਖਰਾ ਖਿਆਲ ਬਣ ਸਕਦਾ ਹੈ, ਜਿਸ 'ਚ ਸੂਲੀ ਦਾ ਇੰਤਜ਼ਾਮ ਨਹੀਂ। ਇਹ ਮੇਰੀ ਇਹੋ ਜਿਹੀ ਗਜ਼ਲ ਹੀ ਹੈ ਜਿਹਦੇ ਵਿੱਚ ਸਿਆਸਤ ਦਾ ਰੰਗ ਵੀ ਹੈ, ਮੁਹੱਬਤ ਦਾ ਰੰਗ ਵੀ, ਫਲਸਫੇ ਦਾ ਰੰਗ ਵੀ, ਜ਼ਿੰਦਗੀ ਦਾ ਰੰਗ ਵੀ, ਅਤੇ ਜ਼ਿੰਦਗੀ ਤੋਂ ਪਾਰ ਦਾ ਰੰਗ ਵੀ। ਮੇਰੀ ਮਿੱਟੀ 'ਚੋਂ ਫੁੱਲ ਖਿੜਦੇ ਨੇ, ਮੈਨੂੰ ਤਾਂ ਮਰ ਕੇ ਵੀ ਆਰਾਮ ਨਹੀਂ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਸਮਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ
1: 04332052 ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ 99 ਮੇਨ ਰੋਡ ਵੈਸਟ ਸੇਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499 2535 45 ਤੇ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ। ਚੜ੍ਹਦੀ ਕਲਾ ਦੇ ਵਿੱਚ ਹੋਗੇ, ਕਰ ਰਹੇ ਹੋਗੇ, ਸ਼ੁਕਰਾਨਾ ਉਸ ਰੱਬ ਦਾ ਜਿਹਨੇ ਚੜ੍ਹਦੀ ਕਲਾ ਦਿੱਤੀ ਹੈ। ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਕੋਸ਼ਿਸ਼ ਕਰਿਓ ਸਾਰਾ ਦਿਨ ਇਹ ਖੁਸ਼ੀ ਤੁਹਾਡੇ ਚਿਹਰੇ 'ਤੇ ਇਸੇ ਤਰ੍ਹਾਂ ਬਣੀ ਰਹੇ। ਸਵੇਰੇ ਸਵੇਰੇ ਦੇ ਸਮੇਂ ਕਹਿੰਦੇ ਨੇ ਜੋ ਆਪਾਂ ਘਰੋਂ ਲੈ ਕੇ ਨਿਕਲਦੇ ਹਾਂ ਉਹੀ ਆਪਾਂ ਖੱਟ ਕਮਾ ਕੇ ਵਾਪਸ ਪਰਤਦੇ ਹਾਂ। ਸੋ ਆਓ ਉਸ ਰੱਬ ਦਾ ਨਾਂ ਲੈ ਕੇ ਨਿਕਲੀਏ, ਚਿਹਰੇ 'ਤੇ ਖੁਸ਼ੀ ਲੈ ਕੇ ਨਿਕਲੀਏ। ਸਾਰਿਆਂ ਦੀ ਖੁਸ਼ੀ ਲਈ ਅਰਦਾਸਾਂ ਕਰਦੇ ਨਿਕਲੀਏ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਪੁਰਾਣੀ ਕਹਾਣੀ ਹੈ, ਕਹਿੰਦੇ ਨੇ ਬਗਦਾਦ ਦੇ ਬਾਜ਼ਾਰਾਂ ਦੇ ਵਿੱਚ ਅਕਸਰ ਹੀ ਇੱਕ ਦੂਸਰੇ ਨਾਲ ਸਾਂਝੀ ਕੀਤੀ ਜਾਂਦੀ। ਇੱਕ ਛੋਟਾ ਜਿਹਾ ਵਪਾਰੀ ਸੀ, ਉਹਨੇ ਆਪਣੇ ਘਰ ਦਾ ਕੋਈ ਕੰਮ ਕਰਾਉਣਾ ਅਤੇ ਉਸ ਕੰਮ ਕਰਦੇ ਲਈ ਉਹਨੂੰ ਮਜ਼ਦੂਰ ਦੀ ਲੋੜ ਪੈ ਗਈ। ਕਹਿੰਦੇ ਨੇ ਬਾਜ਼ਾਰ ਦੇ ਵਿੱਚ ਗਿਆ, ਉਹ ਜਗ੍ਹਾ ਜਿੱਥੇ ਸਾਰੇ ਮਜ਼ਦੂਰ ਖੜ੍ਹਦੇ ਸੀ, ਜਿੱਥੋਂ ਮਜ਼ਦੂਰੀ ਵਾਲੇ ਲੋਕ ਮਿਲਦੇ ਸੀ, ਜਾ ਕੇ ਗੱਲਬਾਤ ਕੀਤੀ। ਪਰ ਅੱਜ ਗੱਲ ਬਣ ਨਹੀਂ ਰਹੀ, ਅੱਜ ਕੋਈ ਉਹਨੂੰ ਮਿਲ ਨਹੀਂ ਰਿਹਾ, ਕੋਈ ਢੰਗ ਦਾ ਬੰਦਾ ਨਹੀਂ ਮਿਲ ਰਿਹਾ। ਅਤੇ ਅਚਾਨਕ ਇੱਕ ਨੌਜਵਾਨ ਦੇ ਉੱਤੇ ਨਜ਼ਰ ਪਈ, ਜਾ ਕੇ ਗੱਲ ਕੀਤੀ। ਨੌਜਵਾਨਾ, ਮੇਰੇ ਘਰ ਕੰਮ ਕਰੇਗਾ? ਕਹਿਣ ਲੱਗਾ, ਹਾਂ ਕਰੂੰਗਾ, ਪਰ ਮੈਂ 50 ਦਿਨਾਰ ਲਊਂਗਾ। ਕਹਿਣ ਲੱਗਾ, ਕੋਈ 22-25 ਤਾਂ ਸਾਰੇ ਲੈਂਦੇ ਆ, ਤੂੰ ਇਹੋ ਜਿਹਾ ਕੀ ਕਰੇਗਾ ਜਿਹੜਾ ਤੂੰ ਦੁੱਗਣੇ ਪੈਸੇ ਮੰਗ ਰਿਹਾ? ਸ਼ਾਇਦ ਇਸੇ ਕਰਕੇ ਇੱਥੇ ਖੜ੍ਹਾ, ਬਾਕੀ ਸਾਰੇ ਤਾਂ ਚਲੇ ਗਏ ਕੰਮਾਂ ਕਾਰਾਂ 'ਤੇ। ਜੀ ਜਨਾਬ, ਜੇ ਤੁਹਾਡਾ ਮਨ ਹੋਵੇ ਤਾਂ ਦੱਸ ਦਿਓ। ਥੋੜ੍ਹੀ ਦੇਰ ਬਾਅਦ ਖੱਜਲ ਖੁਆਰ ਹੋ ਕੇ ਵਪਾਰੀ ਨੇ ਸੋਚਿਆ ਕਿ ਸਾਰਾ ਦਿਨ ਖਰਾਬ ਹੋਣਾ, ਬਿਹਤਰ ਹੈ ਇਹਨੂੰ ਲੈ ਜਾਵਾਂ। ਜਾਣ ਲੱਗੇ ਤਾਂ ਕਹਿਣ ਲੱਗਾ, ਜਨਾਬ ਮੇਰੀਆਂ ਕੁਛ ਸ਼ਰਤਾਂ ਵੀ ਨੇ, ਕੰਮ ਜਿੱਦਾਂ ਦਾ ਕਹੋਗੇ ਉੱਦਾਂ ਦਾ ਕਰੂੰਗਾ, ਨੌਕਰੀ ਕੀ ਅਤੇ ਨਖਰਾ ਕੀ, ਤੁਹਾਨੂੰ ਮਾਯੂਸ ਨਹੀਂ ਕਰੂੰਗਾ, ਤੁਹਾਡੇ ਭਰੋਸੇ ਨੂੰ ਨਹੀਂ ਤੋੜੂੰਗਾ। ਪਰ ਇੱਕ ਗੱਲ, ਤੁਸੀਂ ਕੁਛ ਵੀ ਪੁੱਛੋਗੇ ਜੀ ਸਦਕੇ, ਪਰ ਮੈਂ ਜਵਾਬ ਉਸੇ ਗੱਲ ਦਾ ਦਊਂਗਾ ਜਿਹੜੀ ਦਾ ਮੈਂ ਦੇਣਾ ਚਾਹੂੰਗਾ। ਹੋ ਸਕਦਾ ਤੁਸੀਂ ਮੈਨੂੰ ਬਹੁਤ ਸਾਰੇ ਸਵਾਲ ਪੁੱਛੋ, ਪਰ ਮੈਂ ਹਰ ਇੱਕ ਸਵਾਲ ਦਾ ਜਵਾਬ ਤੁਹਾਨੂੰ ਨਹੀਂ ਦੇ ਸਕਦਾ। ਕੰਮ ਤੱਕ ਸੀਮਤ ਜਿੰਨੇ ਵੀ ਸਵਾਲ ਹੋਣਗੇ ਜੀ ਸਦਕੇ, ਉਹਨਾਂ ਸਾਰਿਆਂ ਦੇ ਜਵਾਬ ਮੈਂ ਜ਼ਰੂਰ ਦਊਂਗਾ। ਵਪਾਰੀ ਕੋਲ ਹੋਰ ਕੋਈ ਚਾਰਾ ਨਹੀਂ, ਇਸ ਕਰਕੇ ਲੈ ਗਿਆ। ਪਰ ਥੋੜ੍ਹੀ ਸਮੇਂ ਬਾਅਦ ਹੀ ਵਪਾਰੀ ਕੀ ਵੇਖਦਾ ਕਿ ਜਿਹੜਾ ਕੰਮ ਮਜ਼ਦੂਰ ਸਾਰਾ ਦਿਨ ਦੇ ਵਿੱਚ ਕਰਦੇ ਸੀ ਉਹਨੇ 2 ਘੰਟਿਆਂ 'ਚ ਕਰ ਮਾਰਿਆ। ਇੰਨੀ ਤੇਜ਼ੀ ਦੇ ਨਾਲ ਉਹ ਕੰਮ ਕਰਦਾ, ਇੱਦਾਂ ਲੱਗਦਾ ਜਿੱਦਾਂ ਕੋਈ ਮਸ਼ੀਨ ਚੱਲਦੀ ਹੋਵੇ। ਵਪਾਰੀ ਬਹੁਤ ਖੁਸ਼ ਹੋਇਆ, ਇਹ ਤਾਂ 50 ਵੀ ਨਹੀਂ ਮਹਿੰਗਾ। ਜਿਹੜੇ ਹਿਸਾਬ ਦੇ ਨਾਲ ਇਹ ਕੰਮ ਕਰ ਰਿਹਾ ਉਸ ਹਿਸਾਬ ਦੇ ਨਾਲ ਤਾਂ ਇਹ ਪੈਸੇ ਕੁਛ ਵੀ ਨਹੀਂ ਹੈ। ਵਪਾਰੀ ਬਹੁਤ ਖੁਸ਼ ਹੋਇਆ, ਉਹਨੂੰ ਕੰਮ ਦੇ ਉੱਤੇ ਛੱਡ ਕੇ ਆਪ ਆਪਣੇ ਕੰਮ ਕਾਰ ਵੱਲ ਚਲਾ ਗਿਆ। ਇੱਧਰ ਨੌਜਵਾਨ ਬ੍ਰੇਕ ਲੈਣ ਦੇ ਲਈ ਜਦੋਂ ਜਾਣ ਲੱਗਾ ਤਾਂ ਵਪਾਰੀ ਦੇ ਮੁੰਡੇ ਨੇ ਆਵਾਜ਼ ਮਾਰ ਕੇ ਕਿਹਾ, ਇੱਦਾਂ ਨਹੀਂ ਤੂੰ ਜਾ ਸਕਦਾ, ਆ ਸਾਰੀਆਂ ਮਿੱਟੀ ਦੀਆਂ ਢੇਰੀਆਂ ਪੁੱਟ ਕੇ ਬੂਹੇ ਅੱਗੇ ਲਾਤੀਆਂ, ਪਹਿਲਾਂ ਇਹ ਸਾਰੀਆਂ ਦਾ ਹੱਲ ਤੈਨੂੰ ਕਰਨਾ ਪਊਗਾ, ਇਹ ਸਾਰੀਆਂ ਖਿਲਾਰ ਕੇ ਜਾ। ਤਾਂ ਨੌਜਵਾਨ ਕਹਿਣ ਲੱਗਾ, ਮੈਂ ਤੁਹਾਡੇ ਪਿਤਾ ਜੀ ਲਈ ਕੰਮ ਕਰ ਰਿਹਾ, ਇਹ ਮੇਰੀ ਪਾਠ ਪੂਜਾ ਦਾ ਟਾਈਮ ਹੈ ਅਤੇ ਇਸ ਸਮੇਂ ਦੇ ਵਿੱਚ ਮੈਂ ਕੋਈ ਕੰਮ ਨਹੀਂ ਕਰਦਾ। ਜੇ ਤੁਹਾਨੂੰ ਕੋਈ ਇਤਰਾਜ਼ ਹੋਵੇ ਤਾਂ ਸ਼੍ਰੀਮਾਨ ਤੁਸੀਂ ਆਪਣੇ ਪਿਓ ਨਾਲ ਗੱਲ ਕਰ ਸਕਦੇ। ਗੱਲ ਕਾਹਦੀ ਕਿ ਨੌਜਵਾਨ ਆਪਣੀ ਮਰਜ਼ੀ ਜੀ ਦੇ ਨਾਲ ਕੰਮ ਕਰਦਾ ਅਤੇ ਨੇਮ ਦਾ ਬਿਲਕੁਲ ਪੱਕਾ, ਜਿਹੜੇ ਟਾਈਮ ਦੇ ਉੱਤੇ ਕੋਈ ਪਾਠ ਪੂਜਾ ਦਾ ਸਮਾਂ ਉਸ ਸਮੇਂ ਉਹ ਕਿਸੇ ਦੀ ਨਾ ਸੁਣਦਾ, ਜਿਹੜੇ ਟਾਈਮ ਦੇ ਉੱਤੇ ਕੋਈ ਖਾਣੇ ਦਾ ਸਮਾਂ ਰੋਟੀ ਖਾਣੀ ਉਸ ਟਾਈਮ ਉਹ ਕਿਸੇ ਦੀ ਨਾ ਸੁਣਦਾ। ਅੱਜ ਸ਼ਾਮ ਨੂੰ ਜਦੋਂ ਪੈਸੇ ਦੇਣ ਲੱਗੇ ਤਾਂ ਵਪਾਰੀ ਨੇ ਸਵਾਲ ਪੁੱਛਿਆ, ਤੂੰ ਦੂਸਰਿਆਂ ਦੇ ਨਾਲੋਂ ਇੰਨੇ ਪੈਸੇ ਵੱਧ ਮੰਗੇ, ਜੇ ਤੂੰ ਚਾਹਵੇਂ
ਤਾਂ ਹੋਰ ਵੱਧ ਲੈ ਸਕਦਾ ਕਿਉਂਕਿ ਤੂੰ ਕੰਮ ਬਹੁਤ ਕੀਤਾ। ਪਰ ਇਹ ਤੂੰ ਜਿਹੜੇ 50 ਦਿਨਾਰ ਤੈਅ ਕੀਤੇ ਆ ਉਹ ਕਿਹੜੇ ਲੌਜਿਕ ਦੇ ਨਾਲ, ਉਹਦੇ ਪਿੱਛੇ ਕੀ ਕਾਰਨ ਹੈ? ਤੇ ਨੌਜਵਾਨ ਨੇ ਕਿਹਾ, ਮੈਂ ਤੁਹਾਨੂੰ ਕਿਹਾ ਸੀ ਮੈਂ ਹਰ ਇੱਕ ਸਵਾਲ ਦਾ ਜਵਾਬ ਨਹੀਂ ਦਊਂਗਾ। ਅਗਲੇ ਦਿਨ ਫਿਰ ਵਪਾਰੀ ਨੂੰ ਲੋੜ ਪਈ, ਫਿਰ ਉਸੇ ਚੌਂਕ ਦੇ ਵਿੱਚ ਜਾ ਪਹੁੰਚਿਆ। ਉਹਦਾ ਮਨ ਹੈ ਕਿ ਮੈਂ ਉਹੀ ਨੌਜਵਾਨ ਨੂੰ ਲੈ ਕੇ ਜਾਵਾਂ, ਪਰ ਅੱਜ ਉਹ ਉਸ ਜਗ੍ਹਾ ਦੇ ਉੱਤੇ ਉਹਨੂੰ ਨਹੀਂ ਮਿਲਿਆ ਅਤੇ ਹੋਰ ਕਿਸੇ ਨੂੰ ਲੈ ਕੇ ਜਾਣ ਦਾ ਉਹਦਾ ਮਨ ਵੀ ਨਹੀਂ ਕੀਤਾ। ਪੁੱਛਗਿੱਛ ਕਰਨ ਦੇ ਉੱਤੇ ਪਤਾ ਲੱਗਾ ਕਿ ਉਹ ਹਫ਼ਤੇ ਦੇ ਵਿੱਚ ਸਿਰਫ 2 ਵਾਰ ਕੰਮ ਕਰਦਾ। ਤੁਹਾਨੂੰ ਕੱਲ੍ਹ ਦੁਬਾਰਾ ਆਉਣਾ ਪਊਗਾ। ਵਪਾਰੀ ਕੱਲ੍ਹ ਦੁਬਾਰਾ ਗਿਆ, ਅੱਜ ਫਿਰ ਜਾ ਕੇ ਉਸ ਨੌਜਵਾਨ ਨਾਲ ਗੱਲ ਕੀਤੀ। ਜਦੋਂ ਲੈ ਕੇ ਉਹਨੂੰ ਵਾਪਸ ਆਉਣ ਲੱਗਾ ਤਾਂ ਨੌਜਵਾਨ ਕਹਿਣ ਲੱਗਾ, ਅੱਜ ਦੇ ਕੰਮ ਦੇ ਸਿਰਫ ਮੈਂ ਤੁਹਾਡੇ ਕੋਲੋਂ 10 ਦਿਨਾਰ ਲਊਂਗਾ। ਅੱਛਾ ਕੀ ਗੱਲ, ਸਾਡੇ ਘਰ ਕੰਮ ਕਰਨਾ ਤੈਨੂੰ ਇੰਨਾ ਵਧੀਆ ਲੱਗਾ? ਕੀ ਅਸੀਂ ਤੇਰੇ ਨਾਲ ਬਹੁਤ ਵਧੀਆ ਵਰਤਾਰਾ ਕੀਤਾ? ਕੀ ਸਾਡਾ ਕੰਮ ਇੰਨਾ ਆਸਾਨ ਸੀ? ਤੂੰ ਆਪਣਾ ਰੇਟ ਘਟਾ ਦਿੱਤਾ। ਅਤੇ ਨੌਜਵਾਨ ਕਹਿਣ ਲੱਗਾ, ਨਹੀਂ ਮੈਂ ਹਫ਼ਤੇ 'ਚ 2 ਦਿਨ ਕੰਮ ਕਰਦਾ ਅਤੇ ਦੋਵਾਂ ਦਿਨਾਂ ਦੇ ਮੇਰੇ ਵੱਖਰੇ ਵੱਖਰੇ ਰੇਟ ਤੈਅ ਨੇ। ਇੱਕ ਦਿਨ ਮੈਂ 10 ਦਿਨਾਰ ਲੈਂਦਾ, ਇੱਕ ਦਿਨ ਮੈਂ 50 ਦਿਨਾਰ ਲੈਂਦਾ। ਜੇ ਤੁਸੀਂ ਮੈਨੂੰ ਫਿਰ ਉਸੇ ਦਿਨ ਹੀ ਲੈਣ ਆਓਗੇ ਤਾਂ ਮੈਂ 50 ਹੀ ਲਊਂਗਾ। ਪਰ ਇੱਦਾਂ ਕਿਉਂ? ਨੌਜਵਾਨ ਨੇ ਫਿਰ ਕਹਿ ਕੇ ਟਾਲ ਦਿੱਤਾ ਕਿ ਮੈਂ ਤੁਹਾਡੇ ਨਾਲ ਪਹਿਲੇ ਦਿਨ ਸ਼ਰਤ ਰੱਖੀ ਸੀ, ਹਰ ਇੱਕ ਸਵਾਲ ਦਾ ਜਵਾਬ ਮੈਂ ਨਹੀਂ ਦਊਂਗਾ। ਇਸੇ ਤਰ੍ਹਾਂ ਦੇ ਨਾਲ ਲੰਮਾ ਸਿਲਸਿਲਾ ਚੱਲਦਾ ਰਿਹਾ। ਨੌਜਵਾਨ ਨੇ ਬੜੀ ਮਿਹਨਤ ਦੇ ਨਾਲ, ਬੜੀ ਤਨਦੇਹੀ ਦੇ ਨਾਲ ਕੰਮ ਕੀਤਾ। ਇੰਨਾ ਜ਼ਿਆਦਾ ਪਿਆਰ ਪੈ ਗਿਆ ਕਿ ਵਪਾਰੀ ਹੋਰ ਕਿਸੇ ਕੋਲੋਂ ਹੁਣ ਕੰਮ ਹੀ ਨਾ ਕਰਾਉਂਦਾ। ਉਹਨੇ ਬਾਕੀ ਮਿਸਤਰੀਆਂ ਨੂੰ ਵੀ ਕਹਿ ਛੱਡਿਆ ਕਿ ਇਹੋ 2 ਦਿਨ ਮੇਰੇ ਘਰ ਕੰਮ ਕੀਤਾ ਜਾਵੇ, ਬਾਕੀ ਦਿਨਾਂ ਦੇ ਵਿੱਚ ਜੇ ਕੋਈ ਮਜ਼ਦੂਰ ਲੱਭਦਾ ਵੀ ਆ ਤਾਂ ਬੜਾ ਨਿਕੰਮਾ ਹੁੰਦਾ। ਇਹ ਸਿਲਸਿਲਾ ਲੰਮਾ ਚੱਲਿਆ ਕਿਉਂਕਿ ਘਰ ਕੰਮ ਵੀ ਲੰਮਾ ਚੱਲਿਆ। ਅੱਜ ਜਦੋਂ ਵਪਾਰੀ ਇੱਕ ਵਾਰੀ ਫਿਰ ਤੋਂ ਉਹਨੂੰ ਬਾਜ਼ਾਰ ਦੇ ਵਿੱਚ ਲੈਣ ਗਿਆ, ਪਤਾ ਲੱਗਾ ਕਿ ਉਹ ਅੱਜ ਨਹੀਂ ਆਇਆ। ਵਪਾਰੀ ਕਹਿਣ ਲੱਗਾ, ਪਰ ਅੱਜ ਤਾਂ ਉਹ ਆਉਂਦਾ ਹੁੰਦਾ। ਅਤੇ ਨਾਲ ਦੇ ਮਜ਼ਦੂਰਾਂ ਨੇ ਦੱਸਿਆ, ਸ਼੍ਰੀਮਾਨ ਉਹ ਤੁਹਾਡੇ ਲਈ ਸੁਨੇਹਾ ਦੇ ਕੇ ਗਿਆ, ਐਸ ਪਤੇ 'ਤੇ ਚਲੇ ਜਾਓ, ਉਹ ਆਪਣੇ ਘਰ ਹੀ ਤੁਹਾਨੂੰ ਮਿਲੂਗਾ। ਕਹਿੰਦਾ ਸੀ ਜੇ ਮੇਰਾ ਪਤਾ ਪੁੱਛਦੇ ਤੁਸੀਂ ਆਓ ਤਾਂ ਇਸ ਪਤੇ 'ਤੇ ਭੇਜ ਦਿਓ। ਜਦੋਂ ਵਪਾਰੀ ਘਰ ਪਹੁੰਚਿਆ ਤਾਂ ਕੀ ਵੇਖਦਾ, ਨੌਜਵਾਨ ਮੰਜੇ 'ਤੇ ਪਿਆ, ਬੁਰੀ ਤਰ੍ਹਾਂ ਦੇ ਨਾਲ ਬਿਮਾਰ ਹੈ। ਵਪਾਰੀ ਨੇ ਜਾ ਕੇ ਵੇਖਿਆ, ਦਵਾਈ ਦਵਾਉਣ ਦੇ ਲਈ ਕਿਹਾ ਤਾਂ ਨੌਜਵਾਨ ਕਹਿਣ ਲੱਗਾ, ਨਹੀਂ ਸ਼੍ਰੀਮਾਨ ਮੇਰਾ ਇਹ ਆਖਰੀ ਸਮਾਂ, ਹੁਣ ਮੇਰੇ ਉੱਤੇ ਕਿਸੇ ਦਵਾਈ ਨੇ ਕੋਈ ਕੰਮ ਨਹੀਂ ਕਰਨਾ। ਮੈਂ ਤੁਹਾਨੂੰ ਇੱਥੇ ਇਸ ਕਰਕੇ ਸੱਦਿਆ ਕਿਉਂਕਿ ਤੁਹਾਡੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਸੀ। ਮੈਂ ਉਹ ਸਵਾਲ ਇੱਦਾਂ ਛੱਡ ਕੇ ਨਹੀਂ ਜਾ ਸਕਦਾ। ਅਤੇ ਦੂਸਰੀ ਗੱਲ, ਮੈਨੂੰ ਤੁਸੀਂ ਭਲੇ ਲੱਗੇ ਹੋ। ਜੇ ਮੈਂ ਤੁਹਾਡੇ 'ਤੇ ਯਕੀਨ ਕਰਕੇ ਤੁਹਾਨੂੰ ਕੋਈ ਕੰਮ ਕਹਾਂ ਤਾਂ ਕਰੋਗੇ? ਹਾਂ, ਤੂੰ ਮੇਰੇ ਘਰ ਇੰਨਾ ਕੰਮ ਕੀਤਾ, ਨੌਜਵਾਨਾਂ ਦੱਸ। ਕਹਿਣ ਲੱਗਾ, 3 ਕੰਮ ਮੇਰੇ ਕਰਨੇ ਤੁਸੀਂ। ਪਹਿਲਾ, ਜਦੋਂ ਮੈਂ ਮਰ ਜਾਵਾਂ ਤਾਂ ਮੇਰਾ ਮੰਜਾ ਬਾਹਰ ਕੱਢ ਕੇ ਚੌਂਕ 'ਚ ਰੱਖ ਦਿਓ। ਮੇਰਾ ਮੰਜਾ ਖੁੱਲ੍ਹੇ ਦੇ ਵਿੱਚ ਰੱਖ ਦਿਓ। ਮੇਰੇ ਆਖਰੀ ਕਿਰਿਆ ਕਰਮ ਦੇ ਲਈ ਕੋਈ ਕਿਤੇ ਉਹ ਪੈਸਾ ਧੇਲਾ ਇਕੱਠਾ ਕਰਨ ਦੀ ਕੋਸ਼ਿਸ਼ ਨਾ ਕਰਿਓ। ਮੈਂ ਜਿਹੜੇ ਲੋਕਾਂ ਦਾ, ਮੈਨੂੰ ਉਹਨਾਂ ਲੋਕਾਂ ਦੇ ਵਿੱਚ ਬਾਹਰ ਰੱਖ ਦਿਓ। ਦੂਸਰਾ, ਆ ਕੁਛ ਸਮਾਨ ਪਿਆ, ਇਸ ਸ਼ਹਿਰ ਦੇ ਫਲਾਣੇ ਫਲਾਣੇ ਚੌਰਾਹੇ ਦੇ ਵਿੱਚ ਜਾ ਕੇ ਇਹ ਥੜੇ ਦੇ ਉੱਤੇ ਰੱਖ ਦਿਓ। ਅਤੇ ਤੀਸਰਾ, ਇੱਕਾ ਬਕਸਾ, ਇਹ ਫਲਾਂ ਫਲਾਂ ਦੇਸ਼ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫਲਾਣੇ ਬੰਦੇ ਕੋਲ ਪਹੁੰਚਾ ਦਿਓ। ਅਤੇ ਨਾਂ ਸੁਣ ਕੇ ਵਪਾਰੀ ਕਹਿਣ ਲੱਗਾ, ਹਾਂ ਉਸ ਦੇਸ਼ ਦੇ ਇਸ ਬੰਦੇ ਨੂੰ ਤਾਂ ਮੈਂ ਜਾਣਦਾ, ਉਹ ਤਾਂ ਬੜਾ ਵੱਡਾ ਵਪਾਰੀ ਹੈ। ਮੇਰਾ ਕਿਸੇ ਛੋਟੇ ਮੋਟੇ ਕੰਮਾਂ ਦੇ ਲਈ ਇੱਕ ਦੋ ਵਾਰੀ ਵਾਹ ਵਾਸਤਾ ਪਿਆ, ਪਰ ਤੂੰ ਉਹਨੂੰ ਕਿੱਦਾਂ ਜਾਣਦਾ?
ਉਹ ਤਾਂ ਬੜਾ ਵੱਡਾ ਧਨਾੜ ਹੈ, ਤੇਰਾ ਉਹਦੇ ਨਾਲ ਕੀ ਵਾਹ ਵਾਸਤਾ? ਨੌਜਵਾਨ ਕਹਿਣ ਲੱਗਾ, ਮੇਰੇ ਕੋਲ ਇੰਨਾ ਸਮਾਂ ਨਹੀਂ ਕਿ ਮੈਂ ਤੁਹਾਨੂੰ ਇੰਨੇ ਸਵਾਲਾਂ ਦੇ ਜਵਾਬ ਦੇਵਾਂ। ਬਸ ਮੈਨੂੰ ਹੁਣ ਮੇਰੇ ਰੱਬ ਦੇ ਨਾਲ ਇਕੱਲਾ ਛੱਡ ਦਿੱਤਾ ਜਾਵੇ। ਵਪਾਰੀ ਉਹ ਤਿੰਨੇ ਗੱਲਾਂ ਸੁਣ ਕੇ ਬਾਹਰ ਨਿਕਲਿਆ। ਜਿਹੜਾ ਦੱਸਿਆ ਸੀ ਥੜਾ, ਉਸ ਥੜੇ ਦੇ ਉੱਤੇ ਜਾ ਕੇ ਉਹਨੇ ਸਮਾਨ ਧਰ ਦਿੱਤਾ। ਪਰ ਮਨ ਦੇ ਵਿੱਚ ਜਗਿਆਸਾ ਸੀ ਕਿ ਇਹ ਥੜੇ ਦੇ ਉੱਤੇ ਸਮਾਨ ਧਰਿਆ ਹੋਣਾ ਕੀ ਹੈ। ਲਾਗੇ ਹੀ ਪੈ ਕੇ ਵੇਖਣ ਲੱਗ ਪਿਆ। ਥੋੜ੍ਹੀ ਦੇਰ ਦੇ ਵਿੱਚ ਇੱਕ ਆ, ਦੋ ਆ, ਚਾਰ ਆ, ਇੱਕ ਵੱਡੀ ਭੀੜ ਇਕੱਠੀ ਹੋ ਗਈ। ਇੱਕ ਰੋ, ਦੂਸਰਾ ਹੋਰ ਉੱਚੀ ਰੋ। ਉਸ ਸਮਾਨ ਨੂੰ ਵੇਖ ਕੇ ਹਰ ਕੋਈ ਰੋਈ ਜਾਂਦਾ, ਇੱਕ ਦੂਸਰੇ ਦੇ ਗਲ ਲੱਗ ਲੱਗ ਕੇ ਰੋਈ ਜਾਂਦਾ। ਇਹਨੇ ਨੂੰ ਇੱਕ ਬਜ਼ੁਰਗ ਨੇ ਆ ਕੇ ਪੁੱਛਿਆ, ਸ਼੍ਰੀਮਾਨ ਜੀ ਇਹ ਸਮਾਨ ਤੁਸੀਂ ਲਿਆ ਕੇ ਰੱਖਿਆ? ਹਾਂ ਇਹ ਮੈਂ ਲਿਆ ਕੇ ਰੱਖਿਆ, ਪਰ ਮੈਨੂੰ ਤੁਸੀਂ ਦੱਸ ਸਕਦੇ ਹੋ ਇਹ ਹੋ ਕੀ ਰਿਹਾ? ਤਾਂ ਬਜ਼ੁਰਗ ਕਹਿਣ ਲੱਗਾ, ਇੱਕ ਨੌਜਵਾਨ ਸੀ ਜਿਹੜਾ ਸਾਰੇ ਇਹਨਾਂ ਸਾਰਿਆਂ ਦੀ ਮਦਦ ਕਰਦਾ ਸੀ। ਉਹ ਆਪਣੀ ਕਮਾਈ ਦੇ ਵਿੱਚੋਂ ਇਹਨਾਂ ਸਾਰਿਆਂ ਦੀ ਦਵਾਈ ਬੂਟੀ ਦਾ, ਇਹਨਾਂ ਦੇ ਘਰ ਦੇ ਰੋਟੀ ਪਾਣੀ ਦਾ ਖਿਆਲ ਰੱਖਦਾ। ਇਹ ਸਾਰੇ ਗਰੀਬ ਲੋਕ ਨੇ ਇਸ ਸ਼ਹਿਰ ਦੇ, ਉਹ ਗਰੀਬ, ਉਹ ਲਤਾੜੇ ਜਿਹੜੇ ਇਸ ਸੋਕੇ ਦੇ ਕਰਕੇ ਘਰ ਰੋਟੀ ਵੀ ਨਹੀਂ ਸੀ ਪਕਾ ਸਕਦੇ। ਉਸ ਨੌਜਵਾਨ ਨੇ ਇਹਨਾਂ ਨੂੰ ਕਹਿ ਰੱਖਿਆ ਸੀ ਕਿ ਜੇ ਮੈਂ ਕਿਸੇ ਦਿਨ ਤੁਹਾਡੇ ਘਰ ਤੱਕ ਰੋਟੀ ਨਾ ਪਹੁੰਚਾ ਸਕਾਂ, ਦਵਾਈ ਬੂਟੀ ਨਾ ਪਹੁੰਚਾ ਸਕਾਂ, ਤਾਂ ਫਲਾਣੇ ਚੌਂਕ ਦੇ ਵਿੱਚ ਆ ਜਾਓ, ਅਤੇ ਜੇ ਉੱਥੇ ਆਹ ਸਮਾਨ ਪਿਆ ਹੋਵੇ ਤਾਂ ਸਮਝ ਜਾਓ ਮੈਂ ਇਸ ਦੁਨੀਆਂ ਦੇ ਵਿੱਚ ਨਹੀਂ। ਇਹ ਲੋਕ ਤਾਂ ਰੋ ਰਹੇ ਨੇ ਕਿਉਂਕਿ ਇਹਨਾਂ ਦਾ ਰੋਟੀ ਪਾਣੀ, ਇਹਨਾਂ ਦੀ ਦਵਾ ਬੂਟੀ, ਇਹਨਾਂ ਦਾ ਰੱਬ, ਇਹਨਾਂ ਦਾ ਅੱਲਾ ਜਾਂਦਾ ਰਿਹਾ। ਵਪਾਰੀ ਨੂੰ ਇੱਕਦਮ ਝਟਕਾ ਲੱਗਾ, ਐਡਾ ਨੇਕ ਬੰਦਾ ਸੀ ਜਿਹੜਾ ਮੇਰੇ ਘਰ ਕੰਮ ਕਰਦਾ ਰਿਹਾ। ਵਪਾਰੀ ਦੀ ਜਗਿਆਸਾ ਹੋਰ ਵੱਧ ਗਈ, ਹੋਵੇ ਨਾ ਤਾਂ ਬਕਸਾ ਵੀ ਮੈਂ ਛੇਤੀ ਪਹੁੰਚਾਵਾਂ, ਸ਼ਾਇਦ ਉੱਥੋਂ ਵੀ ਕੁਛ ਵੇਖਣ ਨੂੰ ਕਰਨ ਨੂੰ ਮਿਲੇ। ਕਹਿੰਦੇ ਵਪਾਰੀ ਨੇ ਉਹ ਬਕਸਾ ਲਿਆ ਤਾਂ ਉਸ ਵੇਲੇ ਉਸ ਸ਼ਹਿਰ ਦੇ ਵਿੱਚ ਦੇਣ ਲਈ ਨਿਕਲ ਪਿਆ। ਜਾ ਕੇ ਜਦੋਂ ਉਹ ਬਕਸਾ ਬਣਦੀ ਥਾਂ ਦੇ ਉੱਤੇ ਦਿੱਤਾ ਤਾਂ ਵਿੱਚੋਂ ਕੁਛ ਨਿਸ਼ਾਨੀਆਂ ਨਿਕਲੀਆਂ। ਉਸ ਆਦਮੀ ਨੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ, ਇਹ ਤੈਨੂੰ ਕਿੱਥੋਂ ਮਿਲਿਆ, ਕਿਹਨੇ ਦਿੱਤਾ, ਦੇਣ ਵਾਲੇ ਦੇ ਹਾਲਾਤ ਕਿੱਦਾਂ ਦੇ ਨੇ, ਮੈਂ ਉਹਨੂੰ ਕਿੱਦਾਂ ਮਿਲ ਸਕਦਾ? ਤਾਂ ਕਹਿਣ ਲੱਗਾ, ਨਹੀਂ ਜੀ, ਉਹ ਹੁਣ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ। ਉਸ ਸ਼ਾਹੂਕਾਰ ਨੇ ਵੱਡੀ ਧਾ ਮਾਰੀ ਅਤੇ ਰੋਣਾ ਸ਼ੁਰੂ ਹੋ ਗਿਆ। ਪੁੱਛੇ ਜਾਣ 'ਤੇ ਪਤਾ ਲੱਗਾ ਕਿ ਉਹਦਾ ਪੁੱਤਰ ਸੀ। ਕਹਿਣ ਲੱਗਾ, ਮੇਰਾ ਪੁੱਤ ਨਿੱਕੀ ਉਮਰੇ ਰੱਬ ਦੇ ਰਾਹ ਤੁਰ ਪਿਆ ਸੀ। ਬੜੀ ਵਾਰ ਸਾਡੀ ਆਪਸ ਦੇ ਵਿੱਚ ਗੱਲਬਾਤ ਹੁੰਦੀ। ਉਹ ਮੈਨੂੰ ਅਕਸਰ ਦੱਸਦਾ ਸੀ ਕਿ ਇਹ ਮਾਇਆ ਕਿਸੇ ਕੰਮ ਨਹੀਂ ਆਉਣੀ। ਉਹ ਮੈਨੂੰ ਕਹਿੰਦਾ ਸੀ, ਲੋਕਾਂ ਦੀ ਮਦਦ ਕਰਿਆ ਕਰ, ਇਸ ਦੁਨੀਆਂ 'ਤੇ ਆਏ ਜੀਆਂ ਦੇ ਜੇਕਰ ਤੂੰ ਪੁੰਨ ਇਕੱਠੇ ਕਰੇਗਾ ਤਾਂ ਤੇਰਾ ਅੱਗਾ ਸੌਰ ਜਾਊ। ਪਰ ਉਹਦੀਆਂ ਗੱਲਾਂ ਮੈਨੂੰ ਕਦੀ ਵੀ ਸਮਝ ਨਹੀਂ ਆਈਆਂ। ਮੈਨੂੰ ਲੱਗਦਾ ਸੀ ਇਹਦੇ ਉੱਤੇ ਕੋਈ ਅਸਰ ਹੋ ਗਿਆ, ਕਿਸੇ ਦਾ ਕੁਛ ਕੀਤਾ ਕਰਾਇਆ, ਇਹ ਵਿਹਲੜ, ਨਿਕੰਮਾ, ਇਹਦਾ ਕੁਛ ਕਰਨ ਨੂੰ ਜੀ ਨਹੀਂ ਕਰਦਾ, ਇਹ ਬਹਾਨੇ ਬਣਾਉਂਦਾ। ਮੁੱਕਦੀ ਗੱਲ, ਮੈਂ ਆਪਣੇ ਪੁੱਤ ਨੂੰ ਸਮਝ ਨਹੀਂ ਸਕਿਆ। ਉਹ ਚਾਹੁੰਦਾ ਸੀ ਮੈਂ ਵੀ ਇਸ ਦੁਨੀਆਂ ਤੋਂ ਪੁੰਨ ਖੱਟ ਕੇ ਜਾਵਾਂ। ਤੁਸੀਂ ਦੱਸੋਗੇ ਉਹ ਕਿਹੜੀ ਜਗ੍ਹਾ? ਆਪਣੇ ਪੁੱਤ ਬਾਰੇ ਹੋਰ ਸਾਰਾ ਕੁਛ ਜਾਣ ਕੇ ਜਿੱਥੇ ਉਹਨੂੰ ਫਖਰ ਮਹਿਸੂਸ ਹੋਇਆ, ਉੱਥੇ ਹੁਣ ਉਹ ਬਹੁਤ ਦੇਰ ਕਰ ਚੁੱਕਾ ਸੀ। ਸ਼ਾਇਦ ਉਹਨੇ ਜਾ ਕੇ ਆਖਰੀ ਕਿਰਿਆ ਕਰਮ ਆਪਣੇ ਪੁੱਤ ਦਾ ਕੀਤਾ। ਤੇ ਇਸੇ ਦੇ ਦਰਮਿਆਨ ਉਸ ਸ਼ਹਿਰ ਦੇ ਵਪਾਰੀ ਦਾ ਆਖਰੀ ਸਵਾਲ ਵੀ ਹੱਲ ਹੋ ਗਿਆ।
ਉਸੇ ਚੁਰਾਹੇ ਤੇ ਬੈਠੇ ਬਜ਼ੁਰਗ ਨੇ ਦੱਸਿਆ ਕਿ ਨੌਜਵਾਨ 2 ਦਿਨ ਕੰਮ ਕਰਦਾ ਸੀ। ਇੱਕ ਦਿਨ 50 ਦਿਨਾਰ ਲੈਂਦਾ ਸੀ ਤੇ ਸਾਰੇ ਗਰੀਬਾਂ ਦੇ ਵਿੱਚ ਵੰਡ ਦਿੰਦਾ ਸੀ। ਇਹ ਦਿਨ ਇਹਨੇ ਇਹਨਾਂ ਦੇ ਲੇਖੇ ਲਾਇਆ ਸੀ। ਜੋ ਵੀ ਕਮਾਉਂਦਾ ਉਹਦੇ ਵਿੱਚੋਂ ਇਹਨਾਂ ਦੀ ਮਦਦ ਕਰਦਾ ਤੇ ਦੂਸਰੇ ਦੇ ਵਿੱਚੋਂ ਇਹ ਥੋੜ੍ਹੇ ਪੈਸਿਆਂ ਦੇ ਉੱਤੇ ਕੰਮ ਕਰਦਾ। ਉਹਦੇ ਵਿੱਚ ਸਾਰਾ ਹਫ਼ਤਾ ਇਹ ਆਪਣਾ ਘਰ ਚਲਾਉਂਦਾ ਤੇ ਉਹਦੇ ਦਰਮਿਆਨ ਦੇ ਜਿਹੜੇ ਦਿਨ ਬਚਦੇ ਉਹਨਾਂ ਦਿਨਾਂ ਦੇ ਵਿੱਚ ਪੈਸੇ ਨੂੰ ਛੱਡ ਕੇ ਵੈਸੇ ਲੋਕਾਂ ਦੀ ਮਦਦ ਲਈ ਨਿਕਲਦਾ। ਕੁੱਲ ਮਿਲਾ ਕੇ ਉਹਨੇ ਆਪਣੀ ਸਾਰੀ ਜ਼ਿੰਦਗੀ ਦੂਸਰਿਆਂ ਦੇ ਲੇਖੇ ਲਾ ਦਿੱਤੀ। ਕਹਿੰਦੇ ਨੇ ਉਹਦੇ ਪਿਓ ਨੇ ਵੀ ਵਾਅਦਾ ਕੀਤਾ ਕਿ ਹੁਣ ਆਪਣੇ ਪੁੱਤ ਦਾ ਬਣਦਾ ਜਾਂ ਅਧੂਰਾ ਕੰਮ ਹੁਣ ਉਹ ਪੂਰਾ ਕਰੂਗਾ। ਅਤੇ ਲੰਮੇ ਸਮੇਂ ਤੱਕ ਬਗਦਾਦ ਦੀਆਂ ਗਲੀਆਂ 'ਚ ਆਪਣੇ ਧੀਆਂ ਪੁੱਤਾਂ ਨੂੰ ਇਹ ਕਹਾਣੀ ਸਾਰੇ ਸੁਣਾਉਂਦੇ ਰਹੇ, ਉਹਨਾਂ ਨੂੰ ਚੰਗੇ ਰਾਹ ਪਾਉਣ ਦੇ ਲਈ, ਉਹਨਾਂ ਨੂੰ ਅੱਲਾ ਦੇ ਨਾਂ 'ਤੇ ਕੁਛ ਚੰਗਾ ਦੱਸਣ ਦੇ ਲਈ, ਤਾਂ ਕਿ ਉਹ ਵੀ ਇਨਸਾਨ ਦੀ ਮਦਦ ਕਰਨਾ ਸਿੱਖ ਸਕਣ, ਤਾਂ ਕਿ ਉਹ ਵੀ ਅਹਿਮੀਅਤ ਸਮਝ ਸਕਣ ਇਨਸਾਨ ਦੀ, ਉਹ ਵੀ ਸਮਝ ਸਕਣ ਕਿ ਪੈਸਾ ਕਿੰਨਾ ਕੁ ਜ਼ਰੂਰੀ ਹੈ। ਇਸ ਜ਼ਿੰਦਗੀ ਦੇ ਵਿੱਚ ਕਿਹੜੀ ਚੀਜ਼ ਜ਼ਿਆਦਾ ਮਹੱਤਤਾ ਰੱਖਦੀ ਹੈ, ਕਿਹੜੀ ਘੱਟ, ਕਿੱਦਾਂ ਆਪਾਂ ਦੂਸਰਿਆਂ ਦੇ ਦਿਲ ਦੇ ਵਿੱਚ ਥਾਂ ਬਣਾ ਸਕਦੇ ਹਾਂ, ਕਿੱਦਾਂ ਆਪਾਂ ਦੂਸਰਿਆਂ ਦੇ ਲਈ ਬਿਲਕੁਲ ਅਣਜਾਣ ਹੋ ਕੇ ਵੀ ਉਹਨਾਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਸਕਦੇ ਹਾਂ, ਕਿੱਦਾਂ ਆਪਾਂ ਕੁਛ ਇੱਦਾਂ ਕਰ ਸਕਦੇ ਹਾਂ ਕਿ ਤੁਹਾਡੇ ਜਾਣ ਦੇ ਉੱਤੇ ਵੱਧ ਤੋਂ ਵੱਧ ਲੋਕਾਂ ਦੀਆਂ ਅੱਖਾਂ 'ਚ ਅੱਥਰੂ ਹੋਣ। ਉਹ ਤਾਂ ਹੀ ਹੋਣਗੇ ਜੇ ਉਹਨਾਂ ਦੇ ਲਈ ਤੁਸੀਂ ਕੁਛ ਕੀਤਾ ਹੋਊਗਾ। ਵੇਖਿਆ ਜਾਵੇ ਤਾਂ ਜ਼ਿੰਦਗੀ ਦਾ ਮਨੋਰਥ ਪੈਸੇ ਕਮਾਉਣਾ ਅਤੇ ਸਿਰਫ ਪੈਸੇ ਕਮਾਉਣਾ ਸ਼ਾਇਦ ਕਦੀ ਵੀ ਨਹੀਂ ਹੋ ਸਕਦਾ, ਨਹੀਂ ਤਾਂ ਕਮਾਉਣ ਨੂੰ ਉਹਦੇ ਪਿਓ ਨੇ ਵੀ ਬਹੁਤ ਕਮਾਏ, ਪਰ ਉਹ ਪੈਸਾ ਆਖਿਰਕਾਰ ਉਹਦੇ ਸ਼ਾਇਦ ਕਿਸੇ ਕੰਮ ਨਹੀਂ ਆਇਆ। ਜਿਹੜਾ ਮਾਣ ਉਹਨੂੰ ਆਪਣੇ ਪੁੱਤ ਦੇ ਕੀਤੇ ਕੰਮਾਂ ਦੇ ਉੱਤੇ ਹੋਇਆ, ਆਪਣੇ ਕਮਾਏ ਪੈਸੇ ਦੇ ਉੱਤੇ ਉਹ ਕਦੀ ਵੀ ਉੱਦਾਂ ਦਾ ਮਾਣ ਨਹੀਂ ਕਰ ਸਕਿਆ। ਜਿਹੜਾ ਜ਼ਿੰਦਗੀ ਦਾ ਮਨੋਰਥ ਉਹਦਾ ਪੁੱਤ ਸਮਝ ਸਕਿਆ, ਸ਼ਾਇਦ ਉਹ ਵਪਾਰੀ ਕਦੀ ਵੀ ਨਹੀਂ ਸਮਝ ਸਕਿਆ। ਕਹਿੰਦੇ ਨੇ ਆਖਰੀ ਸਾਹਾਂ 'ਤੇ ਵਪਾਰੀ ਨੇ ਇੱਕ ਗੱਲ ਕਹੀ ਕਿ ਅਕਸਰ ਹੀ ਮਾਪੇ ਧੀਆਂ ਪੁੱਤਾਂ ਨੂੰ ਸਮਝਾਉਂਦੇ ਨੇ, ਮੈਂ ਉਹ ਕਰਮ ਵਾਲਾ ਜਿਹਨੂੰ ਔਲਾਦ ਵੀ ਸਮਝਾ ਗਈ, ਇਸ ਤੋਂ ਵੱਡੀ ਦੇਣ ਹੋਰ ਦੁਨੀਆਂ 'ਤੇ ਕੁਛ ਨਹੀਂ ਹੋ ਸਕਦੀ, ਇਸ ਤੋਂ ਵੱਡੇ ਪੁੰਨ ਮੇਰੇ ਪੁੱਤ ਦੇ ਕੁਛ ਨਹੀਂ ਹੋ ਸਕਦੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਟੈਨਸ਼ਨ ਟੈਨਸ਼ਨ ਨੀਰੀ ਟੈਨਸ਼ਨ,
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 0410-530-530
5: ਜਾਂ 90

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

ਪਰਫੈਕਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802 ਤੇ।

0: ਪ੍ਰੋਡਕਸ਼ਨ। ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ।
2: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ
3: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499 2535 45 ਤੇ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸਿਰਸ਼ਟ ਉਭਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰ ਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ।

ਵੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਏ ਅਸਗਾਹ, ਨਾਨਕ ਭਗਤਾਂ ਸਦਾ ਵਿਗਾਹ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾ, ਕਾਗਦ ਕਲਮ

ਕਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਮਲੇਛ ਮਲ ਪੱਖ ਖਾਏ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਪਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਪੁਰਾਣ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਧਾਤ, ਲੇਖਾਂ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ, ਪਵੇ ਸਮੁੰਦ ਨਾ ਜਾਣਿਐ, ਸਮੁੰਦ ਸਾ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ, ਜੇ ਤਿਸ ਮਨੋ ਨਾ ਵਿਸਰੈ, ਅੰਤ ਨ ਸਿਫਤੀ ਕਹਿਣ ਨਾ ਅੰਤ, ਅੰਤ ਨ ਕਰਨੈ ਦੇ ਨ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ।

ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਰਖ ਖਾਈ ਖਾਏ, ਕੇਤਿਆ ਦੁਖ ਭੁਖ ਸਦਮਾਰ, ਏ ਬੇਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣੇ ਹੋਏ, ਹੋਰ ਆਖ ਨਾ ਸਕੇ ਕੋਏ, ਜੇ ਕੋ ਖਾਏ ਕ ਆਖਣ ਪਾਏ, ਉਹ ਜਾਣੇ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੇਤੇ ਆਖੇ ਆਖਣ ਪਾਏ ਕੇਤੇ ਕਹਿ ਕਹਿ ਉੱਠ ਉੱਠ ਜਾਏ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ ਜੇ ਵਡ ਭਾਵੈ ਏ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾਨ ਤਾਂ ਲਿਖੀਐ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਮਨ ਹਾਰੇ ਕੇਤੇ ਰਾਗ ਪੁਰੀ ਸਿਓ ਕਹੀਨ ਕੇਤੇ ਗਾਵਨ ਹਾਰੇ ਗਾਵੈ ਤੁਨੂੰ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੇ ਜੋਧ ਮਹਾਮਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਨਰੂ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਦਜਾਈ ਮੁੰਦਾ ਸੰਤੋਖ ਸਰਮ ਪਤ ਚੋਲੀ ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਮਨਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ

ਪਾਈਐ ਕੂੜੀ ਕੂੜੈ ਫੀਸ ਆਖਣ ਜੋਰ ਚੁਪੈ ਨਹੀਂ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਈ ਵੇਸ਼ ਕੇਤੇ ਦੇਵ ਦਾਨਵ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਟ ਕੜੀਐ ਬਹੁਤ ਅਨੂਪ ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਕੜੀਐ ਸੁਰਤ ਮਤ ਮਨ ਬੁੱਧ ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ

ਉਹ ਮਰੈ ਨਾ ਠਾਗੇ ਜਾਏ, ਜਿਨ ਕਹਿ ਰਾਮ ਵਸੈ ਮਨ ਮਾਹੇ, ਜਿੱਥੇ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚਖੰਡ ਵਸੇ ਨੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਸੋਹਣਿਆ ਨੰਗੀਆਂ ਨਾਤੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਬਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰ ਪਾਨੇ ਨਮੋ ਅਸਤ੍ਰ ਪਾਨੇ ਨਮੋ ਬ੍ਰਹਮ ਗਿਆਤਾ ਨਮੋ ਲੋਕ ਮਾਤਾ ਵੇਖੀ ਅਵਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਗੁਗੁਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਤਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੰਗ ਨਮੋ ਰੋਗ ਰੋਗੇ ਨਮਸਤੰ ਇਸ਼ਨਾਨ ਨਮੋ ਮੰਤ੍ਰ ਮੰਤ੍ਰੰਗ ਨਮੋ ਜੰਤ੍ਰ ਜੰਤ੍ਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰਗ ਸਦਾ ਸੱਚ ਦਾਨੰਦ ਸਰਮ ਪ੍ਰਨਾਸੀ ਅਨੂਪੇ ਅਰੂਪੇ ਸੁਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਦਾ ਅਧੋ ਉਰਧ ਅਰਧੰ ਅਗਾ ਉਗ ਹਰਤਾ ਪਰੰ ਪਰਮ ਪਰਮੇਸ਼ਰੰ ਪ੍ਰੋਛ ਪਾਲੰ ਸਦਾ ਸਰਵਦਾ ਸਿੱਧ ਦਾਤਾ ਦਿਆਰੰ ਅਛੇਤੀ ਅਪੇਦੀ ਅਨਾਮ ਅਕਾਮੰ ਸਮਸਤੋ ਪਰਾਜੀ ਸਮਸਤਸਤ ਤਾਮੰ ਤੇਰਾ ਜੋਰ ਚਾਤੁਰੀ ਛੰਦ ਜਲੈ ਹੈ ਥਲੈ ਹੈ ਅਭੀਤ ਹੈ ਅਭੈ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਵੇਸ ਹੈ ਪ੍ਰਿਯੰਗ ਪੁਰਾ ਛੰਦ ਗਾਦੇ ਅਬਾਦੇ ਅਨੰਦੀ ਸਰੂਪੇ ਨਮੋ ਸਭ ਮਾਨੇ ਸਮਸਤੀ ਨਿਧਾਨੇ ਨਮਸਤੰ ਨਿਨਾਥੇ ਨਮਸਤੰ ਪ੍ਰਮਾਥੇ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਅਕਾਲੇ ਨਮਸਤੰ ਅਪਾਲੇ ਨਮੋ ਸਰਵ ਦੇਸੇ ਨਮੋ ਸਰਵ ਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਏ ਮਾਏ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ ਨਮੋ ਸਰਵ ਗਿਆਨੰ ਨਮੋ ਸਰਵ ਤਾਨੰ ਨਮੋ ਸਰਵ ਮੰਤ੍ਰੰ ਨਮੋ ਸਰਵ ਮੰਜੰਤਰੰ ਨਮੋ ਸਰਵ ਦਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਜੇ ਅਭਜੇ ਸਮਸਤੰ ਪ੍ਰਸਜੇ ਕਿਰਪਾਲੰ ਸਰੂਪੇ ਕੁਕਰਮ ਪਨਾਸੀ ਸਦਾ ਸਰਵਦਾਰਿਦ ਸਿੱਧੰ ਨਿਵਾਸੀ ਚਾਰ ਪੁਰਛਾਨ ਤੋ ਪ੍ਰਸਾਦ ਅੰਮ੍ਰਿਤ ਕਰਮੇ ਅਮ੍ਰਿਤ ਧਰਮੇ ਆਲਖ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਪਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਪੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੁਹਾਲ ਛੰਦ ਤੋ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਵ ਮਾਂਤਰ ਮਾਨ ਦੇਵ ਅਭੇਦ ਆਦ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋਪਨ ਕਾਲ ਜਤ ਤਤ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਸੇ ਦੇਸ ਅਰਨਾ ਪੇਸ ਜਾ ਕਰ ਰੂਪ ਰੇਖ ਨਰਾਗ ਜਾਤਰ ਤਾਤਰ ਦਿਸਾ ਵਿਸਾ ਹੋਏ ਫੈਲਿਓ ਨਰਾਗ ਨਾਮ ਕਾਮ ਬਹੀਨ ਪੇਖ ਤਾਮ ਹੋ ਨ ਜਾਏ ਸਰਵ ਮਾਨ ਸਰਵਤਨ ਮਾਨ ਸਦੇਵ ਮਾਨ ਤਾਏ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਰੇਕ ਦੇਵ ਪੇਵ ਨ ਜਾਣੀ ਜੈ ਬੇਦ ਹਰਕ ਤੇਵ ਰੂਪ ਰੰਗ ਨ ਜਾਤ ਪਾਸੋ ਜਾਣੀ ਕਹਿ ਜੇਵ ਤਾਤ ਮਾਤ ਨ ਜਾਤ ਜਾ ਕਰ ਜਨਮ ਮਰ ਮਹੀਨ ਚੱਕਰ ਬਕਰ ਫਿਰੇ ਚਤੁਰ ਚੱਕ ਮਾਨ ਹੀ ਪੁਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪ ਹੀ ਜੈ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜੈ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਸਤਿਓ ਸੁਜੰਭਵ ਗਣ ਪੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ ਧਰਮ ਤਾਮ ਸੋ ਪਰਮ ਰਹਿਤ ਅਭੂਤ ਅਲਖ ਅਭੇਖ ਅੰਗ ਰਾਗ ਨਾ ਰੰਗ ਜਾ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਦਾ ਏਕਾਮ ਆਵ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਪੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਲ ਸਰਵਗੰਤਾ ਸਰਵ ਹੰਤਾ ਸਰਵ ਤੇ ਅਨਪੇ ਸਰਵ ਸ਼ਾਸਤ੍ਰ ਜਾਣੀ ਜੈ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾ ਕੇ ਨੇਤ ਭਾਗਤ ਨੇਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵਹੀ ਵੋ ਚਿੱਤ ਮਦਭਾਰ ਛੰਦ ਤੋ ਪ੍ਰਸਾਦ ਗੁਣ ਗਾਨੁਦਾਰ ਮੈਂ ਮਾਇਆ ਪਾਰ ਆਸਾਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨਾਸ

ਸਰਾਵ ਸਤ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸੰ ਸਮੂਹ ਅਵਨਿਵਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮੈਂ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸੇ ਕੁਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰ ਫਲੀ ਵਰਨਿਆ ਵਸੀਤ ਨੰਦ ਜਾਤ ਵਿਚਾਰੇ ਇਤੇ ਪੈ ਤੋ ਕਾਂਪੇ ਪੁਪ ਅੰਤ ਕੋ ਨਾ ਗੇ ਪਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਟੋਲ ਮਿਦੰਗ ਨਿੰਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੇ ਪੂਤ ਭਵਿੱਖ ਭਵਾਨ ਕੇ ਪੂਤ ਕੌਣ ਗਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਪਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਯਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਪਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਤ ਦੁਬਾ ਸੁ ਸਾਜ ਸਨਹ ਦੁਰਜਾਨ ਦਲੇ।

ਤਹੀਂ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਤ ਦਿਨ ਹਰ

ਅਗਨ ਸਭ ਇੱਕੋ ਜਿਹੀ ਕਰਤਾ ਖੇਲ ਲਚਾਇਆ ਜਾਂ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤਰਸਨਾ ਮਾਇਆ ਅਮਰ ਵਰਤਾਇਆ ਏ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਪਉ ਦੂਜਾ ਲਾਇਆ ਕਹਿ ਨਾਨਕ।

ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ ਮੂਲ।

ਪਾਲਤਾ ਰਹਿਮਤ ਦਾ ਸਦਕਾ ਗਰੀਬ ਨਵਾਜ਼ ਚੋਜੀ ਪ੍ਰੀਤਮ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਨ ਦੁਨੀਆਂ ਦੇ ਵਾਲੀ ਪਤਿਤ ਪਾਵਨ ਭਗਤ ਵਸ਼ਲ ਕਿਰਪਾਲੂ ਸਤਿਗੁਰੂ ਜੀ ਤਿੰਨਾਂ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ ਬਖਸ਼ਿਸ਼ ਕੀਤੀ ਹੈ ਤਾਂ ਜੋ ਇਹ ਸਤਸੰਗਤ ਦੀਆਂ ਅੰਮ੍ਰਿਤ ਘੜੀਆਂ ਬਖਸ਼ ਕਰਕੇ ਆਪ ਕਿਰਪਾ ਦੇ ਘਰ ਵਿਚ ਆਣ ਕਰਕੇ ਆਪਣੇ ਦਾਸਾਂ ਨੂੰ ਨਵਾਜਣਾ ਕੀਤਾ ਹੈ ਧੰਨ ਗਰੀਬ ਨਵਾਜ ਜੀ ਦੀ ਬਖਸ਼ਿਸ਼ ਸਦਕਾ ਆਪ ਗੁਰਮੁਖ ਮਾਈ ਭਾਈ ਕਿਰਪਾਲੂ ਸਤਿਗੁਰ ਸਾਹਿਬ ਜੀ ਦੇ ਹਜ਼ੂਰ ਸੁਭਾਈਮਾਨ ਹੋ ਕਰਕੇ ਅੰਮ੍ਰਿਤ ਗੁਰਬਾਣੀ ਦੇ ਕੀਰਤਨ ਸਰਵਣ ਕਰਕੇ ਜਨਮ ਦਾ ਲਾਹਾ ਪ੍ਰਾਪਤ ਕਰ ਰਹੇ ਸੀ ਹੁਣ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਵੇਰੇ ਅੰਮ੍ਰਿਤ ਵੇਲੇ ਸਤਿਗੁਰ ਸਾਹਿਬ ਜੀ ਨੇ ਆਪ ਦਿਆਲੂ ਹੋ ਕਰਕੇ ਸਾਡੇ ਤੇ ਬਖਸ਼ਿਸ਼ ਕੀਤੀ ਹੈ ਅੱਜ ਦੇ ਜੋ ਪਵਿੱਤਰ ਮੁੱਖ ਵਾਕ ਅੰਮ੍ਰਿਤ ਉਪਦੇਸ਼ ਕਿਰਪਾਲੂ ਸਤਿਗੁਰ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਹਨ ਸੋ ਉਹ ਪਾਵਨ ਹੁਕਮਨਾਮੇ ਦੁਆਰਾ ਜੋ ਕਿਰਪਾਲੂ ਸਤਿਗੁਰੂ ਸਾਹਿਬ ਜੀ ਸਾਡੇ ਤੇ ਕਿਰਪਾ ਕਰ ਰਹੇ ਹਨ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਦਿਆਲਤਾ ਕਰਕੇ ਜੋ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਹਨ ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਸਾਹਿਬ ਜੀ ਦੇ ਅੰਮ੍ਰਿਤ ਉਪਦੇਸ਼ ਸਰਵਣ ਕਰੀਏ ਜੀ ਪ੍ਰੇਮ ਸ਼ਰਧਾ ਸਤਿਕਾਰ ਸਾਹਿਬ ਜਪੋ

0: ਧੰਨ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਸ ਸਿੱਖ ਸੰਗਤਾਂ ਨੇ ਬੇਨਤੀ ਕੀਤੀ, ਗਰੀਬ ਨਿਵਾਜ ਜੀ ਧੰਨ ਕਿਰਪਾਲੂ ਜੀ ਆਪ ਕਿਰਪਾ ਕਰਕੇ ਬਖਸ਼ਿਸ਼ ਰਹਿਮਤ ਕਰੋ, ਦਿਆਲਤਾ ਕਰੋ, ਦਇਆ ਕਰੋ ਆਪ। ਇਹ ਜੋ ਕਲਯੁੱਗ ਦਾ ਭਿਆਨਕ ਸਮਾਂ ਹੈ, ਇਸ ਭਿਆਨਕ ਸਮੇਂ ਦੇ ਅੰਦਰ ਕਿਸ ਤਰੀਕੇ ਦੇ ਨਾਲ ਸਤਿਗੁਰੂ ਸਾਹਿਬ ਜੀ ਆਪ ਜੀ ਦੇ ਅੱਗੇ ਅਰਦਾਸ ਕੀਤੀ ਜਾ ਸਕੇ, ਕਿਉਂਕਿ ਅਜੋਕੇ ਸਮੇਂ ਵਿਚ ਵੀ ਜੇ ਆਪਾਂ ਝਾਤੀ ਮਾਰੀਏ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਚ ਵੀ ਇਹੋ ਹੀ ਅਰਦਾਸਾਂ ਗੁਰਸਿੱਖਾਂ ਦੀਆਂ ਹਨ। ਕਿਰਪਾਲੂ ਸਤਿਗੁਰੂ ਸਾਹਿਬ ਜੀ, ਜਦੋਂ ਸਿਆਣੇ ਭੱਦਰ ਪੁਰਸ਼ਾਂ ਦੇ ਪਾਸ ਬੈਠਦੇ ਹਾਂ ਤਾਂ ਆਮ ਹੀ ਉਹ ਇਹ ਗੱਲ ਕਹਿ ਦਿੰਦੇ ਨੇ ਕਿ ਭਾਈ ਪਰਮੇਸ਼ਰ ਵਾਹਿਗੁਰੂ ਸਭ ਕੁਝ ਦੇਣ ਵਾਲਾ ਹੈ ਪਰ ਸਾਨੂੰ ਮੰਗਣਾ ਨਹੀਂ ਆਉਂਦਾ। ਸਾਡੀ ਅਵਸਥਾ ਇਹੋ ਜਿਹੀ ਹੈ, ਅਸੀਂ ਸੰਸਾਰੀ ਹਾਂ, ਪਦਾਰਥ ਆਦਿਕ ਮੰਗ ਕਰਕੇ ਹੀ ਚਿੱਤ ਦੀ ਅਨੰਤਤਾ ਜਾਂ ਚਿੱਤ ਵਿਸ਼ੇ ਆਨੰਦ ਵਿਚ ਹੀ ਭੋਗ ਕਰਕੇ ਤੇ ਬਹੁਤੇ ਖੁਸ਼ ਹੋ ਜਾਂਦੇ ਹਾਂ। ਇਸ ਕਰਕੇ ਕਿਰਪਾਲੂ ਸਤਿਗੁਰੂ ਸਾਹਿਬ, ਸਾਡਾ ਸੁਭਾਅ ਕੀ ਹੈ? ਹੱਸੋ ਭੂਲਿਓ ਮਨ ਮਾਇਆ ਅਰਜਾਇਓ, ਜੋ ਜੋ ਕਰਮ ਕੀ ਉਹ ਲਾਲਚ ਲੱਗ, ਤਿਹ ਤਿਹ ਆਪ ਬੰਧਾਇਓ। ਸੋ ਅਸੀਂ ਤੇ ਭੁੱਲੇ ਹੋਏ ਹਾਂ ਮਾਇਆ ਦੇ ਵਿਚ, ਜੋ ਜੋ ਵੀ ਕਰਮ ਕਰਦੇ ਹਾਂ ਲਾਲਚ ਵਿਚ ਲੱਗ ਕਰਕੇ ਓੜਕ ਵੱਜਦੇ ਹੀ ਜਾਂਦੇ ਹਾਂ। ਅਗਾਂਹ ਦੀ ਅਗਾਂਹ ਜਿਵੇਂ ਤੰਦੂਏ ਦੀਆਂ ਤੰਦਾਂ ਪਈ ਜਾਂਦੀਆਂ ਨੇ, ਇਵੇਂ ਇਹ ਮਾਇਆ ਪਦਾਰਥਾਂ ਦੀਆਂ ਤੰਦਾਂ ਸਾਨੂੰ ਜਕੜੀ ਜਾਂਦੀਆਂ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਉਦੋਂ ਵੀ ਬੇਨਤੀ, ਹੁਣ ਵੀ ਗੁਰਸਿੱਖ ਸਤਿਗੁਰੂ ਸਾਹਿਬ ਜੀ ਦੇ ਪਾਸ ਬੇਨਤੀ ਕਰਦੇ ਹਨ ਕਿ ਕਿਰਪਾਲੂ ਜੀ, ਹਰ ਜੀ ਓ ਰਾਖ ਲਿਓ ਪਤ ਮੇਰੀ, ਜਮ ਕੋ ਤਰਾਸ ਭਇਓ ਔਰ ਅੰਤਰ, ਸ਼ਰਨ ਗਹੀ ਕਿਰਪਾ ਨਿਧ ਤੇਰੀ। ਇਹ ਗਰੀਬ ਨਿਵਾਜ ਜੀ, ਜਮਾਂ ਦਾ ਡਰ ਬਹੁਤਾ ਹਿਰਦੇ ਕਰਕੇ ਲੱਗ ਰਿਹਾ ਹੈ, ਇਸ ਕਰਕੇ ਆਪ ਜੀ ਦੀ ਸ਼ਰਨ ਗ੍ਰਹਿਣ ਕਰਨ ਵਾਸਤੇ ਆਏ ਹਾਂ। ਕਿਰਪਾ ਕਰੋ, ਰਹਿਮਤ ਕਰੋ, ਦਿਆਲਤਾ ਕਰੋ ਆਪ, ਦਇਆ ਕਰਕੇ ਸਾਨੂੰ ਆਪ ਹੀ ਉਸ ਮਤ ਬਖਸ਼ਿਸ਼ ਕਰੋ, ਉਹ ਸੋਝੀ ਆਪ ਹੀ ਬਖਸ਼ਿਸ਼ ਕਰੋ ਜੋ ਆਪ ਜੀ ਦੇ ਪਾਸੋਂ ਦਾਤ ਅਸੀਂ ਮੰਗ ਸਕੀਏ। ਕਿਉਂਕਿ ਜੇ ਮੈਂ ਸਤਿਗੁਰੂ ਸਾਹਿਬ ਜੀ ਆਪਣੇ ਸੁਭਾਅ ਨਾਲ ਮੰਗਾਂਗਾ ਤੇ ਮੈਨੂੰ ਮੰਗਣਾ ਨਹੀਂ ਆਉਣਾ, ਮੈਂ ਵੇਖਿਆ ਹੈ। ਸੋ ਇਤਿਹਾਸ ਵਿਚ ਬੇਅੰਤ ਘਟਨਾਵਾਂ ਹਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ, ਸੋ ਜੇ ਆਪ ਜੀ ਕਿਰਪਾ ਕਰੋ, ਜਿਹੜੀ ਵੱਡੀ ਹੈ ਉਹੀ ਦਾਤ ਜਿਹੜੀ ਸਿੱਖਾਂ ਨੂੰ ਸੁਹਾਵਣੀ ਹੈ, ਸੋਭਾ ਵਾਲੀ ਹੈ। ਕਿਰਪਾਲੂ ਸਤਿਗੁਰੂ ਜੀ, ਜੇ ਕਿਸੇ ਨੇ ਆਪੋ ਹੀ ਇੱਛਾ ਕੀਤੀ ਹੈ ਜਾਂ ਆਪਣੇ ਮਨ ਦਾ ਹੀ ਪ੍ਰਗਟਾਵਾ ਕਰ ਲਿਆ ਤੇ ਓੜਕ ਦੁੱਖਾਂ ਦੀ ਪ੍ਰਾਪਤੀ ਹੋਈ ਹੈ। ਇਸ ਕਰਕੇ ਗਰੀਬ ਨਿਵਾਜ ਜੀ ਦੇ ਪਾਸ ਬੇਨਤੀ ਕੀਤੀ ਤਾਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਕਿਰਪਾ ਕਰ ਰਹੇ ਹਨ, ਗੁਰਸਿੱਖਾ ਸਤਿਗੁਰੂ ਸਾਹਿਬ ਜੀ ਦੇ ਪਾਸ ਇਵੇਂ ਬੇਨਤੀ ਕਰਿਆ ਕਰ। ਸੋ ਉਹ ਬੇਨਤੀ ਕਰਨ ਦੀ ਜਾਚ ਆਪ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸਾਹਿਬ ਦੱਸਦੇ ਹਨ।
1: ਆਏ ਅਨੇਕ ਜਨਮ ਭਰਾਵਾਂ ਸਰਣੀ।
0: ਇਹ ਗਰੀਬ ਨਿਵਾਜ ਜੀ, ਅਨੇਕਾਂ ਹੀ ਜਨਮਾਂ ਵਿਚ ਭਰਮ ਕਰਕੇ, ਸੋ 84 ਲੱਖ ਜੋਨੀ ਚ ਭਰਮਦਿਆਂ ਹੋਇਆ ਕੋਈ ਇੱਕ ਇੱਕ ਦਿਹਾੜੀ

0: ਕਾੜੇ ਦੀ ਖੇਡ ਨਹੀਂ ਹੈ। ਅਨੇਕਾਂ ਜਨਮਾਂ ਦੇ ਵਿੱਚ ਭਰਮਦੇ ਓੜ ਇਹ ਆਪ ਜੀ ਦੀ ਸ਼ਰਨ ਸਾਨੂੰ ਪ੍ਰਾਪਤ ਹੋਈ ਹੈ। ਐਵੇਂ ਨਹੀਂ ਹੋ ਗਈ ਕਿਰਪਾਲੂ ਸਤਿਗੁਰੂ ਸਾਹਿਬ ਜੀ, ਆਪ ਜੀ ਕਿਰਪਾ ਰਹਿਮ ਕਰੋ, ਕਿਹੋ ਜੇ ਜਨਮਾਂ ਦਾ ਗੇੜ ਹੈ। ਵੱਡੇ ਮਹਾਂਪੁਰਖਾਂ ਨੇ, ਸੰਤ ਬਾਬਾ ਗੁਰਭਜਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ, ਸੋ ਆਪ ਕਿਰਪਾ ਕਰਕੇ ਸਮਝਾਉਣਾ ਕੀਤਾ ਹੈ ਵਿਦਿਆਰਥੀਆਂ ਦੇ ਤਾਏ। ਸੋ ਜਨਮ ਖੇਡ ਮਹਾਂਪੁਰਖ ਕਹਿੰਦੇ ਇਸ ਤਰੀਕੇ ਦੀ ਹੈ ਕਿ ਜਿਵੇਂ ਕੋਈ ਅੰਨਾ ਮਨੁੱਖ ਹੋਵੇ ਤੇ ਉਹਨੂੰ 84 ਦਰਵਾਜਿਆਂ ਵਾਲੇ ਮੰਦਰ ਦੇ ਵਿੱਚ ਵਾੜ ਦਿੱਤਾ ਜਾਵੇ, 83 ਮੰਦਰ ਦੇ ਦਰਵਾਜੇ ਬੰਦ ਹੋਣ ਤੇ ਇੱਕੋ ਹੀ ਉਹਦੇ ਵਿੱਚੋਂ ਜਿਹੜਾ 84 ਦਰਵਾਜਾ ਉਹੋ ਹੀ ਖੁੱਲਾ ਹੋਵੇ। ਹੁਣ ਅੰਨੇ ਦਾ ਸੁਭਾਅ ਕੀ ਹੈ, ਜਾਂ ਤੇ ਹੱਥ ਵਾਲੀ ਟੋਹਣੀ ਦੇ ਨਾਲ ਟੋਹ ਕਰਕੇ, ਜਿਹੜੀ ਸੋਟੀ ਹੱਥ ਚ ਫੜੀ ਹੁੰਦੀ ਉਹਨਾਂ ਟੋਹ ਕਰਕੇ ਉਸ ਨੂੰ ਪਤਾ ਲੱਗਦਾ, ਤੇ ਜਾਂ ਹੱਥਾਂ ਨਾਲ ਸ਼ੋਅ ਕਰਕੇ ਪਤਾ ਲੱਗਦਾ। ਕਹਿੰਦੇ ਰੱਬ ਦਾ ਭਾਣਾ ਇਹ ਹੈ ਕਿ ਜਿਹੜਾ ਇੱਕ ਦਰਵਾਜਾ ਖੁੱਲਾ ਵੀ ਹੈ ਨਾ, ਉਹਦੇ ਉੱਤੇ ਵੀ ਮਖਿਆਲ ਲੱਗੀ ਹੋਈ ਹੈ, ਮਾਖਿਓ ਲੱਗੀ ਹੋਈ ਉਹਦੇ ਉੱਤੇ। ਕਹਿੰਦੇ ਉਹ 83 ਦਰਵਾਜਿਆਂ ਨੂੰ ਟੋਹਦਾ ਟੋਹਦਾ ਜਦੋਂ 84 ਦਰਵਾਜੇ ਤੇ ਪਹੁੰਚਦਾ ਹੈ, ਸੋ ਉਸ ਸਮੇਂ ਉਹ ਜਿਹੜੀ ਮਖਿਆਲ ਹੈ ਉਹ ਮੱਖੀਆਂ ਉੱਡ ਕਰਕੇ ਤੇ ਉਹਦੇ ਮੂੰਹ ਤੇ ਬਹਿਣ ਲੱਗ ਪੈਂਦੀਆਂ ਹਨ। ਉਹਨਾਂ ਨੂੰ ਅਡਾਉਂਦਾ ਅਡਾਉਂਦਾ ਉਸ ਤੋਂ ਅੱਗੇ ਲੰਘ ਜਾਂਦਾ ਹੈ ਤੇ ਫੇਰ ਉਸੇ ਗੇੜੇ ਚ ਪੈ ਜਾਂਦਾ। ਇਸੇ ਤਰੀਕੇ ਦੇ ਨਾਲ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਇਹ ਜੋ 84 ਲੱਖ ਜੋਨੀ ਦੇ ਵਿੱਚੋਂ ਉੱਤਮ ਦੇਹ ਮਨੁੱਖਾ ਦੇ ਹੀ ਪ੍ਰਾਪਤ ਹੋਈ ਹੈ, ਇਹਦਾ ਮਹਾਂਪੁਰਖ ਦੱਸਦੇ ਨੇ ਵੇਖੋ ਭਾਈ ਇਹੋ ਹੀ ਇੱਕ ਦਰਵਾਜਾ ਖੁੱਲਾ ਹੋਇਆ, ਬਾਕੀ ਸਾਰੇ ਦੇ ਸਾਰੇ ਹੀ ਬੰਦ ਨੇ। ਸੋ ਇਹਦੇ ਵਿੱਚ ਵੀ ਕੀ ਹੈ, ਮਾਇਆ ਰੂਪੀ ਮਖਿਆਲ ਇਸ ਦਰਵਾਜੇ ਤੇ ਲੱਗੀ ਹੋਈ ਹੈ। ਜਦੋਂ ਮਨੁੱਖ ਇਸ ਦਰਵਾਜੇ ਤੇ ਪਹੁੰਚਦਾ ਹੈ, ਗਿਆਨ ਤੇ ਵਿਰਾਗ ਤੇ ਵਿਵੇਕ ਰੂਪੀ ਦੋ ਨੇਤਰ ਜੀਵ ਦੇ ਪਾਸ ਨਹੀਂ ਹਨ, ਇੱਕ ਸਤਸੰਗਤ ਰੂਪੀ ਟੋਹਣੀ ਹੱਥ ਵਿੱਚ ਸੀ ਨਾ ਕਿ ਜਿਹਦੇ ਦੁਆਰਾ ਇਸ ਦਰਵਾਜੇ ਤੋਂ ਪਾਰ ਹੋ ਸਕਦਾ। ਪਰ ਸੁਭਾਅ ਕੀ ਬਣਿਆ, ਜਦੋਂ ਇਸ ਦਰਵਾਜੇ ਤੇ ਪਹੁੰਚਿਆ ਉਸ ਸਮੇਂ ਇਹ ਵਿਸ਼ਿਆਂ ਵਿਕਾਰਾਂ ਰੂਪੀ ਮੱਖੀਆਂ ਉੱਡ ਕਰਕੇ ਤੇ ਇਸ ਮਨ ਚਿੱਤ ਰੂਪੀ ਮੁਖ ਦੇ ਉੱਤੇ ਆਣ ਕਰਕੇ ਤੇ ਇਹ ਬੈਠਣ ਲੱਗੀਆਂ। ਜਦੋਂ ਬਹਿਣ ਲੱਗੀਆਂ ਮੁਖ ਦੇ ਉੱਤੇ, ਇਹਨਾਂ ਨੂੰ ਉਸ ਸਮੇਂ ਆਪਣੇ ਕਰਮਾਂ ਰੂਪੀ ਹੱਥਾਂ ਨਾਲ ਅਡਾਉਂਦਾ ਅਡਾਉਂਦਾ ਤੇ ਅਗਾਹ ਲੱਗ ਜਾਂਦਾ ਓੜ ਇਹ ਦਰਵਾਜਾ ਵੀ, ਫੇਰ ਇਹ ਫੇਰ ਦੁਬਾਰਾ ਉਸੇ ਗੇੜ 83 ਲੱਖ ਜੋਨੀ ਦੇ ਪੈ ਜਾਂਦਾ। ਇਸ ਕਰਕੇ ਗਰੀਬ ਨਿਵਾਜ ਜੀ ਆਪ ਜੀ ਦੇ ਚਰਨਾਂ ਚ ਬੇਨਤੀ ਕਰ ਰਹੇ ਹਾਂ, ਅਥਵਾ ਗਰੀਬ ਨਿਵਾਜ ਕਹਿੰਦੇ ਭਾਈ ਇਵੇਂ ਕਰ, ਗਰੀਬ ਨਿਵਾਜ ਆਏ ਅਣਕ ਜਨਮ ਭ੍ਰਮ ਸਰਣੀ, ਅਨੇਕਾਂ ਜਨਮਾਂ ਚ ਭਾਉ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਹੁਣ ਆਪ ਜੀ ਦੀ ਸ਼ਰਨ ਗ੍ਰਹਿਣ ਕੀਤੀ ਹੈ। ਹੁਣ ਜੋ ਅਮਨੁੱਖਾ ਦੇ ਹੀ ਆਪ ਜੀ ਨੇ, ਵੇਖੋ ਗਰੀਬ ਨਿਵਾਜ ਕਿੱਡੀ ਵਧੀਆ ਆਪ ਜੀ ਨੇ ਬਖਸ਼ਿਸ਼, ਇਹ ਆਪ ਜੀ ਦੀ ਦਿਆਲਤਾ ਹੀ ਹੈ ਨਾ, ਆਪ ਜੀ ਦੀ ਰਹਿਮਤ ਹੀ ਹੈ ਕਿ ਆਪਣੀ ਇਹ ਅੰਮ੍ਰਿਤ ਰੂਪੀ ਸੰਗਤ, ਜਿਹੜੀ ਆਪ ਜੀ ਦੀ ਸੰਗਤ ਵੀ ਇਹੋ ਹੀ ਅੰਮ੍ਰਿਤ ਗ੍ਰਹਿਣੀ ਹੈ, ਇਸ ਸੰਗਤ ਵਿੱਚ ਆਪ ਜੀ ਨੇ ਕਿਰਪਾ ਕਰਕੇ ਅਸਥਾਨ ਦਿੱਤਾ ਹੈ। ਹੁਣ ਕਿਰਪਾਲਤਾ ਕਰੋ, ਰਹਿਮਤ ਕਰੋ, ਆਪ ਆਪਣੇ ਬਿਰਧ ਦੀ ਲਾਜ ਰੱਖਦੇ ਹੋਏ ਕਿਰਪਾ ਕਰਕੇ ਰਹਿਮਤ ਕਰਕੇ ਆਪਣੇ ਚਰਨਾਂ ਨਾਲ ਜੋੜ ਰਵੋ ਜੀ, ਆਪ ਜੀ ਦੀ ਸ਼ਰਨ ਅਸੀਂ ਗ੍ਰਹਿਣ ਕੀਤੀ ਹੈ।
1: ਉਦਰ ਦੇਹ ਅੰਧਕੂਪ ਤੇ,
0: ਕਹਿੰਦੇ ਭਾਈ ਜੀ ਗਰੀਬ ਨਿਵਾਜ ਪੁੱਛ ਲੈਣ ਕੀ ਕਾਰਨ ਵਾਸਤੇ ਆਇਆ ਹੈ, ਕੰਮ ਕੀ ਹੈ ਭਾਈ, ਠੀਕ ਹੈ ਤੂੰ ਬਹੁਤੇ ਜਨਮਾਂ ਚ ਭਰਮ ਕਰਕੇ ਆਇਆ, ਕੀ ਹੁਣ ਪ੍ਰਯੋਜਨ ਤੇਰਾ ਕੀ ਹੈ, ਕੀ ਸਾਡੇ ਕੋਲ ਲੈਣਾ ਚਾਹੁੰਦਾ ਹੈ, ਤੇਰੀ ਮੰਗ ਕੀ ਹੈ ਗੁਰਸਿੱਖਾ ਉਹ ਦੱਸ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਇਹ ਜੋ ਆ ਦੇਹ ਰੂਪੀ ਅੰਧਾ ਖੂਹਾ ਹੈ, ਸੋ ਇਹ ਜਿਹੜੀ ਦੇਹ ਵਿੱਚ ਇਹ ਜਿਹੜੀ ਜੀਵ ਆਤਮਾ ਦੇ ਅਭਿਆਸ ਵਿੱਚ ਹੀ ਫਸੀ ਹੋਈ ਹੈ, ਕਿੰਨਾ ਅੰਨਾ ਖੂਹ ਹੈ। ਸੋ ਭਾਈ ਮਨੁੱਖਾ ਦੇਹੀ ਦਾ ਤੇ ਮੰਨਿਆ ਜਾ ਸਕਦਾ ਕਿ ਲਾਲਚ ਹੋਵੇਗਾ ਕਿ ਇਹ ਮਨੁੱਖਾ ਦੇਹੀ ਵਿੱਚ ਰਸ ਕਸ ਭੋਗਣੇ ਨੇ, ਹੋਰ ਅਗਾਂਹ ਦੇ ਅਗਾਂਹ ਇਹ ਅਵਸਥਾ ਜਿਹੜੀ ਚੱਲਦੀ ਜਾਵੇ, ਇੱਕ ਨਿੱਕੀ ਕੀੜੀ ਤੋਂ ਲੈ ਕਰਕੇ ਵੱਡੇ ਹਾਥੀ ਤੱਕ ਦੇਹ ਦਾ ਇੰਨਾ ਜ਼ਿਆਦਾ ਪਿਆਰ ਬਣਿਆ ਹੋਇਆ, ਕੋਈ ਵੀ ਜੋਨੀ ਜਿਹੜੀ ਵੀ ਜਿੱਥੇ ਜਿੱਥੇ ਵੀ ਜੋਨ ਹੈ ਕੋਈ ਵੀ ਇਸ ਦੇਹ ਨੂੰ ਤਿਆਗਣ ਦਾ ਯਤਨ ਕਰ ਹੀ ਨਹੀਂ ਰਹੀ। ਸੋ ਉਹ ਚਾਹੁੰਦੀ ਹੈ ਇਹ ਹੋਰ ਲੰਮਾ ਸਮਾਂ ਮੈਂ ਜੀ ਜਾਵਾਂ, ਹੋਰ ਲੰਮਾ ਸਮਾਂ ਮੇਰੇ ਸਾਹ ਚੱਲਦੇ ਰਹਿਣ, ਹਰ ਜੋਨ ਦੇ ਵਿੱਚ ਇੰਨਾ ਹੀ ਪ੍ਰੇਮ ਇਸ ਦੇਹ ਦਾ ਬਣਿਆ ਹੋਇਆ ਹੈ। ਇਹ ਨਹੀਂ ਕਿ ਅਸੀਂ ਮਨੁੱਖ ਹਾਂ ਜੀ, ਸਾਨੂੰ ਹੀ ਇਹਦਾ ਲਾਲਚ ਹੈ, ਨਹੀਂ ਪਾਏ ਹਰ ਦੇਹੀ ਦੇ ਵਿੱਚ ਸਾਡੇ ਨਾਲੋਂ ਵੀ ਕਿਤੇ ਵਧੀਕ ਹੀ ਲਾਲਚ ਬਣਿਆ ਹੋਇਆ ਵਾਧੀ। ਇੱਥੇ ਤੇ ਗਿਆਨੀਆਂ ਨੇ ਤੇ ਜਿਹੜੇ ਮਹਾਤਮਾ ਮਹਾਂਪੁਰਖ ਜਿਨ੍ਹਾਂ ਤੇ ਸਤਿਗੁਰ ਸਾਹਿਬ ਜੀ ਦੀ ਕਿਰਪਾ ਹੋ ਗਈ ਹੈ, ਉਹ ਤੇ ਸੰਸਾਰ ਦੇ ਲੋਕਾਂ ਨੂੰ ਫਿਰ ਆਪ ਸਮਝਾਉਂਦੇ ਨੇ, ਮੈਂ ਨਾ ਮਰੋ ਮਰਬੋ ਸੰਸਾਰਾ, ਅਬ ਮੋਹ ਮਿਲਿਓ ਹੈ ਜੀ ਵਾਵਣ ਹਾਰਾ, ਉਹ ਕਹਿੰਦੇ ਭਾਈ ਸੋ ਸੰਤ ਮੋਏ ਕਿਆ ਰੋਈ ਹੈ ਜੋ ਆਪਣੇ ਗ੍ਰਹਿ ਜਾਏ ਰੋਹ ਸਾਖਤ ਵਾਪੜੇ ਜੋ ਹਾਟੇ ਹਾਟ ਬਕਾਏ। ਉਹ ਕਹਿੰਦੇ ਭਾਈ ਸੰਤਾਂ ਦੇ ਮਰਨੇ ਤੇ ਅਫਸੋਸ ਵੀ ਕੋਈ ਨੀ, ਉਹ ਤੇ ਆਪਣੇ ਘਰ ਨੂੰ ਗਏ ਹਨ, ਪਰ ਜਿੱਥੇ ਜਿੱਥੇ ਵੀ ਅਲਪਗਤਾ ਹੈ ਗਰੀਬ ਨਵਾਜ, ਇਹ ਅੰਨਾ ਖੂਹਾ ਦੇ ਅਭਿਆਸ ਦਾ ਇਹੋ ਜਿਹਾ, ਇਹਦੀ ਪ੍ਰੀਤ ਟੁੱਟਦੀ ਨਹੀਂ ਗਰੀਬ ਨਵਾਜ, ਇਹਦੀ ਪ੍ਰੇਮ ਪ੍ਰੀਤੀ ਤੋਂ ਤੋੜ ਦੇਣਾ ਕਰੋ, ਇਹ ਦੇਹ ਅਭਿਆਸ ਤੋਂ ਸਾਨੂੰ ਬਚਾ ਲੈਣਾ ਕਰੋ ਜੀ, ਇਹਦੇ ਵਿੱਚੋਂ ਕੱਢਣਾ ਕਰੋ ਇਸ ਜਿੰਦ ਨੂੰ।
1: ਲਾਵਾਹ ਆਪਣੇ ਚਰਣੇ,
0: ਕਿਵੇਂ ਸੋ ਟੁੱਟਿਆ ਜਾ ਸਕਦਾ ਹੈ, ਜਦੋਂ ਆਪ ਕਿਰਪਾ ਕਰੋਗੇ ਆਪਣੇ ਚਰਨਾਂ ਨਾਲ ਸਾਨੂੰ ਲਾ ਲਵੋਗੇ। ਜਿਨ੍ਹਾਂ ਜਿਨ੍ਹਾਂ ਤੇ ਆਪ ਜੀ ਨੇ ਕਿਰਪਾ ਕੀਤੀ ਹੈ, ਕਿਰਪਾਲੂ ਸਤਿਗੁਰ ਸਾਹਿਬ ਜੀ ਆਪ ਜੀ ਨੇ ਰਹਿਮਤ ਕੀਤੀ, ਆਪਣੇ ਚਰਨਾਂ ਨਾਲ ਜੋੜਿਆ ਹੈ, ਜਿਵੇਂ ਭਾਈ ਪਾਰੋ ਜੀ ਤੇ ਆਪ ਜੀ ਨੇ ਬਖਸ਼ਿਸ਼ ਕੀਤੀ ਹੈ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਸ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਬੇਨਤੀ ਕੀਤੀ, ਗਰੀਬ ਨਵਾਜ ਕਿਰਪਾ ਕਰੋ, ਰਹਿਮਤ ਕਰੋ, ਨਾਮ ਦੀ ਦਾਤ ਬਖਸ਼ਿਸ਼ ਕਰੋ। ਆਪ ਜੀ ਦਿਆਲਤਾ ਦੇ ਘਰ ਵਿੱਚ ਆਏ, ਨਾਮ ਦੀ ਦਾਤ ਬਖਸ਼ਿਸ਼ ਕਰ ਦਿੱਤੀ, ਫਿਰ ਬੇਨਤੀ ਕੀਤੀ ਗਰੀਬ ਨਵਾਜ ਹੋਰ ਬਖਸ਼ਿਸ਼ ਕਰੋ, ਸਵਾਸ ਸਵਾਸ ਸਿਮਰਨ ਚੱਲਣ ਲੱਗ ਪਿਆ, ਹੋਰ ਰਹਿਮ ਕਿਰਪਾਲੂ ਸਤਿਗੁਰ ਸਾਹਿਬ ਜੀ ਕਿਰਪਾ ਕਰੋ, ਰੋਮ ਰੋਮ ਗੁਰਮੁਖ ਰੋਮ ਰੋਮ ਹਰ ਧਿਆਵੇ ਦੀ ਅਵਸਥਾ ਆਪ ਜੀ ਨੇ ਕਿਰਪਾ ਕਰਕੇ ਬਖਸ਼ ਦਿੱਤੇ। ਫਿਰ ਕਿਰਪਾਲੂ ਸਤਿਗੁਰ ਸਾਹਿਬ ਆਪ ਜੀ ਦੇ ਹਜ਼ੂਰ ਭਾਈ ਪਾਰੋ ਜੀ ਨੇ ਬੇਨਤੀ ਕੀਤੀ, ਗਰੀਬ ਨਵਾਜ ਬਹੁਤ ਘਣਾ ਆਨੰਦ ਹੈ, ਆਪ ਜੀ ਦੀ ਬੇਅੰਤ ਬਖਸ਼ਿਸ਼ ਹੈ, ਪਰ ਹੋਰ ਬਖਸ਼ਿਸ਼ ਕਰ ਦਵੋ। ਠੀਕ ਹੈ ਭਾਈ ਪਾਰੋ, ਹਾਲ ਸਰੀਰ ਤਿਆਗ ਕਰਕੇ ਹੁਣ ਸਾਡੇ ਵਿੱਚ ਹੀ ਅਭੇਦ ਹੋ ਜਾਓ, ਆਓ ਗੁਰੂ ਰਾਮਦਾਸ ਮਹਾਰਾਜ ਜੀ ਦੇ ਹਿਰਦੇ ਚ ਬੈਠ ਕਰਕੇ ਸੰਸਾਰ ਦੇ ਕਲਿਆਣ ਤਾਂ ਕਰੀਏ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਤਰੀਕੇ ਦੇ ਨਾਲ, ਸੋ ਆਪ ਕਿਰਪਾ ਕਰੋ, ਰਹਿਮਤ ਕਰੋ, ਐਸੀ ਨਾਮ ਦੀ ਦਾਤ ਕਿਰਪਾਲੂ ਸਤਿਗੁਰ ਸਾਹਿਬ ਜੀ ਤੁਸੀਂ ਬਖਸ਼ ਸਕਦੇ ਜੇ ਨਾ, ਆਪਣੇ ਚਰਨਾਂ ਨਾਲ ਐਸੇ ਲਾਵੋ ਕਿ ਹੋਰ ਪਾਸੇ ਇਹ ਧਿਆਨ ਜਾਵੇ ਹੀ ਨਾ। ਗਰੀਬ ਨਵਾਜ ਜੀ ਆਪ ਜੀ ਦੇ ਦਰ ਤੋਂ ਬਿਨਾਂ ਹੋਰ ਕੋਈ ਘਰ ਦਿਸੇ ਨਾ, ਅਸੀਂ ਸੰਸਾਰੀ ਹਾਂ, ਸਾਨੂੰ ਗਰੀਬ ਨਵਾਜ ਜੀ ਇਧਰ ਉਧਰ ਦੀਆਂ ਦੌੜਾਂ ਬਣੀਆਂ ਰਹਿੰਦੀਆਂ ਨੇ, ਕਦੀ ਹੋਰ ਥਾਂ ਜਾ ਕਰਕੇ ਸ਼ਾਇਦ ਕੁਝ ਪ੍ਰਾਪਤ ਹੋ ਸਕਦਾ ਹੋਵੇ। ਕਿਰਪਾਲੂ ਸਤਿਗੁਰੂ ਸਾਹਿਬ ਜੀ ਇਹ ਹਿਰਦੇ ਚ ਆਪ ਜੀ ਐਸੇ ਆਪਣੇ ਚਰਨ ਵਸਾਓ, ਸੋ ਜਿਸ ਸਮੇਂ ਆਪ ਜੀ ਦੇ ਚਰਨਾਂ ਨੂੰ ਪਕੜ ਲਈਏ, ਫਿਰ ਇਹ ਨਿਸ਼ਚਾ ਤੇ ਭਰੋਸਾ, ਜਿਵੇਂ ਆਪ ਜੀ ਨੇ ਭਾਈ ਨੰਦ ਲਾਲ ਸਿੰਘ ਜੀ ਨੂੰ ਬਖਸ਼ਿਸ਼ ਕੀਤਾ ਹੈ, ਸੰਸਾਰ ਦੀਆਂ ਵਜਾਰਤਾਂ ਛੱਡ ਕਰਕੇ ਆਪ ਜੀ ਦੇ ਚਰਨਾਂ ਨੂੰ ਅਜਿਹਾ ਪਕੜਿਆ ਹੈ, ਫਿਰ ਦੁਨੀਆਂ ਦੇ ਲੋਕਾਂ ਨੂੰ ਕਹਿ ਦਿੱਤਾ ਕਿ ਸਤਿਗੁਰੂ ਸਾਹਿਬ ਜੀ ਦੇ ਇੱਕ ਕੇਸ ਦੇ ਦੀਦਾਰ, ਦਾੜੇ ਦੇ ਇੱਕ ਕੇਸ ਦੇ ਦੀਦਾਰ ਵੀ ਜੇ ਕਰਕੇ ਹੋ ਜਾਣ ਤੇ ਸੰਸਾਰ ਦੀ ਤਰਲੋਕੀ ਦਾ ਰਾਜ ਭਾਗ ਵੀ ਤਿਆਗ ਕਰਕੇ ਉਸ ਕੇਸ ਦੇ ਦੀਦਾਰ ਕਰਨੇ ਜ਼ਰੂਰੀ ਹਨ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਇਸ ਤਰੀਕੇ ਦੇ ਨਾਲ ਆਪਣੇ ਚਰਨਾਂ ਨਾਲ ਆਵੋ, ਜਿਵੇਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਆਪ ਜੀ ਨੇ ਆਪਣੇ ਪਿਆਰਿਆਂ ਨੂੰ, ਪੰਜਾਂ ਪਿਆਰਿਆਂ ਨੂੰ ਚਰਨਾਂ ਨਾਲ ਆਇਆ, ਅਥਵਾ ਸੋ ਆਪ ਜੀ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਦਿਆਲਤਾ ਕੀਤੀ, ਜਿਵੇਂ ਭਾਈ ਦਾਨ ਸਿੰਘ ਜੀ ਨੇ ਆਪ ਜੀ ਦੇ ਚਰਨਾਂ ਚ ਬੇਨਤੀ ਕੀਤੀ ਸੀ, ਗਰੀਬ ਨਵਾਜ ਆਪਣੇ ਚਰਨਾਂ ਵਿੱਚ ਆਪ ਕਿਰਪਾ ਕਰਕੇ ਥਾਂ ਬਖਸ਼ਿਸ਼ ਕਰ ਦਵੋ। ਆਪ ਜੀ ਨੇ ਬਚਨ ਕੀਤੇ ਸਨ, ਭਾਈ ਦਾਨ ਸਿੰਘ ਇਹ ਚਰਨਾਂ ਵਿੱਚ ਥਾਂ ਅੰਮ੍ਰਿਤ ਛਕੀ ਪ੍ਰਾਪਤ ਹੋ ਸਕਦੀ ਉਵੇਂ ਨਹੀਂ ਹੋ ਸਕਦੀ। ਆਪ ਜੀ ਦਾ ਬਚਨ ਆਪ ਜੀ ਦੇ ਪਿਆਰੇ ਭਾਈ ਦਾਨ ਸਿੰਘ ਜੀ ਨੇ ਮੰਨਿਆ, ਬੇਨਤੀ ਕੀਤੀ ਗਰੀਬ ਨਵਾਜ ਅੰਮ੍ਰਿਤ ਛਕ ਲਿਆ, ਆਪ ਕਿਰਪਾ ਕਰੋ। ਸੋ ਹੁਣ ਤੇ ਆਪਣੇ ਆਪ ਜੀ ਦੇ ਚਰਨਾਂ ਚ ਪੀੜੀ ਕ ਜਿੰਨੀ ਥਾਂ ਸਾਨੂੰ ਪ੍ਰਾਪਤ ਹੋ ਜਾਵੇਗੀ। ਭਾਈ ਦਾਨ ਸਿੰਘ ਸਾਰੇ ਥਾਂ ਤੇਰੀ, ਭਾਵੇਂ ਮੰਜਾ ਡਾਹ ਕੇ ਬੈਠ ਜਾ, ਹੁਣ ਸਭ ਕੁਝ ਤੈਨੂੰ ਦੇ ਦਿੱਤਾ। ਇਸ ਤਰੀਕੇ ਦੇ ਨਾਲ ਕਿਰਪਾ ਰਹਿਮਤ ਕਰੋ, ਲਾਵੋ ਆਪਣੀ ਚਰਨੀ, ਆਪ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਸਾਨੂੰ ਲਾਉਣਾ ਕਰੋ ਜੀ। ਬਸ ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ,
1: ਧਿਆਨ ਧਿਆਨ ਕਿਸ਼ ਕਰਮ ਨਾ ਜਾਣਾ।
0: ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਜੇ ਭਲਾ ਗੁਰਸਿੱਖ ਨੂੰ ਇਹ ਕਹਿ ਦੇਣ, ਕੋਈ ਕਹਿ ਦੇਵੇ ਚੰਗਾ ਫਿਰ ਸਿੱਖਾ ਆਪੇ ਗਿਆਨ ਧਿਆਨ ਦੀ ਪ੍ਰਾਪਤੀ ਕਰ ਲੈ ਨਾ, ਤੇ ਮਹਾਰਾਜ ਜੀ ਮੈਂ ਕੋਈ ਗਿਆਨੀ ਪੰਡਿਤ ਵਿਦਵਾਨ ਹਾਂ, ਸੋ ਸੁਰਤੀ ਬਿਰਤੀ ਕਰਕੇ ਬਹੁਤਾ ਸਿਆਣਾ ਵੀ ਨਹੀਂ, ਧਿਆਨ ਧਾਰਨ ਵਾਲਾ ਵੀ ਮੈਂ ਨਹੀਂ ਹਾਂ, ਸੋ ਨਾ ਤੇ ਆਪ ਜੀ ਦੇ ਨਿਰਗੁਣ ਸਰੂਪ ਦਾ ਸਾਨੂੰ ਗਿਆਨ ਹੈ, ਨਾ ਧਿਆਨ ਹੀ ਸਰਗੁਣ ਸਰੂਪ ਦਾ ਧਾਰਨ ਕਰਨ ਵਾਲੇ ਹਾਂ। ਜਿਹੜੇ ਗਿਆਨੀ ਲੋਕ ਹਨ ਗਰੀਬ ਨਵਾਜ, ਉਹ ਆਪ ਜੀ ਦੀ ਕਥਾ ਜਿਹੜੀ ਉਹ ਸੁਣਾਉਂਦੇ ਨੇ ਨਿਰਗੁਣ ਸਰੂਪ ਦੀ, ਨਿਰਗੁਣ ਸਰੂਪ ਵਿੱਚ ਆਪ ਇਸ ਤਰੀਕੇ ਦੇ ਨਾਲ ਕਿਰਿਆ ਕਰਦੇ ਜੇ, ਧਿਆਨੀ ਇਹ ਦੱਸਣ ਦਾ ਯਤਨ ਕਰਦੇ ਹਨ ਕਿ ਜਦੋਂ ਅਸੀਂ ਧਿਆਨ ਵਿੱਚ ਬੈਠਦੇ ਹਾਂ, ਜੋ ਸਰਗੁਣ ਸਰੂਪ ਹੈ, ਜੋ ਸਤਿਗੁਰੂ ਸਾਹਿਬ ਜੀ ਤੇ ਜਿਵੇਂ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆ ਸਰਗੁਣ ਸਰੂਪ ਧਾਰਨ ਕੀਤਾ ਹੋਇਆ ਹੈ, ਇਹ ਸਰਗੁਣ ਸਰੂਪ ਦਾ ਜਿਹੜੇ ਸੋ ਧਿਆਨੀ ਲੋਕ ਹਨ ਉਹ ਧਿਆਨ ਕਰਨ ਵਾਲੇ ਹਨ। ਗਰੀਬ ਨਵਾਜ ਨਾ ਤੇ ਮੈਨੂੰ ਕਿਸੇ ਗਿਆਨ ਦਾ ਹੀ ਪਤਾ, ना मैनू ध्यान लाने वाली वृत्ति मेरे पास, ना ज्ञान वाली बुद्धि मेरे पास है, कुछ नहीं किस कर्म ना जाना, ना महाराज निष्काम कर्मां नू करन वाले। सो साडी वृत्ति अवस्था कर्म भी एहो जे नहीं हन। सो जेड़े भी कर्म हन सहत कामना दे हन, जे निष्कामी हो करके आप जी दे गुरमुखां ने समझाया ते ए सी कि गुरसिखां निष्काम होके कर्म करी जा, निष्काम कोई कामना ना रख। पर अजिहा सुभाव बनिया ही नहीं, थोड़ा जिहा भी आप जी दी सिमरन भगती जां सेवा चित दिता है, किते एक टाड़ दी नुकर भी फड़ के गुरु रामदास सब सच्चे पातशाह महाराज तेरे दर ते सिद्धि कर दिती ना। बहुता कर्म ते की करना, एक टाट भी सीधा कर लिया ते नाल ही चित च आ गया पातशाह वेख ला तेरे दर दी सेवा कीती हो, हुण कृपा करी मैनू भलावी ना, मेरा फलाना कार्ज ते हुण हो जाना चाहिदा ना। इस करके गरीब नवाज मैनू एहो जे कर्म भी नहीं करने आउंदे जिथे कोई कामना ना होवे। निष्काम कर्मा वाली भी बुद्धि मेरे पास नहीं है जी।
1: ना है ना निर्मल करणी,
0: ना ही गरीब नवाज कोई निर्मल करतूत है, सुभाग की बनिया होया एक करतूत पशु की मानस जात। सो करतूता ते पशुआ वालिया हन हमेशा, जिवें पशु विषय विकार भोगण विच लगे रहिंदे ने, गरीब नवाज सच्चे पातशाह जी एहो जी बिरती बनी हुई है कृपालू सतगुरु। ए जेही करतूत भी जिहड़ी आप जी दे प्यारिआं दी, आप जी दे प्यारिआं दा कर्म की है, निर्मल करनी की है उन्हां दे। कृपालू सतगुरु साहिब जी संत ना छड्ड है, संत ही जो कोट मिलै असंत, उन्हां दा सुभाग की है मन साचा मुख साचा सोए, अवर ना पेखै एक बिन कोए, नानक इह लक्षण ब्रह्म ज्ञानी होए। ओ जिहड़ी ओ आप जी दे प्यारे महापुरख महात्मा दी निर्मल करनी है, निर्मल करने की है परोपकार दे, जन परोपकारी आए। ओ जिहड़े आप जी दे प्यारे महात्मा महापुरख हन उन्हां वाली गरीब नवाज करतूत भी नहीं है। सो करतूत ते पशु बिरती है, पशु बिरती खान भोगण ते हडाउण विच ही जीवन लगा होया कृपालू जी।
1: साध संगत कै अंचल लावहो,
0: सो गरीब नवाज फिर पुछ लैणगे फिर सिखा तू की पालदा, धन सतगुरु गुरु अर्जन देव साहिब सच्चे पातशाह जी, धन प्यारे सतगुरु साहिब श्री गुरु ग्रंथ साहिब सच्चे पातशाह कृपालू जी, कोटान कोट धनवाद गरीब नवाज जी दा करिए। पहला ते बीमारी दसी है, सो गुरसिखा अपनी बीमारी दस दमी जाके पर्दा ना रखी कृपालू सतगुरु साहिब जी दे पासों, पर्दा नहीं रखिया जाना, क्यों सद सुनदा सद वेखदा क्यों मुकर पया जाए। ए तिस तेरे गुणा ते अवगुणा नूं वेखण वाले कृपालू सतगुरु साहिब जी हन, मुकरिया नहीं जाना तेरे पासों, अपनी सारी बीमारी खोल के अगे रख दमी सारी दी सारी। जिवें सियाणे कहिंदे ने, कहिंदे भाई वैद ते वकील दे पास जा करके झूठ नहीं बोली दा, झूठ नहीं, क्यों जे वैद दे पास जा करके झूठ बोलेगा ते बीमारी दा इलाज नहीं हो सकदा, जे वकील दे पास झूठ बोलेगा ते तेनू ओ छड़ा नहीं सकदा। मेरे गरीब नवाज सच्चे पातशाह महाराज ते भाई उस तों वधीक, सो सतगुरु साहिब जी ते भाई आप कृपालू सतगुरु साहिब जी महान वैद हन, बख्शिश करन वाले हन। इस करके गरीब नवाज कहिंदे भाई सतगुरु साहिब जी दे पास अपनी सारी वेदना खोल के रख दे। कृपालू सतगुरु साहिब जी, ना ते मैं ज्ञानी, ना मैं ध्यानी, ना मैं निष्कामी, ते ना ही मेरी चंगी करतूत, कख नहीं, जे मुकदी गल पल्ले कख नहीं, आप ही कृपा करो। चंगा भाई सिर तेनू की दे दईए, गरीब नवाज साध संगत कै अंचल लावो, जे आप कृपा करन लगे हो, जे आप जी पुछदे हो कि की दवा ते फिर कृपा करिया, जे आप जी दी जेड़ी प्यारी साध संगत है ना, जेड़े आप जी दे प्यारे महापुरख तत् बेते संत जन भगत जन हन, कृपा करो उन्हां दे पल्ला सानू पकड़ा दवो, आप जी दी संगत दा प्रेम साडे हिरदे च बन जावे। कृपालू सतगुरु जी हुण ते ए सुभाव बनिया होया संगत विच जा करके भी ए जणाउणा चाहुंदा है कि मैं वड्डा हां, कृपालू जी आप जी दी संगत विच जावा ते ए अवस्था बन जावे, कबीर सब ते हम बुरे हम तज पलो सब कोए, सो हम नहीं चंगे बुरा नहीं कोए, प्रणवत नानक तारे सोए। गरीब नवाज सच्चे पातशाह जी ओ जिहड़ी आप जी दी प्यारी संगत है, ओदे आप जी कृपा करके सानू पल्ले ना ला देना करो, आप जी दी संगत विच लग जाइए जी।
1: ਭਿਖਮ ਨਦੀ ਜਾਏ ਤਰਣੀ।
0: ਕੀ ਹੋਵੇਗਾ ਉਹਦੇ ਨਾਲ? ਇਹ ਜਿਹੜੀ ਭਿਖਮ ਨਦੀ ਹੈ, ਜਿਹੜੀ ਬੈਤਰਨੀ ਨਦੀ ਦੀ ਕਥਾ ਗ੍ਰੰਥਾਂ ਦੇ ਵਿੱਚ ਲਿਖੀ ਹੋਈ ਹੈ। ਸੋ ਲਿਖਿਆ ਕਹਿੰਦੇ ਲਹੂ ਤੇ ਮਿਝ ਦੀ ਨਦੀ ਹੈ, ਲਹੂ ਤੇ ਮਿਝ ਦੀ, ਇਵੇਂ ਗ੍ਰੰਥਾਂ ਨੇ ਸਨਾਤਨ ਮਤਿਆਂ ਨੇ ਲਿਖਿਆ ਕਿ ਉਹਦੇ ਉੱਤੋਂ ਦੀ ਜੀਵ ਨੂੰ ਲੰਘ ਕਰਕੇ ਜਾਣਾ ਪੈਂਦਾ ਹੈ। ਸੋ ਮੁਸਲਮਾਨ ਭਰਾਵਾਂ ਨੇ ਵੀ ਲਿਖਿਆ ਕਿ ਉੱਥੇ ਵਾਲ ਜਿੰਨਾ ਬਰੀਕ ਪੁਲ ਹੈ, ਵਾਲ ਜਿੰਨਾ ਬਰੀਕ ਪੁਲ। ਸੋ ਜਿਹਨੂੰ ਆਪਾਂ ਪੜ੍ਹਦੇ ਹਾਂ, ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ। ਸੋ ਇੰਨਾ ਜਿਹੜਾ ਵਾਲ ਜਿੰਨਾ ਬਰੀਕ ਪੁਲ ਹੈ, ਕਹਿੰਦੇ ਉਹਦੇ ਉੱਤੋਂ ਦੇ ਜੀਆਂ ਨੂੰ ਲੰਘਣਾ ਪੈਂਦਾ। ਮੁਸਲਮਾਨ ਭਰਾ ਵੀ ਮੰਨਦੇ ਨੇ, ਕਹਿੰਦੇ ਉੱਥੇ ਜਾ ਕਰਕੇ ਜਿਹੜੇ ਪਾਪੀ ਮਨੁੱਖ ਨੇ ਉਹਨਾਂ ਦੇ ਹੱਡ ਝੜ ਕਰਕੇ ਤੇ ਉਸ ਨਦੀ ਦੇ ਵਿੱਚ ਡਿੱਗ ਪੈਂਦੇ ਨੇ ਤੇ ਉੱਥੇ ਹੀ ਗਲ ਜਾਂਦੇ ਨੇ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਇਸੇ ਤਰੀਕੇ ਦੇ ਨਾਲ ਇਹ ਆਸਾ ਤੇ ਤ੍ਰਿਸ਼ਨਾ ਦੀ ਜਿਹੜੀ ਨਦੀ, ਇਹ ਜਿਹੜੀ ਅੱਗ ਬਲ ਰਹੀ ਹੈ, ਇਹ ਸਾਹਮਣੇ ਪ੍ਰਤੱਖ ਸੰਸਾਰ ਵਿੱਚ ਵੀ, ਇਹ ਸਰੀਰ ਕਰਕੇ ਇਹਦੇ ਤੋਂ ਪਾਰ ਉਤਾਰਾ ਨਹੀਂ ਹੋ ਸਕਦਾ। ਇਹ ਆਸਾ ਮਨਸਾ ਲੱਗੀਆਂ ਹੋਈਆਂ ਹਨ। ਆਪ ਕਿਰਪਾ ਕਰੋ, ਜੇ ਦਿਆਲਤਾ ਕਰੋ, ਸਾਧ ਸੰਗਤ ਦਾ ਪੱਲਾ ਪਕੜਾ ਦਵੋ। ਜੇ ਸਤ ਸੰਗਤ ਰੂਪੀ ਜਹਾਜ਼ ਤੇ ਚੜ ਜਾਵਾਂਗੇ ਤਾਂ ਹੀ ਜਾ ਕਰਕੇ ਤਰਿਆ ਜਾ ਸਕਦਾ, ਉਵੇਂ ਤਰਿਆ ਨਹੀਂ ਜਾ ਸਕਦਾ। ਬੜੀ ਬਿਖਮ ਹੈ, ਬੜੀ ਕਠਿਨ ਹੈ, ਜਿਹਦੇ ਵਿੱਚੋਂ ਪਾਰ ਨਹੀਂ ਹੋਇਆ ਜਾ ਸਕਦਾ। ਜੇ ਆਪ ਵੀ ਕਿਰਪਾ ਕਰੋ, ਰਹਿਮਤ ਕਰੋ ਤਾਂ ਪਾਰ ਉਤਾਰਾ ਹੋ ਸਕਦਾ ਹੈ। ਜੇ ਆਪ ਜੀ ਦਿਆਲਤਾ ਕਰੋਗੇ, ਬਾਪ ਬੀਠਲਾ ਬਾਹਰ ਦੇ, ਜੇ ਆਪ ਹੀ ਕਿਰਪਾ ਕਰਕੇ ਆਪਣਾ ਹੱਥ ਪਕੜਾ ਦਵੋਗੇ ਤੇ ਤਾਂ ਹੀ ਪਾਰ ਉਤਰ ਸਕਦੇ, ਉਵੇਂ ਉਤਰ ਨਹੀਂ ਸਕਦੇ। ਜੇ
1: ਸੁਖ ਸੰਪਤ ਮਾਇਆ ਰਸ ਮੀਠੇ।
0: ਸੋ ਗਰੀਬ ਨਵਾਜ, ਬਖਸ਼ਿਸ਼ ਕਰਨ ਗੁਰਸਿੱਖਾ, ਤੈਨੂੰ ਸੁਖ ਦੇ ਦਈਏ, ਸੰਪਤੀ ਧਨ ਦੇ ਦਈਏ ਤੈਨੂੰ, ਮਾਇਆ ਆਦਿਕ ਸੋ ਭੰਡਾਰੇ ਭਰ ਜਾਣ। ਸੋ ਰਸ ਕਸ ਆਦਿਕ ਬੜਾ ਆਨੰਦ ਹੈ, ਜਿਨ੍ਹਾਂ ਵਿੱਚ ਬੜੇ ਮਿੱਠੇ ਪਦਾਰਥ ਹਨ। ਸੋ ਸਾਰੇ ਰਸ, ਛੇ ਰਸਾਂ ਦੇ ਪਦਾਰਥ ਤੈਨੂੰ ਪ੍ਰਾਪਤ ਹੋ ਜਾਣ।
1: ਇਹ ਨਹੀਂ ਮਨ ਮਹਿ ਧਰਣੀ।
0: ਬੇਨਤੀ ਇਹ ਕਰੇ ਗਰੀਬ ਨਵਾਜ, ਇਹ ਅਸੀਂ ਮਨ ਵਿੱਚ ਨਹੀਂ ਲਿਆਉਂਦੇ, ਇਸ ਤੋਂ ਬਿਨਾਂ ਦੱਸੋ, ਇਹ ਮਨ ਵਿੱਚ ਧਾਰਨ ਹੀ ਨਹੀਂ ਕੀਤੇ। ਜਿਵੇਂ ਭਾਈ ਮਹਾਂ ਸਿੰਘ ਜੀ ਨੇ, ਕੋਈ ਹੈ ਗੁਰਸਿੱਖ ਮਨ ਚ ਆ ਜਾਵੇਗਾ ਕਿ ਇਹ ਸਭ ਕੁਝ ਛੱਡ ਕਰਕੇ ਵੀ ਸਿੱਖੀ ਗ੍ਰਹਿਣ ਕੀਤੀ ਹੋਵੇ? ਧੰਨ ਭਾਈ ਮਹਾਂ ਸਿੰਘ ਜੀ, ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਪਾਵਨ ਸੀਸ ਵਿੱਚ ਗੋਦ ਹੈ, ਵਾਹਿਗੁਰੂ ਗੋਦੀ ਵਿੱਚ ਸਤਿਗੁਰੂ ਸਾਹਿਬ ਜੀ ਦੇ ਸੀਸ ਸਤਿਗੁਰੂ ਸਾਹਿਬ ਜੀ ਨੇ ਟਿਕਾਇਆ ਹੋਇਆ ਹੈ। ਕਿਰਪਾਲੂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਾਈ ਮਹਾਂ ਸਿੰਘ ਜੀ ਦਾ ਖਤਰਾਣੇ ਦੀ ਢਾਬ ਤੇ ਸਹਿਕ ਰਹੇ ਨੇ। ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਪੁੱਛਿਆ, ਭਾਈ ਮਹਾਂ ਸਿੰਘਾ ਕੀ ਚਾਹੀਦਾ, ਦੱਸ ਬੋਲ ਕੀ ਚਾਹੀਦਾ ਤੈਨੂੰ, ਕੰਚਨ ਵਰਗੀ ਦੇਹੀ ਦੇ ਦਈਏ, ਤਰਲੋਕੀ ਦਾ ਬਾਦਸ਼ਾਹ ਭਾਈ ਮਹਾਂ ਸਿੰਘਾ ਤੈਨੂੰ ਬਣਾ ਦਈਏ, ਦੱਸ ਕੀ ਮੰਗਦਾ ਹੈ? ਗਰੀਬ ਨਵਾਜ, ਕੁਝ ਹੋਰ ਨਹੀਂ ਚਾਹੀਦਾ, ਕਿਰਪਾ ਕਰੋ, ਰਹਿਮਤ ਕਰੋ। ਜਿਹੜਾ ਬਦਾਵਾ ਭਰਾ ਲਿਖ ਕੇ ਦੇ ਗਏ ਨੇ, ਉਹ ਕਿਰਪਾ ਕਰਕੇ ਉਹ ਬਦਾਵਾ ਆਪ ਕਿਰਪਾ ਕਰਕੇ ਪਾੜ ਦਵੋ। ਨਹੀਂ ਭਾਈ ਮਹਾਂ ਸਿੰਘਾ, ਬਦਾਵਾ ਤੇ ਬਦਾਵਾ ਕਾਰੀਆਂ ਲਈ, ਤੇਰੇ ਵਾਸਤੇ ਬਦਾਵਾ ਥੋੜਾ, ਕੋਈ ਤੂੰ ਬਦਾਵਾ ਥੋੜਾ ਲਿਖਿਆ, ਜਿਨ੍ਹਾਂ ਬਦਾਵਾ ਲਿਖਿਆ ਬਦਾਵਾ ਉਹਨਾਂ ਦਾ, ਤੂੰ ਆਪਣੀ ਦੱਸ ਤੈਨੂੰ ਕੀ ਚਾਹੀਦਾ। ਗਰੀਬ ਨਵਾਜ, ਜੇ ਦੇਣ ਤੇ ਆਏ ਜੇ ਤੇ ਕੇਵਲ ਹੀ ਇਹੋ ਚਾਹੀਦਾ, ਉਹਨਾਂ ਭਰਾਵਾਂ ਨੂੰ ਵੀ ਆਪਣੇ ਚਰਨਾਂ ਚ ਥਾਂ ਦੇ ਦਵੋ, ਬਖਸ਼ਿਸ਼ ਕਰ ਦਵੋ। ਸੋ ਆਪ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਉਹ ਬਦਾਵਾ ਪਾੜਿਆ, ਹੇਕਣਾ ਲਾ ਕੇ ਆਖਿਆ, ਭਾਈ ਮਹਾਂ ਸਿੰਘਾ ਸਾਰੇ ਮਾਝੇ ਦੀ ਸਿੱਖੀ ਰੱਖ ਲਈ, ਸਾਰੇ ਮਾਝੇ ਦੀ ਸਿੱਖੀ ਤੂੰ ਰੱਖ ਲੈ। ਧੰਨ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ, ਜਿਹੜਾ ਉਹ ਪ੍ਰੇਮ ਆਪ ਜੀ ਨੇ ਆਪਣੇ ਪਿਆਰਿਆਂ ਨੂੰ ਬਖਸ਼ਿਸ਼ ਕੀਤਾ ਹੈ, ਸਾਡੇ ਹਿਰਦੇ ਚ ਨਹੀਂ, ਅਸੀਂ ਤੇ ਨਿੱਕੇ ਨਿੱਕੇ ਲਾਲਚਾਂ ਚ ਆਪ ਜੀ ਦੀ ਸਿੱਖੀ ਹਾਰ ਕਰਕੇ ਇਧਰ ਉਧਰ ਭੱਜੇ ਫਿਰਦੇ ਆ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਸਾਨੂੰ ਤੇ ਆਪ ਜੀ ਦੇ ਦਰ ਨਾਲੋਂ ਬਹੁਤਾ ਦਰ, ਜੇ ਕਿਤੇ ਕਿਸੇ ਸ਼ਰਾਬੀ ਦੇ ਪਾਸ ਵੀ ਚਾਰ ਟਕੇ ਆ ਜਾਣ ਤੇ ਅਸੀਂ ਤੇ ਉਹਦੇ ਦਰ ਤੇ ਖਲੋਤੇ ਵੀ ਹੁੱਕਾ ਲਾਉਣ ਲੱਗ ਪੈਂਦੇ ਆ। ਕਿਰਪਾਲੂ ਸਤਿਗੁਰੂ, ਕਿਰਪਾ ਕਰ, ਸਾਨੂੰ ਬਚਾ ਲੈ, ਬਖਸ਼ਿਸ਼ ਕਰ ਮੇਰੇ ਪਾਤਸ਼ਾਹ ਜੀ, ਐਸੀ ਸਿੱਖੀ ਜਿਹੜੀ ਹੈ ਸਾਡੀ ਜ਼ਬਾਨ ਤੋਂ ਵੀ। ਕਿਰਪਾਲੂ ਸਤਿਗੁਰੂ ਸਾਹਿਬ ਜੀ ਕਹਿੰਦੇ, ਗੁਰਸਿੱਖਾ ਇਹ ਕਹਿ ਦਵੀਂ ਪਾਤਸ਼ਾਹ, ਮੈਨੂੰ ਧਨ ਦੌਲਤ ਨਹੀਂ, ਕੇਵਲ ਆਪ ਜੀ ਦੇ ਨਾਮ ਅਭਿਆਸ, ਆਪ ਜੀ ਦੀ ਸਿੱਖੀ ਚਾਹੀਦੀ ਹੈ, ਹੋਰ ਕੱਖ ਨਹੀਂ ਚਾਹੀਦਾ। ਮਹਾਂਪੁਰਖਾਂ ਦੇ ਬਚਨ ਹਨ, ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ, ਅੱਗੇ ਵੀ ਦਾਸ ਨੇ ਬੇਨਤੀ ਕੀਤੀ ਸੀ, ਸੋ ਉਹੋ ਹੀ ਬਚਨ ਸਤਿਗੁਰੂ ਸਾਹਿਬ ਜੀ ਦੇ ਪਿਆਰੇ ਵੀ ਸਾਨੂੰ ਦ੍ਰਿੜ ਕਰਵਾਉਂਦੇ ਨੇ। ਮਹਾਂਪੁਰਖਾਂ ਨੇ ਬਚਨ ਕੀਤੇ, ਕਹਿਣ ਲੱਗੇ, ਗੁਰਸਿੱਖੋ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਜਾਈਏ, ਸਤਿਗੁਰੂ ਸਾਹਿਬ ਜੀ ਦੇ ਪਾਸੋਂ ਮੰਗਣ ਯੋਗ ਵਸਤੂ ਹੈ ਗੁਰਸਿੱਖੀ। ਕਹਿੰਦੇ ਮਾਇਆ ਪਦਾਰਥ ਤੇ ਰੱਬ ਦੇ ਖੱਬੇ ਹੱਥ ਦੀ ਖੇਡ ਵੀ ਨਹੀਂ, ਉਹ ਤੇ ਸੁੱਤੇ ਹੀ, ਜਿਵੇਂ ਜਿਵੇਂ ਕਰਮ ਲਿਖੇ ਹੋਏ ਨੇ, ਤਿਵੇਂ ਤਿਵੇਂ ਮਾਇਆ ਪਦਾਰਥ ਪ੍ਰਾਪਤ ਹੋਈ ਜਾਣੇ ਨੇ। ਪਰ ਗੁਰਸਿੱਖਾ ਜੇ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਮੰਗਣਾ ਹੈ ਤੇ ਗੁਰਸਿੱਖੀ ਦੀ ਦਾਤ ਮੰਗ ਕਿਰਪਾਲੂ ਸਤਿਗੁਰੂ ਜੀ ਕਿਰਪਾ ਕਰੋ ਜੇ ਤੁੱਠੇ ਜੇ ਤੇ ਗੁਰਸਿੱਖੀ ਦੀ ਦਾਤ ਬਖਸ਼ ਦਵੋ। ਮਾਇਆ ਧਨ ਪਦਾਰਥ ਤੇ ਤੁਸੀਂ ਦੇਣੇ ਹੀ ਹੋਏ ਨਾ, ਇਹ ਤੇ ਆਪ ਜੀ ਦਾ ਫਰਜ਼ ਹੈ ਪਾਲਣਾ। ਪਰਮੇਸ਼ਰ ਵਾਹਿਗੁਰੂ ਜੇ ਸੰਸਾਰ ਤੇ ਭੇਜਿਆ ਹੈ ਤੇ ਰੋਟੀ ਪਾਣੀ ਤੇ ਤੈਨੂੰ ਦੇਣਾ ਹੀ ਪੈਣਾ ਨਾ, ਜੇ ਦੇਣਾ ਹੀ ਤੇ ਬਖਸ਼ਿਸ਼ ਕਰ ਗੁਰਸਿੱਖੀ ਦੀ ਦਾਤ ਬਖਸ਼, ਆਪ ਜੀ ਦੇ ਚਰਨਾਂ ਦਾ ਪ੍ਰੇਮ ਬਖਸ਼ੋ। ਇਹ ਬਾਕੀ ਵਿਚਾਰਾਂ ਜਿਹੜੀਆਂ ਇਹ

0: ਅੱਜ ਤਾਂ ਹੀ ਰੱਜਦੇ ਹਾਂ ਜੇ ਆਪ ਜੀ ਆਪਣੇ ਪਾਵਨ ਸਰਗੁਣ ਤੇ ਨਿਰਗੁਣ ਸਰੂਪ ਦੇ ਦਰਸ਼ਨ ਸਾਨੂੰ ਬਖਸ਼ ਦਿਓ। ਜੇ ਕਿਰਪਾ ਕਰੋ, ਰਹਿਮਤ ਕਰੋ, ਸਾਰਿਆਂ ਥਾਵਾਂ ਤੇ ਤੁਸੀਂ ਸਾਨੂੰ ਦੱਸੋ। ਕਿਰਪਾਲੂ ਸਤਿਗੁਰੂ ਸਾਹਿਬ ਜੀ, ਅਜਿਹੇ ਆਪ ਜੀ ਦੇ ਦਰਸ਼ਨ ਪਾ ਕਰਕੇ ਤ੍ਰਿਪਤ ਹੋ ਰਹੇ ਹਾਂ, ਅਗਾਹ ਰੱਜ ਰਹੇ ਹਾਂ। ਆਪ ਜੀ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ। ਕਿਰਪਾਲੂ ਜੀ, ਕਿੰਨਾ ਆਨੰਦ ਆਪ ਜੀ ਨੇ ਬਣਾਇਆ ਹੋਇਆ, ਅਸੰਗਤ ਆਪ ਜੀ ਨੇ ਬਖਸ਼ਿਸ਼ ਕਰਾਈ ਹੈ। ਐਸੇ ਆਪ ਜੀ ਦੇ ਪਿਆਰੇ ਦਰਸ਼ਨਾਂ ਨੂੰ ਪਾ ਕਰਕੇ ਰੱਜ ਰਹੇ ਹਾਂ ਜੀ।
1: ਹਰ ਨਾਮ ਰੰਗ ਆਭਰਣੀ,
0: ਆਪ ਜੀ ਦੀ ਕਿਰਪਾ ਸਦਕਾ ਇਹ ਜਿਹੜਾ ਆਪ ਜੀ ਦਾ ਨਾਮ ਰੂਪੀ ਰੰਗ ਹੈ, ਆਭਰਣੀ ਨਾਮ ਮੱਟੀ ਦਾ ਹੁੰਦਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜਿਹੜੀ ਸਤਸੰਗਤ ਰੂਪੀ ਮੱਟੀ ਵਿਚ ਪਾ ਕਰਕੇ, ਜਿਵੇਂ ਮੱਟੀ ਚ ਪਾ ਕਰਕੇ ਕੱਪੜੇ ਨੂੰ ਰੰਗ ਚਾੜਿਆ ਜਾਂਦਾ, ਇਵੇਂ ਆਪ ਜੀ ਨੇ ਆਪਣਾ ਨਾਮ ਰੰਗ, ਪ੍ਰੇਮ ਰੰਗ ਆਪਣੇ ਸਿੱਖਾਂ ਤੇ ਸਤਸੰਗਤ ਰੂਪੀ ਮੱਟੀ ਚ ਪਾ ਕੇ ਚਾੜਨਾ ਕੀਤਾ। ਉਹ ਸਾਡੇ ਤੇ ਵੀ ਬਖਸ਼ਿਸ਼ ਆਪ ਜੀ ਕਰੋ, ਇਹ ਰਹਿਮਤ ਸਾਡੇ ਤੇ ਕਰੋ। ਇਹ ਕਿਰਪਾਲੂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਅੱਜ ਦੇ ਦਿਹਾੜੇ ਅੰਮ੍ਰਿਤ ਹੁਕਮਨਾਮੇ ਸਾਹਿਬ ਜੀ ਦੀ ਇਦਾਤ ਬਖਸ਼ਿਸ਼ ਕੀਤੀ ਹੈ ਆਪਣੇ ਸਿੱਖਾਂ ਦੇ ਤਾਂ ਹੀ। ਕਿਰਪਾਲੂ ਸਤਿਗੁਰੂ ਸਾਹਿਬ ਜੀ, ਕਿਰਪਾ ਕਰਨ, ਇਹ ਪਾਵਨ ਵਿਚਾਰ ਸਾਡੇ ਹਿਰਦਿਆਂ ਚ ਵਸੇ ਜੀ। ਹੁਣ ਜੋ ਲੜੀਵਾਰ ਕਥਾ ਵਿਚ ਬਖਸ਼ਿਸ਼ ਕਰ ਰਹੇ ਹਨ, ਆਓ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਵਿਚਾਰੀਏ ਜੀ।

ਸੋ ਗਰੀਬ ਨਵਾਜ ਜੀ ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਨੇ ਮਾਰੂ ਸੋਲੇਹੇ 16 ਪਦਿਆਂ ਵਾਲੇ ਇਸ ਸ਼ਬਦਾਂ ਵਿਚ ਆਪ ਕਿਰਪਾ ਕਰਕੇ ਮਾਰੂ ਰਾਗ ਅੰਦਰ ਬਖਸ਼ਿਸ਼ ਕਰ ਰਹੇ ਨੇ। ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਮੰਗਲ ਕਰਦੇ ਨੇ ਇੱਕ ਅਦਵੈਤ ਬ੍ਰਹਮ ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ ਪੂਰੇ ਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇਹ ਵੀ ਓਹੋ ਹੀ ਬੇਨਤੀ ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ। ਸੋ ਕਿੰਨੀ ਸਤਿਗੁਰ ਸਾਹਿਬ ਜੀ ਦੀ ਮਹਿਮਾ ਸੋਭਾ ਵਡਿਆਈ ਕਰੀਏ ਖਾਲਸਾ ਜੀ। ਧੰਨ ਗਰੀਬ ਨਿਵਾਸ ਜੀ ਨੇ ਅੱਜ ਬਖਸ਼ਿਸ਼ ਕੀਤੀ ਸੀ, ਬੇਨਤੀ ਰੂਪ ਹੁਕਮਨਾਮਾ ਬਖਸ਼ਿਸ਼ ਕੀਤਾ। ਲੜੀਵਾਰ ਕਥਾ ਵਿਚ ਵੀ ਓਹੋ ਹੀ ਪ੍ਰਕਰਨ ਅੱਗੇ ਤੋਰ ਰਹੇ ਹਨ। ਗੁਰਸਿੱਖਾ ਕਹਿ ਤੂੰ ਸਾਹਿਬ ਹਉ ਸੇਵਕ ਕੀਤਾ। ਗਰੀਬ ਨਿਵਾਸ ਜੀ ਤੁਸੀਂ ਸਾਡੇ ਸਾਹਿਬ ਮਾਲਕ ਹੋ, ਅਸੀਂ ਆਪ ਜੀ ਦੇ ਸੇਵਕ ਦਾਸ।

0: ਪਿੰਡ ਸਰੀਰ ਵੀ ਇਹ ਵੀ ਤੇਰਾ ਹੀ ਦਿੱਤਾ ਹੋਇਆ ਨਾ, ਮੇਰੀ ਭਲਾ ਵਡਿਆਈ ਕੀ ਇਹਦੇ ਵਿੱਚ, ਭਾਵੇਂ ਮੈਂ ਜਿੰਨਾ ਮਰਜ਼ੀ ਵੀ ਯਤਨ ਕਰਾਂ ਇਹ ਨਾ ਤੇ ਇਹ ਪਿੰਡ ਸਰੀਰ ਹੀ ਬਚਣ ਵਾਲਾ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਜਿੰਨਾ ਮਰਜ਼ੀ ਵੀ ਯਤਨ ਕਰ ਲਾਂ ਇਸ ਜਿੰਦ ਦੀ ਪ੍ਰੀਤੀ ਵੀ ਤੇਰੇ ਨਾਲ ਪੈਣ ਵਾਲੀ ਨਹੀਂ, ਇਹ ਵੀ ਤੇਰੀ ਦਿੱਤੀ ਹੋਈ ਹੈ।
1: ਕਰਨ ਕਰਾਵਨ ਸਭ ਤੂੰ ਹੈ ਤੂੰ ਹੈ।
0: ਮਹਾਰਾਜ ਸਾਰੇ ਕਾਰਨਾਂ ਨੂੰ ਕਰਨ ਵਾਲਾ ਪਾਤਸ਼ਾਹ ਜੀ ਇਹ ਆਪ ਜੀ ਹੋਣਾ, ਤੁਹਾਡੇ ਤੋਂ ਬਿਨਾਂ ਕੌਣ ਹੈ। ਇਹ ਸਰੀਰਾਂ ਨੂੰ ਵੀ ਕਰਨ ਵਾਲਾ ਐਸਾ ਘੁਮਿਆਰ ਹੈ ਪਾਤਸ਼ਾਹ ਤੂੰ, ਤੂੰ ਇੱਕ ਸੋ ਇੱਕੋ ਜਿਹਾ ਕੋਈ ਪੈਦਾ ਨਹੀਂ ਕੀਤਾ, ਵੱਖੋ ਵੱਖਰੇ ਭਿੰਨ ਭਿੰਨ ਸਾਰੇ ਪੈਦਾ ਕਰ ਦਿੱਤੇ ਨੇ। ਇੱਕ ਘਰ ਵਿੱਚ ਜਨਮਿਆਂ ਦੀਆਂ ਵੀ ਰਖਾਵਾਂ ਇੱਕੋ ਜਿਹੀਆਂ ਨੀ ਤੂੰ ਬਣਾਈਆਂ, ਐਸਾ ਤੂੰ ਸਾਰੇ ਕਾਰਨਾਂ ਨੂੰ ਕਰਨ ਵਾਲਾ ਆਪ ਹੈ। ਇਹਨਾਂ ਜੀਆਂ ਨੂੰ ਸਤਸੰਗਤ ਦੇਣ ਵਾਲਾ ਵੀ ਆਪ, ਸਤ ਸੰਗਤ ਇਕੱਤਰ ਕਰਨ ਵਾਲੇ ਵੀ ਤੁਸੀਂ ਆਪ, ਤੇ ਸਤ ਸੰਗਤ ਵਿੱਚ ਲਿਆ ਕਰਕੇ ਨਾਮ ਦੀ ਦਾਤ ਦਵਾਉਣ ਵਾਲੇ ਵੀ ਤੁਸੀਂ ਆਪ ਹੀ ਹੋ। ਇਹ ਸਾਰੇ ਕਾਰਨਾਂ ਨੂੰ ਕਰਨ ਵਾਲੇ ਤੁਸੀਂ ਹੋ ਜੇ।
1: ਹੈ ਨਾਹੀ ਕੇਸ਼ ਅਸਾੜਾ।
0: ਸੋ ਮਹਾਰਾਜ ਇਹਦੇ ਵਿੱਚੋਂ ਸਾਡਾ ਭਲਾ ਕੀ ਹੈ? ਕੱਖ ਵੀ ਨਹੀਂ ਸਾਡਾ, ਅਸੀਂ ਦਾਵਾ ਕਾਹਦਾ ਕਰੀਏ, ਇਹਦੇ ਵਿੱਚੋਂ ਕੱਖ ਵੀ ਸਾਡਾ ਨਹੀਂ ਜੇ।
1: ਮਹਿ ਪਠਾਏ ਤਾਂ ਜਗ ਮਹਿ ਆਏ,
0: ਭੇਜੇ ਤਾਂ ਹੀ ਇਹ ਸੰਸਾਰ ਤੇ

0: ਆਪਣੇ ਭਾਣੇ ਵਿਚ ਹੀ ਸਾਰਿਆਂ ਦੇ ਜਿਵੇਂ ਜਿਵੇਂ ਉਹਨਾਂ ਦੇ ਕਰਮ ਹਨ ਸਕਾਮ ਕਰਮਾਂ ਦੇ ਪ੍ਰੇਰੇ ਹੋਏ ਜੀਵ ਉਸੇ ਉਸੇ ਤਰੀਕੇ ਚ ਲੱਗੇ ਹੋਏ ਹਨ।
1: ਕੁਝ ਤੇ ਬਾਹਰ ਕਿਛੂ ਨਾ ਹੋਆ,
0: ਗਰੀਬ ਨਵਾਜ ਜੀ ਆਪ ਜੀ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ ਜੇ
1: ਪਾਪੀ ਨਾਹੀ ਕਿਛ ਕਾੜਾ,
0: ਇਸ ਕਰਕੇ ਕਾਹਦਾ ਝੋਰਾ ਪੜਾ ਕਰਨਾ ਹੋਇਆ ਜਦੋਂ ਆਪ ਜੀ ਤੋਂ ਬਾਹਰ ਕੱਖ ਹੈ ਹੀ ਨਹੀਂ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਸਮਝਾਉਣ ਦਾ ਯਤਨ ਕਰ ਰਹੇ ਨੇ, ਗੁਰਸਿੱਖਾ ਕਾਹਦਾ ਭਲਾ ਚੋਰਾ, ਜੇ ਪਰਮੇਸ਼ਰ ਨੂੰ ਜੋ ਪਾਵੇਗਾ ਉਹਨੇ ਕਰਵਾ ਲੈਣਾ, ਜਿਵੇਂ ਜੀਆਂ ਨੂੰ ਭੇਜ ਰਿਹਾ ਏ ਉਵੇਂ ਹੀ ਸੋ ਬੁਲਾ ਰਿਹਾ ਹੈ। ਸੋ ਭਾਈ ਉਸੇ ਤਰੀਕੇ ਦੇ ਨਾਲ ਇਹ ਜੀ ਉਹਦੇ ਭੇਜੇ ਹੋਏ ਆਉਂਦੇ ਨੇ ਤੇ ਭੇਜੇ ਹੋਏ ਚਲੇ ਜਾਂਦੇ ਨੇ, ਕਾਹਦਾ ਚੋਰਾ ਕੀ ਕਰਨਾ ਹੋਇਆ, ਕਿਸੇ ਗੱਲ ਦਾ ਚੋਰਾ ਕੀਤਾ ਹੀ ਨਹੀਂ ਜਾ ਸਕਦਾ ਜੇ।
1: ਊਹਾ ਹੁਕਮ ਤੁਮਾਰਾ ਸੁਣੀਆ,
0: ਦੋਵਾਂ ਹੀ ਜਹਾਨਾਂ ਵਿਚ ਆਪ ਜੀ ਦਾ ਹੀ ਹੁਕਮ ਸੁਣਦਾ ਹੈ। ਸੋ ਆਪ ਜੀ ਦੇ ਹੁਕਮ ਤੋਂ ਬਾਹਰ ਕੋਈ ਹੈ ਹੀ ਨਹੀਂ ਜੀ। ਕਿਰਪਾਲੂ ਜੀ ਜਿਵੇਂ ਆਪ ਜੀ ਦੀ ਬਾਣੀ ਵਿਚ ਆਪ ਜੀ ਨੇ ਥਾਵਾਂ ਥਾਵਾਂ ਤੇ ਸਮਝਾਉਣ ਦਾ ਯਤਨ ਕੀਤਾ ਹੈ, ਹਰ ਰੋਜ਼ ਸ੍ਰੀ ਜਪਜੀ ਸਾਹਿਬ ਜੀ ਦੇ ਵਿਚ ਵੀ ਊਹਾ ਇਹ ਜਿਹੜੇ ਸਾਰੇ ਸੰਸਾਰ ਨੂੰ ਚਲਾਉਣ ਵਾਲੇ ਸਮਝੀ ਬੈਠੇ ਨੇ, ਲੋਕੀ ਉਹਨਾਂ ਸ਼ਕਤੀਆਂ ਦੀ ਪੂਜਾ ਕਰੀ ਜਾਂਦੇ ਜੀ, ਆ ਫਲਾਣਾ ਮਾਰਨ ਵਾਲਾ ਹੈ, ਆ ਜੀ ਇਹ ਬ੍ਰਹਮਾ ਜੀ ਨੇ ਇਹ ਭੰਡਾਰੀ ਰਿਜਕ ਦੇਣ ਵਾਲੇ ਨੇ, ਆ ਫਲਾਣਾ ਵਿਸ਼ਨੂੰ ਜੀ ਇਹ ਜੀਆਂ ਨੂੰ ਜੀ ਦਾਨ ਦੇਣ ਵਾਲੇ ਨੇ, ਇਹਨਾਂ ਦੀ ਪੂਜਾ ਕਰੀ ਜਾਣੀ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ, ਜਿਵਤ ਸੁਭਾਵੈ ਤਵੈ ਚਲਾਵੈ ਜਿਵ ਹੋਵੈ ਫਰਮਾਨ। ਉਹਾ ਸਾਰਿਆਂ ਦੇ ਉੱਤੇ ਇਹ ਜਿਤਨੇ ਵੀ ਹਨ ਦੋਵਾਂ ਹੀ ਲੋਕਾਂ ਦੇ ਵਿਚ ਮਹਾਰਾਜ ਆਪ ਜੀ ਦਾ ਹੁਕਮ ਹੀ ਵਰਤ ਰਿਹਾ ਹੈ।
1: ਈਹਾ ਹਰ ਜਸ ਤੇਰਾ ਪੜੀਆ,
0: ਲੋਕ ਵਿਚ ਵੀ ਆਪ ਜੀ ਦਾ ਹੁਕਮ, ਇਹਾਂ ਇੱਥੇ ਸਤਸੰਗਤ ਵਿਚ ਵੀ ਆਪ ਜੀ ਦਾ ਜਸ ਕਹਿੰਦੇ ਹਾਂ।
1: ਆਪੇ ਲੇਖ ਅਲੇਖ ਆਪੇ,
0: ਮਹਾਰਾਜ ਆਪ ਹੀ ਜੀਆਂ ਦੇ ਲੇਖੇ ਲਿਖਣ ਵਾਲਾ ਹੈ, ਆਪ ਹੀ ਕਿਰਪਾ ਕਰਦਾ, ਲੇਖ ਛੋੜ ਅਲੇਖ ਛੁੱਟ ਹੋਂ ਨਿਰਗੁਣ ਲੇਹੋ ਉਬਾਰੇ, ਆਪ ਹੀ ਕਿਰਪਾ ਕਰਕੇ ਲੇਖਾ ਤੋਂ ਰਹਿਤ ਕਰਨ ਵਾਲਾ ਹੈ।
1: ਤੁਮਸਿਓ ਨਾਹੀ ਕਿਛ ਝਾੜਾ,
0: ਗਰੀਬ ਨਵਾਜ ਜੀ ਤੇਰੇ ਨਾਲ ਭਲਾ ਕਾਹਦਾ ਕੋਈ ਝਾੜਾ ਝਗੜਾ ਕਰ ਸਕਦਾ, ਕੋਈ ਜੰਮਿਆ ਇਹੋ ਜਿਹਾ ਜਿਹੜਾ ਤੇਰੇ ਨਾਲ ਝਗੜਾ ਪਾ ਕੇ ਬਹਿ ਜਾਵੇ, ਤੇਰੇ ਨਾਲ ਭੜਾ ਕੀ ਕੋਈ ਵਣਜ ਵਿਹਾਰ ਕੋਈ ਝਗੜਾ ਕਰ ਸਕਦਾ, ਨਹੀਂ ਤੇਰੇ ਨਾਲ ਝਗੜਾ ਬਣਦਾ ਹੀ ਨਹੀਂ। ਸੋ ਇਸ ਤਰੀਕੇ ਦੇ ਨਾਲ ਆਪ ਕਿਰਪਾ ਕਰਕੇ ਸਮਝਾਉਂਦੇ ਹਨ।
1: ਤੂੰ ਪਿਤਾ ਸਭ ਬਾਰਿਕ ਥਾਰੇ,
0: ਤੁਸੀਂ ਪਿਤਾ ਸਰੂਪ ਹੋ, ਇਹ ਜਿਤਨੇ ਜੀਵ ਹਨ ਸਾਰੇ ਆਪ ਜੀ

0: ਦੀ ਉਜਾੜ ਵੀ ਤੂੰ ਹੀ ਪੈਦਾ ਕੀਤੀ ਹੈ। ਸਤ ਸੰਗਤ ਰੂਪੀ ਮਾਰਗ ਜਿਹੜਾ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਇਹ ਸੁੰਦਰ ਮਾਰਗ ਵੀ ਤੁਸੀਂ ਕੀਤਾ ਹੋਇਆ ਹੈ ਜੇ।
1: ਚੱਲ ਨਾਹੀ ਕੋ ਵੇ ਪਾੜਾ।
0: ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਨਾਲ ਫਿਰ ਭਲਾ ਵਿਹਾਰ ਜਿਹੜਾ ਹੈ ਉਹ ਕਿਵੇਂ ਕੋਈ ਚੱਲ ਸਕਦਾ ਨਹੀਂ, ਕੋਈ ਆਣ ਕਰਕੇ ਆਪ ਜੀ ਦੇ ਨਾਲ ਕਿਸੇ ਤਰੀਕੇ ਦੇ ਨਾਲ ਸੋ ਹਿਸਾਬ ਕਿਤਾਬ ਨਹੀਂ ਚੱਲ ਸਕਦਾ ਜੇ। ਇਹ ਇੱਕ ਮੁਸਲਮਾਨ ਭਰਾਵਾਂ ਦੀ ਕਥਾ ਆਉਂਦੀ ਹੈ। ਪਰਮੇਸ਼ਰ ਵਾਹਿਗੁਰੂ ਖੁਦਾ ਦੀ ਬੰਦਗੀ ਕਰਨੀ, ਕਹਿਣਾ ਇੱਕ ਨੇ ਕਹਿਣਾ ਕਿ ਹੇ ਖੁਦਾਇਆ ਅਦਲ ਕਰੀ, ਦੂਜੇ ਨੇ ਕਹਿਣਾ ਫਜ਼ਲ ਕਰੀ। ਸੋ ਜਿਸ ਸਮੇਂ ਖੁਦਾ ਦੇ ਪਾਸ ਜਾ ਕਰਕੇ ਵਾਰ ਵਾਰ ਇਹੋ ਹੀ ਬੇਨਤੀਆਂ ਕੀਤੀਆਂ, ਸੋ ਇੱਕ ਨੂੰ ਪੁੱਛਿਆ, ਕਹਿਣ ਲੱਗੇ ਕੀ ਪੁੱਛਦਾ? ਕਹਿੰਦੇ ਮਹਾਰਾਜ ਫਜ਼ਲ ਕਰਿਆ ਜੇ ਫਜ਼ਲ। ਕਹਿੰਦੇ ਚੰਗਾ, ਫਿਰ ਤੈਨੂੰ ਮਿਹਸਤ ਬਖਸ਼ੀ, ਸੋਹਣੇ ਦੇ ਘਰ ਬਖਸ਼ ਦਿੱਤੇ, ਜਾ ਆਨੰਦ ਕਰ। ਸੋ ਉਹਦੇ ਵਿੱਚ ਬੈਠ ਕਰਕੇ ਬੰਦਗੀ ਕਰਿਆ ਕਰ। ਦੂਸਰੇ ਨੂੰ ਕਹਿੰਦੇ ਤੂੰ ਦੱਸ। ਕਹਿੰਦੇ ਮਹਾਰਾਜ ਮੇਰਾ ਅਦਲ ਕਰੋ, ਸੋ ਮੈਂ ਆਪ ਜੀ ਦੀ ਬੰਦਗੀ ਕੀਤੀ ਹੈ, ਸੋ ਬੜੀ ਜ਼ਿਆਦਾ ਤਪ ਮੁਸ਼ਕਤ ਘਾਲਣਾ ਕੀਤੀ। ਕਹਿੰਦੇ ਕਿੱਥੇ ਬੈਠ ਕੇ ਕਰਦਾ ਰਿਹਾ? ਕਹਿੰਦੇ 12 ਵਰੇ ਉਹ ਪੱਥਰ ਤੇ ਬੈਠਾ ਰਿਹਾ, ਉਹਦੇ ਤੇ ਘਾਸੀ ਪੈ ਗਈ, ਵੇਖ ਲਵੋ ਉਹ ਪੱਥਰ ਵੀ ਘਸ ਗਿਆ ਉਤੋਂ। ਕਹਿੰਦੇ ਚੰਗਾ, ਫਿਰ ਹੁਣ 12 ਵਰੇ ਇਹ ਜੇ ਤੂੰ ਚਾਹੁੰਦਾ ਕਿ ਅਦਲੀ ਹੋਈਏ ਤੇ ਪੱਥਰ ਵੀ ਜੋਨੀ ਆਣ, ਉਹ ਵੀ ਜੂਨ ਸਾਡੇ ਅੱਗੇ ਤਰਲੇ ਮਾਰ ਰਹੀ, ਆ ਮਨੁੱਖ ਕਿਹੜਾ ਬਣਾਇਆ, ਰੋਜ਼ ਹੀ ਸਾਡੇ ਤੇ ਆਣ ਕੇ ਬੈਠ ਜਾਂਦਾ। ਚੰਗਾ ਹੁਣ 12 ਵਰੇ ਉਹਨੂੰ ਸਿਰ ਤੇ ਚੁੱਕ ਕੇ ਖਲੋ ਜਾ। ਇਸ ਕਰਕੇ ਗਰੀਬ ਨਵਾਜ ਤੇਰੇ ਨਾਲ ਕੋਈ ਬਖੀਲੀ ਝਗੜਾ ਚੱਲ ਨਹੀਂ ਸਕਦਾ।
1: ਇੱਕ ਵਸਾਏ ਰੱਖੇ ਗ੍ਰਹਿ ਅੰਤਰ,
0: ਇੱਕਣਾ ਨੂੰ ਤੇ ਵਸਾ ਕਰਕੇ ਵੇਖੋ ਕਿਹੋ ਜੀ ਉਹਦੀ ਖੇਡ ਹੈ। ਇੱਕ ਤੇ ਘਰ ਦੇ ਅੰਦਰ ਹੀ ਬਿਠਾਲੇ ਹੋਏ ਹਨ।
1: ਇੱਕ ਪਠਾਏ ਦੇਸ਼ ਦਸੰਤਰ,
0: ਇੱਕਣਾ ਨੂੰ ਦੇਸ਼ਾਂ ਵਿਦੇਸ਼ਾਂ ਚ ਘੁਮਾਈ ਫਿਰਦਾ। ਆਪਾਂ ਪੜ੍ਹਦੇ ਗੁਰਬਾਣੀ ਸੁਖੈਣ ਪਾਤਸ਼ਾਹ, ਸੋ ਕਈ ਕੋਟ ਬੈਠ ਤੀ ਖਾਏ, ਕਈ ਕੋਟ ਕਾਲੇ ਥੱਕ ਪਾ, ਕਈ ਬੈਠੇ ਹੀ ਘਰਾਂ ਦੇ ਅੰਦਰ ਹੀ ਖਾਈ ਜਾਂਦੇ। ਇਸੇ ਤਰੀਕੇ ਦੇ ਨਾਲ ਇੱਕ ਬਸਾਏ ਰੱਖੇ ਗ੍ਰਹਿ ਅੰਤਰ, ਇੱਕ ਤੇ ਬਿਠਾਏ ਨੇ ਆਪਣੀ ਸਤ ਸੰਗਤ ਘਰ ਦੇ ਵਿੱਚ। ਸੋ ਇੱਕਣਾ ਨੂੰ ਇੱਕ ਬਿਠਾਏ ਦੇਸ ਦਸੰਤਰ, ਇੱਕ ਬਾਹਰ ਹੀ ਘੁੰਮਦੇ ਫਿਰਦੇ ਨੇ, ਕੋਈ ਹੰਨੇ ਦੀ, ਕੋਈ ਰੰਨੇ ਦੀ, ਕੋਈ ਪਹਾੜਾਂ ਵਾਲੇ ਧੰਨੇ ਦੀ, ਕੋਈ ਢੋਲ ਟਮੱਕਾ ਸਰਵਰ ਦਾ, ਕੋਈ ਕਿੱਧਰ ਜੱਪਦਾ ਫਿਰਦਾ, ਕੋਈ ਕਿੱਧਰ ਜੱਪਦਾ ਫਿਰਦਾ। ਆਪ ਜੀ ਨੇ ਕਲਾਉਣਾ ਕੀਤੇ ਹਨ। ਸੋ ਮਨਮੁਖਾਂ ਨੂੰ ਭੁਲਾ ਕਰਕੇ ਉਸ ਮਾਰਗ ਵਿੱਚ

0: बादशाह बना दिता ए तेरा सुभा है खिण मैं राव रंक को कर ही राव रंक कर डारे
1: इन मह कही क्या कूड़ा
0: दे विच पड़ा की झूठा कह दईए राजा भी तेरा कीता होया भिखारी भी तेरा कीता होया की पड़ा झूठ कह दईए इचो कोई झूठ कहण वाली बात नहीं तू सब कुछ आप ही करन वाला है परमेश्वर तेरी मौज ही है ना जे तेनू पावे जिन्हां नूं कोई नेड़े नहीं बिठालदा उन्हां नूं बादशाह बना देना जिन्हां दे शरीर चो दूर दूर तक दरगंध आउंदी लोक उन्हां नूं जफ्फियां पाउंदे फिरदे ए हुण साडे बादशाह हो गए जी एक जेड़े बड़े चंगे गुणा वाले उन्हां नूं चुक करके ते भिखारी बना देना ए तेरी मौज तू ही जाने की झूठा कहिए आप जी दी मौज दी खेड़ है जे जिवें जिवें जीआं दे कर्म हन तिवें तिवें आप बख्शिश कर रहे हो जे
1: कवन सो मुकती कवन सो नरका
0: गरीब नूं आज फिर कृपा करके समझावो कौन हन मुक्त जी केड़े जेड़े नरकां च पाए जांदे हन
1: कवन सारी कवन सो भगता
0: महाराज किन्ना नूं संसारी कहिए ते केड़े भगत सदाउंदे हन
1: कवन सो दाना कवन सो होशा
0: कौन दाने स्याणे ने आपां कहिंदे फलाणा सो बड़ा दाना स्याणा सारी सभा ओदी गल सुणदी है ते फलाणा बड़ा होशा ही पउ जिथे खलोंदा ही ना अजे ही भैड़ी गल करदा नांदी मार के रख दिंदा ओनू बोलना आउंदा ही नहीं कहिंदे किन्नू दाना कहिए कौन है जेड़ा दाना होवे केड़ा होशा है जे
1: कवन सो सुरता कवन जड़ा
0: केड़ा सुरता ज्ञानी है ते केड़ा जड़ा मूर्ख है जी दसो जे
1: हुक्मे मुक्ति हुक्मे नरका
0: आवाज कहिंदे जिन्हां नूं अपने हुक्म विच सत संगत मिलाई सत संगत द्वारा नाम दी दात बख्शिश कीती है ओ ते भाई मुक्ति नूं प्राप्त हो गए हुक्मे नरका ते एकना नूं मनमुखताई बख्श करके हुण मनमुखा नूं रब वेखो परमेश्वर दा कहो जी मौज है हुण जेड़ा ते सत प्रतगी सतपुरखी सुभा है जेदा परमेश्वर वाहिगुरु ओनू ओहो जे मिली जांदा ओहो जे मूर्ख नूं रोज मूर्खी मलाई जांदा रोज दे रोज एक नूं ज्ञानवान अगां दी अगां ज्ञान देना चाहुंदा है होर ज्ञानियां दी महापुरखां दी संगत कराई जांदा है एक नूं अजिहे बख्शिश कर दिते अजिहे पुठे पासे लाया है रोज ओ किंतु परंतु करन ते पिया होया कहिंदा आ किवें हो सकदा आ किवें हो सकदा रब दी मौज ही है ना अपने बुजुर्गां दा बहुते ज्ञानियां वाले सुभा च ना ही पईए देसी जी भाषा च आ जाइए ਉਹ ਸੰਸਾਰ ਆਮ ਹੀ ਆਪਣੇ ਬਜੁਰਗ ਕਹਿ ਦਿੰਦੇ ਰੱਬ ਨਾ ਤੇ ਭਾਈ ਚਪੇੜ ਮਾਰਦਾ ਈ ਤੇ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮਾਤੀ ਮਾਰ ਦਿੰਦਾ ਮਾਤੀ ਮਾਰੀ ਜਾਂਦੀ ਨਾ ਜੀਵਾਂ ਦੀ ਸੋ ਕੀ ਕਹੀਏ ਜੀ ਇਥੋਂ ਤੱਕ ਮੱਤ ਮਾਰੀ ਜਾਂਦੀ ਗੁਰੂ ਘਰ ਨਾਲ ਹੀ ਮੱਥਾ ਲਾ ਕੇ ਬੈਠ ਜਾਂਦੇ ਗੁਰੂ ਘਰ ਨਾਲ ਮੱਥਾ ਲਾ ਕਰਕੇ ਇੰਨੀ ਬੁੱਧ ਭ੍ਰਸ਼ਟ ਹੋ ਜਾਂਦੀ ਹੈ ਗਰੀਬਨ ਵਾਸ ਸੱਚੇ ਪਾਤਸ਼ਾਹ ਮਹਾਰੇ ਕਹਿੰਦੇ ਭਾਈ ਹੁਕਮੇ ਮੁਕਤੀ ਹੁਕਮੇ ਨਰਕਾ ਹੁਕਮ ਵਿਚ ਹੀ ਜੀਆਂ ਨੂੰ ਸਤਸੰਗ ਚ ਮੇਲ ਕਰਕੇ ਮੁਕਤੀ ਦੇ ਦਿੰਦਾ ਹੈ ਹੁਕਮ ਵਿਚ ਹੀ ਨਰਕਾਂ ਚ ਜੀ ਨਰਕ ਵਾਸੀ ਬਣਾ ਦਿੰਦਾ ਕਿਵੇਂ ਤਪੋ ਰਾਜ ਤੇ ਰਾਜੋ ਨਰਕ ਕਿਤੇ ਤਪ ਕੀਤਾ ਰਾਜ ਮਿਲਿਆ ਰਾਜ ਭਾਗ ਪ੍ਰਾਪਤ ਕਰਕੇ ਰੱਬ ਨੂੰ ਕਹਿੰਦਾ ਹੁਣ ਤੂੰ ਕੀ ਆ ਰੱਬ ਨੂੰ ਟੱਬ ਹੀ ਦੱਸਣ ਲੱਗ ਪਿਆ ਕਹਿੰਦੇ ਫਿਰ ਫਿਕਰ ਨਾ ਕਰ ਅੱਗੇ ਨਰਕ ਵੀ ਖਲੋਤਾ ਉਹ ਵੀ ਉਹਦੇ ਹੁਕਮ ਵਿਚ ਹੈ
1: ਹੁਕਮ ਸਾਰੀ ਹੁਕਮੇ ਭਗਤਾ
0: ਹੁਕਮ ਦੁਆਰਾ ਹੀ ਜੀਵ ਸੰਸਾਰ ਵਿਚ ਲੱਗ ਕਰਕੇ ਆਪਣੇ ਕਟੰਬ ਨੂੰ ਪਾਲ ਰਿਹਾ ਹੈ ਹੁਕਮ ਵਿਚ ਹੀ ਭਗਤੀ ਵਿਚ ਲਾਇਆ ਹੋਇਆ ਹੈ ਜੇ
1: ਹੁਕਮੇ ਹੋਸ਼ਾ ਹੁਕਮੇ ਦਾਨਾ
0: ਹੋਸ਼ਾ ਜਿਵੇਂ ਮਹਾਂਪੁਰਖਾਂ ਦੀ ਕਥਾ ਆਪ ਜੀ ਸੁਣਦੇ ਸਨ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਸ੍ਰੀ ਜਾਪ ਸਾਹਿਬ ਜੀ ਦੀ ਕਥਾ ਵਿਚ ਸੋ ਜਦੋਂ ਅਖਲ ਜੋਗੇ ਪਾਠ ਇਹ ਪੜਾਇਆ ਕਹਿਣ ਲੱਗੇ ਭਾਈ ਰੱਬ ਸਾਰਿਆਂ ਹੀ ਜੋਗਾ ਅਖਲ ਜੋਗੇ ਤੋਂ ਭਾਵ ਉਹ ਮੂਰਖਾਂ ਤੇ ਸਿਆਣਿਆਂ ਦਾ ਸਾਂਝਾ ਹੈ ਇਹ ਨਹੀਂ ਕਿ ਕੱਲੇ ਸਿਆਣਿਆਂ ਦਾ ਹੀ ਹੈ ਸੋ ਇਸ ਕਰਕੇ ਉਹ ਸਾਰਿਆਂ ਜੋਗਾ ਹੈ ਉਹ ਪਰਮੇਸ਼ਰ ਵਾਹਿਗੁਰੂ ਨੇ ਹੋਸ਼ੇ ਵੀ ਹੁਕਮ ਵਿਚ ਹੀ ਕੀਤੇ ਹੋਏ ਹਨ ਕਹਿੰਦੇ ਦਾਨੇ ਸਿਆਣੇ ਵੀ ਉਹਦੇ ਹੁਕਮ ਵਿਚ ਹਨ
1: ਦੂਜਾ ਦਾਹੀ ਅਵਰ ਧੜਾ
0: ਕੋਈ ਹੋਰ ਧੜਾ ਨੀ ਹੈਗਾ ਉਹਦਾ ਪੀ ਉਹਦੇ ਨਾਲ ਕੋਈ ਹੋਰ ਧੜਾ ਖਲੋਤਾ ਹੋਇਆ ਹੈ ਸੋ ਘੱਟ ਵੱਧ ਤੇ ਤਾਂ ਕਿਹਾ ਜਾ ਸਕਦਾ ਜੇ ਦੂਜੇ ਪਾਸੇ ਵੀ ਬਰਾਬਰ ਦੀ ਪਾਰਟੀ ਹੋਵੇ ਹੁਣ ਜਿਵੇਂ ਵੱਖੋ ਵੱਖਰੀਆਂ ਪਾਰਟੀਆਂ ਵਾਲੇ ਇੱਕ ਦੂਜੇ ਨੂੰ ਝੂਠਾ ਤੇ ਸੱਚਾ ਦੱਸਦੇ ਫਿਰਦੇ ਆਪਣੇ ਆਪ ਨੂੰ ਰੱਬ ਦੇ ਸਾਹਮਣੇ ਕੋਈ ਪਾਰਟੀ ਦੂਜੀ ਹੈ ਹੀ ਨਹੀਂ, ਜੇ ਹੋਵੇ ਕੋਈ ਤੇ ਤਾਂ ਹੀ ਕੋਈ ਕਿਹਾ ਜਾ ਸਕੇ ਨਾ, ਇੱਕੋ ਹੀ ਹੈ ਤੇ ਉਹਦਾ ਹੀ ਹੁਕਮ ਸਾਰਿਆਂ ਤੇ ਚੱਲਦਾ, ਦੂਸਰੇ ਦਾ ਹੈ ਹੀ ਨਹੀਂ। ਇਹ ਆਪਣੇ ਸਾਰੀ ਸ੍ਰਿਸ਼ਟੀ ਦਾ ਇੱਕੋ ਹੀ ਸੁਪਰੀਮੋ ਆ, ਦੂਸਰਾ ਕੋਈ ਨਹੀਂ। ਆ ਤੇ ਥੱਲੇ ਐਵੇਂ ਆਪਣੇ ਆਪ ਨੂੰ ਭਰਮਾਈ ਫਿਰਦੇ, ਅਸੀਂ ਸੁਪਰੀਮੋ ਬਣ ਗਏ, ਅਸੀਂ ਵੱਡੇ ਹੋ ਗਏ। ਇੱਕੋ ਪਰਮੇਸ਼ਰ ਵਾਹਿਗੁਰੂ ਜਿਹਦਾ ਸਾਰਿਆਂ ਤੇ ਹੁਕਮ ਚੱਲ ਰਿਹਾ ਹੈ, ਜਿਹਦੇ ਹੁਕਮ ਵਿੱਚ ਧਰਤੀ ਤੇ ਆਕਾਸ਼ ਚੱਲਦੇ ਨੇ। ਭਲਿਆ ਮਾਨਸਾ ਤੇਰੀ ਕੀ ਵੱਟੀ ਦੀ ਉੱਥੇ,
1: ਸਾਗਰ ਕੀਨਾ ਆਤ ਤੁਮ ਭਾਰਾ।
0: ਪਰਮੇਸ਼ਰ ਵਾਹਿਗੁਰੂ ਇਹ ਵੱਡਾ ਸਾਗਰ ਸੋ ਸੰਸਾਰ ਰੂਪੀ ਸਮੁੰਦਰ ਇਹ ਆਪ ਜੀ ਨੇ ਵੱਡਾ

0: ਆਪੀ ਪੱਲਾ ਪਕੜਾ ਕਰਕੇ ਪਾਰ ਲੰਘਾਉਣ ਵਾਲੇ ਹੋ।
1: ਸਤ ਗੁਰ ਜਿਨ ਕਾ ਸੱਚ ਬੇੜਾ
0: ਕਰੇ ਜੀ, ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਦੇ ਸੱਚ ਰੂਪੀ ਬੇੜੇ ਦੀ ਅਸਵਾਰੀ ਕਰ ਲਈ ਹੈ।
1: ਤੋ ਤੱਕ ਕਾਲ ਇਹੋ ਹੁਕਮ ਪਠਾਇਆ,
0: ਇਹ ਸੰਸਾਰ ਰੂਪੀ ਕੌਤਕ ਆਪ ਪਰਮੇਸ਼ਰ ਵਾਹਿਗੁਰੂ ਨੇ ਆਪਣੇ ਹੁਕਮ ਵਿਚ ਰਚਾਉਣਾ ਕੀਤਾ, ਜਿਹਦੇ ਬਾਪ ਕਲਗੀਧਰ ਪ੍ਰੀਤਮ ਜੀ ਆਪ ਬਖਸ਼ਿਸ਼ ਕਰਦੇ ਹਨ। ਸਰਬੰਸ ਦਾਨੇ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਯੋ ਜਗਤ ਤਮਾਸ਼ਾ, ਇਹ ਸਾਰਾ ਜਗਤ ਦਾ ਕੌਤਕ ਤਮਾਸ਼ਾ ਆਪ ਰਚਨਾ ਕੀਤਾ ਹੈ ਜੀ।
1: ਜੀ ਅਜੰਤਾ ਓ ਪਾਈ ਸਮਾਇਆ,
0: ਕਹਿੰਦੇ ਜੀਆਂ ਜਨਤਾ ਨੂੰ ਜੀ ਜੰਤ ਪੈਦਾ ਕੀਤੇ, ਫਿਰ ਆਪਣੇ ਆਪ ਚ ਸਮਾਏ ਹਨ।
1: ਵੇਖਾ ਵਿਗਸਾ ਸਭ ਰੰਗ ਮਾਣੇ,
0: ਵੇਖ ਰਿਹਾ ਹੈ ਸਾਰਿਆਂ ਜੀਆਂ ਦੇ ਕਰਮਾਂ ਤਾਈ, ਵਿਗਸੈ ਖੁਸ਼ ਹੋ ਰਿਹਾ, ਆਨੰਦ ਲੈ ਰਿਹਾ, ਸਾਰੇ ਰੰਗਾਂ ਨੂੰ ਮਾਣਦਾ ਹੈ ਜੀ।
1: ਰਚਨ ਕੀਨਾ ਇੱਕ ਅਖਾੜਾ,
0: ਭਾਈ ਇਹ ਅਖਾੜਾ ਹੀ ਰਚਿਆ ਹੋਇਆ, ਜਿਵੇਂ ਭਲਵਾਨਾਂ ਦਾ ਅਖਾੜਾ ਨੀ ਰਚਿਆ ਹੁੰਦਾ, ਇਹ ਪਰਮੇਸ਼ਰ ਵਾਹਿਗੁਰੂ ਨੇ ਅਖਾੜਾ ਹੀ ਰਚ ਦਿੱਤਾ ਹੈ। ਕੌਣ ਭਲਵਾਨ ਹਨ? ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਭਲਵਾਨ ਛੱਡ ਦਿੱਤੇ ਇਹ ਅਖਾੜੇ ਵਿਚ, ਕਿਸੇ ਮੋਹ ਢਾ ਲੈਂਦਾ ਹੈ, ਕਦੀ ਹੰਕਾਰ ਢਾ ਲੈਂਦਾ ਹੈ, ਕਦੀ ਕਾਮ ਦੀ ਜਿੱਤ ਹੋ ਜਾਂਦੀ ਹੈ, ਇਹ ਸੰਸਾਰ ਰੂਪੀ ਅਖਾੜੇ ਕਦੀ ਲੋਭ ਜਿਹੜਾ ਉਹ ਆਣ ਕਰਕੇ ਢਾ ਲੈਂਦਾ ਹੈ, ਕਦੀ ਹੰਕਾਰ ਹੀ ਸਾਰਿਆਂ ਦੇ ਮੋਢਿਆਂ ਤੇ ਚੜ ਕੇ ਬੋਲੀ ਜਾਂਦਾ ਹੈ, ਕਹਿੰਦੇ ਇਹ ਅਖਾੜਾ ਬਣਾਇਆ ਹੋਇਆ ਹੈ ਜੇ।
1: ਵੱਡਾ ਸਾਹਿਬ ਵੱਡੀ ਨਾਈ,
0: ਦੁੱਖ ਦੀ ਗੱਲ ਪਾਈ, ਉਹ ਮਾਲਕ ਸਾਹਿਬ ਆਪ ਵੱਡਾ ਹੈ, ਉਹਦੀ ਨਾਈ ਸੋਭਾ ਵਡਿਆਈ ਵੀ ਵੱਡੀ ਹੈ ਜੇ।
1: ਵੱਡਾ ਤਾਰ ਵੱਡੀ ਜਿਸ ਜਾਈ,
0: ਵੱਡਾ ਦਾਤਾ ਹੈ, ਉਹਦੇ ਤਾਂ ਨਾਲੋਂ ਵੱਡਾ ਦਾਤਾ ਕੋਈ ਹੈ ਨਹੀਂ, ਕਿੱਡਾ ਵੱਡਾ ਦਾਤਾ, ਦੇਦਾ ਦੇ ਲੈ ਦੇ ਥੱਕ ਪਾਹੇ ਜੁਗਾ ਜੁਗੰਤਰ, ਖਾਹੀ ਖਾਏ, ਉਹਦੇ ਵਰਗਾ ਕੋਈ ਦਾਤਾ ਹੈ ਹੀ ਨਹੀਂ, ਉਹ ਦਾਤਾ ਦਈ ਜਾਂਦਾ ਹੈ। ਪਹਿਲਾ ਦਾਤਾ ਇਹੋ ਜਿਹਾ ਜਿਹੜਾ ਦਿੰਦਾ ਥੱਕਦਾ ਨਹੀਂ, ਪਰ ਲੈਣ ਵਾਲੇ ਥੱਕ ਜਾਂਦੇ ਨੇ। ਇੱਥੇ ਵੱਡੇ ਵੱਡੇ ਦਾਤਿਆਂ ਨੂੰ, ਦਾਨੀਆਂ ਨੂੰ ਵੀ ਓੜਕ ਕਹਿਣਾ ਪੈਂਦਾ, ਪਹੁ ਹੁਣ ਤੇ ਖਜ਼ਾਨੇ ਖਾਲੀ ਹੋ ਗਏ, ਹੁਣ ਕੱਖ ਨਹੀਂ ਜੇ। ਇੱਕ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਘਰ ਐਸਾ ਜੇ, ਇੱਕ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਘਰ ਐਸਾ, ਇੱਥੇ ਮੰਗਣ ਵਾਲੇ ਤੇ ਥੱਕ ਗਏ, ਪਰ ਮੇਰਾ ਮਾਲਕ ਦਾਤਾਂ ਦਿੰਦਾ ਥੱਕਦਾ ਹੀ ਨਹੀਂ, ਤੇ ਇੱਥੋਂ ਤੱਕ ਮੇਰੇ ਵਰਗੇ ਕੰਮੀਆਂ ਨੂੰ ਵੀ ਦਾਤਾਂ ਦਈ ਜਾਂਦਾ ਹੈ, ਗੁਣ ਤੇ ਔਗੁਣ ਦੀ ਵਿਚਾਰ ਵੀ ਨਹੀਂ ਕਰਦੇ ਜੇ।
1: ਅਗਮ ਅਗੋਚਰ ਬੇਅੰਤ ਅਤੁੱਲਾ,
0: ਸੋ ਮਹਾਰਾਜ ਕਿਹੋ ਜੇ ਹਨ? ਕਹਿੰਦੇ ਅਗਮ, ਗਮਤਾ ਤੋਂ ਪਰੇ ਨੇ। ਜੇ ਕੋਈ ਆਖੇ ਨਾ ਕਿ ਬੁੱਧੀ ਦੇ ਨਾਲ ਅੰਦਾਜ਼ਾ ਲਾ ਲਵਾਂ ਸਤਿਗੁਰੂ ਸਾਹਿਬ ਜੀ ਦਾ, ਤੇ ਨਹੀਂ ਜੇ ਲਾਇਆ ਜਾਣਾ। ਅਗੋਚਰ ਇੰਦਰੀਆਂ ਦੇ ਵਿਸ਼ੇ ਨਹੀਂ ਹਨ, ਸੋ ਬੇਅੰਤ ਹੈ, ਅੰਤ ਤੋਂ ਰਹਿਤ ਹੈ, ਤੋਲੇ ਨਹੀਂ ਜਾਣ ਵਾਲੇ ਜੀ।
1: ਨਾਹੀ ਕਿਸ਼ਾ ਹਾੜਾ,
0: ਕਹਿੰਦੇ ਕੋਈ ਹਾੜ ਲਵੇ, ਹਾੜਨਾ ਨਾਮ ਹੈ ਦੇਸੀ ਭਾਸ਼ਾ ਆਪਣੀ, ਕਿ ਹਾੜ ਲਿਆ ਜੀ, ਤੋੜ ਲਈ ਮੈਂ ਤੇ ਅੱਖਾਂ ਨਾਲ ਹੀ ਜਾ ਕੇ ਹਾੜ ਲਈ ਸੀ ਵਸਤੂ, ਪਤਾ ਲੱਗ ਗਿਆ ਸੀ ਇੰਨੇ ਕ ਕਿਲੋ ਹੈ। ਕਹਿੰਦੇ ਰੱਬ ਤੋਲਿਆ ਜਾਣ ਵਾਲਾ ਵੀ ਨੀ ਜੇ, ਬੁੱਧੀ ਰੂਪੀ ਤੱਕੜੀ ਤੇ। ਸੋ ਭਾਈ ਆਪਣੀ ਇਸ ਤਰੀਕੇ ਦੇ ਨਾਲ ਜਿਹੜੇ, ਸੋ ਸਾਧਨਾ ਰੂਪੀ ਵੱਟੇ ਪਾ ਕਰਕੇ ਪਰਮੇਸ਼ਰ ਤੋਲਿਆ ਨਹੀਂ ਜਾਣ ਵਾਲਾ, ਇਹਨੂੰ ਕੋਈ ਹਾੜ ਨਹੀਂ ਸਕਦਾ, ਤੋਲ

0: ਨਹੀਂ ਕੋਈ ਪਰਮੇਸ਼ਰ ਵਾਹਿਗੁਰੂ ਦੀ ਕੀਮਤ ਵਡਿਆਈ ਕਹਿ ਹੀ ਨਹੀਂ ਨਾ ਸਕਦਾ। ਕੀਮਤ ਤੇ ਤਾਂ ਹੈ ਨਾ, ਵਸਤੂਆਂ ਦੀ ਕੀਮਤ ਆਪਾਂ ਕਿਵੇਂ ਗਿਣਦੇ ਆ ਕਿ ਫਲਾਣੀ ਚੀਜ਼ ਵਰਗੀ ਤਿੱਖੀ ਕੀਮਤ ਪੈ ਗਈ, ਰੱਬ ਵਰਗਾ ਦੂਜਾ ਹੈ ਹੀ ਕੋਈ ਨਹੀਂ। ਸੋ ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ,
1: ਆਪੇ ਆਪ ਨਿਰੰਜਨ ਪੂਜਾ।
0: ਸੋ ਆਪੇ ਆਪ ਹੀ ਨਿਰੰਜਨ ਹੈ ਇਹਦੇ, ਸੋ ਆਪ ਹੀ ਆਪ ਇਹਦੇ, ਸੋ ਸਤਿਗੁਰੂ ਸਾਹਿਬ ਜੀ ਦੇ ਪ੍ਰਤੱਖ ਕੋਈ ਹੋਰ ਪੁੱਜ ਨਹੀਂ ਸਕਦਾ ਜੇ ਆਪ ਹੀ ਆਪਣੀ ਪੂਜਾ ਕਰਵਾਉਣ ਵਾਲਾ ਹੈ ਜੀਆਂ ਦੇ ਪਾਸੋਂ।
1: ਆਪ ਸੋ ਗਿਆਨੀ ਆਪ ਧਿਆਨੀ,
0: ਆਪ ਹੀ ਗਿਆਨੀ ਗਿਆਨੀਆਂ ਨੂੰ ਗਿਆਨ ਦੇਣ ਵਾਲਾ ਹੈ, ਧਿਆਨੀਆਂ ਨੂੰ ਧਿਆਨ ਦੇਣ ਵਾਲਾ ਹੈ।
1: ਆਪ ਸਤਵੰਤਾ ਅਤ ਗਾੜਾ,
0: ਆਪ ਹੀ ਸਤ ਪ੍ਰਤੱਗੀ ਹੈ, ਅਤ ਗਾੜਾ ਭਾਵ ਨਿਰਹਲ ਹੈ ਪਰਮੇਸ਼ਰ ਵਾਹਿਗੁਰੂ, ਬਹੁਤਾ ਗਹਿਰ ਗੰਭੀਰ ਹੈ ਜੀ।
1: ਕੇਤੜਿਆ ਦਿਨ ਗੁਪਤ ਕਹਾਇਆ,
0: ਇੱਕ ਦਿਨ ਆਪਣੇ ਆਪ ਨੂੰ ਗੁਪਤੀ ਕਹਾ ਲਿਆ ਜਦੋਂ ਸਾਰੇ ਯੁੱਗਾਂ ਨੂੰ ਸਮਾਪਤ ਕਰਕੇ ਤੇ ਸੁਨ ਅਵਸਥਾ ਵਿਚ ਬੈਠ ਗਏ ਜੀ।
1: ਕੇਤੜਿਆ ਦਿਨ ਸੁਨ ਸਮਾਇਆ,
0: ਅਵਸਥਾ ਵਿਚ ਅਰਬਦ ਨਰਬਦ ਧੁੰਦੂਕਾਰਾ, ਉਹ ਅਵਸਥਾ ਵਿਚ ਕਿੰਨੇ ਕ ਯੁੱਗ ਕਿੰਨੇ ਕ ਦਿਨ ਯੁੱਗਾਂ ਤੋਂ ਵੀ ਪਰੇ ਆਪ ਜੀ ਸਮਾਧੀ ਲਾ ਕਰਕੇ ਬੈਠੇ ਰਹੇ।
1: ਕੇਤੜਿਆ ਦਿਨ ਧੁੰਦੂਕਾਰਾ,
0: ਇੱਕ ਦਿਨ ਧੁੰਦੂਕਾਰ ਹੀ ਸੰਸਾਰ ਤੇ ਹਨੇਰਾ ਹੀ ਵਰਤਾ ਦਿੱਤਾ, ਚੰਦ ਆਕਾਸ਼ ਇਹ ਸਾਰੇ ਦੀਵੇ ਬੁਝਾ ਕੇ ਤੇ ਪਾਸੇ ਰੱਖ ਦਿੱਤੇ ਜਿਵੇਂ। ਸੋ ਜਿਸ ਸਮੇ ਘਰ ਦੇ ਮਾਲਕ ਨੂੰ ਲੱਗਾ ਕਿ ਹੁਣ ਮੈਂ ਆਰਾਮ ਦੀ ਅਵਸਥਾ ਚ ਜਾਣਾ ਹੈ, ਉਹਨੇ ਪਾਈ ਦੀਵੇ ਬੱਤੀਆਂ ਕੀਤੀਆਂ ਬੰਦ ਤੇ ਆਪ ਆਪਣੇ ਆਸਣ ਤੇ ਜਾ ਕਰਕੇ ਸਭਾਇਮਾਨ ਹੋ ਗਿਆ। ਇਵੇਂ ਹੀ ਪਰਮੇਸ਼ਰ ਵਾਹਿਗੁਰੂ ਨੇ ਇਹ ਜਿਹੜੇ ਦੀਵੇ ਹੀ ਬਾਲੇ ਹੋਏ ਨਾ, ਕਦੀ ਚੰਦ ਚੜ ਗਿਆ, ਕਦੀ ਸੂਰਜ, ਕਦੀ ਤਾਰੇ, ਬੇਅੰਤ ਸੂਰਜ, ਬੇਅੰਤ ਤਾਰੇ, ਬੇਅੰਤ ਹੀ ਲੱਖ ਪਾਤਾਲਾ ਪਾਤਾਲ, ਲੱਖ ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਵਾਤ, ਇਹ ਸਾਰੀ ਸ੍ਰਿਸ਼ਟੀ ਆਪੇ ਹੀ ਹੁਣ ਰਚੀ ਹੋਈ ਹੈ। ਪਰ ਜਦੋਂ ਮੌਜ ਵਿਚ ਆਇਆ ਸਾਰੀ ਨੂੰ ਸਮੇਟ ਕੇ ਤੇ ਆਪਣੇ ਘਰ ਵਿਚ ਜਾ ਕੇ ਆਸਣ ਤੇ ਸਭਾਇਮਾਨ ਹੋ ਗਿਆ, ਧੰਦੂਕਾਰ ਹੀ ਕਰ ਦਿੱਤਾ ਜੀ ਸਾਰੇ ਪਾਸੇ।
1: ਆਪੇ ਕਰਤਾ ਪ੍ਰਗਟਣਾ,
0: ਜਦੋਂ ਮੌਜ ਚ ਆਇਆ ਆਪੇ ਹੀ ਪ੍ਰਗਟ ਕਰ ਦਿੱਤੇ, ਸਾਰੇ ਪ੍ਰਤੱਖ ਲਿਆ ਕੇ ਵਿਖਾਲ ਦਿੱਤੇ ਜੇ।
1: ਆਪੇ ਸਕਤੇ ਸਬਲ ਕਹਾਇਆ,
0: ਕਹਿੰਦੇ ਆਪ ਹੀ ਸਹਿਤ ਸ਼ਕਤੀ ਤੇ ਮਾਇਆ, ਸੋ ਆਪ ਮਾਇਆ ਸਫਲ ਹੋ ਕਰਕੇ ਪਰਮੇਸ਼ਰ ਕਹਾ ਲਿਆ ਜੀ, ਆਪ ਹੀ ਮਾਇਆ ਦੁਆਰਾ ਪ੍ਰਗਟ ਕਰ ਲਿਆ, ਆਪ ਮਾਇਆ ਹੀ ਸਾਰੀ ਰਜ ਦਿੱਤੀ ਨਾ। ਜਿੱਥੋਂ ਤੱਕ ਦ੍ਰਿਸ਼ਟੀ ਆ ਰਿਹਾ ਸਾਰਾ ਨਾਸਵੰਤ ਹੈ, ਪਰ ਮੋਹ ਜਾਂਦਾ ਨੀ, ਇਹ ਮਾਇਆ ਰੂਪ ਹੋ ਕਰਕੇ ਆਪ ਪ੍ਰਗਟ ਹੋ ਰਿਹਾ ਹੈ ਜੀ।
1: ਆਪੇ ਸੂਰਾ ਅਮਰ ਚਲਾ,
0: ਸੂਰਮਾ ਹੈ, ਆਪ ਹੀ ਆਪਣਾ ਅਮਰ ਹੁਕਮ ਚਲਾਉਣ ਵਾਲਾ ਹੈ ਜੀ।
1: ਆਪੇ ਸ਼ਿਵ ਵਰਤਾਈ ਅਨੇ ਅੰਤਰ,
0: ਆਪ ਹੀ ਸ਼ਿਵ ਮਾਇਆ ਵਰਤਾਉਣਾ ਕੀਤੀ ਜੀਆਂ ਦੇ ਅੰਦਰ, ਸ਼ਿਵ ਨਾਮ ਠੰਡ ਦਾ ਵੀ ਹੁੰਦਾ, ਆਪ ਠੰਡ ਜੀਆਂ ਦੇ ਅੰਦਰ ਵਰਤਾਉਣ ਵਾਲਾ ਹੈ ਜੀ।
1: ਆਪੇ ਸੀਤਲ ਠਾਰ ਗੜਾ,
0: ਜਿਵੇਂ ਗੜਾ ਠੰਡਾ ਹੁੰਦਾ ਇਸ ਤਰੀਕੇ ਦੇ ਨਾਲ ਸੀਤਲ ਜੀਵਾਂ ਨੂੰ ਠੰਡੇ ਕਰਨ ਵਾਲਾ ਹੈ ਜੀ।
1: ਜਿਸ ਹੈ ਨਵਾਜੇ ਗੁਰਮੁਖ ਸਾਜੇ,
0: ਜਿਨ੍ਹਾਂ ਨੂੰ ਨਵਾਜਦਾ ਹੈ ਉਹਨਾਂ ਨੂੰ ਗੁਰਮੁਖਤਾ ਹੀ ਦੇ ਕਰਕੇ ਸਜਾ ਦਿੰਦਾ, ਬਖਸ਼ਿਸ਼ ਕਰ

0: ਇਥੋਂ ਤੱਕ ਬਰਿਆਰਾਂ ਵਾਲੇ ਮਹਾਂਪੁਰਖਾਂ ਵਾਂਗ ਉਹ ਭਾਈ ਜੀਆਂ ਨੇ ਆਣ ਕਰਕੇ ਸਿੰਘਾਂ ਨੇ ਬੇਨਤੀ ਕੀਤੀ, ਮਹਾਂਪੁਰਖੋ ਅਣਹਦ ਧੁਨ ਕੀ ਹੁੰਦੀ ਹੈ, ਭਾਈ ਬਾਹ ਤੇ ਵਜਾ ਕੇ ਵਿਖਾਲ ਦਿੱਤੀ, ਕਹਿੰਦੇ ਭਾਈ ਇਸ ਤਰੀਕੇ ਦੀ ਹੁੰਦੀ, ਆਓ ਤੁਹਾਨੂੰ ਸੁਣਾ ਦਈਏ ਅਜਿਹੀ ਬਖਸ਼ਿਸ਼, ਅਣਹਦ ਧੁਨ ਦੇ ਵਾਜੇ ਵੱਜ ਰਹੇ ਹਨ।
1: ਤਿਸ ਹੀ ਸੋਖਾ ਤਿਸ ਹੀ ਠਕੁਰਾਈ,
0: ਕਹਿੰਦੇ ਉਹਨਾਂ ਦੇ ਭਾਈ ਸਾਰੇ ਪ੍ਰਤੱਖ ਸੁਖ ਆਪ ਕਿਰਪਾ ਕਰਕੇ ਦਿੱਤੇ ਨੇ, ਠੁਕਰਾਈ ਮਾਲਕੀ ਬਖਸ਼ੀ ਹੋਈ ਹੈ ਆਪਣੇ ਪਿਆਰਿਆਂ ਨੂੰ।
1: ਤਿਸ ਹੈ ਨਯਾਵੈ ਜਮ ਨੇੜਾ,
0: ਉਹਨਾਂ ਦੇ ਨੇੜੇ ਜਮ ਨਹੀਂ ਆ ਸਕਦੇ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੇ
1: ਮਤ ਕਾਗਦ ਕਹੀ ਨਾ ਜਾਈ,
0: ਕੋਈ ਯਤਨ ਕਰੇ ਕਿ ਸਤਿਗੁਰੂ ਸਾਹਿਬ ਜੀ ਦੀ ਵਡਿਆਈ ਕਾਗਜ਼ ਤੇ ਲਿਖ ਦਈਏ, ਕਹਿੰਦੇ ਭਾਈ ਲਿਖੀ ਨਹੀਂ ਜਾ ਸਕਦੀ, ਸਾਰੀ ਵਣਸਪਤੀ ਕਲਮਾਂ ਬਣ ਜਾਣ, ਸਾਰੇ ਸਮੁੰਦਰਾਂ ਦੀ ਸ਼ਾਹੀ ਬਣਾ ਲਈਏ, ਜਿਤਨੀਆਂ ਧਰਤੀਆਂ ਹਨ ਇਹਦਾ ਕਾਗਜ਼ ਬਣਾ ਕਰਕੇ ਹਵਾ ਨੂੰ ਲਿਖਣ ਵੀ ਲਾ ਦਈਏ, ਤਾਂ ਵੀ ਪਰਮੇਸ਼ਰ ਵਾਹਿਗੁਰੂ ਦੀ ਕੀਮਤ ਕਹੀ ਨਹੀਂ ਜਾ ਸਕਦੇ ਜੀ।
1: ਕਹੋ ਨਾਨਕ ਬੇਅੰਤ ਗੁਸਾਈ,
0: ਭਾਈ ਉਹ ਬੇਅੰਤ ਹੈ, ਅੰਤ ਤੋਂ ਰਹਿਤ ਗੁਸਾਈ ਮਾਲਕ ਹੈ ਜੀ।
1: ਆਦਿ ਮੱਧ ਅੰਤ ਪ੍ਰਭ ਸੋਈ,
0: ਕਹਿੰਦੇ ਆਦ ਵਿਚ ਵੀ ਉਹੀ ਉਹ ਸੀ, ਇਸ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਵੀ ਉਹ ਸੀ, ਮੱਧ ਰਚ ਕਰਕੇ ਵੀ ਉਹ ਹੈ, ਅੰਤ ਜਦੋਂ ਇਸ ਨੂੰ ਇਸ ਦੀ ਸਾਰੇ ਨੂੰ ਸਮਾ ਲਵੇਗਾ ਆਪਣੇ ਵਿਚ, ਓਦੋ ਵੀ ਓਹੋ ਹੀ ਹੋਵੇਗਾ ਜੇ।
1: ਹੱਥ ਤਿਸਾ ਕੈ ਨਿਬੇੜਾ,
0: ਕਹਿੰਦੇ ਓਹਦੇ ਹੱਥ ਚ ਨਿਬੇੜਾ ਹੈ ਜੀਆਂ ਦਾ, ਭਾਈ ਇਹ ਜੀਆਂ ਨੂੰ ਰਚਣ ਤੋਂ ਪਹਿਲਾਂ ਜਨਮ ਤੋਂ ਪਹਿਲਾਂ ਵੀ ਓਹੋ ਹੈ, ਹੁਣ ਪਾਲਣ ਹਾਰਾ ਵੀ ਓਹੋ ਹੈ, ਮਾਤਾ ਦੇ ਗਰਭ ਵਿਚ ਵੀ ਰਿਜਕ ਦੇਣ ਵਾਲਾ ਓਹੋ ਹੈ, ਭਾਉ ਹੁਣ ਵੀ ਓਹੋ ਰੋਟੀ ਦੇ ਰਿਹਾ ਏ, ਜਦੋਂ ਇਹ ਸੰਸਾਰ ਤੋਂ ਲੈ ਗਿਆ ਉਦੋਂ ਨਿਬੇੜਾ ਲੇਖਾ ਕਰਨ ਵਾਲਾ ਵੀ ਉਹ ਉਹਦੇ ਹੱਥ ਵਿਚ ਹੈ, ਉਹਦੇ ਅੱਗੇ ਅਰਦਾਸ ਕਰਿਆ ਕਰ।
1: ਇਸ ਹੈ ਸਰੀਕ ਨਾਹੀ ਰੇ ਕੋਈ,
0: ਸਮਾਪਤੀ ਤੇ ਸਮਝਾਉਂਦੇ ਐਵੇਂ ਖੱਜਲ ਨਾ ਹੁੰਦਾ ਫਰੀ ਇਧਰ ਉਧਰ, ਉਹਦਾ ਸਰੀਕ ਕੋਈ ਨਹੀਂ, ਉਹ ਕਿਸੇ ਕੋਲੋਂ ਸਿਫਾਰਿਸ਼ ਕਰਵਾ ਲਵੇ ਉਹਦਾ ਸਿਫਾਰਿਸ਼ ਹੀ ਕੋਈ ਨਹੀਂ, ਉਹ ਸਿੱਧਾ ਹੀ ਸੁਣਦਾ ਹੈ ਤੇਰੇ ਨਾਲ, ਸਿੱਧੀ ਗੱਲਬਾਤ ਹੈ, ਜਿਨੇ ਤੈਨੂੰ ਪੈਦਾ ਕੀਤਾ ਹੈ ਤੇਰੇ ਅੰਦਰ ਜਿਹੜਾ ਆਪ ਵਸਿਆ ਹੋਇਆ ਹੈ, ਆਪ ਪ੍ਰਤੱਖ ਰੂਪ ਹੋ ਕਰਕੇ ਸੁਭਾਇਮਾਨ ਹੋ ਰਹੇ ਨੇ, ਕਿਸੇ ਨੂੰ ਵਿੱਚ ਵਿਚੋਲਾ ਨਾ ਪਾ, ਉਹਦਾ ਸਰੀਕ ਹੈ ਕੋਈ ਨਹੀਂ। ਆਪਾਂ ਇਹੋ ਲੱਭਦੇ ਹਾਂ ਕਿ ਕਿਸੇ ਨੂੰ ਸਿਫਾਰਿਸ਼ ਪਾਉਣੀ ਤੇ ਉਹਦੀ ਸਕੀਰੀ ਵਾਲਾ ਲੱਭ ਲਈਏ, ਉਹਦਾ ਕੋਈ ਸਾਂਝੀ ਲੱਭੀਏ, ਉਹਦਾ ਸਰੀਕ ਕੋਈ ਹੈ ਹੀ ਨਹੀਂ। ਰੇ ਕੋਈ ਭਾਵ ਆਵਾਜ਼ ਦੇ ਕੇ ਮਾਰੇ, ਕਹਿੰਦੇ ਓਏ ਗੱਲ ਸੁਣ ਭਲਿਆ ਮਾਨਸਾ, ਉਹਦਾ ਸਰੀਕ ਕੋਈ ਨਹੀਂ।
1: ਇਸ ਹੀ ਬੁੱਤਾ ਜਵਾਬ ਨਾ ਹੋਈ,
0: ਭਾਈ ਉਸ ਤੇ ਉੱਪਰ ਕਿਸੇ ਥਾਂ ਤੇ ਜਾ ਕਰਕੇ ਉਹਨੂੰ ਜਵਾਬ ਨਹੀਂ ਦੇਣਾ ਪੈਂਦਾ, ਅਥਵਾ ਉਹਦੇ ਘਰ ਵਿਚ ਜਿਹੜੇ ਲੱਗੇ ਹੋਏ ਹਨ ਉਹਨਾਂ ਪਾਸੋਂ ਕੋਈ ਜਵਾਬ ਨਹੀਂ ਲੈਂਦਾ ਜੇ।
1: ਨਾਨਕ ਕਾ ਪ੍ਰਭ ਆਪੇ ਆਪੇ,
0: ਭਾਈ ਸਾਡਾ ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਜੋ ਪ੍ਰਭੂ ਪਰਮਾਤਮਾ ਹੈ, ਸਾਰੇ ਕਾਰਜਾਂ ਨੂੰ ਕਰਨ ਵਾਲਾ ਆਪ ਹੀ ਹੈ, ਇਹ ਸਾਰੀ ਸ੍ਰਿਸ਼ਟੀ ਨੂੰ ਸੁਖ ਦੇਣ ਵਾਲਾ, ਇਹ ਸਾਰੀ ਸ੍ਰਿਸ਼ਟੀ ਤੇ ਨਾਮ ਦੀ ਦਾਤ ਵਰਤਾਉਣ ਵਾਲੇ ਆਪ ਹੀ ਹਨ।
1: ਕਰ ਕਰ ਵੇਖੈ ਚੋਦ ਖੜਾ,
0: ਇਹ ਸਾਰੇ ਜੀਆਂ ਦੀ ਰਚਨਾ ਦੇ, ਇਹਨਾਂ ਦੇ ਪਾਲਣ ਦੇ, ਦੁੱਖ ਸੁਖ ਦੇਣ ਦੇ, ਇਹ ਸਾਰੇ ਚੋਜ ਕਰਦਾ ਹੋਇਆ ਆਪ ਉਹ ਅਕਾਲ ਪੁਰਖ ਵਾਹਿਗੁਰੂ ਸਭਾਏਮਾਨ ਹੋ ਰਿਹਾ ਹੈ। ਇਹ ਬਖਸ਼ ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਹੁਕਮਨਾਮੇ ਦੁਆਰਾ ਕੀਤੀ ਹੈ। ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਪਾਵਨ ਅੰਮ੍ਰਿਤ ਕਥਾ ਦੀ ਵਿਚਾਰ ਕਰਦੇ ਹਾਂ, ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ। ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ, ਬਖਸ਼ ਲੈਣਾ ਜੀ ਅਗਾਹ ਤੁਸਮਤ ਬਖਸ਼ਣੇ, ਦੇਹੋ ਸੱਜਣ ਅਸੀਸੜੀਆਂ ਜੇ ਹੋਵੇ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।
2: ਰਾਧਾ ਕ੍ਰਿਸ਼ਨ, ਹਮਾਰੇ ਭਾਰਤ ਮੇਂ ਹਰ ਪ੍ਰੇਮੀ ਕੋ ਸ਼੍ਰੀ ਕ੍ਰਿਸ਼ਨ ਔਰ ਪ੍ਰੇਮਿਕਾ ਕੋ ਰਾਧਾ ਜੀ ਕੇ ਰੂਪ ਮੇਂ ਦੇਖਾ ਜਾਤਾ ਹੈ।

ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ ਚੜ੍ਹਦੀ ਕਲਾ ਦੇ ਵਿੱਚ ਹੋਗੇ ਅਤੇ ਸੋਹਣੇ ਦਿਨ ਦਾ ਆਨੰਦ ਤੁਸੀਂ ਮਾਣ ਰਹੇ ਹੋਗੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਅਤੇ ਅੱਜ ਥੋੜ੍ਹੀ ਦੇਰੀ ਦੇ ਲਈ ਮਾਫ਼ੀ ਕੁਛ ਇੱਕ ਚੀਜ਼ਾਂ ਉੱਤੇ ਥੱਲੇ ਸਵੇਰੇ ਸਵੇਰੇ ਠੰਡ ਦੇ ਵਿੱਚ ਅਤੇ ਸ਼ਾਇਦ ਇਹੋ ਹੀ ਜ਼ਿੰਦਗੀ ਆ ਇਹੋ ਹੀ ਦਿਨ ਆ ਇਹੋ ਹੀ ਉਹ ਚੀਜ਼ਾਂ ਨੇ ਜਿਨ੍ਹਾਂ ਦਾ ਸਾਨੂੰ ਨਹੀਂ ਅਹਿਸਾਸ ਹੁੰਦਾ ਆਪਾਂ ਆਪਣੇ ਵੱਲੋਂ ਸਾਰਾ ਕੁਛ ਠੀਕ ਠਾਕ ਜਿਹਾ ਕਰਕੇ ਨਿਕਲਦੇ ਹਾਂ ਪਰ ਇਸ ਚੀਜ਼ ਦੇ ਲਈ ਹਮੇਸ਼ਾ ਤਿਆਰ ਬਰ ਤਿਆਰ ਸਾਨੂੰ ਰਹਿਣਾ ਚਾਹੀਦਾ ਕਿ ਸਾਨੂੰ ਅੱਜ ਕੋਈ 5-7 ਮਿੰਟ 10 ਵੱਧ ਲੱਗ ਸਕਦੇ ਆ ਇਹ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਆਪਾਂ ਤਾਂ ਬੰਦ ਕਮਰੇ 'ਚ ਬੈਠੇ ਹਾਂ ਅਤੇ ਤੁਸੀਂ ਇਸ ਟਾਈਮ ਸੜਕਾਂ ਦੇ ਉੱਤੇ ਹੋ ਬੇਨਤੀ ਕੁੱਲ ਮਿਲਾ ਕੇ ਇਹ ਕਿ ਸੜਕਾਂ ਦੇ ਉੱਤੇ ਹੋ ਅਤੇ ਪੇਸ਼ੈਂਸ ਬਣਾਈ ਰੱਖਿਓ ਮੋਬਾਈਲ ਦੇ ਉੱਤੇ ਉਂਗਲਾਂ ਨਾ ਜਾਣ ਅਤੇ ਕਾਹਲੀ ਨਾ ਕਰਿਓ ਕੱਲ੍ਹ ਆਪਣੇ ਆਪ ਦੇ ਨਾਲ ਵਾਅਦਾ ਕਰਿਓ ਕਿ ਕੱਲ੍ਹ ਦੇ ਦਿਨ ਆਪਾਂ ਇਸੇ ਲਿਹਾਜ਼ ਦੇ ਨਾਲ ਥੋੜ੍ਹਾ ਜਿਹਾ ਪਹਿਲਾਂ ਨਿਕਲਾਂਗੇ ਤਾਂ ਕਿ ਅੱਜ ਵਰਗੀ ਸਮੱਸਿਆ ਨਾ ਆਵੇ ਜੇਕਰ ਕਿਸੇ ਨੂੰ ਆਈ ਆ ਤਾਂ ਉਹ ਫਿਰ ਵੱਧਦੇ ਹਾਂ ਅੱਗੇ ਅਤੇ ਜੇਕਰ ਤੁਹਾਨੂੰ ਸੜਕਾਂ ਦੇ ਉੱਤੇ ਕੋਈ ਲੱਗਦੀ ਹੈ ਕੋਈ ਪਰੇਸ਼ਾਨੀ ਕੋਈ ਕਿਸੇ ਕਿਸਮ ਦੀ ਅਪਡੇਟ ਤਾਂ ਉਹ ਤੁਸੀਂ ਸਾਡੇ ਤੱਕ ਜ਼ਰੂਰ ਭੇਜ ਦਿਓ 044-777-0474-017-1674 ਦੇ ਉੱਤੇ ਤੁਸੀਂ ਸਾਨੂੰ ਵਟਸਐਪ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਨੂੰ ਫੇਸਬੁੱਕ ਦੇ ਉੱਤੇ ਵੀ ਮੈਸੇਜ ਭੇਜ ਸਕਦੇ ਹੋ ਸੋ ਅੱਜ ਥੋੜ੍ਹੀ ਦੇਰੀ ਦਾ ਕਾਰਨ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਕੁਛ ਇੱਕ ਅਹਿਮ ਅਪਡੇਟਸ ਜਿਹੜੀਆਂ ਨੇ ਉਹ ਇਸ ਟਾਈਮ ਸਾਨੂੰ ਸੁਣਨ ਨੂੰ ਮਿਲ ਰਹੀਆਂ ਨੇ ਖਾਸ ਤੌਰ ਦੇ ਉੱਤੇ ਪ੍ਰਵਾਸੀਆਂ ਦੇ ਨਾਲ ਸੰਬੰਧਿਤ ਜਿੱਥੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਜਾਂ ਫਿਰ ਕੱਲ੍ਹ ਦੇ ਦਿਨ ਆਪਾਂ ਬਜਟ ਦੇ ਉੱਤੇ ਗੱਲਾਂ ਬਾਤਾਂ ਕੀਤੀਆਂ ਉੱਥੇ ਅੱਜ ਦੇ ਦਿਨ ਵਿਰੋਧੀ ਧਿਰ ਦੇ ਵੱਲੋਂ ਇੱਕ ਹੋਰ ਪਟਾਕਾ ਪਾਇਆ ਗਿਆ ਪਰ ਉਹ ਪਟਾਕਾ ਇਹ ਆ ਵੀ ਜੇ ਸਾਡੀ ਸਰਕਾਰ ਆਈ ਤਾਂ ਸੋ ਅੱਗੇ ਚੱਲ ਕੇ ਪ੍ਰੋਗਰਾਮ ਦੇ ਵਿੱਚ ਮਾਰਦੇ ਹਾਂ ਝਾਤ ਪਰ ਫਿਲਹਾਲ ਤਾਂ ਸਮਾਂ ਆ ਸਾਡਾ ਮੌਸਮ ਜਾਣਨ ਦਾ ਅਤੇ ਟ੍ਰੈਫਿਕ ਜਾਣਨ ਦਾ ਅਤੇ ਸਭ ਤੋਂ ਪਹਿਲਾਂ ਸਿਡਨੀ ਤੋਂ ਸ਼ੁਰੂਆਤ ਕਰੀ ਅਤੇ ਅੱਜ ਮੀਂਹ ਦੇ ਚਾਂਸ ਨੇ 80% 1-5 ਮਿਲੀਮੀਟਰ ਤੱਕ ਮੀਂਹ ਪੈ ਸਕਦਾ ਅਤੇ 22 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣਦੇ ਸਾਰ ਨੇ ਸੋ ਅੱਜ ਕੁੱਲ ਮਿਲਾ ਕੇ ਮੀਂਹ ਵਾਲਾ ਰੰਗ ਆ ਮੈਲਬਨ ਦੇ ਵਿੱਚ ਧੁੱਪ ਵਾਲਾ ਰੰਗ ਆ ਸਵੇਰੇ ਸਵੇਰੇ 21 ਤਾਪਮਾਨ ਦੱਸਿਆ ਜਾ ਰਿਹਾ ਵੀ ਚੱਲਿਆ ਜਾਊਗਾ ਜ਼ਿਆਦਾ ਤੋਂ ਜ਼ਿਆਦਾ ਅਤੇ ਸਵੇਰੇ ਸਵੇਰੇ ਦੇ ਸਮੇਂ 10 ਕੁ ਦੇ ਆਸ ਪਾਸ ਆ ਅਤੇ ਅੱਗੇ ਚੱਲ ਕੇ ਧੁੱਪ ਸੋਹਣੀ ਲੱਗੂਗੀ ਪਿਆਰੀ ਲੱਗੂਗੀ ਜਿੰਨੀ ਸੋਹਣਾ ਧੁੱਪ ਲੱਗਦੀ ਆ ਉਨਾ ਫਿਰ ਸ਼ਾਮ ਨੂੰ ਵੀ ਸੋਹਣਾ ਮਾਹੌਲ ਚੱਲ ਹੋ ਜਾਂਦਾ ਸੋ ਸੋਹਣੇ ਦਿਨ ਸੋਹਣੀ ਦੁਪਹਿਰ ਸੋਹਣੀ ਸ਼ਾਮ ਦਾ ਮਾਣੋ ਆਨੰਦ ਮੈਲਬਨ ਦੇ ਵਿੱਚ ਅਤੇ ਬ੍ਰਿਸਬੇਨ ਦੇ ਵਿੱਚ 24 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਆਸਾਰ ਨੇ 80% ਚਾਂਸ ਨੇ ਇੱਥੇ ਵੀ 1-5 ਮਿਲੀਮੀਟਰ ਤੱਕ ਮੀਂਹ ਦੇ ਪਰ ਨਾਲ ਧੁੱਪ ਜ਼ਰੂਰ ਖਿੜੀ ਆ ਪਰਥ ਦੇ ਵਿੱਚ ਵੀ ਅੱਜ ਮੀਂਹ ਆ ਅਤੇ ਮੀਂਹ ਆ ਲਗਭਗ ਸਵੇਰੇ ਅਤੇ ਸ਼ਾਮ ਦੇ ਸਮੇਂ ਹੋ ਸਕਦਾ ਕਿ ਇਸ ਟਾਈਮ ਤੁਸੀਂ ਮੀਂਹ ਦਾ ਆਨੰਦ ਮਾਣ ਰਹੇ ਹੋ ਨਾਲ ਹਲਕੀ ਤੋਂ ਦਰਮਿਆਨੀ ਗਤੀ 'ਚ ਹਵਾਵਾਂ ਸਾਊਥ ਵੈਸਟ ਵਾਲੇ ਪਾਸਿਓਂ ਅਤੇ 80% ਚਾਂਸ 1-5 ਮਿਲੀਮੀਟਰ ਤੱਕ ਮੀਂਹ ਪੈਣ ਦੇ ਐਡੀਲੇਡ ਦੇ ਵਿੱਚ ਧੁੱਪ ਆ 17 ਤਾਪਮਾਨ ਇਸ ਟਾਈਮ 24 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਅਤੇ ਬੜਾ ਸੋਹਣਾ ਧੁੱਪ ਵਾਲਾ ਦਿਨ ਹੋਊਗਾ ਹੋਬਾਰਟ ਸਵੇਰੇ ਸਵੇਰੇ ਕਾਫ਼ੀ ਠੰਡ ਆ ਮਾਈਨਸ ਦੇ ਵਿੱਚ ਵੀ ਸ਼ੋਅ ਹੋ ਰਿਹਾ ਕਈ ਥਾਵਾਂ ਦੇ ਉੱਤੇ ਫਿਲਹਾਲ ਅਤੇ ਵੈਸੇ 5 ਮਹਿਸੂਸ ਤੁਸੀਂ ਮਾਈਨਸ ਵਿੱਚ ਕਰ ਰਹੇ ਹੋ ਅਤੇ 19 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਪਰ 19 ਵਧੀਆ ਅੱਗੇ ਚੱਲ ਕੇ ਧੁੱਪ ਲੱਗੂਗੀ ਸੋਹਣਾ ਦਿਨ ਲੱਗੂਗਾ ਕੈਨਬਰਾ ਦੇ ਵਿੱਚ ਵੀ ਅੱਜ ਬੜਾ ਸੋਹਣਾ ਪਿਆਰਾ ਦਿਨ ਆ 6 ਦੇ ਆਸ ਪਾਸ ਤਾਪਮਾਨ ਇਸ ਟਾਈਮ 'ਤੇ 19 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਸੋ ਸੋਹਣਾ ਖਿੜਿਆ ਧੁੱਪ ਵਾਲਾ ਦਿਨ ਅਤੇ ਡਾਰਵਿਨ ਦੇ ਵਿੱਚ ਗਰਮੀ ਆ 33 ਤਾਪਮਾਨ ਪਾਈ ਇੱਥੋਂ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਅਤੇ ਆਓ ਆਪਾਂ ਹੁਣ ਟ੍ਰੈਫਿਕ ਵਾਲੇ ਪਾਸੇ ਨੂੰ ਵੱਧਦੇ ਹਾਂ ਅਤੇ ਟ੍ਰੈਫਿਕ ਦੇ ਵਿੱਚ ਕੋਲਿੰਗਵੁੱਡ ਤੋਂ ਇੱਕ ਅਪਡੇਟ ਆ ਘੰਟਾ ਕੁ ਪਹਿਲਾਂ ਦੀ ਜਿੱਥੇ ਹੋਡਲ ਸਟਰੀਟ ਦੇ ਉੱਤੇ ਇੱਕ ਟਰੱਕ ਪਲਟਿਆ ਵਾ ਜਾਂ ਫਿਰ ਗੱਡੀ ਪਲਟੀ ਸ਼ਾਇਦ ਲੱਗਦੀ ਆ ਦੂਰੋਂ ਫੋਟੋ ਦੇ ਵਿੱਚ ਤਾਂ ਨਹੀਂ ਆ ਉਹ ਡਿਟੇਲ ਪੜ੍ਹ ਕੇ ਵੇਖਦੇ ਹਾਂ ਦੋ ਲੇਨਾਂ ਜਿਹੜੀਆਂ ਬਲੋਕ ਨੇ ਨੌਰਥ ਬਾਊਂਡ ਵਾਲੇ ਪਾਸੇ ਦੀਆਂ ਹੋਡਲ ਸਟਰੀਟ ਦੇ ਉੱਤੇ ਕੋਲਿੰਗਵੁੱਡ ਦਾ ਇਲਾਕਾ ਵਾ ਜਿੱਦਾਂ ਹੀ ਤੁਸੀਂ ਲੈਂਡਗ੍ਰਿਜ ਸਟਰੀਟ ਦਾ ਇੰਟਰਸੈਕਸ਼ਨ ਲੰਘਦੇ ਹੋ ਅਤੇ ਉੱਥੇ ਇਹ ਗੱਡੀ ਦਾ ਹਾਦਸਾ ਵਾਪਰਿਆ ਵਾ ਸੋ ਦੋ ਲੇਨਾਂ ਇਸ ਟਾਈਮ ਦੇ ਉੱਤੇ ਖੁੱਲ੍ਹੀਆਂ ਨੇ ਅਤੇ ਪਰ ਇੱਥੇ ਸਾਨੂੰ ਉੱਦਾਂ ਹੀ ਪਤਾ ਹੈ ਵੀ ਕਾਫ਼ੀ ਜ਼ਿਆਦਾ ਟ੍ਰੈਫਿਕ ਵੈਸੇ ਹੀ ਰਹਿੰਦੀ ਹੈ ਅਤੇ ਹੁਣ ਜੇਕਰ ਇਹ ਵੀ ਦੋ ਲਾਈਨਾਂ ਬੰਦ ਨੇ ਤਾਂ ਫਿਰ ਦੋਵੇਂ ਪਾਸੇ ਕੀ ਹਾਲ ਹੋਊਗਾ ਇਹ ਆਪਾਂ ਸਮਝ ਸਕਦੇ ਹਾਂ ਸੋ ਡਿਲੇ ਕਾਫ਼ੀ ਆ ਇਸ ਟਾਈਮ ਦੇ ਉੱਤੇ ਕਾਫ਼ੀ ਜ਼ਿਆਦਾ ਇਸ 'ਤੇ ਗਹਿਮਾ ਗਹਿਮੀ ਵੇਖੀ ਜਾ ਸਕਦੀ ਆ ਭਾਵੇਂ ਕਿ ਹਾਲ ਹੀ ਦੇ ਵਿੱਚ ਅਪਡੇਟ ਇਹ ਵੀ ਆ ਰਹੀਆਂ ਨੇ ਕਿ ਸਾਰੀਆਂ ਲੇਨਾਂ ਖੋਲ੍ਹ ਦਿੱਤੀਆਂ ਨੇ ਪਰ ਫਿਰ ਵੀ ਇਹ ਗਹਿਮਾ ਗਹਿਮੀ ਤੁਹਾਨੂੰ ਹਾਲੇ 2-4 ਤੁਹਾਨੂੰ ਹੋਣਾ ਪਊਗਾ ਪਾਸਕੋਵੈਲ ਸਾਊਥ ਤੋਂ ਇੱਕ ਅਪਡੇਟ ਆ ਰਹੀ ਆ ਸਿਟੀ ਲਿੰਕ ਤੋਂ ਜਿੱਥੇ ਕਿ ਰਾਈਟ ਲੇਨ ਕਲੋਜ਼ ਆ ਸਿਟੀ ਬਾਊਂਡ ਵਾਲੇ ਪਾਸੇ ਦੀ ਐਂਟਰੀ ਪਾਸਕੋਵੈਲ ਰੋਡ ਤੋਂ ਸਿਟੀ ਲਿੰਕ ਨੂੰ ਜਿਹੜੀ ਆ ਇੱਕ ਐਕਸੀਡੈਂਟ ਦੇ ਕਰਕੇ ਪ੍ਰਭਾਵਿਤ ਹੈ ਅਤੇ ਇੱਥੇ ਵੀ ਤੁਹਾਨੂੰ ਵਧੇਰੇ ਸਮਾਂ ਲੱਗ ਸਕਦਾ ਹੈ ਤਾਂ ਇਸ ਚੀਜ਼ ਦਾ ਤੁਸੀਂ ਜ਼ਰੂਰ ਖਿਆਲ ਰੱਖਣਾ ਅੱਧਾ ਕੁ ਘੰਟਾ ਪਹਿਲਾਂ ਮੇਟਸਟੋਨ ਤੋਂ ਵੀ ਇੱਕ ਅਪਡੇਟ ਸੀ ਬੈਲਟ ਰੋਡ ਮੇਟਸਨ ਦਾ ਇਲਾਕਾ ਜਿੱਥੇ ਕਿ ਦੋਵੇਂ ਸਿਟੀ ਬਾਊਂਡ ਵਾਲੇ ਪਾਸੇ ਦੀਆਂ ਲੇਨ ਜਿਹੜੀਆਂ ਨੇ ਮੇਟਸਟੋਨ ਦੇ ਵਿੱਚ ਉਹ ਬਲੋਕ ਨੇ ਐਸ਼ਲੇ ਸਟਰੀਟ ਅਤੇ ਚਰਚਿਲ ਸਟਰੀਟ ਦੇ ਦਰਮਿਆਨ ਐਕਸੀਡੈਂਟ ਹੋਇਆ ਵਾ। ਸੋ ਟ੍ਰੈਫਿਕ ਇਸ ਟਾਈਮ ਦੇ ਉੱਤੇ ਇੱਥੇ ਵੀ ਕਾਫੀ ਆਊਟਬਾਊਂਡ ਵਾਲੇ ਪਾਸੇ ਦੀਆਂ ਲੇਨ ਜਿਹੜੀਆਂ ਨੇ ਪ੍ਰਭਾਵਿਤ ਨੇ, ਅਤੇ ਤੁਸੀਂ ਪੇਸ਼ੈਂਸ ਭਾਈ ਬਣਾਈ ਰੱਖਣਾ ਵਾ। ਇਸੇ ਤਰ੍ਹਾਂ ਡੀਅਰ ਪਾਰਕ ਦੇ ਇਲਾਕੇ ਦੇ ਵਿੱਚ ਬੈਲਰਡ ਅਤੇ ਸਟੇਸ਼ਨ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਵਾ। ਇੱਕ ਵੈਸਟਬਾਊਂਡ ਪਾਸੇ ਵਾਲੀ ਲੇਨ ਜਿਹੜੀ ਆ ਉਹ ਬੰਦ ਕੀਤੀ ਗਈ ਆ, ਅਤੇ ਦੋ ਜਿਹੜੀਆਂ ਨੌਰਥਬਾਊਂਡ ਵਾਲੇ ਪਾਸੇ ਦੀਆਂ ਲੇਨਾਂ ਨੇ ਉਹ ਵੀ ਬਲੋਕ ਸੀ। ਇਹ 40 ਮਿੰਟ ਪਹਿਲਾਂ ਦੀ ਅਪਡੇਟ ਆ। ਇਹ ਇੰਟਰਸੈਕਸ਼ਨ ਪੈ ਜਾਣਾ ਲਗਭਗ ਤੁਹਾਡਾ ਬੈਲਟ ਰੋਡ ਅਤੇ ਸਟੇਸ਼ਨ ਰੋਡ ਦਾ, ਡੀਅਰ ਪਾਰਕ ਦਾ ਇਲਾਕਾ। ਸੋ ਇਸ ਟਾਈਮ ਦੇ ਉੱਤੇ ਆਪਾਂ ਵੇਖ ਰਹੇ ਹਾਂ ਕਿ ਚਾਰਸ਼ ਫੇਰੀ ਕੁਛ ਨਾ ਕੁਛ ਵਾਪਰ ਰਿਹਾ ਵਾ। ਸੋ ਇਸ ਕਰਕੇ ਤੁਸੀਂ ਭਾਈ ਖਿਆਲ ਰੱਖਿਓ। ਇੱਧਰ ਰੋਬਿਨਸਨ ਰੋਡ ਰੈਵਨ ਹਾਲ ਦੇ ਵਿੱਚ ਵੀ ਬਲੋਕ ਸ਼ੋਅ ਹੋ ਰਿਹਾ। ਸੋ ਇੱਥੇ ਕੀ ਚੱਕਰ ਆ, ਉਹ ਵੀ ਝਾਤ ਮਾਰ ਲਈਏ। ਇੱਥੇ ਵੀ ਐਕਸੀਡੈਂਟ ਹੋਇਆ ਭਾਈ, ਰੈਵਨ ਹਾਲ ਇਹ ਵੈਸਟਰਨ ਫ੍ਰੀਵੇ ਦੇ ਨੇੜੇ। ਸੋ ਇੱਥੇ ਵੀ ਐਕਸੀਡੈਂਟ ਹੋਇਆ। ਸੋ ਇਹਦਾ ਮਤਲਬ ਕਿ ਸਾਰੇ ਪਾਸਾ ਬਲੋਕ ਹੈ। ਜੇਕਰ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਇਸ ਟਾਈਮ ਤੁਸੀਂ ਬਾਹਰ ਹੋ, ਤਾਂ ਜ਼ਰੂਰ ਤੁਸੀਂ ਸਾਡੇ ਤੱਕ ਪਹੁੰਚਾ ਦਿਓ, ਤਾਂ ਕਿ ਅੱਗੇ ਆਪਾਂ ਆਪਣੇ ਸਰੋਤਿਆਂ ਤੱਕ ਪਹੁੰਚਾ ਦਈਏ। ਅਤੇ ਸਿਡਨੀ ਵੱਲ ਨੂੰ ਝਾਤੀ ਮਾਰੀਏ, ਅਤੇ ਸਿਡਨੀ ਦੇ ਵਿੱਚ ਵੀ ਅੱਜ ਲਾਲ ਗੁਲਾਲ ਜ਼ਰੂਰ ਨਜ਼ਰ ਆ ਰਿਹਾ, ਯਾਨੀ ਕਿ ਟ੍ਰੈਫਿਕ ਕਾਫੀ ਹੈ, ਕਿਉਂਕਿ ਇਹ ਸਿਡਨੀ ਹੈ ਅਤੇ ਸਵੇਰੇ ਦੇ ਸਮੇਂ ਰਹਿੰਦਾ ਮਾਹੌਲ ਚੱਲ। ਪਰ ਜੇਕਰ ਆਪਾਂ ਚੱਲ ਰਹੇ ਇਸ ਟਾਈਮ ਕੰਮਾਂ ਕਾਰਾਂ ਨੂੰ ਛੱਡ ਦਈਏ, ਅਤੇ ਬਾਕੀ ਕੁੱਲ ਮਿਲਾ ਕੇ ਵੱਡੀ ਅਪਡੇਟ ਜਿਹੜੀ ਫਿਲਹਾਲ ਔਨਲਾਈਨ 'ਤੇ ਸ਼ੋਅ ਨਹੀਂ ਹੋ ਰਹੀ, ਪਰ ਜੇ ਤੁਹਾਡੇ ਕੋਲ ਆ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਕਰ ਦਿਓ, ਤਾਂ ਕਿ ਫਿਰ ਅੱਗੇ ਆਪਾਂ ਆਪਣੇ ਬਾਕੀ ਸਰੋਤਿਆਂ ਨਾਲ ਵੀ ਸਾਂਝੀ ਕਰ ਦਈਏ। ਇਸ ਤੋਂ ਇਲਾਵਾ ਆਪਾਂ ਵਧਾਂਗੇ ਅੱਜ ਦੇ ਕੀ ਸੂਰਤ ਹਾਲ ਨੇ ਆਸ ਪਾਸ ਦੇ। ਹਾਂਜੀ ਬਿਲਕੁਲ ਜੀ, ਧੰਨਵਾਦ ਤੁਹਾਡਾ, ਮਿਹਰਬਾਨੀ, ਅਤੇ ਆਪਾਂ ਤੁਹਾਡੇ ਸੁੱਖ ਸੁਨੇਹਾਂ ਵੱਲ ਨੂੰ ਵੱਧਦੇ ਹਾਂ। ਪਰ ਜੇਕਰ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਜ਼ਰੂਰ ਪਹੁੰਚਾ ਦਿਓ। ਬੇਨਤੀ ਇੱਕ ਵਾਰੀ ਫਿਰ ਹੋਈ ਕਿ ਪੇਸ਼ੈਂਸ ਭਾਈ ਬਣਾਈ ਰੱਖਿਓ ਤੁਸੀਂ। ਭੋਲਾ ਬਹਿਣ ਜੀ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਭੇਜਦੇ ਨੇ। ਗੁਰਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਗਈ ਹੈ। ਜਮਰਤ ਭੈਣ ਜੀ ਵਾਹਿਗੁਰੂ ਜੀ ਦਾ ਸ਼ੁਕਰ ਕਰਦੇ ਨੇ, ਗੁੱਡ ਮੋਰਨਿੰਗ ਭੇਜਦੇ ਨੇ। ਅਤੇ ਹਰਚੰਦ ਸਿੰਘ ਢਿੱਲੋਂ ਜੀ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਰਿਆਸਤ ਦੇ ਬੈਰਕ ਦੇ ਪਾਣੀਆਂ ਤੋਂ। ਅਤੇ ਸਾਰੇ ਸਰੋਤਿਆਂ ਦੇ ਉੱਤੇ ਕਹਿੰਦੇ ਨੇ ਕਿ ਰੱਬ ਮਿਹਰ ਭਰਿਆ ਹੱਥ ਬਣਾਈ ਰੱਖੇ, ਇੱਦਾਂ ਦੀਆਂ ਅਰਦਾਸਾਂ ਕਰਦੇ ਨੇ। ਸਿਮਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ 'ਚ ਰਹੋ ਸਾਰੇ। ਅਜੀਤ ਬੁੱਟਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਜ਼ੈਰਿਕਾ ਦੇ ਮੰਮਾ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਵਾਹਿਗੁਰੂ ਮਿਹਰ ਕਰੇ। ਗਾਭਾ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੇ ਜੀ। ਭੁੱਲਰ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ। ਕਰਮਜੀਤ ਕੌਰ ਭੁੱਲਰ ਜੀ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਮਿਹਰਬਾਨੀ। ਇਹ ਇੰਦਰਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਭਾਈ, ਤੁਹਾਡੇ ਸਾਰਿਆਂ ਦੇ ਲਈ। ਜਤਿੰਦਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਜਤਿੰਦਰ ਨੰਦਾ ਜੀ ਕਲਕਾਲੋ ਤੋਂ ਹਰ ਰੋਜ਼ ਮੈਸੇਜ ਕਰਦੇ ਆ। ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਸਾਨੂੰ ਟਾਰਨੇਟ ਤੋਂ ਮੈਸੇਜ ਕਰਦੇ ਆ ਹਰ ਰੋਜ਼, ਅਤੇ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਹੋਵੇ। ਸ਼ੈਪਟਨ ਤੋਂ ਸਾਨੂੰ ਮੈਸੇਜ ਕਰਦੇ ਨੇ ਸੰਜੂ ਗੋਗੀ ਅਤੇ ਲੱਕੀ ਜੀ ਹਰ ਰੋਜ਼ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਧੰਨਵਾਦ ਤੁਹਾਡਾ, ਇਹ ਦਸਤੂਰ ਇਸੇ ਤਰ੍ਹਾਂ ਤੁਸੀਂ ਜਾਰੀ ਰੱਖਿਆ। ਅਤੇ ਕਹਿੰਦੇ ਨੇ ਕਿ ਹੱਸ ਕੇ ਜੀਣਾ ਦਸਤੂਰ ਹੈ ਜ਼ਿੰਦਗੀ ਦਾ, ਇੱਕ ਇਹੀ ਕਿੱਸਾ ਮਸ਼ਹੂਰ ਹੈ ਜ਼ਿੰਦਗੀ ਦਾ, ਬੀਤੇ ਹੋਏ ਪਲ ਕਦੇ ਵਾਪਸ ਨਹੀਂ ਆਉਣੇ, ਇਹੀ ਸਭ ਤੋਂ ਵੱਡਾ ਕਸੂਰ ਹੈ ਜ਼ਿੰਦਗੀ ਦਾ। ਸਤਿ ਸ਼੍ਰੀ ਅਕਾਲ ਅਤੇ ਭਾਅ ਜੀ ਅਤੇ ਸਭ ਰੇਡੀਓ ਹਾਂਜੀ ਸੁਣਨ ਵਾਲੇ ਨੂੰ, ਵਾਹਿਗੁਰੂ ਸਭਨਾਂ 'ਤੇ ਮਿਹਰ ਭਰਿਆ ਹੱਥ ਰੱਖੇ, ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ, ਸਭਨਾਂ ਦੇ ਦੁੱਖ ਦੂਰ ਹੋਣ, ਅਰਦਾਸਾਂ ਮਨਜ਼ੂਰ ਹੋਣ, ਅਤੇ ਸਭਨਾਂ ਦੀ ਮਿਹਨਤ ਨੂੰ ਫੁੱਲ ਲਾਵੇ ਰੱਬ, ਸਭਨਾਂ ਦਾ ਦਿਨ ਸੁੱਖ ਸੁੱਖਾਂ ਦੇ ਨਾਲ ਚੜ੍ਹਾਉਣਾ ਅਤੇ ਬਤਾਉਣਾ। ਅੰਮ੍ਰਿਤ ਜੀ ਹਰ ਰੋਜ਼ ਦੀ ਤਰ੍ਹਾਂ ਬੜੀਆਂ ਪਿਆਰੀਆਂ ਅਰਦਾਸਾਂ ਕਰਦੇ ਨੇ, ਅਤੇ ਜਸਵਾਲ ਸਾਹਿਬ ਵੀ ਬੜਾ ਪਿਆਰਾ ਮੈਸੇਜ ਹਰ ਰੋਜ਼ ਦੀ ਤਰ੍ਹਾਂ ਭੇਜਦੇ ਨੇ, ਕਹਿੰਦੇ ਨੇ ਕਿ ਜਿਸ ਦੀ ਵੀ ਕੀਮਤ ਵਧਣ ਲੱਗ ਜਾਵੇ ਉਸ ਨੂੰ ਛੱਡ ਦਿਓ, ਫਿਰ ਭਾਵੇਂ ਉਹ ਸਮਾਨ ਹੋਵੇ ਜਾਂ ਚਾਹੇ ਇਨਸਾਨ ਹੋਵੇ। ਆਹ ਤਾਂ ਹੋਈ ਨਾ ਗੱਲ ਜਸਵਾਲ ਸਾਹਿਬ, ਦੋ ਟੁੱਕ ਗੱਲ ਹੀ ਨਿਬੇੜ ਮਾਰੀ ਜੇ। ਗੁਰਤੇਜ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ। ਸੁਖਵਿੰਦਰ ਭੈਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਸੁਣਨ ਵਾਲਿਆਂ ਦੇ ਲਈ, ਅਤੇ ਪਰਮਜੋਤਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਾਰੀ ਟੀਮ ਦੇ ਲਈ ਕਹਿੰਦੇ ਨੇ ਕਿ ਹੈਪੀ ਵਾਲਾ ਥਰਸਡੇ। ਅਤੇ ਬਿਲਕੁਲ ਜੀ, ਅੱਜ ਵੀਰ ਅਤੇ ਰੱਖੋ ਥੋੜ੍ਹੀ ਜਿਹੀ ਧੀਰ। ਸਤਿ ਸ਼੍ਰੀ ਅਕਾਲ ਸਰਬੱਤ ਦੇ ਭਲੇ ਦੀ ਅਰਦਾਸ। ਰਕੇਸ਼ ਕੁਮਾਰ ਜੀ ਭੇਜਦੇ ਨੇ, ਕਹਿੰਦੇ ਨੇ ਕਿ ਤੁਹਾਡੇ ਸਾਰੇ ਸਰੋਤਿਆਂ ਦੀ ਚੰਗੀ ਸਿਹਤ, ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸਭ ਦੀਆਂ ਸੰਪੂਰਨ ਹੋਣ। ਬਹੁਤ ਮਿਹਰਬਾਨੀ ਜੀ ਨਾਲ ਹਰ ਰੋਜ਼ ਭੇਜੀਆਂ ਪਿਆਰੀਆਂ ਅਰਦਾਸਾਂ ਦੇ ਲਈ। ਲਵਜੋਤ ਧੁਨਾ ਜੀ ਧੁਨਾ ਜੂਲਰ ਮੋਗੇ ਵਾਲੇ ਵੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਗੁਰਿੰਦਰ ਖਿੰਦਾ ਜੀ ਵੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਗੁੱਡ ਮੋਰਨਿੰਗ ਭੇਜਦੇ ਨੇ ਪਰਿਵਾਰ ਸਮੇਤ। ਗੁਰਦੀਪ ਦਿਓਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਵਲਗੂਲਗਾ ਤੋਂ, ਅਤੇ ਇਹ ਵੀ ਵਧੀਆ ਵੀ ਵਿੱਚ ਜਿੱਦਾਂ ਅੱਗੇ ਵੀ ਆਪਾਂ ਬੇਨਤੀ ਕਰਦੇ ਹੁੰਦੇ ਵੀ ਨਾਲ ਵਿੱਚ ਕਦੇ ਕਈ ਵਾਰੀ ਆਪਣਾ ਇਲਾਕਾ ਆਪਣਾ ਸਬਰਬ ਵੀ ਲਿਖ ਦਿਆ ਕਰੋ, ਅਤੇ ਉਹਦੇ ਨਾਲ ਥੋੜ੍ਹਾ ਜਿਹਾ ਹੋਰ ਵਧੀਆ ਲੱਗਦਾ ਵੀ ਕਿੱਥੇ ਕਿੱਥੇ ਬੈਠਾ ਕੋਈ ਸੁਣ ਰਿਹਾ, ਅਤੇ ਆਪਣੇ ਇਲਾਕੇ ਦਾ ਜਦੋਂ ਆਪਾਂ ਨਾਂ ਸੁਣਦੇ ਹਾਂ ਤਾਂ ਸਾਨੂੰ ਉੱਦਾਂ ਹੀ ਵਧੀਆ ਲੱਗਦਾ। ਕਈ ਵਾਰ ਕੋਈ ਆਪਣਾ ਪੰਜਾਬ ਤੋਂ ਵੀ ਦੱਸ ਦਿਆ ਕਰੋ, ਕੋਈ ਹਰਿਆਣੇ ਤੋਂ ਦੱਸ ਦਿਆ ਕਰੋ ਕਿੱਥੋਂ ਹੋ ਤੁਸੀਂ। ਵਿੱਚ ਵਿੱਚ ਉਹ ਸੋਹਣਾ ਲੱਗਦਾ ਕਈ ਵਾਰ ਕਿ ਹਾਂ ਆਹ ਵੀ ਮੇਰੇ ਲਾਗਲੇ ਪਿੰਡ ਦਾ ਆਇਆ ਭਾਈ। ਗੁਰਿੰਦਰ ਸੰਧੂ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅੱਜ 31 ਤਰੀਕ ਹੋ ਗਈ ਵਿਸਾਖ ਦੇ ਮਹੀਨੇ ਦੀ, ਅਤੇ ਇਹਦਾ ਮਤਲਬ ਵੀ ਫਿਰ ਕੱਲ੍ਹ ਦੇ ਦਿਨ ਸੰਗਰਾਂਦ ਵੀ ਆ। ਅਤੇ ਚਲੋ ਵਾਹਿਗੁਰੂ ਸੁੱਖ ਸੁੱਖਾਂ ਦੇ ਨਾਲ ਚੜ੍ਹਾਵੇ। ਅਤੇ ਸੋਨੂ ਬਰਾੜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਪੈਕਨਮ ਤੋਂ, ਅਤੇ ਗੁਰਜਨ ਸਿੰਘ ਸਿੱਧੂ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁਰਸੇਵਕ ਸਿੰਘ ਜੀ ਕਹਾਣੀ ਭੇਜਦੇ ਨੇ ਬੜੀ ਸੋਹਣੀ ਬੜੀ ਪਿਆਰੀ, ਅਤੇ ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ। ਕਹਿੰਦੇ ਕਿ ਡਰਾਈਵ ਭਾਈ ਧਿਆਨ ਦੇ ਨਾਲ ਕਰਿਓ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਜਿਸ ਨੂੰ ਤੁਸੀਂ ਸਮਝਣਾ ਚਾਹੁੰਦੇ ਹੋ, ਜਾਣਨਾ ਚਾਹੁੰਦੇ ਹੋ, ਉਸ ਨਾਲ ਤੁਹਾਨੂੰ ਬੈਠਣਾ ਤਾਂ ਪਵੇਗਾ ਹੀ, ਤਾਂ ਹੀ ਤਾਂ ਤੁਸੀਂ ਉਸ ਨੂੰ ਸਮਝ ਸਕੋਗੇ, ਜਾਣ ਸਕੋਗੇ। ਇਸ ਲਈ ਆਪਣੇ ਆਪ ਦੇ ਨਾਲ ਮੌਨ ਹੋ ਕੇ ਬੈਠਣਾ ਸ਼ੁਰੂ ਕਰ ਦਿਓ। ਓਸ਼ੋ ਦਾ ਵਿਚਾਰ ਭੇਜਦੇ ਨੇ। ਅਤੇ ਮਾਨ ਸਾਹਿਬ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਰੇਡੀਓ ਹਾਂਜੀ ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ, ਅਤੇ ਸਾਰਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ। ਹੈਪੀ ਵਾਲਾ ਵੀਰਵਾਰ। ਮਿਲਟਨ ਤੋਂ ਹਰ ਰੋਜ਼ ਦੀ ਤਰ੍ਹਾਂ ਚਾਹ ਭੇਜਦੇ ਨੇ, ਅਤੇ ਮੈਂ ਚਾਹ ਪੀ ਲਾਂ, ਤੁਸੀਂ ਲਿਆਂਦੀ ਆ, ਅਤੇ ਤੁਸੀਂ ਵੀ ਜ਼ਰੂਰ ਪੀ ਲਓ। ਅਤੇ ਆਪਾਂ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ, ਆ ਕੇ ਫਿਰ ਕਹਾਣੀ ਪੜਾਂਗੇ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਜ਼, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
4: ਆ ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
6: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
7: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
8: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
9: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
8: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਟੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
10: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ ਜਿਹਨੇ ਚੜ੍ਹਦੀ ਕਲਾ ਦਿੱਤੀ ਹੈ, ਜਿਹਨੇ ਅੱਜ ਦਾ ਦਿਨ ਦਿੱਤਾ, ਜਿਹਨੇ ਸਵਾਸ ਚੱਲਦੇ ਰੱਖੇ ਨੇ। ਆਓ ਸ਼ੁਕਰਾਨਾ ਕਰਦੇ ਹਾਂ, ਅੱਗੇ ਵੱਧਦੇ ਹਾਂ। ਆਸ ਕਰਦੇ ਹਾਂ ਕਿ ਚਿਹਰੇ 'ਤੇ ਇੱਕ ਸ਼ੁਕਰਾਨੇ ਵਾਲੀ ਖੁਸ਼ੀ ਮੁਸਕਰਾਹਟ ਜ਼ਰੂਰ ਹੋਵੇਗੀ ਸਵੇਰੇ ਸਵੇਰੇ ਦੇ ਸਮੇਂ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਉਂਦੇ ਹਾਂ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਕੋਈ ਵੀ ਕਿਸੇ ਵੀ ਕਿਸਮ ਦੀ ਕੋਈ ਪਰੇਸ਼ਾਨੀ, ਕੋਈ ਔਖਾ ਭਰਾ ਦੇਣ ਚੱਲ ਵੀ ਰਿਹਾ ਜਾਂ ਕੱਲ੍ਹ ਦਾ ਕੋਈ ਤਜਰਬਾ ਕੌੜਾ ਮਿੱਠਾ ਰਿਹਾ ਵੀ ਹੈ, ਤਾਂ ਉਹਦਾ ਸਿਰਫ ਇੱਕੋ ਹੀ ਹੱਲ ਆ, ਉਸ ਰੱਬ ਦਾ ਸ਼ੁਕਰਾਨਾ ਸੁੱਖ ਵੇਲੇ ਵੀ ਦੁੱਖ ਵੇਲੇ ਵੀ ਸਵੇਰੇ ਸਵੇਰੇ ਦੇ ਸਮੇਂ 'ਤੇ ਬਿਲਕੁਲ ਬਹੁਤ ਜ਼ਰੂਰੀ। ਅਤੇ ਆਓ ਆਪਾਂ ਅੱਜ ਦੀ ਕਹਾਣੀ ਵੱਲ ਨੂੰ ਵੱਧਦੇ ਹਾਂ। ਮੈਂ ਅਕਸਰ ਹੀ ਜਦੋਂ ਸ਼ਾਮ ਦੀ ਸ਼ਿਫਟ ਯਾਨੀ ਕਿ ਕੰਮ ਖਤਮ ਕਰਦਾ ਤਾਂ ਉਸ ਦਿਨ ਰਾਤ ਨੂੰ ਕੰਮ ਖਤਮ ਕਰਨਾ ਸੀ, ਕਰੀਬ 9 ਵਜੇ ਸੀ। ਸੋਚਿਆ ਚੱਲ ਆਖਰੀ ਔਡਰ ਚੁੱਕ ਕੇ ਲੈਂਦਾ। ਜਦੋਂ ਰੈਸਟੋਰੈਂਟ ਤੋਂ ਪੈਕਟ ਲਿਆਂਦਾ ਤਾਂ ਵੇਖਿਆ ਕਿ ਔਡਰ ਬੜਾ ਛੋਟਾ ਜਿਹਾ ਸੀ, ਸਾਦੀ ਜਿਹੀ ਖਿਚੜੀ ਨਾਲ ਦਹੀਂ ਅਤੇ 2 ਕੇਲੇ। ਪਤਾ ਵੇਖਿਆ ਤਾਂ ਸ਼ਹਿਰ ਦਾ ਇੱਕ ਪੁਰਾਣਾ ਜਿਹਾ ਹਿੱਸਾ ਸੀ, ਖੰਡਰ ਵਰਗੀ ਇਮਾਰਤ, ਤੀਸਰੀ ਮੰਜ਼ਿਲ ਤੱਕ ਚੜ੍ਹ ਕੇ ਜਾਣਾ ਪਿਆ। ਮੈਂ ਅਜੇ ਘੰਟੀ ਵਜਾਈ ਵੀ ਨਹੀਂ ਸੀ ਕਿ ਦਰਵਾਜ਼ਾ ਇੱਕ ਬਜ਼ੁਰਗ ਔਰਤ ਨੇ ਆਣ ਖੋਲ੍ਹਿਆ। ਚਿੱਟੇ ਵਾਲ, ਕੰਬਦੇ ਹੱਥ, ਅੱਖਾਂ 'ਤੇ ਮੋਟੇ ਜਿਹੇ ਸ਼ੀਸ਼ੇ ਵਾਲੀ ਐਨਕ, ਚਿਹਰੇ 'ਤੇ ਜਿੱਦਾਂ ਉਮਰਾਂ ਭਰ ਦੀ ਥਕਾਵਟ ਹੋਵੇ, ਅਤੇ ਆਵਾਜ਼ ਦੇ ਵਿੱਚ ਬਹੁਤ ਹੀ ਮਿਠਾਸ, ਜਿੱਦਾਂ ਪਤਾਸੇ ਘੁਰਦੇ ਹੋਣ। ਉਹਦੇ ਬੋਲਿਆ, ਕਹਿਣ ਲੱਗੇ, ਪੁੱਤ ਆ ਔਡਰ ਜ਼ਰਾ ਅੰਦਰ ਰੱਖ ਦੇਗਾ। ਕੰਬਦੇ ਹੱਥਾਂ ਦੇ ਨਾਲ ਉਹਨੇ ਐਨਕ ਉਤਾਰਦਿਆਂ ਕਿਹਾ, ਪਤਾ ਨਹੀਂ ਕਿਉਂ ਮਨਾ ਹੀ ਨਹੀਂ ਕਰ ਸਕਿਆ। ਹਾਲਾਂਕਿ ਤੀਸਰੀ ਮੰਜ਼ਿਲ ਦੇ ਉੱਤੇ ਚੜ੍ਹ ਕੇ ਆਇਆ, ਸ਼ਿਫਟ ਖਤਮ ਕਰਨ ਦੇ ਉੱਤੇ ਆ, ਘਰ ਜਾਣ ਦੀ ਕਾਲੀ, ਪੌੜੀਆਂ ਚੜ੍ਹਦਾ ਤਾਂ ਸੋਚ ਰਿਹਾ ਸੀ ਦਰਵਾਜ਼ੇ ਅੱਗੇ ਧਰ ਕੇ ਦਵਾ ਦਾ ਭੱਜ ਜਾਣਾ। ਪਤਾ ਨਹੀਂ ਕੀ ਖਿੱਚ ਸੀ ਉਸ ਔਰਤ 'ਚ, ਮਨਾ ਹੀ ਨਹੀਂ ਕਰ ਪਾਇਆ। ਮੈਂ ਅੰਦਰ ਜਾ ਕੇ ਖਾਣਾ ਮੇਜ਼ 'ਤੇ ਰੱਖਤਾ, ਮੁੜਨ ਲੱਗਾ, ਪਿੱਛੋਂ ਆਵਾਜ਼ ਆਈ, ਪੁੱਤਰ 2 ਮਿੰਟ ਬੈਠ ਜਾਏਗਾ ਕੋਲ। ਇਸ ਤੋਂ ਪਹਿਲਾਂ ਕਿ ਮੈਂ ਪੁੱਛਦਾ ਕਿਉਂ, ਕਹਿਣ ਲੱਗੇ, ਇਕੱਲਿਆਂ ਖਾਣਾ ਖਾਣ ਨੂੰ ਅੱਜ ਜੀ ਨਹੀਂ ਕਰ ਰਿਹਾ। ਮੈਂ ਆਪਣੀ ਘੜੀ ਵੇਖੀ, ਸ਼ਿਫਟ ਖਤਮ ਹੋ ਚੁੱਕੀ ਸੀ, ਸਰੀਰ ਬੜਾ ਥੱਕਿਆ, ਪਰ ਪਤਾ ਨਹੀਂ ਫਿਰ ਮੂੰਹ ਨਾ ਨਿਕਲੀ ਨਹੀਂ। ਉਸ ਚਿਹਰੇ ਦੇ ਵਿੱਚ ਖਿੱਚ ਹੀ ਇੰਨੀ ਸੀ, ਕਮਰੇ ਦੇ ਵਿੱਚ ਸਨਾਟਾ, ਜਿੱਦਾਂ ਚਿਰਾਂ ਤੋਂ ਕੋਈ ਬੋਲਿਆ ਹੀ ਨਾ ਹੋਵੇ। ਕੰਧਾਂ 'ਤੇ ਲੱਗੀਆਂ ਪੁਰਾਣੀਆਂ ਤਸਵੀਰਾਂ ਅਤੇ ਘੜੀ ਦੀ ਟਿਕ ਟਿਕ, ਬਸ ਇਹੋ ਹੀ ਸਰਮਾਇਆ ਸੀ ਉਸ ਕਮਰੇ ਦਾ। ਇੱਕ ਕੋਨੇ ਦੇ ਵਿੱਚ ਰੱਬ ਦੀ ਛੋਟੀ ਜਿਹੀ ਤਸਵੀਰ, ਸਾਹਮਣੇ ਕੰਧ ਦੇ ਉੱਤੇ ਬਹੁਤ ਸਾਰੀਆਂ ਫੋਟੋਆਂ, ਸ਼ਾਇਦ ਚੰਗੇ ਦਿਨਾਂ ਦੀਆਂ। ਉਹਨਾਂ ਨੇ ਆਪਣੀ ਥਾਲੀ ਖੱਟੀ, ਖਾਣਾ ਆਪਣੇ ਆਪ ਦੇ ਲਈ ਪਰੋਸਿਆ ਅਤੇ ਹੌਲੀ ਹੌਲੀ ਖਿਚੜੀ ਖਾਣ ਲੱਗ ਪਏ। ਹਰ 2 ਚਮਚਿਆਂ ਤੋਂ ਬਾਅਦ ਉਹ ਮੇਰੇ ਵੱਲ ਵੇਖਣ ਅਤੇ ਥੋੜ੍ਹਾ ਜਿਹਾ ਮੁਸਕਰਾ ਦੇਣ। ਆਖਿਰਕਾਰ ਬੋਲੇ, ਜਾਣਦਾ ਪੁੱਤ ਮੈਂ ਰੋਜ਼ ਬਾਹਰੋਂ ਖਾਣਾ ਨਹੀਂ ਮੰਗਵਾਉਂਦੀ, ਮੈਨੂੰ ਪਚਦਾ ਨਹੀਂ ਵੇ, ਪਤਾ ਨਹੀਂ ਕਿਉਂ ਅੱਜ ਮਨ ਕੀਤਾ ਬਾਹਰੋਂ ਖਾਣਾ ਮੰਗਵਾਵਾਂ, ਕੋਈ ਖਾਣਾ ਦੇਣ ਆਊਗਾ, ਕਿਸੇ ਨਾਲ ਗੱਲ ਕਰ ਲੂੰਗੀ। ਕਾਫੀ ਦਿਨ ਹੋ ਗਏ ਕਿਸੇ ਇਨਸਾਨ ਦੀ ਆਵਾਜ਼ ਹੀ ਨਹੀਂ ਸੀ ਸੁਣੀ। ਸਾਹਮਣੇ ਲੱਗੀ ਤਸਵੀਰ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ, ਉਹ ਵੇਖ, ਉਹ ਮੇਰੇ ਘਰ ਵਾਲੇ ਦੀ ਤਸਵੀਰ ਹੈ। ਇਹ ਰੇਲਵੇ ਦੇ ਵਿੱਚ ਨੌਕਰੀ ਕਰਦੇ ਸੀ, 5 ਸਾਲ ਪਹਿਲਾਂ ਚਲੇ ਗਏ, ਉਸ ਤੋਂ ਬਾਅਦ ਮੈਂ ਇਕੱਲੀ ਹਾਂ ਇਸ ਘਰ ਦੇ ਵਿੱਚ। ਤੂੰ ਸੋਚਦਾ ਹੋਏਗਾ ਲਾਗੇ ਤਸਵੀਰਾਂ ਦੂਜੀਆਂ ਵੀ ਨੇ। ਹਾਂ, ਉਹ ਮੇਰਾ ਬੇਟਾ, ਉਹ ਅੱਜ ਕੱਲ੍ਹ ਕੈਨੇਡਾ ਰਹਿੰਦਾ। ਤੈਨੂੰ ਪਤਾ ਮੇਰਾ ਪੁੱਤ ਬਹੁਤ ਚੰਗਾ, ਉਹ ਮੇਰੇ ਲਈ ਹਰ ਮਹੀਨੇ ਪੈਸੇ ਭੇਜਦਾ ਬਿਨਾਂ ਨਾਂਗਾ। ਅਤੇ ਫਿਰ ਥੋੜ੍ਹੀ ਜਿਹੀ ਐਨਕ ਠਾਂ ਕਰਕੇ ਸ਼ਾਇਦ ਅੱਖਾਂ ਦਾ ਗਿੱਲਾਪਨ ਸਾਫ਼ ਕੀਤਾ। ਤੈਨੂੰ ਪਤਾ
ਉਹ ਬਿਨਾਂ ਨਾਂਗਾ ਪੈਸੇ ਭੇਜਦਾ ਪਰ ਸਮਾਂ ਨਹੀਂ ਭੇਜ ਪਾਉਂਦਾ। ਉਹ ਕਮਰੇ ਵਿੱਚ ਘੜੀ ਦੀ ਟਿਕ ਟਿਕ ਅਚਾਨਕ ਇੱਦਾਂ ਲੱਗਾ ਬਹੁਤ ਤੇਜ਼ ਹੋ ਗਈ ਹੋਵੇ। ਔਖੇ ਸੌਖੇ ਹੋ ਕੇ ਬਜ਼ੁਰਗਾਂ ਨੇ ਇੱਕ ਬੁਰਕੀ ਹੋਰ ਖਾਧੀ ਅਤੇ ਦੂਸਰੀ ਫੁੱਟ ਵੱਲ ਇਸ਼ਾਰਾ ਕੀਤਾ। ਕਹਿਣ ਲੱਗੇ ਮੇਰੀ ਬੇਟੀ ਇਹ ਵੱਡੇ ਸ਼ਹਿਰ 'ਚ ਰਹਿੰਦੀ ਹੈ, ਬੰਗਲੌਰ 'ਚ। ਇਹ ਆਪਣੀ ਦੁਨੀਆ 'ਚ ਬਹੁਤ ਖੁਸ਼ ਆ, ਵੈਸੇ ਇਹਨੂੰ ਖੁਸ਼ ਹੋਣਾ ਵੀ ਚਾਹੀਦਾ। ਬੱਚੇ ਜੇ ਉਹ ਟਿੱਕਣਗੇ ਨਹੀਂ ਤਾਂ ਮਾਂ ਪਿਓ ਦਾ ਪਾਲਿਆ ਫਿਰ ਕਿਹੜੇ ਕੰਮ ਦਾ। ਬੋਲਦੇ ਬੋਲਦੇ ਉਹਨਾਂ ਦੀ ਆਵਾਜ਼ ਵੀ ਭਰ ਗਈ, ਅੱਖਾਂ ਦੇ ਨਾਲ ਨਾਲ ਹੁਣ ਆਵਾਜ਼ ਦੇ ਵਿੱਚ ਵੀ ਭਾਰਾਪਨ ਮਹਿਸੂਸ ਹੋਣ ਲੱਗ ਪਿਆ। ਪਰ ਚਿਹਰੇ 'ਤੇ ਕੋਈ ਸ਼ਿਕਾਇਤ ਨਹੀਂ, ਕੋਈ ਖਾਲੀਪਨ ਨਹੀਂ। ਇੱਕ ਦੋ ਚਮਚੇ ਖਿਚੜੀ ਦੇ ਹੋਰ ਲਏ ਅਤੇ ਕਹਿਣ ਲੱਗੇ ਵੇ ਤੇਰੀ ਮਾਂ ਕਿੱਥੇ ਰਹਿੰਦੀ ਆ ਜੀ? ਮੈਂ ਵੀ ਇੱਥੇ ਕੰਮ ਕਰਦਾ, ਮਾਂ ਤਾਂ ਪਿੰਡ ਹੀ ਆ, ਫੋਨ ਕਰਦਾ ਰੋਜ਼। ਮੇਰੀ ਚੁੱਪ ਦੱਸ ਰਹੀ ਸੀ ਕਿ ਨਹੀਂ। ਕਈ ਕਈ ਦਿਨ ਲੰਘ ਜਾਂਦੇ ਸੀ ਕੰਮ ਦੇ ਵਿੱਚ, ਫੋਨ ਤਾਂ ਮੈਂ ਵੀ ਨਹੀਂ ਕਦੇ ਕੀਤਾ। ਥਕਾਵਟ, ਕੰਮ, ਭੱਜ ਦੌੜ ਹਰ ਵਾਰ ਇਹ ਸੋਚ ਕੇ ਟਾਲ ਦਿੰਦਾ ਕਿ ਚੱਲ ਕੱਲ੍ਹ ਕਰ ਲਾਂਗੇ। ਬਜ਼ੁਰਗਾਂ ਨੇ ਮੇਰੀ ਚੁੱਪ ਪੜ੍ਹ ਲਈ ਅਤੇ ਹੌਲੀ ਜਿਹੀ ਬੋਲੇ, ਮਾਂ ਬਾਪ ਪੈਸੇ ਨਹੀਂ ਗਿਣਦੇ ਪੁੱਤਰ ਜੀ, ਉਹ ਤੁਹਾਡੀ ਆਵਾਜ਼ ਗਿਣਦੇ ਨੇ, ਤੁਹਾਡਾ ਸਮਾਂ ਮਿਣਦੇ ਨੇ। ਮੇਰੇ ਅੰਦਰ ਜਿੱਦਾਂ ਚੁੱਪ ਚਾਪ ਕੁਛ ਟੁੱਟ ਗਿਆ ਹੋਵੇ। ਖਾਣਾ ਖਤਮ ਹੋ ਗਿਆ, ਕੋਲ ਪਏ ਗਲਾਸ ਦੇ ਵਿੱਚ ਉਹਨਾਂ ਨੇ ਪਾਣੀ ਪੀਤਾ ਅਤੇ ਫਿਰ ਪਰਸ ਦੇ ਵਿੱਚੋਂ 500 ਰੁਪਇਆ ਕੱਢ ਕੇ ਮੇਰੇ ਵੱਲ ਵਧਾਇਆ। ਇਸ ਤੋਂ ਪਹਿਲਾਂ ਕਿ ਮੈਂ ਕੁਛ ਬੋਲਦਾ, ਕਹਿਣ ਲੱਗੇ ਇਹ ਟਿਪ ਨਹੀਂ ਆਵੇ, ਇਹ ਤਾਂ ਇਸ ਉਸ ਅੱਧੇ ਘੰਟੇ ਦੀ ਕੀਮਤ ਆ ਜਿਹੜਾ ਤੂੰ ਮੇਰਾ ਇਕੱਲਾਪਨ ਦੂਰ ਕੀਤਾ। ਮੈਂ ਮਨਾ ਕਰ ਦਿੱਤਾ, ਨਹੀਂ ਅੰਮਾ ਮੈਂ ਨਹੀਂ ਲੈ ਸਕਦਾ। ਅਤੇ ਉਹਨਾਂ ਨੇ ਵੱਡੀ ਸਾਰੀ ਮੁਸਕਰਾਹਟ ਦੇ ਕੇ ਕਿਹਾ, ਲੈ ਲੈ ਮੇਰਾ ਪੁੱਤ, ਤੂੰ ਮੈਨੂੰ ਖਾਣਾ ਨਹੀਂ ਪਹੁੰਚਾਇਆ, ਅਸਲ ਦੇ ਵਿੱਚ ਤੂੰ ਮੈਨੂੰ ਖਾਣਾ ਨਹੀਂ ਪਹੁੰਚਾਇਆ, ਅੱਜ ਤੂੰ ਮੈਨੂੰ ਸਾਥ ਬਚਾਇਆ, ਮੈਨੂੰ ਸਾਥ ਦਿੱਤਾ ਤੂੰ। ਇਸ ਸਾਥ ਦਾ ਮੈਂ ਪੈਸਿਆਂ 'ਚ ਮੁੱਲ ਨਹੀਂ ਦੇ ਸਕਦੀ ਵੇ, ਸਮਝ ਲਾ ਜਿੱਦਾਂ ਤੇਰੀ ਮਾਂ ਤੈਨੂੰ ਦੇ ਰਹੀ ਹੋਵੇ, ਨਹੀਂ ਲਏਗਾ। ਇਹ ਸੁਣ ਕੇ ਮੈਂ ਪੈਸੇ ਉੱਪਰਲੀ ਜੇਬ ਦੇ ਵਿੱਚ ਪਾ ਲਏ। ਜਾਂਦੇ ਜਾਂਦੇ ਉਹਨਾਂ ਨੇ ਕਿਹਾ, ਪੁੱਤ ਅੱਜ ਘਰ ਜਾਂਦੇ ਹਾਂ, ਆਪਣੀ ਮਾਂ ਨੂੰ ਫੋਨ ਜ਼ਰੂਰ ਕਰ ਲਈ। ਮਾਵਾਂ ਹਮੇਸ਼ਾ ਫੋਨ ਉਡੀਕਦੀਆਂ ਨੇ ਧੀਆਂ ਪੁੱਤਾਂ ਦਾ। ਉਸ ਰਾਤ ਉਸ ਬਿਲਡਿੰਗ 'ਚੋਂ ਹੇਠਾਂ ਉਤਰਦਿਆਂ ਆਪਣੀ ਬਾਈਕ ਸਟਾਰਟ ਕਰਦਿਆਂ ਪਤਾ ਨਹੀਂ ਕੀ ਸੋਚਣ ਲਾ ਦਿੱਤਾ ਸੀ ਬਜ਼ੁਰਗਾਂ ਨੇ। ਬਾਈਕ ਦੁਬਾਰਾ ਤੋਂ ਬੰਦ ਕੀਤੀ, ਇੱਕ ਪਾਸੇ ਹੋ ਕੇ ਮਾਂ ਨੂੰ ਫੋਨ ਲਾਇਆ, ਉੱਧਰੋਂ ਆਵਾਜ਼ ਆਈ, ਵੇ ਅੱਜ ਅਚਾਨਕ ਸਭ ਠੀਕ ਠਾਕ ਹੈ ਨਾ, ਤੂੰ ਰਾਜੀ ਖੁਸ਼ੀ ਹੈ? ਬਸ ਇੰਨਾ ਸੁਣਦਿਆਂ ਹੀ ਮੇਰਾ ਗਲਾ ਭਰ ਆਇਆ। ਮੈਂ ਕਿਹਾ, ਮਾਂ ਮੈਂ ਠੀਕ ਹਾਂ, ਬਸ ਤੁਹਾਡੀ ਆਵਾਜ਼ ਸੁਣਨ ਨੂੰ ਦਿਲ ਕਰਦਾ ਸੀ। ਅਤੇ ਉੱਧਰੋਂ ਵੀ ਕੁਛ ਕੁ ਸਮੇਂ ਦੇ ਲਈ ਖਾਮੋਸ਼ੀ। ਫਿਰ ਮਾਂ ਬੋਲੀ, ਤੂੰ ਰੋਟੀ ਖਾ ਲਈ? ਮਾਂ ਦੀ ਇੰਨੀ ਗੱਲ ਸੁਣ ਕੇ ਸੜਕ 'ਤੇ ਖੜ੍ਹੇ ਦੀ ਰੋਣ ਨਿਕਲ ਗਿਆ। ਉਸ ਰਾਤ ਤੋਂ ਬਾਅਦ ਮੈਂ ਹਰ ਰੋਜ਼ ਮਾਂ ਨੂੰ ਫੋਨ ਕਰਨਾ ਸ਼ੁਰੂ ਕਰ ਦਿੱਤਾ। ਹੁਣ ਹਰ ਡਿਲੀਵਰੀ ਮੇਰੇ ਲਈ ਸਿਰਫ ਇੱਕ ਆਰਡਰ ਨਹੀਂ ਹੁੰਦੀ। ਕਿਸੇ ਘਰ ਦੇ ਵਿੱਚ ਦਵਾਈ ਜਾਂਦੀ ਆ, ਕਿਸੇ ਘਰ ਦੇ ਵਿੱਚ ਇਕੱਲਤਾ ਜਾਂਦੀ ਆ, ਕਿਸੇ ਘਰ ਦੇ ਵਿੱਚ ਇੰਤਜ਼ਾਰ ਜਾਂਦਾ, ਅਤੇ ਕਿਸੇ ਘਰ ਦੇ ਵਿੱਚ ਬਸ ਇੱਕ ਆਵਾਜ਼ ਦੀ ਲੋੜ ਹੁੰਦੀ ਆ। ਮੈਂ ਹੁਣ ਕਾਹਲੀ ਨਹੀਂ ਕਰਦਾ, ਕੋਈ ਦਰਵਾਜ਼ਾ ਖੋਲ੍ਹਣ ਦੇ ਵਿੱਚ ਜੇਕਰ ਘੜੀ ਲਾਉਂਦਾ ਤਾਂ ਮੈਂ ਮਾਂ ਨੂੰ ਯਾਦ ਕਰਦਾ ਰਹਿੰਦਾ। ਜਦੋਂ ਬੂਹਾ ਖੋਲ੍ਹਦੇ ਨੇ ਮੈਂ ਚਿਹਰਾ ਦੇਖਦਾ ਰਹਿੰਦਾ, ਉਹਨਾਂ ਦੀ ਆਵਾਜ਼ ਸੁਣਦਾ, ਅਤੇ ਕਦੀ ਕਦੀ ਪੁੱਛ ਵੀ ਲੈਂਦਾ, ਹੋਰ ਸਭ ਠੀਕ ਠਾਕ ਹੈ, ਘਰ ਦੇ ਵਿੱਚ ਠੀਕ ਹੈ, ਤੁਸੀਂ ਰਾਜੀ ਖੁਸ਼ੀ ਹੋ?
2 ਕੁ ਮਹੀਨੇ ਬਾਅਦ ਫਿਰ ਦੁਬਾਰਾ ਤੋਂ ਉਸੇ ਬਿਲਡਿੰਗ ਦਾ ਆਰਡਰ ਆਇਆ। ਮੈਂ ਭੱਜ ਕੇ ਉਹਨੂੰ ਹੱਥ ਪਾਇਆ। ਮਨ ਸੀ ਕਿ ਫਿਰ ਦੁਬਾਰਾ ਉਹਨਾਂ ਨੂੰ ਮਿਲ ਕੇ ਆਵਾਂ, ਧੰਨਵਾਦ ਕਰਕੇ ਆਵਾਂ। ਪਰ ਅੱਜ ਦਰਵਾਜ਼ਾ ਕਿਸੇ ਹੋਰ ਨੇ ਖੋਲ੍ਹਿਆ। ਗੁਆਂਢ ਵਾਲੀ ਆਂਟੀ ਸੀ, ਹੌਲੀ ਜਿਹੀ ਬੋਲੇ, ਮੈਂ ਗੁਆਂਢ ਦੇ ਵਿੱਚੋਂ ਹਾਂ ਬੇਟਾ ਜੀ। ਅੰਮਾ ਜੀ ਤਾਂ ਪਿਛਲੇ ਹਫ਼ਤੇ ਚਲੇ ਗਏ। ਕੁਝ ਸਕਿੰਟ ਦੇ ਲਈ ਜਿੱਦਾਂ ਸਾਰੀ ਦੁਨੀਆ ਹੀ ਖੜਕ ਗਈ ਹੋਵੇ, ਜਿੱਦਾਂ ਅੰਦਰੋਂ ਅੰਦਰੀ ਬਹੁਤ ਕੁਛ ਡਿੱਗ ਪਿਆ ਹੋਵੇ। ਹੱਥ ਖਾਲੀ ਸੀ ਪਰ ਇੱਦਾਂ ਲੱਗਾ ਪਤਾ ਨਹੀਂ ਹੱਥੋਂ ਕੀ ਛੁੱਟ ਗਿਆ, ਕਿਹੜਾ ਕੀਮਤੀ ਸਮਾਨ ਟੁੱਟ ਗਿਆ ਡਿੱਗ ਕੇ। ਗੁਆਂਢਣ ਕਹਿਣ ਲੱਗੀ, ਇੱਕ ਮਿੰਟ ਰੁੱਕ ਮੇਰਾ ਪੁੱਤ, ਸ਼ਾਇਦ ਤੇਰੇ ਲਈ ਉਹ ਇੱਕ ਛੋਟਾ ਜਿਹਾ ਲਿਫਾਫਾ ਛੱਡ ਕੇ ਗਏ ਨੇ। ਵੇਰਵਾ ਤਾਂ ਤੇਰੇ ਵਰਗੇ ਨੌਜਵਾਨ ਦਾ ਸੀ। ਲਿਫਾਫਾ ਫੜਿਆ, ਪੌੜੀਆਂ ਉਤਰ ਕੇ ਕੰਬਦੇ ਹੱਥਾਂ ਦੇ ਨਾਲ ਖੋਲ੍ਹਿਆ ਅਤੇ ਅੰਦਰੋਂ 500 ਰੁਪਈਆ ਹੋਰ ਨਿਕਲਿਆ। 500 ਦੇ ਨਾਲ ਇੱਕ ਛੋਟੀ ਜਿਹੀ ਪਰਚੀ, ਅਤੇ ਪਰਚੀ ਦੇ ਉੱਤੇ ਲਿਖਿਆ ਸੀ, ਪੁੱਤ ਜਦੋਂ ਨੂੰ ਸ਼ਾਇਦ ਤੂੰ ਇਹ ਪੜ੍ਹ ਰਿਹਾ ਹੋਏਗਾ ਮੈਂ ਜਾ ਚੁੱਕੀ ਹੋਵਾਂਗੀ, ਪਰ ਧੰਨਵਾਦ ਤੇਰਾ, ਧੰਨਵਾਦ ਉਸ ਰਾਤ ਤੂੰ ਮੇਰੇ ਨਾਲ ਖਾਣਾ ਖਾਧਾ। ਤੂੰ ਮੈਨੂੰ ਖਾਣਾ ਨਹੀਂ, ਉਸ ਦਿਨ ਮੈਨੂੰ ਸਾਥ ਦਿੱਤਾ, ਉਸ ਦਿਨ ਮੈਨੂੰ ਸਤਿਕਾਰ ਦਿੱਤਾ। ਮੈਂ ਤੇਰੇ ਵਿੱਚੋਂ ਉਸ ਦਿਨ ਉਪਰਾਪਨ ਨਹੀਂ ਆਪਣਾ ਪੁੱਤ ਵੇਖਿਆ। ਵਾਅਦਾ ਕਰਕੇ ਆਪਣੀ ਮਾਂ ਨੂੰ ਤੂੰ ਫੋਨ ਕਰਦਾ ਰਵੇਗਾ। ਤੇਰੀ ਅੰਮਾ। ਅੱਜ ਵੀ ਉਹ 500 ਰੁਪਈਆ ਮੈਂ ਬੈਗ ਦੀ ਅੰਦਰਲੀ ਜੇਬ ਦੇ ਵਿੱਚ ਰੱਖਿਆ। ਉਹ ਖਰਚ ਕਰਨ ਨੂੰ ਜੀ ਨਹੀਂ ਕਰਦਾ, ਕਿਉਂਕਿ ਉਸ ਰਾਤ ਪਹਿਲੀ ਵਾਰ ਸਮਝ ਆਇਆ ਸੀ ਕਿ ਹਰ ਦਰਵਾਜ਼ੇ ਦੇ ਪਿੱਛੇ ਕੋਈ ਗਾਹਕ ਨਹੀਂ ਹੁੰਦਾ, ਕਈ ਵਾਰ ਦਰਵਾਜ਼ੇ ਪਿੱਛੇ ਮਾਂ ਵੀ ਹੁੰਦੀ ਹੈ। ਕਈ ਵਾਰ ਕੋਈ ਤੁਹਾਡਾ ਇੰਤਜ਼ਾਰ ਕਰ ਰਿਹਾ ਹੁੰਦਾ, ਅਤੇ ਕਈ ਵਾਰ ਉਸ ਦਰਵਾਜ਼ੇ ਪਿੱਛੇ ਤੁਹਾਡੇ ਨਾਲ ਕੋਈ ਆਖਰੀ ਗੱਲ ਕਰਨ ਦੇ ਲਈ ਬੈਠਾ ਹੁੰਦਾ। ਕਈ ਵਾਰ ਉਸ ਦਰਵਾਜ਼ੇ ਪਿੱਛੇ ਕੋਈ ਆਪਣੀ ਆਖਰੀ ਰੋਟੀ ਖਾਣ ਦੇ ਲਈ ਬੈਠਾ ਹੁੰਦਾ। ਅਸੀਂ ਸਭ ਆਪਣੀ ਆਪਣੀ ਭੁੱਖ ਲੈ ਕੇ ਜੀ ਰਹੇ ਹਾਂ। ਕਿਸੇ ਨੂੰ ਰੋਟੀ ਚਾਹੀਦੀ ਹੈ, ਕਿਸੇ ਨੂੰ ਦਵਾਈ, ਕਿਸੇ ਨੂੰ ਬਸ 2 ਮਿੰਟ ਦਾ ਸਾਥ। ਇਨਸਾਨ ਨੂੰ ਹਮੇਸ਼ਾ ਪੈਸੇ ਦੀ ਨਹੀਂ, ਕਦੇ ਕਦੇ ਬਸ ਕਿਸੇ ਦੀ ਮੌਜੂਦਗੀ ਦੀ ਲੋੜ ਹੁੰਦੀ ਹੈ। ਕਦੇ ਕਦੇ ਸਿਰਫ ਕਿਸੇ ਡਿਲੀਵਰੀ ਦੀ ਲੋੜ ਹੁੰਦੀ ਹੈ।

ਕਹਾਣੀ ਲਿਖਣ ਵਾਲਿਆਂ ਦਾ ਨਾਂ ਤਾਂ ਅਗਿਆਤ ਹੀ ਆ, ਪਰ ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਜੀ ਨੇ। ਪਰ ਜਿਨ੍ਹਾਂ ਨੇ ਵੀ ਲਿਖੀ ਆ, ਧੰਨਵਾਦ ਉਹਨਾਂ ਦਾ। ਬੜੇ ਸੋਹਣੇ ਪਿਆਰੇ ਜਜ਼ਬਾਤ ਲਿਖ ਕੇ ਭੇਜੇ ਨੇ, ਅਤੇ ਸ਼ਾਇਦ ਬਹੁਤ ਵੱਡਾ, ਬੜਾ ਵਡਮੁੱਲਾ ਸੁਨੇਹਾ। ਸ਼ਾਇਦ ਇਹ ਕਹਾਣੀ ਸਾਨੂੰ ਸੋਚਣ ਦੇ ਲਈ ਮਜਬੂਰ ਵੀ ਕਰਦੀ ਆ। ਇਕੱਲੀ ਮਾਂ ਹੀ ਕਿਉਂ, ਸਾਡੀ ਜ਼ਿੰਦਗੀ ਦੇ ਵਿੱਚ ਹੋਰ ਵੀ ਬਹੁਤ ਸਾਰੇ ਰਿਸ਼ਤੇ ਹੋਣਗੇ, ਬਹੁਤ ਲੋਕ ਹੋਣਗੇ ਜਿਹੜੇ ਸਾਨੂੰ ਯਾਦ ਕਰਦੇ ਹੋਣਗੇ, ਜਿਨ੍ਹਾਂ ਨਾਲ ਕਿਸੇ ਨਾ ਕਿਸੇ ਸਮੇਂ ਸਾਡਾ ਤੇ ਰਿਹਾ ਹੋਊਗਾ। ਬਹੁਤ ਸਾਰੇ ਲੋਕ ਹੋਣਗੇ ਜਿਹੜੇ ਸ਼ਾਇਦ ਮੂੰਹ ਨਹੀਂ ਕਹਿ ਪਾਉਂਦੇ, ਸਾਡੇ ਘਰ ਦੇ ਵਿੱਚ ਹੀ ਸ਼ਾਇਦ ਬਹੁਤ ਸਾਰੇ ਜੀ ਹੋਣਗੇ ਜਿਹੜੇ ਸਾਡੀ ਮਸਰੂਫੀਅਤ ਨੂੰ ਵੇਖ ਕੇ ਸਾਨੂੰ ਕਦੀ ਤੰਗ ਕਰਨਾ ਹੀ ਨਹੀਂ ਚਾਹੁੰਦੇ। ਕੋਈ ਨਹੀਂ, ਜਦੋਂ ਵੇਹਲ ਹੋਊਗਾ ਫਿਰ ਕਰਾਂਗੇ, ਕੋਲ ਬਹਿਣਗੇ ਫਿਰ ਦੱਸਾਂਗੇ। ਨਾ ਕੋਈ ਕੋਲ ਬਹਿੰਦਾ, ਨਾ ਹੀ ਆਪਣੀ ਮਸਰੂਫੀਅਤ 'ਚੋਂ ਕਦੇ ਉਹ ਟਾਈਮ ਕੱਢ ਪਾਉਂਦਾ। ਅਤੇ ਕਈ ਵਾਰ ਹੋ ਸਕਦਾ ਕਈ ਗੱਲਾਂ ਅੰਦਰੇ ਹੀ ਚਲੀਆਂ ਜਾਂਦੀਆਂ ਹੋਣ। ਸ਼ਾਇਦ ਇਹ ਕਹਾਣੀ ਇਸ ਪੱਖ ਤੋਂ ਸਾਨੂੰ ਜ਼ਰੂਰ ਝੰਜੋੜਦੀ ਹੈ। ਆਸ ਕਰਦੇ ਹਾਂ ਕਿ ਤੁਸੀਂ ਕਹਾਣੀ ਪਸੰਦ ਕੀਤੀ ਹੋਵੇਗੀ। ਸਾਡੀਆਂ ਦੁਆਵਾਂ ਇਹ ਕਹਾਣੀ ਹੈ ਜਜ਼ਬਾਤ ਲਿਖਣ ਵਾਲਿਆਂ ਤੱਕ ਆਸ ਕਰਦਾ ਕਿ ਜ਼ਰੂਰ ਪਹੁੰਚਦੀਆਂ ਹੋਣਗੀਆਂ। ਕਦੇ ਨਾ ਕਦੇ ਕਿਤੇ ਨਾ ਕਿਤੇ ਉਹਨਾਂ ਤੱਕ ਇਹ ਸਬਾਸ਼ੀ ਜ਼ਰੂਰ ਪਹੁੰਚੂਗੀ। ਅਹਿਸਾਸ ਦੇ ਨਾਲ ਉਹ ਅੱਜ ਦੇ ਦਿਨ ਦੇ ਵਿੱਚ ਅੱਗੇ ਵੱਧਦੇ ਆ ਪ੍ਰੋਗਰਾਮ। ਹਾਂਜੀ ਮੈਂ

ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: ਇਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
1: ਯਾਰ ਕੀ ਦੱਸਾਂ ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
0: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮਾਰਗੇਜ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
1: ਅੱਛਾ ਅਸੀਂ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨਾਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਐਟ 0430 8383 11 ਓ ਵਿਜ਼ਿਟ uvfinancial.com.au

0: ਸ਼ਰਤਾਂ ਲਾਗੂ।
1: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ?
2: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
3: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
4: ਨੀਰੂ
3: ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
5: ਨਿਸ਼ੁਲਕ ਟੇਪ ਕੇ ਸਾਥ ਆਪਣੀ ਅਭਿਲਾਸ਼ਾ ਕੋ ਕਰੀਅਰ ਮੇ ਬਦਲੇ। 80 ਸੇ ਭੀ ਅਧਿਕ ਐਸੀ ਕੁਆਲੀਫਿਕੇਸ਼ਨ ਔਰ ਲਘੂ ਕੋਰਸਿਸ ਮੇ ਸੇ ਚਯਨ ਕਰੇ ਜਿਨਕੀ ਮਾਂਗ ਹੈ। ਹਾਸਪਿਟੈਲਿਟੀ ਸੇ ਲੇਕਰ ਸਾਈਬਰ ਸੁਰਕਸ਼ਾ ਤਕ ਕੋਈ ਟਿਊਸ਼ਨ ਸ਼ੁਲਕ ਨਹੀਂ। ਆਪ ਜੋ ਨੌਕਰੀ ਪਾਣਾ ਚਾਹਤੇ ਹੈ ਉਸਕੇ ਲਈ ਕੌਸ਼ਲ ਹਾਸਿਲ ਕਰੇ। ਨਿਸ਼ੁਲਕ ਟੇਫ ਮਹੱਤਵਕਾਂਕਸ਼ਾ ਕੋ ਵਾਸਤਵਿਕਤਾ ਬਣਾ ਦੇਤਾ ਹੈ। ਟੇਫ ਵਿਕਟੋਰੀਆ ਕੇ ਸਾਥ ਮਹੱਤਵਕਾਂਕਸ਼ਾਓ ਕੋ ਵਾਸਤਵਿਕਤਾ ਬਣਾਏ। ਨਿਸ਼ੁਲਕ ਟੇਫ ਸਰਚ ਕਰੇ।
6: Authorized by the Victorian Government, Melbourne.
7: Sona chahida,
8: parosa chahida,
7: quality te buyback vi chahida. Chale aao Delhi Jewelers, Stockland Point Cook vikhe, jithe 22 karat gold, classy silver, dazzling diamonds ate gemstones, custom jewelry thode order te ready. Purana sona buyback and exchange turant. Cash chahida, gold loan easy and safe. Repair, bullion buying, selling sab ek hi jagah te oh vi wajib rate te. Delhi Jewelers, 310/2 Main Street, Point Cook. Call 0493-536-042.
9: ਆ ਕਿੱਥੇ ਵੱਜ ਗਈ ਤੇਰੀ ਗੱਡੀ?
10: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
9: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
11: JBCO Films leke aaye ne action, emotion ate full on entertainment. Punjabi feature film Shera.
12: 5 saal baad mudiya Shera, te mudiya vi kede haathan ch.
13: Starring Parmesh Verma, Sonal Chauhan, Yograj Singh, Manav Vij ate hor vi ugge kalakar.
14: Main utthon vi mud gaya jithon koi nahi mud gaya.
11: Written and directed by Savio Sandhu, produced by Anmol Sahni.
13: Hun vekhna na bhullyo 15 mai ton tuhade nedle cinema gharan vich Shera.
15: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ। ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ ਸਪੈਸ਼ਲ ਆਫਰ ਵਿੱਚ ਪਾਓ। 3 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310, ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 or visit shipglobal.au।

0: ਰੇਡੀਓ ਹਾਂਜੀ 1674 ਮੈਂ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ, ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਸਮਾਂ ਹੋ ਚੁੱਕਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਆਪਾਂ ਵਾਅਦਾ ਕਰਦੇ ਹਾਂ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ, ਤੁਸੀਂ ਵੀ ਜ਼ਰੂਰ ਹੱਸਿਓ। ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾਜ, ਮੈਂ ਰਾਵਣ ਤੇ ਨਹੀਂ ਕਿਹਾ
1: ਤੁਹਾਨੂੰ ਕਿਹਾ ਨਾ ਹੌਲੀ ਹੌਲੀ ਦੁਸ਼ਹਿਰੇ ਤੱਕ ਆਪਾਂ ਪਹੁੰਚਣਾ, ਇਹ ਥੋੜ੍ਹੀ ਜ਼ਿਆਦਾ ਹਾਹਾ ਹੋ ਗਈ ਕਿ ਸਰਦੀ ਬਹੁਤ ਲੱਗਦੀ ਪਈ ਹੈ, ਥੋੜ੍ਹਾ ਫਾਇਦਾ ਹੋਏਗਾ ਮੇ ਬੀ।
0: ਦੁਸ਼ਹਿਰਾ ਇਸ ਵਾਰੀ ਆਊਗਾ ਅਕਤੂਬਰ 'ਚ ਨਾ?
1: ਹਾਂ ਬਸ ਤਦ ਤੱਕ ਇਹੀ ਚੱਲਣਾ, ਲੋਕ ਬੋਰ ਹੁੰਦੇ ਰਹੋ, ਆਪਾਂ ਨਹੀਂ ਚੇਂਜ ਕਰ ਰਹੇ।
0: ਹਾਂਜੀ ਬੱਚਿਆਂ ਨੂੰ ਆਪਾਂ ਕਰੀਏ ਵਿਹਲਿਆਂ, ਅਤੇ ਅੱਜ ਵੈਸੇ ਵੀ ਆਪਾਂ ਥੋੜ੍ਹੀ ਜਿਹੀ ਦੇਰੀ ਦੇ ਨਾਲ ਹਾਂ ਕਿਸੇ ਵਜ੍ਹਾ ਕਰਕੇ, ਅਤੇ ਆਓ ਆਪਾਂ ਭੱਜ ਭੱਜ ਕੇ ਕੰਮ ਨਿਬੇੜਦੇ ਹਾਂ। ਸਭ ਤੋਂ ਪਹਿਲਾਂ ਸਾਡੇ ਨਾਲ ਆ ਤੇਗ, ਅਤੇ ਉਸ ਤੋਂ ਬਾਅਦ ਕੌਣ ਆਇਆ ਸਾਡੇ ਨਾਲ, ਉਸ ਤੋਂ ਬਾਅਦ ਸੀ ਯੁਵਰਾਜ, ਅਤੇ ਤੁਸੀਂ ਉੱਦਾਂ ਉੱਦਾਂ ਅਨਮਿਊਟ ਕਰੀ ਜਾਇਓ, ਅਤੇ ਬਾਕੀ ਜਾਣੇ ਮਿਊਟ ਰੱਖਿਓ, ਅਤੇ ਜਿਨ੍ਹਾਂ ਦੀ ਹਲੇ ਨਹੀਂ ਕੌਲ ਲੱਗੀ ਉਹ ਥੋੜ੍ਹਾ ਜਿਹਾ ਇੰਤਜ਼ਾਰ ਕਰ ਲਿਓ ਹੁਣ। ਹਾਂਜੀ ਤੇਗ ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਤੇਗ? ਵੈਰੀ ਗੁਡ, ਕੀ ਸੁਣਾਓਗੇ ਫਿਰ ਅੱਜ ਤਿਆਰ ਹੋ ਕੇ? ਕਿਹੜੀ?
2: ਉੱਚੇ ਤੇਬੇ ਮੇਰੀ ਮਸ ਸੀ ਬਸ ਬਸ ਦੀ ਚਾਂਦ ਲੱਗੀ ਤੇ ਜਦੋਂ ਚਾਂਦ ਜਾਂਦੀ ਆ ਉਦੋਂ ਹੱਸਦੀ
0: ਉੱਚੇ ਟਿੱਬੇ ਹੱਸਦੀ ਆ। ਹਾਂ ਉੱਚੇ ਟਿੱਬੇ ਮੇਰੀ ਮਾਸੀ ਵੱਸਦੀ ਜਦੋਂ
2: ਜਦੋਂ ਉਹ ਲੱਗੇ ਉਦੋਂ ਰੋ ਰੋ ਕੇ ਮਰਦੀ ਆ।
0: ਅੱਛਾ ਉੱਚੇ ਟਿੱਬੇ ਮੇਰੀ ਮਾਸੀ ਵੱਸਦੀ ਜਦੋਂ ਚਾਹ ਪੀਂਦੀ ਉਦੋਂ ਖਿੜ ਖਿੜ ਹੱਸਦੀ, ਤੇ ਫਿਰ ਕੀ ਕਰਦੀ?
1: ਚਾਹ ਪੀ ਕੇ ਅਸੀਂ ਖਿੜ ਕੇ
2: ਹੱਸਦੇ। ਮੇਰੀ ਮਾਸੀ ਵੱਸਦੀ ਜਦ ਮੈਂ ਜਾਵਾਂ ਹੱਸਦੀ।
0: ਅੱਛਾ ਜਦ ਮੈਂ ਜਾਵਾਂ ਹੱਸਦੀ
2: ਖਿੜ ਖਿੜ ਹੱਸਦੀ, ਜਦ ਮੈਂ ਆਵਾਂ ਰੋ ਰੋ ਮਰਦੀ।
0: ਨਾ ਮਾਸੀ ਏਦਾਂ ਨਾ ਕਰ, ਨੀ
1: ਸਾਈਡ ਨਾ ਕਰਿਆ ਕਰੋ ਬੇਟਾ, ਜ਼ਿਆਦਾ ਦਿਨ ਰਹਿ ਕਰੋ ਮਾਸੀ ਕੋਲ।
0: ਮਾਸੀ ਵੱਡੀ ਆ ਕਿ ਛੋਟੀ ਆ ਮਮਾ ਤੋਂ?
2: ਪਤਾ ਨਹੀਂ।
0: ਹੈਂ ਤੁਹਾਡੇ ਮਾਸੀ ਹੈਗੇ?
2: ਵੱਡੀ।
0: ਹੂੰ ਮਾਸੀ ਹੈਗੇ ਤੁਹਾਡੇ?
2: ਹਾਂਜੀ।
0: ਵੱਡੇ ਆ?
2: ਹਾਂਜੀ।
0: ਫਿਰ ਤੇ ਏਦਾਂ ਹੀ ਹੋਣਾ ਹੈ, ਫਿਰ ਤੇ ਇਹ ਤਾਂ ਮਤਲਬ ਬੜਾ ਪਿਆਰ ਹੈ ਤੁਹਾਡੇ ਨਾਲ ਮਾਸੀ ਦਾ, ਹੈਨਾ?
1: ਵੈਰੀ ਗੁੱਡ।
0: ਕੋਈ ਨੀ ਆਪਾਂ ਮਾਸੀ ਨੂੰ ਤੇ ਫਿਰ ਕਵਾਂਗੇ ਵੀ ਉਹ ਨਾ ਏਦਾਂ
1: ਰੋਇਆ ਨਾ ਕਰੋ,
0: ਰੋਇਆ ਨਾ ਕਰਨ,
1: ਤੇਗ ਨੂੰ ਜ਼ਿਆਦਾ ਦਿਨ ਰੱਖ ਲਿਆ ਕਰਨ ਆਪਣੇ ਕੋਲ,
0: ਹੈਪੀ ਹੈਪੀ ਤੋਰਿਆ ਕਰਨ, ਹੈ ਨਾ?
1: ਵੈਰੀ ਗੁੱਡ,
0: ਇਹੋ ਹੀ ਬਾਤ ਹੈ।
2: ਹਾਂਜੀ
0: ਇਹ ਬੁੱਝਣੀ ਆ ਕਿ ਮਾਸੀ ਨੂੰ ਸਮਝਾਉਣਾ ਆ?
2: ਬੁੱਝਣੀ ਆ।
1: ਅੱਛਾ ਬੁੱਝਣੀ,
2: ਬੁੱਝਣੀ ਆ।
1: ਅਸੀਂ ਥੈਰੇਪੀ ਸ਼ੁਰੂ ਕਰਦੇ ਹਾਂ,
0: ਕਿਨੂੰ ਸਵੇਰੇ ਸਵੇਰੇ ਬੁਝਾਰਤ ਪਾ ਦਿੰਦੇ ਹੋ ਤੁਸੀਂ,
1: ਚਾਹ ਵੀ ਨਹੀਂ।
0: ਓਹੋ ਇਹ ਵੇਲੇ ਤੇ ਸਾਡੀਆਂ ਹਲੇ ਬੀਬੀਆਂ ਵੀ ਜਿਹੜੀਆਂ ਬੁੱਝਣ ਵਾਲੀਆਂ ਨਾ ਪਹਿਲੀ ਪਹਿਲੀ ਕਾਲ ਤੇ, ਤੇ ਉਹ ਵੀ ਨੈਗੇਟਿਵ ਹੋਈਆਂ ਹੁੰਦੀਆਂ
1: ਹੈ, ਤੇ ਵਿਸ਼ੇਸ਼ ਅੱਗੇ ਵੀ ਨਹੀਂ ਆਏ
0: ਹਲੇ ਤੇ ਸਾਡੀਆਂ ਜਿਹੜੀਆਂ ਬੁੱਝਣ ਵਾਲੀਆਂ ਆਂਟੀਆਂ ਉਹ ਕਹਾਣੀ ਚੋਂ ਨਹੀਂ ਉੱਭਰੀਆਂ ਮੈਨੂੰ ਲੱਗਦਾ। ਇੱਧਰ ਆਪਾਂ ਗੇਅਰ ਚੇਂਜ ਕਰ ਲਿਆ ਹੈ, ਚੱਲ ਅਸੀਂ ਹਾਰ ਗਏ ਪੁੱਤ, ਫਿਰ
1: ਅਸੀਂ ਬੋਨੀ ਹਾਰ ਨਾਲ ਹੀ ਕਰ ਲੈਂਦੇ ਫਿਰ।
2: ਹਾਂ
0: ਹੈਂ
2: ਕਾਟਨ,
0: ਅੱਛਾ ਕਾਟਨ ਕਪਾਹ, ਓਕੇ ਓਕੇ ਓਕੇ ਓਕੇ, ਠੀਕ ਠੀਕ ਠੀਕ ਠੀਕ ਠੀਕ, ਥੈਂਕ ਯੂ ਥੈਂਕ ਯੂ ਥੈਂਕ ਯੂ ਪੁੱਤ,
1: ਥੈਂਕ ਯੂ
2: ਥੈਂਕ ਯੂ, ਹੈਵ ਅ ਨਾਈਸ ਡੇ,
0: ਥੈਂਕ ਯੂ। ਤੇ ਐਂਬਰ ਕਿੱਥੇ ਗਈ ਅੱਜ?
2: ਅੰਬਰ ਕੱਲੀ ਕਾਲ ਕਰਦੀ ਆ ਵੈਨਸਡੇ ਫਰਾਈਡੇ, ਉਹਨੂੰ ਵੈਨਸਡੇ ਫਰਾਈਡੇ ਉਹਨੂੰ ਸਕੂਲ ਜਾਣਾ ਹੁੰਦਾ, ਤੇ ਫਿਰ ਜਦੋਂ ਜਦੋਂ ਮੰਡੇ ਟਿਊਸਡੇ ਥਰਸਡੇ ਉਹਨੂੰ ਸੁਸਤੀ ਬੜੀ ਲੱਗਦੀ ਆ।
0: ਓਹੋ ਫਿਰ ਉਹਨੇ ਪਾਰਟ ਟਾਈਮ ਜੁਆਇਨ ਕੀਤਾ ਵਾ, ਹੈ ਨਾ? ਐਂਬਰ ਨੂੰ ਆਪਾਂ ਇੱਕ ਮਿੰਟ ਐਂਬਰ ਦਾ ਪਾਰਟ ਟਾਈਮ ਚ ਆਪਾਂ ਪਾ ਦਿੰਦੇ ਹਾਂ, ਹੈ ਨਾ?
1: ਪਾਰਟ ਟਾਈਮ ਕੰਟਰੈਕਟ ਬਣਾ ਲਓ
0: ਅੱਜ ਪਾ, ਥੈਂਕ ਯੂ। ਅੱਜ ਅੱਜ ਸਾਡੇ ਕੋਲ ਕੈਜੂਅਲ ਵਾਲੇ ਵੀ ਹੈਗੇ। ਥੈਂਕ ਯੂ ਤੇਗ, ਥੈਂਕ ਯੂ ਪੁੱਤਰ ਜੀ। ਨੈਕਸਟ ਸਾਡੇ ਨਾਲ ਹੈ ਯੁਵਰਾਜ, ਉਸ ਤੋਂ ਬਾਅਦ ਰਿਨਾਜ਼, ਤੁਹਾਡੀ ਵਾਰੀ ਕੈਜੂਅਲ। ਤੇ ਯੁਵਰਾਜ ਤੁਸੀਂ ਆਉਂਦੇ ਰਹੋ। ਸਤਿ ਸ੍ਰੀ ਅਕਾਲ, ਕੀ ਹਾਲ ਹੈ ਤੁਹਾਡਾ?
2: ਮੇਰਾ ਠੀਕ ਹੈ, ਤੁਹਾਡਾ ਕੀ ਹਾਲ ਆ?
0: ਉਹ ਸਾਡਾ ਵੀ ਠੀਕ ਆ, ਤੁਸੀਂ ਦੱਸੋ। ਓਕੇ ਓਕੇ, ਰਿਪੋਰਟ ਹੈ, ਕੀ ਲਿਆਏ ਹੋ ਅੱਜ?
2: ਅੰਬ।
0: ਅੰਬ? ਅੰਬ ਲਿਆਏ ਹੋ?
2: ਨਹੀਂ,
1: ਚੁਟਕਲਾ।
0: ਅੱਛਾ, ਚੁਟਕਲਾ। ਓਕੇ, ਕਿਹੜਾ?
2: ਇੱਕ ਵਾਰੀ ਟੀਚਰ ਪੱਪੂ ਨੂੰ ਪੁੱਛਦਾ, ਜੇ ਤੂੰ ਕੱਲ ਹੋਮਵਰਕ ਨਹੀਂ ਕਰਕੇ ਆਇਆ ਫਿਰ ਮੈਂ ਤੈਨੂੰ ਮੁਰਗਾ ਬਣਾ ਦੂੰ। ਤੇ ਫਿਰ ਪੱਪੂ ਕਹਿੰਦਾ, ਸਰ ਜੀ ਮੈਂ ਤਾਂ ਵੈਜ ਆ, ਤੁਸੀਂ ਮੈਨੂੰ ਮਟਰ ਪਨੀਰ ਬਣਾ ਦਿਓ।
0: ਅੱਛਾ,
1: ਲੌਜਿਕ ਤਾਂ ਠੀਕ ਹੈ ਬਈ।
0: ਹਾਂ,
1: ਗੱਲ ਤੇ ਸਹੀ ਹੈ,
0: ਸਿਆਣੀ ਗੱਲ ਹੈ। ਥੈਂਕ ਯੂ, ਥੈਂਕ ਯੂ ਯੁਵਰਾਜ।
1: ਅੱਛਾ, ਹੁੰਦੀ ਮਾੜੀ ਪੱਪੂ ਨਾਲ ਹੀ ਹੈ, ਦੇਖੋ ਇਹ ਸੰਸਾਰ ਨੇ ਪੱਪੂ ਨੂੰ ਜੀਣ ਨਹੀਂ ਦਿੱਤਾ।
0: ਥੈਂਕ ਯੂ ਯੁਵਰਾਜ,
1: ਥੈਂਕ ਯੂ ਵਿਰਾਜ।
0: ਅੱਛਾ, ਚਲੇ ਵੀ ਗਿਆ,
1: ਹੋ ਗਈ, ਥੈਂਕ ਯੂ।
0: ਠੀਕ ਆ ਬਾ, ਇਹ ਵੀ ਠੀਕ ਆ।
2: ਹਾਂਜੀ, ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਵੀਰ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ,
2: ਕੀ ਹਾਲ ਆ ਤੁਹਾਡਾ?
0: ਵਧੀਆ ਵਧੀਆ,
1: ਤੁਸੀਂ ਸੁਣਾਓ?
2: ਮੇਰਾ ਵੀ ਵਧੀਆ।
0: ਇਹਨੂੰ ਕੀ ਖਵਾਉਂਦੇ ਹੁੰਦੇ ਜੇ ਤੁਸੀਂ? ਬੰਦ ਕਰੋ ਫਿਰ ਇਹਦੀਆਂ ਚੂਰੀਆਂ ਚਾਰ, ਹੋਰ ਕੁਛ ਟਰਾਈ ਕਰੋ, ਇਹਦਾ
1: ਇੰਗਰੀਡੀਐਂਟ ਚੇਂਜ ਕਰੋ,
0: ਇਹਦਾ ਕੁਛ ਡਿਫਰੈਂਟ ਟਰਾਈ ਕਰੋ ਤੁਸੀਂ। ਮੈਨੂੰ ਇੱਦਾਂ ਲੱਗਦਾ ਵਾ ਵੀ ਜਿੱਦਾਂ ਨਾ ਮੈਂ ਇਮੈਜਿਨ ਕਰਦਾ ਵੀ ਇਹ ਨਾ ਸਵੇਰੇ ਸਵੇਰੇ ਹੀ ਫੋਨ ਫਾਨ ਤੇ ਲੱਗਾ ਹੁੰਦਾ, ਕੋਈ ਗੇਮ ਗੂਮ ਖੇਡਦਾ ਵਾ ਸਵੇਰੇ ਸਵੇਰੇ ਉੱਠ ਕੇ, ਹੈਨਾ? ਪਤਨੀ
2: ਪਤੀ ਨੂੰ ਪੁੱਛਦੀ ਆ ਵੀ ਅੱਜ ਮੈਂ ਨਵੀਂ ਸਾੜੀ ਪਾਈ, ਮੈਂ ਕਿਵੇਂ ਦੀ ਲੱਗਦੀ ਆ? ਤੇ ਪਤੀ ਕਹਿੰਦਾ ਵੀ ਬਹੁਤ ਸੋਹਣੀ ਲੱਗਦੀ ਆ। ਪਤੀ ਕਹਿੰਦੀ ਆਏ ਨੀ, ਮੈਨੂੰ ਸ਼ੇਅਰ ਚ ਸੁਣਾਓ ਵੀ ਮੈਂ ਕਿਵੇਂ ਲੱਗਦੀ ਆ। ਤੇ ਪਤੀ ਕਹਿੰਦਾ, ਯੇ ਤੁਮ ਜੋ ਲੱਗ ਰਹੀ ਹੋ ਇਤਨੀ ਪਿਆਰੀ, ਯੇ ਜੋ ਤੁਮ ਲੱਗ ਰਹੀ ਹੋ ਇਤਨੀ ਪਿਆਰੀ, ਇਸ ਪੇ ਲੱਗ ਜਾਤੀ ਹੈ ਸਾਰੀ ਸੈਲਰੀ ਹਮਾਰੀ।
0: ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ,
1: ਯਹੀ ਕਰਾਤੀ ਹੈ ਹਮਾਰੀ, ਵੈਰੀ ਗੁੱਡ। ਵੈਰੀ ਗੁੱਡ,
0: ਥੈਂਕ ਯੂ, ਥੈਂਕ ਯੂ,
1: ਬਾਇਓਗ੍ਰਾਫੀਕਲ।
2: ਥੈਂਕ ਯੂ, ਹੈਵ ਅ ਨਾਈਸ ਡੇ।
0: ਥੈਂਕ ਯੂ, ਹੈਵ ਅ ਨਾਈਸ ਡੇ। ਤੇ ਨੈਕਸਟ ਸਾਡੇ ਨਾਲ ਰਿਨਾਜ, ਉਸ ਤੋਂ ਬਾਅਦ ਫਿਰ ਮੰਨਤ ਤੇ ਫਤਿਹ ਦੀ ਵਾਰੀ। ਸਤਿ ਸ਼੍ਰੀ ਅਕਾਲ ਰਿਨਾਜ, ਤੁਸੀਂ ਆਉਂਦੇ ਰਹੋ।
1: ਹੈਲੋ
0: ਕੈਜੂਅਲ ਮੈਂਬਰਸ, ਹਾਂਜੀ,
3: ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ?
3: ਠੀਕ ਆ।
0: ਬੜੇ ਚਿਰਾਂ ਬਾਅਦ ਆਏ ਹੋ,
3: ਤੁਸੀਂ ਕਿਵੇਂ ਆ ਗਏ?
0: ਹਾਂਜੀ, ਮੈਂ ਤੁਹਾਨੂੰ ਪੁੱਛਣਾ ਸੀ, ਤੁਸੀਂ
1: ਇਹ ਗੱਡੀ 'ਚ ਆ ਗਏ ਅੱਜ? ਇੱਧਰ ਉੱਧਰ ਫਿਰਦੇ ਸੀ, ਮੈਂ ਕਿਹਾ ਮਾੜਾ ਰੇਡੀਓ ਰੂਡੀਓ ਜਾਇਆ ਕਰੋ।
0: ਹੈ ਰਿਨਾਜ, ਰੀਫਰੇਜ਼ ਕਰੋ, ਹਾਂ ਕੀ ਕਹਿਣਾ ਚਾਹ ਰਹੇ ਸੀ ਤੁਸੀਂ? ਹੈਂ, ਕੀ ਕਹਿਣਾ ਚਾਹ ਰਹੇ ਸੀ, ਦੁਬਾਰਾ ਕਹੋ। ਹਾਂ,
3: ਕੁਛ ਨਹੀਂ।
0: ਹੈਂ, ਕੁਛ ਵੀ ਨਹੀਂ,
3: ਅਸੀਂ ਸਕੂਲ ਜਾਂਦੇ ਪਏ।
0: ਅੱਛਾ ਅੱਛਾ, ਨਹੀਂ ਜੋ ਤੁਸੀਂ ਪਹਿਲਾਂ ਕਿਹਾ ਸੀ ਵੀ ਤੁਸੀਂ ਕਿੱਦਾਂ ਆ ਗਏ, ਕੀ ਇਹੋ ਹੀ ਕਹਿਣਾ ਸੀ ਕਿ ਹੋਰ ਕੁਛ ਕਹਿਣਾ ਸੀ?
3: ਕੁਛ ਨਹੀਂ ਕਹਿਣਾ ਸੀ।
0: ਅੱਛਾ, ਕੁਛ ਨਹੀਂ ਕਹਿਣਾ, ਲੈ ਕੁਛ ਕਿਉਂ ਨਹੀਂ ਕਹਿਣਾ, ਦੱਸ, ਕੁਛ ਤੇ ਕਹਿਣਾ ਸੀ।
3: ਅੱਜ ਮੈਂ

0: কে মে হাতি প্রবলেম আর অনেকে ও মাই গড আর ফির অনেকে আসি মেরা দিল নে আম মান্দা আর ফির ডান
1: আচ্ছা ডান হ্যাঁ ওকে আচ্ছা হার্ট দি প্রবলেম সি ওকে কি প্রবলেম দিল নেই মানদা ਇਹ ਵਾਲੀ ਹਾਰਟ ਦੀ ਪ੍ਰੋਬਲਮ ਤਾਂ ਸਾਰਿਆਂ ਨੂੰ
2: ਹਾਂ
1: ਗੱਲ ਸਹੀ ਕੀਤੀ ਹੈ ਬਈ
2: ਥੈਂਕ ਯੂ ਰੀਨਾਸ
0: ਹੈਵ ਅ ਨਾਈਸ ਡੇ
2: ਥੈਂਕ ਯੂ ਤੁਹਾਡਾ ਦਿਨ ਵਧੀਆ ਵਧੀਆ ਰਹੇ ਤੇ ਨੈਕਸਟ ਸਾਡੇ ਨਾਲ ਮੰਨਤ ਆ ਤੇ ਤੁਹਾਨੂੰ ਪਤਾ ਮੰਨਤ ਨੇ ਕੱਲ ਇੱਕ ਬੜਾ ਵਧੀਆ ਗਾਣਾ ਵੀ ਲਿਖ ਕੇ ਭੇਜਿਆ ਹੈ ਸਾਨੂੰ
3: ਕੀ ਬਾਤ ਹੈ
0: ਸਤਿ ਸ੍ਰੀ ਅਕਾਲ ਅੰਕਲ ਜੀ ਨਾਲ ਕ੍ਰਿਸ਼ਨਾ ਵੀਰ ਜੀ
1: ਸਤਿ ਸ੍ਰੀ ਅਕਾਲ
2: ਮੰਨਤ ਮੰਨਤ ਬਹੁਤ ਸੋਹਣਾ ਗਾਣਾ ਲਿਖਿਆ
0: चलो
2: मेने पलान है ना जे ओने को मैं भी नहीं सुनिया जे ओने कुछ गलत किया जो कि अक्सर ही करदा हुंदा
1: ओदी गलती है भाई
2: है ना ते मन्नत मेरी गलती नहीं
0: जो वधिया कीता होया ना फिर मेरा थैंक यू
2: मेरी सबाशी जरूर बनती है ठीक है चल वेने फिर आ जा फिर

0: ਵਾਟੀ ਕੱਢ ਛੇ ਕੁੜੀਏ। ਹੈਲੋ,
1: ਬਹੁਤ ਵਧੀਆ ਸੀਗਾ।
2: ਹੈ ਸੋਹਣਾ ਲਿਖਣ ਲੱਗ ਪਏ।
1: ਤੁਸੀਂ ਸੈਂਡ ਕਰ ਦੋਗੇ ਸਾਨੂੰ?
2: ਹਾਂ, $5 ਲੱਗਣਗੇ।
1: ਪਹਿਲੀ
2: ਵੀ ਰਹਿੰਦੀ ਇੰਨੀ, ਮੈਂ ਕੀ ਕਰੂੰਗਾ?
3: ਥੈਂਕ
2: ਯੂ ਮੰਨਤ, ਬਹੁਤ ਸੋਹਣਾ ਸੀ ਪੁੱਤ, ਸਾਰਿਆਂ ਨੇ ਬਹੁਤ ਪਸੰਦ ਕੀਤਾ ਤੁਸੀਂ ਲਿਖਿਆ ਜਿਹੜਾ ਨਾ। ਥੈਂਕ ਯੂ। ਤੇ ਕੀ ਸੁਣਾਓਗੇ ਅੱਜ?
1: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
2: ਹਾਂਜੀ।
1: ਇੱਕ ਵਾਰ ਨਾ ਟੀਨਾ ਆਪਣੇ ਪਤੀ ਨਾਲ ਜਾਂਦੀ ਹੈ ਬਾਜ਼ਾਰ, ਤੇ ਉਹ ਨਾ ਇੱਕ ਸ਼ਰਟ ਸ਼ੋਪ ਦੇ ਸਾਹਮਣੇ ਖੜ ਕੇ ਕਹਿੰਦੀ, ਉਹ ਵਾਓ, ਇਹ ਤਾਂ ਇੰਨੀ ਸੋਹਣੀ ਤੁਹਾਡੇ ਪਾਈ ਹੋਈ ਲੱਗਦੀ ਆ ਪਤੀ, ਤੇ ਜਿੰਨੇ ਮਰਜ਼ੀ ਤੂੰ ਤਰੀਫਾਂ ਕਰ ਲਾ ਤੈਨੂੰ ਸੂਟ ਨੀ ਮਿਲਦਾ।

0: ਕੱਦੂ ਕਿਹੜਾ ਮੰਨਣ ਤੇ ਕੱਦੂ ਵੀ ਕਿੰਨੀ ਤਰ੍ਹਾਂ ਦੇ ਹੁੰਦੇ ਨਾ, ਇੱਕ ਲੌਕੀ ਹੁੰਦੀ ਲੰਮਾ ਜਿਹਾ ਕੱਦੂ ਹੁੰਦਾ, ਇੱਕ ਗੋਲ ਜਿਹਾ ਹੁੰਦਾ, ਇੱਕ ਪੰਪਕਿਨ ਨੂੰ ਵੀ ਕੱਦੂ ਕਹਿ ਦਿੰਦੇ ਆ।
1: ਅੱਛਾ ਲੌਕੀ ਨੂੰ ਵੀ ਕੱਦੂ ਕਹਿ ਦਿੰਦੇ ਆ?
0: ਹਾਂ
1: ਦੇਖੋ ਬਾਈ ਕਿੰਨੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ।
0: ਹੋਰ ਕੱਦੂ ਦੀ ਕਿਸਮ ਆ
2: ਪੰਪਕਿਨ
1: ਅਰਗਾ, ਠੀਕ ਹੈ
0: ਪੰਪਕਿਨ ਅਰਗਾ, ਫਿਰ ਮੈਨੂੰ ਲੱਗਦਾ ਸਾਈਡਾਂ ਤੋਂ ਨਿਕਲਿਆ ਹੋਣਾ ਨਾ, ਵੱਖੀਆਂ ਤੋਂ ਬਾਹਰ ਨਿਕਲਿਆ ਹੋਣਾ। ਪਰ ਹੈਰਾਨੀ ਦੀ ਗੱਲ ਹੈ ਟੀਨਾ ਵਿਆਹੀ ਗਈ ਹੈ ਮਤਲਬ, ਥੈਂਕ ਯੂ ਮਨਨ।
3: ਨਾਲੇ ਫਤਿਹ ਨਾਲ ਗੱਲ ਕਰਾਉਣ ਤੋਂ ਪਹਿਲਾਂ ਤੁਹਾਨੂੰ ਦੱਸਣਾ ਕਿ ਜਿਹੜਾ ਤੁਸੀਂ ਉਹ ਗਾਣਾ ਲਾਇਆ ਸੀਗਾ ਮਾਂ ਹੁੰਦੀ ਹੈ ਮਾਂ ਦੁਨੀਆ ਵਾਲੇ, ਹਨਾ?
0: ਹਾਂਜੀ,
3: ਉਹ ਮੇਰੇ ਨਾਨੇ ਦਾ ਫੇਵਰੇਟ ਗਾਣਾ ਸੀਗਾ।
0: ਅੱਛਾ, ਓਕੇ,
3: ਉਹ ਬਹੁਤ ਇੰਪੋਰਟੈਂਟ ਸੀਗੇ।
0: ਓਕੇ, ਤੇ ਸਾਰਿਆਂ ਦਾ ਹੀ ਫੇਵਰੇਟ ਹੈ ਪੁੱਤੇ, ਤੇ ਕਿੱਡਾ ਸੋਹਣਾ ਗਾਣਾ ਵਾ। ਥੈਂਕ ਯੂ ਪੁੱਤ, ਤੇ ਕੀ ਸੁਣਾਉਂਗਾ ਫਤਿਹ? ਹਾਂਜੀ ਫਤਿਹ ਜੀ, ਕੀ ਹਾਲ ਚਾਲ ਨੇ ਤੁਹਾਡੇ? ਫਤਿਹ ਸਿੰਘ ਜੀ ਕੀ ਲੈ ਕੇ ਆਏ ਹੋ ਫਤਿਹ?
4: ਕੈਸੇ
0: ਹੋ ਫਤਿਹ ਭਈਆ,
1: ਕਹਾ ਕਰਤ ਰਹੇ, ਤਿਆਰ ਹੋ ਗਏ ਸਕੂਲ ਵਾਸਤੇ?
0: ਹਿੰਦੀ ਮੇ ਸੁਣਾਓਗੇ ਆਜ? ਫਿਰ
1: ਆਜ ਹਮਨੇ ਹਿੰਦੀ ਮੇ ਸੁਣਨਾ ਹੈ?
3: ਨਹੀਂ ਹਿੰਦੀ ਚ ਨਹੀਂ, ਇੱਕ ਚੀਜ਼ ਹਿੰਦੀ ਚ ਕਹਿਣੀ ਹੈ ਹੁਣ।
1: ਅੱਛਾ ਅੱਛਾ, ਇੱਕੋ ਚੀਜ਼ ਕਹਿਣੀ?
0: ਜੀ ਜੀ ਜੀ, ਕਹੋ।
3: ਤੁਹਾਡੀ ਸ਼ਾਦੀ ਨੀਚੇ ਪਾਣੀ ਆਤਾ ਹੈ?
0: ਕਿਆ ਕਿਆ
1: ਕਹਤਾ ਹੈ? ਪਤਾ ਨਹੀਂ ਹੈ, ਇਹ ਦੇਖਣਾ ਪੜੇਗਾ ਆਤਾ ਹੈ ਕਿ ਨਹੀਂ ਆਤਾ ਹੈ, ਮਾਲਿਕ ਹਮ ਦੇਖ ਕਰ ਬਤਾਏਗਾ ਤੁਮਕਾ। ਅਗਰ ਨਹੀਂ ਆਤਾ ਹੈ ਤੋ ਕਿਆ ਕਰਤ ਰਹੀ ਹਮਕਾ, ਬਤਾਈ ਦੋ। ਬਾਬੂ ਜੀ ਬਤਾਈ ਦੋ ਨਾ, ਕਹਾ ਕਰਤ ਰਹੀ? ਵਾਰਤਾਲਾਪ ਹਿੰਦੀ ਮੇ?
0: ਨਾ ਨਾ, ਆਜ ਤੋ ਹਿੰਦੀ ਮੇ
1: ਟ੍ਰਾਂਸਲੇਟ ਕਰ ਲਗਾ ਕੇ।
3: ਇੱਕ ਵਾਰੀ ਭਖਾਰੀ ਨੇ ਕਿਹਾ ਪੱਪੂ ਨੂੰ, ਤੇਰੇ ਗੁਆਂਢੀਆਂ ਨੇ ਤਾਂ ਸਾਨੂੰ ਭਰ ਭਰ ਕੇ ਖਾਣ ਨੂੰ ਦਿੱਤਾ, ਢਿੱਡ ਭਰਿਆ ਸਾਡਾ, ਤੇ ਤੂੰ ਸਾਨੂੰ ਕੁਛ ਨੀ ਦਿੱਤਾ, ਤੂੰ ਵੀ ਦੇ ਦੇ ਕੁਛ।
0: ਅੱਛਾ,
3: ਆ ਲੈ ਫੜ ਹਜਮੋਲਾ ਖਾ ਲਾ ਭਖਾਰੀ ਵੇ ਹੋ।
1: ਕੰਮ ਤੇ ਸਹੀ ਕੀਤਾ ਵੇ,
0: ਜਿੰਨੇ ਬਰਗਰ ਨੂਡਲਾਂ ਦੇ ਸ਼ੌਕੀਨ ਹੈ ਨਾ, ਉਹਨਾਂ ਦੇ ਘਰ ਦੋ ਤਿੰਨ ਤਰ੍ਹਾਂ ਦੀ ਹਜਮੋਲਾ ਹੁੰਦੀ। ਤੇ ਨੈਕਸਟ ਕੌਣ ਸੀ ਸਾਡੇ ਨਾਲ? ਹਾਂਜੀ ਅਰਨਵ, ਉਸ ਤੋਂ ਬਾਅਦ ਫਿਰ ਤਵਨੀਤ, ਤੁਹਾਡੀ ਵਾਰੀ। ਅਰਨਵ ਸਤਿ ਸ੍ਰੀ ਅਕਾਲ। ਜਾਣ ਨੂੰ ਕਿ ਛੁੱਟੀ ਕਰਨ ਨੂੰ ਜੀ ਕਰਦਾ?
3: ਦੋਵੇਂ
0: ਨੀ,
1: ਠੰਡ ਹੋ ਗਈ ਨਾ
0: ਦੋਵਾਂ ਦੇ ਵਿੱਚੋਂ, ਜੇ ਮੈਂ ਇੱਕ ਆਪੇ ਕੱਢਾਂ ਨਾ ਤੇ ਇਹਦਾ ਮਤਲਬ ਫਿਰ ਨਹੀਂ ਜਾਂਦਾ।
1: ਜਦੋਂ ਦੋਵੇਂ ਹੁੰਦਾ ਫਿਰ ਮਤਲਬ ਇਹੀ ਆ,
3: ਘਰੇ
0: ਕਰਦਾ ਨਾ ਮਨ। ਹਾਂ, ਮੇਰਾ ਵੀ ਨਹੀਂ ਜੀ ਕਰਦਾ ਹੁੰਦਾ ਯਾਰ ਜਾਣ ਨੂੰ ਨਾ,
3: ਠੰਡ ਬੜੀ ਲੱਗਦੀ।
0: ਹਾਂ, ਅਰਨਬ ਮੈਨੂੰ ਮੇਰੇ ਵਰਗੇ ਲੱਗਦਾ, ਘਰੇ ਬਹਿ ਕੇ ਆਰਾਮ ਨਾਲ ਬੰਦਾ ਰਜਾਈ ਚ ਬਵੇ ਬੂਏ, ਹੈਨਾ? ਐਵੇਂ ਕੀ ਠੰਡ ਚ ਸਵੇਰੇ ਸਵੇਰੇ ਹੈ, 40 ਦੇ ਜ਼ੋਨ ਚ ਤੁਰੇ ਫਿਰੋ।
1: ਠੀਕ ਹੈ, ਗੱਲ ਤੇ ਸਹੀ ਹੈ।
0: ਕੀ ਸੁਣਾਓਗੇ ਅਰਨਬ ਵੇ, ਕੀ ਕਰਨ ਨੂੰ ਕੀ ਜੀ ਕਰਦਾ ਤੁਹਾਡਾ ਵੇ, ਸਭ ਤੋਂ ਜ਼ਿਆਦਾ ਕੀ ਜੀ ਕਰਦਾ ਤੁਹਾਡਾ? ਕੀ ਸ਼ੌਂਕ ਹੈ ਤੁਹਾਡਾ ਜਿਹੜਾ ਤੁਹਾਡਾ ਆਲਵੇਸ ਹੈ? ਕ੍ਰਿਕਟ। ਵੈਰੀ ਨਾਈਸ, ਵੈਰੀ। ਤੇ ਜਾਂਦੇ ਹੁੰਦੇ ਤੁਸੀਂ ਖੇਡਣ?
3: ਹਾਂਜੀ।
0: ਬੋਲਿੰਗ ਕਰਦੇ ਕੋ ਬੈਟਿੰਗ?
3: ਜ਼ਿਆਦਾ ਤੇ ਬੋਲਿੰਗ ਕਰਦਾ।
0: ਅੱਛਾ, ਗੁੱਡ ਗੁੱਡ ਗੁੱਡ। ਤੇ ਤੁਸੀਂ ਫਿਰ ਬਹੁਤ ਮਿਹਨਤ ਕਰਿਆ ਕਰੋ ਜੇ ਤੁਹਾਡਾ ਬਹੁਤ ਜ਼ਿਆਦਾ ਜੀ ਕਰਦਾ ਨਾ।
3: ਹਾਂਜੀ
1: ਕਿਦਾਂ ਫਾਸਟ ਬੋਲਿੰਗ ਸਪਿਨ ਬੋਲਿੰਗ ਕਰਦੇ ਹੋ?
3: ਫਾਸਟ
0: ਤੁਸੀਂ ਤੇ ਫਿਰ ਪ੍ਰੈਕਟਿਸ ਕਰਿਆ ਕਰੋ ਤੇ ਕਿਸੇ ਦਿਨ ਲਾਈਏ ਫਿਰ ਮੈਚ।
3: ਹਾਂਜੀ
0: ਚਲੋ ਠੀਕ ਹੈ ਫਿਰ ਮੈਚ ਰੱਖਦੇ ਹਾਂ।
1: ਮੈਚ ਹੋ ਗਿਆ, ਡਨ ਹੋ ਗਿਆ ਜੀ।
0: ਮੈਚ ਫਾਈਨਲ ਆਪ ਸਾਡੇ ਕੋਲ ਹੈਗੇ ਇੱਕ ਰਿਚਰਡ ਪੀਐਲ ਜਿੱਦਾਂ ਆਈਪੀਐਲ ਹੈ ਨਾ, ਉਹ ਵਾਵਾ ਚਿਰ ਦੇ ਕਹਿਣ ਡਿਆ
1: ਕਿ ਮੈਚ ਲਾਣਾ
0: ਨਹੀਂ, ਉਹ ਕਹਿੰਦੇ ਮੈਂ ਆਯੋਜਿਤ ਕਰੂੰਗਾ।
1: ਵਾਹ, ਆਯੋਜਿਤ ਕਰਨ ਵਾਲਾ ਹੀ ਤਾਂ ਚਾਹੀਦਾ, ਅਸੀਂ ਤਾਂ ਤਿਆਰ ਹਾਂ। ਆਯੋਜਨ ਚ ਪ੍ਰੋਬਲਮ ਹੋ ਜਾਂਦੀ,
0: ਖੇਡਣ ਦੇ ਜਦੋਂ ਮਰਜ਼ੀ ਚੱਲ ਜਾਏਗਾ। ਹਾਂਜੀ ਅਰਨਵ ਸੁਣਾਓ ਫਿਰ ਕੀ ਸੁਣਾਓ? ਮੇਹਨਤ ਕਰਨੀ ਪੈਂਦੀ ਨਾ ਫਿਰ। ਠੀਕ ਆ, ਚਲੋ ਸੁਣਾਓ ਫਿਰ ਕੀ ਸੁਣਾਓ?
3: ਉਹ ਕਿਹੜੀ ਚੀਜ਼ ਹੈ ਜਿਹੜੀ ਆਪਣੀ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੀ ਹੈ ਬਿਨਾਂ ਹਿੱਲੇ?
0: ਜਸਵਾਲ ਅੰਕਲ
3: ਤੁਹਾਨੂੰ
0: ਪਤਾ ਉਹ ਬਿਨਾਂ ਹਿੱਲੇ ਪੈਕਨ ਬਨ ਤੋਂ ਕਰੈਨ ਬਨ ਚੱਲ ਜਾਂਦੇ ਮੂੰਹ ਮੋੜ ਕੇ।
1: ਵਾਹ ਵਾਹ ਵਾਹ,
0: ਹਾਂ
1: ਕਿਆ ਸੁਪਰ ਪਾਵਰ।
0: ਅੱਛਾ ਅਗਲੀ ਵਾਰ ਦੋਗੇ ਆਂਸਰ?
3: ਨਹੀਂ, ਕ੍ਰਿਸ਼ਨਾ ਵੀਰੇ ਜਵਾਬ ਦੇਊਗੇ ਨਾ, ਕ੍ਰਿਸ਼ਨਾ ਵੀਰੇ ਨੇ ਆਖਿਆ ਹੀ।
0: ਹਾਂ ਦੱਸੋ ਬਈ
1: ਕਿ ਇੱਕ ਚੀਜ਼ ਜਿਹੜੀ
0: ਬਿਨਾਂ ਹਿੱਲੇ
1: ਇੱਕ ਪਾਸੇ
0: ਇੱਕ ਥਾਂ ਤੋਂ ਦੂਜੀ ਥਾਂ ਤੇ ਚੱਲ ਜਾਂਦੀ ਆ।
1: ਚੁਗਲੀ?
0: ਹਾਂ ਇਹ ਵੀ ਹੋ ਸਕਦਾ ਹੈ,
1: ਬਣਦਾ ਤੇ ਦੇਖੋ ਦੇਖੋ ਧੱਕਾ ਹੋਇਆ ਮੈਨੂੰ ਹੈ ਤੇ ਹੈ।
0: ਵਾਹ ਵਾਹ, ਇਹ ਸੱਸ ਟਾਈਪ ਤੁਹਾਨੂੰ ਵੀ ਆਉਂਦੇ ਆ?
1: ਹਰ ਤਰ੍ਹਾਂ ਦਾ ਟੈਲੈਂਟ ਉਜਾਗਰ ਕਰਨਾ ਪੈਂਦਾ ਲਈ।
0: ਉਹ ਕਿਸਨਾ ਹੈ
1: ਸਹੀ ਨਹੀਂ ਹੈ ਜਵਾਬ ਫਿਰ? ਮੈਂ ਤਾਂ ਖੁਸ਼
0: ਨਹੀਂ, ਗਲਤ ਹੋ ਗਿਆ, ਗਲਤ ਹੋ ਗਿਆ। ਚਲੋ ਤੁਸੀਂ ਦੱਸੋ,
1: ਚਲੋ ਤੁਸੀਂ ਦੱਸੋ ਫਿਰ।
3: ਸੜਕ?
0: ਤਵਨੀਤ, ਐਸ਼ਲੀਨ ਤੇ ਤਾਜਵੀਰ ਤੇ ਉਸ ਤੋਂ ਬਾਅਦ ਵਿਰਕ ਸਾਹਿਬ, ਤੁਸੀਂ ਰੈਡੀ ਰਹੋ।
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਵੀਰ ਜੀ।
0: ਸਤਿ ਸ਼੍ਰੀ ਅਕਾਲ ਯਾਰ, ਅੱਜ ਫੇਰ ਪਗਾਟਾ ਜਿੱਤ ਗਏ ਤੁਸੀਂ? ਧੱਕੇ ਨਾ ਵਾਰੀ ਲਈ ਆ ਕੇ ਪਕਾੜਾ ਜਿੱਤੇ ਹੋ?
3: ਦੀਦੀ
0: ਟ੍ਰਿਕ ਕਰਦੀ ਆ। ਓਹੋ, ਇੱਕ ਤੇ ਦੀਦੀ ਨਾ ਵੱਡੀ ਹੋ ਗਈ ਆ, ਦੀਦੀ ਦਾ ਬਰਥਡੇ ਹੋ ਗਿਆ ਨਾ ਤੇ ਦੀਦੀ ਹੋ ਗਈ ਇੱਕ ਸਾਲ ਵੱਡੀ।
1: ਬਦਮਾਸ਼ੀ ਚੱਲੂਗੀ ਪੂਰੀ,
0: ਹੁਣ ਉਹ ਕਰਦੀ ਬਦਮਾਸ਼ੀਆਂ ਵੱਡੀ ਹੋ ਗਈ ਨਾ, ਸਿਆਣੀ ਹੋ ਗਈ ਵੈਸੇ ਤੇ ਹਨਾ। ਤੁਸੀਂ ਨਾ ਏਦਾਂ ਕਿਹਾ ਕਰੋ ਵੀ ਦੀਦੀ ਤੁਸੀਂ ਹੁਣ ਹੋ ਗਏ ਵੱਡੇ ਤੇ ਤੁਸੀਂ ਨਿੱਕਿਆਂ ਨਿੱਕਿਆਂ ਨੂੰ ਪਹਿਲਾਂ ਵਾਰੀ ਦੇ ਦਿਆ ਕਰੋ। ਚਲੋ ਕੀ ਸੁਣਾਓਗੇ ਫਿਰ?
3: ਦੇਖ ਰਹੇ ਸੀ ਉੱਥੇ ਲੈ ਦਿਓ ਹਾਂਜੀ ਲਿਖਿਆ ਸੀ, ਤੇ ਤੁਹਾਡਾ ਨਾਮ ਲਿਖਿਆ ਸੀ।
0: ਅੱਛਾ ਵਾਹ,
1: ਤੇ ਤੁਹਾਨੂੰ ਅੰਕਲ ਨਹੀਂ ਮਿਲੇ? ਅੰਕਲ ਫਿਲਮ ਚ ਵੀ ਸੀਗੇ?
0: ਆਹੋ
3: ਨਹੀਂ,
0: ਕੈਮਰਾ ਫੜਿਆ ਸੀ
3: ਨਹੀਂ।
0: ਲੈ ਇਹਨੇ ਫਿਲਮ ਫਿਲਮ ਖਤਮ ਹੋਣ ਤੇ ਵੇਟ ਨਹੀਂ ਨਾ ਕੀਤਾ ਹੋਣਾ, ਜਦੋਂ ਫਿਲਮ ਖਤਮ ਨਹੀਂ ਹੋ ਜਾਂਦੀ
1: ਟੀਵੀ
0: ਬੰਦ ਕਰ ਦਿੰਦੇ ਨਾ ਫਿਰ ਮੇਰੀ ਵਾਰੀ ਆਉਂਦੀ ਆ,
1: ਤਾਂ ਹੀ ਰੇਡੀਓ ਤੇ ਆਉਂਦਾ ਟੀਵੀ ਬੰਦ ਹੋ ਜਾਂਦਾ,
0: ਹੋਰ
1: ਤਾਂ ਕਰਕੇ ਰੇਡੀਓ ਆਨ ਕਰਦੇ,
0: ਜਦੋਂ ਫਿਲਮ ਖਤਮ ਹੋ ਜਾਂਦੀ ਨਾ ਟੀਵੀ ਬੰਦ ਹੋ ਜਾਂਦਾ, ਫਿਰ ਸਾਰਿਆਂ ਨੂੰ ਚਾਹ ਪਾਣੀ ਵੀ ਦੇਣਾ ਹੁੰਦਾ, ਧੱਕੇ ਥੱਕ ਜਾਂਦੇ ਫਿਲਮ ਕਰਕੇ ਨਾ, ਮੈਨੂੰ ਲੱਗਦਾ ਉਦੋਂ ਵੇਂਦੇ ਨੀ ਨਾ ਹੁਣੇ ਦਵਾ ਦਵਾ ਟੀਵੀ ਬੰਦ ਕਰਕੇ ਉਸ ਵੇਲੇ ਸੌਂ ਜਾਂਦੇ,
1: ਕਲਾਈਮੈਕਸ ਵੇਖਿਆ ਤੇ ਬੰਦ ਕਰ ਦਿੰਦੇ, ਹੁਣ ਨੈਕਸਟ ਟਾਈਮ ਪੂਰਾ ਐਂਡ ਤੱਕ ਵੇਖਣਾ ਫਿਰ ਟੀਵੀ ਬੰਦ ਕਰ ਦੇਣਾ,
0: ਇਦਾਂ ਹੀ ਕਰਦੇ ਹੋ ਨਾ ਤੁਸੀਂ?
3: ਮੂਵੀ ਦਾ ਨਾਮ ਲਵ ਪੰਜਾਬ ਸੀ,
0: ਓਕੇ ਉਹ ਤੇ ਬੜੀ ਸੋਹਣੀ ਮੂਵੀ ਆ, ਉਹ
1: ਬੈਸਟ ਫਿਲਮ ਆ, ਹੂੰ ਹਾਂ,
0: ਤੁਹਾਨੂੰ ਕਿਹੜੀ ਚੀਜ਼ ਵਧੀਆ ਲੱਗੀ ਉਹ ਚ? ਪਤਾ ਨਹੀਂ ਕਿਹੜੀ ਵਧੀਆ ਲੱਗਿਆ, ਚਲੋ ਕੋਈ ਗੱਲ ਨਹੀਂ,
1: ਥੋੜਾ ਥੋੜਾ ਹੈਵੀ ਹੈ ਸਬਜੈਕਟ, ਹਲਕਾ ਜਿਹਾ ਹੈਵੀ ਹੈ ਨਾ ਸਬਜੈਕਟ,
0: ਨਹੀਂ ਇੱਕਦਮ ਯਾਦ ਨਹੀਂ ਨਾ ਆਇਆ,
1: ਹਾਂ ਇਹ ਵੀ ਗੱਲ,
0: ਹਾਂ ਕੀ ਸੁਣਾਓਗੇ ਫਿਰ ਅੱਜ?
3: ਵਿਜਾਲਤ,
0: ਓਕੇ
3: ਓਕੇ, ਦੀ ਚੀਜ਼ਾਂ ਜੋ ਤੁਸੀਂ ਥੱਲੇ ਨੂੰ ਖਿੱਚਦੇ ਹੋ ਉੱਪਰ ਜਾਂਦੀ, ਫਿਰ ਥੱਲੇ ਨੂੰ ਖਿੱਚਦੇ ਫਿਰ ਥੱਲੇ ਜਾਂਦੀ,
0: ਅੱਛਾ ਪਹਿਲਾਂ ਥੱਲੇ ਨੂੰ ਖਿੱਚਦੇ ਹੋ ਤੇ ਉੱਪਰ ਨੂੰ ਜਾਂਦੀ ਆ,
3: ਹਾਂਜੀ,
0: ਤੇ ਜਦੋਂ ਫੇਰ ਥੱਲੇ ਨੂੰ ਖਿੱਚਦੇ ਤੇ ਫੇਰ ਠਾਹ ਨੂੰ ਆਉਂਦੀ ਆ, ਉਹ ਤੇ ਨੀ ਕਿਤੇ ਟੋਇਲੇਟ ਦਾ ਜਿਹੜਾ ਪਾਣੀ ਛੱਡੀ ਦਾ,
1: ਇਹੀ ਆ, ਮੈਂ ਨੀ ਮੰਨਦਾ ਬਈ ਇਹੀ ਆ, ਬੱਚੇ ਹਾਂ ਕਰ ਦੋ, ਇੰਨੀ ਦੇਖੋ ਅੰਕਲ ਨੇ ਕਿੰਨੀ ਡੂੰਘੀ ਗੱਲ ਕੀਤੀ ਆ, ਇਹੀ ਹੋਣਾ ਚਾਹੀਦਾ
0: ਹੈ ਅਸਲੀ, ਜਦੋਂ ਆਪਾਂ ਬਟਨ ਦੱਬਦੇ ਤੇ ਪਾਣੀ ਹੇਠਾਂ ਨੂੰ ਆ ਜਾਂਦਾ,
1: ਹਾਂ ਹਾਂ ਸਹੀ ਗੱਲ,
0: ਨਹੀਂ
3: ਸਮਥਿੰਗ ਜਿਹੜੀ ਧੁੱਪ ਨਾਲ ਮੁੱਕਦੀ,
0: ਧੁੱਪ ਦੇ ਨਾਲ ਮੁੱਕਦੀ ਆ,
3: ਧੁੱਪ ਨਾਲ ਰੁਕਦੀ,
0: ਅੱਛਾ ਧੁੱਪ ਦੇ ਨਾਲ ਰੁਕਦੀ ਆ,
1: ਰੁਕਦੀ ਆ,
0: ਹੂੰ ਧੁੱਪ ਦੇ ਨਾਲ ਕਿਹੜੀ ਰੁਕਦੀ ਆ, ਬਾਰਿਸ਼,
3: ਹੂੰ ਨਹੀਂ,
0: ਹੂੰ ਮੀਂਹ ਠੰਡ ਛਾਂ,
3: ਧੁੱਪ ਰੁਕਦੀ
0: ਹੈ,
3: ਧੁੱਪ ਰੁਕਦੀ,
0: ਅੱਛਾ ਧੁੱਪ ਰੁਕਦੀ ਆ, ਅੱਛਾ ਚਲੋ ਹਾਰ ਗਏ ਫਿਰ, ਅਮ੍ਰਿਤ ਆਂਟੀ ਕਹਿੰਦੇ ਕਾਈਟ, ਇਹ ਵੀ ਹਾਰ ਗਈ ਅੱਜ, ਹਾਂ ਅੱਜ ਤੇ ਐਸ਼ਲਿਨ ਸਾਰਿਆਂ ਤੋਂ ਜਿੱਤ ਗਈ,
1: ਵਾਹ ਵੈਰੀ ਗੁੱਡ, ਅੱਜ ਕੰਪਿਊਟਰ ਜੀ ਵੀ ਹਾਰ ਗਏ,
0: ਅੱਜ ਤੇ ਸਾਰਾ ਕੁਛ ਹਾਰ
3: ਗਿਆ,
0: ਵੈਰੀ
1: ਆਹ ਬੈਸਟ ਗੱਲ ਆ, ਨਾਲੇ
0: ਤਾਂਹੀਓ ਫਿਰ ਸਾਰੇ ਹਾਰ ਗਏ, ਥੈਂਕ ਯੂ ਪੁੱਤ, ਤੁਸੀਂ ਤੇ ਬਜ਼ਾਰਤਾਂ ਦੇ ਮਿਸਤਰੀ ਬਣ ਗਏ,
1: ਆਰਕੀਟੈਕਟ ਬਣ ਗਏ, ਆਰਕੀਟੈਕਟ,
0: ਥੈਂਕ ਯੂ,
3: ਸਤਿ ਸ਼੍ਰੀ ਅਕਾਲ ਦੀਦੀ ਨਾਲ ਗੱਲ ਕਰ ਲਓ,
0: ਹਾਂਜੀ ਕਰਾ ਦੋ ਕਰਾ ਦੋ, ਸਤਿ ਸ਼੍ਰੀ ਅਕਾਲ ਦੀਦੀ,
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਵੀ ਜੀ,
0: ਸਤਿ ਸ਼੍ਰੀ ਅਕਾਲ ਦੀਦੀ, ਕੀ ਚੱਕਰ ਹੋ, ਭੈਣ ਕਹਿੰਦੀ ਵਾਰੀ ਨਹੀਂ ਦਿੰਦੀ ਦੀਦੀ,
3: ਮੈਂ ਦਿੰਦੇ
0: ਹੈ,
3: ਮੈਂ ਦਿੰਦੇ,
0: ਮੈਂ ਦਿੰਦੇ, ਅੱਛਾ ਪਰ ਉਹ ਤੇ ਕਹਿੰਦੀ
3: ਵੀ ਜੀ ਨਹੀਂ ਦਿੰਦਾ,
0: ਅੱਛਾ ਵੀਰ ਜੀ ਤੇ ਨਹੀਂ ਦਿੰਦਾ, ਓਹੋ ਤੇ ਉਹ ਤੇ ਵਿਚਾਰਾ ਸਭ ਤੋਂ ਪਿੱਛੇ ਆ, ਫਿਰ ਵੀ ਵਾਰੀ ਨਹੀਂ ਦਿੰਦੀ,
3: ਵੀਰ ਜੀ ਦੀ ਗਲਤੀ ਹੈ, ਬਿਕੋਜ਼ ਵੀਰ ਜੀ ਬਿਜ਼ੀ ਸੀ,
0: ਅੱਛਾ ਅੱਛਾ ਅੱਛਾ ਅੱਛਾ, ਓਕੇ ਕੀ ਕਰ ਰਿਹਾ ਵੀਰ ਜੀ, ਖਲ ਰਲਾ ਰਿਹਾ,
3: ਵੀਰ ਜੀ ਲੈਗੋ ਖੇਡ ਰਿਹਾ,
0: ਅੱਛਾ ਲੈਗੋ ਖੇਡਦਾ, ਓਕੇ ਓਕੇ ਓਕੇ, ਚਲੋ ਤੁਸੀਂ ਕੀ ਸੁਣਾਓਗੇ,
3: ਇੱਕ ਬੁਜਾਰਤ,
0: ਹਾਂਜੀ,
3: ਓਕੇ ਦੀ ਚੀਜ਼ ਹੈ ਜਿਹੜੀ ਉਹ
1: ਭੱਜ
0: ਸਕਦੀ ਆ ਪਰ ਤੁਰਦੀ ਨਹੀਂ ਆ, ਭੱਜ ਸਕਦੀ ਆ ਜਦੋਂ ਕੋਈ ਭਜਾਵੇ,
3: ਨਹੀਂ ਆਪੇ ਭੱਜ ਲੈਂਦੀ,
0: ਉਹਨੂੰ ਕਹਿਣਾ ਤੇ ਨਹੀਂ ਪੈਂਦਾ ਚੱਲ ਭੱਜ ਇਥੋਂ,
3: ਨਹੀਂ
0: ਅੱਛਾ ਕਿਹੜੀ ਚੀਜ਼ ਹੋਈ, ਦੱਸ ਤੁਸੀਂ ਇੰਨੀਆਂ ਔਖੀਆਂ ਔਖੀਆਂ ਸਵੇਰੇ ਸਵੇਰੇ ਲੈ ਆਉਂਦੇ ਹੋ ਤੁਸੀਂ, ਹੈਂ
1: ਬਲਾਈਂਡਸ,
0: ਚਿਟਕਣੀ ਚਿਟਕਣੀ
1: ਚਿਟ, ਅੱਛਾ
3: ਨਹੀਂ
0: ਨਹੀਂ, ਚੱਲ ਭੱਜ ਇੱਥੋਂ, ਇਹ ਕਿਹੜੀ ਚੀਜ਼ ਹੋਈ ਜਿਹੜੀ ਤੁਰਦੀ ਨਹੀਂ ਆ ਭੱਜਦੀ ਆ, ਚੱਲ ਹਾਰ ਗਏ ਪਤਾ ਹੀ,
3: ਰਿਵਰ,
0: ਹੈਂ
1: ਰਿਵਰ,
0: ਰਿਵਰ ਉਹ ਕਿੱਦਾਂ,
3: ਬਿਕੋਜ਼ ਪੱਜਦੀ ਹੁੰਦੀ ਰੋਜ਼ ਫਾਸਟ ਤੇ ਕੜੀ ਤੋੜਦੀ ਨਹੀਂ ਹੈ।
0: ਹਾਂ ਓਕੇ ਓਕੇ, ਚੰਗਾ ਨਾ ਬੁੱਤ, ਨਹੀਂ ਤੁਰਦੀ ਨਹੀਂ ਤੇ ਤੁਰ ਕੇ ਤੇ ਉਹ ਪਰੇ ਚੱਲ ਜੇ ਸਵੇਰੇ। ਇੱਕੋ ਥਾਂ ਤੇ ਰਹਿੰਦੀ, ਚੰਗਾ ਨਾ।
3: ਨਹੀਂ ਫਿਰ ਲੋਕਾਂ ਤੇ ਬਾਕੀ ਪਾਣੀ ਨਹੀਂ ਆਊਗਾ।
0: ਹਾਂ ਬਾਕੀ ਪਾਣੀ ਨਹੀਂ ਆਊਗਾ, ਹਾਂ ਇਹ ਤੇ ਪ੍ਰੋਬਲਮ ਆਉਣੀ ਆ ਫਿਰ ਹਨਾ। ਚਲੋ ਥੈਂਕ ਯੂ ਬੁੱਧੂ।
1: ਅੰਕਲ ਨੂੰ ਕਲਾਸਿਸ ਦੇ ਰਿਹਾ
0: ਔਰ
1: ਤੇ ਹਜੇ ਉਹ, ਪਹਿਲੇ ਤੁਸੀਂ ਦੱਸੋ ਕਿੰਨਾ ਸਿੱਖ ਲਿਆ, ਅਗਲੀ ਵਾਰੀ ਹੋਰ ਸਿਖਾਵਾਂਗੇ।
0: ਹਾਂ ਵੱਡੀ ਹੋ ਗਈ ਆ ਕੁੜੀ ਹੈ ਨਾ, ਸਾਰਾ ਕੁਛ ਹੀ ਆ ਗਿਆ। ਥੈਂਕ ਯੂ ਪੁੱਤੋ,
1: ਥੈਂਕ ਯੂ।
3: ਓਕੇ ਵੀਰ ਜੀ ਦਾ ਗੱਲ ਕਰ ਲੋ।
0: ਹਾਂਜੀ ਹੈਲੋ ਲੈਗੋ,
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਵੀਰ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਆ?
3: ਠੀਕ ਆ।
0: ਕੀ ਲਿਆਏ ਅੱਜ?
3: ਇੱਕ ਗੱਲ।
0: ਇੱਕ ਗੱਲ ਕਿਹੜੀ?
3: ਇੱਕ ਸੀ ਲਾਜਾ ਇੱਕ ਸੀ ਲਾਣੀ, ਦੋਨੋਂ ਮਲ ਗਏ ਖਤਮ ਖਮਾਣੀ।
1: ਖਮਾਣੀ ਤਾਂ ਖਤਮ ਹੋ ਗਿਆ ਵੈਸੇ।
0: ਹਾਂ ਜਦੋਂ ਲਾਣਾ ਲਾਣੀ ਮਰ ਗਏ ਤੇ ਫਿਰ ਖਲਾਣੀ ਖਤਮ ਹੀ ਹੋਣੀ,
1: ਖਲਾਣੀ ਤਾਂ ਮੁੱਕਣੀ ਸੀ।
0: ਵੈਰੀ ਨਾਈਸ,
1: ਵੈਰੀ ਨਾਈਸ,
0: ਤੁਸੀਂ ਤੇ ਆਤ ਹੀ ਕਰਾਈ ਜਾਂਦੇ ਤੁਸੀਂ।
3: ਬੱਲੇ ਬੱਲੇ ਸ਼ਾਬਾ ਸ਼ਾਬਾ,
0: ਬੱਲੇ ਲਾਣੀ ਸ਼ਾਬਾ ਸ਼ਾਬਾ, ਲਾਜਾ ਸ਼ਾਬਾ ਸ਼ਾਬਾ,
1: ਮਲ ਗਏ ਸ਼ਾਬਾ ਸ਼ਾਬਾ।
0: ਥੈਂਕ ਯੂ, ਥੈਂਕ ਯੂ।
3: ਮੈਂ ਇੱਕ ਹੋਰ ਗੱਲ ਸੁਣਾਣੀ।
0: ਉਹ ਕੱਲ ਸੁਣਾ ਲਿਓ ਫਿਰ, ਗੱਲਾਂ ਮੁੱਕ ਜਾਂਦੀਆਂ ਹੁੰਦੀਆਂ ਨਹੀਂ ਤੇ। ਹਾਂ ਠੀਕ ਆ, ਠੀਕ ਆ, ਓਕੇ ਥੈਂਕ ਯੂ।
3: ਮੈਂ ਇੱਕ ਲੱਗੋ ਤੁਹਾਨੂੰ ਹਾਜ਼ਰ ਵੇਦਿਓ ਤੇ ਸ਼ੋਅ ਕਰੋਗੇ ਜਿਹੜੀ ਮੈਂ ਬੁਲਾਈ।
0: ਚਲੋ ਠੀਕ ਆ, ਉਹ ਤੁਸੀਂ ਨਾਲ ਲੈ ਆਓ ਫਿਰ।
1: ਹਾਂ
3: ਓਕੇ,
0: ਥੈਂਕ ਯੂ ਜੀ।
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਵੀਰ ਜੀ।
0: ਸਤਿ ਸ਼੍ਰੀ ਅਕਾਲ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ। ਸਤਿ ਸ਼੍ਰੀ ਅਕਾਲ ਅਸੀਸ ਕੌਰ, ਉਸ ਤੋਂ ਬਾਅਦ ਵਿਰਕ ਸਾਹਿਬ ਤੁਹਾਡੀ ਵਾਰੀ। ਅਸੀਸ ਕੌਰ ਕੀ ਹਾਲ ਆ?
4: ਸਤਿ ਸ਼੍ਰੀ ਅਕਾਲ ਮਨਜੋਤ ਅੰਕਲ ਜੀ ਤੇ ਕ੍ਰਿਸ਼ਨਾ ਵੀਰ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਆ ਤੁਹਾਡੇ?
4: ਮੈਂ ਠੀਕ ਆ, ਤੁਸੀਂ ਕਿਵੇਂ ਹੋ?
0: ਅਸੀਂ ਵਧੀਆ। ਤੁਸੀਂ ਜਿਹੜੀਆਂ ਦੋ ਤਿੰਨ ਸਹੇਲੀਆਂ ਸਕੂਲ ਦੇ ਬਾਹਰ ਜਾ ਕੇ ਜੱਫੀਆਂ ਪਾ ਪਾ ਕੇ ਪਹਿਲਾਂ ਮਿਲਦੀਆਂ ਨਾ, ਮੈਨੂੰ ਕੱਲ ਪਤਾ ਲੱਗ ਗਿਆ।
4: ਅੱਜ ਅੱਜ ਮੈਂ ਕਿੰਨੇ, ਮੇਰੇ ਮੰਮਾ ਨੇ ਕਿੰਨੇ ਵਾਰੀ ਕੋਲਾ ਲਾਇਆ, ਲੱਗੀ ਨਹੀਂ।
0: ਓਹੋ, ਉਹ ਹੋਰ ਕਿਤੇ ਕਰੀ ਜਾਂਦੇ ਸੀ
4: ਭੁਲੇਖੇ ਨਾਲ। ਮੈਂ ਕਹਿ ਰਹੀ ਸੀ ਮੰਮਾ ਨੂੰ ਵੀ ਮੈਂ ਲਾਦਾ, ਫੇਰ ਵੀ ਨਹੀਂ।
0: ਤੁਸੀਂ
4: ਉਸ ਦਿਨ ਦੇ ਰਹੀ ਨਹੀਂ ਸੀ ਫੋਨ,
0: ਤੁਸੀਂ ਆਪ ਲਾਇਆ ਕਰੋ। ਮੰਮਾ ਨਾ ਕਿਤੇ ਹੋਰ ਹੀ ਲਾਈ ਜਾਂਦੇ ਸੀ ਨਾ, ਪਤਾ ਨੀ ਲੱਗਦਾ। ਉਹ ਨਾਨਕੇ ਲਾਈ ਜਾਂਦੇ ਸੀ ਫੋਨ ਪਹਿਲਾਂ, ਉਹ ਤੇ ਸੁੱਤੇ ਸੀ ਸਾਰੇ। ਉਹ ਨਾਨਕੇ ਸਾਰੇ ਸੁੱਤੇ ਸੀ, ਉਹ ਸੁੱਤੇ ਸੀ ਨਾ ਸਾਰੇ।
1: ਲੇਟ ਆ ਨਾ ਅਜੇ ਉੱਥੇ,
0: ਉਹ ਸਾਰੇ ਸੁੱਤੇ ਸੀ ਨਾ, ਟਾਈਮ ਨੀ ਹਲੇ ਹੋਇਆ ਇੰਨਾ।
4: ਮੈਂ ਉੱਠ ਗਈ ਸੀ।
0: ਤੁਸੀਂ ਉੱਠ ਗਏ, ਪਰ ਜਿੰਨਾ ਚੁੱਕਣਾ ਸੀ ਉਹ ਨਹੀਂ ਨਾ ਉੱਠੇ।
1: ਉਹ ਉੱਠੇ, ਉਹ ਸੁੱਤੇ ਹਜੇ ਵੀ।
0: ਤੁਸੀਂ ਇਧਰੋਂ ਫੋਨ, ਤੁਸੀਂ ਤੁਹਾਡੇ ਮੰਮਾ ਫੋਨ ਕਰੀ ਜਾਂਦੇ ਸੀ, ਉਹ ਉਧਰੋਂ ਕਰੀ ਜਾਂਦੇ ਸੀ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ, ਏਦਾਂ ਹੀ ਹੁੰਦੀ ਰਹੀ ਕਿੰਨਾ ਚਿਰ
1: ਦੇਖ ਲੋ। ਹੈ
0: ਹੈ
1: ਮਾੜੀ ਗੱਲ,
4: ਉਹ ਨਹੀਂ ਕਰ ਰਹੇ ਸੀ।
0: ਠੀਕ ਆ, ਕਿੱਥੇ ਮੰਨਦੀ ਹੈ ਕੁੜੀ? ਕੀ ਲਾਇਓ ਅੱਜ?
4: ਅੱਜ ਮੈਂ ਇੱਕ ਬਜ਼ਾਰਸ ਲੈ ਕੇ ਆਈ ਹਾਂ।
0: ਪਹਿਲਾਂ ਮੈਨੂੰ ਦੱਸੋ, ਕੱਲ ਤੁਹਾਨੂੰ ਮਿਲਿਆ ਕੋਈ ਮਫਨ ਮੁਫਨ, ਕੋਈ ਕੱਪ ਕੇਕ ਕੁਛ? ਓਏ ਵੇਖਿਆ ਵੇਖਿਆ, ਫਿਰ ਤੁਸੀਂ ਨਹੀਂ ਦਿੱਤਾ ਸ਼੍ਰੇਆ ਨੂੰ, ਸ਼੍ਰੇਆ ਨੇ ਤੁਹਾਨੂੰ ਦੇ ਦਿੱਤਾ ਕੱਪ ਕੇਕ।
1: ਵੈਰੀ ਗੁੱਡ, ਵੈਰੀ ਗੁੱਡ।
4: ਨਹੀਂ ਉਹ ਜਿਹੜੇ ਮੰਮਾ ਕੱਲ, ਮੰਮਾ ਨੇ ਕੱਲ ਜੌਬ ਜਾਣਾ ਸੀ।
0: ਓਕੇ ਓਕੇ ਓਕੇ, ਅੱਛਾ
4: ਜਾ ਕਰੇ ਉਸ ਦਿਨ ਨੂੰ ਜਾਣਾ ਸੀ।
0: ਇਹ ਗੱਲ ਕੋਈ ਬਣੀ ਨਹੀਂ ਵੈਸੇ। ਕੀ ਸੁਣਾਓਗੇ ਫਿਰ ਹੁਣ?
4: ਬਾਜ਼ਾਰ।
0: ਓਕੇ
4: ਉਹ ਕਿਹੜੀ ਚੀਜ਼ ਹੁੰਦੀ ਆ ਜਿਹਦੇ ਜਿਹਦੀ ਇੱਕ ਲੱਤ ਹੁੰਦੀ ਆ ਪਰ ਤੁਰਦੀ ਨਹੀਂ?
0: ਅੱਛਾ, ਇੱਕੋ ਲੱਤ ਹੁੰਦੀ ਆ ਪਰ ਉਹ ਤੁਰਦੀ ਵੀ ਨਹੀਂ ਆ?
4: ਹਾਂਜੀ,
0: ਤੇ ਇੱਕ ਲੱਤ ਹੋਈ ਤੇ ਫਿਰ ਕਿੱਦਾਂ
1: ਤੁਰੂਗਾ ਕਿੱਦਾਂ ਬਾਈ? ਇਹ ਤਾਂ ਔਖਾ ਹੋ ਗਿਆ ਨਾ।
4: ਐਲੀਫੈਂਟ,
0: ਇੱਕ ਲੱਤ ਵਾਲਾ ਐਲੀਫੈਂਟ ਹੈ।
4: ਟਵਿਸਟਿੰਗ
1: ਖੰਬਾ, ਹਾਂ ਟੀ ਤੋਂ ਸਟਾਰਟ ਹੋ ਗਿਆ।
0: ਹਾਂ,
4: ਤੁਸੀਂ ਖੰਬੇ ਦੇ ਨਾਲ ਹੀ ਆ, ਕੋਈ ਕਲੋਸ ਆ?
0: ਅੱਛਾ, ਖੰਬੇ ਦੇ ਲਾਗੇ ਹੀ ਆ,
1: ਲਾਗੇ ਹੀ ਆ,
0: ਖੰਬੇ ਦੇ ਲਾਗੇ ਹੀ ਆ ਕੁਛ। ਟੀ ਤੋਂ ਕੀ ਆ ਖੰਬੇ ਦੇ ਲਾਗੇ? ਟਮਾਟੋ, ਟਮਾਟੋ, ਟਮਾਟੋ, ਇਹ ਤੇ ਬਹੁਤ ਨਾਈਸ ਹੀ ਹੈ, ਇਹ ਤੇ ਤੁਸੀਂ ਬਹੁਤ ਸੋਹਣੀ ਬਣਾਈ ਆ।
4: ਥੈਂਕ ਯੂ,
0: ਵੈਰੀ ਇੰਟੈਲੀਜੈਂਟ, ਵੈਰੀ ਇੰਟੈਲੀਜੈਂਟ, ਥੈਂਕ ਯੂ ਸੀਸ,
1: ਥੈਂਕ ਯੂ।
4: ਮੈਂ ਬੋਲੀ ਸੁਣਾਉਣੀ
0: ਆ ਵੀ, ਬੋਲੀ ਕੱਲ ਸੁਣਾ ਲਿਓ, ਹੁਣ ਲੇਟ ਹੋ ਗਏ, ਲੇਟ ਹੋ ਗਏ। ਉਹ ਸਕੂਲ ਬੰਦ ਹੋ ਚੱਲਿਆ, ਗੇਟ, ਉਹ ਗੇਟ ਬੰਦ ਹੋ ਚੱਲਿਆ, ਕੱਲ ਸੁਣਾ ਲਿਓ, ਕੱਲ ਕੱਲ ਸੁਣਾ ਲਿਓ। ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਹਾਂਜੀ ਵਿਰਕ ਸਾਹਿਬ, ਤੁਸੀਂ ਆਉਂਦੇ ਰਹੋ।
5: ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ ਅੰਕਲ ਜੀ,
0: ਸਤਿ ਸ਼੍ਰੀ ਅਕਾਲ।
5: ਕੀ ਹਾਲ ਚਾਲ ਤੁਹਾਡਾ?
0: ਬਹੁਤ ਵਧੀਆ ਵਿਰਕ ਸਾਹਿਬ,
1: ਵਧੀਆ ਵਧੀਆ, ਤੁਸੀਂ ਸੁਣਾਓ।
0: ਕਿੰਨਾ ਕੁ ਟਾਈਮ ਰਹਿ ਗਿਆ ਸਕੂਲ 'ਚ?
5: ਓਹੋ,
0: ਚਲੋ ਕੋਈ ਨੀ, ਇੱਥੇ ਬੱਲੇ ਬੱਲੇ ਕਰ ਦਈਏ ਫਿਰ,
1: ਹੁੰਦਾ ਰਹਿੰਦਾ, ਕੋਈ ਗੱਲ ਨੀ।
0: ਕੱਲ ਨੂੰ ਆਜੂਗਾ ਯਾਦ। ਹਾਂ,
1: ਸਕੂਲ ਦਾ ਪ੍ਰੈਸ਼ਰ ਵੀ ਹੈ ਨਾ, ਹੁਣ ਛੇਤੀ ਛੇਤੀ ਪਹੁੰਚਣਾ ਤਾਂ।
0: ਤੁਸੀਂ ਭੁੱਲ ਜਾਂਦੇ ਹੋ ਤਾਂ ਭੈਣ ਸਗੋਂ ਯਾਦ ਰੱਖਦੀ ਹੋ।
5: ਇੱਕ ਚੁਟਕਲਾ ਸੁਣਾਣਾ?
0: ਹਾਂਜੀ ਹਾਂਜੀ, ਪਲੀਜ਼
1: ਸੁਣਾ ਦਿਓ, ਸੁਣਾ ਦਿਓ।
5: ਹਾਂਜੀ, ਇੱਕ ਵਾਰ ਨਾ ਇੱਕ ਮੁੰਡਾ ਹੁੰਦਾ ਵਾ ਤੇ ਇੱਕ ਮੰਮੀ ਹੁੰਦੀ ਆ। ਤੇ ਮੁੰਡਾ ਆਪਣੀ ਮੰਮੀ ਨੂੰ ਕਹਿੰਦਾ ਵਾ, ਮੰਮੀ ਤੂੰ ਮੈਨੂੰ ਝੂਟ ਕਿਉਂ ਮਾਰਿਆ ਏ? ਤੇ ਮੰਮੀ ਕਹਿੰਦੀ ਆ, ਨਹੀਂ ਪੁੱਤ ਮੈਂ ਕਦੇ ਝੂਟ ਮਾਰਿਆ। ਫਿਰ ਮੁੰਡਾ ਕਹਿੰਦਾ ਵਾ, ਤੁਸੀਂ ਕਿਹਾ ਵੀ ਮੇਰੀ ਇੱਕੀ ਭੈਣ ਪਰੀ ਆ। ਤੇ ਫਿਰ ਮੰਮਾ ਕਹਿੰਦੀ ਆ, ਹਾਂ ਪੁੱਤ ਤੇਰੀ ਛੋਟੀ ਭੈਣ ਏਂਜਲ ਆ। ਤੇ ਫਿਰ ਮੁੰਡਾ ਕਹਿੰਦਾ ਵਾ,
0: ਬੜਾ ਖਤਰਨਾਕ ਹੀ ਇਹ ਮੁੰਡਾ ਹੈ,
1: ਖਤਰੋਂ ਹੀ ਖੜਾ ਜੀ।
0: ਥੈਂਕ ਯੂ, ਥੈਂਕ ਯੂ ਵਿਰਕ
5: ਸਾਹਿਬ,
0: ਥੈਂਕ ਯੂ, ਥੈਂਕ ਯੂ ਜੀ। ਇਹ ਸਨ ਸਾਡੇ ਨਾਲ ਵਿਰਕ ਸਾਹਿਬ, ਅਤੇ ਹੁਣ ਨੇ ਸਾਡੇ ਨਾਲ ਬੱਚੇ ਤਾਂ ਚਲ ਗਏ ਹੋਣੇ ਸਕੂਲ ਸਾਰੇ, ਅਤੇ ਹੁਣ ਸਾਡੇ ਨਾਲ ਮਾਲੀ ਸਾਹਿਬ ਲੋਲੀਪੋਪ ਵਾਲੇ ਅੰਕਲ,
1: ਲੋਲੀਪੋਪ ਵਾਲੇ ਅੰਕਲ ਆ ਗਏ ਆ, ਆਪਨੇ ਬਤਾਇਆ ਹੀ ਨਹੀਂ
0: ਹੈ। ਗੈਸ ਕਰੋ, ਲੋਲੀਪੋਪ ਵਾਲੇ ਅੰਕਲ ਕੌਣ ਭਲਾ?
1: ਕੌਣ ਹੈ, ਕੌਣ ਹੈ?
0: ਚਾਹ,
1: ਚਾਹ,
0: ਚਾਹ ਕਰੋ ਅੰਕਲ।
1: ਯੇ ਤੋ ਲਾਲ ਅੰਕਲ
0: ਕੀ ਹਾਲ ਹੈ ਲਾਲ ਜੀ?
6: ਕੀ ਹਾਲ ਹੈ? ਵਧੀਆ ਜੀ, ਤੁਸੀਂ ਦੱਸੋ ਕਿੱਦਾਂ ਜੀ?
0: ਜੀ ਬਹੁਤ ਵਧੀਆ, ਬਹੁਤ ਬਹੁਤ ਵਧੀਆ।
6: ਅੱਜ ਕੱਲ ਤਾਂ ਤੁਹਾਡੀ ਆਪਣਾ ਜਿਵੇਂ ਨਾ ਆਪਣਾ ਕਹਿੰਦੇ
0: ਸਵਾਰੀਆਂ ਬਹਾ ਕੇ ਵੀ ਗਾਲਾਂ ਮਿਲਦੀਆਂ ਗੇਰ।
1: ਸਹੀ ਗੱਲ ਹੈ,
6: ਮੈਂ ਜਿਹੜਾ ਸੈਮੀ ਸਾਹਿਬ ਵੀ ਕੱਲ ਆਪਣਾ ਨਾ ਕੱਪੜੇ ਦੀ ਦੁਕਾਨ ਤੇ ਗਏ, ਉਹਨਾਂ ਵੀ ਕੁੱਟ ਖਾ ਆਏ।
1: ਕਿਉਂ?
6: ਉਹਨਾਂ ਕਹਿੰਦਾ ਕਹਿੰਦੇ ਤੁਹਾਡੇ ਕੋਲ ਸਾਰੇ ਤਰ੍ਹਾਂ ਦੇ ਕੱਪੜੇ, ਕਹਿੰਦੇ ਹਾਂਜੀ ਸਾਡੇ ਕੋਲ ਸਾਰੇ ਤਰ੍ਹਾਂ ਦੇ ਕੱਪੜੇ ਆ, ਕਹਿੰਦਾ ਇੱਕ ਜੁੱਤੀ ਸਾਫ ਕਰਨ ਵਾਲਾ ਦੇਈ।
1: ਇਹ ਤਾਂ ਗੱਲ ਨਹੀਂ ਸੱਜਣਾ, ਨਾ ਨਾ ਨਾ।
6: ਜਸਵਾਲ ਭਾਈ ਗੱਲ ਬੰਦਾ ਆਇਆ, ਕਹਿੰਦਾ ਕਹਿੰਦਾ ਉਹਨੇ ਹੱਥੇ ਪੈਸੇ ਫੜੇ ਹੋਏ, ਕਹਿੰਦੇ ਕਹਿੰਦੇ ਅਸੀਂ ਨਾ ਆਪਣਾ ਗਰੀਬਾਂ ਲਈ ਨਾ ਪੈਸੇ ਇਕੱਠੇ ਕਰ ਰਹੇ ਹਾਂ, ਉਹਨਾਂ ਨੇ ਜਸਵਾਲ ਪੈਸੇ ਖੋਲਣਾ, ਥੈਂਕ ਯੂ ਭਾਈ।
1: Charity begins at home.
6: ਸੈਮੀ ਸਾਹਿਬ ਕਹਿੰਦੇ ਕਹਿੰਦੇ ਕਹਿੰਦੇ ਯਾਰ ਕੱਲ ਨਾ ਮਾਇਲੋ ਬੜਾ ਖੁਸ਼ ਸੀ। ਮੈਂ ਕਿਉਂ, ਕੀ ਗੱਲ? ਕਹਿੰਦਾ ਉਹ ਬਿਜਲੀ ਵਾਲਾ ਆਇਆ ਸੀ, ਕਹਿੰਦੇ ਅਸੀਂ ਨਵੇਂ ਖੰਭੇ ਲਾਣੇ।
0: ਉਹ ਤੇ ਮਾਰੇ ਸ਼ਾਲਾ,
1: ਕੀ ਬਾਤ।
0: ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਤੁਹਾਡਾ ਧੰਨਵਾਦ, ਮਿਹਰਬਾਨੀ। ਅਤੇ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਕਹਾਣੀ ਬਹੁਤ ਵਧੀਆ ਸੀ, ਇਮੋਸ਼ਨਲ ਸੀ ਅਤੇ ਅੱਖਾਂ ਦੇ ਵਿੱਚ ਉਹ ਹੰਝੂ ਨਹੀਂ ਰੁਕ ਰਹੇ, ਅਤੇ ਥੈਂਕ ਯੂ, ਧੰਨਵਾਦ ਜੀ ਤੁਹਾਡਾ। ਅਤੇ ਕਹਾਣੀ ਪਸੰਦ ਕਰਨ ਦੇ ਲਈ, ਅਤੇ ਢਿੱਲੋਂ ਸਾਹਿਬ ਵੀ ਕਹਿੰਦੇ ਨੇ ਕਿ ਕਹਾਣੀ ਵਧੀਆ ਲੱਗੀ ਅਤੇ ਗੀਤ ਵੀ ਵਧੀਆ ਲੱਗਾ ਅਤੇ ਅੰਦਾਜ਼ ਵੀ ਵਧੀਆ ਲੱਗਾ, ਬਹੁਤ ਮਿਹਰਬਾਨੀ। ਅਤੇ ਜਤਿੰਦਰਪਾਲ ਜੀ ਕਹਿੰਦੇ ਨੇ ਕਿ ਕ੍ਰਿਸ਼ਨਾ ਜੀ ਦਾ ਨਾਂ ਇੱਦਾਂ ਸਾਊਂਡ ਕੀਤਾ ਜਿੱਦਾਂ ਕਿਹਾ ਸੀ ਕ੍ਰਿਸ਼ਨਾ ਬੈਡ ਵਾਚ। ਸਵੇਰੇ ਸਵੇਰੇ ਦਾ ਸਮਾਂ ਆ, ਵੇਖੋ
1: ਕੀ ਕੋਈ
0: ਸੋਮਨ ਹੁੰਦਾ ਟਾਈਮ ਵੀ ਲੱਗਦਾ,
1: ਕਹਿੰਦੇ ਵਾਚ ਮੈਂ ਤਾਂ ਹੀ ਨਹੀਂ ਲੈ ਕੇ ਆਇਆ, ਮੈਂ ਕਿਹਾ ਵੀ ਕਿ ਭਾਈ ਦੇਖ ਕੇ ਕਹਿਣਗੇ ਗੁੱਡ ਵਾਚ ਬੈਡ ਵਾਚ।
0: ਕਹਿੰਦੇ ਰਨਿੰਗ ਨੋਜ਼ ਹੁੰਦਾ ਵਾ ਭਾਜੀ ਨੱਕ, ਰਨਿੰਗ ਨੋਜ਼ ਹੁੰਦਾ ਵਾ, ਕਦੇ ਵਾਕਿੰਗ ਨੋਜ਼ ਨਹੀਂ ਸੁਣਿਆ। ਹਾਂ ਆਪਾਂ ਕਿਹਾ ਸੀ ਕੋਈ ਵਾਕਿੰਗ ਨੋਜ਼?
1: ਪਤਾ ਨਹੀਂ, ਮੈਨੂੰ ਖਿਆਲ ਨਹੀਂ,
0: ਮੈਂ ਤਾਂ ਮੰਨ ਜਾਣਾ,
1: ਅੱਜ ਤਾਂ ਮੈਂ ਜਾਗ ਵੀ ਗਿਆ ਸੀਗਾ, ਐਸੀ ਗੱਲ ਵੀ ਨਹੀਂ,
0: ਮੈਨੂੰ ਇਹਨਾਂ ਨੂੰ ਇੱਕ ਜਾਂ ਗਲਤ ਸੁਣਿਆ,
1: ਇਹਨਾਂ ਨੂੰ ਗਲਤ ਸੁਣ ਗਿਆ।
0: ਅਤੇ ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ, ਤੰਦਰੁਸਤੀ ਬਖਸ਼ਣ। ਹਰਮਨ ਜੀ ਬਹੁਤ ਬਹੁਤ ਧੰਨਵਾਦ, ਤੁਹਾਡਾ ਮਿਹਰਬਾਨੀ। ਅਤੇ ਗੁਰਜੀਤ ਕੌਰ ਜੀ ਕਹਿੰਦੇ ਨੇ ਕਿ ਸਹੀ ਗੱਲ ਆ ਭਾਜੀ, ਸਲੂਟ। ਇਹ ਕਿਹੜੀ ਗੱਲ 'ਤੇ ਮਾਰਿਆ ਹੋਊਗਾ ਇਹਨਾਂ ਨੇ ਸਲੂਟ?
1: ਸਲੂਟ ਆ ਗਿਆ, ਸ਼ੁਕਰ ਕਰੋ, ਚੰਗੀ ਗੱਲ ਆਪਣੇ, ਬਸ ਨਮਸਤੇ।
0: ਆਪਣੇ ਕਈ ਵਾਰੀ ਸਲੂਟ ਦੂਜੀ ਸੈਂਸ 'ਚ ਵੀ ਹੁੰਦਾ ਨਾ, ਇੱਕੀ ਤੋਪਾਂ ਦੀ ਸਲਾਮੀ। ਅਤੇ ਨਰਿੰਦਰ ਭਾਅ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਰੇਡੀਓ ਹਾਂਜੀ ਦੇ ਸਾਰੇ ਪਰਿਵਾਰ ਨੂੰ, ਅਤੇ ਬਹੁਤ ਸੋਹਣੀ ਅਤੇ ਸੱਚੀ ਕਹਾਣੀ ਅਤੇ ਬਹੁਤ ਸੋਹਣਾ ਗੀਤ ਵੀ, ਅਤੇ ਸਭ ਦਾ ਦਿਨ ਵਧੀਆ ਵਧੀਆ ਜਾਵੇ, ਸਰਬੱਤ ਤਾਂ ਭਲਾ ਲੋਚਦੇ ਨੇ, ਬੈਰੀ ਤੋਂ ਬੈਠੇ ਜੋਲ ਸਾਹਿਬ, ਧੰਨਵਾਦ, ਮਿਹਰਬਾਨੀ। ਸੰਜੇ ਪੂਜਾ ਜੀ ਕਹਿੰਦੇ ਕਿ ਨਾਈਸ ਕਹਾਣੀ, ਸਮੇਂ ਸਾਹਿਬ ਹੁਣ ਕਰ ਲਿਓ। ਦਿਲਬਾਗ ਸਿੰਘ ਗਿੱਲ ਜੀ ਕਹਿੰਦੇ ਕਿ ਨਾਈਸ ਕਹਾਣੀ, ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਬਹੁਤ ਹੀ ਖੂਬਸੂਰਤ ਸੀ ਕਹਾਣੀ, ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ, ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ। ਪਾਬਲਾ ਸਾਹਿਬ ਕਹਿੰਦੇ ਕਿ ਵੈਰੀ ਨਾਈਸ ਸਟੋਰੀ ਮਿੱਤਰ ਪਿਆਰਿਓ। ਅਤੇ ਰਜਿੰਦਰ ਬਾਵਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵੀਰਵਾਰ ਦਾ ਦਿਨ ਸਭ ਦੇ ਲਈ ਖੁਸ਼ੀਆਂ ਲੈ ਕੇ ਆਵੇ, ਤੰਦਰੁਸਤੀ ਲੈ ਕੇ ਆਵੇ, ਅਤੇ ਸਭ ਚੜ੍ਹਦੀ ਕਲਾ ਦੀ ਜ਼ਿੰਦਗੀ ਜੀਉਣ, ਧੰਨਵਾਦ, ਮਿਹਰਬਾਨੀ। ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਬੜੀ ਸਿੱਖਿਆਦਾਇਕ ਸੀ, ਬਹੁਤ ਮਿਹਰਬਾਨੀ। ਅਤੇ ਢਿੱਲੋਂ ਸਾਹਿਬ ਧੰਨਵਾਦ ਤੁਹਾਡਾ, ਕਹਿੰਦੇ ਨੇ ਕਿ ਨਿੱਘੀ ਧੁੱਪ ਅਤੇ ਸੰਘਣੀ ਛਾਂ ਹੁੰਦੀ ਹੈ ਮਾਂ, ਕਹਿੰਦੇ ਧਰਤੀ ਵਰਗੀ ਹੁੰਦੀ ਹੈ ਮਾਂ, ਬੱਚੇ ਦੀ ਸਿਰਜਣਾ ਅਤੇ ਸ਼ਕਤੀ ਹੁੰਦੀ ਹੈ ਮਾਂ, ਬੱਚੇ ਦੀ ਕ੍ਰਿਸ਼ਮਾ ਅਤੇ ਭਗਤੀ ਦਾ ਸੁਮੇਲ ਹੁੰਦੀ ਹੈ ਮਾਂ, ਮਾਂ ਬਣਨਾ ਆਸਾਨ ਨਹੀਂ ਹੁੰਦਾ, ਮਾਂ ਤੋਂ ਵੱਧ ਕੋਈ ਜੱਗ 'ਤੇ ਮਹਾਨ ਨਹੀਂ ਹੁੰਦਾ, ਮੋਹ ਮਮਤਾ ਦਾ ਰਿਸ਼ਤਾ ਨਾ ਹੁੰਦਾ, ਜੇ ਮਾਂ ਨਾ ਹੁੰਦੀ ਤਾਂ ਰੱਬ ਵੀ ਨਾ ਹੁੰਦਾ, ਲਵ ਯੂ ਮਾਂ, ਮਿਸ ਯੂ ਮਾਂ। ਧੰਨਵਾਦ, ਬਹੁਤ ਮਿਹਰਬਾਨੀ, ਤੁਹਾਡੀ ਮਾਂ ਦਿਵਸ 'ਤੇ ਇਹਨਾਂ ਨੇ ਲਿਖਿਆ ਸੀ, ਅਤੇ ਧੰਨਵਾਦ। ਗੁੱਡ ਮੋਰਨਿੰਗ ਕਹਿੰਦੇ ਕਿ ਕਰੇ ਕਬੂਲ ਦਵਾਵਾਂ ਰੱਬ ਸੱਚਾ, ਆਸਾਂ ਦਾ ਐਸਾ ਫੁੱਲ ਖਿਲੇ, ਜੋ ਵੀ ਖੁਦਾ ਨੇ ਚਾਹਿਆ ਤੁਝੇ ਵੋ ਸਭ ਖੁਸ਼ੀਆਂ ਮਿਲੇ। ਸੋ ਆਪ ਜੀ ਦੀਆਂ ਜ਼ੋਰਦਾਰ ਤਾੜੀਆਂ ਦੇ ਵਿੱਚ ਨਰਿੰਦਰ ਸਹਿਮੀ।
1: ਕਿਆ ਬਾਤ, ਕਿਆ ਐਂਟਰੀ ਕਰਾਈ ਹੈ ਬਾਈ, ਬੱਲੇ, ਮੈਂ ਕਿਹਾ ਗੁਲਾਮ ਅਲੀ ਆਉਣ ਲੱਗਾ, ਕਿਆ ਬਾਤ,
0: ਗੁਲਾਮ ਅਲੀ ਨੇ ਗੁਲਾਮ ਖਸਮ ਹੈ, ਜਾਂ ਫਿਰ ਥੋੜੀ ਜਿਹੀ ਠੰਡ ਵੱਧ ਗਈ ਤੇ ਫਿਰ ਜ਼ੁਕਾਮ ਅਲੀ ਹੋਇਆ,
1: ਜ਼ੁਕਾਮ ਅਲੀ,
7: ਅੱਜ ਦੋਵੇਂ
1: ਆ ਵਧੀਆ ਸੀ।
7: ਅੱਜ ਕਾਮ ਵਾਲੀ ਵੀ ਤੇ ਗੁਲਾਮ ਵਾਲੀ ਕੁਛ ਨਾ ਬੋਲਦੇ ਨਾ ਖੁਸ਼ ਹੋਏ ਤੇਰੇ ਕੋਲ 90 ਪੁਆਇੰਟ ਆ ਤੇਰੇ ਵੀ ਘਟਣਾ ਹੌਲੀ ਹੌਲੀ
1: ਫਿਕਰ ਨਾ ਇਹ ਵੀ ਗੱਲ ਠੀਕ ਹੈ ਜੀ ਇਹ ਵੀ ਠੀਕ ਗੱਲ ਸਹੀ ਹੈ ਮੈਂ ਬੜੇ ਗੁਲਾਮ ਅਲੀ ਖਾਨ ਸਾਹਿਬ ਬਣਾਂਗਾ
7: ਹਾਂਜੀ ਨਹੀਂ ਜੀ ਮੈਂ ਤੁਸੀਂ ਮੇਰਾ ਤਖਲਸ ਭਾਈ ਸਹੀ ਲਿਆ ਅੱਜ
1: ਅੱਛਾ
7: ਕੀ ਸਮੀ ਸਾਹਿਬ 5 ਪੁਆਇੰਟ
0: ਚੰਗੀ ਬਿਪਤਾ ਹੀ ਗੱਲ ਹੈ ਮਾਲ ਦੀ ਗੱਲ ਹੈ ਮਤਲਬ ਕੋਈ ਵੈਲਿਊ ਹੀ ਨੀ ਬੰਦੇ
7: ਅੱਜ ਕੱਲ ਮੈਂ ਜਿਹਦਾ ਜਿਹਦਾ ਕਿਤੇ ਦੇਖ ਪਿਆ ਨਾ ਕਦੇ ਆਈ ਡੀ ਦੇਖ ਪਈ ਜਿੱਥੇ ਲਿਖਿਆ ਹੋਇਆ ਤਾਂ ਡੇਟ ਆਫ ਬਰਥ
0: ਜਿਦਾਂ ਯਾਦ ਨੀ ਉਹ ਪਿੰਡ ਜਦੋਂ ਬਿੱਦ ਬੁੱਧ ਮਿਲਦੀ ਹੁੰਦੀ ਸੀ ਨਾ ਬਿੱਦ ਪਤਾ ਬਿੱਦ ਜਦੋਂ ਬਜ਼ੁਰਗ ਪੂਰੇ ਹੁੰਦੇ ਸੀ ਨਾ
1: ਹਾਂ ਅੱਛਾ ਓਕੇ ਹਾਂ
0: ਤੇ ਉਹਨਾਂ ਦੇ ਮਤਲਬ ਸੰਸਕਾਰ ਤੋਂ ਬਾਅਦ ਬਾਅਦ ਵਿੱਚ ਉਹ ਮਖਾਣੇ
1: ਤੇ ਬਦਾਮ ਵਗੈਰਾ
0: ਜੇ ਕੋਈ ਚੰਗੇ ਘਰ ਦਾ ਹੋਵੇ ਤੇ ਵਿੱਚ ਛੁਆਰੇ ਤੇ ਜੇ ਕੋਈ ਹੋਰ ਚੰਗੇ ਦਾ ਹੋਵੇ ਤੇ ਵਿੱਚ ਬਦਾਮ ਏਦਾਂ ਕਰਕੇ ਨਾ ਉਹ ਇੱਕ ਇੱਕ ਮੁੱਠ ਦਿੰਦੇ ਹੁੰਦੇ ਤੇ ਜਦੋਂ ਸਕੂਲ ਜਾਣਾ ਨਾ ਤੇ ਉਹ ਉਦੋਂ ਉਹ ਚੀਜ਼ਾਂ ਬੜੀਆਂ ਦੁਰਲੱਭ ਹੁੰਦੀਆਂ ਨਹੀਂ ਲੱਭਦੀਆਂ ਹੁੰਦੀਆਂ ਤੇ ਉਹ ਬਜ਼ੁਰਗ ਦੇਖਣਾ ਤੇ ਕਹਿਣਾ ਆਹ ਬਿੱਦ ਤੁਰੀ ਜਾਂਦੀ ਹੋਵੇ
1: ਸਹੀ ਹੈ
0: ਘਰ ਆ ਕੇ ਨਾ ਫੋਲ ਫੋਲ ਕੇ ਵੇਖਣਾ ਅੱਛਾ ਪਈ ਉਹਨਾਂ ਨੇ ਇੰਨੇ ਬਦਾਮ ਪਾਏ ਆ ਨਾ ਇੱਕ ਮੁੱਠ ਚ ਇੰਨੇ ਬਦਾਮ ਆਏ ਆ
7: ਭਾਬੀ ਜੀ ਲਾਲ ਜੀ ਨੂੰ ਪੁੱਛਦੇ ਆ ਲਾਲ ਜੀ ਤਾਂ ਆਪਣਾ ਤੂੰ ਢੀਠ ਬਣ ਗਿਆ
1: ਸਹੀ ਹੈ
0: ਢੀਠ ਲਈ ਧੰਨਵਾਦ ਤੁਹਾਡਾ ਇੰਨਾ ਪ੍ਰੀਤ ਜੀ ਨਹੀਂ ਲੈਣਾ ਇਹਨਾਂ ਨੇ ਸੋਨਾ ਕਹਿੰਦਾ ਮੋਦੀ ਇੰਡੀਆ ਚ ਅਸਰ ਇੱਥੇ ਹੋਈ ਜਾਂਦੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਮੰਨਤ ਸੀਰੀਅਸਲੀ ਇਟਸ ਵੈਰੀ ਨਾਈਸ ਰਾਈਟਿੰਗ ਮੰਨਤ ਅਤੇ ਮਿਊਜ਼ਿਕ ਕ੍ਰੀਏਟਿਡ ਬਾਈ ਯੂ ਅਤੇ ਲਵਡ ਇਟ ਥੈਂਕ ਯੂ ਜਸਵਾਲ ਸਾਹਿਬ ਬੱਚੇ ਨੂੰ ਐਪਰੀਸ਼ੀਏਟ ਕਰਨ ਦੇ ਅਤੇ ਸਤਿ ਸ਼੍ਰੀ ਅਕਾਲ ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆਈ ਹੈ ਕਹਿੰਦੇ ਕ੍ਰਿਸ਼ਨਾ ਜੀ ਮੰਨਤ ਨੇ ਅਤੇ ਭਾਅ ਜੀ ਮੰਨਤ ਨੇ ਬਹੁਤ ਸੋਹਣਾ ਗਾਣਾ ਲਿਖਿਆ ਪਰਮਾਤਮਾ ਉਹਨੂੰ ਹਮੇਸ਼ਾ ਖੁਸ਼ ਰੱਖੇ ਅਤੇ ਮਨਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ ਹੈਵ ਨਾਈਸ ਡੇ ਅਤੇ ਨਵੀਂ ਜੀ ਕਹਿੰਦੇ ਨੇ ਕਿ ਉੱਚੇ ਟਿੱਬੇ ਮੇਰੀ ਮਾਸੀ ਵੱਸਦੀ ਜਦ ਮੈਂ ਜਾਵਾਂ ਖਿੜਕਾ ਹੱਸਦੀ ਜਦ ਆਵਾਂ ਰੋ ਰੋ ਮਰਦੀ ਇਸ ਬਾਤ ਦਾ ਜਵਾਬ ਆ ਪਿੱਟ ਸਿਆਪਾ ਫਿਲਮ ਵਾਲੀ ਸੋਨੂੰ ਬਾਜਵਾ ਮਨਜੀਤ ਸਿੰਘ ਬਟਾਲਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਭ ਸੁਣਨ ਵਾਲਿਆਂ ਨੂੰ ਅਤੇ ਕਹਿੰਦੇ ਕਿ ਸੋ ਹਾਰਟ ਟੱਚਿੰਗ ਸਟੋਰੀ ਕਾਂਟ ਸਟੋਪ ਇਮੋਸ਼ਨਸ ਗੁਰਪ੍ਰੀਤ ਸਿੰਘ ਜੀ ਮੈਸੇਜ ਕਰਦੇ ਨੇ ਪ੍ਰਿਆ ਜੀ ਸਤਿ ਸ਼੍ਰੀ ਅਕਾਲ ਅਤੇ ਮਨਿੰਦਰ ਸੱਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ ਬਹੁਤ ਮਿਹਰਬਾਨੀ ਜੀ ਕੁਲਵੰਤ ਸਿੰਘ ਬਾੜ ਜੀ ਕਹਿੰਦੇ ਅੱਜ ਦਾ ਦਿਨ ਤੁਹਾਡਾ ਵਧੀਆ ਵਧੀਆ ਰਹੇ ਅਤੇ ਰਾਜਵਿੰਦਰ ਸਿੰਘ ਬਰਾੜ ਜੀ ਕਹਿੰਦੇ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ਰੱਬ ਕਰੇ ਸਭ ਦੀਆਂ ਮਾਵਾਂ ਸਲਾਮਤ ਰਹਿਣ ਅਤੇ ਸਭ ਹੱਸਦੇ ਖੇਡਦੇ ਰਹਿਣ ਤੰਦਰੁਸਤ ਰਹਿਣ ਚੜ੍ਹਦੀ ਕਲਾ 'ਚ ਰਹਿਣ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਕੀ ਤੁਸੀਂ ਆਪਣੇ ਬਿਜਲੀ ਦੇ ਬਿੱਲ ਘਟਾਉਣਾ ਚਾਹੁੰਦੇ ਹੋ? ਵਿਕਟੋਰੀਅਨ ਐਨਰਜੀ ਅਪਗ੍ਰੇਡਸ ਨਾਲ ਹੁਣੇ ਸਹੀ ਮਦਦ ਪ੍ਰਾਪਤ ਕਰੋ। ਕੁਸ਼ਲ ਉਪਕਰਨਾਂ ਤੇ ਬਚਤ ਕਰੋ, ਜਿਵੇਂ ਕਿ ਇਲੈਕਟ੍ਰਿਕ ਏਅਰ ਕੰਡੀਸ਼ਨਰ ਲਗਾਉਣ ਦੇ ਖਰਚੇ ਵਿੱਚ $1,610 ਤੱਕ ਅਤੇ ਸਾਲਾਨਾ ਬਿਜਲੀ ਬਿੱਲਾਂ ਵਿੱਚ $460 ਤੱਕ ਦੀ ਬਚਤ। energy.vic.gov.au ਤੇ ਜਾਓ। ਬਚਤ ਸਿਰਫ ਅੰਦਾਜ਼ੇ ਮੁਤਾਬਕ ਹੈ, ਯੋਗਤਾ ਦੀਆਂ ਸ਼ਰਤਾਂ ਲਾਗੂ ਹੁੰਦੀਆਂ ਹਨ। ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਜਾਰੀ।
1: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
2: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
1: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
2: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au। ਰੈਡੀ ਸੈਟ ਗੋ, ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ-ਓਨਡ ਵਹੀਕਲਸ, ਟ੍ਰੇਡ-ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ। ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।

0: रेडियो हांजी 1674 समा हो चुका खबरां ते चाती मारन दा अज 14 तरीक है मई दा महीना वीरवार दा दिन आओ वेखते हैं केड़ियां ने खास खबरां साडे नाल इस टाइम गौतम कपिल ने जानदे आ की अपडेट्स ने हांजी गौतम जी तुसी आउने रहो
1: जी बहुत धन्नवाद रंजोत जी और सारे श्रोतियां नु भी प्यार भरी सत श्री अकाल आओ शुरुआत करदे आ इंटरनेशनल न्यूज़ दे नाल भारत ते आस्ट्रेलिया दियां बड़ियां खास खबरां ने बड़ियां अहम खबरां ने ज़रूर सांझ बनाई रखे उदों तक पर पहला शुरुआत इंटरनेशनल खबरां दे विच बरतानिया तो जिथे प्रधानमंत्री केयर स्टामर दा संकट वध गया बरतानिया दी सेहत मंत्री वेस स्ट्रीडिंग हुण प्रधानमंत्री दफ्तर पहुँचे ने और उस तो भी 20 मिनट तो भी घट समय दे विच उस तो भी घट समय दे विचों बाहर भी निकल आए स्ट्रीडिंग प्रधानमंत्री केयर स्टामर दे नाल एक अहम मीटिंग दे लई पहुँचे सी प्रधानमंत्री स्टामर ते स्ट्रीडिंग दे दरम्यान सवेर वेले गलबात होने की उम्मीद सी पर दस दिए कि स्ट्रीडिंग नू बरतानिया दे विच अगले प्रधानमंत्री दे वजों देखा जाता है इस तो पहला स्टामर ने लेबर पार्टी दे अंदर उठ रही उन्होंने अस्तीफे की मंग नू खारज भी करता यह घटनाक्रम बरतानिया दे किंग दी स्पीच तो पहला सामने आया इस स्पीच दे विच किंग चार्ल्स सरकार दे नवे प्रस्तावित कानूनों ते योजनावां दा ऐलान करनगे मनिया जा रहा है कि भाषण दे विच कई ऐसे प्रस्ताव शामिल हो सकते हैं जिहड़े कि केयर स्टामर दे लई या उन्होंने सियासी भविख दे लई वाजब ना होन अदारे बीबीसी की खबर के मुताबिक किंग चार्ल्स सरकार के नवे प्रोग्राम की रूपरेखा प्रोग्राम की रूपरेखा जी पेश करेंगे पर यह हुण बहुत बड़ा सवाल बनया होया कि की केयर स्टामर जिहड़े कि बरतानिया के मौजूदा हाले तो प्रधानमंत्री ने इन्ने समय तक प्रधानमंत्री बने रह पाएंगे कि वह यह जड़िया सुझाइया जा रही है प्रस्ताव के योजनावान ने उन्होंने लागू कर सकन मंगलवार के दिन बरतानिया के चार मंत्रियों ने अस्तीफा दे दिता सी हुण तक लेबर पार्टी के 80 तो वधेरे संसद मैंबर प्रधानमंत्री स्टामर तो तुरंत अहुदा छड्ड देन जा अस्तीफे की समा सीमा तय करन की मंग कर रहे हैं और लगातार उन्होंने उत्ते इस किस्म का दबाव बढ़ रहा है उत्थे सब तो वड्डी खबर दुनिया की अज दे दिन रहेगी चीन दे राष्ट्रपति ते अमरीकी राष्ट्रपति दे दरम्यान मुलाकात दस दिए कि अमरीकी सदर डोनाल्ड ट्रंप चीन दे हमरुतबा जी जिनपिंग दे नाल अपनी दो दिन अहम बैठक दे लई बुधवार दे दिन बीजिंग पहुँच गए ट्रंप एयरफोर्स वन जहाज़ दे जरिए चीन पहुँचे चीन दे राजधानी बीजिंग दे विच उपराष्ट्रपति हांग जेंग ने हवाई अड्डे दे उत्ते उन्हां दा स्वागत किया हांग जेंग चीन दे सिखरले नेतावां दे विचों शामिल ने हुण जेकर चीन दे सिखरले नेता हवाई अड्डे दे उत्ते अमरीकी सदर नूं लैण दे लई पहुँचदे ने रिसीव करन लई पहुँचदे ने तां इस नूं अमरीका दे राष्ट्रपति दे इक विशेष सन्मान वजों भी देखिया जा सकदा है इस तों पहलां 2017 दे विच ट्रंप चीन दी यात्रा दे दरम्यान चीन दे काफ़ी जूनियर नेता उत्थों दे स्टेट कौंसलर यांग जीएची दे नाल या उन्हां ने स्वागत किया सी उस वक्त उह गए सी हांग जेंग 2025 दे विच ट्रंप दे सहुं चुक समागम दे विच भी शामिल होए सी हुण दुनिया दियां दो बड़ियां ताकतां दे दरम्यान होने वाली इस बैठक दे विच टैरिफ तो लैके टैक्नोलॉजी तक ईरान जंग तो लैके ताइवान दे विच जंग होनी है या नहीं खैर ऐसे बहुत सारे मुद्दे ने जिन्हां दे उत्ते चर्चावां होणगियां संभावनावां होणगियां पर सामने नहीं आणगियां क्योंकि चीन की तरफ तो अक्सर अपने जिहड़े सिखरले प्रोग्राम हुंदे ने उन्हां नूं बंद कमरा रख्या जांदा है सो जाहिर जी गल है कि जेकर चीन दे विच बैठक हो रही है तो चीन दे प्रोटोकॉल दे हिसाब दे नाल ही होएगी ट्रंप बेशक एक पत्रकार वार्ता नूं संबोधन करन पर वह पत्रकार वार्ता किन्नी दर्शी हो सकती है इस दे बारे तो नहीं कहा जा सकता खैर ट्रंप ने अपना पिछला दौरा चीन का जिहड़ा सी 2017 च कीता सी बैठक हुण अजिहे समय च हो रही है जदों पूरी दुनिया ऊर्जा संकट दे विचों गुजर रही है खैर भारत दे विच ऊर्जा संकट दे हवाले दे नाल बहुत सारिया चीज़ा भारत दी सरकार दी तरफ तो कही जा रही ने कि उन्होंने कंट्रोल किया जा रहा उदाहरण के तौर पर प्रधानमंत्री ने कहा कि विदेशी मुद्रा भंडार नूं कंट्रोल करना इस करके फालतू खर्च ना करो विदेश यात्रावां ना करो खैर भारत दे जिहड़े सैलानी ने जेकर वह विदेश यात्रावां नहीं करनगे तो उस दे नाल कितना फर्क अलग अलग देशों खास तौर दे उत्ते गुआंढी देशों दे टूरिज्म ते पएगा इस किस्म दीआं खबरां भारत दे सोशल मीडिया दे उत्ते और कुछ एक टीवी चैनलों दे उत्ते भी दिखाईयां जा रही सी कि भारत दे प्रधानमंत्री दे द्वारा सुझाए गए इस कथन तो बाद कि विदेशी यात्रावां तों बचो ਨੇਪਾਲ ਦੇ ਵਿੱਚ ਇੱਕ ਵੱਡਾ ਸੰਕਟ ਖੜਾ ਹੋ ਗਿਆ। ਖੈਰ, ਉੱਧਰ ਨੇਪਾਲ ਟੂਰਿਜ਼ਮ ਬੋਰਡ ਨੇ ਇਹਨਾਂ ਖਬਰਾਂ ਦੀ ਖੰਡਨ ਕੀਤਾ ਅਤੇ ਕਿਹਾ ਹੈ ਕਿ ਭਾਰਤ ਤੋਂ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਲਿਮਿਟਿਡ ਕੀਤੀ ਜਾ ਰਹੀ ਹੈ। ਔਰ ਨੇਪਾਲ ਦੇ ਟੂਰਿਜ਼ਮ ਬੋਰਡ ਨੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਤੇ ਇੱਕ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਦੇ ਨਾਲ ਜੁੜੀਆਂ ਕੁਝ ਗੁੰਮਰਾਹਕੁਨ ਜਾਣਕਾਰੀਆਂ ਸੋਸ਼ਲ ਮੀਡੀਆ 'ਤੇ ਪਾਈਆਂ ਜਾ ਰਹੀਆਂ ਨੇ। ਰਿਪੋਰਟਾਂ 'ਚ ਇਹ ਦਾਅਵਾ ਕੀਤਾ ਜਾ ਰਿਹਾ ਕਿ ਨੇਪਾਲ ਸਰਕਾਰ ਨੇ ਨੇਪਾਲ ਭਾਰਤ ਬਾਰਡਰ ਪਾਰ ਕਰਨ ਵਾਲਿਆਂ ਦੇ ਉੱਤੇ ਕੁਝ ਪਾਬੰਦੀਆਂ ਲਗਾ ਰੱਖੀਆਂ ਨੇ। ਉਹਨਾਂ ਦੇ ਵਿੱਚ ਲੋਕਾਂ ਨੂੰ ਇੱਕ ਪਛਾਣ ਪੱਤਰ ਦਿਖਾਉਣਾ ਲਾਜ਼ਮੀ ਕਰ ਦਿੱਤਾ ਗਿਆ। ਹੁਣ ਭਾਰਤੀ ਸੈਲਾਨੀ 30 ਦਿਨ ਤੋਂ ਜ਼ਿਆਦਾ ਉੱਥੇ ਨਹੀਂ ਰੁਕ ਸਕਣਗੇ। ਇਸ ਤੋਂ ਜ਼ਿਆਦਾ ਰੁਕਦੇ ਨੇ ਤਾਂ ਉਹਨਾਂ ਦੇ ਵਾਹਨ ਜ਼ਬਤ ਕਰ ਲਏ ਜਾਣਗੇ। ਪਰ ਨੇਪਾਲ ਟੂਰਿਜ਼ਮ ਬੋਰਡ ਦਾ ਕਹਿਣਾ ਹੈ ਕਿ ਇਹ ਸਾਰੀਆਂ ਖਬਰਾਂ ਬੇਬੁਨਿਆਦ ਨੇ, ਗਲਤ ਨੇ, ਗੁੰਮਰਾਹਕੁਨ ਨੇ। ਨੇਪਾਲ ਅਤੇ ਭਾਰਤ ਦੇ ਵਿੱਚ ਮਜ਼ਬੂਤ ਸੰਬੰਧ ਨੇ। ਖੈਰ, ਜਿੱਥੋਂ ਤੱਕ ਗੱਲ ਇਹਦੀ ਹੈ ਕਿ ਵਿਦੇਸ਼ ਯਾਤਰਾਵਾਂ ਨਹੀਂ ਹੋਣਗੀਆਂ, ਉਸ ਦਾ ਅਸਰ ਕਿੰਨਾ ਪੈਂਦਾ ਕਿੰਨਾ ਨਹੀਂ ਇਹ ਤਾਂ ਨਹੀਂ ਕਿਹਾ ਜਾ ਸਕਦਾ, ਪਰ ਏਅਰ ਇੰਡੀਆ ਨੇ ਇੰਟਰਨੈਸ਼ਨਲ ਰੂਟਸ ਦੇ ਉੱਤੇ ਫਲਾਈਟਸ ਘਟਾਉਣ ਦਾ ਫੈਸਲਾ ਲੈ ਰਿਹਾ। ਸ਼ਾਇਦ ਇਸ ਦੀ ਬਹੁਤ ਸਾਰੀਆਂ ਵਜੂਹਾਂ ਹੋਣਗੀਆਂ, ਪਰ ਏਅਰਲਾਈਨ ਨੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਹੈ ਕਿ ਇਹ ਫੈਸਲਾ ਕਈ ਵਜੂਹਾਂ ਕਰਕੇ ਲਿਆ ਗਿਆ। ਇੱਕ ਤਾਂ ਕਈ ਏਅਰ ਸਪੇਸ ਦੇ ਉੱਤੇ ਪਾਬੰਦੀਆਂ ਲੱਗੀਆਂ ਹੋਈਆਂ, ਦੂਸਰਾ ਹਵਾਈ ਜਹਾਜ਼ ਫਿਊਲ ਹੈ ਜਿਹੜਾ ਉਹਦੀਆਂ ਕੀਮਤਾਂ 'ਚ ਰਿਕਾਰਡ ਵਾਧਾ ਹੋਇਆ। ਇਸ ਕਰਕੇ ਜਿੰਨੀਆਂ ਵੀ ਏਅਰ ਸਰਵਿਸਿਜ਼ ਨੇ, ਜਿੰਨੀਆਂ ਵੀ ਫਲਾਈਟ ਸਰਵਿਸਿਜ਼ ਨੇ ਅਲੱਗ ਅਲੱਗ ਦੇਸ਼ਾਂ ਨੂੰ, ਉਹਨਾਂ ਨੂੰ ਚਲਾ ਪਾਉਣਾ ਮੁਸ਼ਕਲ ਹੋ ਰਿਹਾ। ਇਸ ਕਰਕੇ ਉਹਨਾਂ ਫਲਾਈਟਸ ਦੀ ਗਿਣਤੀ ਘਟਾ ਦਿੱਤੀ ਜਾਏਗੀ। ਇੰਨੀ ਗੱਲ ਜ਼ਰੂਰ ਸੁਣ ਲਓ ਕਿ ਤੁਹਾਡੇ 'ਤੇ ਇਸ ਦਾ ਕੀ ਅਸਰ ਪਏਗਾ। ਏਅਰ ਇੰਡੀਆ ਨੇ ਕਿਹਾ ਹੈ ਕਿ ਜਿਨ੍ਹਾਂ ਯਾਤਰੀਆਂ ਦੀ ਬੁਕਿੰਗ ਪ੍ਰਭਾਵਿਤ ਹੋਏਗੀ ਉਹਨਾਂ ਨੂੰ ਜਿਹੜੀਆਂ ਆਪਸ਼ਨਲ ਫਲਾਈਟਸ ਨੇ ਉਹਨਾਂ ਦੇ ਵਿੱਚ ਐਡਜਸਟ ਕਰ ਦਿੱਤਾ ਜਾਏਗਾ। ਯਾਤਰੀਆਂ ਤੋਂ ਕੋਈ ਵਾਧੂ ਚਾਰਜ ਨਹੀਂ ਲਏ ਜਾਣਗੇ, ਬਗੈਰ ਤਰੀਕ, ਬਗੈਰ ਕਿਸੇ ਵਾਧੂ ਫੀਸ ਦੇ ਉਹ ਤਰੀਕ ਬਦਲ ਸਕਣਗੇ ਜਾਂ ਪੂਰਾ ਰਿਫੰਡ ਲੈਣ ਦੀ ਵੀ ਕਈ ਸੂਰਤ ਹਾਲਾਤਾਂ ਦੇ ਵਿੱਚ ਜਿਹੜੀ ਇੱਕ ਆਪਸ਼ਨ ਅਵੇਲੇਬਲ ਹੋਏਗੀ। ਤੁਹਾਡੇ 'ਤੇ ਜਿਹੜੇ ਅਸਰ ਪੈਣਗੇ ਉਹ ਇਹ ਹੈ ਕਿ ਆਸਟ੍ਰੇਲੀਆ ਰੂਟਸ ਦੇ ਉੱਤੇ ਏਅਰ ਇੰਡੀਆ ਨੇ ਕਿਹਾ ਕਿ ਦਿੱਲੀ ਮੈਲਬਨ ਅਤੇ ਦਿੱਲੀ ਸਿਡਨੀ ਉਡਾਨਾਂ ਨੂੰ, ਜਿਹੜੀਆਂ ਪਹਿਲਾਂ ਹਫ਼ਤੇ 'ਚ 7 ਚੱਲਦੀਆਂ ਸੀ, ਹੁਣ ਉਹਨਾਂ ਨੂੰ ਘਟਾ ਕੇ 4 ਕਰ ਦਿੱਤਾ ਜਾਏਗਾ। ਪਰ ਇਸ ਤੋਂ ਇਲਾਵਾ ਹੋਰ ਵੀ ਅਲੱਗ ਅਲੱਗ ਦੇਸ਼ਾਂ ਨੂੰ ਉਡਾਨਾਂ ਘੱਟ ਕੀਤੀਆਂ ਗਈਆਂ, ਜਿਵੇਂ ਸਿੰਗਾਪੁਰ, ਬੈਂਕੋਂਗ, ਕੁਆਲਾਲੰਪੁਰ, ਹੋਚੀਮਿਨ, ਕਠਮਾਂਡੂ, ਢਾਕਾ, ਕੋਲੰਬੋ, ਇਹਨਾਂ ਦੇ ਵਿੱਚ ਵੀ ਕਈ ਉਡਾਨਾਂ ਦੀ ਗਿਣਤੀ ਘੱਟ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦਿੱਲੀ ਸ਼ਿਕਾਗੋ ਸੇਵਾ ਅਸਥਾਈ ਰੂਪ ਦੇ ਨਾਲ ਬੰਦ ਹੀ ਕਰ ਦਿੱਤੀ ਗਈ ਹੈ। ਹੋਰ ਤਾਂ ਹੋਰ ਦਿੱਲੀ ਸੈਨ ਫਰਾਂਸਿਸਕੋ, ਦਿੱਲੀ ਟੋਰਾਂਟੋ, ਦਿੱਲੀ ਵੈਨਕੂਵਰ, ਇਹਨਾਂ ਦੀ ਉਡਾਨਾਂ ਦੀ ਗਿਣਤੀ ਵੀ ਘਟਾ ਦਿੱਤੀ ਜਾਏਗੀ। ਦਿੱਲੀ ਪੈਰਿਸ, ਕੋਪਨਹੈਗਨ, ਮਿਲਾਨ, ਵਿਯਨਾ, ਜ਼ਿਊਰਿਕ, ਰੋਮ ਨੂੰ ਵੀ ਉਡਾਨਾਂ ਦੀ ਗਿਣਤੀ ਘੱਟ ਕਰ ਦਿੱਤੀ ਜਾਣੀ ਹੈ। ਇਸ ਦਰਮਿਆਨ ਹੁਣ ਜਦੋਂ ਪ੍ਰਧਾਨ ਮੰਤਰੀ ਇਹ ਭਾਸ਼ਣ ਦਿੰਦੇ ਨੇ ਕਿ ਦੇਸ਼ ਦੇ ਵਿੱਚ ਇਸ ਵਕਤ ਵੱਡਾ ਸੰਕਟ ਖੜਾ ਹੋਇਆ, ਅਤੇ ਉਹਨਾਂ ਨੇ ਆਪਣੇ ਇਸ ਭਾਸ਼ਣ ਦੇ ਵਿੱਚ ਇਹ ਵੀ ਗੱਲ ਕਹੀ ਹੈ ਕਿ ਵਿਦੇਸ਼ ਯਾਤਰਾਵਾਂ ਜਾਂ ਸੋਨੇ ਦੀ ਖਰੀਦਦਾਰੀ ਨਾ ਕੀਤੀ ਜਾਵੇ, ਜਿਸ ਦੀ ਵਜ੍ਹਾ ਵਿਦੇਸ਼ੀ ਮੁਦਰਾ ਭੰਡਾਰ ਦੱਸਿਆ ਗਿਆ। ਇਸ ਵਿਦੇਸ਼ੀ ਮੁਦਰਾ ਭੰਡਾਰ ਨੂੰ, ਜਿਸ ਦੇ ਕੁਝ ਸਾਲ ਪਹਿਲਾਂ ਤੱਕ ਇਹ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਭਾਰਤ ਦੇ ਕੋਲ ਇੱਕ ਵੱਡਾ ਫੋਰੈਕਸ ਯਾਨੀ ਫੋਰਨ ਐਕਸਚੇਂਜ ਰਿਜ਼ਰਵ ਪਿਆ, ਵਿਦੇਸ਼ੀ ਮੁਦਰਾ ਭੰਡਾਰ ਪਿਆ, ਹੁਣ ਕੁਝ ਹੋਰ ਖਬਰਾਂ ਆ ਰਹੀਆਂ ਨੇ। ਰਿਜ਼ਰਵ ਬੈਂਕ ਆਫ ਇੰਡੀਆ ਦੇ ਸਾਬਕਾ ਡਿਪਟੀ ਗਵਰਨਰ ਮਾਈਕਲ ਦੇਬਰਤ ਪਾਤਰਾ ਨੇ ਕਿਹਾ ਕਿ ਭਾਰਤ ਨੂੰ ਮਜ਼ਬੂਤ ਸਥਿਤੀ ਦੇ ਵਿੱਚ ਲਿਆਉਣ ਦੇ ਲਈ ਵਿਦੇਸ਼ੀ ਮੁਦਰਾ ਭੰਡਾਰ ਨੂੰ ਘੱਟੋ ਘੱਟ $1 ਟ੍ਰਿਲੀਅਨ ਕਰਨ ਦੀ ਲੋੜ ਹੋਏਗੀ। ਭਾਰਤ ਦੇ ਕੋਲ ਹਾਲੇ $690 ਅਰਬ ਦਾ ਫੋਰੈਕਸ ਹੈ, ਯਾਨੀ $1 ਟ੍ਰਿਲੀਅਨ ਤੋਂ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਹਾਲੇ ਵੀ $310 ਅਰਬ ਘੱਟ ਹੈ। ਇਸੇ ਸਾਲ 16 ਮਾਰਚ ਨੂੰ ਬੇਸਿਸ ਪੁਆਇੰਟ ਦੇ ਵਿੱਚ ਲਿਖੇ ਇੱਕ ਲੇਖ ਦੇ ਵਿੱਚ ਪਾਤਰਾ ਨੇ ਕਿਹਾ ਸੀ ਕਿ ਭਾਰਤ ਦੇ ਬਾਜ਼ਾਰ ਦੀ ਸੰਵੇਦਨਸ਼ੀਲਤਾ ਦੇ ਚੱਲਦਿਆਂ ਵਿਦੇਸ਼ੀ ਮੁਦਰਾ ਭੰਡਾਰ ਜਿਹੜਾ ਹੋਰ ਘੱਟ ਸਕਦਾ। ਇਸ ਦੇ ਵਿੱਚ ਲਗਭਗ $350 ਅਰਬ ਇੱਕ ਸਾਲ ਦੇ ਅੰਦਰ ਵਿਦੇਸ਼ੀ ਕਰਜ਼ੇ ਵੀ ਚੁਕਾਏ ਜਾਂਦੇ ਨੇ, $650 ਅਰਬ ਵਿਦੇਸ਼ੀ ਪੋਰਟਫੋਲੀਓ ਜਿਹੜੇ ਇਨਵੈਸਟਰਸ ਨੇ ਉਹ ਪੂੰਜੀ ਨਿਵੇਸ਼ ਕਰਦੇ ਨੇ ਉਹਨਾਂ ਤੋਂ ਆ ਜਾਂਦਾ। ਸੋ ਇਨ ਬੇਸ਼ੱਕ ਜ਼ਿਆਦਾ ਹੁੰਦਾ ਪਰ ਐਗਜ਼ਿਟ ਵੀ ਹੁੰਦਾ, ਯਾਨੀ ਭਾਰਤ ਦਾ ਜਿਹੜਾ ਵਿਦੇਸ਼ੀ ਮੁਦਰਾ ਭੰਡਾਰ ਉਹ ਖਰਚ ਵੀ ਹੁੰਦਾ। ਸ਼ੁਰੂਆਤੀ ਅੰਦਾਜ਼ੇ ਦੱਸਦੇ ਨੇ ਕਿ ਜੇਕਰ ਭਾਰਤ ਨੂੰ ਇੱਕ ਸੁਰੱਖਿਅਤ ਸਥਿਤੀ ਦੇ ਵਿੱਚ ਜਾਣਾ ਤਾਂ ਫਿਰ ਹੋਰ 600 ਤੋਂ 650 ਅਰਬ ਡਾਲਰ ਯਾਨੀ $1 ਟ੍ਰਿਲੀਅਨ ਤੋਂ ਵੀ ਕਿਤੇ ਉੱਪਰ ਜਿਹੜੇ ਨੇ ਇਸ ਦੇ ਵਿੱਚ ਜੋੜਨੇ ਹੋਣਗੇ। 600 ਤੋਂ 650 ਜਿੰਨੇ ਇਸ ਵਕਤ ਭਾਰਤ ਦੇ ਕੋਲ ਹੈਗੇ ਨੇ ਉਸ ਤੋਂ ਜ਼ਿਆਦਾ ਯਾਨੀ ਦੁੱਗਣਾ ਕਰਨਾ ਹੋਏਗਾ। ਹਾਲੀਆ ਹਫ਼ਤਿਆਂ ਦੇ ਵਿੱਚ ਭਾਰਤੀ ਰਿਜ਼ਰਵ ਬੈਂਕ ਨੇ ਮੁਦਰਾ ਬਾਜ਼ਾਰ ਦੇ ਵਿੱਚ ਆਪਣੀ ਦਖਲਅੰਦਾਜ਼ੀ ਵਧਾ ਦਿੱਤੀ ਹੈ ਕਿਉਂਕਿ ਈਰਾਨ ਜੰਗ ਦੇ ਚੱਲਦਿਆਂ ਕੱਚੇ ਤੇਲ ਦੀਆਂ ਕੀਮਤਾਂ ਭਾਰਤ ਵਰਗੇ ਤੇਲ ਇੰਪੋਰਟ ਕਰਨ ਵਾਲੇ ਜਿਹੜੀ ਕੰਟਰੀ ਹੈ ਉਸ ਦੇ ਉੱਤੇ ਬੜਾ ਭੈੜਾ ਅਸਰ ਪਾ ਰਹੀਆਂ ਨੇ। ਰੁਪਿਆ ਵੀ ਇੱਕ ਡਾਲਰ ਦੇ ਮੁਕਾਬਲੇ 95 ਰੁਪਏ ਤੱਕ ਜਾ ਚੁੱਕਿਆ ਔਰ ਇਹ ਦਬਾਅ ਹੀ ਨੇ ਜਿਸ ਦੇ ਚੱਲਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਅਜਿਹਾ ਬਿਆਨ ਦੇਣਾ ਪੈ ਰਿਹਾ। ਹਾਲਾਂਕਿ ਇਸ ਦੇ ਬਾਅਦ ਜਿਹੜੀਆਂ ਵਿਰੋਧੀ ਧਿਰਾਂ ਨੇ ਜਾਂ ਆਮ ਲੋਕ ਨੇ ਜਾਂ ਮੀਡੀਆ ਉਸ ਦੇ ਵਿੱਚ ਅਲੱਗ ਅਲੱਗ ਕਿਸਮ ਦੀਆਂ ਟਿੱਪਣੀਆਂ ਸਾਹਮਣੇ ਆ ਰਹੀਆਂ ਨੇ। ਕਾਂਗਰਸ ਪ੍ਰਮੁੱਖ ਮਲਿਕਾਰਜਨ ਖੜਗੇ ਨੇ ਕਿਹਾ ਕਿ 1 ਸਾਲ ਤੱਕ ਸੋਨਾ ਨਾ ਖਰੀਦਣਾ ਜਾਂ ਕੁਕਿੰਗ ਆਇਲ ਦੀ ਵਰਤੋਂ ਘੱਟ ਕਰਨਾ, ਐਸੇ ਐਲਾਨ ਪ੍ਰਧਾਨ ਮੰਤਰੀ ਮੋਦੀ ਤੋਂ ਤਵੱਕੋ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਲੋਕਾਂ ਤੋਂ ਸਾਦਗੀ ਅਪਣਾਉਣ ਦੀ ਗੱਲ ਕਰ ਰਹੇ ਨੇ ਜਦਕਿ ਖੁਦ ਆਪਣੀ ਸਾਖ ਚਮਕਾਉਣ ਦੇ ਲਈ ਭਾਰੀ ਖਰਚ ਕਰ ਰਹੇ ਨੇ। ਕਾਂਗਰਸ ਪ੍ਰਮੁੱਖ ਨੇ ਦਾਅਵਾ ਕੀਤਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਕਿ ਸਰਕਾਰ ਹਰ ਦਿਨ ਕਰੀਬ 1.5 ਕਰੋੜ ਰੁਪਏ ਜਿਹੜੇ ਅਲੱਗ ਅਲੱਗ ਕਿਸਮ ਦੇ ਇਸ਼ਤਿਹਾਰ ਨੇ ਔਰ ਪ੍ਰਚਾਰ ਦੇ ਮਾਧਿਅਮ ਨੇ ਉਹਨਾਂ ਦੇ ਉੱਤੇ ਖਰਚ ਕਰ ਰਹੀ ਹੈ। 2014-15 ਤੋਂ ਲੈ ਕੇ 2024-25 ਦੇ ਦਰਮਿਆਨ ਭਾਜਪਾ ਦੀ ਸਰਕਾਰ ਨੇ ਕੇਂਦਰ ਸਰਕਾਰ ਨੇ ਅਲੱਗ ਅਲੱਗ ਇਸ਼ਤਿਹਾਰਾਂ 'ਤੇ ਅਖਬਾਰਾਂ TV ਚੈਨਲਾਂ ਤੋਂ ਲੈ ਕੇ ਫੇਸਬੁੱਕ ਜਾਂ ਹੋਰ ਸੋਸ਼ਲ ਮੀਡੀਆ ਦੇ ਉੱਤੇ ਯੂਟਿਊਬ ਆਦਿ ਦੇ ਉੱਤੇ ਘੱਟੋ ਘੱਟ 6,000 ਕਰੋੜ ਰੁਪਈਆ ਖਰਚ ਦਿੱਤਾ ਔਰ ਇਹ ਭਾਜਪਾ ਦਾ ਮਾਡਲ ਹੈ ਕਿ ਹਰ ਇੱਕ ਚੀਜ਼ ਨੂੰ ਵਧਾ ਚੜ੍ਹਾ ਕੇ ਗਿਣਾਇਆ ਦਿਖਾਇਆ ਜਾ ਰਿਹਾ ਪਰ ਅਸਲ ਦੇ ਵਿੱਚ ਸ਼ੁਰੂਆਤ ਜਿਹੜੀ ਸੱਚਾਈ ਹੈ ਉਹ ਕੁਝ ਹੋਰ ਨਜ਼ਰ ਆ ਰਹੀ ਹੈ। ਖੈਰ ਉੱਥੋਂ ਕੁਝ ਹੋਰ ਨਾ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ ਅਤੇ ਭਾਰਤ ਦੇ ਵਿੱਚ ਨੀਟ ਪ੍ਰੀਖਿਆ ਦੇ ਕੈਂਸਲ ਹੋਣ ਦੀਆਂ ਖਬਰਾਂ ਤੁਸੀਂ ਕੱਲ੍ਹ ਦੇ ਦਿਨ ਦੇਖ ਹੀ ਲਈਆਂ ਹੋਣੀਆਂ, ਸੁਣ ਲਈਆਂ ਹੋਣੀਆਂ, ਅਖਬਾਰਾਂ 'ਚ ਵੀ ਪੜ੍ਹ ਲਈਆਂ ਹੋਣੀਆਂ, ਰੇਡੀਓ ਦੇ ਜ਼ਰੀਏ ਵੀ ਤੁਸੀਂ ਤੁਹਾਡੇ ਤੱਕ ਸਾਂਝੀ ਕੀਤੀ ਸੀ। ਉੱਧਰ ਤਮਿਲਨਾਡੂ ਦੇ ਨਵੇਂ ਬਣੇ ਮੁੱਖ ਮੰਤਰੀ ਸੀ ਜੋਸਫ ਵਿਜੇ ਨੇ ਹੁਣ ਕਿਹਾ ਹੈ ਕਿ ਮੈਡੀਕਲ ਕੋਰਸ ਦੇ ਵਿੱਚ ਨੀਟ ਦੇ ਆਧਾਰ ਦੇ ਉੱਤੇ ਦਾਖਲੇ ਖਤਮ ਕਰ ਦਿੱਤੇ ਜਾਣੇ ਚਾਹੀਦੇ ਨੇ। ਸੂਬਿਆਂ ਨੂੰ 12ਵੀਂ ਜਮਾਤ ਦੀ ਮਾਰਕਸ਼ੀਟ ਦੇ ਆਧਾਰ ਦੇ ਉੱਤੇ ਸਟੂਡੈਂਟ ਨੂੰ ਦਾਖਲੇ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਮੁੱਖ ਮੰਤਰੀ ਵਿਜੇ ਦੀ ਤਰਫ ਤੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਨੀਟ ਯਾਨੀ ਕਿ ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ ਜਿਹੜਾ 2026 ਦਾ ਆਯੋਜਿਤ ਕੀਤਾ ਗਿਆ ਸੀ 3 ਮਈ 2026 ਨੂੰ, ਉਸ ਦੇ ਵਿੱਚ ਭਾਰਤ ਭਰ ਤੋਂ 22 ਲੱਖ ਤੋਂ ਜ਼ਿਆਦਾ ਉਮੀਦਵਾਰ ਸ਼ਾਮਲ ਹੋਏ ਸੀ ਔਰ 1.5 ਲੱਖ ਤਮਿਲਨਾਡੂ ਦੇ ਸੀ। ਨੈਸ਼ਨਲ ਟੈਸਟਿੰਗ ਏਜੰਸੀ ਨੇ ਭਾਰਤ ਸਰਕਾਰ ਦੀ ਮਨਜ਼ੂਰੀ ਦੇ ਨਾਲ ਹੁਣ ਇਸ ਪ੍ਰੀਖਿਆ ਨੂੰ ਰੱਦ ਕਰ ਦਿੱਤਾ। ਖਬਰਾਂ ਤੁਸੀਂ ਪੜ੍ਹ ਸੁਣ ਲਈਆਂ ਹੋਣੀਆਂ ਕਿਉਂਕਿ ਬਹੁਤ ਸਾਰੀਆਂ ਕੇਂਦਰੀ ਏਜੰਸੀਆਂ ਤੱਕ ਇਹ ਖਬਰ ਆਈ ਸੀ ਕਿ ਨੀਟ ਦਾ ਜਿਹੜਾ ਕੁਐਸਚਨ ਪੇਪਰ ਆ ਉਹ ਲੀਕ ਹੋ ਗਿਆ। ਇਸ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ CBI ਨੂੰ ਸਪੁਰਦ ਕਰ ਦਿੱਤੀ ਗਈ ਹੈ। ਦੇਸ਼ ਭਰ ਦੇ ਵਿੱਚ ਇਸ ਵਕਤ ਪ੍ਰੀਖਿਆ ਨੂੰ ਰੱਦ ਕੀਤੇ ਜਾਣ ਦੇ ਚੱਲਦਿਆਂ ਲੱਖਾਂ ਦੀ ਗਿਣਤੀ 'ਚ ਮੈਡੀਕਲ ਐਸਪਾਇਰੈਂਟਸ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਯਾਨੀ ਕਿ ਉਹ ਬੱਚੇ ਜਿਹੜੇ ਕਿ ਡਾਕਟਰ ਬਣਨ ਦੀ ਚਾਹਤ ਦੇ ਨਾਲ ਇਸ ਪ੍ਰੀਖਿਆ ਨੂੰ ਦੇਣਾ ਚਾਹੁੰਦੇ ਸੀ, ਇਹ ਪਹਿਲੀ ਵਾਰ ਨਹੀਂ ਹੋਇਆ ਕਿ ਨੀਟ ਦੀ ਸ਼ੁੱਧਤਾ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਗਏ ਹਨ ਔਰ ਪ੍ਰੀਖਿਆ ਦੇ ਵਿੱਚ ਪ੍ਰੀਖਿਆ ਪੱਤਰ ਜਿਹੜਾ ਹੈਗਾ ਆ ਪ੍ਰਸ਼ਨ ਪੱਤਰ ਹੈ ਜਿਹੜਾ ਉਹ ਲੀਕ ਹੋਣ ਦੀ ਗੱਲ ਹੋਈ। 2024 'ਚ ਵੀ ਹੋਇਆ ਸੀ, ਪ੍ਰਸ਼ਨ ਪੱਤਰ ਲੀਕ ਹੋਇਆ ਸੀ ਅਤੇ 6 ਸੂਬਿਆਂ ਦੇ ਵਿੱਚ FIRs ਵੀ ਦਰਜ ਹੋਈਆਂ ਸੀ ਜਿਸ ਤੋਂ ਬਾਅਦ CBI ਨੂੰ ਉਹ ਮਾਮਲਾ ਸਪੁਰਦ ਕਰ ਦਿੱਤਾ ਗਿਆ। ਮੁੜ ਕੇ ਕੋਈ ਜ਼ਿਆਦਾ ਖਬਰਾਂ ਸਾਹਮਣੇ ਨਹੀਂ ਆਈਆਂ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਮੁਤਾਬਕ ਕੇਂਦਰ ਸਰਕਾਰ ਨੇ ਇਹਨੂੰ ਸਾਬਕਾ ਪ੍ਰਮੁੱਖ ਡਾਕਟਰ ਕੇ ਰਾਧਾ ਕ੍ਰਿਸ਼ਨਨ ਦੀ ਅਗਵਾਈ ਦੇ ਵਿੱਚ ਇੱਕ ਹਾਈ ਲੈਵਲ ਕਮੇਟੀ ਬਿਠਾ ਵੀ ਦਿੱਤੀ ਸੀ ਅਤੇ 95 ਸੁਧਾਰ ਕਰਨ ਦੀ ਇੱਕ ਪ੍ਰਸਤਾਵ ਵੀ ਦਿੱਤਾ ਸੀ ਪਰ ਬਾਵਜੂਦ ਇਸ ਦੇ 2 ਸਾਲ ਦੇ ਅੰਦਰ ਅੰਦਰ ਇੱਕ ਵਾਰ ਫਿਰ ਤੋਂ ਇੱਕ ਪੇਪਰ ਲੀਕ ਹੁੰਦਾ, ਇਸੇ ਹੀ ਪ੍ਰੀਖਿਆ ਦਾ ਪ੍ਰੀਖਿਆ ਰੱਦ ਕਰਨੀ ਪੈਂਦੀ ਹੈ। ਕੌਮੀ ਪੱਧਰ ਦੀ ਪ੍ਰੀਖਿਆ ਔਰ ਇਸ ਦੇ ਵਿੱਚ ਖਾਮੀਆਂ ਕਿਸ ਤਰੀਕੇ ਦੀਆਂ ਆ ਚੁੱਕੀਆਂ ਨੇ ਜਾਂ ਹੋ ਰਹੀਆਂ ਨੇ ਇਸ ਦੇ ਉੱਤੇ ਤਮਿਲਨਾਡੂ ਦੇ ਮੁੱਖ ਮੰਤਰੀ ਨੇ ਸਵਾਲ ਖੜ੍ਹੇ ਕੀਤੇ ਨੇ। ਨੀਟ ਪ੍ਰੀਖਿਆ ਨੂੰ ਖਤਮ ਕਰਨ ਦੀ ਮੰਗ ਤਮਿਲਨਾਡੂ ਨਹੀਂ ਪਹਿਲਾਂ ਵੀ ਕਈ ਅਲੱਗ ਅਲੱਗ ਸੂਬਿਆਂ ਦੀ ਤਰਫ ਤੋਂ ਸਾਹਮਣੇ ਆ ਚੁੱਕੀ ਹੈ। ਅਗਲੀ ਬੜੀ ਅਹਿਮ ਖਬਰ ਦੀ ਸਾਂਝ ਪਾਈਏ। ਭਾਰਤ ਸਰਕਾਰ ਨੇ ਬੁੱਧਵਾਰ ਦੇ ਦਿਨ ਸੋਨੇ ਅਤੇ ਚਾਂਦੀ ਦੀ ਇੰਪੋਰਟ ਦੇ ਉੱਤੇ ਟੈਰਿਫ 6% ਤੋਂ ਵਧਾ ਕੇ 15% ਕਰ ਦਿੱਤਾ। ਇਸ ਤੋਂ ਬਾਅਦ ਮਲਟੀ ਕਮੋਡਿਟੀ ਐਕਸਚੇਂਜ ਦੇ ਉੱਤੇ ਸੋਨੇ ਦੀਆਂ ਕੀਮਤਾਂ 6% ਵੱਧ ਕੇ 1,62,000 ਰੁਪਏ ਪ੍ਰਤੀ 10 ਗ੍ਰਾਮ ਸੋਨੇ ਨੂੰ ਪਹੁੰਚ ਗਈਆਂ ਨੇ। ਉੱਥੇ ਚਾਂਦੀ ਦੀਆਂ ਕੀਮਤਾਂ 'ਚ ਵੀ ਤਕਰੀਬਨ 6% ਵਾਧਾ ਹੋਇਆ, 2,95,000 ਰੁਪਏ ਪ੍ਰਤੀ ਕਿਲੋ ਤੱਕ ਚਾਂਦੀ ਪਹੁੰਚ ਗਈ ਹੈ। ਸਰਕਾਰ ਨੇ ਇੰਪੋਰਟ ਡਿਊਟੀ ਵਧਾਉਣ ਦਾ ਫੈਸਲਾ ਇਸ ਕਰਕੇ ਕੀਤਾ ਤਾਂ ਕਿ ਕੀਮਤੀ ਧਾਤੂਆਂ ਦੇ ਉੱਤੇ ਵਿਦੇਸ਼ੀ ਖਰੀਦ ਜਿਹੜੀ ਉਹ ਘੱਟ ਹੋ ਸਕੇ ਅਤੇ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਦੇ ਵਿੱਚ ਦਬਾਅ ਘੱਟ ਸਕੇ। ਸਰਕਾਰ ਨੇ ਸੋਨੇ ਅਤੇ ਚਾਂਦੀ ਦੀ ਇੰਪੋਰਟ ਦੇ ਉੱਤੇ

ਘੱਟ ਤੋਂ ਘੱਟ ਸੋਨਾ ਖਰੀਦੋ, ਜਿਹੜਾ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਇਜ਼ਾਫਾ ਹੋਇਆ ਉਸਦਾ ਅਸਰ ਸੋਨੇ ਅਤੇ ਚਾਂਦੀ ਦੀ ਇੰਪੋਰਟ ਦੇ ਉੱਤੇ ਵੀ ਪੈ ਰਿਹਾ। ਖੈਰ ਅਜਿਹੇ ਸਮੇਂ ਦੇ ਵਿੱਚ ਇਹ ਕਦਮ ਚੁੱਕਿਆ ਜਾ ਰਿਹਾ ਜਦੋਂ ਕੀਮਤੀ ਧਾਤੂਆਂ ਖਾਸ ਤੌਰ ਦੇ ਉੱਤੇ ਸੋਨੇ ਦੀ ਇੰਪੋਰਟ ਭਾਰਤ ਦੇ ਵਿੱਚ ਪਿਛਲੇ ਕੁਝ ਇੱਕ ਮਹੀਨਿਆਂ ਦੇ ਵਿੱਚ ਵਧੀ ਹੈ। ਖੈਰ ਇਸ ਦਾ ਸਭ ਤੋਂ ਵੱਧ ਫਾਇਦਾ ਤਾਂ ਹੁਣ UAE ਨੂੰ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ UAE ਤੋਂ ਇੰਪੋਰਟ ਖਾਸ ਸਮਝੌਤੇ ਦੇ ਤਹਿਤ ਭਾਰਤ ਦੇ ਵਿੱਚ ਕੀਤਾ ਜਾ ਸਕਦਾ। ਭਾਰਤ ਨੇ ਟੈਰਿਫ ਰੇਟ ਕੋਟਾ ਪ੍ਰਣਾਲੀ ਦੇ ਤਹਿਤ ਦੁਬਈ ਤੋਂ ਸੋਨੇ ਦੀ ਇੰਪੋਰਟ ਦੇ ਉੱਤੇ ਮੋਸਟ ਫੇਵਰਡ ਨੇਸ਼ਨ ਦੀ 1% ਦੀ ਜਿਹੜੀ ਇੱਕ ਇਜਾਜ਼ਤ ਦਿੱਤੀ ਹੋਈ ਹੈ 1% ਟੈਰਿਫ ਦੀ 2022 ਦੇ ਵਿੱਚ 120 ਟਨ ਸਾਲਾਨਾ ਜਿਹੜਾ ਸੋਨਾ ਸੀ ਉਹ ਇੰਪੋਰਟ ਹੋਇਆ ਸੀ, ਹੁਣ 2027 ਤੱਕ ਵੱਧ ਕੇ ਉਹ 200 ਟਨ ਤੱਕ ਹੋ ਸਕਦਾ ਹੈ। ਜ਼ਾਹਰ ਜੀ ਗੱਲ ਹੈ ਕਿ ਇਸ ਦਾ ਫਾਇਦਾ UAE ਨੂੰ ਪਹੁੰਚਾਇਆ ਜਾ ਰਿਹਾ ਹੈ। ਖੈਰ ਭਾਰਤ ਦੇ ਵਿੱਚ ਜਿਹੜੇ ਮੌਜੂਦ ਸੋਨੇ ਦੇ ਵਪਾਰੀ ਨੇ ਉਹਨਾਂ ਨੂੰ ਇਸ ਦੇ ਨਾਲ ਦਬਾਅ ਮਹਿਸੂਸ ਹੋ ਰਿਹਾ। ਭਾਰਤ ਆਬਾਦੀ ਦੇ ਲਿਹਾਜ਼ ਦੇ ਨਾਲ ਦੁਨੀਆ ਦਾ ਸਭ ਤੋਂ ਵੱਡਾ ਮੁਲਕ ਹੈ ਔਰ ਵਿਦੇਸ਼ੀ ਮੁਦਰਾ ਭੰਡਾਰ ਦੇ ਮਾਮਲੇ 'ਚ ਹਾਲੇ ਵੀ 5ਵੇਂ ਨੰਬਰ ਦੇ ਉੱਤੇ ਹੈ। ਔਰ ਤਾਜ਼ਾ ਅੰਕੜਿਆਂ ਦੇ ਮੁਤਾਬਕ ਭਾਰਤ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਸੋਨੇ ਦੀਆਂ ਕੀਮਤਾਂ ਦੁੱਗਣੀਆਂ ਤੋਂ ਵੀ ਵਧੀਆਂ ਨੇ। ਈਰਾਨ ਦੀ ਜੰਗ ਇਸ ਦੇ ਵਿੱਚ ਹਾਲੀਆ ਇੱਕ ਵਜ੍ਹਾ ਹੋ ਸਕਦੀ ਹੈ। ਸੋਨੇ ਦੀਆਂ ਕੀਮਤਾਂ ਹੀ ਨਹੀਂ, ਦੁੱਧ ਦੀਆਂ ਕੀਮਤਾਂ ਵੀ ਵੱਧ ਗਈਆਂ ਨੇ। ਆਮ ਆਦਮੀ ਦੇ ਉੱਤੇ ਭਾਰਤ ਦੇ ਵਿੱਚ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਿਆ। ਪਹਿਲਾਂ ਅਮੂਲ ਅਤੇ ਹੋਰ ਮਦਰ ਡੈਰੀ ਨੇ ਵੀ 2 ਰੁਪਏ ਪ੍ਰਤੀ ਲੀਟਰ ਤੱਕ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ। ਅੱਜ ਯਾਨੀ ਵੀਰਵਾਰ ਤੋਂ ਇਹ ਨਵੀਆਂ ਕੀਮਤਾਂ ਲਾਗੂ ਹੋ ਜਾਣਗੀਆਂ। ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਨੇ ਅਮੂਲ ਦੇ ਉੱਤੇ 2 ਰੁਪਏ ਦੀ ਕੀਮਤ ਵਧਾਉਣ ਦਾ ਫੈਸਲਾ ਲਿਆ ਹੈ। ਯਾਨੀ ਕਿ 1 ਲੀਟਰ ਵਾਲਾ ਪੈਕਟ ਜਿਹੜਾ ਉਹ ਹੁਣ ਤੁਹਾਨੂੰ ਮਹਿੰਗਾ ਮਿਲੇਗਾ। ਵੈਸੇ ਵੀ ਸਟੈਂਡਰਡ ਮਿਲਕ, ਮੱਝ ਦਾ ਦੁੱਧ, ਸਲਿਮਨ ਟ੍ਰਿਮ, ਟੀ ਸਪੈਸ਼ਲ ਤਾਜ਼ਾ ਅਤੇ ਗਾਂ ਦਾ ਦੁੱਧ ਆਦਿ ਹੋਰ ਜਿੰਨੀ ਵੀ ਉਹਨਾਂ ਦੀ ਪੈਕੇਜਿੰਗ ਹੈ ਉਹ ਵੀ ਮਹਿੰਗੀ ਹੋਏਗੀ। ਖੈਰ ਇਹ ਤਾਂ ਰਹੀ ਅਮੂਲ ਅਤੇ ਮਦਰ ਡੈਰੀ ਦੇ ਨਾਲ ਜੁੜੀ ਗੱਲ। ਪੰਜਾਬ ਦੇ ਵਿੱਚ ਵੀ ਬਜਟ ਵਿਗੜ ਗਿਆ। ਪੰਜਾਬ 'ਚ ਵੇਰਕਾ ਨੇ ਵੀ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਦਾ ਇਜ਼ਾਫਾ ਕੀਤਾ। ਵੇਰਕਾ ਦੀ ਤਰਫ ਤੋਂ ਜਾਰੀ ਇੱਕ ਅਧਿਕਾਰਕ ਸੂਚਨਾ ਦੇ ਮੁਤਾਬਕ ਅੱਜ ਵੀਰਵਾਰ ਦੇ ਦਿਨ ਤੋਂ ਦੁੱਧ ਦੇ ਸਾਰੇ ਵੇਰੀਐਂਟਸ ਜਿਵੇਂ ਫੁੱਲ ਕਰੀਮ, ਸਟੈਂਡਰਡ, ਟੋਂਡ ਅਤੇ ਗਾਂ ਦੇ ਦੁੱਧ ਦੇ ਉੱਤੇ ਇਹ ਨਵੀਆਂ ਕੀਮਤਾਂ ਲਾਗੂ ਹੋਣਗੀਆਂ। ਵੇਰਕਾ, ਮਦਰ ਡੈਰੀ, ਅਮੂਲ ਤੋਂ ਇਲਾਵਾ ਪੰਜਾਬ ਦੇ ਵਿੱਚ ਆਮ ਘਰਾਂ ਦੇ ਵਿੱਚ ਜਿਹੜੀਆਂ ਛੋਟੀਆਂ ਸ਼ਹਿਰਾਂ ਦੇ ਪੱਧਰ ਦੇ ਉੱਤੇ ਡੈਰੀਆਂ ਨੇ, ਪਿੰਡਾਂ ਦੇ ਪੱਧਰ 'ਤੇ, ਉਹਨਾਂ ਦੀ ਤਰਫ ਤੋਂ ਵੀ ਦੁੱਧ ਦੇ ਰੇਟ ਦੇ ਵਿੱਚ ਇਜ਼ਾਫਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 1 ਮਈ ਨੂੰ ਪੰਜਾਬ ਸਰਕਾਰ ਨੇ ਡੈਰੀ ਕਿਸਾਨਾਂ ਨੂੰ ਰਾਹਤ ਦਿੰਦਿਆਂ ਦੁੱਧ ਦੀ ਖਰੀਦ ਦੀ ਕੀਮਤ 'ਚ 20 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕੀਤਾ ਸੀ। ਪਸ਼ੂਆਂ ਦੇ ਚਾਰੇ ਦੇ ਵਾਧੇ ਭਾਅ ਅਤੇ ਉਤਪਾਦਨ ਲਾਗਤ ਨੂੰ ਇਸ ਫੈਸਲੇ ਦਾ ਪ੍ਰਮੁੱਖ ਕਾਰਨ ਵੀ ਮੰਨਿਆ ਜਾ ਰਿਹਾ ਸੀ। ਖੈਰ ਪੰਜਾਬ ਦੀਆਂ ਖਬਰਾਂ ਦੇ ਵੱਲ ਆਉਂਦੇ ਹਾਂ, ਪਰ ਇਸ ਤੋਂ ਪਹਿਲਾਂ 2 ਕੁ ਖਬਰਾਂ ਪੰਜਾਬ ਦੇ ਗੁਆਂਢ ਦੇ ਵਿੱਚੋਂ। ਹਰਿਆਣੇ ਤੋਂ 1 ਖਬਰ, ਹਰਿਆਣੇ ਦੇ ਵਿੱਚ ਨਗਰ ਨਿਗਮ ਚੋਣਾਂ ਦੀ ਗਿਣਤੀ 13 ਮਈ ਨੂੰ ਹੋ ਗਈ। ਦੱਸ ਦਈਏ ਕਿ 10 ਮਈ ਨੂੰ ਵੋਟਾਂ ਪਈਆਂ ਸੀ ਔਰ ਬੇਸਬਰੀ ਦੇ ਨਾਲ ਰਿਜ਼ਲਟਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਫਿਲਹਾਲ ਹਰਿਆਣੇ ਦੇ ਵਿੱਚ ਸਥਿਤੀ ਇਹ ਹੈ ਕਿ ਹਰਿਆਣੇ ਦੀਆਂ 7 ਨਗਰ ਨਿਗਮਾਂ ਦੇ ਵਿੱਚ 6 ਦੇ ਉੱਤੇ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ ਔਰ ਜ਼ਿਆਦਾਤਰ ਦੇ ਵਿੱਚ ਭਾਜਪਾ ਦਾ ਹੀ ਦਬਦਬਾ ਰਿਹਾ। ਸੋਨੀਪਤ ਦੇ ਵਿੱਚ ਭਾਜਪਾ ਦੇ ਰਾਜੀਵ ਜੈਨ ਜਿੱਤੇ ਨੇ, ਦੁਬਾਰਾ ਮੇਅਰ ਬਣਨਗੇ। ਅੰਬਾਲਾ ਦੇ ਵਿੱਚ ਵੀ ਕਮਲ ਖਿਲਿਆ। ਪੰਚਕੂਲਾ, ਸੋਨੀਪਤ ਅਤੇ ਮਹਾਪੌਰ ਦੇ ਵਿੱਚ ਜਿਹੜੀਆਂ ਵਾਰਡ ਅਲੱਗ ਅਲੱਗ ਵਾਰਡਾਂ ਦੀਆਂ ਚੋਣਾਂ ਸੀ ਉਹਨਾਂ ਦੇ ਵਿੱਚ ਵੀ ਜ਼ਿਆਦਾਤਰ ਭਾਜਪਾ ਨੇ ਹੀ ਮੋਰਚਾ ਮਾਰਿਆ। ਇਸ ਤੋਂ ਇਲਾਵਾ ਟੋਹਾਣਾ, ਝੱਜਰ, ਰਾਜੌਨ, ਤਰਾਵੜੀ, ਕਨੀਨਾ, ਸਢੋਰਾ ਨਗਰ ਪੰਚਾਇਤਾਂ ਦੇ ਉੱਤੇ ਵੀ ਜਿਹੜੀਆਂ ਉਪਚੋਣਾਂ ਹੋਈਆਂ ਸੀ ਇਹਨਾਂ ਦੇ ਵਿੱਚ ਵੀ ਭਾਜਪਾ ਨੇ ਹੀ ਆਪਣਾ ਮੋਰਚਾ ਫਤਿਹ ਕੀਤਾ ਹੈ। ਉੱਥੇ ਹੀ ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਤਰਫ ਤੋਂ 12ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ। PSEB ਯਾਨੀ ਸਕੂਲ ਐਜੂਕੇਸ਼ਨ ਬੋਰਡ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਇਸ ਵਾਰ ਮੈਰਿਟ ਦੇ ਵਿੱਚ ਬਗੈਰ ਕਿਸੇ ਸ਼ੱਕ ਕੁੜੀਆਂ ਨੇ ਮੁੜ ਤੋਂ ਆਪਣਾ ਦਬਦਬਾ ਜਿਹੜਾ ਕਾਇਮ ਕੀਤਾ, ਪਰ ਇਸ ਵਾਰ ਇੱਕ ਰਿਕਾਰਡ ਬਣਿਆ। ਸੂਬੇ ਦੇ ਵਿੱਚ 12ਵੀਂ ਦੇ ਜਿਹੜੇ ਐਤਕੀ ਨਤੀਜੇ ਆਏ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ, ਪਹਿਲੇ 3 ਸਥਾਨ 'ਤੇ ਰਹਿਣ ਵਾਲੀਆਂ ਵਿਦਿਆਰਥਣਾਂ ਨੇ 500 ਅੰਕਾਂ ਦੀ ਇਸ ਪ੍ਰੀਖਿਆ ਦੇ ਵਿੱਚ 500 ਹੀ ਅੰਕ ਹਾਸਲ ਕੀਤੇ ਨੇ। ਪਹਿਲੇ ਸਥਾਨ ਦੇ ਉੱਤੇ ਸੁਪਨੀਤ ਕੌਰ ਜਿਹੜੀ ਉਬਾ ਮਾਨਸਾ ਦੀ ਰਹੀ ਹੈ।

0: ਇਸ ਤੋਂ ਇਲਾਵਾ ਸੁਹਾਨੀ ਚੌਹਾਨ ਜਮਾਲਪੁਰ ਕਲੋਨੀ ਲੁਧਿਆਣਾ ਦੀ BMC ਸਕੂਲ ਦੀ, ਅਤੇ ਤੀਸਰਾ ਸਥਾਨ ਤੀਸਰਾ ਇੱਕ ਹੋਰ ਇਸੇ ਹੀ ਨੰਬਰ ਦੇ ਉੱਤੇ ਪਹਿਲੇ ਤਿੰਨ ਸਥਾਨਾਂ ਦੇ ਉੱਤੇ ਦਿਵਾਂਸ਼ੀ, ਇਹ ਸ਼ਿਮਲਾਪੁਰੀ ਲੁਧਿਆਣਾ ਤੋਂ ਇਸ ਲੜਕੀ ਨੇ ਵੀ 12ਵੀਂ ਦੀ ਪ੍ਰੀਖਿਆ ਦੇ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ ਹੈ। ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕੱਲ੍ਹ ਦੇ ਦਿਨ ਚੰਡੀਗੜ੍ਹ ਦੇ ਵਿੱਚ ਅਹਿਮ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸੂਬੇ ਦੇ ਲੱਖਾਂ ਸਰਕਾਰੀ ਮੁਲਾਜ਼ਮਾਂ ਦੇ DA ਦਾ ਮੁੱਦਾ ਚੁੱਕਿਆ। ਦੱਸ ਦਈਏ ਕਿ ਇਹ ਮੁੱਦਾ ਇਸ ਵਕਤ ਪੰਜਾਬ ਸਰਕਾਰ ਦੀ ਗਲੇ ਦੀ ਹੱਡੀ ਬਣਦਾ ਜਾ ਰਿਹਾ। ਸੁਨੀਲ ਜਾਖੜ ਨੇ ਕਿਹਾ ਕਿ ਸੂਬੇ ਦੇ ਵਿੱਚ 3 ਲੱਖ ਸਰਕਾਰੀ ਮੁਲਾਜ਼ਮ ਅਤੇ 4 ਲੱਖ ਪੈਨਸ਼ਨਰ ਨੇ ਜਿਨ੍ਹਾਂ ਦੀ 15,000 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਪੰਜਾਬ ਸਰਕਾਰ ਡਕਾਰੀ ਬੈਠੀ ਹੈ। ਔਰ ਬਾਵਜੂਦ ਇਸ ਦੇ ਕਿ ਹਾਈਕੋਰਟ ਨੇ ਹੁਕਮ ਦੇ ਦਿੱਤਾ ਪੰਜਾਬ ਸਰਕਾਰ ਨੂੰ ਕਿ 30 ਜੂਨ ਤੱਕ ਇਹ ਰਾਸ਼ੀ ਜਿਹੜੀ ਹੈ ਪੈਨਸ਼ਨਰਸ ਤੱਕ ਅਤੇ ਪੰਜਾਬ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਤੱਕ ਦਿੱਤੀ ਜਾਵੇ, ਪੰਜਾਬ ਸਰਕਾਰ ਇਸ ਤੋਂ ਪਿੱਛੇ ਹਟ ਰਹੀ ਹੈ। ਜਾਖੜ ਨੇ ਦੋਸ਼ ਲਗਾਇਆ ਕਿ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਪੰਜਾਬ ਸੂਬੇ ਦੇ ਵਿੱਚ ਜਦੋਂ ਕਿਸੇ ਸਰਕਾਰ ਨੇ DA ਜਿਹਨੂੰ ਮਹਿੰਗਾਈ ਭੱਤਾ ਕਹਿ ਲਿਆ ਜਾਂਦਾ ਉਹ ਪਹਿਲੀ ਵਾਰ ਰੋਕਿਆ ਹੋਵੇ, ਔਰ ਇਸ ਦੇ ਕਰਕੇ ਮੁਲਾਜ਼ਮਾਂ ਨੂੰ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਸੱਤਾ ਦੇ ਵਿੱਚ ਬਿਠਾਇਆ ਉਸੇ ਸਰਕਾਰ ਨੇ ਇਹਨਾਂ ਮੁਲਾਜ਼ਮਾਂ ਦੇ DA ਜਿਹੜੇ ਨੇ ਰੋਕ ਕੇ ਰੱਖੇ ਨੇ ਔਰ ਉਹਨਾਂ ਨੂੰ ਮਜਬੂਰ ਕਰ ਦਿੱਤਾ ਪੈਨਸ਼ਨਰਸ ਦੇ ਕਰਮਚਾਰੀਆਂ ਨੂੰ ਕਿ ਉਹ ਧਰਨੇ ਲਗਾਉਣ, ਉਹ ਸਰਕਾਰ ਤੱਕ ਆਪਣੇ ਗੁਹਾਰ ਬਾਰ ਬਾਰ ਲਗਾਉਣ। ਜਾਖੜ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਤੇ ਵੀ ਚਿੰਤਾ ਜ਼ਾਹਰ ਕੀਤੀ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਵੀ ਪੰਜਾਬ ਸਰਕਾਰ ਵਾਧੂ ਕਦਮ ਨਹੀਂ ਚੁੱਕ ਰਹੀ। ਖੈਰ, ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝਾ ਪਾ ਲਈਏ। ਸਭ ਤੋਂ ਪਹਿਲਾਂ ਜਿਹੜੀ ਮਾਈਗ੍ਰੇਸ਼ਨ ਦੇ ਨਾਲ ਜੁੜੀ ਹੋਈ ਇੱਕ ਖਬਰ ਤੁਸੀਂ ਸੁਣ ਲਓ, ਉਹ ਇਹ ਹੈ, ਦੋ ਖਬਰਾਂ ਨੇ। ਇੱਕ ਤਾਂ ਲਿਬਰਲ ਨੈਸ਼ਨਲ ਗੱਠਜੋੜ ਦੀ ਤਰਫ ਤੋਂ ਆਪਣੇ ਖਿਆਲ ਰੱਖੇ ਜਾ ਰਹੇ ਨੇ, ਆਪਣੇ ਪ੍ਰਪੋਜ਼ਲ ਦਿੱਤੇ ਜਾ ਰਹੇ ਨੇ ਤਾਂ ਕਿ ਦੇਸ਼ ਦੇ ਲੋਕ, ਦੇਸ਼ ਦੇ ਵੋਟਰ ਜਿਹੜੇ ਨੇ ਉਹ ਆਪਣਾ ਮਨ ਬਣਾ ਲੈਣ, ਔਰ ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਆਪਣਾ ਰੁੱਖ ਸਪਸ਼ਟ ਕੀਤਾ ਜਾ ਰਿਹਾ। ਪਿਛਲੀ ਵਾਰ ਫੈਡਰਲ ਚੋਣਾਂ ਦੇ ਵਿੱਚ ਵੀ ਲਿਬਰਲ ਨੈਸ਼ਨਲ ਗੱਠਜੋੜ ਨੇ ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਆਪਣਾ ਰੁੱਖ ਖਾਸਾ ਸਖਤ ਰੱਖਿਆ ਸੀ, ਪਰ ਖੈਰ ਉਸ ਦਾ ਖਾਮਿਆਜ਼ਾ ਜਿਹੜਾ ਸੀ ਉਹ ਕਿਸੇ ਤਰੀਕੇ ਦੇ ਨਾਲ ਪੀਟਰ ਡਟਨ ਨੂੰ ਵੀ ਭੁਗਤਣਾ ਪਿਆ ਸੀ। ਇਸ ਵਾਰ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਨੇ ਵੱਖਰੇ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਆਪਣੇ ਬਿਆਨ ਦੇਣੇ ਸ਼ੁਰੂ ਕੀਤੇ ਨੇ। ਉਹਨਾਂ ਕਿਹਾ ਹੈ ਕਿ ਜੇਕਰ ਫੈਡਰਲ ਚੋਣਾਂ ਜਿੱਤ ਕੇ ਲਿਬਰਲ ਨੈਸ਼ਨਲ ਗੱਠਜੋੜ ਸਰਕਾਰ ਸੱਤਾ ਦੇ ਉੱਤੇ ਕਾਬਜ਼ ਹੁੰਦੀ ਹੈ ਤਾਂ ਉਹ ਕੁਛ ਇੰਪੋਰਟੈਂਟ ਲੈਂਡਮਾਰਕ ਡਿਸੀਜਨ ਜਿਹੜੇ ਨੇ ਉਹ ਲੈਣਗੇ। ਪਹਿਲਾਂ ਤਾਂ ਇਹ ਕਿ ਜਿਹੜੇ ਨੌਨ ਸਿਟੀਜ਼ਨਸ ਨੇ ਉਹ ਇਸ ਗੱਲ ਨੂੰ ਸਮਝ ਲੈਣ ਕਿ ਜਦ ਤੱਕ ਉਹ ਸਿਟੀਜ਼ਨ ਨਹੀਂ ਹੈ ਇਸ ਦੇਸ਼ ਦੇ ਬਣਦੇ ਉਦੋਂ ਤੱਕ ਵੈਲਫੇਅਰ ਸਕੀਮਾਂ ਦੇ ਲਾਭ ਉਹ ਨਹੀਂ ਲੈਣਗੇ। ਜੇਕਰ ਅਸੀਂ ਚੁਣ ਕੇ ਸੱਤਾ ਦੇ ਵਿੱਚ ਆ ਜਾਂਦੇ ਹਾਂ ਤਾਂ ਇਹ ਕੰਮ ਸਭ ਤੋਂ ਪਹਿਲਾਂ ਕਰਾਂਗੇ। ਉਂਝ ਦੱਸ ਦਈਏ ਕਿ ਜੇਕਰ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਹੋ ਤਾਂ ਤੁਹਾਨੂੰ ਵੋਟ ਪਾਉਣ ਦਾ ਹੱਕ ਵੀ ਨਹੀਂ ਹੈ, ਪਰ ਤੁਹਾਡੇ ਤੱਕ ਕੁਝ ਜਿਹੜੇ ਭੱਤੇ ਨੇ ਜਾਂ ਕੇਂਦਰ ਫੈਡਰਲ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਜਾਂ ਸੂਬਾਈ ਸਰਕਾਰ ਦੀਆਂ ਉਹਨਾਂ ਦੇ ਲਾਭਪਾਤਰੀ ਤੁਸੀਂ ਬਣ ਜਾਂਦੇ ਹੋ। ਵੋਟ ਪਾਉਣ ਦਾ ਹੱਕ ਸਿਰਫ ਸਿਟੀਜ਼ਨਸ ਨੂੰ ਹੁੰਦਾ। ਅਜਿਹੇ ਸਮੇਂ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਨੌਨ ਸਿਟੀਜ਼ਨਸ ਜਿਹੜੇ ਨੇ ਯਾਨੀ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਨੇ ਉਹ ਘੱਟੋ ਘੱਟ 17 ਅਲੱਗ ਅਲੱਗ ਵੈਲਫੇਅਰ ਬੈਨੀਫਿਟਸ ਪ੍ਰੋਗਰਾਮ ਹਾਸਲ ਕਰ ਲੈਂਦੇ ਨੇ, ਏਜ ਪੈਨਸ਼ਨ ਤੋਂ ਲੈ ਕੇ ਡਿਸੇਬਿਲਟੀ ਸਪੋਰਟ ਪੈਨਸ਼ਨ ਤੱਕ, ਜੋਬ ਸੀਕਰ, ਯੂਥ ਅਲਾਊਂਸ, ਇੱਥੋਂ ਤੱਕ ਕਿ NDIS ਯਾਨੀ ਨੈਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਸਕੀਮ। ਪਰ ਵਿਰੋਧੀ ਧਿਰ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਇਸ ਕਿਸਮ ਦਾ ਕੋਈ ਵੀ ਲਾਭ ਉਹਨਾਂ ਲੋਕਾਂ ਨੂੰ ਹਾਸਲ ਨਾ ਹੋ ਸਕੇ ਔਰ ਘੱਟੋ ਘੱਟ 4 ਸਾਲ ਤੱਕ ਨਾ ਹੋ ਸਕੇ ਜਦੋਂ ਤੱਕ ਉਹ ਸਿਟੀਜ਼ਨ ਬਣ ਜਾਂਦੇ ਨੇ, ਉਸ ਤੋਂ ਬਾਅਦ ਵੀ 4 ਸਾਲ ਉਹਨਾਂ ਨੂੰ ਉਹ ਤੁਰੰਤ ਪ੍ਰਭਾਵ ਦੇ ਨਾਲ ਲਾਭ ਨਾ ਦਿੱਤੇ ਜਾਣ। ਉਹਨਾਂ ਉਦਾਹਰਣ ਦਿੱਤੀ ਕਿ ਸਵੀਡਨ ਵਰਗੇ ਮੁਲਕਾਂ ਦੇ ਵਿੱਚ ਤਾਂ ਇਹ ਥਰੈਸ਼ਹੋਲਡ 8 ਸਾਲ ਹੈ ਹਾਲੇ ਵੀ, ਔਰ ਇਹ ਜ਼ਰੂਰੀ ਹੋਏਗਾ ਕਿਉਂਕਿ ਦੇਸ਼ ਦੇ ਇੱਕ ਤਾਂ ਬਜਟ ਦੇ ਉੱਤੇ ਵਾਧੂ ਬੋਝ ਨਹੀਂ ਪਏਗਾ। ਮੰਨਿਆ ਜਾ ਰਿਹਾ ਹੈ ਕਿ ਸਰਕਾਰਾਂ ਦੀ ਤਰਫ ਤੋਂ $41 ਬਿਲੀਅਨ ਜਿਹੜੇ ਨੇ ਉਹ ਇਸ ਕਿਸਮ ਦੀਆਂ ਭਲਾਈ ਸਕੀਮਾਂ ਦੇ ਉੱਤੇ ਖਰਚ ਕਰ ਦਿੱਤੇ ਜਾਂਦੇ ਨੇ। ਹਾਲਾਂਕਿ NDIS ਸਭ ਤੋਂ ਵੱਡੀ ਇੱਕ ਸਕੀਮ ਹੈ ਜਿਹੜੀ ਕਿ $50 ਬਿਲੀਅਨ ਤਾਂ ਇਕੱਲੇ ਇਸੇ ਸਕੀਮ ਦੇ ਉੱਤੇ ਖਰਚ ਹੁੰਦੇ ਨੇ। ਹੁਣ ਅੰਕੜਿਆਂ ਦੇ ਵਿੱਚ ਕਿਤੇ ਨਾ ਕਿਤੇ ਤਾਂ ਸਮੱਸਿਆ ਹੈ, ਕਿਉਂਕਿ ਜੇਕਰ ਅਗਲੀ ਖਬਰ ਦੇ ਵੱਲ ਤੁਸੀਂ ਧਿਆਨ ਦਿਓ ਤਾਂ ਇਸ ਦੇ ਵਿੱਚ ਅੰਕੜੇ ਬਹੁਤ ਵੱਡਾ ਸਵਾਲ ਖੜ੍ਹਾ ਕਰਦੇ ਨੇ। ਕਿਹਾ ਜਾ ਰਿਹਾ ਹੈ ਕਿ ਇਹਨਾਂ 4 ਸਾਲਾਂ ਦੇ ਵਿੱਚ 2029 ਤੱਕ ਜਿਹੜਾ ਵਿੱਤੀ ਵਰ੍ਹਾ ਮੁੱਕੇਗਾ ਘੱਟੋ ਘੱਟ 9,90,000 ਨੈੱਟ ਮਾਈਗ੍ਰੇਸ਼ਨ ਹੋ ਜਾਏਗੀ, ਯਾਨੀ ਕਿ ਇੰਨੇ ਪ੍ਰਵਾਸੀ ਜਿਹੜੇ ਨੇ ਦੇਸ਼ ਦੇ ਅੰਦਰ ਮੌਜੂਦ ਹੋਣਗੇ। ਯਾਨੀ ਕਿ ਜਿਹੜੀ ਅਸਲ ਗਿਣਤੀ ਹੋਣੀ ਚਾਹੀਦੀ ਸੀ ਉਹਦੇ ਨਾਲੋਂ ਕਿਤੇ 55,000 ਵਧੇਰੇ ਪ੍ਰਵਾਸੀ ਆਸਟ੍ਰੇਲੀਆ ਨੂੰ ਆਪਣਾ ਘਰ ਦੱਸਣਗੇ। ਹੁਣ ਗੱਠਜੋੜ ਨੇ, ਵਨ ਨੇਸ਼ਨ ਪਾਰਟੀ ਨੇ ਸਰਕਾਰ ਦੀ ਇਸ ਨੀਤੀ ਦੀ ਆਲੋਚਨਾ ਕੀਤੀ ਹੈ। ਇਹਦੇ ਨਾਲ ਕਿਹਾ ਜਾ ਰਿਹਾ ਕਿ ਘਰਾਂ ਦੀ ਜਿਹੜੀ ਲਗਾਤਾਰ ਵੱਧ ਰਹੀ ਇੱਕ ਮੰਗ ਹੈ ਉਸ ਦੇ ਉੱਤੇ ਬੋਝ ਵਧੇਗਾ। ਕਿਵੇਂ, ਇਹ ਵੀ ਤੁਹਾਨੂੰ ਦੱਸਦੇ ਹੋਏ ਚੱਲਦੇ ਹਾਂ। ਹੁਣ ਸਰਕਾਰ ਦੇ ਦੁਆਰਾ ਜਾਰੀ ਅੰਕੜਿਆਂ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ 3,05,000 ਜਿਹੜੀ ਨੈੱਟ ਮਾਈਗ੍ਰੇਸ਼ਨ ਸੀ ਵਿਦੇਸ਼ ਤੋਂ ਹੋਈ ਉਹ 2024-25 ਦੇ ਫਾਈਨੈਂਸ਼ੀਅਲ ਈਅਰ 'ਚ ਹੋਈ ਸੀ, ਅਤੇ 2025-26 ਜਿਹੜਾ ਕਿ ਕਰੰਟ ਫਾਈਨੈਂਸ਼ੀਅਲ ਈਅਰ ਹੈ ਇਸ ਦੇ ਵਿੱਚ 295,000 ਲੋਕ ਆ ਗਏ ਨੇ। ਜ਼ਿਆਦਾ ਆਏ ਨੇ ਕਿਉਂਕਿ ਸਰਕਾਰ ਨੇ ਇੰਨੇ ਨਹੀਂ ਸੀ ਸੋਚੇ। ਅਗਲੇ ਸਾਲ ਵੀ ਯਾਨੀ ਨੈਕਸਟ ਫਾਈਨੈਂਸ਼ੀਅਲ ਈਅਰ 'ਚ ਵੀ 2,26,27 ਦੇ ਵਿੱਚ ਵੀ 245,000 ਲੋਕ ਆ ਜਾਣਗੇ, ਇੰਨੇ ਵੀ ਸਰਕਾਰ ਨੇ ਨਹੀਂ ਸੋਚੇ ਸੀ। ਸਰਕਾਰ ਨੇ ਜੋ ਟਾਰਗੇਟ ਰੱਖ ਕੇ ਚੱਲ ਰਹੀ ਸੀ ਉਹ ਹੈ 225,000 ਪ੍ਰਵਾਸੀਆਂ ਦਾ, ਜੋ ਕਿ 2027-28 ਅਤੇ 28-29 ਦੇ ਵਿੱਚ ਸੰਭਵ ਹੋ ਸਕੇਗਾ। ਸੋ 2024-25 ਦੇ ਫਾਈਨੈਂਸ਼ੀਅਲ ਈਅਰ ਤੋਂ ਲੈ ਕੇ 2028-29 ਦੇ ਫਾਈਨੈਂਸ਼ੀਅਲ ਈਅਰ ਤੱਕ ਜੇਕਰ ਕੁੱਲ ਗਿਣਤੀ ਮਿਥ ਲਈ ਜਾਵੇ ਤਾਂ ਇਹ ਲਗਭਗ ਮਿਲੀਅਨ ਦੇ ਆਸਪਾਸ ਬਣ ਜਾਂਦੀ ਹੈ। ਸਰਕਾਰ ਇਹ ਮੰਨ ਕੇ ਚੱਲਦੀ ਹੈ ਕਿ ਹਰ 2.5 ਲੋਕਾਂ ਦੇ ਉੱਤੇ ਇੱਕ ਘਰ ਦੀ ਲੋੜ ਹੁੰਦੀ ਹੈ। ਹੁਣ ਜਿੰਨਾ ਆਬਾਦੀ ਵਾਧਾ ਹੋਇਆ ਇਸ ਹਿਸਾਬ ਦੇ ਨਾਲ 22,000 ਘਰਾਂ ਦੀ ਹੋਰ ਲੋੜ ਆਸਟ੍ਰੇਲੀਆ ਨੂੰ ਹੋਏਗੀ। ਇਸੇ ਕਰਕੇ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਦੀ ਤਰਫ ਤੋਂ ਸਰਕਾਰ ਦੀ ਮਾਈਗ੍ਰੇਸ਼ਨ ਨੀਤੀ ਦੇ ਉੱਤੇ ਸਵਾਲ ਖੜ੍ਹੇ ਕੀਤੇ ਗਏ ਨੇ। ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਵੀ ਇਸ ਦੇ ਉੱਤੇ ਇਤਰਾਜ਼ ਜਤਾਏ ਗਏ ਨੇ। ਘਰਾਂ ਦੀ ਗੱਲ ਜਦੋਂ ਆਉਂਦੀ ਹੋ ਹੈ ਤਾਂ ਨਿਊ ਸਾਊਥ ਵੇਲਜ਼ ਦੇ ਵਿੱਚ ਘਰਾਂ ਦੀ ਲਗਾਤਾਰ ਘੱਟ ਰਹੀ ਉਸਾਰੀ ਹੈ ਅਤੇ ਲਗਾਤਾਰ ਵੱਧ ਰਹੀ ਮੰਗ ਹੈ। ਇਹ ਦੋਵੇਂ ਇੱਕ ਬਹੁਤ ਵੱਡੀ ਸਮੱਸਿਆ ਨੇ। ਇਸ ਕਰਕੇ NSW ਸਟੇਟ ਜਿਹੜੀ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਸਟੇਟ ਹੈ ਜਿੱਥੇ ਮੰਗ ਇਹ ਉੱਠਦੀ ਹੈ ਕਿ ਵਧੇਰੇ ਘਰਾਂ ਦੀ ਲੋੜ ਹੋਣੀ ਚਾਹੀਦੀ, ਪਰ ਸੱਚਾਈ ਅਸਲ ਦੇ ਵਿੱਚ ਇਹ ਆ ਜਾਂਦੀ ਹੈ ਕਿ ਲੈ ਦੇ ਕੇ ਠੀਕਰਾ ਸਰਕਾਰ ਦੇ ਸਿਰ ਫੁੱਟਦਾ ਕਿ ਘਰਾਂ ਦੀ ਉਸਾਰੀ ਦੇ ਲਈ ਜਿਹੜੀਆਂ ਅਰਜ਼ੀਆਂ ਨੇ ਉਹ ਲਟਕੀਆਂ ਰਹਿੰਦੀਆਂ। ਉਦਾਹਰਣ ਦੇ ਤੌਰ ਦੇ ਉੱਤੇ DA ਐਪਲੀਕੇਸ਼ਨ, DA ਯਾਨੀ ਕਿ ਡਿਵੈਲਪਮੈਂਟ ਐਪਲੀਕੇਸ਼ਨ ਹੁੰਦੀ ਹੈ। ਆਮ ਤੌਰ ਦੇ ਉੱਤੇ ਅਸੈਸਮੈਂਟ ਜਿਹੜੀ ਹੈ ਉਹ ਕਈ ਕਈ ਚਿਰ ਭਰੀ ਰਹਿੰਦੀ ਹੈ, ਪਰ ਹੁਣ ਸਰਕਾਰ ਨੇ NSW ਸਰਕਾਰ ਨੇ ਇੱਕ ਪ੍ਰਸਤਾਵ ਲਿਆਂਦਾ ਕਿ ਫਾਸਟ ਟਰੈਕ ਕਰਨ ਦੇ ਲਈ ਇਹਨਾਂ ਅਰਜ਼ੀਆਂ ਨੂੰ 50 ਦਿਨ ਜਾਂ ਇਸ ਤੋਂ ਵੀ ਘੱਟ ਦਿਨਾਂ ਦੇ ਵਿੱਚ ਨਿਪਟਾਰਾ ਕੀਤਾ ਜਾਵੇ। ਪਰ ਸਾਰੀਆਂ ਅਰਜ਼ੀਆਂ ਨਹੀਂ, ਸਿਰਫ ਜਿਹੜੀਆਂ 1-story ਜਾਂ 2-story ਰੈਜ਼ੀਡੈਂਸ਼ੀਅਲ ਏਰੀਆਜ਼ ਦੇ ਵਿੱਚ ਬਣ ਰਹੀਆਂ ਇਮਾਰਤਾਂ ਨੇ ਜਾਂ ਘਰ ਨੇ ਉਹਨਾਂ ਦੇ ਲਈ, ਪਰ ਇਹ ਵੀ ਬਹੁਤ ਵੱਡੀ ਗਿਣਤੀ ਹੈ। ਘੱਟੋ ਘੱਟ ਨਿਊ ਸਾਊਥ ਵੇਲਜ਼ ਦੀ 70% ਐਪਲੀਕੇਸ਼ਨਸ ਤਾਂ ਇਹੀ ਨੇ ਜਿਹੜੀਆਂ ਪਈਆਂ ਨੇ। ਸੋ ਹੁਣ NSW ਸਰਕਾਰ ਪਲੈਨਿੰਗ ਸਿਸਟਮ ਰਿਫੋਰਮ ਬਿੱਲ ਲੈ ਕੇ ਆ ਰਹੀ ਹੈ। ਪਹਿਲਾਂ ਪਿਛਲੇ ਸਾਲ ਨਵੰਬਰ ਮਹੀਨੇ ਦੇ ਵਿੱਚ ਵੀ ਇਹਨੂੰ ਲਿਆਂਦਾ ਗਿਆ ਸੀ, ਲਿਆਂਦਾ ਨਹੀਂ ਸੀ ਗਿਆ, ਕਮਿਊਨਿਟੀ ਕੰਸਲਟੇਸ਼ਨ ਦੇ ਲਈ ਖੋਲ੍ਹਿਆ ਗਿਆ ਸੀ। ਪਰ ਉਸ ਤੋਂ ਬਾਅਦ ਹੁਣ ਕੰਸਲਟੇਸ਼ਨ ਯਾਨੀ ਆਮ ਲੋਕਾਂ ਦੀ ਫੀਡਬੈਕ ਹਾਸਲ ਹੋਣ ਤੋਂ ਬਾਅਦ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੂੰ ਐਪਲੀਕੇਸ਼ਨਸ ਨੂੰ ਫਾਸਟ ਟਰੈਕ ਕੀਤਾ ਜਾਵੇ। ਆਮ ਤੌਰ 'ਤੇ ਜਿਹੜੀਆਂ 80-80 ਦਿਨ ਲੈ ਲੈਂਦੀਆਂ ਨੇ ਉਹਨਾਂ ਨੂੰ 20 ਦਿਨਾਂ ਜਾਂ ਵੱਧ ਤੋਂ ਵੱਧ 50 ਦਿਨਾਂ ਤੱਕ ਜਿਹੜਾ ਉਹਨਾਂ ਨੂੰ ਫਾਸਟ ਟਰੈਕ ਕਰਕੇ ਅਪਰੂਵ ਕੀਤਾ ਜਾਵੇ। ਵਿਕਟੋਰੀਆ ਸਰਕਾਰ ਨੇ ਆਖਿਰਕਾਰ ਮੰਨ ਲਿਆ ਹੈ ਕਿ ਉਹਨਾਂ ਦੀਆਂ ਗੜਬੜਾਂ ਦੇ ਚੱਲਦਿਆਂ ਜਾਂ ਉਹਨਾਂ ਦੀਆਂ ਰਣਨੀਤੀਆਂ ਦੇ ਚੱਲਦਿਆਂ ਹੋਇਆਂ ਵਿਕਟੋਰੀਆ ਦੇ ਵਿੱਚ ਐਂਬੂਲੈਂਸ ਵਿਕਟੋਰੀਆ ਜਿਹੜੀ ਹੈ ਉਹ ਅਦਾਰਾ ਕਮਜ਼ੋਰ ਪੈ ਚੁੱਕਿਆ, ਖਰਾਬ ਹੋ ਚੁੱਕਿਆ, ਬਿਮਾਰ ਹੋ ਚੁੱਕਿਆ। ਸਰਕਾਰ ਨੇ ਅਸਲ ਦੇ ਵਿੱਚ ਇੱਕ ਐਂਬੂਲੈਂਸ ਵਿਕਟੋਰੀਆ ਨੂੰ ਲੈ ਕੇ ਪਾਰਲੀਮੈਂਟਰੀ ਇਨਕੁਆਇਰੀ ਦੇ ਵਿੱਚ ਆਪਣਾ ਫਾਰਮਲ ਰਿਸਪੋਂਸ ਯਾਨੀ ਕਿ ਰਸਮੀ ਜਵਾਬ ਦਾਇਰ ਕੀਤਾ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਐਂਬੂਲੈਂਸ ਵਿਕਟੋਰੀਆ ਦੇ ਵਿੱਚ ਵਰਕਫੋਰਸ ਤੋਂ ਲੈ ਕੇ ਆਰਗਨਾਈਜੇਸ਼ਨਲ ਸਟਰਕਚਰ ਤੱਕ ਔਰ ਲਗਾਤਾਰ ਵੱਧ ਰਹੀ ਮਰੀਜ਼ਾਂ ਦੀ ਮੰਗ ਤੋਂ ਲੈ ਕੇ ਹੈਲਥ ਸਿਸਟਮ ਦੇ ਉੱਤੇ ਵੱਧ ਰਹੇ ਦਬਾਅ ਤੱਕ ਸਾਰੀਆਂ ਚੀਜ਼ਾਂ ਜਾਇਜ਼ ਨੇ। 000 ਵਿਕਟੋਰੀਆ, ਐਂਬੂਲੈਂਸ ਵਿਕਟੋਰੀਆ, ਇਹ ਸਾਰੀਆਂ ਸੰਸਥਾਵਾਂ ਇਸ ਵਕਤ ਜ਼ਰਜਰ ਹਾਲਤ 'ਚ ਨੇ। ਇੱਕ ਵਾਰ ਨਹੀਂ, ਕਈ ਵਾਰ ਇਹ ਖਬਰਾਂ ਤੁਹਾਡੇ ਤੱਕ ਅਸੀਂ ਅਲੱਗ ਅਲੱਗ ਮੌਕਿਆਂ ਦੇ ਉੱਤੇ ਲਿਆ ਚੁੱਕੇ ਹਾਂ। ਸਰਕਾਰ ਤੱਕ 21 ਮਸ਼ਵਰੇ ਵੀ ਜਿਹੜੇ ਪਹੁੰਚਾਏ ਗਏ ਸੀਗੇ ਕਿ ਇਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਕੀਤਾ ਜਾਵੇ। ਸਰਕਾਰ ਨੇ ਮੰਨ ਵੀ ਲਏ ਨੇ ਪਰ ਲਾਗੂ ਹਾਲੇ ਤੱਕ ਕੋਈ ਨਹੀਂ ਹੋਏ ਨੇ। 21 ਮਸ਼ਵਰੇ ਹੋ ਸਕਦਾ ਹੈ ਕਿ ਐਂਬੂਲੈਂਸ ਵਿਕਟੋਰੀਆ ਦੀ ਤਕਦੀਰ ਬਦਲ ਦੇਣ, ਪਰ ਸਭ ਤੋਂ ਵੱਡੀ ਸਮੱਸਿਆ ਤਾਂ ਇਹ ਹੈ ਕਿ ਕਲੀਨਿਕਲ ਸਟਾਫ ਜਿਹੜਾ ਉਹ ਨਹੀਂ ਭਰਤੀ ਕੀਤਾ ਜਾ ਰਿਹਾ। ਸ਼ੈਡੋ ਐਂਬੂਲੈਂਸ ਸਰਵਿਸਿਜ਼ ਮਿਨਿਸਟਰ ਜੋਰਜੀ ਕਰੋਜ਼ੀਅਰ ਨੇ ਕਿਹਾ ਕਿ ਇਸ ਵਕਤ ਇੱਕ ਜਿਹੜੀ ਇਸ ਸਰਵਿਸ ਜਿਹੜੀ ਐਂਬੂਲੈਂਸ ਵਿਕਟੋਰੀਆ ਪੂਰੀ ਤਰੀਕੇ ਦੇ ਨਾਲ ਬਿਮਾਰ ਹੋ ਚੁੱਕੀ ਹੈ ਔਰ ਪਾਰਲੀਮੈਂਟ ਦੇ ਵਿੱਚ ਇਸ ਦੇ ਉੱਤੇ ਗੱਲ ਹੋ ਰਹੀ ਹੈ। ਸਰਕਾਰ ਨੂੰ ਕਿਹਾ ਜਾ ਰਿਹਾ ਹੈ ਕਿ ਕਈ ਸਾਲ ਲੱਗਣਗੇ ਇਸ ਨੂੰ ਫਿਕਸ ਕਰਨ ਦੇ ਲਈ, ਪਿਛਲੇ ਕਈ ਸਾਲਾਂ ਦੇ ਵਿੱਚ ਖਰਾਬੀਆਂ ਵੀ ਆਈਆਂ ਨੇ, ਸੋ ਘੱਟੋ ਘੱਟ ਇਸ ਦੇ ਉੱਤੇ ਕੰਮ ਕੀਤਾ ਜਾਵੇ। ਉੱਧਰ ਨਿਊ ਸਾਊਥ ਵੇਲਜ਼ ਸਰਕਾਰ ਨੇ ਜਿਹੜਾ ਤਾਜ਼ਾ ਤਰੀਨ ਜਾਰੀ ਹੋਇਆ ਫੈਡਰਲ ਬਜਟ ਹੈ, ਉਸ ਦੇ ਵਿੱਚ ਵਿਕਟੋਰੀਆ ਨੂੰ ਬੇਹਿਸਾਬ ਬੇਸ਼ੁਮਾਰ ਮੁਹੱਬਤ ਜਿਹੜੀ ਦਿੱਤੀ ਐਂਥਨੀ ਐਲਬਨੀ ਸਰਕਾਰ ਨੇ, ਉਸ ਦੇ ਉੱਤੇ ਇਤਰਾਜ਼ ਜਤਾਇਆ, ਕਿਉਂਕਿ ਮੁਹੱਬਤ ਇੱਕ ਤਰਫ ਹੈ ਅਤੇ ਇਹ ਮੁਹੱਬਤ ਨਿਊ ਸਾਊਥ ਵੇਲਜ਼ ਹੀ ਨਹੀਂ ਕਿਸੇ ਵੀ ਸੂਬੇ ਨੂੰ ਰਾਸ ਨਹੀਂ ਆ ਰਹੀ। ਇਹ NSW ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਅਸਲ ਦੇ ਵਿੱਚ ਕਿਹਾ ਤਾਂ ਅੰਗਰੇਜ਼ੀ 'ਚ ਹੈ, ਪਰ ਉਹਦਾ ਪੰਜਾਬੀ ਤਰਜਮਾ ਕੁਝ ਇਹੀ ਬਣਦਾ ਕਿ ਜੁੱਤੀ ਖਾਣ ਨੂੰ ਰਿੱਛ ਅਤੇ ਗਾਜਰਾਂ ਖਾਣ ਨੂੰ ਬਾਂਦਰ। ਅਸਲ ਦੇ ਵਿੱਚ ਨਿਊ ਸਾਊਥ ਵੇਲਜ਼ ਸਰਕਾਰ ਨੇ ਜਿਹੜਾ ਫੈਡਰਲ ਸਰਕਾਰ ਦੀ ਤਰਫ ਤੋਂ ਵਿਕਟੋਰੀਆ ਨੂੰ ਸਰਵਰਬਨ ਰੇਲ ਲੂਪ ਦੇ ਲਈ ਵਾਧੂ $4 ਬਿਲੀਅਨ ਦਾ ਇੱਕ ਐਡੀਸ਼ਨਲ ਗਿਫਟ ਦਿੱਤਾ, ਉਸ ਦੇ ਉੱਤੇ ਸਵਾਲ ਖੜ੍ਹੇ ਕੀਤੇ ਨੇ। ਕ੍ਰਿਸ ਮਿੰਸ ਨੇ ਕਿਹਾ ਹੈ ਕਿ ਇਹਦਾ ਮਤਲਬ ਤਾਂ ਇਹ ਹੋਇਆ ਕਿ ਵਿਕਟੋਰੀਆ ਦੇ ਵਿੱਚ ਪ੍ਰਤੀ ਵਿਅਕਤੀ ਤੁਸੀਂ $657 ਫੈਡਰਲ ਫੰਡਿੰਗ ਦੇ ਵਿੱਚੋਂ ਦੇ ਰਹੇ ਹੋ ਅਤੇ ਇਨਫਰਾਸਟ੍ਰਕਚਰ ਦੇ ਉੱਤੇ ਖਰਚ ਕਰਨ ਲਈ। ਹੁਣ ਨਿਊ ਸਾਊਥ ਵੇਲਜ਼ ਨੂੰ ਦਿੱਤੇ ਜਾਂਦੇ ਨੇ $344 ਪ੍ਰਤੀ ਵਿਅਕਤੀ, ਇਹ ਕਿਵੇਂ ਦਾ ਜਸਟਿਸ ਹੋਇਆ? ਨਿਊ ਸਾਊਥ ਵੇਲਜ਼ ਦੇ ਟੈਕਸਪੇਅਰ ਆਪਣਾ ਪੈਸਾ ਸੈਂਟਰਲ ਪੂਲ ਦੇ ਵਿੱਚ ਪਾਉਂਦੇ ਨੇ ਅਤੇ ਫਿਰ ਉਸ ਸੈਂਟਰਲ ਪੂਲ ਦੇ ਵਿੱਚੋਂ ਫੈਡਰਲ ਸਰਕਾਰ ਜ਼ਿਆਦਾ ਪੈਸੇ ਵਿਕਟੋਰੀਆ ਨੂੰ ਦੇ ਦਿੰਦੀ ਹੈ, ਗੱਫੇ ਦੇ ਦਿੰਦੀ ਹੈ। ਹੁਣ ਜੇਕਰ ਵਿਕਟੋਰੀਆ ਸਰਕਾਰ ਸਬਰਬਨ ਰੇਲ ਲੂਪ ਨਹੀਂ ਬਣਾ ਪਾ ਰਹੀ ਤਾਂ ਇਹ ਤਾਂ ਵਿਕਟੋਰੀਆ ਸਰਕਾਰ ਦੀ ਕਮੀ ਹੈ, ਉਹਨਾਂ ਦੀ ਗੜਬੜ ਹੈ। ਉਸ ਨੂੰ ਦੂਰ ਕਰਨ ਦੇ ਲਈ ਆਖਿਰਕਾਰ ਕਿੰਨੀ ਕੁ ਫੰਡਿੰਗ ਦਿੱਤੀ ਜਾਏਗੀ? ਕਿਹਾ ਜਾ ਰਿਹਾ ਪਰਸੈਂਟੇਜ ਟਰਮ ਦੇ ਵਿੱਚ 17.7% ਟੋਟਲ ਫੰਡਿੰਗ NSW ਨੂੰ ਹਾਸਲ ਹੋਈ ਹੈ। NSW ਦੇ ਪ੍ਰੀਮੀਅਰ ਦਾ ਕਹਿਣਾ ਹੈ ਕਿ 31% ਆਬਾਦੀ ਦੇਸ਼ ਦੀ ਅਤੇ 17% ਇਨਫਰਾਸਟ੍ਰਕਚਰ ਸਪੈਂਡਿੰਗ, ਇਹ ਕਹਾਂ ਕਾ ਇਨਸਾਫ ਹੋਆ ਐਂਥਨੀ ਐਲਬਨੀਜ਼ ਬਾਬੂ। ਅਜਿਹੇ ਦੇ ਵਿੱਚ ਜਸਿੰਟਾ ਐਲਨ ਸਰਕਾਰ ਇਹ ਹਲੇ ਤਵੱਕੋ ਕਰ ਰਹੀ ਹੈ ਕਿ ਆ ਜਿੰਨੇ ਵੀ ਪੈਸੇ ਦਿੱਤੇ ਨੇ ਫੈਡਰਲ ਸਰਕਾਰ ਨੇ, ਚਾਹੇ ਗਿਫਟ ਦਿੱਤਾ ਚਾਹੇ ਕੀ ਹੈ, ਇਹ ਵੀ ਘੱਟ ਹੈ। ਸਬਅਰਬਨ ਰੇਲ ਰੂਪ ਦੇ ਉੱਤੇ $34.5 ਬਿਲੀਅਨ ਦਾ ਖਰਚ ਤਾਂ ਵਿਕਟੋਰੀਆ ਸਰਕਾਰ ਪਹਿਲਾਂ ਹੀ ਲਗਾਈ ਬੈਠੀ ਹੈ ਔਰ ਇਹ ਪੂਰਾ ਹੁੰਦਾ ਦਿਖਾਈ ਨਹੀਂ ਦੇ ਰਿਹਾ। ਇਸ ਕਰਕੇ ਵਿਕਟੋਰੀਆ ਸਰਕਾਰ $11.5 ਬਿਲੀਅਨ ਫੈਡਰਲ ਸਰਕਾਰ ਤੋਂ ਮੰਗ ਰਹੀ ਸੀ ਔਰ ਜਿਸ ਹਿਸਾਬ ਦੇ ਨਾਲ ਫੈਡਰਲ ਸਰਕਾਰ ਹਰ ਸਾਲ 1-1.5-2-2 ਬਿਲੀਅਨ ਵਿਕਟੋਰੀਆ ਸਰਕਾਰ ਨੂੰ SRL ਦੇ ਖਾਤਰ ਦੇ ਰਹੀ ਹੈ, ਲੱਗਦਾ ਇਹ ਹੈ ਕਿ 12 ਬਿਲੀਅਨ ਛੱਡੋ, ਇਸ ਤੋਂ ਕਿਤੇ ਵੱਧ ਵਿਕਟੋਰੀਆ ਸਰਕਾਰ ਨੂੰ ਫੈਡਰਲ ਸਰਕਾਰ ਗੱਫੇ ਦੇ ਦੇਵੇਗੀ। ਇਸ ਦੇ ਵਿੱਚ ਕ੍ਰਿਸ ਮਿੰਸ ਸਰਕਾਰ ਦਾ ਕਹਿਣਾ ਕਿ ਕਾਮਨਵੈਲਥ ਦੇ ਵਿੱਚ ਸਭ ਤੋਂ ਵਧੇਰੇ ਕਮਾਈ ਕਰਕੇ NSW ਸੂਬਾ ਹਿੱਸਾ ਪਾਉਂਦਾ, ਜਦੋਂ GST ਦੀ ਗੱਲ ਆਉਂਦੀ ਹੈ ਤਾਂ $1 ਦੇ ਵਿੱਚ ਸਾਨੂੰ 83 ਸੈਂਟ ਵਾਪਸ ਮੁੜਦੇ ਨੇ, ਯਾਨੀ ਕਿ ਜਿੰਨੀ ਕਮਾਈ ਕਰਕੇ ਦਿੰਦੇ ਹਾਂ ਉਸ ਦੇ ਵਿੱਚੋਂ 17 ਸੈਂਟ ਦਾ ਕੱਟ ਲੱਗ ਜਾਂਦਾ, ਹੁਣ ਇਹ ਕਿੱਥੇ ਜਾਂਦਾ? ਉਹਨਾਂ ਦਾ ਕਹਿਣਾ ਹੈ ਕਿ ਵਿਕਟੋਰੀਆ ਦੀ ਤਸਵੀਰ ਬਿਲਕੁਲ ਉਲਟ ਹੈ, ਵਿਕਟੋਰੀਆ ਨੂੰ $1.07 ਮੁੜਦੇ ਨੇ, ਯਾਨੀ ਕਿ ਨਿਊ ਸਾਊਥ ਵੇਲਜ਼ ਜਿਹੜਾ ਕਿ ਸਭ ਤੋਂ ਵੱਧ ਕਮਾਈ ਕਰਕੇ ਦੇ ਰਿਹਾ, ਜਿਸਨੇ ਆਪਣੀਆਂ ਮੈਟਰੋ ਟਨਲ ਬਣਾਈ, ਵੈਸਟ ਗੇਟ ਟਨਲ ਬਣਾਈ, ਲੈਵਲ ਕਰੋਸਿੰਗ ਰਿਮੂਵ ਕੀਤੇ ਔਰ ਜਿਹੜਾ ਨਵਾਂ ਹਵਾਈ ਅੱਡਾ ਵੀ ਬਣਾਇਆ ਔਰ ਹੋਰ ਵੀ ਮੈਟਰੋ ਪ੍ਰੋਜੈਕਟ ਜਿਹੜੇ ਨੇ ਉਹ ਚਲਾਏ, ਇਹਨਾਂ ਸਭ ਦੇ ਖਾਤਰ ਓਨੀ ਫੈਡਰਲ ਫੰਡਿੰਗ ਸਾਨੂੰ ਕਦੇ ਨਹੀਂ ਮਿਲੀ ਜਿੰਨੀ ਕਿ ਵਿਕਟੋਰੀਆ ਨੂੰ ਦੇ ਛੱਡੀ ਹੈ। ਉੱਥੇ ਹੀ ਆਖਰੀ ਖਬਰ ਦੀ ਸਾਂਝ ਪਾਈਏ ਤਾਂ ਸਿਡਨੀ ਦੇ ਵਿੱਚ ਇੱਕ ਡੈਂਟਿਸਟ ਜਿਹੜਾ ਕਿ ਸਟ੍ਰੈਥਫੀਲਡ ਦੇ ਵਿੱਚ ਐਲਬਰਟ ਸਟਰੀਟ ਦੇ ਉੱਤੇ ਕੰਮ ਕਰਦਾ ਸੀ, ਡਾਕਟਰ ਵਿਲੀਅਮ ਟੈਮ, ਜੇਕਰ ਤੁਸੀਂ ਇਹਨਾਂ ਦੇ ਕੋਲ ਗਏ ਹੋ ਅੱਜ ਨਹੀਂ ਕੱਲ੍ਹ ਨਹੀਂ ਸਾਲ ਪਹਿਲਾਂ 2 ਸਾਲ ਪਹਿਲਾਂ, ਬਲਕਿ ਇਹ ਕਿਹਾ ਜਾ ਰਿਹਾ ਕਿ ਪਿਛਲੇ 25 ਸਾਲਾਂ ਦੇ ਪੀਰੀਅਡ 'ਚ ਕਦੇ ਵੀ ਗਏ ਹੋ ਇਸ ਡੈਂਟਿਸਟ ਦੇ ਕੋਲੋਂ ਤਾਂ ਜ਼ਰੂਰ ਆਪਣਾ ਹੈਲਥ ਚੈੱਕਅਪ ਕਰਾਓ, ਕਿਉਂਕਿ ਇਹਨਾਂ ਨੇ ਕਦੇ ਇਨਫੈਕਸ਼ਨ ਕੰਟਰੋਲ ਕਰਨ ਦੇ ਲਈ ਪ੍ਰੈਕਟਿਸ ਅਜ਼ਮਾਈਆਂ ਹੀ ਨਹੀਂ। ਇਹਨਾਂ ਦੀ ਕਲੀਨਿਕਲ ਪ੍ਰੈਕਟਿਸ ਕਾਫੀ ਜ਼ਿਆਦਾ ਜਿਹੜੀਆਂ ਖਾਮੀਆਂ ਉਹਦੇ 'ਚ ਪਾਈਆਂ ਗਈਆਂ ਨੇ। NSW ਦੇ ਹੈਲਥ ਮਹਿਕਮੇ ਦੀ ਤਰਫ ਤੋਂ ਇਹ ਗੱਲ ਕਿਹਾ ਗਈ ਹੈ ਕਿ ਬਲੱਡ ਬੋਨ ਵਾਇਰਸ ਇਨਫੈਕਸ਼ਨ ਜਿਹੜੇ ਨੇ ਲੋਕਾਂ ਦੇ ਵਿੱਚ ਹੋ ਸਕਦੇ ਨੇ, HIV, ਹੈਪੇਟਾਈਟਿਸ ਬੀ, ਹੈਪੇਟਾਈਟਿਸ ਸੀ, ਇਹਨਾਂ ਦੀ ਜਾਂਚ ਪੜਤਾਲ ਇੱਕ ਵਾਰ ਜ਼ਰੂਰ ਕਰਵਾ ਲਿਓ। IPL ਦੇ ਨਾਲ ਜੁੜੀਆਂ ਅਤੇ ਕੁਝ ਹੋਰ ਦੂਜੀਆਂ ਖਬਰਾਂ ਵੀ ਨੇ। ਵਾਪਸ ਚੱਲਦੇ ਹਾਂ ਹੁਣ ਮੈਲਬਨ ਸਟੂਡੀਓ, ਰਣਜੋਤ ਜੀ ਦੇ ਵੱਲ। ਜੀ ਰਣਜੋਤ ਜੀ।
1: ਜੀ ਬਹੁਤ ਸ਼ੁਕਰੀਆ ਗੌਤਮ ਜੀ। ਸੋ ਇਸ ਟਾਈਮ ਦੇ ਉੱਤੇ ਜਿਹੜੀਆਂ ਖਬਰਾਂ ਸਪੋਰਟਸ ਦੀਆਂ ਉਹਨਾਂ ਦੇ ਉੱਤੇ ਵੀ ਇੱਕ ਝਾਤੀ ਮਾਰ ਲੈਂਦੇ ਆ। ਸਭ ਤੋਂ ਪਹਿਲਾਂ ਜੇ AFL ਦੀ ਆਪਾਂ ਗੱਲ ਕਰ ਲੈਂਦੇ ਹਾਂ ਤਾਂ ਰਾਊਂਡ 10ਵਾਂ ਹੁਣ ਸ਼ੁਰੂ ਹੋਣ ਜਾ ਰਿਹਾ ਅੱਜ ਦੇ ਦਿਨ ਤੋਂ, ਯਾਨੀ ਕਿ 14 ਮਈ ਤੋਂ। ਸੋ 10ਵੇਂ ਰਾਊਂਡ ਦੀ ਸ਼ੁਰੂਆਤ ਬ੍ਰਿਸਬੇਨ ਲਾਇਨਸ ਅਤੇ ਜਲੌਂਗ ਕੈਟਸ ਦੇ ਦਰਮਿਆਨ ਹੁਣ ਜਾ ਰਹੀ ਹੈ। ਸੋ ਦੋਵੇਂ ਟੀਮਾਂ ਆਪਣੀ ਆਪਣੀ ਵੱਡੀ ਦਾਅਵੇਦਾਰੀ ਇਸ ਟਾਈਮ ਦੇ ਉੱਤੇ ਜਿਤਾ ਰਹੀਆਂ ਨੇ। ਇਸ ਤੋਂ ਇਲਾਵਾ ਮੈਲਬਨ ਡੀਮਨਜ਼ ਇਹ ਟੀਮ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਇਸ ਸੀਜ਼ਨ ਦੇ ਵਿੱਚ। ਪਿਛਲੇ 9 ਰਾਊਂਡ ਦੇ ਵਿੱਚ ਯਾਨੀ ਕਿ ਪਿਛਲੇ ਮੈਚ ਦੇ ਵਿੱਚ ਉਹਨਾਂ ਨੇ ਵੈਸਟ ਕੋਸਟ ਈਗਲਜ਼ ਨੂੰ 32 ਪੁਆਇੰਟਾਂ ਦੇ ਫਰਕ ਦੇ ਨਾਲ ਹਰਾਇਆ ਸੀ, 99-67 ਦੇ ਫਰਕ ਦੇ ਨਾਲ ਇਹ ਹਾਰ। ਉਸ ਤੋਂ ਬਾਅਦ ਇਹਨਾਂ ਤੋਂ ਵੀ ਕਾਫੀ ਉਮੀਦਾਂ ਵਧੇਰੇ ਨੇ। ਸੋ ਉਹਨਾਂ ਦਾ ਅਗਲਾ ਮੈਚ ਹੁਣ ਇਸੇ ਵੀਕਐਂਡ ਦੇ ਉੱਤੇ 16 ਮਈ ਨੂੰ MCG ਦੇ ਵਿੱਚ ਖੇਡਿਆ ਜਾਣਾ ਵਾ, ਹੌਥਨ ਦੇ ਨਾਲ ਇਹ ਮੈਚ ਇਹਨਾਂ ਦਾ ਹੋਊਗਾ। ਇਸ ਤੋਂ ਇਲਾਵਾ ਕੁਛ ਹੋਰ ਮੈਚ ਜਿਹੜੇ ਇਸ ਆਉਣ ਵਾਲੇ ਵੀਕਐਂਡ ਦੇ ਉੱਤੇ ਜਿਨ੍ਹਾਂ ਦੇ ਵਿੱਚ ਕਿ ਸਿਡਨੀ ਸਵੈਨਸ ਜਿਹੜੀ ਟੌਪ 'ਤੇ ਬਣੀ ਹੈ ਟੀਮ, ਉਹਨਾਂ ਦਾ ਕੋਲਿੰਗਵੁੱਡ ਦੇ ਨਾਲ ਮੈਚ ਆ, ਜਿੱਥੇ ਕਿ ਕਾਫੀ ਜ਼ਿਆਦਾ ਸਪੋਰਟ ਜਿਹੜੀ ਆ ਉਹ ਕੋਲਿੰਗਵੁੱਡ ਨੂੰ ਆਪਾਂ ਜਾਣਦੇ ਹਾਂ ਕਿ ਹਮੇਸ਼ਾ ਪਹੁੰਚਦੀ ਹੈ। ਅਤੇ ਉਸ ਤੋਂ ਇਲਾਵਾ ਫਿਰ ਕਾਰਲਟਨ ਦਾ ਮੁਕਾਬਲਾ ਜਿਹੜਾ ਵਾ ਉਹ ਵੈਸਟਨ ਬੁਲਡੋਗਸ ਦੇ ਨਾਲ ਮਾਰਵਲ ਸਟੇਡੀਅਮ ਦੇ ਵਿੱਚ ਹੋਣ ਜਾ ਰਿਹਾ। ਸੋ ਅਜਿਹੇ ਦੇ ਵਿੱਚ ਹੁਣ ਵੇਖਣ ਵਾਲੀ ਚੀਜ਼ ਇਹ ਆ ਕਿ 10ਵਾਂ ਰਾਊਂਡ ਕਿਹੜੀ ਕਰਵਟ ਬੈਠਦਾ ਵਾ। ਸੋ ਫਿਲਹਾਲ ਜੇਕਰ ਇਸ ਸੀਜ਼ਨ ਦੀ ਆਪਾਂ ਗੱਲ ਕਰੀਏ ਤਾਂ ਕਾਫੀ ਇਸ ਟਾਈਮ ਦੇ ਉੱਤੇ ਐਂਟਰਟੇਨਿੰਗ ਸੀਜ਼ਨ ਇਹ ਚੱਲ ਰਿਹਾ ਵਾ। ਸੋ ਸਾਰੀਆਂ ਕਲੱਬ ਦੀਆਂ ਜਿਹੜੀਆਂ ਟੀਮਾਂ ਨੇ ਪੁਆਇੰਟ ਟੇਬਲ ਦੇ ਉੱਤੇ ਇਸ ਟਾਈਮ ਚੋਟੀ 'ਤੇ ਪਹੁੰਚਣ ਦੇ ਲਈ ਲਗਾਤਾਰ ਸੰਘਰਸ਼ ਕਰ ਰਹੀਆਂ ਨੇ। ਸੋ ਖਿਡਾਰੀਆਂ ਦੀ ਫਿਟਨੈਸ ਅਤੇ ਉਹਨਾਂ ਦੀ ਮੈਦਾਨੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਦੇ ਲਈ ਇਸ ਵਾਰੀ ਕੁਛ ਕਲੱਬਾਂ ਦੇ ਵੱਲੋਂ ਨਵੇਂ ਜਿਹੜੇ ਢੰਗ ਤਰੀਕੇ ਅਜਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਕਲੱਬਾਂ ਦੇ ਵੱਲੋਂ GPS ਟਰੈਕਿੰਗ ਅਤੇ ਹੋਰ ਕਈ ਇਸ ਟਾਈਮ ਦੇ ਉੱਤੇ ਮਾਡਰਨ ਆਧੁਨਿਕ ਤਕਨੀਕਾਂ ਦੇ ਉੱਤੇ ਜ਼ੋਰ ਦਿੱਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ ਵਾ, ਯਾਨੀ ਕਿ ਇਹਨਾਂ ਦੀ GPS ਟਰੈਕਿੰਗ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੇਕਰ ਆਸਟ੍ਰੇਲੀਆ ਦੀ ਹੀ ਆਪਾਂ ਗੱਲ ਕਰੀਏ ਤਾਂ ਕ੍ਰਿਕਟ ਵੱਲ ਨੂੰ ਚੱਲਦੇ ਹਾਂ। BBL ਨੂੰ ਲੈ ਕੇ ਇੱਕ ਰੌਲਾ ਪੈ ਰਿਹਾ ਕਿ ਸ਼ਾਇਦ ਇਹ ਵੀ ਹੁਣ ਪ੍ਰਾਈਵੇਟ ਹੱਥਾਂ ਦੇ ਵਿੱਚ ਚਲਿਆ ਜਾਊਗਾ, ਯਾਨੀ ਕਿ ਪ੍ਰਾਈਵੇਟ ਇਕੁਇਟੀ ਲਿਆਉਣ ਦੀ ਯੋਜਨਾ ਜਿਹੜੀ ਉਹ ਕਹੀ ਜਾ ਰਹੀ ਸੀ। ਸੋ ਫਿਲਹਾਲ ਕ੍ਰਿਕਟ ਆਸਟ੍ਰੇਲੀਆ ਨੇ ਇਸ ਚੀਜ਼ ਦੇ ਉੱਤੇ ਬੈਨ ਲਾ ਦਿੱਤੀ ਹੈ। ਸੋ ਸਾਰੀਆਂ ਦੀ ਸਾਰੀਆਂ ਫਰੈਂਚਾਈਜ਼ੀ ਜਿਹੜੀਆਂ ਨੇ ਉਹ ਪ੍ਰਾਈਵੇਟ ਇਕੁਇਟੀ ਦੇ ਵਿੱਚ ਹੁਣ ਨਹੀਂ ਜਾਣਗੀਆਂ। ਇਹ ਇਸ ਕਰਕੇ ਵੀ ਹੋਇਆ ਕਿਉਂਕਿ ਨਿਊ ਸਾਊਥ ਵੇਲ ਅਤੇ ਕੁਈਨਜ਼ਲੈਂਡ ਕ੍ਰਿਕਟ ਬੋਰਡ ਦੇ ਵੱਲੋਂ ਇਹਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ। ਸੋ ਇਸੇ ਕਰਕੇ ਹੁਣ ਫਿਲਹਾਲ BBL ਦੀਆਂ ਟੀਮਾਂ ਜਿਹੜੀਆਂ ਨੇ ਉਹ ਨਿੱਜੀ ਮਲਕੀਅਤ ਦੇ ਵਿੱਚ ਹਾਲੇ ਨਹੀਂ ਜਾਣਗੀਆਂ। ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਦੁਬਾਰਾ ਤੋਂ ਇਹ ਗੱਲਬਾਤ ਜ਼ਰੂਰ ਤੁਰੇ, ਪਰ ਹੁਣ ਫਿਲਹਾਲ ਇਹ ਫੈਸਲਾ ਨਹੀਂ ਲਿਆ ਜਾ ਰਿਹਾ। IPL ਨੂੰ ਵੱਧਦੇ ਹਾਂ ਅਤੇ ਇਸ ਸਮੇਂ IPL ਪੂਰੇ ਜ਼ੋਰਾਂ ਸ਼ੋਰਾਂ ਦੇ ਉੱਤੇ ਆ। ਸੋ ਇਸ ਟਾਈਮ ਦੇ ਉੱਤੇ ਕਾਫੀ ਫੇਰਬਦਲ ਆਪਾਂ ਪੁਆਇੰਟ ਟੇਬਲ 'ਤੇ ਵੇਖ ਸਕਦੇ ਹਾਂ। ਇਸ ਤੋਂ ਪਹਿਲਾਂ ਕਿ ਆਪਾਂ ਕੱਲ੍ਹ ਦੇ ਹੋਏ ਮੈਚ ਵੱਲ ਜਾਈਏ, ਕੱਲ੍ਹ ਦੇ ਮੈਚ ਤੋਂ ਬਾਅਦ RCB ਜਿਹੜੀ ਆ ਟੌਪ ਦੇ ਉੱਤੇ ਹੁਣ ਆ ਗਈ ਆ। 12 ਮੈਚਾਂ ਦੇ ਵਿੱਚੋਂ 8 ਮੈਚ, ਕਿਉਂਕਿ ਕੱਲ੍ਹ ਦੇ ਦਿਨ ਦਾ ਮੈਚ ਵੀ ਇਹਨਾਂ ਨੇ ਜਿੱਤ ਲਿਆ। ਸੋ ਹੁਣ ਇਸ ਟਾਈਮ ਦੇ ਉੱਤੇ 16 ਪੁਆਇੰਟਾਂ ਦੇ ਨਾਲ ਟੌਪ ਦੇ ਉੱਤੇ ਆ ਅਤੇ ਗੁਜਰਾਤ ਟਾਈਟਨਸ ਵੀ ਸੇਮ ਪੁਆਇੰਟਾਂ ਦੇ ਨਾਲ, ਪਰ ਔਸਤ ਜਿਹੜੀ ਇਹਨਾਂ ਦੀ ਨੈੱਟ ਰਨ ਰੇਟ ਹੈ ਉਹ ਘੱਟ ਆ, ਇਸ ਕਰਕੇ ਇਹ ਦੂਸਰੇ ਨੰਬਰ ਦੇ ਉੱਤੇ ਨੇ। ਹੁਣ ਵਾਰੀ ਆਉਂਦੀ ਹੈਦਰਾਬਾਦ ਦੀ, ਜਿਨ੍ਹਾਂ ਨੇ ਕਿ 12 ਦੇ ਵਿੱਚੋਂ 7 ਮੈਚ ਜਿੱਤੇ ਨੇ ਅਤੇ 14 ਪੁਆਇੰਟ ਨੇ ਇਹਨਾਂ ਦੇ, ਅਤੇ ਫਿਰ ਪੰਜਾਬ ਚੌਥੇ ਨੰਬਰ ਦੇ ਉੱਤੇ ਹੁਣ ਪਹੁੰਚ ਗਿਆ ਜਿਨ੍ਹਾਂ ਦੇ ਕਿ 13 ਪੁਆਇੰਟ ਨੇ, ਪਰ ਮੈਚ ਇਹਨਾਂ ਨੇ 11 ਖੇਡੇ ਨੇ। ਇਸ ਕਰਕੇ ਜਿਹੜੇ ਆਉਣ ਵਾਲੇ ਮੈਚ ਨੇ ਇਹ ਕਾਫੀ ਅਹਿਮ ਰਹਿਣਗੇ ਪੰਜਾਬ ਦੇ ਲਈ। ਪੰਜਾਬ ਦਾ ਮੈਚ ਅੱਜ ਮੁੰਬਈ ਇੰਡੀਅਨਜ਼ ਦੇ ਨਾਲ ਹੋਣਾ, ਇਹ ਕਾਫੀ ਹੱਦ ਤੱਕ ਤੈਅ ਕਰੂਗਾ ਕਿ ਪੰਜਾਬ ਹੁਣ ਅੱਗੇ ਕਿਹੜੇ ਪਾਸੇ ਨੂੰ ਜਾਂਦਾ। ਪਰ ਮੁੰਬਈ ਇੰਡੀਅਨਜ਼ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ, ਸੋ ਉਹਨਾਂ ਦੇ ਲਈ ਕੁਛ ਵੀ ਹੁਣ ਲੂਜ਼ ਕਰਨ ਦੇ ਲਈ ਨਹੀਂ ਆ, ਸਿਰਫ ਉਹ ਆਪਣੀ ਇੱਜ਼ਤ ਬਚਾਉਣ ਦੇ ਲਈ ਖੇਡਣਗੇ। ਇਸ ਵਾਰੀ 11 ਦੇ ਵਿੱਚੋਂ ਸਿਰਫ 3 ਹੀ ਮੈਚ ਮੁੰਬਈ ਇੰਡੀਅਨਜ਼ ਜਿੱਤ ਚੁੱਕੇ ਨੇ। ਦੱਸ ਦਈਏ ਕਿ 2 ਜਿਹੜੀਆਂ ਟੀਮਾਂ ਨੇ 10 ਦੇ ਵਿੱਚੋਂ ਉਹ ਕਲੀਅਰ ਹੋ ਚੁੱਕੀਆਂ ਨੇ ਕਿ ਇਹ ਹੁਣ ਬਾਹਰ ਨੇ, ਐਲੀਮੀਨੇਟ ਨੇ। ਮੁੰਬਈ ਇੰਡੀਅਨਜ਼ ਦੇ ਨਾਲ ਨਾਲ ਜਿਹੜੀ ਦੂਸਰੀ ਟੀਮ ਹੈ ਲਖਨਊ ਸੁਪਰ ਜੈਂਟਸ, ਇਹ ਫਿਲਹਾਲ ਦੋਵੇਂ ਬਾਹਰ ਹੋ ਚੁੱਕੀਆਂ ਨੇ। ਦੋਵਾਂ ਨੇ ਸਿਰਫ 3-3 ਮੈਚ ਜਿੱਤੇ ਨੇ ਅਤੇ ਬਾਕੀ ਟੀਮਾਂ ਦੇ ਕਿਸੇ ਨਾ ਕਿਸੇ ਲਿਹਾਜ਼ ਦੇ ਨਾਲ ਕੋਈ ਨਾ ਕੋਈ ਜਮ੍ਹਾਂ ਤੋੜ ਦੇ ਹਿਸਾਬ ਦੇ ਨਾਲ ਸ਼ਾਇਦ ਹਾਲੇ ਵੀ ਉਮੀਦਾਂ ਕਈਆਂ ਦੀਆਂ ਬਰਕਰਾਰ ਨੇ। ਸੋ ਫਿਲਹਾਲ ਇਹ ਜਲਦ ਤੈਅ ਹੋ ਜਾਊਗਾ ਕਿ ਕੌਣ ਕਿੱਥੇ ਅਤੇ ਕਿੱਦਾਂ ਇਸ ਲੜੀ ਦੇ ਵਿੱਚ, ਇਸ ਪੁਆਇੰਟ ਟੇਬਲ ਦੇ ਵਿੱਚ ਬਹਿੰਦਾ ਵਾ। ਪਰ ਫਿਲਹਾਲ ਜੇ ਆਪਾਂ ਕੱਲ੍ਹ ਦੇ ਮੈਚ ਦੀ ਗੱਲ ਕਰੀਏ ਅਤੇ ਕੱਲ੍ਹ ਦੇ ਦਿਨ ਜਿਹੜਾ ਕੋਲਕਾਤਾ ਨਾਈਟ ਰਾਈਡਰਸ ਦਾ ਮੈਚ ਸੀ RCB ਦੇ ਨਾਲ, ਕੋਈ ਬਹੁਤ ਮਾੜਾ ਕੋਲਕਾਤਾ ਨਹੀਂ ਖੇਡਿਆ, 292 ਦੌੜਾਂ ਇਹਨਾਂ ਨੇ ਠੀਕ ਠਾਕ ਸਕੋਰ ਬਣਾ ਲਈ ਸੀ। ਸਿਰਫ 4 ਖਿਡਾਰੀ ਇਹਨਾਂ ਨੇ ਗਵਾਏ, ਖਾਸ ਤੌਰ ਦੇ ਉੱਤੇ ਰਘੁਵੰਸ਼ੀ ਜਿਹਨੇ 46 ਗੇਂਦਾਂ ਦੇ ਵਿੱਚ 71 ਦੌੜਾਂ ਬਣਾਈਆਂ। ਉਸ ਤੋਂ ਬਾਅਦ ਫਿਰ ਕੈਮਰਨ ਗ੍ਰੀਨ 24 ਦੇ ਵਿੱਚ 32 ਅਤੇ ਰਿੰਕੂ ਸਿੰਘ ਇਕਾਰੀ ਫਿਰ ਬਹੁਤ ਵਧੀਆ ਖੇਡੇ, 29 ਦੇ ਵਿੱਚ 49 ਦੌੜਾਂ ਬਣਾ ਕੇ, ਅਤੇ ਇਹਨਾਂ ਨੇ 192 ਦੌੜਾਂ ਦਾ ਟੀਚਾ ਦਿੱਤਾ ਸੀ। ਪਰ ਉੱਧਰ ਦੂਸਰੇ ਪਾਸੇ ਸੀ RCB ਦੇ ਵਿੱਚ ਵਿਰਾਟ ਕੋਹਲੀ ਜਿਹੜੇ ਕਿ ਪਿਛਲੀਆਂ ਦੋਵਾਂ ਮੈਚਾਂ ਦੇ ਵਿੱਚ 0 ਤੇ ਆਊਟ ਹੁੰਦੇ ਰਹੇ ਅਤੇ ਇਸ ਵਾਰੀ ਉਹਨਾਂ ਨੇ ਅਗਲੀ ਪਿਛਲੀਆਂ ਸਾਰੀਆਂ ਕਸਰਾਂ ਕੱਢ ਦਿੱਤੀਆਂ ਨੇ। 60 ਗੇਂਦਾਂ ਦੇ ਵਿੱਚ 105 ਦੌੜਾਂ ਨਾਬਾਦ ਰਹਿ ਕੇ ਬਣਾਈਆਂ ਅਤੇ ਨਾਲ ਸਾਥ ਜਿਹੜਾ ਦਿੱਤਾ ਪਾਡੀਕਲ ਨੇ 27 ਗੇਂਦਾਂ ਦੇ ਵਿੱਚ 39 ਦੌੜਾਂ ਅਤੇ ਹੋਰ ਆਪਾਂ ਕੋਈ ਸਾਥ ਬਹੁਤਾ ਚਿਰ ਟਿਕਿਆ ਕੋਹਲੀ ਦਾ ਵੇਖ ਨਹੀਂ ਪਾ ਰਹੇ। ਥੋੜ੍ਹਾ ਥੋੜ੍ਹਾ ਜਿਹਾ ਸਾਥ ਬਾਕੀਆਂ ਦਾ ਜ਼ਰੂਰ ਮਿਲਦਾ ਰਿਹਾ, ਪਰ ਇਕੱਲਾ ਵਿਰਾਟ ਕੋਹਲੀ ਇਸ ਮੈਚ ਨੂੰ ਖਿੱਚ ਕੇ ਲੈ ਗਿਆ ਅਤੇ 20ਵੇਂ ਓਵਰ ਦੀ ਪਹਿਲੀ ਬਾਲ ਦੇ ਉੱਤੇ ਇਹਨਾਂ ਨੇ ਇਹ ਮੈਚ ਜਿੱਤ ਲਿਆ ਸੀ। ਹਾਲਾਂਕਿ ਕਾਰਤਿਕ ਤਿਆਗੀ ਇਸ ਮੈਚ ਦੇ ਵਿੱਚ ਕਾਫ਼ੀ ਖਿੱਚ ਦਾ ਕੇਂਦਰ ਰਹੇ, ਜਿਨ੍ਹਾਂ ਨੇ ਕਿ 4 ਓਵਰਾਂ ਦੇ ਵਿੱਚ ਸਿਰਫ 32 ਦੌੜਾਂ ਦਿੱਤੀਆਂ ਅਤੇ 3 ਖਿਡਾਰੀ ਆਰ ਸੀ ਬੀ ਦੇ ਆਊਟ ਜ਼ਰੂਰ ਕੀਤੇ, ਪਰ ਇਹ ਕਿਸੇ ਕੰਮ ਨਹੀਂ ਆਇਆ। ਸੋ ਇਸ ਮੈਚ ਦੇ ਵਿੱਚ ਵਿਰਾਟ ਕੋਹਲੀ ਦੀ ਸੈਂਚਰੀ ਦੇ ਸਦਕਾ ਇਹਨੂੰ ਮੈਨ ਆਫ ਮੈਚ ਐਲਾਨਿਆ ਗਿਆ। ਸੋ ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਖਬਰਾਂ ਦੇ ਇਸ ਹਿੱਸੇ ਦੇ ਵਿੱਚੋਂ। ਵਧੇਰੇ ਖਬਰਾਂ ਦੇ ਲਈ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ। ਸੋ ਅਗਲੇ ਹਿੱਸੇ ਦੇ ਵਿੱਚ ਦੋਸਤੋ ਪਾਉਂਦੇ ਹਾਂ ਸਾਂਝ ਇੱਕ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਫਿਰ ਕੁਛ ਗਾਉਣ ਪਾਣੀ, ਅਤੇ ਫਿਰ ਆਪਾਂ ਤੁਹਾਡੇ ਨਾਲ ਲਾਈਵ ਆਵਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਥੋੜ੍ਹਾ ਫੇਰ ਬਦਲ ਇਹ ਰਹੂਗਾ, ਪ੍ਰੋਗਰਾਮ ਹਾਲਾਂਕਿ ਜਿੱਦਾਂ ਸਾਡਾ ਚੱਲਦਾ ਉਸੇ ਹੀ ਰਫ਼ਤਾਰ ਦੇ ਵਿੱਚ, ਉਸੇ ਪੈਟਰਨ ਦੇ ਵਿੱਚ ਚੱਲੂਗਾ, ਪਰ ਅੱਜ ਦੇ ਦਿਨ ਦਾ ਫੇਰ ਬਦਲ ਅੱਜ ਦੇ ਦਿਨ ਦੇ ਕੁਛ ਜਿੱਦਾਂ ਨਵੇਂ ਐਕਸਪੈਰੀਮੈਂਟਸ ਦੇ ਤਹਿਤ ਅੱਜ ਆਪਾਂ ਯੂਟਿਊਬ ਦੇ ਉੱਤੇ ਲਾਈਵ ਵੀ ਤੁਹਾਡੇ ਨਾਲ ਸਾਂਝਾ ਪਾਵਾਂਗੇ। ਸੋ ਸਾਰੇ ਸਰੋਤਿਆਂ ਦੇ ਅੱਗੇ ਬੇਨਤੀ ਆ ਕਿ ਤੁਸੀਂ ਉੱਧਰ ਹਲਕੀ ਜਿਹੀ ਮਾੜੀ ਜਿਹੀ ਝਾਤ ਮਾਰ ਕੇ ਅਤੇ ਸਾਨੂੰ ਨਾਲ ਜ਼ਰੂਰ ਆਪਣੀ ਫੀਡਬੈਕ ਦੱਸਿਓ। ਕੁਛ ਟੈਕਨੀਕੈਲਿਟੀਜ਼ ਚੈੱਕ ਕਰਨ ਦੇ ਇਸ ਟਾਈਮ ਆਪਾਂ ਫੇਸ ਦੇ ਵਿੱਚ ਹਾਂ। ਜਿਹੜਾ ਸਾਡਾ ਸਿਟੀ ਦਾ ਸਟੂਡੀਓ ਆ ਉੱਥੋਂ ਆਪਾਂ ਕੁਛ ਨਵਾਂ ਜਿਹੜਾ ਤੁਹਾਡੇ ਲਈ ਲੈ ਕੇ ਆਉਣਾ। ਸੋ ਉਸੇ ਚੀਜ਼ ਦੇ ਐਕਸਪੈਰੀਮੈਂਟ ਕੁਛ ਚੱਲ ਰਹੇ ਨੇ ਅਤੇ ਉਸੇ ਲਿਹਾਜ਼ ਦੇ ਨਾਲ ਅੱਜ ਦਾ ਇਹ ਐਕਸਪੈਰੀਮੈਂਟ ਰਹੂਗਾ। ਸੋ ਸਾਡੇ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਦੇ ਉੱਤੇ ਜਾ ਕੇ ਅਤੇ ਤੁਸੀਂ ਜ਼ਰੂਰ ਇੱਕ ਵਾਰੀ ਝਾਤ ਮਾਰਿਓ। ਆਪਾਂ ਕੋਸ਼ਿਸ਼ ਕਰਦੇ ਹਾਂ ਤੁਹਾਡੇ ਨਾਲ ਆਪਾਂ ਇਹ ਸੋਸ਼ਲ ਮੀਡੀਆ 'ਤੇ ਵੀ ਸਾਂਝਾ ਕਰ ਦਿਆਂਗੇ ਲਿੰਕ, ਜੇਕਰ ਕਿਸੇ ਕੋਲ ਨਹੀਂ ਹੈਗਾ। ਪਰ ਜੇ ਤੁਸੀਂ ਯੂਟਿਊਬ ਦੇ ਉੱਤੇ ਰੇਡੀਓ ਹਾਂਜੀ ਭਰੋਗੇ ਤਾਂ ਸ਼ਾਇਦ ਆਸਾਨੀ ਦੇ ਨਾਲ ਆਪਾਂ ਮਿਲ ਜਾਈਏ, ਨਾ ਮਿਲੀਏ ਤਾਂ ਵੀ ਸਾਨੂੰ ਫੀਡਬੈਕ ਦੇ ਦਿਓ, ਤਾਂ ਕਿ ਉਹ ਵੀ ਇੱਕ ਸੋਚ ਵਿਚਾਰ ਕਰਨ ਵਾਲਾ ਵਿਸ਼ਾ ਵਾ। ਸੋ ਮਿਲਦੇ ਹਾਂ ਆਪਾਂ 10 ਵਜੇ ਤੋਂ ਲਾਈਵ ਹੋਵਾਂਗੇ ਆਪਾਂ, ਅਤੇ ਉਹਦੇ ਦਰਮਿਆਨ ਆਪਾਂ ਤੁਹਾਡੇ ਨਾਲ ਹੋਰ ਕਈ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਨੇ, ਅਤੇ ਇੱਕ ਆਪਾਂ ਬ੍ਰੇਕ ਲੈਣੀ ਆ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ।
2: ਹਮਾਰੇ ਸਮਾਜ ਮੈਂ ਟੀਚਰ ਬਹੁਤ ਮਹੱਤਵਪੂਰਨ ਹੋਤੇ ਹੈ। वे कई लोगों को प्रेरित प्रोत्साहित करते हैं और उनके जीवन में वास्तविक प्रभाव डाल रहे हैं। यहाँ विक्टोरिया में विभिन्न पृष्ठभूमियों से संबंधित टीचरों का होना महत्वपूर्ण है और इससे विद्यार्थियों की शिक्षा में लाभ मिल सकता है। यदि आप या आपका कोई जानकार यहाँ विक्टोरिया में टीचर बनना चाहता है तो कई प्रकार के टीचिंग कोर्स उपलब्ध हैं। आप स्कॉलरशिप के लिए भी पात्र हो सकते हैं ताकि आपको हाई स्कूल टीचर बनने में सहायता मिल सके। टीचिंग में करियर बनाएं। इससे जुड़ी और अधिक जानकारी का पता लगाने के लिए टीच द फ्यूचर सर्च करें। विक्टोरिया सरकार मेलबर्न द्वारा प्राधिकृत।
3: प्रीत की होया?
4: ओ इस बार फिर पीटी च बैंड नहीं आए, हुन फिर कोई वीजा नहीं पैना, लगदा है इंडिया वापस जाना पैना।
3: जे तुसी भी इना देवां थक चुके हो ता हुने कांटेक्ट करो ऑस्ट्रेलिया विच परोसे अते तजुर्बे वाले डिजायर माइग्रेशन वाले नु। इना कोल है एम्प्लॉयर स्पॉन्सर वीजा, परमानेंट रेजिडेंसी, स्टूडेंट वीजा, TR, पेरेंट्स वीजा अते बाकी सारिया इमिग्रेशन तो रिलेटेड सर्विसेज। नंबर लिखो 045-151-1100 045-151-1100। Desire Migration Creative Events Leke aa rahe ne saal di sab to intezar kiti gayi sangeetmayi sham Heritage Tour 2026 Dr. Satinder Sartaaj
5: O lawa ishq de ambri udariyan mainu pyar diyan chadiyan khumariyan
3: 17 mai 2026 sham 6 baje Melbourne di shaan Road Lever Arena vich sponsorship de information layi call karo 0426-809-499 for tickets visit tiktech.com.au Melbourne de southeast ilake de sare builders te bricklayers layi khush khabri tuhadi har building de structure di ik mazboot neev ate damdar pehchan dein layi aa gaye ne Oz lintels Oz lintel supply karde ne sare sizes de galvanized brick lintel T-bars, equal and unequal angles. Asi kara de vich steel fabrication supply ati install vi karde ha. Contact 0423-102-900. Email sales@ozlintels.au.
6: यार तू इतने इनी चेती आके पक्का भी हो गया, की जुगाड़ लाया है?
7: जुगाड़ नहीं, ये है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ये स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
6: नंबर ता दे बंसल इमीग्रेशन वालियां दा।
7: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
8: जे तुसी बीमार हो ता एआई कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने, बंसल लॉयर्स, तुहाडा भरोसा, साडा तजर्बा ते जित अपनी। कॉल 4229058 60 और विजिट bansallawyers.com.au।

0: ਕੀ ਤੁਸੀਂ ਆਪਣੇ ਬਿਜਲੀ ਦੇ ਬਿੱਲ ਘਟਾਉਣਾ ਚਾਹੁੰਦੇ ਹੋ? ਵਿਕਟੋਰੀਅਨ ਐਨਰਜੀ ਅਪਗ੍ਰੇਡਸ ਨਾਲ ਹੁਣੇ ਸਹੀ ਮਦਦ ਪ੍ਰਾਪਤ ਕਰੋ। ਕੁਸ਼ਲ ਉਪਕਰਨਾਂ ਤੇ ਬਚਤ ਕਰੋ, ਜਿਵੇਂ ਕਿ ਇਲੈਕਟ੍ਰਿਕ ਏਅਰ ਕੰਡੀਸ਼ਨਰ ਲਗਾਉਣ ਦੇ ਖਰਚੇ ਵਿੱਚ $1,610 ਤੱਕ ਅਤੇ ਸਾਲਾਨਾ ਬਿਜਲੀ ਬਿੱਲਾਂ ਵਿੱਚ $460 ਤੱਕ ਦੀ ਬਚਤ। energy.wic.gov.au ਤੇ ਜਾਓ। ਬਚਤ ਸਿਰਫ ਅੰਦਾਜ਼ੇ ਮੁਤਾਬਕ ਹੈ, ਯੋਗਤਾ ਦੀਆਂ ਸ਼ਰਤਾਂ ਲਾਗੂ ਹੁੰਦੀਆਂ ਹਨ। ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਜਾਰੀ।
1: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
2: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
1: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
2: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au। ready set go Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ, business fleet ਲਈ ਗੱਲ ਕਰੋ vehicle experts Tim Forbes ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready set Ford। ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536

तेरे करने तेरे नाल किसे नहीं जाना जिन्हां नाल करे कल।

0: ਰੇਡੀਓ ਹਾਂਜੀ 1674 ਨੇ ਮਾਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਤੇ ਅੱਜ ਦੇ ਦਿਨ ਦਾ ਸੋਹਣਾ ਆਨੰਦ ਤੁਸੀਂ ਮਾਣ ਰਹੇ ਹੋਵੋਗੇ। ਧੁੱਪ ਵੀ ਲੱਗੀ ਬਾਹਰ ਬੜੀ ਸੋਹਣੀ,
1: ਆ ਗਈ ਆ ਧੁੱਪ ਆ ਗਈ ਆ, ਜਿੱਦਾਂ ਜਾਦੂ ਨਹੀਂ ਕਹਿੰਦਾ ਧੁੱਪ। ਦੇਖੀ ਫਿਲਮ ਕੋਈ ਮਿਲ ਗਿਆ, ਕੋਈ ਮਿਲ ਗਿਆ,
0: ਹਾਂ ਉਹਦੇ
1: ਵਿੱਚ ਆਈ ਲਵ ਮਾਂ, ਮੇਰੇ ਕੋ ਸਭ ਦਿਖ ਰਿਹਾ।
0: ਅੱਛਾ ਉਹ ਉਦੋਂ ਉਦੋਂ ਫਿਰ ਠੀਕ ਲੱਗਦੀ ਹੈ ਨਾ,
1: ਹਾਂ
0: ਹੁਣ ਵੇਖੀ ਤੇ ਉਹ
1: ਮੈਂ
0: ਹਾਸਾ ਜਿਹਾ ਲੱਗਦਾ।
1: ਉਹ ਤੇ ਹੈ, ਮੈਂ ਡਿਸਅਪੁਆਇੰਟ ਬਹੁਤ ਹੋਇਆ ਜਦੋਂ ਹਲਕਾ ਜਿਹਾ ਵੱਡਾ ਹੋਇਆ ਨਾ, ਕਿਉਂਕਿ ਬੈਸਟ ਕਿਡਸ ਫਿਲਮ ਤਾਂ ਉਹੀ ਸੀਗੀ। ਉਹ ਪਤਾ ਲੱਗਾ ਸਟੀਵਨ ਸਪੀਲਬਰਗ ਦੀ ਫਿਲਮ ਹੈ ਜੀ ET।
0: ਅੱਛਾ
1: ਉਹ ਜਿੰਨੀ ਤਗੜੀ ਇਹ ਹਿੱਟ ਸੀਗੀ ਉਨੀ ਤਗੜੀ ਉਹ ਹਿੱਟ ਸੀ, ਅਤੇ ਸੀਨ ਟੂ ਸੀਨ ਕਾਪੀ ਕੀਤਾ ਗਿਆ।
0: ਯਾਰ ਇਹ ਵੀ ਬੜਾ ਪੰਗਾ ਹੋ ਗਿਆ ਅੱਜ ਕੱਲ੍ਹ ਨਾ, ਜਿਹੜਾ ਹੁਣ ਸੋਸ਼ਲ ਮੀਡੀਆ ਦਾ ਦੌਰ ਆ ਨਾ ਇੰਟਰਨੈਟ ਦਾ, ਉਹਦੇ ਵਿੱਚ ਝੱਟ ਪਤਾ ਨਹੀਂ ਕਿੱਥੋਂ ਸਰਚਾਂ ਸੋਚਾਂ ਮਾਰ ਕੇ ਲੱਭ ਲੈਂਦੇ ਆ ਵੀ ਆਹ ਤੇ ਫਲਾਣੇ ਦੀ ਕਾਪੀ ਆ, ਤੇ ਜੀ ਉੱਥੋਂ ਲੈ ਕੇ ਆਉਂਦਾ ਸੀ, ਇੱਦਾਂ ਹੋਇਆ ਸੀ, ਉਹ ਚੱਕਰ ਦੇ ਵਿੱਚ ਵਾਹਵਾ ਹੀ ਕੰਮ ਖਰਾਬ ਹੁੰਦਾ।
1: ਸੋਸ਼ਲ ਮੀਡੀਆ ਨੇ ਬਹੁਤ ਪੰਗਾ ਪਾਇਆ
0: ਹੈ ਨਾ। ਪਰ ਪਹਿਲੀਆਂ ਦੇ ਵਿੱਚ ਪਤਾ ਆਪਣੇ ਇੱਧਰ ਵੀ ਬਹੁਤ ਚੱਲਦਾ ਹੁੰਦਾ ਸੀ, ਜਿਹੜੇ ਮਰਹੂਮ ਜਸਵਿੰਦਰ ਭੱਲਾ ਹੋਰੀ ਅਤੇ ਇੰਕਲੂਡਿੰਗ ਸਾਰੇ ਜਿੰਨੇ ਆਪਣੇ ਲਗਭਗ ਥੋੜ੍ਹੇ ਜਿਹਾ ਨੂੰ ਛੱਡ ਦਈਏ ਚਲੋ ਆਪਣੇ ਕਮੇਡੀਅਨ ਹੀ, ਉਹ ਪਾਕਿਸਤਾਨ ਵਾਲੇ ਚੁਟਕਲੇ ਚੁੱਕ ਚੁੱਕ ਸੁਣਾਈ ਜਾਂਦੇ ਸੀ ਅਤੇ ਐਂ ਲੱਗਦਾ ਸੀ ਵੀ ਬੜੇ ਵਧੀਆ ਬਣਾ। ਪਰ ਹੁਣ ਜਿਹੜਾ ਸੋਸ਼ਲ ਮੀਡੀਆ ਵਾ ਉਹਨੇ ਸਾਰਾ ਕੁਛ ਹੀ ਮਤਲਬ ਲਿਆ ਕੇ ਇੱਕ ਟੇਬਲ
1: ਆਰ ਡੀ ਬਰਮਨ